ਅੰਤ ਭਲੇ ਦਾ ਭਲਾ, ਇਹਨਾਂ ਚੀਜ਼ਾਂ ਨੂੰ ਯਾਦ ਰੱਖਿਆ ਕਰੋ। ਤੇ ਸਾਡਾ ਇੱਕ ਗੀਤ ਰਿਕਾਰਡ ਕੀਤਾ ਹੋਇਆ, ਇਹ ਸਾਡੀ ਆਈਡੀ ਹੈ ਤੇ ਤੁਹਾਡੇ ਵਾਸਤੇ ਸੁਨੇਹਾ ਹੈ ਕਿ ਜੇ ਦਾਰੂ ਪੀ ਕੇ ਗੱਡੀ ਚਲਾਉਂਦੇ ਫੜੇ ਗਏ ਜਾਂ ਗੱਡੀ ਚਲਾਉਂਦੇ ਐਕਸੀਡੈਂਟ ਹੋ ਗਿਆ, ਨੁਕਸਾਨ ਵਰਿਆਂ ਵੱਧੀ ਹੋ ਜਾਂਦਾ। ਉਹ ਕਹਿੰਦੇ ਹੁੰਦੇ ਨਾ ਕਿ ਲਮਹੋਂ ਨੇ ਖਤਾ ਕੀ, ਸਦੀਓਂ ਨੇ ਸਜ਼ਾ ਪਾਈ। ਸੱਚੀ ਗੱਲ ਆ। ਤੇ ਦਾਰੂ ਪੀ ਕੇ ਗੱਡੀ ਨਾ ਚਲਾਇਓ ਮਿੱਤਰੋ, ਇਹ ਸਾਡਾ ਸੰਦੇਸ਼ ਤੁਹਾਡੇ ਵਾਸਤੇ ਆ। ਤੇ ਕੱਲ੍ਹ ਤੋਂ ਪ੍ਰੋਗਰਾਮ ਰੈਗੂਲਰ ਸ਼ੁਰੂ ਹੋ ਜਾਣਗੇ, ਤੁਸੀਂ ਵੀ ਕੰਮਾਂ ਕਾਜਾਂ 'ਤੇ ਰੈਗੂਲਰ ਜਾਣੇ ਸ਼ੁਰੂ ਹੋ ਜਾਓਗੇ। ਜੇ ਤੁਸੀਂ ਯੂਨੀਗਲੋਬ ਐਡਵਾਈਜ਼ਰੀ ਨੂੰ ਕਾਲ ਕਰਨਾ, ਇਹ ਤੁਹਾਨੂੰ ਲੱਖਾਂ ਡਾਲਰ ਦੀ ਗ੍ਰਾਂਟ ਲੈ ਕੇ ਦੇ ਸਕਦੇ ਆ। ਯੂਨੀਗਲੋਬ ਐਡਵਾਈਜ਼ਰੀ 437-264-6175, 437-264-6175 ਟੈਲੀਫੋਨ ਨੰਬਰ ਹੈ। ਦੁਨੀਆ ਮੂਵ ਹੋ ਰਹੀ ਆ, ਕੁਝ ਲੋਕ ਐਡਮਿੰਟਨ ਮੂਵ ਹੋ ਰਹੇ ਆ, ਕੈਲਗਰੀ ਮੂਵ ਹੋ ਰਹੇ ਆ, BC ਮੂਵ ਹੋ ਰਹੇ ਆ, ਹੈਲੀਫੈਕਸ ਮੂਵ ਹੋ ਰਹੇ ਆ। ਤੁਹਾਡੇ ਵਾਸਤੇ HK ਮੂਵਰ ਹਾਜ਼ਰ ਆ, ਤੁਹਾਡੀਆਂ ਗੱਡੀਆਂ ਵੀ ਆਪਣੇ ਕੰਟੇਨਰ 'ਚ ਲੈ ਜਾਂਦੇ ਆ। 416-524-6704 ਟੈਲੀਫੋਨ ਨੰਬਰ ਹੈ, 416-524-6704 ਟੈਲੀਫੋਨ ਨੰਬਰ ਹੈ। ਰਿਹਾਈਨੋ ਫੈਂਸ ਐਂਡ ਡੈੱਕ ਵਾਲੇ ਸੋਹਣਾ ਜਿਹਾ ਡੈੱਕ ਬਣਾ ਕੇ ਦਿੰਦੇ ਆ, ਕਾਲ ਕਰੋ 647-804-3220। ਫਾਰਮ ਵਰਕਰ ਚਾਹੀਦੇ ਆ, ਤੁਸੀਂ ਫਾਰਮਾਂ 'ਚ ਕੰਮ ਕਰਨ ਜਾਓ, ਖੁੱਲ੍ਹੀ ਹਵਾ 'ਚ ਨਜ਼ਾਰੇ ਲਓ ਅਤੇ ਨਾਲੇ ਪੈਸੇ ਕਮਾਓ। ਤੁਹਾਨੂੰ ਪਿੱਕ ਕਰਕੇ ਲੈ ਕੇ ਜਾਣਗੇ, ਤੁਹਾਨੂੰ ਘਰੇ ਡਰੋਪ ਕਰਕੇ ਜਾਣਗੇ। 647-278-5394, 647-278-5394।

0: ਅੰਬਰਾ ਤਾਂ ਘਰ ਪਾ ਲਿਆ, ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਸਵਰ ਸ਼ਾਮ AM 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾਂ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾਂ, ਕਾਲ 6745041557, 6475041557, ਔਰ ਵਿਜ਼ਿਟ punjabilehra.com।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ, 9915154548। ਕੀ ਤੁਹਾਡੇ ਸਿਰ ਚੜੇ ਕਰਜ਼ੇ ਦੇ ਬੋਝ ਨੇ ਤੁਹਾਡੇ ਦਿਲ ਦਾ ਚੈਨ ਅਤੇ ਰਾਤ ਦੀ ਨੀਂਦ ਖੋ ਲਈ ਹੈ? ਤਾਂ ਆਲ ਡੈਟ ਸੋਲਿਊਸ਼ਨਸ ਦੇ ਮਿਸਟਰ ਐਮ ਸਦੀਕ ਨੂੰ 4166710577 ਤੇ ਕਾਲ ਕਰੋ। GTA ਵਿੱਚ 4 ਲੋਕੇਸ਼ਨਸ ਨੇ ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ। ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸਿਆ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮੁਆਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ। ਕਲੈਕਸ਼ਨ ਕਾਲ ਆਉਣੀਆਂ ਬੰਦ ਹੋ ਜਾਣਗੀਆਂ, ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ। 4166710577, 416-671-0577।
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ, PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ। ਸਾਡੇ ਨਾਲ ਬਿਯੋਂਡ ਆਈਵੇਅਰ ਤੋਂ ਰੋਮੀ ਹੁਣੇ ਜੁੜ ਚੁੱਕੇ ਨੇ।
4: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਪਹਿਲਵਾਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ।

0: जी 905-673-9056-73-33-37 ਤੇ ਗੱਲਾਂ ਬਾਤਾਂ ਹੋ ਰਹੀ ਨੇ ਪੰਜਾਬੀ ਲਹਿਰ ਨਾਲ ਤੁਸੀਂ ਜੁੜੇ ਹੋਏ ਮੈਂ ਥੋੜ੍ਹਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਕੀ ਹਾਲ ਚਾਲ ਮਨਾ ਰਹੇ ਹੋ ਫਿਰ ਅੱਜ ਹੈਪੀ ਹੈਪੀ ਹੈਪੀ ਕੈਨੇਡਾ ਡੇ ਸੋ ਬਹੁਤ ਹੀ ਖੂਬਸੂਰਤ ਗੱਲਾਂ ਬਾਤਾਂ ਹੋ ਰਹੀਆਂ ਸੀ ਤੁਸੀਂ ਨਵੀਂ ਸਿੱਧੂ ਹੋਣਾਂ ਨਾਲ ਵੀ ਜੁੜੇ ਫਿਰ ਸਾਡੇ ਰਿਸਪੈਕਟਡ ਸਤਿੰਦਰਪਾਲ ਸਿੱਧੂ ਹੋਣਾਂ ਨਾਲ ਵੀ ਤੁਸੀਂ ਗੱਲਬਾਤ ਕੀਤੀ ਅਤੇ ਅੱਜ ਦੇਖੋ ਤੁਸੀਂ ਸਾਹਿਬ ਨਾਲ ਹੀ ਗੱਲਬਾਤ ਕਰ ਲਈ ਸਵੇਰੇ ਅਸੀਂ ਵੀ ਕੈਨੇਡਾ ਡੇ 'ਤੇ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਕੀਤਾ ਸੀਗਾ ਸੋ ਸਵੇਰੇ ਵੀ ਅਸੀਂ 2 ਘੰਟੇ ਤੁਹਾਡੇ ਨਾਲ ਹਾਜ਼ਰ ਹੋਏ ਫਿਰ ਪੰਜਾਬੀ ਲਹਿਰ 'ਤੇ ਹਾਜ਼ਰ ਹੋਣ ਦਾ ਮੌਕਾ ਮਿਲਿਆ ਸੋ ਕਿਵੇਂ ਹੋ ਠੀਕ ਠਾਕ ਹੋ ਅੱਜ ਤਾਂ ਤੁਸੀਂ ਸਾਰੇ ਛੁੱਟੀ ਮਨਾ ਰਹੇ ਹੋ ਮੈਨੂੰ ਪਤਾ ਕਿ ਅੱਜ ਤੁਸੀਂ ਕੈਨੇਡਾ ਡੇ ਦਾ ਆਨੰਦ ਲੈ ਰਹੇ ਹੋ ਪੂਰਾ ਅਤੇ ਮੌਸਮ ਪੂਰਾ ਨਿੱਘਾ ਹੈ ਅੱਜ ਵੀ ਕੱਲ੍ਹ ਦੀ ਤਰ੍ਹਾਂ ਸੋ ਇੰਜੋਏ ਕਰੋ 905-673-33-37 ਜਿਵੇਂ ਤੁਸੀਂ ਹੁਣੇ ਭਾਅ ਜੀ ਹੁਣਾਂ ਨੇ ਗਾਣਾ ਚਲਾਇਆ ਸੀਗਾ ਕਿ ਖਾਓ ਪੀਓ ਐਸ਼ ਕਰੋ ਪਰ ਦਾਰੂ ਪੀ ਕੇ ਗੱਡੀ ਨਾ ਚਲਾਇਓ ਸੋ ਅੱਜ ਕੈਨੇਡਾ ਡੇ ਤੁਸੀਂ ਮਨਾਓ ਇੰਜੋਏ ਕਰੋ ਪਰ ਤੁਸੀਂ ਅੱਜ ਗੱਡੀ ਨਹੀਂ ਚਲਾਉਣੀ ਦਾਰੂ ਪੀ ਕੇ ਸੋ 905-673-33-37 905-673-33-37 ਗੱਲਬਾਤ ਕਰਨੀ ਹੈ ਫਰਮਾਇਸ਼ੀ ਗੀਤ ਸੰਗੀਤ ਔਰ ਕੈਨੇਡਾ ਬਾਰੇ ਗੱਲਾਂ ਬਾਤਾਂ ਚੱਲ ਰਹੀਆਂ ਸੀਗੀਆਂ ਕਿ ਤੁਸੀਂ ਕੈਨੇਡਾ ਕਦੋਂ ਆਏ ਅਤੇ ਕੈਨੇਡਾ ਬਾਰੇ ਤੁਸੀਂ ਕੀ ਸੋਚ ਵਿਚਾਰ ਰੱਖਦੇ ਹੋ ਕੈਨੇਡਾ ਬਾਰੇ ਤੁਹਾਡੀ ਕੀ ਧਾਰਨਾ ਬਣੀ ਆ ਕੈਨੇਡਾ ਨੇ ਤੁਹਾਨੂੰ ਕੀ ਦਿੱਤਾ ਅਤੇ ਜੇ ਕੋਈ ਤੁਸੀਂ ਇਸ ਤਰ੍ਹਾਂ ਦੀ ਗੱਲਬਾਤ ਕਰਨੀ ਚਾਹੁੰਦੇ ਤਾਂ ਜ਼ਰੂਰ ਆ ਜਾਓ ਕਿਉਂਕਿ ਸਵੇਰੇ ਨਵੀਂ ਵੀ ਮਾਫ਼ ਕਰਨਾ ਸ਼ਾਮੀ ਮੈਂ ਜਦੋਂ ਰੇਡੀ ਟਿਊਨ ਕੀਤਾ ਸੀਗਾ ਤਾਂ ਮੈਂ ਇਹੀ ਗੱਲਬਾਤ ਸੁਣ ਰਿਹਾ ਸੀਗਾ 6 ਵਜੇ ਤੋਂ ਬਾਅਦ ਕਿ ਬਹੁਤ ਸਾਰੀਆਂ ਅਸੀਂ ਕਈ ਵਾਰ ਐਸੀਆਂ ਧਾਰਨਾਵਾਂ ਬਣਾਈਆਂ ਹੁੰਦੀਆਂ ਜਿਹੜੀਆਂ ਅਸੀਂ ਜਿਹਦੇ ਵਿੱਚੋਂ ਕਈ ਨਾ ਆਪਣੀ ਆਦਤ ਬਣ ਗਈ ਕਿ ਅਸੀਂ ਚੰਗੀਆਂ ਚੀਜ਼ਾਂ ਵਿੱਚੋਂ ਵੀ ਬਹੁਤ ਸਾਰੀ ਨੈਗੇਟਿਵਿਟੀ ਲੱਭਣ ਲੱਗ ਜਾਂਦੇ ਹਾਂ ਸੋ ਤੁਸੀਂ ਛੋਟੀਆਂ ਚੀਜ਼ਾਂ ਵਿੱਚੋਂ ਵੀ ਪੋਜ਼ਿਟਿਵਿਟੀ ਲੱਭ ਸਕਦੇ ਹੋ ਅਤੇ ਵੱਡੀਆਂ ਚੀਜ਼ਾਂ ਵਿੱਚੋਂ ਵੀ ਤੁਸੀਂ ਨੈਗੇਟਿਵਿਟੀ ਲੱਭ ਸਕਦੇ ਹੋ ਸੋ ਇਹ ਤੁਹਾਡੇ 'ਤੇ ਹੁੰਦਾ ਕਿ ਤੁਸੀਂ ਨੈਗੇਟਿਵਿਟੀ ਦੇ ਆਦੀ ਹੋ ਜਾਂ ਪੋਜ਼ਿਟਿਵਿਟੀ ਦੇ ਸੋ ਚੰਗੀਆਂ ਗੱਲਾਂ ਕਰਦੇ ਹਾਂ ਪੋਜ਼ਿਟਿਵਿਟੀ ਦੀਆਂ ਗੱਲਾਂ ਬਾਤਾਂ ਕਰ ਰਹੇ ਹਾਂ ਤੁਸੀਂ ਕੈਨੇਡਾ ਦੀ ਗੱਲਬਾਤ ਕਰਾਂਗੇ ਸੋ ਤੁਸੀਂ ਕਦੋਂ ਆਏ ਸੀ ਕੀ ਤੁਸੀਂ ਕੈਨੇਡਾ ਬਾਰੇ ਸੋਚਦੇ ਹੋ ਸੋ ਕੋਈ ਵੀ ਤੁਸੀਂ ਗੱਲਬਾਤ ਕਰਨੀ ਆ ਤਾਂ ਤੁਸੀਂ 905-673-33-37 ਅਤੇ ਬਸ ਯਾਰ ਇੰਨਾ ਖੂਬਸੂਰਤ ਭਾਅ ਜੀ ਹੋਣਾਂ ਦਾ ਸਵੇਰੇ ਵੀ ਮੈਂ ਗੀਤ ਲਾਇਆ ਸੀਗਾ ਅਤੇ ਬਫਲੋ ਵਾਲੇ ਸਾਡੇ ਬਾਈ ਜੀ ਆ ਉਹ ਕਨੇਡਾ ਸੌਂਗ ਅਤੇ ਬਹੁਤ ਅਮੇਜ਼ਿੰਗ ਅਤੇ ਬਹੁਤ ਘੈਂਟ ਮੈਂ ਦੁਬਾਰਾ ਫਿਰ ਮੈਂ ਕਿਹਾ ਵੀ ਅੱਜ ਆਪਾਂ ਹੁਣ ਫਿਰ ਸੁਣਦੇ ਹਾਂ ਸੋ 905-673-33-37 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ ਅੱਜ ਕੈਨੇਡਾ ਦੀ ਵੀ ਗੱਲ ਜ਼ਰੂਰੀ ਆ ਪੰਜਾਬ ਦੀ ਵੀ ਗੱਲ ਜ਼ਰੂਰੀ ਨਾਲ ਨਾਲ ਕੈਨੇਡਾ ਦੀ ਵੀ ਗੱਲ ਬਹੁਤ ਜ਼ਰੂਰੀ ਕਿਉਂਕਿ ਅੱਜ ਵੀ ਕੈਨੇਡਾ ਡੇ ਆ ਸੋ ਕੈਨੇਡਾ ਡੇ 'ਤੇ ਜਿੱਥੇ ਬਾਕੀ ਗੱਲਾਂ ਬਾਤਾਂ ਆਪਾਂ ਕਰ ਰਹੇ ਹਾਂ ਉੱਥੇ 294 ਵਾਕਰ ਡਰਾਈਵ 'ਤੇ ਵੀ ਬੜੀਆਂ ਘੈਂਟ ਘੈਂਟ ਸੀਲਾਂ ਲੱਗੀਆਂ ਹੋਈਆਂ ਬੜੇ ਤੋਹਫੇ ਤੁਹਾਨੂੰ ਦਿੱਤੇ ਜਾ ਰਹੇ ਆ ਸੋ ਵੱਡੀਆਂ ਡੀਲਾਂ ਅਤੇ ਵੱਡੇ ਤੋਹਫੇ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਨਰ ਹੋ
1: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਸੰਸਾਰ ਬਿਲਕੁਲ ਕੈਨੇਡਾ ਡੇ ਵਾਲੀਆਂ ਡੀਲਾਂ ਅੱਜ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਚੱਲ ਰਹੀਆਂ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ ਸੋਫਾ ਸੈੱਟ ਦੇਖ ਰਹੇ ਹੋ ਡਾਇਨਿੰਗ ਟੇਬਲ ਦੇਖ ਰਹੇ ਹੋ ਤੇ ਗੱਡੀਆਂ ਹੁਣ ਕਮਾ ਲਓ ਰਾਈਟ ਵੇ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਦੇ ਵੱਲੋਂ ਕਿਉਂਕਿ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਤੇ ਨਾਲ ਵੱਡੇ ਵੱਡੇ ਭਾਈ ਜੀ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਹਾਈਡ੍ਰੋਲਿਕ ਬੈਡਰੂਮ ਸੈੱਟ ਚਾਹੀਦੇ ਨੇ ਡਾਇਨਿੰਗ ਟੇਬਲ ਚਾਹੀਦੇ ਨੇ ਤੁਹਾਨੂੰ ਕਾਫੀ ਟੇਬਲ ਚਾਹੀਦੇ ਨੇ ਮੈਟਰਸ ਚਾਹੀਦੇ ਨੇ ਤਾਂ ਰਾਈਟ ਵੇ ਗੱਡੀਆਂ ਕਮਾ ਲਓ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਤੇ ਨਾਲ ਦੀ ਨਾਲ ਬਾਈ ਜੀ ਪੇਟੀ ਵਾਲੇ ਬੈੱਡ ਦੀ ਗੱਲਬਾਤ ਕਰਦੇ ਹਾਂ ਸਟੋਰੇਜ ਵਾਲਾ ਬੈੱਡ ਪੇਟੀ ਵਾਲਾ ਬੈੱਡ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $700-800 ਸੀ ਪਰ ਕੈਨੇਡਾ ਡੇ ਸਪੈਸ਼ਲ ਜਿਹੜੇ ਪਰਿਵਾਰ ਰਾਈਟ ਵੇ ਸਾਡੇ ਕੋਲ ਪਹੁੰਚ ਜਾਣਗੇ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਸਿਰਫ ਸਿਰਫ ਸਿਰਫ $399 ਦਾ ਸੰਧੂ ਸਾਹਿਬ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ $399 ਦਾ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਕੈਨੇਡਾ ਡੇ ਅੱਜ ਕੁਈਨ ਸਾਈਜ਼ ਦਾ ਮੈਟਰਸ ਸੰਧੂ ਸਾਹਿਬ ਬਿਲਕੁਲ ਫ੍ਰੀ ਦਿੱਤਾ ਜਾਊਗਾ ਸੋ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਦੇ ਉੱਪਰ ਘਰ ਘਰ ਚੱਲੀ ਇੱਕੋ ਗੱਲ ਜੇ ਫਰਨੀਚਰ ਲੈਣਾ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਚੱਲ ਚੱਲ ਚੱਲ ਸੰਧੂ ਸਾਹਿਬ
0: ਕਿਆ ਬਾਤ ਆ ਜੀ 294 ਵਾਕਰ ਡਰਾਈਵ 'ਤੇ ਤੁਸੀਂ ਬਈ ਪਹੁੰਚਣਾ ਆ ਔਰ ਅਮੇਜ਼ਿੰਗ ਡੀਲਾਂ ਦਾ ਤੁਸੀਂ ਆਨੰਦ ਲੈਣਾ ਆ ਤਾਂ ਕੈਨੇਡਾ ਡੇ ਦੀਆਂ ਬੜੀਆਂ ਘੈਂਟ ਡੀਲਾਂ ਲੱਗੀਆਂ ਹੋਈਆਂ ਨੇ ਗ੍ਰੈਂਡ ਹੋਮ ਫਰਨੀਚਰ 'ਤੇ ਸੋ 905-673-33-37 905-673-33-37 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ

0: 905 673 3373 ਦੀ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਅੱਜ ਬਈ ਹੈਪੀ ਕੈਨੇਡਾ ਡੇ। ਸੋ ਅੱਜ ਕੈਨੇਡਾ ਵਾਲੇ ਦਿਨ ਸਾਨੂੰ ਪਤਾ ਕਿ ਅੱਜ ਤੁਸੀਂ ਬਈ ਇੰਜੋਏ ਕਰ ਰਹੇ ਹੋ, ਅੱਜ ਕੈਨੇਡਾ ਡੇ ਮਨਾ ਰਹੇ ਹੋ, ਅਤੇ ਤੁਸੀਂ ਕੋਈ ਵੀ ਫਰਮਾਇਸ਼ੀ ਗੀਤ ਸਿੰਗੀ ਜਾਂ ਕੋਈ ਤੁਸੀਂ ਆਪਣੀ ਕੈਨੇਡਾ ਦੀ ਕੋਈ ਸਟੋਰੀ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਬਈ ਆ ਜਾਓ। ਅੱਜ ਮੈਂ ਚਲੋ ਕਿ ਕੋਈ ਦੱਸੋ ਗੱਲਬਾਤ ਕਿ ਤੁਸੀਂ ਕਦੋਂ ਕੈਨੇਡਾ ਆਏ ਸੀ ਅਤੇ ਕੈਨੇਡਾ ਨੇ ਤੁਹਾਨੂੰ ਕਿਵੇਂ ਇੱਕ ਨਵੀਂ ਜ਼ਿੰਦਗੀ ਦਿੱਤੀ, ਕਿਵੇਂ ਫਰੀਡਮ ਆਫ ਸਪੀਚ ਅਤੇ ਫਰੀਡਮ ਆਫ ਫਾਈਨੈਂਸ਼ੀਅਲ ਦਾ ਤੁਹਾਨੂੰ ਹੱਕਦਾਰ ਬਣਾਇਆ। ਸੋ ਤੁਸੀਂ ਕੈਨੇਡਾ ਬਾਰੇ ਕੀ ਸੋਚਦੇ ਹੋ? 905 673 3373 ਅਤੇ ਹੈਪੀ ਕੈਨੇਡਾ ਡੇ ਬਈ ਸਾਰਿਆਂ ਨੂੰ ਜਿਹੜੇ ਸਾਡੇ ਨਾਲ ਹੁਣੇ ਜੁੜੇ ਨੇ, ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ। ਸਟੂਡੀਓ ਦੇ ਘੜੀ ਦੇ ਮੁਤਾਬਕ 8:23 ਹੋ ਚੁੱਕੇ ਆ, ਸੋ ਗੱਲਾਂ ਬਾਤਾਂ ਚੱਲ ਰਹੀਆਂ। ਸੋ ਹੈਪੀ ਕੈਨੇਡਾ ਡੇ 'ਤੇ ਗੱਲਬਾਤ ਕਰ ਰਹੇ ਹਾਂ ਕਿ ਕੈਨੇਡਾ ਬਾਰੇ ਤੁਸੀਂ ਕੀ ਸੋਚਦੇ ਹੋ, ਕਦੋਂ ਤੁਸੀਂ ਕੈਨੇਡਾ 'ਚ ਕੈਨੇਡਾ ਦੀ ਧਰਤੀ 'ਤੇ ਆਏ ਸੀਗੇ ਅਤੇ ਕਿੰਨਾ ਸਮਾਂ ਹੋ ਗਿਆ ਅਤੇ ਕੀ ਤੁਸੀਂ ਕੈਨੇਡਾ ਬਾਰੇ ਮਹਿਸੂਸ ਕਰਦੇ ਹੋ? 905 673 3373 905 673 3337 ਜੀ ਸਤਿ ਸ਼੍ਰੀ ਅਕਾਲ ਜੀ। ਅੰਮ੍ਰਿਤ ਸਿੰਘ ਬਾਈ ਜੀ, ਤੁਸੀਂ ਆਨਰ ਹੋ, ਕੀ ਹਾਲ ਚਾਲ?
1: ਕੀ ਹਾਲ ਭਾਜੀ?
0: ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਹੋ?
1: ਵਧੀਆ ਜੀ, ਵਧੀਆ ਭਾਈ। ਗਾਣਾ ਸੁਣਨਾ ਸੀ ਇੱਕ।
0: ਜੀ ਬਾਈ ਜੀ, ਹੁਕਮ।
1: ਵੀਰ ਸਿੰਘ ਦਾ ਗਾਣਾ ਜੀ, ਜ਼ਿੰਦਗੀ।
0: ਵੀਰ ਸਿੰਘ ਹੁਣਾਂ ਦਾ ਗਾਣਾ ਹੈ ਜ਼ਿੰਦਗੀ।
1: ਬਸ ਕੈਨੇਡਾ ਨੂੰ ਹੀ ਫੇਸ ਕਰ ਰਿਹਾ ਗਾਣਾ।
0: ਅੱਛਾ, ਤੇ ਆਪਾਂ ਜ਼ਰੂਰ ਸੁਣਦੇ ਹਾਂ ਫਿਰ ਤਾਂ। ਠੀਕ, ਕੈਨੇਡਾ ਨੂੰ ਫੇਸ ਕਰ, ਜ਼ਿੰਦਗੀ ਹੈ ਨਾ ਅੰਮ੍ਰਿਤ? ਹਾਂ ਬਿਲਕੁਲ, ਜ਼ਰੂਰ ਲਾਉਣੇ ਆ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮੱਚ। ਸੋ 905 673 3373 905 673 3377 ਦੀ ਗੱਲਾਂ ਬਾਤਾਂ ਹੋ ਰਹੀਆਂ। ਸੋ ਤੁਸੀਂ ਕੀ ਮਹਿਸੂਸ ਕਰਦੇ ਹੋ? ਤੁਸੀਂ ਕਦੋਂ ਕੈਨੇਡਾ ਆਏ ਸੀ ਅਤੇ ਕਿੰਨਾ ਸਮਾਂ ਹੋ ਗਿਆ ਅਤੇ ਕੈਨੇਡਾ ਬਾਰੇ ਤੁਹਾਡੇ ਕੀ ਵਿਚਾਰ ਆ? 905 673 3373 ਨੋ ਡਾਊਟ ਕੈਨੇਡਾ ਬੜੀ ਖੂਬਸੂਰਤ ਕੰਟਰੀ ਆ ਅਤੇ ਸਵਰਗ ਮੈਂ ਕਹੂੰਗਾ ਕਿ ਦੁਨੀਆਂ ਦਾ ਸਵਰਗ ਆ ਅਤੇ ਠੀਕ ਹੈ ਅਤੇ ਥੋੜ੍ਹਾ ਬਹੁਤਾ ਮੈਨੂੰ ਲੱਗਦਾ ਕਿ ਪਿਛਲੇ ਸਮੇਂ ਦੇ ਵਿੱਚ ਕੁਝ ਚੀਜ਼ਾਂ ਐਸੀਆਂ ਲੱਗੀਆਂ ਕਿ ਤੁਹਾਨੂੰ ਲੱਗਦਾ ਹੋਊਗਾ ਕਿ ਯਾਰ ਨਾ ਕਿਤਨੇ ਕਿਤੇ, ਪਰ ਨਹੀਂ ਇਹ ਚੀਜ਼ਾਂ ਬਿਲਕੁਲ ਮਾਇਨਾ ਨਹੀਂ ਰੱਖਦੀਆਂ। ਪਰ ਕੈਨੇਡਾ ਧਰਤੀ ਦਾ ਦੂਜਾ ਸਵਰਗ ਆ ਜਿੱਥੇ ਤੁਸੀਂ ਆਪਣੀ ਭਾਸ਼ਾ ਨੂੰ, ਆਪਣੇ ਆਪ ਨੂੰ, ਆਪਣੀ ਫੈਮਿਲੀ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਫਿਊਚਰ ਨੂੰ ਬ੍ਰਾਈਟ ਕਰ ਸਕਦੇ ਹੋ, ਔਰ ਉਹ ਵੀ ਬਹੁਤ ਇੱਜ਼ਤ ਮਾਨ ਅਤੇ ਸਤਿਕਾਰ ਦੇ ਨਾਲ। ਇਹੀ ਕੈਨੇਡਾ ਆ। ਸੋ 905 673 3373 ਜੁੜੇ ਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ।

0: 905-673-9056-73337 ਔਰ ਸਾਡੇ ਨਾਲ ਕਾਲ ਲੱਗ ਚੁੱਕੀ ਹੈ ਜੀ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਰ ਹੋਣਾਂ ਨਾਲ। ਸੋ ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
1: ਸਭੀ ਨੂੰ ਸਤਿ ਸ਼੍ਰੀ ਅਕਾਲ ਤੇ ਕੈਨੇਡਾ ਡੇ ਦੀ ਲਾਈਕ ਵਧਾਈ ਹੈ ਬਹੁਤ ਬਹੁਤ।
0: ਕੀ ਬਾਤ ਹੈ ਜੀ, ਕੈਨੇਡਾ ਡੇ, ਬਿਲਕੁਲ ਕੈਨੇਡਾ ਡੇ। ਨਾਗਪਾਲ ਸਰ, ਤੁਸੀਂ ਵਧਾਈ ਤਾਂ ਦੇਤੀ, ਪਰ ਇਹ ਵੀ ਦੱਸੋ ਤੁਸੀਂ ਆਪਣੀ ਸਟੋਰੀ ਵੀ ਸਾਂਝੀ ਕਰੋ, ਕਦੋਂ ਕੈਨੇਡਾ ਆਏ ਸੀ ਤੇ ਤੁਸੀਂ ਕੈਨੇਡਾ ਬਾਰੇ ਕੀ ਮਹਿਸੂਸ ਕਰਦੇ ਹੋ?
1: ਹਾਂਜੀ, ਲਾਈਕ ਮੈਂ 2014 ਮੈਂ ਆਇਆ ਥਾ ਐਜ਼ ਅ ਸਟੂਡੈਂਟ, ਤੋ ਫਿਰ ਮੈਨੇ ਪੜ੍ਹਾਈ ਕਰੀ, ਫਿਰ ਦੈਨ ਪੀ ਆਰ ਹੁਆ 2018 ਮੈਂ, ਫਿਰ ਬਿਜ਼ਨਸ ਇੰਡਸਟਰੀ ਮੈਂ ਗੁਸਾ ਲਾਈਕ ਹੈ ਨਾ, ਫਿਰ ਲਾਈਕ ਫਿਰ ਜਾ ਕੇ ਪਹਿਲੇ ਤੋਂ ਕਿਸੇ ਕੋਈ ਇੱਕਦਮ ਫਿਰ ਤੋਂ ਸਫਲਤਾ ਮਿਲਤੀ ਨਹੀਂ, ਰਾਈਟ? ਟਾਈਮ ਲੱਗਤਾ ਹੈ, ਇਨੀਸ਼ੀਅਲ ਈਅਰਸ ਬੜੇ ਹਾਰਡ ਥੇ, ਦੋ ਤਿੰਨ ਸਾਲ, ਫਿਰ ਪਤਾ ਲਗਾ ਕੈਸੇ ਕਰਨਾ ਹੈ। ਬਟ ਯੈਸ, ਇੱਕ ਚੀਜ਼ ਹੈ ਕਿ ਪੰਜਾਬੀ ਲੋਕੋ ਸੇ ਬਿਜ਼ਨਸ ਕਰਨਾ ਇਜ਼ ਵੈਰੀ ਗੁੱਡ।
0: ਹਾਂ,
1: ਲਾਈਕ ਮੈਨੇ ਬੜੀ ਕਮਿਊਨਿਟੀ ਸੇ ਬਿਜ਼ਨਸ ਕਰਾਇਆ ਹੈ, ਲੇਕਿਨ ਜੋ ਆਨੰਦ ਲਾਈਕ ਜੋ ਇਤਨੇ ਟੱਚ ਵਟ ਨਜ਼ਰ ਲਗੇ, ਪੋਲਾਈਟ ਹੈ, ਸਮਝਤੇ ਹੈ, ਐਂਡ ਪੋਲਾਈਟ ਹੈ, ਰਾਈਟ? ਐਗਰੈਸਿਵ ਨਹੀਂ ਹੈ, ਸਮਝਤੇ ਚੀਜ਼ ਹੋ, ਰਾਈਟ ਨਾ? ਇਟਸ ਵੈਰੀ ਗੁੱਡ ਗੁੱਡ ਟੂ ਡੂ ਬਿਜ਼ਨਸ, ਬੜਾ ਅੱਛਾ, ਬਹੁਤ ਕਮਿਊਨਿਟੀ ਸੇ ਬਿਜ਼ਨਸ ਕਰਾਇਆ ਹੈ। ਅਬ ਦੇਖੇ, ਮੈਂ ਲਾਈਕ ਔਰ ਵੀ ਰੇਡੀਓ ਸਟਾਰਟ ਕਰਤਾ, ਮੈਂ ਹਫ਼ਤੇ ਕਾ ਬੰਦ ਕਰ ਦੀ, ਸਿਰਫ 5:30 ਬੈਠ ਚੱਲ ਰਹੀ ਮਾਰੀ, ਮੈਨੇ ਕਹਾ ਨਹੀਂ ਚਾਹੀਏ, ਮੈਂ ਔਰ ਕਲਾਇੰਟਸ ਬਹੁਤ ਹੈ, ਠੀਕ ਸੇ ਜਾ ਰਹੇ, ਬਟ ਅੱਛਾ ਲਗਾ। ਅਗਰ ਮੈਂ ਇੰਡੀਆ ਮੈਂ ਹੋਤਾ ਤੋ ਫਰੀਦਾਬਾਦ ਸੇ ਹੂੰ ਮੈਂ, ਵਹਾਂ ਪੇ
0: ਜੀ
1: ਇਤਨਾ ਸਕਸੈਸਫੁਲ ਤੋ ਹੋਤੇ ਵੀ ਨਾ ਵਹਾਂ ਪੇ ਬਿਲਕੁਲ ਵੀ ਨਾ, ਬਟ ਹਾਂ ਯਹਾਂ ਪੇ ਆਏ ਕਿਸੀ ਟਾਈਮ ਪੇ ਭਗਵਾਨੀ ਕਿਰਪਾ ਰਹੀ ਤੋ ਸਹੀ ਰਸਤੇ ਪੇ ਚਲ ਰਹੇ ਹੈ।
0: ਕੀ ਬਾਤ ਹੈ! ਸੋ ਤੁਹਾਡਾ ਓਵਰਆਲ ਐਕਸਪੀਰੀਅੰਸ, ਤੁਸੀਂ ਕੈਨੇਡਾ ਬਾਰੇ ਕੀ ਕਹਿਣਾ ਚਾਹੁੰਦੇ ਕਿ ਇਹ ਦੁਨੀਆ ਤੇ ਜੰਨਤ ਹੈ ਨਾ ਵਾਕਈ?
1: ਯਾ ਅਭੀ ਅਬ ਦੇਖੋ, ਇਹ ਚੀਜ਼ ਬੜਾ ਡੁਕ ਬੜਾ ਅਜੀਬ ਕੁਐਸਚਨ ਹੈ, ਕਿਉਂਕਿ ਲਾਈਕ ਅਗਰ ਮੇਰੇ ਆਫਿਸ ਮੇਂ ਇੱਕ ਦਿਨ 15 ਕਲਾਇੰਟ ਆ ਰਹੇ ਹੈ
0: ਜੀ,
1: ਤੋ ਵੀ ਉਸ ਮੇਂ ਸੇ 10 ਟਫ ਫੇਸ ਸੇ ਗੁਜ਼ਰ ਰਹੇ ਹੈ।
0: ਹਾਂ, ਨਹੀਂ ਦੇਖੋ, ਫਾਈਨੈਂਸ਼ੀਅਲ ਚੀਜ਼ਾਂ ਤਾਂ ਹੈ, ਇਹ ਤਾਂ ਦੇਖੋ ਇਹ ਤਾਂ ਚੱਲਦੀ ਰਹਿਣੀ ਹੈ, ਇਹ ਤਾਂ ਲਾਈਫ ਪਾਰਟ ਆਫ ਲਾਈਫ ਆ, ਉੱਪਰ ਨੀਚੇ ਉਤਰਾਅ ਚੜਾਵ ਇਹ ਚੱਲਦੇ ਰਹਿਣਗੇ, ਇਹਦੇ ਵਿੱਚੋਂ ਬਹੁਤੀਆਂ ਗਲਤੀਆਂ ਸਾਡੀਆਂ ਖੁਦ ਦੀਆਂ ਆ। ਸੋ ਜੇ ਤੁਸੀਂ ਆਪਣੇ ਆਪ ਨੂੰ ਬਹੁਤ ਧਿਆਨ ਨਾਲ, ਸਮਝਦਾਰੀ ਨਾਲ ਆਪਣੀ ਫਾਈਨੈਂਸ਼ੀਅਲ ਪਲਾਨਿੰਗ ਕਰਕੇ ਚੱਲਦੇ ਹੋ ਤੇ ਫਿਰ ਤੁਸੀਂ ਬਿਲਕੁਲ ਸਹੀ ਰਹਿੰਦੇ ਹੋ। ਜਦੋਂ ਤੁਸੀਂ ਲਾਲਚ ਕਹਿੰਦੇ ਨਾ ਕਿ ਲਾਲਚ ਅੱਗੇ ਟੋਏ ਉਹ ਕੰਮ ਆ, ਸੋ ਜੇ ਤੁਸੀਂ ਐਸੀਆਂ ਚੀਜ਼ਾਂ ਕੀਤੀਆਂ ਉਹ ਤਾਂ ਫਿਰ ਤੁਹਾਡੇ ਅੱਗੇ ਆਉਣੀਆਂ ਆਉਣੀਆਂ, ਅਦਰਵਾਈਜ਼ ਜਿਹੜੇ ਆਪਣੇ ਤਰੀਕੇ ਨੂੰ ਬੜਾ ਮੇਨਟੇਨ ਕਰਕੇ ਚੱਲੇ ਉਹ ਤਾਂ ਬਿਲਕੁਲ ਵਧੀਆ ਅਜੇ ਵੀ ਜ਼ਿੰਦਗੀ ਜਿਉਂ ਰਹੇ ਆ। ਆਪਾਂ ਓਵਰਆਲ ਗੱਲਬਾਤ ਇਹ ਕਰ ਰਹੇ ਸੀਗੇ ਕਿ ਇਹ ਦੁਨੀਆ ਦੀ ਪਹਿਲੀ ਐਸੀ ਕੰਟਰੀ ਆ, ਦੁਨੀਆ ਦੇ ਵਿੱਚ ਪਹਿਲੀ ਐਸੀ ਧਰਤੀ ਆ ਜਿੱਥੋਂ ਦੇ ਐਜੂਕੇਸ਼ਨ ਸਿਸਟਮ ਦੇ ਵਿੱਚ ਤੁਹਾਡੇ ਬੱਚਿਆਂ ਨੂੰ ਇਹ ਕਿਹਾ ਜਾਂਦਾ

0: ਇਨਸਾਨੀਅਤ ਨੂੰ ਸਭ ਤੋਂ ਉੱਚਾ ਅਤੇ ਵੱਡਾ ਦਰਜਾ ਜੇ ਦਿੱਤਾ ਕਿਸੇ ਕੰਟਰੀ ਨੇ ਤਾਂ ਉਹ ਹੈ ਜੀ ਕੈਨੇਡਾ। ਸੋ ਸਾਡੇ ਨਾਲ ਭੰਦੇਰ ਸਾਹਿਬ ਵੀ ਜੁੜੇ ਹੋਏ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਨਾਲ ਦੀ ਨਾਲ ਯੂਨੀਅਨ ਗਲੋਬਲ ਐਡਵਾਈਜ਼ਰੀ ਦੇ ਮੈਸੇਜ ਤੋਂ ਬਾਅਦ ਫਿਰ ਭੰਦੇਰ ਹੋਣਾ ਵੱਲ ਚੱਲਦੇ ਹਾਂ। ਭਾਜੀ ਨੈਕਪਲ ਸਰ, ਮੈਸੇਜ ਦਈਏ ਯੂਨੀ ਗਲੋਬਲ ਐਡਵਾਈਜ਼ਰੀ ਦਾ, ਕਿੰਨੇ ਸਮੇਂ ਤੋਂ ਤੁਸੀਂ ਪਰਿਵਾਰਾਂ ਦੀ ਸੇਵਾ ਕਰ ਰਹੇ ਹੋ, ਕਿੰਨੇ ਸਮੇਂ ਤੋਂ ਤੁਸੀਂ ਐਜੂਕੇਸ਼ਨ ਕੰਸਲਟੈਂਸ ਦਾ ਕੰਮ ਕਰ ਰਹੇ ਹੋ, ਔਰ ਕਿੰਨੇ ਕੁ ਪਰਿਵਾਰਾਂ ਨੂੰ ਹੁਣ ਤੱਕ ਤੁਸੀਂ ਇਹ ਜਿਹੜੀ ਆ ਗ੍ਰਾਂਟਸ ਦਵਾ ਚੁੱਕੇ ਹੋ, ਕਿੰਨੇ ਕੁ ਪਰਿਵਾਰਾਂ ਦੀ ਹੈਲਪ ਕਰ ਚੁੱਕੇ ਹੋ?
1: ਹਮੇ ਲਾਈਕ 8 ਸਾਲ ਹੋ ਗਏ ਹੈ ਜੂਨ ਮੇ, ਐਂਡ ਲਾਈਕ ਬਹੁਤ ਜ਼ਿਆਦਾ ਲੋਕੋ ਕੋ ਅਸਿਸਟ ਕਰ ਪਾਏ ਹੈ, ਔਰ ਲਾਈਕ ਇਹ ਚੀਜ਼ ਹੈ ਕਿ ਆਪ ਲਾਈਕ ਇਸ ਮੈਸੇਜ ਸੇ ਆਪਕੀ ਜੇਬ ਸੇ ਪੈਸੇ ਹਲਕੇ ਨਹੀਂ ਹੋ ਰਹੇ, ਆਪਕੇ ਬੈਂਕ ਸੇ ਪੈਸੇ ਹਲਕੇ ਨਹੀਂ ਹੋ ਰਹੇ, ਕਮ ਨਹੀਂ ਹੋ ਰਹੇ ਹੈ, ਐਡ ਜ਼ਰੂਰ ਹੋ ਰਹੇ ਹੈ। ਤੋ ਹਮ ਵਹੀ ਕਰ ਰਹੇ ਜਿਸ ਮੇ ਲੋਕੋ ਕਾ ਫਾਇਦਾ ਹੈ। ਅਬ ਆਪਕਾ ਫਾਇਦਾ ਹਾਥੀ ਜਿਤਨਾ ਹੈ, ਹਮਾਰਾ ਫਾਇਦਾ ਚੀਟੀ ਜਿਤਨਾ, ਇਹ ਉਲਟਾ ਨਹੀਂ ਹੈ। ਤੋ ਮਤਲਬ ਆਪਕਾ ਫਾਇਦਾ ਹਾਥੀ ਜਿਤਨਾ, ਹਮਾਰਾ ਚੀਟੀ ਜਿਤਨਾ, ਲਿਖ ਕੇ ਕਹਿ ਦੋ ਗਰੰਟੀ ਸਟੈਂਪ ਲਗਾ ਕੇ, ਠੀਕ ਹੈ। ਔਰ ਬਾਕੀ ਇਸ ਮੇ ਲਾਈਕ ਆਪ 30,000-100,000 ਕੀ ਫੰਡਿੰਗ ਹਾਸਿਲ ਕਰਤੇ ਗਵਰਨਮੈਂਟ ਸੇ ਡਾਇਰੈਕਟ ਆਪਣੇ ਖਾਤੇ ਮੇ, ਆਪ ਸਕਿੱਲ ਡਿਵੈਲਪ ਕਰਤੇ, ਗਵਰਨਮੈਂਟ ਆਪਕੋ ਲਾਈਕ ਆਪ ਸਟੱਡੀ ਕਰ ਰਹੇ, ਗਵਰਨਮੈਂਟ ਆਪਕੋ ਲਿਵਿੰਗ ਐਕਸਪੈਂਸਿਸ ਕੇ ਲਈ ਫੰਡਿੰਗ ਦੇਤੀ ਹੈ, ਫੀਸ ਵੀ ਗਵਰਨਮੈਂਟ ਪੇ ਕਰ ਰਹੀ ਹੈ, ਆਪਕੋ ਫੰਡਿੰਗ ਦੇ ਰਹੀ ਹੈ, ਖਰਚਾ ਚਲਾ ਪਾਏ ਆਪ ਆਪਣਾ, ਆਪਕੇ ਖਾਤੇ ਪੈਸੇ ਡਾਲ ਰਹੀ ਗਵਰਨਮੈਂਟ 30,000-100,000 ਡਾਲਰ ਡਿਪੈਂਡਿੰਗ ਔਨ ਫੈਮਿਲੀ ਸਾਈਜ਼। ਅਗਰ ਆਪ ਮੈਰਿਡ ਹੈ ਔਰ ਮੈਰਿਡ ਵਿਦ ਕਿਡਸ ਆਪਕੋ ਅੱਛੀ ਫੰਡਿੰਗ ਮਿਲਤੀ ਹੈ, ਲੇਕਿਨ ਸਭਸੇ ਇੰਪੋਰਟੈਂਟ ਕੰਡੀਸ਼ਨ ਕਿਆ ਹੈ, ਲਾਈਕ ਅਗਰ ਆਪਕੀ ਇਨਕਮ ਕਮ ਹੈ, 2024 ਕੇ ਨੋਟਿਸ ਆਫ ਅਸੈਸਮੈਂਟ ਪੇ ਲੈਸ ਦੈਨ 70,000 ਡਾਲਰ ਹੈ, ਕਿਸਕੀ ਹੋਤੀ ਹੈ, ਵੋ ਜੋ ਸੈਲਫ ਇੰਪਲੋਇਡ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ, ਉਨ੍ਹੀਂ ਲੋਕੋ ਕੋ ਜ਼ਿਆਦਾ ਫਾਇਦਾ ਹੈ। 17 ਦਿਨ ਰਹਿ ਗਏ ਹੈ ਸਿਰਫ ਗਵਰਨਮੈਂਟ ਕੀ ਪਾਲਿਸੀ ਉਸਕੇ ਬਾਅਦ ਚੇਂਜ ਹੋ ਰਹੀ ਹੈ, ਗਵਰਨਮੈਂਟ ਗ੍ਰਾਂਟਸ ਬੰਦ ਕਰ ਰਹੀ ਹੈ, ਲੋਨ ਆਏਗਾ, ਗ੍ਰਾਂਟ ਨਹੀਂ ਆਏਗੀ। ਆਜ ਜਹਾਂ ਫੈਮਿਲੀ ਆਫ 4 ਕੋ 80,000 ਕੀ ਫੰਡਿੰਗ ਆ ਰਹੀ ਹੈ, ਉਸਮੇ ਸੇ 40,000 ਗ੍ਰਾਂਟ ਹੈ, 40,000 ਲੋਨ ਹੈ, ਜੋ ਕਿ ਆਪਸ਼ਨਲ ਹੈ ਲੋਨ, ਰਾਈਟ। ਲੇਕਿਨ ਅਗਰ ਆਪ 17 ਦਿਨ ਬਾਅਦ ਇਨਰੋਲ ਕਰੇਂਗੇ, 80,000 ਕਾ 80,000 ਹੀ ਲੋਨ ਹੈ। ਤੋ ਲੋਨ ਕੇ ਪਿੱਛੇ ਇਤਨਾ ਇੰਟਰੈਕਸ਼ਨ ਨਾ ਰੱਖੇ, ਆਪਕੇ ਸਾਰੇ ਦੋਸਤ ਇਨਰੋਲ ਹੋ ਚੁੱਕੇ, ਆਪ ਪਿੱਛੇ ਨਾ ਰਹੇ, ਕਾਲ ਕਰੇ, ਆਫਿਸ ਆਏ, ਕੱਲ ਵੀ ਮਾਰਾ ਆਫਿਸ ਓਪਨ ਹੈ, ਔਰ ਹਮਾਰੀ ਫੀਸ ਸਿਰਫ 199 or 499 ਡਾਲਰ ਹੈ, ਕਾਮ ਹੋਣੇ ਕੇ ਬਾਅਦ ਦੇਣੀ ਹੋਤੀ ਹੈ। ਲਾਸਟ ਵੀਕ 29 ਬੰਦੋ ਕੀ ਫੰਡਿੰਗ ਉਸਕੇ ਅਕਾਊਂਟ ਮੇ ਗਿਰੀ ਹੈ, ਆਜ ਵੀ 6 ਬੰਦੋ ਕੀ, ਆਜ ਮੁਝੇ ਲੱਗ ਰਹਾ ਥਾ ਆਜ ਫੰਡਿੰਗ ਲਾਈਕ ਗਵਰਨਮੈਂਟ ਆਫਿਸ ਬੰਦ ਹੋਗਾ, ਰਾਈਟ। ਆਜ ਹਮਨੇ ਜਬ ਮੈਂ ਐਂਡ ਆਫ ਦ ਡੇ ਦੇਖਾ ਤੋ 6 ਬੰਦੋ ਕੀ ਫੰਡਿੰਗ ਮੇ ਖਾਤੇ ਮੇ ਗਿਰੀ ਥੀ, ਆਜ ਵੀ ਲੱਗਤਾ ਗਵਰਨਮੈਂਟ ਕਾਮ ਕਰ ਰਹੀ ਥੀ ਪੀਛੇ ਸੇ, ਰਾਈਟ। ਇਹ ਚੀਜ਼ ਹੈ, ਆਪ ਐਨਰੋਲ ਕਰੇ, ਇਸ ਓਪਰਚੁਨਿਟੀ ਕੋ ਮਿਸ ਨਾ ਕਰੇ, ਪੈਸੇ ਆਪਨੇ ਜੋ ਛੋਟੀ ਸੀ ਮਾਰੀ ਪੀਛੇ ਕਾਮ ਹੋਣੇ ਕੇ ਬਾਅਦ ਦੇਣੀ ਹੈ। 8 ਸਾਲ ਸੇ ਬਿਜ਼ਨਸ ਮੇ, ਪ੍ਰੋਪਰ ਆਫਿਸ ਹੈ ਜੀ, ਕਈ ਬਾਹਰ ਕੈਫੇ ਮੇ ਨਹੀਂ ਮਿਲਤੇ ਹਮ, ਕੋਈ ਮਿੱਠੀ ਬਾਤੇ ਨਹੀਂ ਹੈ, ਕਾਮ ਹੋਣੇ ਕੇ ਬਾਅਦ ਪੈਸੇ ਦੇਣੇ ਹੈ, ਇਤਨੇ ਲੋਕੋ ਕੋ ਹਮ ਆਲਰੇਡੀ ਅਸਿਸਟ ਕਰ ਚੁੱਕੇ ਹੈ, ਆਸਾਨ ਸੇ ਕੋਰਸ ਕਰਨੇ ਹੈ ਆਪਨੇ, ਹਮਾਰੇ ਅੰਕਲ ਆਂਟੀ ਨੇ ਆਸਾਨ ਸੇ ਕੋਰਸ ਕਰਨੇ ਹੈ, ਫੁੱਲੀ ਆਨਲਾਈਨ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, 3 ਘੰਟੇ ਆਪਣੇ ਆਨਲਾਈਨ ਰਹਿਣਾ ਹੈ, ਅਟੈਂਡੈਂਸ ਲਾਈਕ ਮੈਂਡੇਟਰੀ ਹੈ 75%, ਔਰ ਆਪ ਸਿੱਖ ਵੀ ਰਹੇ ਹੈ ਅਕਾਊਂਟਿੰਗ ਮੈਨੇਜਮੈਂਟ, ਫੰਡਿੰਗ ਵੀ ਹਾਸਲ ਕਰਤੇ ਮੇਰੇ ਨਹੀਂ ਆਪਣੇ ਅਕਾਊਂਟ ਮੇ, ਜਬ ਗਵਰਨਮੈਂਟ ਇਤਨੀ ਚੀਜ਼ੋ ਮੇ ਪੈਸਾ ਇਨਵੈਸਟ ਕਰਤੀ ਹੈ, ਚਾਹੇ ਇਨਫਰਾਸਟ੍ਰਕਚਰ ਹੈ, ਹੈਲਥ ਕੇਅਰ ਹੈ, ਫੋਰਨ ਏਡ ਮੇ ਬਿਲੀਅਨ ਆਫ ਡਾਲਰ, ਡੈਂਟਲ ਇੰਸ਼ੋਰੈਂਸ, ਯੇ ਵੋ, ਆਪਣੀ ਰੇਲਗਾੜੀ ਬਣਾ ਰਹੇ ਐਲਟੋ ਨਾਮ ਕੀ 90 ਬਿਲੀਅਨ ਡਾਲਰ ਲਗਾ ਕੇ, ਉਹ ਪਤਾ ਨਹੀਂ ਕੌਣ ਬੈਠੇਗਾ ਉਸਮੇ, ਬਟ ਲੇਕਿਨ ਜਬ ਗਵਰਨਮੈਂਟ ਚੀਜ਼ੋ ਮੇ ਇਨਵੈਸਟ ਕਰ ਰਹੀ, ਗਵਰਨਮੈਂਟ ਐਜੂਕੇਸ਼ਨ ਇਨਵੈਸਟ ਕਰਤੀ ਹੈ, ਅਪਰਚੁਨਿਟੀ ਕੋ ਮਿਸ ਨਾ ਕਰੇ, ਕਾਲ ਆਪ ਹਮੇ ਅਭੀ ਵੀ ਕਰ ਸਕਤੇ ਹੈ, 437-264-31-75, 437-264-31-75, 437-264-31-75, ਕਾਲ ਕਰੇ, ਐਸਟੀਮੇਟ ਲੇ, ਆਫਿਸ ਆਏ, PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਆਪ ਹੈ, ਆਪ ਐਲੀਜੀਬਲ ਹੋ ਸਕਤੇ ਹੈ ਇਸਕੇ ਲੀਏ, ਫੰਡਿੰਗ ਕੋ ਮਿਸ ਨਾ ਕਰੇ, 437-264-31-75, 437-264-31-75, 437-264-31-75।
0: ਸੋ ਨਾਲ ਦੀ ਨਾਲ ਇਹ ਵੀ ਦੱਸੋ ਕਿ ਤੁਹਾਡੀ ਫੀਸ ਕਿੰਨੀ ਆ, ਔਰ ਜਿਹੜੀ ਫੰਡਿੰਗ ਆ ਜੇ ਉਹ ਸਿੱਧੀ ਤੁਹਾਡੇ ਅਕਾਊਂਟ ਦੇ ਵਿੱਚ ਆਊਗੀ ਜਾਂ ਕਲਾਇੰਟ ਦੇ ਅਕਾਊਂਟ ਦੇ ਵਿੱਚ ਆਊਗੀ?
1: ਹਮ ਸਿਰਫ ਇੱਕ ਜ਼ਰੀਆ ਹੈ ਇਸ ਮੇ, ਔਰ ਕੋਈ ਏਜ ਲਿਮਿਟ ਨਹੀਂ ਹੈ, ਕਲਾਇੰਟ ਹਮਾਰੇ 75K ਵੀ ਹੈ, 30 ਈਅਰਸ ਕੇ ਵੀ ਹੈ, ਪੈਨਸ਼ਨ ਵਾਲੇ ਵੀ ਕਲਾਇੰਟਸ ਹੈ, ਫੰਡਿੰਗ ਸਿੱਧਾ ਕਲਾਇੰਟ ਕੇ ਅਕਾਊਂਟ ਮੇ ਜਾਤੀ ਹੈ, ਹਮਾਰੇ ਪਾਸ ਕੁਛ ਨਹੀਂ ਆਤਾ। ਆਜ ਹਮ ਪੂਰੀ ਲਿਸਟ ਬਣਾ ਰਹੇ ਥੇ, ਆਜ ਨਾ ਥੋੜਾ ਰਸ਼ ਕਮ ਥਾ, ਤੋ ਹਮੇ ਆਪ ਟਾਈਮ ਮਿਲਾ ਕਿ ਭਈ ਅਬ ਆਗੇ ਕੈਸੇ 17 ਦਿਨ ਬਾਅਦ ਕੇ ਅਲੱਗ ਸਕਿੱਟ ਬਣੇਗੀ, ਰਾਈਟ, ਕਿ ਲੋ ਐਜੂਕੇਸ਼ਨ ਲੋਨ, ਐਜੂਕੇਸ਼ਨ ਲੋਨ, ਅਭੀ ਬਣ ਗਈ ਗ੍ਰਾਂਟ, ਗ੍ਰਾਂਟ ਤੁਮਨੇ ਉਸ ਪਰ ਕਾਮ ਕਰਾ, ਤੁਮਨੇ ਉਸ ਪਰ ਵੀ ਕਾਮ ਕਰਨਾ, ਕਿਤੇ ਬੰਦਾ ਸਭ ਨੇ ਪੈਸੇ ਫੀਸ ਮੰਗਣੀ ਹੈ, ਇਹ 110 ਬੰਦਾ ਫੀਸ ਮੰਗਣੀ ਹਮਨੇ ਅਭੀ, ਜੋ ਹਮਨੇ $200 ਮੰਗਣੇ ਅਭੀ ਲੋਕੋ ਸੇ, ਤੋ ਮਤਲਬ ਫੀਸ ਆਪ ਲੋਕੋ ਨੇ ਬਾਅਦ ਮੇ ਦੇਣੀ, ਫੰਡਿੰਗ ਆਪਕੇ ਖਾਤੋਂ ਮੇ ਆਤੀ ਹੈ, ਹਮਾਰੇ ਪਾਸ ਨਹੀਂ ਆਤੀ, ਆਪਨੇ ਆਪਣੀ ਇਮਾਨਦਾਰੀ ਸੇ ਦੇਣੀ ਹੈ, ਆਜ ਆਪ ਜੁਆਇਨ ਕਰਤੇ ਹੈ ਕੋਰਸ, ਆਜ ਕਰਤੇ ਹੈ ਤੋ ਕੱਲ ਆਪਕੇ ਅਕਾਊਂਟ ਮੇ ਫੰਡਿੰਗ ਨਹੀਂ ਆਏਗੀ, 90 ਦਿਨ ਕੇ ਬਾਅਦ ਆਏਗੀ, 60 ਦਿਨ ਕੇ ਬਾਅਦ ਆਏਗੀ, ਤੋ ਕੋਈ ਕੈਚ ਨਹੀਂ ਹੈ, ਕਾਲ ਕਰੇ, ਕੁਛ ਹਿਡਨ ਨਹੀਂ ਹੈ, 437-264-31-75।
0: ਇੱਕ ਵਾਰ ਨੰਬਰ ਫੇਰ ਦੇ ਦਿਓ ਜੀ, ਉਹ ਨਾਲ ਦੀ ਨਾਲ ਜਾਂਦੇ ਜਾਂਦੇ ਇਹ ਵੀ ਦੱਸ ਦਿਓ ਜੇ ਫੈਮਿਲੀ ਆਫ

0: ਲਾਈਫ ਦੀ ਆਪਾਂ ਗੱਲ ਕਰਦੇ ਹਾਂ, ਦੋ ਬੱਚੇ ਹਸਬੈਂਡ ਵਾਈਫ ਆ, ਤੇ ਕਿੰਨੀ ਕੁ ਫੰਡਿੰਗ ਮਿਨੀਮਮ ਬਣ ਜਾਂਦੀ ਹੈ?
1: ਫੈਮਿਲੀ ਫਾਈਵ ਕੋ ਲਾਈਕ ਬਹੁਤ ਅੱਛੀ ਫੰਡਿੰਗ ਮਿਲਤੀ ਹੈ, ਉਸਮੇ ਸੇ 100,000 ਬਣ ਜਾਤਾ ਹੈ ਉਨ ਲੋਗੋ ਕਾ, ਉਨਕੇ ਅਕਾਊਂਟ ਮੇ ਸੀਧਾ ਆਤਾ ਹੈ, ਦੋ ਇੰਸਟਾਲਮੈਂਟ ਮੇ ਗਵਰਨਮੈਂਟ ਸੇ ਡਾਇਰੈਕਟ, ਉਸਮੇ ਸੇ $50,000 ਸਟਾਰ ਮਾਰ ਕੇ ਕਹਿ ਰਹਾ ਹੂੰ, ਆਜ ਕੀ ਡੇਟ ਮੇ $50,000 ਗ੍ਰਾਂਟ ਹੈ ਟੈਕਸ ਫ੍ਰੀ, ਰੈਸਟ $50,000
0: ਆਪਾਂ ਇੱਕ ਸਾਲ ਦੀ ਗੱਲ ਕਰ ਰਹੇ ਹਾਂ, ਦੋ ਸਾਲ ਦੀ?
1: ਇੱਕ ਸਾਲ ਕੇ ਪ੍ਰੋਗਰਾਮ ਕੇ ਲੀਏ,
0: ਇੱਕ ਸਾਲ ਦੇ ਪ੍ਰੋਗਰਾਮ ਚ $50,000 ਗ੍ਰਾਂਟ ਬਣ ਸਕਦੀ ਹੈ?
1: ਬਣਤੀ ਹੈ, ਯੇ ਵੋ ਟ੍ਰੇਡਿੰਗ ਨਹੀਂ ਹੈ, ਆਪ ਜੀਤ ਸਕਤੇ ਹੈ, ਆਪ ਇਤਨਾ ਜੀਤ ਸਕਤੇ ਹੈ, ਯੇ ਐਸਾ ਕੁਛ ਨਹੀਂ ਹੈ ਜੀ, ਬਣਤੀ ਹੈ। ਆਫਿਸ ਆਏ, ਜਿਤਨੇ ਕੇਸ ਦੇਖਨੇ ਦੇਖੇ, ਫੰਡਿੰਗ ਹਾਸਿਲ ਕਰੇ, ਸਾਥ ਮੇ ਸਕਿੱਲ ਹਾਸਿਲ ਕਰੇ।
0: ਸੋ ਬਿਲਕੁਲ ਜੀ, ਤੁਸੀਂ ਨੰਬਰ ਇੱਕ ਵਾਰ ਫੇਰ ਦੇ ਦਿਓ, ਇੱਕ ਵਾਰ ਨਹੀਂ ਤਿੰਨ ਵਾਰ ਦੇ ਦਿਓ, ਤਾਂ ਕਿ ਆਰਾਮ ਨਾਲ ਨੰਬਰ ਨੋਟ ਕੀਤਾ ਜਾ ਸਕੇ।
1: ਬਿਲਕੁਲ ਜੀ, 4637264 3745। ਆਪ ਹਮੇ ਅਭੀ ਕਾਲ ਕਰੇ, ਐਸਟੀਮੇਟ ਲੇ, ਹਮਾਰੇ ਆਫਿਸ ਆਏ, ਆਪਕਾ ਇਸਮੇ ਅੱਛਾ ਬੈਨੀਫਿਟ, ਆਪਕੇ ਸਾਰੇ ਫ੍ਰੈਂਡਸ ਆਲਰੇਡੀ ਐਨਰੋਲ ਹੋ ਚੁੱਕੇ ਹੈ। ਕੁਛ ਲੋਕ ਨਾ ਸ਼ੇਅਰ ਨਹੀਂ ਕਰਤੇ, ਆਪਸ ਮੇ ਬਤਾਤੇ ਨਹੀਂ ਫ੍ਰੈਂਡਸ ਕੋ, ਜੋ ਅੱਛਾ ਕੰਮ ਹੋ ਜਾਤਾ ਰਾਈਟ, ਕੁਛ ਲੋਕ ਅੱਛੀ ਚੀਜ਼ ਬਤਾਤੇ ਹੈ, ਕੁਛ ਲੋਕ ਆਪਣੇ ਤੱਕ ਹੀ ਰੱਖਤੇ ਹੈ, ਤੋ ਇਸ ਲਈ ਆਪ ਇਸ ਮਿਸ ਨਾ ਕਰੇ। 437-264-3175
0: 4372643745 ਯੂਨੀ ਗਲੋਬਲ ਐਡਵਾਈਜ਼ਰੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮੱਚ। ਸੋ 905-673-3337 9056-73-3337 ਦੀ ਗੱਲਾਂ ਬਾਤਾਂ ਹੋ ਰਹੀਆਂ ਨੇ, ਸਾਡੇ ਨਾਲ ਪੰਧੀਰ ਸਾਹਿਬ ਵੀ ਜੁੜੇ ਹੋਏ ਆ, ਪਰ 905-673-3337 ਮੈਂ ਇੱਕ ਮੈਸੇਜ ਲੈ ਕੇ ਉਸ ਤੋਂ ਬਾਅਦ ਪੰਧੀਰ ਸਾਹਿਬ ਆਉਣਾ, ਤਾਂ ਤੁਹਾਨੂੰ ਬੜਾ ਹੀ ਖੂਬਸੂਰਤ ਅੱਜ ਕੈਨੇਡਾ ਡੇ ਆ, ਅਤੇ ਅੱਜ ਤੁਹਾਡੇ ਕੰਨਾਂ ਦੇ ਵਿੱਚ ਨਾ ਕੁਛ ਮਿੱਠੀ ਚਾਸ਼ਨੀ ਪਾਉਣੇ ਆ, ਖੂਬਸੂਰਤ ਸੁਰਾਂ ਦੇ ਨਾਲ ਭਿੱਜੀ ਹੋਈ ਆਵਾਜ਼ ਅੱਜ ਕਹਿੰਦੇ ਆ ਪੰਧੀਰ ਸਾਹਿਬ ਨੂੰ, ਕੁਛ ਵਧੀਆ ਸੁਣਾਓ ਤਾਂ ਕਿ ਸਾਡਾ ਵੀ ਕੈਨੇਡਾ ਡੇ ਬਣ ਜੇ। ਸੋ 905-673-3337 ਨਾਨਕ ਰੈਨੋਵੇਸ਼ਨ ਦਾ ਤੁਹਾਨੂੰ ਸੁਨੇਹਾ ਦੇ ਦਈਏ।
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ, ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ, ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ, ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਦੇਖੇ ਜਿੱਥੇ ਜਿੱਥੇ ਰਹਿ ਕੇ ਆਇਆ, ਨਾਲ ਦਿਲਾਂ ਨੂੰ ਲੈ ਕੇ ਆਇਆ, ਅੱਖਾਂ ਭਰ ਕੇ ਤੁਰਿਆ ਸੀ ਮੈਂ ਪਾਣੀ ਦੇ ਨਾਲ ਵਹਿ ਕੇ ਆਇਆ, ਸੋ ਜਿਸ ਜਿਸ ਰਾਹ ਤੋਂ ਲੰਘਿਆ ਹੈ ਉਹ, ਹਰ ਇੱਕ ਪੈੜ 'ਤੇ ਬਹਿ ਕੇ ਆਇਆ, ਅਤੇ ਬਹੁਤ ਪੜਾਅ ਨੇ ਜ਼ਿੰਦਗੀ ਦੇ, ਮੈਂ ਹਰ ਪੜਾਅ 'ਤੇ ਰਹਿ ਕੇ ਆਇਆ, ਮੈਂ ਹਰ ਪੜਾਅ 'ਤੇ ਰਹਿ ਕੇ ਆਇਆ। ਸੋ 905-673-3337 ਸਿੰਘ ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਔਰ ਸਾਡੇ ਨਾਲ ਪੰਧੀਰ ਸਾਹਿਬ ਜੁੜੇ ਹੋਏ ਨੇ। ਪੰਧੀਰ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
3: ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਬਹੁਤ ਬਹੁਤ ਪਿਆਰ ਸਤਿਕਾਰ ਜੀ।
0: ਪੰਧੀਰ ਸਾਹਿਬ, ਅੱਜ ਪਹਿਲਾਂ ਸਭ ਤੋਂ ਤਾਂ ਸੁਣਨ ਵਾਲੇ ਸਰੋਤਿਆਂ ਨੂੰ ਔਰ ਤੁਹਾਨੂੰ ਵੀ ਹੈਪੀ ਕੈਨੇਡਾ ਡੇ, ਸੋ ਕੈਨੇਡਾ ਦੀ ਬਹੁਤ ਮੁਬਾਰਕਬਾਦ।
3: ਹੈਪੀ ਕੈਨੇਡਾ ਡੇ ਜੀ, ਸਾਰਿਆਂ ਨੂੰ ਹੈਪੀ ਕੈਨੇਡਾ ਡੇ ਜੀ।
0: ਔਰ ਤੁਹਾਡੇ ਤੋਂ ਅਸੀਂ ਖੂਬਸੂਰਤ ਕੁਝ ਸੁਣਨ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਸਾਨੂੰ ਦੱਸੋ ਕਿ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਕੈਨੇਡਾ ਦੀ ਧਰਤੀ 'ਤੇ, ਅਤੇ ਤੁਸੀਂ ਕੀ ਕੈਨੇਡਾ ਬਾਰੇ ਸੋਚਦੇ ਹੋ?
3: ਮੈਨੂੰ 4 ਸਾਲ ਹੋ ਗਏ ਕੈਨੇਡਾ ਆਏ ਨੂੰ ਜੀ।
0: 4 ਸਾਲ?
3: ਹਾਂਜੀ, ਜ਼ਿਆਦਾ ਟਾਈਮ ਨਹੀਂ ਹੋਇਆ।
0: ਓਕੇ, ਸੋ ਤੁਸੀਂ ਡਾਇਰੈਕਟ ਇੰਡੀਆ ਭਾਰਤ ਤੋਂ ਆਏ ਜਾਂ?
3: ਪੰਜਾਬ ਤੋਂ
0: ਆਏ। ਓਕੇ, ਨਹੀਂ ਮੈਂ ਕਿਹਾ ਕਿਉਂਕਿ ਅਸੀਂ ਬਹੁਤ ਸਵੇਰ ਦਾ ਮੈਂ ਪ੍ਰੋਗਰਾਮ ਕੀਤਾ ਸੀ, ਤੇ ਬਹੁਤ ਸਾਰੇ ਦੋਸਤ, ਕੋਈ ਬਹਿਰੀਨ ਤੋਂ ਆਇਆ, ਕੋਈ ਇੰਗਲੈਂਡ ਤੋਂ ਆਇਆ, ਕੋਈ ਕਿਸੇ ਦੇਸ਼ ਵਿੱਚ ਰਹਿ ਕੇ ਆਇਆ, ਸੋ ਤੁਸੀਂ ਸਿੱਧੇ ਪੰਜਾਬ ਦੀ ਧਰਤੀ ਤੋਂ ਲੈਂਡ ਹੋਏ, ਪਰ ਤੁਸੀਂ ਤਾਂ ਹਜੇ ਪਲੇਠੇ ਹੀ ਹੋ, ਨਵੇਂ ਹੋ ਹਜੇ।
3: ਪਲੇਠੇ ਬਿਲਕੁਲ ਨਵੇਂ ਜੀ, ਬ੍ਰਾਂਡ ਨਿਊ, ਪਰ ਬਹੁਤ ਅੱਛੀ ਕੰਟਰੀ ਹੈ, ਬੜੀ ਖੂਬਸੂਰਤ ਹੈ, ਜਿਹੜਾ ਕੰਮ ਕਰਨ ਵਾਲਾ ਬੰਦਾ ਮਿਹਨਤ ਕਸ਼ ਲਈ ਬਹੁਤ ਵਧੀਆ ਜੀ, ਜਿਹਨੇ ਹੁਣ
0: ਕੁਛ ਲਿਆਓ ਫਿਰ ਸੁਰਾਂ ਦੀਆਂ ਪਟਾਰੀਆਂ ਖੋਲੀ।
3: ਹੈਪੀ ਕੈਨੇਡਾ ਡੇ, ਕੈਨੇਡਾ ਡੇ ਦੀ ਗੱਲ ਹੋਵੇ, ਕੈਨੇਡਾ ਦੀ ਤੇ ਕੈਨੇਡਾ ਦੀ ਹੀ ਗੱਲ ਕਰਨੀ ਆਪਣੀ ਬਣਦੀ ਹੈ ਜੀ, ਮੌਕੇ ਦੀ ਗੱਲ
0: ਜੀ।
3: ਹਰਜੀਤ ਬਾਜਵਾ ਸਾਹਿਬ ਤੋਂ ਲਿਖਾਇਆ ਸੀ ਗੀਤ, ਉਹਨਾਂ ਨੇ ਅੱਜ ਅਸੀਂ ਪੇਸ਼ ਵੀ ਕਰਕੇ ਆਏ, ਜਿਹੜਾ ਮੰਦਿਰ ਹੈ ਜੀ ਉੱਥੇ ਪ੍ਰੋਗਰਾਮ ਸੀਗਾ, ਉਹੀ ਤੁਹਾਨੂੰ ਸਰੋਤਿਆਂ ਨੂੰ ਸੁਣਾਉਂਦੇ ਹਾਂ ਜੀ। ਅਸੀਂ ਖੈਰ ਕੈਨੇਡਾ ਦੀ ਮੰਗਦੇ ਹਾਂ, ਜਿਹਨੇ ਕਰ ਦਿੱਤਾ ਚਮਕਾਰ ਦਿੱਤਾ, ਜਿਹਨੇ ਬੰਗਲੇ ਗੱਡੀਆਂ ਐਸ਼ ਦਿੱਤੀ, ਜਿਹਨੇ ਰਜਮਾ ਪਿਆਰ ਸਤਿਕਾਰ ਦਿੱਤਾ, ਜੀ ਜੀ ਤੂੰ ਸਾਲ ਕਰੋੜਾ ਜੀ, ਹਰ ਇੱਕ ਦਾ ਜੀਵਨ ਸਵਾਰ ਦਿੱਤਾ, ਮੇਰਾ ਦੇਸ਼ ਏ ਕਨੇਡਾ ਰਹੇ ਖੁਸ਼ ਤੇ ਆਬਾਦ, ਸਾਰੇ ਧਰਮਾਂ ਦਾ ਇਹ ਗੁਲਦਸਤਾ ਜਨਾਬ ਹਿੰਦੂ

ਥਾਂ ਥਾਂ ਉੱਤੇ ਚਰਚ ਤੇ ਬਣੇ ਗੁਰੂ ਦੁਆਰੇ, ਮਸਜਿਦਾਂ ਅਤੇ ਮੰਦਿਰ ਵੀ ਲੱਗਦੇ ਪਿਆਰੇ, ਡਗਾ ਟੋਲੀ

0: ਹੈਲੋ ਜੀ,
1: ਕਿਆ ਬਾਤ ਹੈ ਜੀ, ਕਿਆ ਬਾਤ ਹੈ,
0: ਪਹਿਲਾਂ ਰਹਿਣਾ ਜੇ
1: ਕਹੋ। ਆਜੋ ਆਜੋ ਸਰ, ਆਜੋ ਆਜੋ, ਇਸ ਤਾਂ ਮੈਂ ਤਾਂ ਗੁਆਚ ਗਿਆ ਸੀ ਤੁਹਾਡੀ ਆਵਾਜ਼ ਦੇ ਵਿੱਚ, ਮੈਂ ਤਾਂ ਤੁਹਾਡਾ ਆਸ਼ਿਕ ਹਾਂ ਤੁਹਾਡੀ ਆਵਾਜ਼ ਦਾ।
0: ਜਿੱਤਾ ਹਰ ਜੀਤ ਬਾਜ ਵੇਨੂੰ ਇਹਨੇ ਮਾਣ ਤਾਣ,
1: ਕਿਆ ਬਾਤ,
0: ਹਰਜੀਤ ਬਾਜ ਵੇਨੂੰ ਜਿੱਤਾ ਇਹਨੇ ਬੜਾ ਮਾਣ ਤਾਣ, ਚੰਗੇ ਦੋਸਤ ਵੀ ਦਿੱਤੇ ਚੰਗਾ ਮਾਨ ਸਨਮਾਨ।

0: ਅੱਜ ਕਨੇਡਾ ਦੇ ਤੇ ਵੇਖੋ ਹਰ ਕੋਈ ਨੱਚਦਾ, ਮੇਰਾ ਦੇਸ਼ ਏ ਕਨੇਡਾ ਯਾਰੋ ਰਹੇ ਵਸਦਾ, ਸੋਹਣਾ ਦੇਸ਼ ਏ ਕਨੇਡਾ ਸਦਾ ਰਹੇ ਵਸਦਾ, ਮੇਰਾ ਦੇਸ਼ ਏ ਕਨੇਡਾ ਸਦਾ ਰਹੇ ਵਸਦਾ, ਸਾਰੇ ਧਰਮਾਂ ਦਾ ਇਹ
1: ਕਿਆ ਬਾਤ ਹੈ, ਕਿਆ ਬਾਤ ਹੈ ਜੀ, ਬਹੁਤ ਖੂਬ, ਬਹੁਤ ਖੂਬ ਪਨੀਰ ਸਾਹਿਬ, ਹਮੇਸ਼ਾ ਦੀ ਤਰ੍ਹਾਂ। ਸੋ ਬਹੁਤ ਸ਼ੁਕਰੀਆ ਪਨੀਰ ਸਾਹਿਬ, ਥੈਂਕ ਯੂ ਸੋ ਮਚ, ਬਹੁਤ ਖੂਬਸੂਰਤ ਆਵਾਜ਼ ਦੇ ਮਾਲਕ ਹੋ ਤੁਸੀਂ। ਅਤੇ ਪਨੀਰ ਸਾਹਿਬ, ਮੈਂ ਤੁਸੀਂ ਇੱਕ ਮਿੰਟ ਹੋਲਡ ਰੱਖਿਓ, ਆਪਾਂ ਨੂੰ ਬਹੁਤ ਸਾਰੇ ਦੋਸਤ ਮਿੱਤਰ ਸੱਜਣ ਸੁਣ ਰਹੇ ਆ। ਇੱਕ ਵਾਰੀ ਤੁਸੀਂ, ਮੈਂ ਨਾ ਬਹੁਤ ਸਾਰੇ ਮੇਲਿਆਂ ਦੇ ਵਿੱਚ, ਬਹੁਤ ਸਾਰੇ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਦਾ, ਬਹੁਤ ਸਾਰੇ ਈਵੈਂਟਸ ਦੇ ਵਿੱਚ ਜਾਂਦਾ, ਅਤੇ ਉੱਥੇ ਕਈ ਵਾਰ ਮੈਨੂੰ ਐਸੀਆਂ ਆਵਾਜ਼ਾਂ ਸੁਣਨ ਨੂੰ ਮਿਲਦੀਆਂ ਜਿਹੜੀਆਂ ਨੂੰ ਮੈਂ ਕਹਿ ਸਕਦਾ ਕਿ ਤੁਸੀਂ ਬਹੁਤ ਆਵਾਜ਼ਾਂ, ਬਹੁਤ ਸਾਰੇ ਦੋਸਤਾਂ ਨੇ ਤੁਹਾਨੂੰ ਸੁਣ ਲਿਆ ਹੁਣ। ਸੋ ਕੋਈ ਵੀ ਆਪਣੇ ਫੰਕਸ਼ਨ ਈਵੈਂਟ ਦੇ ਵਿੱਚ ਕੋਈ ਪੰਧੇਰ ਸਾਹਿਬ ਉਹਨਾਂ ਨੂੰ ਗਵਾਉਣਾ ਚਾਹੁੰਦਾ ਯਾਰ, ਮਤਲਬ ਐਸੀ ਖੂਬਸੂਰਤ ਆਵਾਜ਼, ਹਜ਼ਾਰਾਂ ਆਵਾਜ਼ਾਂ ਨਾਲ ਉਹਨੂੰ ਸੁਣੇ। ਅੱਜ ਕੱਲ੍ਹ ਤਾਂ ਯਾਰ ਕੋਈ ਵੀ ਟੇਢੇ ਵਿੰਗੀ ਜੀ ਟਿਊਨ ਲਾ ਕੇ ਤਾਂ ਕਹੂਗਾ ਵੀ ਮੈਂ ਸਿੰਗਰ ਬਣ ਗਿਆ। ਜੇ ਐਸੀ ਆਵਾਜ਼ ਨੂੰ ਕੋਈ ਆਪਣੀ ਪਾਰਟੀ ਦੇ ਵਿੱਚ, ਆਪਣਾ ਈਵੈਂਟ ਦੇ ਵਿੱਚ, ਤੁਹਾਡਾ ਕੋਈ ਫੰਕਸ਼ਨ ਆ, ਤੁਸੀਂ ਇੱਕ ਵਧੀਆ ਗਾਇਕ ਦੀ ਭਾਲ ਦੇ ਵਿੱਚ ਸੀ, ਤਾਂ ਤੁਸੀਂ ਪੰਧੇਰ ਸਾਹਿਬ ਉਹਨਾਂ ਨੂੰ ਸੁਣੋ ਅਤੇ ਦੇਖੋ ਤੁਹਾਡੇ ਕਿਵੇਂ ਈਵੈਂਟਸ ਨੂੰ ਚਾਰ ਚੰਦ ਲਾ ਦੇਣੇ। ਮੈਂ ਬਹੁਤ ਸਾਰੇ ਈਵੈਂਟਾਂ 'ਤੇ ਜਾਂਦਾ ਅਤੇ ਮੈਂ ਉੱਥੇ ਜਾ ਕੇ ਜਦੋਂ ਸੁਣਦਾ ਨਾ ਇੱਧਰਲੇ ਉੱਧਰਲੇ ਗਾਇਕ, ਤਾਂ ਯਾਰ ਮੈਨੂੰ ਲੱਗਦਾ ਕਿ ਯਾਰ ਕਾਸ਼ ਕਿਤੇ ਇੱਥੇ ਪੰਧੇਰ ਸਾਹਿਬ ਹੁੰਦੇ ਨਾ, ਅਤੇ ਮਹਿਫਲ ਲੱਗ ਜਾਣੀ ਸੀਗੀ। ਅਤੇ ਪੰਧੇਰ ਸਾਹਿਬ ਇੱਕ ਵਾਰੀ ਨੰਬਰ ਦੇ ਦਿਉ ਤਾਂ ਕਿ ਜਿਨ੍ਹਾਂ ਨੇ ਆਪਣੇ ਈਵੈਂਟਸ ਕਰਾਉਣੇ ਆ, ਪ੍ਰੋਗਰਾਮ ਕਰਾਉਣੇ ਆ, ਅਤੇ ਤੁਹਾਡੇ ਨਾਲ ਰਾਬਤਾ ਕਰ ਸਕਣ, ਅਤੇ ਅਸਲੀ ਗਾਇਕੀ ਕੀ ਹੁੰਦੀ ਹੈ ਉਹ ਸੁਣ ਸਕਣ। ਪੰਧੇਰ ਸਾਹਿਬ ਦਿਓ ਮਾੜਾ ਜਿਹਾ ਨੰਬਰ।
0: ਥੈਂਕ ਯੂ ਸੰਧੂ ਸਾਹਿਬ, ਤੁਸੀਂ ਇੰਨਾ ਪਿਆਰ ਸਤਿਕਾਰ ਦਿੰਦੇ ਹੋ। ਬਾਕੀ ਉਹ ਗੁਰਬਾਣੀ ਕਹਿੰਦੀ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਮੇਰੇ ਨਾਲ ਸਾਰੇ ਚੰਗੇ ਨੇ ਜੀ, ਸਾਰੇ ਪਿਆਰ ਵਾਲੇ ਨੇ, ਤੇ ਮੈਂ ਤੁਹਾਡਾ ਸਤਿਕਾਰ ਕਰਦਾ। ਨੰਬਰ ਮੇਰਾ ਹੈਗਾ 647-202-9774 647-202-9774 ਜੀ।
1: ਪਰ ਗੱਲ ਸੁਰਾਂ ਦੀ ਹੈ ਜੀ, ਜਿਹਦੇ ਕੋਲੇ ਸੁਰ ਨਹੀਂ ਮੈਂ ਤਾਂ ਉਹਨੂੰ ਬੇਸੁਰਾ ਕਹੂੰਗਾ। ਜਿੰਨਾ ਮਰਜ਼ੀ ਸਾਡੇ ਲਾਗੇ ਛਾਗੇ ਜਿੰਨੇ ਮਰਜ਼ੀ ਸੱਜਣ ਮਿੱਤਰ ਹੁਣ, ਮੈਂ ਉਹਨਾਂ ਬੇਸੁਰਿਆਂ ਤੋਂ ਬਹੁਤ ਦੂਰ ਹਾਂ। ਮੈਂ ਚਾਹੁੰਦਾ ਕਿ ਸੁਰ ਕਿਸੇ ਦੇ ਕੰਨਾਂ 'ਚ ਜੇ ਪਾ ਸਕਦੇ ਹਾਂ ਆਪਾਂ, ਇਸ ਇਹ ਵੀ ਸਭ ਤੋਂ ਵੱਡਾ ਯੋਗਦਾਨ ਹੈ ਜੀ।
0: ਸਾਨੂੰ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ।
1: ਹਾਏ ਕੀ ਬਾਤ, ਬਹੁਤ ਸ਼ੁਕਰੀਆ।
0: ਸਾਨੂੰ ਖਬਰ ਨਾ ਕੋਈ ਜਿਹੜੀ ਸਾਡੇ ਨਾਲ, ਜਿਵੇਂ

0: ਸੰਦੂਆ ਕਿੰਨਾ ਤੂੰ ਪਿਆਰਾ ਸਾਡਾ ਰੱਬ ਜਾਣਦਾ
1: ਕਿਆ ਬਾਤ ਹੈ ਕਿਆ ਬਾਤ
0: ਹੈ ਰੱਬ ਜਾਣਦਾ ਸਾਡਾ ਰੱਬ ਜਾਣਦਾ
1: ਬਹੁਤ ਮੁਹੱਬਤ ਸਰ ਬਹੁਤ ਪਿਆਰ ਬਹੁਤ ਮੁਹੱਬਤ 647-202-97 ਅਗਲੇ ਲਾਸਟ ਵਾਲੇ ਚਾਰ ਨੰਬਰ ਇੱਕ ਵਾਰੀ ਫੇਰ ਦੱਸ ਦਿਓ ਜੀ
0: 9774 ਜੀ
1: 647-202-97 ਪੰਧੇਰ ਸਾਹਿਬ ਹੁਣਾਂ ਦਾ ਨੰਬਰ ਆ ਤੁਸੀਂ ਮਹਿਫਲਾਂ ਦੇ ਵਿੱਚ ਆਪਣੀਆਂ ਪਾਰਟੀਆਂ ਨੂੰ ਚਾਰ ਚੰਨ ਲਾਉਣਾ ਚਾਹੁੰਦੇ ਹੋ ਅਤੇ ਬੌਬੀ ਪੰਧੇਰ ਹੋਣੀ ਇੱਕ ਜਾਨਦਾਰ ਸੁਰਾਂ ਵਾਲੀ ਆਵਾਜ਼ ਨੂੰ ਤੁਸੀਂ ਲੈ ਕੇ ਆਓ ਤਾਂ ਦੇਖੋ ਤੁਹਾਡੀ ਮਹਿਫਲ ਨੂੰ ਕਿਵੇਂ ਚਾਰ ਚੰਨ ਲੱਗਦੇ ਆ ਅਤੇ ਤੁਸੀਂ ਮੇਰੇ ਨਾਲ ਰਾਬਤਾ ਕਰ ਲਿਓ ਮੈਂ ਇਹਨਾਂ ਦਾ ਨੰਬਰ ਤੁਹਾਨੂੰ ਦੇ ਦੂੰ ਜੇ ਤੁਹਾਡਾ ਨੰਬਰ ਨਹੀਂ ਨੋਟ ਹੋਇਆ ਤਾਂ 647-202-97 ਬੌਬੀ ਪੰਧੇਰ ਬਹੁਤ ਸ਼ੁਕਰੀਆ ਭਾਅ ਜੀ ਥੈਂਕ ਯੂ ਸੋ ਮੱਚ ਬਹੁਤ ਮੁਹੱਬਤ
0: ਬਹੁਤ ਬਹੁਤ ਪਿਆਸਕਾਰ ਥੈਂਕ ਯੂ ਜੀ ਸਾਰਿਆਂ ਨੂੰ
1: ਕਿਆ ਬਾਤ ਹੈ ਜੀ 905-673-33-37 ਜੀ ਕਮਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ
2: ਹੈਲੋ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ
1: ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਮਾਫ਼ ਕਰਨਾ ਲੰਬਾ ਸਮੇਂ ਤੁਸੀਂ ਹੋਲਡ ਹੋ
2: ਕਮਲ ਸੰਧੂ ਬੋਲਦਾ ਸੀ
1: ਜੀ ਸੰਸਾਬ ਜੀ ਆਇਆਂ ਨੂੰ ਹੈਪੀ ਕੈਨੇਡਾ ਡੇ
2: ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ ਤੇ ਆ ਬਾਈ ਦਾ ਗਾਣਾ ਸੁਣ ਕੇ ਤੈਨ ਰੂਹ ਖੁਸ਼ ਹੋ ਗਈ
1: ਹਾਂ ਦੇਖੋ ਜੀ ਇਹ ਸੁਰਾਂ ਵਾਲੀ ਗਾਇਕੀ ਦਾ ਫਿਰ ਇਦਾਂ ਹੀ ਆ
2: ਸਾਨੂੰ ਜਿੱਥੇ ਹੋ ਗਿਆ 34 ਸਾਲ 1 ਮਹੀਨਾ
1: ਜੀ
2: ਜਿਹਦੇ ਉਦੋਂ 125ਵਾਂ ਸਾਲ ਸੀ ਆਪਣਾ ਕੈਨੇਡਾ ਡੇ
1: ਓਕੇ ਉਸ ਟਾਈਮ ਜਦੋਂ ਤੁਸੀਂ ਆਏ ਸੀ
2: ਹਾਂਜੀ 34 ਈਅਰ ਹੋ ਗਏ
1: 34+ ਤੁਸੀਂ ਤਾਂ ਬਹੁਤ ਉਤਰਾਵ ਚੜਾਵ ਦੇਖ ਲਏ ਕੈਨੇਡਾ ਦੇ ਸੋ ਤੁਸੀਂ ਕੈਨੇਡਾ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਇੱਕ ਡੈਕੇਡਸ ਵੇਖ ਲਿਆ ਸੋ ਉਹ ਜ਼ਮਾਨੇ ਵੀ ਵੇਖ ਲਏ ਜਦੋਂ ਬਹੁਤ ਥੋੜ੍ਹੇ ਪੰਜਾਬੀ ਹੋਇਆ ਕਰਦੇ ਸੀ ਤੁਸੀਂ ਆਹ ਵੀ ਇੱਕ ਦੌਰ ਵੇਖ ਲਿਆ ਜਿੱਥੇ ਹੁਣ ਬਹੁਤ ਤਾਦਾਦ ਆਪਣੀ ਹੋ ਗਈ ਆ ਜਿਸ ਟਾਈਮ ਕਹਿੰਦੇ ਕਿ ਪੱਗਾਂ ਵੀ ਤੁਹਾਡੀਆਂ ਲਾਹ ਕੇ ਭੱਜ ਜਾਂਦੇ ਸੀ ਉਹ ਵੀ ਸਮਾਂ ਤੁਸੀਂ ਵੇਖਿਆ ਹੋਣਾ ਸੋ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਕੈਨੇਡਾ ਬਾਰੇ
2: ਜਦੋਂ ਅਸੀਂ ਆਏ ਸੀ ਇਸ ਤਰ੍ਹਾਂ ਹੀ ਮੰਦਵਾੜਾ ਸੀ ਕੰਮ ਕਾਰ ਬਿਲਕੁਲ ਡਾਊਨ ਸੀ ਲੋਕਾਂ ਦੇ
1: ਹਾਂ
2: ਫਿਰ ਹੌਲੀ ਹੌਲੀ ਕੰਮ ਪਿਕਅਪ ਹੋਇਆ ਫਿਰ ਪਿੱਛੇ ਪੁਣ ਕੇ ਨੀ 1995 ਤੋਂ ਬਾਅਦ ਕੰਮ ਸ਼ੁਰੂ ਹੋਏ ਜੀ ਮਸਲਾ ਫਿਰ ਤੁਰੇ ਗਿਆ 2008 ਚ ਫਿਰ ਥੋੜਾ ਜਿਹਾ ਅਤਰਾਅ ਹੋਇਆ ਮਤਲਬ ਕੰਮਾਂ ਬਾਰੇ ਫਿਰ ਠੀਕ ਹੋ ਗਿਆ ਪਸ ਗਏ ਇਸ ਦੇਸ਼ ਨੇ ਦਿੱਤਾ ਸਾਨੂੰ ਬਹੁਤ ਕੁਛ ਹੈ ਜੀ
1: ਸੋ
2: ਖੁਸ਼ੀਆਂ ਦਿੱਤੀਆਂ ਖੇੜੇ ਦਿੱਤੇ ਪਰਿਵਾਰ ਦਿੱਤੇ ਆ ਹਰ ਪਾਸੇ ਲਹਿਰਾਂ ਬਹਿਰਾਂ ਆ ਚੰਗੇ ਮਾੜੇ ਸਮੇਂ ਆਏ ਵੀ ਆ
1: ਜੀ
2: ਪਰ ਹੁਣ ਜਿੰਨੀ ਹੁਣ ਹੋ ਗਈ ਆ ਪ੍ਰੋਬਲਮ ਜੀ ਆ 4-5 ਸਾਲ ਤੋਂ ਦੇਖਦੇ ਆ ਸ਼ੂਟਿੰਗ ਲੁੱਟ ਖੋ ਜੇ ਵੋਖ ਨਾ ਉਦੋਂ ਨੀ ਸੀ ਇਸ ਤਰ੍ਹਾਂ
1: ਪਹਿਲਾਂ ਨੀ ਸੀ
2: ਤੇ ਦੂਜੀ ਇਨਫਲੇਸ਼ਨ ਜਿਹੜੀ ਆ ਬਹੁਤ ਥੱਲੇ ਸੀ ਉਦੋਂ
1: ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਸਾਡੇ ਨਾਲ ਜੁੜ ਚੁੱਕੇ ਨੇ ਖਬਰਾਂ ਲੈ ਕੇ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਜੁੜਦੇ ਹਾਂ ਅਤੇ ਸਟੇ ਟਿਊਨਡ ਆਪਾਂ ਫਿਰ ਰੇਡੀਓ ਪ੍ਰੋਗਰਾਮ ਉਡਾਨ 'ਚ ਮਿਲਾਂਗੇ 9-10 ਸੋ ਇੱਥੇ ਮੈਨੂੰ ਦਿਓ ਇਜਾਜ਼ਤ ਅਤੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ
3: ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣੀ ਸੂਬਾ ਸਰਕਾਰ ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ ਹੋ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕੇ ਧੂਰੀ ਵਿੱਚ ਆਮ ਆਦਮੀ ਪਾਰਟੀ ਦੀ ਸਹਿਮ ਅਤੇ ਵਕਾਰੀ ਸਕੀਮ ਨੂੰ ਲਾਗੂ ਕਰ ਦਿੱਤਾ ਇਸ ਉਦਘਾਟਨੀ ਸਮਾਗਮ ਤਹਿਤ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਦਿਨਾਂ ਵਿੱਚ ਮੁੱਖ ਤੌਰ ਤੇ ਧੂਰੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੀਆਂ ਔਰਤਾਂ ਸ਼ਾਮਲ ਸਨ ਇਸ ਸਕੀਮ ਤਹਿਤ ਜਨਰਲ ਸ਼੍ਰੇਣੀ ਦੀਆਂ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਦੀ ਮਦਦ ਦਿੱਤੀ ਜਾਵੇਗੀ ਜਦਕਿ SC ਵਰਗ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ ਸਰਕਾਰ ਵੱਲੋਂ ਯੋਜਨਾ ਦੀ ਸ਼ੁਰੂਆਤ ਮੌਕੇ ਹੀ ਔਰਤਾਂ ਦੇ ਬੈਂਕ ਖਾਤਿਆਂ ਵਿੱਚ 3 ਮਹੀਨਿਆਂ ਦੀ ਇਕੱਠੀ ਪਹਿਲੀ ਕਿਸ਼ਤ ਕ੍ਰੈਡਿਟ ਕਰ ਦਿੱਤੀ ਗਈ ਹੈ ਇਸ ਤਹਿਤ ਜਨਰਲ ਸ਼੍ਰੇਣੀ ਦੀਆਂ ਔਰਤਾਂ ਨੂੰ 3,000 ਰੁਪਏ ਤੇ SC ਸ਼੍ਰੇਣੀ ਦੀਆਂ ਔਰਤਾਂ ਨੂੰ 4,500 ਰੁਪਏ ਭੇਜਣੇ ਸ਼ੁਰੂ ਕਰ ਦਿੱਤੇ ਗਏ ਨੇ ਸੂਬਾ ਸਰਕਾਰ ਦਾ ਦਾਅਵਾ ਹੈ ਕਿ ਸੂਬੇ ਦੀਆਂ 40 ਲੱਖ ਔਰਤਾਂ ਨੇ ਇਸ ਸਕੀਮ ਤਹਿਤ ਆਪਣੀ ਰਜਿਸਟ੍ਰੇਸ਼ਨ ਕਰਵਾਈ ਹੈ ਸਰਕਾਰ ਇਸ ਯੋਜਨਾ ਨੂੰ ਕਾਫੀ ਨਾਲ ਪ੍ਰਚਾਰ ਰਹੀ ਹੈ ਜਦਕਿ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਚੋਣਾਂ ਨੂੰ ਵੇਖਦੇ ਹੋਏ ਹੁਣ ਇਹ ਯੋਜਨਾ ਲਾਗੂ ਕੀਤੀ ਗਈ ਹੈ ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਇੱਕ ਹੋਰ ਅਹਿਮ ਫੈਸਲਾ ਇਹ ਵੀ ਕੀਤਾ ਕਿ ਸੂਬੇ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਯਾਨੀ ਕਿ SIR ਦੀ ਪ੍ਰਕਿਰਿਆ ਜੋ ਚੱਲ ਰਹੀ ਹੈ ਉਸ ਦੌਰਾਨ ਲੋਕਾਂ ਨੂੰ ਇੱਕ ਵੱਡੀ ਰਾਹਤ ਦੀ ਹੈ ਅਤੇ ਜ਼ਰੂਰੀ ਦਸਤਾਵੇਜ਼ ਮੁਫ਼ਤ ਬਣਾਏ ਜਾਣਗੇ। 30 ਸਤੰਬਰ ਤੱਕ ਦਸਤਾਵੇਜ਼ ਬਣਾਉਣ ਦੀ ਪ੍ਰਕਿਰਿਆ ਤੇਜ਼ ਅਤੇ ਮੁਫ਼ਤ ਢੰਗ ਨਾਲ ਲਾਗੂ ਕੀਤੀ ਜਾਵੇਗੀ। ਪਿਛਲੇ ਕਈ ਦਿਨਾਂ ਤੋਂ ਪੰਜਾਬ ਕਾਂਗਰਸ ਦੇ ਢਾਂਚੇ ਵਿੱਚ ਫੇਰਬਦਲ ਦੀਆਂ ਚਰਚਾਵਾਂ ਚੱਲ ਰਹੀਆਂ ਸਨ। ਕੁਝ ਫੇਰਬਦਲ ਹੋਇਆ ਵੀ ਹੈ ਪਰ ਪ੍ਰਮੁੱਖ ਤੌਰ ਤੇ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਨੇ 4 ਪ੍ਰਮੁੱਖ ਕਮੇਟੀਆਂ ਦਾ ਐਲਾਨ ਕਰ ਦਿੱਤਾ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਹੁਣ 3 ਵਰਕਿੰਗ ਪ੍ਰਧਾਨ ਕੰਮ ਕਰਨਗੇ ਜਿਨ੍ਹਾਂ ਵਿੱਚ ਸੁਖਵਿੰਦਰ ਸਿੰਘ ਡੈਨੀ, ਰਾਜ ਕੁਮਾਰ ਵੀਰਕਾ ਅਤੇ ਸੰਗਤ ਸਿੰਘ ਗਿਲਜੀਆਂ ਦੇ ਨਾਂ ਸ਼ਾਮਲ ਨੇ। ਸੂਬਾ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਆਪਣੀ ਕੁਰਸੀ ਬਚਾਉਣ ਵਿੱਚ ਕਾਮਯਾਬ ਰਹੇ ਨੇ ਪਰ ਖਾਸ ਗੱਲ ਇਹ ਹੈ ਕਿ ਸਭ ਤੋਂ ਅਹਿਮ ਚੋਣ ਪ੍ਰਚਾਰ ਕਮੇਟੀ ਦੀ ਵਾਗਡੋਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਗਈ ਹੈ। ਕਾਂਗਰਸ ਹਾਈ ਕਮਾਂਡ ਨੇ ਪੰਜਾਬ ਚੋਣਾਂ ਤੋਂ ਪਹਿਲਾਂ ਕਿਸੇ ਅੰਦਰੂਨੀ ਕਲੇਸ਼ ਤੇ ਡਰੋਂ ਸਭ ਧੜਿਆਂ ਤੇ ਸੀਨੀਅਰ ਆਗੂਆਂ ਨੂੰ ਖੁਸ਼ ਕਰਨ ਦਾ ਯਤਨ ਕੀਤਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਉੱਥੋਂ ਦੀਆਂ ਚੋਣਾਂ ਤੋਂ ਪਹਿਲਾਂ ਵੀ ਮੌਜੂਦਾ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਕਾਂਗਰਸ ਨੇ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਸੀ। ਕਾਂਗਰਸ ਪਾਰਟੀ ਦੇ ਜਨਰਲ ਸਕੱਤਰ KC ਵੇਣੁਗੋਪਾਲ ਵੱਲੋਂ ਜਾਰੀ ਬਿਆਨ ਮੁਤਾਬਕ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੀ ਰਹਿਣਗੇ। 1 ਜੁਲਾਈ ਦੇ ਦਿਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਕੂਲ ਖੁੱਲੇ ਨੇ ਅਤੇ ਪਹਿਲੇ ਹੀ ਦਿਨ ਧਮਕੀ ਭਰੀਆਂ ਈਮੇਲ ਵੀ ਆ ਗਈਆਂ ਨੇ। ਟ੍ਰਾਈ ਸਿਟੀ ਅਤੇ ਰਾਜਧਾਨੀ ਚੰਡੀਗੜ੍ਹ ਤੋਂ ਸਵੇਰੇ ਹੀ ਬੇਹੱਦ ਸਨਸਨੀ ਖੇਸ ਤੇ ਦਹਿਸ਼ਤ ਪੈਦਾ ਕਰਨ ਵਾਲੀ ਇਹ ਗੱਲ ਸਾਹਮਣੇ ਆਈ ਅਤੇ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ ਜਿਵੇਂ ਹੀ ਸ਼ਹਿਰ ਦੇ ਸਕੂਲ ਖੁੱਲੇ ਅਤੇ ਬੱਚੇ ਜਮਾਤਾਂ ਵਿੱਚ ਪਹੁੰਚੇ ਤਾਂ ਚੰਡੀਗੜ੍ਹ ਦੇ ਕੇਂਦਰੀ ਵਿਦਿਆਲਿਆ ਸਮੇਤ ਲਗਭਗ 7 ਰੌਣ ਦੀਆਂ ਧਮਕੀ ਭਰੀਆਂ ਈਮੇਲ ਮਿਲਣੀਆਂ ਸ਼ੁਰੂ ਹੋ ਗਈਆਂ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਸਕੂਲ ਪ੍ਰਬੰਧਕਾਂ, ਅਧਿਆਪਕਾਂ ਤੇ ਮਾਪਿਆਂ ਵਿੱਚ ਭਾਰੀ ਹੜਕੰਪ ਮਚ ਗਿਆ। ਇਸ ਈਮੇਲ ਰਾਹੀਂ ਚੰਡੀਗੜ੍ਹ ਸਥਿਤ ਹਰਿਆਣੇ ਦੇ ਮੁੱਖ ਮੰਤਰੀ ਦੇ ਅਧਿਕਾਰਤ ਦਫ਼ਤਰ ਨੂੰ ਵੀ ਉਡਾਉਣ ਦੀ ਸਖ਼ਤ ਚੇਤਾਵਨੀ ਦਿੱਤੀ ਗਈ ਸੀ। ਇਸ ਤੋਂ ਬਾਅਦ ਪੂਰੇ ਸ਼ਹਿਰ ਦੀ ਸੁਰੱਖਿਆ ਨੂੰ ਹਾਈ ਅਲਰਟ ਉੱਤੇ ਰੱਖਿਆ ਗਿਆ। ਧਮਕੀ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀ, ਬੰਬ ਨਿਰੋਧਕ ਦਸਤੇ, ਸਕੁਐਡ ਅਤੇ ਸਾਈਬਰ ਕ੍ਰਾਈਮ ਦੀਆਂ ਟੀਮਾਂ ਤੁਰੰਤ ਹਰਕਤ ਵਿੱਚ ਆਈਆਂ ਅਤੇ ਸਕੂਲਾਂ ਵਿੱਚ ਪਹੁੰਚ ਕੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਲਿਆਉਣ ਦੀ ਕੀਤੀ ਗਈ। ਜਿਵੇਂ ਜਿਨ੍ਹਾਂ ਸਕੂਲਾਂ ਨੂੰ ਧਮਕੀ ਮਿਲੀ ਸੀ ਉੱਥੇ ਮੁਕੰਮਲ ਤਲਾਸ਼ੀ ਲਈ ਗਈ ਅਤੇ ਕੋਈ ਸ਼ੱਕੀ ਵਸਤੂ ਨਹੀਂ ਮਿਲੀ, ਪਰ ਫਿਲਹਾਲ ਚੌਕਸੀ ਵਰਤੀ ਗਈ ਅਤੇ ਪੂਰੀ ਤਰ੍ਹਾਂ ਸਥਿਤੀ ਕਾਬੂ ਵਿੱਚ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀਤੇ ਗਏ ਫੈਸਲੇ ਮੁਤਾਬਕ ਭਾਈ ਮਰਦਾਨਾ ਦੇ ਵੰਸ਼ ਨੂੰ ਹਰ ਮਹੀਨੇ ਧਰਮ ਪ੍ਰਚਾਰ ਕਮੇਟੀ ਦੇ ਫੰਡਾਂ ਵਿੱਚੋਂ 21,000 ਰੁਪਏ ਸਹਾਇਤਾ ਦੇਣ ਦੀ ਪ੍ਰਵਾਨਗੀ ਕੀਤੀ ਹੋਈ ਹੈ। ਇਸ ਮਤੇ ਦੀ ਰੋਸ਼ਨੀ ਵਿੱਚ ਪ੍ਰਵਾਨਿਤ ਮਹੀਨਾਵਾਰ ਸਹਾਇਤਾ ਰਕਮ ਬੀਤੇ ਦਿਨੀ ਪਾਕਿਸਤਾਨ ਗਏ ਸ਼ਰਧਾਲੂਆਂ ਦੇ ਜਥੇ ਦੇ ਆਗੂਆਂ ਨੇ ਭਾਈ ਮਰਦਾਨਾ ਦੇ ਵੰਸ਼ ਭਾਈ ਲਾਲ ਅਤੇ ਉਹਨਾਂ ਦੇ ਸਾਥੀਆਂ ਨੂੰ ਸੌਂਪੀ ਹੈ। ਇਹ ਜਥਾ ਲੰਘੇ ਕੱਲ ਹੀ ਭਾਰਤ ਵਾਪਸ ਪਰਤਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਨੇ ਦੱਸਿਆ ਕਿ ਭਾਈ ਮਰਦਾਨਾ ਦੇ ਵੰਸ਼ ਜੋ ਕਿ ਕੀਰਤਨ ਕਲਾ ਨਾਲ ਅੱਜ ਵੀ ਜੁੜੇ ਹੋਏ ਨੇ, ਉਹਨਾਂ ਨੂੰ ਸ਼੍ਰੋਮਣੀ ਕਮੇਟੀ ਨੇ 21,000 ਰੁਪਏ ਮਹੀਨਾ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ ਅਤੇ ਇਸ ਤਹਿਤ ਸਮੇਂ ਸਮੇਂ ਇਹ ਸਹਾਇਤਾ ਪਾਕਿਸਤਾਨ ਵਾਸਤੇ ਇਸ ਪਰਿਵਾਰ ਨੂੰ ਦਿੱਤੀ ਜਾਂਦੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਗਏ ਜਥੇ ਦੇ ਆਗੂਆਂ ਨੇ ਬਣਦੀ 1,00,000 ਰੁਪਏ ਦੀ ਭਾਰਤੀ ਕਰੰਸੀ ਸਹਾਇਤਾ ਰੂਪ ਵਿੱਚ ਦਿੱਤੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਡੇਰਾ ਸਾਹਿਬ ਲਾਹੌਰ, ਸਮਾਧ ਮਹਾਰਾਜਾ ਰਣਜੀਤ ਸਿੰਘ ਅਤੇ ਹੋਰ ਗੁਰਧਾਮਾਂ ਲਈ ਨਿਸ਼ਾਨ ਸਾਹਿਬ ਦੇ 7 ਨਵੇਂ ਚੋਲਾ ਸਾਹਿਬ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੂੰ ਸੌਂਪੇ ਗਏ। ਦੁਨੀਆ ਪੱਧਰ ਉੱਤੇ ਪੰਜਾਬ ਦੀ ਇੱਕ ਵਾਰ ਫਿਰ ਵਿਸ਼ਵ ਪੱਧਰ ਉੱਤੇ ਸੋਭਾ ਹੋਈ ਹੈ। ਪੰਜਾਬੀ ਰਵਾਇਤ ਅਤੇ ਜੀਵਨ ਜਾਂਚ ਨੂੰ ਆਲਮੀ ਪ੍ਰਸ਼ੰਸਾ ਮਿਲੀ ਹੈ। ਦਰਅਸਲ ਜਰਮਨੀ ਦੇ ਇੱਕ ਟਰੈਵਲ ਬਲੌਗਰ ਕ੍ਰਿਸਚੀਅਨ ਬੈਟਸਮੈਨ ਆਪਣੀ ਭਾਰਤ ਯਾਤਰਾ ਦੇ ਤਜਰਬਿਆਂ ਦੇ ਆਧਾਰ ਉੱਤੇ ਸੋਸ਼ਲ ਮੀਡੀਆ ਉੱਤੇ ਭਾਰਤੀ ਸੂਬਿਆਂ ਦੀ ਇੱਕ ਸੂਚੀ ਬਣਾ ਕੇ ਕਾਫੀ ਵਾਇਰਲ ਹੋਏ ਨੇ। ਜਰਮਨ ਵਲੌਗਰ ਨੇ ਪੂਰੇ ਭਾਰਤ ਦਾ ਦੌਰਾ ਕੀਤਾ। ਇਸ ਤਹਿਤ ਉਹ ਪੰਜਾਬ ਵੀ ਆਏ ਅਤੇ ਆਪਣੇ ਦੌਰੇ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਇੱਕ ਸੂਚੀ ਤਿਆਰ ਕੀਤੀ ਜਿਸ ਵਿੱਚ ਭਾਰਤ ਦੇ ਆਪਣੇ ਤਜਰਬੇ ਨੂੰ ਸਾਂਝਾ ਕੀਤਾ ਤੇ ਪੰਜਾਬ ਦੀ ਉਹਨਾਂ ਖਾਸ ਤੌਰ ਤੇ ਸਿਫਤ ਕੀਤੀ ਹੈ। ਜਰਮਨ ਬਲੌਗਰ ਨੇ ਕੇਰਲਾ ਤੋਂ ਲੈ ਕੇ ਰਾਜਸਥਾਨ ਦੇ ਪਕਵਾਨਾਂ ਤੱਕ ਅਤੇ ਹੋਰਨਾਂ ਸੂਬਿਆਂ ਦੀ ਹਰ ਉਸ ਖਾਸ ਗੱਲ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਸੁਭਾਅ ਤੇ ਸਭ ਤੋਂ ਵੱਡਾ ਪ੍ਰਭਾਵ ਛੱਡਿਆ। ਇਸ ਜਰਮਨ ਬਲੌਗਰ ਕ੍ਰਿਸਟੀਅਨ ਬੈਟਸਮੈਨ ਮੁਤਾਬਕ ਭਾਰਤ ਯਾਤਰਾ ਦੌਰਾਨ ਪੰਜਾਬ ਉਹਨਾਂ ਨੂੰ ਸਭ ਤੋਂ ਵਧੀਆ ਧਾਰਮਿਕ ਸਥਾਨ ਅਤੇ ਸਭ ਤੋਂ ਵਧੀਆ ਮਹਿਮਾਨ ਨਵਾਜ਼ੀ ਵਾਲਾ ਸੂਬਾ ਲੱਗਿਆ। ਉਹਨਾਂ ਦੀ ਇਸ ਸੋਸ਼ਲ ਮੀਡੀਆ ਸੂਚੀ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚ ਵੇਖਿਆ ਗਿਆ ਅਤੇ ਇਸ ਤਰ੍ਹਾਂ ਸੋਸ਼ਲ ਮੀਡੀਆ ਜ਼ਰੀਏ ਜਰਮਨ ਬਲੌਗਰ ਨੇ ਭਾਰਤੀ ਫੇਰੀ ਵਿੱਚ ਪੰਜਾਬ ਨੂੰ ਸਭ ਤੋਂ ਵੱਧ ਅਸਰਦਾਰ ਇਲਾਕਾ ਦੱਸਿਆ ਤੇ ਆਲਮੀ ਪੱਧਰ ਉੱਤੇ ਪੰਜਾਬ ਦੀ ਸ਼ੋਭਾ ਵਧੀ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪੰਜਾਬ ਵਿੱਚ ਆਖਿਰਕਾਰ ਮੌਨਸੂਨ ਦੀ ਦਸਤਕ ਹੋ ਗਈ ਹੈ। ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ ਹੈ। ਮੌਨਸੂਨ ਦੀ ਪੰਜਾਬ ਵਿੱਚ ਆਮਦ ਦੇ ਨਾਲ ਹੀ ਪਠਾਨਕੋਟ ਵਿੱਚ ਭਾਰੀ ਮੀਂਹ ਪਿਆ ਤੇ ਸਭ ਤੋਂ ਜ਼ਿਆਦਾ 61 ਮਿਲੀਮੀਟਰ ਬਾਰਿਸ਼ ਉੱਥੇ ਦਰਜ ਹੋਈ ਹੈ। ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਹੋਰ ਜ਼ਿਲ੍ਹਿਆਂ ਵਿੱਚ ਵੀ ਮੀਂਹ ਪਿਆ। ਇੱਥੇ ਤੁਹਾਨੂੰ ਦੱਸ ਦਈਏ ਕਿ ਮੌਨਸੂਨ ਪਹਿਲਾਂ ਹਿਮਾਚਲ ਪ੍ਰਦੇਸ਼ ਪਹੁੰਚਾ ਅਤੇ ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੀਂਹ ਪਿਆ ਤੇ ਹੁਣ ਪੰਜਾਬ ਵਿੱਚ ਵੀ ਮੌਨਸੂਨ ਦੀ ਦਸਤਕ ਹੋ ਗਈ ਹੈ। ਅੱਜ ਵੀ ਭਾਰਤੀ ਸਮੇਂ ਮੁਤਾਬਕ 2 ਜੁਲਾਈ ਦੇ ਦਿਨ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਅਯੋਧਿਆ ਦੇ ਰਾਮ ਮੰਦਰ ਦੇ ਚੜਾਵਾ ਚੋਰੀ ਮਾਮਲੇ ਵਿੱਚ ਰਾਮ ਮੰਦਰ ਦੇ ਮੈਨੇਜਰ ਗੋਪਾਲ ਰਾਓ ਸਮੇਤ 10 ਲੋਕਾਂ ਤੋਂ ਪੁੱਛਗਿੱਛ ਹੋਈ ਹੈ। ਪੁਲਿਸ ਨੇ 3 ਮੁਲਜ਼ਮਾਂ ਦੇ ਘਰ ਛਾਪੇਮਾਰੀ ਕਰਕੇ ਇੱਕ ਬਕਸਾ ਤੇ ਕੁੱਝ ਕਾਗਜ਼ਾਤ ਵੀ ਬਰਾਮਦ ਕੀਤੇ ਨੇ। ਆਲਮੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਈ ਕਟੌਤੀ ਤੋਂ ਬਾਅਦ ਦੇਸ਼ ਵਿੱਚ ਵੀ ਸਭ ਤੋਂ ਵੱਡੀ ਤੇਲ ਕੰਪਨੀ ਵੱਲੋਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕੁੱਝ ਘਟਾਈ ਗਈ ਹੈ ਤੇ ਨਾਲ ਹੀ ਕਮਰਸ਼ੀਅਲ LPG ਗੈਸ ਸਿਲੰਡਰ 183 ਰੁਪਏ ਸਸਤਾ ਹੋਇਆ। ਇਸ ਦਰਮਿਆਨ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਉੱਤੇ ਲਾਈਆਂ ਪਾਬੰਦੀਆਂ ਵੀ ਹੁਣ ਹਟਾ ਦਿੱਤੀਆਂ ਨੇ, ਜਿਨ੍ਹਾਂ ਨੂੰ ਕਿ ਖਾੜੀ ਦੇਸ਼ਾਂ ਵਿੱਚ ਚੱਲ ਰਹੀ ਜੰਗ ਦੇ ਮੱਦੇਨਜ਼ਰ ਲਾਇਆ ਗਿਆ ਸੀ। ਇੱਕ ਨਵੇਂ ਅੰਕੜੇ ਮੁਤਾਬਕ ਪੰਜਾਬ ਵਿੱਚ ਰੋਜ਼ਾਨਾ 170 ਤੋਂ ਵੱਧ ਸਾਈਬਰ ਹਮਲੇ ਹੋ ਰਹੇ ਨੇ ਅਤੇ ਵੱਡੇ ਸ਼ਹਿਰਾਂ ਦੇ ਨਾਲ ਨਾਲ ਹੁਣ ਛੋਟੇ ਸ਼ਹਿਰ ਵੀ ਇਸ ਬੰਨੇ ਨਿਸ਼ਾਨੇ ਉੱਤੇ ਆ ਰਹੇ ਨੇ ਤੇ ਸਾਈਬਰ ਠੱਗ ਨਿਤ ਨਵੇਂ ਤਰੀਕੇ ਵਰਤਣ ਲੱਗ ਪਏ ਨੇ। ਭਾਰਤ ਦੀ ਕ੍ਰਿਕਟ ਟੀਮ ਆਇਰਲੈਂਡ ਵਿੱਚ ਕ੍ਰਿਕਟ ਲੜੀ ਹਾਰਨ ਤੋਂ ਬਾਅਦ ਹੁਣ ਇੰਗਲੈਂਡ ਦੇ ਦੌਰੇ ਉੱਤੇ ਹੈ ਤੇ ਉੱਥੇ ਪਹਿਲਾ T20 ਮੈਚ ਖੇਡਿਆ ਗਿਆ ਪਰ ਮੀਂਹ ਕਾਰਨ ਮੁਕੰਮਲ ਨਹੀਂ ਹੋ ਸਕਿਆ। ਫੀਫਾ ਵਿਸ਼ਵ ਕੱਪ ਦੇ ਤਾਜ਼ਾ ਮੁਕਾਬਲੇ ਵਿੱਚ ਇੰਗਲੈਂਡ ਨੇ ਕੋਂਗੋ ਨੂੰ 2-1 ਦੇ ਫਰਕ ਨਾਲ ਹਰਾ ਦਿੱਤਾ। ਇਸ ਤੋਂ ਬਾਅਦ ਬੈਲਜੀਅਮ ਨੇ ਸੈਨੇਗਲ ਨੂੰ 3-2 ਦੇ ਫਰਕ ਨਾਲ ਹਰਾਇਆ ਤੇ ਇਸ ਵੇਲੇ USA ਦਾ ਮੁਕਾਬਲਾ ਬੋਸਨੀਆ ਐਂਡ ਹਰਜ਼ੇਗੋਵਿਨਾ ਦੇ ਨਾਲ ਚੱਲ ਰਿਹਾ ਜਿਸ ਵਿੱਚ ਅਮਰੀਕਾ ਦੀ ਟੀਮ 1-0 ਨਾਲ ਅੱਗੇ ਹੈ ਤੇ ਇਸ ਵੇਲੇ ਹਾਫ ਟਾਈਮ ਚੱਲ ਰਿਹਾ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ ਜਿਸ ਨੂੰ ਤੁਸੀਂ ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਾਈਵ ਸੁਣ ਰਹੇ ਸੀ। ਸਮੁੱਚੇ ਸਮੇਂ ਦੌਰਾਨ ਪੰਜਾਬੀ ਲਹਿਰਾਂ ਦੇ ਨਾਲ ਜੁੜਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਸੁਣਦੇ ਰਹੋ AM 530। ਫਿਲਹਾਲ ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ।
4: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
5: ਅੱਲਾ ਨਾਲੋਂ ਵੀ ਘੱਟ।
4: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99।
5: ਇਹ ਤਾਂ ਹੋਰ ਵੀ ਘੱਟ ਹੈ,
4: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
5: ਓਏ ਤੂੰ ਕਿੱਥੇ ਜਾ ਰਹੀ ਹੈ?
4: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
6: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
7: Wholesale Club, whole lot of value.

0: ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ
2: ਕੀ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ ਕੇਮਬ੍ਰਿਜ ਗੁਐਲਫ ਵੁੱਡਸਟਾਕ ਮਿਲਟਨ ਲੰਡਨ ਓਟਵਾ ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ ਬੱਚੇ ਹੋ ਜਾਂ ਅਡਲਟ ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ ਕੌਨਫੀਡੈਂਸ ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ G9 ਭੰਗੜਾ ਐਂਡ ਗਿੱਧਾ ਅਕੈਡਮੀ ਪੰਜਾਬੀ ਵਿਰਸੇ ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ
3: ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰੋਮੋਟ ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂਹੋਰਾ ਨੂੰ 437-870-0001 437-870-0001
1: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਰੈਫਰਿਜਰੇਟਰ ਡਿਸ਼ਵਾਸ਼ਰਸ ਸਟੋਵ ਟੀਵੀ ਬਿਲਟਨ ਅਪਲਾਈਸਿਸ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਸਿਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਫਾਰ ਦੀ ਬੈਸਟ ਪ੍ਰਾਈਜ਼ ਬੈਸਟ ਡੀਲ ਐਂਡ ਬੈਸਟ gifts 905-805-3000 Argentia Road Mississauga Dream Home Appliances
4: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
5: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
4: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
5: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
6: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
7: ਬਸ ਇੰਨੀ ਗੱਲ

ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼: ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰ

ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬ ਹੋ ਝੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਪ੍ਰਭ ਸੰਤ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ 'ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਸਾਨੂੰ ਉਮੀਦ ਹੈ ਕਿ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੂਬਸੂਰਤ ਚੜ੍ਹਦੀ ਕਲਾ ਵਾਲਾ ਅਤੇ ਖੁਸ਼ਗਵਾਰ ਰਿਹਾ ਹੋਏਗਾ। ਸੋ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਜੀ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਕੀ ਹਾਲ ਚਾਲ ਆ? ਠੀਕ ਠਾਕ ਹੋ ਸਾਰੇ? ਮੈਂ ਫਿਰ ਇੱਕ ਵਾਰ ਸਾਰਿਆਂ ਨੂੰ ਅੱਜ ਦੇ ਖੂਬਸੂਰਤ ਦਿਹਾੜੇ ਹੈਪੀ ਕੈਨੇਡਾ ਡੇ ਦੀਆਂ ਸਭ ਨੂੰ ਮੁਬਾਰਕਬਾਦ ਦਿੰਦਾ ਹਾਂ। ਜਿੰਨੇ ਵੀ ਦੋਸਤ ਪਰਿਵਾਰ ਸਾਡੇ ਨਾਲ ਜੁੜੇ ਹੋਏ ਨੇ, ਭੈਣਾਂ ਭਰਾਵਾਂ ਨੇ ਰੇਡੀ ਟਿਊਨ ਕੀਤਾ ਹੋਇਆ, ਵੈਸੇ ਅੱਜ ਤਾਂ ਬਹੁਤੇ ਛੁੱਟੀ ਮਨਾ ਰਹੇ ਆ, ਸੋ ਜਿੰਨੇ ਵੀ ਦੋਸਤ ਸਾਡੇ ਨਾਲ ਜੁੜੇ ਹੋਏ ਨੇ, ਸੋ ਉਹਨਾਂ ਨੂੰ ਹੈਪੀ ਕੈਨੇਡਾ ਡੇ। ਅਤੇ ਨਾਲ ਦੀ ਨਾਲ ਜੇ ਤੁਸੀਂ ਅੱਜ ਤਾਂ ਸਪੈਸ਼ਲ ਪੰਜਾਬੀ ਲਹਿਰਾਂ 'ਤੇ ਵੀ ਇਹੀ ਗੱਲਬਾਤ ਕੀਤੀ, ਸਵੇਰੇ ਵੀ ਗੱਲਬਾਤ ਇਹੀ ਕੀਤੀ ਕਿ ਅੱਜ ਸਿਰਫ ਅੱਜ ਰੇਡੀਓ 'ਤੇ ਨਾ ਆਪਾਂ ਗੱਲਬਾਤ ਇਹੀ ਕਰਨੀ ਆ ਕਿ ਕੈਨੇਡਾ ਦੀ ਉਹ ਗੱਲ ਕਰਨੀ ਆ, ਹੋਰ ਕੋਈ ਗੱਲ ਨਹੀਂ ਕਰਨੀ, ਕਿਉਂਕਿ ਸਾਨੂੰ ਕੈਨੇਡਾ ਦੀ ਧਰਤੀ ਨੇ ਦਿੱਤਾ ਹੀ ਬਹੁਤ ਕੁਛ ਆ। ਆਜ਼ਾਦੀ ਦਿੱਤੀ, ਫਰੀਡਮ ਦਿੱਤਾ। ਫਰੀਡਮ ਸਿਰਫ ਬੋਲਣ ਦਾ ਹੀ ਨਹੀਂ, ਸਾਨੂੰ ਫਾਈਨੈਂਸ਼ੀਅਲ ਫਰੀਡਮ ਵੀ ਦਿੱਤਾ, ਅਤੇ ਸਾਨੂੰ ਸਾਡੀ ਮਾਂ ਬੋਲੀ ਪੰਜਾਬੀ ਨੂੰ ਤੁਹਾਡੇ ਤੱਕ ਪਹੁੰਚਾਉਣ ਅਤੇ ਆਪਣੇ ਬੱਚਿਆਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਬੋਲਣ, ਪੜ੍ਹਨ, ਸਿਖਾਉਣ 'ਤੇ ਵੀ ਸਾਨੂੰ ਖੁੱਲ੍ਹੀ ਆਜ਼ਾਦੀ ਦਿੱਤੀ, ਅਤੇ ਸਾਡੇ ਵਿਚਾਰਾਂ ਦੀ ਆਜ਼ਾਦੀ ਤਾਂ ਸਾਨੂੰ ਹੈ ਹੀ, ਅਤੇ ਕਿਉਂ ਨਾ ਇਸ ਖੂਬਸੂਰਤ ਮੁਲਕ ਨੂੰ ਆਪਾਂ ਪ੍ਰਣਾਮ ਕਰੀਏ, ਸਿਜਦਾ ਕਰੀਏ, ਸਾਰੇ ਮਨਾਈਏ। ਇਸ ਖੂਬਸੂਰਤ ਦੇਸ਼ ਦੀ ਮੈਂ ਬੜੀ ਤਾਰੀਫ ਕਰਦਾ ਹੁੰਦਾ, ਕਿਉਂਕਿ ਇਹ ਦੁਨੀਆ ਦਾ ਵਾਹਿਦ ਇੱਕ ਐਸਾ ਦੇਸ਼ ਆ ਜਿੱਥੇ ਤੁਸੀਂ ਆਪਣੀ ਭਾਸ਼ਾ ਨੂੰ ਬੜੀ ਆਜ਼ਾਦੀ ਦੇ ਨਾਲ ਮਾਣ ਸਕਦੇ ਹੋ। ਤੁਸੀਂ ਆਮ ਵੇਖਿਆ ਹੋਣਾ ਸਕੂਲਾਂ ਦੇ ਵਿੱਚ, ਯੂਨੀਵਰਸਿਟੀਆਂ ਦੇ ਵਿੱਚ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਲਿਖਿਆ ਹੋਇਆ, ਔਰ ਸਕੂਲ ਦੇ ਵਿੱਚ ਬੱਚਿਆਂ ਨੂੰ ਵੀ ਜਿੱਥੇ ਕਿਹਾ ਜਾਂਦਾ ਕਿ ਤੁਸੀਂ ਆਪਣੀ ਮਦਰ ਟੰਗ ਬੋਲ ਸਕਦੇ ਹੋ ਆਪਣੀ ਭਾਸ਼ਾ, ਔਰ ਮਾਂ ਪਿਓ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਕਿ ਤੁਸੀਂ ਆਪਣੀ ਭਾਸ਼ਾ ਆਪਣੇ ਬੱਚਿਆਂ ਦੇ ਨਾਲ ਜ਼ਰੂਰ ਬੋਲੋ। ਸੋ ਸਲਾਮ ਕਰਦੇ ਹਾਂ, ਸਿਜਦਾ ਕਰਦੇ ਹਾਂ ਐਸੀ ਖੂਬਸੂਰਤ, ਐਸੀ ਮਹਾਨ ਕੰਟਰੀ ਨੂੰ, ਐਸੇ ਮਹਾਨ ਦੇਸ਼ ਨੂੰ ਜਿਨ੍ਹਾਂ ਨੇ ਸਾਨੂੰ ਪੂਰਨ ਤੌਰ 'ਤੇ ਆਜ਼ਾਦੀ ਬਖਸ਼ੀ। 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਜਿਹੜੇ ਪੰਜਾਬੀ ਦੇ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਦੇ ਨਾਲ, ਅਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਲਵਾਨਾ ਵੈਲਨ ਸਪਾ। ਲਵਾਨਾ ਵੈਲਨ ਸਪਾ ਦਾ ਆਪਾਂ ਮੈਸੇਜ ਅੱਗੇ ਜਾ ਕੇ ਦਿਆਂਗੇ। ਸੋ ਬਹੁਤ ਵਧੀਆ ਇੱਕ ਸਪਾ ਖੁੱਲ੍ਹ ਚੁੱਕਿਆ ਜੀ, ਜਿਹਦੇ ਵਿੱਚ ਬਿਊਟੀ ਸਰਵਿਸ, ਜਿੰਨੀਆਂ ਵੀ ਲੇਡੀਜ਼ ਸਾਡੀਆਂ ਪ੍ਰੋਗਰਾਮ ਸੁਣਦੀਆਂ, ਭੈਣਾਂ ਸਾਡਾ ਪ੍ਰੋਗਰਾਮ ਸੁਣਦੀਆਂ, ਸੋ ਸਾਰੇ ਤਰ੍ਹਾਂ ਦੀਆਂ ਬਿਊਟੀ ਸਰਵਿਸਿਸ ਤੁਹਾਨੂੰ ਮਿਲਣਗੀਆਂ ਲਵਾਨਾ ਵੈਲਨ ਸਪਾ ਤੋਂ। ਇਹਨਾਂ ਕੋਲ ਪ੍ਰੋਫੈਸ਼ਨਲ ਇਕਿਊਪਮੈਂਟ ਦੇ ਨਾਲ ਬਹੁਤ ਸਾਰੀਆਂ ਐਸੀਆਂ ਸੇਵਾਵਾਂ ਜਿਹੜੀਆਂ ਤੁਹਾਨੂੰ ਦੂਰ ਜਾ ਕੇ ਲੈਣੀਆਂ ਪੈਂਦੀਆਂ ਸੀਗੀਆਂ, ਤੁਸੀਂ ਟੋਰਾਂਟੋ ਜਾਂਦੇ ਸੀ, ਤੁਸੀਂ ਮਾਰਕਮ ਜਾਂਦੇ ਸੀ, ਹੁਣ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਆ, ਤੁਸੀਂ ਲਵਾਨਾ ਵੈਲਨਸ ਸਪਾ 'ਤੇ ਪਹੁੰਚ ਸਕਦੇ ਹੋ। ਬਾਡੀ ਕੰਟੋਰਿੰਗ ਵਰਗੀਆਂ ਸੇਵਾਵਾਂ, ਪ੍ਰੀ ਨੈਟਲ ਵਰਗੇ ਮਸਾਜ, ਪੋਸਟ ਨੈਟਲ ਵਰਗੇ ਮਸਾਜ ਤੁਸੀਂ ਬਹੁਤ ਰੇਅਰ ਸੁਣੇ ਹੋਣੇ ਆ, ਸੋ ਉਹ ਤੁਹਾਨੂੰ ਹੁਣ ਲਵਾਨਾ ਵੈਲਨਸ ਸਪਾ 'ਤੇ ਮਿਲ ਜਾਣੇ ਆ। ਅਤੇ ਨਾਲ ਦੀ ਨਾਲ ਬਾਡੀ ਮਸਾਜ, ਨਾਲ ਦੀ ਨਾਲ ਤੁਹਾਨੂੰ ਬੈਕ ਮਸਾਜ, ਲੋਅਰ ਬੈਕ ਪੇਨ, ਅਪਰ ਬੈਕ ਪੇਨ ਦੇ ਰਜਿਸਟਰਡ ਥੈਰਾਪਿਸਟ ਇਹਨਾਂ ਕੋਲ ਮਿਲ ਜਾਣੇ ਆ। ਪਰਿਵਾਰਕ ਮਾਹੌਲ, ਹਾਈਜੀਨਿਕ ਮਾਹੌਲ, ਪ੍ਰੋਫੈਸ਼ਨਲ ਇਨਵਾਇਰਮੈਂਟ, ਲਵਾਨਾ ਵੈਲਨੈਸ ਸਪਾ। 416-881-5385 416-881-5385 ਲਵਾਨਾ ਵੈਲਨੈਸ ਸਪਾ। ਜ਼ਰੂਰ ਇੱਕ ਗੇੜਾ ਲਾ ਕੇ ਹੋਏ, ਆਪਣੀ ਅਪੁਆਇੰਟਮੈਂਟ ਬਣਾ ਕੇ ਜਾਇਓ, ਕਿਉਂਕਿ ਬਹੁਤ ਬਿਜ਼ੀ ਨੇ, ਔਰ ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ 20% ਡਿਸਕਾਊਂਟ ਤੁਹਾਨੂੰ ਮਿਲ ਜਾਣਾ ਆ। ਲਵਾਨਾ ਵੈਲਨੈਸ ਸਪਾ।
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
0: ਬਿਲਕੁਲ ਜੀ, 905-673-3337 905-673-3337 ਜੁੜੇ ਹੋਏ ਪੰਜਾਬੀ ਦੇ ਖੂਬਸੂਰਤ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਤੁਹਾਡਾ ਸਵਾਗਤ ਆ। ਔਰ ਸਾਡੀਆਂ ਤਾਰਾਂ ਜੁੜ ਚੁੱਕੀਆਂ ਨੇ, 294 ਵੋਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਤੋਂ ਸੁਖਬਾਈ ਜੀ ਸਾਡੇ ਜੁੜ ਚੁੱਕੇ ਨੇ। ਸੁਖਬਾਈ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ, ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ ਜੀ, ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸਾਹਿਬ। ਬਿਲਕੁਲ ਪਰਿਵਾਰਾਂ ਨੇ ਯਾਦ ਰੱਖਣਾ ਫਰਨੀਚਰ ਦੀ, ਤੁਸੀਂ ਕੋਈ ਵੀ ਬਾਈਂਗ ਕਰਨੀ ਚਾਹੁੰਦੇ ਤੇ ਨਾਮ ਪਰਿਵਾਰਾਂ ਨੇ ਇੱਕੋ ਯਾਦ ਰੱਖਣਾ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਤੇ ਕੈਨੇਡਾ ਡੇ ਸਪੈਸ਼ਲ ਜਿਹੜੀਆਂ ਪਰਿਵਾਰਾਂ ਨੂੰ ਪ੍ਰਾਈਜ਼ ਮਿਲਣੀ ਹੈ ਇਸ ਵੀਕਐਂਡ ਤੱਕ। ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਆ ਤੇ ਇਸ ਵੀਕਐਂਡ ਤੱਕ ਤੁਸੀਂ ਜਿਹੜੀਆਂ ਕੈਨੇਡਾ ਡੇ ਵਾਲੀਆਂ ਪ੍ਰਾਈਜ਼ ਲੈ ਸਕਦੇ ਹੋ। ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਇਸ ਵੀਕਐਂਡ ਤੱਕ ਤੁਸੀਂ ਆਪਣੇ ਘਰ ਫਰਨੀਚਰ ਲੈ ਕੇ ਜਾ ਸਕਦੇ ਹੋ ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਤੁਹਾਨੂੰ ਜਿਹੜੇ ਆ ਲਾਜ਼ਮੀ ਪਰਿਵਾਰਾਂ ਨੂੰ ਦਿੱਤੇ ਜਾਣੇ ਆ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਪਰ ਹਾਈਡ੍ਰੋਲਿਕ ਸਟੋਰੇਜ ਹੋਵੇ, ਕਿੰਗ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ, ਬਰਾਊਨ ਕਲਰ ਦਾ ਹਾਈਡ੍ਰੋਲਿਕ ਸਟੋਰੇਜ, ਡਰੈਸਰ, ਮਿਰਰ ਨਾਲ ਸਾਈਡ ਟੇਬਲ। ਸੋ ਕੰਪਲੀਟ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਨਾਲ ਜਿਹਦੀ ਰੈਗੂਲਰ ਕੀਮਤ $3,500 ਸੀ ਪਰ ਇਸ ਵੀਕਐਂਡ ਤੱਕ ਕੈਨੇਡਾ ਡੇ ਵਾਲੀਆਂ ਪ੍ਰਾਈਜ਼ ਮਿਲਣੀਆਂ ਤੁਹਾਨੂੰ ਸਿਰਫ $1,699 ਦਾ। ਪੂਰਾ ਬੈਡਰੂਮ ਸੈੱਟ $1,699 ਦਾ ਤੇ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਫ੍ਰੀ ਮਿਲ ਜਾਣਾ, ਇੱਕ ਤਾਂ ਪ੍ਰਾਈਜ਼ਾਂ ਘੱਟ ਤੇ ਨਾਲ ਵੱਡੇ ਵੱਡੇ ਤੋਹਫੇ ਇਸ ਵੀਕਐਂਡ ਤੱਕ ਮਿਲਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ। ਸੋ ਘਰ ਘਰ ਚੱਲੀ ਇੱਕੋ ਗੱਲ, ਫਰਨੀਚਰ ਲੈਣਾ ਇਸ ਵੀਕਐਂਡ ਦੇ ਉੱਪਰ ਤਾਂ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਚੱਲ ਚੱਲ ਚੱਲ ਸੰਧੂ ਸਾਹਿਬ।
0: ਕੀ ਬਾਤ ਹੈ ਜੀ, ਬਿਲਕੁਲ ਜੀ। ਸੋ ਗ੍ਰੈਂਡ ਹੋਮ ਫਰਨੀਚਰ ਅਤੇ ਅਮੇਜ਼ਿੰਗ ਡੀਲਾਂ ਦਾ ਤੁਸੀਂ ਫਾਇਦਾ ਲੈ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ। ਸੋ 905-673-3373-9057-3337।

ਕਿਹੜੇ ਗਾਣੇ ਦੀ ਆ, ਕਿਹੜੇ ਮਿਊਜ਼ਿਕ ਦੀ ਆ, ਕਿਹੜੇ ਤਰਾਨੇ ਦੀ ਆ, ਕੋਈ ਇਸ ਮਿਊਜ਼ਿਕ ਨੂੰ ਬੁੱਝ ਸਕਦਾ ਤਾਂ ਦੱਸੋ 905-673-3337, ਫਿਰ ਖੁਸ਼ਖਬਰੀ ਵੀ ਦਿਆਂਗੇ। ਜਿਹੜਾ ਇਸ ਗਾਣੇ ਦੀ ਟਿਊਨ ਬੁੱਝੂਗਾ ਨਾ ਉਹਨੂੰ ਬਸ ਇਸ ਕੰਸਰਟ ਦੀ ਇੱਕ ਟਿਕਟ ਬਿਲਕੁਲ ਮੇਰੇ ਵੱਲੋਂ ਫ੍ਰੀ। 905-673-3337 ਬੁੱਝੋ।

905-673-3337 905-673-3337 905-673-3337 ਜਿਹੜਾ ਇਸ ਮਿਊਜ਼ਿਕ ਦੀ ਟਿਊਨ ਦੱਸ ਦੂਗਾ ਉਸ ਨੂੰ ਮੇਰੇ ਵੱਲੋਂ ਇੱਕ ਟਿਕਟ ਇਸ ਕੰਸਰਟ ਦੀ ਬਿਲਕੁਲ ਫ੍ਰੀ 905-673-3337 905-673-3337 ਜਿਹੜਾ ਮੈਨੂੰ ਇੱਕ ਵਾਰੀ ਮੈਂ ਹੋਰ ਸੁਣਾਊਂਗਾ ਜਿਹੜਾ ਇਸ ਗਾਣੇ ਦੀ ਪਹਿਲੀ ਤਰਜ ਨੂੰ ਸੁਣ ਕੇ ਦੱਸੂਗਾ ਕਿ ਵੀ ਕਿਹੜਾ ਸਿੰਗਰ ਆ ਕਿਹੜਾ ਗੀਤ ਆ ਉਸ ਨੂੰ ਇਸ ਕੰਸਰਟ ਦੀ ਇੱਕ ਟਿਕਟ ਮੇਰੇ ਵੱਲੋਂ ਬਿਲਕੁਲ ਫ੍ਰੀ 905-673-3337

0: ਓਹ ਇਹ ਤਾਂ ਮੈਂ ਸਰਪ੍ਰਾਈਜ਼ ਤੋੜਤਾ ਬਈ ਐਨੀ ਵੇ ਮੇਰਾ ਧਿਆਨ ਕਿਤੇ ਹੋਰ ਹੋ ਗਿਆ ਸੀ 905-673-33-37 ਹੁਣ ਮੈਂ ਕੋਈ ਹੋਰ ਪੁੱਛੂੰਗਾ ਯਾਰ ਇਹ ਤਾਂ ਕੰਮ ਖਰਾਬ ਹੋ ਗਿਆ ਇਹ ਤਾਂ ਮੈਂ ਆਲਰੇਡੀ ਦੱਸ ਚੁੱਕਿਆ ਹਾਂ 905-673-33-37 905-673-33 ਇਹ ਤਾਂ ਮੈਂ ਦੱਸ ਚੁੱਕਿਆ ਯਾਰ ਆਲਰੇਡੀ ਇਹ ਮੇਰਾ ਧਿਆਨ ਕਿਤੇ ਹੋਰ ਹੋ ਗਿਆ ਸੀ ਐਨੀ ਵੇ ਮੇਰੀ ਤਾਰ ਕਿਤੇ ਹੋਰ ਜੁੜ ਗਈ ਸੀ 905-673-33-37 ਕਿਉਂਕਿ ਮੇਰਾ ਨਾ ਮਿਊਜ਼ਿਕ ਹੀ ਇੰਨਾ ਵਧੀਆ ਆ ਆਨੰਦ ਹੀ ਇੰਨਾ ਆ ਰਿਹਾ ਸੀਗਾ ਸੋ ਮੇਰਾ ਧਿਆਨ ਕਿਤੇ ਹੋਰ ਜੁੜ ਗਿਆ 905-673-33-37 ਚਲੋ ਐਨੀ ਵੇ ਅਗਲਾ ਸਵਾਲ ਪਾਉਂਦੇ ਆ ਪਹਿਲਾਂ ਉਸ ਤੋਂ ਪਹਿਲਾਂ ਕਾਲ ਲੈ ਲਈਏ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨਰ 6002 ਕੀ ਹਾਲ ਚਾਲ ਜੀ
1: ਸਤਿ ਸ਼੍ਰੀ ਅਕਾਲ ਭਾਜੀ
0: ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ
1: ਵਧੀਆ ਜੀ ਵਧੀਆ ਤੁਸੀਂ ਦੱਸੋ
0: ਪਹਿਲਾਂ ਤਾਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵੀਰੇ ਬਹੁਤ ਪਿਆਰ ਸਤਿਕਾਰ ਨਾਲ ਹੈਪੀ ਕੈਨੇਡਾ ਡੇ ਤੇ ਤੁਸੀਂ ਆਪਣੀ ਮੈਨੂੰ ਸਟੋਰੀ ਦੱਸੋ ਪਹਿਲਾਂ ਕਦੋਂ ਕੈਨੇਡਾ ਆਏ ਸੀ ਤੇ ਕੈਨੇਡਾ ਬਾਰੇ ਤੁਸੀਂ ਕੀ ਸੋਚਦੇ ਹੋ
1: ਭਾਜੀ ਮੈਨੂੰ ਹੋ ਗਏ 4 ਸਾਲ ਕੈਨੇਡਾ ਆਈ ਨੂੰ ਮੇਰੀ ਯਾਰਕਡਲ ਯੂਨੀਵਰਸਿਟੀ ਸੀ
0: 4 ਸਾਲ
1: ਬਹੁਤ ਵਧੀਆ ਓਪਰਚੁਨਿਟੀ ਆ ਆਪਣੇ ਲਈ ਜਿਹੜੇ ਆਪਾਂ ਆਪਣੇ ਦੇਸ਼ ਤੋਂ ਇੱਥੇ ਆਉਣੇ ਆ ਰੀਜ਼ਨ ਇਹ ਆ ਵੀ ਆਪਾਂ ਪੜ੍ਹਾਈ ਦੇ ਨਾਲ ਨਾਲ ਨਾ ਆਪਾਂ ਨੂੰ ਬਹੁਤ ਓਪਰਚੁਨਿਟੀਜ਼ ਮਿਲ ਜਾਂਦੇ ਨੇ ਲਾਈਕ ਨਾ ਆਪਾਂ ਆਪਣੇ ਪੈਰਾਂ 'ਚ ਜਿਹੜੇ ਟਾਈਮ 'ਚ ਲੋਕ ਸਟਰਗਲ ਕਰਦੇ ਆ ਇੰਡੀਆ ਜਸਟ ਸਟੱਡੀ
0: ਸੋ ਤੁਹਾਨੂੰ 4 ਸਾਲ ਹੋ ਗਏ
1: ਹਾਂਜੀ
0: ਜੀ
1: ਜਿਹੜੇ ਟਾਈਮ 'ਚ ਲੋਕ ਸਟੱਡੀ ਕਰਦੇ ਆ ਨਾ ਇੰਡੀਆ ਦੇ ਵਿੱਚ ਆਪਾਂ ਉੱਥੇ ਨਾਲ ਦੀ ਨਾਲ ਇੱਥੇ ਆ ਕੇ ਆਪਾਂ ਕੀ ਆ ਕੰਮ ਦਾ ਵੀ ਐਕਸਪੀਰੀਅੰਸ ਲੈ ਰਹੇ ਹਾਂ ਤੇ ਆਪਾਂ ਨੂੰ ਜਦ ਤੱਕ ਆਪਣੀ ਸਟੱਡੀ ਡਨ ਹੁੰਦੀ ਹੈ ਤੇ ਆਪਾਂ ਨੂੰ ਮਾੜਾ ਮੋਟਾ ਆਪਾਂ ਨੂੰ ਪੈਰਾਂ ਤੇ ਸਟੈਂਡ ਕਰ ਦਿੰਦਾ ਕੈਨੇਡਾ
0: ਜੀ ਸੋ ਤੁਸੀਂ ਮੰਨਦੇ ਹੋ ਨਾ ਵੀ ਕੈਨੇਡਾ ਵਰਗੀ ਦੁਨੀਆ ਦੇ ਵਿੱਚ ਕੋਈ ਧਰਤੀ ਨਹੀਂ ਹੈ
1: ਹਾਂਜੀ ਹਾਂ ਆਪਾਂ ਤੁਹਾਡੇ ਨਾਲ ਪ੍ਰੋਪਰ ਐਗਰੀ ਹਾਂ
0: ਕੀ ਬਾਤ
1: ਵਰਗੀ ਧਰਤੀ ਹੈ ਨਹੀਂ ਕੈਨੇਡਾ ਬਹੁਤ ਸੋਹਣਾ ਦੇਸ਼ ਆ ਤੇ ਆਪਾਂ ਇੰਡੀਪੈਂਡੈਂਟ ਆ ਸਾਰੇ ਹੈ ਨਾ ਇੱਥੇ
0: ਸੋ ਬਿਲਕੁਲ ਜੀ ਸੋ ਬਾਈ ਜੀ ਤੁਸੀਂ ਪ੍ਰੋਫੈਸ਼ਨ ਤੋਂ ਕੀ ਕਰਦੇ ਹੋ
1: ਬਾਜੀ ਮੈਂ ਸਿੰਗਰ ਹਾਂ
0: ਅੱਛਾ ਸਿੰਗਰ ਹੋ ਤੁਸੀਂ
1: ਹਾਂਜੀ ਮੇਰਾ ਹੁਣੀ ਹੁਣੀ ਗਾਣਾ ਵੀ ਆਇਆ ਆਊਟ ਆਫ ਬਾਉਂਡ
0: ਓਕੇ ਆਊਟ ਆਫ ਬਾਉਂਡ ਥੋੜਾ ਗਾਣਾ ਆਇਆ ਤੇ ਫਿਰ ਹੋ ਜਾਣ ਦੋ ਦੋ ਹੱਥ ਅੱਜ ਕੈਨੇਡਾ ਡੇ ਆ ਅੱਜ 1 ਜੁਲਾਈ ਆ ਤੇ ਅੱਜ ਆਜੋ ਫਿਰ ਸਰੋਤਿਆਂ ਦੱਸੀ ਪਹਿਲਾਂ ਆਪਣਾ ਨਾਮ ਦੱਸੋ ਔਰ YouTube ਤੇ ਗਾਣੇ ਦਾ ਨਾਮ ਦੱਸ ਦੋ ਤੇ ਆਜੋ ਨਾਲੇ ਸੁਣਾਓ ਦੋ ਬੋਲ
1: ਮੇਰਾ ਭਾਜੀ ਨਾਮ ਹੈਗਾ ਜੱਸੀ ਬਾਟ
0: ਜੱਸੀ ਬਾਟ
1: ਤੇ ਗਾਣੇ ਦਾ ਨਾਮ ਹੈਗਾ ਆਊਟ ਆਫ ਬਾਉਂਡ
0: ਆਊਟ ਆਫ ਬਾਉਂਡ ਆਉਂ ਦਿਓ ਫਿਰ ਦੋ ਬੋਲ ਬਾਈ
1: ਤੇ ਮੈਂ ਤੁਹਾਨੂੰ ਕੋਈ ਪਿਆਰ ਵਾਲਾ ਵਧੀਆ ਗਾਣਾ ਸੁਣਾ ਰਿਹਾ ਮੈਂ
0: ਆਜੋ ਆਜੋ ਬਾਈ ਜੀ ਆਜੋ ਆਜੋ
1: ਉਹ ਸਾਗਰਾਂ ਤੋਂ ਡੀਪੇ ਅੱਗੇ ਪਰਵਤ ਨੀਵੇਂ ਨੇ ਦਰਸ਼ਨ ਤੇਰੇ ਜਿਵੇਂ ਨੇਰੇ ਵਿੱਚ ਦੀਵੇ ਨੇ ਝੁਕਦੇ ਨੇ ਸਿਰੇ ਅੱਗੇ ਪਾਕ ਕੁਰਾਨ ਦੇ ਨੀ ਤੇਰੇ ਅੱਗੇ ਫੇਲ ਸਾਰੇ ਇੱਤਰ ਜਹਾਨ ਦੇ ਫਿੱਕੀ ਜੋ ਮਿਠਾਸ ਤੇਰੇ ਅੱਗੇ ਜਿਵੇਂ ਖੀਰ ਦੀ ਨੀ ਕਰਾਂ ਕੀ ਤਾਰੀਫ ਪੈਣ ਲੱਗੇ ਜਿਵੇਂ ਹੀਰ ਦੀ ਕਰਾਂ ਕੀ ਤਾਰੀਫ ਪੈਣ ਲੱਗੇ ਜਿਵੇਂ ਹੀਰ ਦੀ ਹਾਂਜੀ ਭਾਜੀ
0: ਦੋ ਕੁ ਬੋਲ ਹੋਰ ਸੁਣਾਓ ਬਣੀ ਨਹੀਂ ਗੱਲ ਆਵਾਜ਼ ਬਹੁਤ ਥੋੜੀ ਖੂਬਸੂਰਤ ਤੇ ਇੰਨੇ ਕੁ ਨਾਲ ਸਾਡਾ ਢਿੱਡ ਨਹੀਂ ਭਰਨਾ
1: ਓਕੇ
0: ਹਾਂ
1: ਜ਼ਰੂਰ ਭਾਜੀ ਆਉਣ ਦਾ ਬਸ ਸਿਰੇ ਉੱਤੋਂ ਚੁੰਨੀ ਤੇਰੀ ਅੱਖ ਜਾਂਦੀ ਚੀਰ ਦੀ ਸੁਲਫੇ ਦੀ ਲਾਟ ਕੁੜੀ ਅੱਗ ਨਾਲੇ ਖੇਡਦੀ ਦਿਖਦਾ ਪੰਜਾਬ ਨੂਰ ਫੁੱਲਾਂ ਦਾ ਤੂੰ ਖੋਲਿਆ ਦੱਸਦੇ ਨੇ ਹਾਸੇ ਸ਼ਾਇਦ ਬੁੱਲਾਂ ਚੋਂ ਸੀ ਚੋ ਗਿਆ ਦੇ ਦੇ ਤੂੰ ਦਵਾਈ ਲੱਗੇ ਹੁਸਨਾਂ ਦੇ ਤੀਰ ਦੀ ਨੀ ਕਰਾਂ ਕੀ ਤਾਰੀਫ ਭੈਣ ਲੱਗੇ ਜਿਵੇਂ ਹੀਰ ਦੀ ਨੀ ਕਰਾਂ ਕੀ ਤਾਰੀਫ ਭੈਣ ਲੱਗੇ ਜਿਵੇਂ ਹੀਰ ਦੀ
0: ਕਿਆ ਬਾਤ ਆ ਬਾਈ ਜੀ ਕਿਆ ਬਾਤ ਆ ਕਿਆ ਬਾਤ ਆ ਤੁਸੀਂ ਤਾਂ ਸ਼ਾ ਗਏ ਹੋ ਤੇ ਬਾਈ ਜੀ ਆਪਾਂ ਤੁਸੀਂ ਕੈਨੇਡਾ ਕਦੋਂ ਆਏ ਸੀਗੇ 4 ਸਾਲ ਪਹਿਲਾਂ ਤੇ ਗਾਇਕੀ ਤੁਸੀਂ ਉਦੋਂ ਤੋਂ ਸ਼ੁਰੂ ਕੀਤੀ ਹੋਈ ਆ
1: ਭਾਜੀ ਮੈਂ ਇੰਡੀਆ ਲਿਖਦਾ ਸੀ
0: ਹਾਂ
1: ਹੈਨਾ ਜੀ ਉਸ ਤੋਂ ਬਾਅਦ ਮੈਂ ਜਦੋਂ ਕੈਨੇਡਾ ਆਇਆ ਪਹਿਲਾਂ ਤਾਂ ਮੈਂ ਨਹੀਂ ਸੋਚਿਆ ਨਾ ਫਿਰ ਬਾਅਦ ਚੋਂ 2-3 ਸਾਲ ਬਾਅਦ ਮੈਨੂੰ ਇੱਕ ਦੋ ਮੇਰੇ ਫਰੈਂਡ ਮਿਲੇ ਉਹਨਾਂ ਨੇ ਮੈਨੂੰ ਐਨਕਰੇਜ ਕੀਤਾ ਵੀ ਹੈਨਾ ਵੀ ਆਪਾਂ ਅੱਗੇ ਆ ਪ੍ਰੋਫੈਸ਼ਨ 'ਚ ਜਾ ਸਕਦੇ ਹਾਂ ਤੇ ਫਿਰ ਮੈਂ ਉਹਨਾਂ ਦੀ ਹੈਲਪ ਲਈ ਤੇ ਮੈਂ ਸਰਚ ਕੀਤਾ ਹੈਨਾ
0: ਜੀ
1: ਤੇ ਸੋ ਮੈਂ ਆ ਫੀਲਡ 'ਚ ਆਉਣ ਦੀ ਟਰਾਈ ਕਰ ਰਿਹਾ ਆਪਦੇ ਵੱਲੋਂ ਦੇ ਰਿਹਾ ਬਾਕੀ ਬਾਬੇ ਦੇ ਹੱਥ ਹੈਨਾ
0: ਕਿਆ ਬਾਤ ਹੈ ਸੋ ਅਸੀਂ ਤੁਹਾਡਾ ਗਾਣਾ ਸੁਣਦੇ ਹਾਂ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਸੋ ਆਊਟ ਆਫ ਬਾਉਂਡ ਜੈਜ਼ੀ ਬਾਟ ਉਹਨਾਂ ਦਾ ਗਾਣਾ ਆਪਾਂ ਸੁਣਦੇ ਹਾਂ ਤੇ ਬਹੁਤ ਸ਼ੁਕਰੀਆ ਬਾਈ ਜੀ ਗੁੱਡ ਲੱਕ ਗੁੱਡ ਵਿਸ਼ ਸਾਡੇ ਵੱਲੋਂ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ
1: ਥੈਂਕ ਯੂ ਭਾਈ

0: जी 905-673-3333 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ ਜੀ। ਹੈਪੀ ਕੈਨੇਡਾ ਡੇ ਬਈ, ਪਹਿਲਾਂ ਤਾਂ ਸਾਰਿਆਂ ਨੂੰ ਹੈਪੀ ਹੈਪੀ ਹੈਪੀ ਕੈਨੇਡਾ ਡੇ। 905-673-3333 ਮੇਰੀ ਸਕਰੀਨ ਨੂੰ ਕੀ ਹੋ ਗਿਆ ਬਾਈ, ਇਹ ਮੇਰੀ ਸਕਰੀਨ ਨੂੰ ਕੀ ਹੋ ਗਿਆ? 905-673-3333 ਕੁਛ ਆ ਨਹੀਂ ਰਿਹਾ। ਸੋ 905-673-3333 ਜੀ, ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ ਜੀ। 1278 ਜੀ, ਸਨੀ ਵੀਰੇ ਕੀ ਹਾਲ ਚਾਲ ਆ? ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਪੀਜ਼ਾ ਟੂ ਗੋ 'ਤੇ ਸਾਡੀਆਂ ਕੌਲਾਂ ਜੁੜ ਚੁੱਕੀਆਂ ਨੇ। ਸੋ ਅੱਜ ਤੁਹਾਨੂੰ ਪੀਜ਼ਾ ਖਵਾਉਣੇ ਆ, ਔਰ ਉਹ ਵੀ ਬੈਸਟ ਪੀਜ਼ਾ ਇਨ ਦਾ ਟਾਊਨ। ਇਕੱਲੇ ਪੀਜ਼ੇ ਨਹੀਂ, ਜਿੱਥੇ ਸਾਈਡ ਵੀ ਕਮਾਲ ਦੀਆਂ ਹੁੰਦੀਆਂ ਇਹਨਾਂ ਦੇ। ਦੇਖੋ ਸੋਇਆ ਚਾਪ, ਬੈਸਟ ਸੋਇਆ ਚਾਪ ਇਨ ਦਾ ਕੈਨੇਡਾ, ਔਰ ਨਾਲ ਦੀ ਨਾਲ ਇਹਨਾਂ ਨੇ ਨਵੀਂ ਇਨਵੈਂਸ਼ਨ ਕੀਤੀ ਆ ਸਪਰਿੰਗ ਰੋਲ ਦੀ। ਸੋ ਐਸੇ ਸਪਰਿੰਗ ਰੋਲ ਤੁਸੀਂ ਕਿਤੇ ਨਹੀਂ ਖਾਧੇ ਹੋਣੇ, ਇੰਡੀਆ ਛੱਡੋ, ਤੁਸੀਂ ਪੂਰੀ ਦੁਨੀਆ ਦੇ ਵਿੱਚ ਸਪਰਿੰਗ ਰੋਲ ਖਾ ਕੇ ਦੇਖਣੇ। ਇੱਕ ਵਾਰੀ ਪੀਜ਼ਾ ਟੂ ਗੋ 'ਤੇ ਆ ਕੇ ਤੁਸੀਂ ਸਪਰਿੰਗ ਰੋਲ ਖਾਣੇ ਆ, ਬਸ ਤੁਸੀਂ ਬਸ ਆਸ਼ਕ ਹੋ ਜਾਣਾ ਇਹਨਾਂ ਦੇ ਸਪਰਿੰਗ ਰੋਲਾਂ ਦੇ। ਐਸੀ ਫਿਸ਼ ਮੂੰਹ ਦੇ ਵਿੱਚ ਖੁਰਨ ਵਾਲੀ ਫਿਸ਼ ਜੇ ਤੁਸੀਂ ਖਾਣੀ ਆ ਨਾ ਬਿਨਾਂ ਤੇਲ ਤੋਂ, ਬਿਨਾਂ ਓਇਲ ਤੋਂ, ਤਾਂ ਉਹ ਵੀ ਤੁਹਾਨੂੰ ਪੀਜ਼ਾ ਟੂ ਗੋ 'ਤੇ ਮਿਲਣੀ ਆ। ਸੋ ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ। ਅੱਜ ਪੀਜ਼ਾ ਟੂ ਗੋ 'ਤੇ ਤੁਸੀਂ ਬਸ 1 ਜੁਲਾਈ ਨੂੰ ਘੁੰਮਣ ਫਿਰਨ ਜਾ ਕੇ ਆ ਰਹੇ ਹੋ, ਘਰੇ ਹੁਣ ਰੋਟੀਆਂ ਵਾਲੇ ਭਾਂਡੇ ਲਬੇੜੋਗੇ, ਕਿੱਥੇ ਇੰਨੀ ਮਿਹਨਤ ਕਰੋਗੇ, ਪੀਜ਼ਾ ਟੂ ਗੋ ਵੱਲ ਗੱਡੀਆਂ ਘੁਮਾ ਲਓ। ਚਿੰਗੂਜ਼ੀ ਅਤੇ ਕੁਵੀਨ ਵਾਲੀ ਲੋਕੇਸ਼ਨ 'ਤੇ ਪਹੁੰਚ ਜਾਓ, ਸੈਂਡਲਵੁੱਡ ਅਤੇ ਮਕਲੋਗਨ ਵਾਲੀ ਲੋਕੇਸ਼ਨ 'ਤੇ ਪਹੁੰਚ ਜਾਓ, ਜਾਂ ਤੁਸੀਂ 2 County Court ਸ਼ੈਡਨ ਕਲਾਜੇ ਵਾਲੀ ਪਲਾਜ਼ੇ ਵਾਲੀ ਲੋਕੇਸ਼ਨ ਵਿੱਚ ਪਹੁੰਚ ਕੇ ਅਤੇ ਅੱਜ ਪੀਜ਼ਾ ਟੂ ਗੋ ਦੇ ਨਾਲ 1 ਜੁਲਾਈ ਨੂੰ ਤੁਸੀਂ ਇੰਜੋਏ ਕਰੋ। ਸਨੀ ਬਾਈ ਜੀ ਸਵਾਗਤ ਹੈ ਤੁਹਾਡਾ, ਕੀ ਹਾਲ ਚਾਲ?
1: ਬਹੁਤ ਵਧੀਆ ਪ੍ਰਭਰੇ, ਥੈਂਕ ਯੂ ਸੋ ਮਚ ਫੋਰ ਟੇਕਿੰਗ ਕਾਲ, ਤੇ ਰੇਡੀਓ ਡਾਊਨ ਦੇ ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਨੂੰ ਕੁਛ ਦੱਸਣ ਦੀ ਲੋੜ ਹੀ ਨਹੀਂ, ਤੁਸੀਂ ਆਲਰੇਡੀ ਸਾਰਾ ਕੁਛ ਪੀਜ਼ਾ ਟੂ ਗੋ ਬਾਰੇ ਬਹੁਤ ਵਧੀਆ ਦੱਸ ਦਿੰਦੇ ਜੇ, ਐਕਸਪਲੇਨ ਕਰ ਦਿੰਦੇ।
0: ਮੈਂ ਕਹਿੰਦਾ ਨਾ ਅੱਜ ਜੀ ਮੈਂ
1: ਵਧੀਆ ਸੁਣਿਆ ਤੁਸੀਂ ਸਾਰਿਆਂ
0: ਨੂੰ। ਨਹੀਂ ਮੈਂ ਅੱਜ ਕਹਿੰਦਾ ਕਿ ਹੁਣ ਨਾ ਦੋਸਤ ਸਾਡੇ ਗੱਡੀਆਂ ਘੁਮਾ ਰਹੇ ਆ, ਔਰ ਸੋਚ ਰਹੇ ਵੀ ਕੀ ਖਾਈਏ, ਹੁਣ ਗੱਡੀਆਂ 'ਚ ਬੈਠੇ ਸਾਨੂੰ ਸੁਣ ਵੀ ਰਹੇ ਆ, ਤੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕੀ ਖਾਈਏ। ਕੁਛ ਦੱਸੋ ਐਸੀ ਸਾਈਡ ਬਾਰੇ ਦੱਸੋ, ਕੁਛ ਐਸੀ ਡੀਲ ਦੱਸ ਦਿਓ ਜੀ।
1: ਕੈਨੇਡਾ ਦੇ ਦੀਆਂ 2 ਡੀਲਾਂ ਦੱਸ ਦਿੰਦਾ ਜੀ, ਮੈਂ 3 ਡੀਲਾਂ ਦੱਸ ਦਿੰਦਾ, 2 ਬਣੀ ਜੇ ਕੋਈ ਸਾਈਡ ਖਾਣਾ ਚਾਹੁੰਦਾ ਉਹਨਾਂ ਵਾਸਤੇ ਵੀ ਦੱਸ ਦਿੰਦਾ
0: ਜੀ।
1: ਜੇ ਤੇ ਕੋਈ 2-3 ਜਾਣੇ ਆ ਜੀ, ਐਕਸਟਰਾ ਲਾਰਜ ਪੀਜ਼ਾ 4 ਟੌਪੀਆਂ ਦੇ ਨਾਲ, 2 ਡਿਪਿੰਗ ਸੌਸ ਤੇ 2 ਡਰਿੰਕ, ਸਿਰਫ ਤੇ ਸਿਰਫ 24.99 ਦੇ ਵਿੱਚ ਜੀ। ਜੇ ਤੁਸੀਂ ਜੇ ਜ਼ਿਆਦਾ ਜਾਣੇ, 2 ਐਕਸਟਰਾ 2 ਲਾਰਜ ਪੀਜ਼ੇ, ਦੋਨਾਂ ਤੇ 4-4 ਟੌਪੀਆਂ, 3 ਡਿਪਿੰਗ ਸੌਸਿਸ, 3 ਹੀ ਡਰਿੰਕਸ, ਸਿਰਫ ਤੇ ਸਿਰਫ 34.99 ਦੇ ਵਿੱਚ। ਤੇ ਜੇ ਤੁਸੀਂ ਸਾਡੇ ਸਪਰਿੰਗ ਰੋਲ ਖਾਣੇ ਆ, ਸਾਡੀ ਫਿਸ਼ ਖਾਣੀ ਆ, ਸਾਡੀਆਂ ਵਿੰਗਸ ਖਾਣੀਆਂ, ਸੋਇਆ ਚਾਪ ਖਾਣੀ ਆ, ਤਾਂ 1 ਲਾਰਜ ਪੀਜ਼ਾ 4 ਟੌਪੀਆਂ ਦੇ ਨਾਲ, 2 ਡਿਪਿੰਗ ਸੌਸਾਂ, 2 ਹੀ ਡਰਿੰਕਾਂ ਨਾਲ, ਤੇ 1 ਕੋਈ ਵੀ ਸਾਈਡ ਸਾਡੇ ਮੈਨਿਊ ਦੇ ਵਿੱਚੋਂ, ਸਿਰਫ ਤੇ ਸਿਰਫ 29.99 ਦੇ ਵਿੱਚ ਜੀ। ਪੀਜ਼ਾ ਟੂ ਗੋ ਦੀਆਂ 18 ਲੋਕੇਸ਼ਨਾਂ ਨੇ, ਕਿਸੇ ਵੀ ਲੋਕੇਸ਼ਨ ਤੇ ਪਹੁੰਚੋ ਤੇ ਕੈਨੇਡਾ ਡੇ ਦੇ ਮੌਕੇ ਤੇ ਡੀਲਾ ਇੰਜੋਏ ਕਰੋ ਜੀ।
0: ਕੋਈ ਆਪਣੀ ਜਿਹੜੀ ਮੈਕਲੋਗਨ ਤੇ ਸੈਂਡਲਵੁੱਡ ਲੋਕੇਸ਼ਨ ਉਹਦੀ ਕੋਈ ਡੀਲ ਦੇ ਦਿਓ ਅੱਜ, ਐਸੀ ਬਸ ਕਿਤੇ ਹੋ ਵੀ ਨਾ, ਹੋਰ ਇੱਕ ਲੋਕੇਸ਼ਨ ਤੇ ਬਸ, ਇੱਕ ਰੇਡੀਓ ਉਡਾਣ ਵੱਲੋਂ ਸਪੈਸ਼ਲ ਜੇ ਕੋਈ ਸੱਜਣ ਮਿੱਤਰ ਸਾਡਾ ਉੱਧਰ ਆ ਤੇ ਉਹ ਚਾਹੁੰਦਾ ਕਿ ਬਾਈ ਮੈਂ ਇੱਧਰੋਂ ਹੀ ਡੀਲ ਚੱਕ ਲੈਣੀ ਆ, ਤੇ ਅੱਜ ਬਸ ਘਰੇ ਡਿਨਰ ਹੋਣਾ ਪੀਜ਼ਾ ਟੂ ਗੋ ਨਾਲ, ਕੋਈ ਇੱਕ ਸਾਈਡ ਨਾਲ ਐਡ ਕਰਕੇ ਕੁਛ ਬੋਲੋ, ਦੇਖਦੇ ਹਾਂ ਕਿ ਸਰੋਤੇ ਜੇ ਕੋਈ ਅੱਜ ਡਿਨਰ ਕਰਨਾ ਚਾਹੁੰਦੇ ਆ, ਕੋਈ ਇੱਕ ਸਾਈਡ 'ਤੇ ਡੀਲ ਦੇ ਦਿਓ ਜਾਂ ਇੱਕ ਪੀਜ਼ੇ 'ਤੇ ਲਾਰਜ 'ਤੇ ਡੀਲ ਦੇ ਦਿਓ।
1: ਅੱਜ ਲਾਰਜ ਪੀਜ਼ੇ ਵਾਲੀ, ਆਪਣਾ ਲਾਰਜ ਪੀਜ਼ਾ 4 ਟੌਪੀਆਂ ਦੇ ਨਾਲ ਪ੍ਰਾਬਰੇ $20 ਦਾ ਹੁੰਦਾ ਜੀ।
0: ਜੀ
1: ਅੱਜ ਤੁਹਾਡੇ ਕਹੇ ਦੇ ਉੱਪਰ ਲਾਰਜ ਪੀਜ਼ਾ 4 ਟੌਪੀਆਂ ਨਾਲ 2 ਡਿਪਿੰਗ ਸੌਸਾਂ ਵੀ ਤੇ ਨਾਲ 2 ਡਰਿੰਕਾਂ ਵੀ ਜੀ, ਡਰਿੰਕਾਂ ਵੀ ਫ੍ਰੀ ਤੋਂ,
0: 2 ਡਰਿੰਕਾਂ
1: ਹਾਂਜੀ 1999 ਦੇ ਵਿੱਚ,
0: ਲਾਰਜ ਪੀਜ਼ਾ
1: 4 ਟੌਪੀਆਂ, 2 ਡਿਪਿੰਗ ਸੌਸਿਸ, 2 ਡਰਿੰਕਸ ਵੀ ਜੀ ਨਾਲ,
0: 2 ਡਰਿੰਕਾਂ 2 ਡਿੱਪਾਂ ਤੇ ਲਾਰਜ ਪੀਜ਼ਾ 4 ਟੌਪਿੰਗ ਵਾਲਾ $90 ਟੈਕਸ ਲੱਗੂਗਾ,
1: ਟੈਕਸ ਵੀ ਛੱਡਤਾ ਜੀ।
0: ਚਲੋ ਚੱਕ ਦੋ ਫੱਟੇ
1: $20 ਫਲੈਟ ਦੇ ਵਿੱਚ ਸਾਰਾ ਕੁਛ, ਜਾਂ ਤੁਸੀਂ ਚੰਕਿਊਜ਼ੀ ਵਾਲੇ ਸਟੋਰ ਤੇ ਕਾਲ ਕਰ ਲਓ, ਜਾਂ ਤੁਸੀਂ ਕਾਲ ਕਰ ਲਓ ਜੀ ਮੈਕਲੋਗਲਿਨ ਵਾਲੇ ਸਟੋਰ ਤੇ, $20 ਦੇ ਵਿੱਚ ਨੋ ਟੈਕਸ, 2 ਡਿੱਪਾਂ ਵੀ, 2 ਡਰਿੰਕਾਂ ਵੀ, ਲਾਰਜ ਪੀਜ਼ਾ ਵੀ 4 ਟੌਪੀਆਂ ਦੇ ਨਾਲ।
0: ਬਾਈ ਜੀ $2 ਤੁਸੀਂ ਡਰਿੰਕਾਂ ਦੇ ਕੱਢ ਦੋ, $2-3 ਤੁਸੀਂ ਡਿੱਪਾਂ ਦੇ ਕੱਢ ਦੋ, ਪੀਜ਼ਾ ਤੁਹਾਨੂੰ ਰਹਿ ਗਿਆ $10-12 ਦਾ, ਬਸ $20 ਦੇਣੇ ਆ ਵਿਦ ਨੋ ਟੈਕਸ। ਪਹੁੰਚੋ ਫਿਰ ਮੈਕਲੋਗਨ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ, ਤੇ ਚੱਕੋ ਫਿਰ ਪੀਜ਼ਾ ਖਾਓ, ਔਰ ਪੀਜ਼ਾ ਖਾਓਗੇ ਇੱਕ ਵਾਰੀ ਬਾਅਦ ਵਿੱਚ ਸਾਨੂੰ ਤੁਸੀਂ ਦੱਸਣਾ ਨਹੀਂ ਪੈਣਾ ਕਿ ਤੁਸੀਂ ਕਿੱਥੋਂ ਪੀਜ਼ਾ ਖਾਣਾ। ਪੀਜ਼ਾ ਟੂ ਗੋ ਬੈਸਟ ਪੀਜ਼ਾ ਇਨ ਦਾ ਟਾਊਨ। ਸੋ 905-840-9696 ਰਾਈਟ ਨਾ ਹੁਣੇ ਆਰਡਰ ਕਰ ਲਓ, ਭੀੜ ਬਹੁਤ ਆ, ਫਿਰ ਨਹੀਂ ਕਹਿਣਾ ਵੀ ਵੇਟਿੰਗ ਤੇ ਖੜਿਆ ਨਹੀਂ ਗਿਆ, ਟਾਈਮ ਨਹੀਂ ਆ,
1: ਲੋਕੇਸ਼ਨਾਂ ਚੱਲ ਰਹੀਆਂ ਜੀ ਅੱਜ,
0: ਕੀ ਬਾਤ,
1: ਕਾਲ ਕਰ ਲਓ 35

0: ਇਹ ਕਹਿੰਦਾ ਵੀ
1: ਉਹ ਤਾਂ ਨਸ਼ਾ ਲੱਗ ਜਾਣਾ, ਫਿਰ ਉਹ ਤਾਂ ਨਸ਼ਾ ਵਾਲਾ ਕੰਮ ਹੋ ਜਾਣਾ।
0: ਕੈਨੇਡਾ ਛੱਡ ਇੰਡੀਆ 'ਚ ਵੀ ਏਦਾਂ ਦੇ ਵਧੀਆ ਸਪਰਿੰਗ ਰੋਲ ਨਹੀਂ ਖਾਧੇ ਹੋਣੇ, ਇੱਕ ਨਸ਼ਾ ਹੈ ਉਹ ਲਾ ਲਓ।
1: ਹਾਂ ਮੈਂ ਇੱਕ ਦਿਨ ਬਾਈ ਜੀ ਉਹ ਦਿਨ ਥੋੜ੍ਹੇ ਤੋਂ ਸਪੈਸ਼ਲ ਬਣਵਾ ਕੇ ਖਾ ਬੈਠਾ ਮੈਂ, ਹੁੰਦੇ ਤਾਂ ਵੈਸੇ ਸਭ ਵਾਸਤੇ ਸਪੈਸ਼ਲ ਆ, ਉਹ ਤਾਂ ਮੈਂ ਇਸ ਕਰਕੇ ਖਾਧੀ ਕਿ ਮੈਂ ਵੀਡੀਓ ਇੰਨੀਆਂ ਵੇਖ ਲਈਆਂ, ਮੈਂ ਕਿਹਾ ਯਾਰ ਮੈਂ ਟੈਸਟ ਤਾਂ ਕਰਕੇ ਆਵਾਂ। ਸੋ ਬਸ ਟੇਸਟ ਇਹੋ ਜਿਹਾ ਸੀਗਾ, ਹੁਣ ਮੈਨੂੰ ਰੋਜ਼ ਐਚ ਵੀ ਜੀ ਉੱਠਦੀ ਵੀ ਇੱਕ ਵਾਰੀ ਸਪਰਿੰਗ ਰੋਲ ਹੋਰ ਖਾ ਕੇ ਆਈਏ। ਸੋ ਇਹ ਤਾਂ ਨਸ਼ੇ ਵਾਲੇ ਆ, ਇੱਕ ਵਾਰੀ ਤੁਸੀਂ ਖਾ ਲਿਆ ਨਾ ਐਸਾ ਸਵਾਦ, ਹਾਈਜੀਨਿਕ, ਸ਼ੁੱਧ। ਅਤੇ ਮੈਂ ਵੀਡੀਓ ਵੇਖ ਰਿਹਾ ਸੀਗਾ ਕਿ ਤੇਲ ਵੀ ਪੂਰਾ ਇਹ ਨਾ ਐਵਰੀ ਡੇ ਚੇਂਜ ਹੁੰਦਾ, ਇਹ ਨਹੀਂ ਕਿ ਵੀ ਉਹੀ ਰੋਜ਼ ਤੇਲ ਪਾ ਕੇ ਤੁਹਾਡੀ ਸਿਹਤ ਦਾ ਹਾਈਜੀਨਿਕ ਦਾ ਪੂਰਾ ਧਿਆਨ ਰੱਖਿਆ ਜਾਂਦਾ। ਔਰ ਨਾਲ ਦੀ ਨਾਲ ਜਿਵੇਂ ਪਿਛਲੇ ਦਿਨ ਅਸੀਂ ਗੱਲਬਾਤ ਕੀਤੀ ਸੀ,
0: ਆਪਣੀ ਬਰਾਬਰ ਹਾਈਪ ਬਣੀ ਪਈ ਹੈ ਨਾ ਸਪਰਿੰਗ ਰੋਲ ਦੀ
1: ਜੀ,
0: ਸਾਡਾ ਐਵਰੀ ਡੇ ਕੰਜ਼ਪਸ਼ਨ ਇੰਨੀ ਜ਼ਿਆਦੀ ਹੈ ਵੀ ਸਾਨੂੰ ਐਵਰੀ ਡੇ ਤੇਲ ਚੇਂਜ ਕਰਨਾ ਪੈਂਦਾ।
1: ਕੀ ਬਾਤ ਹੈ,
0: ਨਾਟ ਐਵਰੀ ਸੈਕਿੰਡ ਡੇ, ਇਟਸ ਨਾਟ ਐਵਰੀ ਵੀਕ, ਐਵਰੀ ਡੇ ਵੀ ਹੈਵ ਟੂ ਚੇਂਜ ਦੀ ਆਇਲ ਦੀ, ਜਿੰਨੀ ਸਾਡੀ ਕੰਜ਼ਪਸ਼ਨ ਆ। ਇੱਕ ਵਾਰੀ ਜਿਹੜੇ ਵੀ ਸਾਰੇ ਲਿਸਨਰਸ ਨੇ ਇੱਕ ਵਾਰੀ ਤੁਸੀਂ ਟਰਾਈ ਕਰ ਲਏ ਤਾਂ ਤੁਸੀਂ ਕਹੋਗੇ ਵੀ ਯੂ ਹੈਵ ਟਰਾਈਡ ਵਨ ਆਫ ਦੀ ਬੈਸਟ ਸਪਰਿੰਗ ਰੋਲਸ ਐਵਰ।
1: ਮੈਂ ਤਾਂ ਕਹਿੰਦਾ ਜੀ ਇਹ ਸਪਰਿੰਗ ਰੋਲ ਤਾਂ ਅਸੀਂ ਪਹਿਲਾਂ ਕਹਿੰਦੇ ਰਹੇ ਹਾਂ ਕਿ ਵੀ ਓਨਟਾਰੀਓ ਦੇ ਸਾਡੇ ਸਾਡੇ ਕੈਨੇਡਾ ਦੇ ਵਿੱਚ ਬੈਸਟ ਆ, ਇਹ ਤਾਂ ਮੈਂ ਕਹਿ ਸਕਦਾ ਕਿ ਵਰਲਡ ਬੈਸਟ ਸਪਰਿੰਗ ਰੋਲ ਤੁਸੀਂ ਖਾਣੇ ਆ। ਬਾਕੀ ਤੁਸੀਂ ਇੰਗਲੈਂਡ, ਅਮਰੀਕਾ, ਕੈਨੇਡਾ ਇੱਧਰ ਉੱਧਰ ਆਸੇ ਪਾਸੇ ਗਏ ਤਾਂ ਜ਼ਰੂਰ ਖਾ ਕੇ ਆਇਓ ਅਤੇ ਸਾਨੂੰ ਦੱਸਿਓ ਵੀ ਵਾਕਈ ਪੀਜ਼ਾ ਟੁਕੂ ਦੇ ਬੈਸਟ ਸਪਰਿੰਗ ਰੋਲ ਐਵਰ ਅਸੀਂ ਖਾਧੇ ਆ। ਅਤੇ ਇੱਕ ਵਾਰੀ ਖਾ ਕੇ ਆਇਓ, ਤੁਸੀਂ ਰਿਵਿਊ ਸਾਨੂੰ ਔਨ ਏਅਰ ਦੇ ਦਿਓ ਮੈਨੂੰ, ਦੇਖੋ ਮੈਂ ਕਿੰਨਾ ਕੌਨਫੀਡੈਂਸ ਕਹਿੰਦਾ, ਕਿਉਂਕਿ ਜਿਹੜੀ ਚੀਜ਼ ਸਾਨੂੰ ਲੱਗਦੀ ਹੈ ਨਾ ਬੈਸਟ ਆ ਅਸੀਂ ਉਹਦੇ 'ਤੇ ਇੰਨਾ ਜ਼ੋਰ ਲਾਉਂਦੇ ਹਾਂ। ਸੋ ਤੁਸੀਂ ਇੱਕ ਵਾਰੀ ਖਾ ਕੇ ਆਓਗੇ ਨਾ ਅਤੇ ਫਿਰ ਤੁਸੀਂ ਕਹੋਗੇ ਵਾਕਈ ਕਰੰਚੀ, ਇੱਦਾਂ ਕਿ ਐਂ ਜਿਵੇਂ ਭਾਂਡੇ ਨਹੀਂ ਖੜਕਦੇ ਇੱਦਾਂ ਖੜਕਦੇ ਸਪਰਿੰਗ ਰੋਲ। ਕਰੰਚੀ ਚੀਜ਼ਾਂ ਖਾਣੀਆਂ ਨੇ ਕ੍ਰਿਸਪੀ, ਅਤੇ ਫਿਰ ਸਪਰਿੰਗ ਰੋਲ ਜ਼ਰੂਰ ਟਰਾਈ ਕਰੋ, ਪੀਜ਼ਾ ਤਾਂ ਤੁਸੀਂ ਖਾਣਾ ਹੀ ਖਾਣਾ, ਨਾਲ ਤੁਸੀਂ ਕਰੰਚੀ ਸਪਰਿੰਗ ਰੋਲ ਜ਼ਰੂਰ ਲੈ ਕੇ ਆਇਓ। ਸੋ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸਨੀ ਵੀਰੇ। ਸੋ 905 840-9696 905-840-9696 ਪੀਜ਼ਾ ਚੱਕ ਲਓ, $20 ਦੇ ਵਿੱਚ ਦੋ ਡਰਿੰਕਾਂ, ਦੋ ਡਿੱਪਾਂ, ਲਾਰਜ ਪੀਜ਼ਾ 4 ਟੋਪਿੰਗ ਦੇ ਨਾਲ, ਨੋ ਟੈਕਸ, ਜ਼ੀਰੋ ਟੈਕਸ, ਬਸ $20 ਦਾ ਨੋਟ ਲੈ ਕੇ ਜਾਣਾ ਤੁਸੀਂ। ਅਤੇ ਬਸ ਪੀਜ਼ਾ ਖਾਓ, ਅੱਜ ਮਨਾਓ, ਇੰਜੋਏ ਕਰੋ, ਫਿਰ 1 July ਹੈਪੀ ਕੈਨੇਡਾ ਡੇ, ਹੈਪੀ ਕੈਨੇਡਾ ਡੇ ਹੋ ਜਾਣਾ। ਸੋ ਕੀ ਹਾਲ ਚਾਲ ਆ ਸਾਰੇ, ਠੀਕ ਠਾਕ ਹੋ? ਚੜ੍ਹਦੀ ਕਲਾ 'ਚੋਂ ਕਰੀਏ ਗੱਲਾਂ ਬਾਤਾਂ ਅੱਗੇ ਆਪਾਂ। ਮੈਨੂੰ ਨੀਂਦ ਆ ਰਹੀ ਸੀਗੀ ਅਤੇ ਦੇਖੋ ਤੁਸੀਂ ਵਧੀਆ ਮੂਡ ਦਿਨ ਬਣਾਤਾ ਮੇਰਾ ਗੱਲਾਂ ਬਾਤਾਂ ਕਰ ਕਰਕੇ। ਸੋ 905-673-33-37।
2: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਬਿਲਕੁਲ ਜੀ, 905-673-33-37 ਜੁੜੇ ਹੋ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ। ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ 9165।
3: ਸਤਿ ਸ਼੍ਰੀ ਅਕਾਲ ਬੇਟਾ।
1: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ, ਮੈਨੂੰ ਨਾ ਟੌਂਕ ਨਾਲ ਜਿਹੜੇ ਹੈਗੇ ਆਪਣੇ ਸਟੋਰ ਐਡਰਸ ਦੇ ਫਰਨੀਚਰ ਦੀ, ਉਹ ਨੰਬਰ ਚਾਹੀਦਾ ਇਕੱਲਾ ਇਕੱਲਾ ਕਰ।
1: ਓਕੇ, ਤੁਸੀਂ ਫਰਨੀਚਰ ਸਟੋਰ ਦਾ ਨੰਬਰ ਲੈ ਲਓ ਜੀ, 647।
3: ਇੱਕ ਮਿੰਟ, ਇਕੱਲਾ ਇਕੱਲਾ ਕਰ।
1: 6-7-6-4-7 ਜੀਰੋ ਜੀਰੋ ਲਿਖ ਲਿਆ ਜੀ, ਫਿਰ ਲਿਖੋ 0-0-4-0।
3: ਅੱਛਾ, 4-0 ਮਗਰੋਂ।
1: ਹਾਂਜੀ, 6-4-7-2-6-2-0-0-0-0
3: 4-0 ਲਿਖਾਉਣੀ
1: ਹੈ। ਹਾਂਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-33-37 ਪ੍ਰੋਗਰਾਮ ਦੇ ਸਿਸਟੇ ਨੂੰ ਸਪੋਂਸਰ ਕਰ ਰਹੇ ਜੀ ਗੁਰਜੀਤ ਕੌਰ ਸੂਰੀ, ਨਾਲ ਦੀ ਨਾਲ ਇੰਸ਼ੋਰੈਂਸ ਦੀਆਂ ਸੇਵਾਵਾਂ 'ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਗੁਰਜੀਤ ਜੀ ਜੁੜ ਵੀ ਚੁੱਕੇ ਨੇ ਸਟੂਡੀਓ 'ਚ, ਬਹੁਤ ਬਹੁਤ ਸਵਾਗਤ ਗੁਰਜੀਤ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਔਰ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ, ਹੈਪੀ ਕੈਨੇਡਾ ਡੇ।
4: ਸਤਿ ਸ਼੍ਰੀ ਅਕਾਲ ਸਾਹਿਬ ਜੀ, ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ, ਉਹਨਾਂ ਨੂੰ ਵੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਬਿਲਕੁਲ ਜੀ, ਹੈਪੀ ਹੈਪੀ ਕੈਨੇਡਾ ਦੇ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਕੈਨੇਡਾ ਡੇ ਨਾਲ ਜੀ।
1: ਗੁਰਜੀਤ ਜੀ, ਤੁਸੀਂ

0: ਸਮਾਂ ਕਿੰਨਾ ਹੋ ਗਿਆ ਔਰ ਤੁਸੀਂ ਕੈਨੇਡਾ ਬਾਰੇ ਕੀ ਸੋਚਦੇ ਹੋ? ਕਿਉਂਕਿ ਵੈਸੇ ਤਾਂ ਚਲੋ ਆਪਾਂ ਸਾਰੇ ਚੜ੍ਹਦੀ ਕਲਾ ਵਾਲੇ ਹਾਂ, ਪਰ ਕਈ ਵਾਰ ਅਸੀਂ ਨਾ ਸਾਨੂੰ ਆਦਤ ਪੈ ਜਾਂਦੀ ਹੈ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚੋਂ ਨੁਕਸ ਲੱਭਣ ਦੀ, ਖਾਮੀਆਂ ਲੱਭਣ ਦੀ, ਅਸੀਂ ਵੱਡੀਆਂ ਖੂਬੀਆਂ ਨੂੰ ਭੁੱਲ ਕੇ ਕਈ ਵਾਰ ਛੋਟੇ ਛੋਟੇ ਨੁਕਸਾਂ ਵੱਲ ਹੋ ਜਾਂਦੇ ਹਾਂ। ਪਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕੈਨੇਡਾ ਦੁਨੀਆ ਦੀ ਬਿਹਤਰੀਨ ਕੰਟਰੀਆਂ ਦੇ ਵਿੱਚੋਂ ਇੱਕ ਕੰਟਰੀ ਹੈ ਜਿੱਥੇ ਸਾਨੂੰ ਸਾਡੀ ਭਾਸ਼ਾ, ਸਾਡੀ ਬੋਲੀ ਔਰ ਸਾਡੇ ਜਿੰਨੇ ਵੀ ਵਿਚਾਰ ਆ ਉਹਨਾਂ ਦੀ ਆਜ਼ਾਦੀ ਆ, ਅਤੇ ਸਾਡੇ ਬੱਚੇ ਸਾਡੀ ਪੰਜਾਬੀ ਭਾਸ਼ਾ ਦਾ ਆਨੰਦ ਮਾਣ ਸਕਦੇ ਹਾਂ। ਇਸ ਤੋਂ ਵੱਡੀ ਆਜ਼ਾਦੀ ਕੋਈ ਨਹੀਂ। ਜਿਹਦੇ ਸਕੂਲਾਂ ਦੇ ਵਿੱਚ ਕਿਹਾ ਜਾਂਦਾ ਕਿ ਤੁਸੀਂ ਆਪਣੀ ਮਦਰ ਟੰਗ ਵਰਤੋ, ਇਹ ਦੁਨੀਆ ਦੀ ਪਹਿਲੀ ਐਸੀ, ਮੈਨੂੰ ਲੱਗਦਾ ਕਿ ਦੇਸ਼ ਹੈ, ਐਸੀ ਕੰਟਰੀ ਆ ਜਿਹੜੇ ਕਹਿੰਦੇ ਕਿ ਤੁਸੀਂ ਆਪਣੀ ਭਾਸ਼ਾ ਬੋਲੋ ਅਤੇ ਇੰਗਲਿਸ਼ ਤਾਂ ਤੁਸੀਂ ਸਿੱਖ ਹੀ ਲੈਣੀ ਆ। ਸੋ ਤੁਸੀਂ ਇਸ ਦੇਸ਼ ਬਾਰੇ ਕੀ ਕਹਿਣਾ ਚਾਹੋਗੇ? ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਸ਼ੁਰੂ ਤੋਂ ਲੈ ਕੇ ਹੁਣ ਤੱਕ?
1: ਮੇਰਾ ਤੇ ਪਬਜੀ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਹੈਗਾ। ਹੁਣ ਤੁਸੀਂ ਗੱਲ ਕੀਤੀ ਹੈ ਨਾ ਫਰੀਡਮ ਦੀ, ਜਿੰਨੀ ਇੱਥੇ ਕਹਿ ਲਓ ਕਿ ਫਰੀਡਮ ਹੈਗੀ ਇਸ ਕੰਟਰੀ ਚ, ਮੈਨੂੰ ਨਹੀਂ ਲੱਗਦਾ ਕਿ ਈਵਨ ਬੈਕ ਹੋਮ ਵੀ ਹੈਗੀ ਹੈ। ਹੁਣ ਤੁਸੀਂ ਇਹ ਦੇਖ ਲਓ, ਆਪਾਂ ਕੈਨੇਡਾ ਦੀ ਧਰਤੀ ਤੇ ਬੈਠੇ ਤੁਸੀਂ ਰੇਡੀਓ ਕਰ ਰਹੇ ਹੋ ਔਰ ਆਪਣੀ ਲੈਂਗੁਏਜ ਦੇ ਵਿੱਚ ਕਰ ਰਹੇ ਹੋ, ਇੱਕ ਇਹ ਵੀ ਕਿੱਡੀ ਵੱਡੀ ਗੱਲ ਹੈਗੀ ਹੈ। ਪਲੱਸ ਇਹ ਹੈਗਾ ਕਿ ਇੱਥੇ ਜਿਹੜੀ ਆ ਫੀਮੇਲਸ ਨੂੰ ਪ੍ਰੋਟੈਕਸ਼ਨ ਬਹੁਤ ਹੈਗੀ ਹੈ। ਈਵਨ ਦੇਖ ਲਓ ਕਿ ਮੈਂ ਰੇਡੀਓ ਪ੍ਰੋਗਰਾਮ 4 ਵਜੇ ਕਰਨ ਆਉਂਦੀ ਸੀ, ਇਕੱਲੀ ਆਉਂਦੀ ਸੀ, ਕੋਈ ਸਟੂਡੀਓ ਚ ਨਹੀਂ ਹੁੰਦਾ ਸੀ, ਕੋਈ ਸਿਕਿਉਰਿਟੀ ਨਹੀਂ ਸੀ, ਬਟ ਕਦੇ ਕਰਨੀ ਸੀ, ਕੋਈ ਵਰੀ ਨਹੀਂ ਸੀ। ਇਹ ਚੀਜ਼ ਜਿਹੜੀ ਬਹੁਤ ਵੱਡੀ ਹੈ। ਹੁਣ ਇੰਡੀਆ ਤੁਸੀਂ ਈਵਨ ਬੈਕ ਹੋਮ ਹੁਣ ਜਾ ਕੇ ਦੇਖ ਲਓ, ਉੱਥੇ ਤੁਹਾਨੂੰ ਇਹੀ ਕਹੋਗੇ ਕਿ 8-9 ਵਜੇ ਤੋਂ ਬਾਅਦ ਘਰੋਂ ਬਾਹਰ ਨਹੀਂ ਜਾਣਾ ਤੁਸੀਂ, ਕਿ ਜੇ ਕਿਤੇ ਜਾ ਵੀ ਰਹੇ ਹੋ ਤੇ ਟਾਈਮ ਸਿਰ ਵਾਪਸ ਆ ਜਾਓ। ਇੱਥੇ ਦੇ 24 ਘੰਟੇ ਜਿਹੜਾ ਹੈਗਾ ਕਿ ਤੁਹਾਨੂੰ ਇੱਦਾਂ ਦਾ ਕੋਈ ਫਿਕਰ ਨਹੀਂ ਹੈਗਾ। ਇਹ ਚੀਜ਼ ਜਿਹੜੀ ਹੈਗੀ ਆ ਬਹੁਤ ਮੈਨੂੰ ਵਧੀਆ ਲੱਗਦੀ ਹੈ। ਪਲੱਸ ਇਹ ਹੈਗਾ ਕਿ ਇੱਥੇ ਜਿਹੜੀਆਂ ਫੈਸਿਲਿਟੀਜ਼, ਹੁਣ ਇਹ ਹੈਗਾ ਕਿ ਸਾਡੀ ਤਾਂ ਡੀਏਜ ਦੀ ਡਿਫਰੈਂਟ ਹੈਗੀ ਹੈ ਕਿ ਜਿਹੜੀਆਂ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਜਿਹੜੀਆਂ ਫੈਸਿਲਿਟੀਜ਼ ਬਹੁਤ ਹੈਗੀ ਆ ਉਹਨਾਂ ਦੇ ਲਈ ਕਹੂੰਗੀ, ਤੇ ਉਹਨਾਂ ਦੇ ਲਈ ਤੇ ਧਰਤੀ ਜਿਹੜੀ ਬਿਲਕੁਲ ਹੀ ਸਵਰਗ ਹੈਗੀ ਹੈ,
0: ਜੰਨਤ ਆ। ਬਿਲਕੁਲ ਜੀ, ਬਿਲਕੁਲ
1: ਜੀ। ਇਸ ਲਈ ਮੇਰਾ ਐਕਸਪੀਰੀਅੰਸ ਤੇ ਬਹੁਤ ਵਧੀਆ ਰਿਹਾ, ਬਹੁਤ ਵਧੀਆ ਹੈਗੀ ਹੈ
0: ਜੀ। ਮੈਂ ਕਹਿੰਦਾ ਕਿ ਇਸ ਜੰਨਤ ਨੂੰ ਹੋਰ ਖੂਬਸੂਰਤ ਬਣਾਉਣਾ ਨਾ ਤੇ ਇੱਥੋਂ ਦੇ ਜਿਹੜੇ ਕਲਚਰ ਨੂੰ ਅਡੋਪਟ ਸਾਨੂੰ ਕਰਨਾ ਪੈਣਾ। ਜਦੋਂ ਛੋਟੀਆਂ ਛੋਟੀਆਂ ਕਈ ਵਾਰ ਅਸੀਂ ਅਣਗਹਿਲੀਆਂ ਕਰ ਦਿੰਦੇ ਹਾਂ। ਮੇਰੇ ਨਾ ਕੱਲ੍ਹ ਹੈ ਤਾਂ ਵੈਸੇ ਚਲੋ ਆਊਟ ਆਫ ਟੋਪਿਕ ਇਹ ਗੱਲਬਾਤ, ਕੱਲ੍ਹ ਗਰਮੀ ਬਹੁਤ ਹੋਣ ਕਾਰਨ ਮੇਰੇ ਸਾਡੇ ਫੋਟੋਗ੍ਰਾਫਰ ਦੀ ਕਾਰ ਨੂੰ ਅੱਗ ਲੱਗ ਗਈ ਅਤੇ ਬਹੁਤ ਸਾਰੇ ਕੈਮਰਾ ਇਕਿਊਪਮੈਂਟ ਸੜ ਗਏ, ਅਤੇ ਮੈਂ ਉਹਨੂੰ ਕਿਹਾ ਚਲੋ ਕੋਈ ਨਾ ਵੀ ਇਟਸ ਓਕੇ ਵੀ ਚੱਲ ਇੰਸ਼ੋਰੈਂਸ ਤੋਂ ਹੋਣੀ। ਕਹਿੰਦੇ ਭਾਅ ਜੀ ਇਹ ਗਲਤੀ ਹੋ ਗਈ ਮੇਰੇ ਤੋਂ ਵੀ ਮੈਨੂੰ ਕਹਿੰਦੇ ਰਹਿ ਗਏ ਕਿ ਵੀ ਤੁਸੀਂ ਇਕਿਊਪਮੈਂਟ ਮਹਿੰਗੇ ਆ ਕੈਮਰਾਜ਼ ਅਤੇ ਤੁਸੀਂ ਇਹਦੀ ਇੰਸ਼ੋਰੈਂਸ ਲੈ ਲਓ। ਅਤੇ ਕਹਿੰਦਾ ਮੈਂ ਉਹਨੂੰ ਕਿਹਾ ਮੈਂ ਘਰੇ ਜਾ ਕੇ ਕਾਲ ਕਰਕੇ ਥਰਡ ਪਾਰਟੀਸ 'ਤੇ ਮੈਂ ਲੈ ਲੂੰਗਾ, ਅਤੇ ਕਹਿੰਦਾ ਹੁਣ ਮੈਂ ਪਛਤਾ ਰਿਹਾ ਕਿ ਮੈਂ ਇੰਸ਼ੋਰੈਂਸ ਕਿਉਂ ਨਹੀਂ ਲਈ। ਅਤੇ ਮੈਂ ਫਿਰ ਉਹਨੂੰ ਨਾਲ ਦੀ ਨਾਲ ਇਹ ਵੀ ਕਹਿਤਾ, ਮੈਂ ਕਿਹਾ ਹੁਣ ਇਹ ਸੋਚੋ ਕਿ ਜਿਹੜਾ ਸਰੀਰ ਆ ਨਾ, ਕੈਮਰੇ ਤਾਂ ਫਿਰ ਮਿਲ ਜਾਣੇ ਆ ਪਰ ਸਰੀਰ ਦੇ ਅੰਗ, ਪੈਰ, ਸਰੀਰ ਦੀ ਬਾਡੀ ਤੰਦਰੁਸਤੀ ਦੁਬਾਰਾ ਨਹੀਂ ਮਿਲਣੀ। ਅਤੇ ਮੈਂ ਕਿਹਾ ਹੁਣ ਨਾਲ ਦੀ ਨਾਲ ਇਹ ਵੀ ਸੋਚ ਲਓ, ਇਹਦੇ ਨਾਲ ਨਾਲ ਤੁਸੀਂ ਉਹ ਨਵੇਂ ਇਕਿਊਪਮੈਂਟ ਲਓਗੇ ਨਾ ਅਤੇ ਆਪਣੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਡਿਸੇਬਿਲਟੀ ਵੀ ਲੈ ਲਿਓ। ਕਹਿੰਦੇ ਭਾਅ ਜੀ ਅੱਖਾਂ ਹੀ ਖੁੱਲ ਗਈਆਂ ਕਹਿੰਦੇ ਸਾਡੀਆਂ, ਤੋ ਕਈ ਵਾਰ ਅਸੀਂ ਨਾ ਇਹਨਾਂ ਚੀਜ਼ਾਂ ਨੂੰ ਮਹਿਸੂਸ ਨਹੀਂ ਕਰ ਪਾਉਂਦੇ।
1: ਇੱਦਾਂ ਹੁੰਦਾ ਨਾ ਕਿ ਜਦੋਂ ਕੋਈ ਇੰਸੀਡੈਂਟ ਹੈਪਨ ਹੁੰਦਾ ਹੈਗਾ
0: ਜੀ,
1: ਫਿਰ ਤੁਹਾਨੂੰ ਪਤਾ ਲੱਗਦਾ ਕਿ ਸਾਡੀ ਕੀ ਇੰਪੋਰਟੈਂਸ ਹੈਗੀ ਆ। ਹੁਣ ਇਹ ਹੈਗਾ ਕਿ ਤੁਹਾਡੀ ਫੈਮਿਲੀ ਦੇ ਲਈ ਤਾਂ ਤੁਸੀਂ ਮੇਨ ਹੈਗੇ ਆ,
0: ਬਿਲਕੁਲ,
1: ਕਿ ਤੁਸੀਂ ਉਹਨਾਂ ਦੇ ਲਈ ਕਮਾ ਕੇ ਘਰ ਲੈ ਕੇ ਆਉਣਾ ਹੈਗਾ। ਤੁਸੀਂ ਉਹਨਾਂ ਨੂੰ, ਹੁਣ ਫੀਮੇਲਸ ਵੀ ਹੈਗੀਆਂ ਕਿ ਉਹਨਾਂ ਨੇ ਬੱਚਿਆਂ ਦੀ ਟੇਕ ਕੇਅਰ ਕਰਨੀ ਆ, ਬਜ਼ੁਰਗਾਂ ਦੀ ਟੇਕ ਕੇਅਰ ਕਰਨੀ ਆ ਹੈਗਾ। ਹਰ ਫੈਮਿਲੀ ਦੇ ਵਿੱਚ ਹਰ ਪਰਸਨ ਦੀ ਇੱਕ ਇੰਪੋਰਟੈਂਸ ਹੈਗੀ ਹੈ ਕਿ ਉਹਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਜਦੋਂ ਕੁਛ ਇਦਾਂ ਦਾ ਹੈਪਨ ਹੁੰਦਾ ਨਾ, ਫਿਰ ਬੰਦੇ ਨੂੰ ਜਿਹੜਾ ਹੈਗਾ ਕਿ ਰਿਲਾਈਜ਼ ਹੁੰਦਾ ਹੈਗਾ। ਸੋਚ ਕੇ ਦੇਖੋ ਕਿ ਕੋਈ ਵੀ ਜਿਹੜੇ ਵੀ ਮਤਲਬ ਸੁਣ ਰਹੇ ਆ ਪ੍ਰੋਗਰਾਮ, ਕਿ ਇਨਕੇਸ ਕਿਤੇ ਕੁਛ ਹੈਪਨ ਹੋ ਜਾਵੇ ਤੁਹਾਡੀ ਫੈਮਿਲੀ ਨੇ ਕਿਸ ਤਰ੍ਹਾਂ ਸਰਵਾਈਵ ਕਰਨਾ ਹੈਗਾ। ਬਹੁਤ ਹਾਰਡ ਹੈਗਾ, ਇੱਥੇ ਬਹੁਤ ਜ਼ਰੂਰੀ ਹੈਗਾ ਕਿ ਐਟਲੀਸਟ ਆਪਣੇ, ਮੈਂ ਇਹ ਕਹਿੰਦੀ ਹੁੰਦੀ ਹਾਂ ਕਿ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਬਿਗ ਬਿਗ ਕੋਈ ਪਲਾਨ ਲੈਣੇ ਹੈਗੇ ਆ, ਜਿੰਨਾ ਤੁਹਾਡਾ ਬਜਟ ਅਲਾਓ ਕਰਦਾ ਹੈਗਾ ਉਹਦੇ ਮੁਤਾਬਿਕ ਕੁਛ ਨਾ ਕੁਛ ਤੁਹਾਡੇ ਕੋਲ ਜਿਹੜਾ ਹੋਣਾ ਬਹੁਤ ਜ਼ਰੂਰੀ ਹੈਗਾ। ਅੱਗੋ ਫੰਡ ਵੀ ਤੇ ਦੇਖ ਲਓ ਵੀ ਕਿੰਨੀਆਂ ਰਿਕੁਐਸਟ ਆਉਂਦੀਆਂ। ਅੱਜ ਕੱਲ੍ਹ ਤੇ ਰਿਕੁਐਸਟ ਇੰਨੀਆਂ ਹੋ ਗਈਆਂ ਤੁਸੀਂ ਬਿਲੀਵ ਵੀ ਨਹੀਂ ਕਰ ਸਕਦੇ ਵੀ ਕਿਹੜੀਆਂ ਫੇਕ ਆ ਕਿਹੜੀਆਂ ਓਰਿਜਿਨਲ ਹੈਗੀਆਂ।
0: ਬਿਲਕੁਲ,
1: ਬੰਦਾ ਹੈਲਪ ਕਰਨ ਤੋਂ ਵੀ ਗੁਰੇਜ ਹੀ ਕਰਦਾ ਹੈ। ਇਸ ਲਈ ਇਹ ਹੈਗਾ ਕਿ ਆਪਣੇ ਰਿਸਕ ਜ਼ਰੂਰ ਕਵਰ ਕਰੋ। ਸਪੈਸ਼ਲੀ ਅੱਜ ਗੱਲਬਾਤ ਥੋੜੀ ਜਿਹੀ ਕੁਇਕ ਜੀ ਕਰਨੀ ਚਾਹੂੰਗੀ ਕਿ ਜਿੰਨੇ ਵੀ ਸਾਡੇ ਸੈਲਫ ਇੰਪਲਾਇਡ ਵੀਰ ਭੈਣ ਹੈਗੇ ਆ, ਕਿ ਚਾਹੇ ਉਹ ਟਰੱਕਿੰਗ ਇੰਡਸਟਰੀ ਦੇ ਵਿੱਚ ਕੰਮ ਕਰਦੇ ਆ, ਉਬਰ ਦਾ ਕੰਮ ਆ, ਕੋਈ ਕੰਸਟਰਕਸ਼ਨ ਦਾ, ਪੇਂਟ ਦਾ ਕੰਮ ਹੈਗਾ ਆ, ਕੋਈ ਵੀ ਉਹਨਾਂ ਦਾ ਮਤਲਬ ਐਜ਼ ਅ ਸੈਲਫ ਇੰਪਲਾਇਡ ਹੈਗੇ ਆ ਕਿ ਜਿੱਥੇ ਸਾਨੂੰ ਕੋਈ ਗਵਰਨਮੈਂਟ ਕੋਲੋਂ ਬੈਨੀਫਿਟ ਨਹੀਂ ਹੈਗੇ, ਉੱਥੇ ਬਹੁਤ ਜ਼ਰੂਰੀ ਹੈਗਾ ਕਿ ਤੁਸੀਂ ਆਪਣੀ ਲਾਈਫ ਦੇ ਨਾਲ ਦੀ ਨਾਲ ਆਪਣੀ ਇਨਕਮ ਨੂੰ ਜ਼ਰੂਰ ਪ੍ਰੋਟੈਕਟ ਕਰਕੇ ਰੱਖੋ ਕਿ ਇਨਕੇਸ ਕਿਤੇ ਕੋਈ ਇੰਜਰੀ ਹੋ ਜਾਵੇ, ਘਰ ਬਹਿਣਾ ਪੈ ਜਾਵੇ, ਉਸ ਵੇਲੇ ਸਾਡੀ ਇਨਕਮ ਜੇ ਸਟੋਪ ਹੁੰਦੀ ਆ ਤੇ ਅਸੀਂ ਕਿਸ ਤਰ੍ਹਾਂ ਸਰਵਾਈਵ ਕਰਨਾ, ਉਹਦੇ ਲਈ ਤੁਹਾਡੇ ਕੋਲ ਬੈਕਅਪ ਪਲਾਨ ਹੋਣਾ ਬਹੁਤ ਜ਼ਰੂਰੀ ਹੈਗਾ। ਤੇ ਜਿੰਨੇ ਵੀ ਸਾਡੇ ਵੀਰ ਫਿਰ US ਜਾਂਦੇ ਆ, ਉਹਨਾਂ ਦੇ ਲਈ ਨਾਲ ਆ ਜਾਂਦਾ ਕਿ ਇਨਕਮ ਨੂੰ ਤੇ ਪ੍ਰੋਟੈਕਟ ਕਰਨਾ ਨਾਲ ਦੀ ਨਾਲ ਤੁਸੀਂ US ਦੇ ਵਿੱਚ ਆਪਣੀ ਟਰੈਵਲ ਇੰਸ਼ੋਰੈਂਸ ਦੀ ਕਵਰੇਜ ਜ਼ਰੂਰ ਐਡ ਆਨ ਕਰਨੀ ਹੈ ਕਿ US ਕਿਤੇ ਕੁਛ ਹੈਪਨ ਹੋ ਗਿਆ ਤੇ ਉਦੋਂ ਤੁਹਾਡੇ ਉੱਪਰ ਕੋਈ ਫਾਈਨੈਂਸ਼ੀਅਲ ਬਰਡਨ ਨਾ ਹੋਵੇ, ਕਿਉਂਕਿ US ਦੇ ਵਿੱਚ ਪ੍ਰਭਜੀ ਜਦੋਂ ਕੁਛ ਹੈਪਨ ਹੁੰਦਾ ਨਾ ਉੱਥੇ ਪੇ ਵੀ ਸਾਨੂੰ US ਡਾਲਰ ਵਿੱਚ ਕਰਨਾ ਪੈਂਦਾ ਔਰ ਕਰੰਸੀ ਦਾ ਡਿਫਰੈਂਸ ਜਿਹੜਾ ਹੈਗਾ ਕਿ ਆਲਰੇਡੀ ਵੱਧਦਾ ਹੀ ਜਾ ਰਿਹਾ ਹੈ। ਇਸ ਲਈ ਜ਼ਰੂਰੀ ਹੈਗਾ ਕਿ ਆਪਣੇ ਆਪ ਨੂੰ ਪ੍ਰੋਟੈਕਟ ਜ਼ਰੂਰ ਕਰੋ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ, ਕੋਈ ਲਾਈਫ ਕ੍ਰਿਟੀਕਲ ਡਿਸਬਿਲਟੀ ਦਾ ਕੋਂਬੋ ਪਲਾਨ ਲੈਣਾ ਹੈਗਾ ਜਾਂ ਆਪਣੇ ਪੇਰੈਂਟਸ ਦੇ ਲਈ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਹੈਗੇ ਆ, ਤੇ ਨੰਬਰ ਜੀ 416-627-3111।
0: ਬਹੁਤ ਸ਼ੁਕਰੀਆ ਜੀ, ਇੱਕ ਵਾਰ ਫਿਰ ਨੰਬਰ ਦੇ ਦਿਓ ਗੁਰਜੀਤ ਜੀ ਆਪਣਾ, ਤਾਂ ਕਿ ਪਰਿਵਾਰ ਸਮਝ ਸਕਣ ਜੇ ਤੁਹਾਡੇ ਰਿਸ਼ਤੇਦਾਰ ਵਿਜ਼ਟਰ ਵੀਜ਼ੇ 'ਤੇ ਕੈਨੇਡਾ ਆਏ ਹੋਏ ਆ ਤਾਂ ਉਹਨਾਂ ਦੀ ਟਰੈਵਲ ਇੰਸ਼ੋਰੈਂਸ ਜ਼ਰੂਰ ਕਰਵਾਓ, ਉਹਨਾਂ ਨੂੰ ਸਲਾਹ ਦਿਓ। ਬਹੁਤ ਘੱਟ ਪੈਸੇ ਲੱਗਦੇ ਆ ਕਿਉਂਕਿ ਤੁਸੀਂ ਆਪਣੇ ਆਪ ਨੂੰ ਪ੍ਰੋਟੈਕਟ ਰੱਖੋ, ਸੇਫ ਰੱਖੋ। ਜੇ ਤੁਹਾਡੇ ਮਾਂ ਬਾਪ ਆਏ ਹੋਏ ਨੇ ਇਸ ਕੰਟਰੀ ਦੇ ਵਿੱਚ ਘੁੰਮਣ ਫਿਰਨ ਤੁਹਾਡੇ ਕੋਲ ਰਹਿਣ ਤਾਂ ਸੁਪਰ ਵੀਜ਼ਾ ਇੰਸ਼ੋਰੈਂਸ ਜ਼ਰੂਰ ਲੈ ਕੇ ਰੱਖੋ, ਅਤੇ ਆਪ ਤੁਸੀਂ ਕਿਤੇ ਘੁੰਮਣ ਫਿਰਨ ਜਾ ਰਹੇ ਹੋ ਤਾਂ ਟਰੈਵਲ ਇੰਸ਼ੋਰੈਂਸ ਤੋਂ ਬਿਨਾਂ ਬਿਲਕੁਲ ਨਾ ਜਾਓ। ਅਤੇ ਗੁਰਜੀ ਜੀ ਕੋਈ ਨੰਬਰ ਫਿਰ ਦੇ ਦਿਓ
1: ਜੀ। ਬਿਲਕੁਲ ਜੀ ਪ੍ਰਭ ਜੀ, ਨੰਬਰ ਹੈਗਾ 416-627-3111। ਪ੍ਰਭ ਜੀ ਤੁਸੀਂ ਗੱਲ ਕੀਤੀ ਹੈ ਤੇ ਮੈਨੂੰ ਇੱਕ ਗੱਲ ਯਾਦ ਆ ਗਈ, ਬਹੁਤ ਵਾਰੀ ਕਾਲ ਆਉਂਦੀ ਹੈਗੀ ਕਿ ਜਦੋਂ ਕੁਛ ਹੈਪਨ ਹੋ ਜਾਂਦਾ ਨਾ ਉਦੋਂ ਕਾਲ ਆਉਂਦੀ ਹੈਗੀ ਆ ਕਿ ਹੁਣ ਕੋਈ ਐਮਰਜੈਂਸੀ
0: ਹੋ ਗਈ, ਫਿਰ ਕਹਿੰਦੇ ਬੈਕ ਡੇਟ 'ਚ ਕਿਤੇ ਹੋ ਸਕਦੀ ਆ।
1: ਹਾਂਜੀ,
0: ਫਿਰ ਮੈਂ ਕਈ ਵਾਰੀ ਕਹਿੰਦੇ ਕਿ ਬੈਕ ਡੇਟ 'ਚ ਹੋ ਸਕਦਾ ਕੁਛ।
1: ਬਿਲਕੁਲ ਜੀ ਬਿਲਕੁਲ, ਹੁਣ ਇਹ ਦੇਖੋ ਕਿ ਉੱਥੋਂ ਕਾਲ ਤੋਂ ਇਹ ਪਤਾ ਲੱਗਦਾ ਕਿ ਉਹਨਾਂ ਕੋਲ ਤੁਹਾਡਾ ਨੰਬਰ ਵੀ ਆਲਰੇਡੀ ਹੈਗਾ, ਨੌਲੇਜ ਵੀ ਸੀਗੀ, ਬਟ ਅਸੀਂ ਗੱਲੀ ਕਰ ਦਿੰਦੇ ਮਿਸਟੇਕ ਕਰ ਦਿੰਦੇ। ਇਹ ਛੋਟੀ ਜੀ ਮਿਸਟੇਕ ਆ ਹੈਗੀ ਆ, ਕਈ ਵਾਰੀ ਸਾਨੂੰ ਮਹਿੰਗੀ ਪੈ ਜਾਂਦੀ ਆ, ਇੱਦਾਂ ਦੀ ਮਿਸਟੇਕ ਨਹੀਂ ਕਰਨੀ ਹੈਗੀ। ਹਮੇਸ਼ਾ ਹਮੇਸ਼ਾ ਉਹਨਾਂ ਦੇ ਆਉਣ ਤੋਂ ਪਹਿਲਾਂ ਕਵਰੇਜ ਲੈ ਕੇ ਰੱਖੋ, ਤੇ ਨੰਬਰ 416-627-3111। ਪ੍ਰਭ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3337। ਸੋ ਬਿਲਕੁਲ ਜੀ, ਮਾਸਟਰ ਸਲੀਮ ਜੀ ਆ ਰਹੇ ਨੇ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਮਾਸਟਰ ਸਲੀਮ ਵਨ ਐਂਡ ਓਨਲੀ, ਜਿਹੜੇ ਨਾ ਸੁਰਾਂ ਦੇ ਨਾਲ ਜੇ ਤੁਸੀਂ ਇੱਕ ਚੰਗੀ ਗਾਇਕੀ, ਇੱਕ ਵਧੀਆ ਗਾਇਕੀ ਦਾ ਆਨੰਦ ਮਾਣਨਾ ਤਾਂ ਮਾਸਟਰ ਸਲੀਮ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ, ਅਤੇ milnatickets.com milnatickets.com ਤੇ ਜਾ ਕੇ ਤੁਸੀਂ ਟਿਕਟਾਂ ਲੈ ਸਕਦੇ ਹੋ। ਜੇ ਤੁਸੀਂ ਫੈਮਿਲੀ ਪਰਿਵਾਰ ਅਤੇ ਦੋਸਤਾਂ ਦੇ ਨਾਲ ਇਕੱਠੀਆਂ ਟਿਕਟਾਂ ਲੈਣੀਆਂ ਤਾਂ ਤੁਸੀਂ ਮੈਨੂੰ ਕਾਲ ਕਰ ਲਓ, ਆਪਾਂ ਤੁਹਾਨੂੰ ਡਿਸਕਾਊਂਟ ਦਵਾ ਦਾਂਗੇ। ਸੋ ਮੈਨੂੰ ਕਾਲ ਕਰਨ ਲਈ 4370-8000-1-437-870-0001 'ਤੇ ਮੈਨੂੰ ਕਾਲ ਕਰ ਲਓ ਔਰ ਤੁਹਾਨੂੰ ਟਿਕਟਾਂ ਦਵਾ ਦੇਵਾਂਗੇ ਆਪਾਂ। ਸੋ ਮਾਸਟਰ ਸਲੀਮ ਆ ਰਹੇ ਨੇ ਜੀ 24 ਜੁਲਾਈ ਨੂੰ ਕੰਸਰਟ ਲੈ ਕੇ, ਰੂਹਾਨੀ ਐਸਾ ਮਿਊਜ਼ਿਕ ਜਿਹੜਾ ਤੁਸੀਂ ਕਹੋਗੇ ਕਿ ਵਾਹ ਯਾਰ ਐਸਾ ਮਿਊਜ਼ਿਕ ਹੁੰਦਾ। 4 ਸਾਲ ਦੀ ਗਾਉਣ ਤੋਂ ਉਹਨਾਂ ਨੇ ਉਮਰ ਦੇ ਵਿੱਚ ਗਾਉਣਾ ਸ਼ੁਰੂ ਕਰਤਾ। ਸੋ ਮਾਸਟਰ ਸਲੀਮ ਜੀ ਨੂੰ ਜੇ ਤੁਸੀਂ ਲਾਈਵ ਸੁਣਨਾ ਚਾਹੁੰਦੇ ਹੋ ਤਾਂ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਮਹਿਫਲਾਂ ਲੱਗਣੀਆਂ, ਇੱਕ ਲਗਜ਼ਰੀ ਈਵੈਂਟ ਹੋਣਾ ਆ, ਟੇਬਲ ਬੁੱਕ ਹੋਣੇ, ਫੈਮਿਲੀਆਂ ਪਰਿਵਾਰਾਂ ਦੇ ਹੋਣੇ ਸ਼ੁਰੂ ਹੋ ਗਏ ਆ। ਸੋ ਤੁਸੀਂ ਔਨਲਾਈਨ ਜਾ ਕੇ ਆਪਣੇ ਟੇਬਲ ਬੁੱਕ ਕਰਨੇ ਆ ਪਰਿਵਾਰਾਂ ਦੇ, ਜਾਂ ਤੁਸੀਂ ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਜਾਣਾ ਆ ਅਤੇ ਟਿਕਟਾਂ ਆਪਣੀਆਂ ਲੈ ਲਓ। $40 ਤੋਂ ਟਿਕਟਾਂ ਸਟਾਰਟ ਹੋ ਰਹੀਆਂ, $40 ਤੋਂ, ਪਰ $40 ਦੀਆਂ ਟਿਕਟਾਂ ਬਹੁਤ ਜਲਦੀ ਨਿਕਲ ਰਹੀਆਂ। ਸੋ ਤੁਸੀਂ ਜਾ ਕੇ ਟਿਕਟਾਂ ਲੈਣੀਆਂ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਾਲ ਕਰ ਲਿਓ। $40 ਦੀ ਟਿਕਟ ਸਿਰਫ ਰੇਡੀਓ ਉਡਾਣ ਦਾ ਰੈਫਰੈਂਸ 'ਤੇ ਹੀ ਆ, ਉੱਦਾਂ $60 ਦੀ ਆ। ਸੋ $40 ਦੀ ਟਿਕਟ ਆ, ਰੇਡੀਓ ਉਡਾਣ ਦਾ ਰੈਫਰੈਂਸ ਪਾਉਣਾ ਪੈਣਾ, ਉੱਥੇ ਜਾ ਕੇ ਕੋਡ ਪਾਉਣਾ ਪੈਣਾ, ਜਾਂ ਤੁਸੀਂ ਮੈਨੂੰ ਕਾਲ ਕਰ ਲਿਓ। 40 ਦੇ ਉੱਤੇ 60 ਦੀ ਸ਼ੋਅ ਹੋ ਰਹੀ ਆ, ਤੁਸੀਂ ਮੈਨੂੰ ਕਾਲ ਕਰ ਲਓ, ਤੁਹਾਨੂੰ $40 ਦੀ ਟਿਕਟ ਲੈ ਦਾਂਗੇ। ਸੋ ਕਾਲ ਕਰਨ ਲਈ 437-8000-1 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 437-870-0001 ਮਾਸਟਰ ਸਲੀਮ 24 ਜੁਲਾਈ ਨੂੰ, ਡੇਟਸ ਨੋਟ ਕਰ ਲਓ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਣੇ ਰਹੋ 294 ਵਾਕਰ ਡਰਾਈਵ ਤੋਂ। ਸੁੱਖ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ, ਵੱਡੀਆਂ ਡੀਲਾਂ ਔਰ ਵੱਡਾ ਦਿਨ ਅੱਜ 1 ਜੁਲਾਈ, ਕੈਨੇਡਾ ਡੇ ਵਾਲਾ ਦਿਨ। ਸੋ ਅੱਜ ਜੇ ਤੁਸੀਂ ਫਰਨੀਚਰ ਦੀ ਬਾਇੰਗ ਕਰਨੀ ਆ ਤਾਂ ਤੁਸੀਂ ਨੇੜੇ ਤੇੜੇ ਹੋ ਤਾਂ ਗੱਡੀਆਂ ਘੁਮਾ ਲਓ, ਨਹੀਂ ਤਾਂ ਫਿਰ ਸਵੇਰੇ ਤੁਸੀਂ ਪਹੁੰਚ ਜਾਓ ਡੀਲਾਂ। ਬਾਈ ਜੀ ਨੂੰ ਅਸੀਂ ਰਿਕੁਐਸਟ ਕਰਾਂਗੇ ਥੋੜ੍ਹੀਆਂ ਹੋਰ ਲੰਬੀਆਂ ਕਰ ਲਈਏ। ਬਾਈ ਜੀ ਸਤਿ ਸ਼੍ਰੀ ਅਕਾਲ, ਆਉਣੇ ਰਹੋ ਤੁਸੀਂ ਜੀ। ਸੁੱਖ ਬਾਈ ਜੀ
1: ਬਹੁਤ ਸ਼ੁਕਰੀਆ, ਧੰਨਵਾਦ ਤੁਹਾਨੂੰ ਸਰ। ਬਿਲਕੁਲ, ਇਹ ਸਾਰੀਆਂ ਡੀਲਾਂ ਆਪਾਂ ਵੀਕਐਂਡ ਤੱਕ ਜਿਹੜੀਆਂ ਪਰਿਵਾਰਾਂ ਲਈ ਜਿਹੜੀਆਂ ਅਵੇਲੇਬਲ ਕਰ ਰਹੇ ਹਾਂ। ਸੋ ਪਰਿਵਾਰ ਹੁਣ ਵੀ ਵੀਕਐਂਡ ਤੱਕ ਕੈਨੇਡਾ ਵਾਲੀਆਂ ਡੀਲਾਂ ਦਾ ਫਾਇਦਾ ਲੈ ਸਕਦੇ ਨੇ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰਾਂ ਨੇ ਫਰਨੀਚਰ ਦੀ ਬਾਇੰਗ ਕਰਨੀ ਆ ਤੇ ਵੀਕਐਂਡ ਤੱਕ ਦਾ ਤੁਹਾਨੂੰ ਸੱਦਾ ਦਿੱਤਾ ਜਾ ਰਿਹਾ, ਲਾਸਟ ਕਾਲ ਕੈਨੇਡਾ ਦੀ। ਸੋ ਇਸ ਵੀਕਐਂਡ ਤੱਕ ਤੁਸੀਂ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ ਤੇ ਕੈਨੇਡਾ ਵਾਲੀਆਂ ਲੋਐਸਟ ਪ੍ਰਾਈਸਿਸ ਦੇ ਨਾਲ ਵੱਡੇ ਵੱਡੇ ਤੋਹਫੇ ਦਿੱਤੇ ਜਾਣੇ ਆ। ਸੋ ਪਹੁੰਚਣਾ ਕਿੱਥੇ ਆ ਜੀ? ਨਾਮ ਇੱਕੋ ਹੀ
0: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। 905-673-3337 ਗ੍ਰੈਂਡ ਹੋਮ ਫਰਨੀਚਰ 'ਤੇ ਤੁਸੀਂ ਪਹੁੰਚ ਜਾਓ, ਪਰ ਫਰਨੀਚਰ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ ਤਾਂ ਗ੍ਰੈਂਡ ਹੋਮ ਫਰਨੀਚਰ। ਸੋ 905-673-3337 ਮਾਸਟਰ ਸਲੀਮ, ਵਨ ਐਂਡ ਓਨਲੀ ਮਾਸਟਰ ਸਲੀਮ, 24 ਜੁਲਾਈ ਨੂੰ ਡੇਟਸ ਨੋਟ ਕਰ ਲਓ। ਅਤੇ $40 ਦੀਆਂ ਟਿਕਟਾਂ ਜੇ ਤੁਸੀਂ ਲੈਣੀਆਂ ਤਾਂ ਮੈਨੂੰ ਕਾਲ ਕਰ ਲਿਓ, ਜੇ ਤੁਹਾਨੂੰ ਔਨਲਾਈਨ ਨਹੀਂ ਮਿਲ ਰਹੀਆਂ ਤਾਂ ਮੈਨੂੰ ਕਾਲ ਕਰ ਲਿਓ, ਟਿਕਟਾਂ ਤੁਹਾਨੂੰ $60 ਦੀ ਟਿਕਟ ਨਾ $40 'ਚ ਲੈ ਦੇਣੀ ਆਪਾਂ।

0: ਟ੍ਰੇਲਰ ਲਾਂਚ ਕੀਤਾ, ਕਿਆ ਬਾਤ ਆ ਬਈ, ਦਸਤਾਰ ਮੂਵੀ ਆ ਰਹੀ ਆ, ਸਾਰੇ ਜਣੇ ਦੱਬ ਕੇ ਕਰਿਓ ਸਪੋਰਟ, ਦਸਤਾਰ ਮੂਵੀ ਨੂੰ ਸਪੋਰਟ ਕਰਿਓ ਬਈ। ਬਹੁਤ ਜ਼ਬਰਦਸਤ ਕਨਸੈਪਟ ਹੁੰਦੇ ਆ ਤਰਸੇਮ ਜੱਸੜ ਹੋਣਾ ਦੇ, ਹਾਲੀਵੁੱਡ ਵਰਗੀ ਮੂਵੀ ਵੇਖਣ ਨੂੰ ਮਿਲਣੀ ਹੈ ਤੁਹਾਨੂੰ ਸਿਨੇਮਾ ਘਰਾਂ ਦੇ ਵਿੱਚ, ਬਹੁਤ ਜਲਦੀ ਰਿਲੀਜ਼ ਹੋ ਰਹੀ ਹੈ, ਅਤੇ ਜਾ ਕੇ ਟ੍ਰੇਲਰ ਜ਼ਰੂਰ ਵੇਖੋ, ਦਸਤਾਰ DASTAR ਦਸਤਾਰ। ਸੋ ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਰਪੰਚ ਸਾਹਿਬ ਕੀ ਹਾਲ ਚਾਲ, ਤੁਸੀਂ ਆਉਂਦੇ ਹੋ ਜੀ?
1: ਵਧੀਆ ਵਧੀਆ ਜੀ, ਸਿੰਧੂ ਸਾਹਿਬ ਦੇਖ ਲਓ ਮਾੜਾ ਠੀਕ ਠਾਕ ਹੋ।
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ, ਹੈਪੀ ਕੈਨੇਡਾ ਡੇ।
1: ਹੈਪੀ ਕੈਨੇਡਾ ਡੇ ਜੀ, ਹੈਪੀ ਕੈਨੇਡਾ ਡੇ। ਗੱਲ ਕਰ ਰਹੇ ਸੀ ਮੈਂ, ਚਲੋ ਅਸੀਂ ਤੇ ਵਿੱਚ ਇਸ ਤਰ੍ਹਾਂ ਆਉਂਦੇ ਹਾਂ, ਚਲੋ ਜਿਵੇਂ
0: ਜੀ,
1: ਪਰ ਇਹ ਵੀ ਜਿਹੜੇ ਜਿੰਨੇ ਕੋਈ ਕੰਮ ਕਰਨਾ ਉਹਦੇ ਲਈ ਕੰਮ ਮਤਲਬ ਵਾਧੂ ਹੁੰਦਾ ਜੀ, ਹੈ ਜੀ।
0: ਹਾਂ ਬਿਲਕੁਲ,
1: ਤੇ ਬਾਕੀ ਕਾਫੀ ਜਿਵੇਂ ਚਲੋ ਸੁੱਖ ਸਹੂਲਤਾਂ ਕਈ ਚੀਜ਼ਾਂ ਜਿਵੇਂ ਮਿਲਦੀਆਂ ਹੈ ਜੀ ਬਹੁਤ, ਚਲੋ ਏਸੀ ਦੱਸੋ ਆਪਣਾ ਜਿਵੇਂ ਸਾਫ਼ ਸੁਥਰਾ ਜਾਂ ਕਈ ਚੀਜ਼ਾਂ, ਕਈ ਕਾਫੀ ਚੀਜ਼ ਆਉਂਦੀ ਹੈ।
0: ਸਰਪੰਚ ਸਾਹਿਬ ਬਹੁਤ ਸਾਰਾ, ਆਪਾਂ ਜੇ ਭਾਸ਼ਾ ਦੀ ਗੱਲਬਾਤ ਕਰੀਏ ਸਾਡੀ ਪੰਜਾਬੀ, ਅਸੀਂ ਦੇਖੋ ਇਹਨਾਂ ਮੁਲਕਾਂ 'ਚ ਬਹਿ ਕੇ ਪੰਜਾਬੀ 'ਚ ਗੱਲਾਂ ਬਾਤਾਂ ਕਰ ਰਹੇ ਹਾਂ, ਆਪਣੀ ਆਪਣੀ ਭਾਸ਼ਾ 'ਚ ਗੱਲਬਾਤ ਕਰ ਰਹੇ ਹਾਂ, ਔਰ ਸਾਨੂੰ ਬਹੁਤ ਪਰਿਵਾਰ ਸੁਣਦੇ ਆ, ਸਾਨੂੰ ਬੜੇ ਜਦੋਂ ਬਾਹਰ ਅੰਦਰ ਜਾਈਦਾ ਬੜੇ ਸਾਨੂੰ ਬਜ਼ੁਰਗ ਮਿਲਦੇ ਆ, ਸਾਡੇ ਭੈਣਾਂ ਵੀਰ ਮਿਲਦੇ ਆ ਕਿ ਭਾਜੀ ਤੁਸੀਂ ਰੇਡੀਓ ਕਰਦੇ ਹੋ, ਇਹ ਆਪਣੀ ਪੰਜਾਬੀ ਬੋਲੀ ਦੀ ਜ਼ਬਾਨ ਦੀ ਖਾਤਰ ਹੀ ਆ, ਔਰ ਉੱਤੋਂ ਸਾਡੇ ਬੱਚੇ ਸਾਡੀ ਬੜੀ ਵਧੀਆ ਪੰਜਾਬੀ ਬੋਲਦੇ, ਉਹਨੂੰ ਸਕੂਲਾਂ ਦੇ ਵਿੱਚ ਇਨਕਰੇਜ ਕੀਤਾ ਜਾਂਦਾ, ਸਾਡੀਆਂ ਮਾਵਾਂ ਧੀਆਂ ਭੈਣਾਂ ਜਦੋਂ ਮਰਜ਼ੀ ਘੁੰਮਣ ਜਾਣ ਬਾਹਰ ਵਾਕ ਕਰਨ ਜਾਣ, ਉਹਨਾਂ ਨੂੰ ਪੂਰਨ ਆਜ਼ਾਦੀ ਆ। ਮੈਂ ਕਹੂੰਗਾ ਕਿ ਇੰਨਾ ਪੀਸਫੁੱਲ ਤੁਸੀਂ ਕਿਤੇ ਵੀ ਮਹਿਸੂਸ ਨਹੀਂ ਕਰ ਸਕਦੇ ਇਸ ਕੰਟਰੀ ਦੀ ਇਸ ਖੂਬਸੂਰਤੀ ਆ। ਠੀਕ ਆ, ਨਿੱਕਾ ਮੋਟਾ ਜੇ ਕਈਆਂ ਨੂੰ ਹੁੰਦਾ ਕਿ ਭਾਜੀ ਨਹੀਂ ਇੱਦਾਂ ਹੋ ਗਿਆ ਇੱਦਾਂ ਹੋ ਗਿਆ, ਦੇਖੋ ਇਹ ਤਾਂ ਪਾਰਟ ਆਫ ਲਾਈਫ ਆ, ਪਰ ਫਿਰ ਵੀ ਤੁਸੀਂ ਦੁਨੀਆਂ ਦੇ ਵਿੱਚ ਕੋਈ ਸੇਫੈਸਟ ਜਗ੍ਹਾ ਵੇਖੋਗੇ ਨਾ, ਤੇ ਕੈਨੇਡਾ ਤੋਂ ਵਧੀਆ ਕੋਈ ਪਿਆਰੀ ਜਗ੍ਹਾ ਇਸ ਦੁਨੀਆਂ ਦੇ ਵਿੱਚ ਬਿਲਕੁਲ ਨਹੀਂ ਹੈਗੀ। ਜੀ ਸਰਪੰਚ ਸਾਹਿਬ
1: ਜੀ, ਮਸਲੇ ਤਾਂ ਆਉਂਦੇ ਆ ਜੀ, ਆਪਣਾ ਬਾਕੀ ਤਰੱਕੀ ਆਫਤਾ ਮੁਲਕ ਆ, ਜਿਵੇਂ ਚਲੋ ਬੱਚਿਆਂ ਨੂੰ ਆਪਦਾ ਵੱਧ ਚੜ ਕੇ ਇਹਦੇ ਚ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ, ਕਿਸੇ ਦੇ ਕੰਮਾਂ ਨੂੰ ਬਚਣਾ ਚਾਹੀਦਾ, ਆਪਣੇ ਤੇ ਚਲੋ ਬੱਚਿਆਂ ਨੂੰ ਹੈਗੀਆਂ ਦੈਦ ਹੈ ਜੀ।
0: ਜੀ
1: ਬਾਕੀ ਗੁਰਜੀਤ ਸੂਰੀ ਬਾਰੇ ਮੈਂ ਇੱਕ ਲਫ਼ਜ਼ ਤੋਂ ਬੋਲਣਾ ਚਾਹੁੰਦਾ ਜੀ, ਮਤਲਬ ਬਹੁਤ ਵਧੀਆ ਉਹਨਾਂ ਦੀ ਹੈਗੀ ਆ ਕੰਮ ਕਾਰ ਦਾ ਤਰੀਕਾ, ਉਹਨਾਂ ਦਾ ਕਰਾਉਣਾ ਦੱਸਦਾ ਹੁੰਦਾ, ਤੇ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਬਹੁਤ। ਜੇ ਕੋਈ ਕਾਲ ਪਾਈ ਕਿਉਂਕਿ ਮਿਸ ਹੋ ਨਹੀਂ, ਜੇ ਮਿਸ ਹੋ ਜੇ ਫਿਰ ਆਪ ਕਾਲ ਕਰਕੇ ਵੀ ਤੁਹਾਡੀ ਹਰ ਚੀਜ਼ ਇਸ ਤਰ੍ਹਾਂ ਲੋੜ ਹੈ ਤੇ ਇਸ ਤਰ੍ਹਾਂ ਕਰੋ ਜੀ।
0: ਓ ਵੈਰੀ ਗੁੱਡ,
1: ਤਾਂ ਹੋਈ ਜਾਂਦਾ ਜੀ ਸਰ,
0: ਬਿਲਕੁਲ ਜੀ ਬਿਲਕੁਲ, ਬਹੁਤ ਸ਼ੁਕਰੀਆ ਸਰਪੰਚ ਸਾਹਿਬ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਜੀ। 905-673-3337 ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ।

ਇਹ ਕੀ ਹੋ ਗਿਆ ਬਾਈ, ਇਹ ਤਾਂ ਦੋ ਮਿਊਜ਼ਿਕ ਚੱਲ ਰਹੇ ਆ, 905-673-3337, ਇਹਨੂੰ ਠੀਕ ਕਰੀਏ, ਇਹ ਕੀ ਹੋ ਗਿਆ? 905-673-3337 ਉੱਧਰ ਵੀ ਦੋ ਕੰਮ ਹੋ ਗਏ ਸੀ ਅਤੇ ਇੱਧਰ ਵੀ ਦੋ ਕੰਮ, ਦੋ ਨੰਬਰ ਮਿਕਸ ਹੋ ਚੱਲੇ ਸੀਗੇ, ਅਤੇ ਹੁਣ ਦੇਖੀਏ, ਨਹੀਂ ਨਹੀਂ ਇਹ ਤਾਂ ਫਿਰ ਦੋ ਚੱਲੇ ਕੰਮ, ਸੋ 905-673-3337 ਉਹ ਅੱਛਾ ਦਲਜੀਤ ਜੀ ਲੱਗ ਗਏ ਸੀਗੇ, ਦਲਜੀਤ ਸਾਹਿਬ ਸ਼ੁਰੂ ਹੋ ਗਏ ਮਾਸਟਰ ਸਲੀਮ ਸਾਹਿਬ ਦੇ ਨਾਲ, ਇੱਦਾਂ ਨਹੀਂ ਹੁਣ ਮਾਸਟਰ ਸਲੀਮ ਸਾਹਿਬ ਦੀ ਵਾਰੀ ਹੈ ਦਲਜੀਤ ਜੀ, ਬਾਈ ਜੀ ਤੁਸੀਂ ਆਲਰੇਡੀ ਕੰਸਰਟ ਲਾ ਚੁੱਕੇ ਹੋ,

24 ਜੁਲਾਈ ਨੂੰ ਰੌਣਕਾਂ ਲੱਗਣਗੀਆਂ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ। ਸੁਰਾਂ ਦੀ ਵਰਖਾ ਹੋਣੀ ਆ। ਮਾਸਟਰ ਸਲੀਮ ਜੀ ਪਹੁੰਚ ਰਹੇ ਨੇ, ਸੋ ਇਹ ਰੂਹ ਦਾ ਟੂਰ ਲੈ ਕੇ। ਸੋ ਇਸ ਜੇ ਟੂਰ ਦਾ ਤੁਸੀਂ ਆਨੰਦ ਮਾਣਨਾ, ਜੇ ਤੁਸੀਂ ਮਾਸਟਰ ਸਲੀਮ ਦੀ ਗਾਇਕੀ ਨੂੰ ਬੈਠ ਕੇ ਆਰਾਮ ਨਾਲ ਪਰਿਵਾਰ ਨਾਲ, ਦੋਸਤਾਂ ਨਾਲ, ਸੱਜਣਾ ਮਿੱਤਰਾਂ ਨਾਲ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮਿਲਣਾ tickets.com ਤੇ ਜਾ ਕੇ ਟਿਕਟਾਂ ਲੈ ਸਕਦੇ ਹੋ। ਅਤੇ ਜੇ ਤੁਸੀਂ $60 ਵਾਲੀ ਟਿਕਟ $40 ਦੇ ਵਿੱਚ ਲੈਣੀ ਆ, ਅਰਲੀ ਬਰਡ ਲੈ ਕੇ ਅੱਜ ਤੋਂ 24 ਦਿਨ ਸਟਾਰਟ ਹੋ ਚੁੱਕੇ ਆ, ਸੋ ਤੁਹਾਡੇ ਕੋਲ 23 ਦਿਨ ਆ। ਸੋ ਜਿਹੜੀਆਂ $60 ਵਾਲੀ ਟਿਕਟਸ ਆ $40 ਦੇ ਵਿੱਚ ਲੈਣੀਆਂ, ਤਾਂ ਤੁਸੀਂ ਮੈਨੂੰ ਕਾਲ ਕਰ ਲਿਓ 4378700001, 437-870-0001, ਜਾਂ ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ, ਰੇਡੀਓ ਉਡਾਨ ਟੋਰਾਂਟੋ, ਜਾਂ ਤੁਸੀਂ RJ ਪ੍ਰਭ ਸੰਧੂ ਇੰਸਟਾਗ੍ਰਾਮ 'ਤੇ ਤੁਸੀਂ ਮੈਨੂੰ DM ਕਰ ਦਿਓ। ਸੋ ਤੁਹਾਨੂੰ ਟਿਕਟਾਂ ਮਿਲ ਜਾਣਗੀਆਂ, $60 ਵਾਲੀਆਂ ਟਿਕਟਾਂ $40 ਤੁਹਾਨੂੰ ਦੱਸ ਦਿੰਦੀਆਂ। ਪਰ ਜਿਹੜੀਆਂ $60 ਵਾਲੀਆਂ ਟਿਕਟਾਂ ਨੇ ਵੈਰੀ ਲਿਮਿਟਡ ਆ, $40 ਦੇ ਵਿੱਚ ਮੈਂ ਤੁਹਾਨੂੰ ਦੇ ਤਾਂ ਦੇਊਂਗਾ ਪਰ ਅਨਟਿਲ ਵੀ ਹੈਵ, ਸੋ ਬਹੁਤ ਘੱਟ ਟਿਕਟਾਂ ਆ। ਤੁਸੀਂ ਕਾਲ ਕਰੋ ਅਤੇ ਐਜ਼ ਫਾਸਟ ਐਕਸ਼ਨ ਲਓ ਅਤੇ ਜਲਦੀ ਜਲਦੀ ਟਿਕਟਾਂ ਲੈ ਲਓ ਬਿਫੋਰ ਸੋਲਡ ਆਊਟ।

0: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਨਿਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-6311।
1: ਕਿਆ ਬਾਤ ਹੈ ਜੀ। ਔਰ ਨਾਲ ਦੀ ਨਾਲ ਤੁਸੀਂ ਡਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖਣਾ, ਆਪਣੇ ਘਰ ਵਾਸਤੇ ਅਪਲਾਈਸਿਸ ਲੈਣੇ ਆ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਡਰੀਮ ਹੋਮ ਅਪਲਾਈਸਿਸ। ਬਾਈ ਜੀ ਕਹਿੰਦੇ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਤੁਹਾਨੂੰ ਡਿਲੀਵਰੀ ਵੀ ਬਿਲਕੁਲ ਫਰੀ ਆ, ਇੰਸਟਾਲੇਸ਼ਨ ਵੀ ਬਿਲਕੁਲ ਫਰੀ ਆ, ਅਤੇ ਜੇ ਤੁਸੀਂ ਕਿਤੇ ਡੀਲ ਵੇਖੀ ਆ, ਤੁਸੀਂ ਡੀਲ ਜਿਹੜੀ ਵੀ ਵੇਖੀ ਆ ਉਹਨੂੰ ਬੀਟ ਕਰਕੇ ਦੇਣਗੇ। ਗਰੰਟਿਡ, ਮਤਲਬ ਤੁਹਾਡੀ ਗਰੰਟਿਡ ਸੇਵਿੰਗ ਹੋਣੀ ਹੀ ਹੋਣੀ ਆ, ਤੁਹਾਡੇ ਪੈਸੇ ਬਚਣੇ ਹੀ ਬਚਣੇ ਆ। ਸੋ ਤੁਸੀਂ ਇੱਕ ਵਾਰੀ ਜਾ ਕੇ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਅਪਲਾਈਸਿਸ ਬਾਏ ਕਰਨੇ ਆ। ਡਰੀਮ ਹੋਮ ਅਪਲਾਈਸਿਸ 905-805-3000 905-805-3000 ਤੇ ਤੁਸੀਂ ਕਾਲ ਕਰਕੇ ਪਹੁੰਚ ਸਕਦੇ ਹੋ ਡਰੀਮ ਹੋਮ ਅਪਲਾਈਸਿਸ ਦੇ। ਨਾਲ ਦੀ ਨਾਲ ਵਾਲ ਝੜ ਰਹੇ ਆ, ਗੰਜੇ ਹੋਣ ਦਾ ਡਰ ਆ, ਤਾਂ ਜਾਫਰ ਮਲਕ ਹੋਣਾ ਨੂੰ ਕਾਲ ਕਰ ਲਓ, ਤੁਹਾਡੇ ਵਾਲ ਵਾਪਸ ਵੀ ਆ ਜਾਣਗੇ ਅਤੇ ਪਤਲੇ ਵਾਲ ਥਿੱਕ ਵੀ ਹੋ ਜਾਣਗੇ। ਔਰ ਨਾਲ ਦੀ ਨਾਲ ਜਿਹੜੇ ਝੜੇ ਵਾਲ ਆ ਉਹ ਤਾਂ ਉਹਨਾਂ ਨੇ ਵਾਪਸ ਆਉਣਾ ਹੀ ਆਉਣਾ, ਝੜਨ ਤੋਂ ਰੋਕਣਗੇ ਵੀ, ਜਿਹੜੇ ਵਾਲ ਡਿੱਗਣ ਦੇ ਅਸਾਰ 'ਤੇ ਉਹਨਾਂ ਨੂੰ ਵੀ ਮਜ਼ਬੂਤੀ ਮਿਲੂਗੀ। ਸੋ ਫਰੈਸ਼ ਹੇਅਰ ਟੋਨਿਕ, ਇਹ ਕੋਈ ਚਾਈਨਾ ਦਾ ਬਣਿਆ ਹੋਇਆ ਤੇਲ ਨਹੀਂ ਆ, 21 ਸਾਲਾਂ ਦੇ ਤਜਰਬੇ ਤੋਂ, ਅਰਕਾਂ ਤੋਂ ਕੱਢ ਕੇ ਤਿਆਰ ਕੀਤਾ ਗਿਆ ਟੋਨਿਕ ਆ। ਇਹ ਟੋਨਿਕ ਨੂੰ ਤੁਸੀਂ ਲਾਉਣਾ ਆ, 10 ਦਿਨਾਂ ਬਾਅਦ ਤੁਸੀਂ ਫੋਟੋ ਖਿੱਚ ਕੇ ਆਪ ਰਿਜ਼ਲਟ ਵੇਖ ਲੈਣਾ ਆ। 10 ਦਿਨ ਮਲਕ ਸਾਹਿਬ 10 ਦਿਨ ਕਹਿੰਦੇ ਆ, ਮੈਂ ਕਹਿੰਦਾ ਚਲੋ 2 ਹਫ਼ਤੇ ਲਾ ਲਓ, 2 ਹਫ਼ਤਿਆਂ ਬਾਅਦ ਤੁਸੀਂ ਰਿਜ਼ਲਟ ਵੇਖ ਲੈਣਾ ਅਤੇ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜਾਣਾ ਕਿ ਕਿੰਨਾ ਇਹ ਤੇਲ ਪਾਵਰਫੁੱਲ ਆ। 647-521-5959 ਜਿਨ੍ਹਾਂ ਭੈਣਾਂ ਦੇ, ਮਾਤਾਵਾਂ ਦੇ, ਬੱਚਿਆਂ ਦੇ ਵਾਲ ਝੜ ਰਹੇ ਆ, ਪਤਲੇ ਹੋ ਰਹੇ ਆ, ਤਾਂ ਕਾਲ ਕਰ ਲਓ, ਆਪਣੇ ਵਾਲਾਂ ਨੂੰ ਬਚਾਓ। ਵਾਲਾਂ ਵਰਗੀ ਖੂਬਸੂਰਤੀ ਕਿਤੇ ਹੈ ਹੀ ਨਹੀਂ ਦੁਨੀਆ 'ਚ। 647-521-5959 ਜਫਰ ਮਲਕ ਹੋਣਾ ਦਾ ਨੰਬਰ ਆ। 6475215159 ਜਫਰ ਮਲਕ ਹੋਣਾ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਔਰ ਵਾਓ ਈਟਸ, WOW ਵਾਓ ਈਟਸ ਡੇਅਰੀ ਐਂਡ ਏਅਰਪੋਰਟ 'ਤੇ ਤੁਹਾਨੂੰ ਕੁਛ ਖਵਾਈਏ ਸਵਾਦਲਾ ਜਿਹਾ, ਦਿੱਲੀ ਵਰਗੀ ਸਟਰੀਟ ਫੂਡ ਵਾਲਾ ਸਵਾਦ ਵੇਖਣਾ ਤੁਸੀਂ, ਉਹ ਵੀ ਪਿਓਰ ਵੈੱਜ ਹਾਈਜੀਨਿਕ। ਬਾਈ ਜੀ ਐਸੀ ਤੁਸੀਂ ਖੂਬਸੂਰਤੀ ਨਾਲ ਮੋਮੋਜ਼ ਜੇ ਖਾਣੇ ਆ ਨਾ, ਮਤਲਬ ਤੁਸੀਂ ਐਸੇ ਵਧੀਆ ਤਰੀਕੇ ਨਾਲ ਮੋਮੋਜ਼ ਕਦੇ ਨਹੀਂ ਖਾਧੇ ਹੋਣੇ। ਵਾਓ ਈਟਸ, WOW ਵਾਓ ਈਟ। ਤੁਸੀਂ ਜੇ ਹੁਣੇ ਇੱਧਰ ਤੁਰ ਫਿਰ ਰਹੇ ਹੋ, ਗੇੜੀਆਂ ਮਾਰ ਰਹੇ ਹੋ ਏਅਰਪੋਰਟ ਮਿਸੀਸਾਗਾ ਗੌਰਵੇ ਵਾਲੀ ਸਾਈਡ, ਤਾਂ ਤੁਸੀਂ ਵਾਓ ਈਟ 'ਤੇ ਆ ਜਾਓ, ਏਅਰਪੋਰਟ ਐਂਡ ਡੇਅਰੀ ਵਾਲੇ ਇੰਟਰਸੈਕਸ਼ਨ 'ਤੇ। ਮੈਂ ਨੰਬਰ ਦਿੰਦਾ, ਨਾਲ ਇੱਕ ਡੀਲ ਵੀ ਦੇਊਂਗਾ। ਡੀਲ ਤਾਂ ਬਸ ਉਹਨਾਂ ਦੀ ਐਸੀ ਹੈ ਕਿ ਤੁਹਾਨੂੰ ਇੰਡੀਆ, ਪੰਜਾਬ, ਦੁਨੀਆ ਦੇ ਕਿਸੇ ਵੀ ਕੋਨੇ 'ਚ ਮੋਮੋ ਖਾਧੇ ਹੋਣੇ ਆ। ਵੈੱਜ ਕੀਮਾ ਮੋਮੋ ਤੁਹਾਨੂੰ ਸਿਰਫ $3.99 ਦੇ ਵਿੱਚ, $3 ਬਾਈ ਜੀ, $3.99 ਦੇ ਵਿੱਚ ਤੁਹਾਨੂੰ ਮੋਮੋਜ਼ ਮਿਲ ਜਾਣੇ ਆ। $3.99 ਦੇ ਵਿੱਚ ਮੋਮੋਜ਼ ਖਾਣੇ ਆ ਨਾ, ਤਾਂ ਫਿਰ ਵਾਓ ਈਟਸ 'ਤੇ ਪਹੁੰਚ ਜਾਓ। 100% ਪਿਓਰ ਵੈੱਜ ਕੀਮਾ ਅਤੇ ਸਟੀਮ ਮੋਮੋ। ਓਕੇ, ਪਹੁੰਚੋ ਫਿਰ। ਮੈਂ ਕਹਿੰਦਾ ਕਿ ਮੈਨੇ ਮੂੰਹ 'ਚ ਪਾਣੀ ਆ ਗਿਆ, ਕੀਮਾ ਮੋਮੋ ਦਾ ਨਾਮ ਸੁਣ, ਮੋਮ ਦਾ ਕਿਆ ਬਾਤ ਆ। ਸੋ ਖਾਣਾ ਪੀਣਾ ਵੇਖੋ ਕਿੱਦਾਂ ਦੀ ਚੀਜ਼ ਆ, ਹੈ ਨਾ, ਇੱਕ ਜੁਲਾਈ ਆ ਅਤੇ ਅੱਜ ਭਾਈ ਮੋਮੋ ਫਿਰ ਹੋ ਜਾਣ, ਦੋ ਦੋ ਹੱਥ ਮੋਮੋ ਨਾਲ। ਸੋ ਮੈਂ ਵੀ ਜਾਂਦਾ, ਤੁਸੀਂ ਵੀ ਆ ਜਾਓ, ਮੋਮੋਜ਼ ਖਾਂਦੇ ਹਾਂ, ਉੱਥੇ ਮਿਲਾਂਗੇ ਆਪਾਂ 10:05 'ਤੇ, ਮੈਂ ਵੀ ਮਿਲੂੰਗਾ। ਸੋ ਮੋਮੋਜ਼ ਖਾਣੇ, $3.99 ਦੇ ਵਿੱਚ ਸਟੀਮ ਮੋਮੋ ਚੱਕ ਲਓ ਫਿਰ। ਕੀਮਾ ਮੋਮੋ, ਵੈੱਜ ਕੀਮਾ ਮੋਮੋ, $3.99 ਅਤੇ ਨੰਬਰ ਮੈਂ ਦੇਣਾ, ਔਡਰ ਕਰ ਲਿਓ। ਭੀੜ ਬਹੁਤ ਹੁੰਦੀ ਇਹਨਾਂ ਕੋਲ, ਲਾਈਨਾਂ ਬਹੁਤ ਲੰਬੀਆਂ ਆ, ਪਹਿਲਾਂ ਔਡਰ ਕਰਕੇ ਜਾਇਓ। ਵਾਓ ਈਟ ਦਾ ਨੰਬਰ ਮੈਂ ਤੁਹਾਨੂੰ ਦੇ ਦਿਆਂ, 905-677-0090। ਸੁਣ ਲਿਆ, 905-677-0090, 905-677-0090। ਵਾਓ ਈਟਸ।

ਹਾਏ ਹਾਏ ਬਿਲਕੁਲ ਜੀ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ ਸਮਾਂ ਹੋ ਗਿਆ, ਕੱਲ੍ਹ ਨੂੰ ਮਿਲਦੇ ਹਾਂ ਸਵੇਰੇ 7 ਤੋਂ 8 ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ 'ਚ, ਅਤੇ ਸ਼ਾਮ ਨੂੰ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਅਤੇ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ ਕਾਲ ਕਰ ਲਿਓ, ਮੈਸੇਜ ਕਰ ਲਿਓ, DM ਕਰ ਲਿਓ। ਮਾਸਟਰ ਸਲੀਮ ਦੇ ਕੰਸਰਟ ਦੀਆਂ ਟਿਕਟਾਂ $60 ਵਾਲੀ ਟਿਕਟ ਓਨਲੀ $40 ਦੇ ਵਿੱਚ ਲੈਣ ਦੇ ਲਈ ਰੇਡੀਓ ਉਡਾਨ ਇੰਸਟਾਗ੍ਰਾਮ। ਕਿਆ ਬਾਤ ਆ, ਬਰੈਂਪਟਨ ਬੈਸਟ ਡੀਲ 'ਤੇ ਤੁਸੀਂ 30-40% ਡਿਸਕਾਊਂਟਡ ਰੇਟਾਂ 'ਤੇ ਇਲੈਕਟ੍ਰੋਨਿਕਸ ਅਤੇ ਇਲੈਕਟ੍ਰੀਕਲ ਦੀਆਂ ਆਈਟਮਸ ਲੈਣੀਆਂ ਤਾਂ ਬਰੈਂਪਟਨ ਬੈਸਟ ਡੀਲ, ਇਹਨਾਂ ਦੇ ਸੋਸ਼ਲ ਮੀਡੀਆ ਪੇਜ ਇੰਸਟਾਗ੍ਰਾਮ 'ਤੇ ਟਿਕਟੋਕ 'ਤੇ ਜਾ ਕੇ ਦੇਖੋ, ਬਹੁਤ ਸਾਰੀਆਂ ਆਈਟਮਾਂ ਤੁਹਾਡੇ ਘਰੇ ਯੂਜ਼ ਕਰਨ ਵਾਲੀਆਂ ਮਿਲ ਜਾਣਗੀਆਂ। ਬਰੈਂਪਟਨ ਬੈਸਟ ਡੀਲ 905-965-69।

ਸੋ ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ ਨੂੰ ਯਾਦ ਰੱਖੋ। ਤੁਸੀਂ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਦੀ ਸ਼ੋਪਿੰਗ ਕਰਨੀ ਆ, ਲਹਿੰਗੇ, ਗਰਾਰੇ, ਸਰਾਰੇ, ਪੰਜਾਬੀ ਸੂਟ, ਜਾਂ ਤੁਸੀਂ ਕੋਟ ਪੈਂਟ, ਬਲੇਜ਼ਰ, ਕੁੜਤੇ, ਪਜਾਮੇ, ਪੱਗਾਂ, ਜੁੱਤੀਆਂ, ਫੈਸ਼ਨ ਆਈ ਕਿਊ ਦੀ ਕਿਸੇ ਵੀ ਲੋਕੇਸ਼ਨ 'ਤੇ ਚਲ ਜਾਓ। ਫੈਸ਼ਨ ਆਈ ਕਿਊ ਰੇਡੀਓ ਉਡਾਨ ਦਾ ਰੈਫਰੈਂਸ ਜ਼ਰੂਰ ਦੇ ਦਿਓ ਡਿਸਕਾਊਂਟਸ ਦੇ ਲਈ। ਸੋ 905-453-2225 ਫੈਸ਼ਨ ਆਈ ਕਿਊ।

0: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ
1: ਤੈਨੂੰ ਇੱਧਰ ਤੇ, ਯਕੀਨ ਨਹੀਂ ਹੁੰਦਾ। ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ, ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
0: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
1: ਤੈਨੂੰ ਇਹ ਸਭ ਕਿਵੇਂ ਪਤਾ?
0: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
1: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
0: saveonenergy.ca/eap

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ ਖੁੱਲੀਆਂ ਡੁੱਲੀਆਂ ਥਾਵਾਂ ਵਰਗੀ ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ ਆਓ ਇਸ ਦੀ ਸ਼ਾਨ ਵਧਾਈਏ ਇਹਦੇ ਸੋਹਲੇ ਰਲ ਮਿਲ ਗਾਈਏ ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਬੰਦਾ ਜਦੋਂ ਬੋਲੇ ਤਾਂ ਪਹਿਚਾਣ ਹੋਣਾ ਚਾਹੀਦਾ ਆਪਣੀ ਪਛਾਣ ਵਾਲਾ ਦੀਵਾ ਨਾ ਬਜਾ ਦਿਓ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ

0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਦੋਸਤ, ਮਿੱਤਰ, ਭੈਣ ਭਰਾ, ਸਾਰੇ ਸਾਡੇ ਰੇਡੀਓ ਪ੍ਰੋਗਰਾਮ ਸਭ ਨਾਲ ਜੁੜ ਚੁੱਕੇ, ਉਮੀਦ ਕਰਦਾ ਸਾਰੇ ਠੀਕ ਠਾਕ ਹੋਗੇ, ਤੰਦਰੁਸਤ ਹੋਗੇ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜੇ ਸਾਰੇ ਹੀ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਤੇ ਅੱਜ ਫੇਰ ਸਾਡੀ ਬੋਣੀ ਹੋਣ ਲੱਗੀ ਹੈ, ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ। ਤੇ ਸਾਡੇ ਕਾਲਰ ਢੀਂਡਸਾ ਸਾਹਿਬ ਜੁੜੇ ਨੇ। ਢੀਂਡਸਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਮਿਹਰਬਾਨੀ, ਕੀ ਹਾਲ ਚਾਲ ਨੇ? ਅੱਜ ਵੇਖੋ, ਅਸੀਂ ਦੁਕਾਨ ਖੋਲੀ ਅਜੇ, ਤੇ ਉਹ ਕਹਿੰਦੇ ਵੀ ਜਦੋਂ ਕੋਈ ਗਾਹਕ ਵਧੀਆ ਆ ਜਾਏ ਨਾ, ਬੋਣੀ ਤੁਹਾਡੀ ਵਧੀਆ ਹੋ ਜਾਏ ਤੇ ਤੁਹਾਡਾ ਸਾਰਾ ਦਿਨ ਬਹੁਤ ਵਧੀਆ ਲੱਗਦਾ। ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਬੋਣੀ ਤੁਹਾਡੇ ਫੋਨ ਤੋਂ ਹੋਈ ਹੈ ਤੇ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਜਾਊਗਾ।
1: ਦੇਖੋ
0: ਜੀ, ਇੱਜ਼ਤ ਨੂੰ ਇੱਜ਼ਤ ਹੀ ਹੈ ਜੀ।
1: ਗੱਲ ਅੱਜ ਆਇਆ ਭੂਆ ਦਾ ਮੁੰਡਾ
0: ਜੀ,
1: ਤੇ ਭੂਆ ਦਾ ਮੁੰਡਾ ਵੀ ਆਇਆ ਨੀ ਹੈਗਾ, ਵੀ ਐਕਸੀਡੈਂਟ ਰਿਹਾ ਤੁਹਾਡੇ ਏਰੀਆ ਚ ਵੀ ਰਿਹਾ।
0: ਕਿਆ ਬਾਤ ਹੈ, ਕਿਆ ਬਾਤ ਹੈ, ਫਰੀਦਕੋਟ ਫਿਰ ਤਾਂ ਸਾਡਾ ਏਰੀਆ ਹੀ ਹੈ ਕਿ ਫਰੀਦਕੋਟ ਕਿੱਥੇ ਜਾ ਰਿਹਾ, ਕਿੱਥੇ ਰਿਹਾ, ਦੱਸੋ ਜਰਾ ਫਰੀਦਕੋਟ ਪ੍ਰੋਪਰ।
1: ਬਸ ਮੈਂ ਕਿਹਾ ਸਾਰੇ ਏਰੀਏ ਚ ਰਹੇ ਨੇ, ਉਹ ਬਠਿੰਡੇ ਸੈਂਟਰ ਜਿਹੜਾ ਘਰ ਬਣਾਇਆ ਸੀ ਬਠਿੰਡੇ, ਤੇ ਅੱਜ ਪਿੰਡ ਵਾਸਤੇ ਆਏ ਹੋਏ ਨੇ
0: ਜੀ ਜੀ ਜੀ।
1: ਤੇ ਫਿਰ ਇੱਕ ਸਿਫਾਰਿਸ਼ ਹੈ ਸਾਡੀ ਵੀ, ਚਾਰ ਬਹੁਤ ਸੁਣਾ ਦਿਓ। ਇੱਕ ਕੁੜੀ ਕੂੰਜ ਵਰਗੀ, ਕੁਲਦੀਪ ਮਾਨਕ।
0: ਅੱਛਾ ਅੱਛਾ, ਇੱਕ ਕੁੜੀ ਕੂੰਜ ਵਰਗੀ,
1: ਹਾਂਜੀ
0: ਮਾਨਕ ਸਾਹਿਬ ਦਾ। ਚਲੋ ਕੋਈ ਗੱਲ, ਬਿਲਕੁਲ ਬਿਲਕੁਲ ਲਾਵਾਂਗੇ ਜੀ, ਕੋਈ ਗੱਲ ਨੀ। ਸਾਡੇ ਦੋਸਤ ਇੰਨੀ ਦੂਰੋਂ ਆਏ, ਸਾਡੇ ਜ਼ਿਲ੍ਹੇ ਦੇ ਆਏ, ਤੇ ਉਹਨਾਂ ਦੀ ਫਰਮਾਇਸ਼ ਸਿਰ ਮੱਥੇ ਤੇ ਆਪਾਂ ਹੁਣੇ ਲਾਵਾਂਗੇ, ਕੋਈ ਗੱਲ ਨੀ, ਚਿੰਤਾ ਨਾ ਕਰੋ, ਬੇਫਿਕਰ ਹੋ ਤੁਸੀਂ।
1: ਧੰਨਵਾਦ,
0: ਓਕੇ ਓਕੇ ਓਕੇ, ਸ਼ੁਕਰੀਆ ਸ਼ੁਕਰੀਆ। ਸੋ ਦੋਸਤੋ, ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ ਡਾਕਟਰ ਦਰਸ਼ਨਦੀਪ, ਤੇ ਰੋਜ਼ ਦੀ ਤਰ੍ਹਾਂ ਮੇਰੇ ਨਾਲ ਸਾਡੇ ਦੋਸਤ ਹੁਸਨੈਨ ਅਕਬਰ ਜੀ, ਲਹਿੰਦੇ ਪੰਜਾਬ ਤੋਂ। ਹੁਸਨੈਨ ਜੀ, ਕੀ ਹਾਲ ਚਾਲ ਨੇ? ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੇਰਾ ਸਾਥ ਦੇਣ ਲਈ, ਹਮੇਸ਼ਾ ਮੇਰੇ ਨਾਲ ਆਉਂਦੇ ਹੋ ਤੇ ਬਹੁਤ ਵਧੀਆ ਲੱਗਦਾ ਮੈਨੂੰ, ਮੈਨੂੰ ਹੈਲਪ ਹੋ ਜਾਂਦੀ ਹੈ। ਕੀ ਹਾਲ ਚਾਲ?
2: ਤੁਹਾਡਾ ਵੀ ਬੜਾ ਸ਼ੁਕਰੀਆ, ਮੇਰਾ ਵੀ ਟਾਈਮ ਜ਼ਰਾ ਸੋਹਣਾ ਲੱਗ ਜਾਂਦਾ।
0: ਚਲੋ ਦੋਸਤੋ, ਅੱਜ ਨਾ ਦੇਖੋ 1 ਜੁਲਾਈ ਹੋ ਗਈ, ਮੈਂ ਤੁਹਾਨੂੰ ਕੱਲ ਕਿਹਾ ਸੀ ਨਾ ਕਿ ਮਿਲਾਂਗੇ ਆਪਾਂ 1 ਮਹੀਨੇ ਦੇ ਬਾਅਦ, ਕੱਲ 30 ਜੂਨ ਨੂੰ ਮਿਲੇ ਸੀ ਤੇ ਅੱਜ 1 ਜੁਲਾਈ ਹੋ ਗਈ। ਟੈਂਪਰੇਚਰ ਇਸ ਵੇਲੇ ਤਾਂ ਹੈ 26 ਡਿਗਰੀ, ਤੇ ਦਿਨ ਵੇਲੇ ਤੇ ਅੱਜ ਵੱਟ ਕੱਢੇ, ਕੱਲ ਆਪਾਂ ਸ਼ਬਦ ਵੀ ਵੱਟ ਦਾ ਇਸਤੇਮਾਲ ਕੀਤਾ ਸੀ, ਤੇ ਅੱਜ ਗਰਮੀ ਨੇ ਵੱਟ ਕੱਢੇ ਨਾ, ਅੱਜ ਟੈਂਪਰੇਚਰ 36-42 ਤੱਕ ਗਿਆ ਜੀ ਟੈਂਪਰੇਚਰ। ਦੇਖੋ ਫੀਲ ਲਾਈਕ 42 ਸੀ ਤੇ 36 ਤੱਕ ਟੈਂਪਰੇਚਰ ਗਿਆ, ਤੇ ਕੱਲ 2 ਜੁਲਾਈ ਨੂੰ 35 ਡਿਗਰੀ ਟੈਂਪਰੇਚਰ ਫਿਰ ਹੋ ਜਾਣਾ ਜੀ, ਤੇ 5:42 ਤੇ ਸੂਰਜ ਚੜ੍ਹਨਾ, 9:04 ਤੇ ਉਹਨੇ ਆਪਣੇ ਘਰ ਵਾਪਸ ਜਾਣਾ, ਤੇ ਔਰੇਂਜ ਜਿਹੜੀ ਵਾਰਨਿੰਗ ਮਿਲੀ ਹੋਈ ਆ ਹੀਟ ਦੀ, ਇਹ 2-3 ਦਿਨ ਵਾਸਤੇ ਸ਼ੁੱਕਰਵਾਰ ਤੱਕ ਹੈ ਔਰੇਂਜ ਵਾਰਨਿੰਗ। ਔਰੇਂਜ ਵਾਰਨਿੰਗ ਹੁੰਦੀ ਹੈ, ਇੱਕ ਯੈਲੋ ਵਾਰਨਿੰਗ ਜਿਹੜੀ ਹੁੰਦੀ ਹੈ ਉਹ ਥੋੜੀ ਜਿਹੀ ਘੱਟ ਗਰਮੀ ਵਾਲੀ ਹੁੰਦੀ ਹੈ, ਔਰੇਂਜ ਵਾਰਨਿੰਗ ਹੁੰਦੀ ਹੈ ਕਿ ਤੁਸੀਂ ਬਾਹਰ ਨਿਕਲੋਗੇ ਤਾਂ ਤੁਹਾਡੀ ਬਾਡੀ ਨੂੰ ਜਿਹੜੀ ਇੰਨੀ ਹੀਟ ਹੈ ਨਾ, ਇਹ ਡੈਮੇਜ ਵੀ ਕਰ ਸਕਦੀ ਹੈ। ਸੋ ਖਿਆਲ ਰੱਖੋ ਆਪਣਾ, ਆਪ ਆਪਣੀ ਸਿਹਤ ਦਾ ਖਿਆਲ ਰੱਖੋ, ਸਿਹਤ ਤੁਹਾਡੀ ਜਿਹੜੀ ਠੀਕ ਹੈ ਨਾ, ਤੇ ਸਮਝ ਲਓ ਸਭ ਕੁਝ ਤੁਹਾਡਾ ਠੀਕ ਠਾਕ ਹੈ। ਆਮ ਤੌਰ ਤੇ ਅਸੀਂ ਹੁਸਨੈਣ ਜੀ ਕਹਿੰਦੇ ਹੁੰਦੇ ਹਾਂ ਕਿ ਸਾਡੇ ਸਭ ਤੋਂ ਨਜ਼ਦੀਕੀ ਸਾਥੀ ਜਿਹੜਾ ਸਾਡਾ ਕੌਣ ਹੈ, ਕੋਈ ਕਹੇਗਾ ਮਾਂ, ਕੋਈ ਕਹੇਗਾ ਪਿਓ, ਕੋਈ ਕਹੇਗਾ ਭੈਣ, ਕੋਈ ਕਹੇਗਾ ਭਰਾ, ਕੋਈ ਕਹੇਗਾ ਦੋਸਤ, ਮਿੱਤਰ, ਬੜੇ ਨਾਮ ਲੈਣਗੇ, ਪਰ ਇਹ ਸਾਰੇ ਗਲਤ ਹੈ। ਸਭ ਤੋਂ ਸਾਡਾ ਨਜ਼ਦੀਕੀ ਜਿਹੜਾ ਸਾਥੀ ਹੈ ਨਾ, ਉਹ ਹੈ ਸਾਡਾ ਸਰੀਰ, ਸਾਡੀ ਬੋਡੀ। ਸਭ ਤੋਂ ਨਜ਼ਦੀਕੀ ਸਾਥੀ ਜਿਹਦਾ ਸਾਥ ਸਾਡੇ ਨਾਲ ਜਨਮ ਤੋਂ ਲੈ ਕੇ ਮਰਨ ਤੱਕ ਦਾ ਸਾਥ ਹੁੰਦਾ ਜੀ। ਤੋ ਜਿੰਨੀ ਕੇਅਰ ਤੁਸੀਂ ਇਹਦੀ ਕਰੋਗੇ ਨਾ, ਓਨੀ ਇਹ ਤੁਹਾਡੀ ਕੇਅਰ ਕਰੂਗਾ। ਸਭ ਤੋਂ ਨਜ਼ਦੀਕੀ ਸਾਥੀ, ਸਭ ਤੋਂ ਸਾਥ ਦੇਣ ਵਾਲਾ ਤੁਹਾਡਾ ਸਾਥੀ, ਜਿਹੜਾ ਕਦੇ ਵੀ ਤੁਹਾਡਾ ਸਾਥ ਨਾ ਛੱਡਣ ਵਾਲਾ ਹੋਵੇ। ਬਾਕੀ ਜਿਹੜੇ ਜਿਨ੍ਹਾਂ ਨੂੰ ਅਸੀਂ ਕਈ ਵਾਰੀ ਕਹਿ ਦਿੰਦੇ ਨਾ ਕਿ ਸਾਡੇ ਨਜ਼ਦੀਕੀ ਸੱਜਣ ਮਿੱਤਰ, ਦੋਸਤ, ਭੈਣ ਭਰਾ, ਰਿਸ਼ਤੇਦਾਰ, ਇੱਕ ਵਾਰ ਤੁਹਾਡੀ ਇਸ ਸਰੀਰ ਦੇ ਵਿੱਚੋਂ ਆਤਮਾ ਨਾਮ ਦੀ ਚੀਜ਼ ਜਿਹਨੂੰ ਅਸੀਂ ਕਹਿੰਦੇ ਹਾਂ ਨਿਕਲੀ ਨਾ, ਤੇ ਸਾਰੇ ਦੇਖੋ ਦੂਰ ਦੌੜ ਜਾਂਦੇ ਆ, ਤੇ ਇਹੀ ਕਹਿੰਦੇ ਕਿ ਜਲਦੀ ਤੋਂ ਜਲਦੀ ਯਾਰ ਰਾਤ ਤੋਂ ਪਹਿਲੇ ਪਹਿਲੇ ਜੇ ਨਿਪਟਾ ਦਈਏ ਨਾ ਤੇ ਚੰਗੀ ਗੱਲ ਹੀ ਹੈ। ਸੋ ਇਸ ਸਰੀਰ ਦਾ ਜਿੰਨਾ ਖਿਆਲ ਰੱਖੋਗੇ ਨਾ, ਇਸ ਆਪਣੀ ਬੋਡੀ ਦਾ ਜਿੰਨਾ ਖਿਆਲ ਰੱਖੋਗੇ, ਤੇ ਓਨੇ ਤੁਸੀਂ ਤੰਦਰੁਸਤ ਰਹੋਗੇ। ਬਾਕੀ ਕੁਦਰਤ ਦੇ ਰੰਗਾਂ ਨੂੰ ਇੰਜੋਏ ਕਰੀਦਾ ਹੁੰਦਾ, ਜਿਵੇਂ ਰੱਬ ਕਰਦਾ ਹੈ ਨਾ, ਉਸ ਦੇ ਰੰਗਾਂ ਵਿੱਚ ਰਾਜ਼ੀ ਰਹੀਦਾ, ਕਿਉਂਕਿ ਰੱਬ ਜੋ ਕਰਦਾ ਹੁਸਨੈਨ ਜੀ ਉਹ ਚੰਗਾ ਹੀ ਕਰਦਾ। ਉਹ ਕਹਿੰਦੇ ਇੱਕ ਵਾਰ ਰਾਜਾ ਸੀ ਇੱਕ, ਤੇ ਉਹ ਇੱਕ ਦਿਨ ਆਪਣੀ ਪਤਨੀ ਤੇ ਬਹੁਤ ਖੁਸ਼ੀ ਹੋਈ, ਉਹਨੂੰ ਪਤਨੀ ਨੂੰ ਕਹਿੰਦਾ ਵੀ ਮੈਂ ਤੈਨੂੰ ਅੱਜ ਫਰੂਟ ਨਾ ਆਪ ਕੱਟ ਕੇ ਖਵਾਉਣਾ। ਉਹ ਫਰੂਟ ਕੱਟਣ ਲੱਗਾ ਰਾਜਾ ਚਾਕੂ ਦੇ ਨਾਲ, ਤੇ ਰਾਜਾ ਵਿਚਾਰਾ ਉਹਨੇ ਕਦੇ ਚਾਕੂ ਥੋੜੇ ਚਲਾਇਆ ਸੀ, ਕਰਦਾ ਕੰਮ ਥੋੜਾ ਉਹਨੇ ਕੀਤਾ। ਉਹ ਜਦੋਂ ਚਾਕੂ ਦੇ ਨਾਲ ਫਰੂਟ ਕੱਟਣ ਲੱਗਾ ਨਾ, ਤੇ ਉਹਦਾ ਅੰਗੂਠੇ ਤੇ ਕੱਟ ਲੱਗ ਗਿਆ ਬੜਾ ਵੱਡਾ, ਖੂਨੋ ਖੂਨ ਹੋ ਗਿਆ। ਤੇ ਰਾਜੇ ਦਾ ਵਜ਼ੀਰ ਇੱਕ ਸੀ ਜਿਹੜਾ ਬਹੁਤ ਬਿਲਕੁਲ ਨਜ਼ਦੀਕੀ ਵਜ਼ੀਰ, ਉਹ ਉਹਦੇ ਕੋਲ ਖੜਾ ਸੀ, ਤੇ ਉਹ ਰਾਜਾ ਬੜਾ ਤੰਗ ਹੋਇਆ, ਬੜਾ ਖੂਨ ਵਗਿਆ, ਤੇ ਵਜ਼ੀਰ ਕਹਿੰਦਾ ਮਹਾਰਾਜ ਤੁਸੀਂ ਇਹ ਕੰਮ ਕਿਉਂ ਕਰਨਾ ਸੀ? ਚਲੋ ਕੋਈ ਗੱਲ ਨਹੀਂ, ਪਰਮਾਤਮਾ ਜੋ ਕਰਦਾ ਨਾ ਉਹ ਠੀਕ ਹੀ ਕਰਦਾ, ਚੰਗਾ ਹੀ ਕਰਦਾ। ਰਾਜੇ ਨੂੰ ਬੜਾ ਗੁੱਸਾ ਆਇਆ। ਰਾਜਾ ਕਹਿੰਦਾ ਯਾਰ ਮੇਰਾ ਅੰਗੂਠਾ ਕੱਟਿਆ ਗਿਆ, ਮੈਂ ਖੂਨੋ ਖੂਨ ਹੋ ਗਿਆ, ਤੇ ਤੂੰ ਕਹੀ ਜਾਂਦਾ ਰੱਬ ਜੋ ਕਰਦਾ ਚੰਗਾ ਹੀ ਕਰਦਾ। ਉਹ ਕੋਨੇ ਹੁਕਮ ਦਿੱਤਾ ਆਪਣੇ ਸਿਕਿਉਰਿਟੀ ਗਾਰਡਾਂ ਨੂੰ ਵੀ ਇਹਨੂੰ ਵਜ਼ੀਰ ਨੂੰ ਫੜੋ ਤੇ ਇਹਨੂੰ ਅੰਦਰ ਕਰ ਦਿਓ, ਜੇਲ੍ਹ ਦੇ ਵਿੱਚ ਬੰਦ ਕਰਤਾ। ਤੇ ਵਜ਼ੀਰ ਨੂੰ ਉਹਨੇ ਬੰਦ ਕਰਤਾ ਰਾਜੇ ਨੂੰ, ਤੇ ਉਸ ਤੋਂ ਬਾਅਦ ਇੱਕ ਦੋ ਦਿਨ ਬਾਅਦ ਰਾਜਾ ਜਦੋਂ ਠੀਕ ਹੋਇਆ ਨਾ, ਤੇ ਉਹ ਆਪਣੇ ਦੋ ਚਾਰ ਆਪਣੇ ਅਹਿਲਕਾਰਾਂ ਨੂੰ ਆਪਣੇ ਨਾਲ ਸਿਕਿਉਰਿਟੀ ਗਾਰਡਾਂ ਨੂੰ ਲੈ ਕੇ ਨਾ ਜੰਗਲ ਦੇ ਵਿੱਚ ਗਿਆ ਸ਼ਿਕਾਰ ਕਰਨ ਵਾਸਤੇ। ਦੋ ਤਿੰਨ ਬੰਦੇ ਲੈ ਗਿਆ, ਜ਼ਿਆਦਾ ਨਹੀਂ ਲੈ ਕੇ ਗਿਆ। ਅਚਾਨਕ ਉੱਥੇ ਸ਼ਿਕਾਰ ਖੇਡਦੇ ਖੇਡਦੇ ਨਾ ਉਹ ਆਪਣੇ ਸਿਕਿਉਰਿਟੀ ਗਾਰਡਾਂ ਨਾਲੋਂ ਥੋੜ੍ਹਾ ਜਿਹਾ ਘੋੜੇ 'ਤੇ ਸੀ, ਅਤੇ ਅਲੱਗ ਹੋ ਗਿਆ, ਪਾਸੇ ਸਾਈਡ 'ਤੇ ਨਿਕਲ ਗਿਆ। ਉਹ ਜੰਗਲ ਦੇ ਵਿੱਚ ਜਦੋਂ ਨਿਕਲ ਗਿਆ ਨਾ, ਤਾਂ ਜੰਗਲ ਦੇ ਇੱਕ ਉੱਥੇ ਆਦਿਵਾਸੀ ਜਿਹੜੇ ਸੀ ਨਾ, ਉਹਨਾਂ ਨੇ ਰਾਜੇ ਨੂੰ ਫੜ ਲਿਆ।
2: ਜੀ ਜੀ,
0: ਰਾਜੇ ਨੂੰ ਫੜ ਲਿਆ ਉਹਨਾਂ ਨੇ। ਉਹ ਕਹਿੰਦਾ ਵੀ ਮੈਂ ਰਾਜਾ। ਉਹ ਕਹਿੰਦੇ ਤੂੰ ਰਾਜਾ ਹੋਵੇਂ ਜੋ ਮਰਜ਼ੀ ਹੋਵਾਂ, ਅਸੀਂ ਤਾਂ ਇੱਥੇ ਬਲੀ ਦੇਣੀ ਹੈ ਸਾਡੇ ਪਰਮਾਤਮਾ ਦੀ ਅੱਜ, ਅਤੇ ਤੂੰ ਵਾਹਵਾ ਸਾਡੇ ਕਾਬੂ ਆ ਗਿਆ, ਅਸੀਂ ਤਾਂ ਬਲੀ ਦੇਣੀ ਹੈ। ਉਹ ਰਾਜੇ ਨੂੰ ਲੈ ਗਏ ਆਪਣੇ ਕਬੀਲੇ ਦੇ ਵਿੱਚ। ਉੱਥੇ ਜਦੋਂ ਰਾਜੇ ਦੀ ਬਲੀ ਦੇਣ ਲੱਗੇ ਨਾ, ਨਵਾ ਧਵਾ ਕੇ, ਅਤੇ ਉਹ ਇੱਕ ਦੀ ਨਜ਼ਰ ਪੈ ਗਈ। ਉਹ ਕਹਿੰਦੇ ਵੀ ਇਹਦਾ ਤਾਂ ਯਾਰ ਅੰਗੂਠਾ ਕੱਟਿਆ। ਉਹ ਕਹਿੰਦੇ ਵੀ ਨਹੀਂ, ਇਹ ਤਾਂ ਕੰਪਲੀਟ, ਇਹ ਤਾਂ ਸੰਪੂਰਨ ਆਦਮੀ ਹੈ ਨਹੀਂ, ਇਹਦੀ ਬਲੀ ਅਸੀਂ ਨਹੀਂ ਦੇਣੀ, ਇਹਨੂੰ ਛੱਡਤਾ। ਰਾਜੇ ਨੂੰ ਛੱਡਤਾ ਇਹਨਾਂ ਨੇ। ਰਾਜਾ ਘਰੇ ਆ ਗਿਆ, ਅਤੇ ਰਾਜਾ ਸੋਚੀ ਜਾਵੇ ਯਾਰ ਜੋ ਵਜ਼ੀਰ ਨੇ ਮੈਨੂੰ ਕਿਹਾ ਸੀ ਨਾ ਕਿ ਪਰਮਾਤਮਾ ਜੋ ਕਰਦਾ ਉਹ ਚੰਗਾ ਹੀ ਕਰਦਾ ਹੈ, ਅਤੇ ਵਾਕਿਆ ਮੈਂ ਤਾਂ ਬਚ ਗਿਆ ਉਹਦੇ ਨਾਲ, ਅਤੇ ਮੈਂ ਹੁਣ ਜਾ ਕੇ ਅਤੇ ਰਾਜਾ ਵਜ਼ੀਰ ਦੇ ਕੋਲੇ ਗਿਆ ਉੱਥੇ ਜਿੱਥੇ ਉਹਨੂੰ ਬੰਦ ਕੀਤਾ ਸੀ, ਤੇ ਉਹਨੂੰ ਕਹਿੰਦਾ ਨਾ ਵਜ਼ੀਰ ਨੂੰ ਕਹਿੰਦਾ ਵੀ ਯਾਰ ਮੇਰੇ ਨਾਲ ਤਾਂ ਚੰਗਾ ਹੋ ਗਿਆ, ਤੂੰ ਮੈਨੂੰ ਕਿਹਾ ਸੀ ਕਿ ਪਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ ਹੈ, ਤੇ ਤੇਰੇ ਨਾਲ ਚੰਗਾ ਤਾਂ ਨਹੀਂ ਹੋਇਆ, ਮੈਂ ਤਾਂ ਤੈਨੂੰ ਜੇਲ੍ਹ ਦੇ ਵਿੱਚ ਬੰਦ ਕਰਤਾ। ਉਹ ਕਹਿੰਦਾ ਜੀ ਉਹ ਵੀ ਚੰਗਾ ਹੀ ਹੋਇਆ। ਉਹ ਕਹਿੰਦਾ ਉਹ ਕਿਵੇਂ? ਕਹਿੰਦਾ ਵੀ ਬਾਦਸ਼ਾਹ ਜੀ ਸਲਾਮਤ, ਦੇਖੋ ਕਿ ਮੈਂ ਤੁਹਾਡਾ ਉਹ ਵਜ਼ੀਰ ਹਾਂ ਜਿਹੜਾ ਹਰ ਵੇਲੇ ਤੁਹਾਡੇ ਨਾਲ ਰਹਿੰਦਾ। ਤੁਸੀਂ ਸ਼ਿਕਾਰ ਤੇ ਗਏ ਸੀ, ਮੈਂ ਵੀ ਤੁਹਾਡੇ ਨਾਲ ਜਾਣਾ ਸੀ, ਤੁਹਾਡਾ ਅੰਗੂਠਾ ਕੱਟਿਆ ਸੀ, ਤੁਹਾਨੂੰ ਉਹਨਾਂ ਨੇ ਬਖਸ਼ਤਾ, ਤੁਹਾਡੀ ਬਲੀ ਨਹੀਂ ਦਿੱਤੀ ਜਾ ਸਕਦੀ ਸੀ, ਤੇ ਮੈਂ ਤਾਂ ਸਾਬਤ ਸਬੂਤਾ ਸੀ ਤੇ ਮੈਂ ਉੱਥੇ ਬਸ ਜਾਣਾ ਸੀ। ਸੋ ਇਸ ਕਰਕੇ ਨਾ ਪਰਮਾਤਮਾ ਤੇ ਭਰੋਸਾ ਰੱਖੋ, ਜੋ ਪਰਮਾਤਮਾ ਕਰਦਾ ਨਾ ਉਹ ਚੰਗਾ ਹੀ ਕਰਦਾ, ਚਾਹੇ ਉਹ 36 ਟੈਂਪਰੇਚਰ ਰੱਖੇ, ਚਾਹੇ ਉਹ 40 ਰੱਖੇ, ਚਾਹੇ ਉਹ -20 -25 ਰੱਖੇ। ਇਹਦੇ ਵਿੱਚ ਨਾ ਸਾਨੂੰ ਉਸ ਪਰਮਾਤਮਾ ਦਾ ਸ਼ੁਕਰ ਗੁਜ਼ਾਰੀ ਹੋਣਾ ਚਾਹੀਦਾ ਕਿ ਪਰਮਾਤਮਾ ਤੇਰਾ ਸ਼ੁਕਰ ਹੈ ਸਾਨੂੰ ਤੂੰ ਤੰਦਰੁਸਤੀ ਦਿੱਤੀ। ਮੈਂ ਤਾਂ ਇਹ ਕਹਿੰਦਾ ਹੁੰਦਾ ਸਵੇਰੇ ਜਦੋਂ ਉੱਠਦੇ ਹੋ ਨਾ ਤੁਸੀਂ, ਸਵੇਰੇ ਉੱਠ ਕੇ ਇੱਕ ਵਾਰ ਸ਼ੀਸ਼ਾ ਦੇਖਿਆ ਕਰੋ, ਤੇ ਉਸ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ ਕਿ ਹੇ ਪਰਮਾਤਮਾ ਮੇਰੀਆਂ ਅੱਖਾਂ ਵੀ ਠੀਕ ਹੈ, ਮੇਰੇ ਕੰਨ ਵੀ ਠੀਕ ਹੈ, ਮੇਰਾ ਨੱਕ ਵੀ ਠੀਕ ਹੈ, ਮੇਰੀਆਂ ਬਾਹਾਂ ਵੀ ਠੀਕ ਹੈ, ਮੇਰੀਆਂ ਲੱਤਾਂ ਵੀ ਠੀਕ ਹੈ, ਮੈਂ ਬਿਲਕੁਲ ਸਰੀਰਕ ਤੌਰ ਤੇ ਤੰਦਰੁਸਤ ਹਾਂ, ਮੈਨੂੰ ਇੱਕ ਨਵੀਂ ਜ਼ਿੰਦਗੀ ਮਿਲੀ ਅੱਜ ਨਵੇਂ ਦਿਨ ਦੇ ਉੱਪਰ, ਤੇ ਤੇਰਾ ਸ਼ੁਕਰ ਹੈ ਲੱਖ ਲੱਖ। ਇੱਦਾਂ ਦੀ ਸੋਚ ਰੱਖੋਗੇ ਨਾ, ਫਿਰ ਤੁਹਾਡੇ ਮਨ ਦੇ ਵਿੱਚ ਕਦੇ ਵੀ ਪਰਮਾਤਮਾ ਦੇ ਪ੍ਰਤੀ ਕੋਈ ਗਿਲਾ ਜਾਂ ਕੋਈ ਸ਼ਿਕਵਾ ਜਿਹੜਾ ਨਾ ਆਉਂਦਾ ਨਹੀਂ ਹੈ। ਸੋ ਦੋਸਤੋ, ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਅੱਜ ਹੈ ਜੀ ਕੈਨੇਡਾ ਡੇ। ਕੈਨੇਡਾ ਡੇ ਹੈ ਗਿਆ, ਕੈਨੇਡਾ ਡੇ ਵੈਸੇ ਤੇ ਬੀਤ ਗਿਆ, ਅੱਜ ਰਹਿ ਗਿਆ 1.5-2 ਘੰਟੇ ਬਾਕੀ। ਸਾਰੇ ਰੇਡੀਓ ਪ੍ਰੋਗਰਾਮਾਂ ਦੇ ਵਿੱਚ ਅਸੀਂ ਸੁਣਦੇ ਰਹੇ ਹਾਂ, ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਨੇ ਕੈਨੇਡਾ ਡੇ ਦੇ ਸੰਬੰਧ ਵਿੱਚ ਬਹੁਤ ਗੱਲਾਂ ਬਾਤਾਂ ਕੀਤੀਆਂ, ਬਹੁਤ ਗੁਣਗਾਨ ਕੀਤੇ ਕੈਨੇਡਾ ਦੇ, ਕਰਨੇ ਵੀ ਚਾਹੀਦੇ ਆ। ਸਾਡਾ ਵੀ ਫਰਜ਼ ਬਣਦਾ ਹੈ ਕਿਉਂਕਿ ਅਸੀਂ ਇਸ ਕੈਨੇਡਾ ਦੇ ਵਿੱਚ ਰਹਿੰਦੇ ਹਾਂ। ਜਿਵੇਂ ਗੁਰਦਾਸ ਮਾਨ ਦਾ ਇੱਕ ਗਾਣਾ ਨਹੀਂ ਹੈ ਕਿ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਪੰਡੀ ਦਾ, ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ। ਸੋ ਅਸੀਂ ਇੱਥੇ ਕੈਨੇਡਾ ਦੇ ਵਿੱਚ ਆਏ ਹਾਂ ਸਾਡੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਹੁੰਦਾ ਦੇਖਣ ਦੇ ਲਈ। ਅਸੀਂ ਆਪਣੇ ਬੱਚਿਆਂ ਦੀ ਚਾਹੇ ਸਪੋਰਟ ਵਾਸਤੇ ਆਏ ਹੋਈਏ, ਚਾਹੇ ਅਸੀਂ ਖੁਦ ਆਪਣੇ ਰੁਜ਼ਗਾਰ ਵਾਸਤੇ ਆਏ ਹੋਈਏ। ਸੋ ਸਾਡਾ ਫਰਜ਼ ਬਣਦਾ ਹੈ ਕਿ ਇੰਡੀਆ ਜਿਹੜੀ ਸਾਡੀ ਜਨਮ ਭੂਮੀ ਹੈ, ਅਤੇ ਇਹ ਕੈਨੇਡਾ ਜਿਹੜੀ ਸਾਡੀ ਕਰਮ ਭੂਮੀ ਹੈ। ਚਲੋ ਅਸੀਂ ਕਰਮ ਭੂਮੀ ਵੀ ਸਾਡੀ ਪੰਜਾਬ ਇੰਡੀਆ ਹੀ ਰਹੀ ਹੈ, ਅਸੀਂ ਇੱਥੇ ਬੱਚਿਆਂ ਕਰਕੇ ਹੁਣ ਆ ਗਏ ਹਾਂ, ਲੇਕਿਨ ਸਾਡੇ ਬੱਚਿਆਂ ਦਾ ਜਨਮ ਭੂਮੀ ਜ਼ਰੂਰ ਉਹ ਪੰਜਾਬ ਇੰਡੀਆ, ਲੇਕਿਨ ਉਹਨਾਂ ਦੀ ਕਰਮ ਭੂਮੀ ਜਿਹੜੀ ਉਹ ਕੈਨੇਡਾ। ਸਾਡੇ ਬਹੁਤ ਸਾਰੇ ਦੋਸਤ ਮਿੱਤਰ ਜਿਹੜੇ ਕੈਨੇਡਾ ਵਿੱਚ ਆਏ ਹੋਏ ਹਨ, ਬੜੇ ਲੰਬੇ ਸਮੇਂ ਤੋਂ ਰਹਿ ਰਹੇ ਨੇ, ਕਈਆਂ ਦੀ ਤਾਂ ਜਨਮ ਭੂਮੀ ਵੀ ਕੈਨੇਡਾ ਹੀ ਹੈ, ਕਈਆਂ ਦੀ ਜਨਮ ਭੂਮੀ ਜਿਹੜੀ ਉਹ ਸਾਡੀ ਇੰਡੀਆ, ਭਾਰਤ ਹੈ, ਹਿੰਦੁਸਤਾਨ ਹੈ, ਅਤੇ ਕਰਮ ਭੂਮੀ ਜਿਹੜੀ ਉਹਨਾਂ ਦੀ ਕੈਨੇਡਾ। ਸੋ ਜਨਮ ਭੂਮੀ ਨੂੰ ਜਿੰਨਾ ਅਸੀਂ ਰਿਗਾਰਡ ਦਿੰਦੇ ਹਾਂ, ਜਿੰਨਾ ਸਤਿਕਾਰ ਕਰਦੇ ਹਾਂ ਨਾ, ਤੇ ਸਾਨੂੰ ਸਾਡੀ ਕਰਮ ਭੂਮੀ ਨੂੰ ਵੀ ਓਨਾ ਸਤਿਕਾਰ ਦੇਣਾ ਚਾਹੀਦਾ
2: ਜੀ ਜੀ।
0: ਸੋ ਕੈਨੇਡਾ ਨੇ ਸਾਡੇ ਬੱਚਿਆਂ ਦੇ ਸਪੜੇ ਸਾਕਾਰ ਕੀਤੇ। ਸੋ ਅੱਜ ਦਾ ਸਾਡਾ ਹੁਸਨੈਨ ਜੀ ਇੱਕ ਮੁੱਦਾ ਹੀ ਇਹ ਹੈ, ਕੈਨੇਡਾ ਦੇ ਸੰਬੰਧ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਜਿੰਨੇ ਸਾਡੇ ਦੋਸਤ ਮਿੱਤਰ ਭੈਣ ਭਰਾ ਸਾਡੇ ਰੇਡੀਓ ਪ੍ਰੋਗਰਾਮ ਨਾਲ ਜੁੜੇ ਹਨ ਜਾਂ ਕਦੇ ਕਦੇ ਹੀ ਜੁੜਦੇ ਹਨ ਜਾਂ ਲੋਕਾਂ ਤੋਂ ਸੁਣਦੇ ਹਨ ਕਿ ਸਾਡਾ ਪ੍ਰੋਗਰਾਮ ਪੇਸ਼ ਹੁੰਦਾ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੰਜਾਬ ਪੰਜਾਬੀਅਤ ਤੇ ਪੰਜਾਬੀਅਤ ਦੀ ਗੱਲਬਾਤ ਕਰਕੇ ਦੋਸਤਾਂ ਮਿੱਤਰਾਂ ਨੂੰ ਉਸ ਪੰਜਾਬ ਦੇ ਨਾਲ ਜੋੜੀ ਰੱਖੀਏ। ਕਿਉਂਕਿ ਵਿਸ਼ਵ ਪੰਜਾਬੀ ਸਭਾ ਜਿਸ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਚਲਾਇਆ ਜਾਂਦਾ ਉਸਦਾ ਮੇਨ ਜਿਹੜਾ ਨਾ ਸਾਡਾ ਸਲੋਗਨ ਹੀ ਇਹ ਹੈ ਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ ਤੇ ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ। ਆਪਣੀ ਪਛਾਣ ਵਾਲਾ ਦੀਵਾ ਨਾ ਬੁਝਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬੀ ਨਾ ਭੁਲਾ ਦਿਓ। ਅਸੀਂ ਨਾ ਤੇ ਦੋਸਤਾਂ ਮਿੱਤਰਾਂ ਨੂੰ ਪੰਜਾਬੀ ਤੋਂ ਦੂਰ ਹੋਣ ਦੇਣਾ, ਨਾ ਹੀ ਪੰਜਾਬੀ ਸੱਭਿਆਚਾਰ ਤੋਂ ਦੂਰ ਹੋਣਾ, ਨਾ ਹੀ ਪੰਜਾਬੀ ਪਿਛੋਕੜ ਤੋਂ ਵਿਰਸੇ ਤੋਂ ਦੂਰ ਹੋਣ ਦੀ ਸਾਡੀ ਇੱਕ ਨਿਮਾਣੀ ਜਿਹੜੀ ਇਹ ਕੋਸ਼ਿਸ਼ ਹੈ। ਸੋ ਦੋਸਤ ਮਿੱਤਰ ਸਾਡੇ ਨਾਲ ਇਹ ਸ਼ੇਅਰ ਕਰੋ ਕਿ ਤੁਸੀਂ ਆਪਣੀ ਜਨਮ ਭੂਮੀ ਛੱਡ ਕੇ ਕਰਮ ਭੂਮੀ ਕੈਨੇਡਾ ਨੂੰ ਬਣਾਇਆ, ਜਿਸ ਨੇ ਸਾਡੇ ਸੁਪਨਿਆਂ ਨੂੰ ਖੰਭ ਲਗਾਏ, ਜਿਸ ਨੇ ਸਾਡੇ ਸੁਪਨਿਆਂ ਨੂੰ ਪੂਰਾ ਕੀਤਾ, ਸਾਡੇ ਬੱਚਿਆਂ ਦੀ ਅਗਲੇ ਆਉਣ ਵਾਲੇ ਸਮੇਂ ਨੂੰ ਬਹੁਤ ਖੂਬਸੂਰਤ ਬਣਾਇਆ ਹੈ, ਬਣਾ ਵੀ ਰਿਹਾ। ਸੋ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਕਿ ਤੁਸੀਂ ਜਿਹੜੇ ਜਿਹੜੇ ਸੁਪਨੇ ਲੈ ਕੇ ਕੈਨੇਡਾ ਦੇ ਵਿੱਚ ਆਏ ਸੀ, ਉਹ ਸੁਪਨੇ ਤੁਹਾਡੇ ਪੂਰੇ ਹੋਏ ਜਾਂ ਉਹ ਸੁਪਨੇ ਤੁਹਾਡੇ ਪੂਰੇ ਹੋਣ ਦੇ ਨੇੜੇ ਹਨ, ਜਾਂ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਤੁਸੀਂ ਸਟਰਗਲ ਕਰ ਰਹੇ ਹੋ। ਦੇਖੋ, ਸਟਰਗਲ ਕਰਨੀ ਬਹੁਤ ਜ਼ਰੂਰੀ ਹੈ, ਮਿਹਨਤ ਕਰਨੀ ਬਹੁਤ ਜ਼ਰੂਰੀ ਹੈ, ਤਾਂ ਹੀ ਸੁਪਨਿਆਂ ਨੂੰ ਤੁਸੀਂ ਪੂਰਾ ਕਰ ਸਕਦੇ ਹੋ। ਬਾਕੀ ਸੁਪਨੇ ਲੈਣੇ ਵੀ ਬਹੁਤ ਜ਼ਰੂਰੀ ਹੈ। ਜੇ ਤੁਹਾਡੇ ਸੁਪਨੇ ਹੀ ਨਾ ਹੋਣਗੇ, ਜੇ ਤੁਹਾਡੀਆਂ ਇੱਛਾਵਾਂ ਹੀ ਨਾ ਹੋਣਗੀਆਂ, ਤਾਂ ਤੁਸੀਂ ਕਰੋਗੇ ਕੀ? ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353 ਸਾਡੇ ਨਾਲ ਅੱਜ ਗੱਲਬਾਤ ਆਪਾਂ ਕਰਾਂਗੇ ਕੈਨੇਡਾ ਡੇ ਦੇ ਸੰਬੰਧ ਵਿੱਚ। ਸਾਡੇ ਦੋਸਤ ਮਿੱਤਰ ਜਿਹੜੇ ਆਪਣੀ ਜ਼ਿੰਦਗੀ ਕੈਨੇਡਾ ਦੇ ਵਿੱਚ ਬਿਤਾ ਰਹੇ ਨੇ ਪਰਿਵਾਰਾਂ ਸਮੇਤ, ਕਿ ਤੁਹਾਡੇ ਸੁਪਨੇ ਸਾਕਾਰ ਹੋ ਰਹੇ ਨੇ, ਹੋ ਚੁੱਕੇ ਨੇ, ਜਾਂ ਤੁਸੀਂ ਮਿਹਨਤ ਕਰ ਰਹੇ ਹੋ, ਸਟਰਗਲ ਕਰ ਰਹੇ ਹੋ। ਇੱਕ ਗੱਲ ਪੱਕੀ ਹੈ ਕਿ ਕੈਨੇਡਾ ਦੇ ਵਿੱਚ ਆ ਕੇ ਜਿਹੜਾ ਵੀ ਇਨਸਾਨ ਮਿਹਨਤ ਦਾ ਸ਼ੌਕੀਨ ਹੈ ਨਾ, ਮਿਹਨਤ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ, ਉਹ ਇੱਥੇ ਕਾਮਯਾਬ ਹੀ ਕਾਮਯਾਬ ਹੈ। ਬਾਕੀ ਜਿਹੜਾ ਮਿਹਨਤ ਤੋਂ ਭੱਜਦਾ ਹੈ, ਕੰਨੀ ਕਤਰਾਉਂਦਾ ਹੈ, ਉਹਦਾ ਇੱਥੇ ਗੁਜ਼ਾਰਾ ਨਹੀਂ ਹੈ। ਉਹ ਜਿੰਨੀਆਂ ਮਰਜ਼ੀ ਪੋਸਟਾਂ ਪਾ ਪਾ ਕੇ ਸੋਸ਼ਲ ਮੀਡੀਆ ਦੇ ਉੱਪਰ ਦੱਸੀ ਜਾਵੇ ਕੈਨੇਡਾ ਦੇ ਵਿੱਚ ਤਾਂ ਕੱਖ ਨਹੀਂ ਜੀ, ਇੱਥੇ ਤਾਂ ਕੋਈ ਨੌਕਰੀ ਹੈ ਨਹੀਂ ਜੀ, ਇੱਥੇ ਤਾਂ ਕੋਈ ਕੰਮਕਾਰੀ ਹੈ ਨਹੀਂ, ਉਹ ਉਹਨਾਂ ਨਿਠੱਲੇ ਲੋਕਾਂ ਵਾਸਤੇ ਹੈ ਜਿਹੜੇ ਲੋਕ ਮਿਹਨਤ ਕਰਨ ਤੋਂ ਕਤਰਾਉਂਦੇ ਹਨ। ਸੋ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਆਪਣਾ ਐਕਸਪੀਰੀਅੰਸ, 647-367-5353। ਤੇ ਇੱਕ ਛੋਟਾ ਜਿਹਾ ਮੈਂ ਤੁਹਾਡੇ ਨਾਲ ਮੈਸੇਜ ਸ਼ੇਅਰ ਕਰੂੰਗਾ, ਉਸ ਤੋਂ ਬਾਅਦ ਹੁਸਨੈਨ ਜੀ ਨੇ ਅੱਜ ਤਾਜ਼ਾ ਨਾ ਕੈਨੇਡਾ ਡੇ ਦੇ ਸੰਬੰਧ ਵਿੱਚ ਵੀ ਕੁਝ ਲਾਈਨਾਂ ਮੈਂ ਦੇਖਿਆ ਲਿਖਦੇ ਪਏ ਸੀ, ਤੇ ਆਪਾਂ ਉਹਨਾਂ ਤੋਂ ਵੀ ਜ਼ਰੂਰ ਸੁਣਦੇ ਹਾਂ। ਸੋ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ ਤੇ ਰਮਨ ਕਥੂਰੀਆ, ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ, ਕੋਈ ਪ੍ਰੋਪਰਟੀ ਵੇਚਣੀ ਹੈ, ਪ੍ਰੋਪਰਟੀ ਕੋਈ ਲੀਜ਼ ਤੇ ਲੈਣੀ ਹੈ ਜਾਂ ਲੀਜ਼ ਤੇ ਦੇਣੀ ਚਾਹੁੰਦੇ ਹੋ, ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਬੜੇ ਡਿਟੇਲ ਦੇ ਨਾਲ, ਬੜਾ ਵਿਸਥਾਰ ਦੇ ਨਾਲ, ਬੜੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਡਿਟੇਲ ਦੇ ਨਾਲ ਇਹਨਾਂ ਦੀ ਡੀਲਿੰਗ ਹੋਏਗੀ ਵਧੀਆ ਤਰੀਕੇ ਦੇ ਨਾਲ। ਫੋਨ ਕਰੋ 416-525-7400, 416-525-7400। ਗਰਮੀਆਂ ਆ ਗਈਆਂ ਨੇ, ਆਪਣੇ ਘਰ ਦੀ ਲੁੱਕ ਅਗਰ ਤੁਸੀਂ ਕੋਈ ਚੇਂਜ ਕਰਨਾ ਚਾਹੁੰਦੇ ਹੋ, ਘਰ ਦੀ ਲੁੱਕ ਕਿੱਦਾਂ ਚੇਂਜ ਹੋ ਸਕਦੀ ਹੈ ਰੰਗ ਰੋਗਨ ਦੇ ਨਾਲ, ਘਰ ਦੇ ਅੰਦਰ ਤੁਸੀਂ, ਘਰ ਦੀ ਕਿਚਨ ਦੇ ਵਿੱਚ, ਘਰ ਦੀ ਫੈਂਸ ਦੇ ਵਿੱਚ, ਬੈਕਯਾਰਡ ਦੇ ਵਿੱਚ, ਡੈੱਕ ਦੇ ਉੱਪਰ, ਕਿਚਨ ਦੀ ਕੈਬਨਿਟ ਨੂੰ ਤੁਸੀਂ ਬਿਲਕੁਲ ਨਵਾਂ ਰੂਪ ਦੇਣਾ ਹੈ, ਘਰ ਦੀ ਛੱਤ ਨੂੰ ਤੁਸੀਂ ਬਿਲਕੁਲ ਨਵਾਂ ਰੂਪ ਦੇਣਾ ਹੈ, ਪੁਰਾਣੇ ਕਲਰ ਨੂੰ ਉਤਾਰ ਕੇ ਬਿਲਕੁਲ ਨਵੀਂ ਨਕੋਰ ਛੱਤ ਕਰਨੀ, ਨਵਾਂ ਨਕੋਰ ਘਰ ਕਰਨਾ, ਤਾਂ ਯਾਦ ਰੱਖੋ ਗਿੱਲ ਪੇਂਟਿੰਗ ਜੈਕਿਰਤ ਜੈਕੀ, ਫੋਨ ਨੰਬਰ 416-473-4248, 416-473-4258। ਘਰ ਦੀ ਲੁੱਕ ਨੂੰ ਨਵਾਂ ਰੂਪ ਦੇਣ ਵਾਸਤੇ, ਨਵਾਂ ਨਕੋਰ ਬਣਾਉਣ ਵਾਸਤੇ, ਬਿਨਾਂ ਕਿਸੇ ਘੱਟੇ ਮਿੱਟੀ ਦੇ ਨਵੀਂ ਟੈਕਨੀਕ ਦੇ ਨਾਲ ਤੁਹਾਡੇ ਘਰ ਨੂੰ ਇਸ ਤਰ੍ਹਾਂ ਬਣਾ ਦੇਣਗੇ, ਤੁਸੀਂ ਨਵਾਂ ਘਰ ਜਿਸ ਤਰ੍ਹਾਂ ਪਰਚੇਜ਼ ਕੀਤਾ ਹੈ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡੇ ਇੱਕ ਡਾਕਟਰ ਸਾਹਿਬ ਆ ਗਏ ਨੇ, ਇਹਨਾਂ ਤੋਂ ਅਸੀਂ ਅਪਡੇਸ਼ਨ ਵੀ ਲੈ ਲਈਏ, ਤੇ ਹੁਸਨੈਨ ਜੀ ਤੁਸੀਂ ਉਨੀ ਦੇਰ ਤੱਕ ਰੈਡੀ ਹੋ ਜਾਓ ਆਪਣੀ ਰਚਨਾ ਦੀ ਤਿਆਰ ਕਰਨ ਵਾਸਤੇ।
2: ਜੀ ਜੀ
0: ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ ਜੀ। ਵਧੀਆ ਜੀ, ਵਧੀਆ, ਬਿਲਕੁਲ ਠੀਕ ਠਾਕ। ਪਹਿਲਾਂ ਤਾਂ ਕੈਨੇਡਾ ਡੇ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਅਪਡੇਸ਼ਨ ਦੇ ਦਿਓ ਅੱਜ ਦੇ ਮੈਚ ਕਿਹੜੇ ਕਿਹੜੇ ਸੀ ਤੇ ਕਿੱਥੇ ਜੇ ਪਹੁੰਚ ਗਏ, ਕਿਹੜੀ ਕਿਹੜੀ ਟੀਮ ਨੇ ਕਿਹਨੂੰ ਕਿਹਨੂੰ ਹਰਾ ਦਿੱਤਾ, ਤੇ ਦੋਸਤ ਮਿੱਤਰ ਤੁਹਾਡੀ ਅਪਡੇਸ਼ਨ ਦੀ ਇੰਤਜ਼ਾਰ ਕਰ ਰਹੇ ਨੇ। ਆਉਣੇ ਆਰੋ ਜੀ ਤੁਸੀਂ ਡਾਕਟਰ ਸਾਹਿਬ।
1: ਅੱਛਾ, ਇੰਗਲੈਂਡ ਨੇ 2 ਗੋਲ ਕੀਤੇ, ਡੀ ਆਰ ਕੋਂਗੋ ਨੇ 1 ਗੋਲ ਕੀਤਾ
0: ਜੀ ਜੀ,
1: ਤੇ ਬੈਲਜੀਅਮ ਨੇ 3 ਗੋਲ ਕੀਤੇ, ਸੈਨੇਗਲ ਨੇ 2 ਗੋਲ ਕੀਤੇ, ਤੇ ਹੁਣ ਯੂਐਸਏ ਦਾ ਮੈਚ ਹੋਇਆ, ਯੂਐਸਏ ਨੇ 2 ਗੋਲ ਕੀਤੇ, ਤੇ ਬੋਸਨੀਆ ਹਰਬੇਗੋਵਿਨੀਆ ਇਹ ਜਿਹੜੀ ਇਹ ਕੋਈ ਗੋਲ ਨਹੀਂ ਕਰ ਸਕੀ
0: ਜੀ ਜੀ,
1: ਤੇ ਇਹ ਤਿੰਨੇ ਟੀਮਾਂ ਜਿਹੜੀਆਂ ਨੇ ਨਾ ਇੰਗਲੈਂਡ ਬੈਲਜੀਅਮ ਤੇ ਯੂਐਸਏ ਇਹ ਅਗਲੇ ਪੜਾਅ ਦੇ ਵਿੱਚ ਪਹੁੰਚ ਗਈਆਂ 16 ਮੈਚ
0: ਜੀ ਜੀ।
1: ਹਾਂਜੀ ਹਾਂਜੀ,
0: ਬਸ
1: ਕੱਲ ਨੂੰ ਪੁਰਤਗਾਲ ਦਾ ਇੱਥੇ ਹੋਣਾ ਕੈਨੇਡਾ ਦੇ ਵਿੱਚ
0: ਜੀ,
1: ਪੁਰਤਗਾਲ ਤੇ ਕਰੋਸ਼ੀਆ।
0: ਅੱਛਾ ਅੱਛਾ, ਕੱਲ ਨੂੰ ਆਪਣੇ ਕੈਨੇਡਾ ਦੇ ਵਿੱਚ ਮੈਚ ਹੋ ਰਿਹਾ, ਪੁਰਤਗਾਲ ਦਾ ਤੇ
1: ਕਰੋਸ਼ੀਆ ਦਾ,
0: ਪੁਰਤਗਾਲ ਦਾ ਤੇ ਕਰੋਸ਼ੀਆ ਦਾ, ਤੇ ਠੀਕ ਹੈ ਠੀਕ ਹੈ ਠੀਕ ਹੈ। ਅੱਛਾ, ਇਹਦਾ ਮਤਲਬ ਰੋਨਾਲਡੋ ਕੱਲ ਹੋਏਗਾ ਇੱਥੇ?
1: ਹਾਂ ਬਿਲਕੁਲ ਬਿਲਕੁਲ ਬਿਲਕੁਲ।
0: ਕਿਆ ਬਾਤ ਹੈ ਕਿਆ ਬਾਤ ਹੈ, ਚਲੋ ਵੀ ਦੋਸਤਾਂ ਮਿੱਤਰਾਂ ਨੂੰ ਰੋਨਾਲਡੋ ਦੇ ਕਰਕੇ, ਰੋਨਾਲਡੋ ਦਾ ਕਰੇਜ ਹੈ ਲੋਕਾਂ ਨੂੰ ਦੇਖਣ ਦਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਕਿਆ ਬਾਤ ਹੈ, ਵੇਖੋ ਸਟਾਰ ਹੈ ਨਾ, ਫਿਰ ਸਟਾਰ ਏਦਾਂ ਦੇ। ਹੁਣ ਦੇਖੋ ਟਿਕਟ ਜਿਹੜੀ ਆ ਗਈ $250-$300 ਦੀ, ਪਹਿਲਾਂ ਅਸੀਂ ਵੇਖਿਆ ਕਿ ਪਹਿਲੇ ਮੈਚਾਂ ਚ $200-$250 ਦੀਆਂ ਵਿਕਣ ਵਾਲੀਆਂ ਟਿਕਟਾਂ $3,000-$3,000 ਤੋਂ ਉੱਪਰ ਹੋ ਗਈਆਂ ਜੀ ਡਾਲਰ ਦੀਆਂ ਟਿਕਟਾਂ।
1: ਬਿਲਕੁਲ ਬਿਲਕੁਲ।
0: ਚਲੋ ਜੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ। ਡਾਕਟਰ ਜਸਵੀਰ ਚੌਹਾਨ ਜੀ, ਤੁਹਾਡੀਆਂ ਬਿਲਕੁਲ ਕਿਸੇ ਕਿਸਮ ਦੀ ਤੁਹਾਡੀ ਸਰੀਰਕ ਪ੍ਰੋਬਲਮ ਹੈ, ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਫੋਨ ਨੰਬਰ 647-993-1484, 6479931484। ਫੁੱਟਬਾਲ ਦੇ ਸ਼ੌਕੀਨ ਨੇ ਤੇ ਸਾਨੂੰ ਰੋਜ਼ ਇਹ ਅਪਡੇਸ਼ਨ, ਜਿਹੜੇ ਫੁੱਟਬਾਲ ਦੇ ਲੇਟੈਸਟ ਫੀਫਾ ਦੇ ਮੈਚ ਹੋ ਰਹੇ ਨੇ ਉਹਨਾਂ ਦੀ ਅਪਡੇਸ਼ਨ ਵੀ ਤੁਹਾਡੇ ਨਾਲ ਸਾਂਝੀ ਕਰਦੇ ਨੇ। ਤੇ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮੱਚ।
1: ਥੈਂਕ ਯੂ ਜੀ, ਥੈਂਕ ਯੂ।
0: ਸੋ ਦੋਸਤੋ, ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ। ਤੇ ਹੁਸਨੈਨ ਜੀ, ਕੈਨੇਡਾ ਡੇ ਦੀਆਂ ਤੁਹਾਨੂੰ ਮੁਬਾਰਕਾਂ, ਤੇ ਤੁਸੀਂ ਆਪਣੀਆਂ ਮੁਬਾਰਕਾਂ ਜਿਹੜੀਆਂ ਨਾ ਕਿਸ ਰੂਪ ਦੇ ਵਿੱਚ ਸਾਡੇ ਸਰੋਤਿਆਂ ਦੇ ਨਾਲ ਸ਼ੇਅਰ ਕਰੋਗੇ? ਮਾਈਕ ਤੁਹਾਡੇ ਹਵਾਲੇ ਆ ਜੀ, ਕੱਲ ਵਾਂਗੂ ਫੇਰ ਕਿ ਤੇਰੇ ਮੂਹਰੇ ਥਾਣ ਸੁੱਟਿਆ ਤੇ ਭਾਵੇਂ ਸੁੱਥਣ ਸਵਾਲਾ ਭਾਵੇਂ ਲਹਿੰਗਾ ਜੀ।
2: ਅਰੋੜਾ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਬੜਾ ਸ਼ੁਕਰੀਆ ਕਿ ਤੁਸੀਂ ਮੈਨੂੰ ਘੰਟਾ ਹੋ ਗਿਆ ਪਹਿਲੇ ਦੱਸਿਆ ਕਿ ਹਸਨੈਨ ਸਾਹਿਬ ਕਿ ਹੈਪੀ ਕੈਨੇਡਾ ਡੇ ਵੀ ਅੱਜ, ਤੇ ਇਹਦੇ ਬਾਰੇ ਕੁਛ ਤੁਹਾਨੂੰ ਲਿਖ ਕੇ ਸੁਣਾਉਣਾ ਚਾਹੀਦਾ
0: ਜੀ।
2: ਮੈਂ ਉਦੋਂ ਹੀ ਕਲਮ ਫੜ ਕੇ ਬਹਿ ਗਿਆ ਸਾਂ, ਜੋ ਮੈਨੂੰ ਕੁਛ ਚੰਦ ਲੈਣਾ ਮਿਲੀਆਂ ਨੇ ਮੈਂ ਉਹ ਪੇਸ਼ ਕਰ ਰਿਹਾ। ਹੈਪੀ ਕੈਨੇਡਾ ਡੇ ਅੱਜ 1 ਜੁਲਾਈ ਏ,
0: ਵਾਹ।
2: ਹੈਪੀ

0: ਠੰਡੀਆਂ ਠੰਡੀਆਂ ਵਗਦੀਆਂ ਇੱਥੇ ਵਾਵਾਂ ਨੇ। ਜਿੰਨੀ ਮਰਜ਼ੀ ਗਰਮੀ ਹੈ, ਤੁਸੀਂ ਹੁਣ ਬਾਹਰ ਨਿਕਲੋ ਤੇ ਵਾਹ ਠੰਡੀ ਹੋਵੇਗੀ।
1: ਹਾਂ ਬਿਲਕੁਲ ਬਿਲਕੁਲ।
0: ਠੰਡੀਆਂ ਠੰਡੀਆਂ ਵਗਦੀਆਂ ਇੱਥੇ ਵਾਵਾਂ ਨੇ, ਸੋਹਣੀਆਂ ਸੋਹਣੀਆਂ ਸੜਕਾਂ ਤੇ ਇਹਦੀਆਂ ਰਾਵਾਂ ਨੇ, ਵਿੱਚ

ਚਲੋ ਜੀ ਹੁਸਨੈਨ ਜੀ, ਸਾਡੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਜਿਹੜੇ ਵੀ ਸਾਡੇ ਨਾਲ ਰੇਡੀਓ ਪ੍ਰੋਗਰਾਮ ਸਭ ਰੰਗ ਤੇ ਜੁੜੇ ਨੇ, ਸਾਰਿਆਂ ਨੂੰ ਹੈਪੀ ਕੈਨੇਡਾ ਡੇ, ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਤੇ ਫੋਨ ਨੰਬਰ ਸਾਡਾ 647-367-5353। ਤੁਸੀਂ ਕਿਸੇ ਦੋਸਤ ਮਿੱਤਰ ਭੈਣ ਭਰਾ ਨੂੰ ਸਾਡੇ ਰੇਡੀਓ ਪ੍ਰੋਗਰਾਮ ਦੇ ਰਾਹੀਂ ਹੈਪੀ ਕੈਨੇਡਾ ਡੇ ਕਹਿਣਾ ਚਾਹੋ ਤੇ ਯੂ ਆਰ ਮੋਸਟ ਵੈਲਕਮ। 647-367-5353

7533 ਸਾਡੇ ਸਟੂਡੀਓ ਦਾ ਨੰਬਰ ਹੈ। ਸਾਡੇ ਰੇਡੀਓ ਪ੍ਰੋਗਰਾਮ ਦੇ ਮੇਨ ਪ੍ਰਾਊਡ ਸਪੌਂਸਰ ਬ੍ਰਮਟਨ ਕੈਸ਼ ਐਂਡ ਕੈਰੀ ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਏ ਘਰ ਦੀ ਕੋਈ

0: ਵਾਸਤੇ ਛੋਟੀ ਮੋਟੀ ਫੁਲਵਾੜੀ ਜਿਹੜੀ ਅਸੀਂ ਮੇਨਟੇਨ ਕਰਦੇ ਹਾਂ ਗਰਮੀਆਂ ਦੇ ਵਿੱਚ, ਉਸ ਦੇ ਲਈ ਕਿਸੇ ਕਿਸਮ ਦਾ ਕੋਈ ਔਜ਼ਾਰ ਤੁਹਾਨੂੰ ਕਹੀ, ਕੋਈ ਦਾਤੀ, ਕੋਈ ਰੰਬਾ, ਹੋਰ ਛੋਟਾ ਮੋਟਾ ਘਾਹ ਕੋ ਪੁੱਟਣ ਵਾਲਾ, ਖੋਦਣ ਵਾਲਾ ਤੁਹਾਨੂੰ ਕੋਈ ਔਜ਼ਾਰ ਚਾਹੀਦਾ ਹੋਏ ਤਾਂ ਤੁਹਾਨੂੰ ਮਿਲ ਸਕਦਾ। ਕੋਈ ਛੋਟੀ ਮੋਟੀ ਦਵਾਈ ਜੜੀ ਬੂਟੀ ਤੁਹਾਨੂੰ ਚਾਹੀਦੀ ਹੋਏ ਘਰਾਂ ਦੇ ਵਿੱਚ, ਅਕਸਰ ਜਿਹੜੀਆਂ ਅਸੀਂ ਪਿੰਡਾਂ ਦੇ ਵਿੱਚ ਰੱਖਦੇ ਸੀ ਕਿ ਫਸਟ ਏਡ ਦੇ ਤੌਰ 'ਤੇ ਹਰ ਕਿਸਮ ਦੀ ਦਵਾਈ ਤੁਹਾਨੂੰ ਇੱਥੋਂ ਮਿਲ ਸਕਦੀ ਹੈ। ਤੁਸੀਂ ਫੋਨ ਕਰਕੇ ਵੀ ਇਨਫੋਰਮੇਸ਼ਨ ਲੈ ਸਕਦੇ ਹੋ। 905-230-4800 ਸਾਡਾ ਨੰਬਰ ਹੈ ਫੋਨ ਨੰਬਰ ਦਾ। ਬਾਕੀ ਕੋਈ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੈ, ਕੋਈ ਫੰਕਸ਼ਨ ਹੈ, ਕੋਈ ਪੰਜਾਬੀ ਮਾਹੌਲ, ਪੰਜਾਬੀ ਥੀਮ ਤੁਸੀਂ ਉਸਾਰਨਾ ਚਾਹੁੰਦੇ ਹੋ ਤਾਂ ਪੰਜਾਬ ਦੇ ਸੱਭਿਆਚਾਰ ਨੂੰ ਰਿਪ੍ਰਜੈਂਟ ਕਰਦਾ ਕੋਈ ਵੀ ਚੀਜ਼, ਕੋਈ ਵੀ ਸਮਾਨ ਤੁਹਾਨੂੰ ਜਿਹੜਾ ਨਾ ਉਹ ਮਿਲ ਸਕਦਾ ਹੈ। ਫੋਲਡਿੰਗ ਬੈੱਡਾਂ ਦੀ ਬੇਸ਼ੁਮਾਰ ਵਰਾਇਟੀ ਇੱਥੇ ਹੈ। ਮਿੱਟੀ ਦੇ ਬਰਤਨ, ਗਰਮੀਆਂ ਦੇ ਵਿੱਚ ਅਕਸਰ ਕਈ ਲੋਕ ਫਰਿੱਜਾਂ ਦਾ ਠੰਡਾ ਪਾਣੀ ਨਹੀਂ ਪੀਣ ਦੇ ਆਦੀ ਹੁੰਦੇ ਤਾਂ ਬੜੇ ਖੂਬਸੂਰਤ ਘੜੇ ਮਿੱਟੀ ਦੇ ਟੂਟੀਆਂ ਲੱਗੀਆਂ ਹੋਈਆਂ ਤੁਸੀਂ ਲੈ ਸਕਦੇ ਹੋ। ਫੋਨ ਨੰਬਰ 905-230-4800, 905-230-4800। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਉਹਨਾਂ ਦੇ ਨਾਲ ਕੋਈ ਪੂਜਾ ਸਮੱਗਰੀ ਚਾਹੀਦੀ ਹੋਏ, ਹਰ ਕਿਸਮ ਦਾ ਸਮਾਨ, ਮੇਰਾ ਮਤਲਬ ਕਹਿਣ ਤੋਂ ਕਿ ਏ ਟੂ ਜ਼ੈਡ ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਹੁਣ ਜਾਂਦਾ 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ, ਬ੍ਰਮਟਨ ਕੈਸ਼ ਐਂਡ ਕੈਰੀ, 100 ਕੈਨੇਡੀ ਰੋਡ, 647-367-5353 ਸਾਡੇ ਸਟੂਡੀਓ ਦਾ ਨੰਬਰ। ਹਸਨੈਨ ਜੀ, ਉਹ ਕਹਿੰਦੇ ਨਾ ਕਿ ਕਈ ਗੱਲਾਂ, ਕਈ ਅਹਿਸਾਸ ਐਸੇ ਖੂਬਸੂਰਤ ਹੁੰਦੇ ਹਨ, ਉਹ ਕਹਿੰਦੇ ਕਿ ਉਹਨਾਂ ਨੂੰ, ਉਹਦੀ ਖੂਬਸੂਰਤੀ ਇਸੇ ਦੇ ਵਿੱਚ ਹੈ ਕਿ ਉਹ ਕਿਸੇ ਨੂੰ ਕਹੀਆਂ ਨਾ ਜਾਣ।
1: ਵਾਹ ਵਾਹ, ਕੀ ਬਾਤ ਹੈ!
0: ਅਗਲੇ ਦੀ ਬੋਡੀ ਲੈਂਗੁਏਜ ਤੋਂ, ਅਗਲੇ ਦੀਆਂ ਅੱਖਾਂ ਦੇ ਵਿੱਚ ਦੇਖ ਕੇ ਤੁਸੀਂ ਉਹਨਾਂ ਗੱਲਾਂ ਨੂੰ ਫੀਲ ਕਰ ਲਓ, ਉਹਨਾਂ ਗੱਲਾਂ ਨੂੰ ਮਹਿਸੂਸ ਕਰ ਲਓ। ਅੱਖਾਂ ਹੀ ਅੱਖਾਂ ਦੇ ਵਿੱਚੋਂ ਕੁਝ ਅਹਿਸਾਸ, ਕੁਝ ਗੱਲਾਂ, ਕੁਝ ਭਾਵਨਾਵਾਂ, ਕੁਝ ਜਜ਼ਬਾਤ ਜਿਹੜੇ ਹੁੰਦੇ ਹਨ ਉਹ ਇਸ ਤਰ੍ਹਾਂ ਦੇ ਹੁੰਦੇ ਹਨ।
1: ਕੀ ਬਾਤ!
0: ਕਿਉਂਕਿ ਇਸ ਤਰ੍ਹਾਂ ਦੀਆਂ ਭਾਵਨਾਵਾਂ, ਇਸ ਤਰ੍ਹਾਂ ਦੇ ਜਜ਼ਬਾਤ, ਇਸ ਤਰ੍ਹਾਂ ਦੇ ਅਹਿਸਾਸ ਇੰਨੇ ਗੂੜੇ ਹੁੰਦੇ ਹਨ, ਇੰਨੇ ਪਾਕ ਹੁੰਦੇ ਹੈ, ਇੰਨੇ ਖੂਬਸੂਰਤ ਹੁੰਦੇ ਹੈ ਕਿ ਜੇਕਰ ਕਿਸੇ ਨੂੰ ਡਾਇਰੈਕਟਲੀ ਤੁਸੀਂ ਕਹਿ ਦਿਓ ਨਾ ਤੇ ਉਹਨਾਂ ਦਾ ਵਜ਼ਨ ਜਿਹੜਾ ਨਾ ਉਹ ਘੱਟ ਪੈ ਜਾਂਦਾ, ਹਲਕਾ ਹੋ ਜਾਂਦਾ, ਉਹ ਜਜ਼ਬਾਤ ਛੋਟੇ ਪੈ ਜਾਂਦੇ ਆ।
1: ਕੀ ਬਾਤ!
0: ਸਾਰਿਆਂ ਦੇ ਉੱਪਰ ਇਹ ਉਮਰ ਜਿਹੜੀ ਨਾ ਆਈ ਹੈ ਜ਼ਿੰਦਗੀ ਦੀ, ਗੁਜ਼ਰੀ ਵੀ ਹੈ ਜਵਾਨੀ ਦੀ ਅਵਸਥਾ, ਉਦੋਂ ਇਸ ਅਵਸਥਾ ਦੇ ਵਿੱਚ ਅਸੀਂ ਕਈ ਵਾਰੀ ਦੇਖਦੇ ਹਾਂ ਨਾ ਕਿ ਕਈ ਵਾਰੀ ਅੱਖਾਂ ਅੱਖਾਂ ਦੇ ਨਾਲ ਹੀ ਤੁਸੀਂ ਕਈਆਂ ਦੇ ਅੰਦਰ ਦਾ ਹਾਲ ਪੜ੍ਹ ਲੈਂਦੇ ਹੋ। ਤੁਹਾਡੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਹੀ ਦੂਸਰਾ ਤੁਹਾਡੇ ਅੰਦਰ ਦਾ ਹਾਲ ਪੜ੍ਹ ਲੈਂਦਾ ਹੈ। ਸੋ ਕੁਝ ਅਹਿਸਾਸ, ਕੁਝ ਜਜ਼ਬਾਤ ਜਿਹੜੇ ਜ਼ਿੰਦਗੀ ਦੇ ਵਿੱਚ ਐਸੇ ਹੁੰਦੇ ਨੇ।
1: ਮੈਨੂੰ ਗੱਲ ਯਾਦ ਆ ਗਈ ਕਿ ਬਾਬਾ ਜੀ ਵਾਰਿਸ ਸ਼ਾਹ ਸਰਕਾਰ ਨਾ ਪੂਰਾ ਕਲਾਮ ਲਿਖ ਕੇ ਨਾ, ਹੀਰ ਵਾਰਿਸ ਸ਼ਾਹ, ਤੇ ਆਖਰ ਤੇ ਫਿਰ ਅੱਖਾਂ ਉੱਤੇ ਇੱਕ ਦੋੜਾ ਲਿਖਿਆ।
0: ਅੱਛਾ ਅੱਛਾ, ਕੀ ਬਾਤ ਹੈ!
1: ਬਾਬੇ ਜੀ ਫਰਮਾਉਂਦੇ ਨੇ ਕਿ ਦੋ ਨੈਣ ਤੇਰੇ ਖੂਨ ਰੇਜ਼, ਖੰਜਰ ਥੀ ਤੇਜ਼, ਕਿਆਮਤ ਖੇਜ਼, ਜ਼ੁਲਮ ਅੰਗੇਜ਼, ਬਰੇਜ਼ ਬਰੇਜ਼, ਸ਼ਮਸ਼ ਤਬਰੇਜ਼, ਜਹੇ ਪੁਕਾਰ ਦੇ।
0: ਕਿਆ ਬਾਤ ਹੈ!
1: ਇਹ ਮਸਤ ਸਦਾ ਖੂਨ ਮਾਰ ਰਹਿਣ, ਦੋ ਚਾਰ ਮੋਹਨ ਇੱਕ ਵਾਰ ਪਕੜ ਤਲਵਾਰ, ਮੋਇਆਂ ਨੂੰ ਮਾਰ ਦੇ। ਇਹ ਕਹੇ ਤੇਰੇ ਦੋ ਨੈਣ ਮਮੋਲੇ ਹੈਨ, ਸਦਾ ਬੇਚੈਨ ਤੇ ਡਾਬੂ ਲੈਣ, ਛੱਡ ਆਪਣਾ ਸਹਿਣ ਰੁਲਣ ਵਿੱਚ ਬਾਰ ਦੇ।
0: ਕਿਆ ਬਾਤ!
1: ਟੁੱਕ ਪਰਦਾ ਮੂਥੀ ਲਾ, ਐਵਾਰ ਸ਼ਾਹ ਦਰਸ ਦੀ ਚਾਹ, ਖਲੋਤੇ ਰਾਹ ਤੇ ਕਰਨ ਨਿਗਾਹ ਭੁੱਖੇ ਦੀਦਾਰ ਦੇ।
0: ਕਿਆ ਬਾਤ ਹੈ, ਕਿਆ ਬਾਤ ਹੈ! ਵਾਰਿਸ ਸ਼ਾਹ ਨਾ ਵੈਸੇ ਬਾ ਕਮਾਲ, ਜਿਵੇਂ ਸਾਡੇ ਨਾ ਇੱਕ ਕਾਨ ਸਿੰਘ ਨਾਭਾ ਹੋਰਾਂ ਦਾ ਮਹਾਨ ਕੋਸ਼ ਹੈ, ਪੰਜਾਬੀ ਦਾ ਇੱਕ ਮਹਾਨ ਕੋਸ਼ ਹੈ, ਉਹਦੇ ਵਿੱਚ ਵੀ ਤੁਸੀਂ ਆਪਣੀ ਜ਼ਿੰਦਗੀ ਦੇ ਕਿਸੇ ਵੀ ਆਸਪੈਕਟ ਦੇ ਨਾਲ ਕੋਈ ਮੀਨਿੰਗ ਲੈਣੇ ਹੋਣ ਨਾ, ਕਿਸੇ ਵੀ ਵਰਡ ਦੇ, ਕੋਈ ਵੀ ਵਰਡ ਸਾਡੇ ਕਿਸੇ ਵੀ ਜ਼ਿੰਦਗੀ ਦੇ ਫੀਲਡ ਦੇ ਵਿੱਚ ਇਸਤੇਮਾਲ ਹੁੰਦਾ, ਤੁਹਾਡੇ ਮੀਨਿੰਗ ਉਸ ਤੁਹਾਨੂੰ ਨਹੀਂ ਪਤਾ, ਤੇ ਤੁਸੀਂ ਮਹਾਨ ਕੋਸ਼ ਨੂੰ ਕੰਸਲਟ ਕਰ ਲਓ, ਤੁਹਾਨੂੰ ਉਹ ਮੀਨਿੰਗ ਜਿਹੜੇ ਮਿਲ ਜਾਣਗੇ।
1: ਔਰ ਅੱਲਾ ਦਾ ਸ਼ੁਕਰ ਹੈ ਕਿ ਬਾਬਾ ਜੀ ਦੀ ਕਿਤਾਬ ਵਾਸਤੇ ਸਭ ਤੋਂ ਪਹਿਲਾਂ ਇਨਸਾਈਕਲੋਪੀਡੀਆ ਪੰਜਾਬੀ ਦਾ ਇਹ ਲਫ਼ਜ਼ ਮੇਰੀ ਜ਼ੁਬਾਨ ਤੋਂ ਨਿਕਲਿਆ, ਕਿ ਮੈਂ ਜਿਹੜਾ ਇਹ ਲਫ਼ਜ਼ ਬੋਲਿਆ ਸੀ ਕਿ ਇਹ ਪੰਜਾਬ, ਅੱਜ ਕੰਪਿਊਟਰ ਦਾ ਦੌਰ ਹੈ, ਜਿਵੇਂ ਬੱਚੇ ਕੰਪਿਊਟਰ ਨੂੰ ਕਮਾਂਡ ਦਿੰਦੇ ਨਾ ਗੂਗਲ ਤੇ ਜਾ ਕੇ, ਉਹ ਜਿਹੜੀ ਕਮਾਂਡ ਦਿੰਦੇ ਨੇ ਉਹੀ ਚੀਜ਼ ਉਹਨੂੰ ਦੇ ਛੱਡਦਾ।
0: ਬਿਲਕੁਲ ਬਿਲਕੁਲ।
1: ਇਸੇ ਤਰ੍ਹਾਂ ਅਗਰ ਕੋਈ ਇਸ ਪੰਜਾਬੀ ਦੇ ਕੰਪਿਊਟਰ ਦੀ ਜਾਣਕਾਰੀ ਰੱਖਣ ਵਾਲਾ ਹੋਵੇ, ਹੀਰ ਵਾਰਿਸ ਸ਼ਾਹ ਦਾ, ਤੇ ਇਹਨੂੰ ਵੀ ਖੋਲ ਕੇ ਜਿਹੜੀ ਕਮਾਂਡ ਦਿਓਗੇ ਇਹ ਤੁਹਾਨੂੰ ਹਰ ਚੀਜ਼ ਪ੍ਰੋਵਾਈਡ।
0: ਕਿਉਂਕਿ ਮੈਂ ਦੇਖਿਆ

0: ਵੈਦਾਂ ਦੀਆਂ ਕਿਸਮਾਂ ਗਿਣ ਲੱਗ ਪਿਆ ਨਾ, ਤੇ ਉਹਨੇ ਬੇਸ਼ੁਮਾਰ ਤਰ੍ਹਾਂ ਤਰ੍ਹਾਂ ਦੇ ਵੈਦ ਦੱਸਦੇ ਨੇ। ਜੇ ਤਾਂ ਔਰਤ ਦੀ ਬਿਊਟੀ ਦੀ ਜੇ ਉਹਨੇ ਗੱਲ ਕੀਤੀ ਆ, ਔਰਤ ਦੀਆਂ ਕਿਸਮਾਂ ਕਿ ਕਿਹੜੀ ਕਿਹੜੀ ਕੈਟਾਗਰੀ ਦੀਆਂ ਔਰਤ ਹੁੰਦੀਆਂ, ਤੇ ਉਹ ਕਮਾਲ ਉਹਨਾਂ ਨੇ ਬਹਿਜਾ ਬਹਿਜਾ ਕਰਾ ਦਿੱਤੀ, ਬਹਿਜਾ ਬਹਿਜਾ ਕਰਾ ਦਿੱਤੀ ਸਾਡੇ ਚਰਨਦੀਪ ਜੀ। ਹਾਂਜੀ ਚਰਨਦੀਪ ਜੀ, ਕੀ ਹਾਲ ਚਾਲ?
1: ਹੈਲੋ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਜਾਣਕਾਰੀ ਨੀ ਮੈਨੂੰ ਸਾਡੇ ਪ੍ਰੋਗਰਾਮ ਦੀ ਜਾਣਕਾਰੀ, ਇਹਦੇ ਬਾਰੇ ਜੋ ਪੁੱਛਣਾ ਪੁੱਛ ਲਾ, ਬਾਕੀ ਹੁਣ ਦੂਸਰੇ ਪ੍ਰੋਗਰਾਮ ਚ ਫਿਰ ਉਦੋਂ ਫੋਨ ਕਰਿਆ ਕਰੋ ਨਾ ਜਦੋਂ 11 ਤੋਂ 12 ਫੋਨ ਕਰੋ, ਜਿਹੜਾ ਬੈਠਾ ਉਹ ਤੁਹਾਨੂੰ ਦੱਸ ਦੂਗਾ ਕਿਹੜਾ ਪ੍ਰੋਗਰਾਮ। ਗਾਣਾ ਤੁਸੀਂ ਦੋ, ਤੁਹਾਡੇ ਗਾਣਿਆਂ ਦੀ ਫਰਮਾਇਸ਼ ਹੁੰਦੀ ਹੈ, ਇੱਕ ਗੁਰਦਾਸ ਮਾਨ ਦਾ ਪਿੰਡ ਦੀ ਹਵਾ ਤੇ ਸਤਿੰਦਰ ਸਰਤਾਜ ਦਾ ਬੁਲਬੁਲ ਹੈ, ਦੋ ਗਾਣਿਆਂ ਦੀ ਫਰਮਾਇਸ਼ ਹੈ। ਕਿਹੜਾ ਗਾਣਾ, ਕਿਹੜਾ ਗਾਣਾ ਕਹਿ ਰਹੇ?
1: ਸ਼ਰਮਿੰਦਾ,
0: ਇਹ ਕਿਹਦਾ ਗਾਣਾ? ਸਤਿੰਦਰ ਸਰਤਾਜ ਦਾ ਸ਼ਰਮਿੰਦਾ ਗਾਣਾ। ਚਲੋ ਮੈਂ ਹੁਣੇ ਕੱਢ ਕੇ ਦੇਖਦਾ, ਚਲੋ ਥੈਂਕ ਯੂ। ਸੋ ਦੋਸਤੋ 647-367-5753 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਜੁੜਿਓ ਸਾਡੇ ਨਾਲ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਮੇਰੇ ਪ੍ਰਾਊਡ ਸਪੋਂਸਰ ਵਿਲੇਜ ਆਫ ਇੰਡੀਆ, ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਪਿਛਲੇ 3 ਦਹਾਕਿਆਂ ਤੋਂ 5 ਲੋਕੇਸ਼ਨਾਂ ਤੋਂ ਸਰਵ ਕਰ ਰਹੇ ਨੇ। 114 ਕੈਨੇਡੀ ਰੋਡ ਬ੍ਰਮਟਨ, 6430 ਐਰਨ ਮਿਲ ਪਾਰਕਵੇ ਮਿਸੀਸਾਗਾ, ਲੰਡਨ ਹੈਲੀਫੈਕਸ ਔਰ ਵਿੰਡਸਰ ਤੋਂ 40-50 ਆਈਟਮਾਂ ਦੇ ਨਾਲ ਸਜਿਆ ਇਹਨਾਂ ਦਾ ਵਫੇ ਹੈ, ਤੁਸੀਂ ਇੱਕ ਵਾਰ ਖਾਓ ਤੇ ਆਪਣੀਆਂ ਉਂਗਲੀਆਂ ਨਾਲ ਚੱਟਦੇ ਰਹਿ ਜਾਓ, ਤਾਂ ਫਿਰ ਮੈਨੂੰ ਜ਼ਰੂਰ ਕਿਹੋ। ਸਟਰੀਟ ਫੂਡ ਇਹਨਾਂ ਦਾ, ਗੋਲ ਗੱਪੇ, ਟਿੱਕੀਆਂ, ਸਮੋਸੇ, ਭੱਲੇ, ਡੋਸੇ, ਗਰਮਾ ਗਰਮ ਜਲੇਬੀਆਂ ਦਾ ਆਨੰਦ ਤੁਸੀਂ ਮਾਣ ਸਕਦੇ ਹੋ। ਘਰ ਦੇ ਵਿੱਚ ਕੋਈ ਫੰਕਸ਼ਨ ਹੈ ਛੋਟਾ ਮੋਟਾ ਕਰ ਰਹੇ ਹੋ ਔਰਗੇਨਾਈਜ਼, ਗਰਮੀਆਂ 'ਚ ਅਕਸਰ ਅਸੀਂ ਕਰਦੇ ਹਾਂ, ਲਾਈਵ ਕੇਟਰਿੰਗ ਤੁਸੀਂ ਕਰਵਾਉਣੀ ਚਾਹੁੰਦੇ ਹੋ, ਉਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ, ਜੋ ਮੈਨਿਊ ਡਿਸਾਈਡ ਕਰੋਗੇ, ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਤੁਹਾਨੂੰ ਪੁੱਜਦੀ ਕੀਤੀ ਜਾਏਗੀ। ਟਿਫਨ ਲਗਵਾਉਣਾ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਕੀ ਉਸਦਾ ਮੈਨਿਊ ਹੋਏਗਾ, ਕੀ ਉਸਦੀ ਕੀਮਤ ਹੋਏਗੀ, ਹਰ ਕਿਸਮ ਦੀ ਜਾਣਕਾਰੀ ਪਾਉਣ ਲਈ ਫੋਨ ਨੰਬਰ ਨੋਟ ਕਰੋ, 905-450-3333, 905-450-3333, ਔਰ ਮਿਸੀ ਸਾਗਾ ਦਾ ਨੰਬਰ ਹੈ 905-542-1333, 905-542-1333। ਕੋਈ ਛੋਟਾ ਮੋਟਾ ਹਾਲ ਬੁੱਕ ਕਰਵਾਉਣਾ 100-125 ਆਦਮੀਆਂ ਦੇ ਲਈ, ਉਹ ਵੀ ਅਰੇਂਜਮੈਂਟ ਹੈ ਇਹਨਾਂ ਕੋਲੇ, ਲਾਈਟ ਐਂਡ ਸਾਊਂਡ, ਡੀਜੇ ਵਗੈਰਾ ਦਾ ਫੁੱਲ ਇੰਤਜ਼ਾਮ ਹੋਏਗਾ, 100-125 ਗੱਡੀਆਂ ਦੀ ਖੁੱਲੀ ਡੁੱਲੀ ਪਾਰਕਿੰਗ ਵੀ ਅਵੇਲੇਬਲ ਹੈ। ਨਾਮ ਯਾਦ ਰੱਖੋ, ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ ਬ੍ਰਮਟਨ, ਔਰ ਮਿਸੀਸਾਗਾ, 6430 ਐਰਨ ਮਿਲ ਪਾਰਕਵੇ, 905-542-1333। ਹੁਸੈਨ ਜੀ, ਵਾਰਿਸ਼ਾਹ ਦੇ ਬਾਰੇ ਤੁਸੀਂ ਪੜ੍ਹਿਆ ਹੈ, ਉਹਦੀ ਹੀਰ ਦੀ ਬੜੀ ਤੁਹਾਨੂੰ ਡੂੰਘੀ ਜਾਣਕਾਰੀ ਹੈ, ਤੁਸੀਂ ਸਾਰੀ ਦੀ ਸਾਰੀ ਹੀਰ ਪੜ੍ਹੀ ਵੀ ਹੈ, ਅਤੇ ਜਿਹੜਾ ਮਰਜ਼ੀ ਬੈਨ ਤੁਹਾਡੇ ਤੋਂ ਸੁਣ ਲਓ, ਤੁਸੀਂ ਸੁਣਾ ਵੀ ਸਕਦੇ ਹੋ। ਵਾਰਿਸ਼ਾਹ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਵੀ, ਵਾਰਿਸ਼ਾਹ ਦਾ ਵੀ ਕਹਿੰਦੇ ਇਸ਼ਕ ਹੈਗਾ ਸੀ ਭਾਗ ਭਰੀ ਦੇ ਨਾਲ, ਕੋਈ
2: ਦੇਖੋ ਜੀ
0: ਇਸ ਤਰ੍ਹਾਂ ਦਾ ਜ਼ਿਕਰ ਹੈ ਨਾ ਇੱਕ?
2: ਜੀ ਜ਼ਿਕਰ ਜ਼ਰੂਰ ਆਇਆ, ਲੇਕਿਨ ਮੇਰਾ ਇੱਥੇ ਇੱਕ ਸਵਾਲ ਬਣਦਾ ਕਿ ਮੈਨੂੰ ਦੁਨੀਆਂ ਤੇ ਕੋਈ ਐਸਾ ਆਸ਼ਿਕ ਵਹਾ ਦਿਓ ਕਿ ਉਹਦੀ ਮਹਿਬੂਬਾ ਦਾ ਨਾਂ ਤੇ ਭਾਗ ਭਰੀ ਹੋਵੇ ਤੇ ਉਹਦੀ ਕਿਤਾਬ ਦਾ ਨਾਂ ਹੀਰ ਹੋਵੇ।
0: ਹਾਂ ਇਹ ਵੀ ਗੱਲ ਹੈ,
2: ਅਗਰ ਬਾਬਾ ਜੀ ਆਸ਼ਿਕ ਹੁੰਦੇ ਭਾਗ ਭਰੀ ਦੇ ਤੇ ਫਿਰ ਇਸ ਕਿਤਾਬ ਦਾ ਨਾਂ ਭਾਗ ਭਰੀ ਹੋਣਾ ਚਾਹੀਦਾ ਸੀ।
0: ਵੈਸੇ ਇੱਕ ਬੈਂਤ ਜੀ ਦੇ ਵਿੱਚ ਨਾਮ ਆਉਂਦਾ ਪੈ ਨਾ ਭਾਗ ਭਰੀ ਹੈ,
2: ਨੇ ਵਰਤਾਰਾ ਵਰਤਿਆ ਹੈ ਜਿਵੇਂ ਅਸੀਂ ਆਪਣੀਆਂ ਬੀਵੀਆਂ ਨਾਲ ਨਹੀਂ ਭਾਗਾਂ ਵਾਲੀਏ।
0: ਅੱਛਾ ਅੱਛਾ,
2: ਵਾਰਿਸ਼ਾ ਸੋਈ ਹੁਣ ਭਾਗ ਭਰੀਆਂ ਪੈਰੀ ਫਕਰ ਦੇ ਆਣ ਜੋ ਢੱਠੀਆਂ ਨੇ।
0: ਇਹਦਾ ਮਤਲਬ ਉਹਨੇ ਹੀਰ ਵਾਸਤੇ ਸ਼ਬਦ ਵਰਤਿਆ ਇੱਕ ਭਾਗ ਭਰੀ,
2: ਭਾਗ ਭਰੀ ਯਾਨੀ ਜਿਵੇਂ ਔਰਤਾਂ ਦੇ ਮੁਖਤਲਫ ਨਾਂ ਦੱਸਦੇ ਨੇ।
0: ਮੈਂ ਸਮਝਦਾ ਭਾਗ ਭਰੀ ਦਾ ਮੀਨਿੰਗ ਤਾਂ ਮੈਂ ਸਮਝਣਾ
2: ਗਈਏ, ਵਾਰਿਸ਼ਾਹ ਨੂੰ ਮਾਰਨਾ ਭਾਗ ਭਰੀਏ ਅਨੇ ਮਨਸ ਦੀਏ ਪਿਆਰੀਏ ਵਾਸਤਾ ਹੀ, ਯਾਨੀ ਪਤਾ ਲੱਗਾ ਕਿ ਜਿਹੜੀ ਭਾਗ ਭਰੀ ਦੇ ਲੋਕੀ ਗੱਲ ਕਰਦੇ ਨਾ ਉਹ ਵਿਆਹੀ ਵਰੀ ਵੀ ਸੀ,
0: ਭਾਗਾਂ ਵਾਲੀ, ਭਾਗਾਂ ਭਰੀ, ਕਿਸਮਤ ਵਾਲੀ, ਬਹੁਤ ਅੱਛੀ ਕਿਸਮਤ ਵਾਲੀ। ਸੋ ਸਾਡੇ ਇੱਕ ਕਾਲਰ ਨੇ, ਇਹ ਵੀ ਸ਼ਾਇਦ ਸਾਡੀ ਇਸ ਗੱਲਬਾਤ ਦੇ ਵਿੱਚ ਕੋਈ ਕੰਟਰੀਬਿਊਟ ਕਰਨ। ਸਤਿ ਸ਼੍ਰੀ ਅਕਾਲ ਜੀ, 5630। ਚਲੋ ਤੁਹਾਨੂੰ ਪਹਿਲਾਂ ਤਾਂ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ।
3: ਚਲੋ
0: ਸ਼ੁਕਰੀਆ,
3: ਗਿੱਧਿਆਂ ਦੀ ਰਾਣੀਆਂ ਨੇ ਗਿੱਧੇ ਪ੍ਰਚਾਰ, ਨਾਲੇ ਗਿੱਧਾ ਪਾ ਤੇ ਨਾਲੇ ਕੈਨੇਡਾ ਡੇ ਮਨਾ,
0: ਨਾਲੇ ਕੈਨੇਡਾ ਡੇ ਮਨਾ ਤੇ ਨਾਲੇ ਗਿੱਧਾ ਪਾ, ਗਿੱਧਿਆਂ ਦੀ ਰਾਣੀਆਂ ਨੇ ਗਿੱਧੇ ਵਿੱਚ ਚੱਲ। ਹੁਣੇ ਮੈਂ ਲੱਭ ਕੇ ਲਾ ਦਿੰਦਾ ਜੀ ਗਾਣਾ ਤੁਹਾਡੀ, ਸ਼ੁਕਰੀਆ।
3: ਓਕੇ
0: ਚਲ ਸ਼ੁਕਰੀਆ ਜੀ, ਸ਼ੁਕਰੀਆ ਸ਼ੁਕਰੀਆ। ਤੇ ਸੁਨੈਣ ਜੀ ਵਾਕਿਆ ਇਹ ਮੈਂ ਗੱਲ ਮੈਨੂੰ ਵੀ ਲੱਗਦੀ ਸੀ ਕਿ ਜੇ ਉਹ ਕੋਈ ਵਾਕਿਆ ਹੀ ਕੋਈ ਭਾਗ ਭਰੀ ਉਹਦੀ ਲਾਈਫ ਦੇ ਵਿੱਚ ਹੁੰਦੀ ਤੇ ਉਹਨੇ ਆਪਣੀ ਕਿਤਾਬ ਦਾ ਨਾਮ ਹੀਰ ਨਹੀਂ ਰੱਖਣਾ ਸੀ। ਬਿਲਕੁਲ, ਚਲੋ ਬਹੁਤ ਬਹੁਤ ਸ਼ੁਕਰੀਆ, ਗੱਲਬਾਤ ਨੂੰ ਅੱਗੇ ਤੋਰਾਂਗੇ। 6473657 53 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਹੁਣ ਇੱਕ ਖੂਬਸੂਰਤ ਗਾਣਾ ਤੁਹਾਡੀ ਨਜ਼ਰ ਹੋਰ ਕਰਦੇ ਹਾਂ, ਬਹੁਤ ਖੂਬਸੂਰਤ।

0: ਮੱਥਾ ਟੇਕਣਾ ਨਾ ਆਵੇ ਤੇ ਫਕੀਰ ਕਰੇ,
1: ਫਕੀਰ ਕੀ ਕਰੇ,
0: ਫਕੀਰ ਕੀ ਕਰੇ। ਤੇ ਬਹੁਤ ਖੂਬਸੂਰਤ ਗੁਰਦਾਸ ਮਾਨ ਦਾ ਇਹ ਗਾਣਾ ਸੀ। ਤੇ ਤੁਸੀਂ ਕੋਈ ਗੱਲਬਾਤ ਕਰਨੀ ਚਾਹੋ? ਤੇ
1: ਫਕੀਰ ਦੀ ਗੱਲ ਹੋਵੇ ਤੇ ਫਕੀਰ ਦਾ ਕਲਾਮ ਨਾ ਹੋਵੇ, ਕਿਵੇਂ ਹੋ ਸਕਦਾ?
0: ਲਓ ਲਓ ਲਓ ਲਓ, ਬਿਲਕੁਲ ਬਿਲਕੁਲ ਬਿਲਕੁਲ, ਆਉਣ ਦਿਓ।

فكر اسد هنا وزیر سائیں بنا مرشدارا.

0: लंबा शेर है आखिरी लाइन
1: जी,
0: पीर तार के ला

0: ਬਹੁਤ ਵਧੀਆ ਸੁਨੈਣ ਜੀ, ਬਹੁਤ ਖੂਬਸੂਰਤ ਤੁਹਾਡੀ ਆਵਾਜ਼ ਹੈ ਤੇ ਕਲਾਮ ਤੇ ਤੁਹਾਡੇ ਖੂਬਸੂਰਤ ਹੁੰਦੇ ਹੀ ਹੁੰਦੇ ਆ। ਜਦੋਂ ਆਵਾਜ਼ ਤੇ ਨਾਲ ਤੁਹਾਡੀ ਲੇਖਣੀ ਜਿਹੜੀ ਦੋਨੋਂ ਹੀ ਬਾਕਮਾਲ ਹੋਣ ਨਾ ਤੇ ਫਿਰ ਉਹ ਸੋਨੇ ਤੇ ਸੁਹਾਗਾ ਜਿਹੜਾ ਨਾ ਹੋ ਹੀ ਜਾਂਦਾ। ਸੋ ਦੋਸਤੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, 6473675353 ਸਾਡੇ ਕਾਲਰ ਨੇ ਇੱਕ ਟਿੰਸਾ ਸਾਹਿਬ ਜੀ। ਟਿੰਸਾ ਸਾਹਿਬ, ਹਾਂਜੀ ਟਿੰਸਾ ਸਾਹਿਬ।
1: ਹਾਂਜੀ ਡਾਕਟਰ ਸਾਹਿਬ, ਮੇਰੇ ਭੂਆ ਦੇ ਬੇਟਾ ਜਿਹੜਾ ਮੁੰਡਾ, ਭੂਆ ਦਾ ਮੁੰਡਾ ਆਏ ਹੋਏ ਆ, ਬਹੁਤ ਹੁਣ ਇਮੋਸ਼ਨਲ ਹੋ ਗਿਆ ਸੁਣ ਕੇ, ਇੰਨਾ ਨਜ਼ਾਰਾ ਆ ਗਿਆ ਸੁਣ ਕੇ ਸੁਖਨੈਣ ਦਾ ਜਿਹੜਾ।
0: ਅੱਛਾ ਅੱਛਾ, ਨਹੀਂ ਸੁਨੈਣ ਜੀ ਤਾਂ ਬੜੇ ਖੂਬਸੂਰਤ, ਇਹਨਾਂ ਦੀ ਆਵਾਜ਼ ਤੇ ਇਹਨਾਂ ਦੀ ਲੇਖਣੀ ਵੀ ਬਹੁਤ ਖੂਬਸੂਰਤ।
1: ਸਰੋਤਿਆਂ
0: ਦੀ ਟੋਪ ਪ੍ਰਾਇਓਰਿਟੀ ਹੈ ਜੀ, ਦੋਸਤ ਮਿੱਤਰ ਤੁਹਾਡੇ ਵਰਗੇ ਹੋਣ ਜਿਹੜੇ ਫਰਮਾਇਸ਼ ਕਰਦੇ ਹੋਣ ਤੇ ਜਿਹੜੇ ਐਪਰੀਸ਼ੀਏਟ ਕਰਦੇ ਹੋਣ, ਜਿਹੜੇ ਵਾਕਿਆ ਗਲਤੀਆਂ ਵੀ ਸਾਨੂੰ ਦੱਸਦੇ ਹੋਣ। ਢੀਂਡਸਾ ਸਾਹਿਬ ਦੀ ਇਹ ਵੀ ਮੈਨੂੰ ਬੜੀ ਅੱਛੀ ਲੱਗਦੀ ਹੈ ਕਿ ਦੋਸਤ ਕਹਿੰਦੇ ਅਸਲੀ ਉਹ ਹੁੰਦੇ ਜਿਹੜੀ ਤੁਹਾਡੀ ਗਲਤੀ ਤੁਹਾਡੇ ਮੂੰਹ ਦੇ ਉੱਪਰ ਤੁਹਾਨੂੰ ਦੱਸਣ ਵੀ ਇਹ ਚੀਜ਼ ਏਦਾਂ ਨੀ, ਏਦਾਂ ਇਹਨੂੰ ਕਰ ਲਓ, ਉਹ ਵਧੀਆ ਹੁੰਦੇ ਆ। ਕਿਉਂਕਿ ਤਾਰੀਫ ਕਰਨ ਵਾਲੇ ਤਾਂ ਸਾਰੇ ਹੀ ਹੁੰਦੇ ਆ, ਕਰੀ ਜਾਂਦੇ ਚੰਗਾ ਲੱਗੇ ਨਾ ਲੱਗੇ, ਲੇਕਿਨ ਅਸਲੀ ਦੋਸਤ ਉਹ ਹੈ ਜਿਹੜਾ ਤੁਹਾਡੀ ਤਾਰੀਫ ਤੇ ਕਰੇ ਹੀ ਕਰੇ, ਨਾਲ ਤੁਹਾਡੀ ਗਲਤੀ ਵੀ ਤੁਹਾਡੇ ਮੂੰਹ ਤੇ ਤੁਹਾਨੂੰ ਦੱਸੇ।
2: ਕੀ ਬਾਤ,
1: ਬਹੁਤ ਖੁਸ਼ੀ ਹੋਈ ਡਾਕਟਰ ਸਾਹਿਬ,
0: ਬਹੁਤ ਬਹੁਤ ਸ਼ੁਕਰੀਆ ਜੀ,
1: ਮਿਹਰਬਾਨੀ।
0: ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ, ਬਸ 10 ਮਿੰਟ ਹੋਰ ਬਾਕੀ ਅੱਜ ਦੇ ਪ੍ਰੋਗਰਾਮ ਦੇ ਵਿੱਚ, ਤੇ ਇੱਕ ਛੋਟੀ ਜਿਹੀ ਜਾਣਕਾਰੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਕਿ ਕੈਰਾ ਬ੍ਰਿਮ ਦਾ ਪੰਜਾਬ ਪਵੀਲੀਅਨ, ਸਾਡੇ ਇੱਕ ਕਾਲਰ ਨੇ ਪਹਿਲਾਂ ਇਹਨਾਂ ਦੀ ਗੱਲ ਸੁਣੀ ਹੈ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ ਜੀ, ਜਤਿੰਦਰ ਭੈਣ ਜੀ, ਸਤਿ ਸ੍ਰੀ ਅਕਾਲ, ਅੱਜ ਸਹੀ ਨਾਮ ਬੋਲਿਆ ਮੈਂ ਤੁਹਾਡਾ? ਹਾਂ ਜਤਿੰਦਰ ਭੈਣ ਜੀ, ਮੈਂ ਤੁਹਾਨੂੰ ਕਿਹਾ ਬਿਲਕੁਲ, ਮੈਂ ਤੁਹਾਡਾ ਨੰਬਰ ਦੇ ਕੇ 77-13 ਤੁਸੀਂ ਕੱਲ ਦਾ ਦੱਸਿਆ ਸੀ ਮੈਨੂੰ, ਠੀਕ ਹੈ ਜੀ ਭੈਣ ਜੀ ਜੀ,
3: ਬਹੁਤ ਬਹੁਤ ਕੈਨੇਡਾ ਦੀ ਦੇਰੀਆਂ ਵਧਾਈਆਂ,
0: ਹਾਂ ਸਾਰਿਆਂ ਨੂੰ ਜੀ, ਸਾਰਿਆਂ ਨੂੰ ਮੁਬਾਰਕਾਂ,
3: ਜਿਹੜਿਆਂ ਨੂੰ ਬਾਕੀ ਸਭ ਨੂੰ
0: ਜਿਹੜੇ
3: ਦੇਸ਼ ਲੱਖ ਪ੍ਰਦੇਸੀ ਹੋਈ ਹੈ, ਆਪਣਾ ਦੇਸ਼ ਨੀ ਪੰਡੀ ਨਾ,
0: ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨੀ
3: ਮੰਗੀ ਦਾ,
0: ਬਿਲਕੁਲ,
3: ਤੇ ਉਹ ਆਪਣੀ ਕਰਮ ਭੂਮੀ ਹੈ, ਆਪਣੀ ਜਨਮ ਭੂਮੀ ਹੈ, ਆਪਾਂ ਦੋਨੋ ਪਿਆਰੀਆਂ
0: ਜੀ ਜੀ, ਅਸੀਂ
3: ਅਸੀਂ ਬਹੁਤ ਖੁਸ਼
0: ਹਾਂ। ਚਲੋ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ, ਬਹੁਤ ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, 4791 ਵਧੀਆ ਜੀ, ਵਧੀਆ, ਬਹੁਤ ਵਧੀਆ।
4: ਮੈਂ ਤੁਹਾਡੇ ਕੱਲ ਦਾ ਆਏ ਸੀ ਅੱਗੇ ਤੇ ਪੁੱਛਦੇ ਸੀ 11 ਤੋਂ ਬਾਅਦ ਪ੍ਰੋਗਰਾਮ ਦਾ
0: ਜੀ ਜੀ,
4: ਮੈਂ ਤੈਨੂੰ ਥੋੜਾ ਦੱਸ ਦੀ ਜੇ ਤੁਹਾਡਾ ਹੁਕਮ ਹੋਵੇ ਤੇ।
0: ਦੱਸੋ ਦੱਸੋ,
4: ਪਹਿਲਾਂ ਵੀ ਹੈਗਾ ਵੀ ਉਹ ਨਾ ਕਿ ਇਹ ਤੇ
0: ਗੁਰਦਾਸ ਮਾਨ ਦਾ ਪਿੰਡ ਦੀ ਹਵਾ ਸੁਣਾ ਦਿਓ ਤੇ ਜਾਂ ਸਤਿੰਦਰ ਸਰਤਾਜ ਦਾ ਬੁਲਬੁਲ ਸੁਣਾ ਦਿਓ, ਚਲੋ ਕੋਈ ਗੱਲ ਨੀ, ਦੋਸਤਾਂ ਮਿੱਤਰਾਂ ਦਾ ਗਿਆ ਸਿਰ ਮੱਥੇ ਹੈ, ਪਰ ਬਾਰ ਬਾਰ ਰੋਜ਼ ਨਹੀਂ ਉਹ ਸੁਣਾਇਆ ਜਾ ਸਕਦਾ, ਕਦੇ ਕਦੇ ਜ਼ਰੂਰ
4: ਹੋ।
0: ਹਾਂ ਚੱਲਦੀ ਹੈ ਜੀ, 88.9 ਚੱਲਦਾ ਰੈਡ ਐਫ ਐਮ ਦਾ, ਗਾਣਿਆਂ ਦਾ ਇੱਕ ਚੈਨਲ ਚੱਲਦਾ। ਹਾਂ ਜੀ ਜੀ ਜੀ ਜੀ ਜੀ ਜੀ, ਸ਼ੁਕਰੀਆ ਜੀ ਭਾਜੀ, ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਥੈਂਕ ਯੂ। ਸੋ ਦੋਸਤੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਕੈਰਾ ਬ੍ਰਹਮ ਦਾ ਪੰਜਾਬ ਪਵੀਲੀਅਨ 10-11-12 ਜੁਲਾਈ ਨੂੰ 46 ਮੈਕਮਰਚੀ ਐਵਨਿਊ ਸਾਊਥ ਦੇ ਵਿੱਚ ਹੋ ਰਿਹਾ। 3 ਦਿਨ ਦਾ ਇਹ ਮੇਲਾ ਖੂਬਸੂਰਤ ਹੁੰਦਾ, ਤੁਸੀਂ ਇੰਜੋਏ ਕਰ ਸਕਦੇ ਹੋ, ਪੰਜਾਬ ਦੇ ਰੰਗਾਂ ਨੂੰ ਉੱਥੇ ਪੇਸ਼ ਕੀਤਾ ਜਾਏਗਾ, ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਵਿਰਸੇ ਨੂੰ, ਪੰਜਾਬੀ ਮਾਂ ਬੋਲੀ ਦੇ ਨਾਲ ਸੰਬੰਧਿਤ ਸਾਰੇ ਪ੍ਰੋਗਰਾਮ ਤੁਸੀਂ ਉੱਥੇ ਦੇਖੋਗੇ, ਉਹਨਾਂ ਨੂੰ ਇੰਜੋਏ ਕਰੋਗੇ। 22 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਬ੍ਰਮਟਨ ਦੇ ਉੱਪਰ ਵੱਖਰੇ ਵੱਖਰੇ ਦੇਸ਼ਾਂ ਦੇ ਸੱਭਿਆਚਾਰ ਨੂੰ ਪੇਸ਼ ਕੀਤਾ ਜਾਏਗਾ ਇਹਨਾਂ ਦਿਨਾਂ ਦੇ ਵਿੱਚ, ਔਰ ਉੱਥੋਂ ਸ਼ਟਲਾਂ ਚੱਲਣਗੀਆਂ 2-3। ਤੁਸੀਂ ਜਿਹੜੇ ਵੀ ਵੈਨਿਊ ਦੇ ਉੱਪਰ ਜਾਣਾ ਹੋਏ ਤੁਸੀਂ ਜਾ ਸਕਦੇ ਹੋ, ਉਸ 10 ਰੁਪਏ ਦੀ ਟਿਕਟ ਦੇ ਵਿੱਚ ਹੀ ਸਭ ਕੁਝ ਇਨਵੋਲਵ ਹੈ। 3 ਦਿਨ ਤੁਸੀਂ ਇੱਥੇ ਦੇਖ ਸਕਦੇ ਹੋ, ਕਿਸੇ ਹੋਰ ਪਵੀਲੀਅਨ ਦੇ ਵਿੱਚ ਜਾ ਕੇ ਦੇਖਣਾ ਚਾਹੋ ਉੱਥੇ ਵੀ ਦੇਖ ਸਕਦੇ ਹੋ। ਸੋ ਯਾਦ ਰੱਖੋ, ਕੈਰਾਬ੍ਰਮ ਦਾ ਪੰਜਾਬ ਪਵੀਲੀਅਨ 10, 11, 12 ਜੁਲਾਈ ਨੂੰ। ਇਸ ਦੇ ਬਾਰੇ ਕਿਸੇ ਕਿਸਮ ਦੀ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਹੋਏ ਤਾਂ ਤੁਸੀਂ ਇਹਨਾਂ ਦੇ ਚੇਅਰਮੈਨ ਪ੍ਰਿਤਪਾਲ ਸਿੰਘ ਚੱਗੜ ਜੀ ਨੂੰ ਫੋਨ ਕਰ ਸਕਦੇ ਹੋ। ਫੋਨ ਨੰਬਰ 416-8-94-49-50 416-894-4950। ਬਾਕੀ ਘਰ ਨੂੰ ਨਵਿਆਉਣਾ, ਬਿਲਕੁਲ ਘਰ ਨੂੰ ਨਵਾਂ ਰੰਗ ਰੋਗਨ ਕਰਵਾਉਣਾ ਹੈ, ਗਰਮੀਆਂ ਆ ਗਈਆਂ ਉਹਨੂੰ ਨਵੀਂ ਲੁੱਕ ਦੇਣੀ ਹੈ, ਤਾਂ ਫੋਨ ਨੰਬਰ ਯਾਦ ਰੱਖੋ 416-473-4258। ਘਰ ਦੇ ਰੰਗ ਰੋਗਨ ਨੂੰ ਕਰਵਾ ਕੇ ਤੁਹਾਨੂੰ ਇੱਦਾਂ ਚਮਕਾ ਦੇਣਗੇ ਜਿਵੇਂ ਨਵੀਂ ਦੁਲਹਨ ਲੈ ਕੇ ਆਏ ਹੋ ਘਰ ਦੇ ਵਿੱਚ। ਸੋ ਯਾਦ ਰੱਖੋ, ਜੈਕੀਰਤ ਜੈਕੀ ਫੋਨ ਨੰਬਰ 416-473-4258। ਇਹਨਾਂ ਕੋਲ ਨਵੀਂ ਟੈਕਨੀਕ ਹੈ ਤੁਹਾਡੀ ਰੂਫ ਦੇ ਜਾਂ ਘਰ ਦਾ ਜਿਹੜਾ ਪੁਰਾਣਾ ਇਹਨਾਂ ਨੇ ਕਲਰ ਉਤਾਰਨਾ ਨਾ, ਉਸ ਨੂੰ ਨਵੀਂ ਟੈਕਨੀਕ ਦੇ ਨਾਲ ਕੋਈ ਟੁੱਟ ਭੱਜ ਨਹੀਂ ਹੋਏਗੀ, ਕੋਈ ਡੈਮੇਜ ਨਹੀਂ ਹੋਏਗੀ ਕੋਈ ਚੀਜ਼, ਤੇ ਬੜੇ ਵਧੀਆ ਤਰੀਕੇ ਦੇ ਨਾਲ ਡਸਟਲੈਸ ਢੰਗ ਦੇ ਨਾਲ ਤੁਹਾਡਾ ਉਹ ਕੰਮ ਜਿਹੜਾ ਉੱਪਰਲੀ ਛੱਤ ਨੂੰ ਪਹਿਲੀ ਨੂੰ ਰਿਮੂਵ ਕਰਕੇ ਨਵਾਂ ਪੇਂਟ ਨਵੀਂ ਲੁੱਕ ਤੁਹਾਡੇ ਘਰ ਨੂੰ ਦੇ ਦੇਣਗੇ। ਘਰ ਤੁਹਾਡਾ ਘਰ ਆਪਣਾ ਹੈ ਜਾਂ ਕੋਈ ਵਪਾਰਕ ਯੂਨਿਟ ਤੁਹਾਡਾ ਹੈ, ਕੋਈ ਡੈਕ ਫੈਨਸ ਕਿਚਨ ਕੈਬਨਟ ਰੈਕ ਡਰੋਜ਼ ਕਬਰਡਸ ਜੋ ਵੀ ਤੁਸੀਂ ਪੇਂਟ ਕਰਵਾਉਣਾ ਹੋਏ, ਫੋਨ ਨੰਬਰ ਯਾਦ ਰੱਖੋ 416-473-4258 ਤੇ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ। ਤੇ ਹੁਣ ਤੁਹਾਨੂੰ ਇੱਕ ਅਸੀਂ ਹੋਰ ਖੂਬਸੂਰਤ ਜਿਹਾ ਗਾਣਾ ਅੱਜ ਕੈਨੇਡਾ ਡੇ ਦੇ ਸੰਬੰਧ ਵਿੱਚ ਸੁਣਾਉਣੇ ਆ। ਸੋ ਤੁਹਾਡੇ ਅਗਲਾ ਲਓ, ਇਹ ਫਰਮਾਇਸ਼ ਹੈ ਸੀ ਸਾਡੇ ਇੱਕ ਕਾਲਰ ਦੀ, ਉਹੀ ਗਾਣਾ ਲੱਗ ਗਿਆ, ਉਹੀ ਗਾਣਾ ਤੁਹਾਨੂੰ ਸੁਣਾਉਣੇ।

0: ਚਲੋ ਭਾਈ, ਕੰਗ ਸਾਹਿਬ ਭੁਚਾਲ ਲਿਆਉਣ ਲੱਗੇ, ਅਸੀਂ ਭੁਚਾਲ ਨਹੀਂ ਲਿਆਉਣਾ। ਅੱਗੇ ਮੌਸਮ ਇੰਨਾ ਖਰਾਬ ਹੋਇਆ ਪਿਆ। ਹੁਸਨੈਣ ਜੀ, ਉਹ ਕਹਿੰਦੇ ਨਾ, ਉਹ ਕਹਿੰਦੇ ਜਿਨ੍ਹਾਂ ਦੀ ਫਿਤਰਤ ਵਿੱਚ ਹੈ ਦਗਾ, ਉਹ ਕਦੇ ਵਫਾਵਾਂ ਨਹੀਂ ਕਰਦੇ।
1: ਹਾਏ ਹਾਏ ਹਾਏ,
0: ਜਿਨ੍ਹਾਂ ਦੀ ਫਿਤਰਤ ਵਿੱਚ ਹੈ ਦਗਾ, ਉਹ ਕਦੇ ਵਫਾਵਾਂ ਨਹੀਂ ਕਰਦੇ। ਜੋ ਰੁੱਖ ਜ਼ਿਆਦਾ ਉੱਚੇ ਹੁੰਦੇ ਨੇ, ਉਹ ਕਦੇ ਕਿਸੇ ਨੂੰ ਛਾਵਾਂ ਨਹੀਂ ਕਰਦੇ।
1: ਹਾਏ ਹਾਏ ਹਾਏ,
0: ਘੱਟ ਮਿਲੀਏ ਘੱਟ ਆਈਏ ਜਾਈਏ, ਇਹਦਾ ਮਤਲਬ ਇਹ ਨਹੀਂ ਕਿ ਤੇਰੇ ਲਈ ਅਸੀਂ ਦੁਆਵਾਂ ਨਹੀਂ ਕਰਦੇ। ਅੱਗੇ ਕਿੰਜ ਵਧਣਾ ਹੈ ਜ਼ਰੂਰ ਸੋਚਦੇ ਹਾਂ, ਪਰ ਕਿਸੇ ਦੇ ਖਿਲਾਫ ਅਸੀਂ ਸਲਾਹਾਂ ਨਹੀਂ ਕਰਦੇ। ਸੋ ਆਖਰੀ 2-3 ਮਿੰਟ ਹੈ, ਤੁਸੀਂ ਕੁਝ ਕਹਿਣਾ ਚਾਹੋ ਤੇ 1-2 ਮਿੰਟ ਤੁਹਾਡੇ ਵਾਸਤੇ ਹੈ, ਫਿਰ ਆਪਾਂ ਵਾਈਂਡ ਅਪ ਕਰ ਦਿਆਂਗੇ ਪ੍ਰੋਗਰਾਮ।
1: ਕੈਨੇਡਾ ਡੇਵੇ
0: ਜੀ,
1: ਤੇ ਕੈਨੇਡਾ ਨੂੰ ਦੁਆ ਦਿੰਦੇ ਆ
0: ਜੀ। ਜੀ ਜੀ,
1: ਮੌਲਾ ਸਦਾ ਬਹਾਰ ਦਈ ਅਸਬਾਗੇ,
0: ਵਾਹ
1: ਤੇ ਕਦੇ ਖਜ਼ਾਨਾ ਆ

ਜੀ ਸੁਨੈਣ ਜੀ ਬਹੁਤ ਬਹੁਤ ਸ਼ੁਕਰੀਆ, ਸਾਡੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿ ਤੁਸੀਂ ਬਹੁਤ ਵਧੀਆ ਪਿਆਰ ਦੇ ਨਾਲ ਸਾਡਾ ਪ੍ਰੋਗਰਾਮ ਸੁਣਦੇ ਵੀ ਹੋ ਔਰ ਰਿਸਪੋਂਡ ਵੀ ਕਰਦੇ ਹੋ। ਕੱਲ੍ਹ ਮਿਲਾਂਗੇ ਕਿਸੇ ਨਵੇਂ ਪ੍ਰੋਗਰਾਮ ਦੇ ਨਾਲ, ਕਿਸੇ ਨਵੇਂ ਵਿਸ਼ੇ ਦੇ ਨਾਲ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।

0: www.radiohandy.ca
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ

0: Mohan. Contact us at richmohan.com.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-7

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 ਤੋਂ 8, 905-204-1313, 905-204

0: registrations in GTA. For more information, visit rajdhanisweets.ca.
1: Tech Spirit, hajde tak vi tusi agar apne security camera nahi lagwaye ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ਡ ਡਾਇਗਨੋਸਟਿਕ ਕੰਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1498 ਰੋਇਲ ਆਟੋ ਸੈਂਟਰ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557

ਪੰਜਾਬੀ ਦਰਨ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਤੇ ਪੰਜਾਬੀ ਦਰਨ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਕੀ ਬਣ ਰਿਹਾ, ਠੀਕ ਠਾਕ ਹੋ, ਬੱਲੇ ਬੱਲੇ ਆ, ਚੜ੍ਹਦੀ ਕਲਾ, ਹੈਪੀ।

ਕਿਆ ਬਾਤ ਹੈ, ਹੈਪੀ ਕੈਨੇਡਾ ਡੇ, ਵੈਲਕਮ ਸਭ ਨੂੰ। ਤੇ ਮੈਨੂੰ ਪਤਾ ਅੱਜ ਬੜੇ ਸਾਡੇ ਮਿੱਤਰ ਸੱਜਣ ਛੁੱਟੀ ਮਨਾ ਰਹੇ ਆ, ਡੇ ਆਫ ਹੈ, ਪਰਿਵਾਰਾਂ ਦੇ ਨਾਲ ਘੁੰਮ ਫਿਰ ਰਹੇ ਨੇ। ਕੋਈ ਟੋਰਾਂਟੋ ਗਿਆ, ਕੋਈ ਬਲੂ ਮਾਊਂਟੇਨ ਗਿਆ, ਕੋਈ ਟੋਬਰ ਮੋਰੀ ਗਿਆ, ਕੋਈ ਮੈਕਸੀਕੋ ਫਿਰਦਾ, ਕੋਈ ਬੀ ਸੀ, ਕੋਈ ਬੈਂਫ, ਕੋਈ ਕਿਤੇ ਕੋਈ ਕਿਤੇ। ਸੋ ਜਿੱਥੇ ਵੀ ਹੋ, ਜੋ ਵੀ ਕਰ ਰਹੇ ਹੋ, ਜੋ ਵੀ ਕਰ ਰਹੇ ਹੋ, ਬਹੁਤ ਸਾਰਾ ਪਿਆਰ ਸਤਿਕਾਰ ਸਾਡੇ ਵੱਲੋਂ ਤੁਹਾਨੂੰ ਵੈਲਕਮ ਹੈ। ਤੇ ਕੈਨੇਡਾ ਬੱਬੂ ਮਾਨ ਦੇ ਗਾਣੇ ਨਾਲ ਨਾ ਸ਼ੁਰੂ ਕਰੀਏ ਅੱਜ। ਕੈਨੇਡਾ ਕੈਨੇਡਾ ਮੈਂ ਜਾਣਾ। ਸੋ ਗਾਣਾ ਵਧੀਆ ਵੈਸੇ ਯਾਰ, ਹੁਣ ਜਿਹੜਾ ਵੀ ਬੰਦਾ ਕਿਸੇ ਨੂੰ ਸਿਟੀਜ਼ਨਸ਼ਿਪ ਮਿਲਦੀ ਆ, ਉਹ ਬੰਦਾ ਫਿਰ ਇਹ ਗਾਣੇ ਨਾਲ ਹੀ ਰੀਲਾਂ ਰੂਲਾਂ ਪਾਉਂਦਾ। ਸੋਚਿਆ ਨਹੀਂ ਸੀ ਕਿ ਇਹ ਗਾਣਾ ਰੀਲਾਂ 'ਤੇ ਵੀ ਕਿੰਨਾ ਮਸ਼ਹੂਰ ਹੋਜੂਗਾ। ਸੋ ਖੈਰ, ਪ੍ਰੋਗਰਾਮ ਪੰਜਾਬੀ ਦਾ ਸਵਾਗਤ ਹੈ ਸਭ ਨੂੰ। ਅਤੇ ਨੰਬਰ ਹੈ 905-673-3337। ਆ ਜਾਓ, ਕਰੀਏ ਕੁਝ ਗੱਲਾਂ ਬਾਤਾਂ ਮਿੱਠੀਆਂ ਪੈਰੀਆਂ ਤੁਹਾਡੇ ਨਾਲ, ਅਤੇ ਸਜਾਈਏ ਅੱਜ ਦੀ ਇਸ ਬੜੀ ਹੀ ਖੂਬਸੂਰਤ, ਬੜੀ ਹੀ ਪਿਆਰੀ, ਬੜੀ ਹੀ ਮਿੱਠੀ ਮਿੱਠੀ ਮਿੱਠੀ ਸ਼ਾਮ ਨੂੰ। ਅਤੇ 905-673-3337 905-673-3337 ਆਪਣਾ ਫੋਨ ਨੰਬਰ ਹੈ। ਅਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਵਨ ਐਂਡ ਓਨਲੀ ਪੰਜਾਬੀ ਲਹਿਰਾ।

ਗੀਤ ਸੰਗੀਤ ਦੀਆਂ ਲੱਗਣਗੀਆਂ ਫਿਰ ਰੌਣਕਾਂ ਯਾਰ, ਜਦੋਂ ਆਈ ਗਿਆ ਇੰਨਾ ਪਿਆਰਾ ਦਿਨ ਕੈਨੇਡਾ ਡੇ ਦਾ, ਛੁੱਟੀਆਂ ਦਾ। ਸੋ ਬਹੁਤ ਸਾਰੇ ਸਾਡੇ ਮਿੱਤਰ ਸੱਜਣ, ਪਤਾ ਕੀ ਹੈ, ਛੁੱਟੀ ਹੋਰ ਕਿਸੇ ਲਈ ਚਾਹੇ ਹੋ ਸਕਦੀ ਹੈ, ਬਟ ਆਪਣੇ ਜਿਹੜੇ ਪੰਜਾਬੀ ਬੰਦੇ ਆਪਾਂ ਕਿੱਥੇ ਛੁੱਟੀਆਂ ਕਰਦੇ ਹਾਂ ਯਾਰ। ਆਪਾਂ ਤਾਂ ਬਸ ਕੰਮ ਮਿਲ ਜਾਵੇ ਕਿਰਾ, ਵਧੀਆ ਗੱਲ ਹੈ ਯਾਰ, ਜਿੰਨੀ ਮਿਹਨਤ ਆਪਾਂ ਕਰਦੇ ਹਾਂ ਹੋਰ ਕੋਈ ਕਰਦਾ। ਸੋ ਮਿਹਨਤੀ ਵੀ ਹੋਣਾ ਬਹੁਤ ਜ਼ਰੂਰੀ ਹੈ, ਜਿਹੜਾ ਬੰਦਾ ਮਿਹਨਤ ਕਰਦਾ ਉਹ ਮਿਹਨਤ ਹੀ ਪੱਲੇ ਪੈਂਦੀ ਹੈ, ਹੋਰ ਕੀ ਲੈ ਜਾਣਾ ਆਪਾਂ ਦੁਨੀਆ 'ਤੇ। ਸੋ ਖੈਰ 905-673-3337 ਆਪਣਾ ਨੰਬਰ ਹੈ, ਅਤੇ ਮਿਹਨਤਾਂ ਕਰੋ, ਦੱਬ ਕੇ ਕੰਮ ਕਰੋ। ਬਹੁਤ ਸਾਰੇ ਮਿੱਤਰ ਸੱਜਣ ਕੋਈ ਊਬਰ ਡਰਾਈਵ ਕਰ ਰਿਹਾ, ਕੋਈ ਟਰੱਕ 'ਤੇ ਹੈ, ਕੋਈ ਟੈਕਸੀ, ਕੋਈ ਆਪਣਾ ਦਫ਼ਤਰ ਛੱਡ ਕੇ ਘਰੇ ਜਾ ਰਿਹਾ, ਕੋਈ ਦਫ਼ਤਰ ਨੂੰ ਜਾ ਰਿਹਾ। ਸੋ ਜੋ ਵੀ ਕੀਤਾ ਜਾ ਰਿਹਾ, ਜਿੱਥੇ ਵੀ ਹੋ, ਜੋ ਵੀ ਕਰ ਰਹੇ ਹੋ, ਇੰਜੋਏ ਕਰੋ, ਅਤੇ ਗੀਤ ਸੰਗੀਤ ਜੋ ਵੀ ਸੁਣਨਾ ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚ ਦਾ ਕਰੋ। ਅਤੇ ਸਟੂਡੀਓ ਦਾ ਨੰਬਰ ਹੈ 905-673-3337, ਅਤੇ ਤੁਹਾਡੀ ਰਿਕੁਐਸਟ ਪੂਰੀ ਕੀਤੀ ਜਾਊਗੀ। 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਤੁਹਾਨੂੰ ਇੱਕ ਪਿਆਰਾ ਜਿਹਾ ਮੈਸੇਜ ਦੇ ਦਈਏ। ਸੋ ਮੈਸੇਜ ਇਹ ਹੈ ਕਿ ਤੁਹਾਡੇ ਸ਼ਹਿਰ ਇੱਕ ਬਹੁਤ ਹੀ ਕਮਾਲ ਦੇ ਪਰਫੋਰਮਰ ਆ ਰਹੇ ਆ। ਦੇਖੋ ਕਲਾਕਾਰ ਬਹੁਤ ਨੇ, ਗਾਣੇ ਤਾਂ ਆਪਾਂ ਲਾਉਂਦੇ ਰਹਿੰਦੇ ਹਾਂ, ਕਦੇ ਇਹਦਾ ਗਾਣਾ ਲਾਤਾ, ਕਦੇ ਉਹਦਾ ਗਾਣਾ ਲਾਤਾ, ਬਟ ਕੀ ਤੁਸੀਂ ਜਿਹੜੇ ਗਾਣੇ ਆਪਾਂ ਲਾਉਂਦੇ ਹਾਂ ਟਿਕਟ ਲੈ ਕੇ ਅਗਲੇ ਦੇ ਸ਼ੋਅ 'ਤੇ ਜਾਣਾ, ਤੁਸੀਂ ਸੋਚੋਗੇ ਕਿ ਹਾਂ ਯਾਰ ਸਾਡੇ ਪੈਸੇ ਦਾ ਮੁੱਲ ਪਊਗਾ? ਬਹੁਤ ਵਾਰ ਐਂਸਰ ਹੁੰਦਾ ਨਹੀਂ, ਕਿਉਂਕਿ ਜੇ ਆਪਾਂ ਚਾਹੁੰਦੇ ਹਾਂ ਯਾਰ ਕਿ ਸਾਡਾ ਇੰਨਾ ਮਿਹਨਤ ਨਾਲ ਕਮਾਇਆ ਪੈਸਾ ਵੀ ਸ਼ੋਅ ਜੇ ਅਸੀਂ ਦੇਖਣ ਜਾਣਾ ਤਾਂ ਵਰਥ ਹੋਣਾ ਚਾਹੀਦਾ, ਤਾਂ ਫਿਰ ਕਲਾਕਾਰ ਗਿਣਵੇਂ ਚੁਣਵੇਂ ਨਹੀਂ ਜਿਹੜੇ ਤੁਸੀਂ ਬਹਿ ਕੇ ਦੇਖ ਕੇ ਕਹਿੰਦੇ ਬੱਲੇ ਬੱਲੇ ਬੱਲੇ ਯਾਰ। ਜੇ ਇਸ ਤੋਂ ਵੀ ਡਬਲ ਪ੍ਰਾਈਸ ਦੀ ਟਿਕਟ ਹੁੰਦੀ ਤਾਂ ਵੀ ਲੈਂਦੇ, ਤਾਂ ਵੀ ਆਉਂਦੇ। ਅਤੇ ਤੁਸੀਂ ਯਾਰ ਕੋਈ ਕੌਂਸਰਟ ਦੇਖਣ ਜਾਂਦੇ ਹੋ, ਬੰਦਾ ਬਹਿ ਕੇ ਲਾਈਵ ਗਾਇਕੀ ਸੁਣਨਾ ਚਾਹੁੰਦਾ, ਸੀ ਡੀ ਉੱਤੇ ਫਿਰ ਮਜ਼ਾ ਨਹੀਂ ਨਾ ਆਉਂਦਾ। ਸੋ ਤੁਹਾਡੇ ਸ਼ਹਿਰ ਆ ਰਹੇ ਆ ਦ ਵਨ ਐਂਡ ਓਨਲੀ ਮਾਸਟਰ ਸਲੀਮ, ਕਿਆ ਬਾਤ ਹੈ। ਮਾਸਟਰ ਸਲੀਮ ਸਾਹਿਬ 24 ਜੁਲਾਈ ਨੂੰ ਪਰਫੋਰਮ ਕਰਨ ਆ ਰਹੇ ਆ ਤੁਹਾਡੇ ਆਪਣੇ ਸ਼ਹਿਰ ਟੋਰਾਂਟੋ। ਸੋ ਟੋਰਾਂਟੋ ਦੇ ਵਿੱਚ ਮਾਸਟਰ ਸਲੀਮ ਰੂਹ ਕਾ ਸਫ਼ਰ, ਸੋ ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ ਨੂੰ ਇਹ ਇੱਕ ਟ੍ਰਿਬਿਊਟ ਵੀ ਹੋਵੇਗਾ। ਮਿਸਿਸਾਗਾ ਕਨਵੈਨਸ਼ਨ ਸੈਂਟਰ ਵਿਖੇ ਮਾਸਟਰ ਸਲੀਮ 24 ਜੁਲਾਈ ਨੂੰ ਲਾਈਵ ਇਨ ਕੌਂਸਰਟ ਮਿਲਣਾ ਇਵੈਂਟਸ ਵੱਲੋਂ ਇਹ ਬਹੁਤ ਹੀ ਪਿਆਰਾ ਸ਼ੋਅ ਕਰਵਾਇਆ ਜਾ ਰਿਹਾ। ਸੋ ਸਿਰਫ ਯਾਰ $49 ਦੀ ਟਿਕਟ ਹੈ, $49 ਦੇ ਵਿੱਚ ਮਾਸਟਰ ਸਲੀਮ ਦੀ ਗਾਇਕੀ, ਮਾਸਟਰ ਸਲੀਮ ਦੀ ਪਰਫੋਰਮੈਂਸ। ਸੋ ਤੁਹਾਨੂੰ ਪਤਾ ਹੀ ਹੈ ਜਦੋਂ ਸਲੀਮ ਸਾਹਿਬ ਫਿਰ ਸਟੇਜ 'ਤੇ ਚੜ੍ਹਦੇ ਆ ਨਾ, ਸਟੇਜ ਵੀ ਹਿੱਲਣ ਲਾ ਦਿੰਦੇ ਆ। ਸੋ ਕੋਈ ਨਾ, ਸਟੇਜ ਬੜਾ ਕਹਿੰਦੇ ਹੁੰਦੇ ਨਾ ਕਿ ਚੋਟੀ ਦਾ ਹੋਊਗਾ, ਸੋ ਤੁਸੀਂ ਬਸ ਟਿਕਟਾਂ ਲੈ ਲਓ, ਬਹੁਤ ਹੀ ਰੀਜ਼ਨੇਬਲ ਪ੍ਰਾਈਸ $49 ਤੋਂ ਟਿਕਟ ਹੈ। VIP 75 ਅਤੇ VVIP ਟੇਬਲ ਲੈਣਾ ਤਾਂ ਉਹ ਹੈ 175 ਦਾ VVIP ਟੇਬਲ, ਅਤੇ ਮੀਟ ਐਂਡ ਗ੍ਰੀਟ $99 ਨਾਲੇ ਸਲੀਮ ਸਾਹਿਬ ਨੂੰ ਮਿਲੋ। ਸੋ ਪਹਿਲਾ ਟੂਰ ਕੈਨੇਡਾ ਦੇ ਵਿੱਚ ਮਾਸਟਰ ਸਲੀਮ ਸਾਹਿਬ ਲੈ ਕੇ ਆ ਰਹੇ, ਟ੍ਰਿਬਿਊਟ ਟੂ ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ। ਤੁਸੀਂ 24 ਜੁਲਾਈ ਦੀ ਇੱਕ ਤਾਂ ਡੇਟ ਨੋਟ ਕਰ ਲਓ, ਅਤੇ ਬਾਕੀ ਕੋਈ ਵੀ A to Z ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਨੰਬਰ ਨੋਟ ਕਰੋ 6477839873 6477839873 6477839873 ਮਾਸਟਰ ਸਲੀਮ ਲਾਈਵ ਇਨ ਕੌਂਸਰਟ 24 ਜੁਲਾਈ। ਅਤੇ ਟਿਕਟਾਂ ਆਨਲਾਈਨ ਸਾਰੀਆਂ ਲੈ ਸਕਦੇ ਹੋ milnatickets.com milnatickets.com ਤੇ ਜਾਓ।

0: ਟੋਰਾਂਟੋ ਮਿਸਿਸਾਗਾ ਕਨਵੈਨਸ਼ਨ ਸੈਂਟਰ ਟਿਕਟਾਂ ਲਈ ਮਿਲਣਾ tickets.com MILNA tickets.com. ਕੋਈ ਹੋਰ ਜਾਣਕਾਰੀ ਲਈ 647-783-9873 8192 ਹੈਲੋ ਗ੍ਰੈਂਡ ਫਰਨੀਚਰ ਨਵੀਂ ਬਾਜੀ ਕੀ ਬਾਤ ਹੈ ਗ੍ਰੈਂਡ ਹੋਮ ਫਰਨੀਚਰ ਤੋਂ ਸੁਖ ਭਾਈ ਸਾਡੇ ਨਾਲ ਨੇ ਅੱਜ ਯਾਰ ਕੈਨੇਡਾ ਡੇ ਹੈ ਸੁਖ ਭਾਜੀ ਪਹਿਲਾਂ ਤਾਂ ਹੈਪੀ ਕੈਨੇਡਾ ਡੇ ਸੋ ਗ੍ਰੈਂਡ ਹੋਮ ਫਰਨੀਚਰ ਤੇ ਅੱਜ ਸਾਰਾ ਦਿਨ ਸੁਬਹਾ ਤੋਂ ਲੈ ਕੇ ਹੁਣ ਤੱਕ ਰੌਣਕਾਂ ਲੱਗੀਆਂ ਹੋਈਆਂ ਨੇ ਸੋ ਦਿਓ ਜਾਣਕਾਰੀ
1: ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਨਵੀਂ ਬਾਈ ਜੀ ਬਿਲਕੁਲ ਅੱਜ ਰਾਤ ਦੇ 10 ਵਜੇ ਤੱਕ ਪਰਿਵਾਰਾਂ ਦੇ ਲਈ ਓਪਨ ਆ ਕੈਨੇਡਾ ਡੇ ਸਪੈਸ਼ਲ ਜਿਹੜੀਆਂ ਅੱਜ ਪ੍ਰਾਈਜ਼ਸ ਫਰਨੀਚਰ ਦੇ ਉੱਪਰ ਮਿਲ ਰਹੀਆਂ ਤੇ ਬਹੁਤ ਸਾਰਾ ਭਰਵਾਂ ਹੁੰਗਾਰਾ ਜਿਹੜਾ ਪਰਿਵਾਰਾਂ ਦਾ ਮਿਲ ਰਿਹਾ ਤੇ ਅੱਜ ਹਰੇਕ ਪਰਚੇ ਦੇ ਨਾਲ ਈਵਨ ਤੁਸੀਂ ਆ ਕੇ ਸਿੰਗਲ ਸਾਈਜ਼ ਦਾ ਮੈਟਰਸ ਵੀ ਬਾਏ ਕਰਦੇ ਹੋ ਤੋਹਫਾ ਹਰੇਕ ਪਰਚੇ ਦੇ ਨਾਲ ਲੈਣਾ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਅੱਜ ਰਾਤ ਦੇ 10 ਵਜੇ ਤੱਕ ਤੁਹਾਨੂੰ ਮਿਲਣੀਆਂ ਤੇ ਹਰੇਕ ਪਰਚੇ ਦੇ ਨਾਲ ਵੱਡੇ ਵੱਡੇ ਜਿਹੜੇ ਅਪਲਾਇੰਸਸ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਦੇਖ ਰਹੇ ਹੋ ਡਾਇਨਿੰਗ ਟੇਬਲ ਦੇਖ ਰਹੇ ਹੋ ਏਰੀਆ ਰੱਗ ਚਾਹੀਦੀਆਂ ਨੇ ਕਾਫੀ ਟੇਬਲ ਚਾਹੀਦੇ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਘੁਮਾ ਲਓ ਗੱਡੀਆਂ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਨਾਲ ਦੀ ਨਾਲ ਇੱਕ ਡੀਲ ਦਿੰਦੇ ਹਾਂ ਸਪੈਸ਼ਲ ਜਿਹੜੇ ਪਰਿਵਾਰ ਰਾਈਟ ਮਿਲ ਸਟੋਰ ਆ ਜਾਣਗੇ ਸੋਲਿਡ ਵੁੱਡ ਦਾ ਕਾਫੀ ਟੇਬਲ ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਕਾਫੀ ਟੇਬਲ ਜਿਹਦੀ ਰੈਗੂਲਰ ਕੀਮਤ $400-500 ਸੀ $150 ਦਾ ਨਵੀਂ ਬਾਈ ਜੀ $150 ਦੇ ਵਿੱਚ ਸੋਲਿਡ ਵੁੱਡ ਦਾ ਕਾਫੀ ਟੇਬਲ ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲਸ ਬਿਲਕੁਲ ਫ੍ਰੀ ਫ੍ਰੀ ਫ੍ਰੀ ਤੇ ਜਿਹੜਾ ਪਰਿਵਾਰ ਰਾਤ 10 ਵਜੇ ਤੱਕ ਆਊਗਾ ਨਾਲ ਇੱਕ ਏਅਰ ਫਰਾਇਰ ਫ੍ਰੀ ਫ੍ਰੀ ਫ੍ਰੀ ਸੋਲਿਡ ਵੁੱਡ ਦਾ ਕਾਫੀ ਟੇਬਲ ਨਵੀਂ ਬਾਈ ਜੀ $150 ਦਾ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਸੋ ਇਹੋ ਜਿਹੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਿਹਾ ਰਾਤ ਦੇ 10 ਵਜੇ ਤੱਕ ਤੁਹਾਡੇ ਲਈ ਓਪਨ ਓਪਨ ਓਪਨ ਪਹੁੰਚਣਾ ਕਿੱਥੇ ਜੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨਵੀਂ ਭਾਜੀ
0: ਕੀ ਬਾਤ ਹੈ ਗ੍ਰੈਂਡ ਹੋਮ ਫਰਨੀਚਰ ਤੇ ਆਓ ਰੌਣਕਾਂ ਲੱਗੀਆਂ ਨੇ ਡੀਲਾਂ ਦੀਆਂ ਡੀਲਾਂ ਮਿਲ ਰਹੀਆਂ ਨੇ ਸੋ ਜ਼ਰੂਰ ਜ਼ਰੂਰ ਜ਼ਰੂਰ ਪਹੁੰਚੋ ਸੋ ਨੰਬਰ ਹੈ ਆਪਣਾ ਸਟੂਡੀਓ ਦਾ 905-673-3337 905-673-3337 ਆਪਣਾ ਫੋਨ ਨੰਬਰ ਹੈ ਇੱਕ ਤੁਸੀਂ ਨਾਲ ਦੀ ਨਾਲ ਯਾਦ ਰੱਖੋ ਜ਼ਰੂਰ ਰਾਈਨੋ ਫੈਂਸ ਵਾਲਿਆਂ ਨੂੰ ਰਾਈਨੋ ਫੈਂਸ ਅਤੇ ਡੈਕ ਦੀ ਟੀਮ ਹੈ ਨਵੀਂ ਫੈਂਸ ਨਵੀਂ ਡੈਕ 647-804-3220 ਨੰਬਰ ਹੈ 647-804-3220 647-804-3220 ਰਾਈਨੋ ਡੈਕ ਐਂਡ ਫੈਂਸ ਵਾਲਿਆਂ ਨੂੰ ਕਾਲ ਕਰੋ ਤੁਹਾਡੀ ਯਾਰ ਕੋਈ ਕੈਨੇਡਾ ਡੇ ਦੀ ਮੁਬਾਰਕ ਦੇਣ ਦੀ ਕਾਲ ਹੀ ਨਹੀਂ ਆਈ ਹਰੇ ਹੈ ਚਲੋ ਮੈਂ ਵੀ ਮੈਂ ਕਿਹਾ ਕੈਨੇਡਾ ਡੇ ਜਾਂ ਨਹੀਂ ਚਲੋ ਖੈਰ ਸਭ ਨੂੰ ਯਾਰ ਹੈਪੀ ਕੈਨੇਡਾ ਡੇ ਕੈਨੇਡਾ ਬੜੀ ਖੂਬਸੂਰਤ ਬੜੀ ਪਿਆਰੀ ਕੰਟਰੀ ਹੈ ਜਿੱਥੇ ਆਪਾਂ ਯਾਰ ਸੁਪਨੇ ਲੈਂਦੇ ਸੀਗੇ ਵੀ ਕੈਨੇਡਾ ਜਾਈਏ ਕਿਤੇ ਤੇ ਹੁਣ ਕੈਨੇਡਾ ਪਹੁੰਚ ਚੁੱਕੇ ਹਾਂ ਤੇ ਕੈਨੇਡਾ ਵਰਗੀ ਕੰਟਰੀ ਯਾਰ ਕਦੇ ਸੋਚਿਆ ਨਹੀਂ ਸੀ ਕਿ ਆਪਾਂ ਨੂੰ ਮੌਕਾ ਮਿਲ ਗਿਆ ਇੱਥੇ ਰਹਿਣ ਦਾ ਕਿ ਨਹੀਂ ਸੋ ਕੈਨੇਡਾ ਡੇ ਦੀਆਂ ਪਹਿਲੀ ਗੱਲ ਤਾਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਤੁਹਾਡਾ ਕੈਨੇਡਾ ਡੇ ਆਈ ਹੋਪ ਤੁਸੀਂ ਇੰਜੋਏ ਕਰ ਰਹੇ ਹੋ ਪਰਿਵਾਰਾਂ ਨਾਲ ਅੱਜ ਜ਼ਿਆਦਾਤਰ ਲੋਕਾਂ ਨੂੰ ਛੁੱਟੀਆਂ ਨੇ ਸਾਰੇ ਆਪਣੇ ਪਰਿਵਾਰਾਂ ਸਮੇਤ ਫੈਮਿਲੀਜ਼ ਫਰੈਂਡਸ ਦੇ ਨਾਲ ਇੰਜੋਏ ਕਰ ਰਹੇ ਨੇ ਸੋ ਕੈਨੇਡਾ ਡੇ ਦੀਆਂ ਪਹਿਲੀ ਗੱਲ ਤਾਂ ਮੁਬਾਰਕਾਂ ਯਾਰ ਤੁਸੀਂ ਵੀ ਮੁਬਾਰਕਾਂ ਦਿਓ ਕੈਨੇਡਾ ਦੇਖੋ ਆਪਾਂ ਉਨਾ ਯਾਰ ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਜਿੰਨੀ ਰਿਸਪੈਕਟ ਦੇਣੀ ਚਾਹੀਦੀ ਆਪਾਂ ਦਿੰਦੇ ਨਹੀਂ ਹੁਣ ਥਾਂ ਥਾਂ ਤੇ ਲੋਕਾਂ ਨੇ ਘਰਾਂ ਦੇ ਬਾਹਰ ਫਲੈਗ ਲਾਏ ਆ ਝੰਡੇ ਲਾਏ ਆ ਲਾਲ ਕੱਪੜੇ ਪਾਏ ਆ ਰੈਡ ਐਂਡ ਵਾਈਟ ਡਰੈਸਿਸ ਤੇ ਆਪਾਂ ਕਿਤੇ ਨਾ ਕਿਤੇ ਇੱਕ ਦੂਜੇ ਨੂੰ ਮੁਬਾਰਕਬਾਦ ਹੀ ਨਹੀਂ ਦਿੰਦੇ ਹੈ ਸੋ ਨੰਬਰ ਹੈ ਆਪਣਾ 905-673-3337 ਨਾਲੇ ਥੋੜ੍ਹੀ ਜਿਹੀ ਕੈਨੇਡਾ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਨਾਲੇ ਯਾਰ ਤੁਹਾਡੇ ਨਾਲ ਗੱਲਬਾਤ ਹੋ ਜਾਵੇਗੀ ਤੁਸੀਂ ਮੈਨੂੰ ਮੁਬਾਰਕ ਦਿਓ ਮੈਂ ਤੁਹਾਨੂੰ ਦਿੰਦਾ ਨਾਲੇ ਆਪਣੀ ਚਲੋ ਇੱਕ ਯਾਰ ਜਿਹੜੀ ਸਾਂਝ ਹੈ ਉਹ ਤਾਂ ਪਵੇਗੀ 905-673-3337 ਆਪਣਾ ਨੰਬਰ ਹੈ 905-673-3337 ਹਾਂਜੀ 7343 ਹੈਲੋ
2: ਜੀ ਭਾਜੀ
0: ਹਾਂਜੀ ਵੈਲਕਮ ਜੀ ਕਿਵੇਂ ਹੋ
2: ਜੀ ਨਦੀਮ ਬੋਲ ਰਿਹਾ
0: ਕੀ ਬਾਤ ਹੈ
2: ਤੁਹਾਡੇ ਕੋਲ ਨੰਬਰ ਲਿਆ ਸੀ ਆਪਣਾ ਤਵਾ ਚਿਕਨ ਵਾਲਿਆਂ ਦਾ
0: ਠੀਕ ਹੈ ਜੀ ਵੈਰੀ ਗੁੱਡ
2: ਤੇ ਉਹਨਾਂ ਨੂੰ ਪਾਰਟੀ ਬੁੱਕ ਕਰਕੇ ਆਇਆ
0: ਉਹ ਕੀ ਬਾਤ ਹੈ
2: ਬੰਦੇ ਬਹੁਤ ਹੀ ਅੱਛੇ ਨੇ ਮੈਂ 1st August ਦੀ ਉਹਨਾਂ ਕੋਲ ਪਾਰਟੀ ਬੁੱਕ ਕੀਤੀ ਤੁਹਾਡੇ ਕੋਲ ਨੰਬਰ ਮਿਲਿਆ ਸੀ
0: ਮੈਨੂੰ ਕੀ ਬਾਤ ਹੈ ਕੀ ਬਾਤ
2: ਮੈਂ ਉਹਨਾਂ ਨੂੰ ਮਿਲ ਕੇ ਆਇਆ ਤੇ ਬੰਦੇ ਬਹੁਤ ਹੀ ਅੱਛੇ ਨੇ
0: ਹਾਂ
2: ਤੇ ਮੈਂ ਤੇ ਆਪਣੀ ਕਮਿਊਨਿਟੀ ਪਾਕਿਸਤਾਨੀ ਦੇ ਵਿੱਚ ਬੜਿਆਂ ਨੂੰ ਕਿਹਾ ਮੈਂ ਕਿਹਾ ਜਾ ਕੇ ਇੱਕ ਦਫਾ ਉਹਨਾਂ ਨੂੰ ਮਿਲ ਕੇ ਤੇ ਆਓ ਜਾ ਕੇ ਦੇਖੋ
0: ਕੀ ਬਾਤ ਹੈ
2: ਤੇ ਮੈਂ ਉਹਨਾਂ ਨੂੰ ਜਿਹੜੀਆਂ ਚੀਜ਼ਾਂ ਕਹੀਆਂ ਅੱਗੇ ਉਹ ਮੈਨੂੰ ਕਹਿਣ ਜੀ ਤੁਹਾਨੂੰ ਅਸੀਂ ਇਹ ਵੀ ਚੀਜ਼ ਬਣਾ ਕੇ ਦਿੰਦੇ ਹਾਂ ਇਹ ਵੀ ਬਣਾ ਕੇ ਦਿੰਦੇ ਹਾਂ ਉਹਨਾਂ ਪੰਜ ਚੀਜ਼ਾਂ ਮੈਨੂੰ ਅੱਗੇ ਹੋਰ ਐਡ ਕਰ ਦਿੱਤੀਆਂ
0: ਕੀ ਬਾਤ ਹੈ ਤੁਸੀਂ ਤਵਾ ਕਿਚਨ ਤੇ ਗਏ ਸੀ ਜਾਂ ਤੁਸੀਂ ਨਜ਼ਾਰਾ ਤੇ ਗਏ ਸੀ
2: ਨਜ਼ਾਰੇ ਤੇ ਗਿਆ ਸੀ।
0: ਠੀਕ ਹੈ,
2: ਨਜ਼ਾਰੇ ਨਾਲ ਹੀ ਸੀ।
0: ਹਾਂਜੀ, ਨਾਲ ਹੀ
2: ਨਜ਼ਾਰੇ ਤੇ ਗਿਆ ਸੀ।
0: ਚਲੋ ਸਰ, ਬਹੁਤ ਸ਼ੁਕਰੀਆ ਤੁਹਾਡਾ, ਮੈਂ ਦਊਂਗਾ ਮੈਸੇਜ
2: ਤੁਹਾਡਾ। ਹੋਮ ਦੇ ਉਹਨਾਂ ਦੇ ਬਾਰਬੀਕਿਊ ਵਗੈਰਾ ਸਾਰਾ ਬੁੱਕ ਕਰਕੇ ਆਇਆ ਸੀ, ਤੇ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਸੀ।
0: ਕੋਈ ਗੱਲ ਨਹੀਂ ਸਰ,
2: ਬਹੁਤ ਅੱਛੇ ਬੰਦਿਆਂ ਨੂੰ ਤੁਸੀਂ ਮਿਲਾਇਆ।
0: ਚਲੋ, ਪਹਿਲਾਂ ਤਾਂ ਤੁਹਾਨੂੰ ਹੈਪੀ ਕੈਨੇਡਾ ਡੇ।
2: ਥੈਂਕ ਯੂ ਜੀ, ਥੈਂਕ ਯੂ।
0: ਕੈਨੇਡਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰ?
2: ਬਸ ਜੀ, ਕੈਨੇਡਾ ਡੇ ਦੀ ਖੁਸ਼ੀਆਂ ਮੁਬਾਰਕ ਹੋਣ ਸਾਰਿਆਂ ਨੂੰ।
0: ਨਹੀਂ, ਤੁਸੀਂ ਕਦੋਂ ਆਏ ਹੋ ਕੈਨੇਡਾ?
2: ਕੈਨੇਡਾ ਬਸ ਥੋੜਾ ਹੀ ਅਰਸਾ ਹੋਇਆ।
0: ਕਿੰਨਾ ਚਿਰ ਹੋਇਆ?
2: ਇੱਕ ਸਾਲ ਹੋ ਗਿਆ।
0: ਚਲੋ, ਇੱਕ ਸਾਲ ਹੋਇਆ, ਤੇ ਇੱਕ ਸਾਲ ਦੇ ਵਿੱਚ ਤੁਸੀਂ ਕੈਨੇਡਾ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕੈਨੇਡਾ ਨੇ ਤੁਹਾਨੂੰ ਕੀ ਦਿੱਤਾ, ਕੀ ਚੰਗਾ ਲੱਗਿਆ?
2: ਜਿਹੜੇ ਆਪਣਾ ਕੀ ਨਾਮ ਹੈ, ਬਜ਼ੁਰਗ ਆਏ ਸੀ, ਉਹਨਾਂ ਨੂੰ ਤਕਰੀਬਨ 40 ਸਾਲ ਹੋ ਗਿਆ।
0: ਹਾਂ, ਤੇ ਤੁਸੀਂ ਕੈਨੇਡਾ ਬਾਰੇ ਕੀ ਕਹਿਣਾ ਚਾਹੁੰਦੇ ਹੋ? ਤੁਹਾਡਾ ਕੀ, ਚਲੋ ਤੁਸੀਂ ਕਾਲ ਹੀ ਕੱਟ ਗਏ ਯਾਰ, ਐਨਾ ਕਰਿਆ ਕਰੋ ਯਾਰ, ਗੱਲ ਤਾਂ ਕਰ ਲਿਆ ਕਰੋ। 2825 ਹੈਲੋ।
3: ਹੈਲੋ ਨਵੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਈ, ਕਿਵੇਂ ਹੋ? ਆਪਣੀ ਕਮਾਲ ਦੀ ਕੰਟਰੀ ਆ, ਇਹਦੀ ਰਿਸਪੈਕਟ ਤਾਂ ਕਰਨੀ ਚਾਹੀਦੀ ਹੈ ਕਿ ਨਹੀਂ?
3: ਬਿਲਕੁਲ ਬਿਲਕੁਲ, ਕਿਉਂਕਿ ਆਪਾਂ ਸਾਲ ਬਾਅਦ ਕਹਿੰਦੇ ਹੁੰਦੇ ਦਿਨ ਆਉਂਦਾ ਜਿਹੜਾ ਵੀ ਆਪਣੇ ਕੋਈ ਤਿਉਹਾਰ ਹੈ ਆਪਣੇ, ਜਿੱਦਾਂ ਇੰਡੀਆ ਵਾਲੇ ਵੀ ਤਿਉਹਾਰ ਜਾਏ ਤਾਂ ਹੁਣ ਕੈਨੇਡਾ ਵਾਲਾ ਦਿਨ ਆ
0: ਜੀ,
3: ਤੇ ਬਹੁਤ ਵਧੀਆ ਦਿਨ ਆ, ਜਾਣੀ ਕਿ ਮਤਲਬ ਕਾਫੀ ਕੜਾਕੇ ਦੀ ਗਰਮੀ ਵਾਲੇ ਦਿਨ ਦੇ ਹਿਸਾਬ ਨਾਲ ਵਧੀਆ ਸੈਲੀਬ੍ਰੇਟ ਕਰ ਰਹੇ ਹਾਂ।
0: ਤੁਸੀਂ ਤੁਸੀਂ ਕਦੋਂ ਆਏ ਕੈਨੇਡਾ?
3: ਮੈਨੂੰ ਨਾ ਵੀ ਚਿਰ ਹੋ ਗਿਆ, ਮੈਂ ਆਪਣੇ 96 ਦਾ ਆਇਆ ਹੋਇਆ ਅਕਤੂਬਰ ਦਾ।
0: ਠੀਕ ਹੈ, 96। ਸੋ ਤੁਸੀਂ ਕੈਨੇਡਾ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕੈਨੇਡਾ ਨੇ ਤੁਹਾਨੂੰ ਕੀ ਕੀ ਦਿੱਤਾ, ਕੀ ਕੋਈ ਗਿਲੇ ਸ਼ਿਕਵੇ ਵੀ ਨੇ ਕੈਨੇਡਾ ਦੇ ਨਾਲ?
3: ਨਹੀਂ, ਗਿਲੇ ਸ਼ਿਕਵੇ ਤਾਂ ਹੈ ਨੀ, ਵਧੀਆ ਲਵਲੀ ਕਹਿੰਦੇ ਹੁੰਦੇ ਆ ਵੀ, ਪੀਸਫੁਲ ਕੰਟਰੀ ਆ, ਕੋਈ ਕਿਸੇ ਨਾਲ ਝਮੇਲਾ ਨੀ ਕਹਿੰਦੇ ਹੁੰਦੇ।
0: ਠੀਕ ਹੈ,
3: ਤੇ ਵਧੀਆ ਚੀਜ਼ ਆ, ਮਤਲਬ ਕੋਈ ਜਿੱਦਾਂ ਅਮਰੀਕਾ ਨਾਲੋਂ ਠੰਡਾ ਕੰਟਰੀ ਆ, ਨਾ ਆਪਣੇ USA ਨਾਲੋਂ, ਹੈ ਨਾ। ਤੇ ਪਲੱਸ ਇਹ ਗਿਲਾ ਹੈ ਨੀ, ਜਾਣੀ ਕਿ ਵਧੀਆ ਕੰਮ ਕੀਤਾ ਆਪਾਂ, ਮਤਲਬ ਮੈਂ ਤਾਂ ਪੱਕੇ ਆਇਆ ਸੀ ਪਹਿਲਾਂ ਉਦੋਂ ਵੀ ਜਦੋਂ ਇੰਡੀਆ ਤੋਂ ਆਇਆ ਸੀ।
0: ਠੀਕ ਹੈ,
3: ਤੇ ਪਲੱਸ ਇਹ ਆਪਣੇ ਕੰਮ ਕੀਤਾ ਇੱਥੇ ਆਪਾਂ, ਮਤਲਬ ਵਧੀਆ ਰਹੇ ਆ, ਮਤਲਬ ਇਨਕਮ ਕਮਾਈ ਅਰਨਿੰਗ ਕੀਤੀ ਆ, ਤੇ ਰਹੇ ਇੱਥੇ ਇੰਡੀਆ ਮੈਂ ਘੱਟ ਗਿਆ ਜਿੱਦਾਂ।
0: ਠੀਕ ਹੈ,
3: ਤੇ ਮੈਂ ਤਾਂ ਮਤਲਬ ਬੱਲੇ ਬੱਲੇ ਦੇ ਗੁਣ ਗਾਉਂਗਾ ਵੀ ਆਪਾਂ ਨੂੰ ਕਹਿੰਦੇ ਹੁੰਦੇ ਜ਼ਿੰਦਗੀ ਵਿੱਚ ਆਪਣੇ ਬੂਟੇ ਲਗਾ, ਇੱਥੇ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਨਾਲ ਪੈਸੇ ਕਮਾਈ ਦੇ ਵਿੱਚ ਵਾਧਾ ਹੋਇਆ।
0: ਨਹੀਂ, ਕਿਤੇ ਨਾ ਕਿਤੇ ਨਾਲ ਇਹ ਵੀ ਹੈ ਕਿ ਜਿਹੜੀ ਜ਼ਿੰਦਗੀ ਕਦੇ ਸੋਚੀ ਨਹੀਂ ਸੀ ਉਹ ਮਿਲੀ ਆ।
3: ਹੈ, ਹਾਂ ਹਾਂ, ਇੰਡੀਆ ਵਿੱਚ ਐਵੇਂ ਕਹੀਏ, ਹਾਂ ਆਪਣੇ, ਮੈਂ ਨਾ ਵੀ ਸ਼ਾਇਦ ਤੁਹਾਨੂੰ ਬਾਹਲਾ ਨੀ ਪਤਾ ਹੋਣਾ, ਇੰਡੀਆ ਦੇ ਜਿਹੜੇ ਆਪਾਂ ਐਗਰੀਕਲਚਰ ਡਿਪਾਰਟਮੈਂਟ ਫਾਰਮਿੰਗ ਕਰਦੇ ਆ
0: ਜੀ ਜੀ,
3: ਉੱਥੇ ਹੁਣ ਐਵੇਂ ਕਹੀਏ ਸਾਡੀ ਜ਼ਮੀਨ ਘੱਟ ਆ, ਮੈਂ ਦੁਆਬੇ ਤੋਂ ਬਿਲੋਂਗ ਕਰਦਾ ਉੱਧਰ ਆਪਣੇ ਜ਼ਿਲ੍ਹੇ ਤੋਂ, ਸਾਡੇ ਦੁਆਬੇ ਦੇ ਵਿੱਚ ਜ਼ਮੀਨਾਂ ਆਪਣੇ ਹਰੇਕ ਫਾਰਮਰ ਨੂੰ ਜਿੱਦਾਂ ਕਿਸਾਨ ਨੂੰ ਕਹਿ ਲਓ ਘੱਟ ਹੀ ਆਉਣੀ ਆ ਉੱਧਰ, ਹੈ ਨਾ, ਤੁਹਾਡੇ ਨਾਲੋਂ।
0: ਠੀਕ ਹੈ,
3: ਤੁਹਾਡੇ ਇੱਧਰ ਮਾਲਵੇ ਵਿੱਚ ਜ਼ਿਆਦੇ ਆ, ਹੈ ਨਾ, ਤੇ ਇਸ ਕਰਕੇ ਉਹ ਇੱਧਰ ਹੀ ਮਤਲਬ ਇਹ ਵਧੀਆ ਹੋ ਗਿਆ, ਕਹਿ ਲਓ ਵੀ ਇੱਥੇ ਆ ਗਏ ਆ, ਆਪਣੇ ਇਨਕਮ ਕੀਤੀ ਆ, ਮਤਲਬ ਕੰਮ ਕੀਤਾ ਆਪਣੇ, ਅਰਨਿੰਗ ਕੀਤੀ ਆ ਮਨੀ, ਹੈ ਨਾ, ਨੈਪਨੀ
0: ਟਰੱਕ ਸ਼ਾਪ ਹੈ ਕੋਈ?
3: ਹਾਂ, ਜਿਹੜੀ ਆਪਾਂ ਤੁਸੀਂ ਨੰਬਰ ਦਿੰਦੇ ਹੁੰਦੇ ਆ 613 ਕਰਕੇ ਆ,
0: ਮੈਂ ਨੀ ਭਾਜੀ ਦਿੱਤਾ, ਪਰ ਜੇ ਮੇਰੇ ਕੋਲ ਮਿਲਿਆ ਨਾ ਮੈਂ ਤੁਹਾਨੂੰ ਦੇ ਦੂੰਗਾ। ਠੀਕ ਹੈ ਭਾਜੀ, ਬਹੁਤ ਸ਼ੁਕਰੀਆ, ਨਹੀਂ ਮੇਰੇ ਕੋਲ ਹੈ ਨੀਗਾ, ਨੈਪਨੀ ਵਾਲੇ ਨੂੰ ਕਹੋ ਕਿ ਨਵੀਂ ਨਾਲ ਕਰੋ ਮਸ਼ਹੂਰੀ, ਮੈਂ ਦੇ ਦੂੰਗਾ ਨੰਬਰ। ਇੱਕ ਬਹੁਤ ਹੀ ਯਾਰ ਕਮਾਲ ਦਾ ਫਾਰਮ ਹੈ, ਤੇ ਉਹਨਾਂ ਨੂੰ ਵਰਕਰ ਚਾਹੀਦੇ ਆ, ਜੇ ਜੋਬ ਲੱਭ ਰਹੇ ਹੋ ਫਾਰਮ ਦੇ ਅਤੇ ਗ੍ਰੀਨ ਹਾਊਸ ਦੇ, ਵਰਕਰ ਚਾਹੀਦੇ ਆ, ਤੁਹਾਨੂੰ ਘਰੋਂ ਚੱਕਣਗੇ ਵੀ ਛੱਡਣਗੇ ਵੀ, ਤੇ ਪੇਮੈਂਟ ਟਾਈਮ ਸਿਰ ਹੈ। ਕਾਲ ਕਰ ਲਓ 6472785394, 6472785394, 6472785394, ਫਾਰਮ ਦੇ ਵਰਕਰਸ ਦਾ ਨੰਬਰ ਹੈ। ਗਵੈਲਫ ਤੋਂ ਇੱਕ ਕਾਲ ਆ ਰਹੀ ਸੀ, ਕੱਟੀ ਗਈ ਜੀ, ਤੁਸੀਂ ਹੋਲਡ 'ਤੇ ਰਹੋ, ਅਤੇ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਾਂਗੇ। ਕਹਿੰਦੇ ਕਿ ਜੈਸਮਿਨ ਸੈਂਡਲੈਸ ਆ ਰਹੀ ਹੈ ਤੁਹਾਡੇ ਆਪਣੇ ਸ਼ਹਿਰ ਹੈ।
4: GTA

0: flooring, tile, their product, door, trim, molding, drywall, insulation, sara kuch itthon milu. Bahut hi high end, bada luxury. Eh store hai Dixie Steels de corner te. 8005 Dixie Road. Har ek price nu beat kar rahe hai. Delivery Brampton ch free hai. 647-9-61-0585 number hai. 647-9-61-0585. So, aaj simple ji galba thodan kar rahe hai. ਇੱਕ ਤਾਂ ਤੁਹਾਡੀਆਂ ਕਾਲਾਂ ਲੈ ਰਹੇ ਹਾਂ ਕਿ ਤੁਸੀਂ ਮੈਨੂੰ ਹੈਪੀ ਕੈਨੇਡਾ ਡੇ ਕਹੋ, ਸਾਰੇ ਸਾਡੇ ਲਿਸਨਰਸ ਨੂੰ ਹੈਪੀ ਕੈਨੇਡਾ ਡੇ ਕਹੋ, ਅਤੇ ਮੈਂ ਤੁਹਾਨੂੰ ਕਹਿ ਸਕਾਂ, ਨਾਲੇ ਆਪਣੀ ਗੱਲਬਾਤ ਥੋੜ੍ਹੀ ਜਿਹੀ ਹੋਵੇ ਕੈਨੇਡਾ ਬਾਰੇ. ਕੈਨੇਡਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੈਨੇਡਾ ਨੇ ਤੁਹਾਨੂੰ ਕੀ ਦਿੱਤਾ, ਕੀ ਨਹੀਂ ਦਿੱਤਾ? ਕੀ ਕੋਈ ਗਿਲੇ ਸ਼ਿਕਵੇ ਵੀ ਨਹੀਂ ਕੈਨੇਡਾ ਦੇ ਨਾਲ? ਜੇ ਥੋੜ੍ਹਾ ਬਹੁਤਾ ਕੈਨੇਡਾ ਦਾ ਫੀਡਬੈਕ ਤੁਸੀਂ ਦੇਣਾ ਚਾਹੋਗੇ. ਹੁਣ ਬਹੁਤ ਸਾਰੇ ਸੱਜਣ ਕਹਿ ਰਹੇ ਨਾ ਵੀ ਕੈਨੇਡਾ ਨੇ ਮਿਹਨਤ ਕਰਨੀ ਸਿਖਾਈ ਹੈ ਸਾਨੂੰ, ਕੀ ਯਾਰ ਇੰਨੀ ਇੰਨੀ ਮਿਹਨਤ ਕਰਨੀ ਜ਼ਰੂਰੀ ਹੈ. ਸੋ ਨੰਬਰ ਹੈ ਆਪਣਾ 905-673-3337, 905-673-3337, 905-673-3337, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ, 905-673-3337. ਇੱਕ ਤੁਸੀਂ ਮੈਸੇਜ ਜ਼ਰੂਰ ਯਾਦ ਰੱਖਣਾ ਮੱਲੀ ਟੈਂਟ ਸਰਵਿਸਿਜ਼ ਦਾ. ਟੈਂਟ, ਟੇਬਲ, ਚੇਅਰਾਂ, ਲਗਜ਼ਰੀ ਵਾਸ਼ਰੂਮ, ਸਟੇਜ, ਡਾਂਸ ਫਲੋਰ, ਬਾਰ, ਸਾਰਾ ਕੁਛ ਮੱਲੀ ਟੈਂਟ ਕੋਲ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਮੱਲੀ ਟੈਂਟ ਕੋਲ ਅਵੇਲੇਬਲ ਨੇ. ਅਤੇ ਮੱਲੀ ਟੈਂਟ ਸਰਵਿਸਿਜ਼ 647-999-2569 ਨੰਬਰ ਹੈ, 647-999-2569. ਮੱਲੀ ਟੈਂਟ ਸਰਵਿਸਿਜ਼ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਕਰੋ ਅਗਰ ਕਿਸੇ ਨੂੰ ਵੀ ਟੈਂਟ, ਟੇਬਲ, ਚੇਅਰਾਂ ਚਾਹੀਦੇ ਨੇ, ਅਤੇ ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਲਈ ਹਾਜ਼ਰ ਹੈ. ਐਨੀ ਟਾਈਮ ਕਾਲ ਤੁਸੀਂ ਕਰ ਸਕਦੇ ਹੋ. ਮਿਸਟਰ ਸਿੰਘ ਪੀਜ਼ਾ, 100% ਪਿਓਰ ਵੈਜੀਟੇਰੀਅਨ ਪੀਜ਼ਾ. ਅਤੇ ਮਿਸਟਰ ਸਿੰਘ ਪੀਜ਼ੇ 'ਤੇ ਬੜੀਆਂ ਖੂਬਸੂਰਤ, ਬੜੀਆਂ ਕਮਾਲ ਦੀਆਂ ਡੀਲਾਂ ਲੱਗੀਆਂ ਹੋਈਆਂ ਨੇ. ਅਤੇ ਇੱਕ ਤਾਂ ਮੀਡੀਅਮ ਪੀਜ਼ਾ, 4 ਟੋਪਿੰਗ, 1 ਡਿਪ, 1 ਸਾਈਡ, 2499. ਲਾਰਜ ਪੀਜ਼ਾ, 4 ਟੋਪਿੰਗ, 1 ਡਿਪ, 1 ਸਾਈਡ, 2799. ਐਕਸਟਰਾ ਲਾਰਜ, 4 ਟੋਪਿੰਗ, 1 ਡਿਪ, 1 ਸਾਈਡ, 3199. 905-504-4000, 905-500-4000, ਮਿਸਟਰ ਸਿੰਘ ਪੀਜ਼ਾ, 905-504-4000. ਸੋ ਸਟੂਡੀਓ ਦਾ ਆਪਣਾ ਨੰਬਰ ਮੈਂ ਦੇ ਦੇਵਾਂ ਇੱਕ ਵਾਰ ਫਿਰ ਤੋਂ. ਸਾਰੇ ਕਾਲ ਕਰਕੇ ਦੱਸੋ ਯਾਰ ਕਿ ਤੁਸੀਂ ਕਦੋਂ ਕੁ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਇੱਥੇ ਆਏ, ਅਤੇ ਕੈਨੇਡਾ ਬਾਰੇ ਤੁਹਾਡਾ ਕੀ ਫੀਡਬੈਕ ਹੈ? ਤੁਹਾਨੂੰ ਕੈਨੇਡਾ ਨੇ, ਜੇ ਮੈਂ ਪੁੱਛਾਂ ਯਾਰ ਤੁਹਾਨੂੰ ਕੈਨੇਡਾ ਨੇ ਕੀ ਦਿੱਤਾ, ਕੀ ਤੁਹਾਡਾ ਜਵਾਬ ਹੋਊਗਾ? ਕੈਨੇਡਾ ਨੇ ਪੈਸਾ ਦਿੱਤਾ, ਕੈਨੇਡਾ ਨੇ ਫੈਸਿਲਿਟੀਜ਼ ਦਿੱਤੀਆਂ, ਜਾਂ ਤੁਹਾਨੂੰ ਲੱਗਦਾ ਨਹੀਂ ਯਾਰ ਨਵੀਂ ਕੈਨੇਡਾ ਨੇ ਸਾਨੂੰ ਕੁਛ ਨਹੀਂ ਦਿੱਤਾ, ਅਸੀਂ ਤਾਂ ਪੰਗਾ ਲੈ ਲਿਆ ਇੱਥੇ ਆ ਕੇ? ਠੀਕ ਹੈ, ਆਪਾਂ ਬੁਰਾ ਨਹੀਂ ਕਹਿਣਾ ਕੈਨੇਡਾ ਨੂੰ, ਹਰੇਕ ਦੇ ਆਪਦੇ ਆਪਦੇ ਪਰ ਐਕਸਪੀਰੀਅੰਸਿਸ ਹੁੰਦੇ ਨੇ. ਸੋ ਤੁਹਾਡਾ ਕੀ ਐਕਸਪੀਰੀਅੰਸ ਹੈ? ਤੁਸੀਂ ਨਾਲੇ ਹੈਪੀ ਕੈਨੇਡਾ ਡੇ ਮੈਨੂੰ ਕਹੋ ਅਤੇ ਸਾਡੇ ਲਿਸਨਰਸ ਨੂੰ ਕਹੋ, ਅਤੇ ਨਾਲੇ ਤੁਹਾਡੀਆਂ ਥੋੜ੍ਹੀ ਜਿਹੀਆਂ ਕਾਲਾਂ ਲੈ ਲੈਂਦੇ ਹਾਂ ਯਾਰ, ਬਹਾਨੇ ਨਾਲ ਤੁਹਾਡੀ ਸਾਡੀ ਗੱਲਬਾਤ ਹੋ ਜੂਗੀ. ਕਿਉਂਕਿ ਮੈਨੂੰ ਪਤਾ ਅੱਜ ਬੜੇ ਸਾਡੇ ਮਿੱਤਰ ਸੱਜਣ ਡੇ ਆਫ 'ਤੇ ਨੇ, ਛੁੱਟੀਆਂ ਨੇ ਬਹੁਤ ਸਾਰੇ ਨੂੰ, ਬਟ ਚਲੋ ਜਿੰਨੇ ਵੀ ਸੱਜਣ ਮਿੱਤਰ ਜੁੜੇ ਨੇ, ਜਿੰਨੇ ਵੀ ਸੱਜਣ ਮਿੱਤਰ ਬਾਹਰ ਕੰਮਾਂ 'ਤੇ ਨੇ ਜਾਂ ਜਿੱਥੇ ਵੀ ਹੋ, ਸਾਡੇ ਨਾਲ ਜੁੜ ਸਕਦੇ ਹੋ. ਨੰਬਰ ਇਜ਼ 905-673-3337, 905-673-3337 ਆਪਣਾ ਨੰਬਰ ਹੈ ਜੀ. 9090, ਹੈਲੋ, ਸਤਿ ਸ਼੍ਰੀ ਅਕਾਲ ਜੀ.
1: ਹੈਲੋ
0: ਜੀ, ਜੀ ਵੈਲਕਮ.
1: ਹੈਪੀ ਕੈਨੇਡਾ ਡੇ.
0: ਹੈਪੀ ਕੈਨੇਡਾ ਡੇ ਜੀ, ਹੈਪੀ ਕੈਨੇਡਾ ਡੇ.
1: ਹਾਂਜੀ, ਮੈਂ ਸ਼ੈਰਨ ਬੋਲ ਰਹੀ ਹਾਂ. ਮੈਂ ਸਾਰੇ ਸਰੋਤਿਆਂ ਨੂੰ ਆਪਣੇ ਵੱਲੋਂ ਹੈਪੀ ਕੈਨੇਡਾ ਡੇ ਕਹਿਣਾ ਚਾਹੁੰਦੀ ਹਾਂ.
0: ਜੀ ਸ਼ੈਰਨ ਜੀ, ਬਹੁਤ ਵੈਲਕਮ ਤੁਹਾਡਾ.
1: ਮੇਰਾ ਖਿਆਲ ਤੁਹਾਨੂੰ ਆਵਾਜ਼ ਨਹੀਂ ਆ ਰਹੀ ਮੇਰੀ.
0: ਨਹੀਂ ਨਹੀਂ, ਤੁਹਾਡੀ ਆਵਾਜ਼ ਆ ਰਹੀ ਹੈ, ਸਾਰਾ ਕੁਝ ਸੁਣ ਰਿਹਾ.
1: ਓਕੇ, ਤੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਸਾਰੇ ਹੀ ਜਿਹੜਾ ਅੱਜ ਦਾ ਦਿਨ ਸਪੈਸ਼ਲ ਡੇ ਹੈ, ਇਹਨੂੰ ਸਾਰੇ ਹੀ ਇੰਜੋਏ ਕਰਨ, ਸੈਲੀਬ੍ਰੇਟ ਕਰਨ ਤੇ ਆਪਣੇ ਆਪਣੇ ਫੈਮਿਲੀਜ਼ ਦੇ ਨਾਲ ਇੰਜੋਏ ਕਰਨ.
0: ਸ਼ੈਰਨ ਜੀ, ਤੁਸੀਂ ਇੱਥੇ ਬੜੇ ਲੋਕਾਂ ਨੂੰ ਮਿਲਦੇ ਗਿਲਦੇ ਰਹਿੰਦੇ ਹੋ, ਬੜਾ ਲੰਬਾ ਸਮਾਂ ਤੁਹਾਨੂੰ ਇੱਥੇ ਹੋ ਗਿਆ. ਤੁਹਾਡਾ ਕੈਨੇਡਾ, ਤੁਸੀਂ ਬਹੁਤ ਚਿਰ ਦੇ ਆਏ ਹੋਏ ਹੋ, ਤੁਹਾਡਾ ਕੀ ਫੀਡਬੈਕ ਹੈ? ਕੈਨੇਡਾ ਨੇ ਤੁਹਾਨੂੰ ਕੀ ਦਿੱਤਾ?
1: ਕੈਨੇਡਾ ਨੇ ਐਕਚੁਲੀ ਸਭ ਕੁਝ ਦਿੱਤਾ, ਸਾਡਾ ਜਿਹੜਾ ਫਿਊਚਰ ਕੈਨੇਡਾ ਨੇ ਬਣਾਇਆ ਹੈਗਾ. ਔਰ ਕੈਨੇਡਾ ਬਹੁਤ ਬਿਊਟੀਫੁਲ ਕੰਟਰੀ ਆ, ਬਹੁਤ ਪੀਸਫੁਲ ਕੰਟਰੀ ਆ. ਜਿਹੜੇ ਇੱਥੋਂ ਦੇ ਲੋਕ ਰਹਿਣ ਵਾਲੇ ਆ ਉਹ ਵੀ ਬਹੁਤ ਹੀ ਅੱਛੇ ਅੱਛੇ ਲੋਕ ਹੈ, ਤੇ ਸਾਨੂੰ ਮਿਹਨਤ

0: ਸਿਖਾਈ ਹੈਗੀ ਆ ਤੇ ਫਾਰ ਮੀ ਦਿਸ ਇਜ਼ ਦ ਬੈਸਟ ਕੰਟਰੀ ਕੈਨੇਡਾ ਜਿਹੜੀ ਹੈ
1: ਨਹੀਂ ਜ਼ਿਆਦਾਤਰ ਲੋਕ ਜਿੰਨੇ ਵੀ ਇੱਥੇ ਆਏ ਇੱਥੇ ਆ ਕੇ ਮਿਹਨਤ ਕਰਨੀ ਸਿੱਖਿਆ ਨਹੀਂ ਤਾਂ ਬਹੁਤ ਸਾਰੇ ਲੋਕਾਂ ਨੂੰ ਮਿਹਨਤ ਦਾ ਪਤਾ ਨਹੀਂ ਸੀਗਾ
0: ਹਾਂਜੀ ਜੇ ਅਸੀਂ ਵੀ ਇਹਨਾਂ ਵੀ ਇੰਡੀਆ ਹੁੰਦੇ ਸਾਨੂੰ ਵੀ ਕੋਈ ਪਤਾ ਨਹੀਂ ਸੀ ਹੋਣਾ ਕਿ ਅਸੀਂ ਮਿਹਨਤ ਕਰਨੀ ਆ ਕੰਮ ਕਰਨੇ ਆ ਅਸੀਂ ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਬਹੁਤ ਛੋਟੇ ਸੀ ਸਾਡੇ ਕੋਲ ਚੋਇਸ ਨਹੀਂ ਸੀ ਪੇਰੈਂਟਸ ਸਾਨੂੰ ਲੈ ਆਏ ਅਸੀਂ ਇੱਥੇ ਆ ਗਏ ਪਰ ਅਸੀਂ ਕੈਨੇਡਾ ਦੇ ਤੇ ਆਪਣੇ ਪੇਰੈਂਟਸ ਦੇ ਬਹੁਤ ਹੀ ਥੈਂਕਫੁਲ ਹੈ ਕਿ ਜਿਹਨਾਂ ਨੇ ਸਾਨੂੰ ਇੰਨੀ ਵਧੀਆ ਲਾਈਫ ਦਿੱਤੀ ਹੈ
1: ਵੈਰੀ ਗੁੱਡ ਸ਼ੇਰਨ ਜੀ ਬਹੁਤ ਸ਼ੁਕਰੀਆ ਤੇ ਦੇਸੀ ਟ੍ਰੇਡਿੰਗ ਸ਼ੇਰਨ ਲਜਰ ਜੀ ਦਾ ਨੰਬਰ ਅਸੀਂ ਦਿੰਦੇ ਰਹਿੰਦੇ ਹਾਂ 647-999-9090 ਸੋ ਬਹੁਤ ਸ਼ੁਕਰੀਆ ਸ਼ੇਰਨ ਜੀ ਥੈਂਕ ਯੂ
2: ਦਰਸ਼ਕ ਜਿੰਨੇ ਵੀ ਸੁਣਦੇ ਸਾਰਿਆਂ ਨੂੰ ਕੈਨੇਡਾ ਦੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
1: ਬਹੁਤ ਬਹੁਤ ਮੁਬਾਰਕਾਂ ਸਰ ਤੇ ਤੁਸੀਂ ਕਦੋਂ ਗਏ ਇੱਥੇ
2: ਮੈਂ ਭਾਜੀ 2017 ਦੇ ਵਿੱਚ ਆਇਆ ਸੀਗਾ ਜੀ ਇੱਥੇ
1: ਕੀ ਬਾਤ ਹੈ ਸੀ 17 ਆਲਮੋਸਟ 10 ਸਾਲ ਹੋਣ ਵਾਲੇ ਆ ਤੁਹਾਡਾ ਕੀ ਕੋਈ ਕੈਨੇਡਾ ਨਾਲ ਗਿਲਾ ਸ਼ਿਕਵਾ ਹੈ ਖੁਸ਼ ਹੋ
2: ਨਹੀਂ ਗਿਲਾ ਸ਼ਿਕਵਾ ਤਾਂ ਕੋਈ ਨਹੀਂ ਭਾਜੀ ਖੁਸ਼ ਆ ਆਪਾਂ ਕੈਨੇਡਾ ਨੇ ਮਿਹਨਤ ਤਾਂ ਪਹਿਲਾਂ ਹੀ ਆਪਾਂ ਸਟਾਰਟਿੰਗ ਫਸਟ ਡੇ ਤੋਂ ਹੀ ਆਪਾਂ ਜਿੱਥੇ ਬੋਰਨ ਹੋਏ ਕਰਦੇ ਆ ਰਹੇ ਆ
1: ਓਕੇ
2: ਤੇ ਹੋਰ ਵੀ ਕੰਟਰੀਆਂ 'ਚ ਰਹੇ ਉੱਥੇ ਵੀ ਕੀਤੀ ਇੱਥੇ ਵੀ ਕਰੀ ਜਾ ਰਹੇ ਆ ਤੇ ਕੈਨੇਡਾ ਨੇ ਇੱਕ ਤਾਂ ਮੈਨੂੰ PR ਦਿੱਤੀ
1: ਓਕੇ
2: ਤੇ ਦੂਸਰਾ ਮੇਰੇ ਬੱਚਿਆਂ ਨੂੰ ਤੇ ਮੇਰੀ ਫੈਮਿਲੀ ਨੂੰ PR ਦਿੱਤੀ
1: ਜਿਹੜੀ
2: ਕਿ ਹੋਰ ਕੰਟਰੀਆਂ ਦੇ ਵਿੱਚ ਬਹੁਤ ਮੁਸ਼ਕਲ ਆ ਤੇ ਇੱਥੇ ਰਹਿਣਾ ਖਾਣਾ ਪੀਣਾ ਮਤਲਬ ਕਿ ਕੋਈ ਇੰਨਾ ਬਹੁਤਾ ਟਫ ਨਹੀਂ ਹੈ ਜੇ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਰਵਾਈਵ ਕਰ ਸਕਦੇ ਹੋ
1: ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਇੱਥੇ ਤਾਂ ਹੀ ਤਾਂ ਕਹਿੰਦੇ ਵੀ ਲੈਂਡ ਆਫ ਓਪਰਚੁਨਿਟੀਜ਼ ਜਿਹੜਾ ਬੰਦਾ ਇੰਨੀ ਦੇਖੋ ਤੁਹਾਡੇ ਵਾਂਗੂ ਕੋਈ ਮਿਹਨਤ ਕਰਦਾ ਨਾ ਤਾਂ ਉਹਦੇ ਲਈ ਸਕਾਈ ਇਜ਼ ਦ ਲਿਮਿਟ ਇੱਥੇ
2: ਹਾਂਜੀ ਭਾਜੀ ਪੈਸੇ ਬਹੁਤ ਬਣਾਏ ਆਪਾਂ ਮਤਲਬ ਕਿ ਹੁਣ ਤਾਂ ਚਲੋ ਕੰਮ ਡਾਊਨ ਆ ਜਦੋਂ ਕੰਮ ਸੀ ਬਹੁਤ ਮਿਹਨਤ ਕੀਤੀ ਭਾਜੀ
1: ਤੁਸੀਂ ਵੈਸੇ ਹੋਰ ਕਿਹੜੀਆਂ ਕਿਹੜੀਆਂ ਕੰਟਰੀਜ਼ ਦੇ ਵਿੱਚ ਰਹੇ ਹੋ
2: ਮੈਂ ਭਾਜੀ ਸਭ ਤੋਂ ਪਹਿਲਾਂ ਗਿਆ ਸੀਗਾ ਬੋਟਸਵਾਨਾ ਗੈਬਰੋਨੀ ਜੋਹਾਨਸਬਰਗ ਸਾਊਥ ਅਫਰੀਕਾ ਦੇ ਨਾਲ
1: ਬੱਲੇ ਬੱਲੇ ਬੱਲੇ ਅੱਛਾ
2: ਜੀ 6 ਇਅਰ ਉੱਥੇ ਰਿਹਾ ਮੈਂ ਭਾਜੀ ਬਹੁਤ ਮਿਹਨਤ ਕੀਤੀ ਉੱਥੇ
1: ਭਾਜੀ ਤੁਸੀਂ ਉੱਥੇ ਕਿਵੇਂ ਪਹੁੰਚ ਗਏ ਹੈ ਬੋਟਸਵਾਨਾ
2: ਭਾਜੀ ਮੇਰਾ ਫਰੈਂਡ ਗਿਆ ਸੀਗਾ ਪਹਿਲਾਂ ਤੇ ਉਹਦੇ ਫਾਦਰ ਸਾਹਿਬ ਗਏ ਸੀਗੇ ਤੇ ਇੰਡੀਆ ਦੇ ਵਿੱਚ ਮੈਂ ਉਸਦਾ ਜੂਡੋ ਦਾ ਇੰਟਰਨੈਸ਼ਨਲ ਲੈਵਲ ਦਾ ਪਲੇਅਰ ਹਾਂ ਤੇ ਕੋਚਸ ਦੀਆਂ ਕੁਛ ਖਾਮੀਆਂ ਕਰਕੇ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਨਹੀਂ ਮਿਲੀ ਤੇ ਅੱਜ ਦੀ ਡੇਟ ਦੇ ਵਿੱਚ ਮੇਰੇ ਨਾਲ ਦੇ SHO ਆ ਜਿਹੜੇ ਕਿ ਬਹੁਤ ਘੱਟ ਪੜ੍ਹੇ ਆ ਮੈਂ ਪੋਸਟ ਗ੍ਰੈਜੂਏਟ ਹਾਂ ਇਸ ਵੇਲੇ ਘੱਟੋ ਘੱਟ DSP ਹੋਣਾ ਸੀਗਾ ਜਿਸ ਤਰ੍ਹਾਂ ਦੀ ਮੇਰੀ ਗੇਮ ਸੀ ਤੇ ਐਜੂਕੇਸ਼ਨ ਉੱਥੇ ਫਿਰ ਨੌਕਰੀਆਂ ਤੁਹਾਨੂੰ ਪਤਾ ਕਰਪਸ਼ਨ ਬਹੁਤ ਜ਼ਿਆਦਾ ਭਾਜੀ
1: ਬਿਲਕੁਲ ਬਿਲਕੁਲ
2: ਤੇ ਪ੍ਰਾਈਵੇਟ ਜੋਬ ਸਟਾਰਟ ਕੀਤੀ 5000 ਤੋਂ 5000 ਤੋਂ ਉੱਥੇ ਵੀ ਬਹੁਤ ਮਿਹਨਤ ਕੀਤੀ 4 ਸਾਲ ਕੰਮ ਕੀਤਾ ਤੇ ਜਾਣੀ ਕਿ ਧੁੱਪ ਦੇ ਵਿੱਚ ਸਕੂਟਰ ਤੇ ਉਹਨਾਂ ਨੇ ਮੈਨੂੰ ਭੇਜਣਾ ਰੰਗ ਕਾਲਾ ਹੋ ਜਾਣਾ ਮੇਰਾ ਬਾਹਾਂ ਮੂੰਹ ਤਾਲੀਆਂ ਹੋ ਜਾਣੀਆਂ ਬਹੁਤ ਮਿਹਨਤ ਕੀਤੀ ਫਿਰ ਬੋਟਸਵਾਨਾ ਗਏ ਐਗਰੀਮੈਂਟ ਸੀਗਾ ਕਿ ਆਫਟਰ 1 ਈਅਰ ਸਾਡਾ ਜੋ ਵੀ ਇੰਕਰੀਮੈਂਟ ਸੈਲਰੀ ਦਾ ਹੋਊਗਾ ਸਾਲ ਬਾਅਦ ਹੋਊਗਾ ਮੇਰਾ ਸਾਲ ਦੇ ਵਿੱਚ 4-4 ਵਾਰੀ ਇੰਕਰੀਮੈਂਟ ਹੋਇਆ
1: ਵੈਰੀ ਗੁੱਡ
2: 4-4 ਵਾਰੀ ਇੱਥੇ ਵੀ ਬਹੁਤ ਮਿਹਨਤ ਕੀਤੀ ਭਾਜੀ
1: ਚਲੋ ਐਟਲੀਸਟ ਦੇਖੋ ਹੁਣ ਭਾਜੀ ਤੁਸੀਂ ਕਰਪਸ਼ਨ ਦੀ ਗੱਲ ਕੀਤੀ ਆ ਐਟਲੀਸਟ ਤੁਸੀਂ ਇੱਥੇ ਹੋ ਇੱਥੇ ਮਿਹਨਤ ਦਾ ਮੁੱਲ ਤਾਂ ਪੈਂਦਾ ਨਾ
2: ਬਿਲਕੁਲ ਬਿਲਕੁਲ ਕੋਈ ਕਰਪਸ਼ਨ ਨਹੀਂ ਭਾਜੀ ਅਸੀਂ ਜਿੰਨੇ ਕੰਮ ਕਰੀ ਦੇ ਆ ਉਨੇ ਪੈਸੇ ਲੈ ਗਏ ਕੋਈ ਮੈਂ ਕੰਸਟਰਕਸ਼ਨ ਹੀ ਕਰਦਾ ਕੋਈ
1: ਅਰਬ ਕੰਟਰੀਆਂ ਚ ਰਿਹਾ ਕੋਈ ਯੂਰਪ ਰਿਹਾ ਉਹਨਾਂ ਨੂੰ ਪੁੱਛ ਕੇ ਦੇਖੋ ਕੈਨੇਡਾ ਕਿੰਨੀ ਖੂਬਸੂਰਤ ਕੰਟਰੀ ਹੈ ਨਹੀਂ ਤਾਂ ਜਿਹੜੇ ਆਪਾਂ ਲੋਕ ਆਪਾਂ ਰਹਿੰਦੇ ਹਾਂ ਆਪਾਂ ਤਾਂ ਕਮੀਆਂ ਕੱਢੀ ਜਾਂਦੇ ਹਾਂ ਹੁਣ ਇਹਨਾਂ ਵਰਗੇ ਵੀਰਾਂ ਨੇ ਜਿਨ੍ਹਾਂ ਨੇ ਅਫਰੀਕਾ ਦੇ ਵਿੱਚ ਸਮਾਂ ਕੱਟਿਆ ਇਹ ਕਿਤੇ ਬੁਰਾ ਸ਼ਬਦ ਕਹਿ ਦੇਣਗੇ ਕੈਨੇਡਾ ਬਾਰੇ ਨਾ ਬਿਲਕੁਲ ਵੀ ਨਹੀਂ ਸੋ ਓਕੇ ਤੁਸੀਂ ਨਾ ਗਿੱਲ ਫਾਰਮ 'ਤੇ ਜਾਓ ਡਿਕਸੀ ਐਂਡ ਕਿੰਗ ਗਿੱਲ ਫਾਰਮ 'ਤੇ ਫਰੈਸ਼ ਸਾਗ ਬਹੁਤ ਸਾਰੀਆਂ ਸਬਜ਼ੀਆਂ, ਚੱਕੀ ਦਾ ਫਰੈਸ਼ ਆਟਾ, ਦੇਸੀ ਆਂਡੇ, ਫਾਰਮ ਦਾ ਫਰੈਸ਼ ਦੁੱਧ, ਗਿੱਲ ਫਾਰਮ, ਡਿਕਸੀ ਐਂਡ ਕਿੰਗ, 14085 ਡਿਕਸੀ ਰੋਡ, ਡਿਕਸੀ ਐਂਡ ਕਿੰਗ। ਦੇਖੋ ਗਰਮੀ ਲੋਹੜੇ ਦੀ, ਅੱਜ ਮੈਨੂੰ ਇੱਕ ਫਰੈਂਡ ਦਾ ਮੈਸੇਜ ਆਇਆ, ਨਵੀਂ ਭਰਾਵਾ ਦੇਈ ਯਾਰ, ਗਲੋਬਲ ਕੰਫਰਟ ਏਅਰ ਦਾ ਨੰਬਰ, ਏਸੀ ਖਰਾਬ ਹੋ ਗਿਆ ਅੱਜ ਦੇ ਦਿਨ, ਏਸੀ ਦੇ ਖਰਾਬ ਹੋ ਗਏ, ਫਿਰ ਤਾਂ ਆਪਾਂ ਗਏ ਯਾਰ। ਸੋ ਏਸੀ ਦੀ ਰਿਪੇਅਰ, ਫਰਨੈਸ ਦੀ ਰਿਪੇਅਰ ਜਾਂ ਨਵਾਂ ਫਰਨੈਸ, ਨਵਾਂ ਏਸੀ ਤੇ $1800 ਦਾ ਤੁਹਾਨੂੰ ਰੀਬੇਟ ਮਿਲ ਰਿਹਾ, $1800 ਬੈਕ ਤੁਹਾਡੀ ਜੇਬ ਚ। 905-790-9090-9080 ਦੇ ਉੱਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ।
3: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
1: ਵੈਰੀ ਗੁੱਡ, ਜ਼ਰੂਰ ਕਾਲ ਕਰੋ। ਇੱਕ ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਇੰਡੀਆ ਦੀਆਂ ਟਿਕਟਾਂ ਕਿਸੇ ਨੇ ਵੀ ਲੈਣੀਆਂ, ਜੇ ਤੁਸੀਂ ਇੰਡੀਆ ਜਾਣਾ, ਇੰਡੀਆ ਤੋਂ ਕਿਸੇ ਨੇ ਇੱਥੇ ਆਉਣਾ, ਤਾਂ ਦੁਆਬਾ ਟਰੈਵਲ ਲੋਵੈਸਟ ਰੇਟ ਤੇ ਨਾਲ ਦੀ ਨਾਲ ਸਭ ਤੋਂ ਵਧੀਆ ਪ੍ਰਾਈਸ। ਦੁਆਬਾ ਟਰੈਵਲ ਐਂਡ ਟੂਰ, 9057967800, 9057967800, ਦੁਆਬਾ ਟਰੈਵਲ ਦੀ ਟੀਮ ਦੇ ਨਾਲ ਸੰਪਰਕ ਜ਼ਰੂਰ ਕਰ ਲਵੋ। 3913 ਹੈਲੋ,
4: ਹੈਲੋ,
1: ਹਾਂਜੀ ਵੈਲਕਮ,
4: ਹੈਲੋ, ਸਤਿ ਸ੍ਰੀ ਅਕਾਲ ਨਵੀ,
1: ਸਤਿ ਸ੍ਰੀ ਅਕਾਲ
4: ਯਾਰ, ਸਾਰਿਆਂ ਤੋਂ ਪਹਿਲਾਂ ਹੈਪੀ ਕੈਨੇਡਾ ਡੇ।
1: ਜੀ ਜੀ, ਤੁਹਾਨੂੰ ਵੀ।
4: ਹਾਂਜੀ, ਤੇ ਬਾਕੀ ਇਹ ਆ ਬਈ, ਨਵੀ ਕੈਨੇਡਾ ਨੇ ਬਹੁਤ ਕੁਛ ਦਿੱਤਾ, ਇਹ ਸਾਡੀ ਜਿਹੜੀ ਇੰਡੀਆ ਆ ਉਹ ਸਾਡੀ ਕਰਮ, ਆਪਣੇ ਜਨਮ ਭੂਮੀ ਆ, ਇਹ ਸਾਡੀ ਕਰਮ ਭੂਮੀ ਆ। ਹਾਂਜੀ, ਤੇ ਆਪਾਂ ਇਹਨੂੰ ਨਹੀਂ ਭੁਲਾ ਸਕਦੇ ਕੈਨੇਡਾ ਨੂੰ। ਕੈਨੇਡਾ ਨੇ ਬਹੁਤ ਕੁਛ ਦਿੱਤਾ, ਕਿਉਂਕਿ ਮੈਨੂੰ ਵੀ ਇੱਥੇ 43 ਸਾਲ ਹੋ ਗਏ ਆ, ਆਈ ਕੇਮ ਹੇਅਰ 1983, ਤੇ ਬਹੁਤ ਮੈਂ ਆਣ ਕੇ ਮਿਹਨਤ ਕੀਤੀ ਆ, ਬਹੁਤ ਮੈਂ ਫੈਕਟਰੀਆਂ ਚ ਵੀ ਕੰਮ ਕੀਤਾ, ਮੈਂ ਮੂਵਿੰਗ ਵੀ ਕੀਤੀ ਆ, ਮੈਂ ਡਿਲੀਵਰੀਆਂ ਜਰਨਲ ਮਰਚੈਂਡਾਈਜ਼ ਟ੍ਰਾਂਸਪੋਰਟ ਦੀਆਂ ਸਕਿੱਡਾਂ ਵੀ ਡਿਲੀਵਰ ਕੀਤੀਆਂ। ਹਾਂਜੀ, ਇਸ ਵੇਲੇ ਹੁਣ ਮੈਂ ਰਿਟਾਇਰ ਆ ਔਰ ਮੈਂ ਉਬਰ ਚਲਾ ਰਿਹਾ।
1: ਅੱਛਾ,
4: ਹਾਂਜੀ, ਤੇ ਗੱਲ ਇਹੀ ਆ ਵੀ ਮਿਹਨਤ ਕਰੋ, ਮਿਹਨਤ ਦਾ ਫਲ ਜ਼ਰੂਰ ਮਿਲਦਾ, ਮਿਹਨਤ ਦਾ ਫਲ ਤੁਹਾਨੂੰ ਇੱਕ ਜ਼ਰੂਰ ਮਿਲਦਾ, ਮਿਹਨਤ ਕਰੋ। ਬਾਕੀ ਜਿਹੜੇ ਬੁਰੇ ਕੰਮ ਆ ਉਹਨਾਂ ਵੱਲ ਧਿਆਨ ਨਾ ਦਿਓ, ਤੇ ਤੁਹਾਨੂੰ ਜਾਣੀ ਕਿ ਪ੍ਰਮਾਤਮਾ ਦੇਖਦਾ, ਉਹਨੇ ਬਖਸ਼ਣਹਾਰ ਆ ਸਾਰਿਆਂ ਦਾ ਦੇਖਦਾ ਉਹ।
1: ਬਿਲਕੁਲ ਬਿਲਕੁਲ,
4: ਇਸ ਕਰਕੇ ਜਿਹੜਾ ਕੈਨੇਡਾ ਇਜ਼ ਬਿਊਟੀਫੁਲ, ਇਹਨੇ ਸਾਨੂੰ ਬਹੁਤ ਕੁਛ ਦਿੱਤਾ, ਨਾ ਆਪਾਂ ਇੰਡੀਆ ਨੂੰ ਨਿੰਦਾਂਗੇ ਤੇ ਨਾ ਕੈਨੇਡਾ ਨੂੰ ਨਿੰਦਾਂਗੇ। ਸਾਨੂੰ ਜਦ ਪ੍ਰਮਾਤਮਾ ਨੇ ਭੇਜਿਆ ਇੰਨੀ ਸੋਹਣੀ ਖੂਬਸੂਰਤ ਬਾਡੀ ਦਿੱਤੀ ਆ, ਤੇ ਜਦੋਂ ਤੁਸੀਂ ਆਪਣੀ ਮਿਹਨਤ ਕਰੋਗੇ ਨਾ, ਇੱਕ ਨਾ ਇੱਕ ਦਿਨ ਤੁਹਾਨੂੰ ਉਹਦਾ ਫਲ ਬੈਕ ਮਿਲਦਾ ਹੀ ਮਿਲਦਾ ਆ, ਇਹ ਅਸੀਂ ਅਜਮਾ ਕੇ ਦੇਖਿਆ ਹੈਗਾ।
1: ਬਿਲਕੁਲ,
4: ਤੇ ਮੇਰਾ ਸਾਰੇ ਭਰਾਵਾਂ ਨੂੰ ਜੋ ਸੁਣਦੇ ਆ ਇਸ ਵੇਲੇ, ਸਾਰਿਆਂ ਨੂੰ ਹੈਪੀ ਕੈਨੇਡਾ ਡੇ। ਭਰਾਵੋ ਮਿਹਨਤਾਂ ਕਰੋ, ਬਾਕੀ ਇਹ ਆ ਬਈ ਕਿਸੇ ਨੂੰ ਤੁਸੀਂ ਯਾਨੀ ਕਿ ਈਰਖਾ ਦੇ ਨਾਲ ਨਾ ਦੇਖੋ, ਆਪ ਮਿਹਨਤ ਕਰੋਗੇ ਤੁਹਾਨੂੰ ਜ਼ਰੂਰ ਸਾਰਾ ਕੁਛ ਇੱਕ ਦਿਨ ਫਲ ਬਾਬੇ ਵੱਲੋਂ ਮਿਲੂਗਾ।
1: ਤੁਸੀਂ ਰਿਟਾਇਰ ਹੋ ਕੇ ਵੀ ਕੰਮ ਕਰੀ ਜਾਂਦੇ ਹੋ?
4: ਹਾਂਜੀ, ਮੇਰੀ ਉਮਰ ਇਸ ਵੇਲੇ 68 ਸਾਲ ਦੀ ਆ, ਦੇਖ ਲਓ ਮੈਂ ਯਾਨੀ ਕਿ ਕਾਰ ਦੇ ਵਿੱਚ ਆ।
1: ਰਿਟਾਇਰਮੈਂਟ ਕਿਉਂ ਨਹੀਂ ਇੰਜੋਏ ਕਰ ਰਹੇ?
4: ਰਿਟਾਇਰਮੈਂਟ ਦਾ ਮਤਲਬ ਆ ਜੇ ਮੈਂ ਯਾਨੀ ਕਿ ਇੰਜੋਏ ਕਰ ਲਈ, ਹੁਣ ਘਰ ਬੈਠਾ, ਅਗਰ ਮੈਂ ਸੋਫੇ ਤੇ ਬਹਿ ਜਾ ਜਾਂ ਕੋਈ ਮੈਂ ਕੁਛ ਨਾ ਕਰਾਂ ਤੇ ਫਿਰ ਉਹ ਵੀ ਨੀ ਠੀਕ, ਹੱਡ ਜਿਹੜੇ ਆ ਤੁਹਾਡੇ ਯਾਨੀ ਕਿ ਚੱਲਦੇ ਰਹਿਣੇ ਚਾਹੀਦੇ ਆ।
1: ਹਾਂ ਹਾਂ, ਇਹ ਤਾਂ ਹੈ, ਤੁਹਾਡੀ ਗੱਲ ਸਹੀ,
4: ਹੱਡ ਚੱਲਦੇ ਜਿੱਦਣ ਖੜ ਗਏ ਉਦਣ ਤਾਂ ਫਿਰ ਬਾਅਦ ਦੀ ਗੱਲ ਆ ਨਾ।
1: ਬਿਲਕੁਲ,
4: ਹਾਂਜੀ, ਚਲੋ ਕਹਿੰਦੇ ਹੁੰਦੇ ਆ ਵੀ ਜੇ ਮੈਂ ਹੁਣ ਉਬਰ ਚਲਾ, ਦੋ ਪੈਸੇ ਤੁਹਾਡੀ ਜੇਬ ਚ ਪੈਣਗੇ ਹੀ।
1: ਹਾਂ, ਉਹੀ ਤਾਂ ਹੈ, ਨਹੀਂ ਉਹੀ ਹੈ, ਤੁਸੀਂ ਜਿਹੜੇ 43, ਥੈਂਕ ਯੂ ਭਾਈ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡਾ। ਦੇਖੋ ਜਿਹੜੇ 43 ਸਾਲਾਂ ਤੋਂ ਇੱਥੇ ਨੇ, ਬਾਕੀ ਇੱਕ ਆਦਤ ਬਣ ਜਾਂਦੀ ਮਿਹਨਤ ਕਰਨ ਦੀ। ਸੋ 4600 ਪਲੀਜ਼ ਹੋਲਡ ਕਰੋ, ਤੇ ਨਾਲ ਦੀ ਨਾਲ ਰੋਇਲ ਆਟੋ ਸੈਂਟਰ, ਉਬਰ ਜਾਂ ਲਿਫਟ ਦੀ ਸੇਫਟੀ ਇਨਸਪੈਕਸ਼ਨ ਕਰਾਉਣੀ ਹੈ, ਗੱਲ ਕੀ ਗੱਡੀ ਦਾ ਕੋਈ ਵੀ ਕੰਮ ਹੈ ਤਾਂ,
5: ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-1478-905-799-1478-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1
1: 800. Hello.
6: Hello, bhai. Sat Sri Akal ji.
1: Sat Sri Akal.
6: Happy Canada Day, bhai.
1: Happy Canada Day, ji.
6: Sare Canada vasiyan nu Happy Canada aur Punjabiyan nu khaas karke yaar.
1: Kya baat hai?
6: ਹਾਂ ਬਹੁਤ ਵਧੀਆ ਹੈ ਇਸ ਕੰਟਰੀ ਚ ਆਏ ਹੋ ਸਿਰਫ ਆਪਣੇ ਕਮਿਊਨਿਟੀ ਦਾ ਮਾਣ ਵਧਾਓ ਨਾ ਕਿ ਯਾਰ ਆਪਣਾ ਮਨੋਬਲ ਥੱਲੇ ਸੁੱਤੋ ਤੁਸੀਂ
1: ਬਿਲਕੁਲ
6: ਇੱਕ ਵੀ ਗਾਣਾ ਸੀਗਾ ਜੇ ਸੁਣਾ ਸਕਦੇ ਹੋ ਤੇ
1: ਜੀ ਜੀ ਦੱਸੋ
6: ਇਹ ਪੰਜਾਬੀ ਕਲਾਕਾਰ ਆ ਨਮਾਣਾ ਜੱਟ ਕੋਈ ਉਹਨਾਂ ਦਾ ਗਾਣਾ ਆ ਚੱਲ ਕੇ ਕੈਨੇਡਾ ਤੋਂ ਮੈਂ ਪਿੰਡ ਤੇਰੇ ਆਈ
1: ਚੱਲ ਕੇ ਕੈਨੇਡਾ ਕੀ ਸੀ ਨਾਮ ਕਲਾਕਾਰ ਦਾ
6: ਨਿਮਾਣਾ ਜੱਟ ਕੌਰ ਪੀ
1: ਨਿਮਾਣਾ ਜੱਟ ਕੌਰ ਪੀ
6: ਹਾਂ
1: ਅੱਛਾ ਚਲੋ ਲੱਭ ਲੈਂਦੇ ਹਾਂ ਜੀ ਤੇ ਨਾ ਹੀ ਬੜਾ ਨਾ ਹੀ ਬੜਾ
6: ਖਤਰਨਾਕ
1: ਚਲੋ ਮੈਂ ਲੱਭ ਲੈਣਾ ਕੋਈ ਨਾ ਜ਼ਰੂਰ ਮੈਂ ਟਰਾਈ ਕਰਦਾ ਹੁਣ ਨਾ ਹੀ ਖਤਰਨਾਕ ਤੁਸੀਂ ਬੜਾ ਦਿੱਤਾ ਕੁੜੀ ਦਾ ਨਾਂ ਹੋਊਗਾ ਕੌਰਪੀ ਬੰਦੇ ਦਾ ਨਾਂ ਹੋਊਗਾ ਨਿਮਾਣਾ ਜੱਟ ਇੱਕ ਸੈਕਿੰਡ ਹੁਣ ਲੱਭ ਲਈ ਯਾਰ ਨਿਮਾਣਾ ਜੱਟ ਚੱਲ ਕੇ ਕੈਨੇਡਾ ਤੋਂ ਚਲੋ ਹੁਣ ਮੈਨੂੰ ਲੱਭਣ ਦੋ ਬਾਕੀ ਲੱਭ ਗਿਆ ਸਲਾਹ ਦਾ ਜੀ ਨਹੀਂ ਤਾਂ ਕੈਨੇਡਾ ਦਾ ਕੋਈ ਹੋਰ ਲਾ ਦਿੰਦੇ ਗਾਣਾ ਸੋ ਨੰਬਰ ਹੈ ਆਪਣਾ 905-6733-337 905-600-7373 ਗਰੋਸਰੀ ਕਰਨੀ ਹੈ ਤਾਂ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ ਕੈਨੇਡੀ ਅਤੇ ਡੂਗਲ ਦੇ ਕੋਰਨਰ ਅਤੇ ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਲੋਕੇਟਡ ਹੈ ਆਪਣੇ ਮਨ ਪਸੰਦ ਦੀ ਗਰੋਸਰੀ ਕਰੋ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ ਕੈਨੇਡੀ ਐਂਡ ਡੂਗਲ ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਕੋਰਨਰ ਦੇ ਉੱਤੇ ਤੁਹਾਡੇ ਲਈ ਫਰੈਸ਼ ਫੂਡ ਸੈਂਟਰ ਦੀ ਟੀਮ ਹਾਜ਼ਰ ਹੈ ਇੱਕ ਮੈਂ ਨਾਲ ਦੀ ਨਾਲ ਤੁਹਾਨੂੰ ਮੈਸੇਜ ਦੇ ਦੇਵਾਂ ਤੁਸੀਂ ਗੱਡੀ ਲੈਣੀ ਆ ਤਾਂ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਜ਼ਰੂਰ ਯਾਦ ਰੱਖੋ ਕਿਸੇ ਨੇ ਵੀ ਅਗਰ ਕਾਰ ਵੈਨ ਐਸ ਯੂ ਵੀ ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਰਾ ਏਰਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ ਵਨ ਸਰਵਿਸ ਨੰਬਰ ਵਨ ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ ਐਸ ਯੂ ਵੀ ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਰਾ 905-825-8000 ਤੇ ਕਾਲ ਕਰੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 ਜੀ 9181 ਹਾਂਜੀ ਬਾਈ
7: ਜੀ ਨਵੀਂ ਸੱਜ ਗਿਆ ਹੈਪੀ ਡੇ ਕੈਨੇਡਾ
1: ਹੈਪੀ ਕੈਨੇਡਾ ਡੇ ਜੀ ਕਿਵੇਂ ਹੋ
7: ਹਾਂਜੀ ਭਾਜੀ ਮੈਂ ਵੀ ਆਹ ਗਾਣਾ ਸੋਚਦਾ ਸੀਗਾ ਜਿਹੜਾ ਸਵੇਰੇ ਤੁਹਾਡੇ ਪ੍ਰੋਗਰਾਮ ਚ ਲੱਗਿਆ ਨਾ 8 ਵਾਲੇ ਚ ਚੱਲ ਕੇ ਕੈਨੇਡਾ
1: ਕਦੋਂ ਕਦੋਂ ਲੱਗਿਆ ਸੀ
7: 8 ਵਜੇ ਮਾਰਨਿੰਗ ਪ੍ਰੋਗਰਾਮ ਚਲਾਇਆ ਸੀ ਉਹ ਭਾਜੀ ਕਿਹੜੇ ਸੀਗੇ
1: ਪ੍ਰਭ ਨੇ ਹਾਂ ਪ੍ਰਭ ਨੂੰ ਪੁੱਛਾਂਗੇ ਜਾਂ ਤਾਂ ਪ੍ਰਭ ਨੇ ਆ ਜਾਣਾ ਪ੍ਰਭ ਨੂੰ ਕਹਿ ਦਾਂਗੇ ਲਾ ਦੂਗਾ
7: ਆਹੋ ਦੇਖ ਲਓ ਉਹਨੂੰ ਪਤਾ ਸਵੇਰੇ ਗਾਣਾ ਬੜਾ ਜ਼ਬਰਦਸਤ ਆ ਕੀ ਕਨੇਡਾ ਦੀ ਸ਼ਾਨ ਵਿੱਚ ਦਿਖਾਈ ਉਹਨਾਂ ਨੇ।
1: ਅੱਛਾ ਕੋਈ ਨਾ, ਪ੍ਰਭ ਨੂੰ ਕਿੰਨੇ ਪ੍ਰਭ ਹੁਣੇ ਲਾ ਦੇਣਗੇ ਤੇ ਪ੍ਰਭ ਸਾਡੇ ਟੀਮ ਦੇ ਬੜੇ ਪ੍ਰਾਊਡ ਮੈਂਬਰ ਨੇ, ਜ਼ਰੂਰ ਲਵਾ ਦਾਂਗੇ। ਠੀਕ ਹੈ।
7: ਅੱਛਾ ਤੇ ਮੈਂ ਕਿਹਾ ਵੀ ਅਸੀਂ ਵੀ ਦੱਸ ਦਈਏ, ਅਸੀਂ 89 ਚ ਜਦੋਂ ਕਨੇਡਾ ਆਏ ਸੀ ਤਾਂ $100 ਲੈ ਕੇ ਆਇਆ ਸੀ ਮੈਂ।
1: ਵਾਹ
7: ਮੇਹਨਤ ਕੀਤੀ ਨਵੀ ਆਏ ਸੀ ਅਸੀਂ, ਓਦੋ ਕੰਮ ਵੀ ਥੋੜਾ ਜਾ ਸਲੋ ਹੁੰਦਾ ਸੀ, ਰਿਸੈਸ਼ਨ ਚੱਲਦੀ ਹੁੰਦੀ ਸੀਗੀ।
1: ਬਿਲਕੁਲ।
7: ਅਸੀਂ ਸਾਫ਼ ਕੀਤੇ ਓਦੋ ਕੇ ਮਾਰਟ ਜੈਲਰ ਏਦਾਂ ਸਟੋਰ ਹੁੰਦੇ ਹੁੰਦੇ ਸੀਗੇ ਸੀ।
1: ਸੋ ਤੁਸੀਂ ਵੈਸੇ ਕੈਨੇਡਾ ਬਾਰੇ ਕੀ ਕਹੋਗੇ ਫਿਰ ਵੀ, ਕੀ ਤੁਸੀਂ ਹੁਣ ਇੰਨਾ ਚਿਰ ਹੋ ਗਿਆ 89 ਦੇ ਆਏ ਹੋ, ਕੀ ਤੁਸੀਂ ਤੱਥ ਕੱਢਿਆ ਫਿਰ?
7: ਮੈਂ ਤਾਂ ਇਹੀ ਕੱਢਿਆ ਜੋ ਕੁਛ ਇੱਥੇ ਮਿਲ ਸਕਦਾ ਪਿੱਛੇ, ਮੈਂ ਬਾਈ ਕਹਿੰਦਾ ਸੀ ਪਿੱਛੇ ਨੀ ਨਿੰਦਣੀ, ਪਰ ਜੇ ਆਪਾਂ ਪਿੱਛੇ ਹੁੰਦੇ ਆਪਾਂ ਇੱਥੇ ਤਾਂ ਕਿੰਨੀ ਤਰੱਕੀ ਨੀ ਕਰਨੀ ਸੀ। ਆਪਾਂ ਸਿਰਫ ਉੱਥੇ ਸਾਈਕਲਾਂ ਦੇ ਸ਼ਾਇਦ ਗੱਡਿਆਂ ਦੇ ਹੁੰਦੇ, ਇੱਥੇ ਕਾਰਾਂ ਦੇ ਘਰਾਂ ਦੇ, ਇੱਥੇ ਕਿੱਥੇ ਕੈਨੇਡਾ ਨੇ ਇੰਨਾ ਕੁਝ ਦੇ ਦਿੱਤਾ ਨਾ। ਮੈਂ ਕਿਹਾ ਪੁੱਛੇ ਨਾ,
1: ਚਲ ਬਹੁਤ ਸ਼ੁਕਰੀਆ। ਜੇ
7: ਬਿਮਾਰ ਵੀ ਹੋਏ ਤੁਹਾਨੂੰ ਤਾਂ ਵੀ ਇਹ ਸਾਰਾ ਕੁਛ ਦਿੰਦੇ ਆ।
1: ਚਲੋ ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਬਹੁਤ ਪਿਆਰ ਤੇ ਗਾਣਾ ਲੱਭਦੇ ਆ। ਠੀਕ ਹੈ, ਤੇ ਜਾਂ ਤਾਂ ਪ੍ਰਭ ਨੂੰ ਕਹਿ ਦੇਣਗੇ, ਪ੍ਰਭ ਹੁਣੇ ਲਾ ਦੇਣਗੇ। ਸੋ ਇੱਕ ਤਾਂ ਯਾਰ ਕਿਚਨ ਤਿਆਰ ਕਰਾਓ, ਨਵੀਂ ਕਿਚਨ, ਬ੍ਰੈਂਡ ਨਿਊ, ਟੌਪ ਆਫ ਦ ਲਾਈਨ। ਤੁਸੀਂ ਯਾਦ ਰੱਖਣਾ ਜਸਪਾਲ ਰਾਏ ਭਾਜੀ ਨੂੰ, ਨਿਊ ਹਾਈਟਸ ਕਿਚਨ, ਕਿਚਨ ਕਾਊਂਟਰ ਟੌਪ, ਬਾਰ, ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਹੋ ਗਏ ਤਾਂ ਨਿਊ ਹਾਈਟਸ ਕਿਚਨ 416-859-1920 ਨਿਊ ਹਾਈਟਸ ਕਿਚਨ ਨੂੰ ਯਾਦ ਜ਼ਰੂਰ ਰੱਖੋ। ਇੱਕ ਉਹਦੇ ਨਾਲ ਨਾਲ ਐਚ ਕੇ ਮੂਵਰਸ, ਤੁਸੀਂ ਐਚ ਕੇ ਮੂਵਰਸ ਨੂੰ ਯਾਦ ਰੱਖੋ, ਵਧੀਆ ਟੌਪ ਦੀ ਕਮਾਲ ਦੀ ਮੂਵਿੰਗ ਕੰਪਨੀ ਜੇ ਲੱਭ ਰਹੇ ਹੋ, ਨਵਾਂ ਘਰ ਲਿਆ ਮੁਬਾਰਕਾਂ, ਰਿਲਾਇਬਲ ਟੀਮ ਹੈ, ਤੁਹਾਡਾ ਸਮਾਨ ਪ੍ਰੋਪਰਲੀ ਪੈਕ ਕਰਕੇ ਛੱਡ ਕੇ ਇੰਸਟਾਲ ਕਰਕੇ ਤੁਹਾਨੂੰ, ਤੁਸੀਂ ਕਹੋਗੇ ਯਾਰ ਪਤਾ ਹੀ ਨਹੀਂ ਲੱਗਿਆ ਪੁਰਾਣੇ ਤੋਂ ਨਵੇਂ ਘਰ ਕਿਵੇਂ ਆ ਗਏ। ਸੋ ਐਚ ਕੇ ਮੂਵਰਸ
7: 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-524-6704-8K Movers 416-
8: ਜਬਰਦਸਤ ਬੋਲਣ ਦਾ ਸਟਾਈਲ ਆ ਉਹਨਾਂ ਦਾ। ਤੇ ਬਾਕੀ ਕੈਨੇਡਾ ਬਾਰੇ ਤਾਂ ਇੱਕੋ ਗੱਲ ਕਹਿਣੀ ਚਾਹੁੰਦਾ, ਮੈਂ 15-16 ਸਾਲ ਮੈਂ ਜਰਮਨੀ ਚ ਰਿਹਾ ਔਰ ਆਲੇ ਦੁਆਲੇ ਸਾਰਾ ਯੂਰਪ ਘੁੰਮਿਆ, ਸਾਰੀ ਦੁਨੀਆਂ ਤੇ ਕੈਨੇਡਾ ਵਰਗਾ ਮੁਲਕ ਕੋਈ ਨਹੀਂ। ਖਾਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਮੁਸਲਮਾਨ ਭਾਈ ਭੈਣਾਂ ਵਾਸਤੇ ਤਾਂ ਇਹ ਸਵਰਗ ਤੋਂ ਵੀ ਵੱਧ ਆ, ਕਿਉਂਕਿ ਜਿੱਦਾਂ ਦਾ ਤੁਸੀਂ ਮਾਹੌਲ ਦੇਖ ਰਹੇ ਆ ਯੂਰਪ ਦੇ ਵਿੱਚ, ਸਾਊਥ ਏਸ਼ੀਆ ਦੇ ਮਿਡਲ ਏਸ਼ੀਆ ਦੇ ਵਿੱਚ ਦੇਖ ਲਓ ਕੀ ਚੱਲ ਰਿਹਾ, ਉਹ ਹੇਟਰਡ ਵਧੀ ਜਾ ਰਿਹਾ ਆ। ਇੱਥੇ ਕਿਸੇ ਵੀ ਧਰਮ ਹੋਵੇ ਦੇਖ ਲਓ, ਚਾਹੇ ਹਿੰਦੂ ਮੁਸਲਮਾਨ ਸਿੱਖ ਕੋਈ ਹੋਵੇ ਧਰਮ, ਸਾਰੇ ਚਾਹੇ ਯਹੂਦੀ ਆ, ਹਰ ਧਰਮ ਨੂੰ ਬਰਾਬਰ ਦਾ ਦਰਜਾ। ਸਭ ਤੋਂ ਹੀ ਵੱਡੀ ਗੱਲ ਆ ਕਿ ਚਾਹੇ ਤੁਸੀਂ ਅੱਜ ਆ ਜਾਓ ਕੈਨੇਡਾ, ਚਾਹੇ ਤੁਸੀਂ 20-40 ਸਾਲ ਪਹਿਲਾਂ ਦੇ ਆਏ ਹੋਏ ਆ, ਤੁਹਾਨੂੰ ਇੱਕੋ ਹੀ ਨਜ਼ਰ ਨਾਲ ਦੇਖਿਆ ਜਾਂਦਾ ਐਜ਼ ਅ ਕੈਨੇਡੀਅਨ। ਤੇ ਬਹੁਤ ਬਹੁਤ ਲਫ਼ਜ਼ ਨਹੀਂ ਹੈਗੇ ਕਿ ਕੈਨੇਡਾ ਦਾ ਕਿੱਦਾਂ ਧੰਨਵਾਦ ਕਰੀਏ। ਬਹੁਤ ਬਹੁਤ ਜਿਉਂਦੇ ਵਾਸਤੇ ਰਹੋ ਔਰ ਸਾਰੀ ਜ਼ਿੰਦਗੀ ਨਿਸ਼ਾਵਰ ਕਰਨ ਨੂੰ ਸਾਰੇ ਤਰੀਕਿਆਂ ਨਾਲ ਵੀ ਤਿਆਰ ਆ ਕੈਨੇਡਾ ਦੀ ਸ਼ਾਵਰ।
1: ਵੈਰੀ ਗੁੱਡ, ਵੈਰੀ ਗੁੱਡ, ਬਹੁਤ ਸ਼ੁਕਰੀਆ, ਥੈਂਕ ਯੂ।
8: ਹੈਪੀ
1: ਕੈਨੇਡਾ ਸਰ, ਕਿਆ ਬਾਤ ਹੈ, ਨਹੀਂ ਸਾਂ। ਸੋ ਸਾਡੇ ਨਾਲ ਇੱਕ ਵਾਰ ਫਿਰ ਸੁਖਪਰੀ ਜੁੜਿਆ ਗ੍ਰੈਂਡ ਹੋਮ ਫਰਨੀਚਰ ਤੋਂ, ਤੇ ਸੁਖਪਰੀ ਫਿਰ ਕੈਨੇਡਾ ਡੇ ਨੂੰ ਵਾਕਈ ਹੋਰ ਵੀ ਕਹਿ ਲਓ ਕਿ ਖਾਸ ਬਣਾ ਰਹੇ ਡੀਲਾਂ ਦੇ ਨਾਲ। ਸੋ ਸੁਖਪਰੀ ਵੈਲਕਮ।
9: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਅੱਜ ਪਰਿਵਾਰਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਜੀ। ਤੁਹਾਡੇ ਲਈ ਅਸੀਂ ਰਾਤ ਦੇ 10 ਵਜੇ ਤੱਕ ਅੱਜ ਓਪਨ ਆ। ਪਰਿਵਾਰ ਕੰਮਾਂ ਕਾਰਾਂ ਤੋਂ ਵਿਹਲੇ ਹੋ ਕੇ ਤੁਸੀਂ ਸਾਡੇ ਕੋਲ ਪਹੁੰਚ ਸਕਦੇ ਹੋ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਅੱਜ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਤੇ ਨਾਲ ਦੀ ਨਾਲ ਮੇਰੇ ਸਾਹਮਣੇ ਬਾਈ ਜੀ ਇੱਕ ਪਰਿਵਾਰ ਆ, ਬੈਡਰੂਮ ਸੈੱਟ ਬਾਏ ਕੀਤਾ, ਰਾਈਟ ਵੇ ਟੀਵੀ ਨਾਲ ਗਿਫਟ ਦਿੱਤਾ। ਸੋ ਅੱਜ ਰਾਤ ਦੇ 10 ਵਜੇ ਤੱਕ ਏਦਾਂ ਹੀ ਗਿਫਟ ਤੇ ਏਦਾਂ ਹੀ ਡਿਸਕਾਊਂਟ ਤੁਹਾਨੂੰ ਫਰਨੀਚਰ ਦੇ ਉੱਪਰ ਮਿਲਣੇ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਤੇ ਰਾਈਟ ਵੇ ਗੱਡੀਆਂ ਕਮਾ ਲਓ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਵੱਲੋਂ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਫੈਮਿਲੀ ਰੂਮ ਦੇ ਲਈ ਫੁੱਲੀ ਲੋਡਡ, ਜਿਨ੍ਹਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ, 3 ਸੀਟਰ ਸੋਫਾ, 2 ਸੀਟਰ ਲਾਪਸਿਡ, ਚੋਕਲੇਟ ਕਲਰ ਲੈਦਰ ਦੇ ਵਿੱਚ ਰਿਕਲਾਈਨਰ ਸੋਫਾ ਸੈੱਟ, ਫੁੱਲੀ ਲੋਡਡ, 4 ਰਿਕਲਾਈਨਰਾਂ ਦੇ ਨਾਲ, ਕੱਪ ਹੋਲਡਰਾਂ ਦੇ ਨਾਲ, ਜਿਹਦੀ ਰੈਗੂਲਰ ਕੀਮਤ $2500 ਸੀ ਨਵੀਂ ਭਾਜੀ। ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ ਕੈਨੇਡਾ ਡੇ ਸਪੈਸ਼ਲ, ਸਿਰਫ $999 ਦਾ। ਜੀ ਹਾਂ, $2500 ਵਾਲਾ ਰਿਕਲਾਈਨਰ ਸੋਫਾ ਸੈੱਟ $999 $999 ਦੇ ਵਿੱਚ ਲੈ ਜਾਓ। ਤੇ ਰਾਤ ਦੇ 10 ਵਜੇ ਤੱਕ ਜੋ ਸੋਫਾ ਸੈੱਟ ਬਾਏ ਕਰ ਲਿਓ, ਫੇਰ ਕਹਿਣਾ ਪੰਜਾਬੀ ਲੈਣਾ ਸੁਣ ਕੇ ਆਏ ਆ। ਟੈਲੀਵਿਜ਼ਨ ਟੀਵੀ, ਐਲਈਡੀ ਟੀਵੀ ਬਿਲਕੁਲ ਫ੍ਰੀ ਮਿਲਣਾ, ਰਾਈਟ ਵੇ ਗਿਫਟ ਜਿਹੜਾ ਤੁਸੀਂ ਆਪਣਾ ਚੱਕ ਕੇ ਲੈ ਕੇ ਜਾ ਸਕਦੇ ਹੋ। ਸੋ ਵੱਡੇ ਵੱਡੇ ਜਿਹੜੇ ਅਪਲਾਈਸਿਸ ਅੱਜ ਨਾਲ ਫ੍ਰੀ ਤੋਹਫੇ ਵਜੋਂ ਦਿੱਤੇ ਜਾ ਰਹੇ ਆ। ਸੋ ਜ਼ਰੂਰ ਇੱਕ ਚੱਕਰ ਲਾਓ ਜੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ। 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ ਨਵੀਂ ਬਾਜੀ।
1: ਵਾਹ ਭਾਈ ਵਾਹ, ਕੀ ਬਾਤ ਹੈ। ਨਹੀਂ ਰੀਸਾ, ਪੈਰਾਡਾਈਜ਼ ਡਿਵੈਲਪਮੈਂਟਸ ਵੱਲੋਂ ਵੀ ਹੈਪੀ ਕੈਨੇਡਾ ਡੇ, ਟਾਊਨ ਹਾਊਸ ਸਿਰਫ 6.5 ਲੱਖ ਤੋਂ। ਹੁਣ ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ, ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ।
10: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
11: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
10: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
11: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
10: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
11: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
10: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
11: ਪ੍ਰੋਗਰਾਮ ਪੰਜਾਬੀ ਲਹਿਰਾਂ
10: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ, ਪੰਜਾਬੀਅਤ ਦੀ ਸੇਵਾ ਵਿੱਚ।

0: ਹਾਂਜੀ
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
2: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
1: ਸਾਂਝਾ ਵਿਰਸਾ ਦੀ ਟੀਮ ਨੂੰ 647-8935-5294
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਨਿਰੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਹੇ ਮੇਰੇ ਪਰਮਾਤਮਾ ਹੇ ਮੇਰੇ ਪਰਮੇਸ਼ਵਰ ਹੇ ਵਾਹਿਗੁਰੂ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੀ ਸਾਰਿਆਂ ਦੇ ਘਰਾਂ 'ਚ ਖੁਸ਼ੀਆਂ ਝੋਲੀ ਪਾਵੀ ਸਾਡੇ ਰੱਬ ਵਰਗੇ ਸਰੋਤਿਆਂ ਦੀ ਸਿਹਤ ਅਤੇ ਤੰਦਰੁਸਤੀ ਬਖਸ਼ੀ ਕਿਉਂਕਿ ਕਹਿੰਦੇ ਨੇ ਕਿ ਸਿਹਤ ਹੀ ਜਿਹੜਾ ਹੈ ਉਹ ਸਭ ਤੋਂ ਵੱਡਾ ਹੀਰਾ ਹੈ ਜੋ ਪਰਮਾਤਮਾ ਨੇ ਤੁਹਾਨੂੰ ਬਖਸ਼ਿਆ ਹੈ।

0: ਕਹਿੰਦਾ ਲੋੜ ਪੈਣ 'ਤੇ ਜੀ ਜੀ ਕਰਦੇ ਅਤੇ ਲੋੜ ਪੂਰੀ ਹੋਣ 'ਤੇ ਬਦਨਾਮੀ, ਇਹੋ ਜਿਹੇ ਬੰਦੇ ਹੁੰਦੇ ਨੇ ਦੋਗਲੇ ਨਾ ਕਿ ਖਾਨਦਾਨੀ। ਹਿਫਾਜ਼ਤ ਕਰਨ ਵਾਲਾ ਲੱਭੀ ਸੱਜਣਾ, ਹੁਸਨ ਵੇਖ ਕੇ ਤਾਂ ਹਰ ਕੋਈ ਤਾਰੀਫ ਕਰ ਦਿੰਦਾ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਰਮਨਦੀਪ ਸੈਣੀ। ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ, ਜੁਲਾਈ 2, 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਤੋਂ 5 ਵਜੇ ਤੱਕ 530 AM ਦੀ ਫਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਉਮੀਦ ਹੈ ਤੁਹਾਨੂੰ ਹਰ ਰੋਜ਼ ਦੀ ਤਰ੍ਹਾਂ ਅੱਜ ਦਾ ਵੀ ਪ੍ਰੋਗਰਾਮ ਜ਼ਰੂਰ ਪਸੰਦ ਆਵੇਗਾ। ਅੱਜ ਸੂਰਜ ਦੇਵਤਾ ਜੀ 5:42 'ਤੇ ਦਰਸ਼ਨ ਦੇਣਗੇ ਅਤੇ 9:04 'ਤੇ ਛਿਪਨ ਹੋ ਜਾਣਗੇ। ਮਿਸੀਸਾਗਾ ਮਾਲਟਨ ਦੇ ਨੇੜੇ ਪੀਅਰਸਨ ਏਅਰਪੋਰਟ ਦੇ ਬਿਲਕੁਲ ਕੋਲ ਇਸ ਵੇਲੇ ਤਾਪਮਾਨ 24 degrees, ਫੀਲ ਲਾਈਕ 32, ਜੋ ਕਿ ਦੁਪਹਿਰ ਨੂੰ ਸਿਖਰਾਂ ਛੂਏਗਾ। ਆਫਟਰਨੂਨ ਨੂੰ 36 ਟੈਂਪਰੇਚਰ ਦਿਖਾ ਰਿਹਾ, ਫੀਲ ਲਾਈਕ 47, ਈਵਨਿੰਗ ਦੇ ਵਿੱਚ 31, ਫੀਲ ਲਾਈਕ 43 ਹੋਏਗਾ, ਤਾਂ ਰਾਤ ਨੂੰ 24 degrees Celsius 'ਤੇ ਤਾਪਮਾਨ ਪਹੁੰਚੇਗਾ। ਤੁਸੀਂ ਜੇ ਸਟੂਡੀਓ ਦੇ ਵਿੱਚ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 905-673-33-37, 905-673-33-37 ਦੇ ਉੱਤੇ ਕਾਲ ਕਰਕੇ ਤੁਸੀਂ ਸਟੂਡੀਓ ਦੇ ਵਿੱਚ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਕੋਈ ਤੁਸੀਂ ਰੋਡ 'ਤੇ ਹੋ ਤਾਂ ਟ੍ਰੈਫਿਕ ਦੇਖਦੇ ਹੋ, ਕਿਤੇ ਟ੍ਰੈਫਿਕ ਬਲੋਕ ਹੈ, ਐਕਸੀਡੈਂਟ ਹੋਇਆ ਤਾਂ ਉਹਦੀ ਜਾਣਕਾਰੀ ਬਾਕੀ ਸਰੋਤਿਆਂ ਨਾਲ ਸਾਂਝੀ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 905-673-33-37। ਸਾਂਝਾ ਵਿਰਸਾ ਦੀ ਟੀਮ ਨੂੰ ਸੰਪਰਕ ਕਰਨਾ ਚਾਹੁੰਦੇ ਹੋ, ਕੋਈ ਤੁਸੀਂ ਐਡਵਰਟਾਈਜ਼ਮੈਂਟ ਆਪਣੀ ਚਲਾਉਣੀ ਹੈਗੀ ਹੈ, ਸਪੋਂਸਰ ਹੈ, ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਸਾਂਝਾ ਵਿਰਸਾ ਦੀ ਟੀਮ ਹਰਜੀਤ ਸਿੰਘ ਜੰਝੂਆ ਨੂੰ 647-835-5294 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਪ੍ਰੋਗਰਾਮ ਨੂੰ ਲਾਈਵ ਲਿਸਨ ਕਰਨ ਦੇ ਲਈ 416-477-2040 ਦੇ ਉੱਤੇ ਤੁਸੀਂ ਕਾਲ ਕਰਕੇ ਫੋਨ 'ਤੇ ਸੁਣ ਸਕਦੇ ਹੋ, ਜਾਂ ਫਿਰ ਤੁਸੀਂ ਪੰਜਾਬੀ ਲਹਿਰਾਂ ਦੀ ਐਪ ਜਿਹੜੀ ਡਾਊਨਲੋਡ ਕਰ ਸਕਦੇ ਹੋ, ਜਾਂ ਫਿਰ 530 AM ਤੁਸੀਂ ਗੂਗਲ 'ਤੇ ਸਰਚ ਕਰੋਗੇ ਤਾਂ ਉੱਥੇ ਵੀ ਤੁਹਾਨੂੰ ਲਾਈਵ ਪ੍ਰੋਗਰਾਮ ਦੇਖਣ ਨੂੰ ਮਿਲੇਗਾ। ਮੇਰੇ ਨਾਲ ਤੁਸੀਂ ਸੰਪਰਕ ਕਰਨਾ, ਕੋਈ ਮੈਸੇਜ ਪਾਉਣਾ ਚਾਹੁੰਦੇ ਹੋ, ਕਾਲ ਨਹੀਂ ਕਰਨਾ, ਸੰਗ ਦੇ ਹੋ, ਮੈਸੇਜ ਦੇ ਜ਼ਰੀਏ ਆਪਣਾ ਸੰਦੇਸ਼ ਸਰੋਤਿਆਂ ਤੱਕ ਪਹੁੰਚਾਉਣਾ ਚਾਹੁੰਦੇ ਹੋ, ਮੇਰੇ ਤੱਕ ਪਹੁੰਚਾਉਣਾ ਚਾਹੁੰਦੇ ਹੋ, ਤਾਂ ਮੇਰਾ ਨੰਬਰ ਹੈਗਾ 647-237-3123। ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਹਰ ਸੰਦੇਸ਼ ਨੂੰ, ਹਰ ਮੈਸੇਜ ਨੂੰ ਪੜ੍ਹਿਆ ਜਾਵੇ ਅਤੇ ਸਰੋਤਿਆਂ ਦੀ ਨਜ਼ਰ ਕੀਤੀ ਜਾਵੇ। ਮੇਰੇ ਖਿਆਲ ਨਾਲ ਮੁਲਤਾਨੀ ਜੀ ਦੀ ਕਾਲ ਆ ਗਈ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ?
1: ਅਮਰ ਜੀ, ਸਤਿ ਸ਼੍ਰੀ ਅਕਾਲ।
0: ਕਿਵੇਂ ਜੀ, ਕਿਵੇਂ? ਗੁੱਡ ਮਾਰਨਿੰਗ
1: ਭਾਜੀ।
0: ਹਾਂਜੀ,
1: ਰਮਨ ਤੁਹਾਡਾ
0: ਨਾਮ? ਰਮਨਦੀਪ। ਹਾਂਜੀ
1: ਹਾਂਜੀ, ਰਮਨਦੀਪ, ਹਰਮਨ ਵੀ ਯਾਦ ਆ ਗਿਆ ਜਿਹੜੇ ਤੁਹਾਨੂੰ ਭਾਜੀ ਲੈਣਾ ਭੇਜਦੇ ਆ।
0: ਹਾਂਜੀ ਹਾਂਜੀ, ਹਰਮਨ ਬਾਈ ਦੀ ਸਵੇਰੇ ਸਵੇਰੇ ਆ ਜਾਂਦੀ ਆ।
1: ਹਾਂਜੀ ਹਾਂਜੀ, ਇਹ ਵੀ ਵਧੀਆ ਹੋ ਗਿਆ, ਉਹਨਾਂ ਦਾ ਨਾਮ ਵੀ ਯਾਦ ਆ ਗਿਆ ਅੱਗੇ ਹੀ।
0: ਬਿਲਕੁਲ।
1: ਤੇ ਰਮਨ ਭਾਜੀ, ਕੀ ਹਾਲ ਚਾਲ ਹੈ ਤੁਹਾਡਾ?
0: ਬਿਲਕੁਲ ਬਿਲਕੁਲ, ਚੜ੍ਹਦੀ ਕਲਾ ਸਰ, ਤੁਸੀਂ ਸੁਣਾਓ।
1: ਬਹੁਤ ਵਧੀਆ ਸਰ ਜੀ, ਬੜਾ ਵਧੀਆ ਸਟਾਰਟਿੰਗ ਕੀਤਾ ਤੁਸੀਂ ਪ੍ਰੋਗਰਾਮ, ਬਹੁਤ ਐਪਰੀਸ਼ੀਏਟ ਕਰ ਰਿਹਾ ਮੈਂ। ਤੁਸੀਂ ਜਿਹੜਾ ਪਹਿਲਾ ਗਾਣਾ ਲਾਇਆ ਸੀ ਉਹਦੇ ਵਿੱਚ ਜਿਹੜੀਆਂ ਤੁਸੀਂ ਸਬਜ਼ੀਆਂ ਲਾਈਨਾਂ ਪੜੀਆਂ ਨਾ, ਮੈਂ ਕਹਿੰਦਾ ਨਜ਼ਾਰਾ ਲਿਆ ਤਾ ਬਾਈ।
0: ਧੰਨਵਾਦ ਧੰਨਵਾਦ ਭਾਜੀ, ਕਿਉਂਕਿ ਮੈਂ ਨਾ ਰੋਜ਼ ਸੋਚਦਾ ਹੁੰਦਾ ਕਿ ਸਭ ਤੋਂ ਜਿਹੜੀ ਅਨਮੁੱਲੀ ਚੀਜ਼ ਹੈ ਇਨਸਾਨ ਦੇ ਕੋਲ, ਉਹ ਤਾਂ ਸਿਹਤ ਹੀ ਹੈ। ਦੇਖੋ, ਜੇ ਸਿਹਤ ਹੈ ਨਹੀਂ ਤਾਂ ਫਿਰ ਕੁਛ ਵੀ ਹੈ ਨਹੀਂ, ਨਾ ਕੋਈ ਪੈਸਾ ਚੰਗਾ ਲੱਗਦਾ ਨਾ
1: ਗਰਮ ਗਰਮ ਜੀ ਹਵਾ ਆ ਰਹੀ ਹੈ ਤੇ ਬਹੁਤ ਵਧੀਆ ਭਾਜੀ ਸਿਹਤ ਨੂੰ, ਤੇ ਜਿਹੜਾ ਬੰਦਾ ਧਿਆਨ ਰੱਖੇਗਾ ਨਾ, ਮੈਂ ਕਹਿੰਦਾ ਕਾਮਯਾਬ ਹੀ ਉਹੀ ਬੰਦਾ।
0: ਬਿਲਕੁਲ ਜੀ ਬਿਲਕੁਲ, ਤੇ ਪ੍ਰਮਾਤਮਾ ਅੱਗੇ ਜੇ ਅਸੀਂ ਅਰਦਾਸ ਕਰੀਏ ਤਾਂ ਅਰਦਾਸ ਤੋਂ ਵੱਡੀ ਚੀਜ਼ ਕੋਈ ਨੀ, ਤੇ ਜੇ ਅਸੀਂ ਸਿਹਤ ਦੀ ਅਰਦਾਸ ਕਰਦੇ
1: ਅਰਦਾਸ ਕਰਾਂਗਾ, ਜੋ ਵੀ ਜਿੱਥੇ ਵੀ ਟਾਈਮ ਲੱਗਦਾ, 5-7 ਮਿੰਟ, 10 ਮਿੰਟ, ਜੂ ਐਕਸਰਸਾਈਜ਼ ਜ਼ਰੂਰ ਕਰਿਆ ਕਰੋ ਤੇ ਵਧੀਆ ਵਧੀਆ ਰਹੋਗੇ, ਚੰਗੇ ਰਹੋਗੇ, ਕਿਉਂਕਿ ਇਸ ਤੋਂ ਬਗੈਰ ਆਪਾਂ ਕੁਛ ਨਹੀਂ ਕਰ ਸਕਦੇ।
0: ਤੇ
1: ਬਾਕੀ ਰਮਨਵੀਰ ਜੀ ਆਪਾਂ ਹੋਰ ਵੀ ਸਰੋਤਿਆਂ ਨੂੰ ਦਈਏ ਟਾਈਮ, ਤੇ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਚ ਰੱਖੇ ਯਾਰ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਆਪਾਂ ਸੁਣ ਰਿਹਾ, ਮੈਂ ਬਾਹਰ ਹੀ ਫਿਰ ਰਿਹਾ, ਵਾਕ ਕਰ ਰਿਹਾ, ਮੈਂ ਤੈਨੂੰ ਸੁਣ ਰਿਹਾ ਨਾਲੇ।
0: ਧੰਨਵਾਦ ਧੰਨਵਾਦ ਭਾਜੀ, ਥੈਂਕ ਯੂ ਸੋ ਮਚ। ਤੁਹਾਡੀ ਕਾਲ ਦਾ ਇੰਤਜ਼ਾਰ ਰਹਿੰਦਾ ਮੈਨੂੰ ਵੀ ਸਵੇਰੇ ਸਵੇਰੇ, ਕਿਉਂਕਿ ਜਦੋਂ ਪ੍ਰੋਗਰਾਮ ਸ਼ੁਰੂ ਹੋ ਕੇ ਦੁਬਾਰਾ ਅਸੀਂ ਪਰਮਿੰਦਰ ਜੀ ਨਾਲ ਜੁੜ ਜਾਂਦੇ ਹਾਂ, ਪੰਜਾਬ ਦੀਆਂ ਆਪਣੇ ਦੇਸ਼ ਦੀਆਂ ਖਬਰਾਂ ਸਾਂਝੀਆਂ ਕਰਦੇ ਹਾਂ ਨਾ, ਫਿਰ ਤਾਂ ਹੋ ਜਾਂਦਾ। ਪਰ ਪਹਿਲਾਂ ਹੁੰਦਾ ਵੀ ਦੇਖਦੇ ਕਿੰਨੇ ਕੁ ਸਰੋਤੇ ਜਿਹੜੇ ਸੁਣਦੇ ਨੇ, ਕੋਈ ਮੈਸੇਜ ਕਰਦੇ ਨੇ ਅਤੇ ਜਾਂ ਤੁਸੀਂ ਕਾਲ ਕਰਦੇ ਹੋ, ਤਾਂ ਬਹੁਤ ਹੀ ਵਧੀਆ ਲੱਗਦਾ। ਸਟੂਡੀਓ ਦਾ ਨੰਬਰ ਕਾਲ ਕਰਨ ਦੇ ਲਈ ਹੈਗਾ 905-673-3337-73-03 ਤੋਂ ਭਾਅ ਜੀ ਨੇ ਗੁੱਡ ਮੋਰਨਿੰਗ ਭੇਜਿਆ। ਕੱਲ੍ਹ ਵੀ ਭਾਅ ਜੀ ਦਾ ਮੈਸੇਜ ਆਇਆ ਸੀ, ਮੈਂ ਭਾਅ ਜੀ ਦਾ ਨਾਮ ਭੁੱਲ ਗਿਆ ਜਾਂ ਪੁੱਛਣਾ ਭੁੱਲ ਗਿਆ ਭਾਅ ਜੀ, 703 ਵਾਲੇ ਭਾਅ ਜੀ ਬਹੁਤ ਰੋਜ਼ ਹੀ ਮੈਸੇਜ ਕਰਦੇ ਨੇ ਜਾਂ ਕਾਲ ਵੀ ਕਰਦੇ ਨੇ ਅਤੇ ਬਹੁਤ ਹੀ ਚੰਗਾ ਲੱਗਦਾ। ਜੰਜੂਆ ਸਾਹਿਬ ਦੀ ਤੁਹਾਨੂੰ ਅਪਡੇਟ ਦੇ ਦਿੰਦੇ, ਜੰਜੂਆ ਸਾਹਿਬ ਪਹੁੰਚ ਗਿਆ ਸੀ ਕੱਲ੍ਹ ਠੀਕ ਠਾਕ, 2-3 ਘੰਟੇ ਫਲਾਈਟ ਜਿਹੜੀ ਹੈਗੀ ਹੈ ਡਿਲੇ ਹੋ ਗਈ, ਅਤੇ ਇਸ ਕਰਕੇ ਅੱਜ ਵੀ ਸਵੇਰੇ ਸਵੇਰੇ ਡਿਲੇ ਹੋ ਗਿਆ। ਤਾਂ ਕੋਈ ਗੱਲ ਨਹੀਂ, ਤੁਹਾਡੀ ਕਚਹਿਰੀ 'ਚ ਜਲਦ ਹੀ ਹਾਜ਼ਰ ਹੋਣਗੇ। ਸੋ ਯਾਰ ਦਲਵੀਰ ਸਿੰਘ ਸਿੱਧੂ ਜੀ ਨਾਮ ਉਹਨਾਂ ਦਾ ਹੈਗਾ। ਸੋ ਬਹੁਤ ਬਹੁਤ ਧੰਨਵਾਦ ਭਾਅ ਜੀ ਤੁਹਾਡਾ ਮੈਸੇਜ ਆਉਣ ਦਾ, ਤੁਹਾਡੇ ਕਾਈਂਡ ਵਰਡਸ ਰੋਜ਼ ਸਵੇਰੇ ਸਵੇਰੇ ਸਾਨੂੰ ਪਹੁੰਚ ਜਾਂਦੇ ਆ, ਅਤੇ ਅਸੀਂ ਇੱਕ ਅੱਧ ਗੀਤ ਸੰਗੀਤ ਦੇ ਨਾਲ ਤੁਹਾਡੀ ਕਚਹਿਰੀ 'ਚ

0: ਮਨੇਸਰ ਭਾਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
1: ਅਣਮੁੱਲਾ
0: ਹੋਵੇ ਨਾ, ਥੋੜੀ ਜਿਹੀ ਦੇਰ ਕਰਾਵੇ, ਉਡੀਕ ਕਰਾਵੇ, ਹੋਰ ਮੁੱਲ ਵਧਦਾ ਉਹਦਾ। ਭਾਜੀ ਕਹਿੰਦੇ ਹੁਣ ਮੈਂ ਆਪਣਾ ਪੂਰੇ ਸਿਖਰ ਤੇ ਮੁੱਲ ਕਰਾ ਕੇ ਫੇਰ ਆਉਣਾ।
1: ਕੱਲ ਕੀਤੀ ਸੀ ਕਾਲ, ਕਹਿੰਦੇ ਕੱਲ ਨੂੰ ਨੀ ਮੈਂ ਆਉਣਾ।
0: ਹਾਂਜੀ ਹਾਂਜੀ ਹਾਂਜੀ, ਦੇਖੋ ਹਫਤੇ ਦਾ ਟੂਰ ਕੱਟ ਕੇ ਆਏ ਨੇ, ਥਕਾਵਟ ਵੀ ਹੋ ਜਾਂਦੀ ਹੈ, ਤੇ ਕੋਈ ਗੱਲ ਨੀ, ਫਰਾਈਡੇ ਵਾਲੇ ਪ੍ਰੋਗਰਾਮ ਚ ਹੁਣ ਮੈਂ ਨੀ ਆਉਣਾ। ਮੈਂ ਕਹਿੰਦਾ ਮੈਨੂੰ ਵੀ ਅੱਜ, ਮੈਂ ਮਸੀਹ ਉੱਠਿਆ, ਸੱਚ ਕਹਾਂ, ਉਹ ਵੀ ਭਾਜੀ ਨੇ ਫੋਨ ਫੋਨ ਕਰਕੇ ਉਠਾਇਆ, ਕਹਿੰਦੇ ਪਹੁੰਚੋ ਪਹੁੰਚੋ।
1: ਠੀਕ, ਮੈਂ ਕਿਹਾ ਸਾਡਾ ਮੁੰਡਾ, ਮੈਂ ਕਿਹਾ ਬਹੁਤ ਸੋਹਣਾ ਪ੍ਰੋਗਰਾਮ ਕਰ ਰਿਹਾ, ਜੇ ਨਹੀਂ ਵੀ ਆਏਗਾ ਕੋਈ ਗੱਲ ਨੀ, ਚੱਲ ਜੂਗਾ।
0: ਠੀਕ ਹੈ ਠੀਕ ਹੈ ਜੀ, ਹੋਰ ਠੀਕ ਹੈ।
1: ਚਲੋ ਹੁਣ ਸੋਮਵਾਰ ਨੂੰ ਤੁਹਾਡੀ ਪੱਕੀ ਡਿਊਟੀ ਲੱਗ ਜਾਣੀ।
0: ਸੋਮਵਾਰ ਦੇਖ ਲੈਣੇ ਆ ਜੀ, ਜਿਵੇਂ ਕਿ ਕਹਿੰਦੇ ਆ, ਜੇ ਜਿਵੇਂ ਸਰੋਤਿਆਂ ਦਾ ਹੋ ਕੇ ਹੋਏਗਾ ਤਾਂ
1: ਕੋਈ ਫਰਕ ਨੀ, ਆਪਾਂ ਤਾਂ ਆਇਆ ਨਾ ਜੀ, ਟਾਈਮ ਪਾਸ ਕਰਨਾ, ਤੁਹਾਡੇ ਨਾਲ ਵੀ ਆਉਣਾ ਨਾਲ
0: ਵੀ। ਬਿਲਕੁਲ ਬਿਲਕੁਲ,
1: ਠੀਕ ਹੈ ਨਾ ਜੀ, ਦੋ ਚਾਰ ਗੱਲਾਂ ਆਪਾਂ ਸੁਣ ਲੈਣੀਆਂ, ਦੋ ਚਾਰ ਸੁਣਾ ਲੈਣੀਆਂ, ਫਿਰ ਪਰਮਿੰਦਰ ਜੀ ਨੇ ਆ ਜਾਣਾ। ਥੈਂਕ ਯੂ ਸਰ,
0: ਥੈਂਕ ਯੂ ਜੀ, ਥੈਂਕ ਯੂ ਸੋ ਮਚ। ਗੁਰਦੀਪ ਗਿੱਲ ਭਾਜੀ, ਕੀ ਹਾਲ ਚਾਲ ਜੀ? ਗੁੱਡ ਮਾਰਨਿੰਗ।
2: ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਬਾਈ ਜੀ, ਹੈਪੀ ਵੀਰਵਾਰ ਬਾਈ ਜੀ।
0: ਹੈਪੀ ਵੀਰਵਾਰ ਜੀ, ਸ਼ੁੱਕਰਵਾਰ ਤੋਂ ਪਹਿਲਾਂ ਇੱਕ ਦਿਨ ਆ, ਵੀਰਵਾਰ ਨੂੰ ਚਾਹ ਜਿਹਾ ਚੜ ਜਾਂਦਾ, ਵੀਕਐਂਡ ਆ ਗਿਆ।
2: ਮੇਰਾ
0: ਨਾਮ ਜੀ ਰਮਨਦੀਪ ਸੈਣੀ, ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅਸੀਂ ਜਦੋਂ ਹੋਸਟ ਦਾ ਨਾਂ ਲੈਂਦੇ ਹਾਂ, ਜੰਜੂਆ ਸਾਹਿਬ ਦਾ ਬਦਲ ਦੀ ਦਾ ਅਸੀਂ ਐਡਿਟ ਕਰਦੇ ਹਾਂ ਉੱਥੇ ਨਾਮ। ਸੋ ਮੇਰਾ ਨਾਮ ਹੈਗਾ ਰਮਨਦੀਪ ਸੈਣੀ, ਅਸੀਂ ਤੇ ਮੈਂ ਤੇ ਜੰਜੂਆ ਸਾਹਿਬ ਇਕੱਠੇ ਅਸੀਂ ਇੰਸ਼ੋਰੈਂਸ ਦਾ ਕੰਮ ਕਰਦੇ ਹਾਂ।
2: ਪਰ ਘਾਟਾ ਬਹੁਤ ਪਿਆ, ਮੈਂ ਇੱਕ ਨਵੀਂ ਬਿਲਡਿੰਗ ਦਾ ਉਦਘਾਟਨ ਕਰਨਾ ਸੀ, ਨਾ ਰੀਬਨ ਕੱਟਣਾ ਸੀ, ਫਿਰ ਉਹਨੀ ਜਗ੍ਹਾ ਤੇ ਕਿਹੜੇ ਡੇਢ ਲੀਟਰ ਸਾਹਿਬ ਨੂੰ ਭੇਜੋਗੇ ਤੁਸੀਂ?
0: ਉਹ ਫਿਰ ਅਲਬਰਟਾ ਵਾਲੇ ਕਹਿੰਦੇ ਅਸੀਂ ਉੱਥੇ ਆਇਲ ਦੀਆਂ ਦੋ ਖਾਨਾ,
2: ਇਹ ਤਾਂ ਗਲਤ ਕੰਮ ਹੋ ਗਿਆ ਜੀ। ਹਾਂਜੀ ਹਾਂ, ਜੰਜੂਆ ਸਾਹਿਬ ਨੂੰ ਬਹੁਤ ਵੱਡੇ ਤੋਂ ਵੱਡਾ ਜੁਰਮਾਨਾ ਪਾਉਣਾ ਤੁਸੀਂ ਉਹਨਾਂ ਨੂੰ ਮਾਈਕ ਤੇ ਆਉਣ ਤੋਂ ਪਹਿਲਾਂ।
0: ਬਿਲਕੁਲ ਬਿਲਕੁਲ, ਉਧਰ ਅਲਬਰਟਾ ਵਾਲੇ ਕਹਿੰਦੇ ਅਸੀਂ ਇੱਕ ਦੋ ਆਇਲ ਦੀਆਂ ਖਾਨਾ ਜਿਹੜੀਆਂ ਚਲਾਉਣੀਆਂ, ਤਾਂ ਕਰਕੇ ਫਿਰ ਉਹਨਾਂ ਨੂੰ ਉੱਥੇ ਟਾਈਮ ਲੱਗਿਆ।
2: ਕਹਿੰਦਾ ਕਾਲਾ ਕੰਮੇ ਆਣਗੇ ਜੀ, ਗੁਰਦੀਪ ਗਿੱਲ ਤਾਂ ਉਦੋਂ ਲੈਣਾ ਜੇ ਜਹਾਜ਼ ਚ ਬਹਿਣਾ ਹੈਗਾ।
0: ਠੀਕ ਹੈ ਜੀ, ਬਿਲਕੁਲ
2: ਹਾਂਜੀ, ਬਹੁਤ ਚਿਰ ਤੋਂ ਜੰਜੂਆ ਸਾਹਿਬ ਨਾਲ ਜੁੜੇ ਹੋ। ਚਲੋ, ਗੋਡ ਬਲੈਸ ਸਰ, ਤੁਸੀਂ ਬਹੁਤ, ਇਹ ਤੁਹਾਡਾ ਏਅਰ ਦਾ ਟਾਈਮ ਬੜਾ ਕੀਮਤੀ ਹੈ, ਸਮਾਂ ਦਿੱਤਾ, ਧੰਨਵਾਦ,
0: ਥੈਂਕ ਯੂ,
2: ਸ਼ਾਬਾਸ਼, ਗੋਡ ਬਲੈਸ ਜੀ ਸਰ।
0: ਥੈਂਕ ਯੂ ਭਾਈ ਤੁਹਾਡੀ ਕਾਲ ਲਈ, ਬਹੁਤ ਬਹੁਤ। ਦਲਵੀਰ ਸਿੱਧੂ ਭਾਜੀ, ਸਤਿ ਸ਼੍ਰੀ ਅਕਾਲ। ਵਧੀਆ ਵਧੀਆ, ਠੀਕ ਠਾਕ,
1: ਬਹੁਤ ਸੋਹਣਾ ਸ਼ੋਅ ਕਰਦੇ, ਕੀ ਆਉਂਦੇ ਰਹਿ ਗਏ ਹੁਣ ਬਾਅਦ ਚ ਨਾ।
0: ਹਾਂਜੀ ਹਾਂਜੀ, ਜ਼ਰੂਰ ਜ਼ਰੂਰ ਹਾਜ਼ਰੀ ਲਾਵਾਂਗੇ, ਦੇਖਦੇ ਹਾਂ। ਹੁਣ ਸੋਮਵਾਰ ਦੀ ਜਿਹੜੀ ਹੈਗੀ ਆ ਉਹ ਗੱਲਬਾਤ ਛਿੜੀ ਆ ਕਿ ਸੋਮਵਾਰ ਨੂੰ ਪ੍ਰੋਗਰਾਮ ਕਰਿਆ ਕਰੋ, ਤਾਂ ਕੋਈ ਨੀ, ਹਰਜੀਤ ਭਾਜੀ ਨਾਲ ਸਲਾਹ ਦੇ ਨਾਲ ਜਿਵੇਂ ਵੀ ਹੋਊਗਾ।
1: ਬਹੁਤ ਵਧੀਆ ਕਰਦੇ, ਬਹੁਤ ਵਧੀਆ, ਤੇ ਬਾਕੀ ਜਿਹੜਾ ਕਾਲਾ ਕੰਮਿਆਂ ਨੇ, ਮੇਰਾ ਸਾਡੂ ਹੈ ਇਹ, ਪਤਾ ਨੀ ਇਹਨੂੰ ਜਾਣਦੇ ਕਿ ਨਹੀਂ ਮੈਨੂੰ।
0: ਅੱਛਾ ਜੀ,
1: ਇਹ ਬੜਾ ਨਾਈਸ ਬੰਦਾ।
0: ਠੀਕ ਹੈ ਠੀਕ ਹੈ ਜੀ, ਹਰਜੀਤ ਭਾਜੀ ਨੂੰ ਤਾਂ ਉਂਗਲਾਂ ਤੇ ਨਾਮ ਰੱਟੇ ਹੋਏ ਨੇ, ਆਪਣਾ ਵੀ ਪਿਆਰ ਪੈ ਜਾਏਗਾ ਥੋੜਾ ਜਿਹਾ। ਹਾਂਜੀ ਸਤਿ ਸ਼੍ਰੀ ਅਕਾਲ ਜੀ, 15-10 ਤੋਂ ਕੀ ਹਾਲ ਚਾਲ?
3: ਰਮਨਦੀਪ ਜੀ ਬਹੁਤ ਵਧੀਆ
0: ਵਧੀਆ ਜੀ, ਓਕੇ ਜੀ, ਆ ਜਾਓ ਨੰਗਿਆ, ਕੀ ਕਹਿਣਾ ਚਾਹੁੰਦੇ ਹੋ?
3: ਦੇਖੋ, ਮੈਂ ਤਾਂ ਐਂ ਲੱਗਦਾ ਜਿਵੇਂ ਤੁਸੀਂ ਕਈ ਦਹਾਕਿਆਂ ਤੋਂ ਸ਼ੋਅ ਕਰ ਰਹੇ ਹੁੰਦੇ ਹੋ।
0: ਆਹਾ, ਕੀ ਬਾਤਾਂ!
3: ਨਹੀਂ, ਬਹੁਤ ਹੀ ਆ ਲਕਮਾਲ ਦੀ ਗੱਲ ਹੈ। ਦੇਖੋ, ਗੁਰੂ ਜੀ ਦੇ ਆਪਣੇ ਚੇਲੇ ਜਾਣ ਛੜੱਪ ਜੰਜੂਆ ਸਾਹਿਬ ਨੇ ਕਿਵੇਂ ਸਿਖਾਇਆ, ਦੇਖੋ ਐਨ
0: ਜੰਜੂਆ ਸਾਹਿਬ ਨੇ ਪੂਰਾ ਝੰਡਿਆ। ਜੰਜੂਆ ਸਾਹਿਬ ਹਜੇ ਮੈਨੂੰ ਕੀ ਕਹਿੰਦੇ, ਟ੍ਰੇਨਿੰਗ ਦੇਈ ਜਾਂਦੇ ਨੇ, ਕਹਿੰਦੇ ਟਾਈਮ ਤੇ ਉੱਠਿਆ ਕਰੋ 2:30 ਵਜੇ। ਮੈਂ ਫਿਰ ਉਹੀ ਆਲਸੀ ਤੇ ਤੁਹਾਨੂੰ ਪਤਾ 3-3 ਬੰਦਾ ਕਹਿੰਦਾ ਉੱਠਦੇ ਆ ਪਹੁੰਚਦੇ ਆ, ਤੇ
3: ਦੋ ਚੋ ਦਿਨਾ ਜੀ ਤੁਹਾਡੀ ਆਵਾਜ਼ ਵੀ ਜੰਜੂਆ ਸਾਹਿਬ ਨਾਲ ਮਿਲਣ।
0: ਅੱਛਾ ਜੀ, ਲੈ ਕਿਆ ਬਾਤਾਂ,
3: ਕੀ ਗੱਲ ਆ?
0: ਮਾਈਕ ਚ ਕਿਤੇ AI ਤਾਂ ਨੀ ਲਾਈ ਉਹ ਇਹਨਾਂ ਨੇ, ਕੋਈ ਉਹੀ ਆਵਾਜ਼ ਆਵੇ ਅੱਗੇ।
3: ਕਹਿੰਦਾ ਸਾਂਝ ਪਈ ਤੇਰੇ ਨਾਲ ਹੀ, ਉਂਝ ਫਿਰ ਮੂਰਤਾਂ ਲੱਖ, ਪਿਆਰ ਤੇਰੇ ਦੀਆਂ ਗੁੱਗਲਾਂ ਗਈਆਂ ਹੌਲੀ ਹੌਲੀ ਭੱਖ।
0: ਆਏ ਹਾਏ ਹਾਏ, ਕੀ ਬਾਤਾਂ,
3: ਮਿਹਰਬਾਨੀ ਜੀ,
0: ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ, ਬਹੁਤ ਬਹੁਤ ਧੰਨਵਾਦ ਤੁਹਾਡਾ ਕਾਲ ਦੇ ਲਈ, ਪਿਆਰ ਭਰੇ ਸ਼ਬਦਾਂ ਦੇ ਲਈ। ਤੇ ਆਓ ਹੁਣ ਪਰਮਿੰਦਰ ਜੀ ਨੂੰ ਵੀ ਅਸੀਂ ਨਾਲ ਜੋੜਦੇ ਹਾਂ, ਉਨੀ ਦੇਰ ਇਹ ਗੀਤ ਅਸੀਂ ਇੰਜੋਏ ਕਰਦੇ ਹਾਂ।

0: da patrol. ਹਾਂਜੀ ਭਾਜੀ, ਸ਼ਹਿਰ 43 ਤੋਂ ਕੀ ਹਾਲ ਚਾਲ ਜੀ? ਗੁੱਡ ਮਾਰਨਿੰਗ।
1: ਹਾਂਜੀ ਰਮਨਦੀਪ ਭਾਜੀ, ਤੁਹਾਨੂੰ, ਤੁਹਾਡੇ ਰੱਬ ਸੱਤੇ ਨੂੰ ਸਤਿ ਸ੍ਰੀ ਅਕਾਲ। ਗੁੱਡ ਮਾਰਨਿੰਗ ਚੜ੍ਹਦੀ ਕਲਾ ਜੀ, ਬਹੁਤ ਵਧੀਆ ਹਾਲ ਚਾਲ।
0: ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ, ਥੈਂਕ ਯੂ।
1: ਤੇ ਮੈਂ ਕਿਹਾ ਬਈ ਵੀਕਐਂਡ ਤੇ ਨੀ ਕਹਿ ਸਕਦੇ, ਛੁੱਟੀ ਵੀ ਲੰਘ ਗਈ ਤੇ ਹੈਪੀ ਕੈਨੇਡਾ ਵੀ ਹੋ ਗਿਆ। ਮੈਂ ਕਿਹਾ ਵਾਪਸ ਆ ਗਏ
0: ਗੁਰਵੀਰ ਸਿੱਧੂ ਉਹਨਾਂ ਦਾ ਗਾਣਾ, ਮੈਨੂੰ ਲੱਗਦਾ ਆਪਣੇ ਫਰੈਂਡ ਨੇ ਹਰਜੀਤ ਭਾਜੀ ਦੇ। ਸੋ ਯਾਰ ਬਹੁਤ ਵਧੀਆ ਗਾਣਾ ਜੀ, ਉਹਨੂੰ ਕਹਿੰਦੇ ਭਾਜੀ ਹੋਣਾ ਨੇ ਭੇਜਿਆ।
1: ਬਿਲਕੁਲ ਬਿਲਕੁਲ, ਜਿਵੇਂ ਹੁਣ ਪਿਛਲੇ ਆਪਣੇ ਕਾਲਰ ਕਹਿ ਹੀ ਗਏ ਨੇ ਸਾਰੇ
0: ਜੀ ਜੀ,
1: ਤੁਸੀਂ ਮਹਾਰਾਜ ਦਸਾਂ ਚੋਂ ਨੰਬਰ ਵੀ 12-13 ਮਾਰ ਗਏ ਹੋ ਤੇ ਪੂਰੀ ਚੜਾਈ ਚ ਕਿੱਲੇ ਜਾਣ ਛੜੱਪ ਵਾਲੀ ਗੱਲ ਹੋਈ ਹੋਈ ਆ, ਪੂਰਾ ਚੰਡਿਆ
0: ਗੱਲਬਾਤ
1: ਪੂਰੀ ਪਕੜ ਆ ਤੇ ਬਹੁਤ ਜਿਦਾਂ ਨਿੱਘਾ ਤੁਹਾਡੀ ਗੱਲਬਾਤ ਚ, ਤੁਹਾਡੀ ਆਵਾਜ਼ ਚ।
0: ਸੰਦੇਸ਼ ਲੈ ਲਈਏ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਵਾਲਿਆਂ ਨਾਲ, ਤੁਸੀਂ ਜੇ ਡਾਈਨਿੰਗ ਕਰਨਾ ਚਾਹੁੰਦੇ ਹੋ, ਟੇਕ ਆਊਟ ਕਰਨਾ ਚਾਹੁੰਦੇ ਹੋ ਜਾਂ ਫਿਰ ਕੇਟਰਿੰਗ ਕਰਾਉਣਾ ਚਾਹੁੰਦੇ ਹੋ ਤਾਂ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਤੇ ਗੁਰਜੀਤ ਰੰਧਾਵਾ ਭਾਜੀ ਹੋਣਾ ਨਾਲ ਸੰਪਰਕ ਕਰ ਲਿਓ 647-338-9972 ਦੇ ਉੱਤੇ। ਜਤਿੰਦਰ ਸੰਧੂ ਜੀ, ਨਵ ਏਅਰ ਕੰਫਰਟ ਤੋਂ ਏਸੀ ਫਰਨੈਸ, ਟੈਂਕਲੈਸ ਵਾਟਰ ਹੀਟਰ ਲਵਾਉਣਾ ਹੈ, ਗੈਸ ਪਾਈਪ ਲਾਈਨ ਹੈ ਜਾਂ ਕੋਈ ਵੀ ਏਸੀ ਫਰਨੈਸ ਦਾ ਕੰਮ ਹੈਗਾ, ਸਰਵਿਸ ਕਰਾਉਣੀ ਹੈ ਜਾਂ ਫਿਰ ਰਿਪੇਅਰ ਦਾ ਕੰਮ ਹੈਗਾ, ਤਾਂ ਤੁਸੀਂ ਜਤਿੰਦਰ ਸੰਧੂ ਹੋਣਾ ਨੂੰ ਕੰਟੈਕਟ ਕਰ ਸਕਦੇ ਹੋ 647-606-4644 ਦੇ ਉੱਤੇ। ਡਾਕਟਰ ਰਜਿੰਦਰ ਗਰਾਇਆ ਜੀ ਵਿਲੀਅਮ ਪਾਰਕਵੇ ਦੇ ਚੰਕਿਊਜ਼ੀ ਤੋਂ ਏਰੀਏ ਤੋਂ ਤੁਹਾਨੂੰ ਸੇਵਾਵਾਂ ਦਿੰਦੇ ਨੇ। ਕਹਿੰਦੇ ਜੇ ਨੈੱਕ ਪੇਨ, ਬੈਕ ਪੇਨ, ਸ਼ੋਲਡਰ, ਨੀ, ਹਿਪ ਪੇਨ ਜਾਂ ਕੋਈ ਵੀ ਮਾਈਗਰੇਨ ਰਿਲੇਟਡ ਪੇਨ ਹੈਗੀ ਹੈ ਤਾਂ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਵਿਜ਼ਿਟ ਕਰੋ, ਤੁਹਾਡੀ ਧੁਰੋਂ ਜਿਹੜੀ ਹੈ ਪੇਨ ਉਹ ਦੂਰ ਕਰ ਦੇਣਗੇ ਇੱਕ ਜਾਂ ਦੋ ਵੱਧ ਤੋਂ ਵੱਧ 3 ਸਿਟੀਆਂ ਦੇ ਵਿੱਚ। ਕਹਿੰਦੇ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਇਹਦਾ ਫਰਕ। ਸੋ ਕਿਸੇ ਵੀ ਪੇਨ ਰਿਲੇਟਡ ਕੋਈ ਤੁਹਾਨੂੰ ਤਕਲੀਫ ਹੈਗੀ ਹੈ ਤਾਂ ਰਜਿੰਦਰ ਗਰਾਇਆ ਜੀ ਉਹਨਾਂ ਨੂੰ ਫੋਨ ਕਰਕੇ ਇੱਕ ਵਾਰੀ ਅਪੁਆਇੰਟਮੈਂਟ ਲੈ ਕੇ ਉੱਥੇ ਜ਼ਰੂਰ ਜਾ ਕੇ ਆਇਓ। ਉਹਨਾਂ ਦਾ ਨੰਬਰ ਹੈਗਾ 416-884-5486। ਜਾਂ ਫਿਰ ਮੋਰਗੇਜ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ, ਤੁਹਾਡੀ ਰਿਨਿਊਅਲ ਆ ਰਹੀ ਹੈ ਮੋਰਗੇਜ ਦੀ ਜਾਂ ਫਿਰ ਕੋਈ ਪ੍ਰੋਪਰਟੀ ਲਈ ਹੋਈ ਹੈ ਬਿਲਡਰ ਦੇ ਕੋਲੋਂ ਬੁੱਕ ਕਰਾਈ ਸੀਗੀ ਉਹਦੀ ਹਨਾ, ਹੁਣ ਕਲੋਜ਼ਿੰਗ ਆ ਗਈ ਹੈ, ਤਾਂ ਤੁਸੀਂ ਗਿਰੇਸ਼ ਸ਼ਰਮਾ ਜੀ ਉਹਨਾਂ ਨੂੰ ਕੰਟੈਕਟ ਕਰ ਲਿਓ। ਮੋਰਗੇਜ ਦੇ ਸਪੈਸ਼ਲਿਸਟ ਨੇ, ਕਹਿੰਦੇ ਅਸੀਂ ਮੋਰਗੇਜ ਕਰਦੇ ਨਹੀਂ, ਮੋਰਗੇਜ ਪਲੈਨ ਕਰਕੇ ਕਰਦੇ ਹਾਂ ਵੀ ਪੂਰੀ ਤਰ੍ਹਾਂ ਤੁਹਾਨੂੰ ਦੁਬਾਰਾ ਐਂਡ ਮੂਮੈਂਟ ਦੇ ਵਿੱਚ ਕਿਤੇ ਕਿਸੇ ਪ੍ਰਾਈਵੇਟ ਲੈਂਡਰ ਦੇ ਕੋਲੋਂ ਜਾਂ ਹਨਾ ਬੀ ਸੀ ਬੈਂਕ ਦੇ ਕੋਲ ਨਾ ਜਾਣਾ ਪਵੇ। ਸੋ ਗਿਰੇਸ਼ ਸ਼ਰਮਾ ਜੀ ਉਹਨਾਂ ਦਾ ਨੰਬਰ 647-606-8110 ਹੈਗਾ। ਅੰਪੀਰੀਅਲ ਕ੍ਰੀਏਸ਼ਨ ਡਰਾਈ ਕਲੀਨ ਵਾਲਿਆਂ ਦਾ ਵੀ ਮੈਸੇਜ ਦੇ ਦਈਏ, ਕੋਈ ਵੀ ਡਰਾਈ ਕਲੀਨ ਕਰਾਉਣੇ ਆ ਤੁਸੀਂ ਆਪਣੇ ਕੱਪੜੇ ਜਾਂ ਆਲਟਰੇਸ਼ਨ ਕਰਾਉਣੀ ਹੈ, ਗਾਰਮੈਂਟ ਰਿਪੇਅਰ ਕਰਾਉਣੀ ਹੈ, ਤਾਂ ਤੁਸੀਂ ਇਹਨਾਂ ਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ। 353 ਵੈਟਰਨਸ ਡਰਾਈਵ ਬਰੈਂਪਟਨ ਦੇ ਉੱਤੇ ਸਥਿਤ ਨੇ, ਫੋਨ ਕਰਕੇ ਵੀ ਇਹਨਾਂ ਨਾਲ ਸੰਪਰਕ ਰਾਬਤਾ ਕਾਇਮ ਕੀਤਾ ਜਾ ਸਕਦਾ 437-235-2700 ਦੇ ਉੱਤੇ। ਅਤੇ ਅਮਨਦੀਪ ਕੌਰ ਇੰਸ਼ੋਰੈਂਸ ਬ੍ਰੋਕਰ ਡਾਇਮੰਡ ਇੰਸ਼ੋਰੈਂਸ ਗਰੁੱਪ ਤੋਂ ਇਹ ਤੁਹਾਨੂੰ ਸੇਵਾਵਾਂ ਪ੍ਰਦਾਨ ਕਰਦੇ ਨੇ, ਕਾਰ ਜਾਂ ਹੋਮ ਇੰਸ਼ੋਰੈਂਸ ਕਰਾਉਣ ਲਈ ਇਹਨਾਂ ਦਾ ਤੁਸੀਂ ਸੰਪਰਕ ਕਰ ਸਕਦੇ ਹੋ, ਕਿਉਂਕਿ ਕੀ ਕਹਿੰਦੇ ਨੇ ਵੱਧ ਕੇ ਰੇਟ ਜਿਹੜੇ ਨੇ ਕਾਰ ਅਤੇ ਘਰਾਂ ਦੇ ਇੰਸ਼ੋਰੈਂਸਾਂ ਦੇ ਆ ਰਹੇ ਨੇ, ਅਤੇ ਤੁਸੀਂ ਅਮਨਦੀਪ ਉਹਨਾਂ ਨੂੰ ਸੰਪਰਕ ਕਰੋ। ਕਹਿੰਦੇ ਸਾਡੇ ਕੋਲ ਬਹੁਤ ਹੀ ਗਰੁੱਪ ਡਿਸਕਾਊਂਟ ਅਵੇਲੇਬਲ ਨੇ, ਹੋ ਸਕਦਾ ਤੁਹਾਨੂੰ ਵੀ ਇਹ ਮਦਦ ਕਰ ਸਕਣ, ਕਿਉਂਕਿ ਇਹ ਕਾਰ ਅਤੇ ਹੋਮ ਦਾ ਤਾਂ ਮੈਂ ਐਵੇਂ ਕਹਿੰਦਾ ਹੁੰਦਾ ਵੀ ਇੱਕ ਵਾਰੀ ਟਰਾਈ ਜ਼ਰੂਰ ਕਰਿਆ ਕਰੋ ਫੋਨ ਕਰਕੇ, ਤਾਂ ਕਿ ਜੇ ਕਿਸੇ ਤੋਂ ਵੀ ਤੁਹਾਨੂੰ ਵਧੀਆ ਪ੍ਰਾਈਸ ਜਿਹੜਾ ਹੈਗਾ ਜਾਂ ਵਧੀਆ ਕੋਟ ਮਿਲਦਾ ਤਾਂ ਜ਼ਰੂਰ, ਕਿਉਂ ਨਹੀਂ, ਚਾਰ ਪੈਸੇ ਬਚਦੇ ਤਾਂ ਬਚਾਉਣੇ ਚਾਹੀਦੇ ਆ। 416-618-2661 ਦੇ ਉੱਤੇ ਇਹਨਾਂ ਨਾਲ ਸੰਪਰਕ ਜਿਹੜਾ ਹੈਗਾ ਕੀਤਾ ਜਾ ਸਕਦਾ ਹੈ। ਅਤੇ ਪਰਮਿੰਦਰ ਜੀ ਨੂੰ ਹੁਣ ਅਸੀਂ ਨਾਲ ਜੋੜ ਲੈਂਦੇ ਹਾਂ। ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ, ਲੰਘਿਓ, ਕੀ ਹਾਲ ਚਾਲ? ਬੜੀ ਕੱਟ ਕੱਟ ਕੇ ਆਵਾਜ਼ ਆਉਂਦੀ ਹੈ, ਠੀਕ ਹੋ, ਕਿੱਥੇ ਹੋ?
2: ਬਿਲਕੁਲ, ਅਸੀਂ ਤਾਂ ਨਾਲ ਆ ਜੀ,
0: ਹੁਣ ਆਈ
2: ਅੱਜ, ਲੱਗਦਾ ਕਿ ਅੱਜ ਨਹੀਂ ਆਉਣਾ ਚਾਹੁੰਦੇ ਸੀ ਸ਼ਾਇਦ। ਪਰ ਰਮਨ ਜੀ, ਗੱਲ ਇਹ ਆ ਕਿ ਇਹ ਜਿਹੜਾ ਮੀਡੀਆ ਹੁੰਦਾ, ਚਾਹੇ ਪ੍ਰਿੰਟ ਮੀਡੀਆ ਹੋਵੇ ਚਾਹੇ ਇਲੈਕਟ੍ਰੋਨਿਕ ਰੇਡੀਓ ਹੋਵੇ, ਕਹਿੰਦੇ ਨੇ ਫਿਰ ਏਦਾਂ ਦਾ ਗੂੰਦ ਹੁੰਦਾ ਫਿਰ ਬੰਦਾ ਜਿੰਨਾ ਮਰਜ਼ੀ ਖਿਹੜਾ ਚੜਾਵੇ ਇਹ ਛੱਡਦਾ ਨਹੀਂ ਹੈ। ਸੋ ਬਹੁਤ ਤੁਹਾਡਾ ਧੰਨਵਾਦ ਜੀ, ਅੱਜ ਤੁਹਾਡੀ ਸੰਗਤ ਫਿਰ ਮਾਣ ਰਹੇ ਹਾਂ, ਸੋ ਸਾਡੇ ਲਿਸਨਰ ਵੀ ਸਾਨੂੰ ਸੁਣ ਰਹੇ ਨੇ।
0: ਮੈਂ ਕਿਹਾ ਹਰਜੀਤ ਭਾਜੀ ਵਾਪਸ ਆ ਰਹੇ ਨੇ, ਸਾਰੇ ਸਰੋਤੇ ਹਰਜੀਤ ਭਾਜੀ ਦਾ ਇੰਤਜ਼ਾਰ ਕਰ ਰਹੇ ਨੇ, ਕੱਲ ਬਾਸੀ ਸਾਹਿਬ ਦਾ ਵੀ ਫੋਨ ਆਇਆ ਵਾਜਾ ਮਾਰਦੇ ਸੀ, ਕਹਿੰਦੇ ਆ ਜਾ ਜੰਜੂ ਆ ਜਾ ਹੁਣ।

0: ਗੱਡੀ ਨਿਕਲਣ ਵਾਲੀ ਹੋ ਜਾਂਦੀ ਆ ਜਦ ਤੱਕ ਫੈਸਲਾ ਆਉਂਦਾ। ਪਰ ਪੰਜਾਬ ਕਾਂਗਰਸ ਦਾ ਜਿਹੜਾ ਫੈਸਲਾ ਉਡੀਕਿਆ ਜਾ ਰਿਹਾ ਸੀ ਕਿ ਨਵਾਂ ਪ੍ਰਧਾਨ ਕਿਵੇਂ ਬਣਨਾ, ਰਾਜਾ ਵੜਿੰਗ ਤੋਂ ਬਾਅਦ ਬਹੁਤ ਸਾਰੇ ਨਾਂ ਚੱਲੇ, ਆਪਾਂ ਦੇਖਿਆ ਕਿ ਵਿਜੇਂਦਰ ਸਿੰਗਲਾ ਦਾ ਨਾਂ ਚੱਲਿਆ, ਚਰਨਜੀਤ ਚੰਨੀ ਦਾ ਨਾਂ ਚੱਲਿਆ, ਆਪਾਂ ਸਾਰੇ ਆਪਾਂ ਗਲਤ ਸਾਬਤ ਹੋਏ ਹਾਂ। ਔਰ ਕਾਂਗਰਸ ਹਾਈਕਮਾਨ, ਗਾਂਧੀ ਪਰਿਵਾਰ ਜਾਂ ਮਲਲਿਕਾਰਜੁਨ ਖੜਗੇ ਜਿਹੜੇ ਕੌਮੀ ਪ੍ਰਧਾਨ ਨੇ, ਉਹਨਾਂ ਨੇ ਕਿਸੇ ਦੇ ਹੱਥ ਦੋਹੀ ਹੱਥੀ ਲੱਡੂ ਨਹੀਂ ਦਿੱਤਾ, ਇੱਕ ਇੱਕ ਹੱਥ ਖਾਲੀ ਰੱਖਿਆ ਤੇ ਇੱਕ ਇੱਕ ਹੱਥ ਜਿਹੜਾ ਲੱਡੂ ਟਕਾ ਦਿੱਤਾ। ਰਾਜਾ ਵੜਿੰਗ ਦੀ ਪ੍ਰਧਾਨਗੀ ਕਾਇਮ ਰੱਖੀ ਗਈ ਹੈ, ਉਹਨਾਂ ਨੂੰ ਹਾਲ ਦੀ ਕੜੀ ਕਿਹਾ ਕਿ ਤੁਸੀਂ ਆਪਣਾ ਕੰਮ ਕਰੋ। ਇਸੇ ਤਰ੍ਹਾਂ ਪ੍ਰਤਾਪ ਬਾਜਵਾ ਜਿਹੜੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਕਾਂਗਰਸ ਦੇ ਆਗੂ ਨੇ, ਉਹਨਾਂ ਨੂੰ ਉਹ ਜਿਹੜੀ ਆ ਉਹਦਾ ਉਹਨਾਂ ਦਾ ਉਹਨਾਂ ਦੇ ਕੋਲ ਬਰਕਰਾਰ ਰੱਖਿਆ। ਪਰ ਕੁਝ ਹੋਰ ਜਿਹੜੀਆਂ ਜ਼ਿੰਮੇਵਾਰੀ ਦਿੱਤੀਆਂ ਗਈਆਂ ਨੇ, ਸੁਖਵਿੰਦਰ ਸਿੰਘ ਰੰਧਾਵਾ, ਸੁਖੀ ਰੰਧਾਵਾ ਜੋ ਪ੍ਰਸਿੱਧ ਨੇ, ਜਿਹੜੇ ਸਾਬਕਾ ਡਿਪਟੀ ਸੀਐਮ ਨੇ, ਇਸ ਵੇਲੇ ਕਾਂਗਰਸ ਦੇ ਐਮਪੀ ਨੇ, ਉਹਨਾਂ ਨੂੰ ਕੋਰ ਕਮੇਟੀ ਦਾ ਚੇਅਰਮੈਨ ਬਣ ਦਿੱਤਾ ਗਿਆ। ਇਸੇ ਤਰ੍ਹਾਂ ਡਾਕਟਰ ਅਮਰ ਸਿੰਘ ਜਿਹੜੇ ਨੇ ਆਉਣ ਵਾਲੀਆਂ ਇਲੈਕਸ਼ਨਾਂ ਚ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤ ਕੀਤੇ ਗਏ ਨੇ। ਔਰ ਸਭ ਤੋਂ ਚਰਚਿਤ ਨਾਂ ਚਰਨਜੀਤ ਚੰਨੀ, ਭਾਈ ਚਰਨਜੀਤ ਚੰਨੀ ਦੇ ਖਾਤੇ ਕੀ ਆਇਆ ਹੁਣ? ਚਰਨਜੀਤ ਚੰਨੀ ਜਿਹੜੇ ਸਾਬਕਾ ਮੁੱਖ ਮੰਤਰੀ ਵੀ ਰਹੇ ਨੇ ਤੇ ਹੁਣ ਵੀ ਉਹ ਹਾਲੇ ਆਪਣੀ ਛੱਡਦੇ ਨਹੀਂ, ਕਹਿੰਦੇ ਪੀਸੀਆਂ ਦਾ ਵੇਰ ਨਹੀਂ ਤੋੜਨਾ। ਉਹਨਾਂ ਨੂੰ ਇਲੈਕਸ਼ਨ ਕੰਪੇਨ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਰਮਨ ਜੀ, ਇਹ ਸਾਰੇ ਜਿਹੜੀਆਂ ਦਾਤਾਂ ਵੱਡੀਆਂ ਨੇ, ਦਿੱਲੀ ਦਰਬਾਰ ਨੇ, ਹੋਰ ਵੀ ਬਹੁਤ ਸਾਰੀਆਂ ਕਮੇਟੀਆਂ ਦੇ ਬਹੁਤ ਸਾਰੇ ਮੈਂਬਰ ਨੇ, ਆਪਾਂ ਗਰੁੱਪ 'ਚ ਜਿਹੜੀ ਆ ਖਬਰ ਪਾਵਾਂਗੇ। ਪਰ ਇਹਦੇ ਨਾਲ ਪੰਜਾਬ ਕਾਂਗਰਸ ਦੇ ਵਿੱਚ ਸ਼ਾਂਤੀ ਆ ਗਈ ਆ, ਚੁੱਪ ਬਸਰ ਗਈ ਆ, ਪਰ ਉਸ ਤਰੀਕੇ ਦੀ ਚੁੱਪ ਨਹੀਂ, ਮੈਨੂੰ ਲੱਗਦਾ ਤੂਫਾਨ ਤੋਂ ਦੇ ਆਉਣ ਤੋਂ ਪਹਿਲਾਂ ਦੀ ਚੁੱਪ ਆ, ਕਿਉਂਕਿ ਦੱਬੇ ਸੁਰ ਦੇ ਨਾਲ ਅੰਦਰ ਘੁਸਰ ਮੁਸਰ ਹੋ ਰਹੀ ਆ। ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਐਮ ਪੀ ਮਨੀਸ਼ ਤਿਵਾੜੀ, ਉਹਨਾਂ ਨੇ ਤਾਂ ਪੜਾਅ ਜਾਣ ਵੀ ਕਰਤੀ ਆ ਸੋਸ਼ਲ ਮੀਡੀਆ ਦੇ ਉੱਪਰ, ਕਾਫੀ ਉਹਨਾਂ ਨੇ ਟੀਕਾ ਟਿੱਪਣੀਆਂ ਕੀਤੀਆਂ ਨੇ। ਇਸੇ ਤਰ੍ਹਾਂ ਚੰਨੀ ਚੰਨੀ ਜਿਹਨਾਂ ਦਾ ਇੱਕ ਵੱਡਾ ਧੜਾ ਪੰਜਾਬ ਦੇ ਵਿੱਚ, ਉਹਨਾਂ ਨੇ ਵੀ ਕਹਿੰਦੇ ਆਪਣੇ ਘਰੇ ਸੱਦ ਲੈਣੇ ਆਉਣ ਵਾਲੇ ਕੱਲ੍ਹ ਜਿਹੜੇ 3 ਜੁਲਾਈ ਨੂੰ ਬਹੁਤ ਸਾਰੇ ਆਗੂ ਉਹਨਾਂ ਦੇ ਘਰ ਜਾ ਰਹੇ ਨੇ। ਸੋ ਅੰਦਰ ਖਾਤੇ ਗਤੀਵਿਧੀਆਂ ਚੱਲ ਰਹੀਆਂ ਨੇ, ਦੇਖਦੇ ਹਾਂ ਕਿ ਹੁਣ ਇਹ ਹਾਈਕਮਾਂਡ ਦਾ ਦਾਅ ਕਿੰਨਾ ਕੁ ਫਟਾਂਦਾ ਕਿ ਸਾਰਿਆਂ ਨੂੰ ਖੁਸ਼ ਰੱਖਿਆ ਜਾ ਸਕਦਾ, ਜਾਂ ਇਹ ਹੁਣ ਸਾਰੇ ਹੀ ਨਾਰਾਜ਼ ਹੋ ਜਾਣਗੇ ਤੇ ਮੁੜ ਕੇ ਕੋਈ ਨਵਾਂ ਪ੍ਰਧਾਨ ਥਾਪਣਾ ਪਏਗਾ। ਜੀ
1: ਬਿਲਕੁਲ ਜੀ ਬਿਲਕੁਲ, ਪਨੇਸਰ ਸਾਹਿਬ ਦੀ ਕਾਲ ਹੈ ਜੀ। ਹਾਂਜੀ ਭਾਜੀ, ਕੀ ਹਾਲ ਚਾਲ? ਹਾਂਜੀ, ਕੀ ਕਹਿਣਾ ਚਾਹੁੰਦੇ ਹੋ?
2: ਸਤਿ ਸ੍ਰੀ ਅਕਾਲ ਜੀ।
1: ਹਾਂਜੀ ਹਾਂਜੀ,
2: ਪਰਮਿੰਦਰ ਜੀ ਨੂੰ ਵੀ ਸਤਿ ਸ੍ਰੀ ਅਕਾਲ। ਪਰਮਿੰਦਰ ਜੀ, ਕੱਲ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਉੱਥੇ ਕਹਿੰਦੇ ਲਿਆਓ ਵੀ ਬੰਦਾ ਲਿਆਓ ਵੀ ਜਿਹੜਾ ਕੁੜੀ ਕੋਈ ਆਵੇ ਹਨਾ ਸਟੇਜ ਤੇ ਆ ਕੇ, ਕੋਈ ਇੱਕ ਆ ਗਈ ਸਟੇਜ ਤੇ ਬੀਬੀ, ਕਹਿੰਦੇ ਉਹ ਕਹਿੰਦੀ ਮੈਂ ਤਾਂ ਤੁਹਾਡੀ ਇੰਚਾਰਜ ਆ ਇੱਥੇ ਦੀ, ਜਿਹਦੇ ਪੈਸੇ ਚ ਖਾਤੇ ਚ ਪੈਸੇ ਪਾਏ ਉਹੀ ਉਹਨਾਂ ਦੀ ਆਪਣੀ ਬੰਦੇ ਆਪਣਾ ਹੀ ਪਾਰਟੀ ਦੇ। ਦੇਖੋ ਤੁਸੀਂ ਲੋਕੀ ਕੀ ਕਰਦੇ ਨੇ ਹਨਾ ਵੋਟਾਂ ਜਿੱਤਣ ਲਈ, ਵੀ ਤੁਸੀਂ ਆਪਣੇ ਬੰਦੇ ਦੇ ਖਾਤੇ ਚ ਪੈਸੇ ਪਾ ਕੇ ਆਪੇ, ਪਰ ਉਹਨੂੰ ਦੱਸਣਾ ਨੀ ਨਾ, ਭੁੱਲ ਗਏ ਉਹਨੇ ਕਹਿਣਾ ਵੀ ਆਹ ਨਾ ਦੱਸੀ ਕਿ ਤੂੰ ਕਿਤੇ ਵੀ ਮੈਂ ਤੁਹਾਡੀ ਹੋਈ ਮੈਂਬਰ ਆ।
1: ਚਲੋ ਪਾਰਟੀ ਵਾਲੀ ਵੀ ਤਾਂ ਬੀਬੀ ਸੀ, ਆਪਣੇ ਬੰਦੇ ਆਪਣੀ ਪਾਰਟੀ ਚ ਵੀ ਤਾਂ ਬੀਬੀਆਂ ਹੈਗੀਆਂ ਨੇ, ਉਹਨਾਂ ਨੂੰ ਵੀ ਤਾਂ ਆਉਣੇ ਸੀ।
2: ਨਹੀਂ ਪਾਰਟੀ ਦੇ ਤਾਂ ਹੈ ਨਾ, ਫਿਰ ਉਹ ਵੱਡੀ ਗੱਲ ਨਹੀਂ ਕਹਿੰਦੇ ਬਾਕੀਆਂ ਦੇ ਖਾਤਰ ਇੱਕ ਜਿੱਦ ਜਾਂਦੇ ਤਾਂ ਪਏ ਹੁੰਦੇ ਆ ਨਾ,
0: ਕਿ ਜਿੱਦਾਂ ਦੀ ਕੋਕੋ ਉਦਾਂ ਦੇ ਬੱਚੇ। ਅਸੀਂ ਇਹ ਪੰਜਾਬ ਸੂਬਾ ਆ, ਆਪਾਂ ਸੈਂਟਰ ਤੱਕ ਵੀ ਦੇਖ ਲੈਂਦੇ ਹਾਂ ਕਿ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਬਹੁਤ ਸਾਰੇ ਉਹਨਾਂ ਦੇ ਮਾਮਲੇ ਆ ਗਏ ਨੇ ਕਿ ਕਿਸੇ ਕਿਸਾਨ ਦੀ ਉਹ ਨਾ ਗੱਲਬਾਤ ਕਰ ਰਹੇ ਨੇ ਫੋਨ ਦੇ ਉੱਪਰ ਕੱਲ੍ਹ, ਔਰ ਦੂਸਰੇ ਦਿਨ ਮੀਡੀਆ ਜਾ ਕੇ ਉੱਥੇ ਦੇਖਦਾ ਕਿ ਕੁਛ ਹੁੰਦਾ ਹੀ ਨਹੀਂ। ਇਸੇ ਤਰ੍ਹਾਂ ਬਹੁਤ ਸਾਰੇ ਹੋਰ ਮਾਮਲਿਆਂ ਵਿੱਚ ਵੀ ਇਹ ਅਸਲ 'ਚ ਪਾਰਟੀ ਦੀਆਂ ਪੋਲਿਸੀਆਂ ਹੁੰਦੀਆਂ ਨੇ ਕਿ ਕਿਵੇਂ ਆਪਣੀ ਗੱਲ ਨੂੰ ਪ੍ਰਮੋਟ ਕਰਨਾ। ਸੋ ਜਿਵੇਂ ਵੀ ਕਹਿੰਦੇ ਹੁੰਦੇ ਨੇ ਕਿ ਜਿੱਦਾਂ ਦੀ ਕੋਕੋ ਉਦਾਂ ਦੇ ਬੱਚੇ, ਜਿੱਦਾਂ ਦੀ ਸੈਂਟਰ ਸਰਕਾਰ ਆ ਉਦਾਂ ਦੀ ਪੰਜਾਬ ਸਰਕਾਰ ਆ, ਜਿੱਦਾਂ ਦੀ ਭਾਜਪਾ ਉਦਾਂ ਦੀ ਆਮ ਆਦਮੀ ਪਾਰਟੀ ਆ।
2: ਗੱਲ ਤਾਂ ਠੀਕ ਆ ਜੀ, ਉਹਨਾਂ ਨੇ 10-10 ਹਜ਼ਾਰ ਪਾਇਆ ਸੀ ਵੋਟਾਂ ਲੈਣ ਲਈ ਗੁਜਰਾਤ 'ਚ ਨਾ, ਉੱਥੇ ਬਿਹਾਰ 'ਚ ਇਹਨਾਂ ਨੇ 1000-1000 ਪਾਤਾ। ਗੱਲ ਤਾਂ ਬਰਾਬਰ ਆ ਤੁਹਾਡੀ, ਥੈਂਕ ਯੂ ਸਰ।
0: ਮੋਦੀ ਸਾਹਿਬ ਵਾਲਾ 15-15 ਲੱਖ ਵੀ ਉਡੀਕਿਆ ਜਾ ਰਿਹਾ ਹਾਲੇ ਤੱਕ, ਕਈਆਂ ਨੂੰ ਦੱਸ ਗਿਆ ਹੋਣਾ, ਸ਼ਾਇਦ ਤੁਹਾਡੇ ਪਰਿਵਾਰਕ ਮੈਂਬਰਾਂ ਨੂੰ ਕਿਤੇ ਦੇਖਿਓ ਤਾਂ ਪੁੱਛ ਪੁੱਛ ਕੇ, ਪਟਿਆਲੇ ਰਹਿੰਦੇ ਜਿਹੜੇ ਤੁਹਾਡੇ ਪਰਿਵਾਰਕ ਜੀ ਨੇ, ਕਿਸੇ ਦੇ ਖਾਤੇ 'ਚ ਆਇਆ 15 ਲੱਖ ਰੁਪਈਆ?
1: ਜੀ ਜੀ ਬਿਲਕੁਲ ਚਲੋ ਤੇ ਅਸੀਂ ਹੁਣ ਪ੍ਰਿੰਸਾ ਸਾਹਿਬ ਤਾਂ ਕੱਟ ਗਏ ਪਰਮਿੰਦਰ ਜੀ ਤੇ ਕੋਈ ਗੱਲ ਨਹੀਂ ਤੇ ਅਸੀਂ ਦਾਣਾ ਮੰਡੀ ਸੁਪਰ ਮਾਰਕੀਟ ਵਾਲਿਆਂ ਦਾ ਮੈਸੇਜ ਲੈ ਲਈਏ ਦਾਣਾ ਮੰਡੀ ਸੁਪਰ ਮਾਰਕੀਟ 1729 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਉੱਤੇ ਸਥਿਤ ਨੇ ਕੋਈ ਵੀ ਤੁਸੀਂ ਇੰਡੀਅਨ ਗਰੋਸਰੀ ਕਰਨੀ ਹੈ ਜਾਂ ਕਿਸੇ ਪ੍ਰਕਾਰ ਦੀ ਵੀ ਗਰੋਸਰੀ ਤਾਜ਼ੀਆਂ ਸਬਜ਼ੀਆਂ ਤਾਜ਼ੇ ਫਲ ਫਰੂਟ ਲੈਣਾ ਚਾਹੁੰਦੇ ਹੋ ਤੇ ਦਾਣਾ ਮੰਡੀ ਸੁਪਰ ਮਾਰਕੀਟ ਜ਼ਰੂਰ ਲੈ ਕੇ ਜਾਇਓ ਉਹਨਾਂ ਦਾ ਰੈਸਟੋਰੈਂਟ ਕਾਰਨਰ ਵੀ ਹੈਗਾ ਜਿੱਥੇ ਤੁਸੀਂ ਤਾਜ਼ਾ ਗੰਨੇ ਦੀ ਰਸ

ਫਿਰ ਪਰੌਂਠੇ, ਛੋਲੇ ਭਟੂਰੇ, ਅੰਮ੍ਰਿਤਸਰੀ ਨਾਨ, ਕੁਲਚੇ, ਸਭ ਕੁਝ ਕੀ ਉਹਨੂੰ ਕਹਿੰਦੇ ਨੇ ਉਹਨਾਂ ਦਾ ਟੇਸਟ ਲੁਫਤ ਉਠਾ ਸਕਦੇ ਹੋ। ਸੋ ਦਾਣਾਮੰਦੀ ਸੁਪਰ ਮਾਰਕੀਟ, 1729 ਕੁਈਨ ਸਟਰੀਟ, ਈਸਟ ਬਰੈਂਪਟਨ, ਜਾਂ 905-286-9957 ਦੇ ਉੱਤੇ ਉਹਨਾਂ ਨੂੰ ਜਿਹੜਾ ਹੈਗਾ ਸੰਪਰਕ ਕੀਤਾ ਜਾ। ਤੁਸੀਂ ਜੇ ਇੰਸ਼ੋਰੈਂਸ ਬਾਬਤ ਕੋਈ ਵੀ ਕੁਐਸਚਨ ਤੁਹਾਡਾ ਹੈਗਾ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ, ਜਾਂ ਹੁਣ ਫਿਰ ਗਰਮੀਆਂ ਦੇ ਦਿਨਾਂ ਦੇ ਵਿੱਚ ਤੁਹਾਡੇ ਸੱਜਣ ਮਿੱਤਰ, ਵੀਰ ਭਰਾ, ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਕੈਨੇਡਾ ਆ ਰਹੇ ਨੇ ਘੁੰਮਣ ਲਈ ਆ ਰਹੇ ਨੇ, ਉਹਨਾਂ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਵਿਜ਼ਟਰ ਵੀਜ਼ਾ ਇੰਸ਼ੋਰੈਂਸ, ਜਾਂ ਤੁਸੀਂ ਵੀ ਕਿਤੇ ਕੈਨੇਡਾ ਤੋਂ ਬਾਹਰ ਘੁੰਮਣ ਜਾਣਾ ਦਾ ਆਪਣੀ ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਜਾਇਆ ਕਰੋ। ਅਤੇ ਉਹਦੇ ਨਾਲ ਇਹਦੇ ਲਈ ਕੋਈ ਵੀ ਤੁਹਾਡਾ ਕੁਐਸਚਨ ਹੈਗਾ ਜਾਂ ਤੁਸੀਂ ਕੋਟੇਸ਼ਨ ਲੈਣਾ ਚਾਹੁੰਦੇ ਹੋ ਤਾਂ ਹਰਜੀਤ ਸਿੰਘ ਜੰਜੂਆ ਭਾਅ ਜੀ ਨੂੰ 647-835-5494 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ, ਜਾਂ ਤੁਸੀਂ ਮੈਨੂੰ ਜਾਣੀ ਕਿ ਰਮਨਦੀਪ ਸੈਣੀ ਨੂੰ 647-237-3123 ਦੇ ਉੱਤੇ ਸੰਪਰਕ ਕਰ ਸਕਦੇ ਹੋ। ਤੁਸੀਂ ਲਾਈਸੈਂਸ ਲੈਣਾ ਚਾਹੁੰਦੇ ਹੋ ਇੰਸ਼ੋਰੈਂਸ ਦਾ, ਜਾਂ ਆਲਰੇਡੀ ਲਾਈਸੈਂਸ ਹੈਗਾ ਆਪਣੀ ਬ੍ਰੋਕਰੇਜ ਜਿਹੜੀ ਹੈਗੀ ਬਦਲਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਨੂੰ 647-237-3123 ਦੇ ਉੱਤੇ ਜਿਹੜਾ ਜੀ ਸੰਪਰਕ ਕਰ ਸਕਦੇ ਹੋ।

ਇੱਕ ਕਹਿੰਦੇ ਖਬਰ ਆਈਆਂ ਨੇ ਕੈਨੇਡੀਅਨ ਅਰਥ ਵਿਵਸਥਾ ਵਿੱਚ ਥੋੜ੍ਹਾ ਸੁਧਾਰ ਦੇ ਸੰਕੇਤ ਆਇਆ, ਅਪ੍ਰੈਲ ਦੇ ਵਿੱਚ ਜੀ ਡੀ ਪੀ 'ਚ 0.5% ਵਾਧਾ ਹੋ ਗਿਆ, ਅਤੇ ਤੁਹਾਨੂੰ ਦੀਦੀ ਅਰਥ ਵਿਵਸਥਾ ਥੋੜ੍ਹੀ ਜਿਹੀ ਉੱਪਰ ਜਾਂਦੀ ਕਿ ਥੋੜ੍ਹੇ ਹੱਥ ਪੈਰ ਸੌਖੇ ਹੋਏ ਨੇ, ਮੈਨੂੰ ਤਾਂ ਲੱਗਦਾ ਉਵੇਂ ਚੱਲੀ ਜਾਂਦਾ, ਅਤੇ ਦੇਖਦੇ ਹਾਂ ਕਿ ਅੱਗੇ ਜਾ ਕੇ ਕੈਨੇਡਾ ਦੀ ਇਕੋਨਮੀ ਟਰਨ ਲੈਂਦੀ ਹੈ। ਸੋ ਪਰ ਇਹਨਾਂ ਨੇ ਖਬਰ ਤਾਂ ਲਾਤੀ ਆ ਵੀ 0.5% ਜਿਹੜੀ ਆ ਜੀ ਡੀ ਪੀ 'ਚ ਵਾਧਾ ਹੋ ਜਾ ਰਿਹਾ। ਇਸੇ ਦੇ ਨਾਲ ਹੀ ਸਾਡੇ ਪ੍ਰਧਾਨ ਮੰਤਰੀ ਕਾਰਨੀ ਜੀ ਕਹਿੰਦੇ ਤੁਰਕੀ ਦਾ ਜਿਹੜਾ ਹੈਗਾ ਸਿਖਰ ਸੰਮੇਲਨ ਉਹ 'ਚ ਵਿੱਚ ਸ਼ਾਮਲ ਹੋਣ ਜਾ ਰਹੇ ਨੇ, ਅਤੇ ਜਾਓ ਵਧੀਆ ਗੱਲ ਹੈਗੀ ਆ ਸਾਡੇ ਕੈਨੇਡਾ ਲਈ ਵੀ ਕੋਈ ਵਧੀਆ ਡੀਲ ਜਾਂ ਕੋਈ ਵਧੀਆ ਵਪਾਰਕ ਸੰਬੰਧ ਪੈਦਾ ਕਰਕੇ ਆਓ।

0: शादी दी मूवी बनवाने ली या रिंग सेरेमनी ली वेडिंग एनिवर्सरी जागो प्री वेडिंग बर्थडे और एनी इवेंट दी वधिया वीडियोग्राफी ते फोटोग्राफ शूट कर ली याद रखो देसी सिनेमैटिक फिल्म अपने हाई एंड इक्विपमेंट्स ते क्रिएटिव आइडियाज नाल बेस्ट रिजल्ट प्रोवाइड कर देने बुकिंग ले आज ही कॉल करो जगदीश सिंह नो 416-930-1251 416-930-1251
1: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
2: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
0: ਕੁਆਲਿਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
2: 416-717-2929
0: 416-717-2929 ਕੁਆਲਿਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
3: ट्रक काला लिया जदों वेखो एदियां कमानियां इटलियां रहंदियां की करां
4: मैं सुनया जी अपने पंजाबी भरावां जे अते गैरी ने खोल दित्ती है GTA विच ट्रकां दे स्प्रिंगां दी पहली शॉप PNJ स्प्रिंग व्हील अलाइनमेंट
5: पहुंचो 5330 ब्रेडको बुलेवर्ड मिसीसागा मेन इंटरसेक्शन डिक्सी एंड मैथसन
6: इत्थे पी लाइन लेजर मशीनां नाल अलाइनमेंट ते नवें स्टाइल दीआं मशीनां नाल बैलेंसिंग कीती जांदी है इन्ना ही नहीं 4 व्हीलर्स अते 18 व्हीलर्स दे टायर्स दा खास प्रबंध वी है जे तुसी ट्रकां ते ट्रेलरां दी कमानियां दा तसल्ली बख्श काम करवाना चाहुंदे हो
4: कॉल करो जे एंड गैरी नूं
6: 905-459-5533
4: 905-459-5533 ते
6: PNJ स्प्रिंग व्हील अलाइनमेंट
7: ਬਰਮਿੰਦਰ ਜੀ ਕਹਿੰਦੇ ਭਗਵੰਤ ਮਾਨ ਨੇ ਲੈਂਡ ਪੂਲਿੰਗ ਵਾਲਾ ਜਿੰਨ ਫੇਰ ਬਾਹਰ ਕੱਢ ਲਿਆ
8: ਇਲੈਕਸ਼ਨ ਸਿਰ ਤੇ ਆ ਜੀ ਪਾਰਟੀਆਂ ਪੈਸੇ ਨਹੀਂ ਚਾਹੀਦੇ ਸੋ ਲੈਂਡ ਪੂਲਿੰਗ ਵਾਲਾ ਮਾਮਲਾ ਮੁੜ ਕੇ ਹਾਈਲਾਈਟ ਹੋ ਗਿਆ ਜੀ ਰਮਨ ਜੀ ਔਰ ਇਹ ਆਪਾਂ ਪਿਛਲੇ ਸਾਲ ਵੀ ਦੇਖ ਚੁੱਕੇ ਹਾਂ 14 ਮਈ 2025 ਨੂੰ ਜਿਹੜੀ ਲੈਂਡ ਪੂਲਿੰਗ ਪਾਲਿਸੀ ਆਈ ਸੀ ਬਹੁਤ ਵੱਡੇ ਪੱਧਰ ਤੇ ਵਿਰੋਧ ਹੋ ਗਿਆ ਸੀ ਪਰ ਹੁਣ ਜਿਹੜਾ ਕਿਉਂਕਿ ਹਾਲੇ ਕੱਲ ਵੀ ਮੋਬਾਈਲ ਫੋਨਾਂ ਦੀ ਟੂ ਟੂ ਹੋ ਕੇ ਹਟੀ ਆ ਸੋ ਇਸ ਚੰਗੇ ਚੰਗੇ ਮਾਹੌਲ ਦੇ ਵਿੱਚ ਮੈਨੂੰ ਲੱਗਦਾ ਭਗਵੰਤ ਮਾਨ ਸਰਕਾਰ ਆਪਣਾ ਜਿਹੜੇ ਰੁਕੇ ਹੋਏ ਕੰਮ ਕਰਨਾ ਚਾਹ ਰਹੀ ਆ ਕੱਲ ਲੈਂਡ ਪੂਲਿੰਗ ਪਾਲਿਸੀ ਜਿਹੜੀ ਜਿਹਨੂੰ ਸੋਧੀ ਹੋਈ ਪਾਲਿਸੀ ਕਿਹਾ ਜਾ ਰਿਹਾ ਉਹਦੇ ਵਿੱਚ ਕੁਝ ਐਡੀਸ਼ਨ ਕੀਤੇ ਗਏ ਨੇ ਉਹ ਨਵੀਂ ਪਾਲਿਸੀ ਨੂੰ ਕੈਬਨਿਟ ਦੀ ਮੀਟਿੰਗ ਚ ਹਰੀ ਝੰਡੀ ਮਿਲ ਗਈ ਆ ਹੁਣ ਰਮਨ ਜੀ ਇਹਦੇ ਵਿੱਚ ਹੈ ਕੀ ਆ ਹੈ ਮੈਨੂੰ ਲੱਗਦਾ ਬਹੁਤਾ ਕੁਝ ਕੱਢਣ ਪਾਉਣ ਵਾਲਾ ਨਹੀਂ ਕਿ ਜਿੰਨਾ ਕਿਸਾਨਾਂ ਦੀਆਂ ਵੱਲੋਂ ਜ਼ਮੀਨਾਂ ਅਕੁਆਇਰ ਹੋਣੀਆਂ ਨੇ ਲਈਆਂ ਜਾਣਗੀਆਂ ਸਰਕਾਰ ਵੱਲੋਂ ਅੱਗੇ ਜਿਹਨਾਂ ਨੂੰ 200 ਏਕੜ ਦੇ ਹਿਸਾਬ ਨਾਲ 200 ਗਜ ਦਾ ਕਮਰਸ਼ੀਅਲ ਪਲਾਟ ਮਿਲਦਾ ਸੀ ਉਹਨਾਂ ਨੂੰ 200 ਦੀ ਜਿਹੜੇ 210 ਗਜ ਦਾ ਮਿਲ ਜਾਣਾ ਜਿਹੜਾ 1000 ਗਜ ਵਾਲਾ ਰਹਿਸ਼ੀ ਅਪਾਰਟਮੈਂਟ ਨਾਲ ਸੀ ਉਹਦੇ ਵਿੱਚ ਕੋਈ ਤਬਦੀਲੀ ਆ ਔਰ ਜੇ ਕੋਈ ਜ਼ਮੀਨ ਰਹਿਸ਼ੀ ਕਲੋਨੀ ਵਾਸਤੇ ਲੈਣੀ ਆ ਤਾਂ ਪਹਿਲਾਂ 1600 ਗਜ ਦਾ ਰਹਿਸ਼ੀ ਪਲਾਟ ਮਿਲਦਾ ਸੀ ਹੁਣ 1640 ਗਜ ਦਾ ਹੋ ਗਿਆ ਇਸੇ ਤਰ੍ਹਾਂ
7: ਆਵਾਜ਼ ਵਿੱਚ ਮਾੜੀ ਜਿਹੀ ਖਰਾਬ ਹੋਈ ਸੀ
8: ਉਸ ਤੋਂ ਬਾਅਦ ਜੀ 840 ਗਜ ਦਾ ਮਿਲ ਜਾਣਾ ਇਹਦਾ ਮਤਲਬ ਕੱਢਣਾ ਪਾਉਣਾ ਕੁਛ ਨੀ ਉਹ ਹੁਣ ਹੱਥ ਤੇ ਇੱਕ ਪਤਾਸਾ ਹੋਰ ਰੱਖ ਦਿੱਤਾ ਸੋ ਉਹ ਇਹ ਪਤਾਸਾ ਹੁਣ ਕਿੰਨੀ ਗਰੀ ਮਿੱਠਾ ਦਿੰਦਾ ਜਾਂ ਇਹ ਮੁੜ ਕੇ ਜਿਹੜਾ ਲੈਂਡ ਪੂਲਿੰਗ ਪਾਲਿਸੀ ਮੁੜ ਕੇ ਜਿਹੜੀ ਬਾਹਰ ਕੱਢੀ ਗਈ ਆ ਲੋਕੀ ਇਹਨੂੰ ਕਿਵੇਂ ਸਵੀਕਾਰਨਗੇ ਹੁਣ ਲੱਗਦਾ ਕਿ ਇੱਥੇ ਹੁਣ ਤੂੰ ਤੂੰ ਦੀ ਬਜਾਏ ਜਿਹੜੀ ਭਗਵੰਤ ਮਾਨ ਸਰਕਾਰ ਦੀ ਕਾਟਾ ਹੋਣ ਵਾਲੀ ਆ ਜੀ
7: ਬਿਲਕੁਲ ਜੀ ਕੈਨ ਸਿੱਖ ਕਲਚਰ ਸੈਂਟਰ ਵਾਲਿਆਂ ਦਾ ਅਸੀਂ ਰੋਜ਼ ਹੀ ਤੁਹਾਡਾ ਮੈਸੇਜ ਸਾਂਝਾ ਕਰਦੇ ਹੁੰਦੇ ਹਾਂ ਇਹ ਕਬੱਡੀ ਕੱਪ ਕਰਾਉਣ ਜਾ ਰਹੇ ਨੇ CA ਸੈਂਟਰ ਦੇ ਵਿੱਚ July 4 ਨੂੰ ਜਿਹੜਾ ਹੈਗਾ ਕਬੱਡੀ ਕੱਪ ਹੋਣ ਜਾ ਰਿਹਾ ਕੈਨ ਸਿੱਖ ਕਲਚਰ ਸੈਂਟਰ ਸੁਸਾਇਟੀ ਦੇ ਵੱਲੋਂ ਸੋ ਤੁਸੀਂ ਇਸ ਕਬੱਡੀ ਕੱਪ ਨੂੰ ਦੇਖਣਾ ਚਾਹੁੰਦੇ ਹੋ ਤਾਂ ਜ਼ਰੂਰ CA ਸੈਂਟਰ ਪਹੁੰਚੋ ਉੱਥੇ ਕਹਿੰਦੇ ਆਪਣੇ ਦਰਸ਼ਕਾਂ ਦੇ ਲਈ ਛਬੀਲ ਦਾ ਅਤੇ ਲੰਗਰ ਦਾ ਪ੍ਰਬੰਧ ਉਹਨਾਂ ਨੇ ਕੀਤਾ ਹੋਇਆ ਗੋਰਾ ਧਨੋਵਾ ਭਾਅ ਜੀ ਜਾਂ ਰਾਣਾ ਬਰਿਆਰ ਹੋਣਾ ਨਾਲ ਤੁਸੀਂ 416-230-4000 ਦੇ ਉੱਤੇ ਸੰਪਰਕ ਕਰਕੇ ਇਸ ਦੀ ਹੋਰ ਜਾਣਕਾਰੀ ਪ੍ਰਾਪਤ ਜਿਹੜੀ ਕਰ ਸਕਦੇ ਹੋ ਪੰਜਾਬੀ ਟਿਫਨ ਸਰਵਿਸਿਜ਼ ਅਤੇ ਕੇਟਰਿੰਗ ਵਾਲਿਆਂ ਦਾ ਵੀ ਸੰਦੇਸ਼ ਦੇ ਦਈਏ ਕਹਿੰਦੇ ਮਿਲਟਨ ਅਤੇ ਓਕਵਿਲ ਦੇ ਏਰੀਏ 'ਚ ਤੁਹਾਨੂੰ ਜਿਹੜੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ ਟਿਫਨ ਦੀਆਂ ਅਤੇ ਜੇ ਤੁਸੀਂ ਘਰੋਂ ਦਾ ਬਣਿਆ ਫੂਡ ਹਾਈਜੈਨਿਕ ਫੂਡ ਜਿਹੜਾ ਇਹਨਾਂ ਦਾ ਫਰੈਸ਼ ਫੂਡ ਖਾਣਾ ਚਾਹੁੰਦੇ ਹੋ ਅਤੇ ਜਾਂ ਇਹਨਾਂ ਦਾ ਟਿਫਨ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਤੁਸੀਂ 437-430-1063 ਦੇ ਉੱਤੇ ਸੰਪਰਕ ਕਰ ਲਿਓ ਪਰਮਜੀ ਇਹਨਾਂ ਇਹਨਾਂ ਦਾ ਨਾਮ ਹੈ। ਸੋ ਤੁਸੀਂ ਇੱਕ ਵਾਰੀ ਇਹਨਾਂ ਨਾਲ ਗੱਲ ਕਰਕੇ ਤੁਸੀਂ ਭਾਵੇਂ ਇੱਕ ਵਾਰੀ ਕਹਿੰਦੇ ਤੁਸੀਂ ਟਿਫਨ ਦਾ ਇੱਕ ਦੋ ਦਿਨ ਜਾਂ ਹਫ਼ਤਾ ਸੈਂਪਲ ਲੈ ਕੇ ਦੇਖੋ, ਮਤਲਬ ਕਿ ਟਰਾਈ ਕਰਕੇ ਦੇਖੋ, ਜੇ ਤੁਹਾਨੂੰ ਵਧੀਆ ਲੱਗੇਗਾ ਤਾਂ ਗਾਂਹ ਤੁਸੀਂ ਕੰਟੀਨਿਊ ਕਰ ਲਿਓ। ਸੋ ਪਰਮ ਜੀ ਹੁਣਾਂ ਨਾਲ ਤੁਸੀਂ 437-430-1063 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਗਰਾਜ ਡੋਰ ਰਿਪੇਅਰ ਜਾਂ ਗਰਾਜ ਓਪਨਰ ਤੁਸੀਂ ਇੰਸਟਾਲ ਕਰਾਉਣਾ ਹੈਗਾ ਨਵਾਂ, ਜਾਂ ਡੋਰ ਦੀ ਕੋਈ ਵੀ ਰਿਪੇਅਰ ਦਾ ਕੰਮ ਹੈਗਾ ਤਾਂ ਸਨੀ ਬਾਈ ਦੇ ਨਾਲ 647-1245 ਦੇ ਉੱਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ। ਇੰਪਲਾਈਜ਼ ਟੂ ਫਿਕਸ ਤੋਂ ਹਰਵਿੰਦਰ ਭਾਅ ਜੀ, ਕੱਲ੍ਹ ਮੇਰੀ ਵੀ ਇਹਨਾਂ ਨਾਲ ਗੱਲ ਹੋਈ ਸੀ, ਸਾਡਾ ਵੀ ਡਿਸ਼ ਵਾਸ਼ਰ ਥੋੜ੍ਹੀ ਭਗਵੰਤ ਮਾਨ ਦੀ ਟੂੰ ਟੂੰ ਵਾਂਗੂ ਟੂੰ ਟੂੰ ਕਰਦਾ। ਸੋ ਫਰਿੱਜ, ਓਵਨ, ਡਿਸ਼ ਵਾਸ਼ਰ, ਮਾਈਕਰੋਵੇਵ, ਵਾਸ਼ਿੰਗ ਮਸ਼ੀਨ ਅਤੇ ਡਰਾਇਰ ਸੰਬੰਧੀ ਕੋਈ ਵੀ ਤੁਹਾਨੂੰ ਅਪਲਾਈਸਿਸ ਰਿਪੇਅਰ ਦਾ ਕੰਮ ਹੈਗਾ ਤਾਂ ਹਰਵਿੰਦਰ ਭਾਅ ਜੀ ਦੇ ਨਾਲ 647-1470 'ਤੇ ਜਿਹੜੀ ਗੱਲਬਾਤ ਕੀਤੀ ਜਾ ਸਕਦੀ ਹੈ। ਨਵੀਂ ਗੱਡੀ ਲੈਣਾ ਚਾਹੁੰਦੇ ਹੋ ਤਾਂ ਯੰਗ ਸਟੀਲ ਫੋਰਡ ਵਾਲਿਆਂ ਦੇ ਨਾਲ ਤੁਸੀਂ ਸੰਪਰਕ ਕਰ ਲਿਓ। ਕਹਿੰਦੇ F-150 XLT ਹੋ ਗਈ, ਬਰੋਂਕੋ ਸਪੋਰਟਸ ਹੋ ਗਈ, ਲਿੰਕਨ ਦੀਆਂ ਗੱਡੀਆਂ, ਕੋਈ ਵੀ ਤੁਸੀਂ ਜ਼ੀਰੋ ਡਾਊਨ ਪੇਮੈਂਟ 'ਤੇ ਕਰਨਾ ਚਾਹੁੰਦੇ ਹੋ ਤਾਂ ਤੁਸੀਂ 416-704-4940 ਦੇ ਉੱਤੇ ਸੰਪਰਕ ਕਰਕੇ ਇੱਕ ਵਾਰੀ ਉੱਥੇ ਜਾ ਕੇ ਗੱਡੀਆਂ ਜ਼ਰੂਰ ਦੇਖ ਕੇ ਆਓ। ਤੁਹਾਡੀ ਪੂਰੀ ਵਧੀਆ ਡੀਲ ਬਣਾਉਣ ਦੇ ਵਿੱਚ ਜਿਹੜੀ ਹੈਗੀ ਹੈ ਜੀ ਮਦਦ ਇਹ ਕਰਨਗੇ। ਲਓ ਜੀ ਇੱਕ ਪਿਆਰਾ ਜਿਹਾ ਗਾਣਾ ਇੱਕ ਅਸੀਂ ਹੋਰ ਸੁਣ ਲੈਂਦੇ ਹਾਂ ਅਤੇ ਉਸ ਤੋਂ ਬਾਅਦ ਨਾਲ ਨਾਲ ਅੱਗੇ ਦੀਆਂ ਖਬਰਾਂ ਵੀ ਸਾਂਝੀਆਂ ਕਰਦੇ ਹਾਂ।

0: ਪਰਮਿੰਦਰ ਜੀ, ਅਜੇ ਬਾਈਬਲ ਕਲਾਂ ਗੋਲੀ ਕਾਂਡ ਦੀ ਜਾਂਚ ਪਈ ਆ, ਕਹਿੰਦੇ ਮੁੜ ਕੇ ਆਰੰਭ ਕਰਨੀ ਆ, ਇਹ ਕਿੱਥੋਂ ਆਰੰਭ ਹੋਣੀ ਆ, ਕੀ ਚੱਕਰ ਇਹਦਾ?
1: ਬਿਲਕੁਲ, 2015-16 ਦੀਆਂ ਜਿਹੜੀਆਂ ਦੁਖਦਾਈ ਘਟਨਾਵਾਂ ਹੋਈਆਂ ਸੀ, ਬਾਈਬਲ ਕਲਾਂ ਗੋਲੀ ਕਾਂਡ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ, ਉਹ ਮੁੜ ਕੇ ਉਹਨਾਂ ਨੂੰ ਅੱਜ ਰੀਕ੍ਰੀਏਟ ਕੀਤਾ ਜਾ ਰਿਹਾ। ਔਰ ਇਹ ਸਿਲਸਿਲਾ ਸ਼ੁਰੂ ਹੋਇਆ ਸੀ ਪਿਛਲੇ ਦਿਨੀ ਸਾਬਕਾ ਜਥੇਦਾਰ ਸ਼੍ਰੀ ਕਾਲਪੁਰ ਸਾਹਿਬ ਗਿਆਨੀ ਰਘਵੀਰ ਸਿੰਘ ਦੇ ਬਿਆਨ ਹੋਏ ਸੀ ਇਸ ਮਾਮਲੇ ਦੇ ਵਿੱਚ, ਔਰ ਉਹਨਾਂ ਨੇ ਕਿਹਾ ਸੀ ਕਿ ਸੁਖਵੀਰ ਬਾਦਲ ਐਂਡ ਪਾਰਟੀ 2 ਦਸੰਬਰ 2024 ਨੂੰ ਮੰਨ ਕੇ ਗਈ ਆ ਸ਼੍ਰੀ ਕਾਲਪੁਰ ਸਾਹਿਬ ਦੇ ਅੱਗੇ। ਸੋ ਇਹ ਉਦੋਂ ਹੀ ਲੱਗ ਪਿਆ ਸੀ ਕਿ ਮਾਮਲਾ ਮੁੜ ਕੇ ਤੂਰ ਫੜੂਗਾ। ਅੱਜ ਜਿਹੜੀ ਆ ਅਚਾਨਕ ਤੇਜ਼ੀ ਦੇਖੀ ਗਈ ਆ, ਸਿੱਖ ਦੀ ਟੀਮ ਪਹੁੰਚ ਗਈ ਆ ਬਾਈਬਲ ਕਲਾਂ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ, ਔਰ ਉੱਥੇ ਜਿਹੜਾ ਉਹ ਸੀਨ ਰੀਕ੍ਰੀਏਟ ਕੀਤੇ ਜਾਣਗੇ। ਪਿਛਲੇ ਦਿਨ ਵੀ ਆਪਾਂ ਦੇਖਿਆ ਕਿ ਪੰਜਾਬ ਭਾਜਪਾ ਦੇ ਵੱਡੇ ਆਗੂ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਵੀ ਸੱਦਿਆ ਗਿਆ ਸੀ, ਔਰ ਦਰਬਾਰਾ ਸਿੰਘ ਗੁਰੂ ਜਿਹੜੇ ਹੋਰ ਕਿਸੇ ਮਾਮਲਿਆਂ ਚ ਉਹਨਾਂ ਨੂੰ ਵੀ ਫੋਲੋ ਕੀਤਾ ਜਾ ਰਿਹਾ। ਗਗਨਜੀਤ ਸਿੰਘ ਬਰਾੜ ਜਿਹੜੇ ਉਹ ਵੀ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਅਹੁਦਿਆਂ ਤੇ ਰਹੇ ਨੇ, ਉਹਨਾਂ ਨੂੰ ਵੀ ਕੀਤਾ ਜਾ ਰਿਹਾ। ਔਰ ਇਹ ਸਾਰਾ ਕੁਛ ਕਿਉਂ ਹੋ ਰਿਹਾ? ਕਿਉਂਕਿ ਰਮਨ ਜੀ, ਕਿਹਾ ਜਾ ਰਿਹਾ ਕਿ ਇੱਕ ਵੱਡੀ ਗ੍ਰਿਫਤਾਰੀ ਹੋ ਸਕਦੀ ਆ। ਉਹ ਗ੍ਰਿਫਤਾਰੀ ਕਿਹਦੀ ਆ ਸਾਰੇ ਜਾਣਦੇ ਆ। ਸੋ ਮੈਨੂੰ ਲੱਗਦਾ ਕਿ ਹੁਣ ਰੱਸੇ ਪੈੜੇ ਵੱਟੇ ਜਾ ਰਹੇ ਨੇ, ਦੇਖਦੇ ਆ ਕਿ ਐਕਸ਼ਨ ਕਦੋਂ ਹੁੰਦਾ। ਜੀ
0: ਜੀ ਬਿਲਕੁਲ, ਜਗਤਾਰ ਰੋਕੇ ਭਾਜੀ, ਉਹਨਾਂ ਨਾਲ ਤੁਸੀਂ ਸੰਪਰਕ ਕਰ ਲਿਓ। ਜੇ ਕੋਈ ਪਲੰਬਿੰਗ ਦਾ ਕੰਮ ਹੈਗਾ ਤੁਹਾਨੂੰ ਆਪਣੇ ਘਰ ਦੇ ਵਿੱਚ, ਕੁਛ ਵੀ ਟੋਇਲਟ ਟੁੱਟੀ ਜਾਂ ਕੋਈ ਟੱਬ ਜਿਹੜਾ ਲੀਕ ਕਰਦਾ ਚੇਂਜ ਕਰਾਉਣਾ, ਜਾਂ ਡਰੇਨ ਬੰਦ ਹੋ ਗਈ ਹੈ ਉਹਦੇ ਸੰਬੰਧੀ ਕੋਈ ਵੀ ਕੰਮ ਹੈਗਾ, ਤਾਂ ਜਗਤਾਰ ਰੋਕੇ ਉਹਨਾਂ ਨੂੰ 416-820-9346 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਸ਼ਗਨਦੀਪ ਢਿੱਲੋਂ ਸੋਫਾ ਸਟੂਡੀਓ ਤੋਂ ਕਹਿੰਦੇ ਨੇ, ਕਹਿੰਦੇ ਕੋਈ ਵੀ ਕਸਟਮ ਮੇਡ ਸੋਫਾ ਤੁਸੀਂ ਬਣਾਉਣਾ, ਯੂ ਸ਼ੇਪ, ਪਾਈ ਸ਼ੇਪ, ਜਾਂ ਤੁਸੀਂ ਆਪਣੇ ਘਰ ਸਾਨੂੰ ਬੁਲਾ ਲਿਓ, ਅਸੀਂ ਬਿਲਕੁਲ ਮੈਜ਼ਰ ਕਰਕੇ ਜਿਵੇਂ ਦਾ ਵੀ ਤੁਹਾਨੂੰ ਸ਼ੇਪ ਦਾ ਕਸਟਮਾਈਜ਼ ਸੋਫਾ ਚਾਹੀਦਾ, ਅਤੇ ਅਸੀਂ ਵਧੀਆ ਕੈਨੇਡੀਅਨ ਮੇਡ ਸੋਫਾ ਵਧੀਆ ਕੁਆਲਿਟੀ ਦੇ ਵਿੱਚ ਤੁਹਾਨੂੰ ਬਣਾ ਕੇ ਦਿੰਦੇ ਹਾਂ। ਅਤੇ ਇਹਨਾਂ ਨੂੰ ਤੁਸੀਂ 905-799-8877 ਦੇ ਉੱਤੇ ਜਿਹੜਾ ਹੈ ਸੰਪਰਕ ਕਰ ਸਕਦੇ ਹੋ। ਗਰਮੀਆਂ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਆਉਂਦੇ ਨੇ, ਵਿਆਹ, ਸ਼ਾਦੀਆਂ, ਬਰਥਡੇ, ਉਹਦੇ ਲਈ ਤੁਸੀਂ ਵੀਡੀਓ ਡੀਜੇ ਜਾਂ ਫੋਟੋਗ੍ਰਾਫੀ ਦੀਆਂ ਸੇਵਾਵਾਂ ਲੈਣਾ ਚਾਹੁੰਦੇ ਹੋ, ਪ੍ਰੀ ਵੈਡਿੰਗ ਈਵੈਂਟ ਐਨੀਵਰਸਰੀ ਹੈਗੀਆਂ ਤੁਹਾਡੀ, ਜਾਂ ਈ ਸ਼ੂਟ ਦੇ ਲਈ ਤੁਸੀਂ ਜਗਦੀਸ਼ ਸਿੰਘ ਨੂੰ ਦੇਸੀ ਸਿਨੇ ਫਿਲਮਸ ਤੋਂ ਸੰਪਰਕ ਕਰ ਸਕਦੇ ਹੋ 416-930-1251 ਦੇ ਉੱਤੇ। ਤੰਦੂਰੀ ਬੋਇਜ਼ ਦਾ ਮੈਸੇਜ ਅਸੀਂ ਰੋਜ਼ ਦਿੰਦੇ ਹੁੰਦੇ ਹਾਂ, ਦੋ ਲੋਕੇਸ਼ਨਾਂ ਇਹਨਾਂ ਦੀਆਂ, 7071 ਟੋਰਬਮ ਰੋਡ ਮਿਸੀਸਾਗਾ ਦੇ ਵਿੱਚ, ਜਾਂ ਫਿਰ ਤੁਸੀਂ ਬਰੈਂਪਟਨ ਵਾਲੀ ਲੋਕੇਸ਼ਨ ਜਿਹੜੀ ਕਿ ਕੁਈਨ ਅਤੇ ਮੈਕਲੋਗਲਿਨ 'ਤੇ ਹੈਗੀ ਆ, ਥੋੜ੍ਹੀ ਜਿਹਾ ਮੈਕਲੋਗਲਿਨ ਦੇ ਉੱਤੇ ਸਾਊਥ ਸਾਈਡ ਨੂੰ ਔਨ ਕੁਈਨ ਹੈਗੀ ਆ। ਮੈਨੂੰ ਪਰਸਨਲੀ ਇਹਨਾਂ ਦੀਆਂ ਕਿ ਤੰਦੂਰੀ ਚਾਂਪਾਂ ਜਿਹੜੀਆਂ ਬਹੁਤ ਪਸੰਦ ਨੇ। ਸੋ ਤੁਸੀਂ ਵੀ ਜ਼ਰੂਰ ਜਾ ਕੇ ਇੱਕ ਵਾਰੀ ਇਹਨਾਂ ਦੇ ਟਰਾਈ ਕਰਕੇ ਆਇਓ। ਸੋ ਵਧੀਆ ਇਹਨਾਂ ਦਾ ਫੂਡ ਹੁੰਦਾ ਹੈ। 905-956-2111 ਵੈਸੇ ਨੰਬਰਾਂ ਦੀ ਤਾਂ ਲੋੜ ਨਹੀਂ ਹੁੰਦੀ, ਹੈ ਨਾ, ਜਦ ਪੁਆਇੰਟ ਯਾਦ ਹੋ ਜਾਵੇ ਤੁਹਾਨੂੰ ਵੀ। ਤੰਦੂਰੀ ਬੋਇਜ਼ ਨੂੰ ਗੂਗਲ 'ਤੇ ਅੱਜ ਕੱਲ੍ਹ ਸਰਚ ਕਰੋ, ਅਤੇ ਆਪੇ ਹੀ ਲੋਕੇਸ਼ਨਾਂ ਜਿਹੜੀਆਂ ਨੇ ਉਹਨਾਂ ਦੀਆਂ ਵਧੀਆ ਵਧੀਆ ਹੋਟ ਹੋਟ ਡੀਲਸ ਤੁਹਾਡੇ ਸਾਹਮਣੇ ਉਹ ਪੇਸ਼ ਕਰ ਸਕਦੇ ਨੇ। ਟਰੱਕ ਡਰਾਈਵਰ ਵੀਰ ਆਪਣੇ ਜੇ ਸੁਣ ਰਹੇ ਨੇ, ਤਾਂ ਕੁਆਲਿਟੀ ਰਜਿਸਟਿਕ ਇੰਕ ਵਾਲਿਆਂ ਨੂੰ, ਜਸਵੀਰ ਭਾਅ ਜੀ ਨੂੰ, ਅਤੇ ਜਗਤਾਰ ਸਿੰਘ ਚੱਠਾ ਭਾਅ ਜੀ ਉਹਨਾਂ ਨੂੰ ਸੰਪਰਕ ਕਰ ਲਿਓ। ਅਤੇ ਜੇ ਤੁਸੀਂ ਨਵੀਂ ਜੋਬ ਦੀ ਭਾਲ ਦੇ ਵਿੱਚ, ਉਹ ਡੈਡੀਕੇਟਡ ਰਨ ਨੇ ਪ੍ਰੋਵਾਈਡ ਕਰਦੇ ਨੇ ਤੁਹਾਨੂੰ, ਅਤੇ ਵਧੀਆ ਕੰਪਨੀ ਹੈਗੀ ਹੈ ਜਸਵੀਰ ਭਾਅ ਜੀ ਹੋਣੀ, 416-717-2929 ਦੇ ਉੱਤੇ, ਜਾਂ ਜਗਤਾਰ ਸਿੰਘ ਚੱਠਾ ਭਾਅ ਜੀ 416-455-9311 ਦੇ ਉੱਤੇ ਤੁਸੀਂ ਸੰਪਰਕ ਕਰ ਲਿਓ। ਸਾਂਝਾ ਵਿਰਸਾ ਦਾ ਜਦੋਂ ਵੀ ਤੁਸੀਂ ਕਿਸੇ ਨੂੰ ਵੀ ਸੰਪਰਕ ਕਰਦੇ ਹੁੰਦੇ ਹੋ ਜਾਂ ਕਿਤੇ ਜਾਂਦੇ ਹੋ, ਤਾਂ ਬਿਲਕੁਲ ਸਾਂਝਾ ਵਿਰਸਾ ਜਾਂ ਅਤੇ ਹਰਜੀਤ ਸਿੰਘ ਜੰਜੂਆ ਭਾਅ ਜੀ ਦਾ ਜ਼ਰੂਰ ਰੈਫਰੈਂਸ ਦੇ ਦਿਆ ਕਰੋ, ਕਿਉਂਕਿ ਫਿਰ ਸਪੋਂਸਰ ਨੂੰ ਵੀ ਪਤਾ ਲੱਗਦਾ, ਕਿਉਂਕਿ ਹੱਲਾਸ਼ੇਰੀ ਹੁੰਦੀ ਹੈ। ਹੁਣ ਜਿਵੇਂ ਤੁਸੀਂ ਸਵੇਰੇ ਸਵੇਰੇ ਕੌਲਾਂ ਕਰਕੇ ਹੱਲਾਸ਼ੇਰੀ ਦਿੰਦੇ ਹੋ, ਪਤਾ ਲੱਗਦਾ ਵੀ ਤੁਸੀਂ ਸਾਡਾ ਪ੍ਰੋਗਰਾਮ ਸੁਣਦੇ ਹੋ, ਅਤੇ ਆਪੇ ਹੀ ਕੌਨਫੀਡੈਂਸ ਜਿਹੜਾ ਉਹ ਆ ਜਾਂਦਾ। ਅਤੇ ਇਸੇ ਤਰ੍ਹਾਂ ਸਪੋਂਸਰਸ ਨੂੰ ਵੀ ਜਦੋਂ ਅਸੀਂ ਦੱਸਦੇ ਹਾਂ ਵੀ ਅਸੀਂ ਸਾਂਝਾ ਵਿਰਸਾ ਰੇਡੀਓ 'ਤੇ ਸੁਣ ਕੇ ਤੁਹਾਡੇ ਕੋਲ ਆਏ ਸੀਗੇ, ਅਤੇ ਹੈ ਨਾ, ਉਹਨਾਂ ਨੂੰ ਵੀ ਹੁੰਦਾ ਵੀ ਚਲੋ ਵਧੀਆ ਸਾਡਾ ਅਸੀਂ ਇੱਥੇ ਐਡਵਰਟਾਈਜ਼ ਦਿੱਤੀ ਆ, ਅਤੇ ਉਹ ਸਰੋਤੇ ਸਾਰੇ ਸੁਣਦੇ ਨੇ, ਅਤੇ ਤੁਸੀਂ ਜਾਂਦੇ ਵੀ ਹੋ। ਬਹੁਤ ਬਹੁਤ ਤੁਹਾਡਾ ਧੰਨਵਾਦ। ਸਟੀਫਨ ਫਰਨੀਚਰ ਵਾਲੇ, ਅਸੀਂ ਕੈਨੇਡਾ ਡੇ ਦੇ ਉੱਤੇ ਉਹਨਾਂ ਨੇ ਬਹੁਤ ਵਧੀਆ ਡੀਲਸ ਲਾਈਆਂ ਸੀ, ਉਹ ਕਹਿੰਦੇ ਡੀਲ ਇਹ ਵੀਕਐਂਡ ਤੱਕ ਕੰਟੀਨਿਊ ਹੋ ਰਹੀਆਂ। ਸੋ ਤੁਸੀਂ ਅਪ ਟੂ 50% ਡਿਸਕਾਊਂਟ ਜਿਹੜੇ ਤੁਹਾਡੇ ਸੋਫੇ ਕੁਈਨ ਬੈੱਡ ਦੇ ਉੱਤੇ ਜਾਂ ਫਿਰ ਕਿੰਗ ਬੈੱਡ ਦੇ ਉੱਤੇ ਜਾਂ ਸੋਫੇ ਦੇ ਉੱਤੇ ਤੁਸੀਂ ਡੀਲਸ ਵਧੀਆ ਲੈਣੀਆਂ ਚਾਹੁੰਦੇ ਹੋ, ਤਾਂ 2575 ਸਟੀਲ ਐਵੀਨਿਊ ਟੋਰਬਰਮ 'ਤੇ ਸਟੀਲ ਦੇ ਖੁੰਜੇ 'ਤੇ ਇਹ ਸਥਿਤ ਨੇ। 905-790-0560 ਇਹਨਾਂ ਦਾ ਨੰਬਰ ਹੈ। ਸਟੀਫਨ ਫਰਨੀਚਰ ਨੂੰ ਇੱਕ ਵਾਰੀ ਤੁਸੀਂ ਜ਼ਰੂਰ ਸੰਪਰਕ ਜਿਹੜਾ ਕਰ ਲਿਓ। ਅਤੇ ਇੱਕ ਅਸੀਂ ਪੀ ਐਂਡ ਜੇ ਸਪਰਿੰਗ ਵਾਲਿਆਂ ਦਾ ਵੀ ਮੈਸੇਜ ਦੇਣਾ, ਕਹਿੰਦੇ ਟਰੱਕਾਂ ਦੀ ਕੋਈ ਬੁਸ਼ਿੰਗ, ਅਲਾਈਨਮੈਂਟ, ਕਿੰਗ ਪਿਨ ਗ੍ਰੈਵਲ, ਅਤੇ ਕੋਈ ਵੀ ਟਰੱਕ ਰਿਲੇਟਡ ਤੁਹਾਨੂੰ ਕੰਮ ਹੈਗਾ ਤਾਂ ਜੇ ਅਤੇ ਗੈਰੀ ਭਾਅ ਜੀ ਉਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ ਪੀ ਐਂਡ ਜੇ ਸਪਰਿੰਗ 905-459-5533 ਦੇ ਉੱਤੇ ਜਿਹੜਾ ਹੈਗਾ ਜੀ ਤੁਸੀਂ ਸੰਪਰਕ ਕੀਤਾ ਜਾ ਸਕਦਾ। ਪਰਮਿੰਦਰ ਜੀ 5 ਮਿੰਟ ਹੀ ਰਹਿ ਗਏ, ਮੈਂ ਕਹਿੰਦਾ ਹੈਡਲਾਈਨਸ ਹੀ ਆਉਣ ਦੀਏ। ਬਿਲਕੁਲ
1: ਬਿਲਕੁਲ ਬ੍ਰੇਕਿੰਗ ਨਿਊਜ਼ ਆ ਰਹੀ ਹੈ ਕਿ ਬਹੁਤ ਜਲਦ ਰਿਲੀਜ਼ ਹੋਵੇਗੀ ਰੁਕੀ ਹੋਈ ਬਹੁਤ ਚਰਚਿਤ ਪੰਜਾਬੀ ਫਿਲਮ ਪੰਜਾਬ 95। ਗਾਇਕ ਦਿਲਜੀਤ ਦੋਸਾਂਝ ਦਾ ਇਸ਼ਾਰਾ ਬਹੁਤ ਜਲਦ ਕਈਆਂ ਦੇ ਮੂੰਹ ਹੋਣਗੇ ਬੰਦ। ਖਾੜਕੂ ਲਹਿਰ ਨਾਲ ਦੇ ਦੁਖਾਂਤ ਨਾਲ ਸੰਬੰਧਿਤ ਤੱਥ ਇਕੱਠੇ ਕਰਨ ਵਾਲੇ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਆਧਾਰਿਤ ਹੈ ਪੰਜਾਬੀ ਫਿਲਮ ਪੰਜਾਬ 95। ਪਾਕਿਸਤਾਨ ਚ ਢਾਏ ਗਏ 125 ਸਾਲ ਪੁਰਾਣੇ ਗੁਰੂ ਘਰ ਦੇ ਮਾਮਲੇ ਚ ਨਵਾਂ ਮੋੜ, ਪਾਕਿਸਤਾਨ ਸਰਕਾਰ ਮੁੜ ਉਸਾਰੇਗੀ ਨੁਕਸਾਨੇ ਗੁਰੂ ਘਰ ਦੀ ਇਮਾਰਤ, ਲਹਿੰਦੇ ਪੰਜਾਬ ਦੀ ਸਰਕਾਰ ਦੇ ਮੰਤਰੀ ਰਮੇਸ਼ ਅਰੋੜਾ ਨੇ ਦਿੱਤੀ ਜਾਣਕਾਰੀ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਡੀਏ ਨਾ ਦੇ ਸਕਣ ਉੱਤੇ ਕਸੂਤੀ ਪਸੀ ਭਗਵੰਤ ਮਾਨ ਸਰਕਾਰ। ਪੰਜਾਬ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ 30 ਜੂਨ ਤੱਕ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਨਹੀਂ ਮਿਲਿਆ ਮਹਿੰਗਾਈ ਭੱਤਾ। ਹਾਈਕੋਰਟ ਚ ਭਗਵੰਤ ਮਾਨ ਸਰਕਾਰ ਦੀ ਝਾੜ ਝੰਬ। ਅੱਜ ਮਾਨ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ KAP ਸਿਨਹਾ ਹਾਈਕੋਰਟ ਚ ਰੱਖਣਗੇ ਸਰਕਾਰ ਦਾ ਪੱਖ। ਅੰਮ੍ਰਿਤਸਰ ਚ ਮਾਂ ਨੇ ਨਸ਼ੇ ਲਈ ਨਹੀਂ ਦਿੱਤੇ ਪੈਸੇ ਤਾਂ ਪੁੱਤ ਨੇ ਕਾਤੀ ਸ੍ਰੀ ਗੁਰਕਾ ਸਾਹਿਬ ਦੀ ਬੇਅਦਬੀ। ਮਾਂ ਦੀ ਸ਼ਿਕਾਇਤ ਉੱਤੇ ਪੁਲਿਸ ਨੇ ਕੀਤਾ ਕਾਬੂ, ਨਸ਼ੇੜੀ ਪੁੱਤ, ਕਾਨੂੰਨੀ ਕਾਰਵਾਈ ਆਰੰਭ। ਭਾਰਤ ਅਮਰੀਕਾ ਵਪਾਰ ਸਮਝੌਤੇ ਖਿਲਾਫ਼ ਕਿਸਾਨ ਜਥੇਬੰਦੀਆਂ ਦਾ ਹੱਲਾ ਬੋਲ। 75 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਚ ਗਠਿਤ ਕੀਤਾ ਗਿਆ ਦੇਸ਼ ਬਚਾਓ ਮੋਰਚਾ। 21 ਜੁਲਾਈ ਨੂੰ ਲੋਕ ਸਭਾ ਦੇ ਸੈਸ਼ਨ ਮੌਕੇ ਦਿੱਲੀ ਦੇ ਕਿਸਾਨ ਘਾਟ ਉੱਤੇ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ। ਜੀ
0: ਬਿਲਕੁਲ ਪਰਮਿੰਦਰ ਜੀ ਬਹੁਤ ਬਹੁਤ ਧੰਨਵਾਦ। ਮੈਂ ਕਿਹਾ ਐਂਡ ਦੇ ਵਿੱਚ ਨਾ ਫਿਰ ਸਾਡਾ ਬਿਲਕੁਲ ਇੱਕਦਮ ਹੀ ਖਿਚੜੀ ਜੀ ਪੱਕ ਜਾਂਦੀ ਹੈ, ਸੋ ਟਾਈਮ ਸਿਰ ਹੀ ਆਪਾਂ ਅੱਜ ਲੈ ਲਿਆ ਕਰਨੀਆਂ ਹੈਡਲਾਈਨਸ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਇੰਨੀਆਂ ਖਬਰਾਂ ਵਧੀਆ ਤੁਸੀਂ।
1: ਤੁਸੀਂ ਵੀ ਆਪਣੀ, ਸਾਡੇ ਤਾਂ ਇਹ ਬੇਨਤੀ ਹੈ ਜੀ ਕਿ ਤੁਸੀਂ ਵੀ ਆਪਣੀ ਹਾਜ਼ਰੀ ਬਰਕਰਾਰ ਰੱਖਣੀ ਹੈ।
0: ਬਿਲਕੁਲ
1: ਇੱਥੇ ਕੱਲ ਆਪਾਂ ਮੁੜ ਟੱਕਰਾਂਗੇ ਜੀ। ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਥੈਂਕ ਯੂ ਪਰਮਿੰਦਰ ਜੀ। ਸੋ ਪਰਮਿੰਦਰ ਜੀ ਨੇ ਸਾਨੂੰ ਇੰਡੀਆ ਤੋਂ ਖਬਰਾਂ ਜਿਹੜੀਆਂ ਹੈਗੀਆਂ ਪੇਸ਼ ਕੀਤੀਆਂ, ਰੋਜ਼ ਸਾਡੇ ਨਾਲ ਇਹ ਸਵੇਰੇ ਜੁੜਦੇ ਨੇ। ਅਤੇ ਇੰਸ਼ੋਰੈਂਸ ਦੀ ਦੁਆਰਾ ਅਸੀਂ ਤੁਹਾਨੂੰ ਇੱਕ ਕੀ ਕਹਿੰਦੇ ਰਿਕੁਐਸਟ ਕਹਿ ਲਓ ਜਾਂ ਫਿਰ ਕਿਉਂਕਿ ਆਪਣੀ ਸਾਡਾ ਕੰਮ ਆ ਤਾਂ ਅਸੀਂ ਰਿਕੁਐਸਟ ਹੀ ਕਰ ਸਕਦੇ ਹਾਂ, ਐਂ ਤਾਂ ਨਹੀਂ ਕਹਿੰਦੇ ਵੀ ਅਸੀਂ ਪ੍ਰਮੋਸ਼ਨ ਕਰ ਸਕਦੇ ਹਾਂ। ਜੋ ਸਾਡੇ ਸਾਰੇ ਵੀਰ ਭੈਣ ਸੁਣਦੇ ਨੇ ਅਤੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਡਿਸਬਿਲਟੀ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਰਿਲੇਟਡ ਕੋਈ ਵੀ ਤੁਹਾਡਾ ਕੁਐਸਚਨ ਹੈਗਾ ਤਾਂ ਤੁਸੀਂ ਮੈਨੂੰ ਜਾਂ ਹਰਜੀਤ ਭਾਅ ਜੀ ਨੂੰ 647-835-5294 ਹਰਜੀਤ ਸਿੰਘ ਜੱਜੂਆ ਜੀ ਦਾ ਨੰਬਰ ਹੈ, ਜਾਂ ਫਿਰ ਮੇਰਾ ਨੰਬਰ 647-237-3123 ਹੈਗਾ, ਇਹਦੇ ਉੱਤੇ ਤੁਸੀਂ ਕਾਲ ਕਰਕੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਰਿਲੇਟਡ ਕੁਐਸਚਨ ਹੈਗਾ ਤੁਹਾਡਾ, ਤੁਸੀਂ ਪਹਿਲੀਆਂ ਇੰਸ਼ੋਰੈਂਸ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਚੈੱਕ ਕਰਾਉਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰ ਲਈਏ। ਇੱਕ ਵਾਰ ਕਈ ਵਾਰੀ ਅਸੀਂ RESP RRSP TFSA ਵਗੈਰਾ ਨਾ ਬੈਂਕ 'ਚ ਹੀ ਖੋਲ੍ਹੀ ਰੱਖਦੇ ਹਾਂ ਅਤੇ ਉਹਦੇ ਵਿੱਚ ਸਾਨੂੰ ਜ਼ਿਆਦਾ ਕੋਈ ਗਰੋਥ ਨਹੀਂ ਮਿਲਦੀ, ਸੋ ਜੇ ਤੁਸੀਂ ਵਧੀਆ 10-15% ਦੇ ਵਿੱਚ ਗਰੋਥ ਲੈਣਾ ਚਾਹੁੰਦੇ ਹੋ ਤਾਂ ਉਹਦੇ ਰਿਲੇਟਡ ਵੀ ਸਾਨੂੰ ਤੁਸੀਂ ਸੰਪਰਕ ਜਿਹੜਾ ਹੈਗਾ ਕੀਤਾ ਜਾ ਸਕਦਾ। ਸੋ ਅੱਜ ਦੇ ਲਈ ਇੰਨਾ ਹੀ, 2 ਮਿੰਟ ਰਹਿ ਗਏ ਨੇ ਅਸੀਂ ਵਧੀਆ ਗੀਤ ਸੰਗੀਤ ਦੇ ਨਾਲ ਪ੍ਰੋਗਰਾਮ ਦਾ ਜਿਹੜਾ ਹੈਗਾ ਅੰਤ ਕਰਨਾ ਹੈ। ਸੋ ਅਗਲਾ ਪ੍ਰੋਗਰਾਮ ਸ਼ੰਮੀ ਭੱਠਲ ਜੀ ਸੱਜਰੀ ਸਵੇਰ ਲੈ ਕੇ ਤੁਹਾਡੇ ਲਈ ਹਾਜ਼ਰ ਹੋਣਗੇ। ਸੋ ਤੁਹਾਡੇ ਵਿਚਾਰਾਂ ਦਾ ਅਤੇ ਸਾਡੇ ਵਿਚਾਰਾਂ ਨਾਲ 530 AM ਰੇਡੀਓ ਦਾ ਜਾਂ ਸਾਂਝਾ ਵਿਰਸਾ ਦਾ ਸਹਿਮਤ ਅਸਹਿਮਤ ਹੋਣਾ ਜ਼ਰੂਰੀ ਨਹੀਂ। ਬੁਲਾਉਂਦੇ ਹਾਂ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟਿੱਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763।

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
0: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
0: 905-459-5533
1: 905-459-5533
0: PNJ ਸਪ੍ਰਿੰਗ ਵੀਲ ਅਲਾਈਨਮੈਂਟ

0: sun, jump our sun, do our sun, happy sun, not it, horsey be sun, bole, sonny hall, sussy a car.
1: ਕਾਟੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਕਾਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7463 416 917

ਹੈਪੀ ਥਰਸਡੇ ਜੀ, ਵੈਰੀ ਵੈਰੀ ਗੁੱਡ ਮਾਰਨਿੰਗ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਲੈ ਕੇ ਸ਼ੰਮੀ ਪੱਠਲ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਇੱਕ ਦਿਨ ਦੀ ਛੁੱਟੀ ਤੋਂ ਬਾਅਦ, ਸਾਡੀ ਤਾਂ ਕਾਹਦੀ ਛੁੱਟੀ ਸੀ, ਪਰ ਇੱਕ ਵੀਕਡੇ 'ਚ ਛੁੱਟੀ ਆ ਜਾਵੇ ਨਾ, ਬੰਦਾ ਫਰੈਸ਼ ਜਿਹਾ ਹੋ ਜਾਂਦਾ ਹੈ ਨਾ। ਇੱਦਾਂ ਲੱਗਦਾ ਸ਼ਾਇਦ ਵੀ ਇੱਕ ਛੁੱਟੀ ਦੇ ਨਾਲ ਹੀ ਆ, ਇੱਕ ਰਿਫਰੈਸ਼ਮੈਂਟ ਜਿਹੀ ਆ ਜਿਹੜੀ ਉਹ ਆ ਗਈ ਹੈ। ਸੋ ਇੱਦਾਂ ਵੀ ਕਦੇ ਕਦੇ ਕਰ ਲੈਣਾ ਚਾਹੀਦਾ ਵੀ ਵੀਕਡੇ ਦੇ ਵਿੱਚ ਇੱਕ ਛੁੱਟੀ ਆ ਜਾਵੇ, ਵੀਕਐਂਡ 'ਤੇ ਇੱਕ ਛੁੱਟੀ ਆ ਜਾਵੇ, ਤਾਂ ਵੀ ਮੇਰੇ ਖਿਆਲ ਹੈ ਜਿਹੜਾ ਵਧੀਆ ਚੱਕਰ ਹੈ ਜਿਹੜਾ ਉਹ ਚੱਲਦਾ ਰਹੇਗਾ। ਸੋ ਦੋਸਤੋ, ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਹੈ। ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਤਾਪਮਾਨ ਹੈ ਜਿਹੜਾ 24 ਡਿਗਰੀ ਹੈ ਜਿਹੜਾ ਇਸ ਵਕਤ ਦਰਜ ਕੀਤਾ ਗਿਆ, ਫੀਲ ਲਾਈਕ 31 ਡਿਗਰੀ। ਅਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ 36 ਡਿਗਰੀ ਜਾਂ 37 ਡਿਗਰੀ ਨੂੰ ਛੂਹੇਗਾ, ਅਤੇ ਫੀਲ ਲਾਈਕ ਵੀ ਹੈ ਜਿਹੜਾ ਉਹ 46-47 ਡਿਗਰੀ ਹੈ ਜਿਹੜਾ ਬਾਅਦ ਦੁਪਹਿਰ ਪਹੁੰਚ ਜਾਵੇਗਾ। ਸੋ ਪਾਰਾ ਜਿਹੜਾ ਹੈ ਅੱਜ ਬਾਅਦ ਦੁਪਹਿਰ ਵੀ ਪਹੁੰਚ ਜਾਵੇਗਾ। ਕੱਲ੍ਹ ਹੈ ਜਿਹੜੀ ਸ਼ਾਮ ਨੂੰ ਹੈ ਜਿਹੜੀ ਥੋੜ੍ਹੀ ਜਿਹੀ ਹਨੇਰੀਆਂ ਚੱਲੀਆਂ, ਉਹਦੇ ਨਾਲ ਕੁਝ ਕੁ ਰਾਹਤ ਮਿਲੀ, ਪਰ ਫਿਰ ਦੁਬਾਰਾ ਜਿਹੜਾ ਆ ਤਾਪਮਾਨ ਆ ਜਿਹੜਾ ਉਹ ਪਾਰਾ ਜਿਹੜਾ ਆ ਫਿਰ ਉੱਪਰ ਨੂੰ ਚੜ੍ਹ ਗਿਆ। ਸੋ ਆਪਣੇ ਆਪ ਨੂੰ ਹਾਈਡਰੇਟ ਰੱਖੋ, ਅਤੇ ਵੱਧ ਤੋਂ ਵੱਧ ਹੈ ਜਿਹੜਾ ਠੰਡੀਆਂ ਜਗ੍ਹਾ ਦੇ ਵਿੱਚ ਰਹੋ, ਅਤੇ ਖਾਸ ਤੌਰ 'ਤੇ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖੋ। ਸੋ ਇਹ ਆ ਜਿਹੜਾ ਵੱਖ ਵੱਖ ਸਰਕਾਰਾਂ ਵੱਲੋਂ ਜਾਂ ਜਨਹਿਤ ਦੇ ਵਿੱਚ ਜਾਰੀ ਹੈ ਜਿਹੜੇ ਇਹ ਪ੍ਰੀਕੋਸ਼ਨਸ ਹੈ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਸਟੂਡੀਓ ਦੇ ਵਿੱਚ ਸਾਂਝ ਪਾਣੀ ਹੈ, ਕੋਈ ਨਿਊਜ਼ ਵਿਊਜ਼ ਤੁਹਾਡੇ ਤੱਕ ਹੈ, ਕਈ ਵਾਰ ਮੈਂ ਕਈ ਵਾਰ ਖੁੰਝ ਜਾਂਦਾ ਕੋਈ ਖਬਰ ਦੇਣ ਤੋਂ ਤੁਹਾਨੂੰ ਲੱਗਦਾ, ਅਤੇ ਤੁਹਾਡੇ ਤੱਕ ਉਹ ਹੈ ਅਤੇ ਤੁਸੀਂ ਚਾਹੁੰਦੇ ਹੋ ਵੀ ਬਾਕੀ ਸਾਰਿਆਂ ਦੇ ਨਾਲ ਹੈ ਜਿਹੜੀ ਇਹ ਸਾਂਝ ਪਾਈ ਜਾਵੇ ਇਸ ਖਬਰ ਦੇ ਉੱਤੇ, ਤਾਂ ਸਟੂਡੀਓ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ, ਸੰਪਰਕ ਕਰ ਸਕਦੇ ਹੋ। ਨੰਬਰ 905-673-3337 905-673-3337 ਤੇ ਦੋਸਤੋ ਸਾਡੇ ਨਾਲ ਸਾਂਝ ਪਾ ਸਕਦੇ ਹੋ। ਬਾਕੀ ਸਾਨੂੰ ਹੈ ਜਿਹੜਾ ਤੁਸੀਂ ਵੱਖ ਵੱਖ ਐਪ ਰਾਹੀਂ ਸੁਣ ਸਕਦੇ ਹੋ, ਵੱਖ ਵੱਖ ਦੇਸ਼ਾਂ ਦੇ ਵਿੱਚ ਪ੍ਰੋਗਰਾਮ ਨੂੰ ਇਸ ਵਕਤ ਸੁਣਿਆ ਜਾ ਰਿਹਾ। ਬਹੁਤ ਬਹੁਤ ਸਾਰਿਆਂ ਦਾ ਨਿੱਘਾ ਨਿੱਘਾ ਸਵਾਗਤ। ਮੈਂ ਕਹਿੰਦਾ ਠੰਡਾ ਠੰਡਾ ਕਰ ਲੈਂਦੇ ਹਾਂ ਕਿਉਂਕਿ ਅੱਗੇ ਗਰਮੀ ਬਹੁਤ ਹੈ। ਠੰਡਾ ਠੰਡਾ ਸਾਰਿਆਂ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਦੇ ਵਿੱਚ ਜਿੱਦਾਂ ਮੈਂ ਗੀਤ ਵੀ ਹੈ ਜਿਹੜੇ ਐਡ ਕਰਦਾ ਰਹਿੰਦਾ, ਬਾਕੀ ਕੁਛ ਕੁ ਜਿਹੜੀਆਂ ਅਪਡੇਟਸ ਹੈ ਜਿਹੜੀਆਂ ਕੱਲ੍ਹ ਦੀਆਂ ਨੇ ਜਾਂ ਹੁਣੇ ਹੁਣੇ ਅਪਡੇਟਸ ਹੋਈਆਂ ਨੇ, ਉਹ ਤੁਹਾਡੇ ਨਾਲ ਅੱਗੇ ਜਾ ਕੇ ਮੈਂ ਉਹਨਾਂ ਦੀ ਸਾਂਝ ਪਾਵਾਂਗਾ। ਡਾਇਲ ਟੂ ਲਿਸਨ ਕਰਕੇ ਤੁਸੀਂ ਸੁਣ ਸਕਦੇ ਹੋ। ਤੁਹਾਨੂੰ ਲੱਗਦਾ ਗੱਡੀਆਂ ਦੇ ਵਿੱਚ ਲੱਗਾ ਹੋਇਆ ਰੇਡੀਓ ਸੈੱਟ ਹੈ ਜਿਹੜਾ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ, ਜਾਂ ਫਿਰ ਕਵਰੇਜ ਖੇਤਰ ਤੋਂ ਬਾਹਰ ਜਾ ਰਹੇ ਹੋ, ਤਾਂ ਇੱਕੋ ਇੱਕ ਨੰਬਰ ਹੈ 416-477-2040 416-477-2040। ਆਓ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਕਹਿੰਦੇ ਪਰਮਾਤਮਾ ਅੱਗੇ ਝੁਕਿਆ ਸਿਰ, ਕਦੇ ਵੀ ਦੁਨੀਆ ਅੱਗੇ ਨਹੀਂ ਝੁਕਦਾ, ਹਰ ਸਵੇਰ ਉਸਦੀ ਬਖਸ਼ੀ ਹੋਈ ਨਵੀਂ ਸ਼ੁਰੂਆਤ ਹੈ, ਹਰ ਸ਼ਾਮ ਉਸਦੀ ਰਹਿਮਤ ਦਾ ਸਬੂਤ ਹੈ, ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਹੀ ਮਨ ਦੀ ਅਸਲ ਸ਼ਾਂਤੀ ਹੈ, ਜੋ ਦਿਲ ਪਰਮਾਤਮਾ ਨੂੰ ਯਾਦ ਕਰਦਾ ਹੈ ਉਹ ਚਿੰਤਾਵਾਂ ਤੋਂ ਹੌਲੀ ਹੌਲੀ ਆਜ਼ਾਦ ਹੋ ਜਾਂਦਾ ਹੈ, ਚੰਗੇ ਵਿਵਹਾਰ ਦਾ ਭਾਵੇਂ ਕੋਈ ਮੁੱਲ ਨਾ ਹੋਵੇ ਪਰ ਤੁਹਾਡਾ ਚੰਗਾ ਵਿਵਹਾਰ ਲੱਖਾਂ ਦਿਲਾਂ ਨੂੰ ਖਰੀਦਣ ਦੀ ਤਾਕਤ ਰੱਖਦਾ ਹੈ। ਸਵੇਰ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ। ਹਮੇਸ਼ਾ ਯਾਦ ਰੱਖਣੀ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਸਾਡੇ ਕਰਮ, ਸਾਡੀ ਨੀਅਤ, ਸਾਡਾ ਦਿਲ ਰੱਬ ਦੀ ਨਜ਼ਰ ਵਿੱਚ ਸਾਫ਼ ਹੋਣਾ ਚਾਹੀਦਾ। ਹੇ ਵਾਹਿਗੁਰੂ ਸਾਡੇ ਕੰਮਾਂ ਤੋਂ ਰਾਜ਼ੀ ਹੈ, ਜੇ ਵਾਹਿਗੁਰੂ ਸਾਡੇ ਕੰਮਾਂ ਤੋਂ ਰਾਜ਼ੀ ਹੈ ਤਾਂ ਦੁਨੀਆ ਦੀਆਂ ਗੱਲਾਂ ਦਾ ਡਰ ਨਹੀਂ ਰਹਿੰਦਾ। ਸਮਝਦਾਰ ਲੋਕ ਨਾ ਤਾਂ ਕਿਸੇ ਤੋਂ ਦਬਦੇ ਹਨ ਅਤੇ ਨਾ ਹੀ ਕਿਸੇ ਨੂੰ ਦਬਾਉਂਦੇ ਹਨ। ਜਵਾਬ ਦੇਣਾ ਤਾਂ ਉਹਨਾਂ ਨੂੰ ਵੀ ਆਉਂਦਾ ਹੈ, ਪਰ ਚਿੱਕੜ ਵਿੱਚ ਪੱਥਰ ਕੌਣ ਮਾਰੇ ਇਹੀ ਸੋਚ ਕੇ ਉਹ ਚੁੱਪ ਰਹਿ ਜਾਂਦੇ ਨੇ। ਜੋ ਇਨਸਾਨ ਰਿਸ਼ਤਿਆਂ ਵਿੱਚੋਂ ਵੀ ਮੁਨਾਫਾ ਭਾਲਦਾ ਹੈ, ਉਹ ਚਾਹੇ ਕਿੰਨਾ ਵੀ ਅਮੀਰ ਕਿਉਂ ਨਾ ਹੋ ਜਾਵੇ, ਉਹ ਅੰਦਰੋਂ ਗਰੀਬੀ ਹੈ ਜਿਹੜੀ ਉਹ ਕਦੇ ਨਹੀਂ ਜਾ ਸਕਦੀ। ਕਦੇ ਵੀ ਅਰਦਾਸ ਕਰਨੀ ਨਾ ਛੱਡੋ, ਕਦੇ ਪਰਮਾਤਮਾ ਤੁਹਾਡੀ ਕੀਤੀ ਅਰਦਾਸ ਦਾ ਜਵਾਬ ਉੱਥੇ ਦਿੰਦਾ ਜਿੱਥੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਤੇ ਕਹਿੰਦੇ ਕਿਸੇ ਦਾ ਬੁਰਾ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੋ, ਕਿਉਂਕਿ ਕਰਮ ਦੁਨੀਆ ਦੇ ਅੰਤ ਤੱਕ ਇਨਸਾਨ ਦਾ ਪਿੱਛਾ ਨਹੀਂ ਛੱਡਦੇ। ਵਾਹ। ਸੋ ਦੋਸਤੋ, ਆਓ ਫਿਰ ਇਹਨਾਂ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਇੱਕ ਬਹੁਤ ਹੀ ਪਿਆਰੇ ਗੀਤ ਦੇ ਨਾਲ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਬੋਲ ਵਿਜੇ ਧਾਮੀ ਹੋਣਾ ਵੱਲੋਂ ਲਿਖੇ ਗਏ, ਤੇ ਮਿਊਜ਼ਿਕ ਦੇ ਵਿੱਚ, ਸੰਗੀਤ ਦੇ ਵਿੱਚ ਪਰੋਇਆ ਚਰਨਜੀਤ ਆਹੂਜਾ ਸਾਹਿਬ ਨੇ, ਤੇ ਗਾਇਆ ਤੁਹਾਡੇ
ਹਰਮਨ ਪਿਆਰੇ ਹਰਭਜਨ ਮਾਨ ਸਾਹਿਬ ਨੇ। ਸੋ ਬਹੁਤ ਹੀ ਪਿਆਰਾ ਐਵਰਗ੍ਰੀਨ ਗੀਤ, ਮੈਂ ਕਹਿੰਦਾ ਕਿਸੇ ਵੇਲੇ ਵੀ ਹੈ ਜਿਹੜਾ, ਭਾਵੇਂ ਸੁਬਹਾ ਤੜਕੇ ਲਾ ਲਓ, ਭਾਵੇਂ ਦੁਪਹਿਰੇ, ਭਾਵੇਂ ਸ਼ਾਮ ਨੂੰ, ਇਹ ਜਦੋਂ ਵੀ ਗੀਤ ਲਾ ਲਓ। ਕੁਝ ਕੁ ਗੀਤ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਲੋਕ ਗੀਤ ਕਹਿ ਦਿੰਦੇ ਹਾਂ ਜਾਂ ਫਿਰ ਸਦਾ ਬਹਾਰ ਗੀਤ ਕਹਿ ਦਿੰਦੇ ਹਾਂ, ਉਹਨਾਂ ਦੇ ਵਿੱਚੋਂ ਮੈਨੂੰ ਲੱਗਦਾ ਵੀ ਇਹ ਗੀਤ ਇੱਕ ਹੈ। ਸੋ ਦੋਸਤੋ, ਸਟੂਡੀਓ ਦਾ ਨੰਬਰ ਇੱਕ ਵਾਰ ਫਿਰ, ਉੱਦਾਂ ਤਾਂ ਤੁਹਾਡੇ ਦਿਲਾਂ ਉੱਤੇ ਲਿਖਿਆ ਹੋਇਆ ਨੰਬਰ ਹੈ, ਫਿਰ ਵੀ ਮੈਂ ਕਹਿੰਦਾ ਨਵੇਂ ਸਰੋਤੇ ਆ ਜਿਹੜੇ ਨਿੱਤ ਸਾਡੇ ਨਾਲ ਜੁੜਦੇ ਆ, ਅਤੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਹਿੰਮਤ ਕਰਕੇ ਸਟੂਡੀਓ ਦੇ ਵਿੱਚ ਕਾਲ ਕਰਦੇ ਨੇ ਅਤੇ ਹੌਸਲਾ ਅਫਜਾਈ ਕਰਦੇ ਨੇ। ਅਤੇ ਬਾਕੀ ਆ ਜਿਹੜੀਆਂ ਸਾਂਝਾ, ਕੋਈ ਵੀ ਵਿਸ਼ਾ, ਕੋਈ ਵੀ ਮੁੱਦਾ ਮਸਲਾ ਮੈਂ ਲੈ ਕੇ ਆਉਂਦਾ, ਉਹਦੇ 'ਤੇ ਆਪੋ ਆਪਣੇ ਟੀਕਾ ਟਿੱਪਣੀ ਵਿਚਾਰ ਸਾਂਝ ਪਾਉਂਦੇ ਆ ਉਹਦੀ। ਸੋ ਬਹੁਤ ਵਧੀਆ ਲੱਗਦਾ ਕਿਉਂਕਿ ਤੁਹਾਡੇ ਵਿਚਾਰਾਂ ਦੀ ਸਾਂਝ, ਇੱਕ ਕੰਸਟਰਕਟਿਵ ਜਿਹੜੀ ਡਿਬੇਟ ਜਦੋਂ ਹੁੰਦੀ ਹੈ ਤਾਂ ਉਹਦਾ ਨਿਚੋੜ ਬਹੁਤ ਵਧੀਆ ਨਿਕਲਦਾ। ਸੋ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ 905-673-3337 905-673-3337 'ਤੇ ਦੋਸਤੋ ਤੁਸੀਂ ਕਾਲ ਕਰ ਸਕਦੇ ਹੋ। ਅੱਜ ਕਿਉਂਕਿ ਇਹ ਜਿਹੜਾ ਅੱਧੇ ਕੁ ਘੰਟੇ ਤੱਕ ਸਾਡੇ ਨਾਲ ਜਿਹੜੇ ਮਹਿਮਾਨ ਵੀ ਜੁੜਦੇ ਨੇ, ਸਮਾਈਲਸ ਔਨ ਵੀਲਸ ਤੋਂ ਬਲਵੀਰ ਸੋਹੀ ਜੀ, ਜੋ ਦੰਦਾਂ ਦੀ ਕਿਸ ਤਰ੍ਹਾਂ ਸਿਹਤ ਸੰਭਾਲ ਕਰਨੀ ਹੈ, ਕਿਸ ਤਰ੍ਹਾਂ ਜੋ ਵੱਖ ਵੱਖ ਸਮਾਜ ਦੇ ਵਿੱਚ ਹੈ, ਜਿਹੜੀਆਂ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਅਫਵਾਹਾਂ ਬਹੁਤ ਹੁੰਦੀਆਂ ਨੇ, ਹਰ ਕੋਈ ਆ ਜਿਹੜਾ ਵੈਦ ਬਣਿਆ ਪਿਆ, ਹਰ ਕੋਈ ਜਿਹੜਾ ਡਾਕਟਰ ਬਣਿਆ ਪਿਆ, ਅਸਲ ਦੇ ਵਿੱਚ ਉਹਨਾਂ ਕੋਲ ਕੋਈ ਇਸੇ ਤਰ੍ਹਾਂ ਦੀ ਡਿਗਰੀ ਨਹੀਂ ਹੁੰਦੀ। ਸੋ ਉਹਨਾਂ ਮਗਰ ਲੱਗ ਕੇ ਕਈ ਵਾਰ ਹੈ ਜਿਹੜਾ ਆਪਾਂ ਆਪਣੀ ਸਿਹਤ ਖਰਾਬ ਕਰ ਲੈਂਦੇ ਹਾਂ। ਸੋ ਹਮੇਸ਼ਾ ਕਹਿੰਦਾ ਜਿਹੜਾ ਮਾਹਿਰ ਹੈ, ਜਿਹੜਾ ਐਕਸਪਰਟ ਹੈ, ਉਹੀ ਜਾਂ ਉਹਨਾਂ ਤੋਂ ਹੀ ਜਿਹੜੀ ਸਲਾਹ ਆਉਂਦੀ ਹੈ ਉਹਨਾਂ 'ਤੇ ਹੀ ਅਮਲ ਕਰੋ। ਸੋ ਡੈਂਟਲ ਬਾਬਤ ਸਾਡੇ ਨਾਲ ਬਲਵੀਰ ਸੋਹੀ ਜੀ, ਉਹਨਾਂ ਕੋਲ ਦਹਾਕਿਆਂ ਦਾ ਤਜਰਬਾ ਆ। ਸੋ ਜਿੱਥੇ ਛੋਟੀਆਂ ਛੋਟੀਆਂ ਗੱਲਾਂ ਇੱਕ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਪਰਿਵਰਤਨ ਲਿਆ ਦਿੰਦੀ ਹੈ, ਉਸੇ ਤਰ੍ਹਾਂ ਦੰਦਾਂ ਅਤੇ ਮਸੂੜਿਆਂ ਦੀ ਸਿਹਤ ਸੰਭਾਲ ਹੈ ਜਿਹੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਜਿਹੜਾ ਮੋੜ ਹੈ ਜਿਹੜਾ ਦੋਸਤੋ ਉਹ ਲਿਆ ਦਿੰਦੀ ਹੈ। ਸੋ ਆਓ ਹੁਣ ਆ ਜਿਹੜਾ ਥੋੜ੍ਹੀਆਂ ਖਬਰਾਂ ਤੋਂ ਪਹਿਲਾਂ, ਅੱਜ ਮੇਰਾ ਦਿਲ ਕੀਤਾ, ਮੈਂ ਕਿਹਾ ਵੀ ਚਲੋ ਅੱਜ ਥੋੜ੍ਹਾ ਜਿਹਾ ਤੁਹਾਨੂੰ ਵੀ ਹੈ ਜਿਹੜਾ ਸਵੇਰੇ ਸਵੇਰੇ ਮੈਂ ਤੰਗ ਕਰਾਂ। ਸੋ ਇੱਕ ਬੁਝਾਰਤ ਹੈ ਜਿਹੜੀ ਅੱਜ ਮੈਂ ਉਸ ਤੋਂ ਸ਼ੁਰੂਆਤ ਕਰਦਾ ਅਤੇ ਦੇਖਦਾ ਕਿੰਨੀ ਛੇਤੀ ਹੈ ਜਿਹੜੀ ਤੁਸੀਂ ਉਹ ਬੁਝਾਰਤ ਬੁਝ ਲੈਂਦੇ ਹੋ। ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਆ ਅੱਜ ਜਿਹੜੀਆਂ ਤਾਜ਼ਾ ਤਰੀਨ ਖਬਰਾਂ ਉਹਨਾਂ ਵੱਲ ਮੈਂ ਰੁੱਖ ਕਰਾਂਗਾ। ਸੋ ਬੁਝਾਰਤ ਇਹ ਹੈ, ਕਹਿੰਦੇ ਬਾਹਰੋਂ ਆਏ ਦੋ ਮਲੰਗ, ਬਾਹਰੋਂ ਆਏ ਦੋ ਮਲੰਗ, ਹਰੀਆਂ ਟੋਪੀਆਂ ਨੀਲੇ ਰੰਗ। ਸੋ ਇਹ ਕਿਸ ਚੀਜ਼ ਦੀ ਹੈ ਜਿਹੜੀ ਗੱਲ ਕੀਤੀ ਜਾ ਰਹੀ ਹੈ? ਬਾਹਰੋਂ ਆਏ ਦੋ ਮਲੰਗ, ਹਰੀਆਂ ਟੋਪੀਆਂ ਨੀਲੇ ਰੰਗ। ਸੋ ਇਹ ਜਦ ਤੱਕ ਤੁਸੀਂ ਬੁੱਝਿਓ ਵੀ ਕਿਸ ਚੀਜ਼ ਦੀ ਹੈ ਜਿਹੜੀ ਇਹ ਗੱਲ ਕੀਤੀ ਗਈ ਹੈ। ਸੋ ਬੁੱਝਣ ਵਾਲੇ ਆ ਜਿਹੜੇ ਇੱਕਦਮ ਬੁੱਝ ਵੀ ਗਏ ਹੋਣਗੇ, ਕੁਝ ਕੁ ਜਿਹੜੇ ਮੇਰੇ ਵਾਂਗੂ ਆ ਜਿਹੜੇ ਸ਼ਸ਼ੋਪੰਜ ਦੇ ਵਿੱਚ ਹੋਣਗੇ ਵੀ ਇਹ ਕਿੱਦਾਂ ਦੀ ਬੁਝਾਰਤ ਹੈ। ਸੋ ਮੈਂ ਵੀ ਪਹਿਲਾਂ ਇੱਦਾਂ ਹੋ ਗਿਆ ਸੀਗਾ, ਬਾਅਦ 'ਚੋਂ ਦਿਮਾਗ ਲਾਇਆ, ਫਿਰ ਮੈਨੂੰ ਪਤਾ ਚੱਲਿਆ ਅੱਛਾ ਇਹ ਬੁਝਾਰਤ ਇੱਦਾਂ ਆ। ਸੋ ਆਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਪ੍ਰੋਗਰਾਮ ਦੇ ਨਾਲ ਇੱਕ ਬਹੁਤ ਹੀ ਪਿਆਰਾ ਗੀਤ ਹੈ ਜਿਹੜਾ ਮੈਂ ਤੁਹਾਡੇ ਰੇਡੀਓ ਸੈੱਟ 'ਤੇ ਆ ਜਿਹੜਾ ਉਹ ਲੈ ਕੇ ਆ ਰਿਹਾ। ਉਸ ਤੋਂ ਬਾਅਦ ਫਿਰ ਆਪਾਂ ਚੱਲਾਂਗੇ ਤਾਜ਼ਾ ਤਰੀਨ ਖਬਰਾਂ ਵੱਲ।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬੜੀ ਜਲਦੀ ਹੈ ਮੈਨੂੰ ਲੱਗਦਾ ਤੁਸੀਂ ਬੁੱਝ ਗਏ ਮੇਰੀ ਬੁਝਾਰਤ ਦਾ। ਚਲੋ ਲੈ ਕੇ ਕਾਲ, ਫਿਰ ਆਪਾਂ ਹੈਡਲਾਈਨਸ ਵੱਲ ਵੀ ਜਾਣਾ। 6075 ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਬਤਾਊ ਹੈ ਤੁਸੀਂ ਇੱਕਦਮ ਹੀ ਬੁੱਝ ਗਏ ਹਾਂ ਜੀ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ ਜੀ, ਸੋ ਨਾਈਸ ਆਫ ਯੂ। ਨਾਲ ਹੀ ਗਿਆ ਕਹਿੰਦੇ ਬਤਾਊ ਹੈ। ਪ੍ਰਮੋਦ ਜੀ ਗੁੱਡ ਮਾਰਨਿੰਗ ਜੀ,
1: ਹਰਸ਼ਾਨ
0: ਤਾਂ ਸਵੇਰੇ ਸਵੇਰੇ ਆ ਗਿਆ ਸੀਗਾ ਜੀ, ਮੂਲ ਮੰਤਰ ਕਰ ਗਿਆ ਹਰਸ਼ਾਨ ਤਾਂ। ਅੱਛਾ ਅੱਛਾ, ਉਦਾਂ ਲੈ ਕੇ ਆਵਾਂ, ਉਦਾਂ ਲੈ ਕੇ ਆਵਾਂ, ਮੈਂ ਦੁਬਾਰਾ ਮੈਂ ਭਰੂਗਾ ਜੀ, ਭਰੂਗਾ ਮੈਂ, ਭਰੂਗਾ ਮੈਂ ਵੀ ਭੁੱਲ
1: ਜਾਣਾ।
0: ਠੀਕ ਹੈ ਜੀ, ਮੈਂ ਲੈ ਕੇ ਆਊਂਗਾ ਜਰੂਰ ਜੀ, ਹੁਣ ਛੁੱਟੀਆਂ ਹੋ ਗਈਆਂ, ਜਰੂਰ ਮੈਂ ਲੈ ਕੇ ਆਊਂਗਾ ਜੀ। ਮੈਨੂੰ
1: ਪਤਾ
0: ਛੁੱਟੀਆਂ ਹੋ ਤੁਹਾਡੇ ਕੋਲ ਜੀ, ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਹਾਂਜੀ ਹਾਂਜੀ, ਸਹੀ ਗੱਲ ਹੈ ਜੀ,
1: ਸੌਖੀ ਜੀ ਪਾਤੀ ਤੁਸੀਂ ਪਾਣੀ,
0: ਮੈਂ ਕਿਹਾ ਚਲੋ ਉਦੀ ਉਦੀ ਪਾ ਲੈਣੇ ਆ, ਔਖੀ ਪਾਵਾਂਗਾ ਮੈਂ ਅੱਗੇ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਓਕੇ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੋ ਬਤਾਊ ਬੈਂਗਣ, ਦੇਖੋ ਕਿਤੇ ਬਤਾਊ ਕਹਿੰਦੇ ਆ, ਕਿਤੇ ਬੈਂਗਣ ਕਹਿੰਦੇ ਆ। ਸੋ ਪਿਆਰੀ ਜੀ ਇੱਕ ਬੁਝਾਰਤ ਦੇ ਨਾਲ ਸ਼ੁਰੂਆਤ ਕੀਤੀ ਹੈ। ਚਲੋ ਫਿਰ ਆਓ, ਫਿਰ ਹੁਣ ਥੋੜ੍ਹੀਆਂ ਜਿਹੀਆਂ ਜਿਹੜੀਆਂ ਹੈਡਲਾਈਨਸ ਹੈ ਉਹਨਾਂ ਵੱਲ ਆਪਾਂ ਰੁੱਖ ਕਰ ਲਈਏ, ਅਤੇ ਇੱਕ ਜਿਹੜੀ ਹੈ ਸਟੋਰੀ ਹੈ ਮੇਰੀ ਕੋਸ਼ਿਸ਼ ਹੈ ਕਵਰ ਕਰਨ ਦੀ, ਅਤੇ ਉਹਦੇ 'ਤੇ ਫਿਰ ਤੁਹਾਡੇ ਜਿਹੜੇ ਵਿਚਾਰ ਵੀ ਮੈਂ ਲੈਣੇ ਚਾਹਾਂਗਾ, ਦੇਖਦੇ ਹਾਂ ਉਹਦੇ 'ਤੇ ਕਿੰਨੇ ਕੁ ਤੁਹਾਡੇ ਵਿਚਾਰ ਆਉਂਦੇ ਆ। ਅਤੇ ਆਪਾਂ ਫਿਰ ਹੁਣ ਚਲੀਏ ਕਰੀਏ ਖਬਰਾਂ ਦਾ ਰੁੱਖ ਕਰਦੇ ਹਾਂ ਦੋਸਤੋ, ਆਓ ਫਿਰ ਹੁਣ ਚੱਲਦੇ ਹਾਂ ਖਬਰਾਂ ਵੱਲ।

ਆਓ ਫਿਰ ਸਟਾਰਟਿੰਗ ਹੈ ਜਿਹੜੀ ਇਸ ਤੋਂ ਹੀ ਕਰਦੇ ਹਾਂ ਵੀ ਕੈਨੇਡਾ ਡੇ ਮੌਕੇ ਵੀ ਅੰਟਾਰੀਓ ਦੇ ਵੱਡੇ ਹਿੱਸੇ ਦੇ ਵਿੱਚ ਭਿਆਨਕ ਗਰਮੀ ਦੀ ਲਹਿਰ ਜਾਰੀ ਹੈ। ਵਾਤਾਵਰਨ ਕੈਨੇਡਾ ਨੇ ਵਿੰਡਸਰ ਤੋਂ ਲੈ ਕੇ ਟੋਰੋਂਟੋ ਆਟਵਾ ਉੱਤਰੀ ਅੰਟਾਰੀਓ ਦੇ ਕਈ ਇਲਾਕਿਆਂ ਲਈ ਹੀਟ ਵਾਰਨਿੰਗ ਹੈ ਜਿਹੜੀ ਉਹ ਜਾਰੀ ਕੀਤੀ ਹੈ। ਸੋ ਵੀਰਵਾਰ ਨੂੰ ਤਾਪਮਾਨ ਹੈ ਕਹਿੰਦੇ 34 ਤੋਂ 37 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ, ਜਦਕਿ ਹਿਊਮਿਡਿਟੀ ਦੇ ਨਾਲ ਇਹ ਪਾਰਾ ਜਿਹੜਾ ਆ 45 ਤੋਂ ਵੱਧ ਮਹਿਸੂਸ ਕੀਤਾ ਜਾਵੇਗਾ। ਰਾਤ ਨੂੰ ਵੀ ਤਾਪਮਾਨ ਹੈ ਜਿਹੜਾ 21 ਤੋਂ 25 ਡਿਗਰੀ ਦੇ ਵਿਚਕਾਰ ਰਹੇਗਾ, ਜਿਸ ਕਾਰਨ ਗਰਮੀ ਤੋਂ ਜ਼ਿਆਦਾ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਅਨੁਸਾਰ ਇਹ ਗਰਮੀ ਹਫ਼ਤੇ ਦੇ ਅੰਤ ਤੱਕ ਜਾਰੀ ਰਹਿ ਸਕਦੀ ਹੈ। ਅਮਰੀਕਾ ਕੈਨੇਡਾ ਮੈਕਸੀਕੋ ਵਿਚਾਲੇ ਕੁਜ਼ਮਾ ਵਪਾਰ ਸਮਝੌਤੇ ਦੀ ਸਮੀਖਿਆ ਅਤੇ ਨਵੇਂ ਸਿਰੇ ਤੋਂ ਗੱਲਬਾਤ ਹੈ ਜਿਹੜੀ ਉਹ ਸ਼ੁਰੂ ਹੋ ਗਈ ਹੈ, ਪਰ ਸ਼ੁਰੂਆਤ ਹੀ ਕਾਫੀ ਔਖੀ ਦਿਖਾਈ ਦੇ ਰਹੀ ਹੈ। ਇਹ ਸਮਝੌਤਾ 2020 ਦੇ ਵਿੱਚ ਨੈਫਟਾ ਜਿਹਨੂੰ ਆਪਾਂ ਕਹਿੰਦੇ ਸੀ ਨੌਰਥ ਅਮੈਰੀਕਨ ਜਿਹੜਾ ਟ੍ਰੇਡ ਸੀਗਾ ਦੀ ਥਾਂ ਲਾਗੂ ਕੀਤਾ ਗਿਆ ਸੀਗਾ ਅਤੇ ਨੌਰਥ ਅਮੈਰੀਕਾ ਵਿੱਚ ਖਰਬਾਂ ਡਾਲਰਾਂ ਦੇ ਵਪਾਰ ਨੂੰ ਇੱਕ ਨਿਜ਼ਮਤ ਕਰਦਾ ਹੈ। ਅਮਰੀਕਾ ਚਾਹੁੰਦਾ ਹੈ ਕਿ ਨਵੇਂ ਸਮਝੌਤੇ ਵਿੱਚ ਹੋਰ ਵੱਧ ਉਤਪਾਦ ਖਾਸ ਕਰਕੇ ਗੱਡੀਆਂ ਅਮਰੀਕਾ ਵਿੱਚ ਹੀ ਬਣਨ। ਅਮਰੀਕੀ ਪੱਖ ਵੱਲੋਂ ਇਹ ਵੀ ਜ਼ੋਰ ਦਿੱਤਾ ਜਾ ਰਿਹਾ ਕਿ ਵਾਹਨਾਂ ਦੇ ਵਿੱਚ ਅਮਰੀਕੀ ਹਿੱਸੇਦਾਰੀ ਹੈ ਜਿਹੜੀ ਹੋਰ ਵਧਾਈ ਜਾਵੇ। ਦੂਜੇ ਪਾਸੇ ਕੈਨੇਡਾ ਅਤੇ ਮੈਕਸੀਕੋ ਦਾ ਕਹਿਣਾ ਹੈ ਕਿ ਅਜਿਹੀਆਂ ਸ਼ਰਤਾਂ ਦੇ ਨਾਲ ਤਿੰਨਾਂ ਦੇਸ਼ਾਂ ਵਿਚਕਾਰ ਬਣੀ ਵਪਾਰਕ ਸਾਂਝ ਨੂੰ ਹੈ ਜਿਹੜਾ ਨੁਕਸਾਨ ਪਹੁੰਚ ਸਕਦਾ ਹੈ। ਇਸ ਵੇਲੇ ਸਮਝੌਤਾ ਖਤਮ ਨਹੀਂ ਹੋ ਰਿਹਾ, ਇਹ ਲਾਗੂ ਰਹੇਗਾ, ਪਰ ਤਿੰਨਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੱਕ ਨਵੀਆਂ ਸ਼ਰਤਾਂ ਤੇ ਗੱਲਬਾਤ ਚੱਲਣ ਦੀ ਸੰਭਾਵਨਾ ਹੈ। ਕਾਰੋਬਾਰੀਆਂ ਅਤੇ ਇਨਵੈਸਟਰ ਨੂੰ ਚਿੰਤਾ ਹੈ ਕਿ ਜੇ ਅਨਸਰਟੈਨਿਟੀ ਜਾਰੀ ਰਹੀ ਤਾਂ ਅਸਰ ਹੈ ਜਿਹੜਾ ਨੌਕਰੀਆਂ, ਇਨਵੈਸਟਮੈਂਟ ਤੇ ਉਪਭੋਗਤਾਵਾਂ ਦੀਆਂ ਕੀਮਤਾਂ 'ਤੇ ਵੀ ਪੈ ਸਕਦਾ ਹੈ। ਉੱਥੇ ਹੀ ਦੋਸਤੋ, ਅਮਰੀਕਾ ਅਤੇ ਇਰਾਨ ਦੇ ਨੁਮਾਇੰਦਿਆਂ ਨੇ ਕਤਰ ਦੀ ਰਾਜਧਾਨੀ ਦੋਹਾ ਵਿੱਚ ਵੱਖ ਵੱਖ ਕਮਰਿਆਂ ਦੇ ਵਿੱਚ ਵਿਚੋਲਗਿਰੀ ਰਾਹੀਂ ਗੱਲਬਾਤ ਕੀਤੀ। ਦੋਵਾਂ ਦੇਸ਼ ਸਿੱਧੇ ਰੂਪ ਦੇ ਵਿੱਚ ਆਹਮਣੇ ਸਾਹਮਣੇ ਨਹੀਂ ਮਿਲੇ, ਪਰ ਇਹ ਸਹਿਮਤੀ ਬਣੀ ਕਿ ਚਰਚਾ ਦਾ ਸਿਲਸਿਲਾ ਅੱਗੇ ਵੀ ਜਾਰੀ ਰੱਖਿਆ ਜਾਵੇਗਾ। ਇਹਨਾਂ ਗੱਲਬਾਤਾਂ ਨੂੰ ਮੁੱਖ ਕੇਂਦਰ ਹੈ ਜਿਹੜਾ ਇਹਦੇ ਗੱਲਬਾਤ ਦੇ ਵਿੱਚ ਉਹ ਸਟ੍ਰੇਟ ਆਫ ਹਾਰਮੋਜ਼ ਦੇ ਵਿੱਚ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ, ਖੇਤਰੀ ਤਣਾਅ ਨੂੰ ਘਟਾਉਣਾ ਅਤੇ ਭਵਿੱਖ ਵਿੱਚ ਸ਼ਾਂਤੀ ਲਈ ਰਾਹ ਲੱਭਣਾ ਹੈ। ਇਰਾਨ ਅਤੇ ਅਮਰੀਕਾ ਵਿਚਾਲੇ ਅਜੇ ਵੀ ਕੁਝ ਮਹੱਤਵਪੂਰਨ ਮੁੱਦਿਆਂ 'ਤੇ ਅਸਹਿਮਤੀ ਮੌਜੂਦ ਹੈ, ਪਰ ਦੋਵੇਂ ਪੱਖਾਂ ਨੇ ਗੱਲਬਾਤ ਜਾਰੀ ਰੱਖਣ ਨੂੰ ਸਕਾਰਾਤਮਕ ਕਦਮ ਦੱਸਿਆ ਹੈ। ਕਤਰ ਨੇ ਇੱਕ ਵਾਰ ਫਿਰ ਦੋਵੇਂ ਦੇਸ਼ਾਂ ਵਿਚਕਾਰ ਭੂਮਿਕਾ ਦੀ ਵਿਚੋਲਗੀ ਦੀ ਭੂਮਿਕਾ ਨਿਭਾਈ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੀਆਂ ਬੈਠਕਾਂ ਨਾਲ ਖੇਤਰ ਵਿੱਚ ਤਣਾਅ ਘੱਟ ਸਕਦਾ ਹੈ। ਦੋਸਤੋ, ਇੱਕ ਬੜੀ ਹੀ ਹੈਰਾਨੀ ਅਤੇ ਸੰਸਨੀ ਗੱਲ ਦੀ ਹੈ ਜਿਹੜੀ ਇੱਕ ਖਬਰ ਘੁੰਮ ਰਹੀ ਹੈ। ਨਿਊਯਾਰਕ ਦੇ ਮਸ਼ਹੂਰ ਐਮਪਾਇਰ ਸਟੇਟ ਬਿਲਡਿੰਗ ਦੇ ਅੰਟੀਨੇ 'ਤੇ ਦੋ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਚੜ੍ਹ ਗਏ ਅਤੇ ਉੱਥੇ ਇੱਕ ਬੈਨਰ ਲਹਿਰਾਇਆ ਗਿਆ, ਉਹਦੇ ਵਿੱਚ ਇੰਗਲਿਸ਼ ਦੇ ਵਿੱਚ ਲਿਖਿਆ, ਉਹਦਾ ਮੈਂ ਅਨੁਵਾਦ ਪੰਜਾਬੀ ਦੇ ਵਿੱਚ ਕਰ ਦਿੰਦਾ। ਕਹਿੰਦੇ, ਜਦੋਂ ਪਿਆਰ ਦੀ ਤਾਕਤ ਤਾਕਤ ਦੇ ਪਿਆਰ 'ਤੇ ਜਿੱਤ ਹਾਸਲ ਕਰ ਲਵੇਗੀ ਤਾਂ ਦੁਨੀਆਂ ਦੇ ਵਿੱਚ ਸ਼ਾਂਤੀ ਆਵੇਗੀ। ਦੋਵਾਂ ਜਣਿਆਂ ਨੇ ਕਰੀਬ 1450 ਤੋਂ ਉੱਤੇ ਫੁੱਟ ਦੀ ਉਚਾਈ 'ਤੇ ਇਹ ਖਤਰਨਾਕ ਕਾਰਨਾਮਾ ਕੀਤਾ। ਹੇਠਾਂ ਉਤਰਦੇ ਸਮੇਂ ਉਹਨਾਂ ਵਿੱਚੋਂ ਇੱਕ ਨੇ ਦੂਜੇ ਨੂੰ ਵਿਆਹ ਲਈ ਪ੍ਰਪੋਜ਼ ਵੀ ਕੀਤਾ। ਬਾਅਦ ਵਿੱਚ ਪੁਲਿਸ ਨੇ ਦੋਵਾਂ ਨੂੰ ਸੁਰੱਖਿਅਤ ਢੰਗ ਦੇ ਨਾਲ ਹਿਰਾਸਤ ਦੇ ਵਿੱਚ ਲੈ ਲਿਆ। ਇਸ ਘਟਨਾ ਦੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ, ਪਰ ਅਧਿਕਾਰੀਆਂ ਨੇ ਇਸ ਨੂੰ ਗੈਰ ਕਾਨੂੰਨੀ ਅਤੇ ਬਹੁਤ ਖਤਰਨਾਕ ਹੈ ਜਿਹੜਾ ਕਰਾਰ ਦਿੱਤਾ। ਸੋ ਆਪਾਂ ਅੱਗੇ ਵੀ ਦੇਖਿਆ ਵੀ ਇਹੋ ਜਿਹੇ ਜਦੋਂ ਸੋਸ਼ਲ ਮੀਡੀਆ 'ਤੇ ਚੀਜ਼ਾਂ ਚੱਲਦੀਆਂ, ਕਈ ਵਾਰ ਰੁਝਾਨ ਚੱਲਣ ਲੱਗ ਪੈਂਦਾ ਵੀ ਅਸੀਂ ਪ੍ਰਪੋਜ਼ ਹੈ ਜਿਹੜਾ ਇੱਕ ਵੱਖਰੇ ਤਰੀਕੇ ਦੇ ਨਾਲ ਕਰਨਾ। ਤੁਸੀਂ ਦੇਖੋ, ਕਈ ਵਾਰ ਜਿਹੜਾ ਕਰੋਨਾ ਦੇ ਨਾਲ ਵੀ ਇਹ ਪ੍ਰਪੋਜ਼ ਕੀਤਾ ਗਿਆ, ਘਟਨਾਵਾਂ ਵਾਪਰੀਆਂ, ਕਈ ਵਾਰ ਜਿਹੜੀ ਰੱਸੀਆਂ ਟੁੱਟ ਗਈਆਂ, ਥੱਲੇ ਡਿੱਗ ਗਏ, ਮਤਲਬ ਅਜੀਬੋ ਗਰੀਬ ਹੈ ਜਿਹੜੇ ਪ੍ਰਪੋਜ਼ ਹੈ ਜਿਹੜੇ ਅੱਜ ਕੱਲ੍ਹ ਕੀਤੇ ਜਾਂਦੇ ਹੈ। ਅਤੇ ਇੱਥੇ ਮੇਰਾ ਇੱਕ ਸਵਾਲ ਇਹ ਵੀ ਹੈਗਾ ਕਿ ਪਿਆਰ ਦਾ ਜਿਹੜਾ ਇਜ਼ਹਾਰ ਕਰਨ ਲਈ ਆਪਣੀ ਜਾਂ ਦੂਜਿਆਂ ਦੀ ਜਾਨ ਖਤਰੇ ਦੇ ਵਿੱਚ ਪਾਉਣਾ ਇਹ ਠੀਕ ਹੈ? ਕੀ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਸਟੰਟ ਜਿਹੜੇ ਹੈ ਇਹ ਪਿਆਰ ਦੀ ਨਿਸ਼ਾਨੀ ਹਨ, ਜਾਂ ਫਿਰ ਸਿਰਫ ਸੋਸ਼ਲ ਮੀਡੀਆ 'ਤੇ ਮਸ਼ਹੂਰੀ ਜਾਂ ਮਸ਼ਹੂਰ ਹੋਣ ਦੀ ਇੱਕ ਕੋਸ਼ਿਸ਼ ਹੀ ਹੈ? ਤੁਹਾਨੂੰ ਕੀ ਇਹਨਾਂ ਦੇ ਵਿੱਚੋਂ ਲੱਗਦਾ ਹੈ? ਕੀ ਅੱਜ ਕੱਲ੍ਹ ਲੋਕ ਵਾਇਰਲ ਹੋਣ ਲਈ ਹੱਦਾਂ ਪਾਰ ਕਰ ਰਹੇ ਹਨ? ਤੁਹਾਨੂੰ ਇਹ ਲੱਗਦਾ ਪਿਆ? ਅਤੇ ਤੁਸੀਂ ਇਹ ਜਿਹੜਾ ਜਾਂ ਤੁਹਾਡੇ ਵੀ ਕਦੇ
ਜੀਵਨ ਦੇ ਵਿੱਚ ਕਿਸੇ ਦਾ ਅਨੋਖਾ ਜਾਂ ਹੈਰਾਨ ਕਰ ਦੇਣ ਵਾਲਾ ਪ੍ਰਪੋਜ਼ਲ ਤੁਸੀਂ ਆਪਣੀ ਅੱਖਾਂ ਦੇ ਨਾਲ ਜੇ ਵੇਖਿਆ ਹੋਵੇ, ਆਪਣਾ ਤਜਰਬਾ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸੋ ਮੈਨੂੰ ਆ ਜਿਹੜਾ ਇਸ ਖਬਰ ਦੇ ਉੱਤੇ ਆ ਜਿਹੜਾ ਤੁਸੀਂ ਆਪਣੇ ਜੇ ਵਿਚਾਰ ਦੇਣੇ ਆ, ਜ਼ਰੂਰ ਦੱਸਿਓ ਕੀ ਤੁਹਾਨੂੰ ਲੱਗਦਾ ਦੋਸਤੋ, ਪਿਆਰ ਦਾ ਜਿਹੜਾ ਇਜ਼ਹਾਰ ਕਰਨ ਲਈ ਆਪਣੀ ਜਾਂ ਦੂਜਿਆਂ ਦੀ ਜਾਨ ਹੈ ਜਿਹੜੀ ਖਤਰੇ ਦੇ ਵਿੱਚ ਪਾਉਣੀ ਠੀਕ ਹੈ? ਦੂਸਰਾ, ਕੀ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਦੇ ਸਟੰਟ ਇਹ ਜਿਹੜੇ ਪਿਆਰ ਦੀ ਨਿਸ਼ਾਨੀ ਹੈ, ਇਹ ਦਰਸਾਉਂਦੇ ਆ ਵੀ ਮੈਂ ਤੇਰੇ ਲਈ ਕਿੰਨਾ ਆਪਣੀ ਜਾਨ ਜੋਖਮ ਦੇ ਵਿੱਚ ਪਾ ਸਕਦਾ ਜਾਂ ਸਕਦੀ ਹਾਂ, ਜਾਂ ਸਿਰਫ ਤੁਹਾਨੂੰ ਲੱਗਦਾ ਵੀ ਇਹ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਦੀ ਇੱਕ ਕੋਸ਼ਿਸ਼ ਹੈ? ਕਿ ਅੱਜ ਕੱਲ੍ਹ ਲੋਕ ਵਾਇਰਲ ਹੋਣ ਲਈ ਸਾਰੀਆਂ ਹੱਦਾਂ ਪਾਰ ਕਰ ਰਹੇ ਹਨ? ਕਿ ਤੁਸੀਂ ਵੀ ਕਦੇ ਕਿਸੇ ਦਾ ਅਨੋਖਾ ਜਿਹਾ ਹੈਰਾਨ ਕਰ ਦੇਣ ਵਾਲਾ ਪ੍ਰਪੋਜ਼ਲ ਆਪਣੀਆਂ ਅੱਖਾਂ ਦੇ ਨਾਲ ਹੈ ਜਿਹੜਾ ਉਹ ਵੇਖਿਆ? ਆਪਣਾ ਤਜਰਬਾ ਸਾਡੇ ਨਾਲ ਜ਼ਰੂਰ ਹੈ ਜਿਹੜਾ ਸਾਂਝਾ ਕਰਿਓ। ਅਤੇ ਉੱਥੇ ਹੀ ਦੋਸਤੋ, ਟੇਲਰ ਸਵਿਫਟ ਅਤੇ ਟ੍ਰੈਵਿਸ ਦੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਨੇ। ਐਸੋਸੀਏਟਡ ਪ੍ਰੈਸ ਦੇ ਹਵਾਲੇ ਨਾਲ ਜਿਹੜੀਆਂ ਰਿਪੋਰਟਾਂ ਆਈਆਂ, ਦੋਵੇਂ ਇਸ ਸ਼ੁੱਕਰਵਾਰ ਨੂੰ ਮੈਡੀਸਨ ਸਕੁਏਅਰ ਗਾਰਡਨ ਦੇ ਵਿੱਚ ਵਿਆਹ ਸਮਾਰੋਹ ਕਰਨ ਦੀ ਯੋਜਨਾ ਬਣਾ ਰਹੇ ਨੇ ਅਤੇ ਬੜਾ ਹੀ ਗੁਪਤ ਢੰਗ ਦੇ ਨਾਲ ਕਹਿੰਦੇ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਇਸ ਤੋਂ ਪਹਿਲਾਂ ਵੀਰਵਾਰ ਸ਼ਾਮ ਯਾਨੀ ਕਿ ਅੱਜ ਇੱਕ ਛੋਟਾ ਜਿਹਾ ਰਿਹਰਸਲ ਡਿਨਰ ਹੈ ਜਿਹੜਾ ਉਹ ਰੱਖਿਆ ਗਿਆ। ਹਾਲਾਂਕਿ ਜੋੜੇ ਵੱਲੋਂ ਅਜੇ ਤੱਕ ਇਸ ਵਿਆਹ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ। ਇਸ ਦੇ ਬਾਵਜੂਦ ਸਮਾਗਮ ਵਾਲੀ ਥਾਂ 'ਤੇ ਤਿਆਰੀਆਂ ਅਤੇ ਸੁਰੱਖਿਆ ਪ੍ਰਬੰਧ ਤੇਜ਼ ਕਰ ਦਿੱਤੇ ਗਏ ਨੇ। ਮੇਅਰ ਸਾਹਿਬ ਜੋਹਰਨ ਮੈਮਦਾਨੀ ਅਤੇ ਪੁਲਿਸ ਅਧਿਕਾਰੀਆਂ ਨੇ ਵੀ ਕਿਹਾ ਵੀ ਸ਼ਹਿਰ ਇਸ ਵੱਡੇ ਸਮਾਗਮ ਲਈ ਪੂਰੀ ਤਰ੍ਹਾਂ ਤਿਆਰ ਹੈ, ਪਰ ਸੁਰੱਖਿਆ ਕਾਰਨਾਂ ਕਰਕੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ ਜਾ ਸਕੇ। ਬ੍ਰੈਂਪਟਨ ਦੇ ਇੱਕ 48 ਸਾਲਾ ਰਾਈਡ ਸ਼ੇਅਰ ਡਰਾਈਵਰ ਨੂੰ ਇੱਕ ਮਹਿਲਾ ਨਾਲ ਕਥਿਤ ਜਿਨਸੀ ਹਮਲੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਕੇ ਦੋਸ਼ ਲਾਏ ਗਏ ਹਨ। ਪੁਲਿਸ ਦੇ ਅਨੁਸਾਰ ਐਤਵਾਰ ਦੁਪਹਿਰ ਨੂੰ ਇੱਕ ਮਹਿਲਾ ਨੇ ਰਾਈਡ ਸ਼ੇਅਰ ਐਪ ਰਾਹੀਂ ਸਫ਼ਰ ਬੁੱਕ ਕੀਤਾ ਸੀ ਅਤੇ ਜਦੋਂ ਡਰਾਈਵਰ ਉਸ ਨੂੰ ਟੋਰੋਂਟੋ ਦੇ ਡੈਨਫੋਰ ਅਤੇ ਬ੍ਰੌਡਵਿਊ ਇਲਾਕੇ ਵਿੱਚ ਉਸ ਦੀ ਮੰਜ਼ਿਲ 'ਤੇ ਛੱਡਣ ਲੱਗਾ ਤਾਂ ਵਾਹਨ ਤੋਂ ਉਤਰਨ ਤੋਂ ਪਹਿਲਾਂ ਉਸ ਨਾਲ ਕਥਿਤ ਤੌਰ 'ਤੇ ਜਿਨਸੀ ਹਮਲਾ ਕੀਤਾ ਗਿਆ। ਪੁਲਿਸ ਨੇ ਬਾਅਦ ਵਿੱਚ 48 ਸਾਲਾ ਨੇਥੀਅਲ ਐਜ਼ਮੇ ਨੂੰ ਗ੍ਰਿਫਤਾਰ ਕਰਕੇ ਉਸ 'ਤੇ ਜਿਨਸੀ ਹਮਲੇ ਦਾ ਇੱਕ ਦੋਸ਼ ਲਗਾਇਆ ਹੈ। ਪੁਲਿਸ ਮੁਲਜ਼ਮ ਹੈ ਜਿਹੜਾ ਦੀ ਅਦਾਲਤ ਵਿੱਚ ਪੇਸ਼ੀ 6 ਅਗਸਤ ਨੂੰ ਹੋਣੀ ਹੈ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਇਸ ਨਾਲ ਜਾਂ ਇਸ ਮਾਮਲੇ ਨਾਲ ਹੋਰ ਪੀੜਤ ਵੀ ਜੁੜੇ ਹੋ ਸਕਦੇ ਆ ਅਤੇ ਜਾਣਕਾਰੀ ਰੱਖਣ ਵਾਲਿਆਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। ਸੋ ਦੋਸਤੋ, ਜਿੱਥੇ ਇੱਕ ਪਾਸੇ ਟੈਰਿਫ ਵਾਰ ਨੂੰ ਲੈ ਕੇ US ਬਾਰ ਬਾਰ ਕੈਨੇਡਾ ਦੇ ਉੱਤੇ ਨਸ਼ਿਆਂ ਦਾ ਇਲਜ਼ਾਮ ਲਾਉਂਦਾ ਰਿਹਾ, ਇੱਕ ਰਿਪੋਰਟ ਆਈ ਹੈ ਉਹਦੇ ਵਿੱਚ ਅਮਰੀਕੀ ਕਾਂਗਰਸ ਦੇ ਵਿੱਚ ਹੋਈ ਇੱਕ ਸੁਣਵਾਈ ਦੌਰਾਨ ਖੁਦ ਉਹਨਾਂ ਦੀ US ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਜਿਹਨੂੰ CBP ਵੀ ਕਿਹਾ ਜਾਂਦਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੈਨੇਡਾ ਅਮਰੀਕਾ ਸਰਹੱਦ 'ਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀਆਂ ਪਿਛਲੇ ਸਾਲ ਦੇ ਮੁਕਾਬਲੇ ਲਗਭਗ 55% ਘਟੀਆਂ ਹਨ। ਨਾਲ ਹੀ ਗੈਰ ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਵੀ ਗਿਰਾਵਟ ਆਈ ਹੈ। ਹਾਲਾਂਕਿ ਕੁਝ ਰਿਪਬਲਿਕਨ ਸੰਸਦ ਮੈਂਬਰਾਂ ਨੇ ਦਾਅਵਾ ਕੀਤਾ ਕਿ ਮੈਕਸੀਕਨ ਡਰੱਗ ਕਾਰਟਲ ਹੁਣ ਕੈਨੇਡਾ ਰਾਹੀਂ, ਕਿਉਂਕਿ ਰਿਪਬਲਿਕਨ ਹੈ ਉਹ ਨਹੀਂ ਹਟਦੇ ਪਏ, ਉਹ ਇਲਜ਼ਾਮ ਬਾਰ ਬਾਰ ਲਾ ਰਹੇ ਨੇ ਕੈਨੇਡਾ ਦੇ ਉੱਤੇ। ਉਹਨਾਂ ਨੇ ਦਾਅਵਾ ਕੀਤਾ ਕਿ ਮੈਕਸੀਕਨ ਡਰੱਗ ਕਾਰਟਲ ਹੁਣ ਕੈਨੇਡਾ ਰਾਹੀਂ ਅਮਰੀਕਾ ਵਿੱਚ ਨਸ਼ੇ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਅਜੇ ਤੱਕ ਅਜਿਹਾ ਕੋਈ ਵੱਡਾ ਵਾਧਾ ਸਰਹੱਦ 'ਤੇ ਨਹੀਂ ਦੇਖਿਆ ਗਿਆ। ਉਹਨਾਂ ਦੇ ਅਨੁਸਾਰ ਜ਼ਿਆਦਾਤਰ ਫੈਂਟਨਿਲ ਅਤੇ ਹੋਰ ਨਸ਼ੇ ਅਜੇ ਵੀ ਮੈਕਸੀਕੋ ਵਾਲੇ ਦੱਖਣੀ ਸਰਹੱਦ ਰਾਹੀਂ ਆ ਜਿਹੜੇ ਆ ਰਹੇ ਹਨ। ਕੈਨੇਡਾ ਦੀ RCMP ਨੇ ਵੀ ਕਿਹਾ ਕਿ ਕੈਨੇਡਾ ਦੇ ਵਿੱਚ ਮੈਕਸੀਕਨ ਕਾਰਟਲ ਦੀ ਵਿਆਪਕ ਮੌਜੂਦਗੀ ਦੇ ਸਬੂਤ ਨਹੀਂ ਹਨ। ਇਸ ਦੇ ਬਾਵਜੂਦ ਅਮਰੀਕਾ ਉੱਤਰੀ ਸਰਹੱਦ, ਮਤਲਬ ਜਿਹੜੀ ਆ ਨੌਰਥ ਦੀ ਬਾਰਡਰ ਹੈ ਕੈਨੇਡਾ ਅਤੇ ਅਮਰੀਕਾ ਦੇ ਨਾਲ ਲੱਗਦਾ ਪਿਆ, ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਲਗਭਗ 3500 ਬਾਰਡਰ ਪੈਟਰੋਲ ਏਜੰਟ ਤੈਨਾਤ ਕਰਨ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਇੱਕ ਮੰਦਭਾਗੀ ਖਬਰ ਹੈ ਜਿਹੜੀ ਪਾਕਿਸਤਾਨ ਤੋਂ ਆਈ ਹੈ। ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਵਿੱਚ ਇੱਕ ਟਿਊਸ਼ਨ ਸੈਂਟਰ ਦੀ ਛੱਤ ਡਿੱਗਣ ਕਾਰਨ ਕਹਿੰਦੇ ਮਾਰੇ ਗਏ 14 ਬੱਚਿਆਂ ਦੇ ਕੱਲ੍ਹ ਅੰਤਿਮ ਸੰਸਕਾਰ ਕੀਤੇ ਗਏ। ਇਸ ਹਾਦਸੇ ਦੇ ਵਿੱਚ 8 ਹੋਰ ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ। ਉਹਨਾਂ ਦੀ ਹਾਲਤ ਅਜੇ ਸਥਿਰ ਦੱਸੀ ਜਾ ਰਹੀ ਹੈ। ਪੁਲਿਸ ਦੀ ਸ਼ੁਰੂਆਤੀ ਜਾਂਚ ਮੁਤਾਬਕ ਟਿਊਸ਼ਨ ਸੈਂਟਰ
ਸੈਂਟਰ ਹੈ ਜਿਹੜਾ ਇੱਕ ਪੁਰਾਣੀ ਅਤੇ ਖਸਤਾ ਹਾਲਤ ਇਮਾਰਤ ਦੇ ਵਿੱਚ ਚੱਲ ਰਿਹਾ ਸੀਗਾ, ਜਿੱਥੇ ਉਸ ਸਮੇਂ ਨਿਰਮਾਣ ਦਾ ਕੰਮ ਵੀ ਜਾਰੀ ਸੀ, ਕੰਸਟਰਕਸ਼ਨ ਚੱਲ ਰਹੀ ਸੀ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਲਾਪਰਵਾਹੀ ਅਤੇ ਘਟੀਆ ਨਿਰਮਾਣ ਇਸ ਹਾਦਸੇ ਦਾ ਮੁੱਖ ਕਾਰਨ ਹੋ ਸਕਦੇ। ਇਸ ਮਾਮਲੇ ਦੇ ਵਿੱਚ ਇਮਾਰਤ ਦੇ ਮਾਲਕ ਸਮੇਤ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜਾਂਚ ਜਾਰੀ ਹੈ। ਅਮਰੀਕਾ ਨੇ ਚੁਜ਼ਮਾ ਨੂੰ ਮੌਜੂਦ ਰੂਪ ਵਿੱਚ ਅਗਲੇ 16 ਸਾਲਾਂ ਲਈ ਰਿਨਿਊ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਇਹ ਸਮਝੌਤਾ ਤੁਰੰਤ ਖਤਮ ਨਹੀਂ ਹੋਵੇਗਾ, ਪਰ ਹੁਣ ਇਸ ਦੀ ਹਰ ਸਾਲ ਸਮੀਖਿਆ ਹੋਵੇਗੀ। ਜੇ ਕੈਨੇਡਾ, ਅਮਰੀਕਾ, ਮੈਕਸੀਕੋ ਅਗਲੇ 10 ਸਾਲਾਂ ਵਿੱਚ ਕਿਸੇ ਨਵੇਂ ਸਮਝੌਤੇ ਦੇ ਵਿੱਚ ਨਹੀਂ ਪਹੁੰਚਦੇ ਤਾਂ ਇਹ ਜਿਹੜਾ ਵਪਾਰਕ ਸਮਝੌਤਾ 2036 ਦੇ ਵਿੱਚ ਸਮਾਪਤ ਹੋ ਸਕਦਾ ਹੈ। ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਮੌਜੂਦਾ ਚੁਜ਼ਮਾ ਵਿੱਚ ਕਈ ਕਮੀਆਂ ਹਨ। ਉਸ ਦਾ ਦਾਅਵਾ ਹੈ ਕਿ ਇਸ ਨਾਲ ਅਮਰੀਕਾ ਦਾ ਵਪਾਰ ਘਾਟਾ ਘੱਟ ਨਹੀਂ ਹੋਇਆ ਅਤੇ ਉਹ ਚਾਹੁੰਦਾ ਹੈ ਕਿ ਉੱਤਰੀ ਅਮਰੀਕਾ ਦੇ ਵਿੱਚ ਹੋਰ ਉਤਪਾਦਨ ਅਤੇ ਨਿਰਮਾਣ ਜਿਹੜਾ ਆ ਅਮਰੀਕਾ ਵਿੱਚ ਹੀ ਹੋਵੇ। ਇਸ ਲਈ ਅਮਰੀਕਾ ਸਮਝੌਤੇ ਦੇ ਵਿੱਚ ਵੱਡੇ ਬਦਲਾਅ ਚਾਹੁੰਦਾ ਹੈ। ਬੀਸੀ ਦੇ ਐਬਟਫੋਰਡ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਆਪਣੀ ਪਤਨੀ ਦੇ ਕਤਲ ਦਾ ਦੋਸ਼ੀ ਕਰਾਰ ਹੈ ਜਿਹੜਾ ਉਹ ਦਿੱਤਾ ਗਿਆ। ਕੈਨੇਡਾ ਦੇ ਮੌਕੇ ਦੇਸ਼ ਭਰ ਦੇ ਵਿੱਚ ਇੱਕ ਵਿਲੱਖਣ ਪਹਿਲ ਕੀਤੀ ਗਈ ਦੋਸਤੋ, ਜਿਸ ਦੇ ਵਿੱਚ ਕੈਨੇਡਾ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਤੱਕ ਹਜ਼ਾਰਾਂ ਲੋਕ ਇਕੱਠੇ ਢੋਲ ਵਜਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਗਿਨੀਜ਼ ਬੁੱਕ ਆਫ ਵਰਲਡ ਰੈਕਰਡ ਦੇ ਵਿੱਚ ਨਾਮ ਲਿਖਵਾਉਣ ਦੀ ਇਹ ਕੋਸ਼ਿਸ਼ ਤਹਿਤ ਕੈਨੇਡਾ ਡੇ ਡਰਮਿੰਗ ਸਮਾਗਮ ਦਾ 10ਵਾਂ ਸਾਲ ਅਤੇ ਇਸ ਵਿੱਚ ਵੱਖ ਵੱਖ ਸੂਬਿਆਂ ਦੇ ਲੋਕ ਆਪਣੀਆਂ ਢੋਲਕੀਆਂ, ਡਰਮ, ਢੋਲ ਅਤੇ ਹੋਰ ਵਾਜਿਆਂ ਨਾਲ ਇੱਕੋ ਸਮੇਂ ਕਰੀਬ 6 ਮਿੰਟ ਤੱਕ ਇਕੱਠੇ ਡਰਮਿੰਗ ਕੀਤੀ ਗਈ। ਇਸ ਮੁਹਿੰਮ ਦਾ ਮਕਸਦ ਸਿਰਫ ਵਿਸ਼ਵ ਰਿਕਾਰਡ ਬਣਾਉਣਾ ਹੀ ਨਹੀਂ, ਸਗੋਂ ਕੈਨੇਡਾ ਦੀ ਏਕਤਾ, ਬਹੁ ਸੱਭਿਆਚਾਰਕ ਪਛਾਣ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦੇਣਾ ਹੈ। ਦੇਸ਼ ਭਰ ਦੇ ਕਈ ਸ਼ਹਿਰਾਂ ਦੇ ਵਿੱਚ ਲੋਕਾਂ ਨੇ ਉਤਸ਼ਾਹ ਦੇ ਨਾਲ ਹਿੱਸਾ ਲਿਆ ਅਤੇ ਕੈਨੇਡਾ ਨੂੰ ਇੱਕ ਨਵੀਂ ਊਰਜਾ ਦੇ ਨਾਲ ਦੋਸਤੋ ਮਨਾਇਆ। ਕੱਲ੍ਹ ਪ੍ਰਧਾਨ ਮੰਤਰੀ ਸਾਡੇ ਆਨਰੇਬਲ ਮਾਰਕ ਕਾਰਨੀ ਸਾਹਿਬ, ਉਹਨਾਂ ਨੇ ਵੀ ਦੇਸ਼ ਵਾਸੀਆਂ ਲਈ ਸੰਦੇਸ਼ ਹੈ ਜਿਹੜਾ ਉਹ ਜਾਰੀ ਕੀਤਾ, ਅਤੇ ਇਸ ਮੌਕੇ ਮਾਰਕ ਕਾਰਨੀ ਸਾਹਿਬ ਨੇ ਕੈਨੇਡਾ ਵਾਸੀਆਂ ਦੀ ਹਿੰਮਤ, ਦ੍ਰਿੜ ਵਿਸ਼ਵਾਸ ਅਤੇ ਆਪਸੀ ਜੁੜਾਅ ਕਨੈਕਸ਼ਨ ਦੀ ਸ਼ਲਾਘਾ ਕੀਤੀ। ਉਹਨਾਂ ਨੇ ਕਿਹਾ ਕਿ ਕੈਨੇਡਾ ਨੇ ਹਰ ਮੁਸ਼ਕਿਲ ਦੇ ਵਿੱਚ ਇਕੱਠੇ ਰਹਿ ਕੇ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਇਹ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਦੁਨੀਆ ਤੇਜ਼ੀ ਨਾਲ ਬਦਲ ਰਹੀ ਹੈ, ਵਪਾਰਕ ਚੁਣੌਤੀਆਂ ਅਤੇ ਗਲੋਬਲ ਅਨਸਰਟੇਨਿਟੀ ਦੇ ਬਾਵਜੂਦ ਕੈਨੇਡੀਅਨ ਇਕਜੁੱਟ ਹੋ ਕੇ ਅੱਗੇ ਵੱਧ ਰਹੇ ਹਨ। ਸਰਕਾਰ ਦਾ ਧਿਆਨ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨਾ, ਸੂਬਿਆਂ ਦਰਮਿਆਨ ਰੁਕਾਵਟਾਂ ਰਿਸਟ੍ਰਿਕਸ਼ਨਸ ਹੈ ਜਿਹੜੀਆਂ ਉਹਨਾਂ ਨੂੰ ਘਟਾਉਣਾ ਅਤੇ ਕੈਨੇਡੀਅਨ ਉਤਪਾਦਾਂ ਨੂੰ ਉਤਸ਼ਾਹਿਤ ਕਰਨਾ, ਊਰਜਾ, ਐਨਰਜੀ ਅਤੇ ਟੈਕਨੋਲੋਜੀ ਦੇ ਵਿੱਚ ਨਿਵੇਸ਼ ਵਧਾਉਣਾ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ 'ਤੇ ਹੈ। ਫੀਫਾ ਵਰਲਡ ਕੱਪ 2026 ਦੇ ਵਿੱਚ ਕੱਲ੍ਹ ਇਕੁਆਡੋਰ ਨੂੰ 2-0 ਨਾਲ ਹਰਾ ਕੇ ਮੈਕਸੀਕੋ ਦੇ ਰਾਊਂਡ 16 ਵਿੱਚ ਪਹੁੰਚਣ ਦੀ ਖੁਸ਼ੀ ਦੇਸ਼ ਭਰ ਦੇ ਵਿੱਚ ਭਾਵੇਂ ਮੈਕਸੀਕੋ ਦੇ ਵਿੱਚ ਮਨਾਈ ਗਈ, ਪਰ ਦੋਸਤੋ ਮੈਕਸੀਕੋ ਸਿਟੀ ਦੇ ਵਿੱਚ

ਸਰਕਾਰ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਅਗਲੇ ਮੈਚਾਂ ਦੌਰਾਨ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰਨ ਦੀ ਗੱਲ ਵੀ ਕਹੀ ਹੈ। ਤੇ ਉੱਥੇ ਜੇ ਫੀਫਾ ਵਰਲਡ ਕੱਪ ਦੇ ਉੱਤੇ ਥੋੜੀ ਜਿਹੀ ਇੱਕ ਸਰਸਰੀ ਨਜ਼ਰ ਮਾਰ ਲਈਏ, ਵਰਲਡ ਕੱਪ ਹੁਣ ਨਾਕਆਊਟ ਰਾਊਂਡ ਦੇ ਵਿੱਚ ਪਹੁੰਚ ਗਿਆ। ਆਪਾਂ ਸਾਰਿਆਂ ਨੂੰ ਪਤਾ ਅੱਜ ਦੇ ਜਿਹੜੇ ਵੱਡੇ ਕੱਲ੍ਹ ਦੇ ਜਿਹੜੇ ਵੱਡੇ ਨਤੀਜੇ ਆ ਉਹਦੇ ਵਿੱਚ ਇੰਗਲੈਂਡ ਨੇ ਕੋਂਗੋ ਨੂੰ 2-1 ਨਾਲ ਹਰਾਇਆ, ਬੈਲਜੀਅਮ ਨੇ ਸੈਨੇਗਲ ਨੂੰ 3-2 ਨਾਲ ਹਰਾ ਕੇ ਅਗਲੇ ਰਾਊਂਡ ਦੇ ਵਿੱਚ ਜਗ੍ਹਾ ਬਣਾਈ ਹੈ ਤੇ ਮੈਕਸੀਕੋ ਨੇ ਇਕੁਆਡਰ ਨੂੰ 2-0 ਨਾਲ ਹਰਾ ਕੇ 1986 ਤੋਂ ਬਾਅਦ ਪਹਿਲੀ ਵਾਰ ਵਰਲਡ ਕੱਪ ਨੌਕਆਊਟ ਵਿੱਚ ਮੈਚ ਜਿੱਤਿਆ ਤੇ ਹੁਣ ਮੈਕਸੀਕੋ ਦਾ ਇੰਗਲੈਂਡ ਦੇ ਨਾਲ ਰਾਊਂਡ ਆਫ 16 ਦੇ ਵਿੱਚ ਮੁਕਾਬਲਾ ਬਣ ਗਿਆ ਹੈ। ਕੈਨੇਡਾ ਲਈ ਵੱਡੀ ਖਬਰ ਇਹ ਹੈ ਵੀ ਕੈਨੇਡਾ ਦਾ ਅਗਲਾ ਮੈਚ ਮੋਰੋਕੋ ਨਾਲ 4 ਜੁਲਾਈ ਨੂੰ ਹੈ ਤੇ ਇਹ ਮੈਚ ਕੈਨੇਡਾ ਲਈ ਇਤਿਹਾਸਿਕ ਮੌਕਾ ਹੋ ਸਕਦਾ ਹੈ। ਤੇ ਅੱਜ ਦੇ ਜਿਹੜੇ ਵੱਡੇ ਮੈਚ ਨੇ ਸਪੇਨ ਤੇ ਆਸਟਰੀਆ ਤੇ ਸਭ ਤੋਂ ਵੱਡਾ ਜਿਹੜਾ ਮੁਕਾਬਲਾ ਜਿਹਦੇ ਵਿੱਚ ਰੋਨਾਲਡੋ ਦੀ ਝਲਕ ਪਾਉਣ ਵਾਸਤੇ ਉਹਨਾਂ ਦੇ ਫੈਨਸ ਹੈ ਜਿਹੜੇ ਬੜੇ ਬੇਕਰਾਰ ਨੇ, ਪੋਰਟੂਗਲ ਵਰਸਿਸ ਕਰੋਸ਼ੀਆ ਦੇ ਨਾਲ ਹੈ ਤੇ ਕੱਲ੍ਹ ਨੂੰ ਤੇ ਫਿਰ ਜਿਹੜਾ 4 ਨੂੰ ਹੈ ਜਿਹੜਾ ਕੈਨੇਡਾ ਵਰਸਿਸ ਮੋਰੋਕੋ। ਸੋ ਇਹ ਮੈਚ ਹੈ ਜਿਹੜਾ ਦੇਖਣ ਵਾਸਤੇ ਮਤਲਬ ਡਾਊਨਟਾਊਨ ਟੋਰਾਂਟੋ ਜਾਂ ਆਲੇ ਦੁਆਲੇ ਦੇ ਹਿੱਸਿਆਂ ਦੇ ਵਿੱਚ ਕਰੜੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਆ। ਵਰਲਡ ਕੱਪ ਦਾ ਰੋਮਾਂਚ ਹੁਣ ਚਰਮ 'ਤੇ ਹੈ ਅਤੇ ਹੁਣ ਹਰ ਮੈਚ ਕਰੋ ਜਾਂ ਮਰੋ ਵਾਲਾ ਹੈ। ਦੋਸਤੋ ਆਹ ਜਿਹੜੀ ਖਬਰ ਹੈ ਇਸ ਦੇ ਨਾਲ ਫਿਰ ਮੈਂ ਜਿਹੜਾ ਰੈਪਅਪ ਕਰਾਂਗਾ। ਸਸਕਾਟੂਨ ਸਸਕੈਚਵਨ ਦੇ ਵਿੱਚ ਇੱਕ ਦਿਲ ਨੂੰ ਛੂਹ ਲੈਣ ਵਾਲਾ ਪਲ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਇੱਕ ਹਾਈ ਸਕੂਲ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਵਿਦਿਆਰਥੀ ਦੇ ਨਾਲ ਉਸ ਦੇ ਸਰਵਿਸ ਡੋਗ ਨੂੰ ਵੀ ਸਨਮਾਨ ਵਜੋਂ ਇੱਕ ਡਿਪਲੋਮਾ ਦਿੱਤਾ ਗਿਆ। ਇਹ ਸਰਵਿਸ ਡੋਗ ਜਿਹੜਾ ਹਰ ਰੋਜ਼ ਆਪਣੇ ਮਾਲਕ ਦੇ ਨਾਲ ਸਕੂਲ ਆਉਂਦਾ ਸੀ ਅਤੇ ਪੂਰੀ ਪੜ੍ਹਾਈ ਦੌਰਾਨ ਉਸ ਦੀ ਸਰੀਰਕ ਅਤੇ ਮਾਨਸਿਕ ਸਹਾਇਤਾ ਕਰਦਾ ਰਿਹਾ। ਸਕੂਲ ਨੇ ਉਸ ਦੀ ਨਿਭਾਈ ਮਹੱਤਵਪੂਰਨ ਭੂਮਿਕਾ ਨੂੰ ਮੰਨਦੇ ਹੋਏ ਉਸ ਨੂੰ ਵੀ ਗ੍ਰੈਜੂਏਸ਼ਨ ਸਮਾਰੋਹ ਵਿੱਚ ਸਨਮਾਨਿਤ ਕੀਤਾ। ਇਹ ਘਟਨਾ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਨੂੰ ਮਨੁੱਖ ਅਤੇ ਜਾਨਵਰ ਦੇ ਅਨੋਖੇ ਰਿਸ਼ਤੇ, ਵਫ਼ਾਦਾਰੀ ਅਤੇ ਸਰਵਿਸ ਡੌਗ ਦੀ ਮਹੱਤਤਾ ਦੀ ਸ਼ਾਨਦਾਰ ਮਿਸਾਲ ਵੱਲੋਂ ਦੇਖ ਰਹੇ ਨੇ। ਕਿਆ ਬਾਤ ਹੈ ਜੀ। ਅਤੇ ਇੱਕ ਮੈਂ ਸ਼ੇਅਰ ਕਰ ਦੇਣਾ, ਕੈਨੇਡਾ ਦੇ ਵਿੱਚ ਵੱਧਦੀ ਮਹਿੰਗਾਈ ਅਤੇ ਜੀਵਨ ਨਿਰਵਾਹ ਦੇ ਵੱਧ ਰਹੇ ਖਰਚੇ ਅਤੇ ਆਰਥਿਕ ਅਨਸਰਟਿਟੀ ਕਾਰਨ ਇਸ ਸਾਲ ਕਈ ਪਰਿਵਾਰ ਜਿਹੜੀ ਆਪਣੀਆਂ ਗਰਮੀ ਦੀਆਂ ਛੁੱਟੀਆਂ ਦੇ ਪਲਾਨ ਆ ਜਿਹੜੇ ਉਹ ਬਦਲ ਰਹੇ ਨੇ। ਇੱਕ ਨਵੇਂ ਸਰਵੇਖਣ ਮੁਤਾਬਕ 43% ਕੈਨੇਡੀਅਨ ਕਹਿੰਦੇ ਹਨ ਕਿ ਖਰਾਬ ਆਰਥਿਕ ਹਾਲਾਤਾਂ ਕਾਰਨ ਉਹ ਆਪਣੀਆਂ ਛੁੱਟੀਆਂ 'ਤੇ ਘੱਟ ਖਰਚ ਕਰਨਗੇ ਜਾਂ ਯਾਤਰਾ ਦੇ ਪਲਾਨ ਛੋਟੇ ਕਰ ਰਹੇ ਹਨ। ਅਤੇ ਜਿਹੜੇ ਲੋਕ ਆ ਜਿਹੜੇ ਛੁੱਟੀਆਂ ਦੇ ਵਿੱਚ ਸਨ ਡੈਸਟੀਨੇਸ਼ਨ ਦੇ ਵਿੱਚ ਜਾਂਦੇ ਸੀ ਜਾਂ ਹੋਰ ਕਈ ਆਊਟਸਟੈਂਡ ਜਾਂ ਕਹਿ ਲਈਏ ਵੀ ਫੋਰਨ ਕੰਟਰੀਜ਼ ਦੇ ਵਿੱਚ ਛੁੱਟੀਆਂ ਮਨਾਉਣ ਵਾਸਤੇ ਜਾਂਦੇ ਸੀਗੇ, ਉਹਨਾਂ ਨੇ ਸਾਰਿਆਂ ਨੇ ਆਪਣੇ ਜਿਹੜੇ ਪਲਾਨ ਆ ਜਿਹੜੇ ਉਹ ਚੇਂਜ ਕਰ ਦਿੱਤੇ ਨੇ। ਸਰਵੇਖਣ ਵੀ ਇਹ ਵੀ ਦਰਸਾਉਂਦਾ ਕਿ ਵੱਧ ਰਹੇ ਖਰਚਿਆਂ ਕਾਰਨ ਪਰਿਵਾਰ ਪਹਿਲਾਂ ਜ਼ਰੂਰੀ ਜਿਹੜੀਆਂ ਲੋੜਾਂ ਉਹਨਾਂ ਨੂੰ ਤਰਜੀਹ ਦੇ ਰਹੇ ਹਨ ਅਤੇ ਮਨੋਰੰਜਨ ਵਾਲੇ ਖਰਚਿਆਂ ਦੇ ਵਿੱਚ ਕਟੌਤੀ ਕਰ ਰਹੇ ਹਨ। ਕੀ ਤੁਸੀਂ ਵੀ ਇਸ ਸਾਲ ਮਹਿੰਗਾਈ ਕਾਰਨ ਆਪਣੀ ਛੁੱਟੀਆਂ ਦੇ ਪਲਾਨ ਆ ਜਿਹੜੇ ਬਦਲੇ ਨੇ? ਕੋਈ ਤੁਸੀਂ ਇਹ ਜਿਹੜੇ ਦੱਸ ਸਕਦੇ ਹੋ ਜਿਹਨਾਂ ਹੁੰਦਾ ਸੀਗਾ ਵੀ ਜਿੱਦਾਂ ਗਰਮੀਆਂ ਦੀਆਂ ਛੁੱਟੀਆਂ ਹੁੰਦੀ ਹੈ ਤਾਂ ਆਪਾਂ ਜਿੱਦਾਂ ਆ ਜਿਹੜੇ ਉਹਨਾਂ ਦੇਸ਼ਾਂ ਦੇ ਵਿੱਚ ਜਾਂਦੇ ਹਾਂ ਜਿੱਥੇ ਗਰਮੀ ਤੋਂ ਰਾਹਤ ਹੈ ਥੋੜ੍ਹੀ ਮਿਲ ਜਾਵੇ, ਕਿ ਤੁਸੀਂ ਵੀ ਇਹ ਜਿਹੜੇ ਇੱਦਾਂ ਦੇ ਪਲਾਨ ਆ ਜਿਹੜੇ ਆਪਣੇ ਚੇਂਜ ਕੀਤੇ ਨੇ? ਕਿ ਤੁਸੀਂ ਵੀ ਵਿਦੇਸ਼ ਜਾਣ ਦੀ ਬਜਾਏ ਕੈਨੇਡਾ ਦੇ ਅੰਦਰ ਹੀ ਘੁੰਮਣਾ ਪਸੰਦ ਕਰ ਰਹੇ ਹੋ? ਤੁਹਾਡੇ ਪਰਿਵਾਰ ਦੇ ਵਿੱਚ ਛੁੱਟੀਆਂ ਦਾ ਬਜਟ ਪਹਿਲਾਂ ਨਾਲੋਂ ਕਿੰਨਾ ਘੱਟ ਜਾਂ ਵਧਿਆ ਹੈ? ਕੀ ਮਹਿੰਗਾਈ ਨੇ ਤੁਹਾਡੇ ਬੱਚਿਆਂ ਦੀ ਸਮਰ ਵਕੇਸ਼ਨ ਗਤੀਵਿਧੀਆਂ 'ਤੇ ਅਸਰ ਪਾਇਆ ਹੈ? ਸੋ ਇੱਦਾਂ ਦੇ ਕਈ ਸਵਾਲ ਆ ਜਿਹੜੇ ਅੱਜ ਕੱਲ੍ਹ ਕੈਨੇਡੀਅਨਸ ਦੇ ਅੱਗੇ ਹਨ। ਅਤੇ ਦੋਸਤੋ ਇਹ ਸੀਗੀਆਂ ਜਿਹੜੀਆਂ ਕੁਛ ਕੁ ਜਿਹੜੀਆਂ ਖਾਸ ਖਬਰਾਂ ਜਿਨ੍ਹਾਂ 'ਤੇ ਮੇਰੀ ਕੋਸ਼ਿਸ਼ ਰਹੀ ਵੀ ਤੁਹਾਡੀ ਜਿਹੜੀ ਝਾਤ ਮਰਵਾਈਏ। ਸੋ ਇਹਨਾਂ ਕਿਸੇ ਵੀ ਖਬਰ ਦੇ ਉੱਤੇ ਤੁਸੀਂ ਆਪਣੀ ਕੋਈ ਟੀਕਾ ਟਿੱਪਣੀ ਜਾਂ ਕੋਈ ਆਪਣਾ ਤੁਸੀਂ ਤਬਸਰਾ ਕਰਨਾ ਚਾਹੁੰਦੇ ਹੋ, ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ, ਤਾਂ ਸਟੂਡੀਓ ਦਾ ਨੰਬਰ 905-673-3337 9056733337 'ਤੇ ਦੋਸਤੋ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਅਤੇ ਹੋਮ ਆਟੋ ਇੰਸ਼ੋਰੈਂਸ ਵਾਸਤੇ ਤੁਸੀਂ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡੀ ਜਿਹੜੀ ਹੈ ਇੰਸ਼ੋਰੈਂਸ ਹੈ ਰਿਨਿਊਲ ਹੋਣ ਵਾਲੀ ਹੈ ਤਾਂ ਬਹੁਤ ਸਾਰੇ ਡੋਲਰ ਬਚਾ ਸਕਦੇ ਹੋ। ਮਨਵੀਰ ਸਿੰਘ ਉਹਨਾਂ ਦੇ ਨਾਲ ਸੰਪਰਕ ਕਰਨ ਵਾਸਤੇ ਨੰਬਰ 647-219-2870 6472198700 'ਤੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ, ਟਰੱਕਾਂ ਟਰੇਲਾਂ ਦਾ ਓਇਲ ਕਰਾਉਣਾ,
चेंज कराना। अमित

ਟੈਸਟ ਕਰਾਉਣਾ ਚਾਹੁੰਦੇ ਹੋ ਜਾਂ ਇੰਜਨ ਰਿਪੇਅਰ ਕਰਾਉਣੀ ਹੈ, ਟਰਾਂਸਮਿਸ਼ਨ ਦਾ ਡੈਫ ਰੀਬਲਟ ਕਰਾਉਣਾ, ਤਾਂ ਤੁਸੀਂ ਆ ਜਿਹੜਾ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ 'ਤੇ ਜਾ ਸਕਦੇ ਹੋ। ਪ੍ਰੋਗਰਾਮ ਸਰਜਰੀ ਸਵੇਰ ਦਾ ਹਵਾਲਾ ਦੇ ਦਿਓ ਅਤੇ ਤੁਹਾਡਾ ਜਿਹੜਾ ਆ PM ਇੰਸਪੈਕਸ਼ਨ ਆ ਜਿਹੜੀ ਟਰੱਕ ਟ੍ਰੇਲਾਂ ਦੀ ਉਹ ਕੰਪਲੀਮੈਂਟਰੀ ਕੀਤੀ ਜਾਵੇਗੀ, ਫਰੀ ਆਫ ਕੋਸਟ ਕੀਤੀ ਜਾਵੇਗੀ। ਸੋ ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ 519-400-9061 519-400-9061 'ਤੇ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਤੁਸੀਂ ਆ ਜਿਹੜਾ 14 ਮੈਂਸਵੁੱਡ ਕੋਰਟ ਮਿਲਟਨ ਵਿਖੇ, ਤੁਸੀਂ ਇਹਨਾਂ ਨੂੰ ਆ ਜਿਹੜਾ ਉੱਥੇ ਵੀ ਵਿਜ਼ਿਟ ਹੈ ਦੋਸਤੋ ਕਰ ਸਕਦੇ ਹੋ। ਡਰੀਮ ਹੋਮ ਅਪਲਾਇੰਸਿਸ ਦੀ ਟੀਮ, ਤੁਸੀਂ ਆ ਜਿਹੜੇ ਨਵੇਂ ਅਪਲਾਇੰਸਿਸ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬਹੁਤ ਸਾਰੇ ਡਾਲਰਾਂ ਦੀ ਬੱਚਤ ਕਰਾ ਸਕਦੇ ਹੋ। ਜੈਨੀਅਰ ਕਿਚਨ ਏਅਰ ਦੇ ਬਿਲਟ ਇਨ ਅਪਲਾਇੰਸਿਸ 30% ਤੋਂ ਜ਼ਿਆਦਾ ਸੇਵਿੰਗਸ ਕਰ ਸਕਦੇ ਹੋ। ਸੋ ਡਰੀਮ ਹੋਮ ਅਪਲਾਇੰਸਿਸ 905-805-3000 'ਤੇ ਤੁਸੀਂ ਆ ਜਿਹੜਾ ਕਾਲ ਕਰ ਸਕਦੇ ਹੋ ਡਰੀਮ ਹੋਮ ਅਪਲਾਇੰਸਿਸ ਨੂੰ, ਜਾਂ ਫਿਰ ਤੁਸੀਂ 2915 ਅਰਜਨਟੀਆ ਰੋਡ ਮਿਸੀਸਾਗਾ ਯੂਨਿਟ ਨੰਬਰ 2 'ਤੇ ਵਿਜ਼ਿਟ ਕਰ ਸਕਦੇ ਹੋ। ਆਪਣੇ ਆਪ ਨੂੰ ਜਾਂ ਬੱਚਿਆਂ ਨੂੰ ਆ ਜਿਹੜਾ ਸਮਰ ਕੈਂਪ ਭੰਗੜੇ ਦਾ ਉਹਦੇ ਵਿੱਚ ਇਨਰੋਲ ਕਰਾਉਣਾ ਚਾਹੁੰਦੇ ਹੋ ਤਾਂ ਫਿਰ ਹਰਜੋਤ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਏਅਰਪੋਰਟ 'ਤੇ ਵਿਲੀਅਮ ਪਾਰਕਵੇ ਦੇ ਵਿੱਚ ਇਹ ਅਕੈਡਮੀ ਹੈ ਜਿਹੜੀ ਸਮਰ ਕੈਂਪ ਹੈ ਜਿਹੜਾ ਇੱਥੇ ਚੱਲਣ ਜਾ ਰਹੇ ਨੇ ਅਗਲੇ ਹਫ਼ਤੇ ਤੋਂ। ਕੁਝ ਕੁ ਲਿਮਿਟਡ ਸਪੋਟਸ ਜਿਹੜੇ ਉਹ ਰਹਿ ਗਏ ਨੇ, ਤਾਂ ਨੰਬਰ ਹਰਜੋਤ ਹੋਣਾ ਦਾ 647-5076-72 647-507-7672 'ਤੇ ਤੁਸੀਂ ਇਹ ਜਿਹੜਾ ਹਰਜੋਤ ਸਿੰਘ ਹੋਣਾ ਦੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ। ਅਤੇ ਆਓ ਫਿਰ ਹੁਣ ਆਪਾਂ ਚੱਲਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ, ਉਸ ਤੋਂ ਬਾਅਦ ਫਿਰ ਅੱਜ ਸਮਾਈਲਸ ਔਨ ਵੀਲਸ ਜਿਹੜਾ ਸੈਗਮੈਂਟ ਹੈ ਜਿਹਦੇ ਵਿੱਚ ਆਪਾਂ ਦੰਦਾਂ ਨੂੰ ਲੈ ਕੇ, ਆਪਣੇ ਗਮਸ ਨੂੰ ਲੈ ਕੇ ਕਈ ਜਿਹੜੇ ਸਵਾਲ ਨੇ, ਕਈ ਅਫਵਾਹਾਂ ਨੇ, ਉਹਨਾਂ ਨੂੰ ਅੱਜ ਕਲੀਅਰ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ।

0: ਜੀ ਹਾਂ ਦੋਸਤੋ, ਦੁਬਾਰਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ ਤੇ ਸਮਾਈਲਸ ਔਨ ਵੀਲਸ ਜਿਹੜਾ ਸੈਗਮੈਂਟ ਹੈ ਲੈ ਕੇ ਅਸੀਂ ਹਾਜ਼ਰ ਹਾਂ, ਜਿਹਦੇ ਵਿੱਚ ਅਸੀਂ ਦੰਦਾਂ ਦੀ, ਗਮਸ ਦੀ, ਮਸੂੜਿਆਂ ਦੀ ਹੈ ਜਿਹੜੇ ਕਿਸੇ ਤਰ੍ਹਾਂ ਤੁਸੀਂ ਸਿਹਤ ਸੰਭਾਲ ਕਰ ਸਕਦੇ ਹੋ, ਅਤੇ ਕਈ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਅਫਵਾਹਾਂ ਹੁੰਦੀਆਂ ਨੇ ਉਹਨਾਂ ਤੋਂ ਅਸੀਂ ਆ ਜਿਹੜਾ ਤੁਹਾਨੂੰ ਇੱਕ ਸਪਸ਼ਟੀਕਰਨ ਦਿੰਦੇ ਹਾਂ ਕੀ ਸਹੀ ਚੀਜ਼ ਹੈ ਅਤੇ ਕੀ ਗਲਤ ਚੀਜ਼ ਹੈ। ਮੈਂ ਹਮੇਸ਼ਾ ਕਹਿੰਦਾ ਜੋ ਜਿਸ ਪ੍ਰੋਫੈਸ਼ਨ ਦੇ ਵਿੱਚ ਐਕਸਪਰਟ ਹੁੰਦੇ ਨੇ ਉਹਨਾਂ ਦੀ ਹੀ ਐਡਵਾਈਸ 'ਤੇ ਅਮਲ ਕਰਿਆ ਕਰੋ। ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ, ਇਹਨਾਂ ਦਾ ਮੋਟੋ ਹੈ ਕਿ ਅਸੀਂ ਤੁਹਾਡੇ ਲਈ ਇੱਕ ਸੁਵਿਧਾਜਨਕ ਸੇਵਾ ਲੈ ਕੇ ਆਏ ਹਾਂ, ਅਸੀਂ ਤੁਹਾਡੇ ਕੋਲ ਆਉਂਦੇ ਹਾਂ, ਤੁਸੀਂ ਸਿਰਫ ਇੱਕ ਕਾਲ ਹੈ ਜਿਹੜੀ ਰਾਹੀਂ ਅਪੁਆਇੰਟਮੈਂਟ ਬੁੱਕ ਕਰਨੀ ਹੈ। ਕਈ ਵਾਰ ਇਹ ਹੁੰਦਾ ਵੀ ਕਮਿਊਟ ਕਰਨਾ ਔਖਾ ਹੁੰਦਾ ਹੈ ਜਾਂ ਜਾਣ ਵਾਸਤੇ ਹੈ ਜਿਹੜਾ ਸਾਨੂੰ ਸਮਾਂ ਨਹੀਂ ਲੱਗਦਾ ਵੀ, ਜਾਂ ਫਿਰ ਸਾਡੇ ਕੋਲ ਕੋਈ ਸਾਧਨ ਨਹੀਂ ਹੁੰਦਾ, ਤਾਂ ਫਿਰ ਸਮਾਈਲਸ ਔਨ ਵੀਲਸ ਦੇ ਬਲਬੀਰ ਸੋਹੀ ਜੀ ਹੈ ਜਿਹੜਾ, ਤੁਸੀਂ ਕਾਲ ਕਰਕੇ ਅਪੁਆਇੰਟਮੈਂਟ ਬਣਾਓ ਅਤੇ ਆਪਣਾ ਜਿਹੜਾ ਮੋਬਾਈਲ ਡੈਂਟਲ ਟਰੱਕ ਹੈ ਜਿਹੜਾ, ਇਹਨਾਂ ਨੇ ਤੁਹਾਡੇ ਡਰਾਈਵਵੇ 'ਤੇ ਅੱਗੇ ਲਾ ਦੇਣਾ ਅਤੇ ਇੱਕ ਇੱਕ ਕਰਕੇ ਪਰਿਵਾਰ ਦੇ ਸਾਰੇ ਜੀਆਂ ਦੇ ਦੰਦਾਂ ਦੀ ਅਤੇ ਗੰਸ ਦੀ ਹੈ ਜਿਹੜੀ ਇਹ ਸੰਭਾਲ ਕਰਦੇ, ਅਤੇ ਨਾਲ ਦੀ ਨਾਲ ਪ੍ਰੀਕੋਸ਼ਨਸ ਦੱਸਦੇ ਆ ਕਿਸ ਤਰ੍ਹਾਂ ਤੁਸੀਂ ਆਪਣੇ ਦੰਦਾਂ ਦੀ ਸੰਭਾਲ ਹੈ ਜਿਹੜੀ ਉਹ ਰੱਖ ਸਕਦੇ ਹੋ। ਪਹਿਲਾਂ ਬਲਬੀਰ ਜੀ ਹੁਣ ਅਸੀਂ ਵੈਲਕਮ ਕਰਦੇ ਹਾਂ, ਸਮਾਈਲਸ ਔਨ ਵੀਲਸ ਦੇ ਬਲਬੀਰ ਸੋਹੀ ਜੀ ਸਾਡੇ ਨਾਲ ਮੌਜੂਦ ਨੇ। ਬਲਬੀਰ ਜੀ ਵੈਲਕਮ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ ਜੀ, ਤੇ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ
0: ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਦੋਸਤੋ ਨੰਬਰ ਹੈ ਜਿਹੜਾ ਇਹ ਨੋਟ ਕਰ ਲਓ, ਜੇ ਬਾਈ ਚਾਂਸ ਤੁਸੀਂ ਟਰੈਵਲ ਕਰ ਰਹੇ ਹੋ, ਨੰਬਰ ਤੁਹਾਡੇ ਕੋਲ ਨੋਟ ਨਹੀਂ ਹੋਇਆ, ਆਫਟਰ ਦਾ ਪ੍ਰੋਗਰਾਮ ਤੁਸੀਂ ਮੇਰੇ ਤੋਂ ਲੈ ਸਕਦੇ ਹੋ, ਜਾਂ ਫਿਰ ਤੁਸੀਂ ਇਹ ਜਿਹੜਾ ਗੂਗਲ ਵੀ ਕਰ ਸਕਦੇ ਹੋ, ਸਮਾਈਲਸ ਔਨ ਵੀਲਸ, ਸਮਾਈਲਸ ਔਨ ਵੀਲਸ ਹੈ ਜਿਹੜਾ, ਤੁਸੀਂ ਗੂਗਲ ਵੀ ਕਰ ਸਕਦੇ ਹੋ, ਅਤੇ ਨੰਬਰ ਹੈ ਜੀ 6479690008 'ਤੇ ਹੈ ਜਿਹੜਾ, ਤੁਸੀਂ ਬਲਬੀਰ ਸੋਹੀ ਹੋਣਾ ਦੇ ਨਾਲ ਗੱਲਬਾਤ ਕਰ ਸਕਦੇ ਹੋ। ਸੋ ਬਲਬੀਰ ਜੀ, ਆਪਾਂ ਉੱਦਾਂ ਤਾਂ ਤੁਸੀਂ ਬਹੁਤ ਅਹਿਮ ਜਾਣਕਾਰੀਆਂ ਅਤੇ ਕਈ ਜਿਹੜੇ ਮਿੱਥ ਬਣੇ ਹੋਏ ਸੀਗੇ, ਹਾਂਜੀ, ਉਹਨਾਂ ਨੂੰ ਵੀ ਕਲੀਅਰ ਕੀਤਾ। ਇੱਕ ਟੂਥਪੇਸਟ ਨੂੰ ਲੈ ਕੇ ਆ ਜਿਹੜੀ ਹੁੰਦੀ ਹੈ, ਕਈ ਵਾਰ ਸੋਸ਼ਲ ਮੀਡੀਆ 'ਤੇ ਹੁੰਦਾ ਵੀ ਇਹਨਾਂ 'ਤੇ ਆਹ ਮਾਰਕ ਲੱਗਾ, ਆਹ ਟੂਥਪੇਸਟ ਹੈ ਜਿਹੜਾ ਤੁਹਾਡੇ ਦੰਦਾਂ ਲਈ ਸਹੀ ਹੈ, ਆਹ ਟੂਥਪੇਸਟ ਨਹੀਂ ਸਹੀ ਹੈ, ਸੋ ਇਹਦੇ ਉੱਤੇ ਜਿਹੜੀ ਥੋੜ੍ਹੀ ਜਿਹੀ ਇਨਫੋਰਮੇਸ਼ਨ ਜ਼ਰੂਰ ਦਿਓ
1: ਜੀ। ਇਹ ਕਾਫੀ ਕਨਫਿਊਜ਼ਿੰਗ ਹੋ ਜਾਂਦਾ ਜਦੋਂ ਅਸੀਂ ਟੂਥਪੇਸਟ ਲੈਣ ਜਾਂਦੇ ਹਾਂ, ਕਿਉਂਕਿ ਉੱਥੇ ਮਾਰਕੀਟ ਦੇ ਵਿੱਚ ਕਿਸੇ ਵੀ ਕਿਤੇ ਜਿੱਦਾਂ ਸ਼ੋਪ ਡਰੱਗ ਮਾਰਟ, ਉੱਥੇ ਕਿੰਨੀ ਤਰ੍ਹਾਂ ਦੇ ਟੂਥਪੇਸਟ ਪਏ ਹੁੰਦੇ ਹੈਗੇ ਨੇ। ਸੋ ਏਜ ਦੇ ਹਿਸਾਬ ਨਾਲ ਤੇ ਤੁਹਾਡੇ ਦੰਦਾਂ ਦੇ ਹਿਸਾਬ ਨਾਲ ਤੁਸੀਂ ਟੂਥਪੇਸਟ ਯੂਜ ਕਰਨਾ ਹੁੰਦਾ। ਬੱਚਿਆਂ ਦੇ ਟੂਥਪੇਸਟ ਡਿਫਰੈਂਟ ਹੁੰਦੇ ਨੇ, ਟੀਨੇਜਰ ਦੇ ਵਿੱਚ ਟੂਥਪੇਸਟ ਤੁਸੀਂ ਡਿਫਰੈਂਟ ਚਾਹੀਦਾ ਹੈਗਾ। ਸੋ ਇਹਦੇ ਵਿੱਚ ਦੋ ਚੀਜ਼ਾਂ ਨੇ, ਅਗਰ ਤੁਹਾਡੇ ਮਸੂੜਿਆਂ ਦੇ ਵਿੱਚੋਂ ਖੂਨ ਨਿਕਲਦਾ ਫਿਰ ਤੁਸੀਂ ਮਸੂੜਿਆਂ ਦੇ ਲਈ ਜਿਹੜਾ ਟੂਥਪੇਸਟ ਹੁੰਦਾ, ਜਿੰਜੀਵਾਈਟਸ ਜਿਹਦੇ ਤੇ ਲਿਖਿਆ ਹੋਵੇ ਜਾਂ ਪੇਰੀਓਡੋਂਟਾਈਟਸ ਜਿਹਦੇ ਤੇ ਲਿਖਿਆ ਹੋਵੇ, ਉਹ ਟੂਥਪੇਸਟ ਲੈਣਾ। ਜੇ ਤੁਹਾਡੇ ਦੰਦਾਂ ਦੇ ਵਿੱਚ ਕੀੜਾ ਲੱਗ ਰਿਹਾ ਹੈਗਾ, ਜ਼ਿਆਦਾ ਕੈਵਿਟੀਜ਼ ਹੋ ਰਹੀਆਂ ਹੈਗੀਆਂ ਨੇ, ਦੈਨ ਐਂਟੀ ਕੈਵਿਟੀ ਫਲੋਰਾਈਡ ਵਾਲਾ ਜਿਹੜਾ ਤੁਸੀਂ ਉਹ ਟੂਥਪੇਸਟ ਲੈ ਸਕਦੇ ਹੋ। ਪਰ ਅਗਰ ਤੁਸੀਂ ਆਲਰੇਡੀ ਤੁਹਾਡੇ ਦੰਦ ਨੇ ਜਿਹੜੇ ਉਹਨਾਂ ਦੇ ਵਿੱਚ ਫਲੋਰੋਸਿਸ ਹੈਗੀ ਹੈ, ਫਿਰ ਤੁਸੀਂ ਫਲੋਰਾਈਡ ਵਾਲਾ ਟੂਥਪੇਸਟ ਨਹੀਂ ਯੂਜ਼ ਕਰ ਸਕਦੇ ਹੈਗੇ। ਉਸ ਤੋਂ ਬਾਅਦ ਅਗਰ ਤੁਹਾਡੇ ਦੰਦਾਂ ਦੇ ਵਿੱਚ ਸੈਂਸਿਟੀਵਿਟੀ ਹੁੰਦੀ ਹੈ, ਠੰਡਾ ਤੱਤਾ ਲੱਗਦਾ ਹੈਗਾ, ਤੇ ਫਿਰ ਤੁਸੀਂ ਸੈਂਸਿਟਿਵ ਦੰਦਾਂ ਦੇ ਵਾਲਾ ਜਿਹੜਾ ਟੂਥਪੇਸਟ ਹੈ ਉਹ ਲੈਣਾ ਹੁੰਦਾ। ਸੋ ਟੂਥਪੇਸਟ ਨੂੰ ਇਸ ਤਰ੍ਹਾਂ ਦੇਖੋ ਕਿ ਇਹ ਇੱਕ ਦਵਾਈ ਹੈ, ਇਹ ਇੱਕ ਡਿਟਰਜੈਂਟ ਨਹੀਂ ਹੈ। ਟੂਥਪੇਸਟ ਹੈ ਜਿਹੜਾ ਉਹ ਤੁਹਾਡੇ ਦੰਦਾਂ ਦੇ ਉੱਤੇ ਲੱਗਿਆ ਰਹਿਣਾ ਚਾਹੀਦਾ। ਟੈਕਨੀਕਲੀ ਅਸੀਂ ਬਰੱਸ਼ ਕਰਨ ਤੋਂ ਬਾਅਦ ਕੁੰਡਲੀ ਨਹੀਂ ਕਰਨੀ ਹੁੰਦੀ। ਸੋ ਟੂਥਪੇਸਟ ਹੈ ਜਿਹੜਾ ਉਹ 20 ਮਿੰਟ ਜਾਂ ਹਾਫ ਐਨ ਆਵਰ ਤੁਹਾਡੇ ਦੰਦਾਂ ਤੇ ਲੱਗਿਆ ਰਹਿਣਾ ਚਾਹੀਦਾ। ਤੇ ਨਾਲ ਇਹ ਹੈ ਕਿ ਅਗਰ ਤੁਸੀਂ ਮੰਨ ਲਓ ਕਿ ਇੱਕ ਤਾਂ ਬਹੁਤ ਜ਼ਿਆਦਾ ਟੂਥਪੇਸਟ ਨਹੀਂ ਲਾਉਣਾ, ਸਿਰਫ ਮੱਕੀ ਦੇ ਦਾਣੇ ਜਿੰਨਾ ਜਾਂ ਮੱਕੀ ਦੇ ਦਾਣੇ ਤੋਂ ਅੱਧਾ ਹਿੱਸਾ ਤੁਸੀਂ ਟੂਥਪੇਸਟ ਲਗਾਉਣਾ ਹੁੰਦਾ। ਸੋ ਉਹਨੂੰ ਬਰੱਸ਼ ਕਰਨ ਤੋਂ ਬਾਅਦ ਥੁੱਕ ਦਿਓ ਤੇ ਉਹਨੂੰ ਲੱਗਿਆ ਰਹਿਣ ਦਿਓ। ਅਗਰ ਤੁਸੀਂ ਨਹੀਂ ਕਰ ਸਕਦੇ ਫਿਰ ਤੁਸੀਂ ਕੁੰਡਲੀ ਕਰ ਲਓ ਚੰਗੀ ਤਰ੍ਹਾਂ, ਪਰ ਥੋੜਾ ਜਿਹਾ ਟੂਥਪੇਸਟ ਉਂਗਲੀ ਦੇ ਉੱਤੇ ਲਗਾ ਕੇ ਫਿਰ ਮਸਾਜ ਕਰੋ ਆਪਣੇ ਦੰਦਾਂ ਦੇ ਉੱਤੇ। ਜੇ ਤੁਸੀਂ ਫਲੋਰਾਈਡ ਵਾਲਾ ਜਾਂ ਤੁਹਾਡੇ ਮਸੂੜਿਆਂ ਨੂੰ ਜਿਹੜਾ ਸੈਂਸਿਟੀਵਿਟੀ ਆ ਉਹਦੇ ਵਾਲਾ ਟੂਥਪੇਸਟ ਕਰ ਰਹੇ ਹੈਗੇ ਹੋ, ਫਿਰ ਉਹਨੂੰ ਮਸਾਜ ਕਰਕੇ ਉਹਨੂੰ ਲੱਗਿਆ ਰਹਿਣ ਦੋ, ਕਿਉਂਕਿ ਅਬਜ਼ੋਰਪਸ਼ਨ ਆ ਜਿਹੜੀ ਤੁਹਾਡੇ ਦੰਦ ਨੇ ਜਿਹੜੇ ਜਦੋਂ ਤੁਸੀਂ ਖਾਂਦੇ ਹੋ, ਕੁਛ ਵੀ ਚਾਹ ਪੀਂਦੇ ਹੋ, ਈਵਨ ਐਪਲ ਖਾਂਦੇ ਹੋ, ਸਟ੍ਰੋਬੇਰੀਜ ਖਾਂਦੇ ਹੋ, ਕੋਈ ਵੀ ਚੀਜ਼ ਖਾਂਦੇ ਹੈਗੇ ਹੋ, ਤੁਹਾਡੇ ਦੰਦਾਂ ਦੇ ਉੱਤੇ ਡੀਮਿਨਰਲਾਈਜੇਸ਼ਨ ਹੁੰਦੀ ਹੈ, ਕਿਉਂਕਿ ਉਹ ਪੀਐਚ ਲੈਵਲ ਆ ਤੁਹਾਡੇ ਮੂੰਹ ਦਾ ਡਿਫਰ ਕਰਦਾ ਫਿਰ ਉਹਦੇ ਨਾਲ। ਸੋ ਜਦੋਂ ਡੀਮਿਨਰਲਾਈਜੇਸ਼ਨ ਹੁੰਦੀ ਹੈ ਫਿਰ ਤੁਸੀਂ ਕੁਛ ਉਹਦੇ ਉੱਤੇ ਲਗਾਉਣਾ ਹੁੰਦਾ ਕਿ ਜਿਹੜੇ ਉਹ ਮਿਨਰਲਸ ਨਿਕਲੇ ਨੇ ਉਹ ਦੁਬਾਰਾ ਰੀਮਿਨਰਲਾਈਜੇਸ਼ਨ ਹੋ ਜਾਵੇ, ਉਹ ਤੁਹਾਡੇ ਦੰਦਾਂ ਦੇ ਉੱਤੇ ਦੁਬਾਰਾ ਲੱਗ ਜਾਣ। ਸੋ ਉਹਦੀ ਜਿਹੜੀ ਅਬਜ਼ੋਰਪਸ਼ਨ ਟਾਈਮ ਹੈ ਉਹ ਹੈਗਾ 20 ਮਿੰਟਸ ਐਟਲੀਸਟ। ਸੋ ਤੁਹਾਡੇ ਦੰਦਾਂ ਦੇ ਉੱਤੇ ਜਿਹੜਾ ਟੁੱਥਪੇਸਟ ਉਹ ਲੱਗਿਆ ਰਹਿਣਾ ਚਾਹੀਦਾ। ਵਾਈਟਨਿੰਗ ਟੁੱਥਪੇਸਟ ਐਵਰੀ ਡੇ ਨਹੀਂ ਯੂਜ ਕਰਨਾ, ਜਿਸ ਤਰ੍ਹਾਂ ਕਿ ਆਪਾਂ ਕਹੀਏ ਕਿ ਸਵੇਰੇ ਸ਼ਾਮ ਅਗਰ ਅਸੀਂ ਦੋ ਵਾਰੀ ਬਰੱਸ਼ ਕਰਦੇ ਹਾਂ, ਸਵੇਰੇ ਸ਼ਾਮ ਅਸੀਂ ਆਪਣੇ ਮੂੰਹ ਨੂੰ ਬਲੀਚ ਕਰ ਰਹੇ ਹਾਂ, ਅਸੀਂ ਉਹ ਨਹੀਂ ਕਰ ਸਕਦੇ। ਇਸੇ ਤਰ੍ਹਾਂ ਆਪਣੇ ਦੰਦਾਂ ਨੂੰ ਅਸੀਂ ਏਦਾਂ ਬਲੀਚ ਨਹੀਂ ਕਰ ਸਕਦੇ ਰੋਜ਼ ਹੀ। ਪਹਿਲੀ ਗੱਲ ਤਾਂ ਦੰਦ ਤੁਹਾਡੇ ਬਿਲਕੁਲ ਚੰਗੀ ਤਰ੍ਹਾਂ ਸਾਫ਼ ਹੋਣੇ ਚਾਹੀਦੇ ਨੇ, ਪ੍ਰੋਫੈਸ਼ਨਲੀ ਸਾਫ਼ ਹੋਣੇ ਚਾਹੀਦੇ ਨੇ, ਕੋਈ ਪਲਾਗ ਜਾਂ ਗਰੇੜਾ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਜਿਹੜੀ ਤੁਸੀਂ ਵਾਈਟਨਿੰਗ ਕਰਨੀ ਉਹਨੂੰ ਪ੍ਰੋਫੈਸ਼ਨਲ ਵਾਈਟਨਿੰਗ ਕਰਾਉਂਗੇ ਉਹ ਜ਼ਿਆਦਾ ਬੈਟਰ ਹੈ। ਔਰ ਅਗਰ ਤੁਸੀਂ ਟੁੱਥਪੇਸਟ ਵੀ ਯੂਜ਼ ਕਰ ਰਹੇ ਹੋ ਤਾਂ ਨੈਕਸਟ 15 ਡੇਜ਼ ਤੱਕ ਯੂਜ਼ ਕਰੋ, ਉਸ ਤੋਂ ਜ਼ਿਆਦਾ ਨਹੀਂ ਯੂਜ਼ ਕਰਨਾ ਹੈਗਾ। ਸੋ ਇਹ ਬਹੁਤ ਚੰਗੀ ਤਰ੍ਹਾਂ ਦੇਖਣਾ ਕਿ ਤੁਹਾਡੀ ਟੁੱਥਪੇਸਟ ਦੇ ਵਾਈਟਨਿੰਗ ਨਾਲ ਲਿਖਿਆ ਹੋਇਆ ਹੋਵੇ। ਕਈ ਵਾਰੀ ਹੁੰਦਾ ਕਿ ਕਰੇੜਾ ਜੰਮਿਆ ਹੁੰਦਾ, ਦੰਦਾਂ ਨੂੰ ਆਲਰੇਡੀ ਠੰਡਾ ਲੱਗ ਰਿਹਾ ਹੁੰਦਾ, ਤੇ ਅਸੀਂ ਵਾਈਟਨਿੰਗ ਟੁੱਥਪੇਸਟ ਕਿੰਨਾ ਟਾਈਮ ਸਾਲ ਤੱਕ ਯੂਜ਼ ਕਰੀ ਜਾਂਦੇ ਹਾਂ, ਤੇ ਫਿਰ ਅਸੀਂ ਕਿੰਨੇ ਕੁ ਸਾਡੇ ਦੰਦ ਪਤਾ ਨੀ ਕਿਉਂ ਜ਼ਿਆਦਾ ਹੋਰ ਸੈਂਸਿਟਿਵ ਹੋ ਰਹੇ ਹੈਗੇ ਨੇ। ਸੋ ਬਹੁਤ ਧਿਆਨ ਦੇ ਨਾਲ ਟੁੱਥਪੇਸਟ ਦੇ ਉੱਤੇ ਦੇਖਣਾ ਹੈਗਾ ਕਿ ਲਿਖਿਆ ਕੀ ਹੋਇਆ, ਇਹ ਕਿਹੜੀ ਚੀਜ਼ ਦੇ ਲਈ ਹੈਗਾ, ਤੇ ਇਹ ਦੰਦਾਂ ਲਈ ਹੈ ਜਾਂ ਮਸੂੜਿਆਂ ਦੇ ਲਈ ਹੈ, ਤੇ ਇਹਨੂੰ ਲਗਾਉਣਾ ਕਿਸ ਤਰ੍ਹਾਂ ਹੈਗਾ, ਇਹਨੂੰ ਇਸਦਾ ਕਿੰਨਾ ਟਾਈਮ ਲਈ ਦੰਦਾਂ ਦੇ ਉੱਤੇ ਲਗਾ ਕੇ ਰੱਖਣਾ ਤਾਂ ਜੋ ਉਹਦਾ ਮੈਕਸੀਮਮ ਬੈਨੀਫਿਟ ਤੁਹਾਨੂੰ ਮਿਲ ਸਕੇ।
0: ਇਹ ਤਾਂ ਤੁਸੀਂ ਇੱਕ ਨਵੀਂ ਹੋਰ ਜਿਹੜੀ ਇਨਫੋਰਮੇਸ਼ਨ ਦੇਤੀ ਜੀ। ਅਸੀਂ ਤਾਂ ਜਿਹੜਾ ਫਾਹਾ ਵੱਢਦੇ ਹੁੰਦੇ ਜਦੋਂ ਆਪਾਂ ਬਰਸ਼ਿੰਗ ਕਰਦੇ ਹਾਂ, ਖਾਸ ਤੌਰ ਤੇ ਸਵੇਰੇ, ਇੱਕ ਉੱਦਾਂ ਨੀ ਤੁਸੀਂ ਕਹਿੰਦੇ ਹੋ ਵੀ ਟੂਥ ਪੇਸਟ ਲਾ ਕੇ ਤਕਰੀਬਨ ਕਿੰਨੇ ਕੁ ਮਿੰਟ ਹੈ ਜੀ ਰੱਖਣਾ ਚਾਹੀਦਾ ਆਪਣੇ ਦੰਦਾਂ ਦੇ?
1: ਮਤਲਬ ਤੁਹਾਨੂੰ ਕੁੰਡਲੀ ਨੀ ਕਰਨੀ ਚਾਹੀਦੀ ਉਸ ਤੋਂ ਬਾਅਦ, ਸਪੈਸ਼ਲੀ ਰਾਤ ਨੂੰ ਮੈਂ ਕਹਾਂਗੀ ਜ਼ਰੂਰ ਕਿ ਟੁੱਥਪੇਸਟ ਨੂੰ ਤੁਸੀਂ ਜੇ ਕੁੰਡਲੀ ਕਰਨੀ ਹੈ ਤਾਂ ਕੁੰਡਲੀ ਕਰ ਲਓ, ਉਸ ਤੋਂ ਬਾਅਦ ਬਹੁਤ ਹੀ ਥੋੜਾ ਜਿਹਾ ਉਂਗਲੀ ਤੇ ਲਗਾ ਕੇ ਸਾਰੇ ਦੰਦਾਂ ਦੇ ਉੱਤੇ ਮਸਾਜ ਕਰਕੇ ਥੁੱਕ ਦੋ ਤੇ ਉਸ ਤਰ੍ਹਾਂ ਹੀ ਪੈ ਜਾਓ। ਸੋ 20 ਮਿੰਟਸ ਟੂ ਹਾਫ ਐਨ ਆਵਰ ਤੁਸੀਂ ਉਹਨੂੰ ਲਗਾ ਕੇ ਰੱਖਣਾ। ਮਾਰਨਿੰਗ ਦੇ ਵਿੱਚ ਆਫਟਰ ਬ੍ਰੈਕਫਾਸਟ ਜਦੋਂ ਤੁਸੀਂ ਬਰੱਸ਼ ਕਰਦੇ ਹੋ, ਆਈ ਅੰਡਰਸਟੈਂਡ ਸਮਟਾਈਮਸ ਤੁਸੀਂ ਨਹੀਂ ਲਗਾ ਕੇ ਰੱਖ ਸਕਦੇ, ਤੁਸੀਂ ਕੰਮ ਤੇ ਜਾ ਰਹੇ ਹੈਗੇ, ਪਰ ਮੈਂ ਇਹ ਨਹੀਂ ਕਹਿ ਰਹੀ ਕਿ ਬਹੁਤ ਸਾਰਾ ਲਗਾ ਕੇ ਰੱਖਣਾ। ਕਣਕ ਦੇ ਦਾਣੇ ਜਿੰਨਾ ਤੁਸੀਂ ਟੁੱਥਪੇਸਟ ਜਿਹੜਾ ਉਹ ਉਂਗਲੀ ਤੇ ਲਗਾ ਕੇ ਤੁਸੀਂ ਮਸਾਜ ਕਰਕੇ ਬਾਕੀ ਜਿਹੜੇ ਤੁਹਾਡੇ ਮੂੰਹ ਦੇ ਵਿੱਚ ਥੁੱਕ ਆਉਂਦਾ ਉਹਨੂੰ ਥੁੱਕ ਦੋ, ਪਰ ਇਹਨੂੰ ਲਗਾ ਕੇ ਰੱਖਣਾ।
0: ਕੀ ਬਾਤ ਹੈ ਜੀ। ਅੱਛਾ, ਇਸੇ ਤਰ੍ਹਾਂ ਟੂਥ ਬਰੱਸ਼ ਨੂੰ ਲੈ ਕੇ ਜੀ ਬਹੁਤ ਸਵਾਲ ਹੁੰਦੇ ਨੇ। ਮੈਨੂਅਲ ਤਾਂ ਚਲੋ ਜਿਹੜੇ ਆਪਾਂ ਕਰਦੇ, ਅੱਜ ਕੱਲ੍ਹ ਇਲੈਕਟ੍ਰਿਕ ਕਈ ਤਰ੍ਹਾਂ ਦੇ ਟੂਥ ਬਰੱਸ਼ ਆ ਜਿਹੜੇ ਮਾਰਕੀਟ ਦੇ ਵਿੱਚ ਨੇ। ਅੱਛਾ, ਤੁਹਾਡੇ ਹਿਸਾਬ ਦੇ ਨਾਲ ਜਿਹੜਾ ਮੈਨੂਅਲ ਜਾਂ ਫਿਰ ਇਲੈਕਟ੍ਰਿਕ ਕਿਹੜੇ ਟੂਥ ਬਰੱਸ਼ ਆ ਜਿਹੜਾ ਇਹਨਾਂ ਦੇ ਵਿੱਚ ਬੈਟਰ ਹੈ, ਜਾਂ ਫਿਰ ਸਾਡੇ ਕਰਨ ਦੇ ਢੰਗ ਤਰੀਕੇ ਦੇ ਉੱਤੇ ਆ ਜਿਹੜਾ ਇਹ ਡਿਪੈਂਡ ਕਰਦੇ ਹੈ?
1: ਬਿਲਕੁਲ ਜੀ, ਢੰਗ ਤਰੀਕੇ ਤੇ ਹੀ ਡਿਪੈਂਡ ਕਰਦਾ ਹੈਗਾ। ਤੁਸੀਂ ਮੈਨੂਅਲ, ਇਹ ਮਕੈਨੀਕਲ ਐਕਸ਼ਨ ਹੈ ਕਿ ਤੁਸੀਂ ਜਿਸ ਤਰ੍ਹਾਂ ਆਪਾਂ ਇਹ ਕਹਿ ਦਈਏ ਕਿ ਅਸੀਂ ਕਮਰੇ ਦੇ ਵਿੱਚ ਝਾੜੂ ਲਗਾਉਣਾ, ਤੁਸੀਂ ਉਹ ਬੜਾ ਫੈਂਸੀ ਇਲੈਕਟ੍ਰੀਕਲ ਰੂਮਬਾ ਲੈ ਲਓ ਜਾਂ ਤੁਸੀਂ ਉਹ ਕਿਸੇ ਵੀ ਤਰ੍ਹਾਂ ਦਾ ਝਾੜੂ ਲਗਾਉਣਾ ਹੈਗਾ। ਸੋ ਟੈਕਨੀਕ ਹੈ ਕਿ ਉਹਦਾ ਮਕੈਨੀਕਲ ਐਕਸ਼ਨ ਹੈ ਕਿ ਤੁਸੀਂ ਸਫਾਈ ਕਿੱਦਾਂ ਕਰਨੀ ਹੈਗੀ ਹੈ। ਸੋ ਦੋਨੋਂ ਟੁੱਥ ਬਰੱਸ਼ ਇਕੁਅਲੀ ਗੁੱਡ ਹੋ ਸਕਦੇ ਨੇ। ਹਾਊ ਐਵਰ, ਰਿਸਰਚ ਸ਼ੋ ਕਰਦੀ ਹੈ ਕਿ ਇਲੈਕਟ੍ਰੀਕਲ ਟੁੱਥ ਬਰੱਸ਼ ਹੈ ਜਿਹੜਾ ਉਹ ਬੈਟਰ ਹੈ ਮੈਨੂਅਲ ਨਾਲੋਂ। ਉਹਦਾ ਹੈਡ ਛੋਟਾ ਹੁੰਦਾ, ਬੈਕ ਤੱਕ ਰੀਚ ਕਰਦਾ ਹੈਗਾ, ਜਿਹੜਾ ਬੰਦਾ ਚੰਗੀ ਤਰ੍ਹਾਂ 45 ਡਿਗਰੀ ਐਂਗਲ ਦੇ ਉੱਤੇ ਰੱਖ ਕੇ ਦੰਦਾਂ ਦੇ ਵਿੱਚੋਂ ਦੀ ਸਵਾਈਪ ਕਰਕੇ ਨਹੀਂ ਕੱਢ ਸਕਦਾ, ਉਹ ਇਲੈਕਟ੍ਰਿਕ ਕਰ ਰਹੇ। ਪਰ ਮੈਂ ਬਹੁਤ ਵਾਰੀ ਇਹ ਦੇਖਦੀ ਹੈਗੀ ਕਿ ਸਾਡੇ ਕੋਲ ਇਹ ਪ੍ਰੋਡਕਟ ਬਹੁਤ ਵਧੀਆ, ਪਰ ਸਾਨੂੰ ਯੂਜ਼ ਕਰਨਾ ਨਹੀਂ ਆਉਂਦਾ, ਅਸੀਂ ਉਹਦੀ ਟੈਕਨੀਕ ਉਵੇਂ ਯੂਜ਼ ਕਰੀ ਜਾਂਦੇ ਹਾਂ ਜਿੱਦਾਂ ਮੈਨੂਅਲ ਯੂਜ਼ ਕਰਦੇ ਹਾਂ। ਦੋਨਾਂ ਦੀ ਟੈਕਨੀਕ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ। ਜਿਹੜਾ ਇਲੈਕਟ੍ਰਿਕ ਟੁੱਥਬਰੱਸ਼ ਹੈ, ਤੁਸੀਂ ਉਹਨੂੰ ਆਪਣੇ ਦੰਦ ਤੇ ਰੱਖਣਾ, 1-2-3 ਗਿਣਨਾ, ਫਿਰ ਉਹਨੂੰ ਅਗਲੇ ਦੰਦ ਤੇ ਰੱਖਣਾ, ਤੇ ਉਹਨੂੰ ਬੈਕ ਐਂਡ ਫੋਰਸ ਜਾਂ ਅਪ ਐਂਡ ਡਾਊਨ ਮੂਵ ਨਹੀਂ ਕਰਨਾ। ਜਿਸ ਤਰ੍ਹਾਂ ਅਸੀਂ ਦੰਦਾਂ ਦੇ ਉੱਤੇ ਰੱਖ ਕੇ ਰੁਕ ਜਾਓ, ਜੇ ਅਗਲੇ ਦੰਦ ਤੇ ਰੱਖ ਕੇ ਰੁਕ ਜਾਓ, ਉਸ ਤੋਂ ਅਗਲੇ ਦੰਦ ਤੇ ਰੱਖ ਕੇ ਰੁਕ ਜਾਓ, ਸੋ ਅਸੀਂ ਕੀ ਕਰਦੇ ਹਾਂ, ਉਹ ਬੈਕ ਐਂਡ ਫੋਰਸ ਉਹਨੂੰ ਵੀ ਮੈਨੂਅਲ ਵਾਂਗ ਮੂਵ ਕਰੀ ਜਾਂਦੇ ਹਾਂ, ਸੋ ਫਿਰ ਉਹਦਾ ਉਨਾ ਇੰਪੈਕਟ ਨਹੀਂ ਹੁੰਦਾ। ਸੋ ਟੈਕਨੀਕ ਹੈ ਜਿਹੜੀ ਸਾਫ਼ ਕਰਨ ਦੀ, ਉਹ ਬਹੁਤ ਹੀ ਜ਼ਿਆਦਾ ਮਾਇਨਾ ਰੱਖਦੀ ਹੈ ਕਿ ਜਿਹੜਾ ਵੀ ਤੁਸੀਂ ਬਰੱਸ਼ਿੰਗ ਦੀ ਜਿਹੜੀ ਤੁਸੀਂ ਟਾਈਪ ਹੈ ਯੂਜ਼ ਕਰ ਸਕਦੇ ਹੋ, ਪਰ ਉਹਦੀ ਟੈਕਨੀਕ ਨੂੰ ਰਾਈਟ ਰੱਖੋ।
0: ਸੋ ਇਹਦਾ ਮਤਲਬ ਅਸੀਂ ਆ ਜਿਹੜੇ ਬਰੱਸ਼ ਆ ਜਿਹੜਾ ਕਰਦੇ ਪਏ ਆ, ਜਿਹੜੇ ਹਜੇ ਤੱਕ ਗਲਤੀ ਕਰਦੇ ਰਹੇ ਜੀ, ਸਾਨੂੰ ਇਹ ਜਿਹੜੀ ਇਨਫੋਰਮੇਸ਼ਨ ਹੀ ਹੈ ਜਿਹੜੀ ਬੜੇ ਚਿਰ ਬਾਅਦ ਹੈ ਜਿਹੜੀ ਹੁਣ ਇਹ ਪਤਾ ਚੱਲ ਰਹੀ ਹੈ ਵੀ ਕਿਸ ਤਰ੍ਹਾਂ ਬਰੱਸ਼ਿੰਗ ਕਰਨਾ ਚਾਹੀਦਾ, ਕਿਹੜਾ ਕਿਹੜਾ ਟੂਥ ਪੇਸਟ ਕਿਸ ਕਿਸ ਉਮਰ ਦੇ ਵਿੱਚ ਯੂਜ਼ ਕਰਨਾ ਚਾਹੀਦਾ। ਸੋ ਦੋਸਤੋ, ਇਹ ਜਿਹੜੀਆਂ ਅਹਿਮ ਜਾਣਕਾਰੀਆਂ ਨੇ, ਤਾਂ ਹੀ ਅੱਜ ਕੱਲ੍ਹ ਤੁਸੀਂ ਦੇਖੋ ਵੀ ਦੰਦਾਂ ਦੀ ਇੰਨੀਆਂ ਜ਼ਿਆਦਾ ਪ੍ਰੋਬਲਮਸ ਵਧੀਆ ਹੋਈਆਂ ਨੇ। ਜੇ ਆਪਾਂ ਇਹ ਨਿੱਕੇ ਨਿੱਕੇ ਪ੍ਰੀਕੋਸ਼ਨਸ ਲੈਣੀਆਂ ਸ਼ੁਰੂ ਕਰ ਦਈਏ ਤਾਂ ਅਸੀਂ ਆਪਣੇ ਦੰਦਾਂ ਦੀ ਹੈ ਜਿਹੜੀ ਲਾਈਫ ਵਧਾ ਸਕਦੇ ਹਾਂ। ਅਤੇ ਉੱਥੇ ਹੀ ਆਪਣੇ ਬਲਵੀਰ ਜੀ, ਪਹਿਲਾਂ ਤਾਂ ਇੱਕ ਵਾਰ ਨੰਬਰ ਹੈ ਜਿਹੜਾ ਬਲਵੀਰ ਜੀ ਹੁਣ ਦੇ ਨਾਲ ਤੁਸੀਂ ਦੋਸਤੋ ਸੰਪਰਕ ਕਰਨਾ ਚਾਹੁੰਦੇ ਹੋ ਡੈਂਟਲ ਹੈਲਥ ਬਾਰੇ, ਤੁਸੀਂ ਅਪੁਆਇੰਟਮੈਂਟ ਬੁੱਕ ਕਰਾਉਣਾ ਚਾਹੁੰਦੇ ਹੋ ਜਾਂ ਬੱਚਿਆਂ ਦੇ ਬ੍ਰੇਸਿਸ ਪਵਾਉਣਾ ਚਾਹੁੰਦੇ ਹੋ, ਤਾਂ ਨੰਬਰ ਹੈ ਜੀ 6479690008 'ਤੇ ਹੈ ਜਿਹੜਾ ਬਲਬੀਰ ਸੋਹੀ ਜੀ ਹੋਣਾ ਦੇ ਨਾਲ ਤੁਸੀਂ ਅਪੁਆਇੰਟਮੈਂਟ ਹੈ ਜਿਹੜੀ ਬੁੱਕ ਕਰਾ ਸਕਦੇ ਹੋ, ਅਤੇ ਇਹ ਆਪਣਾ ਮੋਬਾਈਲ ਡੈਂਟਲ ਟਰੱਕ ਹੈ ਜਿਹੜੇ ਤੁਹਾਡੇ ਡਰਾਈਵੇ ਦੇ ਅੱਗੇ ਲੈ ਕੇ ਆ ਜਾਂਦੇ ਆ। ਬਲਬੀਰ ਜੀ ਮੈਂ ਇੱਕ ਕਾਲ ਹੈ ਜਿਹੜੀ ਉਹ ਲੈ ਲੈਂਦਾ, ਸ਼ਾਇਦ ਉਹਨਾਂ ਦਾ ਡੈਂਟਲ ਰਿਲੇਟਡ ਕੋਈ ਸਵਾਲ ਹੋਵੇ, ਹੈ ਨਾ ਜੀ?
1: ਜੀ
0: ਕੁਲਦੀਪ ਜੀ ਸਤਿ ਸ਼੍ਰੀ ਅਕਾਲ ਜੀ, ਆਈ ਨੂੰ ਵੈਲਕਮ ਜੀ।
2: ਹਾਂਜੀ ਸ਼ਮੀ ਭਾਜੀ, ਤੁਹਾਨੂੰ ਤੇ ਆਪਣੇ ਭੈਣ ਜੀ ਡਾਕਟਰ ਸਾਹਿਬ ਨੂੰ, ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ, ਤੇ ਸਾਰੇ ਸਰੋਤਿਆਂ ਨੂੰ ਆਪਣੇ ਸਰੋਤਿਆਂ ਨੂੰ ਗੁੱਡ ਮਾਰਨਿੰਗ
0: ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ,
1: ਸਤਿ ਸ਼੍ਰੀ ਅਕਾਲ ਜੀ।
2: ਕੁਇਕ ਕੁਐਸਚਨ ਸੀ ਭਾਜੀ, ਵੀ ਇੱਕ ਤਾਂ ਆਪਾਂ ਨੂੰ ਜਿਹੜਾ ਬ੍ਰਸ਼ ਯੂਜ ਕਰਦੇ ਆ ਉਹ ਕਿਹੜਾ ਵਰਤਣਾ ਚਾਹੀਦਾ? ਇੱਕ ਤਾਂ ਸੋਫਟ ਹੁੰਦਾ, ਇੱਕ ਮੀਡੀਅਮ, ਇੱਕ ਜਿੱਦਾਂ ਮੈਂ ਰੱਖ ਲਾ ਹਾਰਡ, ਇੱਕ ਸੈਕਿੰਡ ਇਹ ਆ ਛੋਟਾ ਜਿਹਾ ਕੁਐਸਚਨ, ਸੋਰੀ ਬਈ, ਕਿੰਨੀ ਦੇਰ ਕਰਨਾ ਚਾਹੀਦਾ ਆਪਾਂ ਨੂੰ? ਬੜਾ ਜਿੱਦਾਂ ਕਹਿੰਦੇ ਹੁੰਦੇ ਨਾ ਪੰਜਾਬੀ ਚ ਬਈ, ਜ਼ੋਰ ਦੇ ਕੇ ਰਗੜਾ ਦੇ ਕੇ ਕਰਨਾ ਚਾਹੀਦਾ ਜਾਂ ਸੋਫਟ ਕਰਨਾ ਚਾਹੀਦਾ, ਤੇ ਦੋ ਵਾਰੀ ਬ੍ਰਸ਼ ਕਰਨਾ ਜ਼ਰੂਰੀ ਆ? ਇਹ ਦੱਸਿਓ ਜੀ ਪਲੀਜ਼, ਥੈਂਕ ਯੂ।
1: ਹਾਂਜੀ, ਸੋ ਤੁਹਾਡਾ ਸੋਫਟ ਹੋਣਾ ਚਾਹੀਦਾ। ਜੇ ਤੁਸੀਂ ਤੁਹਾਨੂੰ ਲੱਗਦਾ ਕਿ ਤੁਸੀਂ ਬਹੁਤ ਜ਼ਿਆਦਾ ਜੋੜ ਕੇ ਬ੍ਰਸ਼ ਕਰਦੇ ਹੋ, ਤੁਸੀਂ ਐਕਸਟਰਾ ਸੋਫਟ ਵੀ ਲੈ ਸਕਦੇ ਹੋ। ਸੋ ਇਹਦੇ ਚ ਕੀ ਹੈ, ਕਈ ਵਾਰੀ ਦੰਦ ਦੇ ਮਸੂੜੇ ਦੇ ਕੋਲੇ, ਬਿਲਕੁਲ ਦੰਦ ਦੀਆਂ ਜੜਾਂ ਦੇ ਕੋਲੇ ਇੱਕ ਨੋਚਿਸ ਬਣ ਜਾਂਦੀਆਂ ਨੇ, ਕਿਉਂਕਿ ਅਸੀਂ ਬਹੁਤ ਜ਼ੋਰ ਜ਼ੋਰ ਕੇ ਦੰਦ ਨੂੰ ਬ੍ਰਸ਼ ਕਰਦੇ ਹਾਂ ਤੇ ਉਹਦੇ ਨਾਲ ਉੱਥੋਂ ਅਸੀਂ ਦੰਦ ਘਸਾ ਲੈਂਦੇ ਹਾਂ। ਸੋ ਹਮੇਸ਼ਾ ਸੋਫਟ ਟੁੱਥ ਬ੍ਰਸ਼ ਕਰਨਾ ਤੇ ਉੱਪਰੋਂ ਥੱਲੇ ਨੂੰ ਕਰਨਾ, ਬੈਕ ਐਂਡ ਫੋਰਥ ਨਹੀਂ ਕਰਨਾ ਹੈਗਾ। ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਦੇਖਣਾ ਹੈਗਾ ਵੀ ਅਸੀਂ ਕੰਘਾ ਸਾਫ਼ ਕਰ ਰਹੇ ਹਾਂ। ਜਦੋਂ ਅਸੀਂ ਕੰਘੇ ਨੂੰ ਸਾਫ਼ ਕਰਨਾ ਤੇ ਦੰਦਿਆਂ ਦੇ ਉੱਤੇ ਜਿੰਨਾ ਮਰਜ਼ੀ ਕਸਾਈ ਜਾਏ ਉਹਨੂੰ ਕੁਛ ਨੀ ਫਰਕ ਪੈਣਾ, ਦੰਦੇ ਖਰਾਬ ਹੋ ਜਾਣਗੇ। ਅਗਰ ਤੁਸੀਂ ਦੰਦਿਆਂ ਦੇ ਵਿੱਚੋਂ ਦੀ ਬਾਹਰ ਕੱਢਣੀ ਹੈਗੀ ਆ ਚੀਜ਼ ਤੇ ਤੁਸੀਂ ਉਹਨੂੰ ਟੇਢਾ ਉੱਪਰੋਂ ਥੱਲੇ ਨੂੰ ਤੁਸੀਂ ਉਹਨੂੰ ਕੱਢਦੇ ਹੈਗੇ ਹੋ ਤੇ ਤਾਂ ਕਰ ਫੇਰ ਉਹ ਜਿਹੜਾ ਕੰਘਾ ਹੈਗਾ ਉਹ ਸਾਫ਼ ਹੋ ਜਾਏਗਾ। ਸੋ ਕੰਘੇ ਦੇ ਜਿਹੜੇ ਦੰਦੇ ਨੇ ਉਹ ਬਹੁਤ ਹੀ ਪਤਲੇ ਪਤਲੇ ਹੁੰਦੇ ਨੇ, ਆਪਣੇ ਮੂੰਹ ਦੇ ਵਿੱਚ ਥੋੜੇ ਜਿਹੇ ਵੱਡੇ ਦੰਦ ਹੁੰਦੇ ਨੇ, ਸੋ ਉਹ ਐਗਜੈਕਟਲੀ ਸੇਮ ਚੀਜ਼ ਹੈਗੀ ਹੈ। ਸੋ ਐਕਸਟਰਾ ਸੋਫਟ ਜਾਂ ਸੋਫਟ ਟੁੱਥ ਬ੍ਰਸ਼ ਕਰਨਾ, ਬਹੁਤ ਹੀ ਜੈਂਟਲੀ ਕਰਨਾ, ਉੱਪਰੋਂ ਥੱਲੇ ਨੂੰ ਕਰਨਾ, ਆਪਾਂ ਉਹ ਸਾਫ਼ ਕਰਨ ਦੇ ਲਈ ਕਰਨਾ। ਸੋ ਉਹਨੂੰ ਬਹੁਤ ਜ਼ਿਆਦਾ ਜੋੜ ਕੇ ਰਗੜਨਾ ਨਹੀਂ ਹੈਗਾ, ਜੈਂਟਲੀ ਕਰਨਾ। ਰਾਤ ਨੂੰ ਸੌਣ ਤੋਂ ਪਹਿਲਾਂ, ਸਵੇਰੇ ਬ੍ਰੈਕਫਾਸਟ ਕਰਨ ਤੋਂ ਬਾਅਦ ਤੁਸੀਂ ਕਰਨਾ ਹੈਗਾ। ਤੇ ਬ੍ਰਸ਼ ਦਾ ਜਿਹੜਾ ਹੈੱਡ ਹੈ ਉਹ ਪਤਲਾ ਹੋਣਾ ਚਾਹੀਦਾ, ਤਾਂ ਜੋ ਉਹ ਬਹੁਤ ਪਿੱਛੇ ਤੱਕ, ਜਿਹੜੀ ਤੁਹਾਡੀ ਅਕਲ ਜਾੜ ਹੈ ਉਹਦੇ ਪਿੱਛੇ ਤੱਕ ਵੀ ਤੁਸੀਂ ਬ੍ਰਸ਼ ਕਰ ਸਕੋ, ਨਹੀਂ ਤੇ ਉੱਥੇ ਫੋੜ ਲੱਗਿਆ ਰਹਿ ਜਾਂਦਾ।
0: ਇਹ ਵੀ ਇੱਕ ਹੈ ਜੀ, ਤੁਹਾਨੂੰ ਕਿਸ ਤਰ੍ਹਾਂ ਦਾ ਬ੍ਰਸ਼ ਹੈ ਜਿਹੜਾ ਚੂਜ਼ ਕਰਨਾ ਚਾਹੀਦਾ, ਤਾਂ ਕਿ ਜਿਹੜਾ ਤੁਹਾਡਾ ਵਿਸਡਮ ਟੂਥ ਤੱਕ ਹੈ ਜਿਹੜਾ ਤੁਹਾਡੇ ਬ੍ਰਸ਼ ਹੈ ਜਿਹੜਾ ਉਹ ਆਸਾਨੀ ਦੇ ਨਾਲ ਪਹੁੰਚ ਸਕੇ। ਅੱਛਾ, ਫਲੋਸ ਕਈ ਕਰਦੇ ਨੇ, ਕਈ ਆ ਸ਼ਾਇਦ ਨਹੀਂ ਕਰਦੇ ਨੇ, ਪਰ ਕਈਆਂ ਨੂੰ ਪਤਾ ਹੀ ਨਹੀਂ ਪਏ ਫਲੋਸ ਜਿਹੜਾ ਕਿਸ ਤਰ੍ਹਾਂ ਯੂਜ਼ ਕਰਨਾ। ਅੱਛਾ, ਜਿਹੜਾ ਨਹੀਂ ਕਰਨਾ ਚਾਹੁੰਦੇ, ਕੋਈ ਆਲਟਰਨੇਟਿਵ ਵੀ ਹੈਗਾ ਇਹਦੇ ਲਈ?
1: ਜੀ, ਫਲੋਸ ਹੁੰਦਾ ਹੈਗਾ ਦੋ ਦੰਦਾਂ ਦੇ ਵਿਚਕਾਰ ਜਿਹੜੀ ਜਗ੍ਹਾ ਹੈਗੀ ਹੈ, ਉੱਥੇ ਅਗਰ ਫੂਡ ਫਸਦਾ, ਅਸੀਂ ਕਹਿੰਦੇ ਹਾਂ ਕਿ ਉਹਨੂੰ ਫਲੋਸ ਦੇ ਨਾਲ ਕੱਢੋ। ਟੈਕਨੀਕਲੀ ਜਿਹੜਾ ਫਲੋਸ ਹੈਗਾ ਉਹ ਦੰਦ ਤੇ ਮਸੂੜੇ ਦੇ ਵਿੱਚ 1-3 millimeter ਜਗ੍ਹਾ ਹੁੰਦੀ ਹੈ, ਅਸੀਂ ਉੱਥੇ ਫਲੋਸ ਕਰਨਾ ਹੁੰਦਾ, ਕਿਉਂਕਿ ਜਿਹੜੀ ਜਿਸ ਤਰ੍ਹਾਂ ਪ੍ਰੋਫੈਸ਼ਨਲ ਕਲੀਨਿੰਗ ਕਰਦੇ ਨੇ ਉਹ 6 months ਵਿੱਚ ਜਿਹੜੀ ਦੰਦ ਤੇ ਮਸੂੜੇ ਦੇ ਵਿੱਚ ਜਿਹੜੀ 1-3 millimeter ਹੈਲਦੀ ਦੰਦ ਦੇ ਵਿੱਚ ਜਗ੍ਹਾ ਹੁੰਦੀ ਹੈ, ਉੱਥੇ ਕਰੇੜਾ ਜਦੋਂ ਫਸ ਜਾਂਦਾ, ਕੈਲਸ਼ੀਅਮ ਡਿਪੋਜ਼ਿਟ ਹੋ ਜਾਂਦਾ, ਆਪਾਂ ਉਹਨੂੰ ਉਤਾਰਦੇ ਹਾਂ ਤਾਂ ਜੋ ਜਿਹੜੇ ਮਸੂੜਿਆਂ ਦੀ ਪਕੜ ਹੈ ਦੰਦ ਦੇ ਨਾਲ ਉਹ ਮਜ਼ਬੂਤ ਰਹੇ। ਸੋ ਅਗਰ ਆਪਾਂ ਉਹ ਨਹੀਂ ਕਰ ਸਕਦੇ, ਧਾਗਾ ਫੇਰਨਾ ਜਿਵੇਂ ਜਿਹੜੇ ਕਈ ਵਾਰੀ ਕਹਿ ਦਿੰਦੇ ਨੇ, ਜੇ ਤੁਹਾਨੂੰ ਰਾਈਟ ਵੇ ਨਾਲ ਨਹੀਂ ਆਉਂਦਾ ਹੈਗਾ ਤੇ ਆਪਾਂ ਫਿਰ ਕਈ ਵਾਰੀ ਨੁਕਸਾਨ ਕਰ ਲੈਂਦੇ ਹਾਂ। ਸੋ ਕਈ ਛੋਟੇ ਛੋਟੇ ਬ੍ਰਸ਼ ਆਉਂਦੇ ਨੇ, ਉਹ ਕਿੰਨਾ ਕੁ ਤੁਹਾਡੇ ਦੋ ਦੰਦਾਂ ਦੇ ਵਿੱਚ ਜਗ੍ਹਾ ਹੈਗੀ ਹੈ, ਤੁਹਾਡੇ ਕਿੰਨਾ ਕੁ ਫੂਡ ਫਸਦਾ ਹੈਗਾ, ਜੋ ਰਾਤ ਨੂੰ ਤੁਸੀਂ ਉਹ ਫੂਡ ਕੱਢ ਕੇ ਸੋਣਾ ਅਗਰ ਫਸਦਾ ਹੈਗਾ, ਸੋ ਤੁਸੀਂ ਨਿੱਕੇ ਨਿੱਕੇ ਇੰਟਰਡੈਂਟਲ ਬ੍ਰਸ਼ ਕਹਿ ਦਿੰਦੇ ਹੋ, ਬ੍ਰਸ਼ ਯੂਜ਼ ਕਰ ਸਕਦੇ ਹੋ। ਨਹੀਂ ਫਿਰ ਅੱਜ ਕੱਲ ਕੀ ਹੈ, ਮਾਰਕੀਟ ਦੇ ਵਿੱਚ ਇੱਕ ਵਾਟਰ ਪਿੱਕ ਆਉਂਦੀ ਹੈ, ਪਾਣੀ ਦੇ ਪ੍ਰੈਸ਼ਰ ਦੇ ਨਾਲ ਤੁਹਾਡੇ ਦੰਦਾਂ ਦੇ ਵਿਚਕਾਰ ਜਿਹੜੀ ਚੀਜ਼ ਫਸੀ ਹੋਈ ਹੁੰਦੀ ਆ ਉਹ ਨਿਕਲ ਜਾਂਦੀ ਹੈਗੀ ਹੈ। ਪਰ ਉਹਦਾ ਧਿਆਨ ਇਹ ਰੱਖਣਾ ਕਿ ਅਗਰ ਤੁਸੀਂ ਬਾਹਰਲੇ ਪਾਸਿਓਂ ਉਹਦੀ ਜਿਹੜੀ ਟਿਪ ਹੈਗੀ ਆ ਉਹ ਦੋ ਦੰਦਾਂ ਦੇ ਵਿਚਕਾਰ ਰੱਖ ਕੇ ਤੁਸੀਂ ਪਾਣੀ ਦਾ ਪ੍ਰੈਸ਼ਰ ਮਾਰ ਰਹੇ ਹੈਗੇ ਹੋ, ਉਹ ਬਿਲਕੁਲ ਥਰੂ ਐਂਡ ਥਰੂ ਜਾਵੇ। ਉਹ ਇਹ ਨਾ ਹੋਵੇ ਕਿ ਉਹ ਟਿਪ ਨੂੰ ਤੁਸੀਂ ਇਸ ਜਗ੍ਹਾ ਤੇ ਰੱਖ ਲਿੱਤਾ ਕਿ ਉਹ ਜੜ ਵੱਲ ਨੂੰ ਜਾ ਰਹੀ ਹੈਗੀ ਹੈ, ਫਿਰ ਤੁਸੀਂ ਜਿਹੜਾ ਫੂਡ ਹੈ ਉਹ ਦੰਦ ਦੀ ਜੜ ਵੱਲ ਨੂੰ ਪੁਸ਼ ਕਰ ਰਹੇ ਹੈਗੇ ਹੋ। ਸੋ ਥਰੂ ਐਂਡ ਥਰੂ ਜਿਹੜੀ ਵਾਟਰ ਪਿੱਕ ਜਾਂਦੀ ਹੈਗੀ ਆ, ਪਾਣੀ ਦੇ ਪ੍ਰੈਸ਼ਰ ਦੇ ਨਾਲ ਜਿਹੜੇ ਦੰਦਾਂ ਦੇ ਵਿੱਚੋਂ ਸਾਰਾ ਕੁਛ ਨਿਕਲ ਜਾਂਦਾ ਹੈਗਾ, ਉਹਦੀਆਂ ਵੀਡੀਓਜ਼ ਯੂਟਿਊਬ ਤੇ ਪਈਆਂ ਨੇ ਕਿ ਉਹਨੂੰ ਯੂਜ਼ ਕਿਸ ਤਰ੍ਹਾਂ ਕਰਨਾ ਹੈਗਾ, ਦੈਟਸ ਅ ਰੀਅਲੀ ਗੁੱਡ ਪ੍ਰੋਡਕਟ. ਉਹਦੇ ਨਾਲ ਮਸੂੜਿਆਂ ਦੀ ਜਿੱਦਾਂ ਕਹਿੰਦੇ ਨੇ ਮਸਾਜ ਵੀ ਹੋ ਜਾਂਦੀ ਹੈ. ਸੋ ਦੰਦਾਂ ਦੀ ਮਸੂੜਿਆਂ ਦੀ ਮਸਾਜ ਕਰਨ ਦੇ ਲਈ ਇੱਕ ਰਬੜ ਟਿਪ ਉਦਾਂ ਦੇ ਚੀਜ਼ ਵੀ ਆਉਂਦੀ ਹੈਗੀ, ਰਬੜ ਟਿਪ ਕਹਿੰਦੇ ਨੇ ਉਹਨੂੰ, ਉਹਨੂੰ ਤੁਸੀਂ ਨਾਲੇ ਤਾਂ ਉਹ ਵਿਚਕਾਰੋਂ ਕੱਢ ਦਿੰਦੀ ਹੈ, ਨਾਲੇ ਉਹ ਮਸਾਜ ਕਰ ਦਿੰਦੀ ਹੈਗੀ ਹੈ. ਸੋ ਜਿਹੜਾ ਟੁੱਥ ਪਿੱਕ ਹੈ ਉਹ ਨੀ ਯੂਜ਼ ਕਰਨਾ, ਜਾਂ ਕਈ ਵਾਰੀ ਪੱਗ ਪਿੰਨ ਲੋਕੀ ਮੂੰਹ ਚ ਪਾਉਂਦੇ ਨੇ ਉਹ ਨੀ ਪਾਉਣਾ, ਜਾਂ ਲੇਡੀਜ਼ ਨੇ ਜਿਹੜੀਆਂ ਸਿਰ ਦੀ ਸੂਈ ਮੂੰਹ ਚ ਪਾ ਲਈ, ਜਾਂ ਕੋਈ ਵੀ ਹਾਰਡ ਚੀਜ਼ ਜਾਂ ਮੈਟਲ ਹੈ.
3: Another Don Clean with the Don Ducks.
4: Oh, he's doing dishes with Dawn Platinum.
5: The only soap trusted to save wildlife affected by oil.
4: And Platinum removes up to 99% of grease and food residue, so he doesn't have to work so hard.
5: Well, flap my wings. What'll he do with all that unused elbow grease?
4: Organize the fridge, the spice rack, the junk drawer.
5: What are you quacking on about? He's gonna make enchiladas.
4: More dishes? That's giving this duck goosebumps.
3: Dawn Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਕਿਆ ਬਾਤ ਹੈ ਜੀ। ਸੋ ਦੋਸਤੋ, ਰੇਡੀਓ ਵਿਰਾਸਤ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਤੁਹਾਡਾ ਆਪਣਾ ਸ਼ੰਮੀ ਭੱਠਲ, ਤੰਬੜ ਭਾਜੀ ਹੋਣੀ ਆ ਜਿਹੜੇ ਕੱਲ੍ਹ ਤੁਹਾਡੇ ਨਾਲ ਸ਼ੁੱਕਰਵਾਰ ਨੂੰ ਹਾਜ਼ਰੀ ਲਵਾਉਣਗੇ। ਸੋ ਅੱਜ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੇਰੇ ਤੇ ਇਹ ਜ਼ਿੰਮੇਵਾਰੀ ਪਾਈ ਗਈ ਹੈ ਤੇ ਮੇਰੇ ਨਾਲ ਸਾਥ ਦੇਣਗੇ ਸਾਡੇ ਸੀਨੀਅਰ ਪੱਤਰਕਾਰ ਸਰਦਾਰ ਗੁਰਮੁਖ ਸਿੰਘ ਬਾਰੀਆ ਭਾਜੀ ਹੋਣੀ। ਸੋ ਇਸੇ ਤਰ੍ਹਾਂ 7 ਵਜੇ ਤੱਕ ਜਿੱਥੇ ਅਸੀਂ ਤੁਹਾਡਾ ਮਨੋਰੰਜਨ ਵੀ ਕਰਦੇ ਰਹਾਂਗੇ ਤੇ ਨਾਲ ਦੀ ਨਾਲ ਤਾਜ਼ਾ ਤਰੀਨ ਜਿਹੜੀਆਂ ਖਬਰਾਂ ਰਹਿ ਗਈਆਂ ਨੇ ਉਹਨਾਂ ਤੇ ਭਾਜੀ ਹੋਣੀ ਆ ਜਿਹੜੇ ਆਪਣੀ ਵਿਜ਼ਨ ਹੈ ਜਿਹੜੀ ਉਹ ਪੇਸ਼ ਕਰਨਗੇ। ਕੁਝ ਕੁ ਆਓ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਆ। ਕਹਿੰਦੇ ਖੂਹ ਵਿੱਚ ਉਤਰਨ ਵਾਲੀ ਬਾਲਟੀ ਜੇਕਰ ਝੁਕਦੀ ਹੈ ਤਾਂ ਭਰ ਕੇ ਬਾਹਰ ਨਿਕਲਦੀ ਹੈ। ਜ਼ਿੰਦਗੀ ਦਾ ਵੀ ਗਣਿਤ ਇਹੀ ਹੈ, ਜੋ ਝੁਕਦਾ ਹੈ ਉਹ ਪ੍ਰਾਪਤ ਕਰਦਾ ਹੈ। ਤੂਫਾਨ ਵੀ ਆਉਣੇ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ, ਤਾਂ ਕਿਤੇ ਜਾ ਕੇ ਪਤਾ ਲੱਗਦਾ ਹੈ ਕਿ ਕੌਣ ਹੱਥ ਛੁਡਵਾ ਕੇ ਭੱਜਦਾ ਅਤੇ ਕੌਣ ਹੱਥ ਫੜ ਕੇ ਨਾਲ ਖੜਦਾ। ਜੀਵਨ ਵਿੱਚ ਜੋ ਸਬਕ ਖਾਲੀ ਢਿੱਡ ਖਾਲੀ ਜੇਬ ਤੇ ਮਾੜਾ ਸਮਾਂ ਸਿਖਾਉਂਦਾ ਉਹ ਕੋਈ ਸਕੂਲ ਜਾਂ ਯੂਨੀਵਰਸਿਟੀ ਨਹੀਂ ਸਿਖਾਉਂਦੀ। ਮਿੱਤਰੋ, ਬੁੱਲੇ ਸ਼ਾਹ ਕਹਿੰਦੇ ਨੇ ਮੱਕੇ ਗਿਆ ਗੱਲ ਮੁੱਕਦੀ ਨਹੀਂ ਹੋ ਭਾਵੇਂ 100-100 ਜੁੰਮੇ ਪੜ ਆਈਏ, ਗੰਗਾ ਗਿਆ ਗੱਲ ਮੁੱਕਦੀ ਨਹੀਂ ਹੋ ਭਾਵੇਂ 100-100 ਗੋਤੇ ਖਾ ਆਈਏ, ਗਿਆ ਗਿਆ ਗੱਲ ਮੁੱਕਦੀ ਨਹੀਂ ਹੋ ਭਾਵੇਂ 100-100 ਪੰਡ ਪੜਾਈਏ, ਬੁੱਲੇ ਸ਼ਾਹ ਗੱਲ ਤਾਈਓ ਮੁੱਕਦੀ ਜਦੋਂ ਮੈਨੂੰ ਦਿਲੋ ਗਵਾਈਏ। ਅੱਛਾ ਮਿੱਤਰੋ, ਦੋ ਮਿੱਤਰਾਂ ਨੇ ਵਪਾਰ ਜਿਹੜਾ ਸ਼ੁਰੂ ਕੀਤਾ ਕਈ ਚਿਰ ਪਹਿਲਾਂ ਤੇ ਸਾਲ ਮਗਰੋਂ ਦੋਵਾਂ ਨੂੰ ਹੈ ਜਿਹੜਾ 10-10 ਲੱਖ ਦਾ ਜਿਹੜਾ ਆ ਫਾਇਦਾ ਹੋ ਗਿਆ। ਉਹਦੇ ਵਿੱਚੋਂ ਇੱਕ ਜਿਹੜਾ ਮਿੱਤਰ ਸੀਗਾ ਉਹ ਬੜਾ ਖੁਸ਼ ਸੀਗਾ ਤੇ ਦੂਸਰਾ ਮਿੱਤਰ ਹੈ ਜਿਹੜਾ ਉਹ ਉਦਾਸ ਸੀਗਾ। ਤੇ ਹੁਣ ਖੁਸ਼ੀ ਤੇ ਉਦਾਸੀ ਦਾ ਕਾਰਨ ਕੀ ਸੀਗਾ? ਕਿਉਂਕਿ ਇੱਕ ਮਿੱਤਰ ਨੂੰ ਆਸ ਸੀਗੀ ਵੀ ਘੱਟੋ ਘੱਟ 8 ਲੱਖ ਰੁਪਏ ਦਾ ਲਾਭ ਹੋ ਜਾਵੇਗਾ, ਉਹਨੂੰ ਆਸ ਸੀਗੀ, ਪਰ ਲਾਭ ਹੈ ਜਿਹੜਾ 10 ਲੱਖ ਦਾ ਹੋਇਆ। ਪਰ ਜਿਹੜਾ ਦੂਜਾ ਮਿੱਤਰ ਸੀਗਾ ਉਹਨੂੰ ਜਿਹੜੀ ਆਸ ਸੀਗੀ ਵੀ ਲਾਭ ਹੈ ਜਿਹੜਾ ਪ੍ਰੋਫਿਟ ਹੈ ਜਿਹੜਾ 15 ਲੱਖ ਦਾ ਹੋਵੇਗਾ, ਪਰ ਉਸਨੂੰ ਹੈ ਜਿਹੜਾ ਕਿਉਂਕਿ ਲਾਭ 10 ਲੱਖ ਦਾ ਹੋਇਆ ਉਹ ਉਦਾਸ ਇਸ ਕਰਕੇ ਹੋ ਗਿਆ ਵੀ ਭਾਈ 5 ਲੱਖ ਦਾ ਜਿਹੜਾ ਨੁਕਸਾਨ ਹੋ ਗਿਆ। ਸੋ ਖੁਸ਼ੀ ਅਤੇ ਉਦਾਸੀ, ਸਫਲਤਾ ਅਸਫਲਤਾ ਵਪਾਰ ਵਿੱਚ ਨਹੀਂ, ਇਹ ਉਹਨਾਂ ਦੋਵਾਂ ਮਿੱਤਰਾਂ ਦੀਆਂ ਸੋਚਾਂ ਅਤੇ ਆਸਾਂ ਵਿੱਚ ਸੀ। ਸੋ ਸੋਚ ਅਤੇ ਆਸ ਸਾਡੀ ਜ਼ਿੰਦਗੀ ਦੇ ਉੱਤੇ ਬਹੁਤ ਵੱਡਾ ਅਸਰ ਰੱਖਦੀਆਂ ਨੇ। ਬੋਲ ਫਕੀਰਾ ਅੱਲਾ ਹੀ ਅੱਲਾ ਜਿੱਤਣ ਵਾਲੀ ਸਾਰੀ ਦੁਨੀਆ ਤੇ ਹਾਰਨ ਵਾਲਾ ਕੱਲਾ, ਬੋਲ ਫਕੀਰਾ ਅੱਲਾ ਹੀ ਅੱਲਾ। ਦੁਨੀਆ ਦਾ ਹਰ ਬੰਦਾ ਮੰਗਤਾ ਕੋਈ ਮਾੜਾ ਮੰਗਤਾ ਕੋਈ ਚੰਗਾ ਮੰਗਤਾ, ਕੋਈ ਪੁੱਤ ਮੰਗੇ ਕੋਈ ਦੁੱਧ ਮੰਗੇ ਕੋਈ ਰਿਧੀਆਂ ਸਿੱਧੀਆਂ ਬੁੱਧ ਮੰਗੇ, ਕੋਈ ਯਾਰ ਮੰਗੇ ਕੋਈ ਪਿਆਰ ਮੰਗੇ, ਕੋਈ ਡੁੱਬਦੀ ਬੇੜੀ ਪਾਰ ਮੰਗੇ, ਮੰਗਣ ਵਾਲੀ ਸਾਰੀ ਦੁਨੀਆ ਦੇਵਨ ਵਾਲਾ ਕੱਲਾ, ਬੋਲ ਫਕੀਰਾ ਅੱਲਾ ਹੀ ਅੱਲਾ, ਬੋਲ ਫਕੀਰਾ ਅੱਲਾ ਹੀ ਅੱਲਾ। ਮਸ਼ਰੂਫ ਰਹਿਣੇ ਕਾ ਅੰਦਾਜ਼ ਤੁਮੇ ਤਨਹਾ ਨਾ ਕਰਦੇ ਗਾਲਿਬ, ਰਿਸ਼ਤੇ ਫੁਰਸਤ ਕੇ ਨਹੀਂ ਤਵੱਜੋ ਕੇ ਮੁਹਤਾਜ ਹੋਤੇ ਹੈ। ਇਨਸਾਨ ਘਰ ਬਦਲਦਾ, ਰਿਸ਼ਤੇ ਬਦਲਦਾ, ਲਿਬਾਸ ਬਦਲਦਾ, ਦੋਸਤ ਬਦਲਦਾ, ਫਿਰ ਵੀ ਉਹ ਪਰੇਸ਼ਾਨ ਰਹਿੰਦਾ। ਕਿਉਂ? ਕਿਉਂਕਿ ਉਹ ਆਪਣੇ ਆਪ ਨੂੰ ਨਹੀਂ ਬੋਲਦਾ। ਮਿਰਜ਼ਾ ਗਾਲਿਬ ਸਾਹਿਬ ਨੇ ਬੜਾ ਖੂਬ ਕਿਹਾ, ਉਮਰ ਭਰ ਗਾਲਿਬ ਯਹੀ ਭੂਲ ਕਰਤਾ ਰਹਾ, ਧੂਲ ਚਿਹਰੇ ਪਰ ਥੀ ਔਰ ਆਈਨਾ ਸਾਫ ਕਰਤਾ ਰਹਾ। ਸੋ ਆਓ ਇਹਨਾਂ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ ਤੇ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਸਰਦਾਰ ਗੁਰਮੁਖ ਸਿੰਘ ਬਾਰੀਆ ਭਾਜੀ ਆ ਜਿਹੜੇ ਜੁੜ ਚੁੱਕੇ ਨੇ। ਬਾਕੀ ਪ੍ਰੋਗਰਾਮ ਬਾਬਤ ਕੋਈ ਵੀ ਦੋਸਤੋ ਤੁਸੀਂ ਗੱਲਬਾਤ ਕਰਨੀ ਹੈ, ਖਬਰਾਂ ਜਦੋਂ ਚੱਲਦੀਆਂ ਹੁੰਦੀਆਂ ਉਹਦੇ ਤੇ ਕੋਈ ਤੁਹਾਡਾ ਸਵਾਲ ਹੋਵੇ, ਕੋਈ ਤੁਸੀਂ ਟੀਕਾ ਟਿੱਪਣੀ ਕਰਨੀ ਹੋਵੇ, ਕੋਈ ਤਬਸਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੋਰ ਦੈਨ ਵੈਲਕਮ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ ਹੈ 905-673-3337 9056733337 ਤੇ ਤੁਸੀਂ ਕਾਲ ਕਰ ਸਕਦੇ ਹੋ। ਜੇ ਤੁਹਾਨੂੰ ਲੱਗਦਾ ਟ੍ਰੈਫਿਕ ਦੇ ਵਿੱਚ ਕਿਤੇ ਵੀ ਰੁਕਾਵਟ ਦੇਖਦੇ ਪਏ ਹੋ, ਵਿਘਨ ਪਿਆ ਹੋਇਆ, ਤਾਂ ਵੀ ਤੁਸੀਂ ਬਾਕੀ ਸਾਰਿਆਂ ਨੂੰ ਅਪਡੇਟ ਕਰ ਸਕਦੇ ਹੋ ਇਸੇ ਨੰਬਰ ਤੇ ਕਾਲ ਕਰਕੇ। ਸੋ ਆਓ ਪ੍ਰੋਗਰਾਮ ਰੇਡੀਓ ਵਿਰਾਸਤ ਨੂੰ ਅੱਗੇ ਵਧਾਉਂਦੇ ਹਾਂ। ਸਾਡੇ ਨਾਲ ਸੰਧੂ ਸਾਹਿਬ ਵੀ ਆ ਗਏ ਨੇ, ਉਹਨਾਂ ਦੀ ਗੱਲ ਸੁਣ ਕੇ ਤੇ ਫਿਰ ਆਪਾਂ ਤਾਜ਼ਾ ਤਰੀਨ ਖਬਰਾਂ ਵੱਲ ਰੁੱਖ ਕਰਦੇ ਹਾਂ। ਸੰਧੂ ਸਾਹਿਬ ਵੈਲਕਮ ਜੀ ਨੂੰ, ਗੁੱਡ ਮਾਰਨਿੰਗ ਭਾਜੀ। ਹਾਂਜੀ ਪਾ ਦੋ ਜੀ, ਪਾ ਦੋ ਜਨਾਬ।
1: ਕਹਿੰਦਾ ਬੜੀਆਂ ਧੁੱਪਾਂ ਪਿੰਡੇ ਹੰਡਾਈਆਂ, ਇਹ ਅਕਲਾਂ ਇੱਕਦਮ ਨਹੀਂ ਆਈਆਂ।
0: ਸਹੀ ਗੱਲ ਹੈ,
1: ਜਿਹੜੇ ਲੋਕਾਂ ਸਿਖਾਏ ਉੱਚੇ ਡਿਗਰੀਆਂ ਕੰਮ ਨਹੀਂ ਹੈ।
0: ਕਿਆ ਬਾਤ ਹੈ,
1: ਜਿਹੜਾ ਸਮਾਜ ਹੈ ਨਾ ਤੁਹਾਨੂੰ ਦੱਸਦਾ ਕਿ ਤੁਸੀਂ ਕਿਸ ਪਾਏ ਦੇ ਹੋ, ਕਿੱਥੇ ਖੜੇ ਹੋ। ਚਲੋ ਬਹੁਤ ਸੋਹਣਾ ਪ੍ਰੋਗਰਾਮ ਹੈ, ਤੁਹਾਨੂੰ 5 ਵਜੇ ਦਾ ਸੁਣਦਾ ਪਿਆ
0: ਜੀ,
1: ਆਪਣੀ ਹਾਜ਼ਰੀ ਲਵਾ ਦਿਓ
0: ਜੀ। ਜੀ ਥੈਂਕ ਯੂ ਭਾਜੀ,
1: ਜੀ
0: ਥੈਂਕ ਯੂ ਸੋ ਨਾਈਸ ਆਫ ਯੂ ਭਾਜੀ।
1: ਯਾਦ ਕੀਤਾ ਤੁਸੀਂ ਗਰਮੀ ਦੇ ਵਿੱਚ ਠੰਡੀਆਂ ਠੰਡੀਆਂ ਗੱਲਾਂ ਕਰਦੇ।
0: ਸਹੀ ਗੱਲ ਹੈ ਭਾਜੀ, ਅੱਜ ਕੱਲ ਤਾਂ ਇਹੀ ਠੀਕ ਹੈ, ਹੁਣ ਠੰਡਾ ਠੰਡੀ ਗੱਲ ਕਰਦੇ ਆ।
1: ਮੈਂ ਨਾ ਕੀ ਕਹਿੰਦਾ, ਕੱਲ ਸਾਡੇ ਕਸਟਮਰ ਸੀ ਤੇ ਕਹਿੰਦੇ ਭਾਜੀ ਅੰਦਰ ਹੀ ਆ ਜਾਓ, ਬਾਹਰ ਗਰਮੀ ਬੜੀ। ਮੈਂ ਕਿਹਾ ਭਾਜੀ ਮੈਂ ਰੋਜ਼ 16 17 ਘੰਟੇ ਗਰਮੀ ਰਹੀ ਨਾ, ਸਿਆਲਾਂ ਚ ਵੀ ਬਾਹਰ ਗਰਮੀਆਂ ਚ ਵੀ ਬਾਹਰ, ਮਾੜਾ ਮੋਟਾ ਸਾਡਾ ਸਾਥ ਤੇ ਦਓ ਗਰਮੀ ਚ ਹਰ ਬੰਦਾ ਆਪਣੀ ਨੀਅਤ ਦੀ ਕਹਾਣੀ ਰੱਖਦਾ, ਕੋਈ ਦਿੰਦਿਆਂ ਲਈ ਪਾਣੀ ਤੇ ਕੋਈ ਬੰਦੂਕ ਰੱਖਦਾ, ਬੰਦਾ ਆਪਣੀ ਸੋਚ ਮੁਤਾਬਕ ਜਿਉਂਦਾ, ਆਪਣੀ ਸੋਚ ਮੁਤਾਬਕ ਹੋ। ਜੇ ਤੁਸੀਂ ਕਿੰਨੇ ਖੁਸ਼ ਹੋ ਉਹ ਖੁਸ਼ੀ ਨਾਪੀ ਨੀ ਜਾ ਸਕਦੀ, ਪਰ ਉਹ ਤੁਹਾਡੀ ਅੰਦਰੂਨੀ ਖੁਸ਼ੀ ਆ, ਜਿੱਦਾਂ ਆਪਾਂ ਕਹਿੰਦੇ ਕਿ ਸਾਡੇ ਹੈਪੀਨੈਸ ਹਾਰਮੋਨਸ ਹੁੰਦੇ ਆ। ਇਹ ਚੀਜ਼ਾਂ ਵਾਕਈ ਪ੍ਰੈਕਟੀਕਲ ਤੁਸੀਂ ਕਰ ਲਓ, ਜ਼ਿੰਦਗੀ ਬਹੁਤ ਖੂਬਸੂਰਤ ਆ, ਬਸ ਜਿਹੜਾ ਨਜ਼ਰੀਆ ਵਾ ਉਹਨੂੰ ਦੇਖਣੀ। ਧੰਨਵਾਦ ਜੀ ਸੁਣਨੇ ਬਾਰੇ, ਧੰਨਵਾਦ
0: ਜੀ, ਬਹੁਤ ਬਹੁਤ ਧੰਨਵਾਦ ਭਾਜੀ, ਥੈਂਕ ਯੂ ਜੀ, ਥੈਂਕ ਯੂ ਸੰਧੂ ਸਾਹਿਬ, ਬਹੁਤ ਬਹੁਤ ਧੰਨਵਾਦ। ਬਲਦੇਵ ਭਾਜੀ ਸਤਿ ਸ੍ਰੀ ਅਕਾਲ। ਦੋ ਘੰਟੇ ਕੀਤਾ ਸੀ ਆਪਾਂ ਪ੍ਰੋਗਰਾਮ। ਹਾਂਜੀ
2: ਸੰਧੂ ਸਾਹਿਬ ਨੂੰ ਸਲਾਮ, ਮੈਂ ਹੈਰਾਨ ਆ ਕਿਹੜੀ ਚੀਜ਼ ਦਾ ਬਣਿਆ ਇਹ, ਮੈਂ ਤਾਂ ਆਪਦਾ ਸੀ ਆਪੇ ਬਣ ਲੈਣਾ ਸੀ, ਤੇ ਸੱਦਿਆ ਜੀ
0: ਜੀ,
2: ਇੱਕ ਦਿਨ ਸਾਡਾ ਜੀ ਮੇਰਾ ਮੇਰਾ ਆੜੀ ਆ।
0: ਅੱਛਾ ਅੱਛਾ ਠੀਕ ਹੈ,
2: ਬਾਕੀ ਤੰਬੜ ਰਜਾਈ ਲੈ ਕੇ ਜਹਾਜ਼ ਚੜ ਗਿਆ, ਮੁੜਿਆ ਨੀ ਹਲੇ,
0: ਆ ਜਾਣਾ ਬਸ, ਮੈਨੂੰ ਲੱਗਦਾ ਸ਼ਾਮ ਨੂੰ ਆ ਜਾਣਗੇ ਤੇ ਕੱਲ ਹਾਜ਼ਰੀ ਲਵਾਉਣਗੇ ਫਿਰ ਤੰਬੜ ਸਾਹਿਬ। ਮੈਨੂੰ ਲੱਗਦਾ ਆਪ ਚਲੇ, ਸਹੀ ਗੱਲ ਹੈ ਜੀ, ਸਹੀ ਗੱਲ ਹੈ, ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਇੰਨਾ ਤੁਸੀਂ ਪਿਆਰ ਹੈ ਜਿਹੜਾ ਪ੍ਰੋਗਰਾਮਾਂ ਨੂੰ ਦਿੰਦੇ ਹੋ। ਆਕਾਸ਼ਵਾਣੀ 530 ਤੇ ਸਵੇਰੇ 4 ਵਜੇ ਆ ਜਿਹੜੇ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਨੇ, 4 ਵਜੇ ਆ ਜਿਹੜਾ ਸਾਂਝਾ ਵਿਰਸਾ, ਹਰਜੀਤ ਜੰਦੂਆ ਭਾਜੀ, ਹੁਣ ਤਾਂ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਰਮਨਦੀਪ ਭਾਜੀ ਹੁਣੀ ਕਰਦੇ ਪਏ ਆ, ਤੇ ਉਸ ਤੋਂ ਬਾਅਦ ਫਿਰ 5 ਤੋਂ 6 ਤੁਸੀਂ ਮੈਨੂੰ ਸੁਣਦੇ ਹੋ ਸੱਜਰੀ ਸਵੇਰ ਵਿਦ ਸ਼ੰਮੀ ਪੱਠਲ, ਤੇ 6 ਵਜੇ ਆ ਫਿਰ ਆਪਣੇ ਤੰਬੜ ਸਾਹਿਬ ਰੇਡੀਓ ਵਿਰਾਸਤ ਆ ਜਿਹੜਾ ਉਹ ਪੇਸ਼ ਕਰਦੇ ਨੇ, ਤੇ ਉਸ ਤੋਂ ਬਾਅਦ 7 ਵਜੇ ਆ ਜਿਹੜਾ ਫਿਰ ਪੰਜਾਬੀ ਲਹਿਰਾਂ ਦੇ ਪ੍ਰੋਗਰਾਮ ਪ੍ਰਭ ਹੋਣੀ, ਤੇ ਉਸ ਤੋਂ ਬਾਅਦ ਫਿਰ ਨਵੀਂ ਫਿਰ ਆਪਣੇ ਆਵਾਜ਼ ਪ੍ਰੋਗਰਾਮ ਭਾਜੀ ਹੁਣੀ ਬੈਣੀਪਾਲ ਸਾਹਿਬ ਪੇਸ਼ ਕਰਦੇ। ਸੋ ਇਸ ਤਰ੍ਹਾਂ ਲੜੀ ਆ ਜਿਹੜੀ ਸ਼ਾਮ ਤੱਕ ਰਾਤ ਤੱਕ ਚੱਲਦੀ ਰਹਿੰਦੀ ਹੈ, ਤੋ ਵੱਖ ਵੱਖ ਹੋਸਟ ਆਪਣੀ ਮਿਹਨਤ ਦੇ ਨਾਲ ਪ੍ਰੋਗਰਾਮ ਪੇਸ਼ ਕਰਦੇ ਆ, ਤੇ ਸਾਰਿਆਂ ਨੂੰ ਤੁਸੀਂ ਬਹੁਤ ਹੀ ਪਿਆਰ ਦਿੰਦੇ ਹੋ, ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਦੋਸਤੋ। ਤੇ ਆਓ ਹੁਣ, ਬਹੁਤੀ ਦੇਰ ਨਹੀਂ ਕਰਦੇ, ਬਾਰੀਆ ਸਾਹਿਬ ਸਾਡੇ ਨਾਲ ਹਾਜ਼ਰ ਨੇ, ਆਓ ਫਿਰ ਹੁਣ ਰੁੱਖ ਕਰਦੇ ਹਾਂ ਅੱਜ ਦੀਆਂ ਜਿਹੜੀਆਂ ਖਬਰਾਂ ਲੈ ਕੇ। ਭਾਜੀ ਹੁਣੀ ਜੁੜੇ ਆ ਸਾਡੇ ਨਾਲ, ਗੁਰਮੁਖ ਭਾਜੀ ਵੈਲਕਮ ਜੀ ਆਇਆਂ ਨੂੰ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਜੀ।
3: ਜੀ ਸ਼ਮੀ ਜੀ, ਤੁਹਾਨੂੰ ਤੇ 5:30 AM ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਤੁਹਾਡਾ ਸਰੋਤਿਆਂ ਨਾਲ ਰੂਬਰੂ ਕਰਾਉਣ ਵਾਸਤੇ। ਤੇ ਸ਼ਮੀ ਜੀ, ਜਿਵੇਂ ਤੁਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਕਾਫੀ ਖਬਰਾਂ ਦਾ ਜ਼ਿਕਰ ਵੀ ਕੀਤਾ ਪਹਿਲਾਂ
0: ਜੀ,
3: ਤਾਂ ਇਹਦੇ ਨਾਲ ਨਾਲ ਤੁਸੀਂ ਫੀਫਾ ਵਰਲਡ ਕੱਪ ਦੀ ਵੀ ਗੱਲਬਾਤ ਕੀਤੀ ਆ, ਕੁਛ ਗੱਲਾਂ ਵਿੱਚ ਆਪਾਂ ਐਡ ਕਰਾਂਗੇ, ਕੁਛ ਆਪਾਂ ਵਿਊ ਆਪਾਂ ਨਾਲ ਜਾਰੀ ਕਰਾਂਗੇ ਵੀ ਕਿਵੇਂ ਸਰੋਤੇ ਸਾਡੇ ਕੀ ਵਿਚਾਰ ਰੱਖਦੇ ਆ
0: ਜੀ।
3: ਕੁਛ ਇੱਕ ਚੰਗੀਆਂ ਖਬਰਾਂ ਦੇ ਨਾਲ ਆਪਾਂ ਸ਼ੁਰੂਆਤ ਕਰਾਂਗੇ ਕਿ ਫੀਫਾ ਵਰਲਡ ਕੱਪ ਦੇ ਨਾਲ ਨਾਲ ਸਾਡੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਕੀ ਕੁਛ ਹੋਣਾ ਚਾਹੀਦਾ ਖੇਡਾਂ ਪ੍ਰਤੀ। ਸ਼ਮੀ ਜੀ, ਤੁਹਾਨੂੰ ਪਤਾ ਹੈਗਾ ਕਿ ਥੋੜਾ ਜਿਹਾ ਸਾਡੀ ਕਮਿਊਨਿਟੀ ਪਿੱਛੇ ਹੈ ਇਸ ਮਾਮਲੇ ਦੇ ਵਿੱਚ, ਕਾਫੀ ਆਪਾਂ ਪ੍ਰਾਪਤੀਆਂ ਕੀਤੀਆਂ ਨੇ, ਚੰਗੀਆਂ ਮਾੜੀਆਂ ਖਬਰਾਂ ਵੀ ਆਉਂਦੀਆਂ ਰਹਿੰਦੀਆਂ ਨੇ, ਪਰ ਜੇ ਪ੍ਰਾਪਤੀਆਂ ਦੀ ਗੱਲ ਕਰੀਏ ਪੋਜ਼ਿਟਿਵਲੀ ਸਵੇਰ ਦੇ ਸਮੇਂ ਦੇ, ਤਾਂ ਆਪਣੀ ਕਮਿਊਨਿਟੀ ਨੇ ਚਾਹੇ ਬਿਜ਼ਨਸ ਪੱਖੋਂ ਲਾ ਲਓ ਕਿਸੇ ਪੱਖੋਂ ਵੀ ਲਾ ਲਓ ਤਰੱਕੀ ਕੀਤੀ ਹੈਗੀ ਆ ਜੀ। ਤਾਂ ਲੇਕਿਨ ਜਦੋਂ ਖੇਡਾਂ ਦੀ ਗੱਲ ਆਉਂਦੀ ਹੈ ਤੇ ਸਾਡੇ ਬੱਚੇ ਜਿਹੜੇ ਹੈਗੇ ਆ, ਜਿਹੜੇ ਇੰਟਰਨੈਸ਼ਨਲ ਈਵੈਂਟ ਹੈਗੇ ਆ ਕੰਟਰੀ ਦੇ ਜਾਂ ਨੈਸ਼ਨਲ ਲੈਵਲ ਤੇ ਵੀ, ਉੱਥੇ ਥੋੜੇ ਘੱਟ ਦਿਖਾਈ ਦਿੰਦੇ ਆ। ਇਹਦੇ ਕਈ ਕਾਰਨ ਦੱਸੇ ਜਾਂਦੇ ਆ ਕਿ ਸਾਡੀ ਜਿਹੜੀ ਕਮਿਊਨਿਟੀ ਕਲੈਕਟਿਵ ਲੈਵਲ ਦੇ ਉੱਪਰ ਜਿਹੜੇ ਐਫਰਟ ਆ ਉਹ ਘੱਟ ਹੈਗੇ ਆ, ਜਿੰਨੀ ਕੁ ਗੌਰਮੈਂਟ ਤੋਂ ਆਪਾਂ ਕਹਿ ਸਕਦੇ ਹਾਂ ਪ੍ਰਪੋਜ਼ ਜਾਂ ਫੰਡਿੰਗ ਦੇ ਆਧਾਰ ਦੇ ਜਿਹੜੇ ਪ੍ਰੋਗਰਾਮ ਚੱਲਦੇ ਆ ਉਹਨਾਂ ਦੇ ਵਿੱਚ ਵੀ ਸਾਡੀ ਪਾਰਟੀਸਪੇਸ਼ਨ ਘੱਟ ਹੈਗੀ ਆ। ਜਿਵੇਂ ਕੋਈ ਰੀਕ੍ਰੀਏਸ਼ਨ ਪ੍ਰੋਗਰਾਮ ਲਾ ਲਓ ਬੱਚਿਆਂ ਵਾਸਤੇ
0: ਜੀ,
3: ਉਹਨਾਂ ਦੇ ਵਿੱਚ ਵੀ ਜਾਂ ਲੋਕਲ ਲੈਵਲ ਦੇ ਉੱਪਰ ਸਿਟੀ ਲੈਵਲ ਦੇ ਉੱਪਰ ਜਿਹੜੀਆਂ ਫੈਸਿਲਿਟੀਜ਼ ਹੈਗੀਆਂ ਨੇ ਤਾਂ ਇਹਦੀ ਘਾਟ ਲੰਬੇ ਸਮੇਂ ਤੋਂ ਸੀ। ਆਸਟ੍ਰੇਲੀਆ ਦੇ ਵਿੱਚ ਇਹ ਪਹਿਲਾਂ ਹੀ ਆਗਾਜ਼ ਹੋ ਚੁੱਕਾ ਸੀ ਕਿ ਕਿਉਂ ਨਾ ਆਪਣੀ ਕਮਿਊਨਿਟੀ ਦੇ ਬੇਸ ਦੇ ਉੱਪਰ ਵੀ ਇੱਕ ਈਵੈਂਟ ਜਿਹੜਾ ਵਾ ਉਹਨੂੰ ਰੱਖਣਾ ਚਾਹੀਦਾ ਹੈਗਾ। ਸੋ ਸਿੱਖ ਗੇਮਸ 2026 ਗੁਰਦੁਆਰਾ ਸਾਹਿਬ ਵੱਲੋਂ ਦੁਬਾਰਾ ਜਿਹੜਾ ਸੀ ਅੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਸੁਨੇਹਾ ਆਇਆ ਜਿਹੜਾ ਆਪਣੇ ਸਰੋਤਿਆਂ ਨਾਲ ਇਹ ਸਾਂਝਾ ਕਰ ਰਹੇ ਹੈਗੇ ਆ ਕਿ 31 ਜੁਲਾਈ ਤੋਂ 3 ਅਗਸਤ ਤੱਕ ਜਿਹੜਾ ਸਿੱਖ ਗੇਮਸ 2026 ਦਾ ਆਗਾਜ਼ ਹੋਣਾ ਜੀ, ਜਿਹਦੇ ਵਿੱਚ ਵੱਖ ਵੱਖ ਖੇਡਾਂ ਜਿਹੜੀਆਂ ਨੇ ਉਹ ਕਰਵਾਈਆਂ ਜਾਣੀਆਂ ਨੇ। ਸੋ ਆਪਣੇ ਕਮਿਊਨਿਟੀ ਦੇ ਸਾਰੇ ਆਪਾਂ ਜਿੰਨੇ ਹੈਗੇ ਆ ਜੀ, ਉਹਦੇ ਵਿੱਚ ਵੱਡਾ ਮੌਕਾ ਹੋਊਗਾ ਕਿ ਆਪਣੇ ਬੱਚਿਆਂ ਦੇ ਵਿੱਚ ਇੰਟਰਸਟ ਪੈਦਾ ਕਰਨ ਵਾਸਤੇ ਇਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਬੱਚਿਆਂ ਨੂੰ ਕਰਵਾਈ ਜਾਵੇ। ਹਰ ਤਰ੍ਹਾਂ ਦੀਆਂ ਨੇ ਗੇਮਾਂ, ਸੌਕਰ, ਕਬੱਡੀ, ਗੱਤਕਾ, ਫੀਲਡ ਹਾਕੀ, ਬਾਸਕਟਬਾਲ, ਵਾਲੀਬਾਲ, ਵੇਟ ਲਿਫਟਿੰਗ, ਇਹ ਸਾਰੇ ਜਿਹੜੀਆਂ ਗੇਮਾਂ ਨੇ ਜਿਹਦੇ ਵਿੱਚ ਜਿੱਦਾਂ ਬੱਚੇ ਦਾ ਇੰਟਰਸਟ ਹੈਗਾ ਉਹਦੇ ਅਕੋਰਡਿੰਗਲੀ ਗੁਰਦੁਆਰਾ ਸਾਹਿਬਾਨ ਜਿਹੜੀ ਕਮੇਟੀ ਹੈਗੀ ਆ ਉਹਦੇ ਨਾਲ ਸੰਪਰਕ ਜਿਹੜਾ ਕੀਤਾ ਜਾ ਸਕਦਾ। ਜਿਹੜੇ ਮੁੱਖ ਇਵੈਂਟ ਜਿਹੜੇ ਪਲੇਸ ਹੋਣੇ ਆ ਉਹ ਹੈਗੇ ਆ ਬਰੈਂਪਟਨ ਸਾਕਰ ਸੈਂਟਰ ਤੇ ਕੈਸੀ ਕੈਂਬਲ ਕਮਿਊਨਿਟੀ ਸੈਂਟਰ। ਸੋ ਇੱਥੇ ਹੋਊਗਾ ਜੀ। ਜੇ ਜਾਣਕਾਰੀ ਜ਼ਿਆਦਾ ਲੈਣੀ ਹੋਵੇ ਤਾਂ ਅਮਰਪਾਲ ਸਿੰਘ ਸ਼ੇਰਗਲ 647-807-007, ਤੇ ਜੇ ਕਿਸੇ ਦਾ ਸਵਾਲ ਹੋਵੇ ਪਹਿਲਾਂ ਇਸ ਈਵੈਂਟ ਪ੍ਰਤੀ ਆਪਣੇ ਬੱਚਿਆਂ ਪ੍ਰਤੀ ਤਾਂ info@sikhgamescanada.ca ਦੇ ਉੱਪਰ ਜਾ ਕੇ ਜਿਹੜੀ ਈਮੇਲ ਹੈ ਕੀਤੀ ਜਾ ਸਕਦੀ ਆ। ਵੈਬਸਾਈਟ ਵੀ ਵਗੈਰਾ ਇਹਦੀ ਬਣੀ ਹੋਈ ਆ www.sikhgamescanada.ca
0: ਉਪਰਾਲਾ ਕਰੀਏ, ਜੁੜੀਏ ਤੇ ਇਹਨਾਂ ਖੇਡਾਂ ਨੂੰ ਆ ਜਿਹੜਾ ਆਪਣੇ ਬੱਚਿਆਂ ਦੇ ਵਿੱਚ ਲੈ ਕੇ ਜਾਈਏ। ਤੇ ਇੱਕ ਮਾਣ ਵਾਲੀ ਗੱਲ ਹੈ, ਜਿੱਦਾਂ ਫੀਫਾ ਵਰਲਡ ਕੱਪ ਦੀ ਆਪਾਂ ਗੱਲ ਕਰੀਏ, ਨਿਊਜ਼ੀਲੈਂਡ ਤੋਂ ਇੱਕ ਜਰਸੀ ਹੈ ਨੰਬਰ 10 ਦੀ ਤੇ ਥੱਲੇ ਲਿਖਿਆ ਸਿੰਘ, ਸਾਰਿਆਂ ਦਾ ਪੰਜਾਬੀਆਂ ਦਾ ਕਿਸ ਤਰ੍ਹਾਂ ਜਿਹੜਾ ਆ ਮਾਣ ਦੇ ਨਾਲ ਜਿਹੜਾ ਸਿਰ ਉੱਪਰ ਹੋ ਰਿਹਾ ਜਦੋਂ ਉਹ ਸ਼ਖਸ ਜਿਹੜਾ ਉਹ ਨੌਜਵਾਨ ਹੈ ਜਿਹੜਾ ਫੀਫਾ ਵਰਲਡ ਕੱਪ ਦੇ ਵਿੱਚ ਨਿਊਜ਼ੀਲੈਂਡ ਦੀ ਟੀਮ ਦੇ ਵਿੱਚ ਖੇਡ ਰਿਹਾ। ਸੋ ਇਸ ਤਰ੍ਹਾਂ ਸਾਡੇ ਬੱਚਿਆਂ 'ਚ ਕਾਬਲੀਅਤ ਬਹੁਤ ਹੈ, ਪਰ ਬਸ ਉਹਨਾਂ ਨੂੰ ਹੈ ਜਿਹੜਾ ਹੋਰ ਉਤਸ਼ਾਹਿਤ ਕਰਨਾ ਆ, ਉਹਨਾਂ ਨੂੰ ਸਹੀ ਦਿਸ਼ਾ ਦੇਣੀ ਹੈ। ਸੋ ਇੱਦਾਂ ਦੇ ਜਿਹੜੇ ਈਵੈਂਟਸ ਨੇ ਮੇਰੇ ਖਿਆਲ ਇੱਕ ਮਾਰਗਦਰਸ਼ਨ ਦਾ ਕੰਮ ਕਰਨਗੇ। ਸੋ ਰਲ ਮਿਲ ਕੇ ਆਓ, ਇਹਨਾਂ ਖੇਡਾਂ ਦੇ ਵਿੱਚ ਆਪਣੀ ਸ਼ਮੂਲੀਅਤ ਕਰੋ। ਅਤੇ ਨਾਲ ਦੀ ਨਾਲ ਮੈਂ ਇੱਕ ਸ਼ੇਅਰ ਕਰ ਦਿੰਦਾ, ਸਿੱਧਵਾਂ ਸਾਹਿਬ ਵੱਲੋਂ ਆ ਜਿਹੜਾ ਮੈਸੇਜ ਆਇਆ, ਮੈਂ ਪਹਿਲੇ ਪ੍ਰੋਗਰਾਮ 'ਚ ਵੀ ਕਹਿੰਦਾ ਸੀ, ਖਾਲਸਾ ਕਾਲਜ ਗੁਰੂਸਰ ਸੁਧਾਰ ਦੀ ਜਿਹੜੀ ਸਾਲਾਨਾ ਪਿਕਨਿਕ ਹੈ 5 ਜੁਲਾਈ ਦਿਨ ਐਤਵਾਰ ਨੂੰ 1081 1081 ਓਲਡ ਡੈਰੀ ਰੋਡ ਮਿਸੀਸਾਗਾ ਦੇ ਏਰੀਆ ਸੀ ਦੇ ਵਿੱਚ ਹੋਣ ਜਾ ਰਹੀ ਹੈ। ਸੋ ਇਸ ਦੇ ਵਿੱਚ ਹਰ ਉਮਰ ਵਰਗ ਦੇ ਲੋਕਾਂ ਦੇ ਖੇਡ ਮੁਕਾਬਲੇ ਹੋਣਗੇ ਅਤੇ ਜੇਤੂਆਂ ਨੂੰ ਇਨਾਮ ਵੰਡਿਆ ਜਾਵੇਗਾ। ਖਾਲਸਾ ਕਾਲਜ ਦੇ ਨਾਲ ਸੰਬੰਧਿਤ ਟੀਚਰਸ, ਇੰਪਲੋਈ, ਸਟੂਡੈਂਟ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ। ਸੋ ਤੁਸੀਂ ਆ ਜਿਹੜਾ ਕੇਵਲ ਸਿੰਘ ਜੀ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਹੋਰ ਜਾਣਕਾਰੀ ਵਾਸਤੇ। ਉੱਥੇ ਗਿੱਧੇ, ਭੰਗੜੇ ਅਤੇ ਹੋਰ ਕਈ ਮਿਊਜ਼ੀਕਲ ਚਿਹਰਾਂ ਦੇ ਨਾਲ ਗੀਤ ਸੰਗੀਤ ਰਹੇਗਾ। ਜਿਹੜੇ ਬੱਚੇ ਆਉਣਗੇ ਉਹਨਾਂ ਦੇ ਸਿਰਾਂ 'ਤੇ ਦਸਤਾਰਾਂ ਸਜਾਈਆਂ ਜਾਣਗੀਆਂ। ਖਾਣ ਪੀਣ ਦਾ ਸਾਰਾ ਦਿਨ ਆ ਜਿਹੜਾ ਉੱਥੇ ਚੱਲੇਗਾ ਕੰਮ। ਅਤੇ ਕੇਵਲ ਸਿੰਘ ਜੀ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਵਧੇਰੇ ਜਾਣਕਾਰੀ ਵਾਸਤੇ 6447-4700-2570-4704-2570 'ਤੇ ਹੈ ਜਿਹੜਾ ਤੁਸੀਂ ਕੇਵਲ ਜੀ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੈਂ ਗੁਰਮੁਖ ਭਾਅ ਜੀ, ਜਿੱਥੇ ਹੁਣ ਬੱਚਿਆਂ ਦੀ ਗੱਲ ਤੁਰੀ ਹੈ, ਮੈਂ ਉਸ ਖਬਰ ਤੋਂ ਤੁਹਾਨੂੰ ਕਹਿੰਦਾ ਵੀ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ। ਓਹਾਇਓ ਦੇ ਵਿੱਚੋਂ ਜਿਹੜੀ ਇੱਕ ਦਿਲ ਦਹਿਲਾ ਦੇਣ ਵਾਲਾ ਜਿਹੜਾ ਮਾਮਲਾ ਸਾਹਮਣੇ ਆਇਆ, ਹਾਂਜੀ, 16 ਬੱਚਿਆਂ ਨੂੰ ਜਿਹੜਾ ਬਚਾਇਆ ਗਿਆ, ਉਹ ਕੀ ਆ ਮਾਮਲਾ, ਉਹਦੇ 'ਤੇ ਥੋੜ੍ਹੀ ਜਿਹੀ ਰੌਸ਼ਨੀ ਪਾ ਦਿਓ
3: ਜੀ। ਸ਼ਮੀ ਜੀ, ਜਦੋਂ ਅਸੀਂ ਅਮੈਰੀਕਾ ਦੀ ਗੱਲ ਕਰਦੇ ਹੈਗੇ ਆ, ਵਰਲਡ ਪਾਵਰ ਹੈਗਾ, ਲੀਡ ਕਰਦਾ ਹੈਗਾ ਵੱਖ ਵੱਖ ਜਿਹੜੀ ਆਪਾਂ ਕਹਿ ਸਕਦੇ ਸਮਾਜ ਸੇਵੀ ਮੁਹਿੰਮ ਹੈਗੀਆਂ ਨੇ ਅੰਤਰਰਾਸ਼ਟਰੀ ਪੱਧਰ ਤੇ, ਚਾਹੇ ਉਹ ਚਾਈਲਡ ਕ੍ਰਾਈਮ, ਐਂਟੀ ਚਾਈਲਡ ਕ੍ਰਾਈਮ ਜਿਹੜਾ ਆਪਾਂ ਕਹਿ ਸਕਦੇ, ਬਹੁਤ ਸਾਰੇ ਯਤਨ ਕੀਤੇ ਜਾਂਦੇ ਆ। ਫੰਡਿੰਗ ਵੀ ਕਰਦਾ ਹੈਗਾ ਅਮੈਰੀਕਾ, ਪਹਿਲਾਂ ਕਰਦਾ ਰਿਹਾ, ਹਾਲਾਂਕਿ ਹੁਣ ਕਾਫੀ ਸੈਟਬੈਕ ਦੇ ਉੱਪਰ ਆਪਾਂ ਕਹਿ ਲਈਏ ਕਿ ਉਹਨੇ ਆਪਣੇ ਆਪ ਨੂੰ ਸਮੇਟ ਲਿਆ ਇਹਨਾਂ ਕੰਮਾਂ ਤੋਂ। ਲੇਕਿਨ ਦਾਵਾ ਅਮੈਰੀਕਾ ਦਾ ਵੱਡੀ ਪੱਧਰ ਤੇ ਇਹ ਰਿਹਾ ਹੈਗਾ ਵਰਲਡ ਪਾਰ ਦੇ ਵਿੱਚ ਕਿ ਏਦਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ। ਅਮੈਰੀਕਾ ਉਹਦਾ ਦਾਅਵੇਦਾਰ ਹੈਗਾ ਵੱਡਾ। ਲੇਕਿਨ ਇੱਕ ਕੱਲ ਖਬਰ ਆਈ ਹੈ ਜਿਹਨੇ ਦਿਲ ਦਹਿਲਾ ਕੇ ਰੱਖ ਦਿੱਤਾ। ਤੇ ਏਦਾਂ ਦੀਆਂ ਖਬਰਾਂ ਅਮੈਰੀਕਾ ਦੇ ਵਿੱਚ ਅਕਸਰ ਆਪਾਂ ਸੁਣਨ ਨੂੰ ਮਿਲਦੀਆਂ ਐਜ਼ ਕੰਪੇਅਰ ਟੂ ਕੈਨੇਡਾ। ਹਾਲਾਂਕਿ ਕੈਨੇਡਾ ਦੇ ਵਿੱਚ ਵੀ ਆਪਾਂ ਇਹ ਨਹੀਂ ਕਹਿ ਸਕਦੇ ਬਿਲਕੁਲ ਏਦਾਂ ਦੀਆਂ ਘਟਨਾਵਾਂ ਨਹੀਂ ਵਾਪਰਦੀਆਂ, ਪਰ ਇਹ ਜਿਹੜੀ ਖਬਰ ਆਈ ਹੈ ਅੰਟਾਰੀਓ ਦੇ ਓਹਾਇਓ ਸੂਬੇ ਦੇ ਇੱਕ ਦਿਹਾਤੀ ਖੇਤਰ, ਛੋਟਾ ਜਿਹਾ ਟਾਊਨ ਸੀਗਾ ਜੀ, ਜਿਹਦੇ ਵਿੱਚ ਸਿਰਫ ਆਪਾਂ ਕਹਿ ਸਕਦੇ ਹਾਂ ਕਿ 3.5 ਬਾਈ ਮੀਟਰ ਦਾ ਇੱਕ ਡੱਬਾ ਨੁਮਾ ਕੰਟੇਨਰ ਕਹਿ ਸਕਦੇ ਹਾਂ ਇਹਨੂੰ, ਉਹਦੇ ਵਿੱਚੋਂ 16 ਬੱਚੇ ਤਰਸਯੋਗ ਹਾਲਤ ਵਿੱਚ ਪਾਏ ਗਏ ਜੀ। ਜਦੋਂ ਉੱਥੋਂ FBI ਜਾਂ ਹੋਰ ਏਜੰਸੀਆਂ ਮੌਕੇ ਤੇ ਪਹੁੰਚੀਆਂ, ਮੈਡੀਕਲ ਟੀਮ, ਤਾਂ ਇਹ ਬੱਚੇ ਕਾਫੀ ਖਸਤਾ ਆਪਾਂ ਕਹਿ ਸਕਦੇ ਬੇਹੋਸ਼ੀ ਦੀ ਨੀਂਹ ਬੇਹੋਸ਼ੀ ਦੀ ਹਾਲਤ ਸੀਗੇ ਇਹਨਾਂ ਦੀ ਹਾਲਤ ਖਰਾਬ ਸੀਗੀ
0: ਵੈਰੀ ਸੈਡ
3: ਸੋ ਕਾਫੀ ਚਾਰਜ ਲੱਗਿਆ ਇਹਦੇ ਵਿੱਚ ਆਪਾਂ ਕਹਿ ਸਕਦੇ ਕੈਦ ਨਮਾ ਜ਼ਿੰਦਗੀ ਕੱਟ ਰਹੇ ਸੀਗੇ ਕਿ ਬੱਚਿਆਂ ਨੂੰ ਨਾ ਤਾਂ ਸਿੱਖਿਆ ਸਕੂਲ ਸਿਹਤ ਸਹੂਲਤਾਂ ਜਿਹੜੀਆਂ ਜਿਹੜੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੀ ਭਾਵ ਉਹਨਾਂ ਨੂੰ ਪਿਛਲੇ 12 ਸਾਲ ਤੋਂ ਸਕੂਲ ਨਹੀਂ ਸੀ ਭੇਜਿਆ ਗਿਆ ਕੋਈ ਸਹੂਲਤਾਂ ਉਹਨਾਂ ਨੂੰ ਨਹੀਂ ਮਿਲਦੀਆਂ ਤੇ ਜੇ ਆਂਢ ਗੁਆਂਢ ਨੇ ਜਿਹੜੀਆਂ ਖਬਰਾਂ ਬਾਅਦ ਦਿੱਤੀਆਂ ਕਿ ਉਹਨਾਂ ਨੇ ਬੱਚਿਆਂ ਨੂੰ ਕਦੀ ਬਾਹਰ ਨਹੀਂ ਦੇਖਿਆ ਜਦੋਂ ਕੰਟੇਨਰ ਜਿਹੜੀ ਆ ਸੁਰੱਖਿਆ ਏਜੰਸੀਆਂ ਉੱਥੇ ਦਾਖਲ ਹੋਈਆਂ ਤਾਂ ਕਈ ਟੁੱਟਾ ਭੱਜਾ ਸਮਾਨ ਚਾਰ ਸੂਰੀ ਖਿਲਰਿਆ ਪਿਆ ਸੀਗਾ ਜਿਹਦੇ ਵਿੱਚ ਇਹ ਵੀ ਗੱਲ ਸਾਹਮਣੇ ਕਿ 1.5 ਸਾਲ ਦਾ ਬੱਚਾ ਵੀ ਉੱਥੇ ਪਾਇਆ ਗਿਆ 18 ਸਾਲ ਤੋਂ 1.5 ਸਾਲ ਦੇ ਬੱਚੇ 12 ਇਹ ਬੱਚੇ ਸੀਗੇ ਜਿਹਦੇ ਰਿਕਵਰ ਕੀਤੇ ਗਏ ਆ ਜੀ ਤੁਰੰਤ ਉਹਨਾਂ ਦੀ ਹਾਲਤ ਨੂੰ ਦੇਖਦਿਆਂ ਗਿਆ ਜਿਹੜਾ ਸੀਗਾ ਏਅਰਲਿਫਟ ਕਰਕੇ ਜਿਹੜਾ ਹਾਇਓ ਦੇ ਨੇੜੇ ਮੇਨ ਹਸਪਤਾਲ ਚ ਕੋਲੰਬਸ ਪਹੁੰਚਾਇਆ ਗਿਆ ਜੀ ਇਹਦੇ ਵਿੱਚ 4 ਜਿਹੜੇ ਲੋਕ ਆ ਉਹਨਾਂ ਨੂੰ ਫਿਲਹਾਲ ਉਹਨਾਂ ਦੀ ਗ੍ਰਿਫਤਾਰੀਆਂ ਹੋਈਆਂ ਨੇ ਜਿਹਦੇ ਵਿੱਚ ਦਾਅਵਾ ਹੈਗਾ ਕਿ ਇਹ ਮਾਪੇ ਜਾਂ ਕੁਮਾਪੇ ਹੈਗੇ ਆ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪਰ ਹੈਰਾਨੀ ਦੀ ਗੱਲ ਇਹ ਹੈਗੀ ਆ ਸ਼ਮੀ ਜੀ ਕੀ ਕੋਈ ਮਾਂ ਬਾਪ ਏਦਾਂ ਕਰ ਸਕਦਾ ਹੈਗਾ ਵਾ ਜਿਹੜੀਆਂ ਫੈਮਿਲੀਆਂ ਸਿਸਟਮ ਹੈਗਾ ਇੱਥੇ ਵੈਸਟ ਕੰਟਰੀਆਂ ਦੇ ਵਿੱਚ ਉਹਨਾਂ ਦਾ ਕੁਛ ਪਤਾ ਨੀ ਲੱਗਦਾ ਕਿ ਰਿਐਲਿਟੀ ਦੇ ਵਿੱਚ ਉਹਨਾਂ ਦਾ ਜਿਹੜਾ ਸਨੇਰੀਓ ਆ ਕੀ ਹੈਗਾ ਆ ਲੇਕਿਨ ਹੁਣ ਇਹਨਾਂ ਦੇ ਉੱਪਰ ਜਿਹੜੇ ਅਮੈਰੀਕਾ ਦੇ ਲਾਅ ਵੈਸੇ ਹੈਗੇ ਕਾਫੀ ਸਖ਼ਤ ਹੈਗੇ ਆ ਜੀ ਜੇ ਇਹ ਦੋਸ਼ ਜਦੋਂ ਦਾ ਜਿਹੜਾ ਉੱਥੇ ਸੀਨ ਬਣਿਆ ਸੀਗਾ ਕਹਿੰਦੇ ਕਿ ਕਾਫੀ ਆਂਢ ਗੁਆਂਢ ਜਦੋਂ ਇਕੱਠਾ ਹੋਇਆ ਤੇ ਲਗਾਤਾਰ ਉੱਥੋਂ ਬੱਚਿਆਂ ਨੂੰ ਏਅਰਲਿਫਟ ਕੀਤਾ ਜਾ ਰਿਹਾ ਸੀ ਸਾਰੇ ਹੈਰਾਨ ਸੀਗੇ ਜੇ ਕਿਸੇ ਨੂੰ ਇੱਥੇ ਪਤਾ ਤਾਂ ਕਿਉਂ ਨੀ ਲੱਗਾ ਕਿ ਇੰਨੇ ਸਾਲ ਜਿਹੜੇ ਬੱਚੇ ਸੀ ਉਹਨਾਂ ਨੂੰ ਇੱਕ ਕਿਸਮ ਦਾ ਕੈਦ ਕਰਕੇ ਜਿਹੜਾ ਰੱਖਿਆ ਗਿਆ ਸੀਗਾ ਇਹ ਵੀ ਗੱਲ ਸਾਹਮਣੇ ਆਈ ਹੈਗੀ ਆ ਕਿ ਹੁਣ ਜਦੋਂ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਗਿਆ ਕੱਲ ਬੁੱਧਵਾਰ ਤਾਂ ਜਿਹੜੇ ਇਹਨਾਂ ਦੇ ਉੱਪਰ 25 ਸਾਲ ਬਿਨਾਂ ਜਮਾਨ ਦੀ ਸਜ਼ਾ ਜਿਹੜੀ ਆ ਇਹਨਾਂ ਨੂੰ ਹੋ ਸਕਦੀ ਆ $3,00,000 ਦਾ ਬੌਂਡ ਜਮਾਨ ਜਿਹੜਾ ਇਹਨਾਂ ਤੇ ਰੱਖਿਆ ਗਿਆ ਜਿਹੜਾ ਕਿ ਦੇਣਾ ਇਹਨਾਂ ਵਾਸਤੇ ਜਿਹੜਾ ਸੰਭਵ ਨਹੀਂ ਲੱਗਦਾ ਇਹਦੇ ਤੇ ਆਪਾਂ ਜੇ ਆਪਾਂ ਸ਼ਮੀ ਜੀ ਤੁਸੀਂ ਵੀ ਦੱਸ ਸਕਦੇ ਹੋ ਕਿ ਜਿਹੜਾ ਅਮੈਰੀਕਾ ਹੈਗਾ ਇਹ ਪਹਿਲੀ ਘਟਨਾ ਨੀ ਖਾਸ ਕਰਕੇ ਹਾਇਓ ਸੂਬੇ ਦੇ ਵਿੱਚ ਹੀ 3 ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਕਿ 1-2 ਯੰਗ ਕੁੜੀਆਂ ਸੀਗੀਆਂ ਉਹਨਾਂ ਨੂੰ ਵੀ ਪੂਰੇ 10 ਸਾਲ ਇੱਕ ਬੰਦੇ ਨੇ ਬੇਸਮੈਂਟ ਚ ਕੈਦ ਕਰਕੇ ਰੱਖਿਆ ਹੋਇਆ ਸੀ ਉਹਨਾਂ ਦੇ ਜਿਹਦਾ ਲੱਤਾਂ ਨੂੰ ਸੰਗਲ ਪਾ ਕੇ ਰੱਖਿਆ ਹੋਇਆ ਸੀਗਾ ਕਿੰਨੇ ਸਾਲ ਲੰਘ ਜਾਣ ਦੇ ਬਾਵਜੂਦ ਇੱਕ ਲੜਕੀ ਸੀਗੀ ਉਹਨੇ ਚਾਰਾਂ ਮਾਰ ਕੇ ਉਹਦੀ ਕੈਦ ਚੋਂ ਆਜ਼ਾਦ ਹੋਈ ਤਾਂ ਫਿਰ ਜਾ ਕੇ ਇਹ ਗੱਲ ਸਾਹਮਣੇ ਆਈ ਏਦਾਂ ਦੀ ਕਈ ਘਟਨਾਵਾਂ ਹਾਇਓ ਚ ਜਾਂ ਅਮੈਰੀਕਾ ਦੇ ਕਈ ਸੂਬਿਆਂ ਚ ਆ ਚੁੱਕੀਆਂ ਨੇ ਜਿਹੜੀਆਂ ਕਿ ਇੱਕ ਵੱਡਾ ਸਵਾਲ ਖੜਾ ਕਰਦੀਆਂ ਨੇ ਕਿ ਬੱਚਿਆਂ ਪ੍ਰਤੀ ਜਾਂ ਔਰਤਾਂ ਪ੍ਰਤੀ ਜਿਹੜਾ ਰਿਪਰੈਸ਼ਨ ਹੈਗਾ ਆ ਇਨ ਬਿਟਵੀਨ ਆਪਾਂ ਉਹਨੂੰ ਕਹਿ ਸਕਦੀਏ ਹੋਮਸਾਈਡ ਵਾਇਲੈਂਸ ਲਾ ਲਓ ਜਾਂ ਵੈਸੇ ਕੋਈ ਜਿਹੜੇ ਡਰੱਗ ਟੈਸਟਰ ਹੈਗੇ ਆ ਉਹਨਾਂ ਤੇ ਲਾ ਲਓ ਉਹਨਾਂ ਦੇ ਅਕੋਰਡਿੰਗਲੀ ਇਹ ਬਹੁਤ ਜ਼ਿਆਦਾ ਨੋਟ ਕੀਤਾ ਗਿਆ ਕਈ ਖਬਰਾਂ ਦੇ ਵਿੱਚ ਜਿਹੜਾ ਕਿ ਆਪਣੇ ਚਿੰਤਾ ਦਾ ਵਿਸ਼ਾ ਜਿਹੜਾ ਹੈਗਾ ਜੀ
0: ਜੀ ਬਿਲਕੁਲ ਭਾਜੀ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਮੈਨੂੰ ਲੱਗਦਾ ਸਰਕਾਰ ਸਮਾਜ ਤੇ ਆਮ ਲੋਕਾਂ ਨੂੰ ਮਿਲ ਕੇ ਕਦਮ ਚੁੱਕਣੇ ਚਾਹੀਦੇ ਤੇ ਇਹਦੇ ਨਾਲ ਇਸ ਘਟਨਾ ਨੇ ਇਹ ਵੀ ਜਿਹੜਾ ਸਵਾਲ ਖੜੇ ਕੀਤੇ ਕਿ ਬੱਚਿਆਂ ਦੇ ਹੱਕਾਂ ਅਤੇ ਸੁਰੱਖਿਆ ਬਾਰੇ ਲੋਕਾਂ ਵਿੱਚ ਹੋਰ ਜਾਗਰੂਕਤਾ ਜਿਹੜੀ ਉਹ ਫੈਲਾਉਣ ਦੀ ਲੋੜ ਹੈਗੀ ਹੈ ਭਾਵੇਂ ਆਪਾਂ ਕੈਨੇਡਾ ਦੀ ਜਾਂ ਫਿਰ ਅਮੈਰੀਕਾ ਦੋਨਾਂ ਪਾਸੇ ਦੀ ਗੱਲ ਕਰ ਲਈਏ ਸੋ ਦੋਸਤੋ ਤੁਸੀਂ ਇਸ ਤੇ ਜੋ ਕੋਈ ਟਿਕਾ ਟਿੱਪਣੀ ਜਾਂ ਆਪਣੇ ਵਿਚਾਰ ਦੇਣੇ ਹੈ ਸੁਣ ਕੇ ਤੁਹਾਡੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਖਿਆਲ ਵਿਚਾਰ ਜਾਂ ਭਾਵਨਾ ਕੀ ਆਈ ਆਪਣੀ ਰਾਏ ਆ ਜਿਹੜੀ ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਇਸ ਖਬਰ ਨੂੰ ਲੈ ਕੇ ਕਿਉਂਕਿ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਤੇ ਉੱਥੇ ਕਹਿੰਦੇ ਵੀ ਜਿਸ ਕਮਰੇ ਦੇ ਵਿੱਚ ਜਿੱਦਾਂ ਭਾਜੀ ਹੋਣੀ ਕਿਹਾ ਉਹ ਕਮਰੇ ਦੇ ਵਿੱਚ ਜਿਹੜਾ ਮਲ ਮੂਤਰ ਵੀ ਪਿਆ ਸੀ ਤੇ 18 ਸਾਲ ਦਾ ਜਿਹੜਾ ਸਭ ਤੋਂ ਵੱਡਾ ਬੱਚਾ ਸੀ ਉਹ ਆਪਣਾ ਨਾਮ ਤੱਕ ਜਿਹੜਾ ਆ ਉਹ ਲਿਖ ਨਹੀਂ ਸਕ ਰਿਹਾ ਸੀਗਾ ਆਪਣਾ ਨਾਮ ਤੱਕ ਉਹ ਸਪੈਲਿੰਗ ਨਹੀਂ ਲਿਖ ਸਕਦਾ ਸੀਗਾ ਸੋ ਇਸ ਟਾਈਮ ਉਹਨਾਂ ਨੂੰ ਜਿਹੜੀ ਉਹਨਾਂ ਦੀ ਆ ਜਿਹੜੀ ਇਸ ਟਾਈਮ ਚਲੋ ਇਲਾਜ ਚੱਲ ਰਿਹਾ ਤੇ ਉਹਨਾਂ ਦੇ ਵਿੱਚੋਂ ਇੱਕ ਬੱਚਾ ਜਿਹੜਾ ਕਹਿੰਦੇ ਵੀ ਗੰਭੀਰ ਹਾਲਤ ਦੇ ਵਿੱਚ ਹੈ ਸੋ ਪਰ ਮੈਨੂੰ ਲੱਗਦਾ ਵੀ ਇਹਦੇ ਤੇ ਤੁਸੀਂ ਕੋਈ ਆਪਣੀ ਜਿਹੜੀ ਟਿਕਾ ਟਿੱਪਣੀ ਕਰਨਾ ਚਾਹੁੰਦੇ ਹੋ ਵੀ ਬੱਚੇ ਦੇ ਹੱਕਾਂ ਅਤੇ ਸੁਰੱਖਿਆ ਬਾਰੇ ਕੀ ਸਮਾਜ ਦੇ ਵਿੱਚ ਹੋਰ ਜਾਗਰੂਕਤਾ ਫੈਲਾਉਣ ਦੀ ਲੋੜ ਹੈ ਜਾਂ ਨਹੀਂ ਕਮਲਜੀਤ ਭਾਜੀ ਸਤਿ ਸ੍ਰੀ ਅਕਾਲ
4: ਜੀ ਸਤਿ ਸ੍ਰੀ ਅਕਾਲ ਜੀ ਦੇਖੋ ਜਿਹੜੀ ਅਮੈਰੀਕਾ ਦੀ ਘਟਨਾ ਆ ਇਹਦੇ ਵਿੱਚ ਆਪਾਂ ਅਫਸੋਸ ਹੀ ਜ਼ਾਹਰ ਕਰ ਸਕਦੇ ਹਾਂ ਹੋਰ ਅਸੀਂ ਮੇਰਾ ਖਿਆਲ ਪਤਾ ਨੀ ਹੈ ਕੀ ਕਰ ਸਕਦੇ ਬਾਕੀ ਜਾਗਰੂਕਤਾ ਦੀ ਗੱਲ ਇਸ ਤਰ੍ਹਾਂ ਹੁਣ ਸਾਡੇ ਆਪਦੇ ਬੱਚੇ ਇੱਥੇ ਦੇਖ ਲਓ ਕਿੰਨੇ ਕੁ ਦੂਜੇ ਜਿਹੜੇ ਸਟੂਡੈਂਟ ਵਗੈਰਾ ਜਾਂ ਹੋਰ ਆਪਣੇ ਆਈਐਸ ਵਗੈਰਾ ਕੀ ਹਾਲਤ ਹੋਈ ਹੈ ਉਹਨਾਂ ਦੀ ਹਨਾ ਤੇ ਹੁਣ ਜਾਗਰੂਕਤਾ ਤਾਂ ਮੈਨੂੰ ਲੱਗਦਾ ਨੀ ਕਿੰਨੀ ਕੁ ਹੈਗੀ ਆ ਬਾਕੀ ਸਰਕਾਰਾਂ ਨੂੰ ਵੀ ਧਿਆਨ ਦੇਣਾ ਪੈਂਦਾ ਇਹਦੇ ਉੱਤੇ ਹਨਾ ਵੀ ਅਸੀਂ ਕੀ ਮਤਲਬ ਉਹਨਾਂ ਲਈ ਕਰਨਾ ਹਾਰਕ ਪੇਰੈਂਟਸ ਆਪਣੇ ਬੱਚਿਆਂ ਲਈ ਚੰਗਾ ਕਰਦਾ ਹੀ ਆ, ਬਾਕੀ ਸਰਕਾਰਾਂ ਦੀਆਂ ਗਲਤ ਜਿਹੜੀਆਂ ਨੀਤੀਆਂ ਜਾਂ ਇਹਨਾਂ ਦੀਆਂ ਗਲਤ ਜੋ ਵੀ ਹੈਗਾ ਉਸੇ ਕਰਕੇ ਹੁੰਦਾ ਸਾਰਾ। ਮੈਂ ਖੇਡਾਂ ਦੇ ਬਾਰੇ ਗੱਲ ਕਰਨੀ ਚਾਹੁੰਦਾ ਸੀਗਾ। ਦੇਖੋ ਨਾ ਹੁਣ ਇਸ ਵੇਲੇ ਇੰਡੀਆ ਦੇ ਵਿੱਚ ਵੀ ਪੰਜਾਬੀ ਕੁੜੀ ਆਪਣੀ ਕ੍ਰਿਕਟ ਦੀ ਕੈਪਟਨ ਹੈਗੀ ਆ, ਸ਼ੁਭਮਨ ਗਿੱਲ, ਹਰਮਨਪ੍ਰੀਤ ਕੌਰ ਜਿਹੜੀ,
0: ਹਾਂਜੀ ਹਰਮਨਪ੍ਰੀਤ,
4: ਕ੍ਰਿਕਟ ਦੇ ਵਿੱਚ ਦੂਜਾ ਆਪਣਾ ਗਿੱਲ ਮੁੰਡਾ ਆਪਣਾ ਉਹ ਵੀ ਦੇਖ ਲਓ ਕੈਪਟਨ ਹੈਗਾ, ਹਾਕੀ ਦੇ ਵਿੱਚ ਵੀ ਆਪਣੇ ਮੁੰਡੇ ਆਪਣਾ ਕੈਪਟਨ ਹੈਗਾ। ਦੇਖੋ ਇੱਕ ਟਾਈਮ ਹੁੰਦਾ ਸੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਮਤਲਬ ਜੀ ਸੀਸੀ ਫਗਵਾੜਾ ਹੁੰਦੀ ਸੀ, ਪੰਜਾਬ ਰਾਜ ਵਿਹਲੀ ਬੋਰਡ ਹੁੰਦਾ ਸੀ, ਹਾਂਜੀ ਬੀ ਐਸ ਐਫ ਹੁੰਦੀ ਸੀ, ਸਾਰੇ ਬੰਦੇ ਮਤਲਬ ਆਪਣੇ ਪੰਜਾਬੀ ਖੇਡ ਰਹੇ ਹੁੰਦੇ ਸੀ ਇਹਨਾਂ ਦੇ ਵਿੱਚ ਸਾਰੇ। ਤੇ ਇੰਟਰ ਯੂਨੀਵਰਸਿਟੀ ਜਿਹੜੀ ਆ ਮੈਨੂੰ ਚੰਗੀ ਤਰ੍ਹਾਂ ਯਾਦ ਆ, ਸਾਡੇ ਕੋਲ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਨਰੂੜ ਪਾਸ਼ਟਾ ਕਾਲਜ ਹੈਗਾ, ਤੇ ਦੋ ਤਿੰਨ ਵਾਰ ਉਹ ਚੈਂਪੀਅਨ ਰਹੇ ਆ ਸਾਡੇ ਲਾਗੇ ਪਿੰਡ ਕਾ ਬੱਟੋ, ਗੁਰਬਚਨ ਸਿੰਘ ਪਰਮਾਰ ਇੰਡੀਆ ਦਾ ਕੈਪਟਨ ਰਿਹਾ ਬੰਦਾ ਉਹ, ਹਾਂਜੀ ਤੇ ਮੋਲ ਵਗਾਨ ਜਾਂ ਡੂਰੈਂਟ ਕੱਪ ਜਿਲ੍ਹੇ ਸਾਰਾ ਹੁੰਦਾ ਸੀ ਦੇ ਨਾਲ ਉਹ ਸਾਰੇ ਬੰਦੇ ਖੇਡਦੇ ਹੁੰਦੇ ਸੀ। ਤੇ ਫਿਰ ਪਤਾ ਨੀ ਕੀ ਮਤਲਬ ਚੱਕਰ ਚੱਲਿਆ ਕਿ ਸਾਰਾ ਕੁਛ ਇੱਕਦਮ ਉਹ ਮਲੀਆ ਮੀਟ ਹੋ ਗਿਆ, ਅਸੀਂ ਕਬੱਡੀ ਕਬੱਡੀ ਕਬੱਡੀ ਕਬੱਡੀ ਕਬੱਡੀ ਕਬੱਡੀ ਗਾਉਂਦੇ ਰਹੇ, ਤੇ ਪ੍ਰਿੰਕਾ ਚੋਪੜਾ ਤੇ ਅਕਸ਼ੇ ਕੁਮਾਰ ਉਹਨਾਂ ਨੂੰ ਪੰਜ ਪੰਜ ਕਰੋੜ ਦੇ ਕੇ ਵੀ ਉਹਨਾਂ ਕੋਲ ਠੇਮ ਕੇ ਲਵਾਏ, ਪਰ ਕਬੱਡੀ ਜਾਂ ਸਪੋਰਟਸ ਦੇ ਵਿੱਚ ਕੀ ਸਾਡਾ ਉਹ ਕਰਨ, ਉਹ ਅਸੀਂ ਜਿੰਨਾ ਕੁ ਰੈਟਾ ਫੁਲਾਇਆ ਸਾਨੂੰ ਸਾਰਿਆਂ ਨੂੰ ਪਤਾ ਆ। ਤੇ ਹੁਣ ਇਸ ਵੇਲੇ ਜੇ ਗੱਲ ਕੀਤੀ ਜਾਵੇ ਜਿੱਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ, ਦੇਖੋ ਜੀ ਕੋਈ 3,000 ਤੋਂ ਉੱਤੇ ਉਹਨਾਂ ਨੇ ਖੇਡ ਸਟੇਡੀਅਮ ਬਣਾਏ ਆ, ਔਰ ਹਰ ਇੱਕ ਪਲੇਅਰ ਨੂੰ ਕਰੋੜਾਂ ਰੁਪਏ ਦੇ ਉਹਨਾਂ ਨੇ ਇਨਾਮ ਦਿੱਤੇ ਆ, ਤੇ ਅੱਗੇ ਨਾਲੋਂ ਪਿੰਡਾਂ ਦੇ ਵਿੱਚ ਵੀ ਮਤਲਬ ਮੇਰੇ ਖੁਦ ਦੇ ਪਿੰਡ ਵੀ 30-35 ਲੱਖ ਦੀ ਗ੍ਰਾਂਟ ਆਈ ਆ, ਬਹੁਤ ਕੁਛ ਅੱਗੇ ਸੁਧਾਰ ਹੋ ਰਿਹਾ। ਔਰ ਉਹ ਤੋਂ ਅੱਗੇ ਕੀ ਗੱਲ ਹੈ
0: ਭਾਜੀ, ਇੱਕ ਦੱਸਿਓ ਜਿੱਦਾਂ ਤੁਸੀਂ ਆਹ ਗੱਲ, ਕਮਲਜੀਤ ਭਾਜੀ ਤੁਹਾਨੂੰ ਵੀ ਇੱਕ ਮੈਂ ਪਾਉਣਾ, ਇੱਕ ਤੁਹਾਡਾ ਵੀ ਲੈਣਾ, ਜਿੱਦਾਂ ਤੁਸੀਂ ਇਹ ਗੱਲ ਕੀਤਾ ਵੀ ਸਰਕਾਰ ਉੱਥੇ ਦੀ ਆ ਜਿਹੜੀ ਖੇਡਾਂ ਬਾਬਤ ਹੈ ਬਹੁਤ ਕੰਮ ਕਰ ਰਹੀ ਹੈ, ਪਰ ਨਾਲ ਦੀ ਨਾਲ ਇਹ ਵੀ ਦੱਸਿਓ ਵੀ ਖੇਡਾਂ ਦੇ ਨਾਲ ਜਿਹੜਾ ਨਸ਼ਿਆਂ ਦਾ ਰੁਝਾਨ ਵਧਿਆ, ਤੁਸੀਂ ਖੇਡਾਂ ਕਬੱਡੀ ਕਬੱਡੀ ਦੀ ਗੱਲ ਕੀਤੀ ਹੈ, ਕਬੱਡੀ ਜ਼ਿਆਦਾ ਗੀਤਾਂ 'ਚ ਰਹਿ ਗਈ ਹੈ, ਇਹ ਵੀ ਹੈ ਜਿਹੜਾ ਨਸ਼ਿਆਂ ਦੇ ਕਹਿ ਲਓ ਵੀ ਉਹਦਾ ਗ੍ਰਿਫਤ ਦੇ ਵਿੱਚ ਆਈ ਹੋਈ ਹੈ। ਸੋ ਨਸ਼ਿਆਂ ਦੇ ਮਾਮਲੇ ਦੇ ਵਿੱਚ ਵੀ ਹੈ ਜਿਹੜੀ ਉੱਥੇ ਦੀ ਸਰਕਾਰ ਹੈ ਜਿਹੜੀ ਬੱਚਿਆਂ ਨੂੰ ਹੈ ਜਿਹੜਾ ਜਾਗਰੂਕ ਕਰ ਰਹੀ ਹੈ।
4: ਜੀ ਬਿਲਕੁਲ, ਉਹਦੇ ਵਿੱਚ ਦੇਖੋ ਜਿਹੜੇ ਇੱਕ ਤਾਂ ਸਰ ਰਵਾਇਤੀ ਨਸ਼ੇ ਹੁੰਦੇ ਜਿਹਨਾਂ ਦੇ ਵਿੱਚ ਮਤਲਬ ਜਾਂ ਫੀਮ ਆ ਜਾਂ ਡੋਡੇ ਆ ਉਹ ਚੀਜ਼ਾਂ ਦੇ ਉੱਤੇ ਬੰਦਾ ਕੰਟਰੋਲ ਕਰਦਾ ਜਾਂ ਕਿਸ ਤਰ੍ਹਾਂ, ਉਹ ਜਿਹੜੇ ਦੂਜੇ ਆ ਨਸ਼ੇ ਚਿੱਟਾ ਵਗੈਰਾ ਜਾਂ ਕੁਛ ਵੀ ਹੈ ਨਾ, ਬਹੁਤ ਸਰ ਹਾਰਡ ਹੈ ਔਰ ਇਹਦੇ ਵਿੱਚ ਬਹੁਤ ਜ਼ਿਆਦਾ ਟਾਈਮ ਵੀ ਲੱਗਦਾ ਟ੍ਰੀਟਮੈਂਟ ਕਰਨ ਵੇਲੇ ਵੀ, ਰਹਿਤਾ ਹੀ ਸਰ ਇੰਨਾ ਫੈਲਿਆ ਆ ਉੱਥੇ ਹੈ ਨਾ। ਹੁਣ ਬਹੁਤ ਸਾਰੇ ਬੰਦੇ ਦੇ ਸਵਾਲ ਹੁੰਦੇ ਆ ਇਹ ਕਿ ਦੇਖੋ ਜੀ ਇਹ ਮਤਲਬ ਸਰਕਾਰ ਨੇ ਕੁਛ ਕੀਤਾ ਨੀ, ਏਦਾਂ ਨੀ, ਹਜੇ ਵੀ ਵਿਕਦਾ ਹਜੇ ਵੀ ਵਿਕਦਾ, ਪੁਲਿਸ ਦਾ ਹਜੇ ਵੀ ਰੋਲ ਜਿਹੜਾ ਬਹੁਤ ਖਰਾਬ ਹੈ, ਹਜੇ ਤੱਕ ਵੀ ਖਰਾਬ ਹੈ, ਔਰ ਜਿਹੜੇ ਬੰਦੇ ਵੇਚਣੇ ਵਾਲੇ ਆ ਕੁਛ ਆ, ਕੁਛ ਕੁ ਪੰਚਾਇਤਾਂ ਜਿਹੜੀਆਂ ਆ ਮੈਂ ਉਹ ਗੱਲ ਕਰ ਦਿੰਦਾ ਜਿਹੜੀ ਮੈਂ ਖੁਦ ਦੇਖੀ ਆ। ਹੁਣ ਮੇਰੇ ਪਿੰਡ ਦੇ ਵਿੱਚ ਵੀ ਸੀ, ਇੱਕ ਦਾ ਬੰਦਾ ਫੜਿਆ ਗਿਆ, ਇੱਕ ਭੱਜ ਗਿਆ ਅਮਰੀਕਾ ਆ ਗਿਆ, ਠੀਕ ਹੈ, ਇੱਕ ਦੋ ਬੰਦੇ ਹੋਰ ਹੈਗੇ ਆ, ਉਹ ਤੋਂ ਪਹਿਲਾਂ ਉਹਦੀ ਕਹਾਣੀ ਹੋ ਜਾਂਦੀ ਹੈ ਸਾਰੀ ਸੈੱਟ। ਮੇਰਾ ਮਤਲਬ ਕਹਿੰਦਾ ਉਹਦੇ ਉੱਤੇ ਬਹੁਤ ਜ਼ਿਆਦਾ ਕੰਟਰੋਲ ਹੋ ਰਿਹਾ ਅੱਗੇ ਔਰ ਅੱਗੇ ਵੀ ਹੋਏਗਾ।
0: ਥੈਂਕ ਯੂ ਭਾਜੀ।
4: ਸਰਕਾਰ ਜਿਹੜੀ ਆ, ਮੇਰਾ ਸਰ ਇੱਕ ਨਾ ਕੁਐਸਚਨ ਬਾਲੀਆ ਸਾਹਿਬ ਨੂੰ, ਮੈਂ ਜ਼ਿਆਦਾ ਟਾਈਮ ਦੇ ਸਰ ਜੀ, ਦੇਖੋ ਨਾ ਜਿੱਦਾਂ ਹੋਰ ਕਮੇਡੀਆਂ ਦੇ ਵਿੱਚ ਦੁਨੀਆਂ ਦੇ ਵਿੱਚ ਗੇਮਾਂ ਹੁੰਦੀਆਂ ਆ, ਸਾਡੇ ਮਤਲਬ ਉਹਨਾਂ ਕਮਿਊਨਿਟੀਆਂ ਦੇ ਵਿੱਚ ਵੀ ਜਿੱਦਾਂ ਧਰਮ ਦੇ ਲੋਕ ਜਿਹੜੇ ਆ ਜਾਂ ਧਾਰਮਿਕ ਸੰਸਥਾਵਾਂ ਆ ਉਹ ਟੂਰਨਾਮੈਂਟ ਕਰਾਉਣੀਆਂ ਜਾਂ ਇਹ ਸਾਡੇ ਹੀ ਹੈਗਾ ਕਲਚਰ ਇਹ ਗੇਮਾਂ ਦਾ ਨਾ ਵੀ ਜਿੱਦਾਂ ਤੁਸੀਂ ਦੱਸਿਆ ਹੋਣੀ, ਇਹਦੇ ਬਾਰੇ ਬਾਰੀਆ ਸਾਹਿਬ ਜ਼ਰੂਰ ਦੱਸਿਓ। ਥੈਂਕ ਯੂ ਜੀ।
0: ਜੀ ਜੀ ਭਾਜੀ ਜ਼ਰੂਰ ਮੈਂ ਲੈ ਲੈਣਾ ਨਾਲ ਕਾਲ ਇੱਕ ਦੋ ਹੋਰ ਰਹਿ ਕੇ, ਫਿਰ ਭਾਜੀ ਹੁਣ ਕਿੰਨਾ ਵੀ ਜਵਾਬ ਦਿਓ। 7028 ਜੀ ਸਵਾਗਤ ਹੈ ਜੀ।
5: ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ ਭਾਜੀ।
5: ਗੇਮਾਂ ਦੀ ਗੱਲ ਕਰਦੇ, ਖਾਸ ਕਰਕੇ ਮੈਂ ਕੈਨੇਡੀਅਨ ਤੇ ਨਾਰਥ ਅਮਰੀਕਨ ਗੇਮਾਂ ਚ ਗੱਲ ਕਰਦਾ, ਆਪਣੀ ਸਕੂਲ ਦੇ ਡਾਟਾ ਭਾਈ ਸਾਹਿਬ ਗੱਲ ਕਰਦੇ ਸੀਗੇ
0: ਜੀ।
5: ਕੈਨੇਡਾ ਗਵਰਨਮੈਂਟ ਨੇ ਟੀਮ ਬਣਾਈ ਸੀ ਕ੍ਰਿਕਟ ਦੀ, ਕੀ ਖੇ ਖਿਲਾਰੀ ਹੈ ਇਹਨਾਂ ਨੇ, ਠੀਕ ਹੈ, ਬੈਨ ਲਵਾ ਕੇ ਬਹਿ ਗਏ ਨਾ, ਜਿਹੜੀ ਸਾਡੇ ਚ ਨਾ ਕਰਪਸ਼ਨ ਘੁੱਟ ਪੁੱਟ ਕੇ ਖੂਨ ਚ ਭਰੀ ਆ, ਠੀਕ ਹੈ, ਉਹ ਸਾਨੂੰ ਅੱਗੇ ਨੀ ਵਧਣ ਦਿੰਦੀ, ਠੀਕ ਹੈ। ਜਿਹੜੇ ਪਲੇਅਰ ਤੁਸੀਂ ਕਹਿੰਦੇ ਹੋ ਵਨ ਸਿੰਗਲ ਪਲੇਅਰ ਨਿਊਜ਼ੀਲੈਂਡ ਦੇ ਵਿੱਚ ਖੇਡਦਾ ਜਾਂ ਹੋਰ ਟੀਮਾਂ ਚ ਆਈਸ ਹਾਕੀ ਚ ਪਲੇਅਰ ਨੇ, ਉਹਨਾਂ ਦੇ ਉੱਪਰ ਜਿਹੜਾ ਡੰਡਾ ਨਾ ਉਹ ਕੈਨੇਡੀਅਨ ਜਿਹੜਾ ਡੰਡਾ ਉਹ ਕਹਿਵਾ ਤਾਂ ਕਰਕੇ ਆ।
0: ਸੋ ਤੁਹਾਡਾ ਇਹ ਮੰਨਣਾ ਆ ਕਿ ਅਸੀਂ ਜਿਹੜੀ ਆ ਕਰਪਸ਼ਨ ਆ ਜਿਹੜੀ ਆਪਣੇ ਨਾਲ ਹੀ ਲੈ ਆਏ ਆ, ਭਾਵੇਂ ਉਹ ਖੇਡਾਂ ਹੋਣ ਜਾਂ ਫਿਰ ਉਹ ਸਿਸਟਮ ਹੋਵੇ ਜਾਂ ਪੋਲਿਟਿਕਸ ਸਿਸਟਮ ਹੋਵੇ।
5: ਬਿਲਕੁਲ ਬਾਈ ਜੀ, ਇਹ ਵਿੱਚ ਕੋਈ ਅਟਕਤ ਨਹੀਂ ਹੈਗੀ, ਚਾਹੇ ਕਿਸੇ ਨੂੰ ਇਸ ਚੀਜ਼ ਦਾ ਲੱਕ ਗੁੱਸਾ ਲੱਗੇ ਕੋਈ ਗੱਲ ਨੀ। ਕਬੱਡੀ ਦਾ ਅਸੀਂ ਕੀ ਹਾਲ ਕਰਤਾ, ਕਿੰਨੇ ਕਬੱਡੀ ਦੇ ਪ੍ਰਮੋਟਰਾਂ ਜਿਹਨਾਂ ਉੱਪਰ ਨਸ਼ਾ ਵੇਚਣ ਦਾ ਧੱਬਾ ਲੱਗਿਆ ਹੋਇਆ ਜੀ, ਕਿੰਨੇ ਪਲੇਅਰ ਆ ਜਿਹੜੇ ਨਸ਼ੇ ਦੀ ਭੇਟ ਚੜ ਕੇ ਮਾਰੇ ਗਏ ਆ, ਠੀਕ ਆ। ਡੋਪ ਟੈਸਟ ਸਾਡੇ ਹੁੰਦੇ ਨੀ, ਅਸੀਂ ਕਬੱਡੀ ਨੂੰ ਓਲੰਪਿਕ ਚ ਲੈ ਕੇ ਜਾਣਾ, ਅਸੀਂ ਉਹਨੂੰ ਓਲੰਪਿਕ ਚ ਲੈ ਕੇ ਜਾਣਾ, ਜਿਹੜਾ ਤੁਹਾਡੇ ਅੰਦਰ ਖੂਨ ਦੇ ਵਿੱਚ ਨਾ ਭਰਿਆ ਹੋਇਆ ਕਰਪਸ਼ਨ ਪਹਿਲਾਂ ਉਹਨੂੰ ਕੱਢੋ ਜੇ ਨਾਰਥ ਅਮਰੀਕਾ ਦੇ ਹਾਣੀ ਬਣਨਾ ਆਪਣੇ ਆਪ ਨੂੰ ਬਣਾਉਣਾ ਚਾਹੀਦਾ। ਮਿਹਰਬਾਨੀ ਬਾਈ ਜੀ, ਧੰਨਵਾਦ
0: ਜੀ, ਧੰਨਵਾਦ ਜੀ, ਧੰਨਵਾਦ। ਇੱਕ ਇਹ ਤੇ ਨਾਲ ਜਿਹੜੀ ਆਪਾਂ ਕਹਿ ਦਈਏ ਵੀ ਸਿਫਾਰਿਸ਼ ਜਾਂ ਫਿਰ ਜਿਹੜਾ ਆ ਵੀ ਤੁਹਾਨੂੰ ਹਰਮਨ ਪਿਆਰਾ ਜਿਹੜਾ ਲੱਗਦਾ ਪਿਆ ਉਸ ਪਲੇਅਰ ਨੂੰ ਆ ਜਿਹੜਾ ਤੁਸੀਂ ਮੌਕਾ ਦੇਣਾ, ਪਰ ਜਿਹੜਾ ਹਾਰਡਵਰਕ ਕਰ ਰਿਹਾ ਉਸ ਪਲੇਅਰ ਨੂੰ ਮੌਕਾ ਨਹੀਂ ਦੇਣਾ ਕਿਉਂਕਿ ਉਹ ਤੁਹਾਡੇ ਕਿਸੇ ਦੇ ਵਿੱਚ ਨਹੀਂ। ਜੀ ਗੁਰਮੁਖ ਭਾਜੀ, ਸਵਾਲ ਆਇਆ ਸੀਗਾ ਕਮਲਜੀਤ ਭਾਜੀ ਹੋਣਾ ਦਾ ਵੀ, ਉਹਦੇ ਤੇ ਕੀ ਕਹਿਣਾ ਚਾਹੁੰਦੇ?
6: ਬਿਲਕੁਲ, ਦੇਖੋ ਉਹਨਾਂ ਦਾ ਸਵਾਲ ਸੀ ਕਿ ਦੂਜੀਆਂ ਕਮੇਟੀਆਂ ਦੇ ਵਿੱਚ ਧਾਰਮਿਕ ਜਿਹੜੇ ਜਥੇਬੰਦੀਆਂ ਨੇ ਉਹ ਏਦਾਂ ਦੇ ਜਿਹੜੇ ਚਾਰੇ ਜਾਂ ਕੋਸ਼ਿਸ਼ ਜਿਹੜੀ ਆ ਉਹ ਕਰਦੀਆਂ ਹੈਗੀਆਂ ਖੇਡਾਂ ਦੇ ਪੱਧਰ ਦੇ ਉੱਪਰ। ਮੇਰਾ ਇਹ ਸਵਾਲ ਹੈਗਾ ਕਿ ਹਰ ਕਮਿਊਨਿਟੀ ਦਾ ਆਪੋ ਆਪਣੀ ਅਪਰੋਚ ਹੈਗੀ ਆ ਕਿਸੇ ਵੀ ਮਾਮਲੇ ਨੂੰ ਐਡਰੈਸ ਕਰਨ ਵਾਸਤੇ। ਜੇ ਖੇਡਾਂ ਦੀ ਗੱਲ ਕਰੀਏ, ਬਿਲਕੁਲ ਦੂਜੀਆਂ ਕਮਿਊਨਿਟੀ ਦੇ ਵਿੱਚ ਕਲੱਬ ਬਣੇ ਹੁੰਦੇ ਆ ਜੀ, ਉਹ ਸ਼ਾਇਦ ਧਾਰਮਿਕ ਬੇਸ ਦੇ ਉੱਪਰ ਨਾ ਕਰਦੇ ਹੋਣ, ਪਰ ਹਰੇਕ ਕਮਿਊਨਿਟੀ ਦੇ ਕਲੱਬ ਜਿਹੜੇ ਆ ਉਹ ਬਣੇ ਹੁੰਦੇ ਆ, ਉਹ ਕਲੱਬ ਦੇ ਬੇਸ ਤੇ ਚੱਲਦੇ ਹੈਗੇ ਆ। ਲੇਕਿਨ ਜੇ ਗੁਰਦੁਆਰਾ ਸਾਹਿਬਾਨਾਂ ਤੋਂ ਵੀ ਜਾਂ ਅੰਟਾਰੀਓ ਗੁਰਦੁਆਰਾ ਕਮੇਟੀ ਦੀ ਆਪਾਂ ਗੱਲ ਕਰੀਏ ਤਾਂ ਇੱਕ ਇਹੀ ਨਹੀਂ, ਕਈ ਜਿਹੜੇ ਆ ਇਨੀਸ਼ੀਏਟਿਵ ਜਿਹੜੇ ਲਏ ਜਾਂਦੇ ਹੈਗੇ ਸਮੇਂ ਸਮੇਂ, ਉਹ ਮੈਂ ਇਹਨੂੰ ਬੜਾ ਪੋਜ਼ਿਟਿਵਲੀ ਦੇਖਦਾ ਜੀ। ਕਾਰਨ ਹੈਗਾ ਕਿ ਇਹ ਸਾਡੀ ਜਿਹੜੀ ਮੇਨ ਸਟਰੋਂਗ ਪਾਵਰ ਹੈਗੀ ਆ, ਉੱਥੇ ਅਸੀਂ ਕੰਟਰੀਬਿਊਟ ਵੀ ਕਰਦੇ ਹੈਗੇ ਆ, ਇਹ ਕਹਿ ਸਕਦੇ ਆਪਾਂ ਭੇਟਾ ਵੀ ਕਰਦੇ ਹਾਂ,

0: ਮੁਤਾਬਕ ਹੁਣ ਵੀ ਤੁਸੀਂ ਕਿਸੇ ਵੀ ਗੁਰਦੁਆਰਾ ਸਾਹਿਬ ਗ੍ਰਿਡਨ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਕਰਾਟੇ ਦਾ ਜਿਹੜਾ ਵਾ ਉੱਥੇ ਫੋਟੋਆਂ ਵੀ ਲੱਗੀਆਂ ਹੋਈਆਂ ਨੇ, ਉੱਥੇ ਇਨੀਸ਼ੀਏਟਿਵ ਚੱਲਦਾ ਹੈਗਾ ਆਪਣੇ ਬੱਚਿਆਂ ਨੂੰ ਉਧਰ ਤੁਰਿਆ ਜਾ ਸਕਦਾ। ਸੋ ਇਹ ਇੱਕ ਚੰਗਾ ਉਪਰਾਲਾ ਤੇ ਹੋਣਾ ਚਾਹੀਦਾ ਆ ਕਿਸੇ ਵੀ ਲੈਵਲ ਤੇ ਹੋਵੇ। ਜੇ ਆਪਾਂ ਉਸ ਲੈਵਲ ਤੇ ਵੀ ਜੇ ਸਾਨੂੰ ਇੱਕ ਮੌਕਾ ਮਿਲਦਾ ਤਾਂ ਇਹ ਇੱਕ ਚੰਗੀ ਗੱਲ ਹੈਗੀ ਹੈ ਜੀ।
1: ਅੱਛਾ, ਇੱਕ ਜਿਹੜੀ ਭਾਜੀ ਹੁਣ ਨੇ ਗੱਲ ਹੋਰ ਕੀਤੀ ਹੈ ਵੀ ਆਪਾਂ ਹੀ ਆ ਜਿਹੜੇ ਉਹਨਾਂ ਆਪਣੀ ਗੱਲ ਕਰਦੇ ਆ ਵੀ ਅਸੀਂ ਆ ਜਿਹੜੇ ਕਰਪਸ਼ਨ ਆ ਜਿਹੜੀ ਹਰ ਇੱਕ ਜਗ੍ਹਾ ਵਾੜ ਦਿੱਤੀ ਹੈ, ਕੀ ਤੁਸੀਂ ਵੀ ਇਸ ਗੱਲ ਦੇ ਨਾਲ ਸਹਿਮਤ ਹੋ, ਭਾਵੇਂ ਉਹ ਪੋਲੀਟੀਕਲ ਹੋਵੇ ਜਾਂ ਫਿਰ ਅਜਾ ਖੇਡਾਂ ਦਾ ਜਾਂ ਖੇਡ ਸੰਸਥਾਵਾਂ ਹੋਣ, ਤੇ ਕਹਿੰਦੇ ਆ ਵੀ ਆਪਾਂ ਜਿਹੜੀ ਆ ਕਰਪਸ਼ਨ ਆ ਜਿਹੜੀ ਸਾਡੇ ਖੂਨ ਦੇ ਵਿੱਚ ਹੀ ਹੈ ਤੇ ਉਹ ਕਰਪਸ਼ਨ ਦੇ ਨਾਲ ਹੀ ਆ ਜਿਹੜਾ ਸਾਡਾ ਹਾਲ ਆ ਜਿਹੜਾ ਖਰਾਬ ਹੋ ਰਿਹਾ।
0: ਮੈਂ ਰਿਸਪੈਕਟਫੁਲੀ ਇਸ ਤੋਂ ਡਿਸਐਗਰੀ ਕਰਦਾ ਹੈਗਾ ਜੀ। ਅਸੀਂ ਕਿਸੇ ਕੰਟਰੀ ਦੇ ਸਿਸਟਮ ਦਾ ਹਿੱਸਾ ਹੈਗਾ ਆ, ਸਿਸਟਮ ਜਿਹੜਾ ਸਾਡਾ ਹੈਗਾ ਨਾ ਅਸੀਂ ਉਹਦੇ ਥਰੂ ਰੈਗੂਲੇਟ ਹੁੰਦੇ ਹਾਂ। ਅਸੀਂ ਇੱਕ ਕਮਿਊਨਿਟੀ ਨਹੀਂ ਆ, ਅਸੀਂ ਕੈਨੇਡਾ ਨਹੀਂ ਆ, ਠੀਕ ਹੈ ਜੀ। ਸੋ ਜਦੋਂ ਅਸੀਂ ਆਪਣੇ ਆਪ ਨੂੰ ਇਹ ਇਵੈਲੂਏਟ ਕਰਨਾ ਹੋਵੇ, ਹਾਂ ਕੁਛ ਇੱਕ ਆਦਤਾਂ ਹੈਗੀਆਂ ਨੇ ਸਾਡੀਆਂ ਜਿਹੜੀਆਂ ਕਿ ਸਮੇਂ ਦੇ ਹਿਸਾਬ ਨਾਲ ਇੱਥੋਂ ਸਿਸਟਮ ਦੇ ਹਿਸਾਬ ਨਾਲ ਸਾਨੂੰ ਛੱਡਣੀਆਂ ਚਾਹੀਦੀਆਂ ਨੇ, ਪਰ ਅਸੀਂ ਇੱਥੇ ਇੱਕ ਆਪਣੇ ਲੈਵਲ ਦੇ ਉੱਪਰ ਇੰਨੀ ਕਰਪਸ਼ਨ ਕਰ ਰਹੇ ਹਾਂ ਤੇ ਸਿਸਟਮ ਸਾਨੂੰ ਅਲਾਓ ਕਰੀ ਜਾ ਰਿਹਾ ਆ, ਏਦਾਂ ਨਹੀਂ ਹੈਗਾ। ਇਹ ਗੱਲ ਜ਼ਰੂਰ ਹੈਗੀ ਕਿ ਸਾਡੇ ਸ਼ੁਰੂ ਚ ਉਦਾਸੀਨਤਾ ਰਹੀ ਹੈਗੀ ਆ ਇਸ ਮਾਮਲੇ, ਖੇਡਾਂ ਦੇ ਮਾਮਲੇ ਦੇ ਵਿੱਚ। ਹਾਂ ਇੱਕ ਗੱਲਾਂ ਕੁਛ ਇੱਕ ਹੁਣ ਸਾਹਮਣੇ ਆਈਆਂ ਹੈਗੀਆਂ ਨੇ ਜਿਹੜੇ ਕੁਛ ਆਪਾਂ ਐਗਜ਼ੈਂਪਲ ਵੀ ਕੋਡ ਕਰ ਦਿੰਦੇ ਹਾਂ ਕਿ CBC ਦੀ ਫਿਫਥ ਵੀਲ ਜਿਹੜੀ ਅਦਾਰਾ ਹੈਗਾ ਜੀ, ਉਹਨਾਂ ਨੇ ਕੋਡ ਕੀਤਾ ਸੀ, ਪਰ ਉਹਦਾ ਸਨੀਰੀਓ ਕੁਛ ਹੋਰ ਹੈਗਾ ਕ੍ਰਿਕਟ ਦੇ ਮਾਮਲੇ, ਤੁਹਾਨੂੰ ਵੀ ਪਤਾ ਸਾਰੀ ਖ਼ਬਰ ਦਾ। ਉਹ ਪੁਸ਼ਅਪ ਹੋਈ ਆ, ਔਰ ਪੁਸ਼ਅਪ ਹੋਈ ਹੈਗੀ ਆ, ਹੁਣ ਕੁਛ ਗੈਂਗ ਸਮੂਹ ਹੈਗੇ ਆ ਜੀ, ਉਹ ਉਹਨੂੰ ਰੈਗੂਲੇਟ ਕਰ ਲੱਗ ਜਾਣ, ਖਿਡਾਰੀਆਂ ਨੂੰ ਥ੍ਰੈਟ ਕਰ ਲੱਗ ਜਾਣ, ਜਾਂ ਉੱਥੇ ਫਿਰ ਅਸੀਂ ਇੰਡੀਪੈਂਡੈਂਟਲੀ ਇਹ ਨੀ ਗੱਲ ਕਹਿ ਸਕਦੇ ਕਿ ਇਹ ਵਿਲਿੰਗਲੀ ਸਾਡੇ ਚ ਇਹ ਜਿਹੜੀ ਕਮੀ ਹੈਗੀ ਆ ਕਿ ਉਹ ਕਰ ਰਹੇ ਹਾਂ, ਜਦੋਂ ਕਿ ਇਹ ਗੱਲ ਸਾਹਮਣੇ ਆਈ ਵੱਡੇ ਪੱਧਰ ਦੇ ਉੱਪਰ ਕਿ ਖਿਡਾਰੀਆਂ ਨੂੰ ਪੁਸ਼ਅਪ ਕੀਤਾ ਗਿਆ, ਵਰਤਿਆ ਗਿਆ ਆ, ਖਰੀਦਿਆ ਵੀ ਗਿਆ ਆ,
1: ਮੈਚ ਫਿਕਸਿੰਗ ਵੀ ਹੋਈ ਆ,
0: ਮੈਚ ਫਿਕਸਿੰਗ ਹੋਈ ਆ, ਹਨਾ, ਉਸ ਲੈਵਲ ਦੇ ਉੱਪਰ ਇਹ ਗੱਲਾਂ ਸਾਹਮਣੇ ਆਈਆਂ ਨੇ। ਹੁਣ ਉਹ ਆਪਣੀ ਕਮਿਊਨਿਟੀ ਦਾ ਦਾਇਰਾ ਹੈਗਾ ਸੀਗਾ ਉੱਥੇ, ਹਾਂਜੀ, ਤੇ ਇਹ ਗੱਲਾਂ ਹੈਗੀਆਂ ਨੇ, ਪਰ ਫਿਰ ਵੀ ਮੈਂ ਇਹਨੂੰ ਪੋਜ਼ਿਟਿਵਲੀ ਦੇਖਦਾ ਹੈਗਾ ਵੀ ਏਦਾਂ ਦੀਆਂ ਗੱਲਾਂ ਨਹੀਂ ਹੈਗੀਆਂ ਵੀ ਅਸੀਂ ਕਰਪਸ਼ਨ ਅਸੀਂ ਉਹੀ ਫੈਲਾ ਰਹੇ ਹਾਂ ਸਾਰੇ ਪਾਸੇ, ਜਾਂ ਸਾਡੀ ਕਮਿਊਨਿਟੀ ਇਹਦੇ ਲਈ ਇੰਨੀ ਗਿਲਟ ਅਸੀਂ ਆਪਣੇ ਤੇ ਲੈ ਲਈਏ, ਉਹ ਅਸੀਂ ਪੋਜ਼ਿਟਿਵਲੀ ਵੀ ਕੰਮ ਕਰ ਰਹੇ ਹੈਗੇ ਹਾਂ। ਸੋ ਥੋੜਾ ਜਿਹਾ ਮੈਨੂੰ ਲੱਗਦਾ ਕਿ ਜੇ ਕੈਨੇਡਾ ਦਾ ਸਿਸਟਮ ਜਿਹੜਾ ਉਹਦੀ ਗੱਲ ਕਰੀਏ, ਉਸ ਲੈਵਲ ਤੇ ਇਹ ਗੱਲ ਜਿਹੜੀ ਆ ਉਹ ਸਹੀ ਹੋਊਗੀ।
1: ਜੀ ਜੀ ਭਾਜੀ ਜੀ, ਆਪਾਂ ਅੱਗੇ ਖਬਰਾਂ ਵੱਲ ਚੱਲਦੇ ਹਾਂ ਜੀ।
0: ਬਿਲਕੁਲ, ਆਪਣਾ ਹੁਣ ਇੱਕ ਹੋਰ ਖਬਰ ਆਪਾਂ ਇੱਕ ਦੋ ਖਬਰਾਂ ਦੀ ਸਾਂਝ ਪਾਵਾਂਗੇ ਕਿ ਜਿਹਦਾ ਆਪਾਂ ਨੂੰ ਪਤਾ ਹੈਗਾ ਕਿ ਜਿਹੜਾ ਕੈਨੇਡਾ ਸਾਡੀ ਕਮਿਊਨਿਟੀ ਲੰਮੇ ਸਮੇਂ ਤੋਂ ਆ ਰਹੀ ਹੈ, ਤੇ ਕੁਛ ਘਟਨਾਵਾਂ ਏਦਾਂ ਦੀਆਂ ਵਾਪਰ ਰਹੀਆਂ ਹੋਮ ਸਾਈਡ ਦੀਆਂ ਲਾ ਲਓ, ਜਿਹੜੀ ਕਿ ਸਾਨੂੰ ਸੋਚਣ ਲਈ ਇਹ ਮਜਬੂਰ ਕਰ ਦਿੰਦੀਆਂ ਹੈਗੀਆਂ ਕਿ ਸਾਡਾ ਜਿਹੜਾ ਪਰਿਵਾਰਕ ਸਿਸਟਮ ਹੈ ਉਹ ਵੈਸਟ ਵਾਂਗ ਹੁਣ ਉਹਦੇ ਦੇਸ਼ ਵਾਸੀ ਦਾ ਆਪਾਂ ਕਹਿ ਲਈਏ ਸ਼ਿਕਾਰ ਹੋ ਰਿਹਾ ਹੁਣ, ਕਿ ਇੱਥੇ ਹੁਣ ਜਿਹੜੀ ਅਲਬਰਟਾ BC ਦੇ ਵਿੱਚ ਐਬਸਫੋਰਡ ਸਿਟੀ ਦੇ ਵਿੱਚ ਇੱਕ ਘਟਨਾ ਵਾਪਰੀ ਸੀਗੀ 15 ਮਾਰਚ 2024 ਨੂੰ। ਇੱਕ ਵਿਅਕਤੀ ਜਿਹੜਾ ਆ 52 ਸਾਲਾ ਜਸਪ੍ਰੀਤ ਸਿੰਘ ਇੱਥੇ ਵਿਜ਼ਟਰ ਆਉਂਦਾ, ਆਪਣੀ ਪਤਨੀ ਉਹਨੂੰ ਬੁਲਾਉਂਦੀ ਹੈਗੀ ਆ, ਹਾਲਾਂਕਿ ਉਹ ਵੀ ਇੱਥੇ ਮੈਨੂੰ ਲੱਗਦਾ ਵਿਜ਼ਟਰ ਸੀ, ਆਪਣੀ ਧੀ ਇੱਥੇ ਪੜ੍ਹਾਈ ਕਰ ਰਹੀ ਸੀ ਉਹਦੇ ਕੋਲ ਆਈ ਸੀ ਪਹਿਲਾਂ, ਉਸ ਤੋਂ ਬਾਅਦ ਉਹਦਾ ਪਿਤਾ ਵੀ ਆਇਆ, ਤੇ ਇੱਕ ਹਫ਼ਤੇ ਬਾਅਦ ਹੀ ਉਹਦਾ ਬੁਰੀ ਤਰ੍ਹਾਂ ਛੁਰੇ ਮਾਰ ਕੇ ਕਤਲ ਕਰ ਦਿੱਤਾ ਸੀਗਾ ਜਸਪ੍ਰੀਤ ਸਿੰਘ ਨੇ। ਉੱਤੇ ਇਹ ਦੋਸ਼ ਲੱਗੇ ਸੀ ਉਸ ਸਮੇਂ ਦੇ ਉੱਪਰ, ਪੁਲਿਸ ਨੇ ਚਾਰਜ ਕਰ ਲਿਆ ਸੀ। ਕੱਲ ਅਦਾਲਤ ਨੇ ਇਸ ਮਾਮਲੇ ਚ ਹੁਣ ਉਹਨੂੰ ਦੋਸ਼ੀ ਕਰਾਰ ਦੇ ਦਿੱਤਾ। ਜਿਹੜੇ ਵੇਰਵੇ ਇਹ ਸਾਹਮਣੇ ਆਏ ਹੈਗੇ ਆ ਕਿ ਕੇਵਲ ਇੱਕ ਹਫ਼ਤੇ ਬਾਅਦ ਹੀ, ਪਹਿਲਾਂ ਉਸ ਦਿਨ ਜਿਹੜਾ ਸੀਗਾ ਜਸਪ੍ਰੀਤ ਸਿੰਘ ਦੀ ਪਤਨੀ ਪਹਿਲਾਂ ਗੁਰਦੁਆਰਾ ਸਾਹਿਬ ਵੀ ਗਏ, ਫਿਰ ਉਹ ਕਿਸੇ ਮਾਲ ਚ ਗਏ ਘੁੰਮਣ ਫਿਰਨ ਗਏ, ਉਸ ਤੋਂ ਬਾਅਦ ਜਦੋਂ ਘਰੇ ਆਏ ਤੇ 1 ਘੰਟੇ ਜੀ ਇਹ ਘਟਨਾ ਵਾਪਰ ਗਈ ਸੀਗੀ। ਹਾਲਾਂਕਿ ਜਿਹੜਾ ਜਸਪ੍ਰੀਤ ਸਿੰਘ ਨੇ ਕਈ ਤਰਕ ਏਦਾਂ ਦੇ ਦਿੱਤੇ ਹੈਗੇ ਆਪਣੀ ਸਜ਼ਾ ਘਟਾਉਣ ਵਾਸਤੇ ਕਿ ਜਿਹੜਾ ਉਸ ਸਮੇਂ ਤੇ ਮਾਹੌਲ ਬਣ ਗਿਆ, ਤਕਰਾਰ ਇੰਨਾ ਵੱਧ ਗਿਆ ਕਿ ਮੇਰੇ ਕੋਲ ਸੰਭਾਲਿਆ ਨਹੀਂ ਗਿਆ ਆਪਣੇ ਆਪ ਨੂੰ, ਜਾਂ ਫਿਰ ਜਿਹੜਾ ਚਾਕੂ ਸੀਗਾ ਨਾਈਫ ਸੀਗਾ ਉਹ ਪਤਨੀ ਵੱਲੋਂ ਉਹਦੇ ਵੱਲ ਟਾਣਿਆ ਗਿਆ ਸੀ, ਤਾਂ ਉਹਨੂੰ ਕਾਬੂ ਕਰਨ ਦੇ ਕੋਸ਼ਿਸ਼ ਦੇ ਵਿੱਚ ਇਹ ਜਿਹੜਾ ਸੀਗਾ ਨਾਈਫ ਉਹਨੂੰ ਵੱਜ ਗਿਆ। ਪਰ ਗੱਲ ਇਹ ਨਹੀਂ ਹੈਗੀ ਘਟਨਾ ਕਿਵੇਂ ਹੋਈ ਸੀਗੀ, ਕੌਣ ਦੋਸ਼ੀ ਹੈਗਾ, ਗੱਲ ਇਹ ਕਿ ਹੋਈ ਆ ਤੇ ਫਿਰ ਸਾਡੇ ਸੋਸਾਇਟੀ ਦੇ ਵਿੱਚ ਕੀ ਕੁਛ ਘਾਟਾਂ ਹੈਗੀਆਂ ਨੇ ਕਿ ਜਿਹੜੀ ਦੇਸ਼ਵਾਸੀਆਂ ਇੱਕ ਜਿਹੜਾ ਪਤੀ ਹੈਗਾ ਇੱਥੇ ਆਉਂਦਾ ਤੇ ਇੱਕ ਹਫ਼ਤੇ ਜੀ ਆਪਣੀ ਪਤਨੀ ਦਾ ਜਿਹੜਾ ਕਤਲ ਉਹ ਵੀ ਬੁਰੀ ਤਰ੍ਹਾਂ ਛੁਰੇ ਮਾਰ ਕੇ ਕਰਦਾ ਹੈਗਾ। ਇਹ ਆਪਣੀ ਸੋਸਾਇਟੀ 'ਚ ਟੁੱਟ ਰਹੀ ਪਰਿਵਾਰਕ ਇੱਕ ਕੜੀ ਜਿਹੜੀ ਬੜੀ ਮਜ਼ਬੂਤ ਮੰਨੀ ਜਾਂਦੀ ਸੀ ਸਾਡੇ ਵਿੱਚ, ਉਹਦਾ ਇੱਕ ਹਿੱਸਾ

0: ਜਿਹੜਾ ਸ਼ਮੀ ਜੀ ਮੰਨਿਆ ਜਾ ਸਕਦਾ ਜੀ।
1: ਜੀ ਜੀ ਬਿਲਕੁਲ ਜੀ।
0: ਤਾਂ ਇਹਦੇ ਨਾਲ ਹੀ ਇੱਕ ਖਬਰ ਹੋਰ ਵੀ ਹੈਗੀ ਆ ਕਿ ਆਪਣੇ ਇੱਥੇ ਕ੍ਰਾਈਮ ਦੇ ਵਿੱਚ ਵੀ ਤੁਹਾਨੂੰ ਪਤਾ ਜਿਹੜੀ ਦੁਨੀਆ ਉਹ ਦੋਸ਼ੀ ਵੀ ਪਾਈ ਜਾਂਦੀ ਆ, ਕਈ ਦੋਸ਼ ਵੀ ਲੱਗਦੇ ਹੈਗੇ ਆ। ਇੱਕ ਮਨਜੀਤ ਸਿੰਘ ਸੀਗਾ 30 ਸਾਲਾਂ, ਐਲਸ ਬੀ ਓ ਚ ਕਈ ਵਾਰ ਇਹਨੇ ਚੋਰੀ ਕੀਤੀ, ਭਾਵੇਂ ਕਿ ਪੁਲਿਸ ਜਿਹੜੀ ਸੀ ਉਹ ਫੜਦੀ ਸੀ, ਇਹ ਫਿਰ ਬਾਹਰ ਆਉਂਦਾ ਸੀ, ਫਿਰ ਚੋਰੀ ਕਰ ਦਿੰਦਾ ਸੀਗਾ ਜੀ। ਹੁਣ ਅਦਾਲਤ ਦੇ ਵਿੱਚ ਜਦੋਂ ਇਹਨੂੰ ਦੁਬਾਰਾ ਪੇਸ਼ ਕੀਤਾ ਗਿਆ ਤਾਂ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਇਹ ਇੱਥੇ ਆਇਆ ਸੀ, ਤਾਂ ਹੁਣ ਅਦਾਲਤ ਨੇ ਇਹਨੂੰ 1 ਸਾਲ ਦੀ ਸਜ਼ਾ ਜਿਹੜੀ ਸੁਣਾਈ ਆ। ਤੇ ਨਾਲ ਹੀ ਇਹ ਵੀ ਗੱਲ ਹੈ ਕਿ ਇਹਦੇ ਡਿਪੋਰਟੇਸ਼ਨ ਦੇ ਆਰਡਰ ਵੀ ਹੋਏ ਸੀ, ਪਰ ਇਹਨੂੰ ਹਾਲੇ ਤੱਕ ਡਿਪੋਰਟ ਨਹੀਂ ਕੀਤਾ ਗਿਆ, ਜਿਹਦੇ ਤੇ ਅਦਾਲਤ ਕਾਫੀ ਅਪਸੈਟ ਹੋਈ ਆ। ਹੁਣ ਅਦਾਲਤ ਨੇ ਇਹ ਗੱਲ ਕਹੀ ਹੈਗੀ ਕਿ ਜਿੰਨਾ ਚਿਰ ਤੱਕ ਲਗਭਗ ਇਹਦੀ ਪ੍ਰੋਸੈਸਿੰਗ ਡਿਪੋਰਟੇਸ਼ਨ ਦੀ ਚੱਲੂਗੀ, 1 ਸਾਲ ਤੱਕ ਇਹ ਜਿਹੜਾ ਹੈਗਾ ਅੰਦਰ ਰਹੂਗਾ ਜੀ। ਤਾਂ ਇੱਕ ਅਹਿਮ ਖਬਰ ਮੈਂ ਨਾਲ ਹੀ ਸਾਂਝੀ ਕਰ ਦਿੰਦਾ ਕਿ ਆਪਾਂ ਨੂੰ ਪਤਾ ਹੈਗਾ ਸ਼ਮੀ ਜੀ ਕਿ ਪ੍ਰੀਮੀਅਮ ਡੱਗ ਫੂਡ ਦੀ ਸਰਕਾਰ ਨੇ ਇੱਕ ਅਹਿਮ ਫੈਸਲਾ ਕਹਿ ਲਈਏ ਜਾਂ ਉਹ ਕੁਛ ਵੀ ਕਹਿ ਲਓ, 1 ਮਈ 2025 ਨੂੰ ਜਿਹੜੇ ਅੰਟਾਰੀਓ ਦੇ ਵਿੱਚ ਲਗਭਗ 170 ਕਮਿਊਨਿਟੀਜ਼ ਤੋਂ ਬਾਅਦ ਚ ਵਧਾ ਦਿੱਤੀਆਂ ਗਈਆਂ ਸੀਗੀਆਂ, ਪਹਿਲਾਂ ਸਿਰਫ 2 ਮੇਅਰ ਨੂੰ ਜਿਹੜੀਆਂ ਵੱਧ ਪਾਵਰਾਂ ਦਿੱਤੀਆਂ ਗਈਆਂ ਸੀਗੀਆਂ, ਉਦੋਂ ਬਾਅਦ ਇਹਦਾ ਐਕਸਪੈਂਸ਼ਨ ਲਗਾਤਾਰ ਕੀਤਾ ਗਿਆ। ਸਰਕਾਰ ਵੱਲੋਂ ਇਹ ਗੱਲ ਕਹੀ ਸੀਗੀ ਗਈ ਸੀ ਕਿ ਜਿਹੜੇ ਘਰਾਂ ਦਾ ਨਿਰਮਾਣ ਹੈਗਾ ਉਹਦਾ ਟੀਚਾ ਬਹੁਤ ਪਿੱਛੇ ਹੈਗਾ, ਸਿਟੀ ਨੂੰ ਕਈ ਜਿਹੜੀਆਂ ਦਿੱਕਤਾਂ ਆਉਂਦੀਆਂ, ਮੇਅਰਾਂ ਨੂੰ ਵਿੱਚ ਜਿਹੜੇ ਕੌਨਫਲਿਕਟ ਹੋ ਜਾਂਦੇ ਆ, ਉਹਦੀ ਵਰਗੇ ਸਹਿਮਤੀ ਨਹੀਂ ਬਣਦੀ, ਤਾਂ ਫਿਰ ਮੇਅਰ ਕੋਲ ਇਹ ਪਾਵਰਾਂ ਹੋਣੀਆਂ ਚਾਹੀਦੀਆਂ ਨੇ ਕਿ ਉਹ ਏਡੇ ਵੱਡੇ ਪ੍ਰੋਜੈਕਟ ਨੂੰ ਅੱਗੇ ਲੈ ਕੇ ਕੋਈ ਵੀਟੋ ਪਾਵਰ ਵਰਤ ਸਕੇ। ਲੇਕਿਨ ਇਹਦੇ ਵਿੱਚ ਇਹ ਗੱਲ ਅੱਜ ਵੱਡੀ ਅਖਬਾਰ ਨੇ ਕੋਟ ਕੀਤੀ ਹੈਗੀ ਆ ਕਿ ਲੋਕਾਂ ਨੇ ਇਹਨੂੰ ਪਸੰਦ ਕਦੇ ਵੀ ਨਹੀਂ ਸੀ ਕੀਤਾ, ਅੰਟਾਰੀਓ ਗਵਰਨਮੈਂਟ ਦੇ ਇਸ ਫੈਸਲੇ ਨੂੰ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਅਨਸੈਸਰੀ ਤੇ ਅਨਡੈਮੋਕ੍ਰੈਟਿਕ ਦੱਸਿਆ ਗਿਆ ਸੀਗਾ। ਇੱਕ ਵੱਡੀ ਫੀਡਬੈਕ ਜਿਹੜੀ ਆ ਅੰਟਾਰੀਓ ਦੀ ਮਿਨਿਸਟਰੀ ਨੂੰ ਇਸ ਮਾਮਲੇ 'ਚ ਪਹਿਲਾਂ ਹੀ ਗਈ ਹੋਈ ਸੀ ਕਿ ਇਹ ਪ੍ਰੋਗਰਾਮ ਨੂੰ ਅੱਗੇ ਨਹੀਂ ਵਧਾਉਣਾ ਚਾਹੀਦਾ, ਲੇਕਿਨ ਫਿਰ ਵੀ ਗਵਰਨਮੈਂਟ ਨੇ ਅੱਗੇ ਵਧਾਇਆ। ਤੇ ਇਹਦੇ ਆਊਟਕਮ ਕੀ ਆਏ ਜੀ? ਆਊਟਕਮਸ ਇਹ ਆਏ ਹੈਗੇ ਆ ਕਿ ਘਰਾਂ ਦਾ ਟੀਚਾ ਤਾਂ ਆਪਾਂ ਨੂੰ ਰਿਪੋਰਟਾਂ ਤੁਹਾਡੇ ਕੋਲ ਵੀ ਹੈਗੀਆਂ ਨੇ ਕਿ ਉਹ ਉੱਥੇ ਕੀ ਖੜਾ ਆ, ਇਹਦੇ ਨਾਲ ਕੋਈ ਬਾਲਾ ਫਰਕ ਨਹੀਂ ਪਿਆ। ਲੇਕਿਨ ਪਰਸਨਲ ਤੌਰ ਤੇ ਕੁਛ ਏਦਾਂ ਦੀਆਂ ਅਪਾਇੰਟਮੈਂਟਾਂ ਜਾਂ ਫਿਰ ਫਾਇਰ ਕਰਨ ਦੀ ਗੱਲਬਾਤ ਹੋਵੇ ਸਿਟੀ ਸਟਾਫ ਨੂੰ ਜਾਂ ਫਿਰ ਕੁਛ ਏਦਾਂ ਦੀਆਂ ਗੱਲਾਂ ਸਾਹਮਣੇ, ਇਹਦਾ ਸਗੋਂ ਨੈਗੇਟਿਵ ਅਸਰ ਹੋ ਗਿਆ ਜੀ। ਅਸਲ ਦੇ ਵਿੱਚ ਇਹਨੂੰ ਸਿਰਫ ਪ੍ਰਚਾਰਿਆ ਘਰਾਂ ਦੇ ਮਾਮਲੇ ਤੇ ਗਿਆ ਸੀਗਾ ਕਿ ਜਿਹੜੇ ਵੱਡੇ ਪ੍ਰੋਜੈਕਟ ਹੈਗੇ ਆ ਜੇ ਉਹਨਾਂ ਨੂੰ ਗੋ ਹੈਡ ਕਰਨਾ ਤਾਂ ਫਿਰ ਮੇਅਰ ਨੂੰ ਪਾਵਰਾਂ ਜ਼ਿਆਦਾ ਚਾਹੀਦੀਆਂ ਨੇ। ਲੇਕਿਨ ਇਹਦੇ ਮਾਮਲੇ ਜਿਹੜਾ ਮੇਅਰ ਨੂੰ ਪਾਵਰਾਂ ਬਜਟ ਦੇ ਵਿੱਚ ਅਪੁਆਇੰਟਮੈਂਟਸ ਦੇ ਵਿੱਚ ਜਿਹੜਾ ਸਿਟੀ ਸਟਾਫ ਨੂੰ ਫਾਇਰ ਕਰਨਾ ਹੈਗਾ ਤਾਂ ਸਿਟੀ ਦੀ ਜਿਹੜੀ ਵੀਟੋ ਹੁੰਦੀ ਆ ਉਹਦੇ ਉੱਪਰ ਵੀਟੋ ਕਰਨਾ ਤੇ ਬਾਇਲਾਅ ਦੇ ਉੱਪਰ ਵੀਟੋ ਕਰਕੇ ਉਹਨੂੰ ਅੱਗੇ ਕਰਨਾ, ਕਾਫੀ ਕੁਛ ਸ਼ਾਮਿਲ ਸੀਗਾ। ਸੋ ਇਹਨੇ ਪ੍ਰੋਸੈਸ ਨੇ ਇੱਕ ਜਿਹੜੀ ਸਿਟੀ ਦੀ ਡੈਮੋਕ੍ਰੈਟਿਕ ਪਾਵਰ ਸੀਗੀ ਡੀਸੈਂਟਰਲਾਈਜ਼ ਹੋਈ ਸੀਗੀ ਉਹਨੂੰ ਸੈਂਟਰਲਾਈਜ਼ ਕਰ ਦਿੱਤਾ, ਤਾਂ ਉਹਦੇ ਨਾਲ ਸਗੋਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਹੋਰ ਸਰਵਿਸ ਸੀਗੀਆਂ ਉਹ ਵੀ ਪ੍ਰਭਾਵਿਤ ਹੋਣੀਆਂ ਸ਼ੁਰੂ ਹੋ ਗਈਆਂ, ਇਹ ਫੀਡਬੈਕ ਹੈਗੀ ਆ। ਸੋ ਇਹ ਤੇ ਆਪਣੇ ਸਰੋਤੇ ਵੀ ਕੱਲ ਨੂੰ ਦੱਸ ਸਕਦੇ ਆ ਕਿ ਕੀ ਇਹ ਜਿਹੜੀਆਂ ਮੇਅਰ ਨੂੰ ਵੱਧ ਪਾਵਰਾਂ ਦਿੱਤੀਆਂ ਗਈਆਂ ਉਹਦੇ ਨਾਲ ਸਾਡੇ ਵੀ ਖਾਸ ਤੌਰ ਤੇ ਕੀ ਅਸਰ ਪਿਆ ਹੈਗਾ, ਕਿੰਨਾ ਕੁ ਇਹਦਾ ਫਾਇਦਾ ਹੋਇਆ ਹੈਗਾ ਤੇ ਇਹਦਾ ਨੈਗੇਟਿਵ ਅਸਰ ਕੀ ਜਿਹੜਾ ਉਹ ਮਹਿਸੂਸ ਕਰਦੇ ਹੈਗੇ ਆ। ਤਾਂ ਤੁਸੀਂ ਫੀਫਾ ਵਰਲਡ ਕੱਪ ਦੀ ਵੀ ਜਾਣਕਾਰੀ ਸਾਂਝੀ ਕੀਤੀ ਸੀ ਸਾਰੀ, ਮੈਂ ਉਹਦੇ ਤੇ ਹੁਣ ਸਿਰਫ ਇੱਕ ਛੋਟੀ ਜਿਹੀ ਗੱਲ ਐਡ ਕਰਨੀ ਹੈਗੀ ਆ ਕਿ ਸਟਾਬਹਬ ਇੰਕ ਜਿਹੜੀ ਹੈਗੀ ਆ ਜਿਹੜੀ ਕਿ ਟਿਕਟਸ ਦਾ ਪ੍ਰਬੰਧ ਕਰਦੀ ਹੈਗੀ ਆ ਜੀ, ਇਹਦੇ ਉੱਪਰ ਵੱਡੇ ਦੋਸ਼ ਲੱਗੇ ਹੈਗੇ ਆ। ਵਰਲਡ ਕੱਪ ਫੈਨਸ ਹੈਗੇ ਆ ਚਾਹੇ ਅਮਰੀਕਾ 'ਚ, ਹੁਣ ਕੈਨੇਡਾ ਦੀਆਂ ਟਿਕਟਾਂ ਵੱਡੀ ਪੱਧਰ ਤੇ ਇਹਦੀ ਸਾਈਟ ਤੋਂ ਖਰੀਦੀਆਂ ਸੀਗੀਆਂ, ਇਹਦੇ ਉੱਪਰ ਹੁਣ ਦੋਸ਼ ਇਹ ਲੱਗੇ ਹੈਗੇ ਆ ਕਿ ਜਿਹੜਾ ਮਹਾਥਨ ਫੈਡਰਲ ਕੋਰਟ ਹੈ ਉਹਦੇ ਵਿੱਚ ਕਲੇਮ ਕੀਤਾ ਗਿਆ ਕਿ ਇਸ ਕੰਪਨੀ ਨੇ ਟਾਈਮ ਦੇ ਟਾਈਮ ਟਿਕਟਾਂ ਕੈਂਸਲ ਕੀਤੀਆਂ, ਜਿਹਦੀ ਵਜ੍ਹਾ ਕਰਕੇ ਫੀਫਾ ਵਰਲਡ ਕੱਪ ਦੇ ਬਹੁਤ ਸਾਰੇ ਜਿਹੜੇ ਆਪਾਂ ਕਹਿ ਸਕਦੇ ਹਾਂ ਫੈਨਸ ਹੈਗੇ ਆ ਉਹ ਦੁਖੀ ਹੋਏ ਜੀ। ਉਹ ਵੇਖ ਨਹੀਂ ਸਕੇ ਆਪਣੇ ਲਾਸਟ ਮੂਮੈਂਟ ਦੇ ਉੱਪਰ ਜਿਹੜੀਆਂ ਇਹ ਖੇਡਾਂ ਦਾ ਈਵੈਂਟ ਵੱਡਾ ਹੈਗਾ ਆ। ਸੋ ਆਪਣੇ ਆਪ ਦੇ ਵਿੱਚ ਪਹਿਲਾਂ ਵੀ ਆਪਾਂ ਇਹ ਗੱਲ ਕਹੀ ਸੀ ਕਿ ਟਿਕਟਾਂ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਸਾਈਟਾਂ ਹੈਗੀਆਂ ਨੇ ਜਾਂ ਕੰਪਨੀਆਂ ਹੈਗੀਆਂ ਨੇ ਪ੍ਰੋਵਾਈਡ ਕਰਦੀਆਂ, ਪਰ ਸਤਰਕ ਹੋਣਾ ਉਹ ਆਪਣੇ ਖੇਡ ਪ੍ਰੇਮੀਆਂ ਦਾ ਜਿਹੜਾ ਆਪਣੇ ਤੌਰ ਤੇ ਜਿਹੜਾ ਆ ਉਹ ਜ਼ਰੂਰੀ ਬਣਦਾ ਹੈਗਾ ਜੀ। ਜੀ
1: ਜੀ
0: ਜੀ ਧੰਨਵਾਦ ਸ਼ਮੀ ਜੀ, ਫਿਰ ਤੁਸੀਂ ਹੁਣ ਸਮ ਅਪ ਕਰ ਸਕਦੇ ਹੋ
1: ਜੇ
0: ਕਹਿੰਦੇ ਹੋ ਤਾਂ ਮੈਂ ਥੋੜਾ ਜਿਹਾ ਲੈ ਲੈਣਾ ਹੈਗਾ। ਨਾਲ ਦੇ ਨਾਲ ਦੀ ਇੱਕ ਖਬਰ ਹੋਰ ਹੈਗੀ ਆ, ਇਹ ਵੀ ਗਲਫ ਦੇ ਵਿੱਚ ਇੱਕ ਵਿਅਕਤੀ ਸੀਗਾ, ਸ਼ਾਇਦ ਤੁਸੀਂ ਖਬਰ ਸਾਂਝੀ ਕਰ ਦਿੱਤੀ ਸੀ, ਮੈਂ ਥੋੜਾ ਜਿਹਾ ਲੇਟ ਜੁੜਿਆ ਸੀ ਤੁਹਾਡੇ ਨਾਲ ਪ੍ਰੋਗਰਾਮ ਦੇ ਨਾਲ, ਤੇ ਚਲੋ ਆਪਾਂ ਦੁਬਾਰਾ ਦੱਸ ਦਿੰਦੇ ਜੇ ਸਰੋਤੇ ਹੁਣ ਦੁਬਾਰਾ ਜੁੜੇ ਹੋਣ। ਇਹ ਗਲਫ ਦੇ ਵਿੱਚ ਇੱਕ ਵਿਅਕਤੀ ਸੀਗਾ, ਇਹ ਨਸ਼ੇੜੀ ਵਿਅਕਤੀ ਕਿਸਮ ਦਾ ਵਿਅਕਤੀ ਸੀ, ਤੇ ਦੋਸ਼ ਇਹ ਹੈਗਾ ਕਿ ਅੰਪੇਅਰ ਡਰਾਈਵਿੰਗ ਕਰ ਰਿਹਾ ਸੀਗਾ। ਤਾਂ ਬੜੀ ਅਜੀਬ ਜਿਹੀ ਘਟਨਾ ਵਾਪਰੀ ਹੈ ਕਿ ਪੁਲਿਸ ਪ੍ਰਤੀ ਲੋਕਾਂ ਦਾ ਇਹੋ ਜਿਹੇ ਲੋਕਾਂ ਦਾ ਵਤੀਰਾ ਕੀ ਹੈਗਾ। ਸੋ ਇਹਨੂੰ ਜਦੋਂ ਪੁਲਿਸ ਨੇ ਜਿਹੜਾ ਪੁੱਲ ਕੀਤਾ ਮੌਕੇ ਦੇ ਪੁਲਿਸ ਅਫਸਰ ਨੇ, ਤਾਂ ਇੰਨੀ ਇਹਦੀ ਮਾੜੀ ਹਾਲਤ ਸੀ ਕਿ ਪੁਲਿਸ ਜਿਹੜਾ ਅਫਸਰ ਸੀਗਾ ਉਹਨੇ ਇਹਦੀਆਂ ਕਾਰ ਦੀਆਂ ਚਾਬੀਆਂ ਮੰਗ ਲਈਆਂ ਕਿ ਕਾਰ ਦੀਆਂ ਚਾਬੀਆਂ, ਮੋਸਟਲੀ ਜਦੋਂ ਕਾਰ ਜ਼ਬਤ ਕਰਨੀ ਹੋਵੇ ਤਾਂ ਉਹਦੀਆਂ ਚਾਬੀਆਂ ਜਿਹੜੀਆਂ ਆਪਣਾ ਹੈਂਡ ਓਵਰ ਅਫਸਰ ਵੱਲੋਂ ਕੀਤੀਆਂ ਜਾਂਦੀਆਂ ਨੇ। ਤਾਂ ਇਹਨੇ ਗੱਡੀ ਦੇ ਵਿੱਚ ਕੁਝ ਪੋਟੈਟੋ ਆਲੂ ਪਏ ਸੀ, ਉਹ ਪੁਲਿਸ ਅਫਸਰ ਦੇ ਹੱਥ ਤੇ ਰੱਖਤੇ। ਸੋ ਗੱਲ ਭਾਵੇਂ ਇਹ ਲਾਈਟ ਜੀ ਹੈਗੀ ਆ, ਪਰ ਮਸਲਾ ਇਹ ਹੈਗਾ ਕਿ ਜੇ ਇਹਨੂੰ ਕੋਰਲੇਟ ਕਰਨਾ ਹੋਵੇ ਕਿ ਇਹੋ ਜਿਹੇ ਲੋਕਾਂ ਦਾ ਪੁਲਿਸ ਦਾ ਅਫਸਰਾਂ ਦਾ ਮਨ ਚ ਡਰ ਕੀ ਹੈਗਾ, ਜਾਂ ਫਿਰ ਕਾਨੂੰਨ ਦਾ ਡਰ ਕਿੰਨਾ ਕੁ ਹੈਗਾ ਕਿ ਉਹ ਇਸ ਗੱਲ ਨੂੰ ਕਿਸ ਤਰ੍ਹਾਂ ਲੈਂਦੇ ਹੈਗੇ ਕਿ ਜੇ ਇੱਕ ਕ੍ਰਾਈਮ ਕਰਦਿਆਂ ਹੋਇਆ ਪੁਲਿਸ ਨੇ ਉਹਨਾਂ ਨੂੰ ਫੜ ਲਿਆ, ਤਾਂ ਉਹਨਾਂ ਦੇ ਮਨ ਦੇ ਵਿੱਚ ਕੋਈ ਡਰ ਇੱਦਾਂ ਦਾ ਹੈ ਜਾਂ ਨਹੀਂ ਹੈ। ਸੋ ਜਦੋਂ ਕੋਈ ਪਹਿਲਾਂ ਸਮਝਿਆ ਜਾਂਦਾ ਸੀਗਾ ਕੈਨੇਡਾ ਪੁਲਿਸ ਦਾ ਇੱਕ ਵੱਖਰੀ ਤਰ੍ਹਾਂ ਦਾ ਪ੍ਰਭਾਵ ਆਮ ਲੋਕਾਂ ਤੇ ਹੈ, ਜਿਹੜੇ ਮਾੜੇ ਲੋਕ ਆ ਉਹਦਾ ਭੈ ਮੰਨਦੇ ਆ, ਚੰਗੇ ਲੋਕ ਜਿਹੜੇ ਸੀ ਉਹ ਸਮਝਦੇ ਸੀ ਅਸੀਂ ਸੁਰੱਖਿਅਤ ਹੈਗੇ ਹਾਂ ਪੁਲਿਸ ਦੀ ਛਤਰੀ ਥੱਲੇ। ਸੋ ਇਹਦੇ ਉੱਪਰ ਆਪਣੇ ਸਰੋਤੇ ਕੀ ਦੱਸਣਾ ਚਾਹੁੰਦੇ ਆ, ਤੇ ਧੰਨਵਾਦ ਸ਼ਮੀ ਜੀ, ਤੁਸੀਂ ਸਮ ਅਪ ਕਰ ਦੇਣਾ, ਆਪਾਂ ਫਿਰ
1: ਕੁਛ ਖਬਰਾਂ ਉਹ ਸੁਣੀਆਂ, ਤੇ ਇੱਕ ਜਿਹੜੀ ਮੈਂ ਪਹਿਲੇ ਪ੍ਰੋਗਰਾਮ ਦੇ ਵਿੱਚ ਵੀ ਖਬਰ ਸਾਂਝੀ ਕੀਤੀ, ਉੱਥੇ ਕਾਲਸ ਆਈਆਂ ਪਰ ਮੈਂ ਕਾਲਸ ਲੈ ਨਹੀਂ ਸਕਿਆ, ਤੁਹਾਡੇ ਨਾਲ ਵੀ ਸ਼ੇਅਰ ਕਰ ਦੇਣਾ ਜੇ ਇਹਦੇ ਤੇ ਤੁਸੀਂ ਆਪਣਾ ਕੋਈ ਵਿਊ ਪੁਆਇੰਟ ਆ ਜਿਹੜਾ ਦੇਣਾ ਚਾਹੁੰਦੇ ਹੋ। ਬਹੁਤ ਹੀ ਦਿਲ ਨੂੰ ਛੂਹਣ ਵਾਲੀ ਇੱਕ ਖਬਰ ਹੈ, ਇਹ ਸਸਕੈਟੂਨ ਸਸਕੈਚੂਨ ਤੋਂ ਜਿਹੜੀ ਆਈ ਹੈ, ਵੀ ਉੱਥੇ ਜਦੋਂ ਇੱਕ ਹਾਈ ਸਕੂਲ ਗ੍ਰੈਜੂਏਸ਼ਨ ਈਵੈਂਟ ਚੱਲ ਰਿਹਾ ਸੀਗਾ, ਉਸ ਦੌਰਾਨ ਵਿਦਿਆਰਥੀ ਦੇ ਨਾਲ ਉਸਦਾ ਜਿਹੜਾ ਸਰਵਿਸ ਡੌਗ ਸੀਗਾ ਉਹਨੂੰ ਵੀ ਆ ਜਿਹੜਾ ਸਨਮਾਨ ਵਜੋਂ ਡਿਪਲੋਮਾ ਦਿੱਤਾ ਗਿਆ। ਕਿਆ ਬਾਤ ਹੈ ਹਾਂਜੀ। ਸੋ ਇਸ ਜਿਹੜਾ ਸਰਵਿਸ ਡੌਗ ਕਹਿੰਦੇ ਵੀ ਹਰ ਰੋਜ਼ ਆ ਜਿਹੜਾ ਉਸ ਬੱਚੇ ਦੇ ਨਾਲ ਸਕੂਲ ਆਉਂਦਾ ਸੀਗਾ, ਅਤੇ ਪੂਰੀ ਪੜ੍ਹਾਈ ਦੌਰਾਨ ਉਸ ਦੀ ਸਰੀਰਕ ਅਤੇ ਮਾਨਸਿਕ ਸਹਾਇਤਾ ਕਰਦਾ ਰਿਹਾ। ਸਕੂਲ ਨੇ ਉਸ ਦੀ ਜਿਹੜੀ ਨਿਭਾਈ ਮਹੱਤਵਪੂਰਨ ਭੂਮਿਕਾ ਨੂੰ ਮੰਨਦੇ ਹੋਏ ਉਸ ਨੂੰ ਵੀ ਗ੍ਰੈਜੂਏਸ਼ਨ ਈਵੈਂਟ ਦੇ ਵਿੱਚ ਸਮਾਰੋਹ ਦੇ ਵਿੱਚ ਸਨਮਾਨਿਤ ਕੀਤਾ। ਤੇ ਹੁਣ ਮੇਰਾ ਸਵਾਲ ਜਿਹੜਾ ਇਹ ਹੈ ਦੋਸਤੋ ਇਹਦੇ ਉੱਤੇ, ਕੀ ਤੁਸੀਂ ਮੰਨਦੇ ਹੋ ਵੀ ਪਾਲਤੂ ਜਾਨਵਰ ਵੀ ਆ ਜਿਹੜਾ ਇੱਕ ਪਰਿਵਾਰ ਦਾ ਇੱਕ ਮੈਂਬਰ ਹੁੰਦੇ ਹਨ, ਤੇ ਕਿਉਂ, ਜਾਂ ਤੁਸੀਂ ਨਹੀਂ ਮੰਨਦੇ ਹੋ? ਤੇ ਜੇ ਤੁਹਾਨੂੰ ਮੌਕਾ ਮਿਲੇ ਕਿਸੇ ਵੀ ਜਾਨਵਰ ਨੂੰ ਪੈਟ ਰੱਖਣ ਵਾਸਤੇ, ਤਾਂ ਤੁਸੀਂ ਆ ਜਿਹੜਾ ਕੁੱਤਾ ਰੱਖੋਗੇ, ਬਿੱਲੀ ਜਾਂ ਕੋਈ ਹੋਰ ਪਾਲਤੂ ਜਾਨਵਰ, ਤਾਂ ਕਿਉਂ ਕਿਉਂ ਆ ਜਿਹੜਾ ਤੁਸੀਂ ਇਹ ਰੱਖਣਾ ਚਾਹੋਗੇ? ਅਤੇ ਇੱਕ ਮੇਰਾ ਹੋਰ ਆ ਗਿਆ ਕਿ ਤੁਹਾਡੇ ਵਿਚਾਰ ਦੇ ਨਾਲ ਜਿਹੜੇ ਪਾਲਤੂ ਜਾਨਵਰ ਨੇ ਇਹ ਇਕੱਲੇਪਨ, ਤਣਾਅ ਜਾਂ ਡਿਪਰੈਸ਼ਨ, ਸਟ੍ਰੈਸ ਨੂੰ ਘਟਾਉਣ ਦੇ ਵਿੱਚ ਕੀ ਇਹ ਮਦਦ ਕਰਦੇ ਨੇ? ਸੋ ਇਹ ਤਿੰਨ ਸਵਾਲ ਨੇ, ਸਸਕੈਚਵਨ ਦੇ ਵਿੱਚ ਇਹ ਖਬਰ ਆਈ ਸੀ ਸਕੈਚਵਨ ਤੋਂ, ਅਤੇ ਉਸ ਦੇ ਆਧਾਰ 'ਤੇ ਮੈਂ ਇਹ ਤਿੰਨ ਸਵਾਲ ਹੈ ਆਪਣੇ ਕੋਲ। ਕੁਝ ਕੁ ਮਿੰਟ ਹੈਗੇ ਨੇ, ਤੁਸੀਂ ਆ ਜਿਹੜੇ ਜਾਂ ਤੁਸੀਂ ਕੋਈ ਪੈਟ ਰੱਖਿਆ ਹੋਇਆ ਉਹਦੇ 'ਤੇ ਕੋਈ ਆਪਣੀ ਤਜਰਬਾ ਜਾਂ ਯਾਦ ਸਾਂਝੀ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਹੈ ਜਿਹੜਾ ਸਟੂਡੀਓ ਦੇ ਵਿੱਚ ਸਾਡੇ ਨਾਲ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337, 905-673-3337, 905-673-3337, ਤੇ ਦੱਸਿਓ ਵੀ ਕੀ ਤੁਸੀਂ ਮੰਨਦੇ ਹੋ ਵੀ ਪਾਲਤੂ ਜਾਨਵਰ ਹੈ ਜਿਹੜਾ ਉਹ ਪਰਿਵਾਰ ਦਾ ਇੱਕ ਮੈਂਬਰ ਹੁੰਦਾ ਹੈ। ਜੇ ਤੁਹਾਨੂੰ ਮੌਕਾ ਮਿਲੇ ਕਿਸੇ ਵੀ ਜਾਨਵਰ ਨੂੰ ਹੈ ਜਿਹੜਾ ਰੱਖਣ ਲਈ ਪੈਟ ਕਰਨ ਵਾਸਤੇ, ਕੀ ਤੁਸੀਂ ਕੁੱਤਾ ਰੱਖੋਗੇ, ਬਿੱਲੀ ਜਾਂ ਫਿਰ ਕੋਈ ਹੋਰ ਪਾਲਤੂ ਜਾਨਵਰ ਹੈ ਜਿਹੜਾ ਉਹ ਰੱਖਣਾ ਚਾਹੋਗੇ? ਅਤੇ ਨਾਲ ਦੀ ਨਾਲ ਇਹ ਵੀ ਦੱਸਿਓ ਕਿ ਪਾਲਤੂ ਜਾਨਵਰ ਰੱਖਣ ਦੇ ਨਾਲ ਇਕੱਲਾਪਨ, ਤਣਾਅ, ਸਟ੍ਰੈਸ, ਡਿਪਰੈਸ਼ਨ ਨੂੰ ਘਟਾਉਣ ਦੇ ਵਿੱਚ ਇਹ ਜਾਨਵਰ ਹੈ ਜਿਹੜੇ ਮਦਦ ਕਰਦੇ ਨੇ। ਸੋ ਜ਼ਰੂਰ ਇਹਦੇ 'ਤੇ ਜਿਹੜੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337, 905-673-3337 'ਤੇ ਤੁਸੀਂ ਕਾਲ ਕਰਕੇ ਹੈ ਜਿਹੜਾ ਇਹਦੇ 'ਤੇ ਆਪਣੀ ਤਜਰਬਾ, ਆਪਣੇ ਵਿਚਾਰ, ਆਪਣਾ ਵਿਜ਼ਨ ਹੈ ਜਿਹੜਾ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸੰਧੂ ਸਾਹਿਬ ਵੈਲਕਮ ਜੀ ਇਹਨੂੰ ਜੀ।
2: ਸ਼ਮੀ ਜੀ ਤੁਸੀਂ ਗੱਲ ਕਰੇ ਡੌਗ ਦੀ, ਮੈਂ ਪਰਸੋਂ ਮੇਰੇ ਇੱਕ ਕਲਾਇੰਟ ਆਇਆ
1: ਜੀ,
2: ਉਹ ਕਹਿੰਦੇ ਵੀ ਪਹਿਲਾਂ ਸਭ ਤੋਂ ਜ਼ਰੂਰੀ ਲੱਗੂਗਾ ਕੁੱਤੇ ਲਈ ਅਸੀਂ
0: ਮੁਬਾਰਕ
1: ਜੀ ਪਹਿਲਾਂ ਦਾ ਤੁਹਾਨੂੰ।
0: ਹਾਂਜੀ, ਓਹਦਾ ਅਸੀਂ ਬਰਥਡੇ ਵੀ ਮਨਾਉਂਦੇ ਆ ਜੀ।
1: ਜੀ,
0: ਓਹਦਾ ਪੂਰਾ ਜਿੱਦਾਂ ਇੱਕ ਬੱਚਾ ਹੁੰਦਾ ਨਾ ਤੁਹਾਡੇ ਪਰਿਵਾਰ ਦੇ ਵਿੱਚ, ਉਹ ਇੰਨਾ ਪਿਆਰ ਕਰਦਾ ਜੀ ਸਾਡੇ ਪਰਿਵਾਰ ਨੂੰ, ਕੱਲੇ ਕੱਲੇ ਜੀ ਨੂੰ, ਇੱਕ ਜੀ ਵੀ ਸਾਡਾ ਘਰੋਂ ਚਲ ਜਾਂਦਾ ਉਹ ਉਹਨੇ ਨਾਲ ਹੀ ਅਦਾਸ ਹੋ ਜਾਂਦਾ ਜਦ ਤੱਕ ਉਹ ਵਾਪਸ ਨਹੀਂ ਆਉਂਦਾ।
1: ਕਿਆ ਕਿਆ ਬਾਤ ਹੈ, ਇੰਨਾ ਇੰਨਾ ਪਿਆਰ।
0: ਜਿਹੜੀ ਗਈ ਡਿਪਰੈਸ਼ਨ ਦੀ ਗੱਲ ਆ, ਮੈਂ ਕਿਹਾ ਤੁਹਾਡੇ ਤੁਸੀਂ ਕੰਮ ਤੋਂ ਆ ਜਾਓ ਕਿਤੇ ਆ ਜਾਓ, ਤੁਹਾਨੂੰ ਡਿਪਰੈਸ਼ਨ ਰਹਿਣੇ ਨੀ ਦਿੰਦੇ, ਇੰਨੇ ਤੁਹਾਡੇ ਬੱਚੇ ਪਿਆਰ ਨਹੀਂ ਕਰਦੇ। ਮੇਰੇ ਬੱਚੇ ਯੂਨੀਵਰਸਿਟੀ ਤੋਂ ਬਾਹਰ ਨਿਕਲ ਚੁੱਕੇ ਆ,
1: ਸਾਡੇ
0: ਬਜ਼ੁਰਗ ਨੂੰ ਦਰਵੇਸ਼ ਐਵੇਂ ਨੀ ਕਹਿੰਦੇ ਜੀ ਇਹਨਾਂ ਨੂੰ।
1: ਸਹੀ ਗੱਲ ਹੈ,
0: ਇਹ ਵਾਕਿਆ ਦਰਵੇਸ਼ ਹੈ, ਤੁਹਾਡੀ ਸੁੱਖ ਲੋੜਦਾ ਜੇ ਪਰਿਵਾਰ ਦੇ ਜੀ ਤੁਹਾਡੇ ਘਰੋਂ ਚੱਲ ਜਾਂਦੇ ਆ ਨਾ ਜੀ, ਇਹ ਉਹਨਾਂ ਤਰ ਤੁਹਾਡੀ ਵੇਟ ਕਰਦਾ ਵੀ ਜਦ ਤੱਕ ਤੁਸੀਂ ਰਾਜੀ ਖੁਸ਼ੀ ਘਰ ਨੀ ਵਾਪਸ ਆ ਜਾਂਦੇ।
1: ਸਹੀ ਗੱਲ,
0: ਬਹੁਤ ਜ਼ਿਆਦਾ ਅਸੀਂ ਉਹਨੂੰ ਇੱਕ ਪੈਟ ਦੀ ਤਰ੍ਹਾਂ ਨੀ ਰੱਖਿਆ ਆ, ਉਹ ਸਾਡੇ ਘਰ ਚ ਜਿੱਥੇ ਮਰਜ਼ੀ ਘੁੰਮ ਸਕਦਾ, ਉਹਦੇ ਲਈ ਕੋਈ ਸੀਮਤ ਜਗ੍ਹਾ ਨੀ ਹੈਗੀ ਜੀ। ਹਾਂਜੀ, ਵਧੀਆ ਪਿਆਰ ਨਾਲ ਰੱਖਿਆ ਔਰ ਸਾਫ਼ ਸੁਥਰਾ ਰੱਖਿਆ ਆ, ਉਹਨੂੰ ਟਾਈਮ ਨਾਲ ਨਲਾਉਣਾ, ਟਾਈਮ ਨਾਲ ਉਹਦੀ ਗਰੂਮਿੰਗ ਕਰਨੀ, ਸਾਰਾ ਕੁਛ ਉਹਦਾ, ਯਾਨੀ ਇੱਕ ਬੱਚੀ ਜਿੱਦਾਂ ਇੱਕ ਬੱਚੇ ਨੂੰ ਰੱਖਦੇ ਇਸ ਤਰੀਕੇ ਨਾਲ ਅਸੀਂ ਰੱਖਿਆ ਹੋਇਆ।
1: ਕਿਆ ਬਾਤ ਹੈ ਭਾਜੀ, ਬਹੁਤ ਖੂਬ, ਬਹੁਤ ਸੋਹਣੀ ਗੱਲ ਹੈ, ਥੈਂਕ ਯੂ ਭਾਜੀ, ਥੈਂਕ ਯੂ ਜੀ, ਸੋ ਨਾਈਸ ਜੀ। ਅੱਛਾ, ਇਹ ਵੀ ਇੱਕ ਗੱਲ ਦੱਸਿਓ, ਕਈ ਵਾਰ ਇਹ ਹੁੰਦਾ ਵੀ ਇੱਕ ਅੱਧਾ ਮੈਂਬਰ ਆ ਨਾ ਜਿਹੜਾ ਉਹ ਨਾ ਨੁੱਕਰ ਕਰਦਾ ਹੁੰਦਾ ਵੀ ਨਹੀਂ ਅਸੀਂ ਆ ਜਿਹੜਾ ਪੈਟ ਕੋਈ ਜਾਨਵਰ ਨਹੀਂ ਰੱਖਣਾ, ਤੇ ਜਦੋਂ ਆ ਜਿਹੜਾ ਉਹ ਪੈਟ ਆ ਜਿਹੜਾ ਘਰ ਦੇ ਵਿੱਚ ਆ ਜਾਂਦਾ ਨਾ, ਤੇ ਸਭ ਤੋਂ ਵੱਧ ਪਿਆਰ ਉਹੀ ਕਰਦਾ ਹੁੰਦਾ ਜਿਹੜਾ ਪਹਿਲਾਂ ਮਨਾ ਕਰਦਾ ਸੀਗਾ। ਹਾਂਜੀ, ਸੋ ਇਹ ਆ ਜਿਹੜਾ ਮੇਰਾ ਪਰਸਨਲ ਤਜਰਬਾ ਵੀ ਹੈ। ਅਗਲੀ ਗੱਲ ਤੇ ਚੱਲਦਾ, ਕੁਲਦੀਪ ਭਾਜੀ ਸਤਿ ਸ੍ਰੀ ਅਕਾਲ।
3: ਹਾਂਜੀ ਸ਼ਮੀ ਭਾਜੀ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਤੇ ਚੜ੍ਹਦੀ ਕਲਾ ਜੀ।
1: ਜੀ ਸਤਿ ਸ੍ਰੀ ਅਕਾਲ ਭਾਜੀ,
3: ਪਿਛਲੇ ਕਾਲਰ ਨੇ ਕਾਫੀ ਕੁਛ ਕਹਿਤਾ, 90% ਆਲਮੋਸਟ 95%। ਮੈਂ ਇੱਕ ਉਹ ਬੰਦਾ ਸੀ, ਬੇਟੇ ਮੇਰੇ ਅੱਗੇ ਵੀ ਮੈਂ ਗੱਲ ਸ਼ੇਅਰ ਕੀਤੀ ਹੈ, 7-8 ਸਾਲ ਤੋਂ 9 ਸਾਲ ਤੋਂ ਮੇਰੇ ਮਗਰ ਪਏ ਸੀ ਦੋਨੋਂ ਬੇਟੇ ਵੀ ਪੈਟ ਰੱਖਣਾ ਆਪਾਂ, ਹਨਾ
1: ਜੀ ਜੀ।
3: ਮੈਂ ਕਹਿੰਦਾ ਸੀ ਵੀ ਨਾ, ਇਹ ਕੰਮ ਮੇਰੇ ਘਰ ਚ ਨੀ ਹੋਣਾ। ਪੂਰੀ ਪੁਰਾਣੇ ਬਜ਼ੁਰਗਾਂ ਵਾਲੀ ਅਡਵਾਈ ਤੇ ਲਾਈਨ ਖਿੱਚੀ ਹੋਈ ਸੀ ਮੇਰੀ।
1: ਅੱਛਾ ਅੱਛਾ ਜੀ, ਠੀਕ ਹੈ।
3: ਇੱਕ ਦਿਨ ਮੈਂ ਸਿਰਫ ਨਾ ਇਹਨਾਂ ਦੀ ਮਤਲਬ ਸਹਿਮਤੀ ਨਾ ਪੁੱਤਾਂ ਦੀ, ਉਹ ਇੱਕ ਲੇਡੀ ਸਾਨੂੰ ਨਾਚੋ ਸੀ ਉਹਦਾ,
1: ਅੱਛਾ ਜੀ,
3: ਯੋਗੀ ਦਿਨ
1: ਠੀਕ ਹੈ ਜੀ,
3: ਉਹ ਛੱਡ ਗਿਆ, ਉਹ 24 ਘੰਟੇ ਸਾਡੇ ਕੋਲ ਰਿਹਾ, ਸਕੈਮ ਹੀ ਸੀਗੀ ਥੋੜੀ ਜਿਹੀ, ਉਹ ਵੈਸੇ ਚੰਗਾ ਹੋਇਆ ਸੀ ਪੈਸੇ ਪੂਸੇ ਨਹੀਂ ਟ੍ਰਾਂਸਫਰ ਕੀਤੇ। ਉਹ ਵਿਚਾਰਾ ਸੋਫੇ ਦੀ ਹੈ ਨਾ ਢੋ ਜਿਹੜੀ ਹੁੰਦੀ ਆ, ਉੱਤੇ ਬੈਠਾ ਹੈ ਗੇਟ ਵੱਲ ਨੂੰ ਝੱਕੀ ਜਾਂਦਾ,
1: ਅੱਛਾ
3: ਵੀ ਕਦੋਂ ਆਊ ਕਿੱਦਾਂ, ਹਨਾ। ਉਹ ਨਾਚੋ ਨੇ ਮੇਰੀ ਸਾਰੀ ਓਈ ਥਿੰਕਿੰਗ ਚੇਂਜ ਕਰਤੀ 24 ਘੰਟੇ।
1: ਕਿਆ ਬਾਤ ਹੈ, ਕਿਆ ਬਾਤ ਹੈ ਬਾਈ।
3: ਉਹ ਤਾਂ ਮਤਲਬ ਲੈ ਗਈ ਜੀ ਮੇਰੇ ਜੀ, ਸੱਟ ਲੱਗ ਗਈ, ਮੈਂ ਪੌੜੀਆਂ ਤੇ ਡਿੱਗ ਪਈ, ਦੇਸਨ ਦੈਟ ਕਰਕੇ ਸਟੋਰੀ ਜਿਵੇਂ ਅੱਗੇ ਮੈਂ ਦੱਸੀ ਹੋਈ ਹੈ ਨਾ। ਮੁੜ ਕੇ ਮੈਂ ਘਰ ਚੋਂ ਪਹਿਲਾ ਬੰਦਾ ਸੀ ਬਈ ਜਿੰਨੀ ਛੇਤੀ ਹੋ ਸਕਦਾ 12-14 ਘੰਟੇ 24 ਦੇ ਅੰਦਰ ਅੰਦਰ ਲੱਭ ਕੇ ਜਿੱਥੋਂ ਮਰਜ਼ੀ ਪੈਟ ਲੈਣਾ, ਛੋਟਾ ਵੱਡਾ ਜਿਹੜਾ ਮਿਲਦਾ ਚੱਕ ਲਓ।
1: ਅੱਛਾ,
3: ਕਿਹਦੀ ਸ਼ਰੈਡਿੰਗ ਹੁੰਦੀ ਆ, ਕਿਹਦੀ ਕੀ ਹੁੰਦੀ ਆ, ਨਾ ਚਾਰ ਵੀ ਘਰ ਅਸੀਂ ਬਲਾਂਕੋ, ਇਹ ਮਿਕਸ ਆ ਜੀ ਹਸਕੀ ਤੇ ਪਮਰੇਨੀਅਨ।
1: ਅੱਛਾ ਜੀ,
3: ਤੇ ਇਸੇ ਤਰ੍ਹਾਂ ਜੋ ਕੁਛ ਦੇ ਅਸੀਂ ਉਹਦਾ ਬਰਥਡੇ ਵੀ ਮਨਾਉਂਦੇ ਆ ਜੀ, 5ਵਾਂ ਜੀ ਆ ਸਾਡੇ ਘਰ ਚ
1: ਜੀ ਜੀ।
3: ਤੇ ਉਹਦੀ ਦੇਖੋ ਮਾੜਾ ਜਿਹਾ ਵੀ ਉਹਨੇ ਪਿੱਛੇ ਗਾਰਡਨ ਚ ਕੱਢਤਾ ਨਾ ਉਹਨੂੰ, ਵੀ ਉਹਨੇ ਆਪਣਾ ਬਿਜ਼ਨਸ ਕਰਕੇ ਆਉਣਾ, ਪੀ ਪੀ ਵਗੈਰਾ ਉਹਨੇ ਕੀਤਾ ਨਹੀਂ ਕੀਤਾ, ਉਹਦੇ ਪੈਰ ਸਾਫ਼ ਹੋਣੇ ਆ, ਟਿਸ਼ੂ ਨਾ ਮੁੱਕੇ ਦਾ।
1: ਕਿਆ ਬਾਤ ਹੈ, ਕਿਆ ਬਾਤ ਹੈ।
3: ਤੇ ਫਿਰ ਉਹ ਜਿੱਥੇ ਮਰਜ਼ੀ ਜਿਵੇਂ ਦੱਸਿਆ ਹੀ ਹੈ ਸਾਰਾ, ਉਹ ਕਿਤੇ ਵੀ ਜਾ ਸਕਦਾ। ਔਰ ਦੇਖ ਲਓ ਸ਼ਮੀ ਜੀ, ਮੈਂ ਜਦ ਸਵੇਰੇ 4 ਵਜੇ ਆਉਣਾ, ਉਹਨੇ ਪਹਿਲਾਂ ਮੈਂ ਉੱਤੇ ਮਿਲ ਕੇ ਆਉਣਾ, ਥੱਲੇ ਉਹਨੇ ਆ ਕੇ ਮੈਨੂੰ ਡੋਰ ਤੇ ਛੱਡ ਕੇ ਫਿਰ ਮੈਨੂੰ ਵਿੰਡੋ ਚ ਦੇਖਣਾ ਉਹਨੇ।
1: ਇਹ ਪਿਆਰ ਹੈ ਭਾਜੀ ਇਹਦੇ, ਸਹੀ ਗੱਲ।
3: ਕਈ ਵਾਰੀ ਕਿਤੇ ਜਾਂਦੇ ਆ, ਮਤਲਬ ਜਿਵੇਂ ਆਪਣੇ ਉਧਰ ਸਿਲਸਿਲਾ ਹੋਣਾ ਤੇ ਉਧਰ ਡਿਊਟੀ ਲਾਈ ਦੀ ਆ, ਦੋ ਚਾਰ ਘੰਟੇ ਰਹਿ ਵੀ ਲੈਂਦਾ ਕੱਲਾ, ਏਦਾਂ ਦੀ ਗੱਲ ਨੀ
1: ਜੀ ਜੀ।
3: ਤੁਸੀਂ ਮਰ ਜਾ ਕੋਈ ਆਪਣਾ ਨਾ ਕੈਰੀ ਆਨ ਕੋਈ ਸਮਾਨ ਤੁਸੀਂ ਰੱਖਣ ਲੱਗ ਜਾਓ, ਜਦ ਹੀ ਆਪਣੇ ਟੋਏ ਲਿਆ ਕੇ ਰੱਖਣ ਲੱਗ ਪਾਓ ਨਾਲ ਮੈਂ ਵੀ ਜਾਣਾ
1: ਜੀ।
3: ਇਹ ਤਾਂ ਬਹੁਤ ਪਿਆਰ ਦਿੰਦੇ ਆ ਜੀ, ਤੁਹਾਡਾ ਦਿਨ ਕਿਤੇ ਬੈਡ ਹੋਵੇ ਨਾ, ਸੋਰੀ ਮੈਂ ਟਾਈਮ ਲਗਾ ਥੋੜਾ ਜਿਹਾ, ਉਹਨੇ ਆ ਕੇ ਤੁਹਾਡੇ ਪੈਰਾਂ ਚ ਬਹਿ ਜਾਣਾ।
1: ਕਿਆ ਬਾਤ ਹੈ,
3: ਇਹਦਾ ਬਹੁਤ ਪਿਆਰ ਲੈਂਦੇ ਜੀ, ਬਹੁਤ ਬਣਾਉਂਦੇ ਆ। ਇਹ ਜਿੰਨਾ ਚਿਰ ਆਪਾਂ ਨਹੀਂ ਰੱਖਿਆ ਉਨਾ ਚਿਰ ਆਪਾਂ ਦੀ ਪਰਸਨੈਲਿਟੀ ਉਹੀ ਆ ਜੀ, ਇਹਦੀ ਗੰਦ ਪਾਉਂਦੇ ਆ ਜੀ, ਆਹ ਜੀ ਸਾਂਭ ਪਾਉਂਦਾ ਬੱਚਿਆਂ ਨੇ ਜੀ, ਪਰ ਰੱਖ ਕੇ ਦੇਖੋ, ਟਰਾਈ ਕਰਕੇ ਦੇਖੋ ਵੀ ਨਾ ਮਿਲਣ,
1: ਅਹਿਮੀਅਤ ਦਾ ਪਤਾ ਚੱਲ ਜਾਂਦਾ ਇਹਨਾਂ ਦੀ। ਬਿਲਕੁਲ ਦੁਬਾਰਾ
2: ਸੁੱਕੀ ਰੋਟੀ ਨੀ ਖਾਂਦਾ, ਸਬਜ਼ੀ ਨਾਲ ਤਰੀ ਵਾਲੀ ਸਬਜ਼ੀ ਨਾਲ ਰੋਟੀ ਖਾਣੀ ਉਹਨੇ, ਤੇ ਜਿਵੇਂ ਤੁਸੀਂ ਉਹਨੇ ਕਿਹਾ ਵੀ ਡਿਪਲੋਮਾ ਦਿੱਤਾ, ਆਰਮੀ ਦੇ ਵਿੱਚ ਵੀ ਹੁੰਦੇ ਆ ਨਾ ਇਹ ਰੱਖੇ ਦੇ ਪੈਟ, ਉਹਨਾਂ ਨੂੰ ਜੋ ਕੋਈ ਇੱਦਾਂ ਕਾਰਨਾਮੇ ਮਿਲਦੇ ਉਹਨਾਂ ਨੂੰ ਮੈਡਲ ਦਿੰਦੇ ਆ ਨਾ। ਸੋ ਇਹ ਪਰਿਵਾਰਿਕ ਮੈਂਬਰ ਜਦੋਂ ਅਸੀਂ ਕੰਮ ਤੋਂ ਡੈਡੀ ਨੇ ਵੀ ਆਉਣਾ, ਉਹਨੇ ਸਕੂਟਰ ਤੇ ਝੂਟੇ ਲੈਣੇ, ਤਾਂ ਅੱਗੇ ਸਕੂਟਰ ਤੇ ਝੂਟੇ ਲੈ ਕੇ ਉਸ ਤੋਂ ਬਾਅਦ ਫਿਰ ਉਹਨੇ ਕੰਮ ਤੇ ਜਾਣ ਦਿੰਦੇ, ਯਾਨੀ ਕਿ ਉਹਰੇ ਨੀ ਰੱਖਿਆ, ਖੈਰ ਇੰਡੀਆ ਰੱਖਿਆ ਸੀ ਉਰੇ
1: ਰੱਖਿਆ।
2: ਅੱਛੇ ਨਾਲੇ ਫੈਮ ਬੱਚਿਆਂ ਨਾਲ ਇਹ ਵੀ ਤੁਹਾਡੀ ਸਟ੍ਰੈਸ ਦੂਰ ਕਰਦੇ ਆ ਹਨਾ, ਬੱਚਿਆਂ ਨੂੰ ਤੁਸੀਂ ਬੁਲਾਓ, ਬੱਚੇ ਛੇਤੀ ਛੇਤੀ ਆਉਂਦੇ ਨੇ, ਚਲੋ ਆਪਾਂ ਜਾ ਕੇ ਆਈਏ ਹਨਾ, ਇਹ ਜਦ ਮਰਜ਼ੀ ਤੁਸੀਂ ਬੁਲਾਓ ਆ ਜਾਣਾ ਭੱਜ ਗਿਆ ਹਨਾ,
1: ਸਹੀ ਗੱਲ,
2: ਨਾਲ ਚੇਂਜ ਟੱਕ ਕੇ ਲਿਆਂਗੇ ਚਲੋ ਚੱਲੀਏ ਹਨਾ।
1: ਕਿਆ ਬਾਤ ਹੈ, ਸਹੀ ਗੱਲ
4: ਆਪਣੇ ਭਰਾ ਜਦੋਂ ਬਾਹਰ ਲੈ ਕੇ ਜਾਂਦੇ ਆ ਤੇ ਜਦੋਂ ਉਹਨੇ ਪੂ ਕਰਨਾ ਹੁੰਦਾ, ਜੇ ਈਸਟ ਨੂੰ ਜਾਂਦੇ ਆ ਤੇ ਵੈਸਟ ਨੂੰ ਮੂੰਹ ਕਰ ਲੈਂਦੇ ਆ, ਤੇ ਕਹਿੰਦਾ ਮਤਲਬ ਇਹ ਆ ਤੁਸੀਂ ਜੋ ਕਮਿਊਨਿਟੀ ਦੇ ਵਿੱਚ ਵਧੀਆ ਹੈਗਾ ਉਦਾਂ ਦੇ ਕੰਮ ਕਰੋ, ਤਾਂ ਕਿ ਤੁਹਾਡਾ ਨਾਮ ਵਧੀਆ ਬਣੇ। ਸੈਕਿੰਡ, ਇਹਨਾਂ ਨੂੰ ਆਟਾ ਉੱਟਾ ਨੀ ਖਿਲਾਉਣਾ ਚਾਹੀਦਾ ਜੀ, ਬਾਹਲਾ ਆਪਣਾ।
1: ਅੱਛਾ, ਇਹਨਾਂ ਦੀ ਪ੍ਰੋਪਰ ਡਾਇਟ ਦੇਣੀ ਚਾਹੀਦੀ ਜੋ ਇਹਨਾਂ ਦੀ ਬਣਦੀ।
4: ਹਾਂਜੀ, ਇਹਨਾਂ ਨੂੰ ਇਹਨਾਂ ਦਾ ਖਾਣਾ ਦੇਣਾ ਚਾਹੀਦਾ, ਬਾਕੀ ਸਾਡੇ ਦੇਸੀਆਂ ਦਾ 80% ਆਟਾ ਐਕਸਪਾਇਰ ਹੀ ਹੁੰਦਾ, ਉਹਦੇ ਥੱਲੇ ਸਟਿੱਕਰ ਕੁਛ ਹੋਰ ਹੁੰਦਾ, ਡੇਟ ਹੋਰ ਹੁੰਦੀ ਆ, ਸਮਾਂ ਦੇਣ ਦਾ ਬਹੁਤ ਧੰਨਵਾਦ ਹੈ ਜੀ।
1: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਇਹ ਸੀਗਾ ਸ਼ੰਮੀ ਪੱਠਲ, ਅੱਜ ਦਾ ਪ੍ਰੋਗਰਾਮ ਲੈ ਕੇ ਸਤੰਬਰ ਸਾਹਿਬ ਨਾਲ ਤੁਸੀਂ ਗੱਲਬਾਤ ਕਰਨੀ ਹੈ ਪ੍ਰੋਗਰਾਮ ਬਾਬਤ ਫੀਡਬੈਕ ਲਈ, ਤਾਂ 416-452-2222 ਇੱਥੇ ਦਿਓ ਇਜਾਜ਼ਤ। ਨਾਨਕ ਰਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ,
5: ਸਭ ਨਾਲ ਜ਼ਿੰਦਗੀ ਨਹੀਂ ਚੱਲਦੀ, ਸਾਨੂੰ ਜ਼ਿੰਦਗੀ ਦੇ ਹਿਸਾਬ ਨਾਲ ਚੱਲਣਾ ਪੈਂਦਾ, ਪਰਫੋਰਮੈਂਸ ਤਾਂ ਅਸੀਂ ਕਰਦੇ ਹੀ ਰਹਿੰਦੇ ਹਾਂ। ਇਸ ਟਾਈਮ ਮੈਂ ਤਾਂ ਮੈਂ ਉੱਥੇ ਜਾ ਰਿਹਾ ਜਿੱਥੇ ਕੋਈ ਕਹਿ ਰਿਹਾ ਕਿ ਆ ਜਾ ਯਾਰ, ਆ ਜੀ ਲਾ ਜਾ, ਮਿਲ ਜਾ, ਮਿਲ ਜਾ। ਬਾਕੀ ਸਿੰਗਰ ਹੈ, ਇਹ ਤਾਂ ਗਾਇਕੀ ਹੈ, ਡਾਇਰੈਕਟਰ ਲਾ ਲਓ, ਮਾਈਕ ਹੱਥ 'ਚ ਆ ਗਿਆ ਫਿਰ ਗਾਉਣਾ ਨਹੀਂ ਰਹਿ ਜਾਂਦਾ, ਕਿਉਂਕਿ ਹੁਣ ਮੈਂ ਵੀ ਬਹੁਤ ਚਿਰ ਚੁੱਪ ਰਹਿ ਲਿਆ, ਉਦਾਸ ਰਹਿ ਕੇ ਦੇਖ ਲਿਆ, ਤੇ ਮੇਰਾ ਵੀ ਜੀ ਕਰਦਾ ਹੱਸਣਾ।
6: ਕਮਾਲ ਕਾ ਕੈਚ ਥਾ ਯਾਰ, ਯਕੀਨ ਹੀ ਨਹੀਂ ਆ ਰਹਾ।
7: ਤੁਮੇ ਇਸ ਪਰ ਯਕੀਨ ਨਹੀਂ ਆ ਰਹਾ ਤੋ ਯੇ ਸੁਨੋ, ਸੇਵਨ ਐਨਰਜੀ ਵਾਲੇ ਮੁਫਤ ਇਲੈਕਟ੍ਰਿਕ ਹੀਟ ਪੰਪ ਦੇ ਰਹੇ ਹੈ। ਅਗਰ ਤੁਹਾਡੇ ਘਰ ਮੇ ਇਲੈਕਟ੍ਰਿਕ ਯਾ ਓਇਲ ਹੀਟਿੰਗ ਹੈ।
6: ਇਸ ਬਾਤ ਪਰ ਮੁਝੇ ਪੂਰਾ ਯਕੀਨ ਹੈ, ਵੋ ਤੋ ਇੰਸਟਾਲੇਸ਼ਨ ਕਾ 100% ਖਰਚਾ ਵੀ ਖੁਦ ਉਠਾਤੇ ਹੈ। ਅਗਰ ਤੁਹਾਡੇ ਘਰ ਮੇ ਓਇਲ ਹੀਟਿੰਗ ਹੈ ਤੋ ਵੋ ਓਇਲ ਟੈਂਕ ਵੀ ਬਿਲਕੁਲ ਮੁਫਤ ਬਾਹਰ ਨਿਕਾਲ ਕਰ ਦੇਂਗੇ, ਔਰ ਹੀਟ ਪੰਪ ਸੇ ਤੁਹਾਡੇ ਹੀਟਿੰਗ ਬਿਲਸ 50% ਤੱਕ ਕਮ ਹੋ ਸਕਤੇ ਹੈ।
7: ਤੁਮੇ ਯੇ ਸਬ ਕੈਸੇ ਪਤਾ?
6: ਕਿਉਂਕਿ ਮੈਨੇ ਵੀ ਪਿਛਲੇ ਸਾਲ ਯੇ ਲਗਵਾਇਆ ਹੈ।
7: ਅੱਛਾ, ਵੋ ਕਿਆ ਵੈਬਸਾਈਟ ਥੀ?
6: saveonenergy.ca/eap।
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
9: ਛਾਵਾਂ ਜੀਆਂ ਮਾਵਾਂ ਨੂੰ,
10: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
9: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
10: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
9: ਪ੍ਰੋਗਰਾਮ ਪੰਜਾਬੀ ਲਹਿਰਾਂ,
10: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ, ਪੰਜਾਬੀਅਤ ਦੀ ਸੇਵਾ ਵਿੱਚ।
11: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਅੰਬਰਾ ਤੇ ਘਰ ਪਾ ਲਿਆ, ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਸਵਰ ਸ਼ਾਮ AM 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾਂ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾਂ, ਕਾਲ 6475041557, 6475041557, ਔਰ ਵਿਜ਼ਿਟ punjabilehra.com।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ, 9915154548। ਕੀ ਤੁਹਾਡੇ ਸਿਰ ਚੜੇ ਕਰਜ਼ੇ ਦੇ ਬੋਝ ਨੇ ਤੁਹਾਡੇ ਦਿਲ ਦਾ ਚੈਨ ਅਤੇ ਰਾਤ ਦੀ ਨੀਂਦ ਖੋ ਲਈ ਹੈ? ਤਾਂ ਆਲ ਡੈਟ ਸੋਲਿਊਸ਼ਨਸ ਦੇ ਮਿਸਟਰ ਐਮ ਸਦੀਕ ਨੂੰ 4166710577 ਤੇ ਕਾਲ ਕਰੋ। GTA ਵਿੱਚ 4 ਲੋਕੇਸ਼ਨਸ ਨੇ ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ। ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸਿਆ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮਾਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ। ਕਲੈਕਸ਼ਨ ਕਾਲ ਆਉਣੀਆਂ ਬੰਦ ਹੋ ਜਾਣਗੀਆਂ, ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ। 4166710577, 416-671-0577।
3: ਸੱਚ ਕਿਹੋ ਜਿਹਾ ਹੁੰਦਾ?
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
5: ਮਿੱਟੀ ਚੁਗਦੀ ਫਸਲ ਸੱਚ ਹੈ,
4: ਖੁਰੋ ਦੀ ਪਾਣੀ ਸੱਚ ਹੈ।

0: ਇੱਕ ਵਾਰ ਫਿਰ ਬਹੁਤ ਬਹੁਤ ਪਿਆਰ ਸਤਿਕਾਰ ਅਦਾਬ ਸਤਿ ਸ਼੍ਰੀ ਅਕਾਲ ਅਤੇ ਨਮਸਕਾਰ ਜੁੜ ਚੁੱਕੇ ਹਾਂ ਜੀ ਆਪਾਂ ਪੰਜਾਬੀ ਲਹਿਰਾਂ ਦੇ ਖੂਬਸੂਰਤ ਰੇਡੀਓ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ, ਔਰ ਸਾਡਾ ਨਾਂ ਰਮੇਸ਼ ਸ਼ਹਿਰਪੁਰ ਜੀ, ਪੰਜਾਬ ਦੀ ਧਰਤੀ ਤੋਂ ਲੋਡਾ ਵੇਲਾ ਅਤੇ ਤਰਕਾਲਾਂ ਦੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਹਾਂ ਜੀ, ਔਰ ਪੰਜਾਬ ਦੀ ਉਹਨਾਂ ਖਬਰਾਂ ਦੇਸ਼ ਦੁਨੀਆਂ ਦੀਆਂ ਖਬਰਾਂ ਦੇ ਨਾਲ ਰਾਬਤਾ ਆਪਾਂ ਰੱਖਣ ਦੀ ਕੋਸ਼ਿਸ਼ ਕਰਾਂਗੇ, ਔਰ ਨਾਲ ਦੀ ਨਾਲ ਕੈਨੇਡਾ ਦੀ ਸੋਹਣੀ ਸੱਜਰੀ ਅਤੇ ਥੋੜ੍ਹੀ ਜਿਹੀ ਨਿੱਘੀ ਦੁਪਹਿਰ ਸਵੇਰ ਵੀ ਦੁਪਹਿਰ ਵਰਗੀ ਹੋਈ ਪਈ ਆ ਵੱਲੋਂ ਬਹੁਤ ਬਹੁਤ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਰਮੇਸ਼ ਜੀ, ਕੀ ਹਾਲ ਚਾਲ?
1: ਪ੍ਰਭ ਸੰਧੂ ਜੀ, ਸ਼ੁਕਰੀਆ ਮਿਹਰਬਾਨੀ, ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਔਰ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਨਾਨਕ ਰੈਨੋਵੇਸ਼ਨ ਦਾ ਸੁਨੇਹਾ ਜ਼ਰੂਰ ਦੇ ਦਈਏ। ਜੇ ਤੁਸੀਂ ਆਪਣੀ ਬੇਸਮੈਂਟ ਬਣਾਉਣੀ ਆ, ਜੇ ਤੁਸੀਂ ਬੇਸਮੈਂਟ ਤੁਹਾਡੀ ਲੀਕ ਹੋ ਗਈ ਆ, ਡਰਾਈਵੇ ਬਣਾਉਣਾ, ਪੈਟੀਓ ਬਣਾਉਣਾ, ਕੰਕਰੀਟ ਦੀਆਂ ਸਵਾਵਾਂ ਲੈਣੀ, ਤਾਂ ਨਾਨਕ ਰੈਨੋਵੇਸ਼ਨ ਨੂੰ ਤੁਸੀਂ ਜ਼ਰੂਰ ਯਾਦ ਰੱਖਣਾ।
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਪੰਜਾਬੀ ਲਹਿਰਾਂ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਅਦਾਬ ਅਤੇ ਨਮਸਕਾਰ, ਔਰ ਸਟੂਡੀਓ ਦਾ ਨੰਬਰ ਦੇ ਦਈਏ 905-673-3337 905-673-3337 'ਤੇ ਤੁਹਾਡੀਆਂ ਸਾਡੀਆਂ ਗੱਲਾਂ ਬਾਤਾਂ ਹੋ ਸਕਦੀਆਂ ਨੇ। ਔਰ ਪਹਿਲੀ ਖਬਰ ਵੱਲ ਚੱਲਦੇ ਹਾਂ ਜੀ। ਸਭ ਤੋਂ ਪਹਿਲਾਂ ਕਾਂਗਰਸ ਦੇ ਹਾਲਾਤ ਜੇ ਰਮੇਸ਼ ਜੀ ਅੱਜ ਵੇਖੀਏ ਆਪਾਂ ਪੰਜਾਬ ਦੇ ਵਿੱਚ, ਤਾਂ ਜਿਵੇਂ ਆਖਰੀ ਸਾਹਾਂ 'ਤੇ ਜਿਵੇਂ ਸਹਿਕਦਾ ਹੁੰਦਾ ਕੋਈ ਇਨਸਾਨ, ਅਤੇ ਉਹ ਸਹਿਕਣ ਵਾਲੀ ਜਿਹੜੀ ਕੰਡੀਸ਼ਨ ਹੋਈ ਪਈ ਆ। ਪਰ ਪੰਜਾਬ ਦੇ ਕਾਂਗਰਸੀ ਜਥੇਬੰਦਕ ਢਾਂਚੇ ਦੇ ਜਿਹੜੇ ਫੇਰ ਬਦਲ ਹੋ ਰਹੇ ਆ, ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ?
1: ਪ੍ਰਭ ਸੰਧੂ ਜੀ, ਗੱਲ ਇਹ ਆ ਕਿ ਜਿਹੜਾ ਸਮਾਂ ਪੰਜਾਬ ਦੇ ਵਿੱਚ ਇਸ ਵੇਲੇ ਚੱਲ ਰਿਹਾ, ਇਹ ਹਰੇਕ ਸਿਆਸੀ ਪਾਰਟੀ ਲਈ ਬੜਾ ਮਹੱਤਵਪੂਰਨ ਹੈ। ਨਿੱਕੀ ਨਿੱਕੀ ਕਾਰਵਾਈ, ਨਿੱਕਾ ਨਿੱਕਾ ਕਾਰਜ ਤੇ ਹਰ ਇੱਕ ਗਲਤੀ ਵੋਟਾਂ ਦੇ ਵਿੱਚ ਤਬਦੀਲ ਹੋਣੀ ਹੈ। ਉਹ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਤਬਦੀਲ ਕਿਹੜੇ ਪਾਸੇ ਨੂੰ ਹੁੰਦੀ ਹੈ, ਵੋਟਾਂ ਦੀ ਗਿਣਤੀ ਵੱਧਦੀ ਹੈ ਜਾਂ ਘੱਟਦੀ ਹੈ, ਕਿਉਂਕਿ ਕੁਝ ਮਹੀਨੇ ਬਾਅਦ ਵੋਟਾਂ ਪੈਣੀਆਂ ਪੰਜਾਬ ਦੇ ਵਿੱਚ
0: ਜੀ।
1: ਹੁਣ ਉਹ ਤੋਂ ਪਹਿਲਾਂ ਤੁਸੀਂ ਅੱਜ ਕਾਂਗਰਸ ਦਾ ਜ਼ਿਕਰ ਛੇੜਿਆ ਤੇ ਕਾਂਗਰਸ ਦੇ ਜਿਹੜੇ ਹਾਲਾਤਾਂ ਦੀ ਗੱਲ ਹੈ, ਪ੍ਰਭ ਸੰਧੂ ਜੀ, ਵੈਸੇ ਕੋਈ ਬਹੁਤ ਹੈਰਾਨੀਜਨਕ ਨਹੀਂ, ਕਾਂਗਰਸ ਵਿੱਚ ਧੜੇਬੰਦੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਰਹੀ ਹੈ, ਪਰੰਤੂ ਉਸ ਧੜੇਬੰਦੀ ਦੇ ਵਿੱਚ ਹਾਈ ਕਮਾਂਡ, ਪੰਜਾਬ ਦੀ ਲੀਡਰਸ਼ਿਪ ਦੀ ਆਪਣੀ ਨਿੱਜੀ ਲਾਲਸਾ ਵੀ ਹੁੰਦੀ ਕਿ ਭਾਈ ਸਰਕਾਰ ਤੇ ਬਣ ਜੇ, ਚਲੋ ਵੱਡਾ ਉਹਦਾ ਨਾਂ ਸਹੀ, ਛੋਟਾ ਉਹਦਾ ਹੀ ਸਹੀ, ਜੇ ਵਿਰੋਧੀ ਪਾਰਟੀ ਦੇ ਰਾਜ ਨਾਲੋਂ ਆਪਣੀ ਸਰਕਾਰ ਬਣ ਜੂਗੀ ਭੋਰਾ ਤੇ ਲਾਭ ਹੋਣਾ ਹੀ ਹੋਣਾ। ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਪੰਜਾਬ ਦੀ ਲੀਡਰਸ਼ਿਪ ਤੇ ਇਹਨਾਂ ਦੀ ਹਾਈ ਕਮਾਂਡ ਬੀਤੇ ਸਮੇਂ 'ਚ ਯੋਜਨਾਬੰਦੀ ਕਰਕੇ ਇਲੈਕਸ਼ਨ ਜਿੱਤਦੇ ਵੀ ਰਹੇ ਹੈ। ਪਰੰਤੂ ਉਹ ਸਮਾਂ ਉਹ ਸੀਗਾ ਜਦੋਂ ਪੰਜਾਬ 'ਚ ਦੋ ਪਾਰਟੀਆਂ ਸੀ, ਭਾਈ ਐਤਕੀ ਤੇਰੀ ਵਾਰੀ ਤੇ ਹੁਣ ਮੇਰੀ ਵਾਰੀ, ਉਹ ਚਲੀ ਜਾਂਦਾ ਸੀ ਇਵੇਂ ਹੀ, ਕਦੇ ਅਕਾਲੀ ਆ ਗਏ ਕਦੇ ਕਾਂਗਰਸੀ ਆ ਗਏ। ਹੁਣ ਪ੍ਰਭ ਸੰਧੂ ਜੀ, ਮਾਹੌਲ ਪੰਜਾਬ ਦਾ ਉਹ ਨਹੀਂ ਰਿਹਾ, ਪੰਜਾਬ ਵੀ ਬਹੁ ਪਾਰਟੀ ਸੂਬਾ ਬਣ ਗਿਆ ਜਿੱਥੇ ਪਾਰਟੀਆਂ ਦਾ ਨਹੀਂ ਪਤਾ ਲੱਗਦਾ ਕਿੰਨੀਆਂ ਕੁ ਪਾਰਟੀਆਂ, ਕਿੰਨੀਆਂ ਨੇ ਵੋਟਾਂ ਤੋੜਨੀਆਂ, ਕਿਹਦੀਆਂ ਤੋੜਨੀਆਂ ਤੇ ਕਿਹਦੀਆਂ ਉਸਨੇ ਲੈ ਜਾਣੀਆਂ, ਕਿਹਨੂੰ ਸਿਆਸੀ ਘਾਟਾ ਪੈਣਾ, ਕਿਹਨੂੰ ਫਾਇਦਾ ਹੋਣਾ, ਕੋਈ ਅਜੇ ਗਿਣਤੀ ਮਿਣਤੀ ਸਪਸ਼ਟ ਨਹੀਂ। ਧਰਮ ਦੀ ਰਾਜਨੀਤੀ ਦਾ ਬੋਲਬਾਲਾ ਵੀ ਹੈ, ਜਾਤ ਪਾਤ ਦੀ ਰਾਜਨੀਤੀ ਦਾ ਬੋਲਬਾਲਾ ਵੀ ਹੈ, ਡੇਰਾਬਾਦ ਦੀ ਸਿਆਸਤ ਵੀ ਹੈਗੀ ਹੈ, ਹੋਰ ਬੜੇ ਸਾਰੇ ਪੰਜਾਬ ਦੇ ਮੁੱਦੇ ਨੇ। ਹੁਣ ਉਹਨਾਂ ਮੁੱਦਿਆਂ 'ਚ ਜਿਸ ਕਾਂਗਰਸ ਦਾ ਤੁਸੀਂ ਅੱਜ ਜ਼ਿਕਰ ਛੇੜਿਆ ਹੈ, ਇੱਥੇ ਨਜ਼ਰਾਂ ਸੀ ਕਿ ਜਿਵੇਂ ਬੀਤੇ ਦਿਨਾਂ 'ਚ ਲਗਾਤਾਰ ਦਿੱਲੀ ਸੱਦ ਸੱਦ ਕੇ ਹਾਈ ਕਮਾਂਡ ਨੇ ਮੀਟਿੰਗਾਂ ਕੀਤੀਆਂ, ਪੰਜਾਬ ਦੇ ਸਾਰੇ ਕਦੇ ਮੁੱਖ ਲੀਡਰ ਸੱਦ ਲਏ, ਕਦੇ ਵੱਡੀ ਗਿਣਤੀ 'ਚ ਲੀਡਰ ਸੱਦ ਲਏ, ਵਿਚਾਰਾਂ ਕੀਤੀਆਂ, ਮੀਟਿੰਗਾਂ ਕੀਤੀਆਂ, ਤੇ ਸਭ ਨੂੰ ਲੱਗਦਾ ਸੀ ਕਿ ਕੋਈ ਠੋਸ ਫੈਸਲਾ ਆਵੇਗਾ, ਤੇ ਉਸ ਠੋਸ ਫੈਸਲੇ 'ਚ ਫਿਰ ਕਾਂਗਰਸ ਆਪਣੀ ਰਣਨੀਤੀ, ਜਿਹੜੀ ਚੋਣਾਂ ਦੀ ਰਣਨੀਤੀ ਲੈ ਕੇ ਅੱਗੇ ਵਧੇਗੀ। ਹੁਣ ਪ੍ਰਭ ਸੰਧੂ ਜੀ, ਫੈਸਲਾ ਆ ਗਿਆ ਹਾਈ ਕਮਾਂਡ ਦਾ, ਬਹੁਤਿਆਂ ਦੇ ਕੰਨਾਂ 'ਚ ਪੈ ਗਿਆ। ਉਹ ਫੈਸਲਾ ਜਿਹੜਾ ਆਇਆ ਆ, ਮੈਂ ਪਹਿਲਾਂ ਫੈਸਲਾ ਦੱਸਦਾ ਫਿਰ ਉੱਤੇ ਟਿੱਪਣੀ ਜ਼ਰੂਰ ਕਰਾਂਗਾ। ਦੇਖੋ, ਫੈਸਲੇ ਵਿੱਚ ਪ੍ਰਧਾਨਗੀ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੋਲ ਹੀ ਰਹੀ ਹੈ, ਪ੍ਰਧਾਨਗੀ ਉਹਦੀ ਹਿੱਲ ਨਹੀਂ ਸਕੀ। ਵਿਰੋਧੀ ਧਿਰ ਦਾ ਆਗੂ ਪ੍ਰਤਾਪ ਸਿੰਘ ਵਾਜਪੇਈ ਰਿਹਾ, ਨਾਲ ਚਾਰ ਕੁ ਪੰਜ ਅਹੁਦੇ ਹੈ ਜਿਹੜੇ ਮੁੱਖ ਤੌਰ ਤੇ ਫਿੱਟ ਕੀਤੇ ਆ। ਖਾਸ ਕਰਕੇ ਚਾਰ ਵਿਅਕਤੀਆਂ ਦਾ ਜ਼ਿਕਰ ਕਰਾਂ ਜਿਹੜੇ ਪਹਿਲੇ ਦਿਨ ਤੋਂ ਚਰਚਾ ਵਿੱਚ ਸੀ। ਚਰਨਜੀਤ ਸਿੰਘ ਚੰਨੀ, ਚਰਨਜੀਤ ਸਿੰਘ ਚੰਨੀ ਉਹ ਵਿਅਕਤੀ ਹੈ ਜਿਹਨੂੰ ਸਭ ਤੋਂ ਜ਼ਿਆਦਾ ਉਮੀਦ ਸੀ ਕਿ ਮੈਨੂੰ ਪ੍ਰਧਾਨ ਇਹਨਾਂ ਨਾਲ ਲਾ ਦੇਣਾ, ਕਿਉਂਕਿ ਮੈਂ ਪੱਗ ਵੀ ਬੰਨ ਲੈਂਦਾ ਹਾਂ, ਮੈਂ ਦਲਿਤ ਵੀ ਹਾਂ, ਮੈਂ ਸਾਬਕਾ ਮੁੱਖ ਮੰਤਰੀ ਵੀ ਹਾਂ। ਪਰੰਤੂ ਕਾਂਗਰਸ ਹਾਈ ਕਮਾਂਡ ਨੇ ਪ੍ਰਭ ਸੰਧੂ ਜੀ ਉਹਨਾਂ ਨੂੰ ਕੇਵਲ ਤੇ ਕੇਵਲ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਲਾਇਆ, ਚੋਣ ਪ੍ਰਚਾਰ ਕਮੇਟੀ ਬਣਾਤੀ ਇੱਕ। ਫਿਰ ਵਿਜੇਇੰਦਰ ਸਿੰਗਲਾ ਨੂੰ ਲੱਗਦਾ ਸੀ ਕਿ ਸ਼ਾਇਦ ਕਾਂਗਰਸ ਪੰਜਾਬ ਦੇ ਵਿੱਚ ਇਸ ਵਾਰ ਪੁੱਠਾ ਪੱਤਾ ਖੇਡ ਲਏਗੀ, ਹਿੰਦੂਤਵ ਦਾ ਪੱਤਾ। ਉਹਨਾਂ ਨੂੰ ਵੀ ਉਮੀਦ ਸੀ ਕਿ ਬਹੁਤ ਵੱਡਾ ਅਹੁਦਾ ਮੈਨੂੰ ਮਿਲ ਜਾਣਾ, ਸ਼ਾਇਦ ਰਾਜਾ ਬੜਿੰਗ ਵਾਲੀ ਪ੍ਰਧਾਨਗੀ ਮੇਰੇ ਕੋਲ ਆ ਜਾਏ। ਉਹਨਾਂ ਦੇ ਲਈ ਉਹਨਾਂ ਨੇ ਇੱਕ ਅਹੁਦਾ ਤਿਆਰ ਕੀਤਾ, ਚੋਣ ਪ੍ਰਬੰਧਨ ਅਤੇ ਤਾਲਮੇਲ ਕਮੇਟੀ ਦਾ ਚੇਅਰਮੈਨ ਲਾ ਦਿੱਤਾ। ਸੁਖਜਿੰਦਰ ਸੂਰ ਰੰਧਾਵਾ ਜਿਹੜਾ ਕਹਿੰਦਾ ਮੈਂ ਹੀ ਹਾਂ, ਉੱਪਰ ਮੇਰੇ ਤੋਂ ਉੱਪਰ ਹੈ ਹੀ ਕੋਈ ਨਹੀਂ, ਕਹਿੰਦੇ ਕਿ ਭਾਈ ਤੂੰ ਕੋਰ ਕਮੇਟੀ ਦਾ ਚੇਅਰਮੈਨ। ਅਮਰ ਸਿੰਘ ਹੁਣੀ ਹੈ, ਡਾਕਟਰ ਅਮਰ ਸਿੰਘ ਹੁਣੀ, ਉਹਨਾਂ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਲਾ ਦਿੱਤਾ। ਭਾਵ ਪ੍ਰਭ ਸੰਧੂ ਜੀ ਕਿ ਸਾਰੇ ਧੜੇ ਨਾ ਐਡਜਸਟ ਕਰਨ, ਸਾਰੇ ਧੜੇ ਕਿਤੇ ਨਾ ਕਿਤੇ ਸੰਤੁਸ਼ਟ ਕਰਨ ਦਾ ਹਾਈ ਕਮਾਂਡ ਨੇ ਯਤਨ ਕੀਤਾ ਹੈ ਕਿ ਤੈਨੂੰ ਵੀ ਅਹੁਦਾ ਦੇ ਦਿੱਤਾ, ਤੈਨੂੰ ਵੀ ਦੇ ਦਿੱਤਾ। ਹੁਣ ਜਿਹੜੀ ਗੱਲ ਤੁਸੀਂ ਪੁੱਛਿਆ ਕਿ ਤੁਸੀਂ ਕਿਵੇਂ ਵੇਖਦੇ ਹੋ, ਪ੍ਰਭ ਸੰਧੂ ਜੀ ਬਹੁਤ ਸਿੱਧਾ ਤੇ ਸਪਸ਼ਟ ਹੈ ਕਿ ਹਾਈ ਕਮਾਂਡ ਕੋਈ ਵਧੀਆ ਫੈਸਲਾ ਨਹੀਂ ਲੈ ਸਕੀ। ਪੰਜਾਬ ਕਾਂਗਰਸ ਦੀ ਧੜੇਬੰਦੀ ਬਾਹਰੀ ਤੌਰ ਤੇ ਠੀਕ ਹੈ, ਹਾਈ ਕਮਾਂਡ ਨੂੰ ਲੱਗਦਾ ਹੋਵੇਗਾ ਕਿ ਉਹਨਾਂ ਨੇ ਸੰਤੁਸ਼ਟ ਕਰਾਤੀ, ਸਾਰੇ ਧੜੇ ਖੁਸ਼ ਖੁਸ਼ ਕਰਤੇ। ਦੇਖੋ ਏਡੇ ਕਮਲੇ ਨਹੀਂ ਲੀਡਰ ਇਹੋ, ਚਾਹੇ ਉਹ ਚਰਨਜੀਤ ਸਿੰਘ ਚੰਨੀ ਹੈ, ਚਾਹੇ ਪ੍ਰਤਾਪ ਸਿੰਘ ਵਾਜਪਾ ਆ, ਚਾਹੇ ਵਿਜੇਇੰਦਰ ਸਿੰਗਲਾ, ਚਾਹੇ ਅਮਰ ਸਿੰਘ ਆ, ਚਾਹੇ ਸੁਖਜਿੰਦਰ ਰੰਧਾਵਾ, ਉਹ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਅਹੁਦੇ ਦਿੱਤੇ ਆ ਇਹਨਾਂ ਵਿੱਚੋਂ ਬਹੁਤੇ ਅਹੁਦੇ ਤੇ ਐਵੇਂ ਹੀ ਹੈ। ਆ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਲਾ ਦੇਣਾ, ਉਹ ਕਿਹੜਾ ਅਹੁਦਿਆਂ ਚ ਅਹੁਦਾ ਹੈ? ਚੋਣ ਪ੍ਰਚਾਰ ਕਮੇਟੀ ਉਹ ਪ੍ਰਚਾਰ ਕਰਨਾ ਹੈ, ਉਹ ਤੇ ਵੈਸੇ ਵੀ ਕਰਨਾ, ਨਾਂ ਵੀ ਲਾਓ, ਆਪਣੇ ਲਈ ਵੀ ਕਰਨਾ, ਦੂਜਿਆਂ ਲਈ ਵੀ ਕਰਨਾ ਹੈ। ਚੋਣ ਪ੍ਰਬੰਧਨ ਤੇ ਤਾਲਮੇਲ ਕਮੇਟੀ ਦਾ ਚੇਅਰਮੈਨ ਇਹ ਕਿਹੜੀ ਨਵੀਂ ਇਹਨਾਂ ਨੇ ਖੜੀ ਕਰ ਲਈ? ਉਵੇਂ ਹੀ ਖੜੇ ਕਰ ਲਏ, ਭਾਵ ਕਿ ਲੰਬੜਦਾਰੀਆਂ ਵੰਡ ਦਿੱਤੀਆਂ, ਖੁਸ਼ ਕਰਨ ਦਾ ਯਤਨ ਕੀਤਾ, ਚੱਲ ਤੂੰ ਵੀ ਚੇਅਰਮੈਨ, ਚੱਲ ਤੂੰ ਵੀ ਚੇਅਰਮੈਨ, ਚੱਲ ਤੂੰ ਵੀ ਪ੍ਰਧਾਨ, ਚੱਲ ਤੂੰ ਵੀ ਜਥੇਦਾਰ, ਉਹ ਢੰਗ ਵਰਤਣ ਦਾ ਯਤਨ ਕੀਤਾ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ। ਹੁਣ ਬਹੁਤ ਸਾਰੀਆਂ ਚੀਜ਼ਾਂ ਜਿਹਨੂੰ ਆਪਾਂ ਚੋਣ ਪ੍ਰਚਾਰ ਆਖਦੇ ਹਾਂ, ਆ ਕੋਰ ਕਮੇਟੀ ਸੁਖਜਿੰਦਰ ਸਿੰਘ ਰੰਧਾਵਾ, ਕਿਹੜੀ ਪੰਜਾਬ ਦੇ ਵਿੱਚ ਕੋਰ ਕਮੇਟੀ ਹੈ? ਕਿਹੜੀ ਪੰਜਾਬ ਦੀ ਕੋਰ ਕਮੇਟੀ ਦੀ ਇੱਥੇ ਚੱਲਦੀ ਹੈ? ਫੈਸਲਾ ਤੇ ਦਿੱਲੀ ਤੋਂ ਆਉਣਾ, ਜੋ ਰਾਹੁਲ ਗਾਂਧੀ ਨੇ ਲੈਣਾ, ਜੋ ਮਲਿਕ ਅਰਜੁਨ ਖੜਗੇ ਨੇ ਲੈਣਾ। ਦਿੱਲੀ ਆ ਬੀਤੇ ਦਿਨਾਂ ਚ ਮੀਟਿੰਗਾਂ ਹੋਈਆਂ, ਪ੍ਰਭ ਸੰਧੂ ਜੀ ਜਦੋਂ ਇਹ ਪੰਜਾਬ ਦੇ ਲੀਡਰ ਉੱਥੇ ਮੀਟਿੰਗਾਂ ਲਈ ਜਾਂਦੇ ਸੀ, ਪੰਜਾਬ ਦੇ ਚੋਟੀ ਦੇ ਚਿਹਰੇ ਆ ਕਾਂਗਰਸ ਦੇ, ਆ ਜਿਹਨੂੰ ਆਪਾਂ ਪ੍ਰਤਾਪ ਸਿੰਘ ਬਾਜਵਾ ਆਖਦੇ ਹਾਂ, ਜਿਹਨਾਂ ਨੂੰ ਆਪਾਂ ਰਾਜਾ ਵੜਿੰਗ ਆਖਦੇ ਹਾਂ, ਚਰਨਜੀਤ ਸਿੰਘ ਚੰਨੀ ਆਖਦੇ ਹਾਂ, ਉਹ ਜਦੋਂ ਰਾਹੁਲ ਗਾਂਧੀ ਦੀ ਕੋਠੀ ਜਾਂਦੇ ਆ, ਕੋਠੀ ਦੇ ਗੇਟ ਤੇ ਇਹਨਾਂ ਦੇ ਮੋਬਾਈਲ ਫੋਨ ਉੱਥੇ ਜਮ੍ਹਾਂ ਕਰਾ ਲੈਂਦੇ ਆ ਕਿ ਭਾਈ ਮੋਬਾਈਲ ਫੋਨ ਇੱਥੇ ਰੱਖ ਚੋ, ਅੰਦਰ ਜਾਓ। ਇਹ ਹਾਲਾਤ ਹੈ ਇਹਨਾਂ ਦੇ, ਤੇ ਕੋਰ ਕਮੇਟੀ ਇਹਨਾਂ ਦੀ ਕਿਹੜੀ ਹੋ ਗਈ? ਇਹਨਾਂ ਨੂੰ ਫੈਸਲਾ ਲੈਣ ਦਾ ਅਧਿਕਾਰ ਕੀ ਹੈ? ਚੋਣ ਮੈਨੀਫੈਸਟੋ ਇਹ ਕਿਹੜੇ ਕੰਮਾਂ ਚੋਂ ਕੰਮ ਹੈ? ਪੰਜ ਸੱਤ ਚੀਜ਼ਾਂ ਤੁਸੀਂ ਡਰਾਮੇਬਾਜ਼ੀ ਪਾਉਣੀ ਹੁੰਦੀ, ਸਾਰੀ ਸਿਆਸੀ ਪਾਰਟੀਆਂ ਨੇ ਸਲਾਹ ਮਸ਼ਵਰੇ ਦੇ ਨਾਲ ਪਾਉਣੀ ਹੁੰਦੀ, ਇੱਥੇ ਕਿਹੜਾ ਲੋਕਾਂ ਦੀ ਰਾਏ ਦੇ ਨਾਲ ਮੈਨੀਫੈਸਟੋ ਤਿਆਰ ਹੁੰਦੇ ਹੈਗੇ? ਸੋ ਕਹਿਣ ਤੋਂ ਭਾਵ ਹੈ ਕਿ ਕਾਂਗਰਸ ਪਾਰਟੀ ਨੇ ਆਪਣੇ ਵਾਲੇ ਪਾਸਿਓਂ ਹਾਈ ਕਮਾਂਡ ਨੇ ਤੇ ਭਵਾਂ ਯਤਨ ਕੀਤਾ, ਪੰਜਾਬ ਦੇ ਵਿੱਚ ਭੋਰਾ ਵੀ ਪ੍ਰਭ ਸੰਧੂ ਜੀ ਕਾਂਗਰਸ ਦੇ ਵਿੱਚ ਇਹਦੇ ਨਾਲ ਕੋਈ ਉਤਸ਼ਾਹ ਨਹੀਂ ਆਇਆ। ਇੱਥੋਂ ਤੱਕ ਕਿ ਬਹੁਤੇ ਲੀਡਰ ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਰੰਧਾਵਾ ਉੱਥੇ ਚੁੱਪੀ ਧਰ ਕੇ ਬਹਿ ਗਏ, ਉੱਥੇ ਚੁੱਪੀ ਹੋ ਗਏ ਵਿਜੇਇੰਦਰ ਸਿੰਗਲਾ ਵਰਗੇ। ਉਧਰ ਦੂਜੇ ਪਾਸੇ ਮਨੀਸ਼ ਤਿਵਾੜੀ ਹੈ ਤੇ ਚਲੋ ਪੰਜਾਬ ਦੀ ਸਿਆਸਤ ਨਾਲ ਸੰਬੰਧਿਤ, ਚੰਡੀਗੜ੍ਹ ਤੋਂ ਮੈਂਬਰ ਪਾਰਲੀਮੈਂਟ ਹੈ ਇਹਨਾਂ ਦਾ, ਉਹ ਜਿੱਦਾਂ ਦੇ ਸੰਕੇਤ ਉਹਦੇ ਉੱਤੇ ਮੈਨੂੰ ਲੱਗਦਾ ਕਿ ਉਹ ਵੀ ਰੁੱਸਿਆ ਹੀ ਲਓ, ਮੈਂਬਰ ਪਾਰਲੀਮੈਂਟ ਹੈ ਕਿਤੇ, ਮੈਨੂੰ ਤੇ ਇੱਦਾਂ ਦੇ ਸੰਕੇਤ ਵੀ ਮਿਲ ਰਹੇ ਕਿ ਕਿਤੇ ਤਖ਼ਤਾ ਪਾਸੇ ਨਾ ਪਲਟ ਲਏ ਉਹ। ਸੋ ਕਹਿਣ ਤੋਂ ਭਾਵ ਹੈ ਕਿ ਕਾਂਗਰਸ, ਮੈਂ ਲੰਬੇ ਸਮੇਂ ਤੋਂ ਕਹਿੰਦਾ ਆ ਰਿਹਾ ਕਿ ਲੇਟ ਹੈ, ਲੇਟ ਹੈ, ਲੇਟ ਹੈ। ਹੁਣ ਜਦੋਂ ਕੁਛ ਮਹੀਨੇ ਰਹਿ ਗਏ, ਜਿਹੜਾ ਫੈਸਲਾ ਲੈ ਲਿਆ, ਹੁਣ ਇਹਦੇ ਇਸ ਫੈਸਲੇ ਨੂੰ ਨਾ ਤਬਦੀਲ ਕਰਨ ਜੋਗੇ, ਨਾ ਇੱਧਰ ਤੇ ਨਾ ਉੱਧਰ ਕਰਨ ਜੋਗੇ। ਜਿਹੜਾ ਫੈਸਲਾ ਲਿਆ ਹੈ, ਮਾਫ ਕਰਨਾ, ਮੈਂ ਤੇ ਸਿੱਧਾ ਸਪਸ਼ਟ ਹੈ ਕਿ ਇਹ ਫੈਸਲਾ ਖਲਾਰਾ ਪਾਉਣ ਵਾਲਾ ਫੈਸਲਾ ਹੈ। ਇਹ ਫੈਸਲੇ ਵਿੱਚ ਸਪਸ਼ਟ ਹੀ ਕੋਈ ਨੀ ਕਿ ਪੰਜਾਬ ਦਾ ਲੀਡਰ ਕੌਣ ਹੈ, ਪਹਿਲੇ ਨੰਬਰ ਦਾ ਤੇ ਦੂਜੇ ਨੰਬਰ ਦਾ, ਤੇ ਮੁੱਖ ਤੌਰ ਤੇ ਤਾਂ ਭਾਈ ਉਹਦਾ ਪ੍ਰਧਾਨ ਹੀ ਹੁੰਦਾ, ਔਰ ਜਿਹੜਾ ਰਾਜਾ ਬੜਿੰਗ ਦੇ ਕੋਲ ਰਿਹਾ। ਜੇ ਰਾਜਾ ਬੜਿੰਗ ਦੀ ਪ੍ਰਧਾਨਗੀ ਕਬੂਲ ਹੁੰਦੀ ਤੇ ਪਹਿਲਾਂ ਹੀ ਕਿਉਂ ਖਰੂਦ ਪੈਂਦਾ? ਸੋ ਹਾਈ ਕਮਾਂਡ ਮੈਨੂੰ ਜਿਹੜਾ ਲੱਗਦਾ ਕਿ ਕੋਈ ਵਧੀਆ ਫੈਸਲਾ ਪੰਜਾਬ ਦੀ ਆਪਣੀ ਲੀਡਰਸ਼ਿਪ ਨੂੰ ਐਡਜਸਟ ਕਰਨ ਬਾਬਤ ਨਹੀਂ ਲੈ ਸਕੀ। ਉਹਦਾ ਇੱਕ ਕਾਰਨ ਤੇ ਹੈ ਕਿ ਹਾਈ ਕਮਾਂਡ ਪੰਜਾਬ ਦੀ ਲੀਡਰਸ਼ਿਪ ਦੇ ਉੱਪਰ ਜਿਹੜਾ ਇੱਕ ਇੱਦਾਂ ਦਾ ਰਾਜ ਕਰਨਾ ਚਾਹੁੰਦੀ ਹੈ ਜਿਹੜਾ ਪੰਜਾਬ ਚ ਨਹੀਂ ਚੱਲਣਾ। ਭਾਰਤੀ ਤੈਨੂੰ ਵੀ ਖੁਸ਼ ਤੇ ਮੈਨੂੰ ਵੀ ਖੁਸ਼, ਸਾਰੇ ਖੁਸ਼ ਨਹੀਂ ਹੋਣੇ। ਸਮੇਂ ਸਿਰ ਫੈਸਲਾ ਲਿਆ ਨਹੀਂ ਗਿਆ, ਹੁਣ ਜਦੋਂ ਕੁਛ ਮਹੀਨੇ ਰਹਿ ਗਏ ਤੇ ਇਹੋ ਜਿਹਾ ਫੈਸਲਾ ਲੈ ਰਿਹਾ, ਸਾਰੇ ਧੜਿਆਂ ਨੂੰ ਖੁਸ਼ ਕਰਨ ਦਾ ਯਤਨ ਕੀਤਾ, ਪਰੰਤੂ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਲਈ ਇਹ ਬਹੁਤਾ ਸੂਤ ਬੈਠੇਗਾ, ਬਹੁਤਾ ਮਾਫਕ ਬੈਠੇਗਾ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੌਂਸਰ ਕਰ ਰਹੇ ਨੇ ਜੀ ਹਰਪ੍ਰੀਤ ਸਿੰਘ ਜੀ, ਟੌਪ ਚੁਆਇਸ ਇੰਸ਼ੋਰੈਂਸ ਨਾਲ ਕੰਮ ਕਰਦੇ ਨੇ, ਪਰਿਵਾਰਾਂ ਨੂੰ ਸੁਰੱਖਿਆ ਫਾਈਨੈਂਸ਼ੀਅਲ ਪਲੈਨਿੰਗ ਅਤੇ ਇੰਸ਼ੋਰੈਂਸ ਦੀ ਸਲਾਹ ਦਿੰਦੇ ਨੇ। ਤੁਸੀਂ ਇੰਸ਼ੋਰੈਂਸ ਦੇ ਬਾਬਤ ਕਿਸੇ ਵੀ ਟੌਪਿਕ 'ਤੇ ਗੱਲਬਾਤ ਕਰਨੀ ਹੋਵੇ ਇੰਸ਼ੋਰੈਂਸ ਦੀ, ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਐਬਿਲਿਟੀ, ਸੁਪਰ ਵੀਜ਼ਾ, ਨਾਲ ਦੀ ਨਾਲ ਟਰੈਵਲ ਇੰਸ਼ੋਰੈਂਸ, ਤੁਸੀਂ ਕਿਤੇ ਘੁੰਮਣ ਫਿਰਨ ਜਾ ਰਹੇ ਹੋ, ਅਤੇ ਮੈਂ ਕਹਿੰਦਾ ਹੁੰਦਾ ਕਿ ਜਦੋਂ ਤੁਸੀਂ ਬੈਗ ਦੇ ਵਿੱਚ ਆਪਣਾ ਚਾਰਜਰ ਪਾਉਣਾ ਨਹੀਂ ਭੁੱਲਦੇ, ਆਪਣੀਆਂ ਬਹੁਤ ਸਾਰੀਆਂ ਹੋਰ ਜਿਹੜੀਆਂ ਜ਼ਰੂਰੀ ਚੀਜ਼ਾਂ, ਜਿਵੇਂ ਤੁਸੀਂ ਸੋਚਦੇ ਹੋ ਨਾ ਕਿ ਇਹ ਚੀਜ਼ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਅਹਿਮ ਹਿੱਸਾ, ਮੈਂ ਇਹਨੂੰ ਛੱਡ ਨਹੀਂ ਸਕਦਾ, ਉਵੇਂ ਇੱਕ ਟਰੈਵਲ ਇੰਸ਼ੋਰੈਂਸ ਤੁਹਾਡਾ ਪਾਰਟ ਹੋਣਾ ਚਾਹੀਦਾ ਕਿ ਟਰੈਵਲ ਇੰਸ਼ੋਰੈਂਸ ਤੋਂ ਬਿਨਾਂ ਤੁਸੀਂ ਟਰੈਵਲ ਕਦੇ ਨਾ ਕਰੋ। ਕਈ ਵਾਰੀ ਛੋਟੀਆਂ ਛੋਟੀਆਂ ਅਣਗਹਿਲੀਆਂ ਤੁਹਾਨੂੰ ਵੱਡੀਆਂ ਵੱਡੀਆਂ ਪ੍ਰੋਬਲਮ ਦੇ ਵਿੱਚ ਪਾ ਸਕਦੀਆਂ। ਸੋ ਅਸੀਂ ਅਣਗਹਿਲੀ ਹੀ ਕਰਦੇ ਹਾਂ, ਅਸੀਂ ਇਹਦੇ ਵਿੱਚ ਇਹ ਨਹੀਂ ਹੈ ਕਿ ਇਹ ਇੰਸ਼ੋਰੈਂਸਾਂ ਬਹੁਤ ਮਹਿੰਗੀਆਂ ਨੇ, ਇਹ ਸਿਰਫ ਅਸੀਂ ਕਈ ਵਾਰ ਅਵੋਇਡ ਕਰ ਦਿੰਦੇ ਹਾਂ ਜਾਂ ਅਣਗਹਿਲੀ ਕਰ ਦਿੰਦੇ ਹਾਂ, ਜਾਂ ਕਈ ਵਾਰੀ ਸਮਝ ਸੁੱਕੇ ਯਾਰ ਇੱਦਾਂ ਕੀ ਹੋਣਾ, ਪਰ ਜਦੋਂ ਤੁਸੀਂ ਕਿਸੇ ਐਸੇ ਪ੍ਰੋਬਲਮ 'ਚ ਪੈ ਜਾਂਦੇ ਹੋ ਤਾਂ ਫਿਰ ਤੁਸੀਂ ਪਛਤਾਉਂਦੇ ਹੋ ਕਿ ਕਾਸ਼ ਅਸੀਂ ਇਹ ਚੀਜ਼ ਪਹਿਲਾਂ ਸੋਚੀ ਵਿਚਾਰੀ ਹੁੰਦੀ। ਸੋ ਹਰਪ੍ਰੀਤ ਸੈਣੀ ਜੀ, ਇੰਸ਼ੋਰੈਂਸ ਦੇ ਬਾਬਤ ਕੋਈ ਵੀ ਗੱਲਬਾਤ ਕਰਨੀ ਆ, ਅੱਜ ਸਾਡੇ ਨਾਲ ਹਰਪ੍ਰੀਤ ਜੀ ਜੁੜ ਵੀ ਚੁੱਕੇ ਨੇ, ਸੋ ਅਸੀਂ ਚਾਹਾਂਗੇ ਕਿ ਅਸੀਂ ਕੁਝ ਫੈਕਟਸ 'ਤੇ ਗੱਲਬਾਤ ਕਰੀਏ, ਲਾਈਫ ਇੰਸ਼ੋਰੈਂਸ ਦੀ ਵੈਲਿਊਜ਼ ਔਰ ਕਿੰਨੀ ਕੁ ਅਵੇਅਰਨੈਸ ਸਾਡੀ ਕਮਿਊਨਿਟੀ ਦੇ ਵਿੱਚ ਹੈ ਉਸ 'ਤੇ ਵੀ ਗੱਲਬਾਤ ਕਰਾਂਗੇ, ਔਰ ਨਾਲ ਦੀ ਨਾਲ ਫਾਈਨੈਂਸ਼ੀਅਲ ਜਦੋਂ ਅਸੀਂ ਕਈ ਵਾਰੀ ਪ੍ਰੋਬਲਮਾਂ ਦੇ ਵਿੱਚ ਪੈਂਦੇ ਹਾਂ ਨਾ, ਉਦੋਂ ਕਿਤੇ ਨਾ ਕਿਤੇ ਇੱਕੋ ਹੀ ਕਾਰਨ ਹੁੰਦਾ ਮੇਨ ਕਿ ਅਸੀਂ ਫਾਈਨੈਂਸ਼ੀਅਲ ਪਲਾਨਿੰਗ ਨਹੀਂ ਕਰ ਪਾਏ ਪ੍ਰੋਪਰ ਤਰੀਕੇ ਦੇ ਨਾਲ, ਸੋ ਉਸ 'ਤੇ ਵੀ ਗੱਲਬਾਤ ਕਰਾਂਗੇ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਔਰ ਸਵਾਗਤ ਹੈ ਸਟੂਡੀਓ ਤੁਹਾਡਾ।
3: ਥੈਂਕ ਯੂ ਸੋ ਮਚ ਪ੍ਰਭ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਜਦੋਂ ਇੰਸ਼ੋਰੈਂਸ ਦੀ ਗੱਲਬਾਤ ਕਰਦੇ, ਮੈਂ ਹਰਪ੍ਰੀਤ ਜੀ ਹਮੇਸ਼ਾ ਹੀ ਕਹਿਣਾ ਹੁੰਦਾ ਕਿ ਇਹ ਇੱਕ ਅਵੇਅਰਨੈਸ ਆ। ਸੋ ਅਸੀਂ ਵੈਸਟਰਨ ਕੰਟਰੀਆਂ ਦੇ ਵਿੱਚ ਆ ਤਾਂ ਗਏ, ਪਰ ਅਸੀਂ ਉਹਨੇ ਵੈਸਟਰਨ ਕੰਟਰੀਆਂ ਦੇ ਜਿਹੜੇ ਕਲਚਰ ਨੂੰ ਅਡੋਪਟ ਨਹੀਂ ਕਰ ਪਾਏ। ਅਸੀਂ ਬਾਕੀ ਸਾਰੀਆਂ ਚੀਜ਼ਾਂ ਤਾਂ ਮਾਣ ਰਹੇ ਹਾਂ, ਪਰ ਅਸੀਂ ਇਹ ਨਹੀਂ ਸਮਝੇ ਕਿ ਅਸੀਂ ਅੱਜ ਕੰਮ ਕੀਤਾ, ਅੱਜ ਜੋਬ ਕੀਤੀ ਅਤੇ ਉਹ ਸਿਰਫ ਅੱਜ ਲਈ ਸਾਨੂੰ ਪੇ ਮਿਲਣੀ ਆ। ਜੇ ਕੱਲ੍ਹ ਨੂੰ ਅਸੀਂ ਘਰੇ ਬੈਠ ਗਏ, ਕੋਈ ਸਾਨੂੰ ਡਿਸਐਬਿਲਿਟੀ ਹੋ ਗਈ, ਕੋਈ ਸੱਟ ਲੱਗ ਗਈ ਜਾਂ ਅਸੀਂ ਬਿਮਾਰ ਪੈ ਗਏ, ਤਾਂ ਕੱਲ੍ਹ ਦਾ ਕੀ ਆ? ਸੋ ਕਈ ਵਾਰੀ ਇਹ ਸੋਚਦੇ ਨਹੀਂ ਅਸੀਂ। ਸੋ ਇੱਕ ਤਾਂ ਇੰਸ਼ੋਰੈਂਸ ਦੇ ਇਹ ਫੈਕਟ ਬਾਰੇ ਵੀ ਆਪਾਂ ਗੱਲਬਾਤ ਕਰ ਰਹੇ ਹਾਂ, ਨਾਲ ਦੀ ਨਾਲ ਫਾਈਨੈਂਸ਼ੀਅਲ ਜਿਹੜੀ ਪਲਾਨਿੰਗ ਆ ਨਾ, ਉਹਦੇ ਬਾਰੇ ਵੀ ਇੱਕ ਸਾਨੂੰ ਜ਼ਰੂਰ ਦੱਸ ਕੇ ਜਾਓ ਕਿੱਦਾਂ ਅਸੀਂ ਆਪਣੇ ਆਪ ਨੂੰ ਪ੍ਰੋਪਰ ਪਲਾਨ ਕਰ ਸਕਦੇ ਇਹਨਾਂ ਵੈਸਟਰਨ ਕੰਟਰੀਆਂ ਦੇ ਵਿੱਚ, ਜਦੋਂ ਅਸੀਂ ਕਹਿੰਦੇ ਹਾਂ ਕਿ ਅਸੀਂ ਕਿਸੇ ਫਾਈਨੈਂਸ਼ੀਅਲ ਪ੍ਰੋਬਲਮ ਦੇ ਵਿੱਚ ਨਾ ਆ ਜਾਈਏ।
3: ਬਿਲਕੁਲ ਪ੍ਰਭ, ਸੋ ਡਿਫਰੈਂਟ ਫੈਕਟ ਹੈਗੇ ਆ, ਜਿੱਦਾਂ ਤੁਸੀਂ ਕਿਹਾ ਕਿ ਅਵੇਅਰਨੈਸ, ਵੈਸੇ ਤਾਂ ਹੁਣ ਬਹੁਤ ਜ਼ਿਆਦਾ ਅਵੇਅਰਨੈਸ ਹੋ ਰਹੀ ਹੈ ਕਿਉਂਕਿ ਡਿਫਰੈਂਟ ਰੇਡੀਓਜ਼ ਦੇ ਵਿੱਚ, ਡਿਫਰੈਂਟ ਜਿਹੜਾ ਸੋਸ਼ਲ ਮੀਡੀਆ ਹੈਗਾ ਉਹਦੇ ਥਰੂ ਜਿਹੜੇ ਹੈਗੇ ਡਿਫਰੈਂਟ ਐਡਵਾਈਜ਼ਰਸ ਜਿਹੜੇ ਆ ਉਹ ਅਵੇਅਰ ਕਰਦੇ ਰਹਿੰਦੇ ਆਪਣੀ ਕਮਿਊਨਿਟੀ ਨੂੰ ਕਿ ਕਿਹੜੇ ਕਿਹੜੇ ਪੁਆਇੰਟਸ ਹੈਗੇ ਆ, ਕਿਹੜੇ ਕਿਹੜੇ ਫਾਈਨੈਂਸ਼ੀਅਲ ਪਲੈਨਿੰਗ ਦੇ ਫੈਕਟ ਹੈਗੇ ਆ। ਤੁਸੀਂ ਅਗਰ ਇਹਨਾਂ ਨੂੰ ਅਪਣਾਉਂਦੇ ਹੈਗੇ ਆਪਣੀ ਡੇਲੀ ਲਾਈਫ ਦੇ ਵਿੱਚ, ਤਾਂ ਤੁਸੀਂ ਕਿੱਦਾਂ ਆਪਣੀ ਲਾਈਫ ਨੂੰ ਸੁਖਾਲਾ ਕਰ ਸਕਦੇ ਆ? ਸੋ ਜਿੱਥੇ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕਿਉਂਕਿ ਇੰਸ਼ੋਰੈਂਸ ਇੱਕ ਇੱਦਾਂ ਦਾ ਵਰਡ ਆ ਜਿਹੜਾ ਉਸ ਇਸ ਨੂੰ ਕਵਰ ਕਰਦਾ ਆ ਕਿ ਜੇ ਇਨ ਫਿਊਚਰ 'ਚ ਕੁਛ ਹੋ ਗਿਆ ਤਾਂ। ਸੋ ਉਹਨੂੰ ਕਵਰ ਕਰਨ ਲਈ ਕਈ ਵਾਰ ਆਪਾਂ ਸੋਚਦੇ ਹਾਂ ਕਿ ਹੈ ਤਾਂ ਇਸ ਹੀ ਆ ਕਿ ਜ਼ਰੂਰੀ ਥੋੜ੍ਹੀ ਆ ਕਿ ਸਾਨੂੰ ਕੁਛ ਹੋਵੇ, ਇਸ ਕਰਕੇ ਅਸੀਂ ਉਹਨੂੰ ਥੋੜ੍ਹਾ ਜਿਹਾ ਅਣਗੌਲਾ ਜਿਹਾ ਕਰ ਦਿੰਦੇ ਹਾਂ ਕਿ ਨਹੀਂ ਲੋੜ ਨਹੀਂ ਹੈਗੀ ਆਪਾਂ ਨੂੰ ਕਵਰ ਕਰਨ ਦੀ, ਅਤੇ ਸਾਨੂੰ ਕਿਹੜਾ ਕੁਛ ਹੋਣਾ ਆ। ਤਾਂ ਫਿਰ ਉਹੀ ਚੀਜ਼ ਜਿਹੜੀ ਹੈਗੀ ਆ ਜੇ ਹੈਪਨ ਹੋ ਜਾਵੇ ਤਾਂ ਸਾਨੂੰ ਹੁਣ ਬਹੁਤ ਸਾਰੀਆਂ ਕਈ ਵਾਰੀ ਕਾਲਜ ਆਉਂਦੀਆਂ ਕਿ ਬੰਦਾ ਹੋਸਪਿਟਲ ਦੇ ਵਿੱਚ ਆ ਜੀ, ਵਿਜ਼ਿਟਰ ਇੰਸ਼ੋਰੈਂਸ ਨਹੀਂ ਕਰਵਾਈ ਸੀ, ਹੁਣ ਕਰ ਦਿਓ। ਜੇ ਕੁਛ ਕਿਸੇ ਦੀ ਫੈਮਿਲੀ ਦੇ ਵਿੱਚ ਕੋਈ ਡਿਸੇਬਿਲਿਟੀ ਆਲਰੇਡੀ ਹੋ ਚੁੱਕੀ ਆ, ਫਿਰ ਕਾਲ ਆਊਗੀ ਕਿ ਅਸੀਂ ਇੰਸ਼ੋਰੈਂਸ ਤਾਂ ਹੈ ਨਹੀਂ ਸੀਗੀ ਜੀ, ਹੁਣ ਇੰਸ਼ੋਰੈਂਸ ਕਰ ਦਿਓ ਕਿਉਂਕਿ ਹੁਣ ਆਲਰੇਡੀ। ਜਦੋਂ ਆਲਰੇਡੀ ਕੋਈ ਸਿਚੁਏਸ਼ਨ ਆ ਗਈ, ਉਸ ਤੋਂ ਬਾਅਦ ਕਿਸੇ ਕੰਪਨੀ ਨੇ ਕੋਈ ਕਵਰੇਜ ਨਹੀਂ ਦੇਣੀ, ਕਿਉਂਕਿ ਜਦੋਂ ਅਸੀਂ ਕਵਰੇਜ ਲੈਂਦੇ ਹਾਂ ਅਸੀਂ ਉਸ ਚੀਜ਼ ਦੇ ਉੱਪਰ ਐਗਰੀ ਕਰਦੇ ਹਾਂ ਕਿ ਰਾਈਟ ਨਾਓ ਜਦੋਂ ਇਸ ਵੇਲੇ ਦੀ ਸਿਚੁਏਸ਼ਨ ਆ ਉਸ ਵੇਲੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਹਾਂ ਇਨ ਫਿਊਚਰ ਕੋਈ ਆ ਜਾਵੇ ਇਸੇ ਕਰਕੇ ਆਪਾਂ ਇੰਸ਼ੋਰੈਂਸ ਲਈ ਆ। ਪਰ ਜੇ ਆਲਰੇਡੀ ਕੋਈ ਕੰਡੀਸ਼ਨ ਆ ਗਈ ਤਾਂ ਫਿਰ ਤਾਂ ਪਤਾ ਹੀ ਆ ਆਪਾਂ ਨੂੰ, ਫਿਰ ਆਪਾਂ ਉਸ ਚੀਜ਼ ਦੇ ਕੰਟਰੈਕਟ ਨੂੰ ਸਾਈਨ ਹੀ ਨਾ ਕਰ ਸਕਦੇ ਕਿ ਹਾਂਜੀ ਅਸੀਂ ਬਿਲਕੁਲ ਠੀਕ ਠਾਕ ਹਾਂ, ਸਾਨੂੰ ਕੋਈ ਕੰਡੀਸ਼ਨ ਨਹੀਂ ਹੈਗੀ। ਇਸ ਕਰਕੇ ਜਿੰਨੀ ਛੇਤੀ, ਜਿੰਨੇ ਤੁਸੀਂ ਯੰਗ ਹੈਗੇ ਆ, ਜਿੰਨੇ ਤੁਸੀਂ ਹੈਲਦੀ ਹੈਗੇ ਆ, ਜਿੰਨੀ ਤੁਹਾਡੀ ਵਧੀਆ ਜਿਹੜੀ ਸੋਰਸਿਸ ਹੈਗੇ ਆ ਇਨਕਮ ਦੇ, ਅਗਰ ਤੁਹਾਡੀਆਂ ਲਾਇਬਿਲਟੀਜ਼ ਘੱਟ ਹੈਗੀਆਂ ਆ, ਤਦ ਵੀ ਤੁਹਾਨੂੰ ਜ਼ਰੂਰ ਆਪਣੀ ਕਵਰੇਜ ਕਰਵਾ ਕੇ ਰੱਖ ਚਾਹੀਦੀ ਹੈ, ਕਿਉਂਕਿ ਲਾਈਫ ਇੰਸ਼ੋਰੈਂਸ ਹੋਵੇ, ਕ੍ਰਿਟੀਕਲ ਇਲਨੈਸ ਹੋਵੇ, ਕੋਈ ਵੀ ਇੰਸ਼ੋਰੈਂਸ ਪਾਲਿਸੀ ਹੈਗੀ ਆ, ਤੁਹਾਡੀ ਏਜ ਦੇ ਨਾਲ, ਤੁਹਾਡੀ ਹੈਲਥ ਦੇ ਨਾਲ ਬਹੁਤ ਮੈਟਰ ਕਰਦੀ ਆ। ਜੇ ਤੁਹਾਡੀ ਹੈਲਥ ਦੇ ਵਿੱਚ ਕੋਈ ਪ੍ਰੋਬਲਮ ਆ ਗਈ, ਕੁੱਡ ਪੋਸੀਬਲ ਤੁਸੀਂ ਚਾਹੁੰਦੇ ਵੀ ਹੋਵੋ ਇੰਸ਼ੋਰੈਂਸ ਲੈਣੀ, ਤਾਂ ਇੰਸ਼ੋਰੈਂਸ ਕੰਪਨੀ ਨੇ ਤੁਹਾਨੂੰ ਪਾਲਿਸੀ ਨਹੀਂ ਨੇ। ਸੋ ਇਸ ਕਰਕੇ ਆਪਣੇ ਆਪ ਨੂੰ ਪ੍ਰੋਟੈਕਟ ਜ਼ਰੂਰ ਕਰਕੇ ਰੱਖੋ, ਕਿਉਂਕਿ ਕੱਲ੍ਹ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਸਿਚੁਏਸ਼ਨ ਆਉਂਦੀ ਹੈਗੀ ਆ ਤਾਂ ਸਾਡੇ ਕੋਲ ਪ੍ਰੋਪਰ ਜਿਹੜੀ ਕਵਰੇਜ ਆਪਣੀ ਜ਼ਰੂਰ ਹੋਣੀ ਚਾਹੀਦੀ ਆ। ਅਤੇ ਜਿੱਥੇ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰੀਏ, ਕਿਉਂਕਿ ਫਾਈਨੈਂਸ਼ੀਅਲ ਪਲੈਨਿੰਗ ਜਿਹੜੀ ਹੈਗੀ ਆ ਉਹ ਇਕੱਲੀ ਇਸ ਚੀਜ਼ ਦੀ ਪਲੈਨਿੰਗ ਨਹੀਂ ਹੈਗੀ ਕਿ ਸਾਡੇ ਕੋਲ ਇੰਸ਼ੋਰੈਂਸ ਹੈਗੀ ਆ। ਸੋ ਇੰਸ਼ੋਰੈਂਸ ਜਾਂ ਰਿਸਕ ਮੈਨੇਜਮੈਂਟ ਸਿਰਫ ਇੱਕ ਪਾਰਟ ਆ ਉਹਦਾ। ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਅੱਗੇ ਹੋਰ ਬਹੁਤ ਸਾਰੇ ਸਟੈਪਸ ਹੈਗੇ ਆ ਜਿਹਦੇ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਹਤ ਨੂੰ ਵਧੀਆ ਕਰ ਸਕਦੇ ਆ। ਜਿੱਥੇ ਰਿਸਕ ਮੈਨੇਜਮੈਂਟ ਆਪਾਂ ਕਰਨੀ ਹੈਗੀ ਆ ਉੱਥੇ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਹੈਗੀ ਆ ਤੁਹਾਡੀ ਇਨਵੈਸਟਮੈਂਟ ਪਲੈਨਿੰਗ, ਕਿਉਂਕਿ ਅਗਰ ਤੁਹਾਡੇ ਕੋਲ ਇਨਵੈਸਟਮੈਂਟ ਨਹੀਂ ਹੈਗੀਆਂ, ਅਗਰ ਤੁਸੀਂ ਆਪਣੇ ਆਪ ਜਿਹੜੇ ਤੁਹਾਡੇ ਡਿਫਰੈਂਟ ਡਿਫਰੈਂਟ ਟੂਲਸ ਬਣੇ ਹੋਏ ਆ ਇਨਵੈਸਟਮੈਂਟਸ ਦੇ, ਆਪਣੀਆਂ ਸੇਵਿੰਗਸ ਦੇ, ਅਗਰ ਤੁਸੀਂ ਉਹ ਚੀਜ਼ ਨਹੀਂ ਅਪਣਾ ਰਹੇ, ਕੱਲ੍ਹ ਨੂੰ ਇਨਕੇਸ ਕੋਈ ਇੱਦਾਂ ਦੀ ਸਿਚੁਏਸ਼ਨ ਆਉਂਦੀ ਹੈਗੀ ਆ, ਚਾਹੇ ਤੁਸੀਂ ਰਿਸਕ ਮੈਨੇਜਮੈਂਟ ਦੀਆਂ ਜਿੰਨੀਆਂ ਮਰਜ਼ੀ ਪਾਲਿਸੀਆਂ ਲਈਆਂ ਹੋਣ, ਤੁਹਾਡੇ ਕੋਲ ਪਾਲਿਸੀਆਂ ਦਾ ਪ੍ਰੀਮੀਅਮ ਦੇਣ ਲਈ ਪੈਸੇ ਨਹੀਂ ਹੋਏ ਜੀ ਸੇਵਿੰਗ ਦੇ ਵਿੱਚ, ਤਾਂ ਫਿਰ ਸਾਡੀ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਕਿਤੇ ਵੀ ਕੰਪਲੀਟ ਨਹੀਂ ਹੈਗੀ। ਸੋ ਜਦੋਂ ਮੇਰੇ ਕੋਲ ਕਲਾਇੰਟ ਆਉਂਦੇ ਆ, ਰੈਦਰ ਦੈਨ ਮੈਂ ਸਿਰਫ ਇਸ ਚੀਜ਼ ਤੇ ਫੋਕਸ ਕਰਾਂ ਕਿ ਆਪਾਂ ਉਹਨਾਂ ਦੀ ਇੰਸ਼ੋਰੈਂਸ ਕਰ ਦਈਏ, ਅਸੀਂ ਇਸ ਚੀਜ਼ ਦੇ ਨਾਲ ਫੋਕਸ ਕਰਦੇ ਹਾਂ ਕਿ ਹਾਂਜੀ ਕਿ ਤੁਹਾਡੀਆਂ ਇਨਵੈਸਟਮੈਂਟਸ ਕਿੱਦਾਂ ਚੱਲ ਰਹੀਆਂ ਹੈਗੀਆਂ। ਤੁਸੀਂ ਕੋਈ TFSA ਅਕਾਊਂਟ ਖੋਲਿਆ ਹੋਇਆ, ਤੁਸੀਂ ਕੋਈ RRSP ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਦੇ ਬੈਨੀਫਿਟਸ ਲੈ ਰਹੇ ਹਾਂ, ਅਗਰ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਅਕਾਊਂਟ ਖੋਲਿਆ ਹੋਇਆ ਤਾਂ ਕਿੱਥੇ ਇਨਵੈਸਟਿਡ ਆ? ਅਗਰ ਉਹਦੇ ਵਿੱਚੋਂ ਤੁਹਾਨੂੰ ਗਰੋਥ ਹੀ ਨਹੀਂ ਮਿਲ ਰਹੀ, ਤੁਸੀਂ TFSA ਅਕਾਊਂਟ ਖੋਲਿਆ ਹੋਇਆ ਕਿਸੇ ਵੀ ਬੈਂਕਿੰਗ ਇੰਸਟੀਟਿਊਸ਼ਨ ਦੇ ਵਿੱਚ, ਉਹ ਜਸਟ ਖੋਲਿਆ ਤੁਸੀਂ ਸੇਵਿੰਗ ਅਕਾਊਂਟ ਹੀ ਆ, ਉਹਦੇ ਉੱਪਰ ਇੰਟਰਸਟ ਤੁਹਾਨੂੰ ਕੋਈ ਮਿਲ ਹੀ ਨਹੀਂ ਰਿਹਾ, ਤਾਂ ਫਿਰ ਉਹ TFSA ਅਕਾਊਂਟ ਕਾਹਦਾ ਹੋਇਆ? ਉਹ ਤਾਂ ਤੁਹਾਡਾ ਚੈਕਿੰਗ ਅਕਾਊਂਟ ਵਾਂਗੂ ਹੀ ਹੋਇਆ ਕਿ ਜਦੋਂ ਦਿਲ ਕੀਤਾ ਪੈਸੇ ਪਾ ਲਏ, ਜਦੋਂ ਦਿਲ ਕੀਤਾ ਸੀ ਪੈਸੇ ਕਢਾ ਲਏ। ਸੋ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਦੀ ਬਹੁਤ ਇੰਪੋਰਟੈਂਸ ਆ ਕਿ ਤੁਸੀਂ ਕਿਹੜੀ ਕਿਹੜੀ ਥਾਂ 'ਤੇ ਇਨਵੈਸਟ ਕੀਤਾ ਹੋਇਆ, ਉੱਥੇ ਤੁਹਾਨੂੰ ਕਿੰਨੀ ਕੁ ਗਰੋਥ ਆ ਰਹੀ ਹੈ। ਸੋ ਇੱਕ ਵਾਰੀ ਤੁਸੀਂ ਉਹ ਸਾਰੀਆਂ ਸਟੇਟਮੈਂਟਸ ਜ਼ਰੂਰ ਰਿਵਿਊ ਕਰ ਸਕਦੇ ਹੋ, ਔਰ ਅਗਰ ਤੁਸੀਂ ਨਹੀਂ ਕਰ ਸਕਦੇ ਤੁਸੀਂ ਡੈਫੀਨੇਟਲੀ ਸਾਡੇ ਕੋਲੋਂ ਰਿਵਿਊ ਕਰਵਾ ਸਕਦੇ ਹਾਂ, ਕਿਉਂਕਿ ਤੁਹਾਡੇ ਪੈਸੇ ਨੇ ਪੈਸਾ ਤਾਂ ਹੀ ਗਰੋ ਕਰਨਾ ਹੈ ਜੇ ਉਹ ਵਧੀਆ ਥਾਂ 'ਤੇ ਇਨਵੈਸਟਡ ਹੋਇਆ। ਐਂਡ ਜਦੋਂ ਅਸੀਂ ਕੰਮ ਕਰਕੇ ਪੈਸਾ ਬਣਾਉਂਦੇ ਹਾਂ ਉਹ ਸਾਰੇ ਅਸੀਂ ਬਣਾਉਂਦੇ ਹਾਂ। ਜਿੱਦਾਂ ਤੁਸੀਂ ਕਿਹਾ ਕਿ ਕੱਲ੍ਹ ਨੂੰ ਕੋਈ ਸੱਟ ਲੱਗੀ ਉਹ ਅਗਲੇ ਦਿਨ ਅਸੀਂ ਕੰਮ 'ਤੇ ਨਹੀਂ ਗਏ ਤਾਂ ਇਨਕਮ ਬੰਦ ਹੋ ਜਾਣੀ ਆ, ਪਰ ਜੇ ਤੁਹਾਡਾ ਪੈਸਾ ਤੁਹਾਨੂੰ ਪੈਸਾ ਬਣਾ ਕੇ ਦੇਵੇ ਤਾਂ ਹੀ ਵਧੀਆ ਚੀਜ਼ ਹੈਗੀ ਆ ਕਿ ਅਸੀਂ ਡਿਫਰੈਂਟ ਡਿਫਰੈਂਟ ਸੋਰਸਿਸ ਜਿਹੜੇ ਹੈਗੇ ਆ ਆਪਣੀ ਲਾਈਫ ਦੇ ਵਿੱਚ ਅਪਣਾਏ ਹੋਏ ਆ ਜਿੱਥੋਂ ਸਾਨੂੰ ਇਨਕਮ ਜਨਰੇਟ ਹੋ ਸਕੇ। ਸੋ ਕੋਈ ਵੀ ਤੁਹਾਡੀ ਕੁਐਸਚਨਸ ਹੈਗੇ ਆ, ਚਾਹੇ ਉਹ ਇੰਸ਼ੋਰੈਂਸ ਪਾਲਿਸੀਜ਼ ਆ, ਚਾਹੇ ਲਾਈਫ ਕ੍ਰਿਟੀਕਲ ਡਿਸੇਬਿਲਿਟੀ ਆ, ਚਾਹੇ ਉਹ ਡਿਫਰੈਂਟ ਡਿਫਰੈਂਟ ਫਾਈਨੈਂਸ਼ੀਅਲ ਪਲੈਨਿੰਗ ਦੇ ਫੈਕਟਰਸ ਹੈਗੇ ਆ, ਕਿਹੜੀਆਂ ਇਨਵੈਸਟਮੈਂਟਸ ਕਰਨੀਆਂ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-8171-6500, ਆਫਿਸ ਸਾਡਾ ਲੋਕੇਟਡ ਹੈਗਾ ਮੈਕਲੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਲੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਨੰਬਰ ਮੇਰਾ ਅਗੇਨ 416-8171-6500।
0: ਬਿਲਕੁਲ ਜੀ, ਸੋ ਤੁਸੀਂ ਹਰਪ੍ਰੀਤ ਸੈਣੀ ਹੁਣ ਨਾਲ ਗੱਲਬਾਤ ਕਰ ਸਕਦੇ ਹੋ ਟੌਪ ਚੋਇਸ ਇੰਸ਼ੋਰੈਂਸ ਤੋਂ, 416-817-6500 'ਤੇ ਇੰਸ਼ੋਰੈਂਸ ਦੇ ਬਾਬਤ ਕਿਸੇ ਵੀ ਵਿਸ਼ੇ 'ਤੇ ਗੱਲਬਾਤ ਕਰਨੀ ਆ ਤਾਂ ਹਰਪ੍ਰੀਤ ਸੈਣੀ ਟੌਪ ਚੋਇਸ ਇੰਸ਼ੋਰੈਂਸ। ਬਹੁਤ ਸ਼ੁਕਰੀਆ ਹਰਪ੍ਰੀਤ ਜੀ, ਥੈਂਕ ਯੂ ਸੋ ਮਚ।
3: ਥੈਂਕ ਯੂ ਸੋ ਮਚ ਬ੍ਰੋ।
0: ਬਿਲਕੁਲ ਜੀ, ਸੋ ਅਗਲੇ ਖਬਰ ਵੱਲ ਚੱਲਦੇ ਹਾਂ। 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਪੰਜਾਬ ਸਰਕਾਰ ਨੇ ਮੁੜ ਲਾਗੂ ਕੀਤੀ ਲੈਂਡ ਪੁਲਿੰਗ ਵਾਲੀ ਜਿਹੜੀ ਨੀਤੀ ਸੀ ਉਹ ਦੁਬਾਰਾ ਲਾਗੂ ਕਰਤੀ ਆ ਰਮੇਸ਼ ਜੀ।
1: ਸੰਤੂ ਜੀ, ਇਹ ਠੀਕ ਹੈ ਗੱਲ, ਪੰਜਾਬ ਦੀ ਸਰਕਾਰ ਨੇ ਥੋੜੀਆਂ ਜਿਹੀਆਂ ਸੋਧਾਂ ਕਰਕੇ ਅੰਸ਼ਕ ਜਿਹੀਆਂ ਜਿਹੜੀ ਲੈਂਡ ਪੁਲਿੰਗ ਨੀਤੀ ਦਾ ਬਹੁਤ ਵੱਡੇ ਪੱਧਰ ਤੇ ਵਿਰੋਧ ਹੋਇਆ, ਬਹੁਤ ਵੱਡੇ ਪੱਧਰ ਤੇ, ਉਹ ਤਾਂ ਪੰਜਾਬ ਦੀ ਸਰਕਾਰ ਨੂੰ ਉਹ ਵਾਪਸ ਲੈਣੀ ਪਈ ਸੀ। ਅਜੇ ਕੋਈ ਬਹੁਤ ਪੁਰਾਣੀਆਂ ਗੱਲਾਂ ਨੀ, ਗਲਤੀਆਂ ਗੱਲਾਂ ਆ। ਅੱਜ ਉਹ ਪੰਜਾਬ ਦੀ ਸਰਕਾਰ ਨੇ ਮੁੜ ਤੋਂ ਲਾਗੂ ਕਰ ਦਿੱਤੀ ਹੈ। ਜੇ ਮੈਂ ਸੋਧਾਂ ਦਾ ਜ਼ਿਕਰ ਕਰਾਂ ਤੇ ਸੋਧਾਂ ਨੂੰ ਇੱਕ ਕਮਰਸ਼ੀਅਲ ਪਲਾਟ, ਇੱਕ ਰਿਹਾਇਸ਼ੀ ਪਲਾਟ ਦਿੰਦੀ ਸੀ ਜੇ ਰਿਹਾਇਸ਼ੀ ਕੰਮ ਕਮਰਸ਼ੀਅਲ ਦੇ ਲਈ ਤੁਹਾਡੀ ਜ਼ਮੀਨ ਅਕੁਆਇਰ ਕਰਨੀ ਹੈ। ਉਹਦੇ ਵਿੱਚ ਪਹਿਲਾਂ ਸੀ ਕਿ 200 ਗਜ਼ ਫੁੱਟ, ਜਿਹੜੀ 200 ਗਜ਼ ਜਗ੍ਹਾ ਤੁਹਾਨੂੰ ਦੇਣੀ ਹੈ ਕਮਰਸ਼ੀਅਲ ਤੇ 1000 ਗਜ਼ ਦੇਣੀ ਆ ਰਿਹਾਇਸ਼ੀ। ਹੁਣ ਨਵੇਂ ਵਿੱਚ ਜਿਹੜੀ 200 ਦੀ ਥਾਂ ਤੇ 210 ਕਰ ਦਿੱਤਾ, ਰਿਹਾਇਸ਼ੀ ਵਿੱਚ ਵੀ ਮਾੜਾ ਜਿਹਾ ਅੰਸ਼ਕ 10 ਫੁੱਟ ਦਾ 10 ਗਜ਼ ਦਾ ਵਾਧਾ ਕਰਤਾ। ਇਹ ਤੋਂ ਇਲਾਵਾ ਜੇ ਮੈਂ ਰਿਹਾਇਸ਼ੀ ਦੀ ਗੱਲ ਕਰਾਂ, ਪਹਿਲਾਂ 1600 ਗਜ਼ ਦਿੰਦੇ ਸੀ 1 ਏਕੜ, ਮਗਰ ਹੁਣ 1630 ਗਜ਼ ਕਰ ਦਿੱਤੀ ਹੈ। ਬਾਕੀ ਅੰਸ਼ਕ ਜਿਹਾ ਫਰਕ ਪਾ ਤਾ ਕਮਰਸ਼ੀਅਲ ਤੇ ਰਿਹਾਇਸ਼ੀ ਪਲਾਟਾਂ ਦੇ ਮਗਰ ਜਿਹੜਾ ਹਿੱਸਾ ਮਿਲਣਾ ਤਾਂ 1 ਏਕੜ ਵਿੱਚ ਕਰੀਬ ਕਰੀਬ 4849 ਗਜ਼ ਹੁੰਦੇ ਆ, 1.5-4900। ਜਿਹੜਾ ਕਿਸਾਨਾਂ ਦਾ ਮੋਟਾ ਜਿਹਾ ਤਰਕ ਹੈ ਕਿ ਤੀਜਾ ਹਿੱਸਾ ਸਾਡਾ ਹੋਣਾ ਚਾਹੀਦਾ ਹੈ, ਬਾਕੀ ਕਰੀਬ ਕਰੀਬ 1600 ਗਜ਼ ਸਾਡਾ ਚਾਹੀਦਾ ਹੈ। ਉਹਦੇ ਵਿੱਚ ਉਹ ਰਿਹਾਇਸ਼ੀ ਚ ਕਹਿੰਦੇ ਆ ਤੇ ਨਾਲ ਹੀ ਕਹਿੰਦੇ ਆ ਕਮਰਸ਼ੀਅਲ ਦੇ ਵਿੱਚ ਸਰਕਾਰ ਉਸ ਢੰਗ ਦੇ ਨਾਲ ਦੇਣ ਨੂੰ ਤਿਆਰ ਨਹੀਂ ਹੈ ਜਿਹੜੀਆਂ ਕਿਸਾਨਾਂ ਦੀਆਂ ਸ਼ਰਤਾਂ। ਬਹੁਤੇ ਕਿਸਾਨ ਤੇ ਦੇਣ ਨੂੰ ਤਿਆਰ ਨਹੀਂ ਹੈ। ਕਿਸਾਨ ਕਹਿੰਦੇ ਕਿ ਅਸੀਂ ਤੁਹਾਡੀ ਪੋਲਿਸੀ ਨੂੰ ਕਿਉਂ ਮੰਨੀਏ, ਅਸੀਂ ਜ਼ਮੀਨਾਂ ਕਿਉਂ ਦਈਏ। ਚਲੋ ਇੱਕ ਰੌਲਾ ਰੱਪਾ ਪਿਆ, ਸਰਕਾਰ ਨੂੰ ਬੀਤੇ ਸਮੇਂ ਚ ਵਾਪਸ ਲੈਣੀ ਪੈ ਗਈ ਸਕੀਮ। ਉਹ ਤੋਂ ਬਾਅਦ ਅੱਜ ਜਿਹੜੀ ਲਾਗੂ ਕੀਤੀ ਆ ਸੰਧੂ ਸਾਹਿਬ, ਉਹਦੇ ਮਾਫ ਕਰਨਾ ਪ੍ਰਭ ਸੰਧੂ ਜੀ, ਉਹਦੇ ਵਿੱਚ ਨਾ ਇੰਝ ਲੱਗਦਾ ਕਿ ਜਿਵੇਂ ਕਿਸੇ ਮੁੱਦੇ ਨੂੰ ਦੱਬਣ ਦੀ ਤਿਆਰੀ ਹੈ, ਇੱਕ ਨਵਾਂ ਮੁੱਦਾ ਖੜਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਉਂਕਿ ਵੋਟਾਂ ਤੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਸੀ ਕਿ ਭਗਵੰਤ ਮਾਨ ਸਰਕਾਰ ਇਹ ਰਿਸਕ ਲਵੇਗੀ। ਵੋਟਾਂ ਬਿਲਕੁਲ ਸਿਰ ਤੇ ਆ, ਕਿੱਥੇ ਪੈਸੇ ਵੰਡੇ ਜਾ ਰਹੇ ਧੜਾ ਧੜ ਔਰਤਾਂ ਨੂੰ, ਕੱਲ ਟੂੰ ਟੂੰ ਕਰਾਈ ਹੈ, ਹੁਣ ਆ ਨਵੀਂ ਸਕੀਮ ਜਿਹਦਾ ਪੈਂਦੇ ਸੱਟੇ ਵਿਰੋਧ ਵੀ ਹੋ ਗਿਆ, ਕਿਸਾਨਾਂ ਨੇ ਵੀ ਕਰਤਾ, ਸੁਖਬੀਰ ਸਿੰਘ ਬਾਦਲ ਵੀ ਬੋਲ ਪਿਆ, ਹੋਰ ਵੀ ਬੋਲ ਪਏ ਹੈ। ਹੁਣ ਗੱਲ ਇਹ ਹੈ ਕਿ ਇਸ ਵੇਲੇ ਪੰਜਾਬ ਚ ਇੱਕ ਬਹੁਤ ਵੱਡਾ ਮੁੱਦਾ ਆਇਆ ਜਿਹੜਾ ਭਗਵੰਤ ਮਾਨ ਤੇ ਨਿੱਜੀ ਤੌਰ ਤੇ ਬੜਾ ਵੱਡਾ ਹਾਵੀ ਹੈ। ਉਹ ਹੈਗਾ ਜਿਹੜਾ ਉਹਦੇ ਉੱਪਰ ਉਂਗਲ ਉੱਠੀ ਹੈ, ਅਕਾਲ ਤਖ਼ਤ ਸਾਹਿਬ ਨੇ ਜਿਹੜੇ ਹੁਕਮ ਜਾਰੀ ਕੀਤੇ ਹੈ, ਉਹ ਮੁੱਦਾ ਖਹਿੜਾ ਨਹੀਂ ਛੱਡ ਰਿਹਾ, ਅਕਾਲੀ ਦਲ ਨੂੰ ਮੁੱਦਾ ਮਿਲਿਆ ਹੋਇਆ। ਹੁਣ ਹੁੰਦਾ ਇਹ ਆ ਵੀ ਰਵਾਇਤ ਇਹ ਆ ਪੰਜਾਬ ਦੀ ਜਾਂ ਭਾਰਤ ਦੀ, ਇੱਕ ਮੁੱਦਾ ਦੱਬਣ ਲਈ ਦੂਜਾ ਮੁੱਦਾ ਪੈਦਾ ਕੀਤਾ ਜਾਂਦਾ ਹੈ। ਇੱਥੇ ਮੈਨੂੰ ਲੱਗਦਾ ਕਿ ਮੁੱਦਾ ਪੈਦਾ ਕੀਤਾ ਜਾ ਰਿਹਾ ਸਰਕਾਰ ਨੂੰ, ਪੰਜਾਬ ਦੀ ਸਰਕਾਰ ਨੂੰ ਇਹ ਗੱਲ ਦਾ ਇਲਮ ਹੈ ਕਿ ਇਹ ਸਕੀਮ ਪੰਜਾਬ ਚ ਲਾਗੂ ਨਹੀਂ ਹੋਣੀ ਜਿੱਡੇ ਵੱਡੇ ਪੱਧਰ ਤੇ ਵਿਰੋਧ ਹੋਇਆ ਸੀ। ਜ਼ਮੀਨਾਂ ਦੇ ਨਾਲ ਦੇਣ ਵਾਲਿਆਂ ਨੇ ਸਹਿਮਤੀ ਨਹੀਂ ਦੇਣੀ, ਨਾ ਆਉਣ ਵਾਲੇ ਪੰਜ ਚਾਰ ਮਹੀਨੇ ਚ ਕੋਈ ਬਹੁਤ ਵੱਡੇ ਪੱਧਰ ਤੇ ਡਿਵੈਲਪਮੈਂਟ ਹੋਣੀ। ਅਸੀਂ ਕਹੀਏ ਜੀ ਪੰਜਾਬ ਦੀ ਸਰਕਾਰ ਨੇ ਜ਼ਮੀਨਾਂ ਅਕਵਾਇਰ ਕਰਕੇ ਡਿਵੈਲਪਮੈਂਟ ਕਰ ਦੇਣੀ ਹੈ। ਸੋ ਇੰਝ ਲੱਗਦਾ ਕਿ ਕੋਈ ਨਾ ਕੋਈ ਮੁੱਦਾ ਦੱਬਣ ਦੀ ਤਿਆਰੀ ਜਿਹੜੀ ਪੰਜਾਬ ਦੀ ਸਰਕਾਰ, ਖਾਸ ਕਰਕੇ ਉਹ ਭਗਵੰਤ ਮਾਨ ਵਾਲਾ ਜਿਹੜਾ ਮੁੱਦਾ ਆ, ਉਹਨੂੰ ਹੇਠਾਂ ਨੂੰ ਕਰਨ ਦੀ ਤਿਆਰੀ ਹੈ। ਬਾਕੀ ਭਾਈ ਮੈਂ ਦੱਸਦਾ ਕਿ ਭਗਵੰਤ ਮਾਨ ਜੀ 7 ਦਿਨ ਲਈ ਬੰਗਲੁਰੂ ਪਹੁੰਚ ਚੁੱਕੇ ਆ। ਉੱਥੇ ਉਹਨਾਂ ਨੇ ਜਿਹੜਾ ਵਿਪਾਸਨਾ ਸੈਂਟਰ ਹੈ ਜਿੱਥੇ ਕੇਜਰੀਵਾਲ ਸਾਹਿਬ ਭੀਚਾਂ ਦੇ ਹੁੰਦੇ, ਉੱਥੇ 7 ਦਿਨ ਰੁਕਣਾ ਹੈ ਤੇ ਕਹਿੰਦੇ ਉੱਥੇ ਜਾ ਕੇ ਉਹਨਾਂ ਨੇ ਆਪਣਾ ਕੁਦਰਤੀ ਇਲਾਜ ਕਰਾਉਣਾ ਆ। ਮੈਨੂੰ ਇਹ ਵੀ ਲੱਗਦਾ ਕਿ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਵਿਵਾਦ ਛਿੜਿਆ, ਮੈਂ ਕਈ ਵਾਰ ਟਿੱਪਣੀ ਕੀਤੀ ਹੈ ਕਿ ਬਹੁਤ ਸਾਰੇ ਲੋਕ ਉਸ ਵਿਵਾਦ ਨੂੰ ਰੋਕਣਾ ਚਾਹੁੰਦੇ ਆ ਤੇ ਭਗਵੰਤ ਮਾਨ ਵੀ ਲਗਾਤਾਰ ਰੋਜ਼ ਲੋਕ ਸੱਥਾਂ ਚ ਕਿਤੇ ਨਾ ਕਿਤੇ ਜਾ ਰਿਹਾ ਸੀ। ਖੌਰੂ ਕੱਪਾ ਚੰਗਾ ਪਿਆ ਹੋਇਆ ਪੰਜਾਬ ਦੇ ਵਿੱਚ, ਤੇ ਮੈਨੂੰ ਲੱਗਦਾ ਕਿ ਉਹ ਵੀ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦਾ ਬੰਗਲੁਰੂ ਜਾਣਾ, ਉਹ ਵੀ ਕਿਤੇ ਨਾ ਕਿਤੇ ਮਸਲੇ ਨੂੰ ਸ਼ਾਂਤ ਕਰਨ ਵਾਲੀ ਗੱਲ ਹੈਗੀ ਹੈ। ਬਾਕੀ ਵੇਖਦੇ ਭਾਈ 1-2 ਦਿਨ ਚ ਕੀ ਖਬਰਾਂ ਆਉਂਦੀਆਂ।
2: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
4: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਬਾਜੀ। ਬਿਲਕੁਲ ਕੈਨੇਡਾ ਡੇ ਸੇਲ ਲੱਗਣ ਜਾ ਰਹੀ ਹੈ ਸਟਿਕਰ ਦੇ ਉੱਪਰ। ਫਰਾਈਡੇ, ਸੈਟਰਡੇ, ਸੰਡੇ ਜੋ ਕੈਨੇਡਾ ਡੇ ਦੀ ਸੇਲ ਲੱਗਣ ਜਾ ਰਹੀ ਆ ਤੇ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸਸ ਆ ਤੇ ਵੱਡੇ ਵੱਡੇ ਜਿਹੜੇ ਤੁਹਾਨੂੰ ਨਾਲ ਤੋਹਫੇ ਦਿੱਤੇ ਜਾਣੇ ਆ। ਤੇ ਜੇ ਗੱਲਬਾਤ ਬੈਡਰੂਮ ਸੈੱਟ ਦੀ ਕਰੀਏ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ, ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਕਿੰਗ ਸਾਈਜ਼ ਦਾ ਬੈੱਡ, ਹੈਡਬੋਰਡ ਦੇ ਵਿੱਚ LED ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ ਡ੍ਰੈਸਰ ਮਿਰਰ ਨਾਲ ਸਾਈਡ ਟੇਬਲ, ਸੋ ਕਿੰਗ ਸਾਈਜ਼ ਦਾ ਕੰਪਲੀਟ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $4,000 ਸੀ, ਪਰ ਕੈਨੇਡਾ ਡੇ ਸੇਲ ਦੇ ਉੱਪਰ ਇਸ ਵੀਕਐਂਡ ਦੇ ਉੱਪਰ ਪੂਰਾ ਬੈਡਰੂਮ ਸੈੱਟ ਸਿਰਫ $1,699 ਦੇ ਵਿੱਚ, ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ, ਹਾਈਡ੍ਰੋਲਿਕ ਸਟੋਰੇਜ, ਡ੍ਰੈਸਰ ਮਿਰਰ ਨਾਲ ਸਾਈਡ ਟੇਬਲ $1,699 ਦਾ ਮਿਲੂਗਾ। ਤੇ ਨਾਲ ਕੈਨੇਡਾ ਡੇ ਦਾ ਤੋਹਫਾ ਇਸ ਵੀਕਐਂਡ ਦੇ ਉੱਪਰ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ LED TV ਬਿਲਕੁਲ ਫ੍ਰੀ। ਤੇ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਜੀ ਹਾਂ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਪਲਾਸਟਿਕ ਚੇਅਰ, ਟੇਬਲ ਪਲਾਸਟਿਕ ਚੇਅਰ $399 ਦਾ ਮਿਲੂਗਾ। ਤੇ ਨਾਲ ਕੈਨੇਡਾ ਡੇ ਦਾ ਤੋਹਫਾ ਇਸ ਵੀਕਐਂਡ ਲਈ ਸਪੈਸ਼ਲ ਮਾਈਕ੍ਰੋਵੇਵ ਫ੍ਰੀ। ਸੋਲਿਡ ਵੁੱਡ ਦਾ ਟੇਬਲ ਤੇ ਛੇਜਰਾ $399 ਦਾ ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਇਸ ਵੀਕਐਂਡ ਦੇ ਉੱਪਰ। ਫਰਾਈਡੇ, ਸੈਟਰਡੇ, ਸੰਡੇ ਜ਼ਰੂਰ ਇੱਕ ਚੱਕਰ ਲਾਓ। 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6085 ਟੋਮਕਨ ਰੋਡ, ਡੈਰੀ ਟੋਮਕਨ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਕੈਨੇਡਾ ਡੇ, ਕੈਨੇਡਾ ਡੇ, ਕੈਨੇਡਾ ਡੇ ਸੇਲ।
0: ਸੋ ਬਿਲਕੁਲ ਜੀ, ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਬਾਇਬਲ ਕਲਾਂ ਗੋਲੀਕਾਂਡ ਦੀ ਜਿਹੜੀ ਜਾਂਚ ਟੀਮ ਨੇ ਘਟਨਾ ਖੇਤਰ ਦਾ ਹੁਣ ਦੌਰਾ ਕੀਤਾ, ਇਹ ਹੁਣ ਦੌਰੇ ਇੰਨੇ ਸਮੇਂ ਬਾਅਦ ਦੌਰੇ ਕਰਕੇ ਇਹਦੇ ਵਿੱਚੋਂ ਕੁਛ ਲੱਭੂਗਾ ਜਾਂ ਸਿਰਫ ਇਹ ਦੌਰੇ ਹੀ ਆ?
1: ਸੰਧੂ ਜੀ, ਕੁਛ ਗੱਲਾਂ ਨਾ ਬੜੀਆਂ ਹਜ਼ਮ ਕਰਨੀਆਂ ਔਖੀਆਂ ਹੁੰਦੀਆਂ। ਅੱਜ ਦੂਜਾ ਤੀਜਾ ਮੁੱਦਾ ਤੁਸੀਂ ਹੱਥ ਪਾ ਲਿਆ, ਇੱਕ ਲੈਂਡ ਪੂਲਿੰਗ ਦੀ ਅਸੀਂ ਗੱਲ ਕਰਕੇ ਹਟੇ ਹਾਂ, ਫਿਰ ਭਗਵੰਤ ਮਾਨ ਜੀ ਚਲੇ ਗਏ ਇਲਾਜ ਕਰਾਉਣ, ਇੱਕ ਹੋਰ ਪੰਜਾਬ ਦੀ ਸਰਕਾਰ ਨੇ ਅੱਜ ਕਾਨੂੰਨ ਪਾਸ ਕਰ ਦਿੱਤਾ, ਜਾਂ ਕਹਿ ਲਈਏ ਕਿ ਲੋਕਾਂ ਨੂੰ ਕੁਛ ਰਾਹਤ ਦਿੱਤੀ। ਉਹ ਕਹਿੰਦੇ ਕਿ SIR ਚੱਲਦੀ ਹੈ, SIR ਲਈ ਜਿਹੜੇ ਦਸਤਾਵੇਜ਼ ਚਾਹੀਦੇ ਆ, ਅਸੀਂ ਆਹ ਮਹੀਨਾ ਤੇ ਅਗਲੇ ਹੋਰ 2 ਮਹੀਨੇ ਬਿਲਕੁਲ ਮੁਫ਼ਤ ਬਣਾ ਕੇ ਦੇਵਾਂਗੇ ਲੋਕਾਂ ਨੂੰ, ਬਾਕੀ ਜਨਮ ਸਰਟੀਫਿਕੇਟ ਜਾਂ ਇੱਦਾਂ ਦਾ ਕੁਛ ਜਿਹੜਾ ਚਾਹੀਦਾ ਹੈਗਾ ਆ। ਹਾਲਾਂਕਿ ਰੌਲਾ ਤੇ ਆ ਕਿ ਜਿਹਦੇ ਕੋਲ ਨਹੀਂ ਆ ਉਹ ਸਰਕਾਰ ਬਣਾ ਕੇ ਦੇਣ ਦਾ 50-100-200 ਰੁਪਏ ਦਾ ਤਾਂ ਰੌਲਾ ਨਹੀਂ। ਰੌਲਾ ਤੇ ਆ ਕਿ ਲੋਕਾਂ ਦੀ ਖੱਜਲ ਖੁਆਰੀ ਲੜੀਂਦੇ, ਡਾਕੂਮੈਂਟਾਂ ਦਾ ਨਾ ਹੋਣਾ, ਬਾਕੀ ਬਹੁਤ ਸਾਰੀਆਂ ਚੀਜ਼ਾਂ ਨਾ। ਕਈ ਵਾਰ ਇੰਜ ਲੱਗਦਾ ਕਿ ਉਹਦੇ ਮਗਰ ਵੀ ਐਵੇਂ ਪੈਂਤੜੇ ਜਿਹੇ ਆ ਕਿ ਕਿਵੇਂ ਆਪਣੀ ਗੱਲ ਨੂੰ ਵਧਾ ਚੜਾ ਕੇ ਪੇਸ਼ ਕਰਨਾ। ਹੁਣ ਤੁਸੀਂ ਬਾਇਬਲ ਕਲਾਂ ਦਾ ਜ਼ਿਕਰ ਕੀਤਾ ਹੈ, ਦੇਖੋ ਬਾਇਬਲ ਕਲਾਂ 11 ਸਾਲ ਹੋ ਗਏ ਉਸ ਦਿਖਾਂਤ ਨੂੰ, 11 ਸਾਲ ਪ੍ਰਭ ਸੰਧੂ ਜੀ, 11 ਸਾਲ ਵਿੱਚ ਪਤਾ ਨਹੀਂ ਇੱਥੇ ਕਿੰਨਾ ਕੁ ਕੁਛ ਹੋ ਗਿਆ, ਕਿੰਨੀਆਂ ਜਾਂਚ ਟੀਮਾਂ, ਕਿੰਨਾ ਕੁਛ ਹੋ ਗਿਆ। ਤੇ ਜਾਂਚ ਜਾਂਚ ਜਾਂਚ ਜਾਂਚ ਹੀ ਜਾਂਚ, ਭਾਵ ਕਿ ਜਾਂਚ ਤੋਂ ਅੱਗੇ ਸ਼ਬਦ ਹੀ ਨਹੀਂ ਵੱਧ ਰਿਹਾ ਜਾਂਚ ਤੋਂ ਅੱਗੇ। ਇਹ ਵੀ ਕਿਤੇ ਨਾ ਕਿਤੇ ਇੱਕ ਪੈਂਤੜਾ ਹੀ ਹੈ। ਮਾਫ਼ ਕਰਨਾ, ਬਹੁਤਿਆਂ ਨੂੰ ਲੱਗੇਗਾ ਕਿ ਸ਼ਾਇਦ ਆਮ ਆਦਮੀ ਪਾਰਟੀ ਤੇ ਜ਼ਿਆਦਾ ਸਵਾਲ ਖੜੇ ਹੁੰਦੇ ਹੈ, ਪਰੰਤੂ ਗੱਲ ਤੇ ਬੜੀ ਸਿੱਧੀ ਪੱਧਰੀ ਹੈ। 4.5 ਸਾਲ ਹੋ ਗਏ, 4.5 ਸਾਲ ਬਾਅਦ ਅੱਜ ਜਾਂਚ ਟੀਮ, ਭਗਵੰਤ ਮਾਨ ਦੀ ਸਰਕਾਰ ਵਾਲੀ ਜਾਂਚ ਟੀਮ ਜਿਹੜੀ ਹੈ, ਜਿਹਦੀ ਅਗਵਾਈ ਨੌ ਨਿਹਾਲ ਸਿੰਘ ਜਿਹੜੇ ADGP ਕਰ ਰਹੇ ਹੈ, DIG ਹਰਜੀਤ ਸਿੰਘ ਜਿਹੜੇ ਅੱਜ ਨਾਲ ਸੀ ਉਹ ਪਹੁੰਚੇ, ਅੱਜ ਬਾਇਬਲ ਕਲਾਂ ਵੀ ਪਹੁੰਚੇ, ਉਹ ਬਰਗਾੜੀ ਵੀ ਪਹੁੰਚੇ, ਉਹ ਪਿੰਡ ਬੁਰਜ ਜਵਾਹਰ ਸਿੰਘ ਵੀ ਪਹੁੰਚੇ। ਗੋਲੀਕਾਂਡ ਦੀ ਜਾਂਚ ਚੱਲ ਰਹੀ ਹੈ, ਕਹਿੰਦੇ ਸੀਨ ਰੀਕ੍ਰੀਏਟ ਕਰਨਾ ਬਾਇਬਲ ਕਲਾਂ ਦੇ ਵਿੱਚ, ਔਰ ਉੱਥੇ ਜਾ ਕੇ ਅਸੀਂ ਕਹਿੰਦੇ ਕਿ ਕਾਨੂੰਨੀ ਤੌਰ ਤੇ ਤਫਤੀਸ਼ ਦਾ ਹਿੱਸਾ ਇਹੋ, ਠੀਕ ਹੈ ਅਸੀਂ ਮੰਨਦੇ ਹਾਂ ਕਾਨੂੰਨੀ ਤੌਰ ਤੇ ਤਫਤੀਸ਼ ਦਾ ਹਿੱਸਾ ਹੈ, ਪਰੰਤੂ 4.5 ਸਾਲ ਬਾਅਦ ਤਫਤੀਸ਼ ਦਾ ਹਿੱਸਾ ਹੈ, ਜਦੋਂ ਵੋਟਾਂ ਬਿਲਕੁਲ ਸਿਰ ਤੇ ਆ ਕੇ ਖਲੋਤੀਆਂ, ਉਦੋਂ ਸਾਨੂੰ ਨਕੋਦਰ ਗੋਲੀਕਾਂਡ ਵੀ ਯਾਦ ਆ ਗਿਆ, ਉਦੋਂ ਸਾਨੂੰ ਉੱਥੇ ਜਾਂਚ ਟੀਮ ਵੀ ਭੇਜੀ ਜਾ ਰਹੀ ਹੈ, ਤੇ ਜਿਹੜਾ ਜਾਂਚ ਵਾਲਾ ਸਾਰਾ ਕੁਛ ਪਟਾਰਾ ਇਹਨਾਂ ਦੇ ਕੋਲ ਪਿਆ ਉਹ ਅੱਜ ਤੱਕ ਖੋਲਦੇ ਹੀ ਨਹੀਂ। ਮੈਂ ਕੁੰਵਰ ਵਿਜੇ ਪ੍ਰਤਾਪ ਦੀ ਗੱਲ ਕਰ ਰਿਹਾ, ਜਿਹੜਾ ਚੀਕਾਂ ਮਾਰ ਮਾਰ ਕੇ ਪ੍ਰਭ ਸੰਧੂ ਜੀ 29 ਤਰੀਕ ਨੂੰ ਜਦੋਂ ਅਕਾਲ ਤਖ਼ਤ ਸਾਹਿਬ ਸੱਦੇ ਸੀ ਪੰਜਾਬ ਦੇ ਸਾਰੇ ਜਿਹੜੇ ਸਿੱਖ ਵਿਧਾਇਕ ਹੈ, ਕੁੰਵਰ ਵਿਜੇ ਪ੍ਰਤਾਪ ਚਲੋ ਉਹਦਾ ਹਿੱਸਾ ਤਾਂ ਨਹੀਂ ਸੀ, ਪਰੰਤੂ ਕੁੰਵਰ ਵਿਜੇ ਪ੍ਰਤਾਪ ਹੀ ਆਇਆ ਸੀ, ਜਥੇਦਾਰ ਸਾਹਿਬ ਨੂੰ ਲਿਖਤੀ ਦੇ ਕੇ ਗਿਆ ਕਿ ਮੈਂ ਵੀ ਭਾਈ ਦੱਸਣਾ ਚਾਹੁੰਦਾ ਕੁਛ, ਕਿਉਂਕਿ ਜਥੇਦਾਰ ਸਾਹਿਬ ਨੇ ਕਿਹਾ ਕਿ ਜਿਹੜਾ ਗੈਰ ਸਿੱਖ ਆ ਉਹ ਲਿਖਤੀ ਦੱਸ ਸਕਦਾ ਹੈ। ਔਰ ਕੁੰਵਰ ਵਿਜੇ ਪ੍ਰਤਾਪ ਨੇ ਉਸ ਦਿਨ ਪ੍ਰੈਸ ਮੀਡੀਆ ਨਾਲ ਗੱਲ ਕਰਦੇ ਆ ਸਾਰੇ ਖੁਲਾਸੇ ਕੀਤੇ ਸੀ ਕਿ ਮੈਂ ਤੇ ਪਿੱਟਦਾ ਮਰ ਗਿਆ ਕਿ ਮੈਨੂੰ ਪੁੱਛੋ ਤੇ ਸਹੀ, ਕੋਈ ਮੈਨੂੰ ਕੋਈ ਪੁੱਛਣ ਨੂੰ ਤਿਆਰ ਨਹੀਂ। ਦੇਖੋ ਕਿੱਡੀ ਹੈਰਾਨੀਜਨਕ ਹੈ, ਜਾਂਚ ਜਾਂਚ ਕਮੇਟੀਆਂ ਤੇ ਕਮੇਟੀਆਂ ਬਣਾਈ ਜਾਂਦੇ, ਜਿਹਦੇ ਕੋਲ ਜਾਂਚ ਪਈ ਹੈ, ਜਿਹਨੇ ਜਾਂਚ ਕੀਤੀ ਹੈ, ਜਿਹੜਾ ਇਹਨਾਂ ਦਾ ਆ ਆਪ ਲੈ ਕੇ ਆਏ, ਇਹਨਾਂ ਦੀ ਸਰਕਾਰ ਦਾ ਹਿੱਸਾ, ਉਹਨੂੰ ਖੂੰਜੇ ਲਾਇਆ ਹੋਇਆ।
0: ਇਹ ਤਾਂ ਸਿੱਧਾ ਪੱਧਰਾ ਬੇਵਕੂਫ ਬਣਾਉਣਾ ਹੀ ਆ, ਇਹ ਤਾਂ ਹੁਣ ਅੱਗੇ ਆਪਣੇ ਤੇ ਆ, ਇਹ ਤਾਂ ਅੱਗੇ ਵੋਟਰਾਂ ਤੇ ਆ, ਔਰ ਅੱਗੇ ਨਾਗਰਿਕਾਂ ਤੇ ਕੇ ਬੇਵਕੂਫ ਕਿੰਨੇ ਤੁਸੀਂ ਸੁਚੱਜੇ ਢੰਗ ਨਾਲ ਬੇਵਕੂਫ ਬਣਨਾ
1: ਬਣਨਾ ਪ੍ਰਭ ਸੰਧੂ ਜੀ, ਕਦੋਂ ਤੱਕ ਅਸੀਂ ਬੇਵਕੂਫ ਬਣਨਾ, ਇਹ ਸਵਾਲ ਇੱਕ ਬੜਾ ਵੱਡਾ ਸਵਾਲ ਹੈ। ਬਾਕੀ ਭਾਈ ਦੇਖਦੇ ਆ ਜਾਂਚ ਟੀਮ ਕੀ ਚੋ ਸੱਪ ਕੱਢਦੀ ਹੈ, ਪਰੰਤੂ ਮੇਰਾ ਤਜਰਬਾ ਬੜਾ ਸਿੱਧਾ ਤੇ ਸਾਫ਼ ਹੈ ਕਿ ਇਹ ਜਾਂਚ ਟੀਮ ਚਾਹੇ ਹੁਣ ਚਾਹੇ ਮੰਨ ਲਓ ਕੱਲ ਸਰਕਾਰ ਤੁਹਾਡੀ ਤੇ ਮੇਰੀ ਬਣ ਜਾਏ ਜਾਂ ਕਿਸੇ ਹੋਰ ਦੀ ਬਣ ਜਾਏ, ਮੈਨੂੰ ਨਹੀਂ ਲੱਗਦਾ ਕਿ ਹੁਣ ਇਹ ਚੋ ਕੁਛ ਹੋਰ ਨਿਕਲੇਗਾ।
0: ਸੋ ਬਿਲਕੁਲ ਜੀ, ਨਾਲ ਦੀ ਨਾਲ ਮੌਰਗੇਜ ਬ੍ਰੋਕਰ ਹਰਮਨ ਬੱਤਾ ਨੂੰ ਤੁਸੀਂ ਯਾਦ ਰੱਖਣਾ ਆ, ਮੌਰਗੇਜ ਬ੍ਰੋਕਰ ਹਰਮਨ ਬੱਤਾ। ਇਹ ਕਹਿੰਦੇ ਕਿ ਇੱਕ ਵਾਰੀ ਅਸੀਂ ਹਾਂ ਕਰਤੀ ਤੁਹਾਡੀ ਫਾਈਲ ਦੇਖ ਕੇ ਤੇ ਫਿਰ ਤੁਹਾਡੀ ਮੌਰਗੇਜ ਅਸੀਂ ਕਰਵਾ ਕੇ ਦਿਆਂਗੇ। ਕਈ ਲੈਂਡਰ ਤੇ ਬਿਹਤਰ ਮੌਰਗੇਜ ਦੇ ਵਿੱਚ ਆਪਸ਼ਨ ਲੱਭਣ 'ਚ ਤੁਹਾਡੀ ਹੈਲਪ ਕਰਨਗੇ, ਔਰ ਨਾਲ ਦੀ ਨਾਲ ਤੁਸੀਂ ਘਰ ਖਰੀਦਣਾ, ਫਸਟ ਟਾਈਮ ਹੋਮ ਬਾਇਰ ਹੋ, ਰੀਨਿਊਅਲ ਆ ਗਈ ਆ, ਰੀਫਾਈਨਸਿੰਗ ਕਰਵਾਉਣੀ ਆ, ਪ੍ਰੀ ਅਪਰੂਵਲ ਇਨਵੈਸਟਮੈਂਟ ਅਤੇ ਪ੍ਰੋਪਰਟੀ, ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਲੈਣਾ ਅੱਜ ਕੱਲ੍ਹ ਸਭ ਤੋਂ ਮੁਸ਼ਕਲ ਵਿਸ਼ਾ ਆ। ਸੋ ਤੁਸੀਂ ਹਰਮਨ ਬੱਤਾ ਜੀ ਨਾਲ ਗੱਲਬਾਤ ਕਰੋ, ਇਹ ਮੁਸ਼ਕਲ ਨੂੰ ਆਸਾਨ ਕਰ ਦੇਣਗੇ। 647-685-9000 ਹਰਮਨ ਬੱਤਾ ਮੋਰਗੇਜ ਬ੍ਰੋਕਰ 647-685-9000 ਅਤੇ ਘਰ ਲੈ ਲਿਆ ਔਰ ਨਾਲ ਦੀ ਨਾਲ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਵੀ ਲੈ ਲਈ ਅਤੇ ਉਹਦੇ ਵਿੱਚ ਅਪਲਾਇੰਸਿਸ ਵੀ ਤੁਹਾਨੂੰ ਲੈਣੇ ਪੈਣੇ ਆ। ਅਪਲਾਇੰਸਿਸ ਲੈਣ ਦੇ ਲਈ ਅਪਲਾਇੰਸ ਜੰਕਸ਼ਨ ਨੂੰ ਤੁਸੀਂ ਯਾਦ ਰੱਖਣਾ ਆ, ਦੋ ਲੋਕੇਸ਼ਨ ਤੋਂ ਸਰਵ ਕਰਦੇ ਆ, ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ। ਅਪਲਾਇੰਸਿਸ ਦੇ ਲਈ ਅਪਲਾਇੰਸ ਜੰਕਸ਼ਨ ਨੂੰ ਤੁਸੀਂ ਯਾਦ ਰੱਖਣਾ ਆ 905-405-0054-0050-005-4 ਅਪਲਾਇੰਸ ਜੰਕਸ਼ਨ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਔਰ ਦੂਜੇ ਪਾਸੇ ਪੰਜਾਬ ਵਿੱਚ ਮੁਲਾਜ਼ਮਾਂ ਦੇ DA ਦਾ ਮੁੱਦਾ ਫਿਰ ਭੱਗ ਗਿਆ ਰਮੇਸ਼ ਜੀ।
1: ਦੇਖੋ ਪ੍ਰਭ ਸੰਧੂ ਜੀ, ਅੱਜ ਦੂਸਰਾ ਦਿਨ ਸੀ ਲਗਾਤਾਰ ਜਦੋਂ ਹਾਈ ਕੋਰਟ ਵਿੱਚ ਮਹਿੰਗਾਈ ਭੱਤੇ ਦੀ ਕਿਸ਼ਤ ਸੰਬੰਧੀ ਸੁਣਵਾਈ ਸੀ ਤੇ ਉਹ ਸੁਣਵਾਈ ਹੁਣ ਫਿਰ ਕੱਲ ਦੁਬਾਰਾ ਹੋਣੀ ਹੈ। ਦੋ ਚੀਜ਼ਾਂ ਨੇ, ਇੱਕ ਤੇ 30 ਜੂਨ ਜਿਹੜੀ ਲੰਘ ਗਈ ਆ, ਹਾਈ ਕੋਰਟ ਨੇ ਬੜਾ ਸਿੱਧਾ ਸਪਸ਼ਟ ਹੁਕਮ ਦਿੱਤੇ ਆ ਪੰਜਾਬ ਦੀ ਸਰਕਾਰ ਨੂੰ ਕਿ ਜਿਵੇਂ ਤੁਸੀਂ ਵੱਡੇ ਅਫਸਰ ਜਿਹਨੂੰ ਅਸੀਂ IAS ਕਹਿੰਦੇ ਹਾਂ, ਜਿਹਨਾਂ ਨੂੰ ਆਪਾਂ ਜੁਡੀਸ਼ਲੀ ਆਖਦੇ ਹਾਂ, ਜਿਵੇਂ ਤੁਸੀਂ ਉਹਨਾਂ ਦਾ ਮਹਿੰਗਾਈ ਭੱਤੇ ਦੀ ਕਿਸ਼ਤ ਲਗਾਤਾਰ ਦੇ ਰਹੇ ਹੋ ਤੇ ਫਿਰ ਇਹ ਦੋਹਰਾ ਸਿਸਟਮ ਕਿਉਂ ਜਿਹੜਾ ਸਿਖਾਈ ਨਹੀਂ ਕਦੇ, ਤੇ ਇਹਨਾਂ ਦੀ ਵੀ ਦਓ ਭਾਈ ਜਿਹੜਾ ਬਕਾਇਆ ਹੈਗਾ ਇਹਨਾਂ ਦਾ। ਹੁਣ ਬਕਾਇਆ ਉਹ ਬਹੁਤ ਵੱਡਾ ਆ, ਪੰਜਾਬ ਦੀ ਸਰਕਾਰ ਕਹਿੰਦੀ ਸਾਡੇ ਬੋਝ ਚ ਪੈਸੇ ਹੈ ਨੀ ਗੇ, ਹਾਈ ਕੋਰਟ ਜਾ ਕੇ ਦੁਹਾਈ ਪਾਈ। ਉਹ ਸੀ 30 ਜੂਨ ਹਾਈ ਕੋਰਟ ਚ ਵੱਲੋਂ ਜਿਹੜੀ ਦਿੱਤੀ ਤਰੀਕ ਕਿ 30 ਜੂਨ ਤੱਕ ਮੁਲਾਜ਼ਮਾਂ ਦਾ DA ਦੇ ਦਿਓ, ਉਹ 30 ਜੂਨ ਲੰਘ ਗਈ। ਹੁਣ ਪੰਜਾਬ ਦੀ ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾਂ ਦੇ ਖਿਲਾਫ ਸਿੰਗਲ ਬੈਂਚ ਦੇ ਖਿਲਾਫ ਡਬਲ ਬੈਂਚ ਤੋਂ ਅਪੀਲ ਕੀਤੀ ਹੈ, ਉਹਦੀ ਸੁਣਵਾਈ ਚੱਲ ਰਹੀ, ਇਸ ਕਰਕੇ ਮਸਲਾ ਭਖਿਆ ਹੋਇਆ। ਬੀਤੇ ਕੱਲ ਵੀ ਹੋਈ, ਅੱਜ ਵੀ ਹੋਈ, ਅੱਜ ਝਾੜਝੰਬ ਵੀ ਹੋਈ ਪੰਜਾਬ ਦੀ ਸਰਕਾਰ ਤੇ, ਕਿਉਂਕਿ ਮੁਲਾਜ਼ਮਾਂ ਨੇ ਇੱਕ ਪਟੀਸ਼ਨ ਹੋਰ ਪਾਈ ਕਿ 30 ਜੂਨ ਲੰਘ ਗਈ ਜੀ, ਸਾਨੂੰ ਦਿੱਤਾ ਨੀ, ਇਹ ਕਹਿੰਦੇ ਪੈਸੇ ਹੈ ਨੀ ਗੇ। ਹਾਈ ਕੋਰਟ ਕਹਿੰਦਾ ਕਿ ਤੁਹਾਡੇ ਤੋਂ ਹੋਰ ਆਪਣੇ ਇਸ਼ਤਿਹਾਰ ਛਾਪਣ ਲਈ ਪੈਸੇ ਹੈਗੇ ਆ, ਹੋਰ ਆਪਣੀਆਂ ਸਕੀਮਾਂ ਜਿਹੜੀਆਂ ਤੁਸੀਂ ਜਿਹੜੀਆਂ ਚਲਾ ਰਹੇ ਹੋ ਉਹਦੇ ਲਈ ਪੈਸੇ ਹੈਗੇ ਨਵੀਆਂ ਨਵੀਆਂ ਸਕੀਮਾਂ ਲਈ, ਤੇ ਜਿਹੜਾ ਮੁਲਾਜ਼ਮਾਂ ਦਾ ਹੱਕ ਬਣਦਾ ਉਹਦੇ ਲਈ ਤੁਸੀਂ ਕਹਿੰਦੇ ਪੈਸੇ ਹੈ ਨੀ ਗੇ। ਔਰ ਹਾਈ ਕੋਰਟ

0: ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਸੋ ਬਿਲਕੁਲ ਜੀ, ਲਵਾਨਾ ਵੈਲਨੈਸ ਸਪਾ ਦੇ ਤੁਸੀਂ ਜ਼ਰੂਰ ਚੱਕਰ ਮਾਰ ਕੇ ਆਉਣਾ। ਤੁਸੀਂ ਲੋਅਰ ਬੈਕ ਪੇਨ, ਅਪਰ ਬੈਕ ਪੇਨ, ਸਿਆਟਕਾ ਬੈਕ ਪੇਨ, ਸਿਆਟਕਾ ਪੇਨ, ਜੇ ਦੇਖੋ ਅਸਲੀ ਪੇਨ ਦੀ ਵਜ੍ਹਾ ਇਹ ਨਾ ਤੁਹਾਡੇ ਮੋਢੇ ਦੇ ਵਿੱਚ ਪੇਨ ਹੋ ਰਹੀ ਹੈ, ਤੁਸੀਂ ਮੋਢੇ ਦੀ ਮਾਲਿਸ਼ ਕਰੀ ਜਾਓ, ਉਹਦੀ ਅਸਲੀ ਪੇਨ ਦੀ ਵਜ੍ਹਾ ਲੱਭਣਗੇ, ਕਿਉਂਕਿ ਇਹਨਾਂ ਕੋਲ ਪ੍ਰੋਫੈਸ਼ਨਲ ਰਜਿਸਟਰਡ ਥੈਰਾਪਿਸਟ ਨੇ, ਅਤੇ ਬਿਊਟੀ ਸਰਵਿਸ ਦੇ ਵਿੱਚ ਇਹਨਾਂ ਕੋਲ ਨਾ ਐਡਵਾਂਸ ਇਕਿਊਪਮੈਂਟ ਆ, ਹਾਈਜੀਨਿਕ ਇਨਵਾਇਰਮੈਂਟ ਦੇ ਵਿੱਚ ਇਹਨਾਂ ਕੋਲ ਸਾਰੇ ਇਕਿਊਪਮੈਂਟ ਨੇ। ਤੁਸੀਂ ਇਸ ਲਵਾਨਾ ਵੈਲਨੈਸ ਸਪਾ 'ਤੇ ਜ਼ਰੂਰ ਪਹੁੰਚਣਾ ਆ। ਲਵਾਨਾ ਵੈਲਨੈਸ ਸਪਾ ਬ੍ਰੈਂਪਟਨ ਦੇ ਬਿਲਕੁਲ ਹਾਰਟ ਦੇ ਵਿੱਚ ਖੁੱਲ੍ਹ ਚੁੱਕਿਆ ਆ। ਸੋ ਜ਼ਰੂਰ ਜਾਓ, ਔਰ ਪੰਜਾਬੀ ਲਹਿਰਾਂ ਦਾ ਤੁਸੀਂ ਰੈਫਰੈਂਸ ਦੇਣਾ ਆ, ਅਤੇ ਤੁਹਾਨੂੰ 20% ਡਿਸਕਾਊਂਟ ਮਿਲ ਜਾਣਾ ਆ। ਸੋ ਲਵਾਨਾ ਵੈਲਨੈਸ ਸਪਾ 905-673-33-9905-673-33-37 'ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ। ਸੋ ਅਗਲੀ ਖਬਰ ਵੱਲ ਚੱਲਦੇ ਹਾਂ, ਉਸ ਤੋਂ ਬਾਅਦ ਫਿਰ ਕਾਲ ਦੇ ਵੱਲ ਜਾਵਾਂਗੇ। ਥੋੜ੍ਹਾ ਜਿਹਾ ਡਿਲੇ ਚੱਲ ਰਿਹਾ, ਵਿੱਚੋਂ ਕੁਛ ਇੰਟਰਵਿਊਜ਼ ਕਰਕੇ ਥੋੜ੍ਹਾ ਜਿਹਾ ਸਾਡਾ ਸਕੈਜੂਅਲ ਡਿਲੇ ਹੋ ਗਿਆ। ਸੋ ਇੱਕ ਖਬਰ ਤੋਂ ਬਾਅਦ ਫਿਰ ਕਾਲ ਦੇ ਵੱਲ ਚੱਲਾਂਗੇ। ਰਮੇਸ਼ ਜੀ, ਮੋਦੀ ਸਰਕਾਰ ਹੁਣ PM ਅਤੇ CM ਨੂੰ ਜੇਲ੍ਹਾਂ ਦੇ ਵਿੱਚ ਡੱਕਣ ਦਾ ਕਾਨੂੰਨ ਲਿਆ ਰਹੀ ਆ, ਇਹ ਕਿਸੇ ਵੱਲ ਨਿਸ਼ਾਨਾ ਤਾਂ ਨਹੀਂ ਕਿਤੇ?
2: ਦੇਖੋ ਪ੍ਰਭ ਸੰਧੂ ਜੀ, ਗੱਲ ਇਹ ਹੈ ਕਿ ਮਾਨਸੂਨ ਸੈਸ਼ਨ ਆਉਣਾ ਹੁਣ, ਤੇ ਜਿਹੜੀਆਂ ਖਬਰਾਂ ਕੰਨਾਂ 'ਚ ਪੈ ਰਹੀਆਂ ਨੇ ਕਿ ਮਾਨਸੂਨ ਸੈਸ਼ਨ ਦੇ ਵਿੱਚ ਭਾਰਤ ਦੀ ਸਰਕਾਰ ਯਤਨ ਕਰੇਗੀ ਕਿ ਸੰਵਿਧਾਨ ਦੇ ਵਿੱਚ 130ਵੀਂ ਸੋਧ ਕਰਕੇ ਉਹਨੂੰ ਬਕਾਇਦਾ, ਜੇ 2/3 ਬਹੁਮਤ ਮਿਲ ਜਾਂਦਾ ਹੈ ਤੇ ਉਹਦੇ ਨਾਲ ਇੱਕ ਕਾਨੂੰਨ ਲਿਆਂਦਾ ਜਾਵੇ ਜਿਹਦੇ ਵਿੱਚ ਕੀ ਪ੍ਰਧਾਨ ਮੰਤਰੀ, ਕੀ ਮੁੱਖ ਮੰਤਰੀ, ਕੀ ਕੇਂਦਰੀ ਮੰਤਰੀ, ਕੀ ਸੂਬੇ ਦਾ ਕੈਬਨਿਟ ਮੰਤਰੀ ਜਿਹੜਾ 30 ਦਿਨਾਂ ਤੱਕ ਹਿਰਾਸਤ ਵਿੱਚ ਰਹਿੰਦਾ ਹੈ, 30 ਦਿਨਾਂ ਤੱਕ ਉਹਨੂੰ ਅਸਤੀਫਾ ਦੇਣਾ ਪਵੇਗਾ। ਇੱਥੋਂ ਤੱਕ ਕਿ ਉਹ 'ਚ ਪ੍ਰੋਵੀਜ਼ਨ ਪਾਉਣੀ ਕਾਨੂੰਨ ਦੇ ਵਿੱਚ ਕਿ ਜੇ ਅਸਤੀਫਾ ਨਹੀਂ ਦਿੰਦਾ ਉਹਨੂੰ ਸਜ਼ਾ ਹੋ ਜਾਂਦੀ ਤੇ ਉਹਨੂੰ ਕੱਢ ਦਿੱਤਾ ਜਾਵੇ ਅਹੁਦੇ ਤੋਂ। ਹਾਲਾਂਕਿ ਪਹਿਲਾਂ ਵੀ ਹੈ, ਪਹਿਲਾਂ ਸ਼ਰਤਾਂ ਸਰਲ ਹੈ, ਸੌਖੀਆਂ ਆ, 2 ਸਾਲ ਤੱਕ ਸਜ਼ਾ ਦੀ ਪ੍ਰੋਵੀਜ਼ਨ ਹੈ, ਫਿਰ ਉਹਦੇ ਕੋਲ ਇੱਕ ਹੈਗਾ ਕਿ ਉਪਲੀ ਅਦਾਲਤ ਵਿੱਚ ਜਾ ਸਕਦਾ, ਉਹਨੂੰ ਸਮਾਂ ਦਿੱਤਾ ਜਾ ਸਕਦਾ, ਜਿਵੇਂ ਆ ਬੀਤੇ ਦਿਨਾਂ ਵਿੱਚ ਪੰਜਾਬ ਦੀ ਸਰਕਾਰ ਨੇ ਆਪਣੇ ਵਿਧਾਇਕ ਨੂੰ ਸਮਾਂ ਦਿੱਤਾ ਕਿ ਉਹ ਸਮੇਂ 'ਚ ਅਦਾਲਤਾਂ 'ਚ ਉੱਪਰ ਘੁੰਮਦਾ ਰਿਹਾ ਤੇ ਇੰਨੇ ਸਮੇਂ 'ਚ ਉਸਨੇ ਉਹ ਸੰਬੰਧਿਤ ਪਾਰਟੀ ਨਾਲ ਸਮਝੌਤਾ ਕਰ ਲਿਆ, ਕਹਿੰਦੇ ਦੀ ਵਿਧਾਇਕੀ ਬਚ ਗਈ। ਸੋ ਏਦਾਂ ਦਾ ਬਥੇਰਾ ਕੁਛ ਹੈ। ਹੁਣ ਵੀ ਇੱਕ ਮੰਤਰੀ ਇਹਨਾਂ ਦਾ ਜੇਲ੍ਹ 'ਚ ਬੈਠਾ ਆ, ਇੱਕ ਉਹਦੀ ਕਿਹੜੀ ਇਹਨਾਂ ਨੇ ਮੈਂਬਰੀ ਕੈਂਸਲ ਕਰ ਦਿੱਤੀ ਆ। ਸੋ ਬਹੁਤ ਕੁਛ ਏਦਾਂ ਚੱਲਦਾ ਹੈਗਾ। ਹੁਣ ਇੱਕ ਪਾਸੇ ਤੇ ਗੱਲ ਬੜੀ ਸਾਫ਼ ਹੈ, ਜਿੱਦਾਂ ਦੇ ਇੱਥੇ ਤਾਂ ਤਾਣਾ ਬਾਣਾ, ਜਿੱਦਾਂ ਦੀਆਂ ਇਹਨਾਂ ਤੇ ਉਂਗਲਾਂ ਉੱਠਦੀਆਂ ਵਿਧਾਇਕਾਂ, ਮੰਤਰੀਆਂ, ਸੰਤਰੀਆਂ ਤੇ ਸਜ਼ਾਵਾਂ ਵੀ ਹੋਣੀਆਂ ਚਾਹੀਦੀਆਂ, ਇਹ ਤੇ ਇਹਨਾਂ ਦੀਆਂ ਮੈਂਬਰੀਆਂ ਖਾਰਜ ਵੀ ਹੋਣੀਆਂ ਚਾਹੀਦੀਆਂ, ਇਹ ਕਾਨੂੰਨ ਸਮੇਂ ਦੀ ਲੋੜ ਆ, ਇਹ ਇੱਕ ਪ੍ਰਭ ਸੰਧੂ ਜੀ ਇੱਕ ਸੱਚ ਹੈ। ਦੂਜਾ ਸੱਚ ਨਾਲ ਇਹ ਵੀ ਆ ਕਿ ਜਿਹੜਾ ਸੱਤਾਧਾਰੀ ਹੁੰਦਾ ਉਹ ਕਾਨੂੰਨ ਨੂੰ ਆਪਣੇ ਹੱਕ 'ਚ ਵਰਤਦਾ ਹੈ ਤੇ ਵਿਰੋਧੀ ਦੇ ਵਿਰੋਧ ਵਿੱਚ ਵਰਤਦਾ ਹੈ। ਹੁਣ ਵਿਰੋਧੀ ਧਿਰਾਂ ਕਹਿੰਦੀਆਂ ਕਿ ਬਿਨਾਂ ਦੋਸ਼ ਸਾਬਤ ਹੋਏ ਅਹੁਦੇ ਤੋਂ ਹਟਾਉਣਾ, ਇਹ ਤੇ ਭਾਈ ਲੋਕਤੰਤਰੀ ਪ੍ਰਣਾਲੀ ਦੇ ਖਿਲਾਫ਼ ਹੈ। ਇੱਥੇ ਤੇ ਪਹਿਲਾਂ ਹੀ ਕਹਿੰਦੇ ਸਿਆਸਤ ਬਦਲਾਖੋਰੀ ਦੀ ਭਾਰਤ ਵਿੱਚ ਚੱਲਦੀ ਹੈ, ਇਸ ਕਰਕੇ ਅਸੀਂ ਤਾਂ ਨੀ ਇਹ ਕਾਨੂੰਨ ਪਾਸ ਹੋਣ ਦੇਣਾ। ਕੀ ਕਾਂਗਰਸੀ, ਕੀ ਦੂਜੇ ਤੀਜੇ, ਉਹ ਕਹਿੰਦੇ ਅਸੀਂ ਨਹੀਂ ਹੋਣ ਦੇਣਾ। ਹੁਣ ਦੂਜੇ ਪਾਸੇ ਖ਼ਬਰਾਂ ਆ ਕਿ ਮਾਨਸੂਨ ਸੈਸ਼ਨ ਜਿਹੜਾ ਆਉਣਾ ਉਹਦੇ ਵਿੱਚ ਭਾਰਤ ਦੀ ਸਰਕਾਰ ਇਹ ਬਿੱਲ ਲਿਆਉਣ ਦੀ ਤਿਆਰੀ ਵਿੱਚ ਹੈ। ਹਾਲਾਂਕਿ ਬਹੁਤ ਔਖਾ ਸਫ਼ਰ ਹੋਵੇਗਾ, 2/3 ਬਹੁਮਤ ਲੈਣਾ, ਪਰੰਤੂ ਜਿਸ ਢੰਗ ਦੇ ਨਾਲ ਪੁੱਟ ਪਟਾਈਆ ਚੱਲ ਰਿਹਾ, ਉਧਰੋਂ ਲੈ ਕੇ ਇਧਰੋਂ ਲੈ, ਆਮ ਆਦਮੀ ਪਾਰਟੀ ਵਾਲੇ ਲੈ ਗਏ ਰਾਜ ਸਭਾ ਮੈਂਬਰ, ਆ ਮੈਂ ਕੱਲ ਪਰਸੋਂ ਦੱਸ ਕੇ ਹਟਿਆ ਕਿ ਸ਼ਿਵ ਸੈਨਾ ਵਾਲੇ ਜਿਹੜੇ 5-4 ਬੱਚੇ ਸੀ ਉਹ ਵੀ ਲੈ ਆਏ, ਮਮਤਾ ਬੈਨਰਜੀ ਤੇ ਸਾਰੀ ਦੀ ਸਾਰੀ ਲੈ ਆਏ, ਮਮਤਾ ਬੈਨਰਜੀ ਦੇ ਪੱਲੇ ਕੁਛ ਨੀ ਛੱਡਿਆ, ਹੋਰ ਲਿਆਉਣ ਦੀ ਤਿਆਰੀ ਚ ਹੈ। ਸਮਾਜਵਾਦੀ ਪਾਰਟੀ ਤੇ ਵੀ ਮੈਨੂੰ ਖਤਰੇ ਚ ਹੈ, ਘੰਟੀ ਉਧਰੋਂ ਵੀ ਖਤਰੇ ਦੀ ਹੈ, ਹੋਰ ਪਤਾ ਨੀ ਕਿਹੜੇ ਕਿਹੜੇ ਆ ਜਾਣੇ ਹੈ। ਭਾਰਤੀ ਬਹੁਮਤ ਮੈਨੂੰ ਲੱਗਦਾ ਕਿ ਭਾਜਪਾ ਨੇ ਬਣਾ ਲੈਣਾ ਜਿਸ ਚਾਲੇ ਉਹ ਚਲੀ ਹੋਈ ਹੈ, ਤੇ ਜੇ ਉਹ ਬਹੁਮਤ ਬਣ ਗਿਆ ਤੇ ਫਿਰ ਤੇ ਮੈਨੂੰ ਲੱਗਦਾ ਜੀ ਆ ਮਾਨਸੂਨ ਸੈਸ਼ਨ ਜਿਹੜਾ ਜੁਲਾਈ ਵਿੱਚ ਹੀ ਇਸ ਮਹੀਨੇ ਦੇ ਮਿਡ ਜਿਹੇ ਸ਼ੁਰੂ ਹੋਣਾ ਕਹਿੰਦੇ, ਤੇ ਬਾਕੀ ਵੇਖਦੇ ਹਾਂ ਫਿਰ ਇਹ ਬਿੱਲ ਲੈ ਕੇ ਆਉਂਦੀ ਆ ਸਰਕਾਰ ਕਿ ਨਹੀਂ ਲੈ ਕੇ ਆਉਂਦੀ, ਜੇ ਲੈ ਕੇ ਆਉਂਦੀ ਆ ਤੇ 2/3 ਬਹੁਮਤ

0: ਮਿਲਦਾ ਜਾਂ ਨਹੀਂ ਮਿਲਦਾ। ਇਸ ਬਿੱਲ ਨੂੰ ਲੈ ਕੇ ਦੋ ਤਰ੍ਹਾਂ ਦੇ ਚਰਚੇ ਆ, ਅੱਧੇ ਕੁ ਲੋਕ ਸਰਕਾਰ ਦੇ ਇਸ ਹੱਕ ਚ ਭਾਵ ਬਿੱਲ ਦੇ ਹੱਕ ਚ ਹੈ ਤੇ ਅੱਧੇ ਕੁ ਵਿਰੋਧ ਚ।
1: ਜੀ ਬਿਲਕੁਲ, ਔਰ ਨਾਲ ਦੀ ਨਾਲ ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਨੂੰ ਯਾਦ ਰੱਖੋ, ਫਿਊਨਲ ਅਤੇ ਕ੍ਰਿਮੀਨੇਸ਼ਨ ਦੀਆਂ ਸੇਵਾਵਾਂ ਦਿੰਦੇ ਨੇ। ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰ ਸਕਦੇ ਹੋ, ਹੁਣ ਅੱਜ ਦੇ ਪ੍ਰਾਈਜ਼ ਤੁਸੀਂ ਲੌਕ ਕਰ ਸਕਦੇ ਹੋ। ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆਂ ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਲਓ। ਸੋ ਆਪਣੇ ਜਾਣ ਤੋਂ ਬਾਅਦ ਜੇ ਤੁਸੀਂ ਫਾਈਨੈਂਸ਼ੀਅਲ ਜਿਹੜਾ ਬੋਝ ਆਪਣੇ ਪਿਆਰਿਆਂ ਅਤੇ ਆਪਣੇ ਪਰਿਵਾਰ 'ਤੇ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਬ੍ਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। 905-458-2222 905-458-2222 ਬ੍ਰੈਂਪਟਨ ਕ੍ਰੈਮਟੋਰੀਅਮ। ਸੋ ਕਾਲ ਦੇ ਵੱਲ ਰਮੇਸ਼ ਜੀ ਤੁਹਾਡੀ ਆਗਿਆ ਹੋਵੇ ਤਾਂ ਚੱਲੀਏ, ਕਿਉਂਕਿ ਸਮਾਂ ਆਪਣੇ ਕੋਲ ਸੀਮਤ ਹੀ ਬਚਿਆ। ਸੋ ਨਾਲ ਦੀ ਨਾਲ ਹੱਥ ਜੋੜ ਕੇ ਬੇਨਤੀ ਹੈ ਕਿ ਸਿਰਫ 10-20 ਸਕਿੰਟਾਂ ਦੇ ਵਿੱਚ ਆਪਣਾ ਸਵਾਲ ਰੱਖਿਓ, ਕਿਉਂਕਿ ਕਾਲ ਬਹੁਤ ਸਾਰੀਆਂ ਨੇ ਅਤੇ ਸਮਾਂ ਆਪਣੇ ਕੋਲ ਸੀਮਤ ਆ, ਅਤੇ ਤੁਸੀਂ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋ, ਬੜੇ ਸਮਝਦਾਰ ਹੋ, ਬੜੇ ਸੂਝਵਾਨ ਹੋ। ਸੋ ਪਹਿਲੀ ਕਾਲ ਵੱਲ ਚੱਲਦੇ ਹਾਂ ਜੀ। ਮਾਫ਼ ਕਰਨਾ ਸਰਪੰਚ ਸਾਹਿਬ ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ, ਤੁਸੀਂ ਲੰਬੇ ਸਮੇਂ ਤੋਂ ਹੋਲਡ ਹੋ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਦੇਖੋ ਰਮੇਸ਼ ਜੀ, ਇਹ ਵੇਖੋ ਤੁਸੀਂ ਕਿ ਜਦੋਂ ਲਾਈਵ ਪ੍ਰੋਗਰਾਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੱਲਦਾ ਸੀ ਜੋ ਬੰਦ ਕਰਾ ਦਿੱਤਾ ਗਿਆ, ਕੱਲ ਇੱਕ ਪੈਸੇ ਵੰਡੇ ਗਏ ਨੇ ਤੇ ਲਾਈਵ ਪ੍ਰੋਗਰਾਮ ਚੱਲਿਆ, ਬਹੁਤ ਵਧਾਈ ਦੇ ਪਾਤਰ ਨੇ ਸਰਕਾਰ। ਲੇਕਿਨ ਜਦੋਂ ਪਹਿਲੇ ਫੋਨ ਦੇ ਉੱਤੇ ਟੂੰ ਟੂੰ ਹੋਈ ਹੈ, ਕੱਲ ਟੂੰ ਟੂੰ ਤੋਂ ਲਾ ਕੇ ਤੁਸੀਂ ਮਸ਼ੀਨਾਂ ਤੱਕ, ਵੋਟਿੰਗ ਮਸ਼ੀਨਾਂ ਤੱਕ ਦੀ ਗੱਲ ਕੀਤੀ ਸੀ, ਉਹ ਜਦੋਂ ਬੀਬੀ ਨੂੰ ਉੱਪਰ ਚਾੜਿਆ ਗਿਆ ਸਟੇਜ ਤੇ, ਮੁੱਖ ਮੰਤਰੀ ਵੱਲੋਂ ਪੁੱਛਿਆ ਗਿਆ ਹਾਂਜੀ ਪੈਸੇ ਆ ਗਏ ਨੇ, ਤੇ ਕਹਿੰਦੇ ਜੀ ਆ ਗਏ ਨੇ, ਤੇ ਨਾਲ ਹੀ ਉਹਨੇ ਕਹਿਤਾ ਜੀ 17 ਸੈਕਟਰ ਤੋਂ ਮੈਂ ਆਮ ਆਦਮੀ ਪਾਰਟੀ ਦੀ ਪ੍ਰਧਾਨ ਆ ਜੀ। ਹਾਂਜੀ, ਇਹ ਇਹ ਇਹਦਾ ਇਹਦਾ ਅੱਗੇ ਆ ਕੇ ਵੋਟਾਂ ਦੇ ਕੀ ਅਸਰ ਪਏਗਾ? ਜਿਹੜਾ ਲਾਈਵ ਲਿਖਾਇਆ ਇਹ ਬਿਲਕੁਲ, ਜਿੰਨੇ ਵੀ ਕੌਲੀ ਚੱਟ ਜਿਹੜੇ ਨੇ ਵੱਡੇ ਅਦਾਰੇ ਨੇ ਜਿਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਾਈਵ ਕੱਢਿਆ ਗਿਆ, ਇੱਥੇ ਦਿਖਾਇਆ ਗਿਆ, ਉਹ ਵਧਾਈ ਦੇ ਪਾਤਰ ਨੇ। ਦੂਸਰੀ ਗੱਲ ਹੈ ਕਿ ਜਿਹੜੀ ਮਨਰੇਗਾ ਜਿਹੜੀ ਤੁਸੀਂ ਸਕੀਮ ਕਹਿੰਦੇ ਸੀ ਆਪਾਂ, ਉਹਨੂੰ ਬਦਲ ਕੇ ਉਹਦਾ ਨਾਂ ਬਦਲ ਦਿੱਤਾ ਗਿਆ, ਤੇ ਪੰਜਾਬ ਸਰਕਾਰ ਨੇ ਉਹਦਾ ਵਿਰੋਧ ਕੀਤਾ ਕਿ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ, ਉਹੀ ਸਰਕਾਰ ਨੇ ਲਾਗੂ ਕਰ ਦਿੱਤੀ ਗਈ ਹੈ। ਹਾਂਜੀ, ਇਹ ਬਿਲਕੁਲ, ਇਹ ਇਹਨਾਂ ਦਾ ਵਾਅਦਾ ਸੀ 1500 ਰੁਪਇਆ ਦੇਣ ਦਾ, DA ਦੇਣ ਦਾ, ਇਹਨਾਂ ਦਾ ਹੁਣ ਮੁਲਾਜ਼ਮਾਂ ਦਾ ਹੱਕ ਬਣਦਾ। ਹਾਂਜੀ, ਬਾਕੀ ਸਰਕਾਰ ਬੜੀ ਵਧੀਆ ਕੰਮ ਕਰਨ ਡਈ, ਇਹ ਪ੍ਰੋਗਰਾਮ ਬੜਾ ਵਧੀਆ ਹੈ, ਲੇਕਿਨ ਇਹ ਵਾਰ ਵਾਰ ਜੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਉਹ ਆਪਣਾ ਵੱਡਾ ਹੁੰਦਾ ਇੱਕ ਸਟੇਟ ਦਾ, ਜੇ ਉਹ ਵਾਰ ਵਾਰ ਹੀ ਠੀਕ ਨਹੀਂ, ਉਹ ਵਾਰ ਵਾਰ ਜਾਂਦਾ ਬਾਹਰ ਅੰਦਰ ਜਾਂਦਾ, ਉਹ ਚੰਗੀ ਤਰ੍ਹਾਂ ਆਪਣਾ ਸਾਰਾ ਕੁਝ ਸੈੱਟ ਕਰਕੇ, ਪੰਜਾਬ ਨੂੰ ਲੋੜ ਹੈ ਤੇ ਬੜਾ ਵਧੀਆ ਪ੍ਰੋਗਰਾਮ ਹੈ ਤੁਹਾਡਾ ਜੀ, ਚੜ੍ਹਦੀ ਕਲਾ ਚ ਰਹੋ, ਮਿਹਰਬਾਨੀ ਆਪਣਾ ਪ੍ਰਭ ਜੀ।
1: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ ਜੀ ਰਮੇਸ਼ ਜੀ ਤੁਹਾਡੀ ਆਵਾਜ਼ ਸਰ ਤੱਕ ਪਹੁੰਚ ਨਹੀਂ ਰਹੀ
0: ਜੀ। ਜੀ ਮੇਰੀ ਆਵਾਜ਼ ਜੀ ਪਹੁੰਚ ਰਹੀ?
1: ਹਾਂ ਜੀ ਬਿਲਕੁਲ ਜੀ, ਬਿਲਕੁਲ ਜੀ।
0: ਚਲੋ, ਜਿਹੜੀ ਸਰੋਤਿਆਂ ਨੇ ਲੰਬੀ ਚੌੜੀ ਗੱਲ ਕੀਤੀ, ਮੈਂ ਸਿਰਫ ਇੱਕ ਤਾਂ ਨੁਕਤਾ ਚੁੱਲ ਪੈਣਾ। ਦੇਖੋ, ਜਿਹੜਾ ਤੇ ਲਾਈਵ ਸਿੱਧੇ ਪ੍ਰਸਾਰਣ ਦੀ ਗੱਲ ਹੈ, ਪ੍ਰਭ ਸੰਧੂ ਜੀ, ਜਿੱਦਾਂ ਦਾ ਯੁੱਗ ਹੈ, ਮੈਨੂੰ ਲੱਗਦਾ ਕਿ ਇਹੋ ਜਿਹੀਆਂ ਕਾਰਵਾਈਆਂ ਜਿੱਥੇ ਲੋਕਾਂ ਨਾਲ ਮਸਲੇ ਜੁੜੇ ਹੋਣ, ਚਾਹੇ ਅਕਾਲ ਤਖਤ ਸਾਹਿਬ ਪੇਸ਼ੀ ਦੀ ਗੱਲ ਇਹਨਾਂ ਵਿਧਾਇਕਾਂ ਦੀ ਹੈ, ਚਾਹੇ ਹੋਵੇ ਸੁਖਬੀਰ ਬਾਦਲ ਦੀ, ਚਾਹੇ ਕਿਸੇ ਹੋਰ
1: ਜੀ,
0: ਸਿੱਧਾ ਪ੍ਰਸਾਰਣ ਚੱਲਣਾ ਚਾਹੀਦਾ ਹੈ, ਪਤਾ ਤਾਂ ਲੱਗੇ ਲੋਕਾਂ ਨੂੰ ਸੱਚ। ਤੇ ਜਿਹੜਾ ਉਸ ਸਿੱਧੇ ਪ੍ਰਸਾਰਣ ਨੂੰ ਰੋਕਦਾ ਆ, ਚਾਹੇ ਆ ਬੀਤੇ ਦਿਨਾਂ ਚ ਰੁਕਿਆ, ਇਹ ਸੱਚ ਹੈ, ਮਾੜੀ ਗੱਲ ਹੈ। ਚਾਹੇ ਪੰਜਾਬ ਦੀ ਵਿਧਾਨ ਸਭਾ ਦੀ ਕਾਰਵਾਈ, ਸਿੱਧਾ ਪ੍ਰਸਾਰਣ ਚੱਲਣਾ ਚਾਹੀਦਾ, ਕਿਉਂਕਿ ਇਹ ਚੀਜ਼ਾਂ ਲੋਕਾਂ ਨੂੰ ਪਤਾ ਲੱਗਦਾ ਕਿ ਕੌਣ ਕਿੰਨੇ ਕੁ ਪਾਣੀ ਚ ਹੈ। ਕਿਉਂਕਿ ਅੱਜ ਜਿੱਦਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇੱਕ ਚਾਰੀ ਲਾਈ ਸੀ ਨਾ, ਉਦਣ ਬੜੀਆਂ ਚੀਜ਼ਾਂ ਸਪਸ਼ਟ ਹੋਈਆਂ। ਦੇਖੋ, ਇੱਕ ਚੀਜ਼ ਮੇਰੇ ਵਰਗਾ ਪੱਤਰਕਾਰ ਕਹੀ ਜਾ ਮੰਨਣਾ ਹੀ ਨਹੀਂ ਸੀ ਕਿਸੇ ਨਾ ਇਹਨਾਂ ਵਿਧਾਇਕਾਂ ਨੇ ਮੰਨਣਾ ਸੀਗਾ ਕਿ ਅਸੀਂ ਤੇ ਬਿਨਾਂ ਪੜ੍ਹੇ ਹੋਏ ਦਸਤਖਤ ਕਰੇ ਆਉਂਦੇ ਜੀ ਕਾਨੂੰਨ ਤੇ, ਕਿਉਂਕਿ ਅਸਲ ਵਿੱਚ ਇਹ ਨਹੀਂ ਕਿ ਉਹ ਢੰਗ ਹੀ ਉੱਥੇ ਦਾ ਇੱਦਾਂ ਦਾ ਆ, ਢੰਗ ਕੀ ਉਹ ਰਵਾਇਤੀ ਇੱਦਾਂ ਦੀ ਬਣ ਗਈ ਹੈ, ਉਹ ਉਦਾਂ ਮੰਨਣਾ ਨਹੀਂ ਸੀ। ਹੁਣ ਉੱਥੇ ਘੱਟੋ ਘੱਟ ਮੰਨ ਤੇ ਆਏ ਆ ਕਿ ਬਿਨਾਂ ਪੜ੍ਹੇ ਹੋਏ ਅਸੀਂ ਦਸਤਖਤ ਕਰਨੇ ਪੈਂਦੇ ਆ ਸਾਨੂੰ। ਸੋ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਕਿ ਆ ਕਈ ਵਿਧਾਇਕ ਇੱਦਾਂ ਦੇ ਆ ਜਿਹਨਾਂ ਨੇ ਕਾਨੂੰਨ ਹੀ ਨਹੀਂ ਪੜ੍ਹਿਆ ਅੱਜ ਤੱਕ, ਉਵੇਂ ਫੜਾ ਮਾਰੀ ਜਾਂਦੇ ਸਟੇਜ ਤੇ ਚੜ ਕੇ ਜੀ ਅਸੀਂ ਕਮਾਲ ਕਰਤੀ। ਸੋ ਇਸ ਕਰਕੇ ਇਹ ਚੀਜ਼ਾਂ ਤੇ ਆਉਣੀਆਂ ਚਾਹੀਦੀਆਂ, ਜੇ ਸਰਕਾਰ ਨੇ ਰੋਕਿਆ, ਜੇ ਕੀ ਰੋਕਿਆ, ਰੋਕਿਆ ਹੀ ਹੈ, ਤੇ ਜਿਹੜਾ ਰੋਕਿਆ ਮੈਂ ਸਮਝਦਾ ਮੰਦ ਭਾਗਾ ਆ। ਬਾਕੀ ਆ ਭਾਈ ਜਿਹੜੀ ਸਕੀਮ ਹੈ ਮਾਮਾ ਧੀਆਂ ਸਤਿਕਾਰ ਯੋਜਨਾ, ਦੇਖੋ ਸਰਕਾਰ ਜੋ ਮਰਜ਼ੀ ਆਖੇ ਉਹ ਖਬਰ ਹੈ, ਮੈਂ ਖਬਰ ਸਾਂਝੀ ਕਰ ਦਿੱਤੀ ਸੀ ਸਾਰਿਆਂ ਦੇ ਕੰਨਾਂ ਚ ਹੈ, ਪਰੰਤੂ ਮਾਫ ਕਰਨਾ ਸੱਚ ਇਹੀ ਹੈ ਕਿ ਪੈਸੇ ਦੇ ਕੇ ਵੋਟਾਂ ਬਟੋਰਨ ਦੀ ਯੋਜਨਾ
1: ਜੀ। ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਏ ਨੇ ਜੀ। ਸਾਢੇ ਚਾਰ ਸਾਲ ਪੂਰੇ ਹੋਣ ਤੋਂ ਬਾਅਦ ਹੁਣ ਵੋਟਾਂ ਬਿਲਕੁਲ ਸਿਰ 'ਤੇ ਆ ਅਤੇ ਹੁਣ ਜਾਂਚਾਂ ਵੀ ਚੱਲ ਰਹੀਆਂ, ਔਰ ਜਿਹੜੀਆਂ ਸਾਢੇ ਚਾਰ ਸਾਲ ਜਿਸ 'ਤੇ ਗੱਲ ਨਹੀਂ ਹੋਈ ਉਹਦੀ ਜਾਂਚ ਵੀ ਹੁਣ ਚੱਲ ਰਹੀ ਆ। ਸੋ ਇਹ ਵੀ ਹੁਣ ਕਸ਼ਮੀਰ ਦੇ ਮੁੱਦੇ ਵਾਂਗੂ ਬਹੁਤ ਸਾਰੇ ਮੁੱਦੇ ਇੱਦਾਂ ਹੀ ਮੁੱਦੇ ਬਣ ਕੇ ਰਹਿ ਜਾਣੇ ਆ। ਸੋ ਇਹ ਮੈਨੂੰ ਲੱਗਦਾ ਕਿ ਹੁਣ ਲੋਕਾਂ ਨੂੰ ਸਿਆਣੇ ਅਤੇ ਸਮਝਦਾਰ ਹੋਣਾ ਪੈਣਾ। ਬਿਲਕੁਲ ਸਪਸ਼ਟ ਆ ਕਿ ਵੋਟਾਂ ਆਈਆਂ ਅਤੇ ਲੋਲੀਪੋਪ ਵੰਡੇ ਜਾ ਰਹੇ ਆ। 905-673-3333 ਸਾਡੇ ਨਾਲ ਫਿਰ ਇੱਕ ਵਾਰ ਮੈਸੇਜ ਲੈ ਲਈਏ ਹਰਪ੍ਰੀਤ ਸੈਣੀ ਹੋਣਾ ਦਾ। ਸੋ ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਦੀ ਗੱਲਬਾਤ ਕਰਦੇ ਨੇ। ਟੋਪ ਚੋਇਸ ਇੰਸ਼ੋਰੈਂਸ ਹਰਪ੍ਰੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ। ਹਰਪ੍ਰੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
3: ਥੈਂਕ ਯੂ ਸੋ ਮਚ ਪ੍ਰਭ। ਸੋ ਜਿੱਦਾਂ ਅਸੀਂ ਪਹਿਲਾਂ ਗੱਲ ਕਰ ਰਹੇ ਸੀਗੇ, ਸਪੈਸ਼ਲੀ ਅੱਜ ਜਿਹੜੀ ਆਪਾਂ ਗੱਲ ਕੀਤੀ ਸੀਗੀ ਕਿ ਫਾਈਨੈਂਸ਼ੀਅਲ ਪਲੈਨਿੰਗ ਆਪਾਂ ਆਪਣੀ ਕਿੱਦਾਂ ਸਟਰੋਂਗ ਕਰ ਸਕਦੇ ਹਾਂ, ਆਪਣੇ ਰਿਸਕ ਨੂੰ ਆਪਾਂ ਕਿੱਦਾਂ ਮੈਨੇਜ ਕਰ ਸਕਦੇ ਹਾਂ, ਉਹਦੇ ਬਾਰੇ ਆਪਾਂ ਡਿਟੇਲ 'ਚ ਗੱਲ ਕੀਤੀ ਸੀਗੀ। ਸੋ ਜਿੰਨੇ ਵੀ ਲਿਸਨਰਸ ਇਸ ਵੇਲੇ ਜੁੜੇ ਆ, ਤੁਹਾਡਾ ਕਿਸੇ ਵੀ ਇੰਸ਼ੋਰੈਂਸ ਦੇ ਨਾਲ ਰਿਲੇਟਡ ਕੋਈ ਵੀ ਕੁਐਸਚਨ ਹੁੰਦੇ ਆ, ਜ਼ਰੂਰ ਤੁਸੀਂ ਸਾਡੇ ਨਾਲ ਇੱਕ ਵਾਰੀ ਗੱਲ ਕਰ ਸਕਦੇ ਹਾਂ, ਕਿਉਂਕਿ ਕਈ ਵਾਰ ਇੱਦਾਂ ਹੁੰਦਾ ਕਿ ਸਾਨੂੰ ਬਹੁਤ ਸਾਰੀਆਂ ਕਨਫਿਊਜ਼ਨਸ ਹੁੰਦੀਆਂ ਆ, ਕਈ ਵਾਰ ਸਾਡੇ ਕੋਲ ਐਗਜ਼ਿਸਟਿੰਗ ਪਾਲਿਸੀਜ਼ ਹੁੰਦੀਆਂ ਆ, ਉਹਦੇ ਵਿੱਚ ਘੱਟ ਅਮਾਊਂਟ ਦੀ ਕਵਰੇਜ ਹੈਗੀ ਆ, ਸਾਡੀਆਂ ਅੱਜ ਦੀਆਂ ਨੀਡਸ ਦੇ ਅਕੋਰਡਿੰਗਲੀ ਸਾਨੂੰ ਕਵਰੇਜ ਜ਼ਿਆਦਾ ਚਾਹੀਦੀ ਆ, ਪਰ ਸਾਨੂੰ ਲੱਗਦਾ ਹੁੰਦਾ ਕਿ ਸ਼ਾਇਦ ਅਸੀਂ ਲਾਈਫ ਇੰਸ਼ੋਰੈਂਸ ਦੀ ਇੱਕੋ ਪਾਲਿਸੀ ਲੈ ਸਕਦੇ ਹਾਂ। ਸੋ ਇੱਦਾਂ ਦੇ ਕੋਈ ਵੀ ਫੈਕਟ ਜਿਹੜੇ ਤੁਹਾਨੂੰ ਲੱਗ ਰਹੇ ਆ ਕਿ ਆਪਾਂ ਨੂੰ ਕਲੀਅਰ ਕਰਨ ਦੀ ਜ਼ਰੂਰਤ ਆ, ਉਹਦੇ ਰਿਗਾਰਡਿੰਗ ਤੁਸੀਂ ਜ਼ਰੂਰ ਸਾਡੇ ਨਾਲ ਗੱਲ ਕਰ ਸਕਦੇ ਹਾਂ। ਸਮਰ ਦਾ ਟਾਈਮ ਚੱਲਦਾ ਪਿਆ ਆ, ਬਹੁਤ ਸਾਰੇ ਸਾਡੇ ਲਿਸਨਰਸ ਦੀਆਂ ਕਾਲਸ ਆ ਰਹੀਆਂ ਜਿਨ੍ਹਾਂ ਦੇ ਰੈਲੇਟਿਵਸ ਇੱਥੇ ਐਜ਼ ਅ ਵਿਜ਼ਿਟਰ ਆ ਰਹੇ ਆ, ਬਹੁਤ ਸਾਰੀਆਂ ਵੈਡਿੰਗਸ ਹੈਗੀਆਂ ਆ ਜਿਨ੍ਹਾਂ 'ਤੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਰਹੇ ਆ। ਸੋ ਮੇਕ ਸ਼ੋਰ ਜਦੋਂ ਤੁਸੀਂ ਉਹਨਾਂ ਨੂੰ ਸਪੋਂਸਰ ਕਰਦੇ ਆ, ਉਹ ਕਈ ਤਾਂ ਸਾਡੇ ਲਿਸਨਰਸ ਹੈਗੇ ਆ, ਕਈ ਸਾਡੇ ਐਗਜ਼ਿਸਟਿੰਗ ਕਲਾਇੰਟਸ ਹੈਗੇ ਆ ਜਿਹੜੇ ਉਹਦੇ ਨਾਲ ਹੀ ਇੰਸ਼ੋਰੈਂਸ ਦੇ ਪੇਪਰ ਲਾਉਂਦੇ ਹੈਗੇ ਆ, ਤਾਂ ਕਿ ਇੱਕ ਤਾਂ ਇਮੀਗ੍ਰੇਸ਼ਨ ਆਫਿਸਰ 'ਤੇ ਵਧੀਆ ਅਸਰ ਪਵੇ, ਪਲੱਸ ਉਹਨਾਂ ਦਾ ਰਿਸਕ ਕਵਰ ਹੋ ਜਾਵੇ। ਬਟ ਵਿਜ਼ਿਟਰ ਇੰਸ਼ੋਰੈਂਸ ਦੇ ਲਈ, ਕਿਉਂਕਿ ਇੰਸ਼ੋਰੈਂਸ ਕੋਈ ਮੈਂਡੇਟਰੀ ਕੰਡੀਸ਼ਨ ਨਹੀਂ ਹੈਗੀ, ਇਸ ਕਰਕੇ ਆਪਾਂ ਕਈ ਵਾਰੀ ਉਸ ਚੀਜ਼ ਨੂੰ ਅਣਗੋਲਿਆ ਵੀ ਕਰਦੇ ਹਾਂ, ਬਟ ਜੇ ਉਹ ਤੁਹਾਡੇ ਰਿਲੇਟਿਵ ਐਜ਼ ਅ ਵਿਜ਼ਿਟਰ ਵੀਜ਼ਾ ਇੱਥੇ ਆ ਰਹੇ ਆ, ਤਾਂ ਉਹਨਾਂ ਦੀ ਮੇਕ ਸ਼ੋਰ ਉਹਨਾਂ ਦੀ ਇੰਸ਼ੋਰੈਂਸ ਜ਼ਰੂਰ ਕਰਵਾ ਕੇ ਰੱਖੋ। ਸੋ ਕੋਈ ਵੀ ਤੁਹਾਡੀ ਕੁਐਸਚਨਸ ਹੈਗੀ ਆ ਉਸ ਪਲਾਨ ਦੇ ਨਾਲ ਰਿਲੇਟਿਡ, ਉਹਨਾਂ ਨੇ ਕਿੰਨੇ ਟਾਈਮ ਦੇ ਲਈ ਆਉਣਾ, ਉਹਨਾਂ ਦੀ ਕਿੰਨੀ ਏਜ ਹੈਗੀ ਆ, ਉਹਨਾਂ ਦੀਆਂ ਕੋਈ ਐਗਜ਼ਿਸਟਿੰਗ ਕੰਡੀਸ਼ਨਸ ਹੈਗੀਆਂ ਕਿ ਨਹੀਂ ਹੈਗੀਆਂ, ਉਹ ਸਾਰੀਆਂ ਚੀਜ਼ਾਂ ਤੁਸੀਂ ਸਾਨੂੰ ਦੱਸ ਕੇ ਅਸੀਂ ਡਿਫਰੈਂਟ ਡਿਫਰੈਂਟ ਕੰਪਨੀਜ਼ ਦੇ ਵਿੱਚ ਸਰਚ ਕਰ ਸਕਦੇ ਹਾਂ ਕਿ ਕਿਹੜੀ ਕੰਪਨੀ ਦੇ ਵਿੱਚ ਉਹਨਾਂ ਨੂੰ ਵਧੀਆ ਰੇਟਸ ਮਿਲ ਸਕਦੀ ਆ, ਵਧੀਆ ਕਵਰੇਜ ਮਿਲ ਸਕਦੀ ਆ। ਪਲੱਸ ਇਹ ਹੈਗਾ ਕਿਉਂਕਿ ਸੁਪਰ ਵੀਜ਼ਾ ਦੇ ਉੱਪਰ ਜਦੋਂ ਆਪਾਂ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਬੁਲਾਉਂਦੇ ਹਾਂ, ਆਪਾਂ ਇੱਕ ਸਾਲ ਦੀ ਪਾਲਿਸੀ ਕਰਾਉਂਦੇ ਹਾਂ, ਕੁਛ ਕੰਪਨੀ ਸਾਡੇ ਕੋਲ ਇੱਦਾਂ ਦੀਆਂ ਵੀ ਹੈਗੀਆਂ ਆ ਜਿਨ੍ਹਾਂ ਦੇ ਵਿੱਚ ਅਗਰ ਕੋਈ ਕਲੇਮ ਆ ਵੀ ਜਾਵੇ ਤਦ ਵੀ ਤੁਸੀਂ ਪਾਰਸ਼ਲ ਰਿਫੰਡ ਦੇ ਲਈ ਕੁਆਲੀਫਾਈ ਕਰਦੇ ਆ। ਕਿਉਂਕਿ ਅਦਰਵਾਈਜ਼ ਕੀ ਹੁੰਦਾ ਸੀਗਾ, ਜਿਹੜੀਆਂ ਪਹਿਲਾਂ ਇੰਸ਼ੋਰੈਂਸ ਕੰਪਨੀ ਸੀਗੀਆਂ, ਜੇ ਉਹਦੇ ਵਿੱਚ ਕੋਈ ਕਲੇਮ ਆ ਜਾਂਦਾ ਸੀਗਾ, ਤੁਸੀਂ ਸਾਲ ਦਾ ਪ੍ਰੀਮੀਅਮ ਇਕੱਠਾ ਦਿੱਤਾ ਸੀ ਜਾਂ ਤੁਸੀਂ ਮੰਥਲੀ ਪੇਮੈਂਟ ਦਿੱਤੀ ਸੀਗੀ, ਜੇ ਕੋਈ ਕਲੇਮ ਆ ਜਾਂਦਾ ਸੀ ਪਰ ਤੁਹਾਨੂੰ ਫਿਰ ਵੀ ਜਿਹੜੀ ਬਾਕੀ ਦੀ ਪੇਮੈਂਟ ਬਚਦੀ ਆ, ਪੇਰੈਂਟਸ ਅਰਲੀ ਚਲੇ ਜਾਂਦੇ ਆ, ਤੁਹਾਨੂੰ ਵਾਪਸ ਨਹੀਂ ਮਿਲਦੀ ਸੀ। ਤੇ ਜੇ ਤੁਸੀਂ ਮੰਥਲੀ ਪਲਾਨ ਲਿਆ ਹੁੰਦਾ ਸੀ, ਤੁਹਾਨੂੰ ਸਾਰੇ ਸਾਲ ਦੀ ਪੇਮੈਂਟ ਕਰਨੀ ਹੀ ਪੈਂਦੀ ਸੀ, ਚਾਹੇ ਪੇਰੈਂਟਸ ਚੱਲ ਵੀ ਗਏ ਆ। ਬਟ ਹੁਣ ਇੱਦਾਂ ਦੀਆਂ ਕੰਪਨੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਅੱਗੇ ਦੀ ਪੇਮੈਂਟ ਕਰਨ ਦੀ ਜ਼ਰੂਰਤ ਨਹੀਂ ਹੈਗੀ, ਜੇ ਉਹ ਮੰਥਲੀ ਪਲਾਨ ਆ, ਤੇ ਜੇ ਤੁਸੀਂ ਐਨੂਅਲ ਪਲਾਨ ਲਿਆ ਹੋਇਆ ਤਾਂ ਤੁਸੀਂ ਜਿਹੜਾ ਬਾਕੀ ਦੇ ਪਾਰਸ਼ਲ ਰਿਫੰਡ ਦੇ ਲਈ ਸਟਿਲ ਕੁਆਲੀਫਾਈ ਕਰਦੇ ਆ। ਸੋ ਕੋਈ ਵੀ ਕੁਐਸਚਨ ਹੋਣ ਕਿਸੇ ਵੀ ਇੰਸ਼ੋਰੈਂਸ ਪਲਾਨ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ 416-817-6500-416-817-6500।
1: ਬਹੁਤ ਸ਼ੁਕਰੀਆ ਜੀ। ਸੋ ਹਰਪ੍ਰੀਤ ਸੈਣੀ ਟੋਪ ਚੋਇਸ ਇੰਸ਼ੋਰੈਂਸ ਤੋਂ ਇੰਸ਼ੋਰੈਂਸ ਦੇ ਕਿਸੇ ਵੀ ਟੋਪਿਕਸ 'ਤੇ ਗੱਲਬਾਤ ਕਰਨੀ ਹੈ, ਕੋਈ ਕਨਫਿਊਜ਼ਨ ਆ, ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਟਰੈਵਲ, ਸੁਪਰ ਵੀਜ਼ਾ, ਡਿਸਬਿਲਟੀ, ਲਾਈਫ ਇੰਸ਼ੋਰੈਂਸ, ਤਾਂ ਬਸ ਇੱਕੋ ਨਾਮ ਅਤੇ ਇੱਕੋ ਨੰਬਰ ਹਰਪ੍ਰੀਤ ਸੈਣੀ ਟੋਪ ਚੋਇਸ ਇੰਸ਼ੋਰੈਂਸ 416-817-6500-416-817-6500। ਹਰਪ੍ਰੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ। 905-673-3333 ਅਗਲੀ ਕਾਲ ਵੱਲ ਚੱਲਦੇ ਹਾਂ ਜੀ। 5607 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ।
4: ਪ੍ਰਭ ਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
4: ਹੁਸ਼ਿਆਰਪੁਰੀ ਸਾਹਿਬ ਜੀ ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ।
4: ਇੱਕ ਨਾ ਜੀ ਬਹੁਤ ਸਾਨੂੰ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਪ੍ਰਭ ਜੀ, ਜਿਹੜੇ ਤੁਹਾਡੇ ਪ੍ਰੋਗਰਾਮ ਦੇ ਕਰਤਾ ਧਰਤਾ ਸ੍ਰੀ ਸਿੱਧਵਾਂ ਸਾਹਿਬ ਹੈਗੇ ਆ, ਹੈਨਾ
1: ਜੀ,
4: ਇਹ ਨਾ ਇੱਕ ਮਤਲਬ ਨਾ ਥੰਮ ਜਾਣਾ, ਥੰਮ ਕਿਹਨੂੰ ਕਹਿ ਲਈਏ ਨਾ, ਥੰਮ ਪ੍ਰਚਾਰਕ ਸੀਗੇ ਸਿੱਖੀ ਦੇ, ਹੈਨਾ
1: ਜੀ,
4: ਤੇ ਇਹਨਾਂ ਨੂੰ ਖੁਦ ਬੋਲਣਾ ਚਾਹੀਦਾ ਸੀਗਾ ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਮਾਰੇ, ਪਤਾ ਨੀ ਕਾਹਤੋਂ ਕਿਤੋਂ ਨਾਰਾਜ਼ ਹੋ ਗਏ ਜਾਂ ਕੁਛ ਹੋ ਗਏ, ਹੈਨਾ। ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਬਹੁਤ ਨੌਲੇਜ ਹੈਗੀ ਆ ਗੁਰੂ ਗ੍ਰੰਥ ਸਾਹਿਬ ਦੇ।
1: ਨਹੀਂ ਬਿਲਕੁਲ ਜੀ, ਉਹ ਕਰਦੀ ਹੈ ਗੱਲਬਾਤ, ਉਹ ਮੈਂ ਤੁਸੀਂ ਸ਼ਾਇਦ ਸੁਣਿਆ ਨਹੀਂ, ਮੈਂ ਇੱਕ ਪਿੱਛੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹੋ, ਬਹੁਤ ਉਹਨਾਂ ਨੇ ਲੰਬੀ ਚੌੜੀ ਗੱਲਬਾਤ ਕੀਤੀ ਸੀਗੀ, ਸ਼ਾਇਦ ਤੁਸੀਂ ਉਹ ਪ੍ਰੋਗਰਾਮ ਸੁਣਿਆ ਨਹੀਂ। ਸੋ ਅਸੀਂ ਤਾਂ ਉਹਨਾਂ ਤੋਂ ਸਿੱਖ ਸਿੱਖ ਕੇ ਉਹਨਾਂ ਦੀਆਂ ਹਦਾਇਤਾਂ 'ਤੇ ਚੱਲ ਚੱਲ ਕੇ ਅਸੀਂ ਉਹਨਾਂ ਤੋਂ ਸਿੱਖਿਆ, ਸੋ ਕਰਦੇ ਨੇ ਗੱਲ, ਮੇ ਬੀ ਹੋ ਸਕਦਾ ਕਿ ਤੁਸੀਂ ਉਹ ਪ੍ਰੋਗਰਾਮ ਨਾ ਸੁਣਿਆ ਹੋਵੇ।
4: ਸੁਣਿਆ ਫਿਰ, ਸੋਰੀ, ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਸੀਗਾ
1: ਜੀ।
4: ਦੇਖੋ ਹੁਸ਼ਿਆਰਪੁਰੀ ਸਾਹਿਬ ਜੀ, ਸਾਰੇ ਧਰਮਾਂ ਦੇ ਪੈਰੋਕਾਰਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਭ ਤੋਂ ਉੱਚ ਮੰਨ ਲਿਆ ਹੈਗਾ, ਹੈ ਨਾ
1: ਜੀ।
4: ਗੁਰੂ ਗ੍ਰੰਥ ਸਾਹਿਬ ਦੇ ਵਿੱਚ 52 ਅੱਖਰੀ ਦੇ ਵਿੱਚ ਮਹਾਰਾਜ ਨੇ ਫਰਮਾਇਆ ਇਹਦੇ ਬਾਰੇ ਵੀ ਮੈਂ ਤਾਂ ਅੱਖਰਾਂ ਦੇ ਵਿੱਚ ਵੀ ਹੈ ਨੀ, ਇੱਕ ਥਾਂ ਦੇ ਉੱਤੇ ਕਿਹਾ ਮਹਾਰਾਜ ਨੇ ਮੈਂ ਅੱਖਰਾਂ ਚ ਵੀ ਹੈ ਨੀ। ਇਹ ਨਾ ਜਿਹੜੀ ਆ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆ ਇਹਨਾਂ ਨੇ ਕੀਤੀ ਆ ਨਾ, ਮਤਲਬ ਇਹ ਇੱਕ ਬਹੁਤ ਬੇਅਦਬੀ ਦਾ ਹੀ ਆ, ਕਿਉਂਕਿ ਸਾਰੀ ਦੁਨੀਆਂ ਦੇ ਵਿੱਚ ਇਹ ਪਹੁੰਚ ਗਿਆ ਸੁਨੇਹਾ ਕਿ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬੀ ਕਰਦਾ ਹੈਗਾ। ਇਹ ਬਹੁਤ ਮਾੜੀ ਗੱਲ ਆ, ਇਹ ਕਾਨੂੰਨ ਕਾਨਾਨ ਸਾਰਾ ਬੰਦ ਕਰਨਾ ਚਾਹੀਦਾ ਹੈਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰੇ ਸੰਸਾਰ ਦੇ, ਇਹ ਤਾਂ ਗੁਰੂ ਗ੍ਰੰਥ ਦਾ ਬਖਸ਼ਣ ਹਾਰ ਆ ਮਹਾਰਾਜ, ਬਖਸ਼ਣ ਹਾਰ ਕਿਸੇ ਨੂੰ ਸਜ਼ਾ ਦੇਣ ਹਾਰ ਨੀ, ਕਿ ਸਜ਼ਾ ਤਾਂ ਲੋਕ ਆਪਣੇ ਆਪਣੇ ਕਰਮਾਂ ਦੇ ਮੁਤਾਬਕ ਲੈਂਦੇ ਹੈਗੇ ਆ, ਇਹ ਬੇਨਤੀ ਹੈ
1: ਜੀ। ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਚਲੋ ਇਹ ਗੱਲ ਹੋਰ ਪਾਸੇ ਚਲੇ ਗਈ। ਸਰੋਤਿਓ ਗੱਲ ਠੀਕ ਹੈ ਕਿ ਅਸੀਂ ਕੌਣ ਹੁੰਦੇ ਹਾਂ ਗੁਰੂ ਸਾਹਿਬ ਦੇ ਲਈ ਉਹਨਾਂ ਦੇ ਰਾਖੇ ਬਣਨ ਵਾਲੇ, ਪਰੰਤੂ ਕੁਛ ਦੁਨਿਆਵੀ ਫਰਜ਼ ਹੈ ਜਿਹੜਾ ਅਸੀਂ ਤੁਸੀਂ ਭਾਵੇਂ SCPC ਦੇ ਰੂਪ ਚ ਹੈ ਜਾਂ ਪੱਤਰਕਾਰ ਦੇ ਰੂਪ ਚ ਹੈ ਜਾਂ ਸਰਕਾਰਾਂ ਦੇ ਰੂਪ ਚ ਹੈ ਜਾਂ ਪੁਲਿਸ ਦੇ ਰੂਪ ਚ ਹੈ, ਮੈਨੂੰ ਲੱਗਦਾ ਕਿ ਕੁਛ ਦੁਨਿਆਵੀ ਫਰਜ਼ ਨਿਭਾਉਣਾ ਸਾਡਾ ਫਰਜ਼ ਹੈਗਾ। ਪਰੰਤੂ ਇਹ ਇੱਕ ਸੱਚ ਹੈ ਜਿਹੜਾ ਤੁਸੀਂ ਇੱਥੇ ਟਿੱਪਣੀ ਕੀਤੀ ਆ ਕਿ ਉਹ ਦੁਨਿਆਵੀ ਸੱਚ ਤੇ ਮਗਰ ਹੁਣ ਵੱਡੀ ਸਿਆਸਤ ਵੀ ਹੈ ਤੇ ਉਹ ਸਿਆਸਤ ਨੇ ਇਹ ਸਾਰੇ ਕੁਛ ਰੌਲੇ ਰੱਪੇ ਪਾਉਂਦੇ। ਠੀਕ ਹੈ ਗੱਲ ਕਿ ਸਾਨੂੰ ਸਿਆਸਤ ਤੋਂ ਪਰਹੇਜ਼ ਕਰਨ ਦੀ ਜ਼ਰੂਰਤ ਹੈ
1: ਜੀ। ਬਿਲਕੁਲ ਜੀ, ਬਹੁਤ ਸ਼ੁਕਰੀਆ। ਔਰ ਅਗਲੀ ਕਾਲ ਵੱਲ ਚੱਲਦੇ ਜੀ। ਸਤਿ ਸ਼੍ਰੀ ਅਕਾਲ ਜੀ, 7479 ਥੋੜਾ ਜਿਹਾ ਸ਼ਾਰਟ ਰੱਖੀਏ ਤਾਂ ਕਿ ਆਪਾਂ ਵੱਧ ਤੋਂ ਸੁਨੇਹੇ ਇਹਨਾਂ ਵੱਲ ਪਹੁੰਚਾਏ ਜਾ ਸਕਣ ਜੀ। ਸਰ
5: ਹਾਂਜੀ, ਬਿਲਕੁਲ ਸ਼ਾਰਟ ਰੱਖੂਗਾ ਜੀ।
1: ਜੀ ਸਰ,
5: ਹੁਣ ਦੇਖੋ ਜੰਗ ਜਾਰ ਹੋ ਗਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ, ਇਹ ਕਿਸੇ ਨੂੰ ਬੋਲਣ ਨਹੀਂ ਦਿੰਦੇ। ਉਹਦੇ ਅਨਮੋਲ ਗਗਨ ਮਾਨ ਉਦੋਂ ਇੱਦਾਂ ਹੀ ਕਹਿ ਗਈ 5 ਮਿੰਟ ਚ MSP ਦਵਾ ਦਊਂਗੇ, ਉਹ ਬਿਨਾਂ ਪੜ੍ਹੇ ਵਾਲਿਆਂ ਦੀਆਂ ਨਿਸ਼ਾਨੀਆਂ ਸੀ। ਇਹ ਕਿਸੇ ਨੂੰ ਬੋਲਣ ਨਹੀਂ ਦਿੰਦੇ, ਕਿਸੇ ਕਾਨਫਰੰਸ ਚ ਨਹੀਂ ਬੋਲਣ ਦਿੰਦੇ, ਹੁਣ ਜੰਗ ਜਾਰ ਹੋ ਗਈ ਇਹਨਾਂ ਦੀ ਗੱਲ। ਇੱਕ ਹੋਰ ਦੱਸੋ ਜੀ ਬਈ, ਪੰਜਾਬ ਚ ਭਗਵੰਤ ਮਾਨ ਦੀ ਕੁਰਸੀ ਦੀ ਕਿੰਨੀ ਕੁ ਪਕੜ ਰਹੂਗੀ? ਮੇਰਾ ਖਿਆਲ ਦੋ ਲੱਤਾਂ ਤਾਂ ਕੇਜਰੀਵਾਲ ਦੇ ਹੱਥ ਚ, ਦੋ ਵਿਧਾਇਕ ਓਪੋਜੀਸ਼ਨ ਵਾਲਿਆਂ ਦੇ ਹੱਥ ਚ, ਕਦੀ ਵੀ ਖਿਸਕਾ ਸਕਦੇ ਆ। ਪਤਾ ਚਾਰੇ ਲੱਤਾਂ ਕੁਰਸੀ ਦਾ ਕੇਜਰੀਵਾਲ ਕੋਲ ਆ। ਇਹਦੇ ਬਾਰੇ ਦੱਸੋ ਵੀ ਜੇ 27 ਚ ਚੋਣਾਂ ਹੁੰਦੀਆਂ ਇਹਦੀ ਕਿੰਨੀ ਕੁ ਪਕੜ ਹੈਗੀ ਇਹਦੀ ਕੁਰਸੀ
1: ਜੀ? ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
0: ਦੇਖੋ ਓਪੋਜੀਸ਼ਨ ਦੇ ਕੋਲ ਤੇ ਕੁਛ ਨਹੀਂ ਹੈ, ਕੇਜਰੀਵਾਲ ਤੋਂ ਕਿੰਨੀਆਂ ਲੱਤਾਂ ਉਹ ਜ਼ਰੂਰ ਆਪਾਂ ਚਰਚਾ ਕਰ ਸਕਦੇ ਹਾਂ, ਓਪੋਜੀਸ਼ਨ ਦੇ ਕੋਲ ਨਹੀਂ ਹੈ। ਬਾਕੀ 227 ਚ ਕੀ ਬਣਦਾ ਹੈ, ਦੇਖੋ ਕੁਰਸੀ ਪਹਿਲਾਂ ਤਾਂ ਸਵਾਲ ਇਹ ਹੈ ਕਿ ਕੁਰਸੀ ਭਗਵੰਤ ਮਾਨ ਨੂੰ ਮਿਲਦੀ ਕਿ ਨਹੀਂ ਮਿਲਦੀ। ਪਹਿਲਾਂ ਤੇ ਕੁਰਸੀ ਮਿਲੇਗੀ ਨਾ, ਉਹ ਤੋਂ ਬਾਅਦ ਦੇਖਾਂਗੇ ਪਕੜ ਦੀ ਗੱਲ। ਸੋ ਇਸ ਕਰਕੇ ਜੇ ਆਪਾਂ 2-2.5 ਸਾਲ ਪਿੱਛੇ ਚਲੇ ਜਾਈਏ ਤੇ ਬਹੁਤ ਸਾਰੇ ਇੱਥੇ ਇਸ ਪਲੇਟਫਾਰਮ ਤੇ ਵੀ ਸਾਡੇ ਸਰੋਤੇ ਟਿੱਪਣੀ ਕਰਦੇ ਸੀ ਕਿ ਭਗਵੰਤ ਮਾਨ ਤੋਂ ਕੁਰਸੀ ਰਹਿਣੀ ਨਹੀਂ, ਕੇਜਰੀਵਾਲ ਨੇ ਖੋ ਲੈਣੀ ਇੱਕ ਸਟੇਜ ਤੇ ਜਾ ਕੇ ਤੇ ਸਾਰਾ ਕੁਛ ਮਾੜਾ ਕੀਤਾ ਕਰਾਇਆ ਉਹਦੇ ਉੱਪਰ ਸਿੱਟ ਦੇਣਾ, ਨਵਾਂ ਬੰਦਾ ਥਾਪ ਦੇਣਾ, ਮੁੜ ਕੇ 227 ਦੀਆਂ ਚੋਣਾਂ ਲੜਨਾ। ਹੁਣ ਅਜੇ ਤੱਕ ਤੇ ਉਹ ਹੋਇਆ ਨਹੀਂ ਤੇ ਅਗਲਾ ਵੀ ਅਸੀਂ ਕੋਈ ਬਹੁਤਾ ਦਾਅਵੇ ਨਾਲ ਨਹੀਂ ਕਹਿ ਸਕਦੇ। ਵੈਸੇ ਪੰਜਾਬ ਦਾ ਮੁੱਖ ਮੰਤਰੀ ਦਾ ਮੁੜ ਤੋਂ ਚਿਹਰਾ ਕੇਜਰੀਵਾਲ ਖੁਦ ਭਗਵੰਤ ਮਾਨ ਨੂੰ ਐਲਾਨ ਚੁੱਕੇ ਹੈ ਤੇ ਉਹ ਸੰਕੇਤ ਬੜਾ ਸਿੱਧਾ ਹੈ ਕਿ ਚਿਹਰਾ ਤੇ ਹੁਣ ਉਹੀ ਰਹਿਣਾ ਹੈ। ਬਾਕੀ ਜਦੋਂ ਦੁਬਾਰਾ ਕੁਰਸੀ ਮਿਲਦੀ ਹੈ ਫਿਰ ਵੇਖਾਂਗੇ ਉਹ ਕੁਰਸੀ ਦੀ ਪਕੜ ਕੀਤੀ ਕਿੰਨੀ ਕੁ ਰਹਿੰਦੀ ਹੈ
1: ਜੀ। ਬਿਲਕੁਲ ਜੀ, ਅਗਲੀ ਕਾਲ ਵੱਲ ਚੱਲਦੇ ਹਾਂ। ਮੈਨੂੰ ਲੱਗਦਾ ਕਿ ਆਪਾਂ ਇੱਕੋ ਹੀ ਕਾਲ ਹੋਰ ਲੈ ਪਾਵਾਂਗੇ। ਸੋ ਸਚਵੰਤ ਭੱਟੀ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ।
6: ਹਾਂਜੀ, ਧੰਨਵਾਦ ਵੀਰ ਜੀ, ਤੇ ਮੈਂ ਛੇਤੀ ਸਮਾਪਤ ਕਰ ਦੂੰਗਾ। ਇਹ ਜਿਹੜੀ ਲਾਈਵ ਚੱਲਦੀ ਆ ਇਹ ਲੋਕ ਸਭਾ ਵਿਧਾਨ ਸਭਾ ਦੀ ਦੋਨਾਂ ਦੀ ਚੱਲਣੀ ਚਾਹੀਦੀ ਲਾਈਵ ਜੀ, ਕੀ ਉੱਥੇ ਸਾਡੇ ਗੁੱਲ ਗਲਾ ਰਹੇ ਆ, ਚਾਹੇ MP ਆ ਤੇ ਚਾਹੇ MLA ਆ। ਨੰਬਰ 2 ਜਿਹੜਾ ਭਗਵੰਤ ਮਾਨ ਦਾ ਕਿਹਾ ਆ ਰਮੇਸ਼ ਜੀ, ਇਹ ਉਹਨਾਂ ਦੀ ਮਜਬੂਰੀ ਆ ਕੇਜਰੀਵਾਲ ਉਹਨਾਂ ਦੀ, ਕਿਉਂਕਿ ਉਹ ਆਪ ਹਰੇ ਹੋਏ ਬੈਠੇ ਆ, ਆਪ ਉਹਨਾਂ ਦੇ ਪੱਲੇ ਕੱਖ ਨਹੀਂ। ਤੇ ਜੇ ਉਹ ਆਪ ਜਿੱਤ ਜਾਂਦੇ ਫਿਰ ਭਗਵੰਤ ਮਾਨ ਦੀ ਹੁਣ ਛੁੱਟੀ ਹੋਈ ਹੋਣੀ ਸੀ ਕਿਸੇ ਨਾ ਕਿਸੇ ਤਰ੍ਹਾਂ, ਤੇ ਆਹ ਜਿਹੜੇ ਭੱਜ ਗਏ ਚੱਡੇ ਹੋਣੀ ਚੱਡਿਆਂ ਚ ਪੂਛ ਲੈ ਕੇ, ਤੇ ਇਹ ਮੁੱਖ ਮੰਤਰੀ ਹੋਣੇ ਸੀਗੇ। ਇਸ ਕਰਕੇ ਉਹਨਾਂ ਦੀ ਮਜਬੂਰੀ ਆ ਵੀ ਹੁਣ ਭਗਵੰਤ ਮਾਨ ਤੋਂ ਬਗੈਰ ਉਹਨਾਂ ਨੂੰ ਕੋਈ ਹੋਰ ਮੋਹਰਾ ਦੀਦਾ ਨੀ, ਕਿਉਂਕਿ ਉਹ ਪਤਾ ਹੀ ਆ ਵੀ ਸ਼ਰਾਬ ਦੇ ਵਿੱਚ ਜੋ ਮਰਜ਼ੀ ਕਰਾਈ ਚੱਲੋ ਇਹਨੇ ਬੋਲਣਾ ਨੀ, ਤੇ ਜੇ ਕੱਲ ਨੂੰ ਕੋਈ ਚੱਜ ਦਾ ਬਣਾ ਲਿਆ ਤੇ ਉਹ ਸਾਨੂੰ ਕਹੂਗਾ, ਕਿਉਂਕਿ ਉਹਨਾਂ ਦੇ ਆਪਣੇ ਪੱਲੇ ਹੈ ਨੀ ਕੁੱਖ ਵੀ। ਬਾਕੀ ਆ ਜਿਹੜਾ ਤੁਸੀਂ ਦੱਸਿਆ ਵੀ ਸਜ਼ਾ ਲਈ ਮੁੱਖ ਮੰਤਰੀ ਨੂੰ ਵੀ ਹੋ ਸਕਦੀ, ਪ੍ਰਧਾਨ ਮੰਤਰੀ ਨੂੰ, ਇਹ ਸਜ਼ਾ ਦਾ ਕ੍ਰਾਈਟੀਰੀਆ ਕੀ ਰੱਖਣਗੇ, ਹੁਣ ਤੋਂ ਲੈ ਕੇ ਜਾਂ ਪਿੱਛੇ ਤੋਂ ਲੈ ਕੇ, ਤੇ ਫਿਰ ਹਮੇਸ਼ਾ ਅਰਕਿਆਂ ਨੂੰ ਵੀ ਹੋ ਸਕਦੀ ਸਜ਼ਾ ਜਿਹੜੇ ਕਹਿੰਦੇ
1: ਜੀ। ਬਹੁਤ ਸ਼ੁਕਰੀਆ ਜੀ, ਸਭ ਆਪਣੇ ਕੋਲ ਬਹੁਤ ਥੋੜਾ ਆ। ਬਿਲਕੁਲ ਜੀ, ਆਪਾਂ ਰਮੇਸ਼ ਦੇ ਵਿਚਾਰ ਜ਼ਰੂਰ ਜਾਣ ਲਈਏ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਦੇਖੋ ਜੇ ਤਾਂ ਨਾ ਪਿਛਲੇ ਸਮੇਂ ਤੋਂ ਕਾਨੂੰਨ ਲਾਗੂ ਕਰ ਦਈਏ ਸਜ਼ਾ ਵਾਲਾ, ਤੇ ਫਿਰ ਤੇ ਟਰੰਪ ਸਾਹਿਬ ਨੂੰ ਉਧਾਰੀ ਦੇਣੀ ਪੈਣੀ ਸਰਕਾਰ, ਤੁਸੀਂ ਬਚਣਾ ਹੀ ਕੋਈ ਨਹੀਂ, ਸਾਰੇ ਅੰਦਰ ਕਰਨੇ ਪੈਣੇ ਆ। ਸੋ ਇਸ ਕਰਕੇ ਇਹਨਾਂ ਨੇ ਤੇ ਮੈਨੂੰ ਲੱਗਦਾ ਕਿ ਭਾਵੇਂ 6 ਮਹੀਨੇ ਅੱਗੇ ਤੋਂ ਲਾਗੂ ਕਰਨਗੇ, ਪਿਛਲਾ ਨਹੀਂ ਕਰਨਾ। ਤੇ ਵੈਸੇ ਸਰੋਤਿਓ, 2/3 ਬਹੁਮਤ ਨਾਲ ਕਾਨੂੰਨ ਇਹ ਪਾਸ ਕਰਨਾ ਅਜੇ ਤੱਕ ਮੈਨੂੰ ਭਾਜਪਾ ਲਈ ਔਖਾ ਲੱਗਦਾ, ਤੇ ਬਾਕੀ ਕਾਨੂੰਨ ਦੇ ਵਿੱਚ ਜਦੋਂ ਜਿਹਨੂੰ ਆਪਾਂ ਖਰੜਾ ਆਖਦੇ ਹਾਂ, ਅਜੇ ਉਹ ਖਰੜਾ ਜਨਤਕ ਨਹੀਂ ਹੋ ਰਿਹਾ ਕਿਸੇ ਨਾ ਕਿਸੇ ਢੰਗ ਦੇ ਨਾਲ, ਤੇ ਜਿੰਨਾ ਚਿਰ ਉਹ ਖਰੜਾ ਜਨਤਕ ਨਹੀਂ ਹੁੰਦਾ ਉਨਾ ਚਿਰ ਅਸੀਂ ਵੀ ਥੋੜਾ ਜਿਹਾ ਟਿੱਪਣੀ ਤੋਂ ਪਰਹੇਜ਼ ਕਰਦੇ ਹਾਂ। ਇੱਕ ਵਾਰੀ ਉਹ ਖਰੜਾ ਸਾਹਮਣੇ ਆ ਲੈਂਦੋ, ਜੇ ਉਸ ਖਰੜੇ 'ਚ ਚੰਗੀਆਂ ਗੱਲਾਂ ਹੋਈਆਂ ਤੇ ਤਾਰੀਫ ਕਰਾਂਗੇ, ਜੇ ਕੁਛ ਏਦਾਂ ਦਾ ਹੋਇਆ ਜਿਹੜਾ ਬਿਲਕੁਲ ਹੀ ਸਿਆਸੀ ਬਦਲਾ ਖੁਰੀ ਦੀ ਭਾਵਨਾ ਨਾਲ ਤਿਆਰ ਕੀਤਾ ਹੋਊਗਾ, ਉਹਦਾ ਅਸੀਂ ਵਿਰੋਧ ਕਰਾਂਗੇ।
1: ਸੋ ਬਿਲਕੁਲ ਜੀ, ਨਾਲ ਦੀ ਨਾਲ ਤੁਸੀਂ ਬਿਲਡਿੰਗ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਯਾਦ ਰੱਖਣਾ। ਤੁਸੀਂ ਘਰ ਵਾਸਤੇ ਕੰਟਰੈਕਟਰ ਹੋ, ਰੈਨੋਵੇਸ਼ਨ ਦਾ ਕੰਮ ਕਰਦੇ ਹੋ, ਬਿਲਡਰਾਂ ਬਿਲਡਰ ਹੋ, ਤਾਂ ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਯਾਦ ਰੱਖੋ, ਜਿੱਥੇ ਤੁਹਾਡੀਆਂ ਸਾਰੀਆਂ ਲੋੜਾਂ ਇੱਕੋ ਛੱਤ ਥੱਲੇ ਪੂਰੀਆਂ ਹੋ ਜਾਣੀਆਂ ਆ, ਜਿੱਥੇ ਸਾਰਾ ਬਿਲਡਿੰਗ ਸਪਲਾਈਜ਼ ਦਾ ਅਤੇ ਹਾਰਡਵੇਅਰ ਦਾ ਸਮਾਨ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜਾਣਾ ਆ। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਜ਼ਰੂਰ ਚੈੱਕ ਕਰ ਲਿਓ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਅਤੇ ਤੁਸੀਂ ਪਹੁੰਚ ਕੇ ਡਿਕਸੀ ਐਂਡ ਸਟੀਲ 'ਤੇ ਲੋਕੇਟਰ ਨੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ .com 'ਤੇ ਜਾ ਕੇ ਤੁਸੀਂ .ca 'ਤੇ ਜਾ ਕੇ ਚੈੱਕ ਕਰ ਸਕਦੇ ਹੋ। 647-961-0585 6479-61-0585 'ਤੇ ਤੁਸੀਂ ਪਹੁੰਚ ਕੇ ਗੱਲਬਾਤ ਕਰ ਸਕਦੇ ਹੋ। ਜਾਂਦੇ ਜਾਂਦੇ ਆਈ ਥਿੰਕ ਆਪਾਂ ਇੱਕ ਖਬਰ 'ਤੇ ਹੋਰ ਸਾਂਝ ਪਾ ਲਈਏ ਜੀ। ਮਮਤਾ ਬੈਨਰਜੀ ਦੇ ਹੱਥੋਂ ਪੂਰਨ ਤੌਰ 'ਤੇ ਖਿਸਕਣ ਜਾ ਰਹੀ ਹੈ ਉਹਨਾਂ ਦੀ ਪਾਰਟੀ, ਇਹ ਕੀ ਖਬਰ ਆ ਜੀ? ਤੁਹਾਡੀ ਆਵਾਜ਼ ਆਈ ਥਿੰਕ ਬੰਦ ਹੋ ਗਈ ਜੀ। ਆਈ ਥਿੰਕ ਸਾਡਾ ਕਨੈਕਸ਼ਨ ਰਾਬਤਾ ਰਮੇਸ਼ ਜੀ ਨਾਲ ਟੁੱਟ ਚੁੱਕਿਆ ਆ। ਸੋ ਬਹੁਤ ਸ਼ੁਕਰੀਆ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਆਪਾਂ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਸੋ ਅਗਲੇ ਪ੍ਰੋਗਰਾਮ ਦੇ ਹਿੱਸੇ ਦੇ ਵਿੱਚ ਪੰਜਾਬੀ ਲਹਿਰਾਂ ਦੇ ਵਿੱਚ ਮਿਲਦੇ ਹਾਂ। ਤਦ ਤੱਕ ਸ਼ੁਕਰੀਆ, ਅਤੇ ਇੱਥੇ ਹੁਣ ਜਿਨ੍ਹਾਂ ਦੀਆਂ ਕਾਲਸ ਨਹੀਂ ਓਨਰ ਕਰ ਸਕੇ ਉਹਨਾਂ ਨੂੰ ਹੱਥ ਜੋੜ ਕੇ ਮਾਫੀ। ਸੋ ਕੱਲ੍ਹ ਨੂੰ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ, ਨਵੀਆਂ ਖਬਰਾਂ, ਨਵੀਆਂ ਗੱਲਾਂ ਲੈ ਕੇ ਹਾਜ਼ਰ ਹੋਵਾਂਗੇ। ਇੱਥੇ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ, ਅਤੇ ਮਿਲਦੇ ਹਾਂ ਕੱਲ੍ਹ ਨੂੰ। ਕੱਲ੍ਹ ਨੂੰ ਨਹੀਂ, ਆਪਾਂ ਤਾਂ ਹੁਣੇ ਮਿਲਾਂਗੇ 8 ਵਜੇ ਪੰਜਾਬੀ ਲਹਿਰਾਂ ਦੇ ਅਗਲੇ ਹਿੱਸੇ ਦੇ ਵਿੱਚ। ਸੋ ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ।
7: Another Don Clean with the Don Ducks.
8: Whoa, he's doing dishes with Dawn Platinum.
9: The only soap trusted to save wildlife affected by oil.
8: And Platinum removes up to 99% of grease and food residue, so he doesn't have to work so hard.
9: Well, flap my wings. What'll he do with all that unused elbow grease?
8: Organize the fridge, the spice rack, the junk drawer.
9: What are you quacking on about? He's gonna make enchiladas.
8: More dishes? That's giving this duck goosebumps.
7: Dawn Platinum, the better grease getter. This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
10: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
11: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
10: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
11: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
10: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
11: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
10: ਪ੍ਰੋਗਰਾਮ ਪੰਜਾਬੀ ਲਹਿਰਾਂ,
11: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ, ਪੰਜਾਬੀਅਤ ਦੀ ਸੇਵਾ ਵਿੱਚ।
12: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: This is AM 530, CHLO AM, an Evanoff communications station, serving Brampton, Mississauga, Toronto, the GTA, and the world at am530.ca.

0: ਪਤਾ ਤੇ ਘਰ ਪਾ ਲਿਆ, ਸਾਡੇ ਨਾਲ ਤਾਂ ਗੱਲ ਕਰਨ ਦਾ ਵੀ ਟਾਈਮ ਨਹੀਂ।
1: ਟਾਈਮ ਤੇ ਅੱਜ ਕੱਲ ਨਵੀਂ ਸਿੱਧੂ ਦੇ ਸ਼ੋਅ ਦੇ ਨਾਲ ਬੀਤ ਰਿਹਾ, ਬੱਲੇ ਬੱਲੇ ਹੋ ਜਾਂਦੀ ਹੈ।
0: ਓ ਯੈਸ, ਨਵੀਂ ਸਿੱਧੂ ਸ਼ੋਅ ਦਾ ਤਾਂ ਮੈਂ ਵੀ ਫੈਨ ਹਾਂ।
1: ਬਸ ਸਵਰ ਸ਼ਾਮ ਏਮ 530 ਰੇਡੀਓ ਦੀ ਸ਼ਾਨ ਤੇ ਪੰਜਾਬੀਆਂ ਦਾ ਮਾਣ, ਮੇਲ ਫੀਮੇਲ ਬੱਚੇ ਬੁੱਢੇ ਦੀ ਜ਼ੁਬਾਨ ਤੇ ਇੱਕੋ ਹੀ ਨਾਮ, ਟਿਊਨ ਇਨ ਨਵੀਂ ਸਿੱਧੂ ਸ਼ੋਅ।
0: ਜੀ ਹਾਂ, ਇਨਫਰਮੇਸ਼ਨ ਤੇ ਐਂਟਰਟੇਨਮੈਂਟ ਅਤੇ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੀ ਡਬਲ ਡੋਜ਼,
1: ਪੰਜਾਬੀ ਲਹਿਰਾਂ ਨਵੀਂ ਸਿੱਧੂ ਸ਼ੋਅ।
0: ਇੰਸਟਾਗ੍ਰਾਮ ਪੰਜਾਬੀ ਲਹਿਰਾਂ, ਕਾਲ 6475041557, 6475041557, ਔਰ ਵਿਜ਼ਿਟ punjabilehra.com।
2: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
3: ਸੱਚ ਕਿਹੋ ਜਿਹਾ ਹੁੰਦਾ?
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
5: ਮਿੱਟੀ ਚੁਗਦੀ ਫਸਲ ਸੱਚ ਹੈ,
4: ਖੁਰੋ ਦੀ ਪਾਣੀ ਸੱਚ ਹੈ।

ਸੁਣਨ ਵਾਲੇ ਸਾਰੇ ਸਰੋਤਿਆਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਬਜ਼ੁਰਗਾਂ ਨੂੰ, ਸ਼ਹਿਨਸ਼ਾਹਾਂ ਨੂੰ, ਸਾਡੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਜੁੜ ਚੁੱਕੀਆਂ ਜੀ ਪੰਜਾਬੀ ਲਹਿਰ ਦੇ ਇਸ ਖੂਬਸੂਰਤ ਹਿੱਸੇ ਦੇ ਵਿੱਚ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

9056733973 3337 ਨੇ ਜੁੜਿਆ ਜੀ ਪੰਜਾਬੀ ਲਹਿਰਾਂ ਦੇ ਖੂਬਸੂਰਤ ਪ੍ਰੋਗਰਾਮ ਦੇ ਵਿੱਚ। ਕੀ ਹਾਲ ਚਾਲ ਆ, ਠੀਕ ਠਾਕ ਹੋ? ਸੋ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ।

ਮਹਿਕ ਤੂੰ ਜਿਵੇਂ ਗੁਲਾਬ ਦੇ ਵਰਗੀ, ਸੋਹਣੀ ਸੋਹਣੇ ਖੁਆਬ ਦੇ ਵਰਗੀ। ਮਹਿਕ ਤੂੰ ਜਿਵੇਂ ਗੁਲਾਬ ਦੇ ਵਰਗੀ, ਸੋਹਣੀ ਸੋਹਣੇ ਖੁਆਬ ਦੇ ਵਰਗੀ। ਤੇ ਚਾਹ ਕੇ ਵੀ ਨਾ ਸਾਡੀ ਹੋਈ ਉਹ ਪਰਲੇ ਪੰਜਾਬ ਦੇ ਵਰਗੀ। ਸੋ 905-673-3337 905-673-3337 ਸੋ ਗੱਲਾਂ ਬਾਤਾਂ ਕਰੀਏ ਬਈ। ਕੱਲ੍ਹ ਦੇ ਆਪਾਂ ਨਾ ਗੱਲਬਾਤ ਕਰ ਰਹੇ ਸੀਗੇ ਕਿ ਹੈਪੀ ਕੈਨੇਡਾ ਡੇ ਸਭ ਨੇ ਮਨਾਇਆ ਅਤੇ ਸਭ ਦੀਆਂ ਗੱਲਾਂ ਬਾਤਾਂ ਸੁਣੀਆਂ। ਕੱਲ੍ਹ ਸੁਬਾਹ ਵੀ ਸ਼ਾਮ ਨੂੰ ਵੀ ਹੈਪੀ ਕੈਨੇਡਾ ਡੇ ਦੀਆਂ ਗੱਲਾਂ ਬਾਤਾਂ ਕਰਦੇ ਰਹੇ ਵੀ ਕੈਨੇਡਾ ਆ ਕੇ ਤੁਸੀਂ ਕਿੱਦਾਂ ਮਹਿਸੂਸ ਕੀਤਾ। ਮੈਂ ਨਾ ਉਹਨਾਂ ਦੇ ਵਿੱਚੋਂ ਇੱਕ ਗੱਲ ਨੋਟਿਸ ਕੀਤੀ ਕਿ ਬਹੁਤ ਸਾਰੇ ਸਾਡੇ ਦੋਸਤ, ਸਾਡੇ ਵੀਰ, ਸਾਡੇ ਭੈਣ, ਸਾਡੀਆਂ ਭਰਾ ਮਾਵਾਂ ਵੱਖ ਵੱਖ ਕੰਟਰੀਆਂ ਦੇ ਵਿੱਚੋਂ, ਹੋਰ ਦੇਸ਼ਾਂ ਦੇ ਵਿੱਚੋਂ ਕੈਨੇਡਾ ਆ ਕੇ ਵੱਸੇ ਹੋਏ ਆ, ਜਿਨ੍ਹਾਂ ਦੇ ਵਿੱਚੋਂ ਬਹੁਤ ਐਸੇ ਦੋਸਤ ਆ ਕਿ ਜਿਹੜੇ ਸਿੱਧੇ ਪੰਜਾਬ ਦੀ ਧਰਤੀ ਤੋਂ ਆ ਕੇ ਕੈਨੇਡਾ ਵੱਸੇ ਆ, ਪਰ ਬਹੁਤ ਸਾਰੇ ਐਸੇ ਵੀ ਦੋਸਤ ਆ ਜਿਨ੍ਹਾਂ ਨੇ ਜ਼ਿੰਦਗੀ ਦਾ ਬਹੁਤ ਸਾਰਾ ਹਿੱਸਾ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਬਿਤਾਇਆ। ਅਤੇ ਉਹ ਵੀ ਕੱਲ੍ਹ ਬਹੁਤ ਸਾਰੇ ਦੋਸਤਾਂ ਨੇ ਸ਼ਿਰਕਤ ਕੀਤੀ ਅਤੇ ਸ਼ਾਮ ਨੂੰ ਨਵੀਂ ਸਿੱਧੂ ਦੇ ਸ਼ੋਅ ਦੇ ਵਿੱਚ ਵੀ ਬਹੁਤ ਸਾਰੇ ਪਿਆਰੇ ਸਰੋਤਿਆਂ ਨੇ ਸ਼ਿਰਕਤ ਕੀਤੀ, ਮੈਂ ਉਹ ਵੀ ਸੁਣ ਰਿਹਾ ਸੀ। ਸੋ 905-673-3337 ਅੱਜ ਨਾ ਆਪਾਂ ਇਹ ਖੂਬਸੂਰਤ ਜੀ ਗੱਲਬਾਤ ਕਰਦੇ ਹਾਂ। ਮੈਂ ਚਾਹੁੰਦਾ ਕਿ ਆਪਾਂ ਹੁਣ ਸਮਰ ਆ ਗਿਆ, ਸਭ ਨੇ ਘੁੰਮਣ ਫਿਰਨ ਵੀ ਜਾਣਾ ਆ, ਨਾਲੇ ਕਿਸੇ ਨਾ ਕਿਸੇ ਨੂੰ ਕੋਈ ਵਧੀਆ ਐਡਵਾਈਸ ਮਿਲ ਜੂਗੀ ਜਾਂ ਕਿਸੇ ਦਾ ਕੋਈ ਜਿਹੜਾ ਉਹ ਵਿਜ਼ਨ ਨਹੀਂ ਕਲੀਅਰ ਹੋ ਰਿਹਾ ਉਹ ਵੀ ਹੋ ਜੂਗਾ। ਸੋ ਗੱਲਬਾਤ ਕਰਾਂਗੇ ਕਿ ਜੇ ਤੁਹਾਨੂੰ ਤੁਹਾਡੇ ਕੰਮ ਵੱਲੋਂ ਜਾਂ ਵਾਟ ਐਵਰ ਤੁਹਾਨੂੰ ਇੱਕ ਪੈਕੇਜ ਮਿਲਦਾ ਫਰੀ ਦੇ ਵਿੱਚ, ਤਾਂ ਤੁਸੀਂ ਕਿਹੜੇ ਦੇਸ਼ ਜਾਣਾ ਚਾਹੋਗੇ, ਕਿੱਥੇ ਜਾਣਾ ਚਾਹੋਗੇ। ਦੇਖਦੇ ਹਾਂ ਕਿ ਸਾਰੇ ਕਿਹੜੀ ਜਗ੍ਹਾ ਨੂੰ ਪਸੰਦ ਕਰਦੇ ਆ, ਕਿੱਥੇ ਜਾਣਾ ਚਾਹੁੰਦੇ ਆ। ਸੋ ਇਸ 'ਤੇ ਗੱਲਬਾਤ ਕਰਨੀ ਜ਼ਰੂਰ ਚਾਹਾਂਗੇ। ਮੈਂ ਸੋਚ ਰਿਹਾ ਸੀ ਕੱਲ੍ਹ ਯਾਰ ਬਹੁਤ ਸਾਰੇ ਜਿਹੜੇ ਦੋਸਤਾਂ ਦੇ ਨਾ ਜਿਹੜੇ ਨਿਸ਼ਾਨੇ ਜਿਹੜੇ ਸੇਮ ਸਿੰਪਲ ਜਿਹੇ ਸੀਗੇ ਉਹ ਇੱਕੋ ਹੀ ਜਗ੍ਹਾ 'ਤੇ। ਸੋ ਦੇਖਦੇ ਹਾਂ ਕਿ ਤੁਸੀਂ ਦੁਨੀਆਂ ਦੀ ਕਿਹੜੀ ਕੰਟਰੀ ਨੂੰ ਪਸੰਦ ਕਰਦੇ ਹੋ, ਕਿੱਥੇ ਜਾਣਾ ਤੁਹਾਡਾ ਸੁਪਨਾ ਆ, ਕਿੱਥੇ ਜਾਣਾ ਤੁਹਾਡਾ ਲਾਈਕ ਇੱਕ ਡ੍ਰੀਮ ਆ ਕਿ ਮੈਂ ਯਾਰ ਇੱਥੇ ਜ਼ਰੂਰ ਜਾਣਾ, ਜਿੱਦਣ ਘੁੰਮਣ ਜਾਣਾ ਪਰਿਵਾਰ ਦੇ ਨਾਲ, ਫੈਮਿਲੀ ਦੇ ਨਾਲ, ਜਿਹੜੀ ਤੁਹਾਡੀ ਇੱਕ ਲਿਸਟ ਦੇ ਵਿੱਚ ਇੱਕ ਜਗ੍ਹਾ ਪਈ ਆ, ਉੱਥੇ ਘੁੰਮਣ ਫਿਰਨ ਜਾਣ ਨੂੰ ਤੁਸੀਂ ਬਸ ਵੇਟ ਕਰ ਰਹੇ ਹੋ ਕਿ ਕਿਤੋਂ ਬਸ ਇੱਕ ਪੈਕੇਜ ਮਿਲੇ ਅਤੇ ਅਸੀਂ ਉਸ ਦੇਸ਼ ਜਾਈਏ। ਕਿਹੜਾ ਉਹ ਦੇਸ਼ ਆ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਘੁੰਮਣ, ਇੰਜੋਏ ਕਰਨ, ਸਕੂਨ ਲੈਣ? ਤੁਹਾਨੂੰ ਪਤਾ ਕਿ ਇਹ ਤੁਹਾਡੀ ਡ੍ਰੀਮ ਡੈਸਟੀਨੀ ਆ, ਇੱਥੇ ਤੁਸੀਂ ਜ਼ਰੂਰ ਜਾਣਾ। ਹੋ ਸਕਦਾ ਤੁਹਾਡੀ ਡ੍ਰੀਮ ਡੈਸਟੀਨੇਸ਼ਨ ਦੇ ਵਿੱਚ ਕੋਈ ਐਸੀ ਚੀਜ਼ ਲੱਭੇ ਅਤੇ ਸਰੋਤਿਆਂ ਨੂੰ ਵੀ ਉਹ ਚੀਜ਼ ਵਧੀਆ ਲੱਗੇ ਅਤੇ ਉਹ ਵੀ ਆਪਣੀ ਅਗਲੀ ਟਰੈਵਲ ਹਿਸਟਰੀ ਦੇ ਵਿੱਚ ਉਹਦਾ ਨਾਮ ਪਾ ਲੈਣ। ਸੋ ਜ਼ਰੂਰ ਗੱਲਾਂ ਬਾਤਾਂ ਕਰ ਰਹੇ ਹਾਂ ਪੰਜਾਬੀ ਲਹਿਰਾਂ 'ਤੇ। ਤੁਸੀਂ ਆਪਣੀ ਅੱਜ ਡ੍ਰੀਮ ਕੰਟਰੀ ਦੱਸਣੀ ਆ, ਡ੍ਰੀਮ ਉਹ ਟਰੈਵਲ ਵਾਲੀ ਜਗ੍ਹਾ ਦੱਸਣੀ ਆ, ਉਹ ਦੇਸ਼ ਦੱਸਣਾ ਆ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ, ਜਿੱਥੇ ਤੁਹਾਡਾ ਸੁਪਨਾ ਆ, ਤੁਹਾਡਾ ਡ੍ਰੀਮ ਆ। ਸੋ ਅੱਜ ਤੁਹਾਡੇ ਡ੍ਰੀਮਸ ਦੀ ਗੱਲਬਾਤ ਕਰਦੇ ਹਾਂ। ਇਹ ਗੱਲ ਕੱਲ੍ਹ ਵਾਲੀਆਂ ਗੱਲਾਂ 'ਚੋਂ ਨਿਕਲੀ ਆ। ਸੋ 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ, ਅਤੇ ਨਾਲ ਦੀ ਨਾਲ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ ਦੇ ਦਈਏ, 905-673-3337। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 9 ਵਜੇ ਤੱਕ ਬਣਿਆ ਰਹਿਣਾ।

0: क्या बात है। सो कुदरतां दे नाल यारी लाई कदे तुसीं? कुदरत दे विच अकाल पुरख आप रहिंदा, जिन्हों भी तुसीं मानदे हो, अल्लाह नूं, भगवान नूं, वाहिगुरू नूं, सो कुदरत च उहदा निवास आ। जी सत श्री अकाल जी, 8533 ਤੁਸੀਂ ਆਨਰ ਹੋ ਜੀ।
1: ਹਾਂਜੀ ਪ੍ਰਭ ਸੰਧੂ ਜੀ, ਮੈਂ ਸੌਰਵ ਰਤਨ ਬੋਲ ਰਿਹਾ ਲਾਈਫ ਕੇਅਰ ਤੋਂ।
0: ਜੀ ਸੌਰਵ ਰਤਨ ਜੀ, ਕੀ ਹਾਲ ਚਾਲ ਜੀ? ਗੁੱਡ ਮਾਰਨਿੰਗ। ਸੋ ਦਈਏ ਅੱਜ ਦਾ ਸੁਨੇਹਾ ਸੌਰਵ ਜੀ, ਤੁਸੀਂ ਆਨਰ ਹੋ।
1: ਹਾਂਜੀ ਹਾਂਜੀ, ਡੈਫੀਨੇਟਲੀ ਮਾਰਕੀਟ ਦੇ ਵਿੱਚ ਦੋ ਤਿੰਨ ਚੀਜ਼ਾਂ ਸੰਧੂ ਸਾਹਿਬ ਹੋ ਰਹੀਆਂ ਹੈਗੀਆਂ। ਇੱਕ ਤਾਂ ਅੱਜ ਰਿਜ਼ਲਟਸ ਆਣੇ ਹੈਗੇ ਆ
0: ਜੀ,
1: ਇਨ ਟਰਮਸ ਆਫ ਜੋਬ ਰਿਪੋਰਟਸ, ਕਿ ਕਿਸ ਤਰ੍ਹਾਂ US ਦੇ ਵਿੱਚ ਜਿਹੜੀ ਹੈਗੀ ਆ ਮੰਥ ਆਫ ਜੂਨ ਗਿਆ ਹੈਗਾ। ਇਹ ਕਾਫੀ ਇੰਟਰਸਟਿੰਗ ਰਹੇਗਾ ਕਿਉਂਕਿ ਕਾਫੀ ਪ੍ਰੈਸ਼ਰ ਬਣਿਆ ਹੋਇਆ ਇੰਟਰਸਟ ਰੇਟ ਇਨਕਰੀਜ਼ ਦੇ ਉੱਪਰ ਕੈਵਿਨ ਵਾਸ਼ ਦੇ। ਸੈਕਿੰਡ ਜਿਹੜੀ ਹੈਗੀ ਹੈ ਜੋਬਲੈਸ ਕਲੇਮ ਦੇ ਨੰਬਰ ਆਣਗੇ ਕਿ ਕਿੰਨੇ ਲੋਕਾਂ ਨੇ ਕਲੇਮਸ ਫਾਈਲ ਕੀਤੇ ਹੈਗੇ ਆ ਔਨ ਦਾ ਵੀਕਲੀ ਬੇਸਿਸ। ਮੂਵਿੰਗ ਐਵਰੇਜ ਜਿਹੜੀ ਬੇਸਿਕਲੀ 3 ਮੰਥ ਔਰ 6 ਮੰਥ ਦੀ ਹੈਗੀ ਹੈ ਉਸ ਤੇ ਕਾਫੀ ਨਜ਼ਰ ਰਹੇਗੀ ਕਿਉਂਕਿ ਐਕਸਪੈਕਟਡ ਹੈ ਕਿ ਐਟਲੀਸਟ 1 ਟਾਈਮ ਇੰਟਰਸਟਿਡ US ਦੇ ਵਿੱਚ ਵੱਧ ਸਕਦੇ ਆ, ਵਿਚ ਇਜ਼ ਨਾਟ ਅ ਕੇਸ ਫਾਰ ਕੈਨੇਡਾ। ਲੇਕਿਨ ਇਹ ਜ਼ਰੂਰ ਹੈ ਕਿ ਡਿਸਪਾਈਟ ਦਾ ਫੈਕਟ ਕਿ ਆਇਲ ਤਕਰੀਬਨ $60 ਦੇ ਉੱਪਰ ਟ੍ਰੇਡ ਕਰ ਰਿਹਾ, $67 ਪਰ ਬੈਰਲ, ਲੇਕਿਨ ਰਿਫਾਈਨਰਸ ਨੇ ਆਪਣੇ ਰੇਟ ਨਹੀਂ ਘਟਾਏ। ਭਾਵ ਕਿ ਜਿਹੜਾ ਰਿਫਾਈਨ ਹੋ ਕੇ ਆਇਲ ਆ ਰਿਹਾ ਹੈਗਾ ਉਹਦੀ ਕਾਸਟ ਜ਼ਿਆਦਾ ਹੋਣ ਕਰਕੇ ਹਜੇ ਵੀ ਆਪਾਂ ਨੂੰ $60 ਭਾਵ ਕੇ ਵੱਧ ਪ੍ਰਾਈਸ ਪੇ ਕਰਨੀ ਪੈ ਰਹੀ ਹੈ, ਵਿਚ ਇਜ਼ ਨਾਟ ਗੁੱਡ ਥਿੰਗ ਕਿਉਂਕਿ ਇਹਦਾ ਤਕਰੀਬਨ 33 ਬੇਸਿਸ ਪੁਆਇੰਟ ਦੇ ਕਰੀਬ ਇਨਫਲੇਸ਼ਨ ਦੇ ਵਿੱਚ ਇਜਾਫਾ ਹੋ ਜਾਂਦਾ। ਸੋ ਵੀ ਆਲ ਆਰ ਲੁਕਿੰਗ ਫਾਰ ਲੋ ਇਨਫਲੇਸ਼ਨ ਐਂਡ ਡੈਫੀਨੇਟਲੀ ਇੰਟਰਸਟ ਰੇਟ ਇਨਕਰੀਜ਼ ਕੈਨੇਡਾ ਦੇ ਵਿੱਚ ਜਿਹੜਾ ਹੈਗਾ ਉਹ ਨਹੀਂ ਐਕਸਪੈਕਟ ਕੀਤਾ ਜਾ ਸਕਦਾ ਬਿਕੋਜ਼ ਪੀਪਲ ਆਰ ਆਲਰੇਡੀ ਸੈਂਡਵਿਚ ਬਿਟਵੀਨ ਹਾਇਰ ਕਾਸਟ ਐਂਡ ਲੋ ਇੰਪਲਾਇਮੈਂਟ ਇਨਵਾਇਰਮੈਂਟ। ਸੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਕਰਕੇ ਕੈਨੇਡਾ ਔਰ US ਦੇ ਇਨਫਲੇਸ਼ਨ ਨੰਬਰ ਕਾਫੀ ਜਿਹੜੇ ਹੈਗੇ ਨੇ ਚਰਚਾ 'ਚ ਰਹਿਣਗੇ। ਲੇਕਿਨ ਇੱਕ ਚੀਜ਼ ਜ਼ਰੂਰ ਹੈ ਕਿ ਸਟਾਕ ਮਾਰਕੀਟ ਦੇ ਵਿੱਚ ਚੀਜ਼ਾਂ ਕਾਫੀ ਠੀਕ ਹੋ ਰਹੀਆਂ ਹੈਗੀਆਂ। ਉਹਦਾ ਰੀਜ਼ਨ ਇਹ ਹੈਗਾ ਕਿ ਮਾਰਕੀਟ ਦੀ ਅਰਨਿੰਗ ਜਿਹੜੀ ਹੈਗੀ ਹੈ ਸਟਰੋਂਗ ਹੈ ਔਰ PE ਰੇਸ਼ੋਜ਼ ਜਿਹੜੀਆਂ ਹੈਗੀਆਂ ਡਾਊਨ ਹੋਈਆਂ। ਸੋ ਨਵਾਂ ਅਰਨਿੰਗ ਸੀਜ਼ਨ ਸਟਾਰਟ ਹੋ ਜਾਏਗਾ। ਸੋ ਆਈ ਸਟਿਲ ਸੀ ਅ ਗੁੱਡ ਮੋਮੈਂਟਮ ਇਨ ਦਾ ਮਾਰਕੀਟ। ਸੋ ਡੂ ਨਾਟ ਬੀ ਸਕੇਅਰਡ ਆਫ ਦੈਟ, ਰਾਦਰ ਸਟਿਕ ਟੂ ਯੋਰ ਗਰਾਊਂਡ। ਕੋਈ ਵੀ ਕੁਐਸਚਨ ਹੈਗਾ ਰਿਗਾਰਡਿੰਗ ਯੋਰ ਇਨਵੈਸਟਿੰਗ, ਟੈਕਸ ਪਲੈਨਿੰਗ ਜਾਂ ਇੰਸ਼ੋਰੈਂਸ, ਫੀਲ ਫ੍ਰੀ ਟੂ ਗਿਵ ਮੀ ਅ ਕਾਲ 416-833-8533, 416-833-8533. ਪ੍ਰਭ ਜੀ ਬਹੁਤ ਬਹੁਤ ਧੰਨਵਾਦ।
0: ਸੋ ਬਿਲਕੁਲ ਜੀ, ਤੁਸੀਂ ਸੌਰਵ ਰਤਨ ਹੁਣਾਂ ਨੂੰ ਕਾਲ ਕਰ ਸਕਦੇ ਹੋ 416-833-8533, 416-833-8533 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 905-673-3337 ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਤੁਹਾਡੀ ਵਿਸ਼ ਲਿਸਟ, ਤੁਹਾਡੀ ਜਿਹੜੀ ਉਹ ਵਿਸ਼ ਲਿਸਟ ਆ ਨਾ ਟਰੈਵਲ ਕਰਨ ਦੀ, ਉਹ ਜਾਣਨਾ ਚਾਹੁੰਦੇ ਹਾਂ ਕਿ ਉਹ ਕਿਹੜੀ ਆ, ਕਿਹੜੀ ਕੰਟਰੀ, ਕਿਹੜੀ ਜਗ੍ਹਾ 'ਤੇ ਤੁਸੀਂ ਜਾਣਾ ਚਾਹੁੰਦੇ ਹੋ। ਹਰ ਇੱਕ ਦੀ ਇੱਕ ਵਿਸ਼ ਲਿਸਟ ਹੁੰਦੀ ਹੈ, ਮੇਰੀਆਂ ਵੀ ਨੇ ਬਹੁਤ ਸਾਰੀਆਂ, ਹੁਣ ਤਾਂ ਬਹੁਤ ਵੱਧ ਗਈਆਂ, ਸੋ ਹੋ ਸਕਦਾ ਜ਼ਿਆਦੀਆਂ ਹੋਣ, ਪਰ ਤੁਸੀਂ ਸਭ ਤੋਂ ਵੱਧ ਜੇ ਤੁਹਾਨੂੰ ਕਿਤੇ ਜਾਣ ਦਾ ਮੌਕਾ ਮਿਲੇ ਵੀ ਸਭ ਤੋਂ ਇੰਪੋਰਟੈਂਟ ਪਹਿਲੀ ਇੱਕੋ ਚੀਜ਼ ਜੇ ਤੁਸੀਂ ਚੂਜ਼ ਕਰਨੀ ਹੋਵੇ ਤਾਂ ਕਿਹੜੀ ਧਰਤੀ 'ਤੇ ਜਾਣਾ ਚਾਹੋਗੇ ਘੁੰਮਣ ਫਿਰ ਇੰਜੋਏ ਕਰਨ, ਤੁਹਾਡਾ ਡ੍ਰੀਮ ਲਿਸਟ ਹੁੰਦੀ ਨਾ ਆਪਣੀ ਵੀ ਇੱਥੇ ਜ਼ਰੂਰ ਜਾਣਾ, ਸੋ ਉਹ ਕਿਹੜੀ ਕੰਟਰੀ ਹੋਊਗੀ? 905-673-3337 9056733337 ਪੰਜਾਬੀ ਲਹਿਰਾਂ।

0: ਮੈਨੂੰ ਹੁਣੇ ਮੈਸੇਜ ਆਇਆ ਬਾਈ ਜੀ ਦਾ, ਕਹਿੰਦੇ ਪੰਜਾਬ, ਤਿੰਨ ਵਾਰੀ ਲਿਖਿਆ ਬਾਈ ਹੁਣ ਨੇ, ਕਹਿੰਦਾ ਪੰਜਾਬ ਪੰਜਾਬ ਪੰਜਾਬ, ਬਿਲਕੁਲ ਇਸ ਧਰਤੀ ਨੂੰ ਤਾਂ ਅਸੀਂ ਛੱਡ ਹੀ ਨਹੀਂ ਸਕਦੇ ਨਾ। ਕਹਿੰਦੇ ਕਿ ਲਿਬੜੇ ਕਈ, ਲਿਬੜੇ ਵੀ ਕਈ ਚਿਹਰੇ ਚੰਗੇ ਲੱਗਦੇ ਨੇ, ਕਈਆਂ ਨੂੰ ਲਿਸ਼ਕਾਈਏ ਫਿਰ ਵੀ ਸੱਜਦੇ ਨਹੀਂ। ਲਿਬੜੇ ਵੀ ਕਈ ਚਿਹਰੇ ਚੰਗੇ ਲੱਗਦੇ ਨੇ, ਕਈਆਂ ਨੂੰ ਲਿਸ਼ਕਾਈਏ ਫਿਰ ਵੀ ਸੱਜਦੇ ਨਹੀਂ। ਸੁਣ ਸਰਨਾਵਾਂ ਤੂੰ ਪੰਜਾਬ ਕਹਾਣੀ ਦਾ, ਵਿੱਚ ਮਦਾਨੇ ਮਰ ਜਾਂਦੇ ਹਾਂ ਭੱਜਦੇ ਨਹੀਂ। ਇਹ ਆ ਪੰਜਾਬ। ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ 7603 ਜੀ ਸਰ, ਚੜ੍ਹਦੀ ਕਲਾ ਜੀ ਜੀ ਸਿੱਧੂ ਸਾਹਿਬ
1: ਜੀ,
0: ਮੇਰਾ ਆਪਣਾ ਨੰਬਰ ਜੀ ਜੀ ਬਿਲਕੁਲ ਜੀ, ਕਰ ਦੇਣ ਤੁਸੀਂ ਗੂਗਲ ਮਾਰੋ ਪ੍ਰਭ ਸੰਧੂ ਆ ਜਾਣਾ ਜੀ, ਕਿਤੇ ਨਾ ਕਿਤੇ ਕੋਨੇ ਚ ਬਹੁਤ ਭੁੱਖਾ ਆ। ਮੈਨੂੰ ਕਾਲ ਕਰ ਲਈ, ਮੈਂ ਕਾਲ ਛੱਡਣੀ ਹੋਣੀ ਤੁਹਾਡੀ, ਮੈਨੂੰ ਕਾਲ ਕਰਕੇ ਕਿਤੇ ਤੁਸੀਂ ਪੰਗਾ ਨਾ ਲੈ ਲਿਓ। ਮੈਂ ਸੋ ਮੈਂ ਗੱਲਾਂ ਬਾਤਾਂ ਦਾ ਬਹੁਤ ਸ਼ੌਕੀਨ ਆ। ਸੋ 437-870-0001 437-870-0001 ਮੇਰਾ ਨੰਬਰ ਹੈ, ਤੁਸੀਂ ਗੱਲਬਾਤ ਕਰਨੀ ਤਾਂ ਜੀ ਆਇਆਂ ਨੂੰ ਜੀ ਜੀ ਸਦ ਕੇ ਆਪਾਂ ਇਸ ਖੂਬਸੂਰਤ ਦੁਨੀਆਂ ਦੇ ਜਿਹੜੇ ਸਫ਼ਰ 'ਤੇ ਆਏ ਹਾਂ ਨਾ, ਅਤੇ ਇਹਦੇ ਵਿੱਚ ਤੁਹਾਡੇ ਵਰਗੇ ਪਿਆਰੇ ਮੁਹੱਬਤ ਵਾਲੇ ਮੁਸਾਫਰ ਮਿਲ ਜਾਣ ਅਤੇ ਸਫ਼ਰ ਹੋਰ ਖੂਬਸੂਰਤ ਹੋ ਜਾਣਾ। ਸੋ ਕਰਿਆ ਕਰੀਏ ਗੱਲਾਂ ਬਾਤਾਂ, ਇਸ ਤੋਂ ਉੱਪਰ ਤਾਂ ਕੁਛ ਹੈ ਹੀ ਨਹੀਂ ਹੈ। ਅਦਰਵਾਈਜ਼ ਤਾਂ ਜ਼ਿੰਦਗੀ ਬਹੁਤ ਖੂਬਸੂਰਤ ਆ, ਪਰ ਇੱਕ ਸੱਚਾਈ ਆ ਕਿ ਵੇਖ ਫਰੀਦਾ, ਮਿੱਟੀ ਖੁੱਲ੍ਹੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ। ਸੋ ਬਸ ਜਦੋਂ ਆਪਾਂ ਨੂੰ ਅੰਜਾਮ ਪਤਾ ਆ ਤਾਂ ਫਿਰ ਕਿਹੜੀਆਂ ਗੱਲਾਂ। ਸੋ ਜੀ ਜੁੜੇ ਹੋਏ ਪੰਜਾਬੀ ਲੈਣ ਦੇ ਨਾਲ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਔਰ ਮੇਰੇ ਨਾਲ ਵਕਾਰ ਖਾਨ ਸਾਹਿਬ ਜੁੜ ਗਏ, ਅਤੇ ਵਕਾਰ ਖਾਨ ਸਾਹਿਬ ਆਲਵੇਜ਼ ਜਦੋਂ ਆਉਂਦੇ ਆ ਕਮਾਲ ਦੀਆਂ ਡੀਲਾਂ ਲੈ ਕੇ ਆਉਂਦੇ, ਅਤੇ ਇਸ ਵਾਰ ਵੀ ਕੁਛ ਨਵਾਂ ਲੈ ਕੇ ਆਏ ਹੋਣੇ ਆ। ਵਕਾਰ ਖਾਨ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ
2: ਜੀ? ਥੈਂਕ ਯੂ ਸੋ ਮਚ ਸਿੱਧੂ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਬਹੁਤ ਹੀ ਸਪੈਸ਼ਲ ਆਫਰ ਹੈ, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੋਜਰਸ ਸੈੱਲ ਫੋਨ ਦੀ ਵੀ ਬਹੁਤ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 647-864-8000-647-864-8000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 647-864-8000-647-864-8000।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਬਹੁਤ ਮੁਹੱਬਤ ਬਹੁਤ ਪਿਆਰ। 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ, ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ। ਸੋ ਦੁੱਖ ਸੁਨੇਹੇ ਲੈ ਕੇ ਗਏ ਅਤੇ ਆਏ, ਤਦ ਤੱਕ ਤੁਸੀਂ ਸਟੇ ਟਿਊਨਡ, ਔਰ ਗੱਲਾਂ ਬਾਤਾਂ ਕਰ ਰਹੇ ਹਾਂ ਕਿ ਤੁਸੀਂ ਆਪਣੀ ਡਰੀਮ ਡੈਸਟੀਨੇਸ਼ਨ ਦੱਸ ਸਕਦੇ ਹੋ, ਡਰੀਮ ਡੈਸਟੀਨੇਸ਼ਨ ਦੱਸ ਸਕਦੇ ਹੋ, ਤੁਸੀਂ ਕਿੱਥੇ ਜਾਣਾ ਪਸੰਦ ਕਰੋਗੇ। ਤੁਹਾਨੂੰ ਇੱਕ ਪੈਕੇਜ ਦਿੱਤਾ ਜਾਵੇ ਫਰੀ ਦੇ ਵਿੱਚ, ਬਸ ਗਿਫਟ ਦਿੱਤਾ ਤੁਹਾਨੂੰ ਕਿ ਆਹ ਦੱਸੋ ਵੀ ਆਹ ਪੈਕੇਟ ਆ, ਅਤੇ ਇਹਦੇ ਵਿੱਚ ਤੁਹਾਡੀ ਡਰੀਮ ਡੈਸਟੀਨੇਸ਼ਨ ਦਾ ਟਿਕਟ ਆ, ਅਤੇ ਤੁਸੀਂ ਕਿੱਥੇ ਜਾਣਾ ਚਾਹੋਗੇ, ਦੁਨੀਆ ਦਾ ਉਹ ਕਿਹੜਾ ਖੂਬਸੂਰਤ ਮੁਲਕ ਆ, ਕਿੱਥੇ ਜਾ ਕੇ ਤੁਸੀਂ ਸੋਚੋਗੇ ਮੈਂ ਇੱਥੇ ਜ਼ਰੂਰ ਜਾਣਾ। ਹੁੰਦੀ ਹੈ ਨਾ ਸਭ ਦੀ, ਆਪਾਂ ਜਦੋਂ ਜਵਾਨ ਹੁੰਦੇ ਹਾਂ ਫਿਰ ਉਦੋਂ ਤੋਂ ਆਪਣੇ ਦਿਲ ਦੇ ਵਿੱਚ ਇੱਕ ਜਗ੍ਹਾ ਵੱਸ ਜਾਂਦੀ ਹੈ ਕਿ ਇੱਥੇ ਕਿਤੇ ਮੌਕਾ ਮਿਲੇ ਨਾ ਇੱਥੇ ਜ਼ਰੂਰ ਜਾਣਾ। ਸੋ ਉਹ ਕਿਹੜੀ ਜਗ੍ਹਾ ਆ, ਹੋ ਸਕਦਾ ਕਿ ਤੁਹਾਨੂੰ ਸੁਣ ਕੇ ਕਿਸੇ ਦੀ ਡ੍ਰੀਮ ਡੈਸਟੀਨੇਸ਼ਨ ਚੇਂਜ ਹੋ ਜਾਏ, ਕਿਸੇ ਦਾ ਸੁਪਨਾ ਚੇਂਜ ਹੋ ਜਾਏ ਕਿ ਯਾਰ ਵਾਹ ਐਸੀ ਵੀ ਜਗ੍ਹਾ ਆ, ਕਿਉਂਕਿ ਅਸੀਂ ਉਹਨਾਂ ਜਗ੍ਹਾ ਬਾਰੇ ਜਾਣਕਾਰੀ ਵੀ ਰੱਖਦੇ ਹਾਂ। ਜਦੋਂ ਅਸੀਂ ਕਿਤੇ ਜਾਣਾ, ਮੈਂ ਸਵਿਟਜ਼ਰਲੈਂਡ ਜਾਣਾ ਸੀਗਾ ਪਿਛਲੇ ਕੁਝ ਸਾਲਾਂ ਦੀ ਗੱਲ ਆ, ਅਤੇ ਮੈਂ ਬੜੀ ਜਾਣਕਾਰੀ ਇਕੱਠੀ ਕੀਤੀ ਮੈਂ ਕਿੱਥੇ ਜਾਵਾਂ, ਕੀ ਉੱਥੇ ਵਧੀਆ ਚੀਜ਼ ਆ, ਕੀ ਚੰਗਾ ਆ ਉੱਥੇ, ਕਿੱਥੇ ਕਿੱਥੇ ਆਪਾਂ ਟਰੈਵਲ ਕਰ ਸਕਦੇ ਹਾਂ, ਉਹਦੀ ਹਿਸਟਰੀ ਕੀ ਆ, ਹੈ ਨਾ। ਸੋ ਐਸੀ ਨੌਲੇਜ ਅਸੀਂ ਰੱਖਣੀ ਸ਼ੁਰੂ ਕਰ ਦਿੰਦੇ, ਫਿਰ ਕਰਿਓਸਿਟੀ ਸਾਡੀ ਵੱਧਦੀ ਜਾਂਦੀ ਆ। ਸੋ ਜਿਵੇਂ ਜਿਵੇਂ ਲੰਬਾ ਲੰਬਾ ਸਮਾਂ ਬੀਤਦਾ ਜਾਂਦਾ, ਉਵੇਂ ਉਵੇਂ ਕਰਿਓਸਿਟੀ ਵੀ ਵੱਧਦੀ ਜਾਂਦੀ ਆ। ਪਰ ਕੈਨੇਡੀਅਨ ਸਿਸਟਮ ਦੇ ਵਿੱਚ ਮੈਂ ਵੇਖਿਆ ਕਿ ਇੱਥੇ ਲਾਈਫ ਸਟਾਈਲ ਬਹੁਤ ਬਿਜ਼ੀ ਆ, ਪਰ ਜਦੋਂ ਤੁਸੀਂ ਇੱਕ ਆਈ ਥਿੰਕ ਮੈਨੂੰ ਲੱਗਦਾ ਕਿ ਉਮਰ ਦੇ ਪੜਾਅ ਤੋਂ ਉੱਪਰ ਹੋ ਜਾਂਦੇ ਹੋ, ਥੋੜ੍ਹਾ ਜਿਹਾ ਤੁਸੀਂ ਰਿਲੈਕਸ ਹੋ ਜਾਂਦੇ ਹੋ, ਕਿਉਂਕਿ ਪਹਿਲੇ 10 ਸਾਲ ਜਿਹੜੇ ਪਹਿਲੇ 10 ਸਾਲ ਹੁੰਦੇ ਆ ਨਾ ਤੁਹਾਡੇ ਕੈਨੇਡਾ ਦੀ ਲਾਈਫ ਦੇ, ਮੈਨੂੰ ਨਹੀਂ ਲੱਗਦਾ ਕੋਈ ਬਹੁਤਾ ਬੰਦਾ ਘੁੰਮ ਪਾਉਂਦਾ ਹੋਵੇ। ਆ 5-7 ਸਾਲ ਤਾਂ ਲੋਕ ਕੈਨੇਡਾ ਹੀ ਨਹੀਂ ਵੇਖ ਪਾਉਂਦੇ। ਉਹ ਕਈ ਤਾਂ ਮੇਰੇ ਐਸੇ ਸੱਜਣ ਦੋਸਤ ਆ ਮੇਰੇ ਆਪਣੇ ਸਰਕਲ ਦੇ ਵਿੱਚ, ਉਹਨਾਂ ਨੂੰ 15-15 ਸਾਲ ਹੋ ਗਏ, ਉਹਨਾਂ ਕੋਈ ਵੈਨਕੂਵਰ ਨਹੀਂ ਗਿਆ, ਕੋਈ ਆਪਣਾ ਇੱਧਰ ਓਟਵਾ ਨਹੀਂ ਗਿਆ, ਕੋਈ ਮੌਂਟਰੀਅਲ ਨਹੀਂ ਗਿਆ, ਆਸੇ ਪਾਸੇ ਘੁੰਮੇ ਨਹੀਂ। ਬਸ ਇੱਕ ਕੰਫਰਟ ਜ਼ੋਨ ਅਸੀਂ ਬਣਾ ਲੈਂਦੇ ਹਾਂ ਬਿਜ਼ੀ ਲਾਈਫ ਦਾ, ਉਹ ਜਿਹੜਾ 8-5 ਵਾਲਾ, ਅਤੇ ਉਹਦੇ ਵਿੱਚ ਅਸੀਂ ਘੁੰਮਦੇ ਰਹਿੰਦੇ ਹਾਂ, ਸਾਨੂੰ ਬਾਹਰ ਘੁੰਮਣ ਫਿਰਨ ਦਾ ਮੌਕਾ ਮਿਲਦਾ ਹੀ ਨਹੀਂ ਆ। ਸੋ ਜ਼ਰੂਰ ਸਮਾਂ ਮਿਲੇ ਤਾਂ ਘੁੰਮਿਆ ਫਿਰਿਆ ਕਰੋ, ਵੇਖਿਆ ਕਰੋ ਦੁਨੀਆਦਾਰੀ, ਕੁਦਰਤ ਨੂੰ ਵੇਖਿਆ ਕਰੋ, ਇੰਜੋਏ ਕਰਿਆ ਕਰੋ। ਇਹ ਤਾਂ ਦੇਖੋ ਕੰਮ ਕਾਰ ਚੱਲਦੇ ਹੋਏ ਰਹਿਣੇ ਆ, ਜਿੰਨਾ ਮਰਜ਼ੀ ਕਰ ਲਓ, ਥੋੜ੍ਹਾ ਹੀ ਥੋੜ੍ਹਾ ਆ, ਪਰਨਾ ਤਾਂ ਹੈ ਨਹੀਂ। 905-673-3337

ਬਾਈ ਜੀ ਹੁਣਾਂ ਦਾ ਮੈਸੇਜ ਆਇਆ ਕਿ ਗੰਗਸਰ ਜੈਤੋ ਸਾਹਿਬ ਨੂੰ ਮਿਸ ਕਰ ਰਿਹਾ, ਗੰਗਸਰ ਜੈਤੋ ਮੇਰਾ ਪਿੰਡ ਆ, ਅਤੇ ਬਾਈ ਜੀ ਕਹਿੰਦੇ ਅਸੀਂ ਮਿਸ ਕਰ ਰਹੇ ਹਾਂ, ਉੱਥੇ ਜਾਣਾ ਚਾਹੁੰਦੇ। ਬਿਲਕੁਲ ਜੀ, ਉੱਥੇ ਕਿਉਂ ਨਹੀਂ ਜਾਣਾ ਚਾਹੁੰਦਾ, ਆਪਣੀ ਜਨਮ ਭੂਮੀ, ਆਪਣੀ ਮਿੱਟੀ, ਪੰਜਾਬ ਸਾਡਾ ਦੇਸ਼, ਉੱਥੇ ਕਿਉਂ ਨਹੀਂ ਜਾਣਾ ਚਾਹੂਗਾ।

0: 905-673-3337 905-673-3337 ਇੱਕ ਤੁਹਾਨੂੰ ਖੁਸ਼ਖਬਰੀ ਦੇਈਏ ਬਈ 24 ਜੁਲਾਈ ਨੂੰ 24th of July ਨੂੰ ਕੁਛ ਵਧੀਆ ਹੋਣ ਜਾ ਰਿਹਾ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਤੁਹਾਨੂੰ ਦੋ ਕੁ ਆਪਾਂ ਰਿਕਾਰਡਰ ਲਾ ਦਈਏ ਉਸ ਤੋਂ ਬਾਅਦ ਜਲਦੀ ਮਿਲਦੇ ਹਾਂ ਖੁਸ਼ਖਬਰੀ ਦਿੰਦੇ ਹਾਂ 905-673-3337 ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ
1: 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313 ਦੁਆਬਾ ਟਰੈਵਲ ਐਂਡ ਟੂਰ ਪਾਕਿਸਤਾਨ ਜਾਣਾ ਇੰਡੀਆ ਜਾਣਾ ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ ਟੌਪ ਦੀ ਸਰਵਿਸ ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796-7800 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ ਕਿਸੇ ਨੇ ਵੀ ਅਗਰ ਕਾਰ ਵੈਨ SUV ਲੈਣਾ ਟੌਪ ਟੌਪ ਟੌਪ ਦਾ ਨਾਮ ਇੱਕੋ ਹੈ ਉਹ ਹੈ ਏਰਨ ਮਿਲਸ ਐਕਿਊਰਾ ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ ਨੰਬਰ 1 ਸਰਵਿਸ ਨੰਬਰ 1 ਰੇਟਸ ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ ਸੋ ਕਾਰ ਵੈਨ SUV ਕੋਈ ਵੀ ਲੈਣਾ ਹੋਵੇ ਏਰਨ ਮਿਲਸ ਐਕਿਊਰਾ 905-828-5800 905-828-5800 ਤੇ ਕਾਲ ਕਰੋ

24 ਜੁਲਾਈ ਨੂੰ ਰੂਹ ਦਾ ਸਫ਼ਰ ਮਾਸਟਰ ਸਲੀਮ ਜੀ ਆ ਰਹੇ ਨੇ ਰੂਹ ਦਾ ਸਫ਼ਰ ਟੂਰ ਲੈ ਕੇ ਲਾਈਵ ਕੰਸਰਟ ਹੋ ਰਿਹਾ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਰੂਹਾਂ ਦੇ ਨਾਲ ਜਿਹੜੇ ਜੁਗਲਬੰਦੀ ਹੋਣੀ ਹੈ ਨਾ ਰੂਹਾਨੀ ਸੁਰਾਂ ਦੇ ਨਾਲ ਉਹ ਫਿਰ ਤੁਸੀਂ ਮਿਸ ਨਾ ਕਰਿਓ ਮਿਲਣਾ tickets.com 'ਤੇ ਜਾ ਕੇ ਟਿਕਟਸ ਲੈ ਲਓ ਜਿਹੜੀ $60 ਵਾਲੀ ਟਿਕਟ ਹੈ ਨਾ ਤੁਹਾਨੂੰ $40 'ਚ ਮਿਲ ਸਕਦੀ ਹੈ ਤੁਸੀਂ ਮੈਨੂੰ ਕਾਲ ਕਰ ਲਿਓ ਔਨਲਾਈਨ ਲੈਣੀ ਆ ਅਤੇ 60 ਦੀ ਉਹ ਮਿਲਣੀ ਆ $60 ਦੀ ਅਤੇ ਉਹ ਇੱਕ ਮਹਿਫਲ ਹੋਣੀ ਆ ਜਿਵੇਂ ਤੁਸੀਂ ਹੰਸ ਰਾਜ ਹੰਸ ਹੋਣਾ ਦਾ ਸ਼ੋਅ ਵੇਖਿਆ ਮਿਲਣਾ ਈਵੈਂਟਸ ਨੇ ਕਰਵਾਇਆ ਸੋ ਇਹ ਵੀ ਉਸੇ ਤਰ੍ਹਾਂ ਦੀ ਇੱਕ ਮਹਿਫਲ ਹੋਣੀ ਆ ਟੇਬਲ ਸਿਸਟਮਸ ਆ ਸੋ ਆਰਾਮ ਤੁਸੀਂ ਡਰਿੰਕਸ ਅਨਲਿਮਿਟਡ ਆ ਤੁਸੀਂ ਜਿੰਨੀ ਮਰਜ਼ੀ ਸੋਫਟ ਡਰਿੰਕ ਪੀਓ ਕਿਉਂਕਿ ਗਰਮੀ ਹੈ ਬਈ ਅਤੇ ਡਰਿੰਕਾਂ ਜਿੰਨੀਆਂ ਮਰਜ਼ੀ ਪੀ ਸਕਦੇ ਹੋ ਡਰਿੰਕ ਦਾ ਮਤਲਬ ਡਰਿੰਕ ਸੋਫਟ ਡਰਿੰਕ ਹੋਰ ਨਾ ਸਮਝ ਲਿਓ ਸੋ ਇਹ ਜਿਹੜੀ ਮਹਿਫਲ ਦਾ ਆਨੰਦ ਮਾਨਣਾ ਮਾਸਟਰ ਸਲੀਮ ਜੀ ਦਾ ਕੰਸਰਟ ਤੁਸੀਂ ਲਾਈਵ ਦੇਖਣਾ ਲਾਈਵ ਕੰਸਰਟ ਲੈ ਕੇ ਆ ਰਹੇ ਨੇ ਮਾਸਟਰ ਸਲੀਮ 24 ਜੁਲਾਈ ਨੂੰ 24th of July ਡੇਟਾ ਨੋਟ ਕਰ ਲਓ ਬਹੁਤੀ ਜਾਣਕਾਰੀ ਲਈ ਤੁਸੀਂ ਮੈਨੂੰ ਫੋਨ ਕਰ ਲਿਓ ਜਾਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਅਸੀਂ ਕੁਛ ਟਿਕਟਾਂ ਫ੍ਰੀ ਗਿਵ ਅਵੇ ਵੀ ਕਰਾਂਗੇ ਅਤੇ ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਉੱਥੇ ਮੈਸੇਜ ਕਰੋ ਫੋਲੋ ਕਰੋ ਅਤੇ ਆਪਾਂ ਕੁਛ ਫ੍ਰੀ ਵੇ ਟਿਕਟਾਂ ਦੇਵਾਂਗੇ ਫ੍ਰੀ ਵੇ ਸੋ 905 ਮਾਫ਼ ਕਰਨਾ 437-870-0001 437-870-0001 ਰੇਡੀਓ ਡਾਨ ਇੰਸਟਾਗ੍ਰਾਮ 'ਤੇ ਮੈਨੂੰ ਪੇਜ 'ਤੇ DM ਵੀ ਕਰ ਸਕਦੇ ਹੋ $60 ਵਾਲੀ ਟਿਕਟ ਤੁਹਾਨੂੰ $40 'ਚ ਮਿਲ ਜਾਣੀ ਆ ਅਤੇ ਮਾਸਟਰ ਸਲੀਮ ਦਾ ਸ਼ੋਅ ਮਿਸ ਕਰਨ ਵਾਲਾ ਹੁੰਦਾ ਨਹੀਂ ਵੈਸੇ ਸੋ ਬਾਲੀਵੁੱਡ ਅਤੇ ਪੋਲੀਵੁੱਡ ਦੇ ਅਮੇਜ਼ਿੰਗ ਅਮੇਜ਼ਿੰਗ ਤਰਾਨੇ ਤੁਸੀਂ ਸੁਣ ਲਈ ਚਾਹੇ ਢੋਲ ਜਗੀਰੋ ਦਾ ਹੋ ਜੇ ਫਿਰ ਆਹੂੰ ਆਹੂੰ ਹੋ ਜੇ ਅਤੇ ਫਿਰ ਦੇਖੋ ਕਿ ਮਾਸਟਰ ਸਲੀਮ ਦੇ ਸ਼ੋਅ ਦੇ ਵਿੱਚ ਤੁਸੀਂ ਇੱਕ ਵਾਰੀ ਬਹਿ ਗਏ ਨਾ ਅਤੇ ਦੇਖੋ ਉਹਨਾਂ ਦਾ ਸੈਂਸਮ ਹਿਊਮਰ ਵੀ ਇੰਨਾ ਤਗੜਾ ਆ ਨਾ ਉਹ ਹਸਾਉਂਦੇ ਵੀ ਬਹੁਤ ਆ ਇਹ ਨਹੀਂ ਵੀ ਕੱਲਾ ਤੁਸੀਂ ਮਿਊਜ਼ਿਕ ਹੀ ਸੁਣ ਜਾਓਗੇ ਅਤੇ ਉਹਨਾਂ ਨੇ ਤੁਹਾਨੂੰ ਨਾਲ ਦੀ ਨਾਲ ਹਸਾਉਣਾ ਬਹੁਤ ਆ ਸੋ ਆ ਜਾਓ ਫਿਰ ਟਿਕਟਾਂ ਲੈ ਲਓ 24 ਜੁਲਾਈ ਦੀ ਸ਼ਾਮ ਨੂੰ ਅਤੇ ਭੰਗੜੇ ਪੈਣੇ ਆ ਅਤੇ ਨਾਲ ਦੀ ਨਾਲ ਸੁਰਾਂ ਦੇ ਜਿਹੜੇ ਤੁਹਾਨੂੰ ਪਤਾ ਜਿਵੇਂ ਅਲਾਪ ਲੈਂਦੇ ਆ ਉਹ ਫਿਰ ਇੱਕ ਥੈਰੇਪੀ ਵਰਗਾ ਹੀ ਹੁੰਦਾ ਅਲਾਪ ਚੰਗਾ ਮਿਊਜ਼ਿਕ ਇੱਕ ਥੈਰੇਪੀ ਤੋਂ ਵੱਧ ਹੁੰਦਾ ਆ

ਸੋ ਬਿਲਕੁਲ ਜੀ 905-673-3337 ਮਾਸਟਰ ਸਲੀਮ ਹੋਣਾ ਦੀਆਂ ਟਿਕਟਾਂ ਲੈਣ ਦੇ ਲਈ ਤੁਸੀਂ 437-0001 4378700001 'ਤੇ ਤੁਸੀਂ ਕਾਲ ਕਰ ਸਕਦੇ ਹੋ ਔਰ ਨਾਲ ਦੀ ਨਾਲ ਟੇਬਲ ਬੁੱਕ ਕਰਾਉਣੇ ਆ ਅਤੇ ਟੇਬਲਾਂ 'ਤੇ ਫਿਰ ਤੁਸੀਂ ਮਹਿਫਲ ਲਾਉਣੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਆਪਣੀ ਫੈਮਿਲੀ ਦੇ ਨਾਲ ਅਤੇ ਉਹਦਾ ਵੀ ਬਾਈ ਇੰਤਜ਼ਾਮ ਹੈਗਾ ਆ ਸੋ ਤੁਸੀਂ ਕਾਲ ਕਰ ਲਿਓ ਜਾਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਮੈਨੂੰ ਡੀਐਮ ਕਰ ਲਿਓ ਸੋ 905-673-3337 ਕੀ ਹਾਲ ਚਾਲ ਆ ਠੀਕ ਠਾਕ ਹੋ ਅੱਜ ਸੜਕਾਂ 'ਤੇ ਰੌਣਕ ਘੱਟ ਆ ਛੁੱਟੀ ਤਾਂ ਨਹੀਂ ਕਿਤੇ ਅੱਜ ਅੱਜ ਕੋਈ ਹੋਲੀਡੇ ਤਾਂ ਨਹੀਂ ਹੈਗਾ ਮੈਂ ਬਾਹਰ ਦੇਖ ਰਿਹਾ ਕੋਈ ਰੌਣਕ ਬਹੁਤ ਘੱਟ ਆ ਨਹੀਂ ਤਾਂ ਇੱਥੇ ਤਾਂ ਇਸ ਟਾਈਮ ਤਾਂ ਪੂਰਾ ਰੌਣਕਾਂ ਲੱਗੀਆਂ ਹੁੰਦੀਆਂ ਰੋਡ ਦੇ ਉੱਪਰ ਡੈਰੀ ਰੋਡ ਦੇ ਉੱਪਰ ਅਤੇ ਮੇਰੇ ਸਾਹਮਣੇ ਜੀ ਇਤਿਹਾਦ ਏਅਰਲਾਈਨ ਟੱਪ ਗਈ ਆ ਦੋ ਵਾਰੀ ਕੱਲ੍ਹ ਵੀ ਅੱਜ ਵੀ ਅਤੇ ਇਹ ਕੀ ਕੋਈ ਦਸਤਕ ਦੇ ਰਹੀ ਆ ਕਿ ਮੈਨੂੰ ਕਿਤੇ ਜਾਣ ਬਾਰੇ ਕਹਿ ਰਹੀ ਹੈ ਕੁਛ ਵੀ ਕਿਤੇ ਮੈਨੂੰ ਯਾਦ ਆ ਰਿਹਾ ਅਤੇ ਮੇਰੀਆਂ ਵੀ ਜਿਹੜੀਆਂ ਜਿਹੜੀਆਂ ਡੈਸਟੀਨੇਸ਼ਨ ਆ ਨਾ ਟਰੈਵਲ ਡੈਸਟੀਨੇਸ਼ਨ ਉਹ ਜਿੰਦਾ ਹੋ ਰਹੀਆਂ ਹੁਣ ਫਿਰ ਅਤੇ ਲੱਗਦਾ ਹੁਣ ਕੋਈ ਲੰਬਾ ਟੂਰ ਲਾਉਣਾ ਪੈਣਾ 905-673-3337 9056-733-3337 ਸੋ ਦਸਤਾਰ ਮੂਵੀ ਆ ਰਹੀ ਹੈ ਬਾਈ ਕਿਆ ਮੂਵੀ ਆ ਕਿਆ ਟ੍ਰੇਲਰ ਆ ਚੰਗੀਆਂ ਮੂਵੀਆਂ ਨੂੰ ਚੰਗੇ ਪ੍ਰੋਜੈਕਟਾਂ ਨੂੰ ਚੰਗੀਆਂ ਚੀਜ਼ਾਂ ਨੂੰ ਤੁਸੀਂ ਸਪੋਰਟ ਕਰਿਆ ਕਰੋ ਜੇ ਚੰਗੀਆਂ ਚੀਜ਼ਾਂ ਤੁਸੀਂ ਘੱਟ ਸਪੋਰਟ ਕਰੋਗੇ ਤਾਂ ਚੰਗੀਆਂ ਚੀਜ਼ਾਂ ਬਣਨ ਨੂੰ ਹਟ ਜਾਣੀਆਂ ਡਾਇਰੈਕਟਰਾਂ ਪ੍ਰੋਡਿਊਸਰਾਂ ਐਕਟਰਾਂ ਦੇ ਪੈਸੇ ਡੁੱਬ ਜਾਣੇ ਆ ਅਤੇ ਫਿਰ ਆਹੀ ਗੰਦ ਮੰਦ ਵਿਹਦੇ ਰਹੋਗੇ ਜਿਹੜਾ ਆਮ ਤੁਹਾਡੇ ਆਸ ਪਾਸ ਚੱਲਦਾ ਰਹਿੰਦਾ ਸੋ ਚੰਗੀਆਂ ਚੀਜ਼ਾਂ ਨੂੰ ਜ਼ਰੂਰ ਸਪੋਰਟ ਕਰਿਆ ਕਰੋ ਦਸਤਾਰ ਮੂਵੀ ਆਈ ਆ ਉਹਦਾ ਟ੍ਰੇਲਰ ਦੇਖੋ ਜਾ ਕੇ ਤੁਹਾਨੂੰ ਪਤਾ ਲੱਗੂਗਾ ਕਿ ਅਸੀਂ ਪੱਗਾਂ ਦੇ ਲਈ ਕਿੰਨੀ ਲੜਾਈ ਲੜੀ ਆ ਪੱਗਾਂ ਦੇ ਪਿੱਛੇ ਕਿੰਨੇ ਹੌਸਲੇ ਛੁਪੇ ਆ ਕਿੰਨੀ ਇਹਦੇ ਪਿੱਛੇ ਨਾ ਸਟਰਗਲ ਲੁਕੀ ਹੋਈ ਆ ਹੌਸਲੇ ਦੀ ਕਹਾਣੀ ਜਜ਼ਬੇ ਦੀ ਕਹਾਣੀ ਦਸਤਾਰ ਤਰਸੇਮ ਜੱਸੜ ਲੈ ਕੇ ਆ ਰਿਹਾ ਜ਼ਰੂਰ ਵੇਖਿਓ ਜਾ ਕੇ ਔਰ ਪਹਿਲਾਂ ਟ੍ਰੇਲਰ ਵੇਖੋ ਤੁਹਾਨੂੰ ਵੈਸੇ ਹੀ ਮਹਿਸੂਸ ਹੋ ਜਾਣਾ ਕਿ ਅਸੀਂ ਕਿਹੜੀ ਕਿਸ ਚੀਜ਼ ਦੀ ਗੱਲਬਾਤ ਕਰ ਰਹੇ ਹਾਂ ਸੋ 905-673-3337 ਜੁੜਿਓ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰ ਦੇ ਨਾਲ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ

0: 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਨਾਲ ਦੀ ਨਾਲ ਤੁਹਾਨੂੰ ਇੱਕ ਸੁਨੇਹਾ ਦੇ ਦਈਏ, ਜੇ ਤੁਸੀਂ ਓਕੇ ਆਪਾਂ ਸੁਣਦੇ ਹਾਂ ਜੀ।
1: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾ ਦੀ ਐਪ ਅੱਜ ਹੀ ਡਾਊਨਲੋਡ ਕਰੋ।
2: ਮੋਰਗੇਜ ਦੇ ਵਧੀਆ ਰੇਟ ਚਾਹੁੰਦੇ ਹੋ? ਫਸਟ, ਸੈਕਿੰਡ, ਥਰਡ ਮੋਰਗੇਜ ਦੀ ਭਾਲ ਵਿੱਚ ਹੋ? ਤੁਹਾਨੂੰ ਐਕੁਇਟੀ ਲਾਈਨ ਆਫ ਕ੍ਰੈਡਿਟ, ਰੀਫਾਈਨਾਂਸਿੰਗ, ਐਕਸਪਰਟ ਸਲਾਹ, ਛੇਤੀ ਬਣੋ ਕੰਮ। ਕਾਲ ਮੁਨੀਸ਼ ਤੇਜੀ ਐਟ 416-317-3487 ਟੂਡੇ। ਯੋਰ ਜੌਬ ਇਜ਼ ਡਨ। ਮੁਨੀਸ਼ ਤੇਜੀ, 416-317-3487, ਬ੍ਰੋਕਰੇਜ ਲਾਇਸੈਂਸ 10039।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
6: ਹਰ ਤਰ੍ਹਾਂ ਦੀ ਫਸਟ, ਸੈਕੰਡ ਜਾਂ ਥਰਡ ਮੋਰਗੇਜ ਲਈ ਜਾਂ ਕਿਸੇ ਵੀ ਤਰ੍ਹਾਂ ਦਾ ਲੋਨ ਲੈਣ ਲਈ ਮਨੀਸ਼ ਨੂੰ ਕਾਲ ਕਰੋ 416-317-3487। ਬੈਸਟ ਰੇਟਸ, ਝਟਪਟ ਸਰਵਿਸ ਲਈ ਮਨੀਸ਼, 416-317-3487।
1: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।

905 673 33 37 9056733337 ਤੇ ਕਹਿੰਦੇ ਕਿ ਹੱਦੋਂ ਵੱਧ ਕੇ ਪਿਆਰ ਨਹੀਂ ਚੰਗਾ, ਹੱਦੋਂ ਵੱਧ ਕੇ ਪਿਆਰ ਨਹੀਂ ਚੰਗਾ ਤੇ ਚੁੱਪ ਕਰ ਜਾ ਇਜ਼ਹਾਰ ਨਹੀਂ ਚੰਗਾ, ਤੇ ਕਿੱਦਾਂ ਆਖਾਂ ਯਾਰ ਨਹੀਂ ਚੰਗਾ, ਬਸ ਥੋੜ੍ਹਾ ਕਿਰਦਾਰ ਨਹੀਂ ਚੰਗਾ। ਅੱਖਾਂ ਮੀਟ ਕੇ ਹਰ ਗੱਲ ਮੰਨਣੀ, ਅੱਖਾਂ ਮੀਟ ਕੇ ਹਰ ਗੱਲ ਮੰਨਣੀ, ਅੰਨੇ ਵਾਹ ਇਤਬਾਰ ਨਹੀਂ ਚੰਗਾ, ਅਤੇ ਘਾਟਾ ਖਾਣਾ ਪੈਂਦਾ ਆਖਰ, ਦਿਲਾਂ ਦਾ ਕਾਰੋਬਾਰ ਨਹੀਂ ਚੰਗਾ, ਦਿਲਾਂ ਦਾ ਕਾਰੋਬਾਰ ਨਹੀਂ ਚੰਗਾ।

0: 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਮਾਸਟਰ ਸਲੀਮ ਜੀ ਪਹੁੰਚ ਰਹੇ ਨੇ ਆਪਣਾ ਕੰਸਰਟ ਲੈ ਕੇ। ਸੋ ਮਾਸਟਰ ਸਲੀਮ ਦੀ ਗੱਲਬਾਤ ਕਰ ਰਹੇ ਹਾਂ, ਸਾਡੇ ਨਾਲ ਮਿਲਣਾ ਈਵੈਂਟਸ ਤੋਂ ਰੋਹਨ ਸ਼ਰਮਾ ਜੁੜ ਚੁੱਕੇ ਨੇ। ਅਸੀਂ ਤੁਹਾਨੂੰ ਲਗਾਤਾਰ ਦੱਸਦੇ ਆ ਰਹੇ ਹਾਂ ਕਿ 24 ਜੁਲਾਈ ਨੂੰ ਡੇਟਸ ਆਪਣੀਆਂ ਤੁਸੀਂ ਲੌਕ ਕਰ ਲਓ, ਡੇਟ ਨੋਟ ਕਰ ਲਓ, ਕਿਉਂਕਿ ਟਿਕਟਾਂ ਤੁਸੀਂ ਜੇ ਔਨਲਾਈਨ ਲੈਣੀਆਂ ਆ ਤਾਂ ਮਿਲਣਾ ਟਿਕਟਸ .com 'ਤੇ ਜਾ ਕੇ ਲੈ ਸਕਦੇ ਹੋ। ਅਤੇ ਜੇ ਭਾਈ ਡਿਸਕਾਊਂਟ ਚਾਹੀਦਾ ਆ, ਰੇਡੀਓ ਡਾਨ ਦਾ ਰੈਫਰੈਂਸ ਦੇ ਦਿਓ। ਜੇ ਤੁਹਾਨੂੰ$60 ਵਾਲੀ ਟਿਕਟ $40 ਦੇ ਵਿੱਚ ਚਾਹੀਦੀ ਆ ਤਾਂ ਤੁਸੀਂ ਮੈਨੂੰ ਕਾਲ ਕਰ ਲਿਓ 437-870-001। ਰੋਹਨ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ। ਰੋਹਨ ਵੀਰ, ਕੀ ਹਾਲ ਚਾਲ ਆ, ਤੁਸੀਂ ਆਉਣੇ ਰਹੋ।
1: ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਲਿਸਨਰਸ ਨੂੰ ਭਾਜੀ, ਕੀ ਹਾਲ ਚਾਲ ਆ?
0: ਬਸ ਵਧੀਆ ਜੀ, ਅਸੀਂ ਤਾਂ ਆਹੋ ਆਹੋ ਕਰਾ ਰਹੇ ਹਾਂ ਸਵੇਰ ਦੇ।
1: ਇੱਥੇ ਮੇਰੀ ਆਂਦੂ ਬੇਟੇ ਨਾਲ ਬੈਠੇ, ਕਹਿੰਦੇ ਆਈ ਲਾਈਕ ਦਿਸ ਸੌਂਗ।
0: ਇਸ ਤੋਂ ਪਹਿਲਾਂ ਅਸੀਂ ਪੀੜ ਵੀ ਪਾਈ ਥੋੜੀ ਜਿਹੀ ਦਿਲਾਂ ਦੇ ਵਿੱਚ, ਮੇਰਾ ਪੀਰ ਜਾਣੇ ਮੇਰੀ ਪੀੜ ਅਸੀਂ ਇਸ ਤੋਂ ਪਹਿਲਾਂ, ਕਿਉਂਕਿ ਦੇਖੋ ਮਾਸਟਰ ਸਲੀਮ ਜੀ ਇੱਕ ਉਹ ਆਰਟਿਸਟ ਆ, ਬਹੁਤ ਘੱਟ ਐਸੇ ਆਰਟਿਸਟ ਆ ਜਿਹੜੇ 4-5 ਸਾਲ ਦੀ ਉਮਰ ਤੋਂ ਹੀ ਗਾਉਣ ਲੱਗ ਗਏ ਆ। ਅਤੇ ਤੁਸੀਂ ਦੇਖੋ ਕਿੰਨੇ ਪੱਕੇ ਸੁਰ, ਔਰ ਜਦੋਂ ਆਉਂਦੇ ਆ ਬਹਿੰਦੇ ਆ ਔਰ ਉਹ ਆਡੀਅੰਸ ਨਾਲ ਇੱਦਾਂ ਇੰਟਰੈਕ ਹੋ ਜਾਂਦੇ, ਜਿਹਨਾਂ ਜਿਹਨਾਂ ਨੇ ਮਾਸਟਰ ਸਲੀਮ ਨੂੰ ਲਾਈਵ ਸੁਣਿਆ ਦੇਖੋ ਉਹ ਤਾਂ ਇਸ ਚੀਜ਼ ਨੂੰ ਜਾਣਦੇ ਆ, ਅਤੇ ਜਿਹਨਾਂ ਨੇ ਅਜੇ ਨਹੀਂ ਸੁਣਿਆ ਮੇਰੇ ਵਾਂਗੂ ਮਹਿਸੂਸ ਹੀ ਕਰ ਰਿਹਾ। ਅਤੇ ਬਾਈ ਆਇਓ ਫਿਰ 24 ਜੁਲਾਈ ਨੂੰ, ਤੁਸੀਂ ਦੇਖੋ ਲਾਈਵ ਜਿਹੜਾ ਆਨੰਦ ਵੇਖਣ ਦਾ ਕੀ ਹੁੰਦਾ। ਸੋ ਬਾਈ ਜੀ ਦਿਓ ਮੈਸੇਜ ਪਿਆਰਾ ਜਿਹਾ।
1: ਦੇਖੋ ਭਾਈ, ਸਭ ਤੋਂ ਸਪੈਸ਼ਲ ਗੱਲ ਆ ਕਿ ਰੇਡੀਓ ਉਡਾਨ ਦੀ ਰੈਫਰੈਂਸ ਨਾਲ ਤੁਹਾਨੂੰ ਇੱਕ ਜਨਰਲ ਐਡਮਿਸ਼ਨ ਟਿਕਟ ਮਿਲ ਰਹੀ ਹੈ $39 ਦੀ, ਹਨਾ। $40 ਦੀ ਇੱਕ ਟਿਕਟ ਸਪੈਂਡ ਕਰਕੇ ਤੁਸੀਂ ਅਨਲਿਮਿਟਡ ਸਾਫਟ ਡਰਿੰਕਸ, ਪਾਣੀ ਚਲੋ ਚੱਲਣਾ ਹੀ ਹੈ ਨਾ, ਨਾਲੇ ਮਾਸਟਰ ਸਲੀਮ ਦੀ ਮੈਜੀਕਲ ਆਵਾਜ਼, 24 ਜੁਲਾਈ 2026 ਮਿਸੀਸਾਗਾ ਕਨਵੈਨਸ਼ਨ ਸੈਂਟਰ, ਮਿਲਣਾ ਟਿਕਟਸ .com ਤੇ ਤੁਸੀਂ ਸਾਰੇ ਜਾ ਕੇ ਪ੍ਰਾਈਸਿਸ ਦੇਖ ਸਕਦੇ ਹੋ। ਉੱਥੇ ਹਰ ਇੱਕ ਪ੍ਰਾਈਸ ਜਿਹੜੀ ਤੁਸੀਂ ਦੱਸ ਰਹੇ ਹੋ ਤੋਂ ਇੱਕ $10-$20 ਮਹਿੰਗੀ ਹੈ, ਹਨਾ। ਸੋ ਆਪਣੇ ਕੋਲ ਕਿੰਨੇ ਦਿਨ ਰਹਿ ਗਏ ਭਾਜੀ? 23 ਦਿਨ ਰਹਿ ਗਏ
0: ਆਪਣੇ ਕੋਲ, 23 ਡੇ ਟੂ ਗੋਆ। ਔਰ ਟਿਕਟਾਂ ਤੁਸੀਂ ਜਿੰਨੀ ਜਲਦੀ ਲੈ ਲਓਗੇ, ਔਰ ਜੇ ਤੁਸੀਂ ਆਪਣੀਆਂ ਫੈਮਲੀਆਂ ਨਾਲ, ਆਪਣੇ ਪਰਿਵਾਰਾਂ ਨਾਲ, ਆਪਣੇ ਯਾਰਾਂ ਦੋਸਤਾਂ ਨਾਲ ਮਹਿਫਲਾਂ ਸਜਾਉਣੀਆਂ ਟੇਬਲਾਂ, ਤੇ ਉਹਦਾ ਵੀ ਇੰਤਜ਼ਾਮ ਹੈਗਾ ਆ, ਉਹ ਤੁਸੀਂ ਰੋਹਨ ਸ਼ਰਮਾ ਨੂੰ ਕਾਲ ਕਰ ਲਿਓ। ਬਾਈ ਜੀ ਨੰਬਰ ਦੇ ਦਿਓ
1: ਭਾਜੀ। ਕਦੀ ਕਦੀ ਨਾ ਟਿਕਟ ਜਿਹੜੀ ਲੈਣੀ ਹੁੰਦੀ ਉਹ ਆਪਣੇ ਲਈ ਨਹੀਂ ਲੈਣੀ ਹੁੰਦੀ, ਉਹ ਲੈਣੀ ਹੁੰਦੀ ਆਪਣੇ ਨਾਲ ਦਿਆਂ ਲਈ।
0: ਹਾਂ
1: ਯਾਰ, ਮੇਰੇ ਮੰਮੀ ਜਿਹੜੀ ਕਿੰਨਾ ਧਿਆਨ ਰੱਖਦੇ, ਮੈਂ ਉਹਨਾਂ ਲਈ ਗਿਫਟ ਲੈ ਲਾਂ ਯਾਰ ਇੱਕ।
0: ਕਿਆ ਬਾਤ ਆ,
1: ਮੇਰੇ ਭੈਣ ਭਰਾ ਯਾਰ, ਮੈਂ ਜਾਂਦਾ ਨਹੀਂ ਕਿਤੇ ਉਹਨਾਂ ਨਾਲ, ਮੇਰੇ ਯਾਰ ਵੇਲੀ ਆਪਾਂ ਕਿਤੇ ਜਾ ਨਹੀਂ ਸਕਦੇ, ਜਾਂ ਕਲੱਬਾਂ ਸ਼ੱਬਾਂ ਜਾ ਕੇ ਡਿਨਰ ਡਾਂਸ ਪਾਰਟੀ ਕਰਕੇ, ਉੱਥੇ ਸਾਨੂੰ ਜ਼ਿਆਦਾ ਫਨ ਨਹੀਂ ਹੁੰਦਾ ਕਿ ਲੋਕਾਂ ਦਾ।
0: ਬਿਲਕੁਲ,
1: ਤੁਸੀਂ ਆਪਣੇ

0: ਤੁਸੀਂ ਜੇ ਇੱਕ ਲਗਜ਼ਰੀ ਈਵੈਂਟ ਵੇਖਣਾ ਨਾ, ਮਿਲਣਾ ਈਵੈਂਟਸ ਦੇ ਜਿਹੜੇ ਲਗਜ਼ਰੀ ਈਵੈਂਟ ਦੇ ਵਿੱਚੋਂ ਇੱਕ ਈਵੈਂਟ ਸੋਣਾ ਆ, ਸੋ ਉੱਥੇ ਬਹਿ ਕੇ ਤੁਸੀਂ ਆਪਣੇ ਆਪ ਨੂੰ ਸਪੈਸ਼ਲ ਫੀਲ ਕਰਾਉਣਾ, ਆਪਣੇ ਪਰਿਵਾਰ ਨੂੰ, ਆਪਣੇ ਦੋਸਤਾਂ ਨੂੰ, ਅਤੇ ਟੇਬਲ ਲਓ, ਮੈਂ ਕਹਿੰਦਾ ਟੇਬਲ ਲਓ, ਟੇਬਲ ਦੇ ਵਿੱਚ ਕੋਈ ਡਿਸਕਾਊਂਟ ਚਾਹੀਦਾ ਤਾਂ ਮੇਰੇ ਨਾਲ ਗੱਲ ਕਰੋ, ਆਪਾਂ ਰੋਹਨ ਵੀਰ ਤੋਂ ਡਿਸਕਾਊਂਟ ਵੀ ਲੈ ਕੇ ਦਿਆਂਗੇ, ਟੇਬਲ ਬੁੱਕ ਕਰ ਲਓ ਜੇ ਵਧੀਆ ਇੱਕ ਸ਼ਾਮ ਦਾ ਆਨੰਦ ਮਾਣਨਾ ਆ, ਅਤੇ ਰੋਹਨ ਵੀਰ ਨੰਬਰ ਦੇ ਦਿਓ ਆਪਣਾ।
1: ਹਾਂਜੀ ਭਾਅ ਜੀ, ਨੰਬਰ ਇਜ਼ 647-783-9873।
0: 647-783-9873। ਰੋਹਨ ਬਾਈ ਹੁਣਾਂ ਨਾਲ ਗੱਲਬਾਤ ਕਰ ਲਓ। ਸੋ 24 ਜੁਲਾਈ ਨੂੰ ਡੇਟਾ ਨੋਟ ਕਰ ਲਓ, ਵਨ ਔਨ ਓਨਲੀ ਮਾਸਟਰ ਸਲੀਮ, ਅਤੇ ਵੇਖਿਓ ਫਿਰ ਮਹਿਫਲਾਂ ਲੱਗਦੀਆਂ, ਅਤੇ ਨਾਲ ਦੀ ਨਾਲ ਫਿਰ ਤੁਸੀਂ ਐਸੇ ਸੌਂਗ ਸੁਣੋਗੇ, ਅਤੇ ਨਾਲ ਦੀ ਨਾਲ ਮੈਨੂੰ ਇਹ ਗਰੰਟੀ ਆ ਕਿ ਤੁਸੀਂ ਵੀ ਨਾਲ ਨਾਲ ਗਾਓਗੇ, ਹਰ ਗਾਣਾ ਤੁਹਾਡੀ ਜ਼ਬਾਨ 'ਤੇ ਚੜਿਆ ਹੋਇਆ, ਅਤੇ ਲਾਈਵ ਜਦੋਂ ਉਹਨਾਂ ਨੇ ਗਾਇਆ ਫਿਰ ਤੁਸੀਂ ਆਪ ਹੀ ਇੰਜੋਏ ਕਰਕੇ ਆਉਣਾ, ਔਰ ਇਹ ਜਿਹੜੇ 3-4 ਘੰਟੇ ਹੋਣੇ ਨਾ ਤੁਹਾਡੇ, ਇਹ ਤੁਸੀਂ ਜ਼ਿੰਦਗੀ ਦੇ ਬਿਹਤਰੀਨ ਘੰਟੇ ਹੋਣੇ ਆ ਤੁਹਾਡੇ, ਕੱਢ ਕੇ ਆਓ ਯਾਰ, ਇੱਕ ਥੈਰੇਪੀ ਹੈ ਇੱਕ ਹਿਸਾਬ ਦੀ, ਇਸੇ ਚੰਗੇ ਆਵਾਜ਼ ਨੂੰ ਸੁਣਨਾ, ਚੰਗੇ ਸੁਰਾਂ ਨੂੰ ਸੁਣ ਕੇ ਆਉਣਾ, ਇਹ ਕਿਸੇ ਥੈਰੇਪੀ ਤੋਂ ਘੱਟ ਨਹੀਂ ਆ। ਰੋਹਨ ਵੀਰੇ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਸੋ ਅਸੀਂ ਇਹ ਮੈਸੇਜ ਦਿੰਦੇ ਰਹਾਂਗੇ। ਸੋ 24 ਜੁਲਾਈ ਨੂੰ ਮਾਸਟਰ ਸਲੀਮ, ਮਿਸੀਸਾਗਾ ਕਨਵੈਨਸ਼ਨ ਸੈਂਟਰ, ਅਤੇ ਮਿਲਣਾ ਟਿਕਸ.com, ਇਹ ਚਾਰ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਆ, ਬਾਕੀ ਗੱਲ ਤੁਸੀਂ ਰੋਹਨ ਨਾਲ ਕਰ ਸਕਦੇ ਹੋ 647-783-9873, ਜਾਂ ਤੁਸੀਂ ਮੈਨੂੰ ਕਾਲ ਕਰ ਲਿਓ, ਜਾਂ ਰੇਡੀਓ ਉਡਾਨ ਇੰਸਟਾਗ੍ਰਾਮ ਦੇ ਪੇਜ 'ਤੇ ਮੈਨੂੰ DM ਕਰ ਲਿਓ, ਅਤੇ ਆਪਾਂ ਤੁਹਾਡੀ ਜਿਹੜੀ ਸਾਰੀਆਂ ਨੀਡਸ ਪੂਰੀਆਂ ਕਰ ਦਾਂਗੇ। ਬਹੁਤ ਸ਼ੁਕਰੀਆ ਵੀਰੇ, ਥੈਂਕ ਯੂ ਸੋ ਮੱਚ। ਕਹਿੰਦੇ ਕਿ ਜਦੋਂ ਮੈਨੂੰ ਤੱਕਦਾ ਏ ਅਤੇ ਕਸਮੇ ਸਾਹਵਾਂ ਡੱਕਦਾ ਏ, ਜਦੋਂ ਮੈਨੂੰ ਤੱਕਦਾ ਏ ਅਤੇ ਕਸਮੇ ਸਾਹਵਾਂ ਡੱਕਦਾ ਏ, ਝੂਠਾ ਸੱਚਾ ਹੋਣ ਦੇ ਲਈ ਮੇਰੀਆਂ ਕਸਮਾਂ ਚੱਕਦਾ ਏ, ਜੱਗ 'ਤੇ ਜਿੰਨਾ ਰੌਲਾ ਏ ਸਾਰਾ ਰੌਲਾ ਨੱਕਦਾ ਏ, ਨੱਕ ਨਹੀਂ ਹੁੰਦਾ ਆਕੜ ਹਮੇ ਈਰਗਾ ਈਰਖਾ ਅਤੇ ਆਕੜ ਜਿਹੜੀ ਆਪਾਂ ਚੱਕੀ ਫਿਰਦੇ ਹੋਈ, ਨਹੀਂ ਮੈਨੂੰ ਇਹਨੇ ਕੀ ਕਹਿਤਾ, ਇਹਨੇ ਮੈਨੂੰ ਇਹ ਕਿਉਂ ਕਹਿਤਾ। 905-673-33-37 ਅਤੇ ਜੱਗ 'ਤੇ ਜਿੰਨਾ ਰੌਲਾ ਏ ਰੌਲਾ ਸਾਰਾ ਨੱਕਦਾ ਏ, ਅਤੇ ਅਚਨ ਚੇਤਨਾ ਆਇਆ ਕਰ ਬੰਦਾ ਵੀ ਮਰ ਸਕਦਾ ਏ, ਸੋ ਜਦੋਂ ਮੈਨੂੰ ਤੱਕਦਾ ਏ ਕਸਮੇ ਸਾਹਵਾਂ ਡੱਕਦਾ ਏ, ਅਤੇ 24 ਜੁਲਾਈ ਡੇਟ ਸੈੱਟ ਕਰਨਾ।

0: 1478 रॉयल ऑटो सेंटर।
1: डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
2: S&S Lawyers को इन्हां सारे सवालां दे जवाब ते तुहाडे हक ले लड़न वास्ते लियाकत है। अपने हक जानन लई या सलाह लैण लई अज ही S&S Lawyers नूं कॉल करो 416-655-2000।
0: 24 घंटे 7 दिन खुला सब्जी मार्केट रेस्टोरेंट एंड ग्रोसरी स्टोर दो लोकेशंस तो सर्व कर रहे ने, सैंडलवुड एंड मैकलॉगलिन 10 लोरमेल गेट, या पहुंचो 10970 ब्रैमली रोड। वेज एंड नॉन वेज बिरयानी बाय वन गेट वन फ्री, चना पटूरा बाय वन गेट वन फ्री, फिश पकौड़ा बाय वन गेट वन फ्री, तंदूरी चिकन लेग बाय वन गेट वन फ्री, मैंगो लस्सी, सॉल्ट लस्सी, मिठी लस्सी बाय वन गेट वन फ्री। हर रोज फ्रेश साग ते मक्की दी रोटी। टिफिन सर्विस पिकअप अते डिलीवरी दे लई वी अवेलेबल है। दोनों लोकेशंस ते फ्रेश सब्जियां, फ्रूट ते ग्रोसरी दे आइटम, ते हुण आलू गोभी मूली ते प्याज आले परौंठे 299 दे विच, अमृतसरी कुलचा विद चना 799 ते पनीर एंड मिक्स परौंठा 399। सब्जी मार्केट ओपन 24/7।
3: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
4: ਨੌ ਸੌ ਪੰਜ 673 33 37 ਗੱਲਬਾਤ ਕਰ ਰਹੇ ਸੀ ਆਪਾਂ ਨਾ ਟਰੈਵਲ ਦੀ, ਔਰ ਮੈਨੂੰ ਮੈਸੇਜ ਆਏ ਆ ਇੰਸਟਾਗ੍ਰਾਮ 'ਤੇ ਇਨਬੋਕਸ ਦੇ ਵਿੱਚ ਕਿ ਦੂਜਿਆਂ ਦੇਸ਼ਾਂ ਦੇ ਵਿੱਚ ਟਰੈਵਲ ਦੀ ਜਿਹੜੀ ਡ੍ਰੀਮ ਨੂੰ ਤਾਂ ਉਹ ਤਾਂ ਕਹਿੰਦੇ ਛੱਡ ਹੀ ਦਿਓ। ਅਸਾਂ ਕਈ ਵਾਰੀ ਅਸੀਂ ਇੱਥੇ ਹੁੰਦੇ ਹਾਂ ਕੈਨੇਡਾ ਦੇ ਵਿੱਚ ਅਤੇ ਪੂਰਾ ਕੈਨੇਡਾ ਹੀ ਨਹੀਂ ਦੇਖ ਪਾਉਂਦੇ, ਕਿਉਂਕਿ ਕੈਨੇਡਾ ਬਹੁਤ ਸੋਹਣਾ ਆ, ਬਹੁਤ ਖੂਬਸੂਰਤ ਆ। ਤੁਸੀਂ ਅਸਲੀ ਕੈਨੇਡਾ ਦੀ ਖੂਬਸੂਰਤੀ ਮੰਨਣੀ ਹੈ, ਤੁਹਾਨੂੰ ਆ GTA ਤੋਂ ਬਾਹਰ ਨਿਕਲਣਾ ਪੈਣਾ, ਕਿਉਂਕਿ ਅਸੀਂ ਇੱਥੋਂ ਹੀ ਨਹੀਂ ਬਾਹਰ ਨਿਕਲ ਪਾਉਂਦੇ। ਇੱਥੇ ਹੁਣ ਸਮਰ ਆ ਗਿਆ ਆ, ਅਤੇ ਤੁਹਾਡੀਆਂ ਇੱਥੇ ਲੋਕਲ ਡੈਸਟੀਨੇਸ਼ਨ ਕਿਹੜੀਆਂ ਆ ਜਿਹੜੀਆਂ ਤੁਸੀਂ ਸੋਚੀਆਂ ਹੋਈਆਂ ਕਿ ਆਪਾਂ ਜਾਵਾਂਗੇ? ਮੈਂ ਤਾਂ ਬੈਂਫ ਜਾਣਾ ਆ, ਅਤੇ ਯਕੀਨ ਕਰੋ ਮੈਂ ਪਿਛਲੇ 5 ਸਾਲ ਤੋਂ ਪਲਾਨਿੰਗ ਹੀ ਕਰ ਰਿਹਾ, ਅਤੇ ਮੈਂ ਬੈਂਫ ਹੀ ਨਹੀਂ ਜਾ ਪਾ ਰਿਹਾ, ਕਿਉਂਕਿ ਰੁਝੇਵੇਂ ਕੰਮਾਂ ਦੇ ਹੈ ਨਾ, ਸਿਸਟਮ ਇੱਦਾਂ ਦਾ ਬਣਿਆ ਹੋਇਆ ਕਿ ਤੁਸੀਂ ਵੀ ਜਦੋਂ ਦੇ ਆਏ ਹੋ ਬਸ ਟਰਾਂਟੋ 'ਚ ਘੁੰਮੀ ਘੁੰਮੀ ਕਰ ਰਹੇ ਹੋ ਬਸ, ਜਾਂ ਵੱਧ ਤੋਂ ਵੱਧ ਨਾਇਗਰਾ ਫਾਲ, ਹੋਰ ਕਿਤੇ ਗਏ ਹੋ? ਕੋਈ ਟਰੈਵਲ ਡੈਸਟੀਨੇਸ਼ਨ ਹੈ ਤੁਹਾਡੇ ਆਸੇ ਪਾਸੇ ਨੇੜੇ ਤੇੜੇ GTA ਦੇ ਸਾਰਾ ਰਾਊਂਡ, ਜਿੱਥੇ ਜਾ ਕੇ ਆਪਾਂ ਸਮਰ ਨੂੰ ਇੰਜੋਏ ਕਰ ਸਕਦੇ ਹਾਂ, ਹੋਰ ਕੁਦਰਤ ਦੇ ਨੇੜੇ ਹੋ ਸਕਦੇ ਹਾਂ? ਹੈ ਕੋਈ ਐਸੀ ਡੈਸਟੀਨੇਸ਼ਨ ਤੁਹਾਨੂੰ ਲੱਗਦਾ ਕਿ ਉੱਥੇ ਜ਼ਰੂਰ ਸਮਰ ਦੇ ਵਿੱਚ ਜਾਣਾ ਚਾਹੀਦਾ? ਕੁਛ ਐਸੀ ਹੈ ਤਾਂ ਜ਼ਰੂਰ ਦੱਸਿਓ। 905-673-33-37 ਹੋ ਸਕਦਾ ਕਿਸੇ ਦੇ ਕੰਮ ਆ ਜੇ।

0: 905-673-3337 ਮੈਨੂੰ ਪਤਾ ਕਿ ਕੈਨੇਡਾ ਦੇ ਵਿੱਚ ਨਾ ਜਿਹੜੀਆਂ ਲੋਕਲ ਕੁਛ ਐਸੀਆਂ ਜਦੋਂ ਅਸੀਂ ਟਰੈਵਲ ਕਰਕੇ ਜਾਂਦੇ ਅਸੀਂ ਬਾਏ ਕਾਰ ਇੱਕ ਵਾਰ ਮੌਂਟਰੀਅਲ ਗਏ ਅਤੇ ਰਸਤੇ ਵਿੱਚ ਅਸੀਂ ਜਾਣ ਬੁੱਝ ਕੇ ਨਾ ਪਿੰਡਾਂ ਦੇ ਵਿੱਚ ਦੀ ਜਾਣਾ ਬਿਹਤਰ ਸਮਝਿਆ ਕਿ ਆਪਾਂ ਬਹੁਤ ਸਾਰੀਆਂ ਲੋਕੇਸ਼ਨਸ ਦੇਖ ਸਕਦੇ ਸੱਚ ਜਾਣਿਓ ਕਿ ਅਸੀਂ ਉਹ 5-6 ਘੰਟੇ ਦਾ ਸਫ਼ਰ ਨਾ ਅਸੀਂ 13 ਘੰਟੇ ਦੇ ਵਿੱਚ ਕੀਤਾ ਇੰਨੀਆਂ ਖੂਬਸੂਰਤ ਜਗ੍ਹਾ ਇੰਨੀਆਂ ਖੂਬਸੂਰਤ ਲੇਕਸ ਇੰਨੇ ਖੂਬਸੂਰਤ ਪੁਆਇੰਟਸ ਇੰਨੇ ਐਗਜੀਬਿਸ਼ਨਸ ਉੱਥੇ ਫਿਰ ਸਮਰ ਦੇ ਵਿੱਚ ਤੁਸੀਂ ਇੰਨੇ ਮਿਊਜ਼ੀਅਮ ਕਿੰਨੇ ਸੋਹਣੇ ਸੋਹਣੇ ਤੁਸੀਂ ਵੇਖ ਸਕਦੇ ਹੋ ਬਹੁਤ ਸਾਰੀਆਂ ਐਸੀਆਂ ਜਗ੍ਹਾ ਜਿਹੜੀਆਂ ਅਸੀਂ ਮਿਸ ਹੀ ਕਰੀ ਜਾਂਦੇ ਹਾਂ ਅਸੀਂ ਬਸ ਇੱਥੇ ਹੀ ਜ਼ਿਆਦਾ ਤੋਂ ਜ਼ਿਆਦਾ ਨਾਗਰਾ ਫਾਲ ਦੈਟਸ ਆਲ ਹੋਰ ਕਿਤੇ ਜਾਂਦੇ ਹੀ ਨਹੀਂ ਅਸੀਂ ਕੰਫਰਟ ਜ਼ੋਨ ਆਪਣੇ ਬਣਾ ਲਏ ਆ ਵੀ ਲੋਕਲ ਲੋਕਲ ਰਹਿਣਾ ਇੱਥੇ ਰਹਿਣਾ ਜਾਂ ਸਮਾਂ ਨਹੀਂ ਹੁੰਦਾ ਸਾਡੇ ਕੋਲ ਕਈ ਵਾਰ ਸੋ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਓਨਰ 2292 ਚੜ੍ਹਦੀ ਕਲਾ ਬਾਈ ਜੀ ਤੁਸੀਂ ਸੁਣਾਓ ਠੀਕ ਹੋ
1: ਠੀਕ ਹੈ ਤੁਸੀਂ ਸਮਾਂ ਨਹੀਂ ਹੁੰਦਾ ਕੰਮਾਂ ਕਾਰਾਂ ਦੇ ਵਿੱਚ ਰੁੱਝੇ ਹੁੰਦੇ ਹੈਗਾ
0: ਜੀ
1: ਕਿਉਂ ਨਾ ਕੋਈ ਇੱਕ ਐਸਾ ਪ੍ਰਸਤਾਵ ਗਵਰਨਮੈਂਟ ਨੂੰ ਦਿੱਤਾ ਜਾਵੇ ਕਿ ਸਾਲ 11 ਮਹੀਨੇ ਦਾ ਬਣਾ ਦਿੱਤਾ ਜਾਵੇ
0: ਹਾਂ ਚਾਹੀਦਾ ਤੇ ਫਿਰ ਉਹ ਇੱਕ ਮਹੀਨੇ ਹੁਣ ਚੱਕ ਰਹੇ ਆ ਨਾ ਵੀ ਇੱਕ ਮਹੀਨੇ ਦਾ ਖਰਚਾ ਕਿੱਥੋਂ ਮੌਰਗੇਜ ਕਿੱਥੋਂ ਆਉਣੀਆਂ ਚੱਕ ਰਹੇ ਆ
1: ਬਾਰਾਂ ਵਜੇ ਤੋਂ ਲੈ ਕੇ ਜਾਂ ਇੱਕ ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਸਾਰੀ ਮਾਰਕੀਟ ਬੰਦ ਹੁੰਦੀ ਚੰਡੀਗੜ੍ਹ ਘਰ ਪੈਣਾ ਤੇ ਆਰਾਮ ਨਾਲ ਬੈਠੇ ਰਿਲੈਕਸ ਕਰੇ ਕੋਈ ਐਸੀ ਗੱਲ ਨਹੀਂ
0: ਮਤਲਬ ਤੁਸੀਂ ਕਹਿੰਦੇ ਹੋ 11 ਮਹੀਨੇ ਦਾ ਹੀ ਹੋਣਾ ਚਾਹੀਦਾ ਇੱਕ ਮਹੀਨਾ ਪੂਰਾ ਸਾਰੇ ਖਰਚੇ ਵੀ ਬੰਦ ਹੋਣ ਸਰਕਾਰੀ ਇੰਸ਼ੋਰੈਂਸਾਂ ਉਧਰ ਮੌਰਗੇਜਾਂ ਸਭ ਸਟਾਪ ਹੋ ਜਾਣ ਯੂਰਪ ਦੀ ਕੁਛ ਬਿਲਕੁਲ ਜੀ ਮੇਰੀ ਵੀ ਜੇ ਮੈਨੂੰ ਮੌਕਾ ਮਿਲੇ ਮੈਂ ਯੂਰਪ ਦੀਆਂ ਕੁਛ ਜਗ੍ਹਾ ਤੇ ਜਾਣਾ ਚਾਹੂੰਗਾ ਕਿਉਂਕਿ ਬਹੁਤ ਖੂਬਸੂਰਤ ਹੈ
1: ਗੱਡੀ ਫੜ ਲਓ ਜਰਮਨੀ
0: ਹਾਂ
1: ਇਟਲੀ
0: ਬਸ ਇਹੀ ਜ਼ਿੰਦਗੀ ਆ ਯਾਰ ਇੰਜੋਏ ਕਰੋ ਇੱਕੋ ਹੀ ਜ਼ਿੰਦਗੀ ਮਿਲੀ ਆ ਘੁੰਮੋ ਫਿਰੋ ਖੁਸ਼ ਰਹੋ ਆਬਾਦ ਰਹੋ ਜੋ ਦਿਲ ਨੂੰ ਚੰਗਾ ਲੱਗਦਾ ਜੋ ਮਨ ਨੂੰ ਚੰਗਾ ਲੱਗਦਾ ਉਹ ਕਰੋ ਬਸ ਇਹ ਖੂਬਸੂਰਤ ਜ਼ਿੰਦਗੀ ਦਾ ਵੀਜ਼ਾ ਇੱਕੋ ਵਾਰ ਲੱਗਿਆ ਸੋ ਇਹ ਤੁਸੀਂ ਦੇਖਣਾ ਕਿ ਸਫ਼ਰ ਨੂੰ ਕਿੱਦਾਂ ਖੂਬਸੂਰਤ ਬਣਾਉਣਾ ਜੀ ਹਾਂ ਕਿਆ ਬਾਤ ਹੈ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਅਗਲੀ ਖਬਰ ਵੱਲ ਚੱਲਦੇ ਹਾਂ ਜੀ 3631 ਸਤਿ ਸ਼੍ਰੀ ਅਕਾਲ ਬਾਦਸ਼ਾਹ ਕੀ ਹਾਲ ਚਾਲ
2: ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਮੈਂ ਅਮਰਜੀਤ ਸਿੰਘ ਮੈਂ ਬੋਫਲੋ ਤੋਂ
0: ਜੀ ਜੀ ਮੈਂ ਸਾਹਿਬ ਸਤਿ ਸ਼੍ਰੀ ਅਕਾਲ ਬਫਲੋ ਵਾਲਿਓ ਕੀ ਹਾਲ ਚਾਲ ਸੁਣਿਆ ਬਹੁਤ ਸੋਹਣਾ ਬਹੁਤ ਪਸੰਦ ਆਇਆ ਸਭ ਨੂੰ
2: ਵੈਸੇ ਜਾਣਾ ਹੋਵੇ ਇੰਡੀਆ ਵਿੱਚ ਤੁਸੀਂ ਜਾਂਦੇ ਆਪਾਂ ਪੰਜਾਬ ਚ ਪਿੰਡਾਂ ਪੁੰਡਾਂ ਚ ਘੁੰਮ ਕੇ ਹੋ ਗਏ ਨੇ ਮਾਸੀ ਚਾਚੀ ਤਾਈ ਸਾਰੇ ਪਹਾੜਾਂ ਜਾਓ ਤੁਸੀਂ ਉੱਤਰਾਖੰਡ ਆ ਇੱਧਰ ਹਿਮਾਚਲ ਪ੍ਰਦੇਸ਼ ਆ ਮੈਂ ਇਸੇ ਗੱਲ ਜਾ ਕੇ ਆਇਆ ਕਿਤੇ ਉਹ ਨਜ਼ਾਰਾ ਨਾ ਤੁਸੀਂ ਆਪਣਾ ਪੈਸਾ ਆਪਣੇ ਲਈ ਖਰਚੋ ਲੋਕਾਂ ਲਈ ਖਰਚਣਾ ਛੱਡ ਦਿਓ ਕਿਸੇ ਨੂੰ ਉਧਾਰੇ ਸੁਧਾਰੇ ਦੇਣੇ ਨਾ ਬੰਦ ਕਰ ਦਿਓ ਕਿਉਂਕਿ ਲੋਕੀ ਦਿੰਦੇ ਨੀ ਮੁੜ ਕੇ ਪੈਸੇ ਨਾ ਤੁਹਾਡੇ ਪੈਸੇ ਮੁੜਦੇ ਦੁਸ਼ਮਣੀ ਪੈ ਜਾਂਦੀ ਆ ਪੈਸੇ ਦੇ ਕੇ ਵੀ ਦੁਸ਼ਮਣੀ ਪਾਉਣੀ ਆ ਤੇ ਪੈਸੇ ਨਾ ਦੇ ਕੇ ਵੀ ਦੁਸ਼ਮਣੀ ਤਾਂ ਵੀ ਪੈਣੀ ਤੇ ਮੇਰਾ ਮਤਲਬ ਘੁੰਮਣ ਫਿਰਦਾ ਤੇ ਇੰਡੀਆ ਚ ਬਹੁਤ ਸਾਰੀਆਂ ਜਗ੍ਹਾ
0: ਹਾਂ ਹੁਣ ਤਾਂ ਤੁਸੀਂ ਹੁਸ਼ਿਆਰਪੁਰ ਦੀ ਗੱਲ ਕੀਤੀ ਉਧਰ ਪਹਾੜੀ ਏਰੀਆ ਵੱਲ ਹੁਣ ਤਾਂ ਉੱਥੇ ਰਿਜ਼ੋਰਟ ਬਣ ਗਿਆ ਬੜੇ ਪਿਆਰੇ ਪਿਆਰੇ ਆਪਣੇ ਲੋਕਾਂ ਨੇ ਬੜੀ ਇਨਵੈਸਟਮੈਂਟ ਕਰਕੇ ਨਾ ਤੇ ਇੱਥੇ ਸੋਹਣੇ ਸੋਹਣੇ ਰਿਜ਼ੋਰਟ ਬਣਾਇਆ ਤੁਸੀਂ ਘੁੰਮਣ ਫਿਰਨ ਨੂੰ ਜਾ ਸਕਦੇ ਹੋ
2: ਬਹੁਤ ਵਧੀਆ ਜੀ, ਬਹੁਤ ਵਧੀਆ. ਆਪਾਂ ਯੂਰਪਾਂ ਨੂੰ ਛੱਡ ਦਿਓ, ਜੇਕਰ ਤੁਸੀਂ ਕਿਤੇ ਥੋੜਾ ਟਾਈਮ ਮਿਲੇ ਤਾਂ ਪਹਾੜਾਂ ਨਾਲ ਜਾਓ, ਉੱਤਰਾਖੰਡ ਵੱਲ ਜਾਂ ਹਿਮਾਚਲ ਪ੍ਰਦੇਸ਼ ਨੂੰ, ਤੁਹਾਨੂੰ ਜ਼ਿੰਦਗੀ ਦਾ
0: ਅੱਛਾ. ਆਪਾਂ ਆਪਾਂ ਕੈਨੇਡਾ ਦੀ ਗੱਲਬਾਤ ਕਰ ਰਹੇ ਸੀ, ਕੈਨੇਡਾ ਤੁਸੀਂ ਕਿਤੇ ਘੁੰਮਿਆ ਕਿ ਨਹੀਂ ਘੁੰਮਿਆ? ਮੈਨੂੰ ਲੱਗਦਾ ਕਿ ਜੇ ਇੰਡੀਆ ਵਾਲਿਆਂ ਨੂੰ ਸੱਜਣਾਂ ਨੂੰ ਫੋਨ ਕਰਕੇ ਪੁੱਛੀਏ ਨਾ, ਤੇ ਉਹ ਸੱਚ ਜਾਣੇ, ਉਹਨਾਂ ਨੇ ਕਿਸੇ ਨੇ ਬੰਬੇ ਨਹੀਂ ਵੇਖਿਆ, ਕਿਸੇ ਨੇ ਦਿੱਲੀ ਨਹੀਂ ਵੇਖਿਆ, ਜਾਂ ਕਿਸੇ ਨੇ ਕੋਈ ਗੋਆ ਨਹੀਂ ਵੇਖਿਆ. ਉੱਥੇ ਵੀ ਬੜੇ ਐਸੇ ਲੋਕ ਹੈਗੇ ਆਪਣੇ ਕਿ ਜਿਨ੍ਹਾਂ ਨੇ ਇੰਡੀਆ ਹੀ ਚੰਗੀ ਤਰ੍ਹਾਂ ਨਹੀਂ ਵੇਖਿਆ ਹੋਇਆ. ਜੀ ਬਹੁਤ ਸ਼ੁਕਰੀਆ ਭਾਜੀ, ਥੈਂਕ ਯੂ ਸੋ ਮਚ. 905-673-3337. ਤੁਸੀਂ ਵੀ ਯਾਰ ਕਿਤੇ ਖੂਹ ਦੇ ਡੱਡੂ ਤਾਂ ਨਹੀਂ? ਕਿੰਨੇ ਕੁ ਜਾਣੇ ਖੂਹ ਦੇ ਡੱਡੂ ਆ ਵੀ ਜਿਹੜੇ ਬਸ ਜਿੱਥੇ ਹੈਗੇ ਆ ਉੱਥੇ ਹੀ ਆ, ਬਸ ਉੱਥੇ ਜਿਉਂ ਜਾਂਦੇ ਆ, ਉੱਥੇ ਕੰਮ ਕਰੀ ਜਾਂਦੇ ਆ, ਉੱਥੇ ਮੋਰਗੇਜਾਂ ਭਰੀ ਜਾਂਦੇ ਆ, ਉੱਥੇ ਇੰਸ਼ੋਰੈਂਸਾਂ ਭਰੀ ਜਾਂਦੇ ਆ. ਕਿਤੇ ਜਾਂਦੇ ਹੋ ਇੱਧਰ ਉੱਧਰ ਘੁੰਮਣ ਕਿ ਬਸ ਗੁਟਕੂ ਗੂੰ ਥੱਲੇ ਹੀ ਬਸ ਪਾਣੀ ਦੇ ਵਿੱਚ ਹੀ ਆ, ਅਤੇ ਪਾਣੀ ਉਹਨਾਂ ਕੁ ਦਾਇਰਾ ਤੁਹਾਡਾ ਬਣ ਗਿਆ, ਸੋ ਉਨੇ ਕੁ ਦਾਇਰੇ ਦੇ ਵਿੱਚ ਖੁਸ਼ ਰਹਿੰਦੇ ਹੋ. ਸੋ ਬਹੁਤਿਆਂ ਦਾ ਦਾਇਰਾ ਤਾਂ ਬਸ ਜਿਵੇਂ ਮੈਂ ਨਾਗਰਾ ਫਾਲ ਕਿਹਾ ਆ, ਇੱਥੋਂ ਨਾਗਰਾ ਫਾਲ ਤੋਂ ਟੋਰਾਂਟੋ, ਟੋਰਾਂਟੋ ਤੋਂ ਬ੍ਰੈਂਪਟਨ, ਬ੍ਰੈਂਪਟਨ ਤੋਂ ਮਿਸਿਸ ਹੈਗਾ, ਦੈਟਸ ਆਲ, ਜ਼ਿੰਦਗੀ ਡਨ. ਅਤੇ ਉਹ ਰੱਸੀ ਐਡੀ ਵੱਡੀ ਆ, ਗੱਲ 'ਚ ਪਾਈ ਹੋਈ, ਇੰਨੀ ਕੁ ਦੂਰ ਜਾਂਦੀ ਆ ਯਾਰ. ਬਾਹਰ ਨਿਕਲੋ, ਬਹੁਤ ਸੋਹਣਾ ਖੂਬਸੂਰਤ ਕੈਨੇਡਾ ਆ, ਤੋ ਬਾਹਰ ਨਿਕਲ ਕੇ ਇੰਜੋਏ ਕਰੋ, ਆਨੰਦ ਲਓ ਤੁਸੀਂ ਜ਼ਿੰਦਗੀ ਦਾ, ਅਤੇ ਘੁੰਮੋ ਫਿਰੋ, ਸਮਾਂ ਮਿਲੇ ਤਾਂ ਜਾਇਆ ਕਰੋ ਬਾਹਰ, ਕੁਦਰਤ ਦਾ ਆਨੰਦ ਮਾਣਿਆ ਕਰੋ. ਬੜੇ ਹੁਣ ਸਮਰ ਆ, ਸਮਰ ਤਾਂ ਦੁਨੀਆ ਦੀਆਂ ਸਭ ਤੋਂ ਬਿਹਤਰੀਨ ਸਮਰਾਂ ਦੇ ਵਿੱਚੋਂ ਜੇ ਕੈਨੇਡਾ ਦੀ ਸਮਰ ਵੇਖਣੀ ਹੋਵੇ ਨਾ, ਸਭ ਤੋਂ ਨੰਬਰ ਵਨ, ਸਭ ਤੋਂ ਖੂਬਸੂਰਤ. ਕੁਦਰਤ ਨੂੰ ਇਹਨਾਂ ਸਾਂਭ ਕੇ ਰੱਖਿਆ, ਨੇਚਰ ਨੂੰ ਇਹਨਾਂ ਨੇ ਸਾਂਭ ਕੇ ਰੱਖਿਆ, ਸਿਜਦਾ ਕਰਨ ਨੂੰ ਜੀ ਕਰਦਾ ਇਸ ਦੇਸ਼ ਦੀ, ਇਸ ਕਾਨੂੰਨ ਨੂੰ, ਇਸ ਵਿਵਸਥਾ ਨੂੰ, ਕਿ ਜਿਨ੍ਹਾਂ ਨੇ ਕੁਦਰਤ ਨੂੰ ਇੰਨਾ ਪਿਆਰ ਕਰਕੇ ਸਾਂਭ ਕੇ ਰੱਖਿਆ ਹੋਇਆ. ਅਤੇ ਸਾਨੂੰ ਮੰਨਣੀ ਚਾਹੀਦੀ ਹੈ ਕੁਦਰਤ ਯਾਰ. ਫਿਰ ਘਰ ਬਹਿ ਕੇ ਡਾਕਟਰ ਕਲੀਨਾਂ 'ਚ ਸਾਹ ਨਹੀਂ ਨਾ ਲਓ ਤੁਸੀਂ, ਬਾਹਰ ਨਿਕਲੋ, ਫਰੈਸ਼ ਹਵਾ 'ਚ ਸਾਹ ਲਓ, ਅਤੇ ਇੰਨੀ ਸੋਹਣੀ ਤੁਹਾਨੂੰ ਸਮਰ ਮਿਲੀ ਆ.

ਮੁੜਦੇ ਨੇ ਅਸੀਂ ਸਾਰੇ ਲਵ ਲੈਟਰ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਸਲੀਮ ਸਾਹਿਬ ਜਦੋਂ ਤੁਸੀਂ ਆਉਣਾ ਨਾ ਸਾਰੇ ਹੀ ਮੁੜਦੇ ਨੇ ਅਸੀਂ 905-673-3337 ਕਹਿੰਦੇ ਕਿ ਜਿਹਦੇ ਨਾਲ ਵੀ ਵਾਹ ਪਿਆ ਏ ਉਹੀ ਲਾਉਂਦਾ ਦਾ ਪਿਆ ਏ ਕਸਮੇ ਰੱਬ ਦੀ ਵੇਖ ਕੇ ਤੈਨੂੰ ਸਾਡੇ ਸਾਹ ਵਿੱਚ ਸਾਹ ਪਿਆ ਏ ਜਿਹਦੇ ਨਾਲ ਵੀ ਵਾਹ ਪਿਆ ਏ ਉਹੀ ਲਾਉਂਦਾ ਦਾ ਪਿਆ ਏ ਕਸਮੇ ਰੱਬ ਦੀ ਵੇਖ ਕੇ ਤੈਨੂੰ ਸਾਡੇ ਸਾਹ ਵਿੱਚ ਸਾਹ ਪਿਆ ਏ ਅਤੇ ਵੇਖ ਨਹੀਂ ਸਨ ਅੱਖੀਆਂ ਲਾਈਆਂ ਵੇਖ ਕੇ ਨਹੀਂ ਸਨ ਅੱਖੀਆਂ ਲਾਈਆਂ ਮੂਝੜੇ ਮੂੰਹ ਹੁਣ ਜਾ ਪਿਆ ਏ ਅਤੇ ਜਿਹਨੇ ਵੀ ਇੱਥੇ ਸੱਚ ਬੋਲਿਆ ਉਹਦੇ ਗਲ ਵਿੱਚ ਫਾਹ ਪਿਆ ਏ 905-673-3337

0: 8850 ਟੋਰਬਰਮ ਰੋਡ ਯੂਨਿਟ ਨੰਬਰ 1 905 799 8877 ਸੋਫਾ ਸਟੂਡੀਓ .ca ਥੈਂਕ ਯੂ ਜੀ
1: sofastudio.ca ਦੇ ਸ਼ਗਨਦੀਪ ਹਾਈ ਰੇਟਡ ਸੋਫਾਸ ਤੁਹਾਡੇ ਰੂਮ ਦੇ ਸਾਈਜ਼ ਮੁਤਾਬਕ ਕਸਟਮ ਮੇਡ ਚੋਇਸ ਆਫ ਫੈਬਰਿਕ ਐਂਡ ਲੈਦਰ 10 ਸਾਲ ਫਰੇਮ ਅਤੇ 5 ਸਾਲ ਸਪਰਿੰਗ ਦੀ ਗਾਰੰਟੀ ਸੈਕਸ਼ਨਲ ਰਿਕਲਾਈਨਰ ਐਲ ਸ਼ੇਪ ਸ਼ਗਨਾਂ ਵਾਲੇ ਸੋਫਾ ਲਈ ਸ਼ਗਨਦੀਪ ਨੂੰ 905-799-8877-8850 ਟੋਰਬਨ ਰੋਡ ਯੂਨਿਟ 1 sofastudio.ca ਸ਼ਗਨਦੀਪ 905-799-8877
2: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984-437-655-1984।
3: ਦੇਖੀਏ ਵਾਫਰ ਕੋਲ ਜੇ ਹੋਣ ਰੁਪਈਏ, ਸੱਜਣਾ ਨੂੰ ਲੈ ਮੁੱਲ ਹੀ ਲਈਏ। ਵਾਫਰ ਕੋਲ ਜੇ ਹੋਣ ਰੁਪਈਏ, ਸੱਜਣਾ ਨੂੰ ਲੈ ਮੁੱਲ ਹੀ ਲਈਏ। ਕੰਮ ਹੀ ਮੁਕਾ ਦਈਏ ਕਿ ਉਹਨਾਂ ਚਿਰ ਮੁਹੱਬਤ ਨਿਭਦੀ ਜਿੰਨਾ ਚਿਰ ਕੁਝ ਦਿੰਦੇ ਰਹੀਏ। ਸੱਚ ਹੀ ਹੈ ਨਾ, ਪਰ ਸਾਨੂੰ ਮੁਹੱਬਤ ਇੰਝ ਦੀ ਲੱਭੇ, ਨਾ ਕੁਝ ਦਈਏ ਨਾ ਕੁਝ ਲਈਏ ਅਤੇ ਮੁਹੱਬਤਾਂ ਵਿੱਚੋਂ ਕੁਝ ਲੱਭਦਾ ਨਹੀਂ ਹੈ। ਮੁਹੱਬਤ ਕਰਨੀ ਛੱਡ ਹੀ ਦਈਏ, ਮੁਹੱਬਤ ਕਰਨੀ ਛੱਡ ਹੀ ਦਈਏ। ਸੋ 905-673-3390-5675-6733-337 'ਤੇ ਗੱਲਾਂ ਬਾਤਾਂ ਹੋ ਰਹੀਆਂ ਸੀ ਇਹ ਸੀ ਅੱਜ ਦਾ ਪ੍ਰੋਗਰਾਮ। ਸੋ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਅੱਜ ਦੇ ਖੂਬਸੂਰਤ ਦਿਨ ਨੂੰ ਇੰਜੋਏ ਕਰੋ ਅਤੇ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਮਿਲਦੇ ਹਾਂ ਸ਼ਾਮ ਨੂੰ 9-10 ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ। ਤੁਸੀਂ ਮੇਰੇ ਨਾਲ ਰੇਡੀਓ ਪ੍ਰੋਗਰਾਮ ਤੋਂ ਬਾਅਦ ਕੋਈ ਗੱਲਬਾਤ ਕਰਨੀ ਹੋਵੇ, 437-00-1-437-870-000-1 'ਤੇ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਐਪ ਨੂੰ ਜ਼ਰੂਰ ਡਾਊਨਲੋਡ ਕਰੋ ਤਾਂ ਕਿ ਤੁਸੀਂ AM 530 ਦੇ ਸਾਰੇ ਪ੍ਰੋਗਰਾਮ ਨਾਲ ਜੁੜ ਸਕੋ।

0: ਬਿਲਕੁਲ ਜੀ। ਸੋ ਮਾਸਟਰ ਸਲੀਮ 24 ਜੁਲਾਈ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਆ ਰਹੇ ਨੇ। ਸੋ ਮਿਲਣਾ tix.com 'ਤੇ ਜਾ ਕੇ ਟਿਕਟਾਂ ਲੈ ਲਓ। ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਜਾਂ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ ਤੁਸੀਂ ਮੇਰਾ ਰਾਬਤਾ ਕਰ ਸਕਦੇ ਹੋ। 437-837-001-437-008।
1: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ।
2: ਤੈਨੂੰ ਇੱਧਰ ਤੇ ਯਕੀਨ ਨਹੀਂ ਹੁੰਦਾ। ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
1: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ। ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ। ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
2: ਤੈਨੂੰ ਇਹ ਸਭ ਕਿਵੇਂ ਪਤਾ?
1: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
2: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
1: saveonenergy.ca/eap।

0: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਟ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਸ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955, ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬ੍ਰੈਂਪਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
1: ਹੁਣ ਕਰਦੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਹੋ ਗਈ ਹੈ ਬਿਲਕੁਲ ਟੈਂਸ਼ਨ ਫ੍ਰੀ। ਅਪਲਾਈਸ ਟੂ ਫਿਕਸ ਹੈ ਤੁਹਾਡਾ ਭਰੋਸੇ ਯੋਗ ਸਰਵਿਸ ਪਾਰਟਨਰ, ਫ੍ਰਿਜ, ਅਵਨ, ਚੁੱਲਾ, ਡਿਸ਼ ਵਾਸ਼ਰ, ਵਾਸ਼ਿੰਗ ਮਸ਼ੀਨ ਜਾਂ ਡਰਾਇਰ, ਸਾਰੇ ਇਲੈਕਟ੍ਰੋਨਿਕ ਸਮਾਨ ਦੀ ਸਰਵਿਸ ਇੱਕ ਹੀ ਥਾਂ, ਤਜਰਬੇਕਾਰ ਟੈਕਨੀਸ਼ੀਅਨ, ਸਮੇਂ ਸਿਰ ਕੰਮ ਦਾ ਵਾਅਦਾ। ਅਪਲਾਈਸ ਟੂ ਫਿਕਸ ਹੁਣੇ ਕਾਲ ਕਰੋ ਹਰਵਿੰਦਰ 6474071470, 647-407-1470। ਤੁਹਾਡੇ ਘਰ ਦਾ ਇਲੈਕਟ੍ਰੋਨਿਕ ਸਮਾਨ ਹੁਣ ਰਹੇ ਹਮੇਸ਼ਾ ਫਿਟ।
2: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ। ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
3: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
2: ਫੇਅਰਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
3: ਅੱਜ ਹੀ ਕਾਲ ਕਰੋ ਫੇਅਰਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
2: 905-671-2000, 905-671-2000।
3: ਫੇਅਰਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
4: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਂਪਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾ ਨੂੰ 905-803-8056, 905-803-8056।
5: ਕੈਨੇਡਾ ਰੈਵਨਿਊ ਏਜੰਸੀ ਯਾਨੀ ਕਿ CRA ਬਿਨਾਂ ਕਿਸੇ ਕੋਰਟ ਜਜਮੈਂਟ ਤੋਂ ਤੁਹਾਡੇ ਬੈਂਕ ਅਕਾਊਂਟ ਨੂੰ ਸੀਜ਼ ਜਾਂ ਫ੍ਰੀਜ਼ ਕਰ ਸਕਦੇ ਆ। ਤੁਸੀਂ CRA ਦੇ ਕਰਜ਼ੇ ਨੂੰ ਲੀਗਲੀ ਮਾਫ ਕਰਵਾ ਸਕਦੇ ਹੋ। ਫਾਰ ਮੋਰ ਇਨਫੋਰਮੇਸ਼ਨ ਕਾਲ DCAF
6: 905-908-2499, 905-908-2499 ਔਰ ਵਿਜ਼ਿਟ 411debt.ca। ਸਮ ਕੰਡੀਸ਼ਨਸ ਅਪਲਾਈ।
7: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
8: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 6476562810, that is 6476562810।
9: ਡਰਾਈਵ ਕਰ ਰਹੇ ਹੋ? ਸ਼ੋ ਨੂੰ ਇੰਜੋਏ ਕਰ ਰਹੇ ਹੋ? ਕੁਝ ਭੁੱਲ ਰਹੇ ਹੋ?
10: ਡਰਾਈਵਿੰਗ ਲਾਇਸੈਂਸ?
9: ਨੋ।
10: ਪੁਲਿਸ ਆਫਿਸਰ?
9: ਨੋ ਨੋ।
10: ਟ੍ਰੈਫਿਕ ਲਾਇਸੈਂਸ?
9: ਨੋ।
10: ਦੈਨ
11: ਡਾਇਮੰਡ ਇੰਸ਼ੋਰੈਂਸ ਦੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900, 6473259100, ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
12: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
13: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 95-922-00200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
14: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
15: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
14: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
15: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਨਿਕਲੋ, ਸੇਵਿੰਗ $100 ਦੀ। 905-458-1331 ਸਟੇਪਲ ਬੁਸ਼ ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ ਫਰੈਸ਼ ਗ੍ਰੋਸਰੀ ਡਿਪੂ 905-458-1300
16: छोटा मोटा कर्जा या करवानी है कोई भी घर विच रेनोवेशन होम एक्विटी वीजा ले सकते हो साधारण क्रेडिट कार्डा नालों किते घट ब्याज आसानी नाल उपलब्धता
17: आज ही होम एक्विटी वीजा लेने दे लई कॉल करो 905-671-2000
18: यार आजकल इकोनॉमी बहुत टफ चल रही है ट्रकिंग इंडस्ट्री स्लो है बिल्डर क्लोजिंग्स रुक रहे ने ते कई बिजनेसेस लॉस विच जा रहे ने जिथे सेविंग्स तक खत्म होने लग जांदी है पर कनाडा विच फाइनेंशियल स्ट्रेस दे लई लीगल ऑप्शंस अवेलेबल ने थ्रू द इनसॉल्वेंसी प्रोसेस तुहानू डेट नू प्रॉपरली असेस करन मैनेज करन ते सिचुएशन अकॉर्डिंग रिलीफ ऑप्शन समझाण विच हेल्प करदे ने इस प्रोसेस नाल तुसी अपनी फाइनेंशियल सिचुएशन नू कंट्रोल विच ले आ सकदे हो ते अगला सही स्टेप प्लान कर सकदे हो ज्यादा इन्फॉर्मेशन लई अज ही कॉल करो 416-518-3200 416-518-3200

0: Brampton. Major intersection Steels and Kennedy 90545-12600. Hello bro, kithe hai tu?
1: Main client nu milan ja reha. Soch reha si Tim Hortons te baith jaiye.
0: Oh yaar, ye ta old school ho gaya. Hun ta client meetings classy honiyan chahidiyan ne. Nazara restaurant leke jao unna nu. Private booths ne full privacy mildi hai. Free wifi te luxury ambience. Business meeting bhi set ho jandi hai te khana bhi bahut vadhiya.
1: Oho, ye ta proper professional meeting ho gayi.
0: Nazara Restaurant, 30 Rambler Drive, Brampton. Major intersection, Steels and Kennedy. Hone call karo 905-451-2600. 905-451-2600.
2: F-154 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ, ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141।
3: ਯਾਦ ਹੈ ਮੈਨੂੰ ਜਦੋਂ ਮੇਰਾ ਫਸਟ ਐਕਸੀਡੈਂਟ ਹੋਇਆ ਸੀ, ਕਿੰਨੀ ਪਰੇਸ਼ਾਨ ਹੋ ਗਈ ਸੀ ਮੈਂ। ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਜਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਜਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221।
4: ਰੁਪਿੰਦਰ ਗਰੇਵਾਲ ਲਾ ਆਫਿਸ, ਰੀਅਲ ਇਸਟੇਟ ਟ੍ਰਾਂਜੈਕਸ਼ਨ, ਵਿਲ ਬਣਾਉਣ ਲਈ ਫੈਮਿਲੀ ਲਾ ਜਾਂ ਫਿਰ ਪਾਵਰ ਆਫ ਅਟਾਰਨੀ, ਆਲ ਸਰਵਿਸਿਜ਼ ਅੰਡਰ ਵਨ ਰੂਫ। ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ। ਫਾਰ ਆਲ ਸਰਵਿਸਿਜ਼ ਕਾਲ 905-497-1211, 905-497-1211।
5: ਹਾਂ ਵੀਰ ਰਣਵੀਰ, ਕਿੱਧਰ ਫਾਈਲਾਂ ਚੱਕੀ ਫਿਰਦਾ ਸਵੇਰੇ ਸਵੇਰੇ?
6: ਉਹ ਭਾਜੀ, ਮੋਰਗੇਜ ਲਈ ਮਹੀਨਾ ਹੋ ਗਿਆ ਇੱਕ ਦਫ਼ਤਰ ਤੋਂ ਦੂਜੇ ਦਫ਼ਤਰ ਟੱਕਰ ਕੱਟਦੇ ਹੋਏ।
5: ਯਾਰ ਆ ਕਿੰਨੇ ਸਵਾਲ ਜਵਾਬ ਕਰਦੇ ਨੇ ਮੋਰਗੇਜ ਵਾਲੇ।
7: ਦੇਖ ਬਾਈ, ਜੇ ਤੂੰ ਲੈਣਾ ਮੋਰਗੇਜ ਜਾਂ ਲੋਨ, ਤੇ ਤੇਰਾ ਕੰਮ 24 ਘੰਟਿਆਂ ਚ ਕਰਨਗੇ ਮਿਸਟਰ ਸੰਧੂ।
5: ਅੱਛਾ ਜੀ,
8: ਆਹੋ ਜੀ, ਨੀਡ ਪ੍ਰਾਈਵੇਟ ਮੋਰਗੇਜ ਐਂਡ ਲੋਨਸ, ਦੈਨ ਕਾਲ ਮਿਸਟਰ ਸੰਧੂ ਐਟ 905-671-2000। ਨੋ ਕੁਐਸਚਨਸ, ਨੋ ਕ੍ਰੈਡਿਟ ਚੈੱਕ, ਲੋਨ ਅਪਰੂਵਲ ਵਿਦ ਇਨ 24 ਆਵਰਸ। ਨੰਬਰ ਰੱਖੋ ਯਾਦ, 905-671-2000, 905-671-2000, ਮਿਸਟਰ ਸੰਧੂ।
2: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ।
9: ਓ ਯਾਰ, ਬਿਜ਼ਨਸ ਦਾ ਮਾੜਾ ਹਾਲ ਹੋਇਆ ਪਿਆ। ਕਿੰਨੀਆਂ ਤਰਕੀਬਾਂ ਲਗਾ ਚੁੱਕਾ ਪਰ ਫਿਰ ਵੀ ਕੋਈ ਗੱਲ ਨਹੀਂ ਬਣ ਰਹੀ।
10: ਨਿਰਬਲ ਬਾਬੇ ਨੇ ਕਿਹਾ ਸੀ ਕਿਰਪਾ ਹੋ ਜਾਊਗੀ, ਨਿੰਬੂ ਮਿਰਚਾਂ ਟੰਗੋ, ਪਰ ਕਿਰਪਾ ਤਾਂ ਹੋਈ ਨਹੀਂ।
11: ਆਨਲਾਈਨ ਵੀ ਮਾਰਕੀਟਿੰਗ ਕਰਕੇ ਦੇਖ ਲਈ ਪਰ ਕੋਈ ਰਿਜ਼ਲਟ ਹੀ ਨਹੀਂ ਆਇਆ।
12: ਇਹਦਾ ਮਤਲਬ ਤੁਸੀਂ ਰੇਡੀਓ ਆਵਾਜ਼ ਟ੍ਰਾਈ ਨਹੀਂ ਕੀਤਾ।
13: ਰੇਡੀਓ ਆਵਾਜ਼, ਰੇਡੀਓ ਆਵਾਜ਼ ਰੋਜ਼ਾਨਾ ਸਵੇਰੇ 9 ਤੋਂ 10 ਵਜੇ ਤੱਕ, ਐਵਰੀ ਸੈਟਰਡੇ 10 ਤੋਂ 1 ਵਜੇ ਤੱਕ ਪ੍ਰਾਈਮ ਟਾਈਮ ਤੇ। ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 416-518-3200।

ਮੈਂ ਕਲਿੰਦਰ ਉਹਦਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਣਕੇ ਜਿੰਨੀ ਕਦਰ ਨ ਮੇਰੀ ਮੇਰੇ ਤਖਤ ਬਿਠਾ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਰਹਿਮਤਾਂ ਬਖਸ਼ਾਂ ਸਦਕਾ ਇੱਕ ਵਾਰ ਫਿਰ ਤੋਂ ਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮੋਰਨਿੰਗ ਸਤਿ ਸ਼੍ਰੀ ਅਕਾਲ।

सो आज खूबसूरत सुविधा, खूबसूरत लोग, खूबसूरत मुल्क सी एच एल ओ डिजिटल एम फ्रिक्वेंसी राइट टोरंटो पेंसिल्वेनिया न्यूयॉर्क वाशिंगटन न्यूजर्सी के आस पास के एरिए ते इसे नाल बॉर्डर टू बाउंड्री यानी कि सारनिया के बॉर्डर तो लैके नैगरा फॉल्स तक इधर टोरंटो जी टी ए सारा लंडन किचन वाटरलू कैम्ब्रिज जिते असं दस चुके हैं उत्थे हैमिल्टन ते बर्लिंगटन ते ओकविल वर्गे शहर ते टोरंटो जी टी ए सारा नॉर्थ यॉर्क ईस्ट यॉर्क के नाल नाल तुसीं सानूं डर्म रीजन च जो सुन रहे हो इस समय पिकरिंग दे विच एजैक्स वेटबी ओशवा बॉमनवेल कटर्स ते नाल नाल न्यू कैसल तक और सानूं तुसीं कोबर्ग तक सुन रहे हैगे हो नॉर्थ विच लिंडसी पीटरब्रो होंदे हुए हाईवे 7 ओटावा दे उत्ते या सानूं तुसीं 115 हाईवे ते या सानूं तुसीं सुन रहे हो 400 दे उपर बैरी ते लैके 11 हाईवे ते जिथे ओरेलिया ओवन साउंड दा एरिया ते उत्थे ही सानू ग्रेवन हस तक सुन रहे हैगे हो ते आप सब दा हार्दिक स्वागत करदे उम्मीद दिन खुशगवार रहेगा चढ़दी कला वाला निरपौ निरवैर रहेगा कोई डर नहीं किसी दा ते किसी दी विरोधता नहीं है किसी दे दुश्मन नहीं हैगे असी एक एनर्जी हाँ अपना लाइफ स्टाइल अपनी जिंदगी इस नू अपने आप दे उपर छड्या होया कि असी किस तरह दी बनाउणा है कुदरत ने सानू इत्थे तक पहुँचा दिता जिथे दुनिया सुपना लेंदी है पहुँचण दा अगर इत्थे आके भी असी चिंदी चोरां मंगों चोरियां डाके ठगियां वल्गर लैंग्वेज परने रबड़ दियां चप्पलां डब्बियां वाले परने दुआबा हरियाणा बला बला बला इस सारा कुछ करना मीनस आ भी असी पिछे नाल जुड़े हुए हैं ते असी इत्थे फालतू दे विच अपनी देह लैके आ गए हैं सुरत ते दिमाग साडा पिछे वाला वर गई है सो दुर्ग जिहड़े लोग ये सब कुछ करते हैं वो उहदे नाल जुड़े रहिंदे ने कहिंदे ने एनर्जी इस तरह की है तुसी जो कहोगे जो करोगे सतगुर होए दयाल तो सरदा पूरी है सो जिथे तुसी सतगुर दयाल होंदे ने तुहानू पॉजिटिविटी एक एंगल दे नाल जोड़दे ने जो जिंदगी जीउण दा ढंग है जिंदगी जीउण दे लई एक ढंग की जरूरत होंदी है जिंदगी इदां नहीं है कि जिन्ने बजे जी करिया उठ खड़े तो जिन्ने बजे जी करिया पै गए जिंदगी ये भी नहीं है कि पिछे वधिया कि इत्थे वधिया जहाँ जाए तहाँ सहेले की गल चलती है श्री गुरु ग्रंथ साहब महाराज के मुताबिक तो असी जिथे जिथे भी गए हैं उत्थे सहाय परमात्मा साढ़े नाल ने इसे लिए गुरु घर तो लैके उस परमात्मा की ओट आसरे असं लोगों की मदद करने लिए तैयार रहने हैं मैं उन्होंने लोगों से बड़ा हैरान हूँ जिहड़े देर सवेर तक उठते हैं अपनी जिंदगी दे समय नूं बहुतात समय नूं यानी 50% 60% ऑफ देयर लाइफ जे उन्हां दी 50 साल जिंदगी है 25 साल सौ के कढ दिंदे ने मैनूं याद है कि मैं सत्तवीं क्लास दे विच सी ते एक आर्टिकल आया जिहदे विच लिखिया सी कि इंदिरा गांधी जिहड़ी है वह 6 घंटे सौंदी है मैं तकरीबन 9 तो 10 घंटे सौंदा हुंदा सीगा मैनूं याद है उस तो बाद मैं 6 घंटिआं दी नींद उत्ते चला गया ते अज ते वह दिन 6वीं 7वीं क्लास तो लैके 6 घंटे दे विच मैं पूरा फ्रैश होकर उठदा मेरी बॉडी नूं जरूरत नहीं पैंदी कई वारी मैनूं लोग नज़र लाउंदे ने टिक्का लाऊंगा काला मैं वैसे हैगा काला ते उहदे विच इह आ कि उह कहिंदे जी एनर्जी तां तुसीं मशीन हो जिन्नी मर्जी बना लो अपने अंदर महाराज ने मशीन बख्शी आ एक हुंदा कि अलम गलम बोलणा जो मूँह च आया बोल दिता मैं उहनूं भौंकणा कहिंदा हुंदा मेरे शब्द शायद तिखा असर करते हो गए पर एक ज्ञान ते अग्ञानता दे विचकार दे फांसले दे विच भौंकने की मैं गल करना एक हुंदा उच्चारण करना बोलना लहजे दे नाल वजन दे नाल ते ओ जिहड़ा बोलना उस दे विच वजन होना बहुत जरूरी है थोड़ी गल दी वैल्यू होनी बहुत जरूरी है जिहड़े भी विषय ते तुसी मर्जी बोलो पर जदों तुहाडे कोल शब्दकोश दे विच विषयां दे विच वैल्यू नहीं है वजन नहीं है ना मतलब तुसी बेकार है जिंदगी दे विच एवें तुरे फिरदे हो तो वो जो तुरना फिरना थोड़ी आदत बन जाता मैं कई देखिया डोनल्ड ट्रंप वर्गियां नूं कि 82 दे हो गए ने आदत हजे भी 8.5 साल वालियां ने तो कई मैं ऐसे देखे ने कि 15 साल की एज देखी है पर उन्हां च मैं 60 साल का बंदा घूमता फिरता देखिया इन्ने मच्योर इन्ने सिंसियर लोग सर जैप सिंह कहते हैं कि जिन्हें जबान दे दिती कागजा पत्र बाद जाओ पहले जबान पर जाओ थोड़ी जबान ही थोड़ा मुल है इसलिए जैप सिंह लिबड़े को उस समय की प्रधानमंत्री कहा जाता है जिहड़ी कि इंदिरा गांधी होंदी सी ते राष्ट्रपति नां नाल जानदे सी ते नां नाल ज्ञानी जी कह के बंदे नूं बुलाउंदे हुंदे सी ओह ते लोगों दी फांसियां माफ कराउण तों लैके लोगों के बड़े काम उन्होंने जिंदगी किए अज वो पता नहीं कितने ने पर उन्हां दी गलबात हमेशा अक्सर मैं इस रेडियो ते करदा क्योंकि मैं उन्होंने तो एक शब्द सीखा सी वो कहिंदे सी काका बंदे कमाई पैसा अपने आप आ जाऊगा
अच्छे बंदे तेरे नाल टीम छोड़ ना, पैसा थोनों अपने आप फॉलो करना शुरू कर दू, तेरिया जिहड़ियां कमजोर पहलू ने उन्हां दी ताकत उन्हां नू कवर कर दूगी। जिंदगी दे विच अच्छे ते थोड़े लोग तुहाडे नाल होने चाहिए आ। मेरा कोई बहुत वड्डा सर्कल नहीं हैगा, ऑलमोस्ट तुहानू सारिआं नू मैं जाणदा, तुहाडे सारिआं नाल मेरी गलबात हो जाती है, पर जे सर्कल की गल करिए मेरा सर्कल बहुत छोटा ते बहुत वधिया लोगों नाल मैं वरतदा। माड़े ते चंगे लोग, माड़े लोगों का तुहाडी जिंदगी छोड़ना जिवें चिक्कड़ दा जमीन ते पिया होना ते तुसीं इट मारो छिट्टे तुहाडे ते ही पै जाण, इस टाइप दा हुंदा। चंगे लोग हुंदे ने कि तुसीं नहीं भी हाज़र ना, तुहाडी गैर हाज़री च अपनी हाज़री नूं होर वधा दिंदे ने तां जो तुसीं उहनां लई वैल्यू आ, ते तुसीं उहनां लई ते उह तुहाडे लई वैल्यू कैरी करदे ने, उह जज्बात जिहड़े डिलीवर करदे ने। रेडियो आवाज़ नूं सुण रहे हो, मैं हाँ अमनदीप सिंह बैनीपाल, शब्दां दी जादूगरी दे विच रेडियो आवाज़ नूं AM 530 दे फ्रीकुएंसी दे उत्ते तकरीबन 1000 किलोमीटर च ईस्ट वैस्ट साउथ नॉर्थ वैस्ट सुनते हो। हर रोज़ नवे लोग बिजनेस प्रमोशनस या अपने बिजनेस नूं लोगों तक लेके जाने लई मैनूं कॉन्टैक्ट करते हैं एज ए बिजनेस कंसल्टेंट, और जो एडवाइजरी के तौर उत्ते मैं लंबे समय तो तकरीबन 15 साल तो काम कर रहा। तुसी किसी भी बिजनेस का मेरे को ना लै दौ, जिहड़े 80% मैं तुहानूं दस दूंगा कि इच इन एंड आउट की है, किन्ना टाइम लगेगा, किन्ना पैसा, किन्नी एनर्जी इत्थे लगेगी, बट एक टाइम आजूगा कि किन्ना लंबा टाइम लिए चलूगा। अक्सर मेरे पैशन रहे ने नौजवान लड़के लड़कियां जिहड़े स्कूल्स विचों निकलते ने ਉਹ ਪੜ੍ਹਨ ਦੇ ਲਈ ਜਦੋਂ ਅੱਗੇ ਜਾਂਦੇ ਨੇ, ਮੇਰਾ ਪੈਸ਼ਨ ਹੈ ਉਹਨਾਂ ਨੂੰ ਦੱਸਣਾ ਕਿ ਆਹ ਚੀਜ਼ ਕਰ ਲੈਣ ਤਾਂ ਬਹੁਤ ਵਧੀਆ, ਨਹੀਂ ਕਰਨਗੇ ਕਰਨੀ ਉਹਨਾਂ ਨੇ ਮਰਜ਼ੀ ਹੁੰਦੀ ਆਪਣੀ, ਅਤੇ ਨਹੀਂ ਕਰਨਗੇ ਤਾਂ ਹੋ ਸਕਦਾ 3 ਸਾਲ ਬਾਅਦ ਮੇਰੀ ਇਹ ਗੱਲ ਨੂੰ ਸੋਚਣ। ਸੋ ਕਿਸੇ ਨੂੰ ਰਸਤੇ ਪਾਉਣਾ ਵੀ ਬੜੇ ਵੱਡਾ ਪੁੰਨ ਹੈ। ਜੁੱਤੀਆਂ 'ਤੇ ਕੱਪੜਾ ਮਾਰਨ ਲਈ ਮੈਂ ਗੁਰਦੁਆਰਿਆਂ 'ਚ ਨਹੀਂ ਜਾਂਦਾ, ਦਿਮਾਗਾਂ ਦੇ ਉੱਤੇ ਕੱਪੜਾ ਮਾਰਨ ਲਈ ਮੈਂ ਰੋਜ਼ ਮਾਈਕ ਦੇ ਉੱਤੇ ਆਉਂਦਾ। ਇੱਕ ਵਾਰ ਫਿਰ ਤੋਂ ਚੱਲਦੇ ਹਾਂ, ਮੇਰੇ ਨਾਲ ਅਗਰ ਕਿਸੇ ਨੇ ਗੱਲਬਾਤ ਕਰਨੀ ਹੈ, ਆਪਣਾ ਬਿਜ਼ਨਸ ਪ੍ਰਮੋਟ ਕਰਨਾ, ਉਹਨੂੰ ਚੰਗੇ ਤਰੀਕੇ ਨਾਲ ਲਾਂਚ ਕਰਨਾ, ਲੋਕਾਂ ਤੱਕ ਪਹੁੰਚਾਉਣਾ, ਵੇਚਣ ਲਈ ਨਹੀਂ ਇਕੱਲਾ ਬਿਜ਼ਨਸ ਨੂੰ ਕ੍ਰੈਡੀਬਿਲਟੀ ਲੈਵਲ 'ਤੇ ਵੀ ਲੈ ਕੇ ਜਾਣਾ, ਤਾਂ ਆਈ ਐਮ ਆਲਵੇਜ਼ ਡਾਊਨ। ਜਸਟ ਮੈਨੂੰ ਇੱਕ ਕਾਲ ਕਰ ਸਕਦੇ ਹੋ 416-518-3200, 416-518-3200। ਕਰਜ਼ਿਆਂ ਦੇ ਵਿੱਚ ਜਿਹੜੇ ਕਰਜ਼ੇ ਚੱਲਦੇ ਨੇ, ਤੁਹਾਡੀ ਲਾਈਫ ਦੀ ਹੈਡਿਕ ਬਣੇ ਹੋਏ ਨੇ, ਪ੍ਰੋਬਲਮਸ ਨੇ, ਤੁਹਾਨੂੰ ਬੜੀਆ ਈਜ਼ੀ ਲੱਗਦੀਆਂ ਨੇ, ਕੋਈ ਚੱਕਰੇ ਨਹੀਂ, ਜਦੋਂ ਬੈਂਕ ਵਾਲਿਆਂ ਦੀ ਲੈਟਰ ਆ ਜਾਂਦੀ ਆ ਕਿ 19 ਤਰੀਕ ਨੂੰ ਸਾਡਾ ਗੋਲਿੰਗ ਲੋਅ ਫਰਮ ਹੈਗੀ ਆ, ਆਹ ਵਕੀਲ ਹੈ ਡੇਵਿਡ, ਅਤੇ 19 ਤਰੀਕ ਨੂੰ ਤੈਨੂੰ ਕੋਰਟ 'ਚ ਬੁਲਾ ਰਿਹਾ, ਆਹ ਤੇਰੇ ਉੱਤੇ ਸਾਡੇ ਇਲਜ਼ਾਮ ਨੇ ਕਿ ਤੂੰ ਸਾਡਾ 3,500 ਜਾਂ 3,000 ਡਾਲਰ ਦੇਣਾ ਹੈਗਾ, ਅਤੇ ਤੂੰ ਆਪਣੀ ਜਿਹੜੀ ਪੱਖ ਨੂੰ ਲੈ ਕੇ ਕੋਰਟ ਦੇ ਵਿੱਚ ਆ ਜਾਈਂ, ਆਹ ਤੈਨੂੰ ਅਸੀਂ ਨੋਟਿਸ ਭੇਜ ਦਿੱਤਾ। ਅਤੇ ਉਦੋਂ ਲੋਕ ਮੇਰੇ ਕੋਲ ਬਹੁਤ ਭੱਜ ਭੱਜ ਕੇ ਆਉਂਦੇ ਨੇ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਕਰਜ਼ ਦੇਣ ਵਾਲੇ ਲੋਕ ਤੁਹਾਡੇ ਘਰ ਨਹੀਂ ਆ ਸਕਦੇ, ਤੁਹਾਨੂੰ ਪਰੇਸ਼ਾਨ ਨਹੀਂ ਕਰ ਸਕਦੇ, ਪਰ ਕਰਜ਼ ਦੇਣ ਵਾਲੇ ਲੋਕ ਜਿਵੇਂ CRA ਆ, ਕੈਨੇਡਾ ਰੈਵਨਿਊ ਏਜੰਸੀ ਨੂੰ ਕਿਸੇ ਕੋਰਟ 'ਚੋਂ ਅਪਰੂਵਲ ਲੈਣ ਦੀ ਲੋੜ ਨਹੀਂ, ਵਿਦ ਇਨ ਫਿਊ ਆਵਰਸ 24 ਘੰਟਿਆਂ ਦੇ ਅੰਦਰ ਅੰਦਰ ਤੁਹਾਡਾ ਬੈਂਕ ਅਕਾਊਂਟ ਸੀਜ਼ ਕਰ ਦਿੰਦੇ, ਕਿਉਂਕਿ ਸਪੈਸ਼ਲ ਇੱਕ ਇਹਨਾਂ ਦੀ ਅਪਰੂਵਲ ਜਿਹੜੀ ਹੈਗੀ ਆ, ਗਵਰਨਮੈਂਟ ਦੇ ਜੱਜ ਅਪੁਆਇੰਟ ਕੀਤੇ ਹੁੰਦੇ ਨੇ, ਉਹ ਸਪੈਸ਼ਲ ਅਪਰੂਵਲ 'ਤੇ 24 ਘੰਟਿਆਂ ਦੇ ਅੰਦਰ ਨੋਟਿਸ ਜਾਰੀ ਕਰ ਦਿੰਦੇ ਨੇ, ਅਤੇ CRA ਤੁਹਾਡੇ ਅਕਾਊਂਟ ਸੀਜ਼ ਕਰ ਦਿੰਦੀ ਆ। ਸੋ ਇਸ ਲਈ ਤੁਸੀਂ ਅਗਰ ਕਿਸੇ ਨੂੰ ਵੀ ਕੋਈ ਕਰਜ਼ਾ ਹੈ, ਕੋਈ ਵੀ ਗੱਲਬਾਤ ਹੈ, ਮੈਨੂੰ ਕੋਂਟੈਕਟ ਕਰ ਲਿਓ 416-518-3200, 416-518-3200, ਅਤੇ ਤੁਸੀਂ ਮੈਨੂੰ ਕਾਲ ਕਰ ਰਹੇ ਹੋ 416-518-3200 'ਤੇ ਕਾਲ ਕਰ ਸਕਦੇ ਹੋ। ਅਤੇ ਚਲੀਏ ਸ਼ੋਅ ਨੂੰ ਅੱਗੇ ਲੈ ਕੇ, ਅਤੇ ਗੱਲਬਾਤ ਕਰੀਏ ਸ਼ੁਰੂ 905-673-3337। ਕਿੱਥੇ ਕਿੱਥੇ ਹੋ ਆ ਜਾਓ, ਫਿਰ ਇੱਕ ਵਾਰ ਗੱਲ ਕਰੀਏ। ਕੱਲ੍ਹ ਦੇ ਸ਼ੋਅ 'ਚ ਤੁਸੀਂ ਇੰਨਾ ਬਿਜ਼ੀ ਰੱਖਿਆ, ਮੈਨੂੰ ਲੱਗਿਆ ਸੀ ਕੈਨੇਡਾ ਡੇ ਆ, ਮੈਨੂੰ ਮੇਰੀ ਫੈਮਿਲੀ ਨੇ ਕਿਹਾ ਉੱਥੇ ਕਿਹੜਾ ਕੋਈ ਸੁਣ ਦੇਣਾ, ਤੁਸੀਂ ਕਿਉਂ ਜਾਣਾ, ਪਰ ਆਈ ਗੋਟ ਸ਼ੌਕਡ ਜਦੋਂ ਮੇਰੇ ਕੋਲ ਇੰਨੇ ਕਾਲਸ ਆਏ, ਰੀਅਲੀ ਅਪਰੀਸ਼ੀਏਟ। ਅੱਜ ਫਿਰ ਕਰੀਏ ਗੱਲਬਾਤ, ਸਟੂਡੀਓ ਦੀ ਲਾਈਨ ਖਾਲੀ ਹੈ 905-673-3337। ਜਿਹੜਾ ਐਗਰੀਮੈਂਟ ਸਾਈਨ ਹੋ ਰਿਹਾ ਸੀਗਾ ਉਹਦੇ ਉੱਪਰ, ਜਿਹੜਾ US ਕੈਨੇਡਾ ਅਤੇ ਮੈਕਸੀਕੋ ਦਾ ਇੱਕ ਟ੍ਰੇਡ ਐਗਰੀਮੈਂਟ ਆ, UMCA ਜਿਹਨੂੰ ਕਹਿੰਦੇ ਆ, ਉਸ ਜਿਹੜੇ ਐਗਰੀਮੈਂਟ ਦੇ ਉੱਤੇ ਜਿਹੜਾ ਹੈਗਾ ਹੁਣ ਮਾਰਕਰ ਨਹੀਂ ਕਹਿ ਚੁੱਕਿਆ ਕਿ ਅਗਰ ਕੰਪਰੋਮਾਈਜ਼ ਕਰਨਾ ਪਿਆ ਅਸੀਂ ਨਹੀਂ ਕਰਾਂਗੇ, ਅਤੇ ਉੱਧਰ ਡੋਨਲਡ ਟਰੰਪ ਐਡਮਿਨਿਸਟ੍ਰੇਸ਼ਨ ਡਿਕਲੇਅਰ ਕਰ ਚੁੱਕਿਆ ਕਿ ਅਸੀਂ ਸਾਈਨ ਨਹੀਂ ਕਰਾਂਗੇ, ਸਾਡੀਆਂ ਸ਼ਰਤਾਂ ਮੰਨੋ ਨਹੀਂ ਤਾਂ ਨਾ ਸੀ। ਇਹ ਕਹਿੰਦੇ 2020 ਦੇ ਵਿੱਚ, 2020 ਜਿਹੜਾ ਪਿਛਲੀ ਟਰਮ 'ਚ ਆਇਆ 2020 ਦੇ ਵਿੱਚ, ਉਦੋਂ ਤੂੰ ਹੀ ਇਹ ਨਵਾਂ ਐਗਰੀਮੈਂਟ ਬਣਾਇਆ ਸੀ ਅਤੇ ਅਸੀਂ ਉੱਤੇ ਸਾਈਨ ਕੀਤਾ ਸੀ, ਹੁਣ ਤੂੰ ਹੀ ਕਹਿੰਦਾ ਉਹ ਬੇਕਾਰ ਆ, ਨਵਾਂ ਲਿਖੋ, ਵੀ ਆਰ ਥਿੰਕਿੰਗ ਅਬਾਊਟ ਆਲਸੋ। ਕੁਛ ਹੋਰ ਖਬਰਾਂ ਜਿਨ੍ਹਾਂ ਦੇ ਵਿੱਚੋਂ ਇਸ ਐਗਰੀਮੈਂਟ ਦੇ ਬ੍ਰੀਚ ਹੋਣ ਦੇ ਨਾਲ ਇੱਕਦਮ ਅਸਰ ਨਹੀਂ ਨਜ਼ਰ ਆਏਗਾ, ਇਹਦੀ ਇੱਕ ਲੈਂਥ ਹੈ,
ਇਹ ਰਿਨਿਊਅਲ ਟਰਨਓਵਰ ਦੇ ਉੱਤੇ ਤੁਸੀਂ ਸਾਈਨ ਕਰਨੇ ਸੀਗੇ ਕਿ ਉਹਨੂੰ ਰਿਨਿਊ ਕਰੀ ਚੱਲੋ ਕਰੀ ਚੱਲੋ। ਅਗਰ ਨਹੀਂ ਹੁੰਦਾ ਇਹ ਲੌਂਗ ਟਰਮ 'ਚ ਇੰਪੈਕਟ ਕਰੋ। ਪਰ ਅਗਰ ਦੂਸਰੇ ਪਾਸੇ ਦੇਖਿਆ ਜਾਵੇ, ਦੂਸਰੇ ਪਾਸੇ ਇਹ ਆ ਕਿ ਡੋਨਲਡ ਟਰੰਪ ਦੇ ਮਿਡ ਟਰਮ ਇਲੈਕਸ਼ਨਸ ਆ ਰਹੇ ਨੇ, ਅਗਰ ਐਗਰੀਮੈਂਟ ਦੇ ਉੱਪਰ ਗੱਲਬਾਤ ਨਹੀਂ ਹੁੰਦੀ, ਆਟੋ ਟ੍ਰੇਡ ਸੈਕਟਰ ਸਟੀਲਸ ਤੋਂ ਲੈ ਕੇ ਕਈ ਐਸੇ ਸੈਕਟਰਸ ਨੇ ਜਿਨ੍ਹਾਂ ਦੇ ਉੱਤੇ ਇੰਪੈਕਟ ਜਾਵੇਗਾ, ਨੌਕਰੀਆਂ 'ਤੇ ਜਾਣਾ ਹੀ ਜਾਣਾ, ਪਰ ਉੱਥੋਂ ਦੇ ਕਾਰੋਬਾਰਾਂ ਦੇ ਉੱਤੇ ਇੰਪੈਕਟ ਜਾਵੇਗਾ, ਜੋ ਕਿ ਆਉਣ ਵਾਲੇ ਸਮੇਂ 'ਚ ਡੋਨਲਡ ਟਰੰਪ ਹੋਣਾ ਦੀ ਹੁੰਝਾ ਫਿਰ ਹਾਰ ਜਿਹੜੀ ਹੈ ਉਹ ਬਣ ਸਕਦੀ ਹੈ, ਜਿਹਦੇ ਵਿੱਚ ਇਹ ਗੱਲਬਾਤ ਕੀਤੀ ਜਾ ਰਹੀ ਹੈ। ਕੱਲ੍ਹ ਮੈਂ ਆਰਟੀਕਲ ਸੀ ਇੱਕ ਉਹਦੇ 'ਤੇ ਕੰਮ ਕਰ ਰਿਹਾ ਸੀ, ਜਿਹਦੇ ਵਿੱਚ ਦੱਸਿਆ ਗਿਆ ਕਿ ਮਸਕ ਟ੍ਰਿਲੀਅਨਰ ਕਿਵੇਂ ਬਣ ਗਿਆ। ਮਸਕ ਨੂੰ ਟ੍ਰਿਲੀਅਨਰ ਬਣਾਉਣ ਦੇ ਵਿੱਚ ਡੋਨਲਡ ਟਰੰਪ ਹੋਣਾ ਦਾ ਬਹੁਤ ਵੱਡਾ ਹੱਥ ਹੈ। ਮੈਂ ਹਮੇਸ਼ਾ ਦਿਨ ਯਾਦ ਕਰਦਾ ਹੁੰਦਾ ਕੈਮਲਾ ਹੈਰਿਸ ਦੀ 5 ਦਿਨ ਪਹਿਲਾਂ ਲਾਸਟ ਇਲੈਕਸ਼ਨ ਰੈਲੀ ਸੀ, ਜਿਹਦੇ ਵਿੱਚ ਉਹ ਲੋਕਾਂ ਨੂੰ ਕਹਿ ਰਹੀ ਸੀ, ਅਤੇ ਮੈਂ ਇੱਧਰੋਂ ਮਾਈਕ 'ਤੇ ਕਿਹਾ ਸੀ ਕਿ ਮੈਨੂੰ ਰੈਲੀ 'ਚੋਂ ਇਹ ਸੁਣਨ ਨੂੰ ਲੱਗਿਆ ਕਿ ਕੈਮਲਾ ਹੈਰਿਸ ਕਹਿ ਰਹੀ ਹੈ ਕਿ ਕਾਰਪੋਰੇਟ ਘਰਾਣੇ ਅਮਰੀਕਾ ਦੇ ਉੱਤੇ ਕਬਜ਼ਾ ਕਰ ਲੈਣਗੇ ਅਤੇ ਆਪਣੀ ਮਰਜ਼ੀ ਨਾਲ ਚਲਾਉਣਗੇ। ਅਤੇ ਜਦੋਂ ਮੈਂ ਦੂਸਰੇ ਪਾਸੇ ਟਰੰਪ ਦੀ ਸਟੇਜ ਦੇਖੀ ਸੀ, ਉਹਦੇ 'ਤੇ ਸਾਰੇ ਹੀ ਕਾਰਪੋਰੇਟ ਘਰਾਣੇ ਗੂਗਲ ਤੋਂ ਲੈ ਕੇ, ਫੇਸਬੁੱਕ ਤੋਂ ਲੈ ਕੇ, ਮਸਕ ਤੋਂ ਲੈ ਕੇ, ਹੋਰ ਵੱਡੇ ਜਿਹੜੇ ਜੋ ਵੀ ਐਮਾਜ਼ੋਨ ਤੋਂ ਲੈ ਕੇ, ਇਹ ਸਾਰੇ ਘਰਾਣੇ ਉਹਦੀ ਸਟੇਜ ਦੇ ਉੱਤੇ ਚੜ੍ਹ ਕੇ ਬੈਠੇ ਸੀ। ਅਤੇ ਟ੍ਰਿਲੀਅਨਰ ਬਣਨ ਦੇ ਲਈ ਅਗਰ ਦੇਖਿਆ ਜਾਵੇ ਤਾਂ ਮਸਕ ਕੋਲ ਟ੍ਰਿਲੀਅਨ ਅਕਾਊਂਟ ਦੇ ਵਿੱਚ ਨਹੀਂ ਹੈ, ਤਕਰੀਬਨ 20 ਮੁਲਕਾਂ ਦੀ ਜਿਹੜੀ ਇਕਾਨਮੀ ਹੈ ਪੂਰੀ ਦੁਨੀਆਂ 'ਚ ਉਹ ਟ੍ਰਿਲੀਅਨ ਕ੍ਰੋਸ ਕਰਦੀ ਹੈ। ਇੰਨਾ ਪੈਸਾ ਜਿਹੜਾ ਹੈਗਾ ਮਸਕ ਬਾਰੇ ਦੱਸਿਆ ਜਾਂਦਾ ਕਿ ਇਹਦੇ ਕੋਲ ਹੈ, ਪਰ ਇਹ ਆਰਟੀਫਿਸ਼ਲ ਅਤੇ ਫੇਕ ਮਨੀ ਹੈ, ਕਿਉਂਕਿ ਇਹ ਜਿਹੜੇ ਅਮੀਰ ਲੋਕ ਨੇ ਆਪਣੇ ਪੈਸੇ ਨੂੰ ਸਟੋਕ ਦੇ ਵਿੱਚ ਲਗਾ ਦਿੰਦੇ ਨੇ। ਹੁਣ ਸਟੋਕ ਦੇ ਵਿੱਚ ਕੀ ਹੁੰਦਾ ਕਿ ਅੱਗੇ ਜਾ ਕੇ ਜਿਹੜੇ ਸਟੋਕਸ ਨੇ ਉਹ ਪਏ ਰਹਿੰਦੇ ਨੇ, ਸ਼ੇਅਰ ਮਾਰਕੀਟ ਦੇ ਵਿੱਚ ਮੈਂ ਗੱਲ ਕਰਨ ਲੱਗਾ ਸੀ, ਸ਼ੇਅਰ ਮਾਰਕੀਟ ਦੇ ਵਿੱਚ ਲਗਾ ਦਿੰਦੇ ਨੇ, ਅਤੇ ਉਹ ਸ਼ੇਅਰ ਜਿਹੜੇ ਨੇ ਉਹ ਪਏ ਰਹਿੰਦੇ ਨੇ ਇਹਨਾਂ ਦੀ ਕੰਪਨੀਜ਼ ਦੇ। ਹੁਣ ਜਿਹੜੇ ਸ਼ੇਅਰਸ ਪਏ ਨੇ ਉਹਨਾਂ ਨੂੰ ਦੇਖ ਕੇ ਤੁਸੀਂ ਪੈਸਾ ਲਗਾ ਦਿੰਦੇ ਹੋ ਕਿ ਮਸਕ ਦਾ ਪਿਆ 1 ਕਰੋੜ, ਚਲੋ ਮੈਂ ਵੀ ਆਪਣਾ 1 ਲੱਖ ਰੁਪਇਆ ਲਗਾ ਦਿੰਦਾ, ਅਤੇ ਮਸਕ ਕਦੇ ਫੇਲ ਨਹੀਂ ਹੋਇਆ ਤੁਸੀਂ ਇਹ ਸੋਚਦੇ ਹੋ, ਪਰ ਮਸਕ ਬਾਰ ਬਾਰ ਫੇਲ ਹੋਇਆ। ਤੁਹਾਨੂੰ ਪਤਾ ਡਰਾਈਵਰਲੈਸ ਟੈਕਸੀ ਅੱਜ ਤੋਂ 16 ਸਾਲ ਪਹਿਲਾਂ ਤੋਂ, ਇਹ 2 ਸਾਲ ਤੋਂ ਚੱਲਣ ਲੱਗ ਜੂ ਕਹਿਣ ਲੱਗਿਆ ਹੋਇਆ, ਅਗਲੇ 2 ਸਾਲ 'ਚ ਚੱਲ ਪੂਗੀ। 16 ਸਾਲ ਇਹਨਾਂ ਨੂੰ ਇਹ ਕਹਿੰਦੇ ਨੇ ਹੋ ਗਏ ਕਿ ਡਰਾਈਵਰਲੈਸ ਟੈਕਸੀ ਚੱਲੂਗੀ। ਫਿਰ ਇਹਨੇ ਇੱਕ ਟ੍ਰੇਨ ਬਣਾਈ ਸੀ ਜਿਹੜੀ ਇਹਨੇ ਕਿਹਾ ਸੀ ਕਿ ਬੜੀ ਤੇਜ਼ ਚੱਲੂਗੀ, ਹਵਾ ਦੀ ਗਤੀ ਨਾਲੋਂ ਤੇਜ਼ ਚੱਲੂਗੀ, ਉਹਦੇ 'ਚ ਲੋਕ ਬੈਠਿਆ ਕਰਨਗੇ, ਸ਼ਿਕਾਗੋ ਤੋਂ ਨਿਊਯਾਰਕ ਜਿਹੜਾ ਬੰਦਾ 1.5 ਘੰਟੇ ਦੇ ਵਿੱਚ ਪਹੁੰਚਿਆ ਕਰੂਗਾ। ਫਿਰ ਉਸ ਤੋਂ ਬਾਅਦ ਇਹਨੇ ਇੱਕ ਹੋਰ ਗੱਪ ਛੱਡੀ ਸੀ, ਮਤਲਬ ਗੱਪਾਂ ਦੇ ਬੇਸ ਦੇ ਉੱਤੇ ਬਿਜ਼ਨਸ ਹੁੰਦਾ ਸਾਰਾ ਇਹ, ਜਿਹੜੀ ਸ਼ੇਅਰ ਮਾਰਕੀਟ ਹੈ ਸਾਰੀ ਗੱਪ ਦੇ ਉੱਪਰ ਬੈਠੀ ਹੈ, ਕਿੰਨੀ ਵੱਡੀ ਗੱਪ ਕੋਈ ਮਾਰ ਦੂਗਾ, ਕਿੰਨਾ ਵੱਡਾ ਡਰ ਬਣਾ ਦੂਗਾ, ਉਹਦੇ ਬੇਸਿਸ 'ਤੇ ਲੋਕ ਪੈਸੇ ਕੱਢਦੇ ਪਾਉਂਦੇ ਰਹਿੰਦੇ ਨੇ। ਫਿਰ ਇਹਨੇ ਕਿਹਾ ਸੀਗਾ ਕਿ ਮੈਂ ਨਾ ਜਿਹੜੀ ਡੱਗਫੋਰਡ ਬਣਾਉਣ ਲੱਗਿਆ ਸੀ, ਡੱਗਫੋਰਡ ਨੇ ਇਹਦਾ ਆਈਡੀਆ ਚੋਰੀ ਕਰ ਲਿਆ ਵੀ ਮੈਂ ਵੱਡੀ ਗੱਪ ਕੀ ਮਾਰ ਸਕਦਾ। ਡੱਗਫੋਰਡ ਨੇ ਵੱਡੀ ਗੱਪ ਮਾਰੀ, ਵੈਸੇ ਮੈਂ ਤੁਹਾਨੂੰ ਯਾਦ ਕਰਾ ਦਵਾਂ ਰੋਜ਼ ਦੀ ਤਰ੍ਹਾਂ, ਡੱਗਫੋਰਡ ਦੀ ਰੇਟਿੰਗ ਅੱਜ ਇੱਕ ਸਰਵੇ ਦੇ ਮੁਤਾਬਕ ਇੱਦਾਂ ਕਿ ਜੇ ਲਿਬਰਲ ਪਾਰਟੀ ਦਾ ਕੋਈ ਲੀਡਰ ਵੀ ਨਹੀਂ ਹੁੰਦਾ ਤਾਂ ਵੀ ਲਿਬਰਲ ਪਾਰਟੀ ਅੰਟੈਰੀਓ ਦੇ ਵਿੱਚ ਇਲੈਕਸ਼ਨ ਜਿੱਤ ਜੂਗੀ, ਡੱਗਫੋਰਡ ਹਾਰ ਜੂਗਾ। ਮੈਂ ਵੈਸੇ ਤੁਹਾਨੂੰ ਦੱਸ ਦਵਾਂ, ਜੌਨ ਟੋਰੀ ਜਿਹੜਾ ਹੈਗਾ ਮੇਅਰ ਆ, ਇਹਦਾ ਮੁੰਡਾ ਇਲੈਕਸ਼ਨ 'ਚ ਖੜਨ ਲੱਗਿਆ। ਹਾਂਜੀ, ਇਹਨਾਂ ਦੇ ਸਭ ਕੁਛ ਆਪਾਂ ਤਾਂ ਐਵੇਂ ਇੱਥੇ ਆਹ ਕੰਮ ਕਰਨਾ ਹੈ ਜੋ ਕਰਦੇ ਪਏ ਹਾਂ। ਇਹਦਾ ਮੁੰਡਾ ਇਲੈਕਸ਼ਨ 'ਚ ਖੜਨ ਲੱਗਿਆ ਫੈਡਰਲ ਲਿਬਰਲ ਦੇ ਵਾਸਤੇ, ਉਹ ਕਹਿੰਦਾ ਪਾਰਟੀ ਸਹੀ ਗਾਈਡਲਾਈਨ 'ਤੇ ਆ ਅਤੇ ਮੈਂ ਪੂਰੀ ਡੈਡੀਕੇਸ਼ਨ ਦੇ ਨਾਲ ਲੋਕਾਂ ਨੂੰ ਸਰਵ ਕਰੂੰਗਾ, VIP ਕਲਚਰ ਜੀਊਂਗਾ, ਲੋਕਾਂ ਦੇ ਉਦਘਾਟਨ ਕਰੂੰਗਾ, ਲੋਕਾਂ ਨੂੰ ਚਿੱਠੀਆਂ ਲਿਖਦਿਆਂ ਕਰੂੰਗਾ, ਡੱਕਾ ਮੈਂ ਤੋੜੂੰਗਾ ਨਹੀਂ, ਜੋ ਮੇਰੇ ਬੋਸਿਸ ਕਹਿੰਦੇ ਨੇ ਉਹ ਮੈਂ ਆ ਕੇ ਲੋਕਲ ਲੋਕਾਂ ਨੂੰ ਦੱਸਿਆ ਕਰੂੰ ਕਿ ਆਟੋਵਾਂ 'ਚ ਬੋਸ ਐਂ ਕਹਿੰਦਾ ਸੀ, ਥੱਲੇ ਦੱਸਿਆ ਕਰੂੰ, ਇੱਥੋਂ ਕੋਈ ਗੱਲਬਾਤ ਮੈਂ ਅੱਗੇ ਨਹੀਂ ਕਰੂੰਗਾ, ਇੱਕ ਮੈਂ ਆਪਣਾ ਸੈਕਟਰੀ ਰੱਖੂੰਗਾ, ਇੱਕ ਆਟੋਵਾਂ 'ਚ ਬੰਦਾ ਰੱਖੂੰਗਾ, 2 ਬੰਦੇ ਹੋਰ ਮੈਨੂੰ ਨੌਕਰ ਮਿਲ ਜਾਣਗੇ, ਅਤੇ ਮੈਨੂੰ 2 ਵਾਰ ਜਿੱਤਣ ਤੋਂ ਬਾਅਦ ਲਾਈਫ ਟਾਈਮ ਪੈਨਸ਼ਨ ਮਿਲ ਜੂਗੀ, ਤਨਖਾਹ ਮੇਰੀ ਮੋਟੇ ਅੱਖਰਾਂ ਦੇ ਵਿੱਚ ਹੈ, 2 ਟੱਬਰ ਪਾਲ ਸਕਦਾ, ਉਹਦੇ 'ਚ ਮੈਂ ਪੜੂੰਗਾ। ਪੱਤੇ ਦੁਨੀਆ ਭਰਦੇ ਨੇ, ਹਰ ਚੀਜ਼ ਪੱਤਿਆਂ ਦੇ ਵਿੱਚ ਆ, ਕਾਰਾਂ ਦੇ ਤੇਲ ਤੋਂ ਲੈ ਕੇ ਜਹਾਜ਼ਾਂ ਦੀਆਂ ਟਿਕਟਾਂ ਤੋਂ ਲੈ ਕੇ ਉਹ ਸਭ ਕੁਛ ਮੇਰੇ ਪੱਤਿਆਂ 'ਚ ਹੋਊਗਾ, ਅਤੇ ਨਾਲ ਮੈਂ 5-10 ਬੰਦੇ ਹੋਰ ਸੱਜੇ ਖੱਬੇ ਆਪਣੇ ਫਿੱਟ ਕਰ ਦੂੰਗਾ, ਅਤੇ ਮੈਂ ਇਲੈਕਸ਼ਨ ਜਿੱਤ ਜੂੰਗਾ, ਅਤੇ ਜਿਹੜੇ ਮੇਰੇ ਸਪੋਰਟਰ ਹੋਣਗੇ ਕਮਲਿਆਂ ਵਾਂਗੂ ਲੋਕਾਂ ਨਾਲ ਲੜਦੇ ਫਿਰਨਗੇ ਇੱਕ ਦੂਜੇ ਨਾਲ, ਅਤੇ ਉਹਨਾਂ ਨੂੰ ਲੱਗੂਗਾ ਜੇ MP ਬਣ ਗਿਆ ਵੀ ਪਤਾ ਨਹੀਂ ਮੈਂ ਕਾਰ 'ਤੇ ਲਾਲ ਬੱਤੀ ਲਾ ਕੇ ਘੁੰਮਿਆ ਕਰੂੰ, ਉਹ ਮੂਰਖਤਾ ਦੇ ਵਿੱਚ ਮੇਰੀ ਸਪੋਰਟ ਕਰਨਗੇ। ਦਿਸ ਇਜ਼ ਆਲ ਹੈਪਨਿੰਗ ਸਰਾਊਂਡਿੰਗ ਅਸ, ਮੈਂ ਹਮੇਸ਼ਾ ਇੱਕ ਵਰਡ ਯੂਜ਼ ਕਰਦਾ ਹਾਂ, ਸਰਾਊਂਡਿੰਗ ਆ, ਸਾਡੇ ਆਸ ਪਾਸ ਇਹ ਵਿਚਰਦਾ ਹੀ ਰਹਿੰਦਾ ਹੈ। ਰੇਡੀਓ ਵਾਸ ਸੁਣਦਾ 9:27 ਸਟੂਡੀਓ ਦੇ ਘੜੀਆਂ ਦੇ ਉੱਤੇ ਹੋ ਚੁੱਕੇ ਨੇ। ਵੈਸੇ ਟੋਰੀ ਦਾ ਮੁੰਡਾ ਕਹਿੰਦਾ ਜੀ ਮੈਂ ਹੁਣ ਜੌਨ ਟੋਰੀ ਦਾ ਇਲੈਕਸ਼ਨ 'ਚ ਖੜੂੰਗਾ ਅਤੇ ਮੈਂ ਲੋਕਾਂ ਦੀ ਸੇਵਾ ਕਰੂੰਗਾ, ਸੇਵਾ ਕਰੂੰਗਾ। ਅਤੇ ਦੂਜੇ ਪਾਸੇ ਜਿਹੜਾ ਕੁਛ ਹੋਰ ਖਬਰਾਂ ਜਿਨ੍ਹਾਂ ਵਿੱਚੋਂ ਟਰੂਡੋ ਨੇ ਖਰਚੇ ਵਧਾਏ ਸੀ ਬਹੁਤ ਸਾਰੇ, ਉਮੀਦ ਆ ਮਾਰਕ ਕਾਰਨੀ ਘੱਟ ਕਰੂਗਾ, ਮਾਰਕ ਕਾਰਨੀ ਹੁਣ ਇਹ ਜਿਹੜੀ ਡੀਲ ਆ
ਜਿਹੜੀ ਕੁਜ਼ਮਾ ਦੀ ਡੀਲ ਆ ਜਿਹੜੀ ਇਹ ਨਹੀਂ ਅਗਰ ਸਾਈਨ ਹੁੰਦੀ, ਯੂਨੀਅਨਸ ਤੋਂ ਲੈ ਕੇ ਹਰ ਬੰਦਿਆਂ ਨਾਲ ਨੈਗੋਸ਼ੀਏਟ ਕਰਨਗੇ ਕਿ ਤੁਸੀਂ ਆਪਣੇ ਖਰਚੇ ਕਿਸ ਤਰ੍ਹਾਂ ਘਟਾਉਣੇ ਨੇ ਅਤੇ ਕਿਸ ਤਰ੍ਹਾਂ ਆਪਾਂ ਆਉਣ ਵਾਲੇ ਸਮੇਂ 'ਚ ਸਰਵਾਈਵ ਕਰਨਾ। ਇਸ ਡੀਲ ਦਾ ਕੈਨੇਡਾ ਨੂੰ ਨੁਕਸਾਨ ਤਾਂ ਹੈ ਹੀ ਹੈ, ਪਰ ਅਮੈਰੀਕਾ ਨੂੰ ਵੀ ਇੱਕ ਵੱਡੇ ਲੈਵਲ ਦੇ ਉੱਤੇ ਨੁਕਸਾਨ ਹੈ ਮੈਕਸੀਕੋ ਅਤੇ ਕੈਨੇਡਾ ਨਾਲ ਬਿਜ਼ਨਸ ਡੀਲ ਨਾ ਸਾਈਨ ਕਰਨਾ। ਅਕਸਰ ਡੋਨਲਡ ਟਰੰਪ ਪਹਿਲਾਂ ਬੜਕ ਮਾਰ ਕੇ ਫਿਰ ਮੋਕ ਮਾਰ ਜਾਂਦਾ ਹੈ, ਲੈਟਸ ਵੇਟ ਕਦੋਂ ਮੋਕ ਮਾਰੇਗਾ ਅਤੇ ਕਦੋਂ ਇਹ ਦੁਬਾਰਾ ਹੁਣ ਡੀਲ ਕਰੂਗਾ। ਇਰਾਨ ਦੇ ਮਾਮਲੇ 'ਚ ਨੰਗਾ ਹੋ ਚੁੱਕਿਆ, ਪੂਰੀ ਦੁਨੀਆ ਨੇ ਦੇਖ ਲਿਆ ਕਿ ਆਦਮੀ ਗਿੜਗੜਾਇਆ, ਮਿੰਨਤਾਂ ਕੀਤੀਆਂ, ਪਾਕਿਸਤਾਨ ਵਰਗੇ ਮੁਲਕ ਨੂੰ ਮੂਹਰੇ ਰੱਖ ਕੇ ਉਹਦੀ ਮਿੰਨਤ ਕਰਕੇ ਕਿਸੇ ਤਰੀਕੇ ਨਾਲ ਸਾਡਾ ਕੰਪਰੋਮਾਈਜ਼ ਕਰਾ ਦੇ, ਅਤੇ ਉਹਦੇ ਪੈਰਾਂ 'ਚ ਜਾ ਕੇ ਡਿੱਗਦਾ ਰਿਹਾ ਪਾਕਿਸਤਾਨ ਦੇ। ਇਹ ਆਦਮੀ ਜੋ ਦੁਨੀਆ ਨੂੰ ਆਪਣਾ ਸ਼ਹਿਨਸ਼ਾਹ ਦੱਸਣ ਦਾ ਪ੍ਰਮਾਣ ਪੱਤਰ ਦਿੰਦਾ ਰਹਿੰਦਾ ਸੀ ਸਾਰੀ ਦਿਹਾੜੀ, ਅਤੇ ਲੈਟ ਸੀ ਕਿ ਆਹ ਜਿਹੜੀ ਡੀਲ ਹੈ ਇਹਦੇ 'ਚ ਕਦੋਂ ਕਹਿ ਕੇ ਮੁੱਕਰਦਾ ਆਉਣ ਵਾਲੇ ਦਿਨ ਦੱਸਣਗੇ। ਫਿਲਹਾਲ ਸਟੂਡੀਓ ਨੰਬਰ 905-673-33-37 9056733337 'ਤੇ ਤੁਸੀਂ ਕਾਲ ਕਰ ਰਹੇ ਹੋ, 905-673-33-37

0: 33 37 स्टूडियो से नंबर। हाँ जी, हेलो जी, हेलो
1: हेलो।
0: हाँ जी,
1: हाँ जी, सत श्रीकाल जी।
0: सत श्रीकाल,
1: दलजीत जी बोल रहे जी।
0: हाँ जी बोलो जी।
1: ਅਮਨ ਜੀ, ਮੈਂ ਨਾ ਇੱਕ ਤੇ ਨਾਲ ਨੀ ਲੈਂਦਾ ਕਿਸੇ ਰੇਡੀਓ ਵਲੋਂ ਤੇ ਗੱਲ ਚੱਲਦੀ ਸੀ ਕਿਤੇ ਉੱਦਾਂ ਹੀ, ਤੇ ਕੈਨੇਡਾ ਦੇ ਬਾਰੇ ਆਪਣੇ ਤੇ ਗੱਲਾਂ ਕਰ ਰਹੇ ਸੀਗੇ, ਬ੍ਰੈਂਪਟਨ ਚ ਸੀਗੇ ਕੋਈ ਵੀ ਜਿਹੜੇ ਪੋਲੀਟੀਸ਼ਨ ਕੀ ਕਰਦੇ ਕਿੱਦਾਂ ਕਿੱਦਾਂ। ਮੈਂ ਕਿਹਾ ਭਾਜੀ ਵੀ ਇੱਥੋਂ ਕਈ ਬੰਦੇ ਸਾਡੇ ਐਮ ਪੀ ਵੀ ਜਿਹੜੇ ਐਮ ਪੀ ਆ ਉਹ ਜਿੱਤ ਕੇ ਗਏ ਆ, ਪਰ ਗੱਲ ਕੋਈ ਅੱਗੇ ਕਰਦਾ ਨਹੀਂ ਹੈਗਾ। ਮੈਂ ਸਿਰਫ ਸਾਰਾ ਸਾਰੀ ਗੱਲ ਕੀਤੀ, ਮੈਂ ਕਿਹਾ ਵੀ ਦੇਖੋ 4-4.5 ਲੱਖ ਤੋਂ ਉੱਪਰ ਮੈਂ ਕਿਹਾ ਜਿਹੜੇ ਰੈਫਿਊਜੀ ਹੈਗੇ ਆ ਕੈਨੇਡਾ, ਠੀਕ ਆ, ਤੇ ਮੈਂ ਕਿਹਾ ਉਹ ਉਹਨਾਂ ਨੂੰ ਕਿੰਨਾ ਕਿੰਨਾ $4,000-5,000 ਮਹੀਨੇ ਦਾ ਦਿੰਦੇ ਆ।
0: ਨਹੀਂ ਨਹੀਂ, ਮਿਸਲੀਡਿੰਗ ਇਨਫੋਰਮੇਸ਼ਨ ਨਾ ਦਿਓ ਪਲੀਜ਼।
1: ਹਾਂਜੀ,
0: ਮਿਸਲੀਡਿੰਗ ਇਨਫੋਰਮੇਸ਼ਨ ਆ, ਗਲਤ ਇਨਫੋਰਮੇਸ਼ਨ ਡਿਲੀਵਰ ਕਰ ਰਹੇ ਹੋ ਤੁਸੀਂ। ਪ੍ਰੋਪਰ ਰਿਸਰਚ ਕਰੋ ਉਹਦੇ ਤੇ। ਨਹੀਂ ਪਲੀਜ਼, ਆਪਾਂ ਰੇਡੀਓ ਤੇ ਗਲਤ ਚੀਜ਼ ਨਹੀਂ ਬੋਲਣੀ ਹੈਗੀ।
1: ਓਕੇ,
0: ਆਪਾਂ ਕਿਹੜਾ ਫੇਸਬੁੱਕ ਤੇ ਬੈਠੇ, ਇੰਸਟਾਗ੍ਰਾਮ ਤੇ ਜੋ ਮੂੰਹ ਚੋਂ ਆਉਂਦਾ ਪਾਈ ਚੱਲੋ ਆਪਾਂ ਬੋਲੇ। ਨਹੀਂ, ਮੈਂ ਤੁਹਾਨੂੰ ਮੈਂ ਕੱਟਦਾ ਨਹੀਂ, ਅਮਾਊਂਟ ਸਹੀ ਕਰੋ ਤੁਸੀਂ, ਤੁਹਾਡੀ ਅਮਾਊਂਟ ਗਲਤ ਆ। ਹਾਂਜੀ,
1: ਓਕੇ, ਮੈਂ ਲੱਗੇ ਫਿਰ ਦੁਬਾਰਾ ਕੋਈ ਗੱਲ ਕਰਾਂ।
0: ਹਾਂ, ਤੁਸੀਂ ਰਿਸਰਚ ਕਰਿਓ ਤੇ ਇਹਦੇ ਤੇ ਇੰਨੇ ਉਹੀ ਨਹੀਂ 5-5 ਹਜ਼ਾਰ ਰੁਪਏ ਕਿਸੇ ਨੂੰ ਜਾ ਰਿਹਾ, ਇੱਦਾਂ ਨਾ ਕਰੋ।
1: ਠੀਕ ਹੈ,
0: ਦੇਖੋ ਮੈਂ ਗੱਲ ਦੱਸਾਂ ਤੁਹਾਨੂੰ, ਮੇਰੀ ਗੱਲ ਮਾਇੰਡ ਨਾ ਕਰਿਓ। ਦੇਖੋ, ਇੱਕ ਫੇਕ ਰੈਫਿਊਜੀ ਨੇ ਇੱਥੇ ਫੇਕ ਘੁੰਮਣ ਆਏ, ਕੁੜੀ ਨੂੰ ਮਿਲਣ ਆਏ, ਕਾਗਜ਼ ਪੱਤਰ ਲਾਤੇ, ਫਿਰ ਰੈਫਿਊਜੀ ਲਾਤਾ, ਰਾਈਟ, ਮਿਸਯੂਜ਼ ਕਰਨ ਵਾਲੇ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਿਆ, 18 ਰੁਪਏ ਘੰਟੇ ਦੇ ਤੁਸੀਂ ਦੇ ਦਿਓ, ਤੁਹਾਡੇ ਕੋਲ ਲੇਬਰ ਨਹੀਂ ਹੈ, ਜਿਹੜੀ ਤੁਹਾਡੇ ਵਾਲੀ ਲੇਬਰ ਆ ਉੱਠਦੀ ਆ 11-12 ਵਜੇ,
1: ਠੀਕ ਹੈ ਜੀ,
0: ਚਾਹੇ ਇੰਡੀਆ ਤੋਂ ਆਈ ਹੋਈ ਹੈ, ਸਾਡੇ ਇੰਡੀਆ ਤੋਂ ਆਏ ਹੋਏ ਨੇ 20-22 ਵਾਲੇ, 19 ਵਾਲੇ, 18 ਵਾਲੇ, 12ਵੀਂ ਪਾਸ ਵਾਲੇ,
1: ਠੀਕ ਹੈ,
0: ਨਾ ਤਾਂ ਅੱਖਾਂ ਉਹਨਾਂ ਦੀਆਂ ਖੁੱਲਦੀਆਂ ਨੇ, ਨਾ ਅੱਖਾਂ ਖੁੱਲਦੀਆਂ ਨੇ ਇੱਥੋਂ ਦੇ ਜੰਮਿਆਂ ਦੀਆਂ, ਜੋ ਰਿਐਲਿਟੀ ਆ। ਸੱਚ ਬੋਲਣ ਲੋਕ, ਝੂਠ ਨਾ ਬੋਲਣ, ਵੀ ਸਾਡੇ ਬੱਚੇ ਜੀ ਸਵੇਰੇ 7 ਵਜੇ ਉੱਠੇ ਹੁੰਦੇ ਨੇ, ਜਗ ਮੈਂ ਉੱਤਮ ਕਾਢੀਏ ਵਿਰਲੇ ਕੇ, ਉੱਤਮ ਵਿਰਲੇ ਥੋੜ੍ਹੇ ਬਹੁਤ ਹੋ ਸਕਦੇ ਨੇ। ਮੈਂ ਕਹਿੰਦਾ ਕੁਛ ਕੁ ਲੋਕ, ਮੈਂ ਵਰਡ ਨਹੀਂ ਸ਼ੁਰੂ ਕਰੂੰਗਾ, ਮੈਂ ਕਹੂੰਗਾ ਬਹੁਤਾਤ ਲੋਕ ਇੱਦਾਂ ਦੇ ਨੇ। ਅਤੇ ਬਾਈ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਿਆ, ਮੈਂ ਨਾ ਬਜ਼ੁਰਗ ਆਂਟੀ ਅੰਕਲਾਂ ਨੂੰ ਕੰਮ ਕਰਦੇ ਦੇਖਿਆ, ਜੇ ਆਪਾਂ ਉਹਨਾਂ ਦੀ ਪਿੱਠ ਪਿੱਛੇ ਬੋਲਣਾ ਹੋਵੇ ਤਾਂ ਉਹ ਆਪਣੇ ਜਵਾਨ ਲੋਕਾਂ ਨੂੰ ਜ਼ਿਆਦਾ ਵਧੀਆ ਕੰਮ ਕਰ ਲੈਂਦੇ ਨੇ।
1: ਹਾਂ ਬਿਲਕੁਲ,
0: ਠੀਕ ਆ, ਆਪਣੇ ਜਵਾਨ ਲੋਕਾਂ ਤੋਂ ਜ਼ਿਆਦਾ ਅੱਛਾ ਕੰਮ ਕਰ ਲੈਂਦੇ ਨੇ, ਉਹ ਸਾਡੀ ਪੀੜ੍ਹੀ ਨੇ, ਸਾਡੇ ਵਿੱਚ ਬੈਠੇ ਉਹ ਲੋਕ ਨੇ। ਦੂਸਰੀ ਗੱਲ ਆ ਗਈ ਰੈਫਿਊਜੀਜ਼ ਦੇ ਉੱਪਰ, ਜਿੰਨਾ ਮੈਨੂੰ ਪਤਾ ਇੱਕ ਕੈਪ ਹੁੰਦਾ $500-700 ਵੈਲਫੇਅਰ ਦਾ, ਉਹ $1,000-2,000 'ਚ ਨਹੀਂ ਹੁੰਦਾ ਕਿ $5,000 ਇੱਕ ਰੈਫਿਊਜੀ ਨੂੰ ਮਿਲਦਾ ਹੈਗਾ, ਇੱਦਾਂ ਨਹੀਂ ਹੁੰਦਾ। ਦੇਖੋ, ਜਿਹਨੇ ਫਾਈਲ ਕੀਤਾ ਉਹਦੇ ਹਿਊਮਨ ਰਾਈਟਸ ਦੇ ਅੰਡਰ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਪਿਆ। ਇਹ ਤਾਂ ਅਸੀਂ ਦੇਖਣਾ ਕਿ ਅਸੀਂ ਪਿਛਲੇ ਦਿਨਾਂ 'ਚ ਪਾਲਿਸੀ ਲੈ ਕੇ ਆਏ ਹਾਂ ਜਿਹਦੇ ਵਿੱਚ ਅਸੀਂ ਲਿਖਿਆ, ਦੇਖੋ ਹੁਣ ਸਰਕਾਰ ਨੇ ਕਰ ਦਿੱਤਾ, ਜੇ ਤੁਹਾਨੂੰ ਨਹੀਂ ਪਤਾ ਮੈਂ ਦੱਸ ਦਿੰਦਾ, ਸਰਕਾਰ ਨੇ ਕਰ ਦਿੱਤਾ ਕਿ ਜਿਹਨੂੰ 1 ਸਾਲ+ ਦਾ ਸਮਾਂ ਕੈਨੇਡਾ 'ਚ ਉਤਰੇ ਨੂੰ ਹੋ ਗਿਆ ਅਤੇ ਉਹਨੇ ਰੈਫਿਊਜੀ ਫਾਈਲ ਨਹੀਂ ਕੀਤਾ, ਅਸੀਂ ਉਹਨੂੰ ਰੈਫਿਊਜੀ ਕੰਸਿਡਰ ਨਹੀਂ ਕਰਾਂਗੇ। ਸਟਿਲ ਹਜੇ ਵੀ ਲੋਕਾਂ ਦੇ ਰੈਫਿਊਜੀ ਫਾਈਲ ਕਰਵਾਈ ਜਾਂਦੇ ਨੇ ਏਜੰਟ, ਇਹ ਏਜੰਟ ਲੁਧਿਆਣੇ ਬੱਸ ਅੱਡੇ ਦੇ ਮੂਹਰੇ ਵੀ ਮਿਲਦੇ ਨੇ ਅਤੇ ਟੋਰਾਂਟੋ 'ਚ ਵੀ ਬਹੁਤ ਬੈਠੇ ਨੇ। ਲੁਧਿਆਣੇ ਬੱਸ ਅੱਡੇ ਦੇ ਸਾਹਮਣੇ ਇੱਕ ਧਿਆਨ ਸਿੰਘ ਕੰਪਲੈਕਸ ਭਰਿਆ ਪਿਆ ਇਹਨਾਂ ਨਾਲ, ਕਿਸੇ ਵੀ ਬੰਦੇ ਨੂੰ ਜਿਹੜਾ ਸਾਈਕਲ 'ਤੇ ਵੀ ਨਹੀਂ ਆਇਆ ਹੁੰਦਾ, ਸਾਈਕਲ ਵੀ ਨਹੀਂ ਮਿਲਦਾ, ਉਹਨੂੰ ਕਹਿੰਦੇ ਨੇ ਤੈਨੂੰ ਅਸੀਂ ਫਲਾਣੀ ਜਗ੍ਹਾ ਭੇਜ ਦਾਂਗੇ, ਰਾਈਟ। ਸੋ ਮਿਸਲੀਡਿੰਗ ਇਨਫੋਰਮੇਸ਼ਨ ਉੱਥੇ ਵੀ ਚੱਲਦੀ ਆ। ਰੈਫਿਊਜੀ ਦੇ ਵਿੱਚ ਅਸੀਂ ਕਰ ਦਿੱਤਾ ਕਿ 1 ਸਾਲ ਤੋਂ ਵੱਧ ਸਮਾਂ ਉਤਰੇ ਨੂੰ ਹੋ ਗਿਆ, ਤੁਸੀਂ ਰੈਫਿਊਜੀ ਫਾਈਲ ਨਹੀਂ ਕਰ ਸਕਦੇ। ਜੇ ਕੋਈ ਕੰਸਲਟੈਂਟ ਮੈਨੂੰ ਕਰੈਕਟ ਕਰ ਸਕਦਾ ਕਰੈਕਸ਼ਨ ਦੇ ਵਿੱਚ ਕਿ ਜੀ ਤੁਸੀਂ ਇਹ ਗੱਲ ਦੱਸਤਾ, ਮੈਂ ਡਾਊਨ ਹਾਂ, ਮੈਂ ਮੰਨਣ ਨੂੰ ਤਿਆਰ ਹੋਊਂਗਾ ਕਿ ਜੀ ਠੀਕ ਹੈ, ਹੋ ਸਕਦਾ ਮੈਂ ਗਲਤ ਬੋਲਦਾ ਕਿਉਂਕਿ ਮੈਂ ਮਹਾਰਤ ਨਹੀਂ ਰੱਖਦਾ, ਮੋਟਾ ਮੋਟਾ ਇਹ ਹੈਗਾ। ਦੂਸਰਾ ਹੈਗਾ, ਜਿਹੜੇ ਨਵੇਂ ਰੈਫਿਊਜੀ ਕੇਸਿਸ ਨੇ ਉਹਨਾਂ ਨੂੰ ਬੂਸਟ ਅਪ ਅਤੇ ਸਪੀਡ ਅਪ ਕੀਤਾ ਗਿਆ, ਜਿਹੜੇ ਪੁਰਾਣੇ ਨੇ ਉਹਨਾਂ ਦੇ ਉੱਤੇ ਛਾਟਾ ਛਾਟੀ ਚੱਲਦੀ ਪਈ ਹੈਗੀ ਆ। ਅਤੇ ਲੇਬਰ ਦੇ ਵਿੱਚ ਦੇਖਣਾ ਪੈਣਾ, ਸਾਡੇ ਕੋਲ ਲੇਬਰ ਹਜੇ ਵੀ ਪ੍ਰੋਪਰਲੀ ਸਾਨੂੰ ਮਿਲ ਨਹੀਂ ਰਹੀ ਹੈਗੀ। ਇੱਥੇ ਗੋਰੇ ਤਾਂ ਐਵੇਂ ਰੌਲਾ ਪਾਈ ਜਾਂਦੇ ਨੇ ਤਾਂ ਨਫ਼ਰਤ ਕਰ ਰਹੇ ਨੇ, ਠੀਕ ਹੈ, ਇਹਨਾਂ ਦਾ ਕੀ ਹੈ, ਤਾਂ ਸ਼ੁਰੂ ਤੋਂ ਕਰਦੇ ਆਏ ਨੇ। ਇਹ ਤਾਂ ਜਦੋਂ ਤੁਹਾਡਾ ਪਹਿਲਾ ਗੁਰਦੁਆਰਾ ਵੈਨਕੂਵਰ 'ਚ ਬਣਿਆ ਸੀ ਤਾਂ ਲਿੰਬਰ ਮਿਲ 'ਚ ਕੰਮ ਕਰ ਲਈ, ਜਿਹੜੇ ਫੌਜੀ ਆਏ ਸੀਗੇ 2nd World War ਦੇ, ਇਹ ਤਾਂ ਉਹਨਾਂ ਨਾਲ ਵੀ ਨਫ਼ਰਤ ਕਰਦੇ ਸੀ, ਇਹ ਤਾਂ ਉਸ ਸਮੇਂ ਤੋਂ ਨਫ਼ਰਤ ਕਰਦੇ। ਇੱਕ ਨਫ਼ਰਤ ਕਰਨ ਵਾਲੇ ਵੀ ਦੱਸ ਦਿੰਦਾ ਕੌਣ ਹੁੰਦੇ ਨੇ, ਜਿਹਦੇ ਪੱਲੇ ਨਹੀਂ ਧੇਲਾ ਹੁੰਦਾ ਉਹ ਨਫ਼ਰਤ ਕਰਦਾ ਹੁੰਦਾ, ਜਿਹੜੇ ਮਲੰਗ ਨਹੀਂ ਹੁੰਦੇ, ਉਹ DSP 'ਤੇ ਬੈਠਾ, ਕੋਈ ਡਿਸੇਬਿਲਟੀ 'ਤੇ ਬੈਠਾ, ਕੋਈ ਕਾਹਦੇ 'ਤੇ ਬੈਠਾ, ਮੁਫ਼ਤ ਦੇ ਫੰਡ ਖਾਣੇ, ਐਡ ਢਿੱਡ ਬਿਮਾਰੀਆਂ ਠਮਾਰੀਆਂ, ਗਵਾਂਢੀ ਨਾਲ ਲੜੀ ਜਾਣਾ, ਇਹਦਾ ਘਾਹ ਨਹੀਂ ਕੱਟਣਾ, ਉਹਦਾ ਕਿਰਾਇਆ ਨਹੀਂ ਦੇਣਾ, ਸੜਕ 'ਤੇ ਲੋਕਾਂ ਨੂੰ ਉਂਗਲੀਆਂ ਦਿਖਾਏ, ਇਹ ਉਹ ਟਾਈਪ ਦੇ ਲੋਕ ਨੇ ਰਾਜੇ। ਜਿਹੜੇ ਰੀਅਲ ਗੋਰੇ ਨੇ ਨਾ, ਜਿਹੜੇ ਚੰਗੇ ਗੋਰੇ ਨੇ, ਉਹ ਇਕਾਨਮੀ ਅਤੇ ਵਿਕਾਸ ਦੋਨਾਂ ਨੂੰ ਸਮਝਦੇ ਨੇ ਕੀ ਆ। ਜਿਹੜੇ ਆ ਘਰਾਂ 'ਚ ਬੈਠੇ ਨੇ, ਇਹ ਤਾਂ ਇੱਕ ਦਰਖਤਾਂ 'ਤੇ ਵੀ ਰੌਲੇ ਪਾਈ ਜਾਂਦੇ ਨੇ। ਜੇ ਤੁਸੀਂ ਇੱਕ ਦਰਖਤ ਕੱਟਿਆ, 4 ਨਵੇਂ ਲਾ ਰਹੇ ਹੋ ਨਾ, ਤਾਂ ਤੁਸੀਂ ਦਰਖਤ ਕੱਟੇ ਨਹੀਂ, ਦਰਖਤ ਵਧਾਈ ਨੇ, ਕੱਟੇ ਨਹੀਂ ਗਏ। ਇਨਫਰਾਸਟ੍ਰਕਚਰ ਲਈ ਜੇ ਸਿੱਖਣਾ, ਅੱਜ ਚਾਈਨਾ ਅੱਗੇ ਲੰਘਿਆ, ਆ ਕੈਸੇ ਪੈਸੇਫਿਕ ਦੀ ਫਲਾਈਟ ਗਈ ਆ, ਛੋਟਾ ਜਿਹਾ ਮੁਲਕ ਆ ਹਾਂਗਕਾਂਗ, ਛੋਟਾ ਜਿਹਾ, 4 ਟੋਰਾਂਟੋ ਜਿੱਡਾ, 4 ਟੋਰਾਂਟੋ ਦੇ ਏਰੀਆ ਪਾ ਲਓ, ਐਡਾ ਕੁ ਹਾਂਗਕਾਂਗ ਮੁਲਕ ਆ। ਇਕਾਨਮੀ ਆਪਣੇ ਤੋਂ ਉੱਪਰ ਆ ਉਹਨਾਂ ਦੀ, ਉਹਨਾਂ ਦੀ GDP ਸਾਡੇ ਤੋਂ ਉੱਪਰ ਆ, ਸਟਰੋਂਗ ਆ, ਅਤੇ ਉਹਨਾਂ ਦਾ ਹਰ ਇੱਕ ਇੰਚ ਨੂੰ ਸੰਭਾਲ ਕੇ ਵਰਤਦੇ ਪਏ ਨੇ, ਉਹ 1-1 ਇੰਚ ਦੇ ਹਿਸਾਬ ਨਾਲ ਜ਼ਮੀਨ ਨੂੰ ਵਰਤਦੇ ਨੇ। ਪਲੈਨਿੰਗਸ ਨੇ ਉਹਨਾਂ ਕੋਲ ਸਾਰਿਆਂ ਕੋਲ, ਇਨਫਰਾਸਟ੍ਰਕਚਰ ਆ, ਸਿਸਟਮ ਹੈ, ਤੁਹਾਡੇ ਤਾਂ ਬੱਸਾਂ ਬੰਦ ਕਰ ਦਿੰਦੇ ਨੇ ਜੇ ਤੁਹਾਡੇ ਵੈਸਟਰਨ ਵੀਜ਼ਨ 'ਤੇ ਲੋਕ ਆਉਣੇ ਬੰਦ ਹੋ ਜਾਣ, ਤੁਹਾਡੇ ਸਕੂਲਾਂ ਵਾਲੇ ਆ ਸਟੂਡੈਂਟ ਆਉਣੇ ਬੰਦ ਹੋਏ ਨੇ, ਬੱਸਾਂ ਹੀ ਬੰਦ ਹੋ ਗਈਆਂ ਸਿਟੀਆਂ ਦੀਆਂ। ਇਹਨਾਂ ਚੀਜ਼ਾਂ 'ਤੇ ਕੰਮ ਕਰਨ ਦੀ ਜ਼ਰੂਰਤ ਹੈ ਕਾਕਾ, ਬਹੁਤ ਕੁਛ ਹੋਰ ਪਿਆ। ਇਕੱਲੇ ਰੈਫਿਊਜੀ ਨਹੀਂ ਪ੍ਰੋਬਲਮ ਹੈਗੇ, ਦੇਰ ਆਰ ਟਨਸ ਆਫ ਅਦਰ ਪ੍ਰੋਬਲਮਸ ਜਿਨ੍ਹਾਂ ਨੂੰ ਇਗਨੋਰ ਕੀਤਾ ਜਾ ਰਿਹਾ, ਮਤਲਬ ਜਿਹਨਾਂ 'ਤੇ ਵਰਕ ਨਹੀਂ ਕਰਨਾ ਹੈ, ਇਹ ਡਿਸਾਈਡਡ ਆ, ਬਸ ਉਹਦੀਆਂ ਗੱਲਾਂ ਕਰਨੀਆਂ ਨੇ, ਇਲੈਕਸ਼ਨ 'ਚ ਕੰਮ ਨਹੀਂ ਕਰਨਾ, ਬਸ ਦੈਟਸ ਇਟ। ਹੈਲੋ 514, ਹੈਲੋ,
1: ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਸਰ ਉਹ ਵੈਲਫੇਅਰ ਦੇ ਨਹੀਂ ਕਿ ਆਪਾਂ ਪਹਿਲਾਂ 550 ਦੀ, ਹੁਣ ਥੋੜੀ 600 ਹੋ ਗਈ ਹੋਗੀ, ਉਹ ਹਜ਼ਾਰਾਂ 'ਚ ਨਹੀਂ ਹੈਗੀ।
0: ਨਹੀਂ ਉਹ ਮੈਂ ਦੱਸਿਆ ਇਹਨਾਂ ਨੂੰ,
1: ਹਾਂਜੀ ਬਾਕੀ ਉਹ ਨਾ ਕਹਿੰਦੇ ਹੁਣ ਜਿਹੜੇ
0: ਮੇਰੇ ਮੁਸਲਿਮ ਭਰਾ ਨੇ, ਇਹਨਾਂ ਨੂੰ ਵੀ ਸ਼ਰਮ ਆਉਂਦੀ ਹੋਗੀ ਕਿ ਯਾਰ ਇਹ ਲੋਕ ਇੱਥੇ ਆ ਕੇ ਸੜਕਾਂ ਤੇ ਮੰਗਦੇ ਕਿਉਂ ਨੇ, ਏਦਾਂ ਕਦੇ ਖੜਦੇ ਨੇ ਇਹ, ਆਉਂਦੇ ਹੋਗੇ ਓਬਵੀਅਸਲੀ ਆਉਂਦੇ। ਮੈਨੂੰ ਤਾਂ ਪੱਗ ਪਾਏ ਬੰਦੇ ਤੇ ਆਉਂਦੀ, ਮੈਂ ਤਾਂ ਮੂੰਹ ਜਵਾਨੀ ਕਹਿਣ ਲੱਗਿਆ ਹੈਗਾ ਜੀ, ਕੋਈ ਪੱਗ ਪਾ ਕੇ ਭੀਖ ਮੰਗੂਗਾ ਮੈਨੂੰ ਬਹੁਤ ਬੁਰਾ ਲੱਗੂਗਾ। ਇਸੇ ਤਰ੍ਹਾਂ ਮੈਨੂੰ ਲੱਗਦਾ ਵੀ ਮੇਰੀ ਬਾਕੀ ਕਮਿਊਨਿਟੀਜ਼ ਨੂੰ ਵੀ ਬੁਰਾ ਲੱਗਦਾ ਕਿ ਯਾਰ ਇੱਦਾਂ ਕਿਉਂ ਖੜਦੇ ਨੇ ਇਹ, ਰਾਈਟ?
1: ਨਹੀਂ ਵੇਖਿਆ ਤੁਸੀਂ ਭਾਜੀ?
0: ਭਾਜੀ ਬਹੁਤ ਵਾਰ ਮੈਂ ਕਿਹਾ ਉਹਨਾਂ ਨੂੰ ਖੜਾ ਕੇ ਕਿ ਤੁਸੀਂ ਕੰਮ ਲੈ ਲਓ, ਬਹੁਤ ਮਲਟੀਪਲ ਟਾਈਮ ਮੈਂ ਕਾਰ ਰੋਕ ਲੈਂਦਾ, ਮੈਨੂੰ ਕਹਿੰਦਾ ਮੈਂ ਪੈਸੇ ਨਹੀਂ ਦੇਣੇ, ਆਈ ਪ੍ਰੋਮਿਸ ਯੂ ਮੈਂ ਤੈਨੂੰ ਜੋਬ ਦਵਾ ਦਿੰਦਾ, ਚਲੋ ਆਓ ਕਰੀਏ, ਅੱਗੇ ਨੂੰ ਤੁਰ ਪੈਂਦੇ ਨੇ। ਹਾਂਜੀ ਅੱਗੇ ਨੂੰ ਤੁਰ ਪੈਂਦੇ ਨੇ, ਔਰ ਇਹਨਾਂ ਚੀਜ਼ਾਂ 'ਤੇ ਹੀ ਗੋਰੇ ਅਪਸੈਟ ਨੇ ਕਿ ਯਾਰ ਇਹ ਕੀ ਕਰਿਆ ਹੋਇਆ ਸੀ, ਅਸੀਂ ਕਾਬਲ ਲੋਕਾਂ ਨੂੰ ਲੈ ਕੇ ਆਉਣਾ ਸੀਗਾ ਕਿ ਅਸੀਂ ਉਹਨਾਂ ਲੋਕਾਂ ਨੂੰ ਲੈ ਕੇ ਆਉਣਾ ਸੀ ਜੋ ਸਾਡੇ 'ਤੇ ਵਜਨ ਬਣਦੇ ਜਾ ਰਹੇ ਨੇ। ਦਿਸ ਇਜ਼ ਅਨਦਰ ਪਾਰਟ, ਰੰਗ ਭੇਦ ਜਾਤ ਪਾਤ ਤੋਂ ਉੱਪਰ ਉੱਠ ਕੇ ਇਹ ਜਿਹੜੀਆਂ ਲੌਜੀਕਲ ਗੱਲਾਂ ਨੇ, ਇਹ ਵੀ ਤਾਂ ਇੰਪੋਰਟੈਂਟ ਹੈਗੀਆਂ ਕਿ ਨਹੀਂ ਹੈਗੀਆਂ? ਬਹੁਤ ਇੰਪੋਰਟੈਂਟ ਨੇ। ਤੁਹਾਡੇ 'ਚ ਕੋਈ ਹੈਗਾ ਜਿਹੜਾ ਸੋਚਦਾ ਰੈਫਿਊਜੀ ਵਜਨ ਨੇ ਕਿ ਕਿਵੇਂ ਆ? ਮੈਂ ਇਹ ਸੋਚਦਾ ਕਿ ਰੈਫਿਊਜੀ ਸਟਰੈਂਥ ਵੀ ਹੈਗੇ ਨੇ ਇਸ ਮੁਲਕ ਦੀ। 1988 'ਚ ਜਿਹੜੇ ਲੋਕ ਰੈਫਿਊਜੀ ਆਏ ਸੀ, ਕਹਿੰਦੇ ਨੇ ਕਿ ਉਹਨਾਂ ਨੇ ਇੰਪਾਇਰ ਖੜ੍ਹੇ ਕੀਤੇ ਨੇ ਇੱਥੇ। ਟੋਰੋਂਟੋ ਡਾਊਨਟਾਊਨ ਮੈਂ ਗਿਆ ਸੀਗਾ, ਮੈਂ ਉੱਥੇ ਆਪਣੇ ਇੰਡੀਅਨ ਸਰਨੇਮ ਵਾਲੇ, ਹਿੰਦੂ ਭਰਾ ਭਰਾ ਨੇ ਸਾਡੇ ਉਹਨਾਂ ਦੇ ਸਰਨੇਮ 'ਤੇ, ਸਿੱਖ ਭਰਾਵਾਂ ਦੇ ਸਰਨੇਮ ਦੇ ਉੱਤੇ ਹੋਟਲ ਖੁੱਲ੍ਹੇ ਦੇਖੇ ਟੋਰੋਂਟੋ ਡਾਊਨਟਾਊਨ ਦੇ ਵਿੱਚ, ਅਤੇ ਮੈਂ ਬੜਾ ਖੁਸ਼ ਹੋਇਆ। ਮੈਂ ਆਪਣੇ ਨਾਲ ਸਾਡੇ ਮੇਰੀ ਭਾਣਜੀ ਅਤੇ ਮੇਰਾ ਬੇਟਾ ਸੀ, ਮੈਂ ਉਹਨਾਂ ਨੂੰ ਕਿਹਾ ਦੇਖੋ ਆਪਣੇ ਲੋਕਾਂ ਨੇ ਕਿੰਨੀ ਹਾਰਡਵਰਕ ਕੀਤੀ, ਕਿੰਨੀ ਮਿਹਨਤ ਕੀਤੀ ਪਲੈਨਿੰਗ ਦੇ ਨਾਲ, ਹਾਰਡਵਰਕ ਵਿਦ ਪਲੈਨਿੰਗ ਇਜ਼ ਸਕਸੈਸ। ਤੁਸੀਂ ਇੱਥੋਂ ਲੈ ਕੇ ਕੈਲੀਫੋਰਨੀਆ ਤੱਕ ਟਰੱਕ ਚਲਾ ਰਹੇ ਹੋ, ਬਹੁਤ ਹਾਰਡਵਰਕ ਕਰ ਰਹੇ ਹੋ, ਉਹ 'ਚ ਪਲੈਨ ਇਨਵੋਲਵ ਨਹੀਂ ਹੈਗਾ, ਉਹ 'ਚ ਡਿਸਪੈਚ ਇਨਵੋਲਵ ਆ। ਹਾਰਡਵਰਕ ਵਿਦ ਪਲੈਨਿੰਗ ਇਜ਼ ਆਲਵੇਜ਼ ਸਕਸੈਸਫੁਲ, ਕਿਉਂਕਿ ਜੋ ਆਦਮੀ ਤੁਹਾਡੇ ਨਾਲ ਗੱਲ ਕਰ ਰਿਹਾ ਮਾਈਕ ਦੇ ਉੱਤੇ, ਉਹ ਟਰੱਕ ਦੀ ਸੀਟ ਤੋਂ ਉੱਤਰ ਕੇ ਇਸ ਲੈਵਲ 'ਤੇ ਪਹੁੰਚਿਆ। ਸ਼ੇਰਜੰਗ ਸਿੰਘ ਰਾਣਾ ਮੇਰੇ ਨਾਲ ਨੇ, ਔਨ ਏਅਰ ਜਨਾਬ, ਤੁਸੀਂ ਆਪਣਾ ਜਿਹੜਾ ਮੈਸੇਜ ਦੇ ਦਿਓ।
2: ਹੈਲੋ ਮਨਜੀਤ, ਤੁਹਾਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਅੱਜ ਆਪਾਂ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਤੇ ਗੱਲਬਾਤ ਕਰਦੇ ਹਾਂ, ਕਿਉਂਕਿ ਇੱਕ ਇੱਦਾਂ ਦਾ ਸਰਟੀਫਿਕੇਟ ਜੋ CRA ਇਸ਼ੂ ਕਰਦਾ ਹੈਗਾ, ਨੋਨ ਰਿਫੰਡੇਬਲ ਜਿਹੜਾ ਹੈਗਾ ਬੈਨੀਫਿਟਸ ਦਿੱਤੇ ਜਾਂਦੇ ਨੇ। ਅਗਰ ਸਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਨੇ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਤੇ ਅਪ ਟੂ $10,000 ਤੱਕ ਜਿਹੜਾ ਹੈਗਾ, ਜਿਹੜਾ ਵੀ ਪਰਸਨ ਉਹਨਾਂ ਦੀ ਕੇਅਰ ਕਰ ਰਿਹਾ ਹੈਗਾ ਘਰ 'ਚ, ਉਹ ਆਪਣੇ ਇਨਕਮ 'ਚ ਰਿਡਿਊਸ ਕਰਵਾ ਸਕਦਾ ਹੈਗਾ। ਸੋ ਬੈਨੀਫਿਟਸ ਜਿਹੜੇ ਨੇ, ਅਗਰ ਆਪਾਂ ਪਿਛਲੇ 10 ਸਾਲਾਂ ਦੇ ਨਹੀਂ ਲਏ, ਤੇ ਇਕੱਠਾ ਜਿਹੜਾ ਗੌਰਮੈਂਟ ਵੱਲੋਂ $40,000 ਤੱਕ ਜਿਹੜਾ ਹੈਗਾ ਲਿਮਿਟ ਹੈ, ਉਹ ਰਿਫੰਡ ਕੀਤਾ ਜਾ ਰਿਹਾ ਹੈਗਾ। ਸੋ ਅਗਰ ਸਾਨੂੰ ਲੱਗਦਾ ਸਾਡੇ ਪਰਿਵਾਰ ਦੇ ਵਿੱਚ ਕੋਈ

0: ਐਕਸਟਰਾ ਪੇਰੈਂਟਸ ਨੂੰ ਮਿਲ ਰਹੇ ਨੇ ਐਂਡ ਜਿਨ੍ਹਾਂ ਦੀ ਉਮਰ 18 ਤੋਂ ਵੱਧ ਹੈ ਸੋ ਉਹਨਾਂ ਸਾਰਿਆਂ ਨੂੰ ਜਿਹੜਾ ਅਪਟੂ $200 ਹਰ ਮਹੀਨੇ ਜਿਹੜਾ ਮਿਲ ਰਿਹਾ ਹੈਗਾ ਜਿਹੜਾ ਕਿ ਗੌਰਮੈਂਟ ਨੇ ਪਿਛਲੇ ਸਾਲ ਹੀ ਸਟਾਰਟ ਕੀਤਾ ਸੀ ਸੋ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਵੀ ਕੋਈ ਇੱਦਾਂ ਦੇ ਮੈਂਬਰ ਹੈ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ $90,000 ਦੀ ਐਕਸਟਰਾ ਗ੍ਰਾਂਟ ਜਿਹੜੀ ਫੈਡਰਲ ਗੌਰਮੈਂਟ ਦੇ ਰਹੀ ਹੈ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000
1: ਰਿਗਾਰਡਿੰਗ ਜਿਨ੍ਹਾਂ ਨੇ ਵੀ ਆਪਣੀਆਂ ਪ੍ਰੋਪਰਟੀਜ਼ ਰੈਂਟ ਆਊਟ ਕਰਨੀਆਂ ਉਹਦੇ ਲਈ ਵੀ ਕਾਫੀ ਕਾਲਸ ਆਈਆਂ ਸੀ ਤਾਂ ਦੁਬਾਰਾ ਤੁਸੀਂ ਕੁਇਕ ਜਿਹਾ ਮੈਸੇਜ ਦੇ ਰਹੇ ਹਾਂ ਕਿ ਜੇ ਕਿਸੇ ਨੇ ਆਪਣਾ ਘਰ ਰੈਂਟ ਆਊਟ ਕਰਨਾ ਹੈਗਾ ਆ ਤੇ ਤੁਸੀਂ ਸਾਡੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ ਸਾਡੇ ਨਾਲ ਪੈਰਾ ਲੀਗਲ ਟੀਮ ਹੈਗੀ ਹੈ ਜੋ ਕਿ ਅਸੀਂ ਪ੍ਰੋਪਰ ਡਿਊ ਡਿਲੀਜੈਂਸ ਕਰਕੇ ਤੁਹਾਡੀ ਪ੍ਰੋਪਰਟੀ ਨੂੰ ਰੈਂਟ ਆਊਟ ਕਰਾਂਗੇ ਇੰਜ ਤੇ ਬਹੁਤ ਜੋ ਤੁਹਾਡੀ ਪ੍ਰੋਪਰਟੀ ਨੂੰ ਰੈਂਟ ਆਊਟ ਕਰਨਗੇ ਲੇਕਿਨ ਅਸੀਂ ਪ੍ਰੋਪਰ ਡਿਊ ਡਿਲੀਜੈਂਸ ਕਰਕੇ ਕਰਦੇ ਹਾਂ ਔਰ ਪੂਰੀ ਰਿਸਪੋਂਸਿਬਿਲਿਟੀ ਦੇ ਨਾਲ ਕਰਦੇ ਹਾਂ ਸੋ ਤੁਸੀਂ ਸਾਡੀ ਟੀਮ ਨੂੰ ਕੰਟੈਕਟ ਕਰ ਸਕਦੇ ਹੋ ਸਾਡੀ ਟੀਮ ਦਾ ਨੰਬਰ ਹੈਗਾ 416-473-4242 ਤੇ ਦੂਸਰਾ ਮੈਸੇਜ ਹੈਗਾ ਮਨਜੀ ਡੈਰੀ ਕੁਈਨ ਤੇ ਬਿਜ਼ਨਸ ਦੇ ਰਿਗਾਰਡਿੰਗ ਵੀ ਕਾਲਸ ਆ ਰਹੀਆਂ ਜੇ ਕੋਈ ਵੀ ਇੰਟਰਸਟਿਡ ਹੈਗੇ ਹੋ ਤੇ ਤੁਸੀਂ ਕਾਲ ਕਰ ਸਕਦੇ ਹੋ ਜਿਹੜਾ ਈਅਰਲੀ ਕਾਫੀ ਵਧੀਆ ਇਹਨਾਂ ਦਾ ਪ੍ਰੋਫਿਟ ਹੈਗਾ ਅਸੀਂ ਤੁਹਾਨੂੰ ਸਾਰਾ ਕੁਝ ਫਾਈਨੈਂਸ਼ੀਅਲ ਸ਼ੋ ਕਰ ਸਕਦੇ ਹਾਂ ਤੇ ਪੀਲ ਰੀਜਨ ਦੇ ਵਿੱਚ ਹੈਗਾ ਆ ਇਹ ਹੈਗਾ ਹੈ ਬਿਜ਼ਨਸ ਜੋ ਤੁਸੀਂ ਆਪਦੇ ਘਰੋਂ ਬੈਠ ਕੇ ਵੀ ਰਨ ਆਊਟ ਕਰ ਸਕਦੇ ਹੋ ਤੇ ਰੀਸੈਂਟਲੀ ਅਸੀਂ 2 ਬਿਜ਼ਨਸਿਸ ਸੈਲ ਕੀਤੇ ਆ ਸੋ ਇਹ ਵਾਲੀਆਂ ਲਿਸਟਿੰਗਸ ਤੁਹਾਨੂੰ ਕਦੀ ਵੀ MLS ਤੇ ਨਹੀਂ ਮਿਲਣਗੀਆਂ ਸੋ ਜ਼ਿਆਦਾ ਜਾਣਕਾਰੀ
2: ਲਈ ਤੁਸੀਂ ਅਗਰ ਹੈਂਡ ਫ੍ਰੀ ਪਾਰਟ ਟਾਈਮ ਜੌਬ ਦੇ ਤੌਰ ਦੇ ਉੱਤੇ ਆਪਣੀ ਇਨਕਮ ਬਣਾਉਣੀ ਚਾਹੁੰਦੇ ਹੋ ਇੱਕ ਬੜੀ ਹੀ ਰੀਜ਼ਨੇਬਲ ਬਹੁਤ ਹੀ ਰੀਜ਼ਨੇਬਲ ਮੈਨੂੰ ਦੱਸ ਦਿਓ ਜੇ ਤੁਹਾਨੂੰ ਪੀਜ਼ਾ ਸਟੋਰ ਇਹਨਾਂ ਦਾ ਮਿਲਦਾ ਹੋਵੇ ਡੇਰੀ ਕੁਈਨ ਆ ਜਿਹਦੇ 'ਚ ਸਿਰ ਬਟਨ ਦੱਬਣਿਆ ਨਾ ਕੋਈ ਫੂਡ ਬਣਾਉਣਾ ਨਾ ਪ੍ਰੋਸੈਸ ਕਰਨਾ ਅਤੇ ਇਹ ਕੋਕ ਦੀ ਕੰਪਨੀ ਹੈ ਸਿਸਟਰ ਕੰਸਰਨ ਕੰਪਨੀ ਹੈ ਕੋਕ ਦੀ ਅਤੇ ਵਾਰਨ ਬਫੇ ਵਰਗੀ ਕੰਪਨੀ ਦੇ ਜਿਹੜੇ ਹੈਗੇ ਨੇ ਹੈਥਵੇ ਵਰਗਿਆਂ ਦੇ ਇਨਵੈਸਟਮੈਂਟਸ ਨੇ ਬੜਾ ਸਕਸੈਸਫੁਲ ਬਿਜ਼ਨਸ ਹੈ ਇਹ ਜੋ ਤੁਸੀਂ ਲਓਗੇ ਇਹ 25-30 ਸਾਲ ਤੋਂ ਇੱਕੋ ਹੀ ਓਨਰ ਰਨ ਕਰ ਰਹੇ ਨੇ ਅਤੇ ਤੁਹਾਨੂੰ ਇਹ ਮਿਲੂਗਾ ਇਹਦੇ ਲਈ ਤੁਸੀਂ 416-473-4242 ਸਾਲ ਦਾ 20,000-50,000 1,00,000 ਐਕਸਟਰਾ ਬਣਾਉਣਾ ਕੰਮ ਕਰਦੇ ਕਰਦੇ ਜੋ ਕਰਦੇ ਪਏ ਹੋ ਸਾਈਡ ਬਿਜ਼ਨਸ ਖੜਾ ਕਰਨਾ ਫੁੱਲ ਟਾਈਮ ਕੰਮ ਕਰਨਾ ਤਾਂ ਤੁਸੀਂ 80,000 ਤੋਂ ਲੈ ਕੇ 1,00,000 ਪ੍ਰੋਫਿਟ ਨੈੱਟ ਆਪਣੇ ਵਾਸਤੇ ਕੱਢ ਸਕਦੇ ਹੋ ਅਤੇ ਇਹਦੀ ਜਾਣਕਾਰੀ ਵਾਸਤੇ ਸਾਲ ਦਾ ਜਿਹੜਾ ਹੈਗਾ ਤੁਸੀਂ ਕੰਟੈਕਟ ਕਰਨਾ 416-473-4242 416-473-4242 ਦੇ ਉੱਤੇ ਕਾਲ ਕਰਨੀ ਆ ਪਿਛਲੇ ਦਿਨਾਂ ਤੋਂ ਅਸੀਂ ਦੱਸ ਰਹੇ ਹਾਂ ਕਿ ਅਗਰ ਤੁਸੀਂ ਆਪਣੇ ਕੰਮ ਕਰਦੇ ਕਰਦੇ ਨਾਲ ਨਾਲ ਤੁਸੀਂ ਕੁਛ ਹੋਰ ਕਰਨਾ ਚਾਹੁੰਦੇ ਹੋ ਕਿਸੇ ਨੇ ਰੀਅਲ ਸਟੇਟ ਦਾ ਲਾਇਸੈਂਸ ਲੈਣਾ ਅਤੇ ਇਹਦੇ ਨਾਲ ਨਾਲ ਕੁਛ ਹੋਰ ਜਾਣਕਾਰੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ ਅਤੇ ਕਹਿੰਦੇ ਨੇ ਕਿ ਮਾਸਟਰ ਯੋਰ ਐਗਜ਼ਾਮਸ ਆਪਣੇ ਐਗਜ਼ਾਮ ਦੇ ਮਾਲਕ ਬਣੋ ਆਪਣੇ ਐਗਜ਼ਾਮ 'ਤੇ ਆਪਣਾ ਕਬਜ਼ਾ ਰੱਖੋ ਯਾਨੀ ਕਿ ਤੁਸੀਂ ਪਾਸ ਹੋਵੋਗੇ ਹੀ ਹੋਵੋਗੇ ਬੜੀ ਉਮੀਦ ਨਾਲ ਅਤੇ ਬੜੀ ਮਿਹਨਤ ਅਤੇ ਬੜੀ ਪਲੈਨਿੰਗ ਦੇ ਨਾਲ ਮੇਰੇ ਨਾਲ ਇਸ ਸਮੇਂ ਹੈਲੋ ਹਾਂਜੀ ਸਰ ਕੈਸੇ ਹੈ ਹੈਲੋ ਹੈਲੋ ਆਪ ਔਨੇਅਰ ਹੈ ਹੈਲੋ
3: ਹਾਂ ਮੇਰਾ ਵਿਕੀ ਵਿਕੀ ਹੈ
2: ਹਾਂਜੀ ਹਾਂਜੀ ਕੈਸੇ ਆਪ ਮੇਰੇ ਕੋ ਪਤਾ ਨਹੀਂ ਕੌਣ ਸਾ ਆਪ ਮੇ ਸੇ ਹੋਗਾ ਇਹਨਾਂ ਦੀ ਟੀਮ ਆ ਆਪ ਕੌਣ ਬੋਲ ਰਹੇ ਹੋ
3: ਨਾ ਵਿਕੀ ਵਿਕੀ
2: ਹਾਂਜੀ ਵਿਕੀ ਪੰਜਾਬੀ 'ਚ ਗੱਲ ਹੋਗੀ ਹਿੰਦੀ 'ਚ
3: ਹਾਂ ਹਿੰਦੀ ਹਿੰਦੀ ਮੈਂ ਬਿਲਕੁਲ
2: ਹਿੰਦੀ ਮੈਂ ਹਮ ਔਨੇਅਰ ਹੈ ਵਿਕੀ ਆਪ ਕੌਣ ਕੌਣ ਸੇ ਲਾਇਸੈਂਸ ਲੈਣੇ ਕੇ ਲੀਏ ਹੈਲਪ ਕਰਤੇ ਹੈ
3: ਮੈਂ ਹੈਲਪ ਕਰ ਦਾਂਗਾ ਲਾਈਕ ਰੀਅਲ ਇਸਟੇਟ ਮੋਰਗੇਜ ਬਿਲਡਿੰਗ ਕੋਡ BCIN CSC ਬੈਂਕਿੰਗ ਐਗਜ਼ਾਮਸ
2: ਹਾਂਜੀ
3: ਇਫਿਕ ਐਗਜ਼ਾਮ CSC
2: ਇਫਿਕ ਕੀ ਹੁੰਦਾ ਇਫਿਕ ਕੀ ਹੁੰਦਾ
3: ਇਫਿਕ ਹੈ ਬੈਂਕ ਐਗਜ਼ਾਮ ਨਾ ਹੂ ਵਾਂਟਸ ਟੂ ਐਂਟਰ ਇਨਟੂ ਦਾ ਬੈਂਕ ਹਾਂ ਇਫਿਕ ਐਗਜ਼ਾਮ ਫਾਈਨੈਂਸ਼ੀਅਲ CSC ਐਂਡ ਹੋਮ ਵਿਕ ਇੰਸ਼ੋਰੈਂਸ ਆਟੋ ਇੰਸ਼ੋਰੈਂਸ
2: ਸੋ ਕਿਸੇ ਨੇ ਵੀ ਆਟੋ ਇੰਸ਼ੋਰੈਂਸ ਦਾ ਲਾਈਫ ਇੰਸ਼ੋਰੈਂਸ ਦਾ ਰੀਅਲ ਸਟੇਟ ਦਾ ਬੈਂਕਿੰਗ ਸੈਕਟਰ ਦਾ ਜਾਂ ਕਿਸੇ ਨੇ ਵੀ ਕੰਟਰੈਕਟਰ ਹੈਗੇ ਤੁਸੀਂ ਤੁਸੀਂ ਲਾਜ਼ਮੀ ਇਹਨਾਂ ਦਾ ਸਕਸੈਸ ਰੇਟ 95% ਤੱਕ ਸਕਸੈਸ ਰੇਟ ਆ 95% ਤੱਕ ਲੋਕ ਪਾਸ ਕਰ ਜਾਂਦੇ ਨੇ ਐਗਜ਼ਾਮ ਦੀ ਤਿਆਰੀ ਤੇ ਸਾਰੇ ਵਾਸਤੇ ਤੁਸੀਂ ਕੰਟੈਕਟ ਕਰਨਾ 437-376-5656 437-376-5656 ਲਾਇਸੈਂਸ ਲੈ ਕੇ ਪਾਰਕ ਕਰ ਦਿਓ ਬੇਸ਼ੱਕ ਨਹੀਂ ਵੀ ਪ੍ਰੈਕਟਿਸ ਅਜੇ ਕਰ ਸਕਦੇ ਨਾ ਕਰੋ ਪਰ ਜਦੋਂ ਤੁਹਾਨੂੰ ਟਾਈਮ ਲੱਗੇ ਕਿ ਤੁਸੀਂ ਸਿੱਖ ਚੁੱਕੇ ਹੋ ਹੁਣ ਪ੍ਰੋਪਰਲੀ ਟ੍ਰੇਨਡ ਹੋ ਗਏ ਹੋ ਨਾਲ ਉਹ ਕਰ ਲਓ ਬਹੁਤ ਸਾਰੇ ਲੋਕ ਸਾਡੀ ਕਮਿਊਨਿਟੀ ਦੇ ਕੰਟਰੈਕਟਰ ਨੇ ਤੁਸੀਂ ਆਪਣੇ ਜਿਹੜੇ ਮੈਪ ਵਗੈਰਾ ਬਣਾਉਣੇ ਹੁੰਦੇ ਨੇ ਡਰਾਇੰਗਸ ਬਣਾਉਣੇ ਹੁੰਦੇ ਆ ਸਿਟੀ 'ਚ

0: ਸਬਮਿਟ ਕਰਨੀਆਂ ਹੁੰਦੀਆਂ ਨੇ, ਪਰਮਿਟ ਸਬਮਿਟ ਕਰਨੇ ਹੁੰਦੇ ਆ, ਉਹਨਾਂ ਨਾਲ ਸਪੋਰਟਿੰਗ ਡਾਕੂਮੈਂਟ ਲੱਗਦੇ ਆ। ਤੁਸੀਂ ਬਾਹਰ ਉਹ ਮਿੰਨਤਾਂ ਕਰ ਕਰਕੇ ਬਣਵਾਉਂਦੇ ਹੋ, ਅਗਰ ਤੁਸੀਂ ਉਹ ਆਪ ਬਣਨਾ ਚਾਹੁੰਦੇ ਹੋ, ਉਸਕੋ ਕਿਆ ਬੋਲਤੇ ਹੈ, ਲਾਇਸੈਂਸ ਪ੍ਰੋਫੈਸ਼ਨਲ ਕਿਆ ਬੋਲਤੇ ਹੈ ਉਸਕੋ, ਆਰਕੀਟੈਕਟ ਬੋਲਤੇ ਉਸਕੋ ਕਿਆ ਬੋਲਤੇ ਹੈ, ਜੋ ਜੋ ਆਪ ਬਤਾ ਰਹੇ ਹੈ ਵੋ ਜੋ ਡਰਾਇੰਗਸ ਕੇ ਲਈ ਹੋਤਾ ਹੈ, ਬਾਇਲਾ ਕੋਡ ਕੇ ਲੀਏ। ਹੈਲੋ, ਮੇਰੀ ਆਵਾਜ਼ ਨਹੀਂ ਜਾ ਰਹੀ ਉਧਰ, ਹੈਲੋ, ਲਾਈਨ ਕੱਟੀ ਗਈ ਹੈ ਮੇਰਾ, ਉਧਰ ਆਵਾਜ਼ ਨਹੀਂ ਜਾ ਰਹੀ। ਸੋ ਤੁਸੀਂ ਕਿਸੇ ਨੇ ਵੀ ਇਹ ਲਾਇਸੈਂਸ ਲੈਣਾ ਹੈਗਾ, 4373765656 ਨੰਬਰ 'ਤੇ ਕਾਲ ਕਰਨੀ ਹੈ, 437-376-5656 ਮੇਰਾ ਲਾਈਨ ਮਿਲ ਗਈ। ਹੈਲੋ, ਆਪਕੀ ਵੋਇਸ ਕੱਟ ਆਫ ਹੋ ਜਾਤੀ ਹੈ। ਹੈਲੋ, जो कंस्ट्रक्शन वाले लोग हैं वो आप लाइसेंस बोलते हैं, BCI क्या बोलते हैं उसको,
1: BCIN,
0: सो उससे वो ड्रॉइंग्स वगैरह खुद तैयार कर सकते हैं, अपने परमिट्स वगैरह तैयार कर सकते हैं, राइट?
1: श्योर।
0: हाँ जी, BCIN का तुसी एग्जाम करना है, क्लियर, तुसी ओदे लई पढ़ना है, इन्हां तो सीखना किवें है, 437-376-5656, 437-376-5656 ਕਿਸੇ ਵੀ ਫੀਲਡ ਦੇ ਵਿੱਚ ਹੋਰ ਹੈਗੇ ਹੋ, ਤੁਸੀਂ ਐਗਜ਼ਾਮ ਪ੍ਰੈਪਰੇਸ਼ਨ ਚਾਹੁੰਦੇ ਹੈਗੇ ਹੋ, ਤਾਂ ਇਹ ਤੁਹਾਨੂੰ ਦੱਸ ਦੇਣਗੇ ਖਾਸ ਅਸੀਂ ਤੁਹਾਡੀ ਮਦਦ ਕਰ ਸਕਦੇ ਕਿ ਨਹੀਂ। 437-376-5656 ਨੰਬਰ ਦੇ ਉੱਤੇ ਕਾਲ ਕਰਨੀ ਹੈ। ਬਹੁਤ ਸ਼ੁਕਰੀਆ, ਫਿਰ ਮਿਲਦੇ ਹਾਂ।
1: ਥੈਂਕ ਯੂ ਭਾਈ,
0: ਥੈਂਕ ਯੂ। 437-376-5656, 437-376-5656 'ਤੇ ਕਾਲ ਕਰਨੀ ਹੈ। ਸੰਤੋਸ਼ ਜੀ, ਕੀ ਹਾਲ ਚਾਲ ਨੇ ਤੁਹਾਡੇ?
2: ਬਹੁਤ ਵਧੀਆ ਅਮਨ ਜੀ,
0: ਤੁਸੀਂ ਦੱਸੋ। ਬਸ ਵਧੀਆ ਸੰਤੋਸ਼, ਅੱਜ ਮੈਨੂੰ ਕੁਐਸਚਨ ਨਹੀਂ ਲਿਖ ਕੇ ਭੇਜਿਆ ਭਾਈ, ਤੂੰ
2: ਮੈਂ ਨਾ ਆਪਣੇ ਕੋਲ ਸੇਵ ਕਰਕੇ ਰੱਖਿਆ ਹੋਇਆ ਅਮਨ ਜੀ,
0: ਸੋ
2: ਜੇ ਤੁਸੀਂ ਕਹਿੰਦੇ ਹੋ ਤੇ ਮੈਂ ਪੁੱਛ ਲੈਂਦੀ ਆ।
0: ਠੀਕ ਹੈ। ਅੱਛਾ, ਮੈਂ ਨਾ ਪਹਿਲਾਂ ਸੰਤੋਸ਼ ਥੋੜਾ ਕੁਐਸਚਨ ਕਰਨ ਤੋਂ ਪਹਿਲਾਂ ਮੈਂ ਦੱਸਣ ਲੱਗਿਆ, $25 ਜਿਹੜਾ ਹੈਗਾ ਤੁਸੀਂ ਪਰ ਮੰਥ ਦੇਣਾ, 100 GB ਡਾਟਾ, ਕੈਨੇਡਾ US ਦੀ ਰੋਮਿੰਗ, ਨੋ ਐਕਸਟਰਾ ਕੋਸਟ, ਤੇ $25 ਪ੍ਰੋਸੈਸਿੰਗ ਫੀਸ ਵਨ ਟਾਈਮ ਪੇ ਕਰਨੀ ਹੈ, ਰੈਮੀ ਸਾਡੇ ਕੋਲ ਐਡ ਕਰ ਦਿੰਦੇ ਬੈਲ ਤੋਂ। $25 ਦੇ ਵਿੱਚ ਤੁਸੀਂ ਅਗਰ ਡੀਲ ਲੈਣੀ ਹੈ ਰਿਲਾਇਬਲ ਕੰਪਨੀ ਦੀ, ਕੋਈ ਕੰਟਰੈਕਟ ਨਹੀਂ, ਆਪਣਾ ਪੁਰਾਣਾ ਨੰਬਰ ਰੱਖ ਸਕਦੇ ਹੋ ਤੁਸੀਂ ਆਪਣੇ ਕੋਲ, ਅਮਰੀਕਾ 'ਚ ਰਹੋ ਕੈਨੇਡਾ 'ਚ ਰਹੋ, ਤੁਹਾਨੂੰ ਕੋਈ ਰੋਮਿੰਗ ਨਹੀਂ ਪਊਗੀ, ਨੋ ਟੈਰਿਫ, ਨੋ ਨਥਿੰਗ, $25 'ਚ ਲਾਈਨ ਲੈ ਲਓ, ਲਿਮਿਟਡ ਟਾਈਮ ਲਈ ਆ, ਅਤੇ ਬੈਲ ਦੇ ਨੈਟਵਰਕ ਦੇ ਉੱਤੇ ਲਾਈਨ ਮਿਲਣੀ ਹੈ ਤੁਹਾਨੂੰ, $25 ਇੱਕ ਵਾਰ ਫੀਸ ਪੇ ਕਰਨੀ ਆ, ਤੁਸੀਂ ਹਿਸਾਬ ਲਾਓ 100 GB ਡਾਟਾ, $25, ਦੋ ਮੁਲਕਾਂ ਦੀ ਰੋਮਿੰਗ, 416-453-8181, 416-453-8181, ਦੂਸਰਾ ਹੈਗਾ 905-909-2222, 905-909-2222, 416-453-8181 'ਤੇ ਕਾਲ ਕਰਨੀ ਹੈ। ਹਾਂਜੀ ਸੰਤੋਸ਼, ਕੀ ਸੀਗਾ ਕੁਐਸਚਨ ਤੁਹਾਡਾ? ਮੈਨੂੰ ਮੈਸੇਜ ਤਾਂ ਗਿਆ, ਮੈਂ ਖੋਲ ਨਹੀਂ ਪਾਇਆ।
2: ਜੀ ਜੀ ਬਿਲਕੁਲ, ਇੱਕ ਕਪਲ ਹੈ, ਉਹ ਪਿਕਨਿਕ ਤੇ ਗਏ।
0: ਅੱਛਾ। ਤੇ
2: ਉਹਨਾਂ ਦੇ ਟੋਟਲ 5 ਬੇਟੇ ਆ, ਤੇ ਹਰ ਬੇਟੇ ਦੀ ਜਿਹੜਾ ਹਰ ਬੇਟੇ ਦੀਆਂ 7 ਭੈਣਾਂ ਆ,
0: ਤੇ
2: ਹਰ ਭੈਣ ਦੇ 3 ਬੱਚੇ ਆ,
0: ਤੇ
2: ਕੁੱਲ ਮਿਲਾ ਕੇ ਕਿੰਨੇ ਲੋਕੀ ਪਿਕਨਿਕ ਤੇ ਗਏ?
0: ਇੱਕ ਕਪਲ ਆ
2: ਜੀ, ਇੱਕ ਕਪਲ ਆ,
0: 5 ਬੇਟੇ,
2: ਉਹ ਪਿਕਨਿਕ ਤੇ ਗਏ, ਉਹਨਾਂ ਦੇ 5 ਬੇਟੇ ਆ, ਤੇ ਹਰ ਬੇਟੇ ਦੀਆਂ 7 ਭੈਣਾਂ, ਤੇ ਹਰ ਭੈਣ ਦੇ 3 ਬੱਚੇ, ਕੁੱਲ ਮਿਲਾ ਕੇ ਕਿੰਨੇ ਲੋਕੀ ਪਿਕਨਿਕ ਤੇ ਗਏ?
0: ਮੈਨੂੰ ਇਹ ਤਾਂ ਨਹੀਂ ਪਤਾ, ਪਰ ਇਹ ਸਮਝ ਗਿਆ ਵੀ ਗਰਾਊਂਡ ਪੂਰਾ ਇਹਨਾਂ ਨਾਲ ਭਰ ਗਿਆ ਹੋਣਾ। ਨੰਬਰ ਟੂ ਕਾਲ 905-673-3337, 905-673-3337, 905-673-3337 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਇੱਕ ਕਪਲ ਆ, 5 ਬੇਟੇ ਨੇ,
2: ਪਿਕਨਿਕ ਤੇ ਗਏ ਕਪਲ,
0: ਹਾਂ ਕਪਲ ਪਿਕਨਿਕ ਤੇ ਗਏ, 5 ਬੇਟੇ ਆ
2: ਜੀ,
0: ਅੱਗੇ ਕੀ ਹੈ ਦੁਬਾਰਾ ਫਿਰ ਬੋਲੋ?
2: 5 ਬੇਟਿਆਂ ਦੀਆਂ 7 ਭੈਣਾਂ,
0: ਹਾਂ,
2: ਤੇ ਹਰ ਭੈਣ ਦੇ 3 ਬੱਚੇ,
0: ਹਾਂ,
2: ਤੇ ਟੋਟਲ ਕਿੰਨੇ ਜਾਣੇ ਗਏ ਪਿਕਨਿਕ ਤੇ ਫਿਰ?
0: ਠੀਕ ਹੈ, 905-673-3337, 905-673-3337 ਤੇ ਤੁਸੀਂ ਕਾਲ ਕਰਨੀ ਹੈ। ਔਰ ਥੈਂਕਸ ਕਰਦੇ ਹਾਂ ਇਸ ਰੇਡੀਓ ਰਾਹੀਂ, ਤਵਾ ਕਿਚਨ ਮੈਨੂੰ ਕੱਲ੍ਹ ਲਿਖ ਕੇ ਭੇਜਿਆ ਕਿ ਅਸੀਂ ਕੱਲ੍ਹ ਦੇ ਵਿੱਚ ਅਲੱਗ ਅਲੱਗ ਟੀਮ ਨੇ 11 ਕੇਟਰਿੰਗ ਮਾਰਨਿੰਗ ਅਤੇ ਈਵਨਿੰਗ ਦੀਆਂ ਕੀਤੀਆਂ, 11 ਕੇਟਰਿੰਗਸ ਲਾਈਵ ਵਿੱਚੋਂ ਸੀਗੀਆਂ ਕਈ, ਅਤੇ 3 ਟੀਮਾਂ ਲਾਈਵ ਦੇ ਉੱਤੇ ਗਈਆਂ ਅਲੱਗ ਅਲੱਗ ਜਗ੍ਹਾ ਦੇ ਉੱਤੇ, ਅਤੇ ਤਵਾ ਕਿਚਨ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਨਜ਼ਾਰਾ ਇੱਕ ਐਸੀ ਜਗ੍ਹਾ ਜਿੱਥੇ ਤੁਸੀਂ ਆਪਣੇ ਬਰਥਡੇਜ਼, ਤੁਸੀਂ ਗੂਗਲ ਦੇ ਉੱਤੇ ਚਲ ਜਾਓ, ਕੁਛ ਨਾ ਕਰਿਓ, ਜਿੰਨੇ ਵੀ ਲੋਕ ਮੈਨੂੰ ਸੁਣਦੇ ਹੋ NAZARA ਪਾ ਲਓ, ਵੀਡੀਓਜ਼ ਦੇਖੋ ਲੋਕ ਕਿਵੇਂ ਲਗਾਤਾਰ ਜਨਮਦਿਨ ਮਨਾ ਰਹੇ ਨੇ, ਐਨਵਰਸਰੀਆਂ ਮਨਾ ਰਹੇ ਆ, ਸਰਪ੍ਰਾਈਜ਼ਿੰਗ ਪਾਰਟੀਜ਼ ਕਰ ਰਹੇ ਨੇ, ਨਜ਼ਾਰਾ ਦੇ ਉੱਤੇ ਜਾ ਸਕਦੇ ਹੋ। ਫਿਲਹਾਲ ਕਾਲ ਨੰਬਰ 1। ਹੈਲੋ ਜੀ,
3: ਹੈਲੋ, ਹਾਂਜੀ,
0: ਸਤਿ ਸ਼੍ਰੀ ਅਕਾਲ ਜੀ। ਛੱਤੀ ਹੋ ਗਏ ਟੋਟਲ, ਹੈ ਨਾ? ਤਾਂ ਆਪ ਜੀ ਦਾ ਨਾਮ ਬੋਲ ਦੋ।
3: ਹਰਪ੍ਰੀਤ ਕੌਰ ਜੀ।
0: ਹਰਪ੍ਰੀਤ, ਥੈਂਕ ਯੂ ਸੋ ਮਚ। ਔਰ 0075 ਨੰਬਰ ਹੈ। ਹੈਲੋ, ਸਤਿ ਸ਼੍ਰੀ ਅਕਾਲ।
4: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਕੀ ਨਾਮ ਹੈ ਆਪ ਜੀ ਦਾ?
4: ਭਾਈ ਨਾਮ ਓਮਕਾਰ।
0: ਓਮਕਾਰ ਜੀ, ਨਾਲ ਸਿੰਘ ਜਾਂ ਕੌਰ ਲਾ ਲਿਆ ਕਰੋ ਯਾਰ।
5: ਸਰਵਿਸ ਵੀ ਟੌਪ ਨੌਟ ਸੀ ਟਾਈਮ ਤੇ ਡਿਲੀਵਰੀ ਪ੍ਰੋਪਰ ਪੈਕਿੰਗ ਤੇ ਸਭ ਕੁਝ ਆਰਗੇਨਾਈਜ਼ਡ ਮੈਨਿਊ ਵੀ ਬਹੁਤ ਫਲੈਕਸੀਬਲ ਸੀ ਕਰੀਜ਼ ਰੋਟੀ ਰਾਈਸ ਐਵਰੀਥਿੰਗ ਵਾਸ ਪਰਫੈਕਟ ਓਨੈਸਟਲੀ ਅਸੀਂ ਤਾਂ ਹੁਣ ਹਰ ਫੰਕਸ਼ਨ ਲਈ ਤਵਾ ਕਿਚਨ ਹੀ ਚੂਜ਼
0: 905-790-1699 ਔਰ 905-790-1699 ਕਾਲ ਕਰ ਰਹੇ ਹੋ ਤੇ ਰਵਿੰਦਰ ਕੀ ਕਹੋਗੇ ਰਵਿੰਦਰ ਪ੍ਰੀਤ
5: ਹਾਂਜੀ 35 ਨਹੀਂ ਜੀ ਟੋਟਲ
0: ਤੁਹਾਡੇ ਹਿਸਾਬ ਨਾਲ 35 ਨੇ
5: ਹਾਂਜੀ
0: ਸੁਣ ਬੱਟੇ ਮੰਗੋ ਨਾ ਸੰਤੋਸ਼ ਚੁੱਪ ਹੋ ਜਾਂਦੇ ਬਾਅਦ ਚੋ ਜੀ ਸੁਣ ਬੱਟਾ ਨਹੀਂ ਹੁੰਦਾ ਸੀ ਇਹ ਆਪਣੇ ਨਜ਼ਾਰੇ ਲੈਂਦੇ ਨਜ਼ਾਰਾ ਰੈਸਟੋਰੈਂਟ ਤੇ ਤਾਂ ਜਾਂਦੀ ਨੀ ਨਜ਼ਾਰੇ ਉੱਦਾਂ ਲੈਂਦੇ ਫੋਨ ਦੇ ਉੱਤੇ ਤੁਹਾਡੇ ਹਿਸਾਬ ਨਾਲ 35 ਹੈ ਨਾ ਨੌ ਸੌ ਪੰਜ ਛੇ ਸੌ ਤਿਹੱਤਰ ਤੇਤੀ ਸੈਂਤੀ ਬਾਈ ਦੱਸੋ ਇੱਕ ਕਪਲ ਆ ਉਹ ਕਪਲ ਦੇ ਤਿੰਨ ਮੁੰਡੇ ਨੇ
2: ਉਹ ਕਪਲ ਪਿਕਨਿਕ ਤੇ ਗਏ ਆ
0: ਹਾਂ
2: ਜੀ ਤੇ ਉਹਨਾਂ ਦੇ ਟੋਟਲ ਹੈਗੇ ਆ ਬੱਚੇ ਟੋਟਲ
0: ਕਿੰਨੇ ਗਏ
2: ਕਿੰਨੇ ਜਾਣੇ ਗਏ ਕੱਲ ਮੈਂ ਪਿਕਨਿਕ ਤੇ ਦੇਖੇ ਉਹਨਾਂ ਨੇ ਮੈਨੂੰ ਇੱਦਾਂ ਦੱਸਤਾ ਬਟ ਮੈਂ ਕੈਲਕੂਲੇਸ਼ਨ ਕਰਨਾ ਭੁੱਲ ਗਈ
0: ਬਸ ਠੀਕ ਹੈ ਤੁਸੀਂ ਰੋਜ਼ ਕੁਛ ਇਹੋ ਜਿਹਾ ਕੁਛ ਪੁੱਠਾ ਸਿੱਧਾ ਕਰਕੇ ਆਇਆ ਕਰੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
5: ਦੋ ਕਪਲ ਪਿਕਨਿਕ ਤੇ ਗਏ ਆ ਮਤਲਬ ਦੋ ਹੀ ਗਏ ਆ ਬਾਕੀ ਤੇ ਉਹਨਾਂ ਦੇ ਨਿਆਣੇ ਹੀ ਆ ਉਹ ਤੇ ਉਹ ਘਰੇ ਆ ਸਾਰੇ
0: ਵੈਸੇ ਤਾਂ ਟੱਬਰ ਕਿੱਡਾ ਕੋ ਦੱਸੋ
5: ਹਾਂਜੀ
0: ਉਹ ਚਮਕੀਲਾ ਨੀ ਕਹਿੰਦੇ ਸੀ ਪੰਜ ਭਾਈ ਇੱਕ ਬਾਪੂ ਤੇਰਾ ਰਿਸ਼ਤੇਦਾਰੀ ਪਾਰੀ ਜੇ ਤਾਂ ਨਹੀਂ ਨਿਭਦੀ ਤਾਂ ਛੱਡਦੇ ਪੈਰ ਨੇ ਯਾਰੀ ਤੁਸੀਂ ਦੱਸ ਦੋ ਟੱਬਰ ਕਿੱਡਾ ਕਰ
5: ਬਿਲਕੁਲ
0: ਟੱਬਰ ਕਿੱਡਾ ਕਿੰਨੇ ਬੰਦੇ ਨੇ
5: ਕਪਲ ਦੋ ਹੀ ਜਿਹੜੇ
0: ਨਹੀਂ ਨਹੀਂ ਟੱਬਰ ਕਿੱਡਾ ਟੱਬਰ ਕਿੰਨੇ ਜਾਣੇ ਟੋਟਲ ਟੱਬਰ ਚ ਟੱਬਰ ਚਾਹੀਦਾ ਨਾ ਜੀ ਦੋ ਪੰਜ ਭਾਈ ਇੱਕ ਬਾਪੂ ਤੇਰਾ ਰਿਸ਼ਤੇਦਾਰੀ ਪਾਰੀ ਮੈਂ ਕਿਹਾ ਨੀ ਆਊਟਡੋਰ ਸਿਟਿੰਗ ਵਾਸਤੇ ਮੈਂ ਆਊਟਡੋਰ ਸਿਟਿੰਗ ਲਈ ਡਬਲ ਸੀਟ ਸੋਫਾ ਬਣਵਾਇਆ ਵੱਡਾ ਖੁੱਲਾ ਤੇ ਯਕੀਨ ਮੰਨਿਓ ਵੀ ਉਸੇ ਰੇਟ ਦੇ ਵਿੱਚ ਪੈ ਗਿਆ ਜਿੰਨੇ ਚ ਮੈਂ ਕੁਰਸੀਆਂ ਲੈ ਕੇ ਆ ਰਿਹਾ ਸੀ ਆਮ ਚੇਅਰ ਆਰ ਐਸ ਜੀ ਕਸਟਮ ਸੋਫਾ ਐਂਡ ਅਪਹੋਸਟਰੀ 647-705-1347-6477-705-1317 ਪੁਰਾਣੇ ਫਰਨੀਚਰ ਨੂੰ ਨਵਾਂ ਬਣਾਉਣਗੇ ਬਿਲਕੁਲ ਇਹ ਬ੍ਰਾਂਡ ਨਿਊ ਬਣਾ ਦੇਣਗੇ ਨਵਾਂ ਕਸਟਮ ਕੋਈ ਵੀ ਡਿਜ਼ਾਈਨ ਦੁਨੀਆ ਦਾ ਲਿਆਓ ਫੋਟੋ ਖਿੱਚ ਕੇ ਕੋਈ ਵੀ ਉਹ ਬਣਾ ਕੇ ਦੇ ਦੇਣਗੇ ਨੰਬਰ ਟੂ ਕਾਲ 647-705-1317 'ਤੇ ਕਾਲ ਕਰਨੀ ਹੈ ਇਸੇ ਤਰ੍ਹਾਂ ਏ ਬੀ ਐਸ ਆਟੋਕਲਿਜ਼ਨ ਲੰਡਨ ਕਿਚਨ ਹੋਟਲ ਕੈਂਬਰਿਜ ਦੇ ਏਰੀਆ 'ਚ ਲੋਕ ਮੈਥੋਂ ਅਕਸਰ ਨੰਬਰ ਮੰਗਦੇ ਰਹਿੰਦੇ ਨੇ ਗੱਡੀਆਂ 'ਤੇ ਝਰੀਟ ਲੱਗ ਗਈ ਡੈਂਟ ਪੈ ਗਏ ਐਕਸੀਡੈਂਟ ਹੋ ਗਿਆ ਕੋਈ ਵਜ੍ਹਾ ਕਰਕੇ ਤੁਹਾਨੂੰ ਪਤਾ ਨਹੀਂ ਡੀਲ ਕਿਵੇਂ ਕਰਨਾ ਤੁਹਾਡੀ ਇੰਸ਼ੋਰੈਂਸ ਟੋ ਟਰੱਕ ਅਤੇ ਡੈਂਟਿੰਗ ਪੇਂਟਿੰਗ ਨੂੰ ਆਪੇ ਡੀਲ ਕਰਨਗੇ ਕ੍ਰੈਡੀਬਲ ਬੰਦੇ ਨੇ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਉੱਥੇ ਜਾ ਕੇ ਏ ਬੀ ਐਸ ਆਟੋਕਲਿਜ਼ਨ 416-520-1946-5204-16-526 ਦੇ ਉੱਤੇ ਕਾਲ ਕਰਨੀ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਰਮਨ
5: ਸਤਿ ਸ਼੍ਰੀ ਅਕਾਲ ਜੀ
0: ਹਾਂਜੀ ਹਰਮਨ
5: ਹਾਂਜੀ ਭਾਅ ਜੀ ਇੱਕੋ ਹੀ ਜਾਣਾ ਹੈ ਕਪਿਲ ਕਪਿਲ ਬੰਦੇ ਦਾ ਨਾਮ ਹੈ ਕਪਲ ਨਹੀਂ ਹੈਗਾ
0: ਅੱਛਾ ਕਪਿਲ ਹੈ ਹਾਂਜੀ
6: ਇੱਕੋ ਜਾਣਾ, ਕਪਿਲ ਬੰਦੇ ਦਾ ਨਾਮ ਹੈ, ਉਹਦੇ ਪੰਜ ਮੁੰਡੇ ਆ, ਉਹਦੀਆਂ ਸੱਤ ਭੈਣਾਂ,
0: ਠੀਕ
6: ਹੈ ਜੀ, ਤੇ ਇੱਕ ਹੀ ਹੋਇਆ, ਕਪਲ ਨੀ ਹੈਗਾ, ਕਪਿਲ ਹੈ,
0: ਕਪਿਲ ਆ। ਚਾਚਾ ਜੀ ਦੱਸੋ ਵੀ ਟੋਟਲ ਟੱਬਰ ਵੈਸੇ ਕਿੱਡਾ ਕਪਿਲ ਦਾ, ਜਿਹੜਾ ਵੀ ਕਪਿਲ ਕੁਪਲ ਆ।
6: ਕਪਿਲ ਜੀ ਇਹਦਾ ਟੱਬਰ ਹੋ ਗਿਆ 34 ਜਾਣੇ ਜੀ, ਕਿਉਂਕਿ ਘਰ ਵਾਲੀ ਦਾ
0: 34 ਜਾਣੇ, ਬਸ ਭਰ ਕੇ ਲਿਆਂਦੇ ਹੋਣਗੇ ਪੂਰੀ, ਹੈ ਨਾ। ਥੈਂਕ ਯੂ। ਤੇ ਗ੍ਰੀਨ ਵੈਲੀ ਗਾਰਡਨ ਸੈਂਟਰ, ਬਾਈ ਜੀ ਆਹ ਮੌਸਮ ਗਰਮੀ ਦਾ, ਸਬਜ਼ੀਆਂ ਫੁੱਟ ਫੁੱਟ ਕੇ ਨਿਕਲਣੀਆਂ, ਭੱਜ ਭੱਜ ਕੇ ਨਿਕਲਣੀਆਂ ਬੂਟਿਆਂ 'ਚ ਬਾਹਰ, ਬਹੁਤ ਟੌਪ ਦਾ ਮੌਸਮ ਹੈ। ਤੁਸੀਂ ਮਿਰਚਾਂ, ਯਕੀਨ ਮੰਨੋ ਮੇਥਿਆਂ ਦੇ ਪਰੌਂਠੇ, ਸੰਤੋਸ਼ ਮੇਥੇ ਦੇ ਘਰ ਦੇ ਪਰੌਂਠੇ ਬਣਾਏ। ਅੱਜ ਮੇਰੇ ਕੋਲ ਆਹ ਜੂਸ ਪਿਆ ਕਰੇਲਿਆਂ ਦਾ ਟੇਬਲ ਦੇ ਉੱਤੇ, ਕਰੇਲਿਆਂ ਦਾ ਜੂਸ ਤੇ ਮੇਥਿਆਂ ਦੇ ਪਰੌਂਠੇ, ਭਿੰਡੀ ਤੇ ਮਟਰ, ਤੁਸੀਂ ਤੋਰੀਆਂ ਲਾਈਆਂ ਨੇ, ਘੀਆ ਲਾਇਆ, ਬਹੁਤ ਕੁਛ ਲਾਇਆ। ਮੈਂ ਤੁਹਾਨੂੰ ਕਿਉਂ ਕਹਿੰਦਾ, ਮੈਂ ਰੋਜ਼ ਉੱਠ ਕੇ ਨਾ, ਹਰ ਰੋਜ਼ ਉੱਠ ਕੇ ਬਾਹਰ ਦੇਖਦਾ। ਮੈਂ ਅਸੀਂ ਦੋ ਦਿਨ ਲਈ ਬਾਹਰ ਗਏ, ਅਸੀਂ ਯਕੀਨਨ ਕਿਸੇ ਨੂੰ ਤੈਅ ਕੀਤਾ ਕਿ ਉਹ ਜਾ ਕੇ ਪਾਣੀ ਦੇ ਕੇ ਆਊਗਾ ਸਾਡੇ ਬੂਟਿਆਂ ਨੂੰ। ਸਾਡੇ ਘਰ ਦੇ ਬਾਹਰ ਫੁੱਲ ਲਾਏ ਨੇ ਰਾਊਂਡ ਅਬਾਊਟ ਦੇ ਵਿੱਚ, ਗੋਲ ਧਾਰੇ 'ਚ, ਉਹ ਭਰ ਦਿੱਤਾ ਫੁੱਲਾਂ ਦੇ ਨਾਲ। ਤੁਸੀਂ ਉਹ ਫੁੱਲ ਜਿਹੜੇ ਆਪਣੇ ਆਪ ਨਿਕਲਣਗੇ, ਆਪਣੇ ਆਪ ਚੱਲਣਗੇ, ਇਹਦੀ ਜਾਣਕਾਰੀ ਪੂਰੀ ਕੰਸਲਟੇਸ਼ਨ ਦੇ ਨਾਲ ਘਰ ਦੀ ਅੱਗੇ ਅਤੇ ਪਿੱਛੇ ਦੀ ਫੋਟੋ ਖਿੱਚ ਕੇ ਲੈ ਜਾਓ। ਤੁਸੀਂ ਜੋਤੀ ਨੂੰ ਮਿਲਣਾ ਗ੍ਰੀਨ ਵੈਲੀ ਗਾਰਡਨ ਸੈਂਟਰ, ਜਿਹੜੇ ਮਰਜ਼ੀ ਸ਼ਹਿਰ 'ਚੋਂ ਵਰਥ ਆਉਣਾ। ਨੰਬਰ ਕਾਲ 647-222-5601। ਇਹ ਲੋਕੇਟਡ ਹੈਗੇ ਨੇ 2547 ਐਂਬਲਟਨ ਦੇ, ਪੰਜਾਬੀਆਂ ਦਾ ਸਭ ਤੋਂ ਵੱਡਾ ਓਪਨ ਟੂ ਪਬਲਿਕ ਗ੍ਰੀਨ ਹਾਊਸ। ਬੂਟੇ ਦਰਖਤ ਨੇ ਜਿਹੜੇ, ਫਲਾਂ ਵਾਲੇ ਦਰਖਤ ਲਾਓ ਆਪਣੇ ਬੈਕਯਾਰਡ 'ਚ, ਫੁੱਲ ਲਾਓ ਅਤੇ ਸਬਜ਼ੀਆਂ ਲਾਓ, ਬੱਲੇ ਬੱਲੇ ਕਰੋ। ਬੀ ਆਏ ਨੇ ਨੈਗਰੋਨ ਦਾ ਲੇਕ ਤੋਂ ਬੂਟੇ ਬਣ ਕੇ, ਬੀ ਆਏ ਨੇ ਇੰਡੀਆ ਤੋਂ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਪਾਸ ਹੋ ਕੇ, ਇੰਡੀਆ ਵਾਲਾ ਟੇਸਟ। ਦੇਰ ਨਾ ਕਰੋ, ਬੜੇ ਸਪੈਸ਼ਲ ਲਵਾਏ ਨੇ ਮੈਂ ਤੁਹਾਡੇ ਕਰਕੇ। 647-222-5601 ਗ੍ਰੀਨ ਵੈਲੀ ਗਾਰਡਨ ਸੈਂਟਰ, ਦੋ ਲੋਕੇਸ਼ਨ, 1100-11665 ਮਕਵੀਨ ਡਰਾਈਵ ਬਰੈਂਪਟਨ, ਅਤੇ ਇੱਥੇ ਪਹੁੰਚ ਸਕਦੇ ਹੋ। ਐਚ ਐਸ ਪੀ ਕੰਸਟਰਕਸ਼ਨ ਦੇ ਜਗਜੀਤ ਸਿੰਘ ਪਨੇਸਰ ਕਹਿੰਦੇ ਨੇ, ਆਪਣੇ ਖੜ੍ਹੇ ਮਕਾਨ ਨੂੰ 3 ਯੂਨਿਟਾਂ 'ਚ ਕਨਵਰਟ ਕਰਨਾ, ਜਾਂ ਆਪਣੇ ਇਸ ਮਕਾਨ ਨੂੰ 2 ਯੂਨਿਟ ਆਪ ਰੱਖ ਕੇ ਅਤੇ ਤੀਸਰਾ ਬੈਕ 'ਤੇ ਬਣਾਉਣਾ। ਮੈਂ ਸਪੈਸ਼ਲਾਈਜ਼ ਕਰਦਾ ਬਾਥਰੂਮ ਐਡ ਕਰਨੇ, ਘਰ ਨੂੰ ਵੱਡਾ ਕਰਨਾ, ਇੱਕ ਫਲੋਰ ਉੱਪਰ ਹੋਰ ਚੱਕਣਾ ਬੰਗਲੋ ਦੇ, ਅਸੀਂ ਸਪੈਸ਼ਲਾਈਜ਼ ਕਰਦੇ ਹਾਂ। 416-671-0709-416-671-0709 ਅਤੇ ਟਰੂ ਨੌਰਥ ਵਾਲਿਆਂ ਦਾ ਨੰਬਰ ਮੈਂ ਦਿੰਦਾ, ਗੱਜ ਕੇ ਗੜਕ ਕੇ, ਕਿ ਟਰੂ ਨੌਰਥ 'ਤੇ ਪਹੁੰਚੋ। ਟਰੂ ਨੌਰਥ ਦੇ ਉੱਤੇ ਤੁਸੀਂ ਗ੍ਰੈਵਲ ਸਟਾਓ, ਆਪਣੇ ਯਾਰਡ ਪੱਧਰ ਕਰਾਓ, ਜ਼ਮੀਨਾਂ ਦੇ ਵਿੱਚ, ਫਾਰਮ ਹਾਊਸਾਂ ਦੇ ਵਿੱਚ ਪਾਰਕਿੰਗ ਲੋਟ ਬਣਾਓ ਵਧੀਆ ਆਪਣੇ, ਖੁੱਲ੍ਹੇ ਡੁੱਲੇ। ਕੌਂਕਰੀਟ ਦਾ ਕੋਈ ਕੰਮ ਹੈਗਾ ਕਰੋੜਾਂ, ਜਾਂ ਕੌਂਕਰੀਟ ਵਾਲੇ ਬੰਦੇ ਜਿਹੜੇ ਨੇ ਉਹ ਡਰਾਈਵੇ ਤੋੜਦੇ ਨੇ ਜਾਂ ਡਰਾਈਵੇ ਪੱਟਦੇ ਨੇ, ਐਸ਼ਫਾਲਟ ਆ ਉਹਦਾ, ਗਾਰਬੇ ਸੁੱਟਣਾ, 3 ਮਿੰਟ 'ਚ ਵਿਹਲੇ ਹੋ ਜਾਓਗੇ। ਟਰੂ ਨੌਰਥ 416-803-0623, ਕੈਨੇਡੀ ਐਂਡ ਡੈਰੀ ਦਾ ਇੰਟਰਸੈਕਸ਼ਨ, 416-803-0623। ਅਤੇ ਪਰਮ ਕੁਇਕ ਲਿਊਬ ਰਿਪੇਅਰ ਵਾਲੇ ਨੇ ਨਾਇਗਰਾ ਫੋਲ ਦੇ ਵਿੱਚ, ਨਾਇਗਰਾ ਫੋਲ ਅਤੇ ਉਹਦੇ ਆਸ ਪਾਸ ਦੇ ਸ਼ਹਿਰਾਂ 'ਚ ਤੁਸੀਂ ਪਹੁੰਚਣਾ, 289-498-1300। ਕੋਮਲ ਹੈ ਔਨਲਾਈਨ ਟਰੈਵਲ ਤੋਂ, ਦੁਨੀਆਂ 'ਚ ਕਿਤੇ ਵੀ ਘੁੰਮਣਾ, ਦੁਨੀਆਂ 'ਚ ਘੁੰਮਣ ਲਈ ਕੋਮਲ ਦਾ ਨੰਬਰ ਯਾਦ ਰੱਖੋ, 905-239-7711। ਕੋਮਲ ਆਲ ਲਿੰਕ ਟਰੈਵਲ ਤੋਂ। ਤੇ ਮੇਰਾ ਚਰਨਪ੍ਰੀਤ ਦਾ, ਚਰਨਪ੍ਰੀਤ ਸਤਿ ਸ਼੍ਰੀ ਅਕਾਲ ਜੀ।
7: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ,
0: ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨੇ ਰਹੋ। ਹਾਂਜੀ
7: ਹਾਂਜੀ, ਤਵਾ ਕਿਚਨ ਜਿਵੇਂ 7 ਦਿਨ ਤੁਹਾਡੇ ਵੀ ਸੇਵਾ 'ਚ ਹਾਜ਼ਰ ਹੁੰਦੇ ਆ, ਸਵੇਰੇ 10 ਤੋਂ ਲੈ ਕੇ ਅਗਲੇ ਦਿਨ ਸਵੇਰੇ 6 ਤੱਕ 20 ਘੰਟੇ ਰੈਸਟੋਰੈਂਟ ਓਪਨ ਹੁੰਦਾ ਵਾ। ਕਿਸੇ ਨੇ ਵੀ ਟਿਫਿਨ ਸਰਵਿਸ ਲਵਾਉਣੀ ਹੋਵੇ ਰੋਜ਼ ਹੀ ਰੋਜ਼ 200
0: ਬਾਈ ਜਿਹੜੇ ਟਰੱਕ ਵਾਲੇ ਬਾਈ ਨੇ, ਤੁਸੀਂ ਨਾ ਇੱਕ ਵਾਰ ਕਹਿ ਚੱਲ ਜਾਓ, ਇੱਕ ਦੂਸਰੇ ਜਾਂਦੇ ਹੀ ਹੋ, ਤੁਸੀਂ ਬਾਰ ਬਾਰ ਆਪਣੇ ਨਾਲ ਦੇ ਡਰਾਈਵਰ ਭੇਜੋਗੇ ਜਿਹੜੇ ਬਾਹਰ ਜਾਂਦੇ ਨੇ। ਤੁਸੀਂ ਜਾਣ ਤੋਂ ਪਹਿਲਾਂ ਕਾਲ ਕਰਨੀ ਹੁੰਦੀ ਹੈ 40 ਮਿੰਟ ਪਹਿਲਾਂ, ਇਹ ਤੁਹਾਨੂੰ 40 ਮਿੰਟ ਪਹਿਲਾਂ ਫੂਡ ਤਿਆਰ ਕਰਕੇ ਦਿੰਦੇ ਨੇ। 3 ਦਿਨ ਫੂਡ ਤੁਹਾਡਾ ਖਰਾਬ ਨਹੀਂ ਹੁੰਦਾ, ਫਰੋਜ਼ਨ ਨਹੀਂ ਹੁੰਦਾ ਤਾਂ ਕਰਕੇ ਖਰਾਬ ਨਹੀਂ ਹੁੰਦਾ। ਫਰੋਜ਼ਨ ਦਾਲਾਂ ਸਬਜ਼ੀਆਂ ਖਾਣੀਆਂ ਬੰਦ ਕਰੋ। ਸਭ ਤੋਂ ਮਹਿੰਗਾ ਆਟਾ ਜਿਹੜਾ ਤੁਸੀਂ ਘਰਾਂ 'ਚ ਲੈ ਕੇ ਆਉਂਦੇ ਹੋ, ਉਹ ਆਟਾ ਸਭ ਤੋਂ ਮਹਿੰਗੀ ਡੇਅਰੀ ਦਾ ਪ੍ਰੋਡਕਟ, ਬਿੱਲ ਚੈੱਕ ਕਰਿਓ ਇਹਨਾਂ ਦੇ। ਕਦੇ ਕੋਈ ਵੀ ਵਾਕ ਇਨ ਫਰੀਜ਼ਰ ਨਹੀਂ ਹੈ, ਕੇਟਰਿੰਗ 'ਚ ਚੋਟੀ ਦਾ ਨਾਮ ਹੈ, ਥਾਂ ਥਾਂ 'ਤੇ ਕੇਟਰਿੰਗਸ ਇਹਨਾਂ ਦੀਆਂ ਚੱਲਦੀਆਂ ਨੇ। ਮੈਂ ਕਹਿੰਦਾ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵਿੱਚ 1 ਲੰਚ ਪ੍ਰੋਗਰਾਮ 'ਚ ਅਲੱਗ ਅਲੱਗ ਸਕੂਲਾਂ 'ਚ ਫੂਡ ਜਾਂਦਾ ਰਿਹਾ, ਪ੍ਰੈਪਰੇਸ਼ਨ ਘਰ ਵਰਗੀ, ਟੇਸਟ ਢਾਬੇ ਵਰਗਾ। 647-633-8878। ਸਰਪ੍ਰਾਈਜ਼ ਬਰਥਡੇ ਬਣਾਉਣਾ ਹੈਗਾ, ਇਹਨਾਂ ਦੀ ਟੀਮ ਹੈ, ਇਹਨਾਂ ਦੀ ਕੁੜੀ ਆ ਪਰਨੀਤ, ਉਹ ਇਵੈਂਟਸ ਨੂੰ ਸਪੈਸ਼ਲਾਈਜ਼ ਕਰਦੀ ਹੈ। ਤੁਸੀਂ ਵੀਡੀਓਜ਼ ਦੇਖਿਓ, ਅਸੀਂ ਪਾਵਾਂਗੇ ਉਹਨਾਂ ਦੇ, ਇਹਨਾਂ ਦੇ ਕਹਿ ਕੇ ਨਜ਼ਾਰਾ ਦੀ ਵੈਬਸਾਈਟ 'ਤੇ। ਉੱਥੇ ਪਰਿਵਾਰ ਜਾ ਕੇ ਇੰਜੋਏ ਕਰਦੇ ਨੇ, ਉਹ ਆਪਣਾ ਚਲੇ ਜਾਂਦੇ ਨੇ, ਡਿਜ਼ਾਈਨ ਇਹ ਕਰਦੇ ਨੇ। 647-633-8878। ਕੁਇਕਲੀ ਕੁਛ ਕਹਿਣਾ ਚਾਹੁੰਦੇ 10 ਸੈਕਿੰਡ 'ਚ?
7: ਹਾਂਜੀ ਬਿਲਕੁਲ ਜੀ, ਕੋਈ ਵੀ ਤੁਹਾਡੇ ਕਦੇ ਈਵੈਂਟ ਹੈਗਾ ਵਾ ਕਿੱਥੇ ਵੀ, ਕੋਈ ਛੋਟੇ 10-15 ਬੰਦਿਆਂ ਤੋਂ ਲੈ ਕੇ ਕੋਈ ਵੀ 100-150 ਬੰਦੇ ਦੀ ਕੋਈ ਵੀ ਕੇਟਰਿੰਗ ਹੈਗੀ ਹੈ,
0: 647-633-8878 ਗਰਮੀਆਂ ਦੇ ਮੌਸਮ ਚ ਆਪਣੇ ਡਕਟ ਕਲੀਨ ਕਰਾਓ, 416-729-1521। ਡੈਂਟਿਸਟਰੀ ਐਟ ਰੈਂਬਲਰ, ਡਾਕਟਰ ਗਰੇਵਾਲ ਦਾ ਜਵਾਬ ਨਹੀਂ, ਦੂਰ ਦੂਰ ਦੇ ਸ਼ਹਿਰਾਂ ਚ ਲੋਕ ਬ੍ਰੈਂਪਟਨ ਆਉਂਦੇ ਨੇ। ਡੈਂਟਿਸਟਰੀ ਐਟ ਰੈਂਬਲਰ, ਦੰਦਾਂ ਦੀ ਕੋਈ ਵੀ ਸੰਭਾਲ ਲਈ, ਡਾਕਟਰ ਜਤਿੰਦਰ ਕੌਰ ਗਰੇਵਾਲ, 905-451-8211, 905-451-8211।
8: Another Don clean with the Don Ducks.
9: Oh, he's doing dishes with Dawn Platinum.
10: The only soap trusted to save wildlife affected by oil.
9: And Platinum removes up to 99% of grease and food residue, so he doesn't have to work so hard.
10: Well, flap my wings. What'll he do with all that unused elbow grease?
9: Organize the fridge, the spice rack, the junk drawer.
10: What are you quacking on about? He's gonna make enchiladas.
9: More dishes? That's giving this duck goosebumps.
8: Dawn Platinum, the better grease getter.
11: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.

0: ਭਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
2: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨੀ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਐਂਡ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
4: ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ।

0: ਟੈਕਨੋਬਲ ਫ੍ਰੈਸ਼ ਫੂਡ।
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955। ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ AZ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-257-5757।
2: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ। ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340-647-7623-40।
3: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

0: ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਧੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਲਓ ਜੀ, ਅੱਜ ਹੋ ਗਈ ਜੁਲਾਈ ਮਹੀਨੇ ਦੀ 2 ਤਰੀਕ ਤੇ ਸਾਲ ਚੱਲ ਰਿਹਾ 2026 ਦਾ ਦਿਨ ਅੱਜ ਹੋ ਗਿਆ ਜੀ ਵੀਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਅੱਜ ਹੈਪੀ ਥਰਸਡੇ ਹੋ ਗਿਆ। ਅਤੇ ਜੇ ਗੱਲ ਕਰੀਏ ਹਾੜ ਮਹੀਨੇ ਦੀ, ਅੱਜ ਹੋ ਗਈ 18 ਤਰੀਕ, ਨਾਨਕਸ਼ਾਹੀ ਸੰਮਤ ਚੱਲ ਰਿਹਾ 558 ਸਮਾਂ ਹੋਇਆ ਜੀ। ਇਸ ਸਮੇਂ 10:07 ਤੇ 11 ਵਜੇ ਤੱਕ ਗੱਲਬਾਤ ਤੁਸੀਂ ਕਰੋਗੇ ਸਾਡੇ ਨਾਲ, ਅਤੇ ਫਿਰ ਅੱਜ ਵੀਰਵਾਰ ਦਾ ਦਿਨ ਹੁੰਦਾ, ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਪੰਜਾਬ ਦੀਆਂ। ਸੋ ਪੰਜਾਬ ਦੀਆਂ ਗੱਲਾਂ ਬਾਤਾਂ, ਕਿਉਂਕਿ ਗੋਲਡਨ ਕਲਚਰ ਆਫ ਪੰਜਾਬ ਦੇ ਤਹਿਤ ਆਪਾਂ ਪੰਜਾਬ ਵੱਲ ਨੂੰ ਜਾਂਦੇ ਹਾਂ ਅਤੇ ਜ਼ਰੂਰ ਕਰਦੇ ਹਾਂ ਗੱਲਬਾਤ। ਅਤੇ ਜੇ ਤੁਹਾਡੇ ਜ਼ਿਹਨ ਦੇ ਵਿੱਚ ਹੈ ਕੋਈ ਖਾਸ ਗੱਲਬਾਤ ਤਾਂ ਤੁਸੀਂ ਵੀ ਦੱਸ ਸਕਦੇ ਹੋ ਕਿ ਅੱਜ ਆਹ ਵਾਲੇ ਗੱਲ ਕਰਨਾ ਚਾਹੁੰਦੇ ਹਾਂ ਜਾਂ ਆਹ ਵਾਲੇ ਇਸ਼ੂ 'ਤੇ ਕਰੋ ਗੱਲਬਾਤ, ਅਤੇ ਜ਼ਰੂਰ ਕਰਾਂਗੇ ਜੀ। 647-8774 13-13 ਆਪਣੇ ਸਟੂਡੀਓ ਦਾ ਨੰਬਰ ਹੈ, 6478741313 'ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰਨੀ ਹੈ। ਅਤੇ ਜੇ ਆਪਾਂ ਪਹਿਲਾਂ ਮੌਸਮ ਦੀ ਜਾਣਕਾਰੀ ਲੈ ਲਈਏ ਤਾਂ ਕਿੰਨਾ ਵਧੀਆ ਨਹੀਂ ਰਹੂਗਾ, ਕਿਉਂ ਕਿਉਂਕਿ ਹੁਣ ਸਮਰ ਸੀਜ਼ਨ ਹੈ ਅਤੇ ਕਹਿੰਦੇ ਆ ਵੀ ਗਰਮੀ ਜਿਹੜੀ ਪੂਰੀ ਜ਼ੋਰਾਂ 'ਤੇ ਹੈ ਅਤੇ ਹੋਣੀ ਵੀ ਚਾਹੀਦੀ ਹੈ, ਹੈ ਨਾ। ਪਰ ਬਚ ਕੇ ਰਹਿਣਾ, ਬਸ ਇਹ ਹੁੰਦਾ ਕਿ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ ਹੋਣੀ ਚਾਹੀਦੀ। 30 ਡਿਗਰੀ ਸੈਲਸੀਅਸ ਟੈਂਪਰੇਚਰ ਇਸ ਸਮੇਂ ਹੈ। ਅੱਜ ਸਨੀ ਡੇ ਹੈ ਜੀ, ਅਤੇ ਸਨੀ ਡੇ ਦੇ ਨਾਲ ਨਾਲ ਫਿਰ ਆਪਾਂ ਦੇਖਦੇ ਹਾਂ ਕਿ ਟੈਂਪਰੇਚਰ ਜਿਹੜਾ ਵੱਧ ਜਾਂਦਾ, ਅਤੇ ਜਾਣਾ ਤਾਂ ਵੱਧਦਾ ਟੈਂਪਰੇਚਰ, 33 ਡਿਗਰੀ ਤੱਕ ਵੱਧ ਤੋਂ ਵੱਧ ਸ਼ੋਅ ਹੋ ਰਿਹਾ ਵੀ ਜਾਊਗਾ। ਅਤੇ 9:04 'ਤੇ ਸਨਸੈੱਟ ਹੋਣਾ, ਅੱਜ ਧੁੱਪ ਵੀ ਪੂਰੀ ਚਮਕਣੀ ਹੈ। ਸ਼ਾਮ ਨੂੰ ਥੋੜ੍ਹਾ ਜਿਹਾ ਹਵਾ ਜਿਹੜੀ ਤੇਜ਼ ਚੱਲ ਸਕਦੀ, ਸੋ ਕੱਲ੍ਹ ਵੀ ਬੜੀ ਤੇਜ਼ ਹਵਾ ਆਂਧੀ ਤੂਫਾਨ ਜਿਵੇਂ ਆਪਾਂ ਕਹਿੰਦੇ ਨਾ ਥੰਡਰ ਸਟੂਮ, ਕਿਤੇ ਕਿਤੇ ਬੜਾ ਆਇਆ, ਕਿਤੇ ਮੀਂਹ ਵੀ ਬੜਾ ਪਿਆ ਅਤੇ ਕਿਤੇ ਕਿਤੇ ਦਰਖਤ ਵੀ ਟੁੱਟ ਗਏ, ਇੰਨੀ ਹਵਾ ਜਿਹੜੀ ਤੇਜ਼ ਚੱਲੀ ਸੀਗੀ। ਅਤੇ ਤੁਸੀਂ ਦੱਸ ਸਕਦੇ ਹੋ ਕਿ ਤੁਹਾਡੇ ਏਰੀਏ ਦੇ ਵਿੱਚ ਕਿੱਦਾਂ ਰਿਹਾ, ਕੋਈ ਪ੍ਰੋਬਲਮ ਤਾਂ ਨਹੀਂ ਆਈ। ਅਤੇ 647-8774-13-13 'ਤੇ ਗੱਲਬਾਤ ਕਰ ਸਕਦੇ ਹੋ। ਅਤੇ ਅੱਜ ਹੁਣ ਇਸ ਸਮੇਂ 30 ਡਿਗਰੀ ਸੈਲਸੀਅਸ ਟੈਂਪਰੇਚਰ ਹੈ, 33 ਹਾਈ ਜਾਣਾ, ਅਤੇ ਫਿਰ ਗਰਮੀ ਤਾਂ ਅੱਜ ਓਬਵੀਅਸ ਹੈਗੀ ਆ। ਸੋ ਇਸ ਵੀਕ ਜਿਹੜੀ ਗਰਮੀ ਰਹਿਣੀ ਹੈ ਨਾ, ਬਸ ਗਰਮੀ ਤੋਂ ਥੋੜ੍ਹਾ ਬਚ ਕੇ ਪਾਣੀ ਜ਼ਿਆਦਾ ਪੀਓ ਤਾਂ ਕਿ ਤੁਹਾਡੀ ਬੋਡੀ ਰਹੇ ਹਾਈਡਰੇਟ। ਸੋ ਵਿੰਡੀ ਕੰਡੀਸ਼ਨਸ ਵੀ ਸ਼ਾਮ ਤੱਕ ਹੋ ਸਕਦੀਆਂ। ਹਵਾ 22 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਇਸ ਸਮੇਂ ਚੱਲ ਰਹੀ ਹੈ। ਅਤੇ 5:42 'ਤੇ ਸਵੇਰੇ ਸਨਰਾਈਜ਼ ਹੋਣਾ। ਰਾਤ ਦਾ ਟੈਂਪਰੇਚਰ ਵੀ 27 ਡਿਗਰੀ 28 ਤੱਕ ਵੀ ਹੈਗਾ ਰਾਤ ਨੂੰ, ਪਰ ਕੱਲ੍ਹ ਸਵੇਰੇ 5:00 24 ਡਿਗਰੀ ਸੈਲਸੀਅਸ ਟੈਂਪਰੇਚਰ ਹੋਊਗਾ। ਅਤੇ ਕੱਲ੍ਹ ਦਾ ਦਿਨ ਵੀ ਧੁੱਪ ਪੂਰੇ ਚਮਕਾਰੇ ਮਾਰ ਰਹੀ ਹੈ, ਕੱਲ੍ਹ ਨੂੰ ਵੀ ਧੁੱਪ ਪੂਰੀ ਰਹਿਣੀ ਹੈ। ਸੋ ਇਸ ਵੀਕ ਹੈਗੀ ਜੀ ਗਰਮੀ, ਸੋ ਗਰਮੀ ਤੋਂ ਬਚ ਕੇ ਪਾਣੀ ਪੀਓ ਜ਼ਿਆਦਾ ਧੁੱਪ ਵਿੱਚ, ਜੇ ਜਿਨ੍ਹਾਂ ਨੂੰ ਲੋੜ ਨਹੀਂ ਹੈਗੀ, ਜ਼ਿਆਦਾਤਰ ਬੱਚਿਆਂ ਅਤੇ ਬਜ਼ੁਰਗਾਂ ਨੂੰ, ਅਤੇ ਉਹ ਆਪਣੇ ਆਪ ਨੂੰ ਪੂਰਾ ਸੇਫ ਅਤੇ ਸਾਊਂਡ ਰੱਖੋ। ਚਲੋ ਬਾਕੀ ਵੀ ਜ਼ਰੂਰੀ ਹੈ, ਜਿਨ੍ਹਾਂ ਨੇ ਕੰਮ ਕਰਨਾ ਉਹ ਤਾਂ ਜ਼ਿਆਦਾ ਸੇਫ ਹੋਣੇ ਚਾਹੀਦੇ ਆ, ਅਤੇ ਜਦੋਂ ਰੋਡ 'ਤੇ ਹੋ ਤਾਂ ਫਿਰ ਕਰੋ ਡਰਾਈਵ ਵੈਰੀ ਵੈਰੀ ਸੇਫ। ਅਤੇ ਲਓ ਜੀ, ਬਿਲਕੁਲ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਅਤੇ ਹੋਰ ਕੀ ਹਾਲ ਚਾਲ ਤੁਹਾਡਾ, ਅਤੇ ਕਰੋ ਕਾਲ, ਦੇਖੀਏ ਸਾਡਾ ਫੋਨ ਵੀ ਚੱਲਦਾ, ਕਿਤੇ ਆਪਾਂ ਕੋਈ ਕੁਐਸਚਨ ਤੁਹਾਨੂੰ ਪੁੱਛ ਲਈਏ ਤਾਂ ਫੋਨ ਹੀ ਨਾ ਵਰਕ ਕਰੇ, ਹੈ ਨਾ, ਉਹ ਵੀ ਬੜਾ ਔਖਾ ਕੰਮ ਹੋ ਜਾਂਦਾ। ਅਤੇ ਇਹ ਵੀ ਨਾ ਪਹਿਲਾਂ ਇੱਕਦਮ ਦੇਖਣਾ ਪੈਂਦਾ ਵੀ ਸਾਰਾ ਸਿਸਟਮ ਠੀਕ ਹੈ ਕਿ ਨਹੀਂ ਠੀਕ, ਅਤੇ ਥੋੜ੍ਹੀ ਜਿਹੀ ਜਿਹੜੀ ਪ੍ਰੋਬਲਮ ਹੈ ਉਹ ਚੱਲ ਰਹੀ ਹੈ, ਕਈ ਵਾਰ ਆਵਾਜ਼ ਨਹੀਂ ਆਉਂਦੀ ਹੈਗੀ, ਹੈ ਨਾ। ਸੋ ਮੈਨੂੰ ਬੈਕਅਪ ਦੀ ਆਵਾਜ਼ ਜਿਹੜੀ ਹੈ 2-3 ਦਿਨ ਤੋਂ ਪ੍ਰੋਬਲਮ ਹੈਗੀ, ਨਹੀਂ ਆਉਂਦੀ, ਪਰ ਫਿਰ ਮੈਨੂੰ ਇੱਧਰੋਂ ਉੱਧਰੋਂ ਕਰਕੇ ਸੁਣਨਾ ਪੈਂਦਾ ਕਿ ਐਵਰੀਥਿੰਗ ਇਜ਼ ਓਕੇ ਆ। ਬਾਕੀ ਤੁਸੀਂ ਵੀ ਕਾਲ ਕਰ ਸਕਦੇ ਹੋ, ਅਤੇ ਜੇ ਤੁਹਾਨੂੰ ਕਦੇ ਲੱਗੇ ਵੀ ਨਾ ਵੀ ਹਾਂ ਆਵਾਜ਼ ਨਹੀਂ ਆ ਰਹੀ, ਤਾਂ ਤੁਸੀਂ ਮੈਨੂੰ ਜਿਹੜਾ ਟੈਕਸਟ ਮੈਸੇਜ ਕਰ ਸਕਦੇ ਹੋ, ਚਾਹੇ ਵਟਸਐਪ 'ਤੇ ਮੈਸੇਜ ਕਰ ਦਿਉ ਜੇ ਕੋਈ ਵੀ ਪ੍ਰੋਬਲਮ ਕਿਸੇ ਕਿਸਮ ਦੀ ਵੀ ਲੱਗਦੀ। ਸੋ ਮੇਰਾ ਨੰਬਰ ਉਂਝੇ ਤੁਸੀਂ ਨੋਟ ਵੀ ਕਰ ਲਓ, ਕੋਈ ਇੰਸ਼ੋਰੈਂਸ ਦੀ ਲੋੜ ਹੈ ਤਾਂ ਵੀ, ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੈ, ਲਾਈਫ ਡਿਸੇਬਿਲਿਟੀ ਕ੍ਰਿਟੀਕਲ, ਜਾਂ ਫਿਰ ਤੁਸੀਂ ਪਲਾਨ ਕੋਈ ਲਏ ਹੋਏ ਆ ਉਹਨਾਂ ਬਾਰੇ ਪਤਾ ਨਹੀਂ, ਜਾਂ ਫਿਨਿਸ਼ ਹੋਣ ਵਾਲੀ ਟਰਮ 'ਤੇ ਫਿਰ ਕੀ ਕਰਨਾ ਉਹਦਾ, ਕਿਉਂਕਿ ਉਹ ਤੋਂ ਬਾਅਦ ਤਾਂ ਫਿਰ ਨਾ ਤੁਹਾਡਾ ਪ੍ਰੀਮੀਅਮ ਵੱਧ ਜਾਂਦਾ ਜੇ ਤੁਸੀਂ ਧਿਆਨ ਨਹੀਂ ਕਰਦੇ। ਅਤੇ ਬਾਕੀ ਕੋਈ ਟਰੈਵਲ ਕਰਨਾ ਇੱਥੇ ਆ ਰਿਹਾ ਵਿਜ਼ਟਰ ਐਜ਼ ਏ, ਅਤੇ ਜਾਂ ਸੁਪਰ ਵੀਜ਼ਾ 'ਤੇ ਕਿਸੇ ਨੇ ਆਉਣਾ, ਵਧੀਆ ਤੁਸੀਂ ਕੋਰਟ ਲੈਣਾ ਚਾਹੁੰਦੇ ਹੋ, ਤੇ ਤੁਸੀਂ ਜ਼ਰੂਰ ਮੈਨੂੰ ਕਾਲ ਕਰਨੀ ਆ, ਤੁਸੀਂ ਟਰੈਵਲ ਕਰਨਾ ਜਾਣਾ ਕਿਤੇ ਵੀ, ਕਿਉਂਕਿ ਹੁਣ ਛੁੱਟੀਆਂ ਹੋ ਗਈਆਂ ਜੀ, ਬੱਚਿਆਂ ਨੂੰ ਫਿਰ ਆਪਾਂ ਘੁੰਮਣ ਫਿਰਨ ਜਾਂਦੇ ਹਾਂ, ਸੋ ਟਰੈਵਲ ਇੰਸ਼ੋਰੈਂਸ ਜ਼ਰੂਰ ਲੈ ਕੇ ਜਾਓ, ਕਿਉਂਕਿ ਕਿਤੇ ਵੀ ਤੁਸੀਂ ਜਾਂਦੇ ਹੋ ਵੈਦਰ ਚੇਂਜ ਹੋ ਜਾਂਦਾ, ਉੱਥੇ ਕੰਡੀਸ਼ਨਸ ਚੇਂਜ ਹੋ ਜਾਂਦੀਆਂ, ਅਤੇ ਕਈ ਵਾਰ ਫਿਰ ਆਪਾਂ ਨੂੰ ਪਤਾ ਨਹੀਂ ਹੁੰਦਾ, ਸੋ ਜਿਹਦੇ ਕਰਕੇ ਕਈ ਵਾਰ ਪ੍ਰੋਬਲਮ ਆ ਜਾਂਦੀ ਹੈ, ਹੋਸਪਿਟਲਾਈਜ਼ ਹੋਣਾ ਪੈਂਦਾ, ਫਿਰ ਜਿੱਥੇ ਤੁਸੀਂ ਗਏ ਹੋ ਫਿਰ ਉੱਥੇ ਉਹੀ ਕਾਰਡ ਜਿਹੜਾ ਇੱਥੇ ਆਪਣਾ ਮੈਡੀਕਲ ਕਾਰਡ ਹੁੰਦਾ ਉਹ ਉੱਥੇ ਤੁਹਾਡਾ ਵਰਕ ਨਹੀਂ ਕਰਨਾ, ਸੋ ਜੇ ਟਰੈਵਲ ਇੰਸ਼ੋਰੈਂਸ ਨਹੀਂ ਹੈਗੀ ਫਿਰ ਪ੍ਰੋਬਲਮ ਆ ਜਾਣੀ ਹੈ, ਸੋ ਇਸ ਕਰਕੇ ਜ਼ਰੂਰ ਲੈ ਕੇ ਜਾਓ, ਚਾਹੇ 2, 4, 5, 7 ਮਹੀਨਾ ਜਿੰਨੀ ਦੇਰ ਵਾਸਤੇ ਤੁਸੀਂ ਜਾ ਰਹੇ ਹੋ, ਅਤੇ ਜ਼ਰੂਰ ਆਪਣੀ ਟਰੈਵਲ ਇੰਸ਼ੋਰੈਂਸ ਲਓ, ਅਤੇ ਬਾਕੀ ਕੋਈ ਸੇਵਿੰਗ ਪਲਾਨ ਤੁਸੀਂ ਓਪਨ ਕਰਾਉਣੇ ਆ, ਜਿਵੇਂ ਆਪਾਂ ਦੇਖਦੇ ਹੁੰਦੇ ਹਾਂ ਕਿ ਸੇਵਿੰਗ ਜਿਹੜੀ ਹੈ ਜ਼ਰੂਰ ਕਰਨੀ ਚਾਹੀਦੀ ਹੈ, ਕਈ ਵਾਰ ਆਪਾਂ ਨਹੀਂ ਧਿਆਨ ਦਿੰਦੇ ਪਰ ਬਾਅਦ ਦੇ ਵਿੱਚੋਂ ਕਈ ਵਾਰ ਔਖਾ ਹੁੰਦਾ, ਸੋ ਜਿੰਨੀ ਅਰਲੀ ਤੁਸੀਂ ਸੇਵਿੰਗ ਦੀ ਆਦਤ ਪਾਉਂਦੇ ਹੋ ਅਤੇ ਸੇਵ ਕਰਨਾ ਸ਼ੁਰੂ ਕਰ ਦਿੰਦੇ ਹੋ, ਅਤੇ ਫਿਰ ਉਹ ਤੁਹਾਡੀ ਮਨੀ ਜਿਹੜੀ ਆ ਗਰੋ ਹੋ ਜਾਂਦੀ ਹੈ, ਸੋ ਨੰਬਰ ਤੁਸੀਂ ਨੋਟ ਕਰ ਲਓ ਜੀ ਮੇਰਾ, ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕੋਈ ਤੁਸੀਂ ਆਪਣੀ ਐਡ ਦੇਣਾ ਚਾਹੁੰਦੇ ਹੋ ਸਾਡੇ ਪ੍ਰੋਗਰਾਮ ਦੇ ਵਿੱਚ, ਵਧੀਆ ਪੈਕੇਜ ਤੁਹਾਨੂੰ ਬਣਾ ਕੇ ਦੇਵਾਂਗੇ, ਅਤੇ ਨਾਲ ਦੀ ਨਾਲ ਕੋਈ ਗੱਲਬਾਤ ਕੋਈ ਇਸ਼ੂ 'ਤੇ ਗੱਲਬਾਤ ਤੁਸੀਂ ਕਰਨਾ ਚਾਹੁੰਦੇ ਹੋ ਉਹ ਤੁਸੀਂ ਦੱਸਣਾ, ਬਿਲਕੁਲ ਤੁਸੀਂ ਮੈਨੂੰ ਕਾਲ ਕਰਨੀ ਹੈ ਜੀ 6477-6520-6470-7562-23 'ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ। ਅਤੇ ਲਓ ਜੀ ਹੁਣ ਪ੍ਰੋਗਰਾਮ ਕਰਦੇ ਹਾਂ ਸ਼ੁਰੂ, ਅਤੇ ਜਿਵੇਂ ਆਪਾਂ ਨੇ ਗਰਮੀ ਦੀ ਗੱਲ ਕੀਤੀ ਹੈ ਨਾ, ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਇਹਨਾਂ ਦਿਨਾਂ ਦੇ ਵਿੱਚ ਬੱਚਿਆਂ ਨੂੰ ਛੁੱਟੀਆਂ ਹੋਈਆਂ ਹੁੰਦੀਆਂ, ਪਰ ਹੁਣ ਤਾਂ ਮੈਨੂੰ ਲੱਗਦਾ ਜੁਲਾਈ 'ਚ ਤਾਂ ਓਪਨ ਹੋ ਜਾਂਦੇ ਹੈ ਨਾ, ਚੰਡੀਗੜ੍ਹ ਤਾਂ ਸਾਡੇ ਸਿਰਫ ਜੂਨ 1 ਤੋਂ ਲੈ ਕੇ 30 ਤੱਕ ਛੁੱਟੀਆਂ ਹੁੰਦੀਆਂ ਸੀ, 1 ਜੁਲਾਈ ਤੋਂ ਓਪਨ ਰੀਓਪਨ ਹੋ ਜਾਂਦੇ ਸੀ ਸਕੂਲਸ ਅਤੇ ਕਾਲਜਸ ਵਗੈਰਾ, ਅਤੇ ਬਾਕੀ ਜਿਹੜਾ ਕਈ ਵਾਰ ਕੋਈ ਜੇ ਫਲੱਡ ਦੀ ਸਿਚੁਏਸ਼ਨ ਬਣ ਗਈ, ਕੋਈ ਗਰਮੀ ਜ਼ਿਆਦਾ ਪੈ ਗਈ, ਫਿਰ ਕਈ ਵਾਰ ਜਿਹੜਾ ਛੁੱਟੀਆਂ ਕਰ ਦਿੱਤੀਆਂ ਜਾਂਦੀਆਂ ਸੀ, ਅਦਰਵਾਈਜ਼ ਤਾਂ ਓਪਨ ਹੋ ਜਾਂਦੇ ਸੀ ਸਕੂਲਸ ਵਗੈਰਾ, ਹੈ ਨਾ। ਸੋ ਪਰ ਜਦੋਂ ਹੁਣ ਛੁੱਟੀਆਂ ਹੁੰਦੀਆਂ, ਬੱਚੇ ਨਾਨਕੇ ਜਾਂਦੇ ਆ, ਹੈ ਨਾ, ਜਾਂ ਆਪਾਂ ਪਿੰਡਾਂ ਦਾ ਮਾਹੌਲ ਦੇਖਦੇ ਹਾਂ ਚਾਹੇ ਸ਼ਹਿਰਾਂ ਦਾ ਵੀ, ਪਰ ਜਿਹੜਾ ਗਰਮੀ ਦਾ ਸੀਜ਼ਨ ਆ, ਜਿਵੇਂ ਹੁਣ ਅੱਜ ਗਰਮੀ ਹੈ, ਆਪਾਂ ਇਹਨਾਂ ਦਿਨਾਂ 'ਚ 2-4 ਦਿਨ ਜਿਹੜੇ ਆ ਬੜੀ ਗਰਮੀ ਪੈਣੀ ਹੈ, ਅਤੇ ਜਿਵੇਂ ਯੂਰਪ ਦੇ ਵਿੱਚ ਵੀ ਦੱਸਿਆ ਜਾ ਰਿਹਾ ਕਿ ਉੱਥੇ ਬੜੀ ਅੰਤਾਂ ਦੀ ਗਰਮੀ ਪੈ ਰਹੀ, ਇੰਨੀ ਕਦੀ ਵੀ ਨਹੀਂ ਪਈ, ਫਸਟ ਟਾਈਮ ਇੰਨਾ ਪਈ ਹੈ, ਅਤੇ ਸਾਰਾ ਕੁਛ ਜਿਹੜਾ ਹੈ ਮੈਲਟ ਹੋ ਰਿਹਾ, ਈਵਨ ਕਿ ਸੜਕਾਂ ਵੀ, ਕਿਉਂਕਿ ਉਹੀ ਗੱਲ ਹੈ ਜਿਵੇਂ ਦਾ ਵੈਦਰ ਕਿਸੇ ਕਿਤੇ ਥਾਂ ਦਾ ਹੁੰਦਾ ਹੈ, ਕਿਸੇ ਵੀ ਥਾਂ ਦਾ, ਸੋ ਜੋ ਵੀ ਉੱਥੇ ਚੀਜ਼ਾਂ ਬਣਾਈਆਂ ਜਾਂਦੀਆਂ ਜਿਵੇਂ ਰੋਡਸ, ਸਾਰਾ ਕੁਛ, ਚਾਹੇ ਟ੍ਰੈਫਿਕ ਲਾਈਟਸ, ਜਿਵੇਂ ਉੱਥੇ ਕਹਿੰਦੇ ਉਹ ਮੈਲਟ ਹੋ ਰਹੀਆਂ, ਕਿਉਂ? ਕਿਉਂਕਿ ਉੱਥੇ ਠੰਡ ਪੈਂਦੀ ਹੈ, ਕਿੰਨਾ ਕੁ ਟੈਂਪਰੇਚਰ ਹਾਈ ਜਾਣਾ, ਉਸ ਹਿਸਾਬ ਦੇ ਨਾਲ ਹੀ ਫਿਰ ਉਹ ਚੀਜ਼ਾਂ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ, ਲਗਾਈਆਂ ਜਾਂਦੀਆਂ, ਜਿਹੜੀ ਵੀ ਚੀਜ਼ ਕੋਈ ਬਣਾਈ ਜਾਂਦੀ, ਚਾਹੇ ਸੜਕਾਂ, ਚਾਹੇ ਟ੍ਰੈਫਿਕ ਲਾਈਟ, ਚਾਹੇ ਹੋਰ ਜਿਹੜੀਆਂ ਚੀਜ਼ਾਂ ਹੈਗੀਆਂ, ਪਰ ਹੁਣ ਉਹ ਸਾਰਾ ਕੁਛ, ਕਿਉਂਕਿ ਗਰਮੀ ਜ਼ਿਆਦਾ ਹੋ ਗਈ, ਤਪਿਸ਼ ਜ਼ਿਆਦਾ ਹੋ ਗਈ, ਜਿਹਦੇ ਕਰਕੇ ਉਹ ਮੈਲਟ ਹੋ ਰਹੀਆਂ, ਅਤੇ ਬੜਾ ਬੁਰਾ ਹਾਲ ਹੈ, ਕਾਫੀ ਪਰੇਸ਼ਾਨੀ ਲੋਕਾਂ ਨੂੰ ਆ ਰਹੀ ਹੈ, ਬਹੁਤੇ ਲੋਕਾਂ ਦੀ ਮੌਤ ਵੀ ਹੋਈ ਹੈ। ਪਰ ਜੇ ਆਪਾਂ, ਚਲੋ ਆਪਾਂ ਪੰਜਾਬ ਤੋਂ ਆਏ ਹਾਂ, ਉੱਥੇ ਗਰਮੀ ਸਹੀ ਹੋਈ ਆ, ਉਸ ਹਿਸਾਬ ਨਾਲ ਇੱਥੇ ਨਹੀਂ, ਪਰ ਜਿਵੇਂ ਨਾ ਫਿਰ ਵੀ ਡਿਫਰੈਂਟ ਕੰਡੀਸ਼ਨਸ ਬਣ ਜਾਂਦੀਆਂ ਉੱਥੇ ਦੀਆਂ ਵੈਦਰ ਦੇ ਹਿਸਾਬ ਦੇ ਨਾਲ, ਜਿਵੇਂ ਉੱਥੇ ਚਲੋ ਆਪਾਂ ਸਨਸਕ੍ਰੀਨ ਲਾਉਂਦੇ ਹੁੰਦੇ ਸੀਗੇ, ਪਰ ਆਪਾਂ ਨੂੰ ਬਹੁਤਾ ਜ਼ਿਆਦਾ ਇਫੈਕਟ ਜਿਹੜੀ ਟੈਨਿੰਗ ਹੁੰਦੀ ਸੀ, ਪਰ ਇੰਨੀ ਨਹੀਂ। ਇੱਥੇ ਤੁਹਾਨੂੰ ਧੁੱਪ ਜਿਹੜੀ ਬਿਲਕੁਲ ਸਿੱਧੀ ਲੱਗਦੀ ਹੈ, ਜ਼ਿਆਦਾ ਲੱਗਦੀ ਹੈ, ਸਕਿਨ ਪ੍ਰੋਬਲਮ ਜ਼ਿਆਦਾ ਹੁੰਦੀਆਂ, ਅਤੇ ਉਹਦੇ ਕਰਕੇ ਫਿਰ ਕਹਿੰਦੇ ਸਨਸਕ੍ਰੀਨ ਲਾਓ, ਜਾਂ ਤੁਸੀਂ ਆਪਣਾ ਫੇਸ 'ਤੇ ਧੁੱਪ ਨਾ ਪੈਣ ਦਿਓ, ਕਿਉਂਕਿ ਪਿਗਮੈਂਟੇਸ਼ਨ ਵਗੈਰਾ ਬੜੀ ਹੋ ਜਾਂਦੀ ਹੈ ਇੱਥੇ, ਹੈਗਾ ਇਹ, ਹੈ ਨਾ। ਸੋ ਉਸ ਹਿਸਾਬ ਦੇ ਨਾਲ ਆਪਾਂ ਨੂੰ ਰਹਿਣਾ ਪੈਂਦਾ। ਅਤੇ ਜੇ ਤੁਸੀਂ ਉਂਝ ਡਿਫਰੈਂਸ਼ੀਏਟ ਕਰੋ ਕਿ ਆਪਣੇ ਪੰਜਾਬ ਦੀ ਜਾਂ ਇੰਡੀਆ ਦੀ, ਜਿੱਥੋਂ ਤੁਸੀਂ ਬਿਲੋਂਗ ਕਰਦੇ ਹੋ, ਜਿਹੜੇ ਸਟੇਟ ਤੋਂ, ਉੱਥੇ ਅਤੇ ਇੱਥੇ ਦੀ ਗਰਮੀ ਦੇ ਵਿੱਚ ਅੰਤਰ ਹੈ, ਹੈ ਨਾ, ਅਤੇ ਕੀ ਤੁਹਾਨੂੰ ਅੰਤਰ ਜ਼ਿਆਦਾ ਲੱਗਿਆ? ਥੋੜ੍ਹਾ ਜਿਹਾ ਤਾਂ ਚਲੋ ਮੈਂ ਦੱਸਤਾ, ਕੋਈ ਹੋਰ ਇਸ ਤੋਂ ਇਲਾਵਾ ਅੰਤਰ ਜ਼ਿਆਦਾ ਲੱਗਦਾ ਹੋਵੇ ਵੀ ਕੀ ਸੀਗਾ, ਕੀ ਹੈਗਾ ਪੰਜਾਬ ਦੇ ਵਿੱਚ ਜਾਂ ਇੰਡੀਆ ਤੋਂ ਆਪਾਂ ਆਏ ਹਾਂ, ਜਾਂ ਹੋਰ ਕਿਸੇ ਵੀ ਬੈਕ ਹੋਮ ਪਾਕਿਸਤਾਨ ਤੋਂ ਜਿਹੜੇ ਆਏ ਹੋਏ ਸਾਡੇ, ਜਾਂ ਬੰਗਲਾਦੇਸ਼ ਤੋਂ, ਸ਼੍ਰੀਲੰਕਾ ਤੋਂ, ਜਾਂ ਹੋਰ ਕਿਸੇ ਕੰਟਰੀ ਤੋਂ, ਅਤੇ ਇੱਥੇ ਦੀ ਗਰਮੀ ਅਤੇ ਉੱਥੇ ਦੀ ਗਰਮੀ ਦੇ ਵਿੱਚ ਕੀ ਅੰਤਰ ਲੱਗਦਾ? ਮੇਨ ਤੌਰ 'ਤੇ ਆਪਾਂ ਚਲੋ ਅੱਜ ਪੰਜਾਬ ਦੀ ਗੱਲ ਕਰਦੇ, ਸੋ ਪੰਜਾਬ ਬਾਰੇ ਪੁੱਛਾਂਗੇ, ਕਿਹੜੇ ਤੌਰ ਤਰੀਕੇ ਸੀ ਆਪਾਂ ਉੱਥੇ ਜਿਹੜਾ ਗਰਮੀ ਤੋਂ ਬਚਦੇ ਹੁੰਦੇ ਸੀ, ਚਾਹੇ ਪੀਣ ਦੀ ਗੱਲ ਹੋਵੇ, ਜਿਹੜਾ ਬਰਫ਼ ਦਾ ਪਾਣੀ, ਗੋਲੇ ਕੀ ਖਾਂਦੇ ਹੁੰਦੇ ਸੀ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ, ਅਤੇ ਇੱਥੇ ਵੀ ਆਪਾਂ ਫਿਰ ਕਿਵੇਂ ਉਹ ਚੀਜ਼ਾਂ ਨੂੰ ਆਪਾਂ ਯੂਜ਼ ਕਰੀਏ ਤਾਂ ਕਿ ਗਰਮੀ ਤੋਂ ਬਚਿਆ ਜਾ ਸਕੇ, ਕਿਉਂਕਿ ਕਈਆਂ ਨੂੰ ਨਾ ਗਰਮੀ ਲੱਗ ਜਾਂਦੀ, ਕਈ ਨੂੰ ਸਿਰ ਨੂੰ ਚੜ੍ਹ ਜਾਂਦੀ ਗਰਮੀ, ਅਤੇ ਸਿਰ ਦੁਖਣ ਲੱਗ ਜਾਂਦਾ, ਜਾਂ ਜੀ ਕੱਚਾ ਹੋਣ ਲੱਗ ਜਾਂਦਾ, ਅਤੇ ਕਈਆਂ ਨੂੰ ਫੀਵਰ ਵੀ ਹੋ ਜਾਂਦਾ, ਬੜੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਸਾਰੇ ਹੈਗੇ ਆ, ਜੇ ਧੁੱਪ ਤੇਜ਼ ਲੱਗ ਗਈ, ਉੱਥੇ ਕਹਿੰਦੇ ਹੁੰਦੇ ਆ ਵੀ ਜੇ ਧੁੱਪ ਤੇਜ਼ ਲੱਗ ਗਈ ਤਾਂ ਲੂ ਲੱਗ ਜਾਂਦੀ ਹੈ ਨਾ, ਤੇ ਇਹ ਗੱਲਾਂ ਬਾਤਾਂ ਆਪਾਂ ਨੇ ਕਰਨੀਆਂ। ਤੇ ਪੰਜਾਬ ਦੀ ਗਰਮੀ ਨੂੰ ਕਿਵੇਂ ਯਾਦ ਕਰੋਗੇ ਤੁਸੀਂ, ਤੇ ਇੱਥੇ ਦੇ ਨਾਲੋਂ ਕਿਵੇਂ ਡਿਫਰੈਂਟ ਤੁਹਾਨੂੰ ਲੱਗਦੀ ਹੈ, ਜਾਂ ਉੱਥੇ ਆਪਾਂ ਕਿਵੇਂ ਗਰਮੀ ਤੋਂ ਬਚਦੇ ਹੁੰਦੇ ਸੀ, ਕਿਹੜੇ ਕਿਹੜੇ ਆਪਣੇ ਪੀਣ ਦੇ ਸਾਧਨ ਹੁੰਦੇ ਸੀਗੇ, ਜਿਵੇਂ ਠੰਡਾ ਪਾਣੀ ਪੀਣਾ, ਨਿੰਬੂ ਪਾਣੀ ਪੀਣਾ, ਕੀ ਕਰਦੇ ਹੁੰਦੇ ਸੀ? ਤੇ ਜਦੋਂ ਫਰਿੱਜ ਨਹੀਂ ਸੀਗੇ, ਕੂਲਰ ਨਹੀਂ ਸੀਗੇ, ਤਾਂ ਫਿਰ ਗਰਮੀ ਤੋਂ ਕਿਵੇਂ ਬਚਦੇ ਹੁੰਦੇ ਸੀ? ਅੱਜ ਉਹ ਯਾਦਾਂ ਨੂੰ ਕਰੋ ਤਾਜ਼ੀਆਂ। ਤੇ 647 874 13 13 ਆਪਣੇ ਸਟੂਡੀਓ ਦਾ ਨੰਬਰ ਹੈ, ਤੇ ਕਾਲ ਕਰੋ ਤੇ ਕਰੋ ਗੱਲਾਂ ਬਾਤਾਂ। ਦੇਖਦੇ ਆ ਤੁਸੀਂ ਕੀ ਦੱਸਣਾ ਚਾਹੋਗੇ। ਤੇ ਪਹਿਲੀ ਕਾਲ ਆਈ ਹੈ ਜੀ 9090। ਹਾਂਜੀ ਸਤਿ ਸ਼੍ਰੀ ਅਕਾਲ
1: जी, सत श्री अकाल बहन जी, कैसी हैं आप?
0: जी सर, अच्छे हैं। आप बताएं, गर्मी का मौसम है, कैसे चल रहा है?
1: बस ये समझ लीजिए कि हर शय में, हर सिमत में, हर एंगल में परमात्मा का, अल्लाह का शुक्रिया अदा करता हूँ मैं।
0: वेरी गुड।
1: क्योंकि कंप्लेन नहीं करना चाहिए। जो लोग कंप्लेन करते ना, उनसे अल्लाह खुश नहीं होता। वो बोलता, यार सब कुछ दे रहा हूँ मैं तुम्हारे को, उसके बावजूद तुम्हारे ये नखरे, तो लो फिर ये लो मेरी तरफ से हल्का सा एक बोछाल भी ले लो। अरे नहीं नहीं ऐसा ना करिए, तुम ही तो मांगे थे मेरे साथ, ये लो तूफान बोल के। तो ये जो बातें हैं लोग समझने की है। पंजाब की जो गल कर रहे थे आपके, इतनी गर्मी हो रही वगैरह, तो पहली चीज तो ये है बीबी, मैं ये बोलता हूँ कि भाई झाड़ क्यों काट रहे हैं आप? ये मुझे इसका प्रश्न का कोई उत्तर नहीं देता। जिसे देखो बोलता यार झाड़ा काट दो, जिसे देखो बोलता यार किसानों के साथ ज्यादा से ज्यादा अत्याचार करो। पर मैं ये बोलना समझ में नहीं आती कि लोगों के जहन में छोटी सी बात नहीं आती, बिल्कुल छोटी बात। वो क्या, आप बगैर मर्सिडीज के जिंदा रह सकते, बगैर सेलफोन के जिंदा रह सकते, मगर बगैर अनाज के, बगैर गिजा के कैसे रहेंगे आप? बोलिए, आप कमजोर हो जाएंगे, रोटी नहीं खाएंगे कमजोर हो जाएंगे, आप गंदुम नहीं खाएंगे, मकई नहीं खाएंगे, सरसों नहीं खाएंगे, आप यानी हर तरह से आप अपनी हेल्थ को खराब कर रहे हैं। तो मैं पूछ रहा हूँ क्यों खराब कर रहे हैं? तो बोले किसाना छोड़ दे रहे खेती। क्यों नहीं छोड़ेंगे भाई? एक जमाना था किसानों को सबसे ज्यादा जो है राइट देते थे, ये कहकर कि ये लोग अनाज भी बनाते हमारे देश के लिए भी, और ज्यादा बन जाए तो हम बाहर भी एक्सपोर्ट कर सकते। बात सही है नहीं है? तो मैं ये बोलता हूँ कि मत काटिए, आप पंजाब में हो या कहीं से भी हो, जितने झाड़ काटेंगे याद रखिए। और आपने पूछा कनाडा की और वहां की गर्मी में क्या फर्क है, तो फर्क सिर्फ इतना है यहाँ झाड़ बहुत जबरदस्त है, तो उसकी वजह से बारिश देखिए फौरी हो जाती है, और ये जरूरी है। और एक बात भी है कि यहाँ के जो हुक्मरान है, सियासतदान है, वो झूठ नहीं बोलते। जिस दिन ये लोग भी इंडिया की तरह झूठ बोलने लगेंगे, पाकिस्तान की तरह झूठ बोलने लगेंगे, सियासतदानों की तरह, तो समझ जाइए ऊपर वाला इनका भी पानी सुखा देगा। ये लिख लीजिए मेरी बात, अगर ना सूखे तो बोलना, क्योंकि प्राचीन किताबों में लिखा हुआ है जब हुक्मरान झूठ बोलते तो परमात्मा अल्लाह पानी सुखा देता, ये बोल के कि भाई तुम इस पे तुम बड़ा नाच रहे थे, नाच कर रहे थे, चलो यही तुमसे छीन लेता हूं। और आखिरी में यही कहूंगा कि वो मंजिलें भी खो गई, वो रास्ते भी खो गए, जो आशना से लोग थे वो अजनबी से हो गए, न चांद था न चांदनी, अजीब थी वो रोशनी, चिराग थे कि बुझ गए, नसीब थे कि सो गए, ये पूछते हो रास्ते रुके हो किसके वास्ते, चलो अब तुम भी चलो अब मेहरबान खो गए।
0: वेरी गुड, बहुत अच्छा सर, थैंक यू,
1: शुक्रिया शुक्रिया जी। सारों को सत श्री अकाल जनाब
0: जी, ਬਿਲਕੁਲ, ਥੈਂਕ ਯੂ। ਤੇ ਲਓ ਜੀ, ਬਿਲਕੁਲ ਬੜੀ ਵਧੀਆ ਗੱਲਬਾਤ ਕੀਤੀ ਹੈ। ਤੇ ਮੇਨ ਤੌਰ ਤੇ ਇਹੀ ਹੈ, ਦੇਖੋ ਪਹਿਲਾਂ ਕਿੰਨੇ ਮੀਂਹ ਪੈਂਦੇ ਹੁੰਦੇ ਸੀ, ਹੁਣ ਦਰਖਤ ਹੀ ਕੱਟੀ ਜਾਂਦੇ ਆ, ਤੇ ਕਲੋਨੀਆਂ ਇੰਡਸਟਰੀਆਂ ਘਰ ਹੀ ਬਣਾਈ ਜਾਂਦੇ ਆ, ਤੇ ਬਾਕੀ ਅੱਛਾ ਜਿਹੜੇ ਪਾਣੀ ਦੇ ਸਰੋਤ ਸੀਗੇ ਪੁਰਾਣੇ, ਹੈ ਨਾ, ਉਹ ਵੀ ਸਾਰੇ ਖਤਮ ਹੋਈ ਜਾ ਰਹੇ ਆ, ਉਹ ਕਿਵੇਂ ਖਤਮ ਹੋ ਰਹੇ ਆ? ਹਾਂਜੀ ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ ਬੇਨ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
2: ਬਹੁਤ ਵਧੀਆ ਬੋਲ ਕੇ ਗਏ ਜਿਹੜੇ ਆਪਾਂ ਜੀ ਆਏ ਸੀ ਨਾ, ਸੱਤਾਂ ਮਾਰੇ ਤਿੰਨ, ਬਹੁਤ ਹੀ ਵਧੀਆ। ਤੇ ਗਰਮੀਆਂ ਵਿੱਚ ਮੈਨੂੰ ਹਜੇ ਚੇਤਾ ਵਾ ਜੀ, ਤੁਹਾਨੂੰ ਪਤਾ ਕਾਂਜੀ ਪੀਂਦੇ ਹੁੰਦੇ, ਕਾਂਜੀ ਬਣਾਉਂਦੇ ਗਰਮੀਆਂ ਚ,
0: ਹਾਂਜੀ
2: ਕਾਂਜੀ ਬਹੁਤ ਵਧੀਆ ਹੁੰਦੀ, ਠੰਡੀ ਆ, ਮਜ਼ਾ ਆ ਜਾਂਦਾ ਸੀ, ਤੇ ਉਹਨਾਂ ਵੀ ਗਰਮੀ ਬਹੁਤ ਆਪਣਾ ਵਧੀਆ ਲੱਗਦੀ ਸੀ
0: ਜੀ ਜੀ। ਉਹ ਮੈਨੂੰ ਲੱਗਦਾ ਗਾਜਰਾਂ ਦੀ ਬਣਾਉਂਦੇ, ਹਾਂਜੀ
2: ਹਾਂਜੀ, ਉਹ ਸਪੈਸ਼ਲ ਗਾਜਰਾਂ ਹੁੰਦੀਆਂ ਸੀ, ਆਹ ਵਾਲੀਆਂ ਗਾਜਰਾਂ ਨੀ ਆ,
0: ਕਾਲੇ ਵਾਲੀਆਂ ਹੁੰਦੀਆਂ ਨਾ,
2: ਕਾਲੇ ਵਾਲੀਆਂ ਗਾਜਰਾਂ ਹੁੰਦੀਆਂ ਸੀ, ਤੇ ਉਹਦਾ ਕਲਰ ਬੜਾ ਵਧੀਆ ਆਉਣਾ, ਪਿੰਕ ਜਿਹਾ ਬੰਨਾ ਤੇ, ਹਾਂਜੀ
0: ਜੀ, ਖੱਟੀ ਖੱਟੀ,
2: ਹਾਂਜੀ ਉਹ ਬਹੁਤ ਵਧੀਆ ਵਾ, ਕਿੰਨਾ ਕਿੰਨਾ ਸਾਡੀ ਸਿਹਤ ਵਾਸਤੇ ਵੀ, ਅੱਜ ਵੀ ਨੁਕਸੇ ਲੋਕ ਆਉਂਦੇ ਆ ਤੇ ਜੇ ਕਦੇ ਬਣਾਓ ਨਾ, ਉਹ ਤੇ ਬਣਾ ਕੇ ਨਾ 5-7 ਦਿਨ ਲੱਗਦੇ ਸੀ, ਰਾਈਟ ਵੇ ਨੀ,
0: ਅੱਛਾ ਟਾਈਮ ਲੱਗਦਾ ਉਹਨੂੰ, ਹਾਂਜੀ
2: ਹਾਂਜੀ 5-7 ਦਿਨ ਰੱਖਣੀ ਪੈਂਦੀ ਸੀ ਉਹਨੂੰ, ਫੇਰ ਬਣਦੀ ਸੀ ਉਹ।
0: ਜੇ ਇੱਥੇ ਬਣਾਉਣੀ ਹੋਈ ਫਿਰ ਇੱਥੇ ਨੀ ਮਿਲੂਗੀਆਂ ਗਾਜਰਾਂ ਵਾਲੀਆਂ?
2: ਨਹੀਂ ਮੈਂ ਮੁਸ਼ਕਿਲ ਹੀ ਆ, ਜਾਂ ਫਿਰ ਉਹ ਨਾ ਕਹਿੰਦੇ ਪੁਰਾਣੀ ਆਹੀ ਗਾਜਰਾਂ ਪਾ ਲਓ ਇੰਡੀਆ ਵਾਲੀਆਂ ਨਾਲ ਚਿਕੰਦਰ ਪਾ ਲਓ।
0: ਅੱਛਾ ਉਹ ਕਲਰ ਚੇਂਜ ਹੋ ਜਾਊਗਾ ਆਪੇ ਫਿਰ ਥੋੜਾ ਜਿਹਾ, ਹਨਾ?
2: ਹਾਂਜੀ
0: ਠੀਕ ਆ ਠੀਕ ਆ। ਅੱਛਾ ਕਾਂਜੀ ਹੋ ਗਈ, ਕਹੇ ਪੀਂਦੇ ਹੁੰਦੇ ਸੀ, ਵੈਰੀ ਗੁੱਡ। ਥੈਂਕ ਯੂ ਭਾਜੀ ਜੀ, ਬਹੁਤ ਬਹੁਤ ਧੰਨਵਾਦ। ਬਿਲਕੁਲ ਜੀ, ਦੱਸੋ ਹੋਰ ਕੀ ਕੀ ਜਿਹੜੇ ਹੈ ਪੈ ਪਦਾਰਥ, ਹਿੰਦੀ ਚ ਕਹਿੰਦੇ ਹੁੰਦੇ ਪੈ ਪਦਾਰਥ। ਸੋ ਕਿਉਂਕਿ ਨਾ ਅਸੀਂ ਪੜ੍ਹੀ ਹੋਈ ਹੈ ਹਿੰਦੀ, ਤੇ ਉਹ ਸਾਨੂੰ ਜਿਹੜੇ ਉਹ ਵਰਡਸ ਹੁੰਦੇ ਆ ਨਾ ਉਹ ਸਾਨੂੰ ਐਨ ਜ਼ਹਿਨ ਦੇ ਵਿੱਚ ਹੈਗੇ ਆ, ਤੇ ਕਈ ਵਾਰ ਜਦੋਂ ਉਂਝ ਹਾਸੀ ਮਜ਼ਾਕ ਵੀ ਕਰਦੇ ਆ ਆਪਾਂ, ਫਿਰ ਕਈ ਵਾਰ ਉਹ ਬੋਲਦੇ ਹਾਂ ਜੇ ਕਿਸੇ ਨੂੰ ਉੱਪਰ ਪੁੱਛਦੇ ਵੀ ਹਾਂਜੀ ਭਾਈ ਇਹਦਾ ਅਰਥ ਦੱਸੋ, ਫਿਰ ਉਹਦੇ ਚ ਹੁੰਦਾ ਵੀ ਹਾਂਜੀ ਇਸਕੇ ਅਰਥ ਔਰ ਸਾਰਾਂਸ਼ ਲਿਖੀਏ। ਸੋ ਇਹ ਨਾ ਬੜੇ ਵਧੀਆ, ਉਦੋਂ ਤਾਂ ਪੂਰਾ ਹੁੰਦਾ ਸੀ ਵੀ ਹੁਣ ਪੇਪਰਾਂ 'ਚ ਇਹ ਕੁਛ ਲਿਖਣਾ, ਪ੍ਰੋਪਰ ਪਤਾ ਹੋਵੇ ਵੀ ਕੀ ਕੁਛ ਲਿਖਣਾ ਹੈ ਨਾ। ਸੋ ਜਿਵੇਂ ਹੁਣ ਇੱਕ ਕਾਂਜੀ ਦੱਸੀ ਇਹਨਾਂ ਨੇ, ਇਹ ਚਲੋ ਮੈਂ ਬਣਾਈ ਤਾਂ ਨਹੀਂ ਕਦੀ ਆਪਾਂ ਨੇ, ਹੈ ਨਾ, ਕਈ ਹੁਣ ਸਾਡੇ ਨਾਲ ਜਿਹੜੀਆਂ ਟੀਚਰਸ ਹੁੰਦੀਆਂ ਸੀ ਉਹਨਾਂ ਨੇ ਬਣਾ ਕੇ ਪਿਲਾਉਂਦੀਆਂ ਹੁੰਦੀਆਂ ਸੀ, ਉਹ ਖੱਟੀ ਖੱਟੀ ਜੀ ਹੁੰਦੀ ਆ, ਉਂਝ ਠੰਡੀ ਵੀ ਬੜੀ ਹੁੰਦੀ ਆ, ਜਿਵੇਂ ਜਿਵੇਂ ਤਸੀਰ ਜਿਹਨੂੰ ਕਹਿੰਦੇ ਆ ਵੀ ਤਸੀਰ ਠੰਡੀ ਹੁੰਦੀ ਆ। ਤੇ ਹੋਰ ਕੀ ਕੁਛ ਪੀਂਦੇ? ਇੱਕ ਤਾਂ ਕਾਂਜੀ ਹੋ ਗਿਆ, ਬਾਕੀ ਗਰਮੀ ਤੋਂ ਬਚਣ ਦੇ ਲਈ ਕੀ ਉਪਾਅ ਕੀਤੇ ਜਾਂਦੇ ਸੀ ਕਿ ਇੱਥੇ ਵੀ ਆਪਾਂ ਕਰ ਸਕੀਏ? ਚਲੋ ਕਾਂਜੀ ਤਾਂ ਹੁਣ ਕਹਿੰਦੇ ਵੀ ਜੇ ਬਣਾਉਣੀ ਹੈ ਤਾਂ ਗਾਜਰਾਂ ਤੁਸੀਂ ਦੂਜੀਆਂ ਜਿਹੜੀਆਂ ਮਿਲਦੀਆਂ ਇੱਥੇ ਤਾਂ ਲਾਲ, ਇੱਕ ਔਰੇਂਜ ਜਿਹੀਆਂ ਵੀ ਮਿਲਦੀਆਂ, ਹੈ ਨਾ, ਆਪਣੇ ਉੱਥੇ ਲਾਲ ਗਾਜਰਾਂ ਹੁੰਦੀਆਂ, ਜਾਂ ਚਲੋ ਇਹ ਕਾਲੀਆਂ ਵੀ ਹੁੰਦੀਆਂ ਸੀਗੀਆਂ ਕਾਂਜੀ ਵਾਸਤੇ, ਪਰ ਇੱਥੇ ਜਿਹੜੀਆਂ ਹੁੰਦੀਆਂ ਔਰੇਂਜ ਜਿਹੀਆਂ ਹੁੰਦੀਆਂ, ਉਹ ਲੱਗਦਾ ਵੀ ਆਹ ਨੀ ਵਧੀਆ ਇੰਨਾ, ਜਿਹੜੀਆਂ ਲਾਲ ਵਾਲੀਆਂ ਉਹੀ ਹੋਣ ਜੇ ਆਪਾਂ ਨੇ ਗਾਜਰ ਮਟਰ ਵੀ ਬਣਾਉਣੇ ਹੁੰਦੇ ਸਬਜ਼ੀ, ਹੈ ਨਾ। ਸੋ ਜਾਂ ਫਿਰ ਗਾਜਰ ਪਾਕ ਗਜਰੇਲਾ ਕਈ ਕਹਿ ਦਿੰਦੇ ਆ, ਸੋ ਰੈੱਡ ਰੈੱਡ ਵਾਲੀਆਂ ਜ਼ਿਆਦਾ ਵਧੀਆ ਲੱਗਦੀਆਂ, ਔਰੇਂਜ ਵਾਲੀਆਂ ਤਾਂ ਔਰੇਂਜ ਜਿਹਾ ਬਣ ਜਾਂਦਾ, ਉਹ ਕਲਰ ਡਿਫਰੈਂਟ ਜਿਹਾ ਲੱਗਦਾ, ਹੈ ਨਾ। ਅਤੇ ਬਾਕੀ ਇੱਕ ਚਲੋ ਆਪਾਂ ਨਿੰਬੂ ਪਾਣੀ ਪੀਂਦੇ ਹਾਂ ਜ਼ਿਆਦਾ ਗਰਮੀਆਂ 'ਚ, ਨਿੰਬੂ ਪਾਣੀ ਬੜਾ ਬਣਾਉਂਦੇ ਹਾਂ, ਅਤੇ ਉਹ ਵੀ ਫਿਰ ਠੰਡਾ ਹੀ ਹੁੰਦਾ, ਵਧੀਆ ਹੁੰਦਾ। ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਕੀ ਹਾਲ ਚਾਲ?
2: ਚੜ੍ਹਦੀ ਕਲਾ ਜੀ, ਬਾਕੀ ਇੰਡੀਆ ਵਾਲੇ ਨਹਾਉਂਦੇ ਰਹੇ ਸੀ ਮੋਟਰ ਦੇ ਜੀ।
0: ਹਾਂ ਮੋਟਰ ਤੇ,
2: ਬਾਕੀ ਮੋਟਰ ਤੇ ਹਜੇ ਨਜ਼ਾਰੇ ਰਹਿੰਦੇ ਸੀਗੇ, ਫਿਰ ਪਰੇ ਚਲੇ ਜਾਣਾ ਰਾਜਿਆਂ ਨੇ ਅਸੋ ਜੀ, ਬਾਕੀ ਪੁਰਾਣੇ
0: ਅੱਛਾ
2: ਨਹਾ ਨਹੂ ਕੇ ਉੱਥੇ ਖੜੇ ਠੁੰਡੇ ਪੀ ਪੂ ਕੇ ਫਿਰ ਵਾਪਸ ਪੇ ਬੈਠ ਨੂੰ ਆਇਆ। ਹਾਂਜੀ
0: ਠੀਕ,
2: ਬਾਕੀ ਨਿੰਬੂ ਵਾਲਾ ਪਾਣੀ ਪੀਂਦੇ ਸੀ ਜੀ।
0: ਠੀਕ ਹੈ,
2: ਪਰ ਇੱਥੇ ਗਰਮੀ ਨੀ ਹੁੰਦੀ ਪੈਂਦੀ ਜੀ, ਇੱਥੇ ਤਾਂ ਨਜ਼ਾਰੇ ਆ ਜੀ, ਉੱਥੇ ਤਾਂ ਮੱਸੀ ਸਾਨੂੰ ਖਾ ਗਿਆ ਜੀ, ਵੱਢ ਕੇ
0: ਮੱਛਰ ਕਿੰਨੇ ਹੋ ਜਾਂਦੇ ਆ।
2: ਹਾਂਜੀ, ਤੇ ਬਾਕੀ ਬਾਈ ਭਗਵੰਤ ਮਾਨ ਨੇ ਟੂਣ ਟੂ ਕਰਾ ਦੀ ਜੀ,
0: ਹੋਰ ਟੂਣ ਟੂ ਤਾਂ ਸਾਰੀ ਸੋਸ਼ਲ ਮੀਡੀਆ ਤੇ ਟੂਣ ਟੂ ਹੀ ਹੋਈ ਪਈ ਆ।
2: ਸਾਡੀ ਇੱਥੇ ਕਰਾਤੀ ਬ੍ਰਹਮ ਟੈਕਸ ਨੇ ਕਰਾਤੀ, ਸਾਡੇ ਨੇ ਪ੍ਰੋਵੀ ਟੈਕਸ ਨੇ ਸਾਡੀ, ਉਹਨੇ ਟੂ ਟੂ ਕਰਾਤੀ
0: ਜੀ। ਜਿਹੜੀ ਕਹਿਣ ਆਈ ਲੇਡੀ ਉਹ ਤਾਂ ਕਿਤੇ ਲੱਗੀ ਹੋਈ ਸੀ, ਮੈਂ ਫਲਾਣੇ ਬਲੋਕ ਦੀ ਹੈਗੀ ਆ, ਤੇ ਉਹ ਕਹਿੰਦੇ ਆ ਵੀ ਇਹ ਤਾਂ ਗਲਤ ਹੀ ਹੋ ਗਿਆ ਕੰਮ ਆ ਕੇ, ਉਹ ਜਦੋਂ ਆ ਕੇ ਕਹਿਣ ਲੱਗੀ ਵੀ ਹਾਂਜੀ ਮੇਰੇ ਫੋਨ ਚ ਆ ਗਿਆ ਟੂ ਟੂ ਵੱਜ ਗਿਆ। ਸੋ ਬਿਲਕੁਲ ਜੀ, ਆਪਾਂ ਕਰ ਰਹੇ ਹਾਂ ਗਰਮੀ ਦੀਆਂ ਗੱਲਾਂ ਬਾਤਾਂ, ਤੇ ਇੱਕ ਤਾਂ ਨਿੰਬੂ ਪਾਣੀ ਹੋ ਗਿਆ ਤੇ ਇੱਕ ਕਾਂਜੀ ਹੋ ਗਈ, ਹੋਰ ਕੀ ਪੀਂਦੇ ਸੀ, ਔਰ ਬਾਕੀ ਪਾਣੀ ਨੂੰ ਠੰਡਾ ਕਰਨ ਦੇ ਕਿਹੜੇ ਕਿਹੜੇ ਸਾਧਨ ਅਪਣਾਉਂਦੇ ਸੀ? ਕਿਉਂਕਿ ਫਰਿੱਜ ਤਾਂ ਚਲੋ ਬਾਅਦ ਚ ਆਏ ਆ, ਪਹਿਲੇ ਜਿਹੜੇ ਪੁਰਾਣੇ ਲੋਕ ਸੀਗੇ ਉਹ ਪਾਣੀ ਠੰਡਾ ਜਿਹੜਾ ਹੁੰਦਾ ਵੀ ਉਹ ਕਿਵੇਂ ਕਰਦੇ ਸੀਗੇ, ਇਹਦਾ ਵੀ ਦੱਸੋ ਵੀ ਕਿਹੜੇ ਕਿਹੜੇ ਤਰੀਕੇ ਸੀਗੇ ਕਿ ਪਾਣੀ ਠੰਡਾ ਹੋਵੇ, ਕਿਉਂਕਿ ਜਦੋਂ ਤਾਂ ਗਰਮੀ ਹੁੰਦੀ ਹੈ ਨਾ ਫਿਰ ਉਹ ਪਾਣੀ ਗਰਮ ਜਾਂ ਤਾਂ ਅੰਦਰ ਘੁੱਟੇ ਭਰਨ ਨੂੰ ਜੀ ਨਹੀਂ ਕਰਦਾ, ਐਂ ਲੱਗਦਾ ਵੀ ਠੰਡਾ ਠੰਡਾ ਜਿਹੜੀ ਬਰਫ਼, ਅੱਛਾ ਕਈ ਤਾਂ ਬਰਫ਼ ਲੈ ਕੇ ਆਉਂਦੇ ਹੁੰਦੇ ਸੀ ਮਾਰਕੀਟ ਤੋਂ, ਇਹ ਮੈਨੂੰ ਯਾਦ ਹੈ, ਫਿਰ ਉਹ ਨਾ ਬੋਰੀ ਦੇ ਵਿੱਚ ਕਰਕੇ ਰੱਖਦੇ ਹੁੰਦੇ ਸੀਗੇ ਵੀ ਪਿਘਲੇ ਨਾ, ਫਿਰ ਕਈ ਵਾਰੀ ਤਾਂ ਐਂ ਹੁੰਦਾ ਸੀ ਜਦ ਤੱਕ ਸਵੇਰ ਦੀ ਲਿਆਂਦੀ ਹੋਈ ਸ਼ਾਮ ਤੱਕ ਮੈਲਟ ਹੋ ਜਾਂਦੀ ਸੀ, ਉਹ ਪਾਣੀ ਬਣੀ ਪਾਣੀ ਰੁੜੀ ਜਾਂਦਾ ਸੀ, ਇਹੀ ਜਿਹੀ ਜਗ੍ਹਾ ਰੱਖ ਦਿੰਦੇ ਸੀ ਜਿੱਥੇ ਪਾਣੀ ਉਹ ਜਾਈ ਜਾਵੇ। ਸੋ ਹੋਰ ਕਿਹੜੇ ਤਰੀਕੇ ਆ, ਤੇ ਪਾਣੀ ਕਿਹੜੇ ਕਿਹੜੇ ਤਰੀਕਿਆਂ ਨਾਲ ਪੀਤਾ ਜਾਂਦਾ ਸੀਗਾ? ਤੇ ਇੱਕ ਗਾਣਾ ਬੜਾ ਸੋਹਣਾ ਮੇਰੇ ਸਾਹਮਣੇ ਆਇਆ, ਉਹ ਵੀ ਮੈਂ ਤੁਹਾਡੇ ਲਈ ਲਾਉਣਾ ਹੈ। ਬਾਕੀ ਪਾਣੀ ਠੰਡਾ ਕਰਨ ਦੇ ਜਾਂ ਪਾਣੀ ਦੇ ਹੋਰ ਸਰੋਤ ਕਿਹੜੇ ਆ, ਜਿਵੇਂ ਹੁਣ ਭਾਅ ਜੀ ਦੱਸ ਕੇ ਗਏ ਆ ਵੀ ਹਾਂਜੀ ਗਰਮੀ ਲੱਗਦੀ ਸੀ ਫਿਰ ਮੋਟਰ ਤੇ ਜਾ ਕੇ ਨਹਾਉਂਦੇ ਹੁੰਦੇ ਸੀ, ਹੈ ਸੋ ਉੱਥੇ ਫਿਰ ਕਹਿੰਦੇ ਖੁੱਲਾ ਪਾਣੀ ਆ। ਅੱਛਾ ਬੀਬੀਆਂ ਭੈਣਾਂ ਤਾਂ ਕਈ ਵਾਰੀ ਉੱਥੇ ਕੱਪੜੇ ਕੁਪੜੇ ਧੋਣ ਵੀ ਚਲੇ ਜਾਂਦੀਆਂ ਸੀ ਵੀ, ਹੈ ਨਾ, ਪਾਣੀ ਮੋਟਰ ਦਾ ਆਈ ਜਾਣਾ ਤੇ ਫਟਾਫਟ ਕੱਪੜੇ ਧੋ ਜਾਣੇ, ਨਹੀਂ ਤਾਂ ਘਰੇ ਨਲਕਾ ਗੇੜਨਾ ਪੈਣਾ ਹੈ, ਹੈਂਡ ਪੰਪ। ਹਾਂਜੀ ਸਤਿ ਸ਼੍ਰੀ ਅਕਾਲ, ਹੈਲੋ, ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਆ ਰਹੀ ਹੈ ਭਾਜੀ ਆਵਾਜ਼ ਤੁਹਾਡੀ ਗੱਲ ਕਰੋ
3: ਹੈਲੋ
0: ਹਾਂਜੀ ਹਾਂਜੀ ਤੁਹਾਡੀ ਆਵਾਜ਼ ਆ ਰਹੀ ਮੈਂ ਕਿਹਾ ਬੋਲੋ ਤੁਸੀਂ ਬੋਲ ਨਹੀਂ ਰਹੇ ਨਹੀਂ ਇਹਨਾਂ ਨੂੰ ਮੇਰੀ ਆਵਾਜ਼ ਨਹੀਂ ਆ ਰਹੀ ਹੋਣੀ ਮੈਨੂੰ ਤਾਂ ਆ ਰਹੀ ਹੈ ਅਤੇ ਦੁਬਾਰਾ ਤੁਸੀਂ ਮਿਲਾ ਲਓ ਅਤੇ ਫਿਰ ਤੁਸੀਂ ਗੱਲਬਾਤ ਕਰ ਸਕਦੇ ਹੋ ਅਤੇ ਲਓ ਜੀ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ ਅਤੇ ਲਓ ਗੀਤ ਸੁਣੀਏ ਇੱਕ ਥੋੜ੍ਹਾ ਜਿਹਾ ਬੜਾ ਵਧੀਆ ਗੀਤ ਹੈ ਇਹ ਔਰ ਅੱਛਾ ਜਿਵੇਂ ਨਾ ਜਦੋਂ ਸਕੂਲਸ ਦੇ ਵਿੱਚ ਹੁੰਦੇ ਸੀ ਹੁਣ ਤਾਂ ਇਹ ਹੋ ਗਿਆ ਕਿ ਹਾਂਜੀ ਆਪਾਂ ਘਰੋਂ ਨਿਕਲਦੇ ਹਾਂ ਚਾਹੇ ਕਿਤੇ ਵੀ ਆਪਾਂ ਚਾਹੇ ਗਰੋਸਰੀ ਕਰਨ ਜਾਣਾ ਚਾਹੇ ਆਪਣੇ ਕੰਮ 'ਤੇ ਜਾਣਾ ਜਾਂ ਫਿਰ ਘਰੋਂ ਕਿਤੇ ਵੀ ਨਿਕਲ ਰਹੇ ਹੋ ਤੁਸੀਂ ਜਾਂ ਘੁੰਮਣ ਫਿਰਨ ਹੀ ਜਾ ਰਹੇ ਹੋ ਹੈ ਨਾ ਆਪਣਾ ਪਾਣੀ ਦੀ ਬੋਟਲ ਤੁਸੀਂ ਨਾਲ ਰੱਖਦੇ ਹੋ ਇੱਥੇ ਹਮੇਸ਼ਾ ਅਤੇ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਇੰਨਾ ਨਹੀਂ ਸੀ ਹੁੰਦਾ ਵੀ ਆਪਾਂ ਨੇ ਸਕੂਲ ਪਾਣੀ ਲੈ ਕੇ ਜਾਣਾ ਹੈ ਨਾ ਚਲੋ ਲੈ ਕੇ ਜਾਂਦੇ ਸੀ ਵਿਰਲੇ ਵਿਰਲੇ ਇੰਨੇ ਨਹੀਂ ਤੇ ਅੱਛਾ ਫਿਰ ਉੱਥੇ ਜਦੋਂ ਸਕੂਲ ਦੇ ਵਿੱਚ ਪਾਣੀ ਪੀਂਦੇ ਹੁੰਦੇ ਸੀਗੇ ਬੁੱਕ ਨਾਲ ਪਾਣੀ ਪੀਂਦੇ ਹੁੰਦੇ ਸੀ ਹਨਾ ਇਹ ਹੱਥ ਜਿਹਾ ਬਣਾ ਕੇ ਸੋ ਉਹਦੇ ਨਾਲ ਪਾਣੀ ਪੀਣਾ ਤੇ ਉਹ ਫਿਰ ਪਾਣੀ ਦਾ ਵੈਸੇ ਮਜ਼ਾ ਹੀ ਅਲੱਗ ਹੁੰਦਾ ਸੀ ਹਨਾ ਹੁਣ ਦੇਖੋ ਕਦੀ ਆਪਾਂ ਨੇ ਇੰਨਾ ਕਦੀ ਪੀਤਾ ਬੁੱਕ ਨਾਲ ਪਾਣੀ ਮੈਨੂੰ ਨਹੀਂ ਲੱਗਦਾ ਹੁਣ ਤੱਕ ਤੇ ਉਹੀ ਦਿਨ ਯਾਦ ਆਉਂਦੇ ਆ ਹਾਂਜੀ ਸਤਿ ਸ਼੍ਰੀ ਅਕਾਲ
3: ਹਾਂਜੀ ਸਤਿ ਸ਼੍ਰੀ ਅਕਾਲ
0: ਹਾਂਜੀ ਸਤਿ ਸ਼੍ਰੀ ਅਕਾਲ ਜੀ
3: ਮੈਂ ਅਮਰਜੀਤ ਜੀ
0: ਹਾਂਜੀ ਕੀ ਹਾਲ ਚਾਲ ਤੁਹਾਡਾ
3: ਠੀਕ ਹੈ ਤੁਸੀਂ ਉਹ ਗੱਲ ਕਰ ਰਹੇ ਨਾ ਪਾਣੀ ਦੀ ਠੰਡਾ ਕਿਵੇਂ ਪਹਿਲੇ ਇੱਕ ਤੁਹਾਨੂੰ ਯਾਦ ਹੋਣਾ ਸਾਡੇ ਪਿੰਡਾਂ ਵਿੱਚ ਜ਼ਿਆਦਾ ਹੁੰਦਾ ਸੀ ਕੱਚੇ ਘੜੇ ਹੁੰਦੇ ਸੀਗੇ
0: ਉਹਦੇ ਨਾਲ ਪਾਣੀ ਠੰਡਾ ਹੁੰਦਾ ਸੀ ਹੈ
3: ਉਹਦੇ ਵਿੱਚ ਪਾਣੀ ਪਾ ਕੇ ਰੱਖਦੇ ਨਾ ਤੇ ਉਹਨਾਂ ਪਾਣੀ ਠੰਡਾ ਰਹਿੰਦਾ ਥੱਲੇ ਥੋੜੀ ਜਿਹੀ ਰੇਤਾ ਰੱਖੀ ਹੁੰਦੀ ਰੇਤਾ ਪਾਣੀ ਥੱਲੇ
0: ਹਾਂਜੀ
3: ਉੱਪਰੋਂ ਘੜੇ ਰੱਖਣਾ ਪਾਣੀ ਨਾਲ ਭਰ ਕੇ ਰੱਖ ਦੇਣਾ ਉਹ ਬੜਾ ਠੰਡਾ ਰਹਿੰਦਾ ਸੀਗਾ
0: ਬਿਲਕੁਲ ਬਿਲਕੁਲ ਬਿਲਕੁਲ ਕਈ ਵਾਰ ਤਾਂ ਬਹੁਤ ਜ਼ਿਆਦਾ ਠੰਡਾ ਹੁੰਦਾ ਸੀ
3: ਹਾਂਜੀ ਬੜੇ ਤਰੀਕੇ ਸੀਗੇ ਗਰਮੀ ਤੋਂ ਬਚਣ ਦੇ ਗਰਮੀਆਂ ਨੂੰ ਆਪਣੇ ਹੁੰਦੇ ਜਿਹਨੂੰ ਆਪਣੇ ਕਹਿੰਦੇ ਤਰਬੂਜ ਕਹਿ ਦਿੰਦੇ ਤੇ
0: ਹਾਂਜੀ
3: ਤੇ ਅਸੀਂ ਇਹ ਪਾਣੀ ਸਿੱਟ ਰੱਖਣੇ ਦੁਪਹਿਰ ਨੂੰ ਫਿਰ ਉਹ ਚੀਰ ਕੇ ਖਾਣੇ ਆਮ ਪਿੰਡਾਂ ਚ ਮਿਲ ਜਾਂਦੇ ਤੁਸੀਂ ਸ਼ਹਿਰ ਚ ਰਹੇ ਮੈਂ ਤੁਹਾਨੂੰ ਜ਼ਿਆਦਾ ਨਹੀਂ ਇਹਦੇ ਬਾਰੇ ਨੌਲੇਜ ਹੋਣੀ ਬਾਕੀ ਦਰਖਤ ਹੁੰਦੇ ਦਰਖਤ ਦੇ ਥੱਲੇ ਅਸੀਂ ਮੰਜੀਆਂ ਡਾਹਣੀਆਂ ਦੁਪਹਿਰ ਨੂੰ ਤੇ ਜਾਂ ਬੋਰੀਆਂ ਗਿੱਲੀਆਂ ਕਰਕੇ ਜਾਂ ਖੇਸੀ ਗਿੱਲੀ ਕਰਕੇ ਨਾ ਜਦੋਂ ਹਵਾ ਆਉਂਦੀ ਆ ਗਿੱਲੀ ਕਰਕੇ ਪਾਣੀ ਨਾ ਉਧਰਲੇ ਆਪਣੇ ਟੰਗ ਦੇਣੀ ਬੰਦ ਕੇ ਤੇ ਉਹਦੇ ਨਾਲ ਹਵਾ ਜਿਹੜੀ ਵਿੱਚ ਦੀ ਆਉਂਦੀ ਸੀ ਮੱਥਾ ਨੂੰ ਠੰਡੀ ਆਉਂਦੀ ਸੀ
0: ਅੱਛਾ ਦੇਖ ਲਓ ਹੈ
3: ਬੜੀ ਦੇਸੀ ਤਰੀਕੇ ਸੀ ਬੋਰੀਆਂ ਹੁੰਦੀਆਂ ਸੀ ਅੱਜ ਅੰਗ ਥੈਲੇ ਨੀ ਹੁੰਦੇ ਪਲਾਸਟਿਕ ਦੇ ਬੋਰੀਆਂ ਹੁੰਦੀਆਂ ਸੀ ਉਹ ਗਿੱਲੀਆਂ ਕਰ ਲੈਣੀਆਂ ਗਿੱਲੀਆਂ ਕਰਕੇ ਆਲੇ ਦੁਆਲੇ ਬੰਨ ਲੈਣੀ ਜਿੱਥੇ ਤੁਸੀਂ ਬਹਿਣਾ ਜਿੱਧਰੋਂ ਹਵਾ ਆਉਣੀ ਉੱਧਰਲੇ ਪਿੰਨੇ ਪਾਣੀ ਹਵਾ ਉਹਦੇ ਵਿੱਚ ਦੀ ਆਉਂਦੀ ਸੀ ਪਾਣੀ ਦੇ ਬੋਰੀ ਦੇ ਤੁਹਾਡਾ ਏਅਰ ਕੰਡੀਸ਼ਨ ਦਾ ਕੰਮ ਦਿੰਦੀ ਸੀ ਉਹ
0: ਬਿਲਕੁਲ ਜੀ ਜੀ ਜੀ ਥੈਂਕ ਯੂ ਭਾਜੀ ਬਹੁਤ ਵਧੀਆ ਤੇ ਅੱਛਾ ਤੁਹਾਡੀ ਤਾਰੀਫ ਬੜੀ ਕੀਤੀ ਮੈਨੂੰ ਕਾਲ ਬੜੀਆਂ ਆਈਆਂ ਉਸ ਦਿਨ ਤੁਹਾਡਾ ਗੀਤ ਜਿਹੜਾ ਲਾਇਆ ਆਪਾਂ ਨੇ ਕੈਨੇਡਾ ਡੇ ਤੇ ਤੇ ਕਹਿੰਦੇ ਬਹੁਤ ਵਧੀਆ ਗੀਤ ਕਹਿੰਦੇ ਗਾਇਆ ਹੋਇਆ ਇਹਨਾਂ ਨੇ ਤੇ ਵਿੱਚ ਜਿਹੜੇ ਬੋਲ ਆ ਉਹ ਕਮਾਲ ਦੇ ਸੀ ਸਾਰੇ
3: ਭੈਣ ਜੀ ਇੰਨੇ ਕੁਝ ਬਿਆਨ ਕਰਨ ਨੂੰ ਬਹੁਤ ਟਾਈਮ ਲੱਗਦਾ ਗੀਤ ਜਿੰਨਾ ਮਰਜ਼ੀ ਬਣਾ ਲਓ ਪਰ ਛੋਟਾ ਜਿਹਾ ਹਲਕਾ ਜਿਹਾ ਰੱਖਣਾ ਪੈਂਦਾ ਪਰ ਉਹਦੇ ਵਿੱਚ ਬਿਆਨ ਕੀਤੀ ਹੈ ਸਚਾਈ ਵੀ ਅਸੀਂ ਕਿੱਦਾਂ ਉੱਥੋਂ ਭੁੱਖਾਂ ਕੱਢਦੇ ਆਏ ਹਾਂ ਧਿਆਨ ਧਿਆਨ ਦੇ ਆਏ ਪਾਣੀ ਤੋਂ ਵੀ ਤਰਸਦੇ ਸੀ ਹਾਂ ਜਿਹੜੀਆਂ ਧੁੱਪਾਂ ਚ ਕੰਮ ਕਰਦੇ ਸੀ ਤੇ ਕੈਨੇਡਾ ਨੇ ਸਾਨੂੰ ਕੀ ਕੁਝ ਦਿੱਤਾ ਬਹੁਤ ਕੁਝ ਦਿੱਤਾ ਹਨਾ
0: ਬਿਲਕੁਲ ਬਿਲਕੁਲ ਥੈਂਕ ਯੂ ਭਾਜੀ ਚਿੰਗੂਜ਼ੀ ਪਾਰਕ ਦੇ ਵਿੱਚ ਵੀ ਆਤਿਸ਼ਬਾਜ਼ੀ ਜਿਵੇਂ ਹੁੰਦੀ ਆ ਹੋਣੀ ਸੀਗੀ ਪਹਿਲਾਂ ਤਾਂ ਫਿਰ ਜਦੋਂ ਥੋੜਾ ਜਿਹਾ ਮੌਸਮ ਖਰਾਬ ਹੋ ਗਿਆ ਸੀ ਤੇ ਫਿਰ ਕਹਿੰਦੇ ਵੀ ਨਹੀਂ ਸ਼ਾਇਦ ਹੋਊਗਾ ਹੈਨਾ ਜਿਹੜਾ ਫੰਕਸ਼ਨ ਨੂੰ ਲਿਖਿਆ ਗਿਆ ਪਰ ਉਹ ਤੋਂ ਬਾਅਦ ਜਦੋਂ ਠੀਕ ਹੋ ਗਿਆ ਫਿਰ ਕਹਿੰਦੇ ਨਹੀਂ ਹੁਣ ਐਜ਼ ਇਟ ਇਜ਼ ਸਾਰਾ ਕੁਛ ਹੋਊਗਾ ਤੇ ਕਿਉਂਕਿ ਵੈਦਰ ਵਗੈਰਾ ਸਭ ਠੀਕ ਹੋ ਗਿਆ ਸੀ ਉਹ ਤੋਂ ਪਹਿਲਾਂ ਥੰਡਰਸਟੋਰਮ ਕਰਕੇ ਕਿਤੇ ਕਿਤੇ ਜ਼ਿਆਦਾ ਪ੍ਰੋਬਲਮ ਆਈ ਪਰ ਚਲੋ ਕੈਨੇਡਾ ਡੇ ਕੱਲ੍ਹ ਸੈਲੀਬ੍ਰੇਸ਼ਨਸ ਵਧੀਆ ਹੋ ਗਈਆਂ ਵਧੀਆ ਕੈਨੇਡਾ ਡੇ ਮਨਾਇਆ ਗਿਆ ਸੋ ਇਹ ਜਿਹੜੀਆਂ ਖੁਸ਼ੀਆਂ ਦੇ ਮੇਲੇ ਜਿਹੜੇ ਲੱਗਦੇ ਰਹਿਣੇ ਚਾਹੀਦੇ ਆ ਸੋ ਸਭ ਕੁਛ ਵਧੀਆ ਵਧੀਆ ਹੋਣਾ ਚਾਹੀਦਾ ਸੋ ਇੰਨੇ ਵਧੀਆ ਕੰਟਰੀ 'ਚ ਆ ਸੋ ਕੱਲ੍ਹ ਮੈਂ ਉਂਝ ਪੁੱਛਿਆ ਸੀ ਤੁਹਾਨੂੰ ਵੀ ਆਪਾਂ ਨੇ ਇੱਥੇ ਕਿਹੜੀ ਆਪਣੀ ਇੱਕ ਆਦਤ ਜਿਹੜੀ ਸਾਡੀ ਬੜੀ ਵਧੀਆ ਬਣ ਗਈ ਜਿਹੜੀ ਪਹਿਲਾਂ ਨਹੀਂ ਸੀਗੀ ਜਦੋਂ ਅਸੀਂ ਬੈਕ ਹੋਮ ਸੀਗੇ ਆਪਣੇ ਪਰ ਤੁਹਾਡੇ ਕਿਸੇ ਦਾ ਆਨਸਰ ਆਇਆ ਨਹੀਂ ਸੀਗਾ ਜਾਂ ਤਾਂ ਚੱਲ ਕਈ ਵਾਰ ਬਿਜ਼ੀ ਹੁੰਦੇ ਆ ਉੱਦਣ ਹੈ ਨਾ ਪਰ ਫਿਰ ਵੀ ਜਿਹੜਾ ਹੈਗਾ ਇੱਕ ਆਦਤ ਜੇ ਇਹਦਾ ਮਤਲਬ ਅਪਣਾਈ ਨਹੀਂ ਹੈਗੀ ਇਹਦਾ ਆਪਾਂ ਇਹ ਵੀ ਅੰਦਾਜ਼ਾ ਲਾ ਸਕਦੇ ਹਾਂ ਸੋ ਜੇਕਰ ਹਾਲੇ ਤੱਕ ਤੁਹਾਡੇ ਵਿੱਚ ਕੋਈ ਇੱਦਾਂ ਦੀ ਅਲਾਮਤ ਹੈ ਜਾਂ ਕੋਈ ਬੁਰਿਆਈ ਹੈਗੀ ਆ ਜਿਹੜੀ ਪਿਛਲੇ ਸਮੇਂ 'ਚ ਸੀਗੀ ਜਿੱਥੋਂ ਤੁਸੀਂ ਆਏ ਹੋ ਇੱਥੇ ਆ ਕੇ ਇੱਕ ਚੰਗੀ ਆਦਤ ਜਿਹੜੀ ਆ ਜ਼ਰੂਰ ਅਪਣਾਓ ਤਾਂ ਕਿ ਆਪਾਂ ਨੂੰ ਹੋਵੇ ਇੰਨੀ ਦੂਰ ਇੰਨੇ ਕਿਲੋਮੀਟਰ ਜਹਾਜ਼ ਦੇ ਵਿੱਚ ਉੜ ਕੇ ਇੱਥੇ ਪਹੁੰਚੇ ਹਾਂ ਆਪਣਾ ਘਰ ਬਾਰ ਛੱਡ ਕੇ ਤੇ ਕੁਛ ਚੰਗਾ ਨਾ ਅਪਣਾਇਆ ਜਾਵੇ ਫਿਰ ਗਲਤ ਗੱਲ ਹੈ ਨਾ। ਸੋ ਲਓ ਜੀ, ਅੱਜ ਆਪਾਂ ਪੰਜਾਬ ਦੀ ਗੱਲਬਾਤ ਕਰ ਰਹੇ ਹਾਂ ਤੇ ਬੁੱਕ ਨਾਲ ਪਾਣੀ ਪੀਂਦੇ ਹੁੰਦੇ ਸੀ ਨਾ, ਉਹ ਗੀਤ ਬੜਾ ਵਧੀਆ ਮੁਹੰਮਦ ਰਫੀ ਸਾਹਿਬ ਦਾ, ਲਓ ਸੁਣਦੇ ਹਾਂ ਫਿਰ ਉਹ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ।

0: ਦੇਖ ਲਓ ਗਰਮੀ ਦਾ ਗੀਤ ਤੇ ਬੁੱਕ ਨਾਲ ਕਹਿੰਦੇ ਪਾਣੀ ਪਿਲਾ ਦਿਓ, ਗਲਾਸ ਨਾ ਜੂਠਾ ਹੋਵੇ। ਅੱਛਾ, ਕਈ ਵੈਸੇ ਵੀ ਆ ਕਿ ਕਿਸੇ ਦਾ ਗਲਾਸ ਜਿਹੜਾ ਹੈ ਯੂਜ਼ ਕੀਤਾ ਨਾ ਹੋਵੇ, ਹੈ ਨਾ, ਤੇ ਉਹਦੇ ਨਾਲ ਪਾਣੀ ਨਹੀਂ ਪੀਣਾ ਹੈਗਾ, ਤੇ ਬੁੱਕ ਨਾਲ ਤਾਂ ਉਹ ਹੱਥ ਆਪਣਾ ਤੇ ਹੱਥ ਧੋ ਕੇ ਪਾਣੀ ਪੀ ਲੈਂਦੇ ਆ ਵੀ ਕਿਸੇ ਦਾ ਸਾਨੂੰ ਕੋਈ ਜਰਮ ਜਿਹੜੇ ਆ ਉਹ ਨਾ ਆ ਜਾਣ। ਕਈ ਬੜਾ ਇਹ ਚੀਜ਼ ਦਾ ਵੀ ਬੜਾ ਧਿਆਨ ਰੱਖਦੇ ਆ, ਹੈ ਨਾ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਆ। ਇਹਦੇ 'ਚ ਇੱਕ ਤਰੌਂਕਾ ਵਰਡ ਯੂਜ਼ ਕੀਤਾ ਹੈ ਨਾ, ਤਰੌਂਕਾ। ਇਹ ਵੈਸੇ ਪੜ੍ਹਦੇ ਹੀ ਆਪਾਂ ਬੁੱਕਸ ਦੇ ਵਿੱਚ, ਕਦੀ ਕੋਈ ਇਸਤੇਮਾਲ ਪਤਾ ਨਹੀਂ ਇਹ ਵਰਡ ਦਾ ਕਰਦਾ ਕਿ ਨਹੀਂ। ਬਹੁਤ ਸਾਰੇ ਪੰਜਾਬੀ ਦੇ ਵਰਡਸ ਇੱਦਾਂ ਦੇ ਹੈਗੇ, ਸ਼ਬਦ ਜਿਨ੍ਹਾਂ ਨੂੰ ਆਪਾਂ ਆਮ ਤੌਰ 'ਤੇ ਨਹੀਂ ਬੋਲਦੇ, ਜਾਂ ਬੜੇ ਕਈ ਔਖੇ ਸ਼ਬਦ ਹੈ। ਜਿਵੇਂ ਕਈ ਇੰਗਲਿਸ਼ ਬੋਲਦੇ ਆ ਨਾ, ਬੜੀ ਬੜੇ ਉਹਨਾਂ ਦੇ ਵਰਡਸ ਇੱਦਾਂ ਦੇ ਹੁੰਦੇ ਆ ਜਿਹੜੇ ਤੁਸੀਂ ਮਤਲਬ ਨਹੀਂ ਛੇਤੀ ਛੇਤੀ ਸਮਝ ਆਉਂਦਾ ਅਰਥ ਉਹਦਾ, ਹੈ ਨਾ। ਇੱਦਾਂ ਹੀ ਹਰ ਇੱਕ ਲੈਂਗੁਏਜ ਦੇ ਵਿੱਚ ਹੁੰਦੇ ਆ, ਅਤੇ ਪੰਜਾਬੀ ਦੇ ਵਿੱਚ ਵੀ ਹੈਗੇ, ਹਿੰਦੀ ਦੇ ਵਿੱਚ ਵੀ ਹੈਗੇ, ਹੋਰ ਲੈਂਗੁਏਜਸ ਦੇ ਵਿੱਚ ਵੀ ਹੈਗੇ। ਸੋ ਪੰਜਾਬੀ ਦੇ ਵੀ ਬਹੁਤ ਸਾਰੇ ਵਰਡਸ ਜਿਹੜੇ ਹੈਗੇ ਆ ਉਹ ਆਪਾਂ ਬੋਲਦੇ ਹੀ ਨਹੀਂ, ਆਪਾਂ ਨੂੰ ਸਮਝ ਹੀ ਨਹੀਂ ਉਹਨਾਂ ਦੀ। ਸੋ ਤਰੌਂਕਾ ਵੀ ਹੈਗਾ। ਸੋ ਕੀ ਇਹਦਾ ਅਰਥ ਹੈ ਜੇ ਪਤਾ ਜ਼ਰੂਰ ਦੱਸੋ। ਅਤੇ ਲਓ ਜੀ, ਮੈਂ ਨੰਬਰ ਦੇ ਦੇਵਾਂ ਤੁਹਾਨੂੰ, ਜੇ ਤੁਸੀਂ ਜਾਣਾ ਘੁੰਮਣ ਫਿਰਨ, ਫਿਰ ETN ਟਰੈਵਲਸ ਦਾ ਨੰਬਰ ਨੋਟ ਕਰੋਗੇ। ਬਹੁਤ ਵਧੀਆ ਰੇਟ ਦੇ ਉੱਪਰ ਤੁਹਾਨੂੰ ਏਅਰ ਫੇਅਰ ਜਿਹੜੇ ਮਿਲ ਰਹੇ ਆ, ਅਤੇ ਤੁਸੀਂ ਜ਼ਰੂਰ ETN ਟਰੈਵਲਸ ਨੂੰ ਕਾਲ ਕਰੋ। ਅਤੇ ਹੁਣ ਇਹਨਾਂ ਕੋਲ ਜਿਹੜੀਆਂ ਟੂਰ ਟ੍ਰਿਪ ਅਤੇ ਕਰੂਜ਼ ਦੇ ਪੈਕੇਜ ਆ, ਉਹਨਾਂ ਦੇ ਰੇਟ ਕਮਾਲ ਦੇ ਆਏ ਹੋਏ ਆ। ਇਹ ਕਹਿੰਦੇ ਆ ਵੀ ਕਾਲ ਕਰ ਲਓ ਅਤੇ ਪਤਾ ਕਰੋ। 905-463-1301 ਇੱਕ ਨੰਬਰ ਹੈ, 9054631301 'ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। ਤੇ ਨੋਬਲ ਫਰੈਸ਼ ਫੂਡ ਤੇ ਤੁਸੀਂ ਪਹੁੰਚਣਾ ਹਰੇ ਤਾਜ਼ੇ ਫਲ ਫਰੂਟ ਲੈਣ ਦੇ ਲਈ, ਤੇ ਨਾਲ ਦੀ ਨਾਲ ਤੁਸੀਂ ਆਟਾ, ਦਾਲਾਂ, ਮਸਾਲੇ, ਗੁੜ, ਸ਼ੱਕਰ, ਡਰਾਈ ਫਰੂਟ ਕੁਛ ਵੀ ਲੈਣਾ। ਆਲੂ ਪਿਆਜ਼ ਬੜੇ ਸਸਤੇ ਰੇਟ ਤੇ ਲੱਗੇ ਹੋਏ ਆ। ਤੁਸੀਂ ਨੋਬਲ ਫਰੈਸ਼ ਫੂਡ ਦੀਆਂ ਦੋ ਲੋਕੇਸ਼ਨ ਆ, ਉੱਥੇ ਤੁਸੀਂ ਜ਼ਰੂਰ ਕਾਲ ਕਰਕੇ ਪਤਾ ਕਰ ਸਕਦੇ ਹੋ ਕਿਹੜੀ ਵੀ ਲੋਕੇਸ਼ਨ ਤੇ ਤੁਸੀਂ ਜਾਣਾ, ਜਾਂ ਕੋਈ ਤੁਸੀਂ ਕਿਸੇ ਕਿਸਮ ਦਾ ਪੁੱਛਣਾ ਹੁੰਦਾ ਵੀ ਆਹ ਚੀਜ਼ ਹੈਗੀ ਕਿ ਨਹੀਂ ਹੈਗੀ, ਤੇ ਤੁਸੀਂ 2898010566 ਤੇ ਗੱਲਬਾਤ ਕਰ ਸਕਦੇ ਹੋ। 2998010566 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਬਹੁਤ ਵਧੀਆ ਟਰੱਕ ਲੈਣੇ, ਫਿਰ ਈਗਲ ਟਰੱਕ ਸੇਲਸ ਦੇ ਬਿੱਲ ਸੇਖੋਂ ਜੀ ਨੂੰ ਤੁਸੀਂ ਕਾਲ ਕਰਨੀ ਹੈ, ਕਿਉਂਕਿ ਨਵਿਆਂ ਵਰਗੇ ਟਰੱਕ ਪਹੁੰਚੇ ਹੋਏ ਆ 2019 ਦੇ, 2022 ਦੇ, 2023 ਦੇ, ਤੇ ਗਰੰਟੀ ਨਾਲ, ਗਰੰਟੀ ਵਰੰਟੀ ਨਾਲ ਤੁਹਾਨੂੰ ਟਰੱਕ ਜਿਹੜੇ ਮਿਲਣਗੇ। ਫਾਈਨਾਂਸਿੰਗ ਜਿਹੜੀ ਆ ਔਨ ਦਾ ਸਪੋਟ ਹੋ ਜਾਣੀ ਹੈ। ਨੰਬਰ ਤੁਸੀਂ ਨੋਟ ਕਰ ਲਓ, 416-819-6000 ਤੇ ਗੱਲਬਾਤ ਤੁਹਾਡੀ ਇਹਨਾਂ ਦੇ ਨਾਲ ਹੋ ਸਕਦੀ ਹੈ। ਬਿੱਲ ਸੇਖੋਂ ਭਾਅ ਜੀ ਕਹਿੰਦੇ ਆ ਕਿ ਫਾਈਨਾਂਸਿੰਗ ਜਦੇ ਕਰ ਦੇਣੀ ਹੈ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ। 416-819-6000। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ
1: ਸ੍ਰੀ ਅਕਾਲ ਮੈਡਮ ਜੀ। ਤਰੌਂਕਾ ਬੜਾ ਵਧੀਆ ਲਫ਼ਜ਼ ਹੈ, ਈਜ਼ੀ ਆ। ਜਦੋਂ ਪਾਣੀ ਨਹੀਂ ਤਰੌਂਕਦੇ ਆਪਾਂ, ਜਦੋਂ ਕਿਤੇ ਘੱਟਾ ਮਿੱਟੀ ਉੱਡਦਾ ਹੋਵੇ।
0: ਅੱਛਾ, ਨਹੀਂ ਉਹਦਾ ਮੀਨਿੰਗ ਦੱਸੋ ਨਾ, ਤਰੌਂਕਦੇ। ਤਰੌਂਕਾ ਤਾਂ ਠੀਕ ਹੈ, ਕੀ ਕਹੋਗੇ ਉਹਨੂੰ? ਹੋਰ ਵਰਡ ਕੀ ਹੈ ਇਹਦਾ?
1: ਤਰੌਂਕਾ ਟੌਪ ਦਾ ਵਰਡ ਹੈ ਜੀ, ਪੰਜਾਬੀ ਦਾ ਹੋਰ ਵਰਡ ਹੀ ਨਹੀਂ ਹੈਗਾ ਇਹਦੇ ਮੁਕਾਬਲੇ।
0: ਨਹੀਂ, ਅਰਥ ਦੱਸੋ, ਉਹ ਤਾਂ ਠੀਕ ਹੈ, ਵਰਡ ਤਾਂ ਬਹੁਤ ਵਧੀਆ, ਮਤਲਬ ਕੀ ਇਹਦਾ ਤੁਸੀਂ ਸਮਝਾਓਗੇ ਕਿ ਜਿਹਨੂੰ ਨਹੀਂ ਪਤਾ ਤਰੌਂਕਾ ਉਹਨੂੰ ਕਿਵੇਂ ਦੱਸੋਗੇ?
1: ਉਹਨੂੰ ਕਿਸ ਤਰ੍ਹਾਂ ਉਹਨੂੰ ਦੱਸਣਾ ਵੀ ਤਰੌਂਕਾ ਇਸ ਤਰ੍ਹਾਂ ਹੁੰਦਾ, ਇਸ ਤਰ੍ਹਾਂ ਪਾਣੀ ਮਿੱਟੀ ਘੱਟਾ ਉੱਡਦਾ ਹੋਵੇ ਉਹਨੂੰ ਪਾਣੀ ਉੱਤੇ ਸੁੱਟਣਾ, ਜਾਂ ਤਰੌਂਕਾ ਇਹ ਕਹਿ ਰਿਹਾ ਵੀ ਇਹਦੇ ਦਿਨ ਨੂੰ ਬੜੀ ਪਿਆਸ ਲੱਗੀ ਆ, ਤੇ ਜਦੋਂ ਪਾਣੀ ਅੰਦਰ ਜਾਊਗਾ ਨਾ ਵੀ ਉਹ ਵੀ ਤਰੌਂਕਦਾ, ਮਤਲਬ ਉਹ ਵੀ ਇੱਕ ਵਰਡ ਹੈ ਬੜਾ ਗਹਿਰਾ ਵਾ, ਉਹਦੇ ਮਨ ਨੂੰ ਪਿਆਸਾ ਬਹੁਤ ਜ਼ਿਆਦਾ ਵਾ। ਉੱਧਰ ਕਹਿੰਦਾ ਨਾ ਵੀ ਬੁੱਕ ਨਾਲ ਹੀ ਪਾਣੀ ਪਿਆਸੀ, ਮੈਂ ਤਰੌਂਕ ਲਵਾਂ ਅੰਦਰ ਆਪਣੇ ਦਿਲ ਤੇ ਸੁੱਟ ਲਵਾਂ, ਜੇ ਤਾਂ ਘੱਟੇ ਮਿੱਟੀ ਦੇ ਪਾਣੀ ਤੁਸੀਂ ਕਦੇ ਬਹਿ ਜਾਣਾ ਨਾ, ਦਿਲ ਹੀ ਫਿਰ ਐਂ ਠੰਡਾ ਹੋ ਕੇ ਬਹਿ ਜੂਗਾ।
0: ਠੀਕ ਹੈ, ਠੀਕ ਹੈ, ਥੈਂਕ ਯੂ, ਬਹੁਤ ਬਹੁਤ ਧੰਨਵਾਦ।
1: ਬਾਕੀ ਇੱਕ ਹੋਰ ਸੱਤੂ ਵੀ ਪੀਂਦੇ ਹੁੰਦੇ ਜੀ, ਸੱਤੂ।
0: ਅੱਛਾ, ਉਹਦੇ ਚ ਕੀ ਪਾਉਂਦੇ ਸੱਤੂ ਚ?
1: ਸੱਤੂ ਹੁੰਦੇ ਸੀ ਜਿਹੜੇ ਨਾ, ਕਣਕ ਵਰਗੇ ਇੱਕ ਚੀਜ਼ ਹੁੰਦੀ ਉਹਨੂੰ ਕੀ ਕਹਿੰਦੇ ਸੀ, ਤੇ ਉਹਦਾ ਪਿਆ ਕੇ ਨਾ ਬੜਾ ਆਟਾ ਬਣਾ ਕੇ, ਉਹ ਬਹੁਤ ਠੰਡੇ ਹੁੰਦੇ, ਬੜਾ ਵਧੀਆ ਲੱਗਦਾ ਸੀ। ਉਹਦੇ ਵਿੱਚ ਥੋੜਾ ਗੁੜ ਪਾ ਲੈਣਾ ਵੀ ਥੋੜਾ ਦੇਸੀ ਗੁੜ, ਮਿਕਸ ਕਰਕੇ ਤੇ ਸੱਤੂ ਪੀਂਦੇ ਘੋਲ ਕੇ ਗਿਨਾ ਗਲਾਸ ਚ, ਬਹੁਤ ਹੀ ਵਧੀਆ ਲੱਗਦੇ ਸੀ।
0: ਠੀਕ ਹੈ, ਇੱਥੇ ਪੀਂਦੇ ਹੋ ਕਦੇ ਕਿ ਨਹੀਂ? ਤਰੌਂਕਾ ਦਾ ਜਿਹੜਾ, ਚਲੋ ਇਹਨਾਂ ਨੇ ਦੱਸ ਦਿੱਤਾ ਕਿ ਤਰੌਂਕਾ ਕਿਵੇਂ ਆਪਾਂ ਕਰਦੇ ਆ, ਪਰ ਅਸਲ ਦੇ ਵਿੱਚ ਥੋੜਾ ਜਿਹਾ ਜਿਵੇਂ ਆਪਾਂ ਕਹਿੰਦੇ ਹਾਂ ਕੋਈ ਉਹਦਾ ਅਰਥ ਦੱਸੋ ਨਾ, ਤਾਂ ਕਿ ਕਲੀਅਰ ਹੋਏ ਜਿਹਨੂੰ ਨਹੀਂ ਪਤਾ, ਸਮਝ ਉਂਝ ਗਏ ਪਰ ਵਰਡ ਵੀ ਕੋਈ ਹੋਊਗਾ ਨਾ ਉਹਦੇ ਅਰਥ ਜਿਵੇਂ ਹੁੰਦੇ ਆ ਸਪੈਸ਼ਲ ਤੌਰ ਤੇ। ਤੇ ਲਓ ਜੀ ਆਪਾਂ ਹੁਣ ਰੀਅਲ ਅਸਟੇਟ ਦੀ ਗੱਲਬਾਤ ਕਰੀਏ। ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜੇ ਆ ਤੇ ਇਹਨਾਂ ਤੋਂ ਆਪਾਂ ਲੈਂਦੇ ਆ ਜਾਣਕਾਰੀ। ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਟਰੱਕ ਡਰਾਈਵਿੰਗ ਸਕੂਲ ਦਾ ਬਿਜ਼ਨਸ ਜਿਹੜਾ ਕਿ ਮਾਲਟਨ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ। 9 to 10 ਸਟੂਡੈਂਟਸ ਰੀਸੈਂਟਲੀ ਇਸ ਵਕਤ ਲੈਸਨ ਲੈ ਰਹੇ ਹਨ ਅਤੇ ਇਸ ਦਾ ਜਿਹੜਾ ਆਫਿਸ ਵਾ ਉਸਦਾ ਰੈਂਟ ਸਿਰਫ $1,650, ਜਿਸ ਦੇ ਵਿੱਚ ਏਅਰ ਬ੍ਰੇਕਸ ਦੀ ਕਲਾਸ ਵਗੈਰਾ ਟੀਚ ਕੀਤੀ ਜਾਂਦੀ ਆ। 2 ਟਰੈਕਟਰ ਹਨ ਅਤੇ 3 ਟ੍ਰੇਲਰ ਹਨ ਅਤੇ ਬਹੁਤ ਹੀ ਪ੍ਰੋਫਿਟੇਬਲ ਬਿਜ਼ਨਸ ਤੁਹਾਨੂੰ ਇਹ ਮਿਲ ਰਿਹਾ ਵਾ। ਪੂਰੇ ਦਾ ਪੂਰਾ ਪੈਕੇਜ ਤੁਹਾਨੂੰ ਇਹ ਮਿਲੇਗਾ। ਪ੍ਰਾਈਸ ਜਿਹੜੀ ਆਸਕਿੰਗ ਪ੍ਰਾਈਸ $99,000 ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993

0: ਦੋਵੇਂ ਹੀ ਆਪਸ਼ਨਸ ਹਨ ਤੇ ਉਹਨਾਂ ਦੀ ਪ੍ਰਾਈਸ ਬੜੀ ਰੀਜਨੇਬਲ ਰੱਖੀ ਗਈ ਆ ਅਤੇ ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378 ਤੇ ਲਾਸਟ ਦੇ ਵਿੱਚ ਇੱਕ ਬਿਊਟੀ ਸਲੋਨ ਜਿਹੜਾ ਕਿ ਮਿਸਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ ਇਹ ਡੰਡਾਸ ਅਤੇ ਹੋਰ ਓਨਟਾਰੀਓ ਸਟਰੀਟ ਦੇ ਨਜ਼ਦੀਕ ਤੁਹਾਨੂੰ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ ਜਿਸ ਦੀ ਸੇਲ 24,000 ਤੋਂ ਉੱਪਰ ਪਰ ਮੰਥ ਗਰੰਟੀ ਨਾਲ ਮਿਲੇਗੀ ਰੈਂਟ ਸਿਰਫ $4,100 ਪਰ ਮੰਥ ਹੋਵੇਗਾ ਇਨਕਲੂਡਿੰਗ TMI HST ਲੀਜ਼ ਜਿਹੜੀ ਆ ਉਹ ਲੌਂਗ ਟਰਮ ਹੋਵੇਗੀ 5+5 ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ ਸਟਿਲ ਨੈਗੋਸ਼ੀਏਬਲ ਆ ਅਗਰ ਤੁਸੀਂ ਇਹ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਲੇਕ ਸ਼ੋਰ ਤੇ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਦੋ ਲਿਸਟ ਕੀਤੇ ਹੋਏ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਜਾਂ ਤੁਸੀਂ ਵੀ ਕੋਈ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਜਾਂ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378 ਥੈਂਕਸ ਜੀ
1: ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ ਤੇ ਬਿਲਕੁਲ ਜੀ ਤੁਸੀਂ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰ ਸਕਦੇ ਹੋ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਰੀਅਲ ਅਸਟੇਟ ਸੰਬੰਧੀ ਕੋਈ ਜਾਣਕਾਰੀ ਚਾਹੀਦੀ ਹੈ ਕੋਈ ਸੈਲਿੰਗ ਬਾਇੰਗ ਦਾ ਤੁਹਾਡਾ ਮਸਲਾ ਹੈਗਾ 416-993-7378 ਤੇ ਗੱਲਬਾਤ ਹੋ ਸਕਦੀ ਹੈ ਤੇ ਸਟੂਡੀਓ ਦਾ ਨੰਬਰ ਤੁਸੀਂ ਕਾਲ ਕਰਨਾ ਜੀ 647-874-1313 ਸਟੂਡੀਓ ਦਾ ਨੰਬਰ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਹੋ
2: ਠੀਕ ਹੈ ਜੀ ਚੜ੍ਹਦੀ ਕਲਾ ਪੂਰੇ ਪੂਰੇ ਠੰਡ ਵਟਾ ਰਹੇ
1: ਅੱਛਾ ਮੌਸਮ ਤੁਹਾਡੀ ਡਿਸਟਰਬੈਂਸ ਹੋ ਰਹੀ ਹੈ ਉਧਰੋਂ
2: ਹਾਂਜੀ
1: ਅੱਛਾ ਕੀ ਅਰਥ ਹੈ ਤਰੌਂਕਿਆਂ ਦਾ ਤਰੌਂਕਾ ਦਾ ਮਤਲਬ ਜਿਵੇਂ ਏਦਾਂ ਆਪਾਂ ਛਿੱਟਾ ਮਾਰਦੇ ਆ ਛਿੱਟਾ ਜਾਂ ਛਿੜਕਣਾ ਜਿਹਨੂੰ ਹੁੰਦਾ ਉਹਨੂੰ ਆਪਾਂ ਕਹਿੰਦੇ ਹਾਂ ਤਰੌਂਕਾ ਵੀ ਜੇ ਆਪਾਂ ਜਿਵੇਂ ਮੰਨ ਲਓ ਉਂਗਲੀ ਤੇ ਪਾਣੀ ਲੱਗਿਆ ਹੋਇਆ ਏਦਾਂ ਉਹਨੂੰ ਆਪਾਂ ਠੋਲਾ ਜਿਹਾ ਮਾਰ ਦਿੱਤਾ ਜਿਵੇਂ ਕਹਿੰਦੇ ਤੇ ਉਹ ਜਿਹੜੇ ਛਿੱਟੇ ਜਿਹੇ ਪੈਣਗੇ ਉਹ ਹੋ ਗਿਆ ਤਰੌਂਕਾ ਸੋ ਇਸ ਕਰਕੇ ਛਿੜਕਾ ਨੂੰ ਹੁਣ ਜਦੋਂ ਆਪਾਂ ਇੰਡੀਆ 'ਚ ਰਹਿੰਦੇ ਹੁੰਦੇ ਸੀ ਤੇ ਮਿੱਟੀ ਜਦੋਂ ਉੱਡਦੀ ਹੈ ਜਾਂ ਠੰਡਾ ਕਰਨਾ ਹੁੰਦਾ ਹੈ ਨਾ ਫਿਰ ਉਹ ਪਾਣੀ ਛਿੜਕਦੇ ਹੁੰਦੇ ਸੀ ਇੱਕ ਤਾਂ ਮਿੱਟੀ ਬਹਿ ਜਾਂਦੀ ਸੀ ਤੇ ਇੱਕ ਜਿਹੜਾ ਹੈਗਾ ਠੰਡਾ ਹੋ ਜਾਂਦਾ ਸੀ ਹਵਾ ਠੰਡੀ ਠੰਡੀ ਆਉਂਦੀ ਹੁੰਦੀ ਸੀ ਹਾਂਜੀ ਸਤਿ ਸ਼੍ਰੀ ਅਕਾਲ
3: ਹਾਂਜੀ
1: ਹਾਂਜੀ ਤੁਸੀਂ ਏਅਰ ਤੇ ਹੋ
3: ਜੀ ਜੀ ਜੀ ਆਪਣੇ ਉਹ ਤਰੌਂਕੇ ਦਾ ਰਸ ਛੁੜਿਆ ਦੇਖੋ ਇਸ ਵੇਲੇ ਕਿ ਮੀਂਹ ਹੁੰਦਾ ਹੈ ਨਾ ਤੇ ਉਹਦੇ ਕੋਈ ਛਿੱਟੇ ਪੈਂਦੇ ਤੋ ਕਹਿੰਦੇ ਨੇ ਆਪਣੇ ਕਿਹਾ ਕਹਿ ਦੇਈ ਜਾਏ ਕਿ ਨਾ ਮੀਂਹ ਦੇ ਕੇ ਤਰੌਂਕਾ ਪਿਆ ਹੋਇਆ ਅੱਛਾ ਦੇਖੋ ਗਰਮੀ ਦੀ ਗੱਲ ਹੋ ਰਹੀ ਸੀ ਪਿੱਛੇ ਦੋਵਾਂ ਦੇਸ਼ਾਂ ਦੇ ਵਿੱਚ ਉਹਨਾਂ ਨੇ ਦਰਖਤ ਬਿਲਕੁਲ ਰਹਿਣ ਹੀ ਨਹੀਂ ਦਿੱਤੇ ਦੂਸਰਾ ਇੱਕ ਝੂਠ ਝੂਠ ਇਹ ਕਿ ਆਪਣੇ ਨਾ ਬੁਖਾਰ ਛੱਡਦਾ ਇਹਦਾ ਝੂਠ ਦਾ ਕੋਈ ਨੀ ਹੈ ਕਿ ਆਪਣੇ ਨਾ ਕਲਰ ਨਹੀਂ ਜਿਸ ਤਰ੍ਹਾਂ ਇਹ ਕਿ ਬਲੱਡ ਹੈ ਨਾ ਏ ਪੋਜ਼ਿਟਿਵ ਬੀ ਪੋਜ਼ਿਟਿਵ ਓ ਪੋਜ਼ਿਟਿਵ ਹੋ ਗਿਆ ਲੇਕਿਨ ਉੱਥੇ ਉਹ ਦੋਵਾਂ ਦੇਸ਼ਾਂ ਦੇ ਵਿੱਚ ਝੂਠ ਇਤਨਾ ਕੀ ਹੈ ਵੀ ਇਹ ਕਿ ਉਹਦੇ ਕਈ ਇੱਕ ਰੰਗ ਰੂਪ ਨੇ ਕਈ ਸਟਾਈਲ ਦੇ ਵਿੱਚ ਕੀਤਾ ਜਾਂਦਾ ਤਾਂ ਹੀ ਫਿਰ ਉਹ ਉੱਥੇ ਉਹ ਆਖਦੇ ਨੇ ਕਿ ਬਰਕਤ ਉੱਠ ਜਾਂਦੀ ਹੈ ਉਹ ਰਹਿਮਤ ਹੈ ਉਹ ਉੱਠ ਜਾਏਗੀ ਦੂਸਰੀ ਆਪਣੇ ਦੇਖੋ ਪਿੱਛੇ ਮੇਰੀ ਮਾਂ ਜੀ ਰਹੀ ਹੈ ਤੁਸੀਂ ਗੱਲ ਕਰ ਰਹੇ ਸੋ ਕਿ ਉਹ ਕੜਾ ਲੈ ਕੇ ਤੇ ਬੋਰੀ ਨੂੰ ਕੱਟ ਕੇ ਨਾ ਉਹ ਪਹਿਲੇ ਟਾਈਮਾਂ ਚ ਹੈ ਤੇ ਕਿ ਰੇਤ ਨੂੰ ਕਰਕੇ ਤੇ ਫਿਰ ਉਹਦੇ ਵਿੱਚ ਉਹ ਕਰਨਾ ਉਹਨਾਂ ਟਾਈਮਾਂ ਦੇ ਵਿੱਚ ਕਿ ਸਿਰਫ ਬਰਫ਼ ਹੁੰਦੀ ਸੀ ਨਾ ਫਰਿੱਜ ਆ ਨਾ ਮਾਈਕ੍ਰੋਵੇਵ ਸੀ ਨਾ ਹੀ ਇੱਕ ਬਿਮਾਰੀ ਨਾ ਹੀ ਇੱਕ ਫਰੋਜ਼ਨ ਸੀ ਕੋਈ ਬਈ ਇਹ ਕਿ ਆਪਣੇ ਜੋ ਕੁਛ ਹੈ ਕਿ ਦਾਲ ਰੋਟੀ ਸਬਜ਼ੀ ਇੱਕ ਫਰੈਸ਼ ਬਣ ਗਈ ਹੈ ਔਰ ਇੱਕ ਦੂਜੇ ਦਿਨ ਨਹੀਂ ਹੋਵੇਗੀ ਉਹ ਬਿਲਕੁਲ ਬਿਲਕੁਲ ਮਹੀਨੇ ਦਾ ਸੱਤ ਸੱਤ ਮਹੀਨੇ ਦੀ ਡਾਕਮੀ ਹੈ ਉਹ ਫਰੋਜ਼ ਹੋਈਆਂ ਹੁੰਦੀਆਂ ਬਸ ਇੱਕ ਲੋਕੀ ਉਹਦੇ ਉੱਪਰ ਹੀ ਲੱਗੇ ਫਿਰ ਉਹ ਉਸੇ ਤਰੀਕੇ ਦੇ ਬਿਮਾਰੀਆਂ ਨੇ ਵੀ

0: ਕੀਤੇ ਹੋਇਆ ਵਾ ਆਪਣਾ ਉਹ ਚੱਕੜ ਦੇ ਵਿੱਚ ਗਿਆ ਲੋਕੀ ਆਏ ਹੋਏ ਪਰ ਐਨੀਵੇ ਆਪਣੇ ਕਿ ਜੋ ਦੇਖੋ ਜੀ ਆਪਣਾ ਖਾਣ ਪੀਣ ਦਾ ਦੂਸਰਾ ਫਿਰ ਚਾਟੀ ਦੀ ਲੱਸੀ ਹੈ ਜਿਹੜੀ
1: ਦੇਖ ਲਓ
0: ਚਾਟੀ ਦੀ ਲੱਸੀ ਹਾਂਜੀ ਇੱਥੇ ਮੈਂ ਦੇਖਣਾ ਕਿ ਓਡੀ ਓਡੀ ਕਿ ਬੱਚੇ ਛੋਟੇ ਛੋਟੇ ਉਹ ਇੱਕ ਆਈਸ ਕੈਪ ਹੋ ਗਈ ਆਪਣਾ ਕੋਕ ਹੋ ਗਈ ਪੈਪਸੀ ਹੋ ਗਈ ਉਹਦੇ ਨਾਲ ਨੀ ਕਿ ਦੇਖੋ ਚਾਰ ਪੰਜ ਇੱਕ ਦਹੀਂ ਦੀਆਂ ਚਮਚਾਂ ਇੱਕ ਕਰੋ ਉਹਦੇ ਨਾਲ ਇਹ ਕਿ ਆਪਣੇ ਲੱਸੀ ਦਾ ਕਰੋ ਬਰਫ਼ ਇੱਕ ਵਿੱਚ ਕਰਕੇ ਤੇ ਉਹ ਬਿਲਕੁਲ ਇੱਕ ਆਪਣੇ ਗਰਮੀ ਦੇ ਵਾਸਤੇ ਬਿਹਤਰੀਨ ਹੈ ਤੇ ਦੂਸਰਾ ਇਹ ਕਿ ਹਾਂ ਜਿਹਨੂੰ ਸ਼ੂਗਰ ਨੀ ਕਿ ਉਹ ਠੰਡਾ ਦਵਾਉਣਾ ਇਹਨਾਂ ਦਿਨਾਂ ਦੇ ਵਿੱਚ ਸਪੈਸ਼ਲੀ ਇਹ ਕਿ ਜਿਹੜਾ ਗਰਮੀ ਹੋਵੇ ਉਹਦੇ ਵਿੱਚ ਬਸ ਇਸ ਤਰ੍ਹਾਂ ਦਾ ਥੋੜਾ ਬਹੁਤ ਖਿਆਲ ਰੱਖੋ ਠੰਡਾ ਪਾਣੀ ਉਹਦੇ ਨਾਲ ਲੈ ਕੇ ਲੱਗੇ ਰਹੋ
1: ਬੜੀ ਵਧੀਆ ਗੱਲਬਾਤ ਕੀਤੀ ਸਹੀ ਹੈ ਉਂਜ ਨਾ ਪਤਾ ਕੀ ਹੈ ਪਹਿਲਾਂ ਗਰਮੀ ਇੰਨੀ ਨੀ ਸੀ ਕਿਉਂ ਗਰਮੀ ਨੀ ਸੀ ਕਿਉਂਕਿ ਸਾਰਾ ਕੁਛ ਠੀਕ ਸੀ ਹੁਣ ਉਦੋਂ ਕੀ ਸੀ ਨਾ ਕੂਲਰ ਸੀ ਨਾ ਏਸੀ ਸੀ ਜਿਹੜਾ ਪੁਰਾਣਾ ਸਮਾਂ ਸੀਗਾ ਤੇ ਚਾਹੇ ਘਰ ਦਾ ਅੰਦਰ ਦਾ ਟੈਂਪਰੇਚਰ ਜਾਂ ਘਰ ਦੇ ਬਾਹਰ ਚਲੋ ਬਾਹਰ ਥੋੜਾ ਜ਼ਿਆਦਾ ਹੁੰਦਾ ਘਰ 'ਚ ਘੱਟ ਹੁੰਦਾ ਕਿਉਂਕਿ ਢੱਕਿਆ ਹੁੰਦਾ ਛੱਤਾਂ ਹੁੰਦੀਆਂ ਹੈ ਨਾ ਚਾਹੇ ਜਦੋਂ ਕੱਚੇ ਘਰ ਹੁੰਦੇ ਸੀ ਉਹ ਹੋਰ ਵੀ ਠੰਡੇ ਹੁੰਦੇ ਸੀ ਪਰ ਹੁਣ ਐਕਚੁਅਲ ਦੇ ਵਿੱਚ ਕੀ ਹੋ ਗਿਆ ਇੱਕ ਤਾਂ ਪੱਕਾ ਹੀ ਪੱਕਾ ਸਾਰਾ ਕੁਛ ਹੋ ਗਿਆ ਦੂਜਾ ਏਸੀ ਕੂਲਰ ਕੂਲਰ ਵੀ ਘੱਟ ਗਏ ਏਸੀ ਜ਼ਿਆਦਾ ਹੈ ਨਾ ਹਰੇਕ ਜਗ੍ਹਾ ਏਸੀ ਲੱਗੇ ਹੋਏ ਹੁਣ ਤਾਂ ਇੰਡੀਆ 'ਚ ਵੀ ਉਹਦੇ ਨਾਲ ਕੀ ਹੈ ਕਿ ਟੈਂਪਰੇਚਰ ਜਿਹੜਾ ਬਾਹਰ ਦਾ ਉਹ ਹੋਰ ਵਧੀ ਜਾ ਰਿਹਾ ਫਿਰ ਦਰੱਖਤਾਂ ਦਾ ਹੋ ਗਿਆ ਦਰੱਖਤਾਂ ਦੀ ਕਟਾਈ ਇੰਨੀ ਹੋ ਗਈ ਪਾਪੂਲੇਸ਼ਨ ਵੱਧ ਗਈ ਇੰਡਸਟਰੀਆਂ ਜ਼ਿਆਦਾ ਲੱਗ ਗਈਆਂ ਪਾਣੀ ਦੇ ਸੋਰਸ ਬੜੇ ਘੱਟ ਗਏ ਹੁਣ ਜਿਵੇਂ ਪਿੰਡਾਂ 'ਚ ਹੁੰਦੇ ਸੀ ਜਿਹਨੂੰ ਚਵੱਚੇ ਕਹਿੰਦੇ ਸੀ ਛੱਪੜ ਕਹਿੰਦੇ ਸੀ ਚੋਏ ਕਹਿੰਦੇ ਸੀ ਨਹਿਰਾਂ ਨਦੀਆਂ ਕਿਤੇ ਕਿਤੇ ਤਾਂ ਸੁੱਕੀਆਂ ਹੀ ਪਈਆਂ ਹੈ ਹੀ ਨਹੀਂ ਪਹਿਲਾਂ ਪਾਣੀ ਵੀ ਜ਼ਿਆਦਾ ਹੁੰਦਾ ਸੀਗਾ ਸੋ ਇਹ ਚੀਜ਼ਾਂ ਦਾ ਵੀ ਨਾ ਬੜਾ ਅਸਰ ਹੈਗਾ ਕਿ ਉਹਨਾਂ ਕਰਕੇ ਜਿਹੜੀ ਗਰਮੀ ਹੈ ਲੈਵਲ ਧਰਤੀ ਜਿਹੜੀ ਹੈ ਧਰਤੀ ਦਾ ਦੇ ਉੱਪਰ ਗਰਮਾਹਟ ਜਿਹੜੀ ਹੈ ਨਾ ਉਹ ਵਧੀ ਜਾ ਰਹੀ ਹੈ ਹੁਣ ਯੂਰਪ ਦੇ ਵਿੱਚ ਜਾਂ ਯੂਕੇ ਇੰਗਲੈਂਡ ਦੀ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਉੱਥੇ ਦਾ ਵਾਤਾਵਰਨ ਇੱਦਾਂ ਦਾ ਹੋਇਆ ਹੋਇਆ ਤੇ ਤੁਸੀਂ ਆਪਣੇ ਆਪ ਅੰਦਾਜ਼ਾ ਲਾ ਲਓ ਪਹਿਲਾਂ ਇੱਦਾਂ ਸੀਗਾ ਉੱਥੇ ਨਹੀਂ ਕਿਉਂਕਿ ਉੱਥੇ ਤਾਂ ਵੈਸੇ ਹੀ ਇੰਨੀ ਠੰਡ ਪੈਂਦੀ ਹੈ ਸੋ ਇਹ ਲੋਕ ਬੰਦੇ ਨੇ ਆਪੇ ਆਪਣੀ ਸਹੂਲਤ ਵਾਸਤੇ ਸਾਰਾ ਕੁਛ ਸਿਰਜਿਆ ਪਰ ਉਹ ਗਰਮਾ ਬਾਹਰ ਜਿਹੜੀ ਉਹ ਚੀਜ਼ ਦੀ ਹੁਣ ਫਰਿੱਜ ਹੈ ਜਿਹੜੇ ਉਹਨਾਂ ਦੀ ਗਰਮੀ ਏਸੀ ਅੰਦਰ ਠੰਡਾ ਕਰ ਰਿਹਾ ਬਾਹਰ ਗਰਮੀ ਕ੍ਰੀਏਟ ਕਰ ਰਿਹਾ ਫਿਰ ਇੰਡੀਆ ਦੇ ਵਿੱਚ ਕੀ ਹੈ ਲੋਕਾਂ ਨੇ ਆਪਣੇ ਜਨਰੇਟਰ ਲਾ ਦਿੰਦੇ ਕਿਉਂਕਿ ਉੱਥੇ ਤਾਂ ਕਹਿੰਦੇ ਬਿਜਲੀ ਚੱਲੇਗੀ ਹੁਣ ਕਹਿੰਦੇ ਕੱਟ 15-15 ਘੰਟੇ ਦੇ ਕੱਟ ਲੱਗ ਰਹੇ ਦੱਸੋ 15 ਘੰਟੇ ਲੋਕ ਕਿਵੇਂ ਇੰਨੀ ਗਰਮੀ 'ਚ ਸਹਿਣ ਕਰਨਗੇ ਉਹ ਉਹਨਾਂ ਨੇ ਲਗਾਏ ਹੋਏ ਆਪਣੇ ਜਨਰੇਟਰ ਜਨਰੇਟਰ ਦੇ ਨਾਲ ਕਿੰਨਾ ਧੂੰਆਂ ਜਿਹੜਾ ਨਿਕਲਦਾ ਜਿਹੜੇ ਅਸੀਂ ਉੱਥੇ ਰਹਿੰਦੇ ਸੀ ਉਹ ਨਾ ਜਨਰੇਟਰ ਲਾ ਦਿੰਦੇ ਸੀ ਉਹ ਬਾਹਰ ਧੂੰਆਂ ਹੀ ਧੂੰਆਂ ਹੋਇਆ ਰਹਿੰਦਾ ਸੀ ਅਤੇ ਘਰ ਕਹਿੰਦੇ ਸੀ ਵੀ ਅੰਦਰ ਠੰਡਾ ਹੋ ਗਿਆ ਸਾਡਾ ਪਰ ਉਹਦੇ ਨਾਲ ਕਿੰਨਾ ਇਫੈਕਟ ਪੈਂਦਾ ਹੈ ਨਾ ਵੱਡੀਆਂ ਜਿਹੜੀਆਂ ਇੰਡਸਟਰੀਆਂ 'ਚ ਕੰਮ ਚੱਲ ਰਿਹਾ ਉਹਨਾਂ ਨੇ ਆਪਣੇ ਕੰਮ ਕਾਜ ਕਰਨੇ ਜੇ ਬਿਜਲੀ ਨਹੀਂ ਹੈ ਉਹਨਾਂ ਨੇ ਇੱਦਾਂ ਜਨਰੇਟਰ ਦੇ ਨਾਲ ਬਿਜਲੀ ਉਤਪਾਦ ਕਰਨਾ ਆਪਣਾ ਕੰਮ ਚਲਾਉਣਾ ਉਹ ਸਾਰਾ ਵਾਤਾਵਰਨ ਜਿਹੜਾ ਉਹ ਗੰਧਲਾ ਹੋਈ ਜਾ ਰਿਹਾ ਪਰ ਕੋਈ ਸਮਝ ਨਹੀਂ ਰਿਹਾ ਪਰ ਉਹੀ ਹੈ ਹਰ ਕੋਈ ਕਹਿੰਦਾ ਮੈਨੂੰ ਠੀਕ ਹੈ ਬਾਕੀ ਦੇਖੀ ਜਿਹੜਾ ਕੁਛ ਹੁੰਦਾ ਹੋਈ ਜਾਵੇ ਅਤੇ ਲਓ ਜੀ ਆਪਾਂ ਹੁਣ ਚੱਲੀਏ ਪੰਜਾਬ ਇੰਸ਼ੋਰੈਂਸ 'ਤੇ ਸਾਡੇ ਨਾਲ ਰਾਣਾ ਭਾਅ ਜੀ ਜੁੜੇ ਆ ਅਤੇ ਜਾਣਕਾਰੀ ਇੰਸ਼ੋਰੈਂਸ ਦੀ ਲੈਂਦੇ ਹਾਂ ਆਰ ਡੀ ਐਸ ਪੀ ਦੀ ਹਾਂਜੀ ਭਾਅ ਜੀ ਕੀ ਹਾਲ ਚਾਲ ਜੀ
2: ਥੈਂਕ ਯੂ ਸੋ ਮਚ ਭੈਣ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਆਪਾਂ ਨਵਾਂ ਅਪਡੇਟ ਦੇਵਾਂਗੇ ਜੋ ਕੈਨੇਡਾ ਦੀ ਗਵਰਨਮੈਂਟ ਵੱਲੋਂ ਜਿਹੜੇ ਜਿਨ੍ਹਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ ਗਵਰਨਮੈਂਟ ਨੇ ਕੁਛ ਜਿਹੜੇ ਬੈਨੀਫਿਟ ਚੇਂਜ ਕੀਤੇ ਨੇ ਜਿਹਦੇ ਬੱਚੇ 18 ਸਾਲ ਤੋਂ ਘੱਟ ਉਮਰ ਦੇ ਨਹੀਂ ਤਾਂ ਪੇਰੈਂਟਸ ਨੂੰ ਜਿਹੜਾ ਹੈਗਾ ਅਪ ਟੂ $3,480 ਹਰ ਸਾਲ ਜਿਹੜਾ ਹੈਗਾ ਗਵਰਨਮੈਂਟ ਵੱਲੋਂ ਦਿੱਤਾ ਜਾ ਰਿਹਾ ਪਹਿਲਾਂ ਇਹ ਅਮਾਊਂਟ ਘੱਟ ਹੁੰਦਾ ਸੀ ਕਹਿ ਲਿਆ ਜਾਵੇ $290 ਹਰ ਮਹੀਨੇ ਜਿਹੜੇ ਵੀ ਸਾਡੇ ਘਰ ਦੇ ਵਿੱਚ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ ਸੋ ਉਹਨਾਂ ਦਾ ਆਪਾਂ ਨੂੰ ਹੁਣ ਆ ਸਕਦਾ ਹੈਗਾ ਐਂਡ ਜਿਨ੍ਹਾਂ ਦੀ ਉਮਰ 18 ਸਾਲ ਤੋਂ ਬਾਅਦ ਹੈ ਸੋ ਉਹਨਾਂ ਦਾ ਜਿਹੜਾ ਹੈਗਾ ਅਪ ਟੂ $200 ਜਿਹੜਾ ਹਰ ਮਹੀਨੇ ਗਵਰਨਮੈਂਟ ਵੱਲੋਂ ਜਿਹੜਾ ਹੈਗਾ ਜਿਹੜਾ ਪਿਛਲੇ ਸਾਲ ਹੀ ਗਵਰਨਮੈਂਟ ਨੇ ਬੈਨੀਫਿਟ ਸਟਾਰਟ ਕੀਤਾ ਸੀਗਾ ਉਹ ਆ ਰਿਹਾ ਹੈਗਾ ਸੋ ਅਗਰ ਤੁਸੀਂ ਅਪਲਾਈ ਨਹੀਂ ਕੀਤਾ ਜਿਹੜਾ ਅਬਾਵ 18 ਜਿਨ੍ਹਾਂ ਦੀ ਏਜ ਹੈਗੀ ਹੈ, ਜੁਲਾਈ ਪਿਛਲੇ ਸਾਲ ਤੋਂ ਸਟਾਰਟ ਕੀਤਾ ਸੀ, ਸੋ ਆਲਮੋਸਟ ਹੁਣ ਜੁਲਾਈ ਚੱਲ ਰਿਹਾ ਹੈਗਾ, ਜਿਹੜਾ 12 ਮਹੀਨੇ ਦਾ ਤੁਹਾਡਾ ਜਿਹੜਾ ਪੈਂਡਿੰਗ ਹੈ ਅਮਾਊਂਟ, ਕਹਿ ਲਓ ਵੀ $2400 ਜਾਂ $2600 ਅਗਰ 13 ਮਹੀਨੇ ਬਣਦੇ ਨੇ, ਤੇ ਉਹ ਗਵਰਨਮੈਂਟ ਵੱਲੋਂ ਇਕੱਠਾ ਦੇ ਦਿੱਤਾ ਜਾਏਗਾ, ਤੇ ਉਸ ਤੋਂ ਬਾਅਦ ਹਰ ਮਹੀਨੇ $200 ਆਉਣਾ ਸ਼ੁਰੂ ਹੋ ਜਾਏਗਾ। ਐਂਡ ਜਿਹੜੀ ਆਪਾਂ $90,000 ਦੀ ਗ੍ਰਾਂਟ ਦੀ ਗੱਲ ਕਰਦੇ ਹਾਂ, ਉਹਦੇ ਲਈ ਜ਼ਰੂਰ ਜਿਹੜੀ ਉਮਰ ਹੈ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ, ਤਾਂ ਹੀ ਆਪਾਂ ਉਹ ਗ੍ਰਾਂਟ ਜਿਹੜਾ ਹੈਗਾ ਅਪਲਾਈ ਕਰਕੇ ਲੈ ਸਕਦੇ ਹਾਂ। ਤੁਸੀਂ ਕਾਲ ਕਰਨਾ ਪੰਜਾਬ ਮਿਸ਼ਨ ਤੇ, ਅਗਰ ਤੁਹਾਡੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਨਹੀਂ ਹੈਗਾ, ਤੇ ਆਪਾਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਵੀ ਕਿਹੜਾ ਕਿਹੜਾ ਜਿਹੜਾ ਫਾਰਮ ਹੈ ਰਿਕੁਆਇਰਡ ਹੈਗਾ, ਤੇ ਜਿਹਦੇ ਨਾਲ ਕੀ ਤੁਹਾਨੂੰ ਸਰਟੀਫਿਕੇਟ ਇਸ਼ੂ ਹੋ ਜਾਂਦਾ। ਐਂਡ ਗਵਰਨਮੈਂਟ ਨੇ ਇਹ ਵੀ ਕਿਹਾ ਵੀ ਅਗਰ ਆਪਾਂ ਐਲੀਜੀਬਿਲਿਟੀ ਰੱਖਦੇ ਸੀਗੇ, ਮੰਨ ਲਓ ਅੱਜ ਕੋਈ, ਮੈਂ ਐਗਜ਼ਾਮਪਲ ਕਰਨਾ ਚਾਹੁੰਦਾ, ਮੰਨ ਲਓ ਅੱਜ ਕਿਸੇ ਦਾ ਕੋਈ ਬੱਚਾ 13 ਸਾਲ ਦਾ ਹੈਗਾ, ਜਦੋਂ 3 ਸਾਲ ਦਾ ਸੀ ਉਦੋਂ ਹੀ ਉਹਨਾਂ ਨੂੰ ਪੇਰੈਂਟਸ ਨੂੰ ਪਤਾ ਲੱਗ ਗਿਆ ਵੀ ਬੱਚਾ ਆਟਿਜ਼ਮ ਹੈ, ਬੱਚੇ ਨੂੰ ਆਟਿਜ਼ਮ ਦਾ ਇਸ਼ੂ ਹੈਗਾ, ਤਾਂ ਕਹਿਣ ਤੋਂ ਭਾਵ 10 ਸਾਲ ਦਾ ਹੋ ਗਿਆ ਪੀਰੀਅਡ, ਸੋ ਗਵਰਨਮੈਂਟ ਨੇ ਜਦੋਂ CRA ਨੇ ਆਪਾਂ ਨੂੰ ਸਰਟੀਫਿਕੇਟ ਦੇਣਾ, ਤੇ ਉਹਨਾਂ ਨੇ ਉਦੋਂ ਤੋਂ ਦੇਣਾ ਹੈਗਾ ਜਦੋਂ ਬੱਚੇ ਨੂੰ ਫਸਟ ਟਾਈਮ ਜਿਹੜਾ ਹੈਗਾ ਡਾਇਗਨੋਸ ਕੀਤਾ ਸੀ ਡਾਕਟਰ ਨੇ, ਸੋ ਉਹ 10 ਸਾਲ ਪਹਿਲਾਂ ਦਾ ਹੈਗਾ। ਸੋ ਜਿਹੜਾ ਪਿਛਲੇ 10 ਸਾਲ ਦੀ ਗ੍ਰਾਂਟ ਹੈ ਉਹ ਵੀ ਪੇਰੈਂਟਸ ਲੈ ਸਕਦੇ ਨੇ, ਉਹਦਾ ਇੱਕ ਪ੍ਰੋਸੈਸ ਹੈ। ਤੁਸੀਂ ਕਾਲ ਕਰਨਾ, ਆਪਾਂ ਤੁਹਾਡੀ ਹੈਲਪ ਕਰਾਂਗੇ ਕਿੱਦਾਂ ਆਪਾਂ ਮੈਕਸੀਮਮ ਜਿਹੜੇ ਬੈਨੀਫਿਟ ਲੈ ਸਕਦੇ ਹਾਂ, ਕਿਉਂਕਿ ਫੈਡਰਲ ਗਵਰਨਮੈਂਟ ਦੇ ਜਿਹੜੇ ਬੈਨੀਫਿਟਸ ਨੇ, ਜਿਹੜੇ ਵੀ ਕੋਈ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਬੈਨੀਫਿਟਸ ਨੇ ਉਹ ਵੀ ਮਿਲਦੇ ਰਹਿਣੇ, ਉਹਨਾਂ ਤੇ ਵੀ ਕੋਈ ਇੰਪੈਕਟ ਨਹੀਂ ਆਉਣਾ। ਇਹ ਅਡੀਸ਼ਨਲ $90,000 ਤੱਕ ਦੀ ਗ੍ਰਾਂਟ ਹੈ ਜੋ ਫੈਡਰਲ ਗਵਰਨਮੈਂਟ ਦੇ ਰਹੀ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 514-867-6262-6262, 514-817-6262, ਵੈਬਸਾਈਟ ਹੈ punjabinsurance.ca, ਟੋਰਾਂਟੋ ਨੰਬਰ 416-910-9000, 416-910-9000। ਐਂਡ ਮੈਂ ਕੁਛ ਕਾਮਨ ਕੰਡੀਸ਼ਨ, ਕਾਮਨ ਐਗਜ਼ਾਮਪਲ ਦੱਸਣਾ ਚਾਹਾਂਗਾ ਜਿਹਦੇ ਅੰਡਰ ਕੀ ਹੈ ਆਪਾਂ ਇਹ ਗ੍ਰਾਂਟ $90,000 ਦੀ ਲੈ ਸਕਦੇ ਹਾਂ। ਸਭ ਤੋਂ ਪਹਿਲਾਂ ਤੇ ਜਿਹੜੇ ਲੋਕ ਇਨਸੂਲਿਨ ਡਿਪੈਂਡੈਂਟ ਹੈ, ਇਨਸੂਲਿਨ ਲੈ ਰਹੇ ਹਾਂ, ਅਗਰ ਉਮਰ 49 ਸਾਲ ਤੋਂ ਘੱਟ ਹੈ ਤੇ ਉਹ ਵੀ ਕੁਆਲੀਫਾਈ ਕਰ ਸਕਦੇ ਨੇ। ਡਾਊਨ ਸਿੰਡਰਮ, ਆਟਿਜ਼ਮ ਦੀ ਆਪਾਂ ਗੱਲ ਕਰ ਲਈ, ADHD, ਡਾਇਮੈਂਸ਼ੀਆ, ਅਲਜ਼ਾਈਮਰ, CP, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸੇਬਿਲਿਟੀ ਅਗਰ ਕਿਸੇ ਨੂੰ ਹੋਇਆ, ਕਰੋਨਿਕ ਕੰਡੀਸ਼ਨ ਹੈ ਕਿਸੇ ਦੀ, MS, ਸਵੇਅਰ ਕੋਲਾਈਟਿਸ, ਸਵੇਅਰ ਆਰਥਰਾਈਟਿਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ, ਉਹਨਾਂ ਦਾ ਇਲਾਜ ਕਾਫੀ ਲੰਬਾ ਚੱਲ ਰਿਹਾ, ਕਾਫੀ ਕੰਪਲੀਕੇਟਿਡ ਹੁੰਦਾ ਉਹਨਾਂ ਦਾ, ਸੋ ਉਹਨਾਂ ਨੂੰ ਵੀ $90,000 ਦੀ ਗ੍ਰਾਂਟ ਦਾ ਬੈਨੀਫਿਟ ਹੋ ਸਕਦਾ। ਸਵੇਅਰ ਡਿਪਰੈਸ਼ਨ ਵੀ ਕਵਰ ਹੈਗਾ, ਇਸ ਤੋਂ ਇਲਾਵਾ ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸੇਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਗਲੋਕੋਮਾ, ਪੇਨ ਅਗਰ ਕਿਸੇ ਨੂੰ ਜ਼ਿਆਦਾ ਹੈਗਾ, ਸੋ ਉਹ ਵੀ ਇਹ ਜਿਹੜਾ ਗ੍ਰਾਂਟ ਅਪਲਾਈ ਕਰ ਸਕਦੇ। ਈਵਨ ਕਿਸੇ ਦਾ ਕੋਈ ਕਾਰ ਦਾ ਐਕਸੀਡੈਂਟ ਹੋ ਗਿਆ ਐਂਡ 49 ਸਾਲ ਤੋਂ ਏਜ ਘੱਟ ਹੈ, ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਹੋਰ ਜਾਣਕਾਰੀ ਲਈ ਤੁਸੀਂ ਪੰਜਾਬ ਇੰਸ਼ੋਰੈਂਸ ਦੇ ਕਿਸੇ ਵੀ ਐਡਵਾਈਜ਼ਰ ਨੂੰ ਕਾਲ ਕਰ ਸਕਦੇ ਹੋ। ਮੇਰਾ ਡਾਇਰੈਕਟ ਨੰਬਰ ਹੈ ਜੀ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭੈਣ ਜੀ ਸਮਾਂ ਦੇਣ ਲਈ।
1: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ।
3: ਨਵਾਂ ਘਰ ਲਿਆ, ਤੈਨੂੰ ਪਤਾ ਹੈ ਪ੍ਰਾਪਰਟੀ ਇੰਨੀ ਮਹਿੰਗੀ ਹੈ, ਨਾਲੇ ਮੈਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਹੈ, ਇੱਕ ਬਾਈ ਮੈਂ ਬੇਸਮੈਂਟ ਵੀ ਬਣਾਈ ਹੈ ਬ੍ਰਮਟਨ ਵਾਲੇ ਘਰ ਦੀ, ਨਾਲੇ ਮੈਂ ਸੋਚਦਾ ਵਾਸ਼ਰ ਐਂਡ ਡਰਾਇਰ ਵੀ ਚੇਂਜ ਕਰ ਹੀ ਦਈਏ, ਹੁਣ ਸਮਝ ਨਹੀਂ ਆ ਰਿਹਾ ਅਪਲਾਈਂਸਿਸ ਕਿੱਥੋਂ ਲਈਏ।
4: ਹੋ ਜੀ, ਇਹਦੇ ਚ ਸਮਝਣ ਵਾਲੀ ਕਿਹੜੀ ਗੱਲ ਹੈ, ਸਾਰੇ ਕੰਮਾਂ ਲਈ ਇੱਕੋ ਜਗ੍ਹਾ, ਚਲੋ ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ ਤੇ, ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ, ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ, ਸਾਰੇ ਬ੍ਰਾਂਡਸ ਦੇ ਆਥੋਰਾਈਜ਼ਡ ਡੀਲਰਸ ਵੀ ਨੇ। ਮਿਸਿਸ ਅਗਾ ਸਟੀਲ ਤੇ ਅਪਲਾਈਂਸ ਜੰਕਸ਼ਨ, ਕਾਲ 905-450-0054, 905-450-0054।

0: ਨੋਬਲ ਪ੍ਰਾਈਜ਼ ਫੂਡ।
1: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-365-2340।
2: ਜੀ ਤੁਸੀਂ ਜੁੜੇ ਜੀ ਗੁਰਤਾਸ ਰੇਡੀਓ ਦੇ ਨਾਲ ਤੇ ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਤੁਹਾਡੀਆਂ ਕਾਫੀ ਕਾਲਸ ਆ ਰਹੀਆਂ ਤੇ ਤੁਸੀਂ ਗੱਲਾਂ ਬਾਤਾਂ ਸਾਡੇ ਨਾਲ ਕਰ ਰਹੇ ਹੋ। 647-874-1313 ਆਪਣੇ ਸਟੂਡੀਓ ਦਾ ਨੰਬਰ ਹੈ ਤੇ ਮੇਰੇ ਨੰਬਰ ਤੇ ਜੇ ਤੁਸੀਂ ਕਾਲ ਕਰੀ ਜਾਂਦੇ ਹੋ ਫਿਰ ਨਹੀਂ ਤੁਹਾਡੇ ਥਰੂ ਹੋਣੀ ਕਾਲ, ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਨੀ ਹੈ 647-874-1313। ਤੇ ਲਓ ਜੀ ਇੱਕ ਨੰਬਰ ਤੁਸੀਂ ਨੋਟ ਕਰੋ, ਰਹੇ ਨੰਬਰ ਦੁਆਬਾ ਟਰੈਵਲਸ ਦਾ। ਦੀਪਾਂਸ਼ ਨੂੰ ਕਾਲ ਕਰੋਗੇ ਨਾ ਤੇ ਦੀਪਾਂਸ਼ ਕਹਿੰਦੇ ਆ ਕਿ ਬਹੁਤ ਵਧੀਆ ਟਿਕਟਾਂ ਜਿਹੜੀਆਂ ਇੰਡੀਆ ਨੂੰ ਜਾਣ ਵਾਸਤੇ ਅਵੇਲੇਬਲ ਹੈ ਹੁਣ ਤੇ ਰੇਟ ਬੜੇ ਘੱਟ ਹੈ, ਤੁਸੀਂ ਜ਼ਰੂਰ ਕਾਲ ਕਰੋ ਤੇ ਤੁਹਾਨੂੰ ਜਿਹੜੀਆਂ ਟਿਕਟਾਂ ਬਹੁਤ ਵਧੀਆ ਮਿਲਣਗੀਆਂ ਇੰਡੀਆ ਦੀਆਂ। ਹੁਣ ਤੁਸੀਂ ਜੇ ਜਾਣਾ ਇਸ ਸਮੇਂ ਦੇ ਵਿੱਚ ਸੋ ਸਸਤੀਆਂ ਟਿਕਟਾਂ ਤੁਹਾਨੂੰ ਮਿਲ ਸਕਦੀਆਂ 905-673-1400 905-673-1400 905-673-1400 ਦੁਆਬਾ ਟਰੈਵਲਸ ਦਾ ਨੰਬਰ ਤੁਸੀਂ ਨੋਟ ਕਰ ਲਵੋ। ਤੇ ਲਓ ਜੀ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਤੇ ਗਰਮੀ ਬੜੀ ਹੈ, ਗਰਮੀ ਤੋਂ ਬਚ ਕੇ ਚਾਹੇ ਆਪਾਂ ਇੰਡੀਆ ਦੀ ਗੱਲ ਕਰ ਰਹੇ ਸੀਗੇ ਆਪਣੇ ਪੰਜਾਬ ਦੀ ਕਿ ਕਿਵੇਂ ਕਿਵੇਂ ਸਾਰਿਆਂ ਨੇ ਸਿਹਾ ਗਰਮੀ ਨੂੰ ਤੇ ਪਰ ਉਂਝ ਹੈ ਕਹਿੰਦੇ ਵੀ ਬਾਡੀ 'ਚ ਗਰਮੀ ਵੀ ਆਉਣੀ ਚਾਹੀਦੀ ਹੈ। ਹੁਣ ਆਪਾਂ ਇੱਥੇ ਗਰਮੀ ਆਉਣ ਹੀ ਨਹੀਂ ਦਿੰਦੇ ਪਸੀਨਾ ਤੇ ਤੁਸੀਂ ਲਾ ਲਓ ਕਿੰਨੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ। ਪਹਿਲਾਂ ਲੋਕ ਕਿੰਨੇ ਤੰਦਰੁਸਤ ਨਿਰੋਗ ਨਰੋਏ ਜਿਹਨੂੰ ਕਹਿੰਦੇ ਆ ਉਹ ਹੁੰਦੇ ਸੀ ਪਰ ਹੁਣ ਦੇਖੋ ਪਤਾ ਨਹੀਂ ਕਿੰਨੀ ਤਰ੍ਹਾਂ ਦੀਆਂ ਤੇ ਬਿਮਾਰੀਆਂ ਸੁਣਨ ਨੂੰ ਮਿਲਦੀਆਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ। ਪਹਿਲਾਂ ਤਾਂ ਇਹ ਹੁੰਦਾ ਸੀ ਨਾ ਕਿ ਥੋੜ੍ਹੀ ਏਜ ਚਲੋ ਜਿਹਦੀ ਹੋ ਗਈ ਬਜ਼ੁਰਗ ਹੋ ਗਏ ਕਹਿੰਦੇ ਚਲੋ ਕੋਈ ਨਹੀਂ ਹੁਣ ਲੱਗ ਹੀ ਜਾਂਦੀ ਬਿਮਾਰੀ ਕੋਈ ਨਾ ਕੋਈ, ਪਰ ਫਿਰ ਵੀ ਬੜੀਆਂ ਘੱਟ ਹੁੰਦੀਆਂ ਸੀ, ਬੜੇ ਘੱਟ ਲੋਕਾਂ ਨੂੰ ਹੁੰਦੀਆਂ ਸੀ, ਨਹੀਂ ਹੁੰਦੀਆਂ ਸੀ ਹੈ ਨਾ, ਕਿਉਂਕਿ ਉਹੀ ਫਰੈਸ਼ ਜਿਵੇਂ ਹੁਣ ਭਾਜੀ ਦੱਸ ਕੇ ਗਏ ਆ ਕਿ ਤਾਜ਼ਾ ਤਾਜ਼ਾ ਭੋਜਨ ਖਾਣਾ, ਸਵੇਰੇ ਕੁਛ ਬਣਿਆ ਦੁਪਹਿਰੇ ਕੁਛ ਸ਼ਾਮ ਨੂੰ ਕੁਛ, ਕਿਉਂਕਿ ਜਿਹੜਾ ਖਾ ਲਿਆ ਖਤਮ ਤੇ ਅਗਲੀ ਵਾਰ ਬਣ ਜਾਂਦਾ ਸੀ ਤੇ ਹੁਣ ਤਾਂ ਫਿਰ ਨਹੀਂ ਉਹ ਹੈ ਨਾ ਹੁਣ ਕਿਉਂਕਿ ਕੰਮ ਕਾਜ ਵੀ ਹੋ ਗਏ ਨਾ। ਹੁਣ ਪਹਿਲਾਂ ਸਵਾਣੀਆਂ ਘਰ ਰਹਿੰਦੀਆਂ ਸੀ ਤਾਂ ਉਹਨਾਂ ਦਾ ਕੰਮ ਹੀ ਉਹ ਹੁੰਦਾ ਸੀ ਕਿ ਹਾਂ ਤੁਸੀਂ ਘਰ ਦਾ ਸਾਰਾ ਖਾਣ ਪੀਣ ਸਾਫ਼ ਸਫਾਈ ਇਹ ਉਹ ਇਹ ਸਾਰਾ ਰੱਖਣਾ ਹੈ ਨਾ, ਪਰ ਹੁਣ ਕੰਮਾਂ ਦਾ ਬੋਝ ਜ਼ਿਆਦਾ ਹੋ ਗਿਆ ਉਹਦੇ ਕਰਕੇ ਹੋ ਗਿਆ। ਇੱਕ ਨਿਊਕਲੀਅਰ ਫੈਮਲੀਆਂ ਹੋ ਗਈਆਂ, ਪਹਿਲਾਂ ਜੁਆਇੰਟ ਫੈਮਲੀਆਂ ਦੇ ਵਿੱਚ ਰਹਿੰਦੇ ਸੀ ਸਾਰੇ ਹੈ ਨਾ, ਕੋਈ ਫਿਕਰ ਫਾਕੇ ਹੁੰਦੇ ਨਹੀਂ ਸੀ ਪਰ ਹੁਣ ਅੱਧਾ। ਤੇ ਲਓ ਜੀ ਫੀਫਾ ਫੀਵਰ ਦੀ ਗੱਲ ਕਰ ਲਈਏ ਥੋੜ੍ਹੀ ਜਿਹੀ ਹੁਣ। ਅੱਛਾ ਮੈਂ ਨਾ ਬੋਰਵੈਲ ਦੀ ਵੀ ਗੱਲ ਕਰਨੀ ਸੀ ਕਿ ਉੱਥੇ ਚਲੋ ਪਾਣੀਆਂ ਦਾ ਆਪਾਂ ਕਰਦੇ ਹਾਂ ਨਾ ਬੋਰਵੈਲ ਪੱਟਦੇ ਆ ਤੇ ਫਿਰ ਉਹਨਾਂ ਨੂੰ ਢੱਕਦੇ ਨਹੀਂ ਬੰਦ ਨਹੀਂ ਕਰਦੇ ਹੈ ਨਾ, ਤੇ ਦੇਖੋ ਇੱਕ ਬੱਚਾ ਜਿਹੜਾ ਨਿਰਵੈਰ ਸਿੰਘ ਹੈ ਨਾ ਤੇ ਉਹਦੀ ਮੌਤ ਹੋ ਗਈ, ਉਹਦੇ ਵਿੱਚ ਗਿਰ ਗਿਆ। ਪਿੱਛੇ ਜਾ ਵੀ ਕਈ ਇੰਸੀਡੈਂਟ ਹੋਏ ਇੱਦਾਂ ਦੇ, ਪਰ ਇੱਕ ਪ੍ਰਿੰਸ ਸੀਗਾ ਉਹ ਬਚ ਗਿਆ ਸੀ ਹੈ ਨਾ, ਉਹਨੂੰ ਕੱਢ ਲਿਆ ਸੀ ਸੇਫਲੀ। ਪਰ ਦੇਖੋ ਕਿੰਨਾ ਖਰਚ ਹੁੰਦਾ ਹੈ, ਇੱਕ ਪਹਿਲਾਂ ਛੋਟੀ ਜਿਹੀ ਅਣਗਹਿਲੀ ਕਰਕੇ ਕਿੰਨੀਆਂ ਰੈਸਕਿਊ ਟੀਮਾਂ ਆਈਆਂ ਲੱਭਿਆ, ਫਿਰ ਨਾਲੇ ਬੱਚਾ ਦੇਖੋ ਜਾਨ ਤੋਂ ਗਿਆ। ਪੇਰੈਂਟਸ ਦੇ ਕਹਿੰਦੇ ਉਹ 10-12 ਸਾਲ ਬਾਅਦ ਬੱਚਾ ਹੋਇਆ ਸੀਗਾ ਤੇ 4 ਸਾਲ ਦਾ ਬੱਚਾ ਸੀਗਾ, ਉਹ ਖੇਡਦਾ ਖੇਡਦਾ ਖੇਤਾਂ 'ਚੋਂ ਵਿੱਚ ਗਿਰ ਗਿਆ ਤੇ ਦੇਖੋ ਪਰਿਵਾਰ ਨੂੰ ਵੀ ਕਿੰਨਾ ਨੁਕਸਾਨ ਹੋਇਆ, ਬੱਚੇ ਨੇ ਕਿੰਨਾ ਪਤਾ ਨਹੀਂ ਭੁਗਤਿਆ ਹੋਣਾ ਉੱਥੇ ਥੱਲੇ, ਹਵਾ ਨਹੀਂ ਆਉਂਦੀ ਚੰਗੀ ਤਰ੍ਹਾਂ ਹੈ ਨਾ, ਜਾਂ ਡਰ ਜਾਂਦਾ ਬੱਚਾ ਤੇ ਜ਼ਿਆਦਾ ਦੇਰ ਹੋ ਰਿਹਾ ਉੱਥੇ, ਚਲੋ ਕੱਢ ਲਿਆ ਉਹਨੂੰ ਪਰ ਉਹ ਫਿਰ ਉਹਦੀ ਡੈਥ ਹੋ ਗਈ। ਸੋ ਸੈਡ। ਸੋ ਇਹ ਬੋਰਵੈਲ ਵਾਲੇ ਨਾ ਸਿਸਟਮ ਇਹ ਠੀਕ ਕਰਨੇ ਚਾਹੀਦੇ ਆ, ਬੜਾ ਸੁਣਨ ਨੂੰ ਮਿਲਦਾ ਆਪਾਂ ਨੂੰ ਇੰਡੀਆ ਤੋਂ ਇਹ ਖਬਰਾਂ। ਤੇ ਲਓ ਜੀ ਆਪਾਂ ਫੀਫਾ ਫੀਵਰ ਦੀ ਗੱਲਬਾਤ ਕਰੀਏ ਥੋੜ੍ਹੀ ਜਿਹੀ। ਜਿਹੜਾ ਕੱਲ੍ਹ ਮੈਚ ਹੋਇਆ, ਇੱਕ ਤਾਂ ਬੈਲਜੀਅਮ ਨੇ ਸੈਨੇਗਲ ਨੂੰ ਹਰਾ ਦਿੱਤਾ 3-2 ਦੇ ਨਾਲ, ਫਿਰ USA ਨੇ ਬੋਸਨੀਆ ਨੂੰ 2-0 ਨਾਲ ਹਰਾਇਆ, ਫਿਰ ਇੰਗਲੈਂਡ ਨੇ ਕੋਂਗੋ ਨੂੰ 2-1 ਨਾਲ। ਪਰ ਨਾ ਕੋਂਗੋ ਦੀ ਟੀਮ ਖੇਲੀ ਬੜੀ ਵਧੀਆ, ਬਹੁਤ ਵਧੀਆ ਖੇਲੀ, ਪਰ ਇਹਨਾਂ ਨੇ ਇੱਕ ਗੋਲ ਹੋਰ ਕਰਤਾ ਸੀਗਾ ਤੇ ਪਹਿਲਾਂ ਤਾਂ ਕੋਂਗੋ ਦੀ ਟੀਮ ਅੱਗੇ ਚੱਲ ਰਹੀ ਸੀਗੀ ਹੈ ਨਾ, ਪਰ ਜਦੋਂ ਐਂਡ ਦੇ ਵਿੱਚ ਉਹਨਾਂ ਨੂੰ ਪਲੈਂਟੀ ਮਿਲ ਗਈ ਨਾ, ਪਲੈਂਟੀ ਕਾਰਨਰ ਪਲੈਂਟੀ ਸਟੋਕ, ਤੇ ਉਦੋਂ ਫਿਰ ਉਹਨਾਂ ਨੇ ਇੱਕ ਗੋਲ ਕਰ ਦਿੱਤਾ ਤੇ ਫਿਰ ਉਹ ਹਾਰ ਗਏ। ਬਹੁਤ ਦੁੱਖ ਲੱਗਿਆ ਵੈਸੇ, ਇੱਕ ਤਾਂ ਜਿਹੜਾ ਪਲੇਅਰ ਸੀ ਉਹ ਰੋਂਦਾ ਹੀ ਰਿਹਾ। ਤੇ ਅੱਜ ਤਾਂ ਫਿਰ ਪੋਰਚੁਗਲ ਤੇ ਕਰੋਸ਼ੀਆ ਦਾ ਸ਼ਾਮ ਨੂੰ ਹੋਣਾ ਮੈਚ 7 ਵਜੇ, ਤੇ ਕ੍ਰਿਸਟੀਆਨੋ ਰੋਨਾਲਡੋ ਕਹਿੰਦੇ ਪੀਅਰਸਨ ਏਅਰਪੋਰਟ ਤੇ ਪਹੁੰਚੇ ਤੇ ਲੋਕਾਂ ਨੇ ਟੋਰਬਰਮ ਤੇ ਡੈਰੀ ਤੇ ਬੜਾ ਰਸ਼ ਸੀ, ਟੋਰੋਂਟੋ ਬੜਾ ਰਸ਼ ਸੀਗਾ ਉਹਨੂੰ ਦੇਖਣ ਦੇ ਲਈ। ਤੇ ਅੱਜ ਮੈਚ ਹੋਣਾ ਜੀ ਤੇ ਉਹਦੀ ਪਹਿਲੀ ਫੇਰੀ ਹੈ ਕੈਨੇਡਾ ਦੀ ਤੇ ਮੇਬੀ ਹੁਣ ਜੇ ਨੈਕਸਟ ਵਰਲਡ ਕੱਪ ਤਾਂ ਚਲੋ ਜਿੱਥੇ ਹੋਊਗਾ ਫਿਰ ਉੱਥੇ ਖੇਲਣਗੇ, ਤੇ ਕਰਾਂਗੇ ਜੀ ਗੱਲਬਾਤ ਇਸ ਸੰਬੰਧ ਦੇ ਵਿੱਚ ਵੀ। ਦੇਖਦੇ ਹਾਂ ਅੱਜ ਕੀ, ਗਰਮੀ ਵੀ ਬੜੀ ਹੈ ਅੱਜ, ਪਰ ਉਹਨਾਂ ਦੀ ਗੇਮ ਵੀ ਬੜੀ ਇੰਪੋਰਟੈਂਟ ਹੈ। ਤੇ ਲਓ ਜੀ ਹੁਣ
0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ।

0: ਸਤਿ ਸ਼੍ਰੀ ਅਕਾਲ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਵਿਰਸਾ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਅਸੀਂ ਸਵਾਗਤ ਕਰ ਰਹੇ ਹਾਂ। ਔਰ ਅੱਜ ਦਿਨ ਚੜ੍ਹਿਆ, ਅੱਜ ਦਿਨ ਫਿਰ ਚੜ੍ਹਿਆ ਵੀ ਸੋਹਣੇ ਸੋਹਣੇ ਸੱਜਣਾਂ ਦੇ ਰੰਗ ਵਰਗਾ, ਪਰ ਰੰਗ ਤੱਕ ਤਾਂ ਗੱਲ ਠੀਕ ਹੈ, ਜਿਹੜੀ ਗਰਮੀ ਆ ਉਹ ਥੋੜ੍ਹਾ ਜਿਹਾ ਕੰਮ ਕਰ ਰਹੀ ਹੈ। ਪਰ ਚਲੋ ਕੋਈ ਗੱਲ ਨਹੀਂ, ਮੌਸਮ ਜਿਹੜੇ ਆ ਇਹ ਕੁਦਰਤ ਦੇ ਨਜ਼ਾਰੇ ਆ, ਕੁਦਰਤ ਦੀ ਰਜ਼ਾ ਹੈ, ਕੁਦਰਤ ਦੀ ਰਜ਼ਾ ਦੇ ਵਿੱਚ ਹੀ ਆਪਾਂ ਸਾਰਿਆਂ ਨੇ ਰਹਿਣਾ ਹੈ। ਔਰ ਜਿਹੜੇ ਕੁਦਰਤ ਦੀਆਂ ਰਜ਼ਾ ਦੇ ਵਿੱਚ ਨਹੀਂ ਰਹਿੰਦੇ ਉਹ ਫਿਰ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਮਾਰ ਖਾਂਦੇ ਆ। ਪਰ ਕੁਦਰਤ ਦੀ ਰਜ਼ਾ ਜਿਹੜੀ ਹੈ ਉਸਨੂੰ ਆਲਵੇਜ਼ ਹੀ ਸਵੀਕਾਰ, ਉਸਨੂੰ ਆਲਵੇਜ਼ ਹੀ ਮੰਨਣਾ ਚਾਹੀਦਾ ਹੈ। ਪੰਜਾਬੀ ਵਿਰਸਾ ਰੇਡੀਓ ਵਿੱਚ ਸਿੰਘ ਹਰਜੀਤ ਤੁਹਾਡੇ ਵਾਸਤੇ ਹਾਜ਼ਰ ਹੈ, ਤੁਹਾਡਾ ਹੋਸਟ ਸਿੰਘ ਹਰਜੀਤ ਹਾਜ਼ਰ ਹੈ। ਔਰ ਤੁਹਾਡੇ ਸਾਰਿਆਂ ਵਾਸਤੇ ਸਭ ਤੋਂ ਪਹਿਲਾਂ ਇੱਕ ਅਰਦਾਸ, ਇੱਕ ਦੁਆ, ਇੱਕ ਜੋਦੜੀ ਤੁਹਾਡੇ ਸਾਰਿਆਂ ਵਾਸਤੇ। ਤੁਸੀਂ ਸਾਰੇ ਜਣੇ ਖੁਸ਼ ਰਹੋ, ਖੁਸ਼ ਦੇ ਨਾਲ ਨਾਲ ਗੁਰੂ ਸਾਹਿਬ ਆਪ ਸਾਰਿਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਇਸ ਤੋਂ ਵੱਡੀ ਮੈਂ ਕੋਈ ਤੁਹਾਡੇ ਵਾਸਤੇ ਹੋਰ ਕੋਈ ਅਰਦਾਸ ਨਹੀਂ ਕਰ ਸਕਦਾ, ਤੁਹਾਨੂੰ ਪਤਾ ਹੀ ਹੈ। ਜਿਸ ਵੇਲੇ ਸਵੇਰੇ ਪ੍ਰੋਗਰਾਮ ਸਟਾਰਟ ਕਰਦਾ, ਸਭ ਤੋਂ ਪਹਿਲਾਂ ਤੁਹਾਡੀ ਚੜ੍ਹਦੀ ਕਲਾ ਦੀ ਤੁਹਾਡੀ ਅਰਦਾਸ ਕਰਦਾ ਉਸ ਗੁਰੂ ਸਾਹਿਬ ਅੱਗੇ ਕਿ ਤੁਸੀਂ ਆਲਵੇਜ਼ ਸਾਰੇ ਜਣੇ ਤੰਦਰੁਸਤੀ ਦੀਆਂ ਦਾਤਾਂ ਬਾਬਾ ਜੀ ਤੁਹਾਨੂੰ ਬਖਸ਼ਣ। ਚਲੋ ਇਹ ਵੀ ਹੋ ਗਿਆ, ਅੱਜ ਦਿਨ ਨੂੰ ਚੜ੍ਹੇ ਦੀ ਗੱਲ ਵੀ ਹੋ ਗਈ, ਅਤੇ ਅੱਜ ਤੁਹਾਡੇ ਵਾਸਤੇ ਫਿਰ ਗੀਤ ਸੰਗੀਤ, ਕੁਛ ਇੱਦਾਂ ਦਾ ਗੀਤ ਸੰਗੀਤ ਹੋਵੇ, ਕਿਉਂਕਿ ਮੌਸਮ ਗਰਮੀ ਵਾਲੇ ਜਾ ਰਹੇ ਆ। ਕੱਲ੍ਹ ਵੀ ਮੈਂ ਆਇਆ ਨਹੀਂ ਸਟੂਡੀਓ 'ਚ, ਦੇਖੋ ਪਹਿਲਾਂ ਦੱਸ ਦਿੰਦਾ ਤੁਹਾਨੂੰ, ਕੱਲ੍ਹ ਸੀ ਰਿਕਾਰਡਿੰਗ ਲੱਗੀ, ਅਤੇ ਕੱਲ੍ਹ ਤੁਸੀਂ ਰਿਕਾਰਡਿੰਗ ਸੁਣੀ ਇੱਕ ਦਿਨ ਪਹਿਲਾਂ ਦੀ, ਅਤੇ ਕਿਉਂਕਿ ਤੁਹਾਨੂੰ ਪਤਾ ਸੱਚ ਬੋਲਦਾ ਮੈਂ ਜ਼ਿਆਦਾ, ਇੱਕ ਅੱਧਾ ਪਰਸੈਂਟ ਹੁੰਦਾ ਮੇਰਾ ਸੱਜੇ ਖੱਬੇ ਕਿਤੇ ਮਾੜਾ ਮੋਟਾ, ਨਹੀਂ ਤਾਂ ਮੈਂ 99% ਰੇਡੀਓ ਸੱਚ 'ਤੇ ਹੀ ਕਰਦਾ, ਸਾਰਿਆਂ ਨੂੰ ਪਤਾ ਹੀ ਹੈ। ਚਲੋ ਅੱਜ ਕਿਹੜਾ ਇੱਦਾਂ ਦਾ ਗੀਤ ਤੁਹਾਡੇ ਵਾਸਤੇ ਸਵੇਰੇ ਸਵੇਰੇ ਲਾਇਆ ਜਾਵੇ, ਇੱਦਾਂ ਦਾ ਪਿਆਰ ਦਾ ਕੋਈ ਨਗਮਾ ਛੇੜ ਦਈਏ, ਜਿਹਦੇ ਨਾਲ ਬਾਹਰ ਬੈਠੇ ਫਿਰ ਗੱਡੀਆਂ 'ਚ ਏ ਸੀ ਭਾਵੇਂ ਜ਼ਰੂਰ ਚੱਲਦਾ ਹੋਵੇ ਅਤੇ ਠੰਡ ਲੱਗਣ ਲੱਗ ਪਵੇ, ਕਿਉਂਕਿ ਏ ਸੀ ਚੱਲਦਾ ਠੰਡ ਨਹੀਂ ਲੱਗਦੀ, ਇੱਕ ਨੋਰਮਲ ਟੈਂਪਰੇਚਰ ਹੋ ਜਾਂਦਾ ਜਿਸ ਵੇਲੇ ਅਸੀਂ ਗੱਡੀ 'ਚ ਬੈਠਦੇ ਹਾਂ। ਪਰ ਗੱਲ ਇਹ ਹੈ ਕਿ ਜਿਸ ਵੇਲੇ ਕੋਈ ਗੀਤ, ਕੋਈ ਸੰਗੀਤ ਇੱਦਾਂ ਦਾ ਮਿੱਠਾ ਜਿਹਾ ਲੱਗ ਜਾਵੇ, ਕੁਛ ਪਿਆਰਾ ਜਿਹਾ ਗੀਤ ਲੱਗ ਜਾਵੇ, ਬਹੁਤ ਹੀ ਜ਼ਿਆਦਾ ਰੋਮੈਂਟਿਕ ਜਿਹਾ ਗੀਤ ਲੱਗ ਜਾਵੇ, ਇੱਕ ਦੂਜੇ ਨੂੰ ਜੋੜਨ ਵਾਲਾ ਗੀਤ ਲੱਗ ਜਾਵੇ, ਇੱਕ ਦੂਜੇ ਨੂੰ ਪਿਆਰ ਕਰਨ ਵਾਲਾ ਗੀਤ ਲੱਗ ਜਾਵੇ, ਅਤੇ ਫਿਰ ਤਾਂ ਬਈ ਆਟੋਮੈਟਿਕਲੀ ਥੋੜ੍ਹਾ ਜਿਹਾ ਮੌਸਮ ਵਿੱਚ ਨਿਖਾਰ ਤਾਂ ਹੋਣਾ ਹੀ ਹੋਣਾ, ਫਿਰ ਤੁਹਾਨੂੰ ਗੱਡੀ 'ਚ ਵੀ ਨਿਖਾਰ ਆ ਜਾਣਾ। ਸਟੂਡੀਓ ਦੇ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ, 905-673-3337, 905-673-3337। ਕੋਈ ਇੱਦਾਂ ਦਾ ਕੰਟਰੀ ਹੈ ਜਿੱਥੇ ਜਿਵੇਂ ਹੁਣ ਇੱਥੇ ਆਪਣੀ ਗਰਮੀ ਬਹੁਤ ਪੈ ਰਹੀ ਹੈ, ਕੋਈ ਇੱਦਾਂ ਦਾ ਵਰਲਡ ਦੇ ਵਿੱਚ ਮੁਲਕ ਹੋਵੇ ਜਿੱਥੇ ਇਸ ਵੇਲੇ ਠੰਡ ਪੈਂਦੀ ਹੋਵੇ? ਬੜਾ ਕਮਾਲ ਦੀ ਇਹ, ਕਿਉਂਕਿ ਮੌਸਮ ਤਾਂ ਹਰ ਕੰਟਰੀ 'ਚ ਅਲੱਗ ਅਲੱਗ ਹੁੰਦਾ, ਪਰ ਕਿਸੇ ਨੂੰ ਕੁਝ ਹੈ ਪਤਾ ਕਿ ਸਾਡੇ ਟੋਰਾਂਟੋ ਵਿੱਚ, ਇੰਡੀਆ ਵਿੱਚ, ਪਾਕਿਸਤਾਨ ਦੇ ਵਿੱਚ ਗਰਮੀ ਬਹੁਤ ਪੈ ਰਹੀ ਹੈ ਇਸ ਵੇਲੇ, ਪਰ ਕੁਝ ਇੱਦਾਂ ਦੀ ਕੰਟਰੀ ਹੈ ਜਿੱਥੇ ਕਿ ਠੰਡਾ ਮੌਸਮ ਹੋਵੇ? ਲਾਓ ਤਾਂ ਗੈਸ ਜ਼ਰਾ, ਫਿਰ ਜਿਹੜੇ ਸੱਜਣ ਮਿੱਤਰ ਸੁਣ ਰਹੇ ਆ, ਜੇ ਕਿਸੇ ਨੂੰ ਪਤਾ ਹੋਵੇ 905-673-3337। ਦੁਬਈ 'ਚ ਵੀ ਗਰਮੀ ਬਹੁਤ ਹੋਣੀ ਆ, ਮੈਕਸੀਕੋ 'ਚ ਗਰਮੀ ਬਹੁਤ ਹੋਣੀ ਆ, ਕੋਈ ਇੱਦਾਂ ਦਾ ਹੋਊਗਾ ਕੰਟਰੀ ਜ਼ਰੂਰ ਜਿੱਥੇ ਠੰਡ ਬਹੁਤ ਹੋਏਗੀ? ਪੰਜਾਬੀ ਵਿਰਸਾ, ਹੈਲੋ।
1: ਹਾਂਜੀ ਮਹਾਰਾਜ, ਕੀ ਹਾਲ ਹੈ?
0: ਆਓ ਜੀ, ਠੀਕ ਹੈ ਸਰ, ਤੁਸੀਂ ਸੁਣਾਓ।
1: ਸਰ ਜੀ, ਇਹ ਗੀਤ ਜਿਹੜਾ ਮੈਨੂੰ ਯਾਦ ਨਹੀਂ ਆ ਰਿਹਾ, ਜਿਹੜਾ ਮਿਊਜ਼ਿਕ ਮਗਰ ਲੱਗਾ, ਯਾਦ ਸਾਨੂੰ ਦੱਸ ਦਿਓ ਜਾਂ ਲਾ ਦਿਓ ਇਹ ਗਾਣਾ।
0: ਇਹੀ ਗੀਤ ਲਾ ਦਈਏ?
1: ਹਾਂਜੀ,
0: ਇਹ ਗੀਤ ਮੇਰਾ ਫੇਵਰਟ ਆ ਬਹੁਤ ਜ਼ਿਆਦਾ।
1: ਮੈਂ ਬੜਾ ਚਿਰ ਹੋਇਆ ਲੱਭਣ ਦਿਆ, ਕਿਸੇ ਨੇ ਸੁਣਾਇਆ ਸੀ, ਉਸ ਤੋਂ ਬਾਅਦ ਮੈਨੂੰ ਲੱਭਾ ਹੀ ਨਹੀਂ।
0: ਓਹੋ,
1: ਮਿਊਜ਼ਿਕ ਇਹੀ ਆ।
0: ਗੱਲ ਹੀ ਕੋਈ ਨਹੀਂ, ਆਪਾਂ ਲੱਭਣ ਦੇ ਨਹੀਂ, ਆਪਾਂ ਤੁਹਾਨੂੰ ਹੁਣੇ ਸੁਣਾ ਦੇਣਾ, ਟੈਨਸ਼ਨ ਨਾ ਲਓ ਤੁਸੀਂ। ਪੰਜਾਬੀ ਵਿਰਸਾ, ਨੈਕਸਟ ਕਾਲ। ਹੈਲੋ, ਹੈਲੋ ਜੀ।
2: ਹੈਲੋ
0: ਜੀ ਸਰ।
2: ਹਾਂਜੀ
0: ਜੀ ਸਰ।
2: ਹਾਂਜੀ, ਆਪਣੇ ਆਸਟ੍ਰੇਲੀਆ 'ਚ ਠੰਡ ਪੈਂਦੀ ਆ ਜੀ।
0: ਇਸ ਵੇਲੇ ਆਸਟ੍ਰੇਲੀਆ ਠੰਡ ਪੈ ਰਹੀ ਹੈ?
2: ਹਾਂਜੀ।
0: ਫਰਾਂਸ ਹੈ, ਠੰਡ ਤਾਂ ਨਹੀਂ ਪੈ ਰਹੀ? ਫਰਾਂਸ ਹੈ ਤਾਂ ਗਰਮੀ ਬੜੀ
2: ਪੈ ਰਹੀ ਹੈ ਜੀ, ਮੇਰੀ ਭੈਣ ਉੱਥੇ ਆ।
0: ਅੱਛਾ, ਤੁਹਾਡੇ ਭੈਣ ਜੀ ਉੱਥੇ ਆ, ਵਾਹ ਜੀ ਵਾਹ। ਕਿੰਨੀ ਠੰਡ ਆ ਅੱਜ ਕੱਲ੍ਹ ਆਸਟ੍ਰੇਲੀਆ 'ਚ?
2: ਹਾਂਜੀ,
0: ਕਿੰਨੀ ਠੰਡ ਹੈ ਆਸਟ੍ਰੇਲੀਆ 'ਚ ਅੱਜ ਕੱਲ੍ਹ?
2: ਨਹੀਂ ਜੀ, ਹੈਗੀ ਹੈ ਵੈਸੇ, ਸ਼ੁਰੂ ਹੋਈ ਹੋਈ ਆ।
0: ਅੱਛਾ, ਪੂਰੀ ਨਹੀਂ ਹਲੇ ਠੰਡ ਸ਼ੁਰੂ ਹੋਈ ਉੱਧਰ? ਠੀਕ ਹੈ ਸਰ, ਤੁਹਾਡੀ ਕਾਲ ਦਾ, ਨੈਕਸਟ ਕਾਲ ਤੇ ਜਾਂਦੇ। ਹੈਲੋ।
3: ਹੈਲੋ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
3: ਵਧੀਆ ਵਧੀਆ, ਤੁਸੀਂ ਸੁਣਾਓ ਜੀ।
0: ਕਿਰਪਾ ਗੁਰੂ ਸਾਹਿਬ ਦੀ ਸਰ। ਪੂਰੀ ਠੰਡ ਆਪਣੇ ਦਸੰਬਰ ਦੀ ਇੱਥੇ ਆਉਂਦੀ, ਕਿਹੜਾ ਮੁਲਕ ਹੈ ਜਿੱਥੇ ਇੰਨੀ ਠੰਡ ਪੈਂਦੀ ਹੋਊਗੀ ਅੱਜ ਦੇ ਦਿਨ 'ਚ? ਕੋਈ ਹੈ ਆਈਡੀਆ?
3: ਆਸਟ੍ਰੇਲੀਆ ਵਿੱਚ ਪੂਰੀ ਠੰਡ ਆਈ ਉੱਥੇ?
0: ਨਹੀਂ, ਉਹ ਭਾਜੀ ਕਹਿੰਦੇ ਹਲੇ ਸ਼ੁਰੂ ਨਹੀਂ ਹੋਈ ਇੰਨੀ ਠੰਡ ਆਸਟ੍ਰੇਲੀਆ 'ਚ। ਕਦੋਂ ਗਏ ਸੀ? ਗਏ ਕਦੋਂ ਸੀ? ਕਿਹੜੇ ਮਹੀਨੇ ਗਏ ਸੀ?
4: ਮੈਂ ਗਿਆ ਸੀਗਾ ਜੀ ਜੁਲਾਈ ਦੇ ਵਿਚ।
0: ਅੱਛਾ, ਠੰਡ ਸੀ ਉੱਥੇ ਜੁਲਾਈ
4: 1998 ਦੀ ਜੁਲਾਈ ਚ ਗਿਆ ਸੀਗਾ।
0: ਹੁਣ ਕੀ ਪਤਾ ਉੱਥੇ ਠੰਡ ਨਾ ਇੰਨੀ ਪੈਂਦੀ ਹੈ 98 ਤੋਂ ਬਾਅਦ,
4: ਹੁਣ ਦਾ ਕੋਈ ਪਤਾ ਨਹੀਂ, ਲੇਕਿਨ ਉਸ ਵੇਲੇ ਬਰਾਬਰ ਠੰਡ ਦੀ ਕੜਾਕੇ ਦੀ।
0: ਚਲੋ ਠੀਕ ਹੈ ਸਰ, ਥੈਂਕ ਯੂ ਵੈਰੀ ਮਚ ਬ੍ਰਦਰ। ਨੈਕਸਟ ਕਾਲ ਤੇ ਜਾਂਦੇ ਹਾਂ। ਹੈਲੋ, ਹੈਲੋ ਜੀ।
5: ਹੈਲੋ ਬਾਈ, ਸਤਿ ਸ੍ਰੀ ਅਕਾਲ, ਬਲਵਿੰਦਰ ਬੋਲਦਾ।
0: ਉਹ ਬੱਲੇ ਸ਼ੇਰ ਦੇ ਬਲਵਿੰਦਰ ਜੀ, ਕੱਲ ਫਿਰ ਲਾਈਵ ਪੈਕਸ਼ਾ ਕੈਨੇਡਾ ਡੇ?
5: ਵਧੀਆ ਵਧੀਆ ਜੀ, ਸਭ ਵਧੀਆ ਵਧੀਆ, ਤੁਸੀਂ ਸੁਣਾਓ।
0: ਕੱਲ ਪੈਕ ਕਿੰਨੇ ਲਾਏ ਕੈਨੇਡਾ ਡੇ ਵਾਲੇ ਦਿਨ?
5: ਤੇ ਬਾਈ ਜੀ, ਪੈਕ ਤਾਂ ਕੱਲ ਵਧੀਆ ਲਾ ਲਏ ਸੀ, ਸਾਡੇ ਨਾਲ ਰੱਖਣਾ ਸੀ ਖੰਡ ਪੜ
0: ਲਦਾ
5: ਜੁਲਾਈ ਨੂੰ, ਕੱਲ ਹੀ ਲਾ ਲਏ ਸੀ, ਸ਼ਾਮੀ ਲਾ ਲਏ ਸੀ, ਗੱਲ ਬੱਚਿਆਂ ਨੇ ਬਦੂਆ ਲਾ ਲਓ, ਅੱਜ ਲਾ ਲਓ, ਆਪਾਂ ਲਾ ਲਏ ਸੀ, ਰੂਹਣਾ ਲਾ ਲਏ ਸੀ।
0: ਕਿੰਨੇ ਲਾਏ ਸੀ ਬਾਈ?
5: ਬਾਈ ਦੋ ਵੀਰਾਂ ਪੀਲੀਆਂ, ਤਿੰਨ ਬੈਗ ਲਾ ਲਏ।
0: ਫਿਰ ਜ਼ਿਆਦਾ ਨਹੀਂ ਕੰਮ ਹੋ ਗਿਆ ਕੁਛ?
5: ਘਰੇ
0: ਰੱਖਣ ਤੋਂ ਪਹਿਲੇ ਤੁਸੀਂ ਬਾਈ ਆਪਣਾ ਕੋਟਾ ਪੂਰਾ ਕਰ
5: ਲਈਏ।
0: ਕੱਲ ਮਤਲਬ ਹੁਣ ਹੁਣ ਅੱਜ ਨਹੀਂ ਪੀਣੀ?
5: ਨਹੀਂ ਮਤਲਬ ਕੋਈ ਨੀ, ਸਵਾਲ ਨੀ ਪਤਾ, ਪਤਾ ਨੀ ਸਕਦਾ।
0: ਬਾਬਾ ਜੀ ਦਾ ਪ੍ਰਕਾਸ਼ ਹੋ ਜਾਏ ਫਿਰ ਤਾਂ ਬੰਦੀ ਵੀ ਨਹੀਂ ਗੱਲ, ਫਿਰ ਤਾਂ ਗਲਤ ਗੱਲ ਨਾ।
5: ਬੰਦੀ ਜੀ ਸਾਰਾ ਕੁਝ ਰੱਖਣਾ ਪੈਂਦਾ ਜੀ, ਸਭ ਸਾਫ ਸੁਥਰਾ, ਆਂਡੇ ਉਂਡੇ ਕੁਛ ਚੀਜ਼ ਬਣਾਉਂਦੇ ਨਹੀਂ ਘਰੇ ਜੀ, ਬਿਲਕੁਲ।
0: ਅੱਛਾ, ਇਹ ਮੈਂ ਤੁਸੀਂ ਗੱਲ ਸੁਣ ਮੇਰੇ, ਤੁਸੀਂ ਪੀ ਤਾਂ ਪਹਿਲਾਂ ਹੀ ਲਈ ਹੈ ਨਾ, ਜਦੋਂ ਬਾਬਾ ਜੀ ਨੇ ਆਉਣਾ ਸੀ ਘਰੇ ਉਹ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣਾ ਕੰਮ ਕਰ ਲਿਆ।
5: ਬੱਚੇ ਨੇ ਕਹਿੰਦਾ ਸੀ ਐਡਜਸਟਮੈਂਟ ਥੋੜੀ ਪਹਿਲਾਂ ਹੀ ਕਰ ਦਿੰਦੇ ਆ।
0: ਬੱਚੇ ਤੁਹਾਡੇ ਬਹੁਤ ਤੁਹਾਡੀ ਕੇਅਰ ਕਰਦੇ ਆ, ਬੱਚੇ ਬਹੁਤ ਤੁਹਾਡਾ ਖਿਆਲ ਕਰਦੇ, ਮੈਂ ਦੇਖਿਆ ਸਰ, ਹਿਸਾਬ ਲਾ ਕੇ ਦੇਖਿਆ ਮੈਂ ਤੁਹਾਡਾ, ਬੱਚੇ ਤੁਹਾਡਾ ਬਹੁਤ ਖਿਆਲ ਕਰਦੇ ਆ। ਪੰਜਾਬੀ ਵਿਰਸਾ 905-673-3337 ਸਟੂਡੀਓ ਨੰਬਰ ਆ ਤੁਹਾਡੇ ਨਾਲ, ਸਾਡੀਆਂ ਮੇਰੀਆਂ ਅਤੇ ਮੇਰੀਆਂ ਤੁਹਾਡੀਆਂ ਗੱਲਾਂ ਬਾਤਾਂ ਹੋ ਸਕਦੀਆਂ। ਹਰਪ੍ਰੀਤ ਸੈਣੀ ਜੀ ਘੁੰਮ ਕੇ ਆਏ ਆ ਬਈ, ਪੂਰੇ ਟੂਰ ਲਾ ਕੇ ਆਏ ਆ, ਅਤੇ ਇਹਨਾਂ ਨੂੰ ਵੀ ਅਸੀਂ ਜੀ ਆਖਦੇ ਹਾਂ। ਹਰਪ੍ਰੀਤ ਜੀ, ਕੀ ਹਾਲ ਚਾਲ ਆ?
6: ਥੈਂਕ ਯੂ ਸੋ ਮਚ ਹਰਜੀਤ ਜੀ, ਪਹਿਲਾਂ ਤੁਹਾਨੂੰ ਅਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ।
0: ਕਿੱਥੋਂ ਆਏ ਘੁੰਮ ਘੁੰਮ ਕੇ, ਪਹਿਲਾਂ ਦੱਸੋ ਜਿਹੜਾ ਥੋੜ੍ਹਾ ਸਾਨੂੰ ਵੀ ਆਈਡੀਆ ਦਿਓ, ਇਹ ਸ਼ਹਿਰਾਂ ਦੇ ਨਾਂ ਤਾਂ ਸੁਣੇ ਆ, ਗਏ ਤਾਂ ਹੈ ਨਹੀਂ ਉੱਥੇ, ਠੀਕ ਹੈ ਨਾ? ਕਿਹਦੇ ਕਿਹੜੇ ਸਟਾਰਟਿੰਗ ਕਿੱਥੋਂ ਕੀਤੀ ਤੁਹਾਡੀ, ਜਿਹੜੀ ਵਕੇਸ਼ਨ ਕਿੱਥੋਂ ਸਟਾਰਟ ਹੋਈ?
6: ਇੱਥੋਂ ਲੰਡਨ,
0: ਟੋਰਾਂਟੋ ਲੰਡਨ। ਅੱਛਾ
6: ਹਾਂਜੀ, ਸੋ ਲੰਡਨ ਤੋਂ ਬਾਅਦ ਆਈਸਲੈਂਡ।
0: ਵਾਹ ਬਈ ਵਾਹ। ਅੱਛਾ,
6: ਆਈਸਲੈਂਡ ਤੋਂ ਬਾਅਦ ਸਵਿਟਜ਼ਰਲੈਂਡ, ਸਵਿਟਜ਼ਰਲੈਂਡ ਤੋਂ ਬਾਅਦ ਫਰਾਂਸ, ਪੈਰਿਸ।
0: ਓ ਵਾਹ,
6: ਦੈਨ ਬਰਮਿੰਗਮ ਐਂਡ ਦੈਨ ਲੰਡਨ ਤੋਂ ਵਾਪਸੀ।
0: ਵਾਹ, ਲੰਡਨ ਤੋਂ ਫਿਰ ਵਾਪਸੀ ਟੋਰਾਂਟੋ। ਹਾਂ
6: ਹਾਂਜੀ,
0: ਤੇ ਇਹਨਾਂ ਸਾਰੇ ਸ਼ਹਿਰਾਂ ਚੋਂ ਠੰਡ ਕਿੱਥੇ ਜ਼ਿਆਦੀ ਸੀ?
6: ਆਈਸਲੈਂਡ।
0: ਕਿੰਨਾ ਕੁ ਉੱਥੇ ਸੀ ਟੈਂਪਰੇਚਰ ਉੱਥੇ?
6: 12 ਹਾਈਐਸਟ, 12-13।
0: ਫਿਰ ਵੀ ਠੀਕ ਹੈ, 12-13 ਦਾ ਇਨਾ।
6: ਹਾਂਜੀ, ਪਰ ਫਿਰ ਵੀ ਹਵਾ ਵਗੈਰਾ ਠੰਡੀ। ਹਾਂਜੀ,
0: ਜੈਕਟ ਪਹਿਨਦੀ ਹੋਣੀ ਉੱਥੇ ਡੈਫੀਨੇਟਲੀ, ਹੈ ਨਾ?
6: ਹਾਂਜੀ।
0: ਚਲੋ ਵੀ, ਦੋ ਹਫ਼ਤੇ ਦੀਆਂ ਵਕੇਸ਼ਨ ਲੈ ਕੇ ਹਰਪ੍ਰੀਤ ਤੇ ਸੈਣੀ ਜੀ ਵਾਪਸ ਆਏ ਆ, ਔਰ ਵਕੇਸ਼ਨ ਜ਼ਰੂਰੀ ਵੀ ਆ।
6: ਸਭ ਤੋਂ ਵਧੀਆ ਗੱਲ ਸੀ ਕਿ ਉੱਥੇ 24-hour day ਸੀ।
0: ਕਿਵੇਂ ਮਤਲਬ ਕਿ?
6: ਮਤਲਬ 24 ਘੰਟੇ ਕੋਈ ਰਾਤ ਨਹੀਂ ਹੁੰਦੀ ਸੀ ਉੱਥੇ।
0: ਕਿੱਥੇ?
6: ਆਈਸਲੈਂਡ ਚ।
0: ਅੱਛਾ, ਰਾਤ ਹੁੰਦੀ ਨਹੀਂ ਉੱਥੇ?
6: ਨਹੀਂ, ਇਸ ਮਹੀਨੇ ਸਪੈਸ਼ਲੀ ਸਮਰ ਦੇ 2 ਮਹੀਨੇ ਉੱਥੇ 24-hour day
0: ਦਿਨ ਚੜਿਆ ਹੁੰਦਾ,
6: ਦਿਨ ਚੜਿਆ, ਈਵਨ ਤੋਂ ਰਾਤ ਦੇ 11 ਵਜੇ ਵੀ ਸੂਰਜ ਚੜਿਆ ਹੁੰਦਾ ਸੀ।
0: ਤੇ ਸੂਰਜ ਬਾਬਾ ਜੀ ਕਿੱਥੇ ਸੀ ਉਸ ਵੇਲੇ? ਵਧੀਆ, ਉਹ
6: ਬਸ ਚੜੇ ਰਹੇ,
0: ਛੁੱਪਦੇ ਨਹੀਂ ਸੀ?
6: ਨਹੀਂ।
0: ਅੱਛਾ, ਸੂਰਜ ਢਲਦਾ ਹੀ ਨਹੀਂ ਉੱਥੇ?
6: ਨਾ,
0: ਇਹ ਕੋਈ ਖਾਸ ਵੀ ਨਾ ਹੁੰਦਾ,
6: ਮਤਲਬ ਉਹਨਾਂ ਦੇ ਸਮਰ ਟਾਈਮ ਦੇ ਵਿੱਚ ਜਿੱਦਾਂ ਅਰਥ ਘੁੰਮਦੀ ਆ, ਸੂਰਜ ਜਦੋਂ ਥੱਲੇ ਜਾਣ ਲੱਗਦਾ ਰਹਿੰਦਾ ਤੇ ਉਹਦੇ ਚ ਅਰਥ ਘੁੰਮ ਜਾਂਦੀ ਆ, ਤੇ ਆਈਸਲੈਂਡ ਦੇ ਵਿੱਚ ਫਿਰ ਹਰ ਵੇਲੇ ਹੀ ਸੂਰਜ ਚੜਿਆ ਰਹਿੰਦਾ।
0: ਤੇ ਫਿਰ ਬੰਦਾ ਥੱਕਦਾ ਨਹੀਂ, ਉਹਨੂੰ ਨੀਂਦ ਨਹੀਂ ਆਉਣ ਲੱਗ ਪੈਂਦੀ ਭਾਵੇਂ ਸੂਰਜ ਚੜ੍ਹੇ ਵੀ ਹੋਵੇ ਜਦੋਂ?
6: ਪਰ ਤੁਹਾਡਾ ਲਾਈਕ ਜੇ ਤੁਸੀਂ ਬਾਹਰ ਦੇਖਦੇ ਆ ਤਾਂ ਤੁਹਾਨੂੰ ਨੀਂਦ ਨਹੀਂ ਆਉਂਦੀ, ਕਿ ਮੈਂਟਲੀ ਤੁਹਾਨੂੰ ਇਦਾਂ ਲੱਗਦਾ ਕਿ ਰਾਤ ਨਹੀਂ ਪਈ ਹੈਗੀ, ਬਟ ਫਿਰ ਸਪੈਸ਼ਲੀ ਸੌਣ ਦੇ ਲਈ ਤੁਹਾਨੂੰ ਆਪਣੇ ਮਤਲਬ ਰੂਮ ਚ ਕਰਟਨ ਵਗੈਰਾ ਕਰਕੇ ਫਿਰ ਸੌਣਾ ਪੈਂਦਾ।
0: ਇੱਕ ਆਈਸਲੈਂਡ ਵਿੱਚ ਉਹ ਵੀ ਹੈਗਾ ਜਿਹੜਾ ਤੁਸੀਂ ਪਾਣੀ ਦੇ ਵਿੱਚ ਚਲ ਜਾਂਦੇ ਅੰਦਰ ਕਰਕੇ, ਉਹ ਲਈ ਤੁਸੀਂ?
6: ਹਾਂਜੀ, ਬਲੂ ਲਗੂਨ, ਇਟਸ ਅ ਕਾਈਂਡ ਆਫ ਜਿਹੜੇ ਉੱਥੇ ਥਰਮਲ ਸਪਾ ਆ, ਕਿਉਂਕਿ ਉਹ ਜ਼ਿਆਦਾ ਵੋਲਕੈਨਿਕ ਏਰੀਆ ਆ, ਮਤਲਬ ਉੱਥੇ ਵੋਲਕੈਨੋਸ ਬਹੁਤ ਹੁੰਦੇ ਆ, ਤੇ ਪਿਛਲੇ ਸਾਲ ਵੀ ਮਤਲਬ 2025 August ਦੇ ਵਿੱਚ ਵੀ ਇਰਪਟ ਹੋਇਆ ਸੀਗਾ ਇੱਕ ਏਰੀਆ, ਤਾਂ ਉਹਨਾਂ ਨੇ ਬਿਲਕੁਲ ਬੰਦ ਕੀਤਾ ਸੀ ਜਿੱਥੇ ਘਰਾਂ 'ਚ ਤੇੜਾਂ ਆਈਆਂ ਸੀਗੀਆਂ।
0: ਅੱਛਾ,
6: ਤੇ ਬਾਕੀ ਥਰਮਲ ਸਪਾ ਬਹੁਤ ਸੀਗੇ ਜਿਹੜੇ ਨੈਚੁਰਲੀ ਮਤਲਬ ਥੱਲਿਓ ਪਾਣੀ ਦੇ ਨਾਲ,
0: ਪਾਣੀ ਠੰਡਾ ਬੜਾ ਹੁੰਦਾ ਨਾ ਉਹਦਾ?
6: ਨਹੀਂ, ਉਹ ਤਾਂ ਗਰਮ ਸੀ।
0: ਅੱਛਾ, ਗਰਮ ਕਰ ਦਿੰਦੇ ਆ?
6: ਨਹੀਂ ਨਹੀਂ, ਗਰਮ ਹੀ ਸੀਗਾ ਕਿਉਂਕਿ ਵੋਲਕੈਨੋ ਕਰਕੇ ਜਿਹੜਾ ਫਟਦਾ ਥੱਲਿਓਂ ਪਾਣੀ, ਉਹ ਗਰਮ ਹੀ ਆ,
0: ਗਰਮ ਹੀ ਹੁੰਦਾ
6: ਯਾ, ਉਪਰੋਂ ਠੰਡਾ ਵੈਸੇ ਉਦਾਂ ਵੈਦਰ ਚ, ਪਰ ਪਾਣੀ ਸਾਰਾ ਗਰਮ ਸੀ।
0: ਵਾਹ ਜੀ ਵਾਹ ਬਈ, ਜਿਹੜੇ ਆਈਸਲੈਂਡ ਨਹੀਂ ਗਏ ਘੁੰਮੋ ਜਾਓਗੇ, ਸਾਨੂੰ ਤਾਂ ਪਤਾ ਪਰ 2 ਹਫ਼ਤੇ ਵੀ ਜ਼ਿਆਦਾ ਹੋ ਜਾਂਦੀ ਵਕੇਸ਼ਨ ਨਾ, ਹਫ਼ਤਾ ਕੁ ਠੀਕ ਰਹਿੰਦੀ ਮੈਂ।
6: ਹਾਂਜੀ, ਪਰ ਕਿਉਂਕਿ ਡਿਫਰੈਂਟ ਡਿਫਰੈਂਟ ਡੈਸਟੀਨੇਸ਼ਨ ਸੀ, ਹਰੇਕ ਦਾ ਡਿਫਰੈਂਟ।
0: ਤੁਸੀਂ ਇੰਨੀਆਂ ਫਲਾਈਟਾਂ ਚੇਂਜ ਕੀਤੀਆਂ, ਤੁਸੀਂ ਤਾਂ ਉੱਥੇ ਥੱਕ ਗਏ ਹੋਣੇ ਫਲਾਈਟਾਂ ਚੇਂਜ ਕਰ ਕਰ ਗਏ।
6: ਸਹੀ ਗੱਲ ਹੈ,
0: 에어ਪੋਰਟ ਦੇ ਹੁਣ ਜੇ ਫਲਾਈਟ ਹੋਵੇ ਕਿਤੇ 40 ਮਿੰਟ ਦੀ ਜਾਂ 45 ਮਿੰਟ ਤੁਸੀਂ ਲੰਡਨ,
6: 2 ਘੰਟੇ ਪਹਿਲਾਂ ਤਾਂ ਜਾਣਾ,
0: 2 ਘੰਟੇ ਪਹਿਲਾਂ ਤਾਂ ਉਹ ਖਰਾਬ ਹੋ ਗਏ। ਇਹ ਵੀ ਚੀਜ਼ਾਂ ਹੁੰਦੀਆਂ ਨਾ। ਤੇ ਉਦੋਂ ਟ੍ਰੇਨ ਨਹੀਂ ਜਾਂਦੀ ਸੀ, ਮੈਨੂੰ ਪਤਾ ਲੱਗਾ ਕਹਿੰਦੇ ਟ੍ਰੇਨਾਂ ਵੀ ਜਾਂਦੀਆਂ,
6: ਟ੍ਰੇਨਾਂ ਜਾਂਦੀਆਂ, ਬਟ ਸਵਿਟਜ਼ਰਲੈਂਡ ਸਾਰਾ ਟ੍ਰੇਨਾਂ 'ਚ ਹੀ ਗਿਆ ਸੀ ਇਸ ਕਰਕੇ।
0: ਅੱਛਾ, ਉਹ ਤਾਂ ਫਿਰ ਮਜ਼ਾ ਲੱਗ ਗਿਆ।
6: ਹਾਂਜੀ,
0: ਉਹ ਜਗ੍ਹਾ ਦੇਖਿਆ ਜਿੱਥੇ ਮੂਵੀ ਇੱਕ ਸ਼ੂਟ ਹੋਈ ਸੀ?
6: ਬਿਲਕੁਲ।
0: ਕਿਹੜੀ ਜਗ੍ਹਾ ਸੀ ਉਹ?
6: ਜੰਗਫਰੂ ਵੀ ਗਏ, ਇੰਟਲੇਕਨ ਵੀ ਗਏ। ਸੋ
0: ਅੱਛਾ,
6: ਉੱਥੇ ਆਪਣੇ ਬੰਦੇ ਬਹੁਤ ਸਾਰੇ ਬਣਾ ਰਹੇ ਸੀ ਆਪਣੀਆਂ ਮੂਵੀਆਂ ਉਹਦੇ ਉੱਪਰ।
0: ਅੱਛਾ, ਵਾਹ ਜੀ ਵਾਹ, ਚਲੋ ਜੀ, ਚੰਗੀ ਗੱਲ ਆ। ਔਰ ਕੰਮ ਫਿਰ ਬੰਦਾ ਆ ਕੇ ਹੋਰ ਫਰੈਸ਼ ਹੋ ਕੇ ਜ਼ਿਆਦਾ ਕਰਦਾ, ਕਿਉਂਕਿ ਵਕੇਸ਼ਨ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਹਰਪ੍ਰੀਤ ਸੈਣੀ ਦਾ ਤਾਂ ਮਤਲਬ ਵਰਲਡ ਹੋ ਗਿਆ, ਘੁੰਮ ਲਿਆ ਨਹੀਂ ਹਲੇ ਕੋਈ ਚੀਜ਼?
6: ਨਹੀਂ, ਹਜੇ ਸਾਰਾ ਇੱਥੇ ਹੋਇਆ,
0: ਹਲੇ ਰਹਿੰਦਾ ਕੋਈ ਚੀਜ਼?
6: ਯੈਸ, ਬਹੁਤ ਕੁਛ ਰਹਿੰਦਾ ਹਲੇ।
0: ਹਲੇ ਤਾਂ ਤੇ ਬੜਾ ਘੁੰਮ ਲਿਆ, ਕਿਤੇ ਕਿਊਬਾ, ਕਿਤੇ ਮੈਕਸੀਕੋ, ਕਿਤੇ ਦੁਬਈ, ਕਿਤੇ ਇੰਗਲੈਂਡ ਵੀ ਹੋ ਗਿਆ, ਫਰਾਂਸ ਵੀ ਹੋ ਗਿਆ, ਆਈਸਲੈਂਡ ਵੀ ਹੋ ਗਿਆ, ਯੂਰਪ
6: ਵੀ ਹੋ ਗਿਆ,
0: ਇਟਲੀ ਜਾ ਆਏ ਪਹਿਲਾਂ ਤੁਸੀਂ?
6: ਯੈਸ, ਗ੍ਰੀਸ ਵੀ ਜਾ ਆਏ,
0: ਗ੍ਰੀਸ ਵੀ ਜਾ ਆਏ ਸੀ। ਮੈਨੂੰ ਲੱਗਦਾ ਨਹੀਂ ਕੋਈ ਚੀਜ਼ ਰਹਿ ਗਈ ਹੁਣ, ਇੰਸ਼ੋਰੈਂਸ ਦੇ ਫੀਲਡ ਦੇ ਮਾਹਿਰ ਆ। ਕੋਈ ਵੀ ਤੁਹਾਡਾ ਇੰਸ਼ੋਰੈਂਸ ਦਾ ਨੀਡ ਹੈ ਤੇ ਤੁਸੀਂ ਹਰਪ੍ਰੀਤ ਸੈਣੀ ਜੀ ਨੂੰ ਕਾਲ ਵੀ ਕਰ ਸਕਦੇ ਹੋ। ਇਸ ਦੇ ਨਾਲ ਹਸੀਬ ਸ਼ੇਖ ਸਾਹਿਬ ਮੇਰੀ ਲਾਈਨ ਤੇ ਹਾਜ਼ਰ ਲਵਾਉਣਗੇ, ਕਮਰਸ਼ੀਅਲ ਪ੍ਰਾਪਰਟੀ ਦੇ ਮਾਹਿਰ ਆ। ਕਮਰਸ਼ੀਅਲ ਪ੍ਰੋਪਰਟੀ ਬਾਰੇ ਦਾਅ ਪੇਚ ਹੁੰਦੇ ਆ, ਰੈਜੀਡੈਂਸ਼ੀਅਲ ਪ੍ਰੋਪਰਟੀ ਤੁਹਾਨੂੰ ਪਤਾ ਹਰ ਏਜੰਟ ਜਿਹੜੇ ਕਿ ਕਰਦੇ ਆ, ਪਰ ਕਮਰਸ਼ੀਅਲ ਪ੍ਰੋਪਰਟੀ ਦੇ ਕੋਈ ਵਾਹਿਦ ਲੋਕ ਇੱਦਾਂ ਦੇ ਹੁੰਦੇ ਆ ਜਿਹੜੇ ਕਿ ਕਮਰਸ਼ੀਅਲ ਹੀ ਡੀਲਾਂ ਕਰਦੇ ਆ। ਉਹਨਾਂ ਵਿੱਚੋਂ ਇੱਕ ਸਾਡੇ ਸ਼ਹਿਰ ਦੇ ਵਿੱਚ ਸਭ ਤੋਂ ਮੋਢਲੀ ਕਤਾਰ ਦੇ ਖੜੇ ਹੋ ਗਏ ਇਸ ਵੇਲੇ ਆ ਕੇ, ਹਸੀਬ ਸ਼ੇਖ ਸਾਹਿਬ। ਕਿਹੜੀਆਂ ਸਪੈਸ਼ਲ ਡੀਲਾਂ ਲੈ ਕੇ ਆਏ ਹਸੀਬ ਸ਼ੇਖ ਜੀ ਨਾਲ ਗੱਲ ਕਰਦੇ ਆ? ਹਸੀਬ ਜੀ, ਕੀ ਹਾਲ ਚਾਲ ਆ ਸਰ? ਬੜੀ ਮਿਹਰਬਾਨੀ ਸਰ, ਕੀ ਅੱਜ ਪ੍ਰੋਪਰਟੀ ਆਈ ਹੈ ਸਰ, ਆਪਣੇ ਨੂੰ ਦੱਸੋ ਪਲੀਜ਼।
7: ਸਭ ਤੋਂ ਪਹਿਲੇ ਜੀ ਆਪਣੇ ਲਿਸਨਰਸ ਨੂੰ ਹੈਪੀ ਕੈਨੇਡਾ ਡੇ।
0: ਵਾਹ ਜੀ ਵਾਹ, ਥੈਂਕ ਯੂ ਸਰ।
7: ਦ ਸੇਮ ਟਾਈਮ ਅਸੀਂ ਆਪਦੇ ਨਾਲ ਸ਼ੇਅਰ ਕਰਨੇ ਆ, ਸਾਡੇ ਕੋਲ ਜੀ ਐਸੋ ਗੈਸ ਸਟੇਸ਼ਨ ਆਇਆ ਨੌਰਡ ਲੈਂਡ ਦੇ ਵਿੱਚ, ਇੱਥੋਂ 2 ਘੰਟੇ ਦੀ ਡਰਾਈਵ ਤੇ ਵੇ।
0: ਅੱਛਾ ਜੀ,
7: 1 ਏਕੜ ਲੋਟ ਹੀ ਹੈ, ਇਹ ਚ ਹਾਈ ਸਪੀਡ ਡੀਜ਼ਲ ਪੰਪ ਹੈਗਾ ਵੇ, ਦੂਸਰੇ ਪੰਪ ਹੈਗੇ ਨੇ 2, ਔਰ ਇਹਦਾ 1700 ਸਕੇਅਰ ਫੀਟ ਦਾ ਸਟੋਰ ਹੈ ਜਿਹਦੇ ਵਿੱਚ ਕੈਨੇਡਾ ਪੋਸਟ ਹੀ ਹੈ।
0: ਅੱਛਾ ਜੀ,
7: ਇਹਦੇ ਵਿੱਚ ਜਿਹੜੀ ਨੈਟ ਇਨਕਮ ਇਹਦੀ ਹੈ ਤਕਰੀਬਨ 2.5 ਲੱਖ ਡਾਲਰ ਦੇ ਕੋਲ ਹੈ ਸਾਲਾਨਾ, ਔਰ ਇਹਨੂੰ ਜਿਹੜਾ ਹੈਗਾ ਵੇ 2.75 ਮਿਲੀਅਨ ਦਾ ਲੈ ਕੇ ਆਏ ਹਾਂ। ਔਰ ਜਿਹੜੇ ਬੰਦੇ ਇਹਨੂੰ ਖਰੀਦਣਾ ਚਾਹੁੰਦੇ ਨੇ ਕੰਟੈਕਟ ਕਰੋ, ਇਹਦੀ 35-40% ਡਾਊਨ ਪੇਮੈਂਟ ਦੇ ਨਾਲ ਇਹਦੀ ਤੁਹਾਡੀ ਮੌਰਗੇਜ ਹੋਈ।
0: ਨੈਟ ਇਨਕਮ ਕਿੰਨੀ ਆ ਰਹੀ ਹੈ ਸਰ?
7: ਆਫਟਰ ਮੌਰਗੇਜ ਭਾਜੀ 1,20,000 ਡਾਲਰ ਦੇ ਕੋਲ ਹੋਏਗੀ, 10,000 ਡਾਲਰ ਮਹੀਨਾ।
0: ਵਾਹ ਜੀ ਵਾਹ, ਅੱਛਾ, ਠੀਕ ਹੈ।
7: ਤੇ ਆਪਣੇ ਕੋਲ ਜੀ ਐਸੋ ਗੈਸ ਸਟੇਸ਼ਨ ਆਇਆ ਚੈਟਮ ਦੇ ਵਿੱਚ, 24/7 ਵਿਦ ਕਾਰ ਵਾਸ਼, ਟਨਲ ਕਾਰ ਵਾਸ਼ ਹੈਗਾ ਵੇ, ਟੱਚਲੈਸ ਕਾਰ ਵਾਸ਼ ਹੈਗਾ ਵੇ। ਇਹਦੀ ਐਨੂਅਲ ਇਨਕਮ ਜਿਹੜੀ ਹੈ 4.5 ਲੱਖ ਡਾਲਰ ਤੋਂ ਉੱਤੇ ਵੇ। ਇਹ ਜਿਹੜਾ ਹੈਗਾ ਵੇ ਆਸਕਿੰਗ ਪ੍ਰਾਈਸ ਜਿਹੜਾ ਹੈਗਾ 4.5 ਮਿਲੀਅਨ ਹੈ। ਜਿਹੜੇ ਬੰਦੇ ਡਬਲ ਵਾਲ ਫਾਈਬਰ ਗਲਾਸ ਟੈਂਕ ਦੇ ਨਾਲ 1 ਏਕੜ ਲੋਟ ਹੀ ਹੈ, ਕੋਈ ਵੀ ਦੋਸਤ ਆਪਣਾ ਚਾਹ ਰਹੇ ਨੇ ਕਿ ਐਸਾ ਬਿਜ਼ਨਸ ਕੀਤਾ ਜਾਏ ਜਿਹੜਾ 24/7 ਹੋਵੇ, ਉਹ ਚ ਇੰਪਰੂਵਮੈਂਟ ਬਹੁਤ ਜ਼ਿਆਦਾ ਆ ਸਕਦੀਆਂ ਨੇ। ਡੈਫੀਨੇਟਲੀ ਤੁਸੀਂ ਇਹੋ ਜਿਹਾ ਬਿਜ਼ਨਸ ਲੱਭਦੇ ਪਏ ਹੋ, ਤੁਹਾਨੂੰ ਕਾਲ ਕਰਨੀ ਹੋਏਗੀ ਮੈਨੂੰ 6479884449 ਤੇ। ਜਿਸ ਵਕਤ ਅਸੀਂ ਗੱਲ ਕਰਨੇ ਪਏ ਹਾਂ ਹੈਵੀ ਇਨਵੈਸਟਮੈਂਟ ਦੀ, ਐਟ ਦਾ ਸੇਮ ਟਾਈਮ ਮੇਰੇ ਕੋਲ ਇੱਕ ਬਹੁਤ ਜ਼ਿਆਦਾ ਲੋਕ ਕਹਿੰਦੇ ਨੇ ਜੀ ਸਾਨੂੰ ਗੈਸ ਸਟੇਸ਼ਨ ਦਿਓ ਜਿਸ ਚ ਮਲਟਾਏ ਇਨਕਮ ਹੋਵੇ। ਮੇਰੇ ਕੋਲ ਸ਼ੈਲ ਗੈਸ ਸਟੇਸ਼ਨ ਆਇਆ ਜਿਸ ਚ ਟਨਲ ਕਾਰ ਵਾਸ਼ ਹੈ
0: ਜੀ, ਜੀ
7: 4 ਕੋਇਨ ਕਾਰ ਵਾਸ਼ ਨੇ, ਉਹ ਚ ਕੋਇਨ ਲਾਂਡਰੀ ਵੀ ਹੈ
0: ਜੀ,
7: 3 ਉਹਦੇ ਰੈਂਟਲ ਯੂਨਿਟ ਨੇ, 3 ਬੈਡਰੂਮ ਦਾ ਅਪਾਰਟਮੈਂਟ ਹੈਗਾ ਵੇ, 7.5 ਲੱਖ ਡਾਲਰ ਉਹਦੀ ਐਨੂਅਲ ਇਨਕਮ ਹੈ, ਔਰ ਉਹਦੇ ਨੈਟ ਓਪਰੇਟਿੰਗ ਇਨਕਮ ਆਫਟਰ ਮੌਰਗੇਜ ਵਗੈਰਾ ਵੀ ਜਿਹੜੀ 3.5 ਤੋਂ ਉੱਤੇ ਹੋਏਗੀ।
0: ਠੀਕ ਹੈ,
7: ਔਰ ਡੈਫੀਨੇਟਲੀ ਯਾਨੀ ਤੁਸੀਂ ਕਹਿ ਦੋ $1,000 ਰੋਜ਼ ਦਾ, ਔਰ ਡੈਫੀਨੇਟਲੀ ਅਗਰ ਬੰਦਾ ਬਣਾਉਣਾ ਚਾਹ ਰਹੇ ਨੇ ਤੇ ਉਹਨਾਂ ਨੂੰ ਕੰਟੈਕਟ ਕਰਨਾ ਪਏਗਾ 6479884449। ਜਿੱਥੇ ਅਸੀਂ ਇਹ ਇਨਵੈਸਟਮੈਂਟਾਂ ਦੀ ਗੱਲ ਕਰਨੀ ਹੋਵੇ ਤਾਂ ਭਾਈ ਜੀ ਸੇਲ ਆਫ ਬਿਜ਼ਨਸ ਦੇ ਵਿੱਚ ਹੀ ਹੈ, ਮੇਰੇ ਕੋਲ ਰੈਸਟੋਰੈਂਟ ਹੈਗਾ ਜੀ ਮਿਸੀਸਾਗਾ ਚ
0: ਜੀ, ਜੀ
7: ਉਹ ਚ ਤਕਰੀਬਨ 450 ਬੰਦਿਆਂ ਦੇ ਬੈਠਣ ਦੀ ਜਗ੍ਹਾ ਹੈ। ਇਹਦੀ ਨੈਟ ਸੇਲ ਸਾਲ ਦੀ 3.4 ਮਿਲੀਅਨ ਵਿਦ ਨੈਟ ਪ੍ਰੋਫਿਟ ਮੋਰ ਦੈਨ $500,000, $1,500 ਰੋਜ਼ ਦਾ ਉਹਦੀ ਪ੍ਰੋਫਿਟ ਦੇ ਨਾਲ ਤੁਸੀਂ ਇਹ ਬਿਜ਼ਨਸ ਨੂੰ ਲੈ ਸਕਦੇ ਹੋ। ਇਹਦੇ ਵਿੱਚ ਪਾਰਟੀ ਰੂਮ ਵੀ ਕਹਿੰਦੇ, ਡਾਇਨਿੰਗ ਰੂਮ ਵੀ ਕਹਿੰਦੇ, ਬਿਹਤਰੀਨ ਲੋਕੇਸ਼ਨ ਬਿਹਤਰੀਨ ਲੋਕੇਸ਼ਨ ਹੈਗੀ ਹੈ। ਇਸੇ ਤਰੀਕੇ ਨਾਲ ਸਾਡੇ ਕੋਲ ਵੈਜੀਟੇਰੀਅਨ ਰੈਸਟੋਰੈਂਟ ਹੈਗੇ ਨੇ, ਹੋਰ ਰੈਸਟੋਰੈਂਟ ਹੈਗੇ ਨੇ। ਰੇਡੀਓ ਪ੍ਰੋਗਰਾਮ ਸਰ ਤੁਹਾਨੂੰ ਸਾਨੂੰ ਕੰਟੈਕਟ ਕਰਵਾਉਂਦਾ ਹੈਗਾ ਵੀ ਕਿ ਤੁਸੀਂ ਨੰਬਰ ਨੋਟ ਕਰ ਲਓ
8: ਜੀ,
7: ਤੁਹਾਡੀ ਜਿਹੜੀ ਵੀ ਜ਼ਰੂਰਤ ਹੈਗੀ ਹੈ ਉਹਦੇ ਵਾਸਤੇ ਤੁਸੀਂ ਕਾਲ ਕਰੋ ਤੇ ਅਸੀਂ ਤੁਹਾਨੂੰ ਸੇਵਾ ਦੇਈਏ। 6478844449 ਅਸੀਂ ਹਰਜੀਤ ਭਾਜੀ ਕੋਲ ਬੇਨਤੀ ਕਰਾਂਗੇ, ਕੱਲ ਦਾ ਇੱਕ ਦਿਨ ਹੋਰ ਦੇ ਦੇਣਾ ਸਾਨੂੰ ਥੋੜੀ ਕੋਡ ਲਿਸਟਿੰਗ।
8: ਕੋਈ ਗੱਲ ਨਹੀਂ ਸਰ, ਤੁਹਾਡਾ ਹੀ ਸ਼ੋਅ ਆ, ਤੁਹਾਡਾ ਟਾਈਮ ਹੈ, ਕੋਈ ਇਦਾਂ ਦੀ ਗੱਲ ਨਹੀਂ। ਨੰਬਰ ਇੱਕ ਵਾਰੀ ਸ਼ੇਖ ਸਾਹਿਬ ਦੁਆਰਾ ਦੇ ਦਿਓ ਪਲੀਜ਼।
7: 6478844449 ਆਪਣੀ ਪੰਜਾਬੀ ਮਾੜੀ ਹੈ ਭਾਜੀ ਥੋੜੀ।
8: ਕੋਈ ਗੱਲ ਨਹੀਂ ਸਰ, ਮੈਂ ਅਨਾਊਂਸ ਕਰ ਦਿੰਦਾ 6647984449 ਦੇ ਕੋਕ ਦੀ ਆਸਰ ਹੀ ਹੈ ਸੀਪ ਸ਼ੇਖ ਸਾਹਿਬ ਨੂੰ। ਇਹ ਸਿਰਫ ਕਮਰਸ਼ੀਅਲ ਡੀਲਾਂ ਹੀ ਕਰਦੇ ਆ, ਜੇ ਤੁਸੀਂ ਕੋਈ ਪ੍ਰੋਪਰਟੀ ਵੇਚਣੀ ਵੀ ਆ ਕਮਰਸ਼ੀਅਲ ਤੇ ਫਿਰ ਵੀ ਤੁਸੀਂ ਹਸੀਬ ਸ਼ੇਖ ਜੀ ਨਾਲ ਸੰਪਰਕ ਕਰ ਸਕਦੇ ਆ। ਨੰਬਰ ਇੱਕੋ ਹੀ ਇਹਨਾਂ ਦਾ ਡਾਇਰੈਕਟ ਲਾਈਨ ਨੰਬਰ ਹੈ 6479884449 ਤੇ ਕੋਕ ਦੀ ਜਾ ਸਕਦੀ ਹੈ। 6479984449 ਦੇ ਕਾਲ ਜਲਦੀ ਜਲਦੀ ਕਰ ਲਿਓ ਹਸੀਬ ਸ਼ੇਖ ਸਾਹਿਬ ਨੂੰ।

ਕਈ ਵਾਰੀ ਤੁਸੀਂ ਕਿਸੇ ਨੂੰ ਜ਼ਿਆਦਾ ਵੀ ਪਿਆਰ ਕਰੋ ਨਾ, ਫਿਰ ਵੀ ਕੰਮ ਖਰਾਬ ਹੋ ਜਾਂਦਾ। ਫਿਰ ਅਗਲਾ ਪੰਜਾਬੀ ਜੀ ਕਹਿੰਦਾ ਨਾ ਵੀ ਚੌੜਾ ਹੋ ਜਾਂਦਾ, ਵੀ ਪਿਆਰ ਮੈਨੂੰ ਬੰਦਾ ਜ਼ਿਆਦਾ ਕਰਦਾ, ਮੈਂ ਕਿਉਂ ਨਾ ਚੌੜਾ ਹੋ ਜਾਂ ਜਾਂ ਚੌੜੀ ਹੋ ਜਾਂ, ਹੈਂ। ਅਤੇ ਫਿਰ ਇੱਦਾਂ ਦੇ ਵੀ ਕਈ ਵਾਰੀ ਗੱਲਬਾਤ ਹੋ ਜਾਂਦੀ ਹੈ। ਪੰਜਾਬੀ ਵਿਰਸਾ ਵਿਦ ਸਿੰਘ ਹਰਜੀ ਸ਼ੋਅ।

0: ਹਰਪ੍ਰੀਤ ਜੀ ਅੱਜ ਰਾਜਨ ਜੀ ਆਏ ਨੀ, ਰਾਜਨ ਜੀ ਕਹਿੰਦੇ ਅੱਜ ਹਰਪ੍ਰੀਤ ਜੀ ਆਉਣਾ ਨੀ, ਮੈਂ ਵੀ ਨੀ ਆਉਣਾ, ਤੇ ਇਹਨਾਂ ਨੇ ਪਤਾ ਹਰਪ੍ਰੀਤ ਜੀ ਦਾ ਸਟੂਡੀਓ ਬੈਠੇ ਆ। ਹਾਂਜੀ ਸਰ,
1: ਬਹੁਤ ਬਹੁਤ ਧੰਨਵਾਦ ਹੈ ਜੀ ਜੀ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸਰ ਜੀ।
1: ਅੱਜ ਦੱਸਣਾ ਚਾਹਾਂਗੇ ਵੀ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਜੀ ਸਾਡੇ ਕੋਲ ਅੱਜ ਅਵੇਲੇਬਲ ਹੈ, ਤੁਸੀਂ ਕਾਲ ਕਰਕੇ ਆਪਣੀ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888। ਤੇ ਜੀ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਣੇ ਕੋਲ ਸਾਰੀਆਂ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਨੇ ਜਿਹਦੇ ਨਾਲ ਡਿਜੀਟਲ ਐਗਜ਼ਾਮ ਹੁੰਦਾ, ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਡਾਕਟਰ ਤੁਹਾਨੂੰ ਸਾਰੇ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਜੇ ਕੋਈ ਅੱਖ ਚ ਪ੍ਰੋਬਲਮ ਹੈ ਤੇ ਕੀ ਪ੍ਰੋਬਲਮ ਹੈ ਤੇ ਉਹਦਾ ਕੀ ਟ੍ਰੀਟਮੈਂਟ ਹੈ। ਏਦਾਂ ਦਾ ਡਿਟੇਲ ਐਗਜ਼ਾਮ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਦੇ ਨਾਲ ਤੁਸੀਂ ਜੇ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ, ਖਾਸ ਕਰਕੇ ਹਰਜੀਤ ਜੀ ਬੱਚਿਆਂ ਦੀ ਛੁੱਟੀਆਂ ਹੋ ਗਈਆਂ, ਸੋ ਬੱਚਿਆਂ ਦਾ ਜ਼ਰੂਰ ਐਗਜ਼ਾਮ ਕਰਾਉਣਾ ਚਾਹੀਦਾ। ਬੱਚਿਆਂ ਵਾਸਤੇ ਵੀ ਸਾਡੇ ਸਪੈਸ਼ਲ ਮਸ਼ੀਨ ਹੈ ਟੋਪੋਗ੍ਰਾਫੀ ਦੀ, ਇਹ ਮਸ਼ੀਨ ਕੀ ਕਰਦੀ ਹੈ ਵੀ ਜਿਹੜੇ ਬੱਚੇ ਜਿਨ੍ਹਾਂ ਦਾ ਨੰਬਰ ਹਰ ਸਾਲ ਵੱਧਦਾ ਜਾਂਦਾ ਹੈ, ਇਹ ਮਸ਼ੀਨ ਤੇ ਜਦੋਂ ਅਸੀਂ ਇਗਜ਼ਾਮ ਕਰਦੇ ਹਾਂ ਇਹ ਸਾਨੂੰ ਪਹਿਲੇ ਦੱਸ ਦਿੰਦੀ ਹੈ ਕੀ ਤੁਹਾਡਾ ਬੱਚਾ ਉਸ ਕੈਟੇਗਰੀ ਚ ਆਉਂਦਾ ਜਿਹਦਾ ਨੰਬਰ ਹਰ ਸਾਲ ਵੱਧਣਾ, ਤੇ ਜੇ ਆਉਂਦਾ ਤੇ ਅਸੀਂ ਉਹਨਾਂ ਨੂੰ ਸਪੈਸ਼ਲੀ ਮਾਇਓਫੀਆ ਕੰਟਰੋਲ ਟ੍ਰੀਟਮੈਂਟ ਵਾਲੇ ਲੈਂਸਿਸ ਪਾ ਕੇ ਦੇ ਦਿੰਦੇ ਹਾਂ ਜਿਹਨਾਂ ਦੇ ਨਾਲ ਉਹਨਾਂ ਦਾ ਨੰਬਰ ਵੱਧਣਾ ਰੁਕ ਜਾਂਦਾ। ਸੋ ਜੇ ਤੁਹਾਡੇ ਬੱਚੇ 17 ਸਾਲ ਤੋਂ ਹੀ ਉਮਰ ਤੋਂ ਘੱਟਦੇ ਨੇ ਤੇ ਜ਼ਰੂਰ ਆ ਕੇ ਸਾਡੇ ਕੋਲ ਇਹ ਐਗਜ਼ਾਮ ਕਰਵਾਓ। ਮੋਸਟਲੀ ਇਹ ਜਿਹੜਾ ਐਗਜ਼ਾਮ ਹੈ ਜੀ ਇਹ ਤੁਹਾਡੀਆਂ ਇੰਸ਼ੋਰੈਂਸ ਕੰਪਨੀਆਂ ਕਵਰ ਕਰਦੀਆਂ ਨੇ, ਸੋ ਤੁਹਾਨੂੰ ਆਪਣੀ ਪਾਕਿਟ ਚ ਵੀ ਨਹੀਂ ਪੇ ਕਰਨਾ ਪੈਂਦਾ ਤੇ ਤੁਸੀਂ ਇਹ ਡਿਟੇਲ ਐਗਜ਼ਾਮ ਵੀ ਕਰਾ ਸਕਦੇ ਹੋ। ਸੋ ਨੰਬਰ ਇੱਕ ਵਾਰੀ ਫਿਰ ਦੇਣਾ ਚਾਹਾਂਗਾ ਜੀ 905-460-8888। ਤੇ ਨਾਲ ਦੀ ਨਾਲ ਜਿਹਨਾਂ ਨੇ ਸਾਡਾ ਵੈਲਿਊ ਪੈਕੇਜ ਲੈਣਾ ਜੀ $129 ਚ ਹਰਜੀਤ ਜੀ ਅਸੀਂ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ, ਇਹਦੇ ਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਨੇ। ਤੇ ਜੇ ਤੁਹਾਡੀ ਨਿਗਾਹ ਕਮਜ਼ੋਰ ਹੈ ਜਿਹਦੇ ਵਿੱਚ ਸਾਨੂੰ ਦੂਰ ਤੇ ਨੇੜੇ ਦੀ ਦੋਨਾਂ ਦੀ ਲੈਂਸ ਚਾਹੀਦੇ ਨੇ ਤੇ ਸਾਡੇ ਕੋਲ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ, ਇਹ $300 ਦੀ ਕੀਮਤ ਤੇ ਲੈਂਸਿਸ ਹੈ ਤੇ 300 ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ ਜੀ। ਤੇ ਨਾਲ ਤੁਸੀਂ ਆਪਣੇ ਐਨਕਾਂ ਦਾ ਜਿੰਨੀ ਮਰਜ਼ੀ ਕੋਟਿੰਗ ਐਡ ਕਰਾਓ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਮਿਲਣਗੀਆਂ। ਸੋ ਅਗੇਨ ਜੀ ਨੰਬਰ 1-905-460-8888 ਤੇ ਪਹੁੰਚਣਾ ਸਪੈਕਸ ਐਕਸਪ੍ਰੈਸ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, ਇਹ ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਨ੍ਹਾਂ ਕੋਲ ਬੈਨੀਫਿਟਸ ਹੈ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888, 905-460-8888, 9054608888। ਬਹੁਤ ਬਹੁਤ ਧੰਨਵਾਦ,
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਔਰ

0: ਗੀਤ ਦੀ ਫਰਮਾਇਸ਼ ਕੀਤੀ ਸੀ, ਉਹਨਾਂ ਦਾ ਗੀਤ ਅਸੀਂ ਤੁਹਾਨੂੰ ਸੁਣਾਤਾ। ਆਈ ਐਮ ਸ਼ੋਰ ਕਿ ਤੁਹਾਨੂੰ ਗੀਤ ਚੰਗਾ ਵੀ ਲੱਗਾ ਹੋਣਾ। ਹਰਪ੍ਰੀਤ ਜੀ, ਬਹੁਤ ਫੈਮਿਲੀਜ਼, ਤੁਹਾਨੂੰ ਪਤਾ ਕਿ ਸੁਪਰਵਾਈਜ਼ਰ ਤੇ ਆਪਣੀਆਂ ਫੈਮਿਲੀਜ਼ ਇੰਡੀਆ ਤੋਂ ਆ ਰਹੀਆਂ, ਔਰ ਤੁਹਾਡੀ ਵੇਟ ਕਰ ਰਹੇ ਸੀ ਕਿਉਂਕਿ ਤੁਸੀਂ ਹਾਜ਼ਰੀ ਤੁਹਾਡੀ ਲੱਗੀ ਨਹੀਂ। ਕਈਆਂ ਨੂੰ ਹੁੰਦਾ ਨਹੀਂ ਯਾਰ, ਹਰਪ੍ਰੀਤ ਸੈਨੀ ਕੋਲ ਇੰਸ਼ੋਰੈਂਸ ਕਰਾਉਣੀ ਹੈ ਨਾ, ਅਤੇ ਹੁਣ ਤੁਸੀਂ ਆ ਗਏ ਆ। ਜਿਹੜੀਆਂ ਫੈਮਿਲੀਜ਼ ਇਸ ਵੀਕ ਦੇ ਵਿੱਚ ਜਿਹੜੀ ਕਿ ਵਿਜ਼ਟਰ ਵੀਜ਼ੇ ਵਾਸਤੇ ਇੰਸ਼ੋਰੈਂਸ ਚਾਹੀਦੀ ਆ, ਟਰੈਵਲ ਇੰਸ਼ੋਰੈਂਸ ਚਾਹੀਦੀ ਆ, ਜਾਂ ਤੁਸੀਂ ਸੁਪਰ ਵੀਜ਼ੇ ਵਾਸਤੇ ਆਪਣੇ ਪੇ ਇੰਸ਼ੋਰੈਂਸ ਚਾਹੀਦੀ ਆ, ਉਹਦੇ ਬਾਰੇ ਦੱਸੋ ਪਲੀਜ਼ ਤੁਸੀਂ।
1: ਬਿਲਕੁਲ ਹਰਜੀਤ ਜੀ, ਸੋ ਆਪਾਂ ਆਲਵੇਜ਼ ਇਸ ਟੋਪਿਕ ਦੇ ਉੱਪਰ ਗੱਲ ਕਰਦੇ ਰਹਿੰਦੇ ਹਾਂ ਕਿ ਕਿਉਂਕਿ ਸਮਰ ਦਾ ਟਾਈਮ ਆ, ਬਹੁਤ ਸਾਰੇ ਸਾਡੇ ਰਿਲੇਟਿਵਸ ਇੱਥੇ ਆ ਰਹੇ ਆ।
0: ਹਾਂਜੀ,
1: ਮੈਡੀਕਲ ਐਮਰਜੈਂਸੀ ਕਵਰੇਜ ਹੁੰਦੀ ਹੈ ਇਹ, ਜਿਹਦੇ ਵਿੱਚ ਆਪਾਂ ਵਿਜ਼ਿਟਰ ਇੰਸ਼ੋਰੈਂਸ ਦੇ ਵਿੱਚ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਸਪੈਸ਼ਲੀ ਜਦੋਂ ਸੁਪਰ ਵੀਜ਼ਾ ਦੀ ਗੱਲ ਆਉਂਦੀ ਹੈ, ਕਿਉਂਕਿ ਸੁਪਰ ਵੀਜ਼ਾ ਦੀ ਇੱਕ ਕੰਡੀਸ਼ਨ ਇਹ ਸੀਗੀ ਕਿ ਇੱਕ ਸਾਲ ਦੀ ਪਾਲਿਸੀ ਹੋਣੀ ਚਾਹੀਦੀ ਹੈ, ਚਾਹੇ ਤੁਸੀਂ ਐਨੁਅਲ ਪੇਮੈਂਟ ਇਕੱਠੀ ਦਿੱਤੀ ਹੋਈ ਹੈ, ਚਾਹੇ ਤੁਸੀਂ ਮੰਥਲੀ ਇੰਸਟਾਲਮੈਂਟ ਦੇ ਵਿੱਚ ਪਲਾਨ ਲਿਆ ਹੋਇਆ, ਬਟ ਤੁਹਾਡਾ ਇੱਕ ਸਾਲ ਦਾ ਪਾਲਿਸੀ ਕੰਟਰੈਕਟ ਪੇਪਰ ਹੋਣਾ ਚਾਹੀਦਾ ਆ। ਤੇ ਜਿਹੜੀਆਂ ਕੰਪਨੀਆਂ ਮੰਥਲੀ ਪਲਾਨ ਦੇ ਵਿੱਚ ਕਰਦੀਆਂ ਹੈਗੀਆਂ, ਉਹਨਾਂ ਦੇ ਵਿੱਚ ਬਹੁਤੀਆਂ ਕੰਪਨੀਆਂ ਦੇ ਵਿੱਚ ਆਪਾਂ ਨੂੰ ਫਸਟ ਐਂਡ ਲਾਸਟ ਮੰਥ ਦੀ ਪੇਮੈਂਟ ਦੇਣੀ ਪੈਂਦੀ ਹੈ। ਸੋ ਪਹਿਲੇ ਮਹੀਨੇ ਦੀ ਤੇ 12ਵੇਂ ਮਹੀਨੇ ਦੀ ਪੇਮੈਂਟ ਆਪਾਂ ਨੂੰ ਅਪ ਫਰੰਟ ਦੇਣੀ ਪੈਂਦੀ ਆ, ਉਸ ਤੋਂ ਬਾਅਦ ਆਪਾਂ ਵੀਜ਼ਾ ਅਪਲਾਈ ਕਰਨ ਦੇ ਲਈ ਪੇਪਰ ਲੈ ਸਕਦੇ ਹਾਂ। ਤੇ ਜਦੋਂ ਵੀਜ਼ਾ ਲੱਗ ਜਾਂਦਾ ਹੈ, ਜਦੋਂ ਇੱਥੇ ਆਉਂਦੇ ਹੈਗੇ ਆ, ਪਹਿਲੇ ਮਹੀਨੇ ਦੀ ਪੇਮੈਂਟ ਆਪਾਂ ਆਲਰੇਡੀ ਦਿੱਤੀ ਹੁੰਦੀ ਆ, ਸੈਕਿੰਡ ਮੰਥ ਤੋਂ ਆਪਣੀ ਪੇਮੈਂਟ ਜਿਹੜੀ ਹੈਗੀ ਉਹ ਕ੍ਰੈਡਿਟ ਕਾਰਡ ਤੋਂ ਚਾਰਜ ਸ਼ੁਰੂ ਹੁੰਦੀ ਆ।
0: ਵੀਜ਼ਾ ਉਦਾਂ ਨਹੀਂ ਲੱਗਦਾ ਨਾ ਜਿੰਨੇ ਤੱਕ ਤੁਹਾਡੇ
1: ਜਦ ਤੱਕ ਅਸੀਂ ਇੰਸ਼ੋਰੈਂਸ ਪੇਪਰ ਨਹੀਂ ਜਮ੍ਹਾਂ ਕਰਦੇ,
0: ਨਹੀਂ ਕਰਾਉਣੇ। ਹਾਂ, ਜਾਂ ਫਿਰ ਤੁਸੀਂ ਜਿਹੜੇ ਦੂਸਰੇ ਟਰੈਵਲ ਇੰਸ਼ੋਰੈਂਸ ਦਿਓ ਤਾਂ ਲੈ ਸਕਦੇ ਹਾਂ। ਜੇ ਤੁਸੀਂ ਸੁਪਰ ਵੀਜ਼ਾ ਨਹੀਂ ਕਰਾਉਣਾ,
1: ਤੁਸੀਂ ਵਿਜ਼ਿਟਰ ਵੀਜ਼ਾ ਲਵਾ ਸਕਦੇ ਹੋ, ਉਹਦੇ ਲਈ ਇੰਸ਼ੋਰੈਂਸ ਕੋਈ ਮੈਂਡੇਟਰੀ ਨਹੀਂ ਹੈਗੀ।
0: ਅੱਛਾ, ਉਹ ਨਾਲ ਲਾਉਣ ਦੀ ਲੋੜ ਨਹੀਂ ਪੈਂਦੀ?
1: ਨਹੀਂ, ਪਰ ਬਹੁਤ ਸਾਰੇ ਕਲਾਇੰਟ ਹੈਗੇ ਆ ਜਿਹੜੇ ਲਾਉਂਦੇ ਆ, ਤਾਂ ਕਿ ਇਮੀਗ੍ਰੇਸ਼ਨ ਆਫੀਸਰ ਤੇ ਵਧੀਆ ਅਸਰ ਪਵੇ, ਪਲੱਸ ਸਿਕਿਉਰ ਵੀ ਹੋ ਸਕਣ। ਬਟ ਅਦਰਵਾਈਜ਼ ਅਗਰ ਮੈਂ ਮੈਂਡੇਟਰੀ ਕੰਡੀਸ਼ਨ ਦੀ ਗੱਲ ਕਰਾਂ, ਤਾਂ ਉਹਦੇ ਵਿੱਚ ਕੋਈ ਵੀ ਇੱਦਾਂ ਦੀ ਕੰਡੀਸ਼ਨ ਨਹੀਂ ਹੈਗੀ। ਸੁਪਰ ਵੀਜ਼ਾ ਦੀ ਤਾਂ ਕੰਡੀਸ਼ਨ ਹੀ ਇਹ ਹੈਗੀ ਆ ਕਿ ਇਨਕਮ ਵਾਈਜ਼ ਵੀ ਤੁਸੀਂ ਕੁਆਲੀਫਾਈ ਕਰਨੇ ਚਾਹੀਦੇ ਆ, ਤੇ ਇੱਕ ਸਾਲ ਦੀ ਕਵਰੇਜ ਵੀ $1,00,000 ਦੀ ਹੋਣੀ ਚਾਹੀਦੀ ਆ ਤੁਹਾਡੇ ਕੋਲ ਲਈ ਹੋਈ।
0: ਉਸ ਤੋਂ ਬਿਨਾਂ ਵੀਜ਼ਾ ਡਿਕਲੇਅਰ ਨਹੀਂ ਕਰਦੇ?
1: ਬਿਲਕੁਲ ਜੀ,
0: ਠੀਕ ਆ।
1: ਤੇ ਉੱਤਰ ਦੇ ਸਾਰੇ ਇੱਥੇ ਇਮੀਗ੍ਰੇਸ਼ਨ ਆਫੀਸਰ ਪਾਲਿਸੀ ਚੈੱਕ ਵੀ ਕਰਦੇ ਆ, ਸੋ ਤੁਹਾਡੇ ਕੋਲ ਉਹ ਜਿਹੜੀਆਂ ਕੰਡੀਸ਼ਨ ਪੂਰਾ ਕਰਦੀ ਹੋਈ ਪਾਲਿਸੀ ਹੋਣੀ ਚਾਹੀਦੀ ਆ। ਹੁਣ ਮੇਨ ਚੀਜ਼ ਇਹ ਹੁੰਦੀ ਹੈ, ਸਾਡੇ ਕਈ ਵਾਰ ਲਿਸਨਰਸ ਦਾ ਕੰਸਰਨ ਹੁੰਦਾ ਕਿ ਸਾਡੇ ਪੇਰੈਂਟਸ ਇੱਥੇ ਇੱਕ ਸਾਲ ਪੂਰਾ ਨਹੀਂ ਰਹੇ, ਅਸੀਂ ਸਾਲ ਦੀ ਪੇਮੈਂਟ ਇਕੱਠੀ ਦਿੱਤੀ ਹੋਈ ਸੀ, ਜਾਂ ਅਸੀਂ ਮੰਥਲੀ ਇੰਸਟਾਲਮੈਂਟ ਵਾਲਾ ਪਲਾਨ ਲਿਆ ਸੀ, ਅਸੀਂ ਐਂਡ ਵਾਲੇ ਮਹੀਨੇ ਦੀ ਪੇਮੈਂਟ ਐਕਸਟਰਾ ਦਿੱਤੀ ਹੋਈ ਆ। ਉਹਨਾਂ ਸਿਚੁਏਸ਼ਨਸ ਦੇ ਵਿੱਚ ਇਹ ਹੁੰਦਾ ਹੈ ਕਿ ਜੇ ਤੁਹਾਡੇ ਪੇਰੈਂਟਸ ਇੱਥੇ ਆਉਂਦੇ ਆ, ਉਹ ਮਹੀਨਾ ਦੋ ਮਹੀਨੇ ਜਿੰਨੇ ਵੀ ਟਾਈਮ ਇੱਥੇ ਰਹਿੰਦੇ ਹੈਗੇ ਆ, ਉਨੇ ਟਾਈਮ ਦੇ ਪੈਸੇ ਕੱਟ ਕੇ ਬਾਕੀ ਦਿਨਾਂ ਦੇ ਪੈਸੇ ਜਿਹੜੇ ਹੈਗੇ ਉਹ ਰਿਫੰਡੇਬਲ ਆ।
0: ਠੀਕ ਹੈ।
1: ਕੁਝ ਕੰਪਨੀਆਂ ਇੱਦਾਂ ਦੀਆਂ ਹੈਗੀਆਂ, ਉਹਨਾਂ ਦੇ ਵਿੱਚ ਇਹ ਕੰਡੀਸ਼ਨ ਹੁੰਦੀ ਹੈ ਕਿ ਜੇ ਕਲੇਮ ਆ ਗਿਆ, ਚਾਹੇ ਉਹ $100 ਦਾ ਆ, ਚਾਹੇ ਉਹ $1,000 ਦਾ ਆ, ਚਾਹੇ ਉਹ $10,000 ਦਾ ਆ, ਫਿਰ ਚਾਹੇ ਤੁਹਾਡੇ ਜਿਹੜੇ ਪੇਰੈਂਟਸ ਹੈਗੇ ਉਹ ਦੋ ਮਹੀਨੇ ਬਾਅਦ ਵਾਪਸ ਚਲੇ ਜਾਣ, ਤਾਂ ਅਸੀਂ ਉਹਨਾਂ ਦੇ ਪੈਸੇ ਰਿਫੰਡ ਨਹੀਂ ਕਰਨੇ, ਕਿਉਂਕਿ ਉਹ ਪੂਰੀ ਪਾਲਿਸੀ ਦੇ ਪੈਸੇ ਜਿਹੜੇ ਹੈਗੇ ਉਹ ਫਿਰ ਰੱਖਦੇ ਸੀ। ਬਟ ਸਾਡੇ ਕੋਲ ਹੁਣ ਇੱਦਾਂ ਦੀਆਂ ਇੰਸ਼ੋਰੈਂਸ ਕੰਪਨੀਆਂ ਵੀ ਹੈਗੀਆਂ ਆ ਜਿਨ੍ਹਾਂ ਦੇ ਵਿੱਚ ਚਾਹੇ ਕਲੇਮ ਵੀ ਆ ਗਿਆ ਆ, ਉਹ ਪੇਰੈਂਟਸ ਇੱਥੇ ਰਹੇ ਵੀ ਮਹੀਨਾ ਦੋ ਮਹੀਨੇ ਹੀ ਹੈਗੇ ਆ, ਤਾਂ ਵੀ ਤੁਸੀਂ ਪਾਰਸ਼ੀਅਲ ਰਿਫੰਡ ਦੇ ਲਈ ਕੁਆਲੀਫਾਈ ਕਰਦੇ ਆ।
0: ਅੱਛਾ,
1: ਤੁਹਾਨੂੰ ਤਦ ਵੀ ਜਿਹੜੇ ਬਾਕੀ ਪੈਸੇ ਰਹਿੰਦੇ ਸੀਗੇ ਉਹ ਰਿਫੰਡ ਹੋ ਜਾਣਗੇ। ਸੋ ਕਈ ਵਾਰੀ ਅਸੀਂ ਇੱਦਾਂ ਹੁੰਦਾ ਕਿ ਅਸੀਂ ਸਿਰਫ ਪ੍ਰੀਮੀਅਮ ਚੈੱਕ ਕਰਦੇ ਰਹਿੰਦੇ ਹਾਂ ਕਿ ਸਭ ਤੋਂ ਘੱਟ ਸਾਨੂੰ ਕਿੱਥੇ ਦੇਣਾ ਪਊਗਾ, ਆਹ ਸਾਰੀਆਂ ਚੀਜ਼ਾਂ ਦੇ ਨਾਲ ਵੀ ਥੋੜ੍ਹਾ ਥੋੜ੍ਹਾ ਪ੍ਰੀਮੀਅਮ ਦਾ ਫਰਕ ਪੈ ਜਾਂਦਾ ਆ, ਕਿਉਂਕਿ ਜਿਹੜੀਆਂ ਕੰਪਨੀਜ਼ ਦੇ ਵਿੱਚ ਤੁਹਾਨੂੰ ਐਕਸਟਰਾ ਬੈਨੀਫਿਟਸ ਮਿਲਦੇ ਹੈਗੇ ਆ, ਅਫਕੋਰਸ ਉਹਦੀ ਕੋਸਟ ਵੀ ਸਾਨੂੰ ਆਪਾਂ ਨੂੰ ਥੋੜ੍ਹੀ ਜਿਹੀ ਪੇ ਕਰਨੀ ਪੈਂਦੀ ਆ, ਕੋਈ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ, ਸਿਰਫ $25-50 ਦਾ ਫਰਕ ਹੁੰਦਾ। ਸੋ ਇਸ ਕਰਕੇ ਬੈਟਰ ਆ ਕਿ ਉਹਨਾਂ ਕੰਪਨੀਜ਼ ਦੇ ਵਿੱਚ ਜਾਓ ਜਿਨ੍ਹਾਂ ਦੇ ਵਿੱਚ ਤੁਹਾਨੂੰ ਘੱਟ ਐਡਮਿਨ ਫੀਸ ਦੇਣੀ ਪਵੇ, ਜਿਨ੍ਹਾਂ ਦੇ ਵਿੱਚ ਇੱਦਾਂ ਦੇ ਪਾਰਸ਼ਲ ਰਿਫੰਡਸ ਹੋਣ, ਇਨ ਕੇਸ ਕਲੇਮ ਆ ਗਿਆ ਤਦ ਵੀ ਉਸ ਤੋਂ ਬਾਅਦ ਤੁਹਾਨੂੰ ਪੈਸੇ ਮਿਲ ਸਕਣ, ਐਂਡ ਬਹੁਤ ਸਾਰੀਆਂ ਫਲੈਕਸੀਬਿਲਟੀਜ਼ ਹੋਣ ਕਿ ਤੁਸੀਂ ਡੇਟਸ ਵਗੈਰਾ ਚੇਂਜ ਕਰ ਸਕਦੇ ਆ। ਸੋ ਕੋਈ ਵੀ ਤੁਹਾਡਾ ਕੁਐਸਚਨ ਹੈਗਾ ਆ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਜਾਂ ਜਿਨ੍ਹਾਂ ਦੇ ਕੋਲ ਇੱਥੇ ਦਾ ਹੈਲਥ ਕਾਰਡ ਨਹੀਂ ਹੈਗਾ, ਤੁਸੀਂ ਵਰਕ ਪਰਮਿਟ ਦੇ ਅਪਲਾਈਡ ਸਟੇਟਸ ਤੇ ਹੈਗੇ ਆ, ਜ਼ਰੂਰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਹੈਗਾ ਜੀ 416-8170-6500-416-8170-6500।
0: ਬਹੁਤ ਈਜ਼ੀ ਨੰਬਰ ਹੈ, ਬਹੁਤ ਪੁਰਾਣਾ ਨੰਬਰ ਹੈ ਹਰਪ੍ਰੀਤ ਸੈਨੀ ਜੀ ਦਾ, ਔਰ ਵਾਪਸ ਆ ਗਿਆ ਬੈਕ ਟੂ ਟੋਰਾਂਟੋ, ਆਲਰੇਡੀ ਆ ਚੁੱਕੇ ਆਪਣੇ ਕੰਮ ਤੇ। ਤੁਸੀਂ ਵੀ ਇਹਨਾਂ ਨੂੰ ਮਿਲ ਸਕਦੇ ਹਾਂ, ਇਹਨਾਂ ਨੂੰ ਕਾਲ ਕਰ ਸਕਦੇ ਹਾਂ, ਕੋਈ ਵੀ ਤੁਹਾਡਾ ਇੰਸ਼ੋਰੈਂਸ ਦਾ ਮੈਟਰ ਹੈ, ਇੰਸ਼ੋਰੈਂਸ ਦਾ ਤੁਹਾਨੂੰ ਕੋਈ ਨੀਡ ਹੈ, ਤੁਸੀਂ ਹਰਪ੍ਰੀਤ ਸੈਨੀ ਜੀ ਨੂੰ ਤੁਸੀਂ ਕਾਲ ਕਰ ਲਓ 416-8170-6500 ਦੇ ਕਾਲ ਕੀਤੀ ਜਾ ਸਕਦੀ ਹੈ, 416-8170-6500 ਦੇ ਕਾਲ ਵੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਨਾਲ ਹੀ $7,000 ਦੇ ਵਿੱਚ ਅਸੀਂ ਵਾਸ਼ਰੂਮ ਤਿਆਰ ਕਰਕੇ ਦੇ ਰਹੇ ਹਾਂ ਤੁਹਾਨੂੰ, ਔਰ ਇਹ ਡੀਲ ਇੰਨੀ ਜ਼ਿਆਦਾ ਵਧੀਆ, ਬਹੁਤ ਫੈਮਿਲੀਜ਼ ਫਾਇਦਾ ਉਠਾ ਰਹੀਆਂ। ਜਿਵੇਂ ਸੈਕਿੰਡ ਫਲੋਰ ਦੇ ਉੱਤੇ ਟੱਪ ਲੱਗਾ ਹੁੰਦਾ, ਟੱਪ ਨੂੰ ਰਿਮੂਵ ਕਰਾ ਕੇ, ਟੱਪ ਪੁਰਾਣਾ ਹੋ ਗਿਆ ਟੱਪ ਲਵਾਉਣਾ, ਟੱਪ ਲਵਾ ਲਓ ਨਵਾਂ, ਨਹੀਂ ਤਾਂ ਤੁਸੀਂ ਸਟੈਂਡਿੰਗ ਸ਼ਾਵਰ ਵੀ ਬਣਵਾ ਸਕਦੇ ਹਾਂ। ਸਾਰੇ ਵਾਸ਼ਰੂਮ ਦੀਆਂ ਟਾਈਲਾਂ ਨਵੀਆਂ, ਫਲੋਰ ਨਵੇਂ, ਫਿਰ ਜਿਹੜੇ ਗਲਾਸ ਡੋਰ ਲੱਗਣੇ ਆ ਉਹ ਵੀ ਇਨਕਲੂਡ ਆ $7,000 ਵਿੱਚ। ਅੱਜ ਜ਼ਿਆਦਾ ਹੀ ਕੁਛ ਘੱਟ ਆ, ਮੈਨੂੰ ਲੱਗਦਾ ਬੰਦਿਆਂ ਨੂੰ ਘਾਟਾ ਨਾ ਪੈ ਜਾਵੇ। ਹਰਜੀਤ ਜੀ, ਫਲੋਰ ਅੱਗੇ ਇਨਕਲੂਡ ਨਹੀਂ ਕੀਤਾ ਸੀ, ਹੁਣ ਨਵੀਆਂ ਟਾਈਲਾਂ ਵੀ ਲਾ ਦੇਣਗੇ ਤੁਹਾਡੇ ਵਾਸਤੇ, ਨਵੀਂ ਸਿੰਕ, ਡਬਲ ਸਿੰਕ ਲੱਗੀ ਆ, ਦੋ ਸਿੰਕ ਲਾ ਦੇਣਗੇ, ਵੱਡਿਆ ਕਾਊਂਟਰ ਟੋਪ ਲੱਗ ਜੂਗਾ, ਵੈਂਟੀਜ ਵੱਡੀ ਲੱਗ ਜੂਗੀ। ਇਹ ਫਲੈਟ ਰੇਟ ਆ $7,000 ਦੇ ਵਿੱਚ ਤੁਹਾਡੇ ਵਾਸਤੇ। ਨੰਬਰ ਹਾਜ਼ਰ ਹੈ ਔਰ ਇਸ ਨੰਬਰ 'ਤੇ ਕਾਲ ਕਰ ਲਓ। ਬਹੁਤ ਵੱਡੀ ਕੰਪਨੀ ਆ, ਇੰਨੀ ਸਸਤੀ ਇੰਨੀ ਸੇਲ ਕੋਈ ਬੰਦਾ ਲਾਉਂਦਾ ਨਹੀਂ ਹੁੰਦਾ, ਨਾਲੇ ਔਨ ਏਅਰ ਤੁਹਾਨੂੰ ਅਸੀਂ ਦੱਸ ਰਹੇ ਹਾਂ। ਤੁਹਾਡਾ ਵਾਸ਼ਰੂਮ ਭਾਵੇਂ 100 ਸਕੇਅਰ ਫੁੱਟ ਦਾ ਭਾਵੇਂ 200 ਸਕੇਅਰ ਫੁੱਟ ਦਾ ਵਾਸ਼ਰੂਮ ਆ, ਸਾਰੀਆਂ ਬ੍ਰੈਂਡ ਨਿਊ ਟਾਈਲਾਂ ਲੱਗਣਗੀਆਂ। ਤੁਸੀਂ ਆਪ ਦੱਸੋ ਜਿੱਥੇ ਤੁਹਾਡਾ ਟੱਪ ਲੱਗਾ ਹੋਵੇ ਉਹਦੇ ਆਲੇ ਦੁਆਲੇ ਟਾਈਲਾਂ ਲੱਗੀਆਂ ਹੁੰਦੀਆਂ ਨਾ, ਉਹ ਵੀ ਪੱਟ ਕੇ ਨਵੀਆਂ ਲਾਉਣੀਆਂ ਉਹਨਾਂ ਨੇ, ਸਾਰੀਆਂ ਇੱਕੋ ਨਾਲ ਦੀਆਂ ਫਲੋਰ ਦੀਆਂ ਟਾਈਲਾਂ ਮੈਚ ਕਰਦੀਆਂ ਲਾ ਦੇਣਗੇ। ਇਹ ਕੰਪਨੀ ਨੂੰ ਕਾਲ ਕਰੋ 416-678-8100। ਜੇ ਘਰ ਦੇ ਸਾਰੇ ਵਾਸ਼ਰੂਮ ਚੇਂਜ ਕਰਾਉਣੇ ਆ ਫਿਰ ਥੋੜ੍ਹੇ ਪੈਸੇ ਹੋਰ ਵੀ ਘੱਟ ਸਕਦੇ ਆ, $200-$400। ਉੱਤੇ ਜੇ 3 ਵਾਸ਼ਰੂਮ ਆ, ਥੱਲੇ ਵਾਸ਼ਰੂਮ ਚੇਂਜ ਕਰਾਉਣਾ, ਫਿਰ ਪੈਸੇ 200-400 ਹੋਰ ਵੀ ਘੱਟ ਸਕਦਾ। ਇਹ ਤੁਸੀਂ ਡੀਲ ਕਰ ਲਓ ਇਹਨਾਂ ਨਾਲ 416-678-8100 416-678-8100। ਹੈਲੋ,
2: ਹਾਂਜੀ ਹਰਜੀਤ ਸਿੰਘ, ਕੀ ਹਾਲ ਚਾਲ ਹੈ?
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲਦੇ?
2: ਬਾਕੀ ਵਾਸ਼ ਨੂੰ ਬਹੁਤ ਵਧੀਆ ਬਣਾਉਂਦੇ ਆ ਜੀ।
0: ਹਾਂਜੀ,
2: ਵਾਸ਼ ਨੂੰ ਬਹੁਤ ਵਧੀਆ ਉਹਨਾਂ ਹੁੰਦਾ ਜੀ।
0: ਅੱਛਾ, ਤੁਸੀਂ ਬਣਵਾ ਲਿਆ ਜੀ ਇਹਨਾਂ ਕੋ? ਬਿਲਕੁਲ ਬਿਲਕੁਲ ਜੀ ਚਲੋ ਬੜੀ ਮਿਹਰਬਾਨੀ ਸਰ ਥੈਂਕ ਯੂ ਵੈਰੀ ਮੱਚ ਅਸੀਂ ਤਾਂ ਅਨਾਊਂਸ ਕੀਤਾ ਬੁਕਿੰਗ ਬੜੀ ਹੋ ਗਈ ਭਾਜੀ ਦੇ ਬਿਜ਼ੀ ਬੜੇ ਆ ਕਹਿੰਦੇ ਯਾਰ ਸੱਤ ਹਜ਼ਾਰ ਚ ਸਾਡੀ ਕਮਿਊਨਿਟੀ ਬਹੁਤ ਜ਼ਿਆਦਾ ਵਾਸ਼ਰੂਮ ਤਿਆਰ ਕਰਵਾ ਰਹੀ ਹੈ। ਹਾਂਜੀ ਹਾਂਜੀ
2: ਤੁਸੀਂ ਹੁਣ ਮੈਨੂੰ ਇਹ ਦੱਸੋ ਵੀ ਇੱਕ ਟੋਰਾਂਟੋ ਤੋਂ ਆਪਾਂ ਦਿੱਲੀ ਬੁੱਕ ਕਰਾਉਣੀ ਹੈ ਟਿਕਟ ਤੇ ਕਿਹੋ ਕਰਾਈਏ ਦੱਸੋ ਜੀ
0: ਨੰਬਰ ਕਰੋ ਨੋਟ 416 293 8700 ਅਮਨ ਜੀ ਨਾਲ ਗੱਲ ਕਰੋ
2: ਅਮਨ
0: ਹਾਂਜੀ ਅਮਨ ਜੀ ਨਾਲ ਗੱਲ ਕਰੋ
2: ਅਮਨ ਕੀ ਨਾਮ ਇਹਨਾਂ ਦੇ ਟਰੈਵਲ
0: ਆ ਇਹ ਆਲ ਲਿੰਕ ਟਰੈਵਲ ਦੇ ਅਮਨ ਜੀ ਹੈੱਡ ਆਫਿਸ ਬੈਠਦੇ ਆ ਇਹ ਹੈੱਡ ਆਫਿਸ ਵਾਲੇ ਬੰਦੇ ਮੇਨ ਜਿੰਨੀਆਂ ਬ੍ਰਾਂਚਾਂ ਸਾਰੀ ਇਹਨਾਂ ਥੱਲੇ ਚੱਲਦੀਆਂ $7,000 ਦੇਖੋ ਨਾ ਤੁਸੀਂ ਮੈਂ ਫਿਰ ਦੁਬਾਰਾ ਅਨਾਊਂਸ ਕਰ ਦੇਣਾ ਤੁਸੀਂ ਫੋਨ ਕਰਕੇ ਦੇਖੋ ਇਹ ਪ੍ਰੋਫੈਸ਼ਨਲ ਬੰਦੇ ਆ ਕੋਈ ਇਹ ਥੋੜਾ ਕੋਈ ਹੈਂਡੀਮੈਨ ਬੰਦੇ ਆ ਵੀ ਇਹਨਾਂ ਨੇ ਆ ਕੇ ਯਾਰ ਸਸਤਾ ਕਰ ਰਹੇ ਕੰਮ ਨਹੀਂ ਇਹਨਾਂ ਦਾ ਹੋਲਸੇਲ ਦਾ ਕੰਮ ਹੈ ਨਾ ਬਾਇੰਗ ਆਪਣੀ ਆ ਟੂਟੀਆਂ ਆਪ ਖਰੀਦਦੇ ਆ ਚਾਈਨਾ ਤੋਂ ਸਾਰਾ ਫਲੋਰਿੰਗ ਇਹਨਾਂ ਦੀ ਆਪਣੀ ਆ ਸਾਰੀ ਸ਼ਾਵਰ ਇਹਨਾਂ ਦੇ ਆਪਣੇ ਆ ਸ਼ੀਸ਼ੇ ਆਪਣੇ ਇਸ ਕਰਕੇ ਸਸਤਾ ਸਮਾਨ ਲੱਗ ਰਿਹਾ ਤੁਹਾਨੂੰ ਬਹੁਤ ਫੋਨ ਜਾਂਦੇ ਆ ਆਹ ਦੇਖੋ ਹਾਲੇ ਅਸੀਂ ਮੈਨੂੰ ਨਹੀਂ ਲੱਗਦਾ ਹਾਲੇ 10 ਦਿਨ ਨਹੀਂ ਹਾਲੇ ਐਡ ਸ਼ੁਰੂ ਕਰਨਾ ਭਾਜੀ ਨੇ ਵਾਸ਼ਰੂਮ ਤਿਆਰ ਕਰਾ ਵੀ ਲਿਆ ਇਸ ਤੋਂ ਵਧੀਆ ਤੁਹਾਨੂੰ ਪਰੂਫ ਹੋਰ ਕੀ ਚਾਹੀਦਾ ਨੰਬਰ ਦੁਬਾਰਾ ਨੋਟ ਕਰ ਲਓ 416-688-8100 ਮੈਨੂੰ ਭਾਜੀ ਨੇ ਕਹਿੰਦੇ ਹਰਜੀਤ ਜੀ ਅਸੀਂ ਵਾਈਟ ਤੇ ਗਰੇ ਦਾ ਕੰਬੀਨੇਸ਼ਨ ਤਿਆਰ ਕਰਦੇ ਹਾਂ ਟਾਈਲਾਂ ਦਾ ਤੁਹਾਡੇ ਜਿਹੜਾ ਫਲੋਰ ਲੱਗਣਾ ਉਹ ਵਾਈਟ ਤੇ ਗਰੇ ਦਾ ਲਾਵਾਂਗੇ ਜਿਹੜੀ ਸ਼ਾਵਰ ਦੇ ਵਿੱਚ ਤੁਹਾਡੀਆਂ ਟਾਈਲਾਂ ਨਹੀਂ ਉਹ ਪਲੇਨ ਲਾਵਾਂਗੇ ਵਧੀਆ ਗਰੇ ਕਲਰ ਦੀਆਂ ਜੇ ਤੁਸੀਂ ਮਿਕਸ ਲਵਾਉਣੀਆਂ ਮਿਕਸ ਤੁਹਾਨੂੰ ਦਿਖਾਉਣਗੇ ਟਾਈਲਾਂ ਪਹਿਲਾਂ ਤੁਹਾਡੀ ਪਸੰਦ ਦੀਆਂ ਟਾਈਲਾਂ ਹੋਣਗੀਆਂ $7,000 ਸਾਰਾ ਵਾਸ਼ਰੂਮ ਬ੍ਰਾਂਡ ਨਿਊ ਪੇਂਟ ਕਰਕੇ ਦੇਣਗੇ ਨਾਲੇ ਹੋਰ ਦੱਸੋ ਨੀਲਮ ਜੀ ਕੀ ਹਾਲ ਚਾਲ ਆ ਕਿਵੇਂ ਸਿਹਤ ਠੀਕ ਹੋ
3: ਦੂਜੀ ਗੱਲ ਆਪਾਂ ਅੱਜ ਪਰਟੀਕੁਲਰ ਗੱਲ ਤੇ ਗੱਲ ਕਰਦੇ ਆ ਕਿ ਬਹੁਤ ਸਾਰੀਆਂ ਕਾਲਸ ਨੇ ਜਿਹੜੀਆਂ ਰਿਸੀਵ ਇਸ ਪਰਟੀਕੁਲਰ ਟੋਪਿਕ ਤੇ ਹੁੰਦੀਆਂ ਵਿਚ ਇਸ ਨੀਲਮ ਜੀ ਆਪਾਂ ਪ੍ਰਾਈਵੇਟ ਨਾਲ ਤੈਨੂੰ ਇਹ ਤੇ ਲਿਜਾ ਸਕਦੇ ਆ ਜੇ ਹੁਣ ਉਹਨਾਂ ਨੂੰ ਕਾਰਨ ਪੁੱਛਿਆ ਤੁਸੀਂ ਪ੍ਰਾਈਵੇਟ ਤੇ ਕਿਉਂ ਉਹ ਅਸੀਂ ਪਹਿਲਾਂ ਕਰਾਉਣ ਲੱਗੇ ਅਸੀਂ ਮਿਲੀਅਨ ਦਾ ਘਰ ਦਿੱਤਾ ਸੀ 10% ਤੋਂ ਬੰਦਾ ਕਹਿੰਦਾ ਸੀ ਹੋ ਜਾਏਗੀ ਉਹਨਾਂ ਕੋਲ ਫਾਈਲ ਠੀਕ ਨੀ ਲੱਗੀ ਉਹਨਾਂ ਨੇ 2 ਕੁ ਬੈਂਕ ਯੂਜ਼ ਕਰ ਲਏ ਤਾਂ ਤੀਜਾ CMSC ਤੋਂ ਡਿਕਲਾਈਨ ਹੋ ਗਈ ਤਾਂ ਹੁਣ 20% ਤੋਂ ਘੱਟ ਨਹੀਂ ਹੋਣੀ
0: ਇਹ ਐਕਸਪਰਟ ਬੰਦੇ ਨਿਸ਼ਾਨੀ ਹੁੰਦੀ ਹੈ ਨਾ ਜੇ ਨੀਲਮ ਕੋਲ ਫਾਈਲ ਆ ਗਈ ਤੇ ਫਿਰ ਥੋੜਾ ਨੀਲਮ ਜੀ ਐਵੇਂ ਥੋੜਾ ਕਵੀਨ ਕਹਿੰਦੇ ਸਾਰੇ ਇਹਨਾਂ ਨੂੰ ਜੀ
3: ਬਿਲਕੁਲ ਤੁਸੀਂ ਅਗਲੀ ਗੱਲ ਇੱਥੇ ਤੱਕ ਗੱਲ ਨਹੀਂ ਖਤਮ ਹੁੰਦੀ ਜਦੋਂ ਕਿਸੇ ਅੰਜਾਮ ਕੋਲੋਂ ਫਾਈਲ ਲੱਗਦੀ ਹੈ ਤੇ ਯੂ ਨੋ ਅੱਜ ਦੀ AI ਇਜ਼ ਮੋਰ ਦੈਨ ਪ੍ਰਧਾਨ ਗਲਤੀ ਦੀ ਕੋਈ ਗੁੰਜਾਇਸ਼ ਹੈ ਹੀ ਨਹੀਂ ਸੋ ਉੱਥੇ ਕੀ ਹੁੰਦਾ 10% ਤੇ ਤੁਸੀਂ ਡੀਲ ਪਾਈ, ਲੱਖ ਸਵਾ ਲੱਖ ਚ ਤੁਸੀਂ ਕਹਿੰਦੇ ਹੋ ਕਿ ਚੱਲ ਮੇਰੀ ਕੰਮ ਖਤਮ ਹੋ ਜਾਣਾ, ਪਰ ਉਹ ਹੋਇਆ ਨੀ। ਦੂਜੇ ਪਾਸੇ ਨਾ ਹੁਣ ਜਾਣੀ 20% ਤੇ ਆ, ਕਿਉਂਕਿ CMSC ਤੋਂ ਡਿਕਲਾਈਨ ਹੋ ਗਈ। CMSC ਮੀਨਸ ਜਿਹੜੀ ਉਹਨਾਂ ਨੇ ਇਸ ਇੰਸ਼ੋਰੈਂਸ ਕੰਪਨੀ ਜਿਹੜੀ ਅੰਡਰ 20% ਹੁੰਦੀ ਆ, ਸੋ ਇਫ ਦੇ ਡਿਕਲਾਈਨ ਇਟ ਇਟਸ ਇੰਪੋਸੀਬਲ ਟੂ ਗੋ ਟੂ 10% ਤੇ, ਦੈਨ ਇਟਸ ਐਂਡ ਅਪ 20। ਹੁਣ ਤੁਹਾਡੇ ਕੋਲ ਤਾਂ 20 ਹੁੰਦਾ ਨੀ, ਤੁਸੀਂ ਇਧਰੋਂ ਉਧਰੋਂ ਲਾਈਕ ਜਿੱਥੇ ਵੀ ਦਿਲ ਕਰਦਾ, ਜਿੱਥੇ ਤੁਸੀਂ ਕਦੀ ਜਿਹਨੂੰ ਆਪਣੇ ਰਿਸ਼ਤੇਦਾਰਾਂ ਨੂੰ ਘਾਹ ਵੀ ਨੀ ਨਾ ਪਾਉਣਾ ਸੀ, ਉਹਦੀ ਖੁਰਲੀ ਦੇਖਣੀ ਨੀ ਪਸੰਦ ਕਰਦੇ ਸੀ, ਤੁਸੀਂ ਉੱਥੇ ਜਾ ਕੇ ਘਾਹ ਪਾਉਂਦੇ ਹੋ, ਪਲੀਜ਼ ਸਾਨੂੰ ਪੈਸੇ ਦੇ ਦਿਓ, ਰਾਈਟ? ਸੋ ਭਾਵੇਂ ਜੇ ਰਿਸ਼ਤੇਦਾਰ ਜਾਂ ਕੋਈ ਵੀ ਜੇ ਤੁਹਾਨੂੰ 10% ਬਾਕੀ ਦਾ ਦੇ ਵੀ ਦਿੰਦੇ 20% ਇਕੱਠਾ ਕਰਨ ਦੇ ਲਈ, ਤੁਹਾਡੇ ਸਿਰ ਦੇ ਉੱਤੇ ਇੰਨਾ ਵੱਡਾ ਬੋਝ ਹੈ ਕਿ ਅਸੀਂ ਵਾਪਸ ਕਰਨੇ,
0: ਰਾਈਟ?
3: ਉਹਨਾਂ ਦੀ ਟਾਈਮ ਲਿਮਿਟ ਵੀ ਹੁੰਦੀ ਹੈ, ਹਰ ਬੰਦਾ ਤੁਹਾਨੂੰ ਕੋਈ ਪੈਸੇ ਪਰਮਾਨੈਂਟਲੀ ਨਹੀਂ ਦਿੰਦਾ, ਸੋ ਉਹ ਤੁਹਾਡਾ ਕਰਜ਼ਾ ਅਲੱਗ ਸਿਰ ਤੇ ਚੜ ਗਿਆ।

0: ਹਰ ਬੰਦੇ ਨੇ ਜਿੰਨੇ ਵੀ ਅਗਲਾ ਕੰਮ ਕਰਨਾ ਤੁਹਾਨੂੰ ਪ੍ਰਾਈਵੇਟ ਤੋਂ ਇਹ ਤੇ ਵੀ ਲੱਗ ਗਿਆ ਨਾ, ਹੀ ਇਸ ਆਲਸੋ ਗੋਨਾ ਚਾਰਜ ਯੂ। ਤੁਸੀਂ ਜਿਹੜੀ 1,25,000 ਚ ਕਰਾਉਣੀ ਸੀ ਨਾ, 1,20,000 ਚ ਕਲੋਜ਼ਿੰਗ, ਉਹ 3,25,000 ਚ ਤੁਸੀਂ ਪੂਰੇ ਉਤਰੇ। ਇਟਸ ਨਾਟ ਏ ਜੋਕ। ਅੱਜ ਦਾ ਜਮਾਨਾ ਇਸ ਬਹੁਤ ਜ਼ਿਆਦਾ, ਯੂ ਹੈਵ ਟੂ ਬੀ ਐਕਸਟ੍ਰੀਮਲੀ ਕੇਅਰਫੁਲ। ਸੋ ਵਾਟ ਆਮ ਟ੍ਰਾਇੰਗ ਟੂ, ਮੇਰਾ ਜਿਸਟ ਆਫ ਦੀ ਸਟੋਰੀ ਇਸ, ਤੁਸੀਂ ਉਸ ਬੰਦੇ ਨਾਲ ਕੰਮ ਕਰੋ ਜਿਹੜਾ ਵੈਲ ਨੋਨ ਇਨ ਦਾ ਮਾਰਕੀਟ, ਆਲਸੋ ਉਹਨੂੰ ਤੁਹਾਡਾ ਟ੍ਰਾਂਸਪੇਰੈਂਟ ਹੋਵੇ, ਓਨੈਸਟ ਹੋਵੇ, ਨੋਲੇਜ ਹੋਵੇ। ਇਹ ਨਾ ਹੋਵੇ ਕਿ ਤੁਹਾਡੀ ਫਾਈਲ ਤੇ ਐਕਸਪੀਰੀਅੰਸ ਲਰਨ ਕਰੇ, ਨੋ, ਯੂ ਡੋਂਟ ਨੀਡ ਟੂ ਫਾਈਂਡ ਦੈਟ ਕਾਇੰਡ ਆਫ। ਜਿੱਥੇ ਕਿਤੇ ਮਾਰਕੀਟ ਚ ਦੇਖੋ, 10 ਬੰਦਿਆਂ ਨੂੰ ਪੁੱਛੋ, ਉਹਨੂੰ ਰਿਸਰਚ ਕਰੋ ਸੋਸ਼ਲ ਮੀਡੀਆ ਦੇ ਉੱਤੇ, ਅੱਜ ਮਾੜਾ ਜਿਹਾ ਹੱਥ ਲਾਓ ਤਾਂ ਉਹਦੀਆਂ 10 ਪ੍ਰੋਫਾਈਲਸ ਨਿਕਲਦੀਆਂ, ਕਿੱਥੇ ਵਟ ਡਿਡ ਹੀ ਡੂ ਇਨ ਦਾ ਪਾਸਟ, ਕਿੰਨੇ ਲੈਂਡਰਸ ਦੇ ਨਾਲ ਡੀਲ ਕੀਤਾ। ਯੂ ਕੈਨ ਐਸਕ ਦਿਸ ਲੀਗਲ ਕੁਐਸਚਨ ਕਿ ਵੀ ਨੀਡ ਇਨ ਰਾਈਟਿੰਗ, ਤੁਸੀਂ ਇਨ ਦਾ ਪਾਸਟ ਕਿੰਨੇ ਲੋਕਾਂ ਨਾਲ ਡੀਲ ਕੀਤਾ, ਤਾਂ ਉਹਨਾਂ ਦੇ ਨਾਲ ਕਿੰਨੇ ਲੈਂਡਰਸ ਦੇ ਨਾਲ ਡੀਲ ਕੀਤਾ, ਹਾਊ ਮੈਨੀ ਲੈਂਡਰਸ ਵਰ ਇਨਵੋਲਵਡ। ਸੋ ਦੇ ਆਰ ਅਨਸਰੇਬਲ, ਇਟਸ ਅ ਲੀਗਲ ਥਿੰਗ। ਸੋ ਐਨੀਥਿੰਗ ਟੂ ਡੂ ਵਿਦ ਮਾਰਗੇਜ, ਫਸਟ ਟਾਈਮ ਬਾਇਰਸ ਹੋ ਤਾਂ ਮੈਂ ਤੁਹਾਡੀ ਇੰਨੀ ਹੈਲਪ ਜ਼ਰੂਰ ਕਰਾਂਗੀ, ਕਿਉਂਕਿ ਤੁਹਾਡੀ ਲੋਇਰ ਦੀ ਫੀ ਹੈ ਜਿਹੜੀ, ਆਲ ਟੇਕ ਕੇਅਰ ਆਫ ਇਟ।
1: ਠੀਕ ਹੈ।
0: ਮਾਰਗੇਜ ਬ੍ਰੋਕਰ, ਮਾਰਗੇਜ ਕੁਈਨ, ਮਾਰਗੇਜ ਅਲਾਇੰਸ ਇਨ ਨੀਲਮ ਸਰਵ, 6477398710।
1: ਨੰਬਰ ਇੱਕ ਵਾਰੀ ਨੀਲਮ ਜੀ ਦੁਬਾਰਾ ਦੇ ਦਿਓ ਪਲੀਜ਼।
0: 6477397710।
1: ਬੜੀ ਮਿਹਰਬਾਨੀ ਮੈਮ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿੱਚ ਜੀ ਹਰਪ੍ਰੀਤ।
2: ਬਿਲਕੁਲ ਜੀ ਜੀ। ਸੋ ਜਿੱਥੇ ਆਪਾਂ ਵਿਜ਼ਿਟਰ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਦੀ ਗੱਲ ਕੀਤੀ ਆ, ਲਾਈਫ ਇੰਸ਼ੋਰੈਂਸ ਦੇ ਡਿਫਰੈਂਟ ਡਿਫਰੈਂਟ ਪਲਾਨਸ ਦੀ ਆਪਾਂ ਇਨਫੋਰਮੇਸ਼ਨ ਦਿੰਦੇ ਰਹਿੰਦੇ ਹਾਂ। ਸੋ ਜਿੰਨੇ ਵੀ ਸਾਡੇ ਲਿਸਨਰਸ ਆ, ਅਗਰ ਤੁਹਾਡੇ ਕੋਲ ਬਿਲਕੁਲ ਕੋਈ ਕਵਰੇਜ ਨਹੀਂ ਹੈਗੀ, ਇੱਕ ਵਾਰੀ ਜ਼ਰੂਰ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹਾਂ, ਕਿਉਂਕਿ ਜਿੰਨੀ ਆਪਣੀ ਏਜ ਘੱਟ ਹੋਊਗੀ, ਜਿੰਨੀ ਹੈਲਥ ਵਧੀਆ ਹੋਊਗੀ, ਆਪਾਂ ਵਧੀਆ ਅਮਾਊਂਟ ਦੀ ਕਵਰੇਜ ਲੈ ਸਕਦੇ ਹਾਂ। ਟਰਮ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ ਤੁਸੀਂ ਸ਼ੁਰੂਆਤ ਕਰ ਸਕਦੇ ਹਾਂ ਤਾਂ ਕਿ ਤੁਹਾਡੇ ਕੋਲ ਕਵਰੇਜ ਸਟਾਰਟ ਹੋ ਸਕੇ, ਜਾਂ ਫਿਰ ਅਗਰ ਤੁਹਾਡੀਆਂ ਮੌਰਗੇਜਿਸ ਹੈਗੀਆਂ ਆ, ਤਦ ਵੀ ਜਿੰਨਾ ਤੁਹਾਡਾ ਐਮੋਟਾਈਜੇਸ਼ਨ ਪੀਰੀਅਡ ਆ, ਚਾਹੇ ਉਹ 25 ਸਾਲ ਦੀ ਮੌਰਗੇਜ ਐਮੋਟਾਈਜੇਸ਼ਨ ਆ, ਚਾਹੇ 30 ਸਾਲ ਹੈਗੀ ਆ, ਉਨੇ ਟਾਈਮ ਪੀਰੀਅਡ ਦੀ ਤੁਸੀਂ ਟਰਮ ਇੰਸ਼ੋਰੈਂਸ ਪਾਲਿਸੀ ਲੈ ਸਕਦੇ ਹਾਂ ਤਾਂ ਕਿ ਤੁਹਾਡੀ ਲਾਇਬਿਲਟੀਜ਼ ਕਵਰ ਹੋ ਸਕਣ, ਅਤੇ ਉਸ ਪਲਾਨ ਦੇ ਵਿੱਚ ਇਹ ਵੀ ਆਪਸ਼ਨ ਹੋ, ਬਿਲਟੀਜ਼ ਕਵਰ ਹੋ ਸਕਣ, ਅਤੇ ਉਸ ਪਲਾਨ ਦੇ ਵਿੱਚ ਇਹ ਵੀ ਆਪਸ਼ਨ ਹੋਊਗੀ ਕਿ ਕੱਲ੍ਹ ਨੂੰ ਲੇਟਰ ਔਨ ਅਗਰ ਤੁਹਾਡੀ ਮੌਰਗੇਜ ਪੇ ਆਫ ਹੋ ਵੀ ਗਈ ਆ, ਤੁਸੀਂ ਉਹਨੂੰ ਆਪਣੀਆਂ ਪਰਮਾਨੈਂਟ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ ਕਨਵਰਟ ਕਰਨਾ ਹੈਗਾ, ਤਦ ਵੀ ਤੁਸੀਂ ਪਾਲਿਸੀ ਨੂੰ ਕੰਟੀਨਿਊ ਕਰ ਸਕਦੇ ਹਾਂ। ਜੇ ਤੁਸੀਂ ਇੱਕ ਘਰ ਵੇਚ ਕੇ ਦੂਸਰਾ ਘਰ ਲੈ ਲਿਆ, ਤਦ ਵੀ ਤੁਸੀਂ ਸੇਮ ਪਾਲਿਸੀ ਨੂੰ ਕੰਟੀਨਿਊ ਕਰ ਸਕਦੇ ਹਾਂ। ਸੋ ਡਿਫਰੈਂਟ ਡਿਫਰੈਂਟ ਪਲਾਨਸ ਹੈਗੇ ਆ, ਡਿਫਰੈਂਟ ਡਿਫਰੈਂਟ ਆਪਸ਼ਨਸ ਹੈਗੀਆਂ ਆ। ਅਗਰ ਤੁਹਾਡੀ ਹੈਲਥ ਵਧੀਆ ਹੋਈ, ਕੁਝ ਕੰਪਨੀਜ਼ ਦੇ ਵਿੱਚ ਗੁੱਡ ਹੈਲਥ ਦੇ ਡਿਸਕਾਊਂਟ ਲਈ ਵੀ ਤੁਸੀਂ ਕੁਆਲੀਫਾਈ ਕਰ ਸਕਦੇ ਹਾਂ। ਸੋ ਨੰਬਰ ਹੈਗਾ ਜੀ 4168176500। 5 ਸਾਲ ਦੀ ਟਰਮ ਤੋਂ ਲੈ ਕੇ 50 ਸਾਲ ਤੱਕ ਦੀ ਟਰਮ ਸਾਡੇ ਕੋਲ ਅਵੇਲੇਬਲ ਹੈਗੀ ਆ। ਮੈਕਸੀਮਮ 85 ਦੀ ਏਜ ਤੱਕ ਤੁਸੀਂ ਕਵਰੇਜ ਲੈ ਸਕਦੇ ਆ ਟਰਮ ਇੰਸ਼ੋਰੈਂਸ ਪਾਲਿਸੀ ਦੇ ਵਿੱਚ। ਤੇ ਜੇ ਤੁਸੀਂ ਪਰਮਾਨੈਂਟ ਇੰਸ਼ੋਰੈਂਸ ਪਾਲਿਸੀ ਲਈ ਆ, ਜਿਹਦੇ ਵਿੱਚ ਤੁਹਾਡੀ ਪੂਰੀ ਲਾਈਫ ਟਾਈਮ ਦੀ ਕਵਰੇਜ ਹੈਗੀ ਆ, ਤੁਸੀਂ ਮਨੀ ਬੈਕ ਆਪਸ਼ਨਸ ਵੀ ਦੇਖ ਸਕਦੇ ਆ, ਤੁਸੀਂ ਡਿਵੀਡੈਂਡ ਵਾਲੇ ਪਲਾਨ ਵੀ ਲੈ ਸਕਦੇ ਆ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਨਾਲ ਡਿਸਕਸ ਕਰ ਸਕਦੇ ਆ। ਅਗਰ ਆਪਾਂ ਇਹਨਾਂ ਦੋਨਾਂ ਪਲਾਨਸ ਦੀ ਕੰਬੀਨੇਸ਼ਨ ਕਰਨੇ ਹੋਣ ਕਿ ਜਿਹਦੇ ਵਿੱਚ ਤੁਹਾਡੇ ਕੋਲ ਪਰਮਾਨੈਂਟ ਪਾਲਿਸੀ ਵੀ ਹੋਵੇ, ਨਾਲ ਦੇ ਨਾਲ ਤੁਹਾਡੀ ਟਰਮ ਇੰਸ਼ੋਰੈਂਸ ਵੀ ਐਡ ਆਨ ਹੋ ਸਕੇ, ਸੋ ਉਹ ਸਾਰੀਆਂ ਚੀਜ਼ਾਂ ਵੀ ਆਪਾਂ ਦੇਖ ਸਕਦੇ ਹਾਂ। ਨੰਬਰ ਮੇਰਾ ਅਗੇਨ 4168176500, 416-817-6500।
1: ਲਓ ਜੀ ਰਾਜਨ ਜੀ ਆ ਗਏ ਜੀ। ਰਾਜਨ ਜੀ
3: ਬਹੁਤ ਬਹੁਤ ਧੰਨਵਾਦ ਜੀ ਜੀ। ਇੱਕ ਵਾਰੀ ਫਿਰ ਦੱਸ ਦਈਏ ਸਾਡੇ ਸਰੋਤਿਆਂ ਨੂੰ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਜੀ ਅੱਜ ਵੀ ਅਵੇਲੇਬਲ ਨੇ। ਜੇ ਤੁਸੀਂ ਅੱਜ ਬਿਜ਼ੀ ਹੋ ਤੇ ਕੱਲ ਨੂੰ ਫਰਾਈਡੇ ਤੇ ਪਰਸੋਂ ਸੈਟਰਡੇ ਤਿੰਨੋਂ ਦਿਨ ਡਾਕਟਰ ਅਵੇਲੇਬਲ ਨੇ। ਤਿੰਨਾਂ ਦਿਨਾਂ ਚ ਜਿਹੜਾ ਵੀ ਦਿਨ ਤੁਹਾਨੂੰ ਸੂਟੇਬਲ ਕਰਦਾ ਜੀ, ਉਹ ਦਿਨ ਵੀ ਤੁਸੀਂ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ। ਅਪਾਇੰਟਮੈਂਟ ਬੁੱਕ ਕਰਵਾਉਣ ਲਈ ਇੱਕੋ ਇੱਕ ਨੰਬਰ 905-460-8888-905 ਚਾਹੇ ਤੁਸੀਂ ਪ੍ਰਾਡਾ ਦੇ ਲੈਣੇ ਹੋਣ, ਗੁੱਚੀ ਦੇ, ਟੌਮ ਫੋਰਡ ਦੇ, ਟਿਫਨੀ ਦੇ, ਬੈਲੈਂਸੀਆਗਾ ਦੇ, ਵਰਸਾਚੀ ਦੇ, ਜਾਂ ਫਿਰ ਬਰਬਰੀ ਦੇ, ਇਹਨਾਂ ਸਾਰੇ ਹੀ ਬ੍ਰਾਂਡਿਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਿਡ ਸਨ ਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਨਾਲ ਦੀ ਨਾਲ ਜੇ ਤੁਸੀਂ ਰੇਵਨ ਦੇ ਫਰੇਮ ਲੈਣਾ ਚਾਹੁੰਦੇ ਹੋ, ਜਾਂ ਫਿਰ ਅਰਮਾਨੀ ਦੇ, ਮਾਰਕ ਜੇਕਬ ਦੇ, ਮਾਈਕਲ ਕੋਸ ਦੇ, ਟੌਰੀ ਬਰਸ ਦੇ, ਕੋਚ ਦੇ, ਪੋਲੋ ਦੇ, ਇਹ ਸਾਰਿਆਂ ਦੇ ਉੱਤੇ ਤੁਹਾਨੂੰ ਅੱਜ ਫਲੈਟ 50% ਆਫ ਦਿੱਤਾ ਜਾ ਰਿਹਾ। ਤੇ ਨਾਲ ਦੀ ਨਾਲ ਸਾਡੇ ਕੋਲ ਕਲੀਅਰੈਂਸ ਸੇਲ ਵੀ ਹੈ ਜੀ। ਕੈਲਵਿਨ ਕਲਾਈਨ ਦੇ ਫਰੇਮ, ਟੌਮੀ ਹਿਲ ਫਿਗਰ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ ਫਲੈਟ 75% ਆਫ ਕਰਕੇ ਦਿੱਤੇ ਜਾ ਰਹੇ ਨੇ। ਸੋ ਜਿਹੜੇ ਵੀ ਸਾਡੇ ਸਰੋਤੇ ਇਹ ਵਧੀਆ ਡੀਲਾਂ ਦਾ ਫਾਇਦਾ ਲੈਣਾ ਚਾਹੁੰਦੇ ਨੇ, ਜ਼ਰੂਰ ਸਾਨੂੰ ਵਿਜ਼ਿਟ ਕਰੋ ਜੀ ਸਪੈਕਸ ਐਕਸਪ੍ਰੈਸ ਨੂੰ। ਤੇ ਨਾਲ ਦੀ ਨਾਲ

0: ਰਾਜੀਵ ਜੀ, ਅੱਜ ਕੱਲ ਸੀਜ਼ਨ ਆ ਰਿਹਾ ਪਾਰਟੀਜ਼ ਦਾ, ਫੰਕਸ਼ਨ ਦਾ, ਵੈਡਿੰਗ ਦਾ, ਸੋ ਜਿਹੜੇ ਕੋਈ ਸਾਡੇ ਭੈਣ ਭਰਾ ਕਲਰਡ ਕੰਟੈਕਟ ਲੈਂਸਿਸ ਲੈਣਾ ਚਾਹੁੰਦੇ ਨੇ ਜਾਂ ਕਲੀਅਰ ਕੰਟੈਕਟ ਲੈਂਸ ਲੈਣਾ ਚਾਹੁੰਦੇ ਨੇ, ਉਹ ਵੀ ਸਾਨੂੰ ਕੰਟੈਕਟ ਕਰ ਸਕਦੇ ਨੇ, ਇਹ ਵੀ ਸਰਵਿਸ ਦਿੰਦੇ ਆ। ਸੋ ਪਹੁੰਚਣਾ ਕਿੱਥੇ ਜੀ? ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ, ਇਹ ਫੋਰਟਨ ਐਂਡ ਸਟੀਲਸ ਕਹਿ ਲਓ, ਕੈਨੇਡੀਅਨ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ।
1: ਨੰਬਰ
0: ਇੱਕ ਇੱਕ ਨੰਬਰ ਜੀ, 905-460-8888
1: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ ਸਰ।
2: ਲਓ ਜੀ, ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਜਦੋਂ ਵੀ ਤੁਸੀਂ ਕੈਨੇਡੀਅਨ, ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ, ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ, ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ, ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ, ਯੂਨਿਟ 9, ਬ੍ਰੈਂਪਟਨ, ਇੰਡੀਅਨ ਫਰੂਟ ਲੈਂਡ। ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫੀਲਡ ਰੋਡ, ਬ੍ਰੈਂਪਟਨ। ਵਧੀਆ ਗਰੋਸਰੀ ਸਭ ਤੋਂ ਨੇੜੇ, ਇੰਡੀਅਨ ਫਰੂਟ ਲੈਂਡ, 905-456-9900।
3: ਏ ਟੂ ਜ਼ੀ ਕਿਚਨ ਕੈਬਨਟ, ਬਈ ਵਾਹ ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ, ਏ ਟੂ ਜ਼ੀ ਕਿਚਨ ਕੈਬਨਟ, 416-720-7073, 905-720-7073 ਤੇ ਕਾਲ ਕਰ ਸਕਦੇ ਹੋ।
4: A1 Cakes and Pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਜ਼, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਜ਼ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।
5: A1 Cakes and Pastries, number 1 station, AM

ਔਰ ਜੇ ਤੁਸੀਂ ਮੂਵਿੰਗ ਕਰਾਉਣੀ ਹੈ ਔਰ ਸਪੈਸ਼ਲੀ ਤੌਰ 'ਤੇ ਲੌਂਗ ਡਿਸਟੈਂਸ ਕਿਸੇ ਨੇ ਕੈਲਗਰੀ ਤੋਂ ਇੱਥੇ ਸਮਾਨ ਮੰਗਵਾਉਣਾ ਹੈ, ਕਿਸੇ ਨੇ ਕੈਲਗਰੀ ਤੋਂ, ਐਡਮਿੰਟਨ ਤੋਂ, ਵਿਨੀਪੈਗ ਤੋਂ, ਵੈਨਕੂਵਰ ਤੋਂ ਆਪਣੀਆਂ ਕੋਈ ਗੱਡੀਆਂ ਉੱਥੇ ਖੜੀਆਂ, ਗੱਡੀਆਂ ਮੰਗਵਾਉਣੀਆਂ ਇੱਥੇ, ਅਤੇ ਐਚ ਕੇ ਮੂਵਰਸ ਵਾਲਿਆਂ ਨੂੰ ਤੁਸੀਂ ਕਾਲ ਕਰ ਸਕਦੇ ਹਾਂ ਔਰ ਇਹਨਾਂ ਦੇ ਕੋਲ ਵੱਡੇ ਵੱਡੇ ਟ੍ਰੇਲਰ ਆ, ਵੱਡੇ ਵੱਡੇ ਟਰੱਕ ਆ ਜਿਹੜੇ ਕਿ ਤੁਹਾਨੂੰ ਟੋਰੋਂਟੋ, ਬਰੈਂਪਟਨ ਸਮਾਨ ਤੁਹਾਨੂੰ ਇਹਨਾਂ ਦੇ ਵੇਅਰ ਹਾਊਸ ਤੋਂ ਮਿਲ ਸਕਦਾ ਹੈ। ਤੁਸੀਂ ਨੰਬਰ ਨੋਟ ਕਰ ਲਓ ਜੇ ਤੁਸੀਂ ਮੂਵਿੰਗ ਕਰ ਰਹੇ ਹਾਂ, ਜਾਂ ਤੁਸੀਂ ਇੱਥੋਂ ਟੋਰੋਂਟੋ ਤੋਂ ਕੈਲਗਰੀ ਜਾਣਾ ਹੈ, ਜਾਂ ਤੁਸੀਂ ਵਿਨੀਪੈਗ, ਜਾਂ ਤੁਸੀਂ ਉੱਥੇ ਮੂਵ ਹੋ ਰਹੇ ਹਾਂ, ਅਤੇ ਟਰੱਕ ਤੁਹਾਡੇ ਵਾਸਤੇ ਆਪ ਲੈ ਕੇ ਜਾਣ ਦੀ ਲੋੜ ਨਹੀਂ, ਕਿਉਂਕਿ ਡਰਾਈਵਿੰਗ ਬੜੀ ਲੰਬੀ ਹੁੰਦੀ ਹੈ। ਇਹਨਾਂ ਦੇ ਪ੍ਰੋਫੈਸ਼ਨਲ ਡਰਾਈਵਰ ਆ, ਪ੍ਰੋਫੈਸ਼ਨਲ ਇਹਨਾਂ ਦੇ ਵੱਡੇ ਵੱਡੇ ਟਰੱਕ ਆ ਜਿਹੜਾ ਕਿ ਤੁਹਾਡਾ ਸਮਾਨ, ਜੇ ਤੁਸੀਂ ਇੱਥੋਂ ਗੱਡੀ ਟੋਰੋਂਟੋ ਦਾ ਗੱਡੀ ਕੋਈ ਕੈਲਗਰੀ ਭੇਜਣੀ ਆ, ਜਾਂ ਵਿਨੀਪੈਗ ਭੇਜਣੀ ਆ, ਜਾਂ ਵੈਨਕੂਵਰ ਭੇਜਣੀ ਆ, ਜਿੱਥੇ ਵੀ ਭੇਜਣੀ ਆ, ਤੇ ਤੁਹਾਡੀ ਗੱਡੀ ਵੀ ਇੱਥੋਂ ਚੱਕ ਕੇ ਲੈ ਜਾਣਗੇ, ਨਾਲੇ ਸਮਾਨ ਵੀ ਚੱਕ ਕੇ ਲੈ ਜਾਣਗੇ, ਅਤੇ ਆਪ ਤੁਸੀਂ ਬਾਈ ਏਅਰ ਚਲ ਜਿਓ। ਠੀਕ ਆ, 416-524-6704 'ਤੇ ਕਾਲ ਕੀਤੀ ਜਾ ਸਕਦੀ ਹੈ। ਮੂਵਿੰਗ ਕਰਾਉਣੀ ਆ ਕਿਸੇ ਵੱਖਰੇ ਸ਼ਹਿਰਾਂ ਤੋਂ, ਇੰਟੈਰੀਓ ਦੇ ਕਿਸੇ ਵੀ ਹਿੱਸੇ 'ਚੋਂ ਮੂਵਿੰਗ ਕਰਾਉਣੀ ਹੈ, ਕੋਈ ਗੱਡੀ ਲਿਆਉਣੀ ਆ, ਕੋਈ ਟਰੱਕ ਲਿਆਉਣਾ, ਛੋਟਾ ਪਿਕਅਪ, ਕੋਈ ਵੀ ਵੈਨ ਲਿਆਉਣੀ ਆ, ਤੁਹਾਡੇ ਵਾਸਤੇ ਹਾਜ਼ਰ ਆ। ਇਹਨਾਂ ਦਾ ਨੰਬਰ ਐਚ ਕੇ ਮੂਵਰਸ ਵਾਲਿਆਂ ਦਾ 416-524, ਅੱਗੇ ਹੈ ਜੀ ਤੁਹਾਡੇ ਵਾਸਤੇ 6704, ਅਤੇ ਹੁਣੇ ਜਲਦੀ ਜਲਦੀ ਕਾਲ ਕਰ ਲਿਓ 416-524-6704।

ਕਿੰਨੀ ਵਧੀਆ ਲਾਈਨ ਕਹੀ ਹੈ, ਕਹਿੰਦੇ ਇਹਨਾਂ ਤੈਨੂੰ ਨੱਚਣ ਦਾ ਚਾਅ ਹੈ ਤੇ ਦਿਲਾਂ ਵਾਲਿਆਂ ਨੂੰ ਕਹਿੰਦੇ ਦਿਲਾਂ ਦੇ ਰਾਹ ਹੁੰਦੇ ਆ। ਕੈਸੀ ਕਮਾਲ ਦੀ ਗੱਲ ਕਹੀ ਹੈ, ਔਰ ਗਾਣਾ ਵਾਕਈ ਬੜਾ ਖੂਬਸੂਰਤ ਗੀਤ ਹੈ। ਔਰ ਨੀਰੂ ਜੀ ਦੇ ਉੱਤੇ, ਨੀਰੂ ਬਾਜਵਾ ਜੀ ਦੇ ਉੱਤੇ ਗੀਤ ਫਰਮਾਇਆ ਗਿਆ, ਔਰ ਬਹੁਤ ਹੀ ਵਧੀਆ ਗੀਤ ਹੈ।

0: वाह भाई वाह, क्या बात है, कैसा गीत है, खूबसूरत गीत है। और हरप्रीत जी, होर की कहना चाहोगे?
1: ਹਰਜੀਤ ਜੀ, ਸੋ ਜਿੱਥੇ ਆਪਾਂ ਲਾਈਫ ਇੰਸ਼ੋਰੈਂਸ ਦੇ ਪਲਾਨਸ ਦੀ ਗੱਲ ਕੀਤੀ ਆ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਤਿੰਨ ਮੇਨ ਚੀਜ਼ਾਂ ਹੈਗੀਆਂ ਜਿਹੜੀਆਂ ਸਾਡੇ ਸਾਰੇ ਤਰ੍ਹਾਂ ਦੇ ਰਿਸਕ ਨੂੰ ਕਵਰ ਕਰ ਸਕਦੀਆਂ, ਕਿਉਂਕਿ ਲਾਈਫ ਇੰਸ਼ੋਰੈਂਸ ਦੇ ਨਾਲ ਜਿੱਥੇ ਇਨ ਕੇਸ ਕੋਈ ਅਨਸਰਟਨਲੀ ਡੈਥ ਹੋ ਜਾਂਦੀ ਹੈ ਫੈਮਿਲੀ ਦੇ ਵਿੱਚ, ਉਸ ਟਾਈਮ ਦੇ ਉੱਪਰ ਸਾਡੀਆਂ ਫੈਮਿਲੀ ਪ੍ਰੋਟੈਕਟਡ ਹੁੰਦੀਆਂ। ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੱਦਾਂ ਦੇ ਪਲਾਨ ਆ ਜਿਹੜੇ ਲਿਵਿੰਗ ਬੈਨੀਫਿਟਸ ਆ, ਸੋ ਜਿਹੜੇ ਜਿਹਦੇ ਜੀ ਸਾਨੂੰ ਪ੍ਰੋਟੈਕਟ ਕਰਦੇ ਆ, ਕੱਲ੍ਹ ਨੂੰ ਕੋਈ ਮੇਜਰ ਡਿਜ਼ੀਜ਼ ਹੋ ਜਾਂਦੀ ਆ ਜਾਂ ਕੋਈ ਇੰਜਰੀ ਹੋ ਜਾਂਦੀ ਆ, ਅਸੀਂ ਮਹੀਨਾ, ਦੋ ਮਹੀਨੇ, ਪੰਜ ਮਹੀਨੇ ਕੰਮ 'ਤੇ ਨਹੀਂ ਜਾ ਸਕਦੇ, ਉਸ ਟਾਈਮ ਦੇ ਉੱਪਰ ਜਿਹੜੀ ਸਾਡੀ ਇਨਕਮ ਹੈਗੀ ਆ ਉਹ ਵੀ ਬੰਦ ਹੋ ਜਾਂਦੀ ਆ, ਉਹਨੂੰ ਕਵਰ ਕਰਨ ਦੇ ਲਈ ਸਾਡੇ ਕੋਲ ਲਿਵਿੰਗ ਬੈਨੀਫਿਟਸ ਹੋਣੇ ਬਹੁਤ ਜ਼ਰੂਰੀ ਆ। ਹਰੇਕ ਇੰਸ਼ੋਰੈਂਸ ਦੀ ਆਪਣੀ ਆਪਣੀ ਇੰਪੋਰਟੈਂਸ ਹੈਗੀ ਆ, ਐਂਡ ਅਸੀਂ ਇਹ ਤਿੰਨੋਂ ਕਵਰੇਜਿਸ ਨੂੰ ਇੱਕੋ ਪੋਲਿਸੀਜ਼ ਦੇ ਵਿੱਚ ਐਡ ਕਰ ਸਕਦੇ ਹਾਂ, ਤਾਂ ਕਿ ਤੁਹਾਡੇ ਕੋਲ ਹਰ ਸਿਚੁਏਸ਼ਨ ਦੇ ਵਿੱਚ ਆਪਣੀ ਕਵਰੇਜ ਹੋਵੇ। ਤੁਸੀਂ ਆਪਣੀ ਆਪਣੇ ਸਪਾਊਸ ਦੀ ਕਵਰੇਜ ਨੂੰ ਐਡ ਆਨ ਕਰਨਾ ਹੈਗਾ ਆ, ਤੁਸੀਂ ਟਰਮ ਇੰਸ਼ੋਰੈਂਸ ਦੇ ਨਾਲ ਪਰਮਾਨੈਂਟ ਦੇ ਕੋਂਬੀਨੇਸ਼ਨ ਕਰਨੇ ਆ, ਤੁਸੀਂ ਜਿੰਨੇ ਵੀ ਕੋਂਬੀਨੇਸ਼ਨ ਇਕੱਠੇ ਕਰੋਗੇ ਉਨੇ ਦੇ ਨਾਲ ਤੁਹਾਨੂੰ ਜਿਹੜੀ ਇੰਸ਼ੋਰੈਂਸ ਕੰਪਨੀਜ਼ ਵੱਲੋਂ ਡਿਸਕਾਊਂਟ ਪ੍ਰੋਵਾਈਡਡ ਹੁੰਦੇ ਆ। ਸੋ ਇੱਕ ਵਾਰੀ ਜ਼ਰੂਰ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹਾਂ, ਕਿਉਂਕਿ ਬ੍ਰੋਕਰੇਜ ਹੋਣ ਕਰਕੇ ਆਲਮੋਸਟ ਸਾਰੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਦੇ ਨਾਲ ਆਪਾਂ ਡੀਲ ਕਰਦੇ ਹਾਂ। ਸੋ ਇੱਕ ਵਧੀਆ ਪਲਾਨ ਤੁਹਾਡੇ ਲਈ ਪ੍ਰਿਪੇਅਰ ਕਰਕੇ ਦੇ ਸਕਦੇ ਹਾਂ। ਜਿੱਥੇ ਆਪਾਂ ਇੰਸ਼ੋਰੈਂਸ ਪਾਲਿਸੀਜ਼ ਦੀ ਗੱਲ ਕਰਦੇ ਹਾਂ, ਉੱਥੇ ਨਾਲ ਦੇ ਨਾਲ ਆਪਾਂ ਇਨਵੈਸਟਮੈਂਟ ਆਪਸ਼ਨਸ ਦੀ ਵੀ ਹਮੇਸ਼ਾ ਡਿਸਕਸ਼ਨ ਕਰਦੇ ਹਾਂ ਕਿ ਕਿਹੜੇ ਤਰ੍ਹਾਂ ਦੀਆਂ ਜਿਹੜੀਆਂ ਇਨਵੈਸਟਮੈਂਟਸ ਹੈਗੀਆਂ ਤੁਸੀਂ ਉਹ ਕਰ ਰਹੇ ਹਾਂ, TFSA ਦਾ ਅਕਾਊਂਟ ਹੈਗਾ ਕਿ ਨਹੀਂ ਹੈਗਾ, RRSP, ਫਸਟ ਟਾਈਮ ਹੋਮ ਸੇਵਿੰਗ ਅਕਾਊਂਟ, ਬੱਚਿਆਂ ਦਾ RESP ਜਾਂ RDSP ਪਲਾਨ, ਕਿਹੜੇ ਵਾਲੇ ਪਲਾਨ ਦੇ ਵਿੱਚ ਤੁਸੀਂ ਕੁਆਲੀਫਾਈ ਕਰ ਸਕਦੇ ਹਾਂ, ਕਿਹੜੇ ਵਾਲੇ ਪਲਾਨ ਦੇ ਨਾਲ ਤੁਸੀਂ ਮੈਕਸੀਮਮ ਗੌਰਮੈਂਟ ਤੋਂ ਬੈਨੀਫਿਟਸ ਲੈ ਸਕਦੇ ਹਾਂ, ਇਹਨਾਂ ਸਾਰੇ ਪਲਾਨਸ ਦੀ ਡਿਟੇਲ ਇਨਫੋਰਮੇਸ਼ਨ ਵਾਸਤੇ ਨੰਬਰ ਹੈਗਾ ਜੀ 416-817-6500। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ, ਅਤੇ ਨੰਬਰ ਮੇਰਾ ਅਗੇਨ 416-817-6500।
0: ਨੰਬਰ ਹਰਪ੍ਰੀਤ ਇੱਕ ਵਾਰੀ ਵਾਪਸ ਦਿਓ ਦੁਬਾਰਾ ਪਲੀਜ਼।
1: 416-817-6500।
0: ਇੱਕ ਗੱਲ ਹੋਰ ਜਾਣ ਲੱਗਿਆ, ਜ਼ਰੂਰ ਦੱਸ ਕੇ ਜਾਓ, ਔਰ ਕਿਉਂਕਿ ਜਿਵੇਂ ਆਪਾਂ ਪ੍ਰੋਗਰਾਮ ਦੇ ਸਟਾਰਟਿੰਗ 'ਚ ਵੀ ਗੱਲ ਕੀਤੀ ਸੀ ਕਿ ਬਹੁਤ ਫੈਮਿਲੀਜ਼ ਦੇ ਪਲਾਨ ਬਣ ਰਹੇ ਆ ਆਪਣੇ ਪੇਰੈਂਟਸ ਨੂੰ ਬੁਲਾਉਣ ਵਾਸਤੇ ਸੁਪਰ ਵੀਜ਼ੇ 'ਤੇ, ਔਰ ਉਹਨਾਂ ਵਾਸਤੇ ਦੁਬਾਰਾ ਦੱਸੋ, ਇਸ ਇਕੱਲੀ ਜਿਹੜੀ ਸੁਪਰ ਵੀਜ਼ਾ ਇੰਸ਼ੋਰੈਂਸ ਹੁੰਦੀ ਆ ਵੀ ਇਕੱਲੇ ਪੇਰੈਂਟਸ ਵਾਸਤੇ ਹੁੰਦੀ ਹੈ?
1: ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ।
0: ਅੱਛਾ, ਸਿਰਫ ਉਹਨਾਂ ਵਾਸਤੇ ਹੁੰਦੀ ਹੈ, ਬ੍ਰਦਰ ਸਿਸਟਰ ਵਾਸਤੇ ਨਹੀਂ ਹੁੰਦੀ? ਓਕੇ ਓਕੇ। ਮੈਂ
1: ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਤੋਂ ਇਲਾਵਾ ਤੁਸੀਂ ਕਿਸੇ ਨੂੰ ਵੀ ਸਪਾਂਸਰ ਕਰਨਾ ਹੈਗਾ ਉਹ ਵਿਜ਼ਿਟਰ ਵੀਜ਼ਾ।
0: ਅੱਛਾ, ਉਹ ਤੁਹਾਡੇ ਨਾਲ ਸਲਾਹ ਕਰ ਸਕਦੇ ਹੋ ਨਾ। ਅੱਛਾ, ਇਹਦੇ ਬਾਰੇ ਦੁਬਾਰਾ ਡਿਟੇਲ ਦੱਸੋ, ਜੇ ਸੁਪਰ ਵੀਜ਼ਾ 'ਤੇ ਅਸੀਂ ਅਪਲਾਈ ਕਰਨਾ ਹੋਵੇ ਆਪਣੇ ਪੇਰੈਂਟਸ ਨੂੰ, ਕਿਉਂ ਕਿੰਨਾ ਟਾਈਮ ਇੱਥੇ ਰਹਿ ਸਕਦੇ ਇੱਕ ਟਾਈਮ ਵਿੱਚ ਜਦੋਂ ਆਉਂਦੇ?
1: 5 ਸਾਲ
0: ਲਗਾਤਾਰ ਹੀ? 5 ਸਾਲ
1: ਲਗਾਤਾਰ ਰਹਿ ਸਕਦੇ ਆ।
0: ਨਹੀਂ, ਨਾਲੇ ਤਾਂ 2 ਸਾਲ ਹੁੰਦੇ,
1: ਪਹਿਲਾਂ 2 ਸਾਲ ਸੀਗਾ, ਫਿਰ 5 ਸਾਲ ਕਰਤਾ ਸੀ ਇਹਨਾਂ ਨੇ।
0: ਅੱਛਾ, ਤੁਸੀਂ ਬਸ ਇੰਸ਼ੋਰੈਂਸ ਰੱਖੋ ਕੋਲ?
1: ਹਾਂਜੀ, ਹਰ ਸਾਲ ਤੁਹਾਨੂੰ ਪਾਲਿਸੀ ਰੀਨਿਊ ਕਰਾਉਣੀ ਪਊਗੀ।
0: ਇਹ ਤਾਂ ਬਹੁਤ ਵਧੀਆ, 5 ਸਾਲ ਲਗਾਤਾਰ ਰਹਿ ਸਕਦੇ। 5 ਸਾਲ ਤੋਂ ਬਾਅਦ ਵਾਪਸ, 4 ਸਾਲ ਬਾਅਦ ਵਾਪਸ ਚਲ ਜਾਣ, ਦੁਬਾਰਾ ਸਾਲ ਲਾ ਕੇ ਫਿਰ ਆ ਜਾਣ,
1: ਜਿਹੜੀ ਵੀ ਐਂਟਰੀ ਦੁਆਰਾ ਕਰਨਗੇ ਉਸ ਤੋਂ ਬਾਅਦ ਫਿਰ ਦੁਆਰਾ ਤੋਂ ਰਹਿ ਸਕਦੇ।
0: ਅੱਛਾ, ਫਿਰ ਸੁਪਰ ਵੀਜ਼ਾ ਫਿਰ ਦੁਆਰਾ ਲੈ ਲਓ?
1: ਨਹੀਂ, ਲੱਗਾ ਹੀ ਹੋਊਗਾ, ਜਦ ਤੱਕ ਉਹਨਾਂ ਦਾ ਪਾਸਪੋਰਟ ਹੈਗਾ ਤਦ ਤੱਕ ਤਾਂ ਵੀਜ਼ਾ ਹੈਗਾ ਹੀ ਹੈ ਨਾ, 10 ਸਾਲ ਦਾ ਮਲਟੀਪਲ ਐਂਟਰੀ ਲੱਗ ਜਾਂਦਾ।
0: ਅੱਛਾ, ਜਿਹੜਾ ਵੀਜ਼ਾ ਨਹੀਂ, ਜੇ ਇੰਸ਼ੋਰੈਂਸ ਦੁਆਰਾ ਲੈਣੀ ਪੈਣੀ?
1: ਹਾਂਜੀ ਹਾਂਜੀ,
0: ਠੀਕ ਆ। ਇਹ ਦੁਆਰਾ ਦੱਸੋ ਥੋੜਾ ਮੈਨੂੰ ਕਲੀਅਰ, ਜਿਹੜੇ ਫੈਮਿਲੀਜ਼ ਨੇ ਹੁਣ ਆ ਰਹੇ ਆ ਉਹਨਾਂ ਬਾਰੇ ਥੋੜਾ ਡਿਟੇਲ ਦੱਸੋ। ਆ ਮੈਨੂੰ ਨਹੀਂ ਪਤਾ ਸੀ 5 ਸਾਲ ਲਗਾਤਾਰ ਰਹਿ ਸਕਦੇ ਆ ਨਾ, ਇਹ 5 ਸਾਲ ਦੀ ਪਾਲਿਸੀ ਫਿਰ ਆਪਾਂ ਪਹਿਲਾਂ ਲੈ ਲੈਣੀ ਆ, ਕਿੱਦਾਂ ਕਰਦੇ ਆ?
1: ਨਹੀਂ, ਮੈਕਸਿਮਮ ਇੱਕ ਕੰਪਨੀ ਆ ਸਿਰਫ ਜਿਹੜੀ 2 ਸਾਲ ਦੇ ਲਈ ਮੈਕਸਿਮਮ ਦਿੰਦੀ ਆ, ਅਦਰਵਾਈਜ਼ ਬਹੁਤੀਆਂ ਕੰਪਨੀਆਂ ਸਿਰਫ 1 ਸਾਲ ਦੀ ਹੀ ਦਿੰਦੀਆਂ।
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਹਰਪ੍ਰੀਤ ਜੀ। ਔਰ ਤੁਸੀਂ ਬੈਕ ਟੂ ਵਰਕ ਆਏ ਆ, ਔਰ ਤੁਸੀਂ ਇਹਨਾਂ ਨੂੰ ਮਿਲ ਲਓ ਜੀ, ਇਹਨਾਂ ਨੂੰ ਕਾਲ ਕਰ ਲਓ, ਇਹਨਾਂ ਦੇ ਆਫਿਸ ਚਲ ਜਾਓ, 416-817-6500। ਬੜੀ ਮਿਹਰਬਾਨੀ ਹਰਪ੍ਰੀਤ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ ਜੀ, ਰਾਜਨ ਜੀ,
2: ਜਾਂਦੇ ਜਾਂਦੇ ਇੱਕ ਵਾਰੀ ਹਰਜੀਤ ਜੀ ਸਾਰਿਆਂ ਨੂੰ ਦੱਸ ਦੀ ਕਿ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਖਾਸ ਕਰਕੇ ਜੇ ਤੁਹਾਡੇ ਘਰ ਬਜ਼ੁਰਗ ਬੈਠੇ ਨੇ ਜਾਂ ਕੋਈ ਡਾਇਬਟਿਕ ਪਰਸਨ ਹੈਗੇ ਨੇ, ਉਹਨਾਂ ਦਾ ਜ਼ਰੂਰ ਆਈ ਐਗਜ਼ਾਮ ਹਰ ਸਾਲ ਕਰਵਾਓ। ਡਾਕਟਰ ਸਾਡੇ ਕੋਲ ਜੀ ਅੱਜ ਥਰਸਡੇ ਨੂੰ ਵੀ ਅਵੇਲੇਬਲ ਨੇ, ਕੱਲ ਫਰਾਈਡੇ ਤੇ ਪਰਸੋਂ ਸੈਟਰਡੇ ਵੀ ਅਵੇਲੇਬਲ ਨੇ। ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਾਓ, ਕਿਉਂਕਿ ਐਡਵਾਂਸ ਟੈਕਨੋਲੋਜੀ ਦੀਆਂ ਜਿਹੜੀਆਂ ਮਸ਼ੀਨਾਂ ਨੇ ਜੀ, ਇਹ ਅੱਖ ਦੇ ਬੈਕ ਦਾ ਹਰ ਇੱਕ ਕੋਨਾ ਚੈੱਕ ਕਰਦੇ ਨੇ, ਤੇ ਜਿਹੜੀਆਂ ਮਸ਼ੀਨਾਂ ਚ ਰਿਜ਼ਲਟ ਆਉਂਦੇ ਨੇ ਉਹ ਡਿਜੀਟਲੀ ਇੱਕ ਡਿਸਪਲੇ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਏ ਜਾਂਦੇ ਨੇ, ਸਮਝਾਏ ਜਾਂਦੇ ਨੇ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤਾਂ ਇੱਕ ਇੱਕ ਨੰਬਰ ਹੈ 905-460-8888, 905-460-8888, ਤੇ ਸਾਡਾ ਵੈਲਿਊ ਪੈਕੇਜ ਲੈਣਾ ਨਾ ਭੁੱਲਿਓ, $129 ਸਾਨੂੰ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਿਹਾ ਸਿੰਗਲ ਵਿਜ਼ਨ ਲੈਂਸਿਸ ਦੇ ਨਾਲ ਤੇ $258 ਸਾਨੂੰ ਸੀ ਕੰਪਲੀਟ ਪੇਅਰ ਪ੍ਰੋਗਰੈਸਿਵ ਗਲਾਸਿਸ ਦਾ ਬਣਾ ਕੇ ਦੇ ਰਿਹਾ ਵਿਦ ਬ੍ਰੈਂਡਡ ਫਰੇਮ ਸੋ ਇਹ ਡੀਲ ਲੈਣੀ ਨੇ ਤੇ ਪਹੁੰਚੋ ਸਪੈਕਸ ਐਕਸਪ੍ਰੈਸ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਫੋਰਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਕੁਰੀ ਫਿਰ ਜੀ 905-460-8888-905-460-8888
0: ਬੜੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮੱਚ ਪ੍ਰੋਗਰਾਮ ਪੰਜਾਬੀ ਵਿਰਸਾ ਔਰ ਇੱਕ ਵਾਰੀ ਨੰਬਰ ਤੁਹਾਨੂੰ ਦੁਬਾਰਾ ਫਿਰ ਦਿੰਦੇ ਹਾਂ ਮੂਵਿੰਗ ਜੇ ਤੁਸੀਂ ਕਰਾਉਣੀ ਆ ਗੱਡੀਆਂ ਇੱਥੋਂ ਕਦੇ ਕਿਸੇ ਵੀ ਇੰਟੈਰੀਓ ਦੇ ਪਹਾੜੇ ਭੇਜਣੀਆਂ ਵੈਨਕੂਵਰ ਕਹਿ ਲੱਗੇ ਵਿਨੀਪੈਗ ਐਡਮਿੰਟਨ ਭੇਜਣੀਆਂ ਉੱਧਰੋਂ ਗੱਡੀਆਂ ਜਿੱਧਰ ਮੰਗਾਉਣੀਆਂ ਜੋ ਉੱਧਰੋਂ ਮੂਵ ਇੱਧਰ ਆ ਰਹੇ ਹੋ ਤੁਸੀਂ ਜਾਂ ਇੱਧਰੋਂ ਮੂਵ ਹੋ ਗਏ ਤੁਸੀਂ ਉਸ ਕੰਟਰੀ ਵਿੱਚ ਉਸ ਸਟੇਟ ਵਿੱਚ ਆ ਰਹੇ ਹਾਂ ਜਿੱਥੇ ਤੁਸੀਂ ਨਾਂ ਦੱਸ ਰਿਹਾ ਤੁਹਾਨੂੰ ਮੈਂ ਅਤੇ ਤੁਹਾਡੇ ਵਾਸਤੇ ਐਚ ਕੇ ਮੂਵਰਸ ਕੰਪਨੀ ਬੜੀ ਪੁਰਾਣੀ ਹੈ ਬਹੁਤ ਲੰਬੇ ਸਾਲ ਇਹਨਾਂ ਦੀ ਪਹਿਲਾਂ ਵੀ ਮੈਂ ਐਡਵਰਟਾਈਜਮੈਂਟ ਕਰਦਾ ਸੀ ਹਰਮਿੰਦਰ ਉਹਨਾਂ ਦੀ ਬੜੇ ਪਿਆਰ ਵਾਲੇ ਸੱਜਣ ਖੁਦ ਆਪ ਬੜੇ ਪਿਆਰ ਵਾਲੇ ਆ ਇਹਨਾਂ ਨੂੰ ਕਾਲ ਇੱਥੇ ਇਹਨਾਂ ਦਾ ਵੇਅਰ ਹਾਊਸ ਆ ਉੱਥੇ ਤੁਹਾਡਾ ਸਮਾਨ ਆ ਜਾਏਗਾ ਉੱਥੇ ਤੁਸੀਂ ਪਿਕ ਕਰ ਲਓ ਸਮਾਨ ਆਪਣਾ ਗੱਡੀ ਮੰਗਾਉਣੀ ਗੱਡੀ ਮੰਗਾਓ ਬੰਦੇ ਨਹੀਂ ਆ ਸਕਦੇ ਬਸ ਇਹ ਚੱਕਰ ਆ ਸਮਾਨ ਜਿੰਨਾ ਮਰਜ਼ੀ ਮੰਗਾਓ 416-524-6604 ਤੇ ਤੁਸੀਂ ਜਲਦੀ ਜਿਹੜੀ ਕਾਲ ਕਰ ਲਓ 416-524-6604 ਸਗੂ ਸਾਹਿਬ ਦੀ ਗ੍ਰੇਟ ਕੀ ਹਾਲ ਚਾਲ ਆ ਸਗੂ ਸਾਹਿਬ ਜੀ ਪ੍ਰੋਗਰਾਮ ਸੁਣ ਰਹੇ ਆ ਸ਼ੁਭ ਸ਼ਾਵਾਂ ਦੇ ਰਿਹਾ ਪੰਜਾਬੀ ਵਿਰਸਾ ਰੇਡੀਓ ਨੂੰ ਸਗੂ ਸਾਹਿਬ ਬੜੀ ਮਿਹਰਬਾਨੀ ਤੁਹਾਡੀ ਔਰ ਥੈਂਕ ਯੂ ਵੈਰੀ ਮੱਚ ਲਓ ਜੀ ਸਮਾਂ ਰੇਡੀਓ ਤਕਰੀਬਨ ਸਮਾਪਤੀ ਹੈ ਕਿਸੇ ਵੀ ਬਿਜ਼ਨਸਮੈਨ ਵੀਰਾਂ ਨੂੰ ਲੋੜ ਹੁੰਦੀ ਹੈ ਕਈ ਵੀਰ ਕੋਈ ਗੱਲ ਕਰਨੀ ਹੁੰਦੀ ਹੈ ਬਿਜ਼ਨਸ ਬਾਰੇ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹਾਂ ਤੁਹਾਡੇ ਕੋਲ ਨੰਬਰ ਮੇਰਾ ਹੈ 6478-1000 ਮੇਰਾ ਡਾਇਰੈਕਟ ਲਾਈਨ ਨੰਬਰ ਹੈ ਤੁਸੀਂ ਇਸ ਨੰਬਰ 'ਤੇ ਤੁਸੀਂ ਮੈਨੂੰ ਹੁਣ ਵੀ ਕਾਲ ਕਰ ਸਕਦੇ ਹਾਂ ਈਗਲ ਟਰੱਕ ਸੇਲ ਦੇ ਨਵੇਂ ਚਿੱਟੀ ਕਬੂਤਰੀ ਦੁੱਧ ਵਰਗੇ ਰੰਗ ਦੇ ਟਰੱਕ ਪਹੁੰਚੇ ਆ ਯੂਜ਼ਡ ਜੇ ਲੈਣੇ ਆ 416-819-6000 ਦੇ ਕਾਲ ਕੀਤੀ ਜਾ ਸਕਦੀ ਹੈ ਬਿੱਲ ਸੇਖੋ ਸਾਹਿਬ ਨੂੰ ਕਾਲ ਕੀਤੀ ਜਾ ਸਕਦੀ ਹੈ 11 ਦੇ 11 ਹੈ ਬਿੱਲ ਸੇਖੋ ਸਾਹਿਬ 416-819-6000 ਦੇ ਕਾਲ ਕੀਤੀ ਜਾ ਸਕਦੀ ਹੈ ਬਹੁਤ ਪੁਰਾਣੀ ਕੰਪਨੀ ਹੈ ਟਰੱਕਾਂ ਦੀ ਇਹ ਲਈ ਈਗਲ ਟਰੱਕ ਸੇਲ ਤੋਂ ਜਾਓ ਤੇ ਟਰੱਕ ਤੁਹਾਡੇ ਟ੍ਰੇਡ ਵੀ ਕਰ ਦਿੰਦੇ ਆ ਲੋਨ ਵੀ ਕਰ ਦਿੰਦੇ ਆ ਘੱਟ ਇੰਟਰਸਟ ਰੇਟ ਦੇ 416-819-6000

0: wakey, wakey, wakey.
1: Here's wake up time. Here's wake up time.
0: Now is the time to wake up.
2: Crank up the radio. You're listening to the Dave Todless Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
5: 647-739-8710।
7: ਸ਼ੀਸ਼ਾ ਹੋ ਯਾ ਦਿਲ ਹੋ, ਟੁੱਟ ਜਾਂਦਾ
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335, 790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ।
11: ਲੋਕ ਮੇਰੇ ਬਾਰੇ ਕੀ ਕਹਿੰਦੇ ਨੇ, ਮੈਨੂੰ ਇਸਦਾ ਕੋਈ ਫਰਕ ਨਹੀਂ ਪੈਂਦਾ।
12: ਵਿਆਹ ਸ਼ਾਦੀ ਦੀਆਂ ਖੁਸ਼ੀਆਂ ਹੋਵਣ ਜਾਂ ਪਿਕਨਿਕ ਹੋਵੇ ਯਾਰਾਂ ਨਾਲ, ਘਰ ਵਿੱਚ ਹੋਵੇ, ਹਾਲ 'ਚ ਹੋਵੇ ਜਾਂ ਫਿਰ ਹੋਵੇ ਪਾਰਕ, GTA ਦੇ ਅੰਦਰ ਹੋਵੇ ਜਾਂ ਫਿਰ ਹੋਵੇ ਬਾਹਰ,
13: ਖਾਣੇ ਦਾ ਵੇ ਪੂਰਾ ਸਵਾਦ ਇੰਡੀਅਨ ਸਵੀਟ ਮਾਸਟਰ ਦੀ ਕੇਟਰਿੰਗ ਦੇ ਨਾਲ।
14: ਇੰਡੀਅਨ ਸਵੀਟ ਮਾਸਟਰ ਐਂਡ ਰੈਸਟੋਰੈਂਟ, ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, 905-450-2800।
15: ਮੈਂ ਕਿਹਾ ਕਿੱਥੇ ਜਾ ਰਹੀ ਹੈ?
16: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
15: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ ਹੈ।
16: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
17: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
18: ਕੰਡੀਸ਼ਨਸ ਅਪਲਾਈ।
19: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
20: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
11: I am Dave Tatla, and you are not.
2: Ladies and gentlemen, introducing from CHLO AM 530, the number one radio host in the world.

0: मिड आफ्टरनून, वेलकम टू डेव टाला शो। आज के प्रोग्राम में बहनों और भाइयों आप सबका स्वागत है। अरपी जी प्रोग्राम जी तुहाडा भी स्वागत है।
1: थैंक यू सो मच देव जी। पहला तुहानू ते सारे ही लिसनर्स नू प्यार प्रिय सत श्री अकाल।
0: कल कैनेडा डे सी ते गर्मी चंगी खासी सी ते बहुत सारे ने कैनेडा डे स्विमिंग पूल वगैरह जाके बनाया, कोई बीच ते गया, मेरे अगे कोई घरे बैठा रहा, जिमे भी बनाया। आई होप यू हैड अ रिलैक्सिंग डे। कबड्डी सॉकर ना की है, क्रिकेट वाले सॉकर ना की है, पर जेडे दुनिया दे विच सब तो ज्यादा स्पोर्ट देखी जाती है वो है सॉकर। ओदी आपा गल करदे आ। कल कैंगो वाले ने इंग्लैंड वाले नूं मूहरे लाई रखा काफी देर जी।
2: बिलकुल जी, पर फाइनली ਤੁਹਾਡੇ ਸਹੁਰੇ ਜਿਹੜੇ ਅੱਜ ਮੈਂ ਕਹਿ ਲਓ ਪੰਜਾਬੀ ਚੋਂ ਜਿੱਤ ਗਏ ਨੇ, ਤੁਸੀਂ ਭਾਵੇਂ ਦਾਸ ਹੋਵੋਗੇ ਤੁਹਾਡੇ।
0: ਮੈਂ ਗੁੱਸੇ ਜਾ ਕੇ ਨਾ ਫਿਰ ਇੱਕ ਮੂਡ ਹੋਰ ਬਣਾ ਲਿਆ
2: ਜੀ।
0: ਇਹ ਕੱਲ 2-1 ਦੇ ਫਰਕ ਨਾਲ ਜਿੱਤਿਆ, ਪਰ ਐਂਡ ਜੇ ਤੇ ਜਾ ਕੇ ਇਹਨਾਂ ਨੇ ਗੋਲ ਕੀਤਾ ਮੈਂ 5-7 ਮਿੰਟਾਂ ਚ।
2: ਬਿਲਕੁਲ ਸਰ, 75 ਮਿੰਟ ਤੱਕ ਕੋਂਗੋ 1-0 ਦੇ ਨਾਲ ਅੱਗੇ ਚੱਲ ਰਿਹਾ ਸੀ ਤੇ ਫਿਰ ਬਾਅਦ ਦੇ ਵਿੱਚ ਹੈਰੀ ਕੇਨ ਨੇ 2 ਗੋਲ ਕੀਤੇ ਨੇ ਤੇ ਇੰਗਲੈਂਡ 2-1 ਦੇ ਨਾਲ ਜੇਤੂ ਰਿਹਾ। ਬਹੁਤ ਵਧੀਆ ਫਾਈਟ ਰਹੀ ਹੈ ਕੋਂਗੋ ਵੱਲੋਂ ਤੇ ਹੁਣ ਅਸਲੀ ਜਿਹੜਾ ਮੁਕਾਬਲਾ ਇੰਗਲੈਂਡ ਦਾ ਵੀ ਕੀ ਤੁਸੀਂ ਕਹਿ ਸਕਦੇ ਹੋ ਵੀ ਟੱਕਰ ਵਾਲੀ ਟੀਮ ਨਾਲ ਪਿਆ, ਬਰਾਬਰ ਵਾਲੀ ਟੀਮ ਨਾਲ ਪਿਆ। ਨੈਕਸਟ ਰਾਊਂਡ ਦੇ ਵਿੱਚ ਮੈਕਸੀਕੋ ਜਿਹੜੀ ਕਿ ਹੋਸਟ ਨੇਸ਼ਨ ਹੈ ਉਹਦੇ ਨਾਲ ਹੁਣ ਜਿਹੜਾ ਜੀ ਪੇਚਾ ਪਿਆ, ਹੁਣ ਅਸਲੀ ਪਤਾ ਲੱਗੂ।
0: ਦੇਖਦੇ ਹਾਂ ਉਹ ਜਦੋਂ ਆਉਂਦਾ ਮੈਚ। ਤੇ ਸੈਨੇਗਲ ਨੇ ਬੈਲਜੀਅਮ ਵਾਲਿਆਂ ਨੇ ਮੂਹਰੇ ਲਾਈ ਰੱਖਿਆ
2: ਸਰ। ਇੱਥੇ ਬੜਾ ਦੁੱਖ ਹੋਇਆ ਜੀ ਜੇ ਮੈਚ ਦੇਖਿਆ ਨਾ, ਜਦੋਂ ਵੀ ਅੰਡਰਡੋਗ ਜਦੋਂ ਇੰਨਾ ਸੋਹਣਾ ਖੇਡਦੇ ਨੇ, 85 ਮਿੰਟ ਤੱਕ 2-0 ਸੀ ਗੇਮ ਤੇ ਫਿਰ 85ਵੇਂ ਮਿੰਟ ਦੇ ਵਿੱਚ ਗੋਲ ਹੁੰਦਾ ਤੇ 2.5 ਮਿੰਟਾਂ ਦੇ ਵਿੱਚ ਸੈਕਿੰਡ ਗੋਲ ਹੋ ਜਾਂਦਾ, 2-2 ਦੀ ਬਰਾਬਰੀ ਹੋ ਜਾਂਦੀ ਹੈ ਤੇ ਫਿਰ ਉਸ ਤੋਂ ਬਾਅਦ ਵੀ ਐਕਸਟਰਾ ਟਾਈਮ 'ਚ ਜਦੋਂ ਪੈਨਲਟੀ ਮਿਲੀ ਤੇ ਬੈਲਜੀਅਮ ਨੇ 3-2 ਨਾਲ ਗੋਲ ਸਕੋਰ ਕਰ ਦਿੱਤਾ ਲਾਸਟ ਮਿੰਟ ਤੇ। ਯੂਨੋ ਬੜਾ ਦੁੱਖ ਫੀਲ ਹੁੰਦਾ ਵੀ ਯਾਰ ਇੰਨੀ ਕਲੋਜ਼ ਆ ਕੇ ਢੇਰੇ ਤੰਗੂ ਹੱਥ ਦੇ ਵਿੱਚੋਂ ਮੈਚ ਜਿਹੜਾ ਜੀ ਸੈਨੇਗਲ ਦੇ ਕੱਲ ਨਿਕਲ ਗਿਆ।
0: ਇੱਕ ਹੋਰ ਚੀਜ਼ ਜਿਹੜੀ ਪੈਨਲਟੀ ਮਿਲੀ ਹੈ ਨਾ ਇਹਨਾਂ ਨੂੰ ਬੈਲਜੀਅਮ ਵਾਲਿਆਂ ਨੂੰ, ਪੈਨਲ ਨੂੰ ਕਹਿੰਦੇ ਰਿਵਿਊ ਕਰ ਲਓ। ਉਹ ਯਾਰ 4 ਮਿੰਟ ਰਿਵਿਊ ਤੇ ਲਾ ਦੇਣਾ, ਮਤਲਬ ਸੀ ਨਹੀਂ ਸੀ। ਮੈਨੂੰ ਲੱਗਦਾ ਨਾ ਜਿਹੜਾ ਰੈਫਰੀ ਸੀ ਉਹਨੇ ਕੰਨ ਦੇ ਮਾਈਕ ਜਿਹਾ ਲਾਇਆ ਸੀ ਸੁਣਨ ਨੂੰ ਵੀ ਕੀ ਕਹਿੰਦੇ ਆ। ਉਧਰ ਬੈਲਜੀਅਮ ਵਾਲਿਆਂ ਦਾ ਫੋਨ ਆ ਗਿਆ ਵੀ ਆਹ ਚੱਕ $1 million, ਕਹਿੰਦਾ ਜੀ ਪੈਨਲਟੀ।
2: ਬਿਲਕੁਲ ਸਰ, ਉਹ ਬੜਾ ਯੂ ਨੋ ਸਮ ਆਫ ਦੀਸ ਕਾਲਸ ਆਰ ਸੋ ਕੰਟਰੋਵਰਸ਼ੀਅਲ, ਬਟ ਦੈਨ ਇਟ ਅਗੇਨ ਡਿਪੈਂਡਸ ਕਿ ਤੁਸੀਂ ਕਿਹੜੇ ਪਾਸੇ ਬੈਠੇ ਹੋ, ਕਿੱਧਰਲੇ ਪਾਸੇ ਨੂੰ ਸਪੋਰਟ ਕਰ ਰਹੇ ਹੋ। ਬਟ ਐਟ ਦਾ ਐਂਡ ਆਫ ਦਾ ਡੇ ਰਿਪੋਰਟ ਇਹੀ ਕਹਿੰਦੀ ਹੈ ਵੀ ਬੈਲਜੀਅਮ 3-2 ਦੇ ਨਾਲ ਸੈਨੇਗਲ ਤੋਂ ਜਿਹੜਾ ਜੀ ਜਿੱਤ ਗਿਆ।
0: ਉਧਰ ਅਮਰੀਕਾ ਡੋਨਲਡ ਟਰੰਪ ਨੇ ਬੋਸਨੀਆ ਨੂੰ 2-0 ਨਾਲ ਹਰਾਇਆ
2: ਜੀ। ਇੱਥੇ ਐਕਸਪੈਕਟ ਕੀਤਾ ਹੀ ਜਾ ਰਿਹਾ ਸੀ ਕਿ USA ਦੀ ਟੀਮ ਬੋਸਨੀਆ ਨੂੰ ਹਰਾ ਦੇਗੀ, ਹਾਲਾਂਕਿ USA ਨੂੰ ਨੁਕਸਾਨ ਇਹ ਵੀ ਹੋਇਆ ਕਿ ਫੋਲਰਿਨ ਜਿਹੜੇ ਬਲਵਨ ਨੇ ਉਹਨਾਂ ਨੂੰ ਰੈੱਡ ਕਾਰਡ ਵੀ ਮਿਲਿਆ ਹੈ 93 ਮਿੰਟ ਦੇ ਵਿੱਚ ਤੇ ਅਗਲਾ ਮੈਚ ਵੀ ਜਿਹੜਾ ਕਿ ਹੁਣ ਉਹਨਾਂ ਦਾ ਬੈਲਜੀਅਮ ਦੇ ਨਾਲ ਪੈ ਗਿਆ ਰਾਊਂਡ ਆਫ 16 ਚ, ਉਹਦੇ ਵਿੱਚ ਉਹ ਪਾਰਟੀਸਪੇਟ ਨਹੀਂ ਕਰ ਸਕਣਗੇ।
0: ਅੱਜ ਸਪੇਨ ਤੇ ਆਸਟ੍ਰੇਲੀਆ ਦੇ ਵਿੱਚ ਸਪੇਨ ਦੇ ਚਾਂਸਸ ਲੱਗਦੇ ਆ।
2: ਬਿਲਕੁਲ ਜੀ, ਸਪੇਨ ਆਸਟ੍ਰੇਲੀਆ ਦੇ ਵਿੱਚ ਸਪੇਨ ਸ਼ੁੱਡ ਬੀ ਦਾ ਫੇਵਰਟ, 3 ਵਜੇ ਜਿਹੜਾ ਜੀ ਇਹ ਮੁਕਾਬਲਾ ਹੋਣਾ।
0: ਤੇ ਰੋਨਾਲਡੋ ਤੇ ਕ੍ਰੋਏਸ਼ੀਆ,
2: ਪੋਰਚੁਗਲ ਵਰਸਿਸ ਤੁਸੀਂ ਕਹਿ ਲਓ ਰੋਨਾਲਡੋ ਵਰਸਿਸ ਲੂਕਾ ਮੋਡਰਿਚ, ਜੇ ਮਿਡ ਆਰਡਰ ਦੀ ਗੱਲ ਕਰਦੇ ਆ ਤਾਂ ਦੋਨਾਂ ਦਾ ਜਿਹੜਾ ਮਿਡਲ ਆਰਡਰ ਹੈ ਬਹੁਤ ਸਟਰੋਂਗ ਹੈ, ਜਿਹੜੇ ਮਿਡਫੀਲਡ ਤੇ ਖੇਡਦੇ ਨੇ। ਸੋ ਦੇਖਦੇ ਆ ਇਹਦੇ ਵਿੱਚ ਕਿਹੜਾ ਧੁਰੰਦਰਬਾਜੀ ਮਾਰਦਾ। ਵੈਸੇ ਦੋਨੇ ਹੀ 40 ਦੇ ਨੇੜੇ ਨੇ ਤੇ ਜਿਹੜਾ ਵੀ ਜਿੱਤ ਜੇ ਮੈਨੂੰ ਲੱਗਦਾ ਬਰਾਬਰ ਜੀ ਹੋਈ ਖੁਸ਼ੀ ਹੋਣੀ ਹੈ। ਆਲਦੋ ਰੋਨਾਲਡੋ ਦੇ ਜ਼ਿਆਦਾ ਫੈਨ ਨੇ ਦੁਨੀਆ ਭਰ ਦੇ ਵਿੱਚ, ਉਹ ਜ਼ਿਆਦਾ ਖੁਸ਼ ਹੋਣਗੇ, ਬਟ ਆਈ ਸਟਿਲ ਥਿੰਕ ਕ੍ਰੋਏਸ਼ੀਆ ਵਿਲ ਸੀਲ ਦਾ ਡੀਲ।
0: ਔਰ ਜਦੋਂ ਪੁਰਤਗਾਲ ਵਾਲਿਆਂ ਦੀ ਬੱਸ ਜਾ ਰਹੀ ਸੀ 427 ਦੇ ਉੱਪਰ, ਚਾਰੋਂ ਪਾਸੇ ਬੱਸ ਨੂੰ ਘੇਰ ਲਿਆ, ਉਹਨਾਂ ਨੂੰ 427 ਬੰਦ ਕਰਨਾ ਪਿਆ। ਇਹਨੂੰ ਕਹਿੰਦੇ ਆ ਕ੍ਰੇਜ਼ੀ ਫੈਨਸ।
2: ਸਰ ਇੱਥੇ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਸਟਾਰ ਮੇਨੀਆ ਹੈ, ਰੋਨਾਲਡੋ ਨੂੰ ਦੇਖਣ ਵਾਲੇ ਪਹਿਲਾਂ ਏਅਰਪੋਰਟ ਤੇ ਪਹੁੰਚੇ, ਫਿਰ ਉਹਨਾਂ ਦੀ ਬੱਸ ਦੇ ਮਗਰ ਮਗਰ 427 ਦੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਤੇ ਫਿਰ ਜਿੱਥੇ ਜਾ ਕੇ ਉਹਨਾਂ ਨੇ ਸੈਂਟੇਨੀਅਲ ਪਾਰਕ ਚ ਪ੍ਰੈਕਟਿਸ ਕਰਨੀ ਸੀ, ਉੱਥੇ ਵੀ ਬਹੁਤ ਜ਼ਿਆਦਾ ਪੁਲਿਸ ਦਾ ਪਹਿਰਾ ਰਿਹਾ ਜੀ। ਸੋ ਉਹਨਾਂ ਦੀ ਇੱਕ ਇੱਕ ਝਲਕ ਵਾਸਤੇ ਜਿਹੜੇ ਸੀ ਲੋਕ ਤਤਪਰ ਸੀਗੇ, ਫੋਟੋਆਂ ਬਹੁਤ ਕਲਿੱਕ ਹੋਈਆਂ ਜੀ ਕੱਲ ਟੋਰਾਂਟੋ ਚ।
0: ਇੱਥੇ ਵੀ ਸਾਡੇ ਸਟੂਡੀਓ ਦੇ ਬਾਹਰ ਪੁਲਿਸ ਕਢਾਈ ਹੁੰਦੀ ਆ, ਹਟਦੇ ਨੀ, ਆਟੋਗ੍ਰਾਫ ਦੇ ਦੇਵ, ਆਟੋਗ੍ਰਾਫ ਦੇ ਦੇਵ, ਮੈਂ ਯਾਰੇ ਕਿਹੜੇ ਕੰਮਾਂ ਚ ਕੰਮ ਆ।
2: ਸਵਿਸ
0: ਤੇ ਅਲਜੇਰੀਆ ਵਿੱਚ ਸਵਿਸ ਲੈ ਜਾਏਗਾ
2: ਸਵਿਟਜ਼ਰਲੈਂਡ ਸ਼ੁੱਡ ਵਿਨ ਅਗੇਂਸਟ ਅਲਜੀਰੀਆ ਜੀ, ਸ਼ੁੱਡ ਇਸ ਲਈ ਆ ਕਿਉਂਕਿ ਕੋਈ ਵੀ ਟੀਮ ਕਿਸੇ ਨੂੰ ਹਰਾ ਸਕਦੀ ਹੈ ਪਰ ਸਵਿਟਜ਼ਰਲੈਂਡ ਬਿਹਤਰ ਟੀਮ।
0: ਔਰ ਦੂਜੇ ਪਾਸੇ ਕੱਲ ਬਲੂਜੇ ਦਾ ਮੈਚ ਹੋਇਆ, ਕੈਨੇਡਾ ਦੇ ਮੈਚ ਹੋਇਆ, ਸਕਾਈ ਡੋਮ ਜਾਂ ਰੋਜਰ ਸੈਂਟਰ ਭਰਿਆ ਹੋਇਆ ਸੀ ਲਾਲ ਕੱਪੜਿਆਂ ਨਾਲ, ਜਿਹੜੇ ਸਾਡੇ ਪਲੇਅਰ ਆ ਉਹਨਾਂ ਨੇ ਵੀ ਲਾਲ ਕੱਪੜੇ ਪਾਏ ਸੀਗੇ। ਔਰ ਹੈਰਾਨੀ ਦੀ ਗੱਲ ਇਹ ਸੀ ਕੱਲ ਉੱਥੇ ਬੈਠ ਕੇ 45 ਡਿਗਰੀ ਜਿਹੜਾ ਟੈਂਪਰੇਚਰ ਮਹਿਸੂਸ ਕੀਤਾ ਜਾ ਰਿਹਾ ਸੀਗਾ, ਲੇਕਿਨ ਉਸ ਤੋਂ ਜ਼ਿਆਦਾ ਟੈਂਪਰੇਚਰ ਸੀ, ਸੂਰਜ ਸਿੱਧਾ ਸਿਰ ਤੇ ਪੈਂਦਾ ਸੀ, ਫੇਰ ਵੀ 45,000 ਪਲੱਸ ਲੋਕੀ ਉੱਥੇ ਬੈਠੇ ਰਹੇ ਯਾਰ।
2: ਬਿਲਕੁਲ ਸਰ, ਦੇਖੋ ਕੱਲ ਸਪੈਸ਼ਲ ਇਵੈਂਟ ਸੀਗਾ, ਪਹਿਲੇ ਮੇਰਾ ਖਿਆਲ 15,000 ਜਾਂ 20,000 ਜਿਹੜੇ ਪਾਰਟੀਸਪੈਂਟ ਸੀਗੇ ਉਹਨਾਂ ਨੂੰ ਰੈੱਡ ਵਾਲੀ ਜਰਸੀ ਵੀ ਦਿੱਤੀ ਗਈ ਸੀਗੀ। ਸੋ ਕੱਲ ਬੜਾ ਅਹਿਮ ਦਿਨ ਸੀ, ਕੈਨੇਡਾ ਡੇ ਦੇ ਉੱਤੇ ਸਪੈਸ਼ਲ ਕੀਤਾ ਜਾਂਦਾ ਹੈ, ਫੌਜੀ ਆਪਣੇ ਪਹੁੰਚੇ ਹੋਏ ਸੀ, ਕੈਨੇਡਾ ਡੇ ਜਿਹੜਾ ਹੋਇਆ ਵੱਡੇ ਫਲੈਗ ਦੇ ਨਾਲ ਉਹ ਵੀ ਦੇਖਣ ਵਾਲੀ ਚੀਜ਼ ਸੀ। ਤੇ ਆਈਸਿੰਗ ਔਨ ਦਾ ਕੇਕ ਇਹ ਸੀਗਾ ਵੀ 9-3 ਦੇ ਨਾਲ ਨਿਊਯਾਰਕ ਮੈਟਸ ਤੋਂ ਆਪਾਂ ਮੈਚ ਵੀ ਜਿੱਤਿਆ ਤੇ ਸੀਰੀਜ਼ ਵੀ ਜਿੱਤੀ ਹੈ ਜੀ 2-1 ਨਾਲ।
0: ਔਰ ਕਵਾਈ ਲੈਨਰਡ ਆ ਗਿਆ ਮੁੜ ਕੇ ਟੋਰਾਂਟੋ ਦੇ ਰੈਪਟਰਸ ਚ
2: ਸਰ, ਇਹ ਵੀ ਬੜੀ ਤਕੜੀ ਡੀਲ ਹੋਈ ਹੈ ਕਵਾਈ ਲੈਨਰਡ ਦੀ ਜਿਹੜੀ ਡੀਲ ਹੋਈ ਹੈ, ਹਾਲਾਂਕਿ ਮੈਨੂੰ ਲੱਗਦਾ ਕਿ ਦ ਪ੍ਰਾਈਸ ਵੀ ਹੈ ਪੇਡ ਐਜ ਯੂ ਨੋ
0: ਮੇ ਬੀ ਟੂ ਮਚ
2: ਰੈਪਟਰਸ, ਇਟਸ ਟੂ ਮਚ, ਪਰ ਠੀਕ ਹੈ ਕਿਉਂਕਿ ਲੋਕ ਖੁਸ਼ ਨੇ ਕਿ ਆਪਣਾ ਇੱਕ ਚੈਂਪੀਅਨ ਖਿਡਾਰੀ ਵਾਪਸ ਆਇਆ। ਪਰ ਉਹਨਾਂ ਦੀ ਏਜ ਹੁਣ ਪਹਿਲਾਂ ਵਾਲੀ ਨਹੀਂ ਹੈ ਜੀ, ਜਿਹੜੀ 2019 ਦੇ ਵਿੱਚ ਵੀ ਸੀ। ਨੈਵਰ ਦ ਲੈਸ ਆਪਣੀ ਟੀਮ ਜਿਹੜੀ ਹੈ ਜੀ ਉਹਨਾਂ ਦੇ ਆਉਣ ਨਾਲ ਡੈਫੀਨੇਟਲੀ ਸਟਰੋਂਗ ਹੋਈ ਹੈ।
0: ਦੈਟਸ ਰਾਈਟ। ਕੋਈ ਹੋਰ ਅਪਡੇਟ ਮਹਾਰਾਜ?
2: ਸਰ ਕੱਲ ਮੇਪਲ ਲੀਫ ਵਾਲਿਆਂ ਨੇ ਵੀ ਬਹਿਜਾ ਕਰਾਤੀ, ਸੋ ਜਿਹੜੀ ਲਾਸਟ ਸੀਜ਼ਨ ਦੇ ਵਿੱਚ ਆਪਾਂ ਟੀਮ ਦੇਖੀ ਸੀਗੀ ਔਨ ਦਾ ਆਈਸ, ਉਹਦੇ ਨਾਲੋਂ ਬਿਲਕੁਲ ਡਿਫਰੈਂਟ ਟੀਮ ਤੁਹਾਨੂੰ ਹੁਣ ਆਈਸ ਦੇ ਉੱਤੇ ਦੇਖਣ ਨੂੰ ਮਿਲਣੀ ਹੈ। ਨਿਕ ਪੌਲ ਨੂੰ ਟੈਂਪਾ ਬੇ ਤੋਂ ਅਕਵਾਇਰ ਕੀਤਾ, ਫਿਰ ਸਭ ਤੋਂ ਵੱਡੀ ਕੱਲ ਦੀ ਜਿਹੜੀ ਡੀਲ ਰਹੀ ਹੈ ਜੀ ਉਹ ਸਰਗਈ ਬੋਬਰੋਸਕੀ ਜਿਹੜੇ ਕਿ ਫਲੋਰੀਡਾ ਦੇ ਗੋਲੀ ਸੀ, ਉਹਨਾਂ ਨੂੰ 3 ਸਾਲ ਦਾ 21 ਮਿਲੀਅਨ ਤੇ ਜਿਹੜਾ ਜੀ ਸਾਈਨ ਕੀਤਾ। ਫਿਰ ਜੈਕ ਰੋਜ਼ਲੋਵਿਕ ਨੂੰ ਫਾਰਵਰਡ ਨੇ ਉਹਨਾਂ ਨੂੰ ਸਾਈਨ ਕੀਤਾ, ਕਾਲਟਨ ਸੀਜ਼ਨ ਨੂੰ ਸਾਈਨ ਕੀਤਾ, ਟੈਰੀ ਬਲੈਗਰ ਨੂੰ ਸਾਈਨ ਕੀਤਾ, ਬ੍ਰੈਂਡਨ ਡੋਹੇਮ ਨੂੰ ਸਾਈਨ ਕੀਤਾ। ਸੋ ਓਵਰਆਲ ਜਿਹੜੇ ਹੈ ਜੀ 8-9 ਪਲੇਅਰ ਜਿਹੜੇ ਨੇ ਉਹ ਨਵੇਂ ਸਾਈਨ ਕੀਤੇ ਗਏ ਨੇ, ਤੇ ਨਿਕ ਰੋਬਰਟਸਨ ਇੱਥੋਂ ਜਿਹੜੇ ਜੀ ਉਹ ਪਿਟਸਬਰਗ ਦੇ ਵਿੱਚ ਗਏ ਨੇ। ਸੋ ਨਵੀਂ ਟੀਮ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿੱਥੋਂ ਤੱਕ ਆਪਾਂ ਕਾਮਯਾਬ ਹੁੰਦੇ ਹਾਂ ਟਾਈਮ ਵਿਲ ਟੈਲ।
0: ਔਰ ਮੈਕਸੀਕੋ ਜਿੱਦਣ ਪਰਸੋਂ ਜਿੱਤਿਆ ਸੀ ਨਾ ਮੇਰੇ ਖਿਆਲ ਮੈਚ ਆਪਣਾ
2: ਜੀ,
0: ਉੱਥੇ ਜਿਹੜੀ ਸੈਲੀਬ੍ਰੇਸ਼ਨ ਕੀਤੀ ਮੈਕਸੀਕੋ ਚ ਅਨਬਲੀਵੇਬਲ ਅਨਬਲੀਵੇਬਲ, ਤੇ 4 ਮਾਰ ਵੀ ਗਏ ਨਾਲ।
2: ਸਰ ਜੀ 40 ਸਾਲ ਬਾਅਦ ਟੀਮ ਮੈਚ ਜਿੱਤ ਕੇ ਇੱਥੋਂ ਤੱਕ ਪਹੁੰਚੀ ਹੈ, ਤੇ ਇਸ ਕਰਕੇ ਸੈਲੀਬ੍ਰੇਸ਼ਨ ਤਾਂ ਬਣਦੀ ਸੀ, ਪਰ ਕਈ ਵਾਰੀ ਸੈਲੀਬ੍ਰੇਸ਼ਨ ਨਾ ਟੂ ਮਚ ਹੋ ਜਾਂਦੀ ਹੈ। ਇੱਥੇ ਵੀ ਤੁਸੀਂ ਦੇਖਿਓ ਹੁਣ ਮੈਚ ਰੋਨਾਲਡੋ ਹੁਣਾਂ ਦਾ ਤੇ ਕ੍ਰੋਏਸ਼ੀਆ ਦਾ, ਪੁਰਤਗਾਲ ਤੇ ਕ੍ਰੋਏਸ਼ੀਆ ਦਾ ਹੈਗਾ, ਤੇ ਬਗਾਨੀ ਸ਼ਾਦੀ ਮੈਂ ਅਬਦੁੱਲਾ ਦਵਾਨਾ ਵਾਲਾ ਕੰਮ ਆ, ਇੱਥੇ ਵੀ ਉਹੀ ਧੱਕਾ ਪੈਣਾ।
0: ਰੀਅਲ ਸਟੇਟ ਦੀ ਕੋਈ ਸੇਵਾ ਲੈਣੀ ਹੋਵੇ, ਘਰ ਵੇਚਣਾ ਹੋਵੇ, ਬਿਜ਼ਨਸ ਆਦਿ ਵੇਚਣਾ ਜਾਂ ਲੈਣਾ ਹੋਵੇ, ਇੱਕ ਵਾਰ ਪੁਰਬਾ ਸਾਹਿਬ ਨੂੰ ਫੋਨ ਕਰ ਲਓ, ਨਾਲ ਦੀ ਨਾਲ ਅਪਰੇਜ਼ਲ ਦਾ ਕੰਮ ਵੀ ਕਰਦੇ ਨੇ। ਸਰ ਜੀ ਨੰਬਰ ਦਿਓ ਆਪਣਾ
2: ਜੀ, 416-669-1423, 416-669-1423, ਵਿਸ਼ਿੰਗ ਯੂ ਐਂਡ ਆਲ ਆਵਰ ਲਿਸਨਰਸ ਅ ਵੰਡਰਫੁਲ ਡੇ ਅਹੈਡ। ਬਟ
0: ਥੈਂਕ ਯੂ।
1: ਪੰਜ ਵੱਜ ਕੇ 40 ਮਿੰਟ
0: ਤੇ ਸੂਰਜ ਆਇਆ, 9-2 ਤੇ ਚਲੇ ਜਾਣਾ, ਮਾਂ 411 ਵਜੇ ਆਏਗਾ, 8-2 ਤੇ ਚਲੇ ਜਾਣਾ, ਕਾਇਮ ਹੋ ਜਾਓ। ਟੈਂਪਰੇਚਰ ਸੈਟਰਡੇ ਤੱਕ
1: ਬੱਲੇ ਬੱਲੇ
0: 36-38 ਡਿਗਰੀ ਟੈਂਪਰੇਚਰ ਰਹੇਗਾ, ਇਸ ਕੋ ਨਾ ਫੀਲ ਲਾਈਕ 40-42। ਤਿੰਨੇ ਦਿਨ ਝੱਖੜ ਝੋਲੇ ਹੋਣ, ਕੱਲ ਹਵਾ ਦੇਖੀ ਸੀ ਰਾਤ ਸ਼ਾਮ ਜੇ ਨੂੰ, ਸਾਡੇ ਤਾਂ ਫਰਨੀਚਰ ਜਾ ਕੇ ਪਤਾ ਨੀ ਕਿੱਧਰ ਲੈ ਗਏ ਹਵਾ ਵਾਲੇ, ਹੁਣ ਅੱਜ ਬੱਚਿਆਂ ਨੂੰ ਕਹਿ ਰਹੇ ਫਰਨੀਚਰ ਲੱਭ ਕੇ ਲਾ ਦੋ ਗੁਆਂਢੀਆਂ ਦੇ ਘਰਾਂ ਤੋਂ। ਖੈਰ ਬਹੁਤ ਜ਼ਿਆਦਾ ਗਰਮੀ ਹੈ, ਤੇ ਜਿਹਨਾਂ ਨੂੰ ਅਖਬਾਰ ਪੜ੍ਹਨ ਦਾ ਸ਼ੌਕ ਆ, ਪਹਿਲਾਂ ਤਾਂ ਮੇਰੇ ਖਿਆਲ ਅਖਬਾਰ ਜੇ ਬੰਦ ਹੀ ਹੋ ਗਏ, ਪ੍ਰਿੰਟਿੰਗ ਅਖਬਾਰ ਜੇ, ਉਹ ਬਜ਼ੁਰਗਾਂ ਨੂੰ ਬੇਨਤੀ ਆ ਕਿਤੇ ਜਾਣ ਦੀ ਲੋੜ ਨਹੀਂ, ਘਰੇ ਬੈਠੋ, ਏਅਰ ਕੰਡੀਸ਼ਨ ਬੈਠੋ, ਜੇ ਸਿਟੀ ਸੈਂਟਰ ਚਲੇ ਗਏ ਸਾਰੀ ਦਿਹਾੜੀ ਸਿਟੀ ਸੈਂਟਰ ਗੇੜੇ ਗੂੜੇ ਕੱਢੀ ਚੱਲੋ। ਮੈਂ ਉੱਥੇ ਮੈਨੂੰ ਨਹੀਂ ਪਤਾ ਵੈਸਟ ਰੋਡ ਮਾਲ ਵਾਂਗੂ ਬੈਨ ਆ ਵੀ ਇੰਨੇ ਤੋਂ ਵੱਧ ਬਹਿ ਨਹੀਂ ਸਕਦੇ ਜਾਂ ਨਹੀਂ ਬਹਿ ਸਕਦੇ, ਟੇਕ ਇਟ ਈਜ਼ੀ, ਜਸਟ ਟੇਕ ਇਟ ਈਜ਼ੀ, ਦੈਟਸ ਆਲ। ਤੁਹਾਡੇ ਗੈਰਾਜ ਲਈ ਜਿੱਥੇ ਬਹੁਤ ਕੁਛ ਹੋਇਆ ਜੀ,
1: ਕੀ ਹੋਇਆ?
0: ਗੋਲੀਆਂ ਥਾਂ ਥਾਂ ਤੇ ਚੱਲੀਆਂ, ਕੋਈ ਨਵੀਂ ਗੱਲ ਦੱਸ?
1: ਚੰਗਾ ਵੀ ਕੁਛ ਹੋਇਆ
0: ਇੱਥੇ? ਨਹੀਂ ਚੰਗੇ ਵਾਲਾ ਕੰਮ ਨਹੀਂ ਹੈ, ਅਸੀਂ ਪੰਜਾਬ ਤੋਂ ਜਿਹੜਾ ਨਹੀਂ, ਇੱਥੇ ਚੰਗਾ ਕਿਵੇਂ ਹੋ ਜੇ? ਇੱਥੇ ਇਹ ਹੋਇਆ ਕਿ ਜਿਹੜੇ ਸੀਗੇ ਆਪਣੇ ਅਕਾਲੀ, ਉਹਨਾਂ ਦੀ ਮੀਟਿੰਗ ਸੀਗੀ ਨੂਰ ਬੈਂਗੜਾਲ ਚ, ਜਿਵੇਂ ਜਿੱਦਣ ਮੀਟਿੰਗ ਸੀ ਉਸ ਰਾਤ ਇੱਕ ਰਾਤ ਪਹਿਲਾਂ ਜਾਣੀ ਗੋਲੀਆਂ ਚਲਾ ਗਿਆ, ਉਹ ਮੀਟਿੰਗ ਬੰਦ ਹੋ ਗਈ। ਦੂਜੀ ਗੱਲ ਪੁੱਛਣ ਵਾਲਾ ਇਹ ਵੀ ਹੋਵੇ ਵੀ ਇਲੈਕਸ਼ਨ ਉੱਥੇ ਹੋਣੀ ਆ ਇੰਡੀਆ ਚ ਪੰਜਾਬ ਚ ਮੀਟਿੰਗਾਂ ਇੱਥੇ ਕਰਦੇ ਫਿਰਦੇ ਆ ਇਹ ਮੈਨੂੰ ਲੱਗਦਾ ਪੈਸੇ ਪੂਸੇ ਇਕੱਠੇ ਕਰਨ ਆਉਂਦੇ ਹੋਣੇ ਆ ਹੋਰ ਕੁਛ ਨਹੀਂ ਹੈਗਾ ਇੱਥੇ ਐਨੀਵੇ ਹੋਰ ਕਾਫੀ ਖਬਰਾਂ ਨੇ ਜਿਨ੍ਹਾਂ ਵਿੱਚ ਇਹ ਹੈ ਹੈਲਟਨ ਰੀਜਨ ਪੁਲਿਸ ਨੇ ਦੱਸਿਆ ਹੈ ਕਿ ਇੱਕ ਬੰਦੇ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਹਨੇ ਇੱਕ ਗੱਡੀਆਂ ਖੜੇ ਸੀ ਜਾਰਜ ਟਾਊਨ ਦੇ ਵਿੱਚ ਉੱਥੇ ਗੋਲੀਆਂ ਚਲਾਈਆਂ ਇੱਕ ਸਾਈਕਲਿਸਟ ਹੈ ਜਿਹੜਾ ਮਰਿਆ ਲੱਭਿਆ ਕੀ ਹੋਇਆ ਪਤਾ ਨਹੀਂ ਚੱਲਿਆ ਇੱਕ 48 ਸਾਲ ਦਾ ਬ੍ਰੈਂਟਨ ਦਾ ਬੰਦਾ ਬਾਈ ਫੜਿਆ ਹੈ ਸੈਕਸੁਅਲ ਅਸਲਟ ਦੇ ਅੰਦਰ ਹੋਰ ਖਬਰਾਂ ਸੁਣਨੀਆਂ ਨੇ ਇਹੋ ਜਿਹੀਆਂ ਹੈ ਮੇਰੇ ਕੋਲ ਹੋਰ ਕੋਈ ਖਾਸ ਨਹੀਂ ਹੈ ਐਨੀਵੇ ਖਬਰਾਂ ਚੱਲਦੀਆਂ ਰਹਿਣੀਆਂ ਹਰਪ੍ਰੀਤ ਜੀ ਆਏ ਨੇ ਇਹਨਾਂ ਦਾ ਲਾਹਾ ਲੈਂਦੇ ਹਾਂ ਹਰਪ੍ਰੀਤ ਜੀ ਅੱਜ ਕੀ ਸੰਦੇਸ਼
1: ਦੇਵ ਜੀ ਸੋ ਆਪਾਂ ਜਦੋਂ ਲਾਈਫ ਇੰਸ਼ੋਰੈਂਸ ਦੇ ਪਲਾਨਸ ਦੀ ਗੱਲ ਕਰਦੇ ਹਾਂ ਕਈ ਵਾਰ ਆਪਾਂ ਡਿਵੀਡੈਂਡ ਵਾਲੇ ਪਲਾਨ ਦੀ ਗੱਲ ਕਰਦੇ ਹਾਂ ਸੋ ਥੋੜੀ ਜਿਹੀ ਅੱਜ ਆਪਾਂ ਡਿਟੇਲ ਚ ਦੱਸਦੇ ਹਾਂ ਕਿਉਂਕਿ ਬਹੁਤ ਸਾਰੇ ਲਿਸਨਰਸ ਦੇ ਕੰਸਰਨ ਸੀਗਾ ਕਿ ਕਿੱਦਾਂ ਡਿਵੀਡੈਂਡ ਪੇ ਆਊਟ ਹੁੰਦੇ ਆ ਕੀ ਹੈਗੇ ਆ ਡਿਵੀਡੈਂਡਸ ਕਿੱਦਾਂ ਆਪਾਂ ਇਹਨਾਂ ਦੇ ਬੈਨੀਫਿਟਸ ਲੈ ਸਕਦੇ ਹਾਂ ਸੋ ਨੋ ਡਾਊਟ ਜਿਹੜੇ ਜਦੋਂ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਪਹਿਲੀ ਚੀਜ਼ ਆਪਣੇ ਦਿਮਾਗ 'ਚ ਇਹੀ ਆਉਂਦੀ ਹੈਗੀ ਹੈ ਕਿ ਸਾਡੀ ਪ੍ਰੋਟੈਕਸ਼ਨ ਆ
0: ਜੀ
1: ਸੋ ਡੈਫੀਨੇਟਲੀ ਜਦੋਂ ਲਾਈਫ ਇੰਸ਼ੋਰੈਂਸ ਦੀ ਕਵਰੇਜ ਦੀ ਆਪਾਂ ਗੱਲ ਕਰਦੇ ਹਾਂ ਤਾਂ ਪ੍ਰੋਟੈਕਸ਼ਨ ਤਾਂ ਹੈਗੀ ਹੋਈ ਆ ਸੋ ਜਿੱਥੇ ਆਪਣੀ ਸਿਕਿਉਰਟੀ ਹੈਗੀ ਆ ਜਿੱਥੇ ਆਪਣੀ ਕਵਰੇਜ ਹੈਗੀ ਆ ਲਾਈਫ ਇੰਸ਼ੋਰੈਂਸ ਦੇ ਵਿੱਚ ਉੱਥੇ ਜੇ ਆਪਾਂ ਡਿਵੀਡੈਂਡ ਵਾਲਾ ਪਲਾਨ ਲਿਆ ਹੋਇਆ ਆ ਤਾਂ ਆਪਣੇ ਨਾਲ ਦੇ ਨਾਲ ਜਿੱਥੇ ਆਪਣੀ ਕਵਰੇਜ ਹੋਣੀ ਆ ਉਹਦੇ ਨਾਲ ਦੇ ਨਾਲ ਆਪਣੀਆਂ ਸੇਵਿੰਗਸ ਵੀ ਹੈਗੀਆਂ ਆਪਣੀ ਇਨਵੈਸਟਮੈਂਟ ਨਾਲ ਗਰੋ ਕਰ ਰਹੀ ਆ ਉਹਦੇ ਵਿੱਚ ਸੋ ਉਹਦਾ ਮਤਲਬ ਇਹ ਹੈਗਾ ਕਿ ਉਸ ਕੈਸ਼ ਵੈਲਿਊ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਹੁਣ ਆਉਂਦੀ ਆ ਗੱਲ ਕਿ ਜਿਹੜੇ ਡਿਵੀਡੈਂਡਸ ਹੈਗੇ ਆ ਉਹ ਕੀ ਚੀਜ਼ ਆ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਆ ਉਹਨਾਂ ਦਾ ਐਵਰੀ ਈਅਰ ਦਾ ਪ੍ਰੋਫਿਟ ਉਹਦੇ ਵਿੱਚ ਇਹ ਹੈਗਾ ਕਿ ਉਹਨਾਂ ਦੇ ਜਿੰਨਾ ਵੀ ਪੈਸਾ ਉਹਨਾਂ ਦੇ ਕੋਲ ਪਿਆ ਜਿੰਨਾ ਉਹਨਾਂ ਦੇ ਕੋਲ ਪ੍ਰੀਮੀਅਮ ਇਕੱਠਾ ਹੋ ਰਿਹਾ ਆ ਉਹਦੇ ਉੱਪਰ ਜਿਹੜੀ ਉਹਨਾਂ ਦੀ ਗਰੋਥ ਆ ਰਹੀ ਆ ਉਹ ਇਨਵੈਸਟਮੈਂਟ ਦੀ ਗਰੋਥ ਉਹਨਾਂ ਦੇ ਕਿੰਨੇ ਕਲੇਮਸ ਆਏ ਹੈਗੇ ਆ ਉਹਦੀ ਰੇਸ਼ੋ ਸੋ ਉਹ ਸਾਰਾ ਕੁਛ ਜਿਹੜਾ ਹੈਗਾ ਉਹ ਐਵਰੀ ਈਅਰ ਇਵੈਲੂਏਟ ਕਰਦੇ ਆ ਕਿ ਇੰਸ਼ੋਰੈਂਸ ਕੰਪਨੀ ਨੂੰ ਕਿੰਨਾ ਪ੍ਰੋਫਿਟ ਹੋਇਆ ਆ ਇਸ ਕਰਕੇ ਹਮੇਸ਼ਾ ਕੰਪਨੀਜ਼ ਆਪਾਂ ਰਿਕਮੈਂਡ ਕਰਦੇ ਹਾਂ ਕਿ ਡਿਵੀਡੈਂਡ ਵਾਲਾ ਅਗਰ ਪਲਾਨ ਲੈਣਾ ਹੈਗਾ ਆ ਤਾਂ ਉਸ ਕੰਪਨੀ ਦਾ ਲਓ ਜਿਹੜੇ ਵਧੀਆ ਲਾਈਕ ਹਾਈ ਰੇਂਜ ਦੇ ਪ੍ਰੋਫਿਟਸ ਦੇ ਵਿੱਚ ਹੈਗੀਆਂ ਤਾਂ ਕਿ ਸਾਨੂੰ ਜ਼ਿਆਦਾ ਡਿਵੀਡੈਂਡਸ ਮਿਲ ਸਕਣ ਤੇ ਹੁਣ ਜਦੋਂ ਆਪਣਾ ਪ੍ਰੋਫਿਟ ਉਹ ਐਵਰੀ ਈਅਰ ਸ਼ੇਅਰ ਕਰਦੇ ਆ ਤਾਂ ਉਹ ਜਿਹੜੇ ਡਿਵੀਡੈਂਡਸ ਮਿਲਦੇ ਹੈਗੇ ਆ ਉਹ ਕਲਾਇੰਟ ਡਿਸਾਈਡ ਕਰ ਸਕਦਾ ਆ ਕਿ ਉਹਨੇ ਐਜ਼ ਆ ਕੈਸ਼ ਲੈਣੇ ਆ ਕਿ ਹਰ ਸਾਲ ਉਹਨਾਂ ਨੇ ਕੈਸ਼ ਬਾਹਰ ਬਾਏ ਆਊਟ ਕਰਨਾ ਆ ਜਾਂ ਉਹਨਾਂ ਨੇ ਆਪਣੇ ਪ੍ਰੀਮੀਅਮ ਦੇ ਵਿੱਚ ਉਹਨੂੰ ਯੂਜ਼ ਕਰਨਾ ਹੈਗਾ ਤਾਂ ਕਿ ਉਹ ਜੇ ਰੈਗੂਲਰ ਪ੍ਰੀਮੀਅਮ $100 ਦਾ ਸੀ ਜੇ $20 ਦੇ ਡਿਵੀਡੈਂਡ ਮਿਲਿਆ ਤਾਂ ਉਹਨਾਂ ਨੂੰ $80 ਹੀ ਪੇ ਕਰਨੇ ਪੈਣ ਜਾਂ ਫਿਰ ਇਹ ਹੈਗਾ ਆ ਕਿ ਉਹਨਾਂ ਨੇ ਉਸ ਜਿਹੜੇ ਡਿਵੀਡੈਂਡਸ ਹੈਗੇ ਆ ਉਹਨਾਂ ਨੂੰ ਪਾਲਿਸੀਜ਼ ਦੇ ਵਿੱਚ ਐਡ ਆਨ ਕਰਨਾ ਹੈਗਾ ਤਾਂ ਕਿ ਐਕਸਟਰਾ ਅਮਾਊਂਟ ਜਿਹੜੀ ਹੈਗੀ ਉਹਨਾਂ ਦੀ ਕਵਰੇਜ ਵੀ ਵਧੀ ਜਾਵੇ ਅਤੇ ਜਿਹੜੀ ਕੈਸ਼ ਵੈਲਿਊ ਆ ਉਹ ਵੀ ਵਧੀ ਜਾਵੇ ਹੁਣ ਇਹ ਵਾਲਾ ਫੀਚਰ ਜ਼ਿਆਦਾ ਪਰਸਨ ਯੂਜ਼ ਕਰਦੇ ਆ ਕਿਉਂਕਿ ਜਦੋਂ ਆਪਾਂ ਵੈਸੇ ਆਪਣੀ ਲਾਈਫ ਇੰਸ਼ੋਰੈਂਸ ਦੀ ਕਵਰੇਜ ਨੂੰ ਵਧਾਉਣਾ ਹੁੰਦਾ ਆ ਤਾਂ ਹਰ ਵਾਰ ਤੁਹਾਡੀ ਇੰਸ਼ੋਰੇਬਿਲਟੀ ਚੈੱਕ ਹੋਣੀ ਆ ਹਰ ਵਾਰੀ ਤੁਹਾਡੀ ਅੰਡਰ ਰਾਈਟਿੰਗ ਹੋਣੀ ਆ ਤੁਹਾਡਾ ਮੈਡੀਕਲ ਹੋਊਗਾ ਉਸ ਤੋਂ ਬਾਅਦ ਅਪਰੂਵਲ ਮਿਲੂਗੀ ਤੇ ਜੇ ਆਪਾਂ ਡਿਵੀਡੈਂਡਸ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਆਪਣੀ ਕਵਰੇਜ ਨੂੰ ਇਨਕਰੀਜ਼ ਕਰਦੇ ਆ ਤਾਂ ਕੋਈ ਅੰਡਰ ਰਾਈਟਿੰਗ ਨਹੀਂ ਆ ਚਾਹੇ ਬੰਦੇ ਨੂੰ ਕੋਈ ਵੀ ਮੈਡੀਕਲ ਪ੍ਰੋਬਲਮ ਹੋਵੇ ਅਗਰ ਉਹਨੇ ਇਸ ਡਿਵੀਡੈਂਡ ਆਪਸ਼ਨ ਨੂੰ ਚੂਜ਼ ਕੀਤਾ ਹੋਇਆ ਵਿਦਆਊਟ ਮੈਡੀਕਲ ਅੰਡਰ ਰਾਈਟਿੰਗ ਤੁਹਾਡੀ ਕਵਰੇਜ ਆਪਣੇ ਆਪ ਇਨਕਰੀਜ਼ ਹੋਈ ਜਾਣੀ ਆ ਸੋ ਕਿੰਨਾ ਵਧੀਆ ਆਪਸ਼ਨ ਹੈਗੀ ਆ ਕਿ ਆਪਾਂ ਨੂੰ ਕੋਈ ਦੁਆਰਾ ਤੋਂ ਮੈਡੀਕਲ ਅੰਡਰ ਰਾਈਟਿੰਗ ਪ੍ਰੋਸੈਸ 'ਚ ਜਾਣ ਦੀ ਲੋੜ ਹੀ ਨਹੀਂ ਹੈਗੀ ਐਂਡ ਸਾਡੀ ਕਵਰੇਜ ਇਨਕਰੀਜ਼ ਹੋਈ ਜਾਊਗੀ ਤੇ ਇਹ ਜਿਹੜੇ ਡਿਵੀਡੈਂਡਸ ਮਿਲਦੇ ਹੈਗੇ ਆ ਉਹ ਪਾਲਿਸੀਜ਼ ਦੇ ਵਿੱਚ ਐਡ ਆਨ ਹੋ ਕੇ ਇੰਸ਼ੋਰੈਂਸ ਨੂੰ ਵਧਾਉਣਗੇ ਕੈਸ਼ ਵੈਲਿਊ ਵਧੂਗੀ ਤੇ ਤੁਸੀਂ ਐਜ਼ ਆ ਕਲਾਇੰਟ ਡਿਸਾਈਡ ਕਰਨਾ ਹੈਗਾ ਆ ਕਿ ਉਸ ਕੈਸ਼ ਵੈਲਿਊ ਨੂੰ ਕਿੱਦਾਂ ਯੂਜ਼ ਕਰਨਾ ਆ ਸੋ ਤੁਹਾਨੂੰ ਜ਼ਰੂਰਤ ਹੈਗੀ ਆ ਤੁਸੀਂ ਕੋਲੈਟਰਲ ਕਰਕੇ ਯੂਜ਼ ਕਰ ਸਕਦੇ ਆ ਨਹੀਂ ਜ਼ਰੂਰਤ ਹੈਗੀ ਤਾਂ ਤੁਹਾਡੀ ਕਵਰੇਜ ਜਿਹੜੀ ਹੈਗੀ ਉਹ ਇਨਕਰੀਜ਼ ਹੋਈ ਜਾਊਗੀ ਸੋ ਲਾਈਫ ਟਾਈਮ ਕਵਰੇਜ ਹੁੰਦੀਆਂ ਆ ਪ੍ਰੀਮੀਅਮ ਵੀ ਤੁਸੀਂ ਡਿਸਾਈਡ ਕਰ ਸਕਦੇ ਆ 5 ਸਾਲ ਪੇ ਕਰਨਾ 10 ਸਾਲ ਪੇ ਕਰਨਾ 20 ਸਾਲ ਪੇ ਕਰਨਾ ਸੋ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ ਕਿਹੜਾ ਪਲਾਨ ਤੁਹਾਡੀਆਂ ਨੀਡਸ ਨੂੰ ਫੁਲਫਿਲ ਕਰਦਾ ਹੈਗਾ ਕਿਹੜਾ ਤੁਹਾਡਾ ਮੋਟਿਵ ਆ ਲਾਈਫ ਇੰਸ਼ੋਰੈਂਸ ਕਰਾਉਣ ਦਾ ਉਹਦੇ ਅਕੋਰਡਿੰਗਲੀ ਤੁਹਾਡਾ ਪਲਾਨ ਆਪਾਂ ਜਿਹੜਾ ਹੈਗਾ ਡਿਜ਼ਾਈਨ ਕਰ ਸਕਦੇ ਹਾਂ ਨੰਬਰ ਹੈਗਾ ਜੀ ਮੇਰਾ 416-8176500-416-8176-6600
0: ਤੁਹਾਡੇ ਗੈਰਾ ਜੀ ਵੈਨਜ਼ੂਏਲਾ ਚ ਪਚਾਲ ਆਇਆ ਇੱਕ ਛੱਡ ਕੇ ਦੋ ਆਏ 3500 ਤੋਂ ਵੱਧ ਲਾਸ਼ਾਂ ਆਲਰੇਡੀ ਲੱਭ ਚੁੱਕੀਆਂ ਨੇ 50,000 ਦੇ ਕਰੀਬ ਜਿਹੜੇ ਅਜੇ ਮਿਸਿੰਗ ਆ ਦੱਸਿਆ ਜਾ ਰਿਹਾ ਮਲਬਲੇ ਥੱਲੇ ਦੱਬੇ ਆ ਵੱਡੀਆਂ ਮਸ਼ੀਨਰੀਆਂ ਨਾ ਹੋਣ ਕਰਕੇ ਜਿਹੜੇ ਹੁੰਦੇ ਆ ਪਤਾ ਨੀ ਕੀ ਕਹਿੰਦੇ ਜਿਹੜੇ ਵੱਡੀਆਂ ਮਸ਼ੀਨਾਂ ਉਹ ਉਹਨਾਂ ਦੀ ਘਾਟ ਕਰਕੇ ਜਿਹੜੇ ਪੱਥਰ ਪੁੱਥਰ ਨਹੀਂ ਮੂਵ ਹੋ ਰਹੇ ਇਟਸ ਵੈਰੀ ਹਾਰਡ ਪਰ ਇੱਕ ਛੋਟੇ ਜਿਹੇ ਬੱਚੇ ਨੂੰ ਜਿਉਂਦਾ ਲੱਭਿਆ ਮਿਰਕਲ ਇਹਨੂੰ ਕਹਿੰਦੇ ਮਿਰਕਲ ਪਰਮਾਤਮਾ ਦੀ ਜੇ ਕੋਈ ਹੈ ਨਾ ਮਿਹਰ ਇਹੋ ਜਿਹੇ ਕੰਮ ਚ ਕਦੇ ਨਾ ਕਦੇ ਹੋ ਜਾਂਦੀ ਆ ਇੱਥੇ ਦੇਸੀ ਘਿਓ ਚੋਰੀ ਕਰਦੇ ਆ ਕਾਰਾਂ ਚੋਰੀ ਕਰਦੇ ਆ ਹੋਰ ਸੁਣੋ ਜਿੱਥੇ ਮਿਰਚਾਂ ਮੁਰਚਾਂ ਦੇ ਸਬਜ਼ੀਆਂ ਸੁਜੀਆਂ ਵੇਚਦੇ ਆ ਵਿਚਾਰੇ ਫਾਰਮ ਫੁੱਲ ਵਗੈਰਾ ਜਿਹੜੇ ਵੇਚਦੇ ਆ ਉੱਥੇ ਮੈਂ ਚਲਿਆ ਗਿਆ ਮੈਂ ਕਿਹਾ ਪੁਦੀਨਾ ਲੈ ਕੇ ਆਈਏ ਕਿਉਂ ਜੇ ਪੁਦੀਨਾ ਲੱਗਿਆ ਉਹਨਾਂ ਚਿੜੀਆਂ ਘੱਟ ਆਉਂਦੀਆਂ ਉਹਨਾਂ ਨੂੰ ਵਾਸ਼ਨਾ ਚੰਗੀ ਨਹੀਂ ਲੱਗਦੀ ਉਹਨਾਂ ਦੀ ਮੈਂ ਉਹ ਲਾਈਨ ਜੀ ਲਾਈ ਕੁੜੀ ਕਹਿੰਦੀ ਜੀ ਇੱਧਰ ਜੀ ਜਾਓ ਮੇਰੀ ਬੜੀ ਖੁਸ਼ੀ ਦੀ ਗੱਲ, ਆਪਾਂ ਰੇੜੀ ਜੀ ਲੈ ਕੇ ਆਉਣ ਚਲੇ ਗਏ, ਮੈਂ ਇੱਕ ਹੋਰ ਉੱਥੇ ਤੁਰੇ ਯੰਗ ਜੀ ਕੁੜੀ ਸੀ, ਮੈਂ ਬੇਟਾ ਕਿੱਥੇ ਆਉਂਦੇ ਆ ਪਦੀਨੇ ਦੇ, ਕਹਿੰਦੇ ਜੀ ਇੱਥੇ ਹੈਗਾ, ਮੈਂ ਉੱਥੇ ਚਲਿਆ ਗਾ, ਗਾਂ ਇੱਕ ਮਿਰਚਾਂ ਦਾ ਬੂਟਾ ਜਿਹਾ ਸੀ ਚੱਕ ਕੇ ਮੈਂ ਉਹ ਵੀ ਰੱਖ ਲਿਆ, ਮੈਂ ਜੀ ਪੈਸੇ ਕਿੱਥੇ ਦੇਣੇ, ਕਹਿੰਦੇ ਜੀ ਅੰਦਰ ਦੇ ਕੇ ਆਓ, ਮੈਂ ਠੀਕ ਆ ਆਪਾਂ ਅੰਦਰ ਚਲੇ ਗਏ, ਪੈਸੇ ਦੇ ਤੇ, ਕਹਿੰਦੇ ਜੀ ਰਸੀਦ ਕੋਲੇ ਰੱਖੋ, ਮੈਂ ਜੀ ਠੀਕ ਆ, ਉਹ ਆਪਾਂ ਨੂੰ ਜਿੰਨੇ ਦੀ ਲੋੜ ਹੀ ਨਹੀਂ, ਮੈਂ ਜਦੋਂ ਬਾਹਰ ਆਇਆ ਉਹ ਚੈੱਕ ਕਰਨ ਲੱਗੀ ਕੁੜੀ, ਕਹਿੰਦੇ ਜੀ ਬੜੀ ਮਿਹਰਬਾਨੀ, ਮੈਂ ਕਿਹਾ ਹੋਲਡ ਆਨ, ਚੋਰੀ ਕਿੰਨੀ ਹੁੰਦੀ ਆ, ਕਹਿੰਦੇ 20-30%, ਮੈਂ ਬੂਟੇ ਕਿਵੇਂ ਚੋਰੀ ਕਰ ਲੈਂਦੇ ਆ, ਉਹ ਜਿਹੜੇ ਕੁੱਪੀ ਜੀ ਚ ਪਾਇਆ ਹੁੰਦਾ ਉਹ ਚ ਬੂਟਾ ਕੱਢ ਕੇ ਜੇਬ ਚ ਪਾ ਲੈਂਦੇ, ਕੁੱਪੀ ਜੀ ਉੱਥੇ ਛੱਡੇ ਹੁੰਦੇ ਆ, ਰਿਓ ਦੇ ਬੈਗ 2 ਲਿਖਾ ਕੇ 5 ਚੱਕ ਲਿਆਉਂਦੇ ਆ, ਉਹ ਕੈਨੇਡਾ ਚ ਆਇਓ ਕਾਲੀਆਂ ਐਂਡ ਕਾ ਰੇ ਬੈਨ ਦੀਆਂ ਸਾਸੀਆਂ ਜੇ ਲੈ ਕੇ ਇੰਡੀਆ ਨੂੰ ਫੋਟੋ ਭੇਜੀਆਂ ਨੇ, 1 ਕਰੋੜ ਦੀ ਕੋਠੀ ਲੈ ਲਈ, 1 ਕਰੋੜ ਦੀ ਕਾਰ ਲੈ ਲਈ ਚਾਚਾ, ਤੇ ਚੋਰੀਆਂ ਕਰਦੇ ਬੂਟਿਆਂ ਨੇ ਜਿਹੜਾ $1 ਦਾ ਆਉਂਦਾ, ਕਮ ਆਨ ਮੈਨ, ਜਿਹੜੇ ਚੋਰ ਆ ਮੰਨਣ ਵਾਲੀ ਗੱਲ ਖੋਰ ਆ, ਇਹਨਾਂ ਦੇ ਵੀ ਹੱਕ ਆ ਪਤੰਦਰਾਂ ਦੇ ਚੋਰਾਂ ਦੇ
1: ਵਾਲੇ ਜ਼ਿਆਦਾ ਆ,
0: ਉਹਨਾਂ ਲਈ ਆ ਹਾਜ਼ਰ ਹੈ।
3: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ, ਯੂ ਮੇ ਗੋ ਨਾਓ।
4: ਨਹੀਂ ਨਹੀਂ,
5: ਤੂੰ ਚੋਰ ਹੈ,
6: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ,
7: ਚੋਰ ਹੈ ਤੂੰ।
8: ਕ੍ਰਿਮੀਨਲ ਡਿਫੈਂਸ ਲਾਇਰ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ।
9: ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ, ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ, ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 6478715000 6475000।
10: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222 ਟਿੱਕਾ ਜੰਕਸ਼ਨ ਲਈ 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040 647-429-4040
11: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
10: Muskoka under 1.5 acre te 2600 square foot di cottage sale te aayi hai. 3 bedroom, 2.5 washroom han. ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
12: Indian Fruitland, one stop for all your grocery needs.
13: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
12: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
10: ਇਨਸਾਨ ਦੀ ਸਭ ਤੋਂ ਵੱਡੀ ਦੁਸ਼ਮਣ ਉਸ ਦੀ ਆਕੜ ਹੁੰਦੀ ਹੈ, ਕਿਉਂਕਿ ਜਿੱਥੇ ਆਕੜਾ ਜਾਵੇ ਉੱਥੇ ਸਾਲਾਂ ਦੇ ਰਿਸ਼ਤੇ ਖਤਮ ਹੋ ਜਾਂਦੇ ਨੇ।
14: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 647-784-1213 6477841213।
15: ਪੂਰੇ
4: 40 साल हो गए अपने ब्याह नूं, फिर कित्थे सेलिब्रेट करन दा इरादा है?
5: मेरी मन्नो आपां पिंड ना चलिए।
4: धर्म नाल आ तां तू मेरे मन दी गल ही कहती है, पर इन्नी छेती टिकटां कित्थों मिलणगियां?
5: गिल इंटरनेशनल ट्रैवल तो अपने साथ वर्गे ही साथ है उन्हां दा, अपने क्लाइंट्स दे नाल पिछले 40 साल तों
4: बेदाग सर्विस।
7: गिल इंटरनेशनल ट्रैवल,
5: क्वालिटी सर्विस, वधिया रेट्स ते बेस्ट डीलिंग है उन्हां दी पहचान। इंडिया, पाकिस्तान या दुनिया दे किसी भी कोने च करना होए ट्रैवल,
7: सर्विंग कनाडा नेशन वाइड।
5: 905-671-8400 or 905-796-8800 or visit giltravels.ca.
15: ਬੱਚਾ ਮੈਨੂੰ ਤੇਰੇ ਹੱਥ ਦੇ ਵਿੱਚੋਂ ਕੁਝ ਹੋਰ ਨਜ਼ਰ ਆ ਰਿਹਾ।
16: ਕੀ ਬਾਬਾ ਜੀ?
15: ਤੂੰ ਵਿਧਵਾ ਹੋ ਜਾਣਾ, ਤੇਰੇ ਪਤੀ ਦੀ ਹੱਤਿਆ ਹੋ ਜਾਣੀ ਹੈ।
16: ਫਿਰ ਅੱਗੇ ਕੀ ਹੋਏਗਾ ਬਾਬਾ ਜੀ? ਇਹ ਤਾਂ ਦੱਸੋ ਵੀ ਮੈਂ ਬਰੀ ਹੋ ਜਾਊਂਗੀ ਜਾਂ ਨਹੀਂ?
15: ਹੈ ਹਥਿਆਰ ਨੇ
17: ਫਿੱਟੇ ਮੂੰਹ ਤੇਰੇ।
0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ, 88 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965-2631। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। I am Dave Tatla. And you are not. ਹੋਰ ਖਬਰਾਂ ਚ ਖਬਰ ਹੈ, ਨਿਊਯਾਰਕ ਦੇ ਅੰਪਾਇਰ ਸਟੇਟ ਬਿਲਡਿੰਗ ਤੇ ਚੋਟੀ ਤੇ ਚੜ ਗਏ ਜੋੜੇ ਨੇ ਕੀਤਾ ਪ੍ਰਪੋਜ਼, ਦੋਵੇਂ ਗ੍ਰਿਫ਼ਤਾਰ ਹੋਏ ਜਦੋਂ ਥੱਲੇ ਆਏ। ਰਾਮ ਮੰਦਰ ਟਰੱਸਟ ਦੇ ਅਹੁਦੇਦਾਰਾਂ ਖਿਲਾਫ਼ FIR ਦੀ ਮੰਗ, ਵਕੀਲਾਂ ਵੱਲੋਂ ਯੋਧਿਆਂ ਦਾ ਪ੍ਰੋਟੈਸਟ ਕੀਤਾ ਗਿਆ। ਪੁਲਿਸ ਮੁਕਾਬਲੇ ਤੋਂ ਬਾਅਦ ਗੋਲਡੀ ਬਰਾੜ ਗੈਂਗ ਦਾ ਸ਼ੂਟਰ ਗ੍ਰਿਫ਼ਤਾਰ। ਦਲਜੀਤ ਦੋਸਾਂਝ ਕਹਿੰਦਾ ਮੈਂ ਕਲਾਕਾਰ ਹਾਂ ਨੇਤਾ ਨਹੀਂ। ਕਾਕਰੋਚ ਪਾਰਟੀ ਦੇ ਪ੍ਰਦਰਸ਼ਨ ਬਾਰੇ ਪੁੱਛੇ ਜਾਣ ਤੇ ਦਲਜੀਤ ਨੇ ਕਿਹਾ ਸਕਾਰਬਰੋ ਵਿਚ ਚਾਕੂ ਨਾਲ ਹੋਏ ਹਮਲੇ 2 ਜ਼ਖਮੀ। ਦਾਰੂ ਪੀ ਕੇ RPG ਗੱਡੀ ਚਲਾਉਂਦੇ ਤਾਂ ਬਹੁਤ ਦੇਖਿਆ ਤੁਸੀਂ,
1: ਹਾਂਜੀ,
0: ਕਦੇ ਕਦੇ ਇਹ ਵੀ ਸੁਣਿਆ ਹੋਣਾ ਜਿਹੜਾ ਘਾਹ ਕੱਟਣ ਵਾਲਾ ਹੁੰਦਾ ਉਹਦੇ ਬਹਿ ਕੇ ਤੁਰੇ ਜਾਂਦੇ ਹੁੰਦੇ ਆ, ਯੂ ਕੈਨ ਡੂ ਇਟ, ਜੇ ਦਾਰੂ ਪੀਤੀ ਹੈਗੀ ਨਾ ਯੂ ਕੈਨ ਡਰਾਈਵ ਇਟ। ਹੁਣ ਆਪਣਾ ਕੀ ਸੀਗਾ ਜਿਹੜਾ ਲੇਕ ਹਾਰਟ ਲੇਕ ਤੇ ਆ ਕੀ ਰੈਕਰੇਸ਼ਨ ਸੈਂਟਰ ਨੀ
1: ਪਾਰਕ
0: ਕਨਵਰਸੇਸ਼ਨ, ਉੱਥੇ ਉਹ ਬੰਦ ਸੀ, ਆਪਣੇ ਮੁੰਡਾ ਕੁੜੀ ਬੰਦ ਚ ਵੀ ਆਪਣੀ ਕਿਸ਼ਤੀ ਲੈ ਕੇ ਅੰਦਰ ਵੜ ਗਏ, ਇੱਕ ਡੁੱਬ ਕੇ ਮਰ ਗਿਆ ਸੀ, ਦੂਜੇ ਨੂੰ ਮਸਾਂ ਕੱਢਿਆ। ਹੁਣ ਕੀ ਹੋਇਆ, ਆਪਣੇ ਕਿਸ਼ਤੀ ਚ ਜਾ ਰਹੇ ਸੀ, ਕਿਸ਼ਤੀ ਪੁਲਿਸ ਆ ਗਈ, ਫੜ ਲਿਆ ਚਾਰਜ ਲਾ ਦੇ ਸਾਰੇ ਟੱਲੀ ਕਿਸ਼ਤੀ ਚ, ਜਦੋਂ ਉਲਟ ਗਈ ਫਿਰ ਕਹਿਣਗੇ ਜੀ ਗੋ ਫੰਡ ਦੇ ਪੈਸੇ ਇਕੱਠੇ ਕਰੋ। ਐਨੀਵੇ ਤੁਹਾਨੂੰ ਲੈ ਕੇ ਚੱਲਦੇ ਆ $4 ਕਮਾਉਣ ਲਈ, $4 ਸੋਰੀ ਬਚਾਉਣ ਦੇ ਲਈ, ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ। ਸਰ ਵੈਲਕਮ ਟੂ ਦ ਸ਼ੋ।
18: ਬਹੁਤ ਸ਼ੁਕਰੀਆ, ਧੰਨਵਾਦ ਦੇਵ ਜੀ। ਬਿਲਕੁਲ ਕੈਨੇਡੇ ਵਾਲੀਆਂ ਜਿਹੜੀਆਂ ਡੀਲਾਂ ਪਰਿਵਾਰਾਂ ਨੂੰ ਵੀਕਐਂਡ ਤੱਕ ਜਿਹੜੀਆਂ ਦਿੱਤੀਆਂ ਜਾਣਗੀਆਂ, ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਤੁਸੀਂ ਵੀਕਐਂਡ ਤੱਕ ਸੇਮ ਡੀਲਾਂ ਜਿਹੜੀਆਂ ਤੁਸੀਂ ਲੈ ਸਕਦੇ ਹੋ। ਕੈਨੇਡੇ ਸਪੈਸ਼ਲ ਜਿਹੜੀਆਂ ਤੁਹਾਨੂੰ ਪ੍ਰਾਈਜ਼ ਮਿਲ ਰਹੀਆਂ ਫਰਨੀਚਰ ਦੇ ਉੱਪਰ, ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਜ਼ ਤੇ ਨਾਲ ਵੱਡੇ ਵੱਡੇ ਤੋਹਫੇ ਵੀਕਐਂਡ ਤੱਕ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੁਸੀਂ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਚਾਹੀਦੇ ਨੇ, ਕਾਫੀ ਟੇਬਲ ਚਾਹੀਦੇ ਨੇ, ਜਾਂ ਨਾਲ ਦੀ ਨਾਲ ਇੱਕ ਡੀਲ ਦਿੰਦੇ ਜਿਹਨਾਂ ਪਰਿਵਾਰ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ, ਕੈਨੇਡਾ ਡੇ ਸਪੈਸ਼ਲ ਪ੍ਰਾਈਜ਼ ਦੇਣ ਲੱਗੇ ਆ। ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, 3-seater ਸੋਫਾ, 2-seater ਲਾਫਲਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $2000 ਸੀ। ਵੀਕਐਂਡ ਤੱਕ ਜਿੰਨੇ ਵੀ ਪਰਿਵਾਰ ਆਉਣਗੇ, $799 ਦਾ ਰਿਕਲਾਈਨਰ ਸੋਫਾ ਸੈੱਟ, $799 ਦਾ ਲੈ ਕੇ ਜਾਓ, ਤੇ ਨਾਲ ਗਲਾਸ ਦਾ ਮਾਡਰਨ ਕੰਫਰਟੇਬਲ ਬਿਲਕੁਲ ਫ੍ਰੀ ਤੋਹਫਾ ਦਿੱਤਾ ਜਾਊਗਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚੋ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਵੈਰੀ ਮਚ ਦੇਵ ਭਾਜੀ,
0: ਬੜੀ ਮਿਹਰਬਾਨੀ ਵੀਰੇ, ਥੈਂਕ ਯੂ ਸੋ ਮਚ। ਲਓ ਜੀ, ਆਪਣੇ ਅਮਰੀਕਾ ਇਰਾਨ ਗੱਲਬਾਤ ਵਿੱਚ ਪੋਜ਼ਿਟਿਵ ਪ੍ਰੋਗਰੈਸ ਹੋਈ ਹੈ। ਐਬਰਸਫੋਰਡ ਹਾਦਸੇ ਤੋਂ ਬਾਅਦ ਮੋਟਰਸਾਈਕਲ ਸਵਾਰ ਨੂੰ ਏਅਰਲਿਫਟ ਕਰਕੇ ਹੋਸਪਿਟਲ ਲਿਜਾਇਆ ਗਿਆ। ਜਦੋਂ ਤੁਸੀਂ ਮੋਟਰਸਾਈਕਲ ਚਲਾਉਂਦੇ ਹੋ ਇਹਨੂੰ ਮੋਟਰਸਾਈਕਲ ਵਾਂਗੂ ਚਲਾਇਆ ਕਰੋ, ਇਹਨੂੰ ਹਵਾਈ ਜਹਾਜ਼ ਵਾਂਗੂ ਨਾ ਚਲਾਇਆ ਕਰੋ, ਫੇਲ ਲੈਣੇ ਦੇ ਦੇਣੇ ਪੈ ਜਾਂਦੇ ਆ। ਬਦਰੀਨਾਥ ਕੇਦਾਰਨਾਥ ਸੜਕ ਤੇ ਡਿੱਗੇ ਪੱਥਰ, ਕਈ ਵਾਹਨ ਫਸੇ, ਬੰਬਈ ਚ ਭਾਰੀ ਮੀਂਹ, ਲੰਬੂ ਦੀਨ ਬਜਾਊ ਬੀਨ, ਕਦੇ ਮਿਲਿਓ ਉਹਨੂੰ, ਜਾਣਦੇ ਕੌਣ ਲੰਬੂ ਦੀਨ ਬਜਾਊ ਬੀਨ? ਅਮਿਤਾਬ ਬੱਚਨ ਉਹਦੇ ਘਰੇ ਵੀ ਕਿਲੋ ਆਪਣੇ ਦੋ ਦੋ ਫੁੱਟ ਪਾਣੀ ਫਿਰਦਾ ਸੀਗਾ। ਖੈਰ, ਪਿੰਡ ਤਾਜੋਕੇ ਦੇ ਛੱਪੜ ਚੋਂ ਨਵੀਂ ਬੀਬੀ ਵਿਆਹੀ ਸੀ ਉਹਦੀ ਲਾਸ਼ ਮਿਲੀ ਹੈ। ਅਰਵਿੰਦ ਕੇਜਰੀਵਾਲ ਨੇ ਰਾਮ ਮੰਦਿਰ ਦੇ ਦਾਨ ਅਤੇ ਨਿਰਮਾਣ ਕਾਰਜਾਂ ਵਿਚ ਹੋਈ ਕਥਿਤ ਹੇਰਾਫੇਰੀ ਨੂੰ ਲੈ ਕੇ ਕੇਂਦਰ ਸਰਕਾਰ ਵੱਲ ਇੱਕ ਨਵਾਂ ਮੋਰਚਾ ਖੋਲ ਦਿੱਤਾ ਹੈ। ਲਓ ਜੀ, ਹਰਪ੍ਰੀਤ ਜੀ ਸਾਡੇ ਨਾਲ ਨੇ। ਹਰਪ੍ਰੀਤ ਜੀ, ਹੋਰ ਕੀ ਕਹਿਣਾ ਚਾਹੋਗੇ?
1: ਬਿਲਕੁਲ ਦੇਵ ਜੀ, ਸੋ ਜਿੱਥੇ ਆਪਾਂ ਡਿਵੀਡੈਂਡ ਵਾਲੇ ਇੰਸ਼ੋਰੈਂਸ ਪਲਾਨਸ ਦੀ ਇਨਫੋਰਮੇਸ਼ਨ ਦਿੱਤੀ ਆ, ਸੋ ਜਿੰਨੇ ਵੀ ਸਾਡੇ ਲਿਸਨਰਸ ਹੈਗੇ ਆ, ਕਿਉਂਕਿ ਇਹ ਜਿਹੜਾ ਪਲਾਨ ਹੈਗਾ ਆ ਤੁਸੀਂ ਆਪਣੇ ਲਈ, ਤੁਸੀਂ ਆਪਣੇ ਬੱਚਿਆਂ ਦੇ ਲਈ ਡਿਜ਼ਾਈਨ ਕਰਵਾ ਸਕਦੇ ਆ। ਬਹੁਤ ਸਾਰੇ ਪੇਰੈਂਟਸ ਹੈਗੇ ਆ ਜਿੱਥੇ ਉਹ ਬੱਚਿਆਂ ਦੀ RESP ਪਲਾਨ ਦੇ ਵਿੱਚ ਕੰਟਰੀਬਿਊਸ਼ਨ ਕਰ ਰਹੇ ਆ, ਉੱਥੇ ਬੱਚਿਆਂ ਦੇ ਲਈ ਇਹ ਵਾਲਾ ਪਲਾਨ ਵੀ ਨਾਲ ਕਰ ਰਹੇ ਆ, ਜਿਹਦੇ ਵਿੱਚ ਤੁਸੀਂ ਐਜ਼ ਆ ਪੇਰੈਂਟ ਡਿਸਾਈਡ ਕਰ ਸਕਦੇ ਆ ਕਿ ਕਿੰਨੀ ਕੁ ਕੰਟਰੀਬਿਊਸ਼ਨ ਕਰਕੇ ਅਸੀਂ ਕਵਰੇਜ ਲੈਣੀ ਹੈਗੀ ਆ। ਸੋ ਅਸੀਂ $100 ਪਾ ਸਕਦੇ ਹਾਂ, 200 ਪਾ ਸਕਦੇ ਹਾਂ, 500 ਪਾ ਸਕਦੇ ਹਾਂ, ਉਹਦੇ ਅਕੋਰਡਿੰਗਲੀ ਜਿਹੜਾ ਹੈਗਾ ਤੁਹਾਡਾ ਪਲਾਨ ਡਿਜ਼ਾਈਨ ਹੋਜੂਗਾ, ਜਿੱਥੇ ਤੁਹਾਡੇ ਬੱਚੇ ਦੀ ਕਵਰੇਜ ਹੋਊਗੀ, ਨਾਲ ਦੇ ਨਾਲ ਐਵਰੀ ਈਅਰ ਇਹ ਜਿਹੜੀ ਕਵਰੇਜ ਹੈਗੀ ਆ ਵਿਦ ਡਿਵੀਡੈਂਡਸ ਇਨਕਰੀਜ਼ ਹੋਊਗੀ, ਕੈਸ਼ ਵੈਲਿਊ ਬਿਲਡ ਅਪ ਹੋਊਗੀ ਪਾਲਿਸੀ ਦੇ ਵਿੱਚ, ਅਤੇ ਉਸ ਕੈਸ਼ ਵੈਲਿਊ ਨੂੰ ਤੁਸੀਂ ਇਨ ਫਿਊਚਰ ਦੇ ਵਿੱਚ ਯੂਜ਼ ਕਰ ਸਕਦੇ ਹਾਂ ਐਜ਼ ਆ ਕੋਲੈਟਰਲ ਕਰਕੇ, ਉਹਦੇ ਅਗੇਂਸਟ ਲੋਨ ਲੈ ਕੇ, ਜਾਂ ਪਾਲਿਸੀ ਸਰੈਂਡਰ ਕਰਕੇ, ਡਿਪੈਂਡਿੰਗ ਅਪੋਨ ਤੁਹਾਡੀ ਕੀ ਸਿਚੁਏਸ਼ਨ ਹੈ ਉਸ ਟਾਈਮ ਦੇ ਉੱਪਰ। ਅਦਰਵਾਈਜ਼ ਜੇ ਪਾਲਿਸੀ ਚੱਲਦੀ ਰਹਿੰਦੀ ਆ ਤਾਂ ਤੁਹਾਡੀ ਬੱਚਿਆਂ ਦੀ ਲਾਈਫ ਟਾਈਮ ਦੀ ਕਵਰੇਜ ਹੋਊਗੀ ਜਿਹੜੀ ਹਰ ਸਾਲ ਇਨਕਰੀਜ਼ ਹੋਊਗੀ, ਐਂਡ ਉਹ ਜਿਹੜੀ ਕਵਰੇਜ ਹੈਗੀ ਆ ਹਰ ਸਾਲ ਆਪਣੇ ਆਪ ਡਿਵੀਡੈਂਡਸ ਦੇ ਨਾਲ ਇਨਕਰੀਜ਼ ਹੋਈ ਜਾਣੀ ਆ। ਤੁਸੀਂ ਪਲਾਨ ਨੂੰ ਪੇ ਆਫ ਕਰ ਸਕਦੇ ਆ 5, 10, 20 ਸਾਲ ਦੇ ਵਿੱਚ, ਅਤੇ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਕਿ ਕਿੰਨਾ ਕੁ ਪ੍ਰੀਮੀਅਮ ਦੇ ਨਾਲ ਕਿੰਨੀ ਕਵਰੇਜ ਆ ਸਕਦੀ ਆ, ਕਿੰਨੀ ਕੈਸ਼ ਵੈਲਿਊ ਜਨਰੇਟ ਹੋ ਸਕਦੀ ਆ ਵਿਦ ਕਰੰਟ ਡਿਵੀਡੈਂਡ ਸਕੇਲ ਜਿਹੜਾ ਹੈਗਾ ਆ, ਤੁਸੀਂ ਉਹ ਇਲਸਟ੍ਰੇਸ਼ਨ ਨਾਲ ਰਨ ਕਰ ਸਕਦੇ ਆ। ਨੰਬਰ ਹੈਗਾ ਜੀ ਮੇਰਾ 416-817-6500-416-817-6500।
19: ਹਾਇਰ ਕਰ ਰਹੇ ਨੇ ਕ੍ਰੋਸ ਬੋਰਡਰ ਏਜ਼ੀ ਡਰਾਈਵਰਸ, ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3000 ਮਾਈਲ ਪਰ ਵੀਕ ਮਿਲਣਗੇ, ਸਟਾਰਟਿੰਗ ਫਰੋਮ ਕੁਸ਼ਾਵਾ, ਇਟੋਵਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਜ਼ੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬੋਰਡਰ ਐਲੀਜੀਬਿਲਿਟੀ ਤੇ ਫਾਸਟ ਕਾਰਡ, ਤਾਂ ਅੱਜ ਹੀ ਐਵਰੇਸਟ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229, ਐਕਸਟੈਂਸ਼ਨ ਹੈ 4, ਜਾਂ ਫਿਰ 9053348222, ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8222, ਐਕਸਟੈਂਸ਼ਨ ਹੈ 4।
0: ਨਾਲ ਦੀ ਨਾਲ ਐਵਰੇਸਟ ਟਰਾਂਸਪੋਰਟ ਵਾਲਿਆਂ ਨੂੰ ਮਿਡ ਵੈਸਟ ਐਂਡ US ਈਸਟ ਲਈ ਵੀ ਡਰਾਈਵਰਸ ਦੀ ਲੋੜ ਹੈ। 905-846-2229, 846-2229, ਰੂਪਾ ਬਰਾੜ, 5 ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ। ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। 5 ਵਕੀਲਾਂ ਦੀ ਮਹਾਰਤ ਅਤੇ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ, 416-991-5939, 416-991-5939, 991-5939. ਟਿੱਕਾ ਜੰਕਸ਼ਨ ਲਈ 6474294040, ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040, ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040, ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
20: ਆਲ ਰਾਈਟ, ਇਹਦੇ ਨਾਲ ਨਾਲ ਖਬਰ ਹੈ, 38 ਸਾਲ ਪਹਿਲਾਂ ਹਰਪ੍ਰੀਤ ਜੀ ਇੱਕ ਬੱਚਾ ਲਾਪਤਾ ਹੋ ਗਿਆ ਸੀਗਾ, ਟੀਨੇਜਰ, ਹੁਣ ਉਹ ਲੱਭ ਗਿਆ।
1: ਹਾਂਜੀ,
20: ਉਹ ਕਿਸੇ ਮੋਟਰਸਾਈਕਲ 'ਚ ਬਾਅਦ 'ਚ ਮਰ ਗਿਆ ਸੀਗਾ, ਹੁਣ ਉਹਨਾਂ ਨੂੰ ਲੱਭਿਆ ਉਹਦੇ ਵਿੱਚ ਕਬਰ ਦੇ ਵਿੱਚ। ਜਿਹੜੇ ਸੰਸਕਾਰ ਹੁੰਦੇ ਆ ਉਹ ਤਾਂ ਫਿਰ ਲੱਭੇ ਹੀ ਨਾ ਕਦੇ, ਉਹਦਾ ਕੰਮ ਖਤਮ ਆ। ਖੈਰ, ਟੋਰਾਂਟੋ ਦੀ ਕਾਂਡੋ ਮਾਰਕੀਟ ਜਿਹੜੀ ਹੈ ਮੋਂਟਰੀਅਲ ਦੀ ਕਾਂਡੋ ਮਾਰਕੀਟ ਨਾਲੋਂ ਜ਼ਿਆਦਾ ਅਫੋਰਡੇਬਲ ਹੈ, ਸੋ ਜਿਨ੍ਹਾਂ ਨੇ ਭਾਈ ਲੈਣੇ ਆ ਇੱਥੇ ਰਹਿ ਸਕਦੇ ਹੋ।
21: ਹੋਵੇਗਾ 3 ਬੈਡਰੂਮ, 2.5 ਵਾਸ਼ਰੂਮ ਹਨ।
0: ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 feet ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 feet ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
2: अरे यार क्या आप ट्रैफिक में फंसे हुए हैं?
21: Are you really stuck in traffic?
22: Are you stuck in a traffic? No problem, take it easy, calm down and just relax. Culture of Punjab.
23: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ। ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ।
24: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
23: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
25: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
23: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
25: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਆਪਣੇ ਵੀਰ ਜੇ ਜੇ ਨਿਜਰ, ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002 201-6002
15: ਬਿਲਕੁਲ ਜੀ, ਸਾਰੇ ਫੜਦਾ ਪਰ ਪੁਲਿਸ ਸਟੇਸ਼ਨ ਤੇ ਰੇਲਵੇ ਸਟੇਸ਼ਨ ਨੂੰ ਛੱਡ ਦਿੰਦਾ।
17: ਫਿੱਟੇ ਮੁਤੇਰੇ।
0: ਲਓ ਜੀ, ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਮੇਨੀ, 9 ਜੁਲਾਈ ਨੂੰ ਉਹਦਾ ਅੰਤਮ ਸੰਸਕਾਰ ਕੀਤਾ ਜਾਣਾ। ਇਰਾਨ ਇੱਕ ਅਣਜਾਣੇ ਡਰ ਨਾਲ ਕੰਬ ਰਿਹਾ ਹੈ। ਸਰਕਾਰ ਨੂੰ ਚਿੰਤਾ ਹੈ ਕਿ ਖਮੇਨੀ ਦੀ ਆਖਰੀ ਯਾਤਰਾ ਦੌਰਾਨ ਕੋਈ ਵੱਡਾ ਹੰਗਾਮਾ ਨਾ ਹੋ ਜੇ, ਭਗਦੜ ਨਾ ਮਾਜੇ, ਕੋਈ ਘਾਤਕ ਹਾਦਸਾ ਨਾ ਹੋ ਜਾਵੇ। ਇਰਾਨ ਦੇ ਵਿੱਚ ਇਹੋ ਜਿਹਾ ਪਹਿਲਾਂ ਬਹੁਤ ਵਾਰ ਹੋ ਚੁੱਕਾ ਹੈ। ਮਹਿਬੂਬਾ ਮੁਫਤੀ ਖਮੇਨੀ ਦੇ ਅੰਤਮ ਸੰਸਕਾਰ ਚ ਆਏਗੀ ਨਾ ਤਾਂ ਪ੍ਰਧਾਨ ਮੰਤਰੀ ਮੋਦੀ ਤੇ ਨਾ ਹੀ ਵਿਦੇਸ਼ ਮੰਤਰੀ ਸੰਸਕਾਰ ਵਿੱਚ ਆਉਣਗੇ। ਹਰਪ੍ਰੀਤ ਜੀ, ਸ਼ਾਇਦ ਤੁਹਾਨੂੰ ਪਤਾ ਹੋਵੇ, ਕੱਲ ਨੂੰ 3 ਤਰੀਕ ਆ।
1: ਹਾਂਜੀ,
0: ਕੱਲ ਜਿਵੇਂ ਨਾ ਭਗਵੰਤ ਮਾਨ ਨੇ ਉੱਥੇ ਬੀਬੀਆਂ ਦੇ ਅਕਾਊਂਟ ਚ ਟੂੰ ਟੂੰ ਕਰਾਈ ਆ, ਆਪਣੇ ਅਕਾਊਂਟਾਂ ਚ ਵੀ ਟੂੰ ਟੂੰ ਹੋਣੀ ਆ ਕੱਲ ਨੂੰ। ਹਾਂ ਭਾਈ ਸਾਹਿਬ, ਜਿਹੜਾ ਧਿਆਨ ਨਾਲ ਸੁਣ ਲਿਓ, ਗਰੋਸਰੀ ਬੈਨੀਫਿਟ ਦੀ ਪਹਿਲੀ ਕਿਸ਼ਤ 3 ਜੁਲਾਈ ਨੂੰ ਪੁੱਜ ਰਹੀ ਹੈ ਅਤੇ 4 ਜੀਆਂ ਵਾਲੇ ਪਰਿਵਾਰ ਦੇ ਖਾਤੇ ਵਿੱਚ $1,124 ਜਮ੍ਹਾਂ ਹੋਣੇ ਆ। ਮੈਂ ਸਵੇਰੇ ਉੱਠ ਕੇ ਅਕਾਊਂਟ ਖੋਲ ਕੇ ਬਹਿ ਜਾਣਾ ਕਿ ਨਾਲ ਕਦੇ ਤਾਂ ਹੋਣਗੇ ਹੀ। ਪੰਜਾਬ ਕਾਂਗਰਸ ਵਿੱਚ ਆਪਸੀ ਖਿੱਚੋਤਾਣ ਦਾ ਮਾਹੌਲ, ਰੰਧਾਵਾ, ਚੰਨੀ ਤੇ ਤਿਵਾੜੀ ਨਾਰਾਜ਼ ਹੋ ਗਏ। ਅਮਰੀਕਾ ਇਰਾਨ ਸਮਝੌਤੇ ਤਹਿਤ ਜਾਰੀ ਹੋਣ ਵਾਲੀ $6 ਅਰਬ ਦੀ ਫਰੀਜ਼ ਹੋਈ ਰਕਮ ਦਾ ਇੱਕ ਹਿੱਸਾ ਦੇਸ਼ ਦੀਆਂ ਜ਼ਰੂਰੀ ਲੋੜਾਂ ਤੇ ਸਮਾਨ

0: संताली 622 17 54 6476221754 फाइनेंसिंग मौके ते कीती जांदी है। अगर टेंट लाने ने हरभी कोई फंक्शन नहीं करना
1: नहीं हज नहीं करना
0: टेंट सेल ही ला दो कोई
1: अच्छा ठीक टेंट ला के
0: टेंट ला के बेच बैगे टेंट सेल इंश्योर आ जाओ भाई आ जाओ इंश्योरेंस ले लो क्या टेंट ला रहे ने जशन टेंट आले ब्रांड न्यू टेंट्स ने इन्हां दे बहुत वधिया वधिया टेंट ने तुहाडा जिहड़ा भी साइज चाहिए उहदे साइज दा मिल जाएगा। टेबल चेयर फ्लोरिंग पोर्टेबल वाशरूम वगैरह भी दिंदे ने और घर नूं जां टेंट नूं अंदरों बाहरों डेकोरेट करना है उहदा काम भी है। जशन टेंट 416-294-2858-257 और ट्रिपल ए लैंडस्केपिंग वाले वीर साढ़े नवा घा लवाना है इंटरलॉकिंग करवानी है फुल बूटिया क्यारियां पाउणियां ने टुटे भजे दरख्त ने चुकाने ने नो प्रॉब्लम इन्हां नूं फोन करो ट्रिपल ए लैंडस्केपिंग 6477841213 इन्हां दा नंबर है। ऑलराइट बलदेव जी वेलकम टू द शो सर की हाल है।
2: हेलो
0: हाँ जी वीरे हारना ही सीगा जो जर्मन च मैनू अंग्रेजी बोली जांदे सी ਪੌਲ ਜੀ ਵੀ ਆਏ ਪੌਲ ਐਂਡ ਪੌਲ ਹਰਬਲ ਤੋਂ ਜਨਾਬ ਕੀ ਹਾਲ ਹੈ
3: ਬਿਲਕੁਲ ਠੀਕ ਜੀ
0: ਕਾਇਮ ਆ ਸਿਹਤਾਂ
3: ਬਿਲਕੁਲ
0: ਜੇ ਤੁਹਾਡੀਆਂ ਕਾਇਮ ਹੋਈਆਂ ਤਾਂ ਸਾਡੀਆਂ ਤਾਂ ਕਿਤੋਂ ਹੋਣੀਆਂ
3: ਉਹੀ ਤਾਂ
0: ਅੱਛਾ ਕਈ ਵਾਰ ਜਿਹੜੀ ਸ਼ੂਗਰ ਹੁੰਦੀ ਆ ਨਾ ਸ਼ੂਗਰ ਦੀ ਖਾਸ ਗੱਲ ਕਰਨੀ ਜਿਹੜੀ ਸ਼ੂਗਰ ਹੁੰਦੀ ਆ ਉਹ ਬਾਰਡਰ ਲਾਈਨ ਤੇ ਹੁੰਦੀ ਆ
3: ਹਾਂਜੀ
0: ਡਾਕਟਰ ਕਹਿੰਦਾ ਬਈ ਜੇ ਤੂੰ ਵੱਧ ਗਈ ਤੈਨੂੰ ਡਾਇਬਟਿਕ ਕਹਿਣ ਲੱਗ ਜਾਣਾ ਸੀ ਜੋ ਤੂੰ ਥੱਲੇ ਆ ਫਿਰ ਜਿਹੜਾ ਹੁਣ ਹਰਪ੍ਰੀਤ ਆ ਉਹ ਗਿਣਤੀ ਚ ਨਹੀਂ ਆਉਂਦੀ ਹੈਗੀ
3: ਹਾਂਜੀ
0: ਜੇ ਉਹ ਪੂਰੀ ਹੋ ਜੇ ਹਰਪ੍ਰੀਤ ਨੂੰ ਵੀ ਲਿਖਣਾ ਪੈਣਾ ਬਈ ਭਾਈ ਇਹ ਤਾਂ ਸ਼ੂਗਰ ਦਾ ਮਰੀਜ਼ ਆ
3: ਹਾਂਜੀ
0: ਉਹਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ
3: ਇੱਕ ਨਾ ਮੈਂ ਕਹਾਣੀ ਦੱਸਦਾ ਛੋਟੀ ਜਿਹੀ ਹੈ ਜ਼ਿਆਦਾ ਟਾਈਮ ਨਹੀਂ ਲੈਂਦਾ
0: ਮੇਰੇ ਕੋਲ ਟਾਈਮ ਹੈ ਵੀ ਨਹੀਂ
3: ਇੱਕ ਰਾਜੇ ਦੇ ਕੋਲ ਨਾ ਬਹੁਤ ਤਕੜਾ ਸੀਗਾ ਵੈਦ ਫੌਜ ਦੇ ਵਿੱਚ ਬੰਦਾ
0: ਅੱਛਾ ਜੀ
3: ਰਾਜੇ ਨੂੰ ਡਰ ਪੈ ਗਿਆ ਕਿਤੇ ਵੀ ਮੈਨੂੰ ਨਾ ਕਿਤੇ ਗੱਦੀ ਤੋਂ ਲਾ ਕੇ ਬਹਿ ਜਾਵੇ ਕਿਉਂਕਿ ਉਹ ਹਾਥੀਆਂ ਨੂੰ ਵੀ ਢਾ ਲੈਂਦਾ ਸੀ
0: ਅੱਛਾ
3: ਉਹਨੇ ਸਕੀਮ ਲਾ ਕੇ ਉਹਦੀ ਉਹਨੇ ਲਾਤਾ ਵੀ ਤੂੰ ਸਵੇਰੇ ਉੱਠ ਕੇ 4 ਵਜੇ ਮੰਦਰ ਚ ਜੋਤ ਲਾਣੀ ਹੈ ਸਵੇਰੇ ਇਹ ਤੇਰੀ ਡਿਊਟੀ ਹੈ ਬਸ ਹੋਰ ਕੁਛ ਨਹੀਂ ਕਰਨਾ ਖਾ ਪੀ ਮੌਜ ਕਰ
0: ਅੱਛਾ ਜੀ
3: ਉਹਨੂੰ ਤਾਂ ਰੋਜ਼ ਫਿਕਰ ਉਹ ਤਾਂ ਸੋਇਆ ਨਾ ਕਰੇ
0: ਅੱਛਾ
3: ਕਿਉਂਕਿ ਜੇ ਮੈਂ ਸੌਂ ਗਿਆ ਤੇ ਮੇਰੀ ਗਰਦਨ ਕੱਟ ਦੇਣੀ ਹੈ
0: ਹਾਂਜੀ
3: ਇੱਕ ਸਾਲ ਨਿਕਲਿਆ 2 ਸਾਲ ਨਿਕਲਿਆ ਉਹ ਤਾਂ ਸੁੱਕਦਾ ਫਿਕਰ ਦੇ ਨਾਲ ਹੀ ਉਹ ਮਾਰਿਆ ਗਿਆ
0: ਅੱਛਾ
3: ਬਹੁਤ ਪਤਲਾ ਹੋ ਗਿਆ ਤੇ ਲੜਨ ਦੇ ਕਾਬਲ ਵੀ ਨਹੀਂ ਰਿਹਾ ਉਹ
0: ਅੱਛਾ
3: ਉਹੀ ਚੀਜ਼ ਸ਼ੂਗਰ ਦੀ ਪ੍ਰੋਬਲਮ ਹੈ ਜਾਂ ਬਲੱਡ ਪ੍ਰੈਸ਼ਰ ਦੀ ਹੈ ਜਾਂ ਕੋਲੈਸਟਰੋਲ ਦੀਆਂ ਗੋਲੀਆਂ ਦੀ ਹੈ
0: ਠੀਕ ਹੈ
3: ਜੇ ਤਾਂ ਤੁਸੀਂ ਗੋਲੀਆਂ ਤੇ ਲੱਗ ਗਏ ਫਿਰ ਤਾਂ ਗਿਆ ਕੰਮ
0: ਨਹੀਂ
3: ਤਾਂ ਤੁਸੀਂ ਐਕਸਰਸਾਈਜ਼ ਕਰ ਲਓ ਇੰਟਰਮੀਟ ਫਾਸਟਿੰਗ ਕਰ ਲਓ
0: ਹੋਰ ਕੁਛ ਕਰ ਲਓ
3: ਤੇ ਚੈੱਕ ਨਾ ਕਰੋ ਬਾਰ ਬਾਰ
0: ਮੈਨੂੰ ਯਾਦ ਆ ਹਰਪ੍ਰੀਤ
3: ਹੋਵੇ ਬਲੱਡ ਪ੍ਰੈਸ਼ਰ ਚਾਹੇ 200 ਹੋਵੇ
0: ਹਰਪ੍ਰੀਤ ਜੀ ਮਦਰ ਆਏ ਹੋਏ ਸੀ ਇੱਥੇ ਬ੍ਰਦਰ ਦੇ ਘਰੇ ਬੈਠੇ ਮਦਰ ਨੂੰ ਸ਼ੂਗਰ ਸੀ ਉਹ ਜਿਹੜੇ ਸੂਈ ਜੀ ਲਾ ਕੇ ਉਹ ਸ਼ੂਗਰ ਦੇਖੀ ਬ੍ਰਦਰ ਕਹਿੰਦਾ ਮੈਂ ਵੀ ਦੇਖਦਾ ਉਹ ਕਹਿੰਦਾ ਮੇਰੀ ਤਾਂ ਵੱਧ ਬਹੁਤ ਜ਼ਿਆਦਾ ਵਧੀ ਹੋਈ ਕਹਿੰਦਾ ਤੂੰ ਵੀ ਚੈੱਕ ਲਾ ਮੈਂ ਤਾਂ ਨਹੀਂ ਕਰਦਾ ਜਾ ਕੇ ਹੋਰ ਜੰਪ ਚੋ ਜੰਪ ਪਊ ਤੁਸੀਂ ਤਾਂ ਕਹਾਣੀ ਸੁਣਾਉਂਦੀ ਰਾਜੇ ਦੀ ਉਹ ਮੈਂ ਕਿਹੜਾ ਘਾਟਾ ਮੈਂ ਵੀ ਰਾਜੇ ਦੀ ਸੁਣਾਉਂਦਾ ਬੀਰਬਲ ਮਹਾਰਾਜੇ ਦੇ ਉਹਦਾ ਮੰਤਰੀ ਸੀ
3: ਹਾਂਜੀ
0: ਤੇ ਬੀਰਬਲ ਲੜ ਕੇ ਉੱਥੋਂ ਭੱਜ ਗਿਆ ਉਹਦੇ ਨਾਲ ਵੀ ਜਾਂ ਮੈਂ ਨੀ ਤੇਰੇ ਮੰਤਰੀ ਪੁਣੇ ਚ ਰਹਿਣਾ
3: ਹਾਂਜੀ
0: ਉਹਨੇ ਲੱਭਣ ਦੀ ਕੋਸ਼ਿਸ਼ ਕੀਤੀ ਉਹ ਲੱਭਿਆ ਨਾ ਕਿਸੇ ਨੂੰ ਉਹਨੇ ਆਖਿਆ ਵੀ ਕੋਈ ਸਕੀਮ ਇਹੋ ਜਿਹੀ ਲਿਆਉਂਦੇ ਹਾਂ ਕਿ ਉਹ ਸਾਰੇ ਸਵਾਲਾਂ ਦਾ ਜਵਾਬ ਉਹਦੇ ਕੋਲ ਹੁੰਦਾ ਸੀ ਬੀਰਬਲ ਕੋਲ ਕਹਿੰਦਾ ਵੀ ਮੇਥੋਂ ਇੱਥੇ ਬੱਕਰੇ ਲੈ ਜਾਓ ਜਿਹਨੇ ਲਿਆਣੇ ਆ ਬੱਕਰੇ ਨੇ ਉਹ ਕਹੇ ਪੱਠੇ ਅਸੀਂ ਪਾਇਆ ਕਰਾਂਗੇ ਇਹਨੂੰ ਛੋਲੇ ਛਾਲੇ ਅਸੀਂ ਚਵਾਇਆ ਕਰਾਂਗੇ ਪਰ ਭਾਰ ਨਹੀਂ ਵਧਣਾ ਚਾਹੀਦਾ ਉਹ ਲੈ ਗਏ ਕਈ ਸਾਰੇ ਉਹ ਜਿਹਨਾਂ ਦਾ ਵਧਿਆ ਹੋਇਆ ਸੀ ਉਹਨਾਂ ਨੂੰ ਤਾਂ ਨੁਕਸਾਨ ਹੋ ਗਿਆ ਉਹ ਬੀਰਬਲ ਕਹਿੰਦਾ ਜਿਹਦੇ ਕੋਲ ਲੁਕਾਇਆ ਤੇ ਕਹਿੰਦਾ ਜਾ ਬੱਕਰਾ ਲੈ ਜਾ ਕੇ ਉਹ ਕਹਿੰਦਾ ਮਰਨਾ ਮੈਂ ਕਹਿੰਦਾ ਲੈ ਕੁਛ ਨੀ ਹੁੰਦਾ ਉਹ ਲੈ ਆਉਂਦਾ ਕੀਲੇ ਦਾ ਬੰਦ ਤਾ ਨਾਲ ਬਘਿਆੜ ਵਾਲੀ ਖੁੱਡ ਕਰਤੀ ਉਹ ਖਾਇਆ ਤਾਂ ਕਰੇ ਉਹ ਦੇਖ ਦੇਖ ਡਰੀ ਜਾਵੇ ਅਗਰ ਬਘਿਆੜ ਨਾ ਨਿਕਲੇ ਆਪਣੇ ਵਿੱਚੋਂ
3: ਉਹ ਚੀਜ਼ ਇਹ ਜਦੋਂ ਨਾ ਇਹ ਬ੍ਰੇਨਵਾਸ਼ ਹੀ ਹੁੰਦਾ ਕੋਈ ਸ਼ੂਗਰ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਚਾਹੇ ਅਸੀਂ ਕਹਿ ਰਹੇ ਨਾ ਖਾਨਦਾਨੀ ਹੈ ਕੋਈ ਖਾਨਦਾਨੀ ਨਹੀਂ ਹੁੰਦੀ ਅਨਲੈਸ ਕੇ ਬੋਰਨ ਬੱਚੇ ਨੂੰ ਡਾਇਬੈਟਿਕ ਹੋਵੇ ਤਾਂ ਗੱਲ
0: ਵੱਖਰੀ ਗੱਲ
3: ਉਂਝ ਕੋਈ ਪ੍ਰੋਬਲਮ ਨਹੀਂ ਅਸੀਂ ਕਈਆਂ ਦੇ ਸਾਰੇ ਟੱਬਰ ਦੀ ਸ਼ੂਗਰ ਦੀਆਂ ਗੋਲੀਆਂ ਤੋਂ ਛੁਡਵਾ
0: ਲਓ ਜੀ ਦੋ ਚੀਜ਼ਾਂ ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਜੇ ਪੌਲ ਸਾਹਿਬ ਨਾ ਹੁੰਦੇ ਆਪਣੇ ਟੂੰ ਟੂੰ ਹੋ ਜਾਣੀ ਸੀਗੀ ਕੋਲੈਸਟ੍ਰੋਲ ਮੇਰੀ 12-13 ਤੇ ਹੁੰਦੇ ਸੀ ਇਹਨਾਂ ਨੇ 5.5 ਤੇ ਲੈ ਕੇ ਆਉਂਦੀ ਸੀ 6 ਮਹੀਨਿਆਂ ਚ ਔਰ ਉਸ ਤੋਂ ਬਾਅਦ ਮੈਂ ਸਾਲ ਚ 6 ਮਹੀਨੇ ਦਵਾਈ 6 ਮਹੀਨੇ ਤਾਂ ਲੈਣੇ ਹੀ ਤੇ 9 ਦਵਾਈ
3: ਨਿਕਲ ਲੈ ਲਓ ਬਹੁਤ
0: ਤੇ ਭਾਈ ਕੋਲੈਸਟਰੋਲ ਹੋਵੇ, ਸ਼ੂਗਰ ਹੋਵੇ, ਕੋਈ ਹੋਰ ਇਸ ਤਰ੍ਹਾਂ ਦਾ ਪੰਗਾ ਪਿਆ ਹੋਵੇ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਬਹਿ ਜਾਓ ਇਹਨਾਂ ਨਾਲ ਗੱਲ ਕਰ ਲਓ। ਇੱਥੇ ਏਅਰਪੋਰਟ ਦੇ ਡਰੂ 'ਤੇ ਇਹਨਾਂ ਦਾ

0: ਆਫਿਸ ਆ ਇਹਨਾਂ ਦੇ ਕਲੀਨਿਕ ਆ, ਨੰਬਰ ਦਿਓ ਜੀ 905-494-0313 905-494-0313 ਦੂਸਰਾ ਨੰਬਰ ਹੈ 905 ਬਹੁਤ ਸੌਖਾ ਨੰਬਰ ਹੈ 405-1515
1: ਜਾਂ ਫਿਰ ਆਪਣਾ ਨੰਬਰ ਤਾਂ ਤੁਹਾਨੂੰ ਪਤਾ ਮੈਨੂੰ ਜਦੋਂ ਮਰਜ਼ੀ ਫੋਨ ਕਰ ਲਿਓ ਪੌਲ ਐਂਡ ਪੌਲ ਦਾ ਨੰਬਰ ਆਪਣਾ ਫੇਵਰੇਟ ਸੇਵ ਕੀਤਾ ਹੋਇਆ ਥੈਂਕ ਯੂ ਵੀਰੇ
0: ਥੈਂਕ ਯੂ ਜੀ ਨੋ ਪ੍ਰੋਬਲਮ ਜੀ
1: ਆਲਰਾਈਟ ਗੁਰਬਾਣੀ ਰੇਡੀਓ $20 ਗੁਰਬਾਣੀ ਰੇਡੀਓ ਲੈਣ ਲਈ 416-740-81 ਤੋਂ ਧਰਮ ਦੇ ਨਾਮ ਤੇ ਕਸੈਟ ਨਹੀਂ ਕਮਾਉਣਾ ਇਹਨਾਂ ਨੇ ਧਰਮ ਨੂੰ ਨਹੀਂ ਇਹ ਵੇਚਦੇ ਨਾ ਨਾ ਨਾ ਨਾ ਨਾ ਨਾ ਨਾ ਨਾ ਮਿਟਿਆ ਨਾ 416-740-8100 ਹਰਪ੍ਰੀਤ ਜੀ ਹੋਰ ਕੀ ਜਾਣਾ ਚਾਹੋਗੇ
2: ਬਿਲਕੁਲ ਦੇਵ ਜੀ ਸਰ ਜਿੱਥੇ ਆਪਾਂ ਲਾਈਫ ਇੰਸ਼ੋਰੈਂਸ ਦੇ ਡਿਵੀਡੈਂਡ ਵਾਲੇ ਪਲਾਨ ਦੀ ਕਾਫੀ ਡਿਟੇਲ ਚ ਇਨਫੋਰਮੇਸ਼ਨ ਦਿੱਤੀ ਆ ਉੱਥੇ ਆਪਾਂ ਵਿਜ਼ਿਟਰ ਇੰਸ਼ੋਰੈਂਸ ਤੇ ਸੁਪਰਵਿਜ਼ਰ ਮੈਡੀਕਲ ਇੰਸ਼ੋਰੈਂਸ ਦੇ ਬਾਰੇ ਵੀ ਜ਼ਰੂਰ ਗੱਲ ਕਰਦੇ ਹਾਂ ਸਮਰ ਦਾ ਟਾਈਮ ਆ ਬਹੁਤ ਸਾਰੇ ਤੁਹਾਡੇ ਰੈਲੇਟਿਵ ਇੱਥੇ ਆ ਰਹੇ ਆ ਮੇਕ ਸ਼ੋਰ ਉਹਨਾਂ ਦੀ ਐਮਰਜੈਂਸੀ ਮੈਡੀਕਲ ਕਵਰੇਜ ਜ਼ਰੂਰ ਕਰਵਾ ਕੇ ਰੱਖੋ ਕਿਉਂਕਿ ਇੱਥੇ ਜਦੋਂ ਆਉਂਦੇ ਹੈਗੇ ਆ ਅਗਰ ਕੋਈ ਵੀ ਇੱਦਾਂ ਦੀ ਸਿਚੁਏਸ਼ਨ ਆ ਗਈ ਕਿ ਉਹਨਾਂ ਨੂੰ ਕਿਸੇ ਡਾਕਟਰ ਨੂੰ ਦੇਖਣਾ ਪਿਆ ਡਾਕਟਰ ਦੀ ਫੀਸ ਮੈਡੀਕੇਸ਼ਨ ਹਾਸਪਿਟਲ ਦਾ ਖਰਚਾ ਐਂਡ ਡਾਕਟਰ ਜੇ ਹਾਸਪਿਟਲ ਦੇ ਵਿੱਚ ਜਾ ਕੇ ਸਿਰਫ ਆਪਾਂ ਰਜਿਸਟ੍ਰੇਸ਼ਨ ਹੀ ਕਰਾਉਂਦੇ ਹਾਂ ਤਾਂ ਲਾਈਕ ਅਰਾਊਂਡ $1,000 ਸਿਰਫ ਰਜਿਸਟ੍ਰੇਸ਼ਨ ਦਾ ਹੀ ਆ ਸੋ ਇਸ ਕਰਕੇ ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਬਾਰੇ ਅਗਰ ਤੁਸੀਂ ਕੁਛ ਵੀ ਫਾਇੰਡ ਆਊਟ ਕਰਨਾ ਹੈਗਾ ਆ ਕਿੰਨੀ ਕਵਰੇਜ ਤੁਹਾਨੂੰ ਚਾਹੀਦੀ ਆ ਕੋਈ ਡਿਡਕਟੀਵਲ ਤੁਸੀਂ ਰੱਖਣਾ ਆ ਪਾਲਿਸੀ 'ਚ ਕਿ ਨਹੀਂ ਰੱਖਣਾ ਉਹਨਾਂ ਦੀ ਕੋਈ ਐਗਜਿਸਟਿੰਗ ਕੰਡੀਸ਼ਨ ਹੈਗੀ ਆ ਉਹਨੂੰ ਕਿੱਦਾਂ ਐਡ ਆਨ ਕਰਾਉਣਾ ਹੈਗਾ ਪਾਲਿਸੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੀ ਡਿਟੇਲ ਇਨਫੋਰਮੇਸ਼ਨ ਲੈਣ ਲਈ ਨੰਬਰ ਹੈਗਾ ਜੀ 416-817-6500 416-817-6500 ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ ਤੇ ਨੰਬਰ ਮੇਰਾ ਅਗੇਨ 416-817-6500
1: ਕਮਲ ਜੀ ਜੀ ਸਾਡੇ ਨਾਲ ਹਾਜ਼ਰ ਨੇ ਕਮਲ ਜੀ ਸਰਾਂ ਸਾਹਿਬ ਮੌਰੀ ਰਿਲੇਟਡ ਜਾਣਕਾਰੀ ਦੇਣਗੇ ਜਨਾਬ
3: ਦੇਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹੋਪ ਆਸ ਕਰਦੇ ਹਾਂ ਵੀ ਸਾਰਿਆਂ ਨੇ ਕੈਨੇਡਾ ਡੇ ਬਹੁਤ ਵਧੀਆ ਇੰਜੋਏ ਕੀਤਾ ਹੋਵੇਗਾ ਤੇ ਦੇਵ ਜੀ ਹੁਣ ਜਦੋਂ ਮੁੜ ਗਏ ਤੇ ਰਿਕਾਰਡਿੰਗ ਆਪਾਂ ਗੱਲ ਕਰਦੇ ਮੈਂ ਬੜਾ ਸਮਾਂ ਅੱਜ ਨਾ ਲੈਂਦਾ ਹੋਇਆ ਥੋੜਾ ਜਿਹਾ ਸ਼ੋਰਟ ਹੀ ਰੱਖੂੰਗਾ ਮੈਂ ਬਸ ਇੰਨੀ ਗੱਲ ਕਹਿਣਾ ਚਾਹੂੰਗਾ ਕਿਸੇ ਵੀ ਭੈਣ ਭਰਾ ਨੇ ਕੋਈ ਵੀ ਪ੍ਰੋਪਰਟੀ ਖਰੀਦਣੀ ਆ ਭਾਵੇਂ ਉਹ ਪ੍ਰੀ ਕੰਸਟਰਕਸ਼ਨ ਦੇ ਵਿੱਚ ਆ ਭਾਵੇਂ ਉਹ ਫਸਟ ਟਾਈਮ ਰੀਸੇਲ ਦੇ ਵਿੱਚ ਖਰੀਦਣੀ ਆ ਭਾਵੇਂ ਉਹਨਾਂ ਨੇ ਕੌਂਡੋ ਖਰੀਦਣਾ ਭਾਵੇਂ ਕੋਈ ਪਲਾਟ ਖਰੀਦਣਾ ਭਾਵੇਂ ਕੋਈ ਕਮਰਸ਼ੀਅਲ ਖਰੀਦਣਾ ਹਨਾ ਕਿਸੇ ਵੀ ਭੈਣ ਭਰਾ ਨੇ ਕੋਈ ਵੀ ਪ੍ਰੋਪਰਟੀ ਖਰੀਦਣੀ ਆ ਖਰੀਦਣ ਤੋਂ ਪਹਿਲਾਂ ਕਈ ਵਾਰੀ ਜਦੋਂ ਬੰਦਾ ਫਸਟ ਟਾਈਮ ਬਾਇਰ ਹੁੰਦਾ ਉਹਨੂੰ ਬਹੁਤ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਗਾ ਬੈਂਕਾਂ ਕਿੱਦਾਂ ਵਰਕ ਕਰਦੀਆਂ ਸਾਨੂੰ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ ਸਾਡੇ ਸਕੋਰ ਦੇ ਹਿਸਾਬ ਨਾਲ ਅਸੀਂ 5% ਲਈ ਕੁਆਲੀਫਾਈ ਹੁੰਦੇ ਹਾਂ 10% ਲਈ ਕੁਆਲੀਫਾਈ ਹੁੰਦੇ ਸੋ ਕਿਸੇ ਵੀ ਭੈਣ ਭਰਾ ਨੇ ਇਹ ਚੀਜ਼ਾਂ ਦੀ ਜਾਣਕਾਰੀ ਲੈਣੀ ਹੋਵੇ ਜਿਹੜੀ ਬੈਂਕ ਤੋਂ ਮੋਰਗੇਜ ਹੋਗੀ ਕੀ ਪੇਮੈਂਟ ਬਣੂਗੀ ਨੰਬਰ 1-1-416-356-1870 416-356-1870 ਦੂਸਰੀ ਗੱਲ ਦੇਵ ਜੀ ਕਿਸੇ ਵੀ ਭੈਣ ਭਰਾ ਨੇ ਘਰ ਲਿਆ ਹੋਇਆ ਉਹਨੂੰ ਮੋਰਗੇਜ ਦੀਆਂ ਪੇਮੈਂਟਾਂ ਦੇਣ ਦੇ ਵਿੱਚ ਦਿੱਕਤ ਆ ਰਹੀ ਆ ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਜੇ 3 ਪੇਮੈਂਟਾਂ ਤੁਹਾਡੀ ਜੇ ਮਿਸ ਹੋ ਜਾਣ ਤਾਂ ਉਹ ਸ਼ੈਰਫ ਵਾਲਾ ਜਿਹੜਾ ਤੁਹਾਡਾ ਚੱਕਰ ਜਾ ਉਹ ਸਾਰੇ ਬੈਂਕ ਚਲਾ ਲੈਂਦੇ ਹਨਾ ਤੇ ਉਹਦੇ ਜਿਹੜਾ ਤੁਹਾਨੂੰ ਜੁਰਮਾਨਾ ਬਹੁਤ ਭਾਰੀ ਦੇਣਾ ਪੈਂਦਾ ਵੀ $25,000 ਤੱਕ ਤੁਹਾਨੂੰ ਪੇਮੈਂਟ ਪਲੱਸ ਵੀ $25,000 ਤੱਕ ਤੁਹਾਨੂੰ ਕੋਸਟ ਆ ਜਾਂਦੀ ਸੋ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਜਾਣ ਤੋਂ ਪਹਿਲਾਂ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਕਿਉਂਕਿ ਬਹੁਤ ਸਾਰੇ ਭੈਣ ਭਰਾਵਾਂ ਦਾ ਇਹ ਸੋਚਣਾ ਹੁੰਦਾ ਆਪਾਂ ਬੈਂਕ ਰਸਤੀ ਕਰ ਲਾਂਗੇ ਜਾਂ ਪ੍ਰਪੋਜ਼ਲ ਕਰ ਲਾਂਗੇ ਉਹ ਬਿਲਕੁਲ ਵੱਖਰਾ ਕਨਸੈਂਟ ਆ ਉਹ ਤੁਹਾਡੀ ਪ੍ਰੋਪਰਟੀ ਉਹਦੇ ਵਿੱਚ ਬਚਦੀ ਨਹੀਂ ਗੀ ਜੇ ਕੋਈ ਵੀ ਭੈਣ ਭਰਾ ਪੇਮੈਂਟਾਂ ਦੇਣ ਦੇ ਵਿੱਚ ਦਿੱਕਤ ਆ ਰਹੀ ਆ ਨੰਬਰ 1-1-416-356-1870 416-356-1870 ਇੱਕ ਦੇ ਜੀ ਦੱਸ ਦਿੰਦਾ ਜਦੋਂ ਆਪਾਂ ਕੋਈ ਵੀ ਚੀਜ਼ ਪ੍ਰੀ ਕੰਸਟਰਕਸ਼ਨ ਦੇ ਵਿੱਚ ਬੁੱਕ ਕਰਾ ਲੈਂਦੇ ਹਾਂ ਤੁਸੀਂ ਜਿਹੜੀ ਲਾਸਟ ਮਹੀਨੇ ਦੇ ਵਿੱਚ ਮੋਰਗੇਜ ਲਈ ਭੱਜਦੇ ਹੋ ਨਾ ਉਹ ਤੁਸੀਂ ਮੋਰਗੇਜ ਪਹਿਲਾਂ ਹੀ ਅਪਰੂਵਲ ਕਰਾ ਕੇ ਰੱਖ ਸਕਦੇ ਹਾਂ ਜਿਹਦੀ ਵੈਲਿਡਿਟੀ 3 ਸਾਲ ਦੀ ਹੁੰਦੀ ਆ ਸੋ ਜਦੋਂ ਐਡੇ ਸਖਾਵੇਂ ਤਰੀਕੇ ਨਾਲ ਆਪਾਂ ਇਹ ਟ੍ਰਾਂਜੈਕਸ਼ਨ ਕਰ ਸਕਦੇ ਹਾਂ ਫਿਰ ਆਪਾਂ ਆਪਦੇ ਆਪ ਨੂੰ ਉਸ ਮੋੜ ਦੇ ਉੱਤੇ ਕਿਉਂ ਖੜਾਉਣਾ ਜਿੱਥੇ ਤੁਹਾਨੂੰ ਕੋਈ ਸਰਪ੍ਰਾਈਜ਼ ਮਿਲੇ ਜਾਂ ਜਿੱਥੇ ਤੁਹਾਡਾ ਕੋਈ ਇੰਨਾ ਨੁਕਸਾਨ ਹੋ ਜੇ ਜਿਹਦਾ ਤੁਹਾਨੂੰ ਬਾਅਦ 'ਚ ਆਉਣ ਵਾਲੇ 5 ਜਾਂ 10 ਸਾਲ ਭੁਗਤਾਨ ਦੇਣਾ ਪਵੇ ਹਨਾ ਸੋ ਮੋੜਗੇ ਦੀ ਟ੍ਰਾਂਜੈਕਸ਼ਨ ਲਈ ਸਾਫ਼ ਸੁਥਰੀ ਟ੍ਰਾਂਸਪੇਰੈਂਟ ਟ੍ਰਾਂਜੈਕਸ਼ਨ ਕਰਨੀ ਆ ਹਰੇਕ ਚੀਜ਼ ਤੁਹਾਨੂੰ ਅਪਫਰੰਟ ਦੱਸੀ ਜਾਊਗੀ ਈਵਨ ਕਿ ਪੇਪਰ 'ਤੇ ਲਿਖ ਕੇ ਦਿੱਤੀ ਜਾਊਗੀ ਉਹਦੇ ਉੱਤੋਂ ਮੈਂ ਕਹਿੰਦਾ ਡਾਲਰ ਤਾਂ ਦੂਰ ਦੀ ਗੱਲ ਤੁਹਾਡਾ ਸੈਂਟ ਵੀ ਇੱਧਰ ਉੱਧਰ ਨਹੀਂ ਹੋਊਗਾ ਸੋ ਸਾਫ਼ ਸੁਥਰਾ ਕੰਮ ਕਰਾਉਣ ਲਈ ਨੰਬਰ 1-1-416-356-1870 ਦੇਵ ਜੀ ਯਾਰ ਦੇ ਉੱਤੇ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
1: ਮਿਹਰਬਾਨੀ ਭਰਾ ਮਿਹਰਬਾਨੀ ਥੈਂਕ ਯੂ ਸੋ ਮਚ ਇੱਕ ਵਾਰ ਫੇਰ ਨੋਟ ਕਰ ਲਓ ਕੰਪੈਕਟ ਟਰੈਕਟਰ ਤੁਸੀਂ ਲੈਣੇ ਨੇ ਇਹ ਟਰੈਕਟਰ ਬੜੇ ਕੰਮ ਆਉਂਦੇ ਨੇ 20,000 ਤੋਂ ਸ਼ੁਰੂ ਹੁੰਦੇ ਨੇ ਇਨ ਹਾਊਸ ਇਹਦੀ ਫਾਈਨੈਂਸਿੰਗ ਹੈ ਲੋਡਰ ਦਾ ਕੰਮ ਹੈ ਲੈਂਡਸਕੇਪਿੰਗ ਕਰ ਸਕਦੇ ਹੋ ਸਨੋ ਬਲੋਰ ਲਵਾ ਸਕਦੇ ਹੋ ਸਨੋ ਬਲੇਡ ਵਰਗੇ ਅਟੈਚਮੈਂਟ ਆ ਜਿਹੜੇ ਤੁਸੀਂ ਲੈ ਸਕਦੇ ਹੋ ਔਰ ਨੰਬਰ ਤੇਜ ਜਾਂ ਪ੍ਰੀਤ ਉਹਨਾਂ ਦਾ ਹੈ 647-622-1754 6476221754 2-4 acre 5-4 acre ਜੇ ਆਪਾਂ ਫਾਰਮਿੰਗ ਵਗੈਰਾ ਕਰਦੇ ਹਾਂ ਬੜੇ ਲਾਹੇਵੰਦ ਨੇ, ਲੈ ਲਓ ਤਾਂ ਚੰਗੇ ਰਹੋਗੇ। ਲਓ ਜੀ ਜਾਣੇ ਆ, ਉਹ ਅਭਿਸ਼ੇਕ ਜੀ ਆ ਗਏ। ਹਾਂਜੀ ਸਰ,
4: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਘਰ, 4 bedroom plus 2 bedroom ਦੀ ਲੀਗਲ ਬੇਸਮੈਂਟ, 2-car garage, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 bedroom plus den, 1 parking 1 locker ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ, ਪਰਚੇਸ ਪ੍ਰਾਈਸ ਤੋਂ 1 lakh ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 feet ਡੀਪ, 115 feet ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 bedrooms ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 6447927000, 6477927000। ਮਿਸਿਸਾਗਾ ਦੇ ਅੰਦਰ 2 bed 2 bath ਦਾ ਕੌਂਡੋ ਟਾਊਨ ਹਾਊਸ, ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ। ਵੀਕੈਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 years ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 6447927000, 6477927000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰਾਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰਾਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 6447927000, 6477927000।
5: ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੈਟਰਿੰਗ ਸਟਾਰਟ ਸਿਰਫ 9.99 ਚ,
6: ਜਿਸ ਵਿੱਚ ਮਿਲਣਗੀਆਂ 8 items। ਇਹ ਲਾਈਵ ਕੈਟਰਿੰਗ ਵੀ ਕਰਦੇ ਨੇ,
5: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੈਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
6: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਿਸ ਤੇ।
5: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
6: ਕਾਲ 6474294040,
5: 6474294040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
7: ਆ ਭੈਣੇ, ਖਰੀਦ ਲਿਆ ਗਹਿਣੇ?
8: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
7: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
8: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
6: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 9052308800।
1: ਅੱਜ ਅੱਧੀ ਰਾਤ ਤੋਂ ਪੈਟਰੋਲ ਦੀ ਪ੍ਰਾਈਸ ਚੇਂਜ ਨਹੀਂ ਹੋਏਗੀ। ਜਨਕ ਜਿਊਲਰ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਹਾਜ਼ਰ ਨੇ। ਟੋਰਾਂਟੋ ਸਟਾਕ ਚੇਂਜ, ਡਾਓ ਕਰੂਡ ਆਇਲ, ਸੋਰੀ ਡਾਲਰ ਤੇ ਸੋਨਾ ਇਹ ਉੱਪਰ ਗਿਆ ਹੈ, ਨੈਸਡੈਕ ਤੇ ਕਰੂਡ ਆਇਲ ਇਸ ਸਮੇਂ ਥੱਲੇ ਚੱਲ ਰਿਹਾ ਹੈ। ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 9054609099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90,000 ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32, 9054609099, 9054609099, 4609099 ਇਹਨਾਂ ਦਾ ਨੰਬਰ ਹੈ।
9: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, IT ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਸ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ, ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਜ਼ ਵਿੱਚ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 6474461616, 6474461616।
1: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਹਰ ਤਰ੍ਹਾਂ ਦੇ ਟੈਲੀਵਿਜ਼ਨ 32 ਇੰਚ ਤੋਂ ਲੈ ਕੇ 98 ਇੰਚ ਤੱਕ ਦੇ ਟੈਲੀਵਿਜ਼ਨ ਤੇ ਸੇਲ ਲੱਗੀ ਹੈ। ਜਿਹੜਾ ਕੀ ਕਹਿੰਦੇ ਹੁੰਦੇ ਪੰਜੀਤ ਭਾਂਡੇ ਧੋਈ ਦੇ, ਡਿਸ਼ਵਾਸ਼ਰ 1000 ਵਾਲਾ 500 ਚ ਮਿਲਦਾ, 499 ਦਾ। ਤੁਸੀਂ ਪ੍ਰੋਪਰ ਕਿਚਨ ਲੈਣੀ ਆ, ਹਰ ਤਰ੍ਹਾਂ ਦੇ ਕਿਚਨ ਮਿਲੇਗੀ, ਇੱਕ ਵਾਰ ਚੱਕਰ ਲਾਓ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828।
10: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
1: ਆਪਣੇ ਨਾਲ ਕੋਈ ਗੱਲਬਾਤ ਕਰ ਲਈ ਨੰਬਰ ਨੇ 416-677-0609-677-0609।
5: ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999
6: ਚ, ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ।
5: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ, ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
6: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
5: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
6: ਕਾਲ 647-429-4040,
5: 647-429-4040। ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
8: ਆ ਭੈਣੇ, ਖਰੀਦ ਲਿਆ ਗਹਿਣੇ?
7: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
8: ਲੈ, ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
11: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
6: ਜਨਕ ਜਵੈਲਰਸ, ਜਨਕ ਜਵੈਲਰਸ ਤੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800। ਆ ਕੀ ਆ?
12: ਤੰਦੂਰ ਜੀ।
6: ਤੇ ਉਹ?
12: ਇਹ ਸਾਡੇ ਕੁੱਕ ਨੇ ਜੀ। ਬਸ ਜੀ, ਤੁਹਾਡੇ ਫੰਕਸ਼ਨ ਲਈ ਆਊਟਡੋਰ ਕੇਟਰਿੰਗ, ਉਹ ਵੀ ਤੁਹਾਡੇ ਗਾਰਡਨ ਚ। ਤੁਸੀਂ ਬਸ ਆਪਣਾ ਫੰਕਸ਼ਨ ਇੰਜੋਏ ਕਰੋ, ਬਾਕੀ ਕੰਮ ਸਾਡਾ।
6: ਇੰਡੀਅਨ ਸਵੀਟ ਮਾਸਟਰ ਦੀ ਆਊਟਡੋਰ ਕੇਟਰਿੰਗ ਦਾ ਫਾਇਦਾ ਚੁੱਕੋ। ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, 905-450-2800।
13: ਕਾਵਿਆ ਹੋਮਿਓ ਕੇਅਰ, ਕਾਫੀ ਇਲਾਜ ਜਹਾਂ ਬੇਅਸਰ ਹੋ ਜਾਤੇ ਹੈਂ, ਵਹਾਂ ਸੇ ਸ਼ੁਰੂ ਹੋਤਾ ਹੈ ਹੋਮਿਓਪੈਥੀ ਕਾ ਅਸਰ। ਬੱਚੋਂ ਸੇ ਲੇਕਰ ਬਜ਼ੁਰਗੋ ਤੱਕ, ਨਏ ਸੇ ਲੇਕਰ ਕਈ ਪੁਰਾਨੀ ਬਿਮਾਰੀਓਂ ਤੱਕ, ਜੈਸੇ ਐਲਰਜੀਜ਼, ਐਸਮਾ, ਆਰਥਰਾਈਟਿਸ, ਹੇਅਰ ਲੋਸ, ਸਕਿਨ ਡਿਸਆਰਡਰਸ, ਹੈਡੇਕਸ, ਮਾਈਗ੍ਰੇਨਸ, ਮੇਲ ਜਾਂ ਫੀਮੇਲ ਹੈਲਥ ਇਸ਼ੂਜ਼, ਡਾਇਜੈਸਟਿਵ ਡਿਸਆਰਡਰਸ ਜਾਂ ਪਾਇਲਸ, ਮੈਂਟਲ ਹੈਲਥ ਇਸ਼ੂਜ਼, ਹਾਰਟ ਪ੍ਰੋਬਲਮ, ਡਾਇਬੀਟੀਜ਼, ਔਰ ਫੋਰ ਐਨੀ ਕਾਈਂਡ ਆਫ ਅਕਿਊਟ ਔਰ ਕ੍ਰੋਨਿਕ ਡਿਸੀਜ਼ਸ, ਹਮਾਰੇ ਹੋਮਿਓਪੈਥ ਸੇ ਮਿਲੇ, ਜਿਨਕੋ 20 ਸਾਲ ਕਾ ਜ਼ਿਆਦਾ ਤਜੁਰਬਾ ਹੈ। ਕਾਵਿਆ ਹੋਮਿਓ ਕੇਅਰ, ਜਹਾਂ ਸੇ ਸ਼ੁਰੂ ਹੋਤਾ ਹੈ ਹੈਲਦੀ ਲਾਈਫ ਕਾ ਸਫ਼ਰ। 10 ਕੋਟਰਾ ਬੁਲੇਵਾਰਡ, ਯੂਨਿਟ 104 ਇਨ ਬ੍ਰੈਂਪਟਨ। 6477602779 6477602779।
1: ਲਓ ਜੀ, ਉੱਪਰ ਵਾਲੇ ਦਾ ਦੁਆ ਕਰਨ ਮੇਰਾ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ, ਸਟੇ ਸੇਫ।
6: 32, 55, 80, 98। ਇਹ ਕੀ ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ?
14: ਉਹ ਕਾਊਂਟਿੰਗ ਨਹੀਂ, ਇਹ ਤੇ 32, 55, 80, 98 ਇੰਚ ਦੇ ਟੀਵੀ ਨੇ,
15: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਸਿਸ ਮਿਲਣਗੇ, ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
6: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 801 Bowie Drive ਨੀਅਰ ਚਿੰਗੂਜ਼ੀ। ਕਾਲ 90।
16: ਕਮਾਲ ਕਾ ਕੈਚ ਥਾ ਯਾਰ, ਯਕੀਨ ਹੀ ਨਹੀਂ ਆ ਰਹਾ।
17: ਤੁਮ ਇਸ ਪਰ ਯਕੀਨ ਨਹੀਂ ਆ ਰਹਾ ਤੋ ਯੇ ਸੁਣੋ, ਸੇਵ ਓਨ ਐਨਰਜੀ ਵਾਲੇ ਮੁਫਤ ਇਲੈਕਟ੍ਰਿਕ ਹੀਟ ਪੰਪ ਦੇ ਰਹੇ। ਅਗਰ ਤੁਹਾਡੇ ਘਰ ਮੇਂ ਇਲੈਕਟ੍ਰਿਕ ਕੀ ਆਇਲ ਹੀਟਿੰਗ ਹੈ।
16: ਇਸ ਬਾਤ ਪਰ ਮੁਝੇ ਪੂਰਾ ਯਕੀਨ ਹੈ, ਵੋ ਤੋ ਇੰਸਟਾਲੇਸ਼ਨ ਕਾ 100% ਖਰਚਾ ਵੀ ਖੁਦ ਉਠਾਤੇ ਹੈ। ਅਗਰ ਤੁਹਾਡੇ ਘਰ ਮੇਂ ਆਇਲ ਹੀਟਿੰਗ ਹੈ ਤੋ ਵੋ ਆਇਲ ਟੈਂਕ ਵੀ ਬਿਲਕੁਲ ਮੁਫਤ ਬਾਹਰ ਨਿਕਾਲ ਕਰ ਦੇਂਗੇ, ਔਰ ਹੀਟ ਪੰਪ ਸੇ ਤੁਹਾਡੇ ਹੀਟਿੰਗ ਬਿਲਸ 50% ਤੱਕ ਕਮ ਹੋ ਸਕਤੇ ਹੈ।
17: ਤੁਮੇ ਯੇ ਸਬ ਕੈਸੇ ਪਤਾ?
16: ਕਿਉਂਕਿ ਮੈਨੇ ਵੀ ਪਿਛਲੇ ਸਾਲ ਯੇ ਲਗਵਾਇਆ ਹੈ।
17: ਅੱਛਾ, ਵੋ ਕਿਆ ਵੈਬਸਾਈਟ ਥੀ?
16: saveonenergy.ca/EAP।
18: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
19: ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। This is Watno Dur Radio.
20: Watno Dur Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨੇਚਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ। ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ
21: This is Vatno Dur Radio.

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन, 1850 एल्बन रोड, ईटोबीको। वधेरे जानकारी ले कॉल करो 416-213-1165।
1: Kataria Tours and Travels located near 2883 Derry Road, East Upper Airport and Derry, the intersection upper. Tusi cheap flight tickets di pal de vichon. Toronto to Delhi, Delhi to Amritsar de route options suno chahide ne. Jan tusi visa services di pal de vichon. Puri family vacation upper jaan di soch rahe ne jithe tuhanu all inclusive vacation packages bhi milde ne. Pahunchna maji Kataria Tours and Travels, Airport and Derry, the intersection upper. Call kar sakde ho 905-678-1200. 905-678-1200 Kataria Tours and Travels, Airport and Derry, the intersection upar.
2: ना करें अगर आपका कार एक्सीडेंट हो गया और आप कानूनी मदद लेना चाहते हैं तो ना सिर्फ हम आपके हक का जायज ज्यादा से ज्यादा पैसा लेकर दिलवाते हैं बल्कि अपनी फीस भी आपका क्लेम दिलवाने के बाद ही लेते हैं। और मैं आपकी अपनी अंजुम कुरैशी आपकी अपनी जबान बोलती हूँ और हमारे पर्सनल इंजरी लॉयर्स की टीम आपके क्लेम को प्रोफेशनली हैंडल करते हैं। और अगर अपने क्लेम के सिलसिले में आप हमारे लॉयर के साथ मीटिंग करना चाहते हैं तो हमारी कंसल्टेंसी बिल्कुल फ्री है। आज ही मुझे कॉल करें। आपके कार एक्सीडेंट केस में आपका इन्फॉर्मेशन लेना आपका हक है। 416-570-0157।
3: भाई साहब, जिंदगी दा कोई भरोसा नहीं, इस करके हाथ दे विच इंश्योरेंस पॉलिसी होनी बहुत जरूरी है।
4: ता इस लई अज ही हरप्रीत सैनी नू मिलो। इन्हां कोल ने स्पेशल लाइफ इंश्योरेंस प्लान्स विद इन्वेस्टमेंट ऑप्शंस। तुहानू सिर्फ 10 साल या 20 साल लई पे करन दी लोड है ते इन्ने नाल ही तुसी पूरी लाइफ कवर्ड हो। डिविडेंड्स दे नाल हर साल कैश वैल्यू ग्रो करदी है ते कवरेज इंक्रीज करदी है। वधेरी जानकारी लई कॉल हरप्रीत सैनी 416-817-6500 416-817-6500।
5: Nobel Fresh Foods ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ। ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ। ਆਟਾ, ਦਾਲ, ਚਾਵਲ, ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ 2945 ਸੈਂਡਰਵੁੱਡ ਪਾਰਕਵੇ ਈਸਟ, ਦੂਸਰੀ ਲੋਕੇਸ਼ਨ 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ। ਫੋਨ 289-801-0566। ਨੋਬਲ ਫ੍ਰੈਸ਼ ਫੂਡ।
6: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
7: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव, ब्रैम्पटन इन वॉलमार्ट प्लाजा। कॉल 905-460-8888। दैट्स 905-460-8888।
6: सर्विंग फ्रॉम 2 लोकेशंस, बेस्ट सर्विस बेस्ट प्राइस, स्पेक्स एक्सप्रेस के साथ।
8: आज खुश तो बात हो गई
9: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
8: ਆ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਕਿਆ ਤੁਹਾਡੇ ਪਾਸ?
9: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
10: ਚੱਲ ਕੇ ਰਹੇ ਆ ਪਰ
9: ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
11: ਡਾਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
9: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
12: ਵਿਮਲਾ ਵਿਲੇਜ ਲਾ ਵਿਲੇਜ ਪੜਦੀ ਪੀ ਉੱਚ ਜੰਟ ਪੜਦਾ। ਵਿਮਲਾ ਵਿਲੇਜ ਲਾ ਵਿਲੇਜ ਹਵੇ ਮਲਾ ਵਿਲੇਜ ਲਾ ਵਿਲੇਜ ਪੜਦੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਸ਼ਿਪਰਾ ਗੋਇਲ ਤੇ ਤੁਸੀਂ ਸਾਰੇ ਸੁਣ ਰਹੇ ਹੋ ਵਤਨੋ ਦੂਰ ਰੇਡੀਓ ਸੁਖੀ ਨਿੱਜਰ ਜੀ ਦੇ ਨਾਲ।
13: ਜੀ ਦੋਸਤੋ, ਵਤਨੋ ਦੂਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਹੁਣੇ ਹੁਣੇ ਤੁਸੀਂ ਦੇਵਤਾ ਅਤਲਾ ਜੀ ਨੂੰ ਸੁਣਿਆ ਤੇ ਹੁਣ ਸਾਡੀ ਵਾਰੀ ਆ ਤੇ ਤਕਰੀਬਨ 2 ਵਜੇ ਤੱਕ ਸਾਡਾ ਤੁਹਾਡਾ ਸਾਥ ਰਹੇਗਾ। ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ, ਕੋਈ ਆਸ ਪਾਸ ਦੀ ਖ਼ਬਰ ਸਾਂਝੀ ਕਰਨੀ ਚਾਹੁੰਦੇ ਹੋ, 9057990999 ਹੈ। ਮੇਰੇ ਨਾਲ ਸਟੂਡੀਓ ਚ ਕਿਰਨ ਹੋਣੀ ਜਿੱਥੇ ਸਾਥ ਦੇ ਰਹੇ ਨੇ, ਉੱਥੇ ਰਾਜਨ ਜੀ ਵੀ ਪਹੁੰਚੇ ਨੇ ਸਪੈਕਸ ਐਕਸਪ੍ਰੈਸ ਤੋਂ, ਔਰ ਨਾਲ ਦੀ ਨਾਲ ਮਨਪ੍ਰੀਤ ਹੋਰੀ ਵੀ ਐਨੀ ਟਾਈਮ ਜੁੜ ਰਹੇ ਨੇ, ਕਿਉਂਕਿ ਉਹ ਪੰਜਾਬ ਦੇ ਵਿੱਚ ਵੀ ਥੋੜਾ ਜਿਹਾ ਗਰਮੀ ਜ਼ਿਆਦਾ ਵਧਣ ਦੇ ਨਾਲ ਥੋੜਾ ਮੀਂਹ ਦਾ ਹੁਣ ਕਹਿੰਦੇ ਦੇ ਮੌਸਮ 'ਚ ਤਬਦੀਲੀ ਆਈ ਹੈ ਉਹਦੀ ਜਾਣਕਾਰੀ ਵੀ ਦੇਵਾਂਗੇ। ਅਤੇ ਹੋਰ ਇੱਥੇ ਵੀ ਕਾਫੀ ਗਰਮੀ ਆ ਅਤੇ ਕੱਲ੍ਹ ਕੈਨੇਡਾ ਡੇ ਸੀਗਾ ਜੀ। ਪਹਿਲਾਂ ਤਾਂ ਇੱਕ ਵਾਰੀ ਫਿਰ ਸਾਰਿਆਂ ਨੂੰ ਦੁਬਾਰਾ ਲੰਘ ਹੈ ਕੈਨੇਡਾ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਸੋ 9057990999 ਹੋ ਸਕਦਾ ਤੁਹਾਡਾ ਇਸ ਸਾਲ ਦਾ ਪਹਿਲਾ ਕੈਨੇਡਾ ਡੇ ਹੋਵੇ ਜਾਂ ਪਹਿਲੀ ਵਾਰੀ ਮੌਕਾ ਮਿਲਿਆ ਹੋਵੇ ਜਾ ਕੇ ਦੇਖਣ ਦਾ ਕਿੱਦਾਂ ਦਾ ਮਾਹੌਲ ਹੈ ਅਤੇ ਤੁਸੀਂ ਆਪਣੀ ਸਾਂਝ ਪਾ ਸਕਦੇ ਹੋ 9057990999 ਤੇ। ਜੀ ਕਿਰਨ ਜੀ
10: ਸਤਿ ਸ਼੍ਰੀ ਅਕਾਲ। ਸੁਖੀ ਜੀ ਤੁਹਾਨੂੰ ਵੀ ਔਰ ਸਾਡੇ ਸਾਰੇ ਪਿਆਰ ਪ੍ਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਜਿਹੜੀ ਹੈ ਜੀ ਨਿੱਘੀ ਤੇ ਪਿਆਰ ਪ੍ਰੇ ਸਤਿ ਸ਼੍ਰੀ ਅਕਾਲ ਜੀ। ਔਰ ਉਮੀਦ ਕਰਦੇ ਹਾਂ ਕਿ ਸਾਰੇ ਬਹੁਤ ਵਧੀਆ ਹੋਣਗੇ ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹੋ। ਬਿਲਕੁਲ ਜੀ, ਕੱਲ੍ਹ ਸੀਗਾ ਕੈਨੇਡਾ ਤੇ ਉਮੀਦ ਕਰਦੇ ਕਿ ਸਾਰਿਆਂ ਦਾ ਕੈਨੇਡਾ ਡੇ ਜਿਹੜਾ ਜੀ ਵਧੀਆ ਲੰਘਿਆ ਹੋਊਗਾ। ਔਰ ਬਿਲਕੁਲ ਜੀ, ਨਾਲ ਦੀ ਨਾਲ ਵੈਦਰ ਵੀ ਬੜਾ ਜਿਹੜਾ ਜੀ ਸੋਹਣਾ ਹੈ। ਵੀਕਐਂਡ ਵੀ ਆ ਚੁੱਕਿਆ ਹੈ ਜੀ, ਅੱਜ ਥਰਸਡੇ ਹੋ ਗਿਆ, ਕੱਲ੍ਹ ਨੂੰ ਫਰਾਈਡੇ ਤੇ ਵੀਕਐਂਡ ਜਿਹੜਾ ਜੀ ਕੱਲ੍ਹ ਨੂੰ ਆਫੀਸ਼ਲੀ ਸਟਾਰਟ ਹੋ ਜਾਣਾ ਹੈ। ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝੀ ਕਰਦੀ ਹੈ ਕਿ ਅੱਜ ਦਾ ਵੈਦਰ ਹੈਗਾ ਆ 34 ਡਿਗਰੀ, ਸ਼ਾਮ ਨੂੰ ਹੈਗਾ 30 ਡਿਗਰੀ, ਓਵਰਨਾਈਟ 25 ਡਿਗਰੀ, ਏਅਰ ਕੁਆਲਿਟੀ ਜਿਹੜੀ ਜੀ ਹੈਗੀ 2 ਤੇ ਹਵਾ ਦੀ ਸਪੀਡ ਹੈਗੀ ਆ 23 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ। ਤੇ ਜਿੱਥੇ ਕਿ ਜਿਹੜਾ ਜੀ ਅੱਜ ਦਿਨ ਚੜਿਆ ਸੀ 5:42 AM ਤੇ, ਜਿਹੜਾ ਜੀ ਦਿਨ ਚੱਲ ਜਾਣਾ ਹੈ, ਸੂਰਜ ਡੁੱਬ ਜਾਣਾ ਹੈ 9:04 ਤੇ। ਸੋ ਇਹ ਸੀਗੀ ਕੁਛਕ ਜਿਹੜੀ ਜੀ ਵੈਦਰ ਰਿਪੋਰਟ। ਨਾਲ ਦੀ ਨਾਲ ਜਿਹੜਾ ਹੈ ਜੀ ਗੱਲਬਾਤ ਆਪਾਂ ਕਰਾਂਗੇ ਕਿ ਕੋਈ ਵੀ ਫਰਮਾਇਸ਼ੀ ਗੀਤ ਸੰਗੀਤ ਲਵਾਉਣਾ ਹੋਵੇ ਜਾਂ ਕੋਈ ਗੱਲਬਾਤ ਕਰਨੀ ਹੋਵੇ, ਨੰਬਰ 9057990999 ਤੇ ਕਰ ਸਕਦੇ। ਔਰ ਸਟੂਡੀਓ ਦੇ ਵਿੱਚ ਬਹੁਤ ਸਾਰੇ ਮਹਿਮਾਨ ਵੀ ਪਹੁੰਚ ਚੁੱਕੇ ਆ, ਸੋ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਜੀ ਬਹੁਤ ਜਲਦੀ ਤੁਹਾਡੀ ਸਾਰਿਆਂ ਦੇ ਕਰਾਂਗੇ।
13: ਚਲੋ ਫਿਰ ਇੱਕ ਗੀਤ ਦੇ ਨਾਲ ਪਹਿਲਾਂ ਸ਼ੁਰੂਆਤ ਕਰਦੇ ਆ, ਥੋੜਾ ਮਨੋਰੰਜਨ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ। ਕੁਝ ਸੁਣਨਾ ਚਾਹੁੰਦੇ ਹੋ ਗੀਤ ਸੰਗੀਤ, 9057990999

0: ਦੋਸਤੋ ਇੱਕ ਵਾਰੀ ਫਿਰ ਧੰਨਵਾਦ ਹੈ ਔਰ ਗੁਰਦਾਸ ਮਾਨ ਹੋਣਾ ਦੀ ਆਵਾਜ਼ ਵਿੱਚ ਤੁਸੀਂ ਪ੍ਰੋਗਰਾਮ ਦੇ ਵਿੱਚ ਇਸ ਪਹਿਲੇ ਗੀਤ ਨੂੰ ਸੁਣਿਆ। ਹੋਰ ਵੀ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ ਤੇ 9057990999 ਤੇ ਕਾਲ ਕਰ ਸਕਦੇ ਹੋ। ਅੱਜ ਦਾ ਪ੍ਰੋਗਰਾਮ ਸਮੋਸਾ ਸਵੀਟ ਫੈਕਟਰੀ ਬੁਡਬਾਈਨ ਬੈਂਕਟ ਹਾਲ ਮੋਨਾ ਮਹਿੰਗੀ ਜੀ ਸਿੰਗਾਪੁਰ ਜੂਲਰ ਟੈਲੀਟੈਮ ਇਲੈਕਟ੍ਰੋਨਿਕ ਔਰ ਹਰਪ੍ਰੀਤ ਸੈਣੀ ਹੋਰੀ ਕਟਾਰੀਆ ਟੂਰ ਐਂਡ ਟਰੈਵਲ ਟਿੱਕਾ ਜੰਕਸ਼ਨ ਢਾਬਾ ਔਨ ਦਾ ਫਾਲ ਅੰਕਾਰ ਟੂਰ ਐਂਡ ਟਰੈਵਲ ਅਤੇ ਪੀਜ਼ਾ ਡਿਪੂ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰ ਰਹੇ ਹਾਂ ਤੇ ਨਾਲ ਦੀ ਨਾਲ ਹੁਣ ਗੱਲਬਾਤ ਜਿੱਥੇ ਅਸੀਂ ਇੰਡੀਆ ਵੀ ਸ਼ੁਰੂ ਕਰਾਂਗੇ ਪਹਿਲਾਂ ਤੁਹਾਨੂੰ ਇੱਥੇ ਦਾ ਹਾਲ ਚਾਲ ਪੁੱਛ ਦਿੰਦੇ ਹਾਂ। ਰਾਜਨ ਜੀ ਪਹਿਲਾਂ ਤਾਂ ਵੈਲਕਮ, ਕੀ ਹਾਲ ਚਾਲ ਤੁਹਾਡਾ?
1: ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਬਹੁਤ ਧੰਨਵਾਦ ਤੇ ਸੁੱਖੀ ਜੀ ਤੁਹਾਨੂੰ ਵੀ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕਿੱਦਾਂ ਰਿਹਾ ਤੁਹਾਡਾ ਕੈਨੇਡਾ ਡੇ?
1: ਬਹੁਤ ਵਧੀਆ ਰਿਹਾ ਜੀ।
0: ਅੱਛਾ ਜੀ, ਕੈਨੇਡਾ ਡੇ ਤੇ ਖੁੱਲੇ ਸੀ?
1: ਨਹੀਂ, ਕੈਨੇਡਾ ਡੇ ਤੇ ਕਲੋਜ਼ ਜਿਵੇਂ ਹੁੰਦਾ ਹੈ ਆਪਣਾ, ਯੂਜੁਅਲੀ ਆਪਾਂ ਆਪਣੇ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰੀਦਾ, ਖਾਸ ਕਰਕੇ ਉਸ ਦਿਨ ਨੂੰ ਯਾਦ ਕਰੀਦਾ ਵੀ ਜਦੋਂ ਕੈਨੇਡਾ ਜ਼ਿਆਦਾ ਆਇਆ ਸੀ।
0: ਅੱਛਾ ਜੀ,
1: ਇੰਜੋਏ ਕਰੀਦਾ ਜੀ ਆਪਣੀ ਫੈਮਿਲੀ ਦੇ ਨਾਲ।
0: ਅੱਛਾ, ਕਿੰਨਾ ਚਿਰ ਹੋ ਗਿਆ ਕੈਨੇਡਾ ਆਇਆ ਨੂੰ ਤੁਹਾਨੂੰ?
1: ਤਕਰੀਬਨ 18 ਸਾਲ।
0: ਅੱਛਾ ਜੀ, ਕੀ ਸੋਚ ਕੇ ਆਏ ਸੀ? ਉਹ ਕੁਛ ਲੱਭਿਆ ਜਾਂ ਉਲਟੋਂ ਵਧੀਆ ਲੱਭਿਆ ਜਾਂ ਉਹਨੂੰ ਘੱਟ ਲੱਭਿਆ?
1: ਉਸ ਤੋਂ ਵਧੀਆ ਹੀ ਲੱਭਿਆ ਜੀ, ਕੋਈ ਐਸੀ ਗੱਲ ਨਹੀਂ। ਦੇਖੋ ਜਿਹੜੇ ਮਿਹਨਤ ਕਰਨ ਵਾਲੇ ਬੰਦੇ ਨੇ, ਮਿਹਨਤ ਕਰਨ ਵਾਲੇ ਬੰਦਿਆਂ ਵਾਸਤੇ ਕੈਨੇਡਾ ਬਹੁਤ ਵਧੀਆ ਕੰਟਰੀ ਹੈ। ਜੇ ਆਪਾਂ ਸੋਚੀਏ ਵੀ ਜਿਵੇਂ ਅਸੀਂ ਬੈਕ ਹੋਮ ਬਹਿ ਕੇ ਅਸੀਂ ਆਰਾਮ ਦੇ ਨਾਲ ਇੰਜੋਏ ਕਰਕੇ ਫਿਰ ਕੈਨੇਡਾ ਉਹਨਾਂ ਵਾਸਤੇ ਨਹੀਂ ਹੈਗਾ। ਕੈਨੇਡਾ ਉਹਨਾਂ ਵਾਸਤੇ ਹੀ ਹੈ ਜਿਹਨਾਂ ਨੇ ਮਿਹਨਤ ਕਰਨੀ ਹੈ।
0: ਅੱਛਾ ਜੀ, ਮਿਹਨਤ ਬੰਦਾ ਕਰਦਾ ਰਹਿੰਦਾ ਕਿਉਂ ਕਰਦਾ? ਮਿਹਨਤ ਵੀ ਇੱਕ ਦਿਨ ਆਰਾਮ ਕਰਾਂਗੇ ਤੇ ਜੇ ਪਹਿਲਾਂ ਹੀ ਆਰਾਮ ਦੇ ਆ ਉੱਥੇ ਇੰਡੀਆ 'ਚ ਫਿਰ ਮਿਹਨਤ ਦੀ ਕੀ ਲੋੜ ਹੈ?
1: ਨਹੀਂ, ਜਿਹੜੀ ਕਿਰਤ ਕਰਕੇ ਤੁਸੀਂ ਆਪ ਕਮਾ ਕੇ ਇੰਜੋਏ ਕਰਦੇ ਜੀ, ਉਹਦਾ ਵੱਖਰਾ ਹੀ ਸਵਾਲ ਹੈ।
0: ਅੱਛਾ, 18 ਸਾਲ ਦੇ ਵਿੱਚ ਕੈਨੇਡਾ 'ਚ ਤਬਦੀਲੀਆਂ ਕਿਹੜੀਆਂ ਦੇਖੀਆਂ ਤੁਸੀਂ? ਚੇਂਜਸ ਕਿਹੜੀਆਂ ਦੇਖੀਆਂ?
1: ਬਹੁਤ ਤਬਦੀਲੀਆਂ ਦੇਖੀਆਂ ਜੀ ਕੈਨੇਡਾ, ਜੇ ਕਹੀਏ ਤੇ ਇੰਪਰੂਵਮੈਂਟ ਉਹਦੇ 'ਚ ਹੋਈ ਹੈ, ਪਰ ਨਾਲ ਦੀ ਨਾਲ ਕੋਈ ਪ੍ਰੋਬਲਮਸ ਵੀ ਆਈਆਂ ਨੇ, ਕਿਉਂਕਿ ਜੋ ਹਾਲਾਤ 18 ਸਾਲ ਪਹਿਲੋਂ ਸੀ ਉਹ ਅੱਜ ਤੁਹਾਨੂੰ ਲੱਗਦਾ ਵੀ ਨਹੀਂ, ਪਤਾ ਲੱਗ ਰਿਹਾ ਵੀ ਨਹੀਂ ਹੈਗੇ। 18 ਸਾਲ ਪਹਿਲੇ ਜੋ ਇਕੋਨਮੀ ਸੀ ਉਹ ਜ਼ਿਆਦਾ ਵਧੀਆ ਸੀ, ਹੁਣ ਇਕੋਨਮੀ ਥੋੜ੍ਹੀ ਸਾਡੀ ਡਾਊਨ ਹੋ ਰਹੀ ਹੈ, ਪਲੱਸ ਜਿਹੜੀ ਤੁਹਾਡੀ ਗਰੋਥ ਸੀ ਉਹ ਪਹਿਲਾਂ ਜ਼ਿਆਦਾ ਵਧੀਆ ਹੋ ਰਹੀ ਸੀ, ਹੁਣ ਉਹ ਗਰੋਥ ਇੰਨੀ ਵਧੀਆ ਨਹੀਂ ਰਹੀ।
0: ਓਕੇ, ਔਰ ਸਾਡੇ ਨਾਲ ਜੀ ਨਾਸਰ ਸ਼ਾਹ ਸਾਹਿਬ ਵੀ ਨੇ ਜਿਹੜੇ ਕਿ ਬ੍ਰੈਂਪਟਨ ਦੇ ਅੰਬੈਸਡਰ ਨੇ, ਬਿਜ਼ਨਸ ਅੰਬੈਸਡਰ। ਇਹਨਾਂ ਨੂੰ ਵੀ ਪੁੱਛਦੇ ਹਾਂ, ਸ਼ਾਹ ਸਾਹਿਬ ਤੁਹਾਨੂੰ ਕਿੰਨੀ ਦੇਰ ਹੋ ਗਈ ਆਇਆਂ ਨੂੰ ਕਹਿੰਦੇ?
2: ਹਾਂਜੀ, ਮੈਨੂੰ 31 ਸਾਲ ਹੋ ਗਏ ਸੁਖੀ ਜੀ, ਤੁਹਾਨੂੰ ਪਤਾ ਹੀ ਹੈ ਤੁਹਾਡੇ ਨਾਲ ਹੀ ਆਏ ਸਾਂ,
0: ਪਰ
1: ਇੱਕੋ ਜਿਹਾ ਅੱਜ ਬਹਿ ਕੇ ਆਏ ਲੱਗਦੇ
2: ਜੀ? ਉਹ ਤਾਂ ਦੁਬਈਓ ਚੜੇ ਸਾਂ, ਮੈਂ ਵੀ ਦੁਬਈਓ ਚੜਿਆ ਸਾਂ।
0: ਪਰ ਸ਼ਾਹ ਸਾਹਿਬ ਤੇ ਜੇ ਉੱਥੇ ਹੁੰਦੇ ਤੁਸੀਂ ਪਾਕਿਸਤਾਨ ਹੁਣ ਨੂੰ ਰਿਟਾਇਰ ਨਹੀਂ ਹੋ ਜਾਣਾ ਸੀ?
2: ਲੱਗਦਾ ਤਾਂ ਇੰਝ ਹੀ ਵੀ ਉਹ ਚਾਂਸਿਸ ਹੈਗੇ ਸਨ ਬੜੇ, ਲੇਕਿਨ ਦੇਖੋ ਇੱਥੇ ਮਜ਼ਾ ਬੜਾ ਕੰਮ ਕਰਨ ਦਾ, ਔਰ ਬਹੁਤ ਅਸੀਂ ਇੰਜੋਏ ਕੀਤਾ ਲਾਈਫ ਵਿੱਚ, ਔਰ ਕੰਮ ਵੀ ਕੀਤਾ, ਇੰਜੋਏ ਵੀ ਕੀਤਾ, ਕਿਉਂਕਿ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਕੰਮ ਨੂੰ ਇੰਜੋਏ ਸਮਝ ਕੇ ਕਰਦੇ ਹੋ ਤਾਂ ਤੁਹਾਨੂੰ ਪ੍ਰੋਗਰੈਸ ਵੀ ਜ਼ਿਆਦਾ ਮਿਲਦੀ ਹੈ, ਤੁਸੀਂ ਜ਼ਿਆਦਾ ਲੌਂਗ ਟਰਮ ਚੱਲਦੇ ਰਹਿੰਦੇ ਹੋ। ਹੁਣ 31 ਸਾਲ ਮੈਨੂੰ ਲੱਗਦਾ ਜਿਵੇਂ ਮੈਨੂੰ ਹਲੇ 1 ਸਾਲ ਹੋਇਆ, 2 ਸਾਲ ਹੋਏ ਨਾ, 31 ਸਾਲਾਂ ਦਾ ਪਤਾ ਹੀ ਨਹੀਂ ਲੱਗਿਆ, ਇੰਨੀ ਤੇਜ਼ੀ ਨਾਲ ਚਲੇ ਗਏ ਨਾ, ਔਰ ਅਸੀਂ 1 ਸੈਕਿੰਡ ਵਸੇ ਜਿਹਨੂੰ ਕਹਿੰਦੇ ਨੇ ਸਟ੍ਰੈਸ 'ਚ ਨਹੀਂ ਗਏ, ਰੱਬ ਦੀ ਬੜੀ ਮਿਹਰ ਰਹੀ ਹੈ। ਬਿਲਕੁਲ ਰਾਜਨ ਉਹਨਾਂ ਦੀ ਗੱਲ ਸਹੀ ਹੈ, ਥੋੜ੍ਹਾ ਜਿਹਾ 2-3 ਸਾਲਾਂ ਤੋਂ ਮਸਲੇ ਮਸਾਇਲ ਹੈਗੇ ਨਾ ਵੀ ਲੋਕੀ ਪ੍ਰੋਬਲਮ ਚੱਲਦੇ ਪਏ, ਅਦਰਵਾਈਜ਼ ਸਾਨੂੰ ਓਵਰਆਲ ਸੀ ਬਹੁਤ ਠੀਕ ਰਿਹਾ ਐਕਸਪੀਰੀਅੰਸ।
0: ਪਰ ਸ਼ਾਹ ਸਾਹਿਬ ਜਿੱਦਾਂ ਤੁਸੀਂ ਕਿਹਾ 31 ਸਾਲਾਂ 'ਚ ਇੱਦਾਂ ਲੱਗਦਾ ਕਿ 1 ਸਾਲ ਆ, ਹਲੇ ਹੋਰ 2-4 ਸਾਲ ਰੁਕੋ ਜਦ ਨੂੰ ਤੁਸੀਂ ਐਨ ਪੂਰੇ ਬਜ਼ੁਰਗ ਹੋ ਗਏ ਨਾ, ਤੇ ਤੁਸੀਂ ਕਹਿਣਾ ਯਾਰ ਮੈਂ ਤਾਂ ਕੁਛ ਕੀਤਾ ਹੀ ਨਹੀਂ ਆ ਕਿ ਹਾਲਾਤ ਕਰਨਾ ਸੀ।
2: ਜਦੋਂ 31 ਸਾਲ ਪਹਿਲੇ ਅਸੀਂ ਇਕੱਠੇ ਆਏ ਸਾਂ, ਤੁਸੀਂ ਵੀ ਇੰਜੀ ਸਾਂ, ਮੈਂ ਵੀ ਇੰਜੀ ਸਾਂ, ਅਸੀਂ ਲੱਗਦਾ ਸ਼ਾਇਦ ਦੋ ਹੀ ਬੰਦੇ ਇੰਜ ਰਹਿ ਗਏ, ਬਾਕੀ ਸਾਰੇ ਬੁੱਢੇ ਹੋ ਗਏ ਨਾ।
0: ਉਹ ਕਹਿੰਦਾ ਕਦੇ ਬੁੜੇ ਨਹੀਂ ਹੋਣਾ, ਇਹ ਧਰਵਾਸ ਹੀ ਹੁੰਦੀ ਹੈ, ਕਿਸੇ ਕਿਸੇ ਬੰਦੇ 'ਚ ਗੱਲ ਕੋਈ ਖਾਸ ਹੀ ਹੁੰਦੀ
2: ਹੈ। ਕਿਆ ਬਾਤ
1: ਹੈ, ਕਿਆ ਬਾਤ
0: ਹੈ। ਅੱਛਾ ਸ਼ਾਹ ਸਾਹਿਬ, ਜੋ ਇਹਨਾਂ ਨੇ ਕਿਹਾ ਕਿ ਕਾਫੀ ਫਰਕ ਪਿਆ ਪਿਛਲੀ 18 ਸਾਲ ਤੋਂ ਦੇਖ ਰਹੇ ਤੁਸੀਂ, ਇਕੱਤੀਆਂ ਤੁਹਾਡਾ ਕੀ ਤਜਰਬਾ ਰਿਹਾ ਕਿ ਇਹਦੇ 'ਚ ਕਿੰਨੀਆਂ ਕੁ ਤਬਦੀਲੀਆਂ ਆਈਆਂ?
2: ਦੇਖੋ ਤਬਦੀਲੀਆਂ ਬਿਲਕੁਲ ਆਈਆਂ ਨੇ, ਥੋੜੇ ਜਿਹੇ ਜਿਹੜੇ ਨਵੇਂ ਜਿਹੜੇ ਸਟੂਡੈਂਟਸ ਵਗੈਰਾ ਆਏ ਨਾ, ਉਹਨਾਂ ਨੇ ਆ ਕੇ ਡਿਸਟਰਬ ਕੀਤਾ। ਇਸ ਕੰਟਰੀ ਬਹੁਤ ਵਧੀਆ ਕੰਟਰੀ ਸੀ, ਔਰ ਸਾਨੂੰ ਇੰਜ ਸੀ ਕਦੀ ਅਸੀਂ ਕਾਰਾਂ ਨੂੰ ਤਾਲੇ ਨਹੀਂ ਲਾਏ ਸਨ, ਕਦੀ ਅਸੀਂ ਗੱਡੀਆਂ ਨੂੰ ਤਾਲੇ ਨਹੀਂ ਲਾਏ ਸਨ, ਅੱਜ ਅਸੀਂ ਛੱਡ ਕੇ ਚਲੇ ਜਾਂਦੇ ਸੀ। ਹੁਣ ਥੋੜ੍ਹੀ ਜਿਹੀ ਪੈਨਿਕ ਲੋਕ ਫੀਲ ਕਰ ਰਹੇ ਵੀ ਉਹ ਕਹਿੰਦੇ ਨੇ ਵੀ ਪਤਾ ਨਹੀਂ ਕੀ ਹੋ ਰਿਹਾ, ਲੇਕਿਨ ਇਹ ਜ਼ਿਆਦਾ ਦੇਰ ਨਹੀਂ ਹੈਗਾ, ਕਿਉਂਕਿ ਸਾਡੀ ਜਿਹੜੀ ਗੌਰਮੈਂਟ ਬਹੁਤ ਵਧੀਆ ਕੰਮ ਕਰ ਰਹੇ ਨੇ, ਸਾਰੇ ਸਿਟੀ ਵਾਲੇ, ਸਾਡੇ ਮੇਅਰ ਵੀ ਸਾਡੇ ਬੁਰੇ ਕੰਮ ਅੱਛੇ ਕਰ ਰਹੇ ਨੇ, ਉਹ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਵੀ ਉਹ ਬਹੁਤ ਅੱਛਾ ਕੰਮ ਕਰ ਰਹੇ ਨੇ। ਸਾਨੂੰ ਲੱਗਦਾ ਵੀ ਸਾਡੇ 2-4-5 ਮਹੀਨੇ ਦੇ ਵਿੱਚ ਨਾ ਕਾਫੀ ਚੇਂਜਸ ਆ ਜਾਣਗੀਆਂ।
0: ਔਰ ਜਿੱਦਾਂ ਤੁਸੀਂ ਸ਼ਾਹ ਸਾਹਿਬ ਤੁਸੀਂ ਫਾਈਨੈਂਸ ਬਿਜ਼ਨਸ ਦੇ ਵਿੱਚੋਂ, ਤੁਹਾਨੂੰ ਤਾਂ ਹਰ ਬਿਜ਼ਨਸ ਵਾਲੇ ਮਿਲਦੇ ਹੋਣੇ ਆ, ਕਿਉਂਕਿ ਇਸ ਤਰੀਕੇ ਨਾਲ ਇਸ ਟਾਈਮ ਉਹਨਾਂ ਦੇ ਜਿੱਦਾਂ ਸਰਵਾਈਵ ਕਿੱਦਾਂ ਕਰ ਰਹੇ, ਕਿਉਂਕਿ ਕਾਫੀ ਮਹਿੰਗੀਆਂ ਚੀਜ਼ਾਂ ਹੋ ਗਈਆਂ। ਰਾਜਨ ਹੋਣੀ ਉਹਨੀ ਆਫ ਦੀ ਏਅਰ ਗੱਲ ਕਰਦੇ ਸੀਗੇ ਕਿ ਦੇਖੋ ਜੀ ਜਿਹੜੀ ਪੇ ਸਕੇਲ ਆ ਉਹ ਵੀ ਵੱਧ ਗਈ ਆ, ਰੈਂਟ ਵੱਧ ਗਏ ਨੇ ਦੁਕਾਨਾਂ ਦੇ, ਗਰੋਸਰੀ ਵੱਧ ਗਈ ਆ, ਘਰਾਂ ਦੇ ਰੇਟ ਵੱਧ ਗਏ, ਸਾਰਾ ਕੁਛ ਵੱਧ ਗਿਆ, ਪਰ ਇਹ ਕਹਿੰਦੇ ਜੀ ਜਿਹੜੀ ਇਨਕਮ ਹੈ ਉਹ ਘੱਟ ਗਈ।
2: ਬਿਲਕੁਲ ਇਸ ਤਰ੍ਹਾਂ ਮੈਂ ਐਗਰੀ ਕਰਨਾ ਇਹਨਾਂ ਦੇ ਨਾਲ, ਕਿਉਂਕਿ ਇਸ ਤਰ੍ਹਾਂ ਹੀ ਹੋ ਰਿਹਾ, ਕਿਉਂਕਿ ਰਿਸੈਸ਼ਨ ਜੇ ਆਉਂਦਾ ਇਹਨੂੰ ਹੀ ਕਹਿੰਦੇ ਨੇ, ਜਦੋਂ ਰਿਸੈਸ਼ਨ ਆਉਂਦਾ ਹੈ, ਔਰ ਮੇਰਾ 3ਰਾ ਮੈਂ ਫੇਸ ਕਰ ਰਿਹਾ।
0: ਅੱਛਾ ਜੀ,
2: ਹਾਂਜੀ 3ਰੀ ਵਾਰੀ ਮੈਨੂੰ ਇਹ ਫੇਸ ਕਰਨਾ ਪੈ ਰਿਹਾ, ਲੇਕਿਨ ਥੋੜ੍ਹਾ ਜਿਹਾ ਲੰਬਾ ਹੋ ਗਿਆ। ਤੁਸੀਂ ਚੇਂਜ ਮੇਰੀ ਡੇਲੀ ਬੈਂਕਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਵੀ ਉਹੀ ਸਾਰੇ ਦੇ ਸਾਰੇ ਸੋਚ ਕੇ ਬੈਠੇ ਨੇ ਇਹ ਸਾਲ ਸਾਡਾ ਸਟਿਲ ਹਲੇ ਔਖਾ ਚੱਲੇਗਾ। ਅਗਰ ਤੁਹਾਡੇ ਕੋਲ ਕਿਧਰੇ ਕੋਈ ਸੇਵਿੰਗ ਥੋੜ੍ਹੀ ਬਹੁਤੀ ਹੈਗੀ ਉਹਨੂੰ ਸੇਵ ਕਰੋ ਜਾਂ ਉਹਨੂੰ ਕਿਸੇ ਚੰਗੀ ਜਗ੍ਹਾ 'ਤੇ ਇਨਵੈਸਟ ਕਰੋ ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਅੱਜ ਕੱਲ੍ਹ ਜਿਹੜੀ ਪ੍ਰਾਈਸਿਸ ਇੰਨੀਆਂ ਥੱਲੇ ਆ ਚੁੱਕੀਆਂ ਹਨ ਔਰ ਤੁਸੀਂ ਅਗਰ ਕੋਈ ਵੀ ਘਰ ਜਾਂ ਕਮਰਸ਼ੀਅਲ ਮੈਂ ਬਲਕਿ ਕਮਰਸ਼ੀਅਲ 'ਤੇ ਜ਼ਿਆਦਾ ਜ਼ੋਰ ਲਾਉਣਾ ਕਮਰਸ਼ੀਅਲ ਪ੍ਰਾਪਰਟੀਜ਼ ਤੁਸੀਂ ਬਾਏ ਕਰੋ ਕਮਰਸ਼ੀਅਲ 'ਤੇ ਤੁਹਾਨੂੰ ਬਹੁਤ ਅੱਛਾ ਰਿਜ਼ਲਟ ਮਿਲੇਗਾ ਔਰ ਮੈਂ ਤੁਹਾਨੂੰ ਕਈ ਪ੍ਰੂਫ ਦੇ ਸਕਦਾ ਵੀ ਲੋਕਾਂ ਨੇ 5,000 5 ਲੱਖ ਦਾ 6 ਲੱਖ ਦਾ 7 ਲੱਖ ਦਾ ਲਿਤਾ ਯੂਨਿਟ 2-2 ਮਿਲੀਅਨ ਦੇ ਹੋਏ ਪਏ ਨੇ। ਇਹਦਾ ਮਤਲਬ ਇਹ ਚੇਂਜਿਸ ਆਈਆਂ ਲਾਈਫ ਵਿੱਚ ਅਤੇ ਤੁਸੀਂ ਵੀ ਕੋਸ਼ਿਸ਼ ਕਰੋ ਅਗਰ ਕਿਧਰੇ ਸੇਵਿੰਗ ਪਈ ਹੈ ਜਾਂ ਇਕੁਇਟੀ ਪਈ ਹੈ ਉਹਨੂੰ ਇਕੁਇਟੀ ਕੱਢ ਕੇ ਤੁਸੀਂ ਯੂਜ਼ ਕਰੋ ਔਰ ਅਗਲੇ ਸਾਲ ਤੁਹਾਨੂੰ ਇਹ ਪ੍ਰਾਈਸਿਸ ਨਹੀਂ ਮਿਲਣੇ ਆ ਇਹੀ ਸਾਲ ਸਮਝੋ 26 'ਚ ਸਾਰਾ ਥੋੜਾ ਜਿਹਾ ਹਾਰਡ ਟਾਈਮ ਹੈਗਾ 27 ਤੋਂ ਰੱਬ ਨੇ ਚਾਹਿਆ ਸਭ ਠੀਕ ਠਾਕ ਹੋ ਜਾਏਗਾ।
0: ਔਰ ਮੇਰੇ ਖਿਆਲ 'ਚ ਇਹ ਗੱਲ ਆਪਾਂ 2-3 ਸਾਲ ਤੋਂ ਸੁਣਦੇ ਆ
2: ਸੁਖੀ ਜੀ ਇਸ ਤਰ੍ਹਾਂ ਨਹੀਂ ਹੈਗਾ ਇਸ ਤਰ੍ਹਾਂ ਕਿ ਅਸੀਂ ਬਹੁਤ ਡੀਪ ਜਾ ਕੇ ਸੋਚਦੇ ਹਾਂ ਕਿਉਂਕਿ ਲੋਕ ਨਾ ਦੇਖਦੇ ਨੇ ਅੱਜ ਮੈਂ ਅੱਜ ਨਹੀਂ ਕਦੀ ਵੇਖਿਆ ਮੈਂ ਵੇਖਣਾ ਕੱਲ ਕੱਲ ਜਾਂ ਪਰਸੋਂ ਕੀ ਹੋਏਗਾ। ਮਨੋ ਮੇਰਾ ਦੋਸਤ ਬੈਠੇ ਸਨ ਡਾਕਟਰ ਸਾਹਿਬ ਮੇਰੇ ਨਾਲ ਗੱਡੀ ਚਲਾ ਰਹੇ ਸਨ ਤੇ ਉਹ ਇੰਜ ਥੱਲੇ ਨੂੰ ਵੇਖਦੇ ਪਏ ਸਨ ਮੈਂ ਕਿਹਾ ਡਾਕਟਰ ਸਾਹਿਬ ਤੁਹਾਡੇ ਮੇਰੇ ਪਤਾ ਕੀ ਫਰਕ ਕਹਿੰਦਾ ਕਿ ਮੈਂ ਤੁਸੀਂ ਥੱਲੇ ਵੇਖਦੇ ਮੈਂ ਅੱਗੇ ਨੂੰ ਵੇਖਣਾ ਵਾ ਇਹ ਫਰਕ ਹੈ ਤੁਸੀਂ ਇੰਪਰੂਵ ਕਰ ਲਓ ਅੱਗੇ ਨੂੰ ਵੇਖਣਾ ਤੁਹਾਡੇ ਬਚ ਜਾਓਗੇ ਤੁਹਾਡਾ ਐਕਸੀਡੈਂਟ ਵੀ ਨਹੀਂ ਹੋਏਗਾ ਔਰ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਬਚ ਜਾਓਗੇ। ਉਹ ਥੱਲੇ ਕੀ ਪਿਆ ਥੱਲੇ ਤੋਂ ਜ਼ਿਆਦਾ ਟੋਇਆ ਹੋਏਗਾ ਉਹ ਵੱਜੇਗਾ ਗੱਡੀ ਖੈਰ ਬੱਚਤ ਹੋ ਜਾਏਗੀ ਅਗਲੇ ਦੂਰ ਵੇਖੋਗੇ ਤੁਹਾਨੂੰ ਸਭ ਕਲੀਅਰ ਨਜ਼ਰ ਆਏਗਾ ਔਰ ਤੁਸੀਂ ਲੌਂਗ ਟਰਮ ਚੱਲਦੇ ਰਹੋਗੇ ਤੇ ਇਹ ਮੈਂ ਇੱਕ ਐਡਵਾਈਸ ਕੀਤੀ ਸੀ ਉਹਨਾਂ ਨੂੰ ਸਮਝ ਆ ਗਈ ਹੈ।
0: ਅੱਛਾ ਇਹ ਉਹੀ ਡਾਕਟਰ ਜਿਹਨਾਂ ਨੂੰ ਥੋੜੇ ਠੀਕ ਨਹੀਂ ਹੋਰ ਕਿਸੇ ਡਾਕਟਰ ਦੇ ਛੱਡ ਗਏ
2: ਉਹ ਇੰਪਰੂਵ ਹੋ ਰਹੇ ਨੇ ਵਿੱਚ ਬਿਮਾਰ ਆਇਆ ਬਿਮਾਰੀ ਆਈ ਸੀ ਉਹਨਾਂ ਤੇ ਇਹ ਕਾਫੀ ਬੈਟਰ ਹੋ ਗਿਆ।
0: ਨਹੀਂ ਬਿਲਕੁਲ ਕੋਈ ਬਿਮਾਰ ਤਾਂ ਕੋਈ ਵੀ ਹੋ ਸਕਦਾ ਹੈ ਨਾ
2: ਜੀ।
0: ਤੇ ਹੁਣ ਆਪਾਂ ਥੋੜੀ ਜਿਹੀ ਗੱਲ ਕਰਦੇ ਰਾਜਨ ਜੀ ਜਿੱਦਾਂ ਤੁਸੀਂ ਵਧੀਆ ਗੱਲ ਦੱਸੀ ਕਿ ਕਾਫੀ ਜਿਹੜੀ ਆ ਜਿਹੜਾ ਮਾਰਜਨ ਘੱਟ ਰਹਿ ਗਿਆ ਤੇ ਤੁਸੀਂ ਆਸ ਪਾਸ ਦੇ ਹਾਲਾਤਾਂ ਨੂੰ ਦੇਖ ਕੇ ਉਹ ਚੀਜ਼ ਉਹਨੇ ਦੀ ਵੇਚਦੇ ਹੋ ਸੋ ਮੇਰੇ ਖਿਆਲ ਦੇ ਵਿੱਚ ਜਿਹੜਾ ਹੁਣ ਖਰੀਦਦਾਰ ਲਈ ਫਿਰ ਫਾਇਦਾ
1: ਬਿਲਕੁਲ ਜੀ ਬਹੁਤ ਫਾਇਦਾ ਹੁਣ ਹੁੰਦਾ ਕਿ ਆਮ ਤੌਰ ਦੇ ਉੱਤੇ ਜਿਹੜੇ ਵੀ ਪ੍ਰੋਫਿਟ ਆਫ ਮਾਰਜਨ ਸੀ ਉਹ ਬਿਲਕੁਲ ਪਤਲੇ ਹੋ ਗਏ ਨੇ ਸਿਰਫ ਸਾਡੀ ਇੰਡਸਟਰੀ ਦੇ ਨਹੀਂ ਹਰ ਇੰਡਸਟਰੀ ਦਾ ਹੀ ਹਾਲ ਹੈ ਜੀ। ਜਿਨ੍ਹਾਂ ਕੋਲ ਵਧੀਆ ਮਾਰਜਨ ਹੁੰਦੇ ਸੀ ਉਹ ਮਾਰਜਨ ਘੱਟ ਗਏ ਨੇ ਤੁਹਾਡੀ ਕਾਸਟ ਆਫ ਗੁੱਡਸ ਵੱਧ ਗਈ ਹੈ ਤੁਹਾਡੇ ਪੇਰੋਲ ਵੱਧ ਗਏ ਨੇ ਤੁਹਾਡਾ ਰੈਂਟ ਵੱਧ ਗਿਆ ਪਰ ਸਟਿਲ ਤੁਸੀਂ ਜੇ ਮਾਰਕੀਟ ਸਰਵਾਈਵ ਕਰਨਾ ਤੇ ਤੁਹਾਨੂੰ ਉਹ ਘੱਟ ਕੀਮਤ ਤੇ ਵੇਚਣੇ ਪੈਣਗੇ ਤੇ ਜਿਹੜੇ ਸਾਡੇ ਸਰੋਤੇ ਹੁੰਦੇ ਨੇ ਸਾਡੇ ਬਾਇਰਸ ਹੁੰਦੇ ਨੇ ਉਹ ਇਸ ਵੇਲੇ ਇਹਦਾ ਬਹੁਤ ਵਧੀਆ ਫਾਇਦਾ ਲੈ ਸਕਦੇ ਨੇ ਜਿਵੇਂ ਭਾਜੀ ਨੇ ਕਿਹਾ ਵੀ ਅਗਲੇ ਸਾਲ ਮਾਰਕੀਟ ਤੇਜ਼ ਹੋ ਜਾਣੀ ਹੈ ਜਦੋਂ ਮਾਰਕੀਟ ਤੇਜ਼ ਹੁੰਦੀ ਹੈ ਤੇ ਪਿੱਛੋਂ ਸਾਨੂੰ ਵੀ ਡਿਸਕਾਊਂਟ ਮਿਲਣੇ ਬੰਦ ਹੋ ਜਾਂਦੇ ਨੇ ਤੇ ਨੈਚੁਰਲੀ ਚੀਜ਼ਾਂ ਜਿਹੜੀਆਂ ਉਹਦੀ ਕਾਸਟ ਵੱਧ ਜਾਣੀ ਹੈ ਸੋ ਇਸੇ ਕਰਕੇ ਜਿਹੜੇ ਹੁਣ ਭੈਣ ਭਰਾ ਨੇ ਉਹਨਾਂ ਨੂੰ ਅਸੀਂ ਗੁਜ਼ਾਰਿਸ਼ ਕਰਦੇ ਹੁੰਦੇ ਹਾਂ ਵੀ ਜੇ ਤੁਸੀਂ ਕੋਈ ਆਈ ਐਗਜ਼ਾਮ ਕਰਵਾਉਣਾ ਹੈ ਗਲਾਸਿਸ ਬਣਵਾਉਣੇ ਨੇ ਗਲਾਸਿਸ ਦੇ ਉੱਤੇ ਖਾਸ ਕਰਕੇ ਤੁਸੀਂ ਸਾਡੇ ਸਟੋਰ ਦੇ ਉੱਤੇ ਆ ਕੇ ਸਪੈਸ਼ਲ ਸਪੈਸ਼ਲ ਡੀਲ ਜਿਹੜੀ ਅਸੀਂ ਲਗਾਈ ਹੈ ਉਹਦਾ ਫਾਇਦਾ ਲੈ ਸਕਦੇ ਹੋ। ਵੈਲਿਊ ਪੈਕੇਜ ਅਸੀਂ ਰੱਖਿਆ ਹੋਇਆ ਸੁਖੀ ਭਾਜੀ ਬਹੁਤ ਵਧੀਆ ਵੈਲਿਊ ਪੈਕੇਜ ਹੈ ਇਹ ਹੈ ਹੀ ਉਹਨਾਂ ਵਾਸਤੇ ਜਿਹਨਾਂ ਕੋਲ ਜਾਂ ਤਾਂ ਬੈਨੀਫਿਟ ਨਹੀਂ ਹੈਗੇ ਜਾਂ ਬਹੁਤ ਘੱਟ ਬੈਨੀਫਿਟ ਨੇ ਸੋ ਇਹਦੇ 'ਚ ਕੀ ਕਰਦੇ ਹਾਂ ਅਸੀਂ ਦੋ ਚੀਜ਼ਾਂ ਦਿੰਦੇ ਹਾਂ ਪਹਿਲੇ ਤਾਂ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਚੂਜ਼ ਕਰਨ ਦੀ ਆਪਸ਼ਨ ਦਿੰਦੇ ਹਾਂ ਹੁਣ ਇਹ ਫਰੇਮ $300 ਦੀ ਕੀਮਤ ਦੇ ਨੇ ਤੇ ਆਮ ਤੌਰ ਦੇ ਉੱਤੇ ਇਹ ਤੁਹਾਨੂੰ $150 ਜਾਂ $125 ਦੇ ਮਿਲਦੇ ਹੁੰਦੇ ਨੇ ਪਰ ਅਸੀਂ ਵੈਲਿਊ ਪੈਕੇਜ 'ਚ $300 ਦਾ ਫਰੇਮ ਵੀ ਇਨਕਲੂਡ ਕੀਤਾ ਹੈ ਨਾਲ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਇਹ ਵੀ ਇਨਕਲੂਡ ਕੀਤੇ ਨੇ ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਆਮ ਤੌਰ ਦੇ ਉੱਤੇ ਜੇ 50% ਵੀ ਆਫ ਹੋਵੇ ਤੇ $200 ਮਿਲਦਾ ਪਰ ਅਸੀਂ ਤੁਹਾਨੂੰ ਇਹ ਪੈਕੇਜ ਪੂਰੇ ਦਾ ਪੂਰਾ ਸਿਰਫ $129 ਚ ਦੇ ਰਹੇ ਹਾਂ ਜੀ ਇਹ ਬਹੁਤ ਵਧੀਆ ਸੇਵਿੰਗ ਹੈ ਤੇ ਦੂਜਾ ਪੈਕੇਜ ਹੈ ਸਾਡਾ ਜਿਹ 'ਚ ਕਿਸੇ ਨੂੰ ਦੂਰ ਨੇੜੇ ਦੀ ਇਕੱਠੀ ਐਨਕ ਚਾਹੀਦੀ ਹੋਵੇ ਕਿਉਂਕਿ ਬਹੁਤ ਹੁੰਦੇ ਨੇ ਜਿਹਨਾਂ ਦੀ ਉਮਰ 40-50 ਸਾਲ ਤੋਂ ਉੱਪਰ ਹੋ ਜਾਂਦੀ ਫਿਰ ਦੂਰ ਦੇਖਣ ਦੀ ਵੀ ਪ੍ਰੋਬਲਮ ਆਉਂਦੀ ਤੇ ਨੇੜੇ ਦੀ ਵੀ ਉਹਨਾਂ ਵਾਸਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਨੇ $300 ਦੀ ਕੀਮਤ ਦੇ ਲੈਂਸ ਨੇ ਤੇ $300 ਦੀ ਕੀਮਤ ਦਾ ਫਰੇਮ $600 ਵਾਲਾ ਪੈਕੇਜ ਸਿਰਫ $258 'ਚ ਦੇ ਰਹੇ ਹਾਂ ਤੇ ਜੇ ਤੁਸੀਂ ਆਪਣੇ ਐਨਕਾਂ 'ਤੇ ਕੋਈ ਕੋਟਿੰਗ ਐਡ ਕਰਵਾਉਣੀ ਹੈ ਤੇ ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ ਤੇ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਕੋਲ ਦੋ ਪੇਅਰ ਹੋਣ ਇੱਕ ਆਪਾਂ ਘਰ ਰੱਖ ਲਈ ਇੱਕ ਆਫਿਸ ਪਹਿਲੇ ਪੇਅਰ 'ਤੇ ਕੋਟਿੰਗਾਂ 50% ਆਫ ਹੈ ਤੇ ਦੂਜੇ ਪੇਅਰ 'ਤੇ ਕੋਟਿੰਗਾਂ ਬਿਲਕੁਲ ਹੀ ਫਰੀ ਹੈ ਸੋ ਇਹ ਡੀਲ ਲੈਣ ਲਈ ਤੇ ਸਾਡੇ ਕੋਲ ਪਹੁੰਚਣਾ ਪੈਣਾ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ ਵਾਲਮਾਰਟ ਵਾਲਾ ਪਲਾਜ਼ਾ ਤੇ ਦੂਜੀ ਲੋਕੇਸ਼ਨ ਸਾਡੀ 10635 ਕ੍ਰੈਡਿਟ ਵਿਊ ਰੋਡ ਕ੍ਰੈਡਿਟ ਵਿਊ ਦੇ ਸੈਂਟਰ ਰੋਡ ਦੀ ਇੰਟਰਸੈਕਸ਼ਨ ਹੈ ਔਰ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਦੇ ਉੱਤੇ ਸਾਡੇ ਕੋਲ ਅੱਜ ਡਾਕਟਰ ਵੀ ਅਵੇਲੇਬਲ ਨੇ ਸੋ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਉਹ ਵੀ ਸਾਨੂੰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਨੇ 905-460-8888 905-460-8888
0: ਬਹੁਤ ਬਹੁਤ ਧੰਨਵਾਦ ਜੀ ਔਰ ਇਸ ਦੇ ਨਾਲ ਨਾਲ ਮੈਂ ਦੱਸਦਾ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਨੋਵਲ ਫਰੈਸ਼ ਫੂਡ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ ਤੁਸੀਂ ਬਿਲਕੁਲ ਫਰੈਸ਼ ਸਬਜ਼ੀਆਂ ਤੇ ਸਾਫ਼ ਸੁਥਰੀਆਂ ਦਾਲਾਂ ਲੈਣੀਆਂ ਚਾਹੁੰਦੇ ਹੋ ਤੇ ਨੋਵਲ ਫਰੈਸ਼ ਫੂਡ ਵਾਲੀਆਂ ਦੋ ਲੋਕੇਸ਼ਨਾਂ ਨੇ ਹੋਲਸੇਲ ਦਾ ਕੰਮ ਕਰਦੇ ਨੇ ਦੂਜੇ ਸਟੋਰਾਂ ਨੂੰ ਵੀ ਵੇਚਦੇ ਨੇ ਇਸ ਕਰਕੇ ਤੁਹਾਨੂੰ ਬਹੁਤ ਸਸਤਾ ਸਮਾਨ ਮਿਲ ਸਕਦਾ ਹੈ ਪਹਿਲੀ ਲੋਕੇਸ਼ਨ ਹੈ ਜੀ ਹਾਈਵੇ 10 ਤੇ ਬਵੇੜ ਦਾ ਕਾਰਨਰ ਤੇ ਦੂਜੀ ਹੈ ਸੈਂਡਲ
3: ਜੀ ਔਰ ਨਾਲ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਜੇ ਡੀ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਬਹੁਤ ਜਲਦੀ ਅਸੀਂ ਉਹਨਾਂ ਨਾਲ ਵੀ ਤੁਹਾਡੀ ਔਨ ਏਅਰ ਗੱਲ ਕਰਾਵਾਂਗੇ ਜੇ ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਕਰਾਉਣੀ ਹੈ ਚਾਹੇ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਕਮਰਸ਼ੀਅਲ ਇੰਸ਼ੋਰੈਂਸ ਕਰਾਉਣੀ ਹੈਗੀ ਇਨਵੈਸਟਮੈਂਟ ਆਪਸ਼ਨਸ ਲੈਣੇ ਹੈਗੇ ਆ ਤੇ ਤੁਸੀਂ ਜੇ ਡੀ ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਹੋ 416-9020706 ਤੇ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਆ ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਦਾ ਮਾਸਟਰ ਬਿਲਡ ਫੈਬ ਦੇ ਸਹਿਯੋਗ ਨਾਲ ਵੀ ਪੇਸ਼ ਕਰ ਹੈਗੇ ਇਹ ਫੈਬਰੀਕੇਟਡ ਸਪਲਾਇਰ ਹੈਗੇ ਆ ਨਾਲ ਦੀ ਨਾਲ ਜਿਹੜੇ ਤੁਸੀਂ ਜੇ ਘਰਾਂ ਦੇ ਬਾਹਰ ਲਗਜ਼ਰੀ ਜਿਹੜੇ ਜੀ ਸ਼ਾਨਦਾਰ ਆਊਟਡੋਰ ਕਿਚਨਸ ਬਣਵਾਉਣੀਆਂ ਆ ਨਾਲ ਦੀ ਨਾਲ ਤੁਸੀਂ ਫੈਂਸ ਜਾਂ ਗੇਟਸ ਲਵਾਉਣੇ ਆ ਜਾਂ ਤੁਸੀਂ ਜਿਹੜਾ ਜੀ ਸਨ ਰੂਮ ਬਣਵਾਉਣਾ ਹੈਗਾ ਘਰਾਂ ਦੇ ਬਾਹਰ ਤੇ ਜਾਂ ਤੁਸੀਂ ਬੇਸਮੈਂਟ ਸਟੇਅਰ ਕੈਨੋਪੀ ਕਰਵਾਉਣੀ ਹੈ ਕਸਟਮ ਐਲੀਵੇਸ਼ਨ ਤੇ ਤੁਸੀਂ ਦਾ ਮਾਸਟਰ ਬਿਲਡ ਫੈਬ ਦੇ ਨਾਲ ਗੱਲਬਾਤ ਕਰ ਸਕਦੇ ਹੋ 437-955-222-0 ਤੇ ਇਹਨਾਂ ਦੇ ਨਾਲ ਵੀ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ ਔਰ ਨਾਲ ਦੀ ਨਾਲ ਜਿਹੜਾ ਜੀ ਜੇ ਡੀ ਜੀ ਸਾਡੇ ਨਾਲ ਔਨ ਏਅਰ ਹੈ
0: ਜੀ ਬਿਲਕੁਲ ਜੀ ਇਹਨਾਂ ਨਾਲ ਗੱਲਬਾਤ ਕਰਦੇ ਜੀ ਆਇਆਂ ਨੂੰ ਸਰ ਬਿਲਕੁਲ ਜੀ ਕਿਉਂਕਿ ਕੈਨੇਡਾ ਡੇ ਤੇ ਤੁਸੀਂ ਵੀ ਘੁੰਮਣ ਫਿਰਨ ਗਏ ਸੀ ਬਿਜ਼ੀ ਸੀ ਤੇ ਪਲੱਸ ਕੈਨੇਡਾ ਡੇ ਨੇ ਇੱਕ ਤੋਹਫਾ ਦਿੱਤਾ ਤੁਹਾਡੇ ਫੀਲਡ ਦਾ ਇੰਸ਼ੋਰੈਂਸ ਦਾ ਕਿ ਕੱਲ ਤੋਂ ਇੱਕ
4: ਆਟੋ ਰਿਫਾਰਮ ਹੋਇਆ ਕੱਲ ਤੋਂ ਬੇਸਿਕਲੀ ਜਿਹੜੇ ਐਕਸੀਡੈਂਟ ਬੈਨੀਫਿਟਸ ਇਨਕਲੂਡਿਡ ਹੁੰਦੇ ਆ
0: ਇਹ ਦੱਸੋ ਜੀ ਥੋੜਾ ਜਿਹਾ ਸਮਝਾਓ ਜਿੰਨੇ ਵੀ ਲਿਸਨਰ ਨੇ ਇਸ ਟਾਈਮ ਗੱਡੀਆਂ ਦੇ ਵਿੱਚ ਬਹੁਤ ਜ਼ਿਆਦਾ ਡਰਾਈਵ ਕਰ ਰਹੇ ਨੇ ਤੇ ਉਹਨਾਂ ਨੇ ਹਰ ਬੰਦੇ ਦੀ ਆਟੋ ਇੰਸ਼ੋਰੈਂਸ ਹੈ ਕੀ ਤਬਦੀਲੀ ਆਈ ਹੈ ਉਹਨਾਂ ਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ
4: ਇਹਦੇ ਚ ਨਾ ਕਾਫੀ ਜਿਹੜਾ ਬੈਨੀਫਿਟਸ ਪਹਿਲਾਂ ਸਟੈਂਡਰਡ ਹੁੰਦੇ ਸੀ ਉਹ ਆਪਸ਼ਨਲ ਬਣਾ ਦਿੱਤੇ ਗਏ ਆ ਐਗਜ਼ਾਮਪਲ ਹੈਗੀ ਆ ਜਿੱਦਾਂ ਇਨਕਮ ਰਿਪਲੇਸਮੈਂਟ ਹੋ ਗਿਆ ਨਾਨ ਅਰਨਰ ਬੈਨੀਫਿਟਸ ਹੋ ਗਿਆ ਕੇਅਰ ਗਿਵਰ ਹਾਊਸਕੀਪਿੰਗ ਲੋਸਟ ਐਜੂਕੇਸ਼ਨਲ ਐਕਸਪੈਂਸਿਸ ਤੇ ਡੈਥ ਐਂਡ ਫਿਊਨਰਲ ਬੈਨੀਫਿਟਸ ਸੋ ਕਹਿਣ ਦਾ ਭਾਵ ਹੈ ਫੋਰ ਐਗਜ਼ਾਮਪਲ ਪਹਿਲਾਂ $400 ਹਫ਼ਤੇ ਦਾ ਆਟੋਮੈਟਿਕਲੀ ਮਿਲਦਾ ਸੀ ਜੇ ਕਿਸੇ ਦੇ ਕੋਈ ਡਿਸਬਿਲਿਟੀ ਤੇ ਚੱਲ ਜਾਂਦਾ ਇਹ ਸੱਟ ਲੱਗ ਜਾਂਦੀ ਸੀ ਆਟੋ ਐਕਸੀਡੈਂਟ ਕਰਕੇ ਹੁਣ ਜੇ ਉਹਨਾਂ ਦਾ ਡਿਸਬਿਲਿਟੀ ਪਾਲਿਸੀ ਨਹੀਂ ਹੈਗੀ ਬਾਹਰ ਤੇ ਇਹ ਵੀ ਇਹਨਾਂ ਦੀ ਆਪਸ਼ਨ ਚਲੇ ਜਾਵੇ ਤੇ ਬੇਸਿਕਲੀ ਦੇ ਆਰ ਆਊਟ ਆਫ ਲੱਕ ਹਨਾ ਤਾਂ ਕਰਕੇ ਜ਼ਰੂਰੀ ਆ ਤੇ ਹੁਣ ਬ੍ਰੋਕਰ ਦੇ ਨਾਲ ਇਹਨਾਂ ਨੂੰ ਸਮਝੋ ਕੀ
0: ਇੰਸ਼ੋਰੈਂਸ
4: ਪਰ ਸੇਵਿੰਗ ਹੈਗੀਆਂ ਜੇ ਤਾਂ ਜੇ ਤੁਸੀਂ ਡਬਲ ਲੈਟ ਸੇਵ ਤੁਹਾਡੀਆਂ ਵੈਸੇ ਡਿਸਬਿਲਿਟੀ ਪਾਲਿਸੀਆਂ ਬਾਹਰ ਚੱਲ ਰਹੀਆਂ ਸੀ ਤੁਹਾਨੂੰ ਇਸ ਚੀਜ਼ ਬੈਨੀਫਿਟ ਦੀ ਲੋੜ ਨਹੀਂ ਤਾਂ ਉਹਨਾਂ ਦਾ ਫਾਇਦਾ ਵੀ ਹੋ ਸਕਦਾ
0: ਤੁਹਾਡੇ ਮੁਤਾਬਕ ਕੀ ਆ ਕਿ ਇਹ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਕੰਟੀਨਿਊ ਰੱਖਣੀਆਂ ਚਾਹੀਦੀਆਂ ਕਿਉਂਕਿ ਅਚਾਨਕ ਪਤਾ ਨਹੀਂ ਹੁੰਦਾ ਦੇਖੋ ਬੰਦੇ ਦੀ ਜੋਬ ਤੋਂ ਬਹਿ ਜਾਂਦਾ ਆ ਹੱਥ ਧੋ ਕੇ ਜਾਂ ਬੰਦੇ ਦੀ ਉੱਥੇ ਕੋਈ ਡੈਥ ਹੋ ਜਾਂਦੀ ਆ ਉਹਦਾ ਵੀ ਨਹੀਂ ਕੁਛ ਮਿਲਦਾ ਕਈ ਬੈਨੀਫਿਟ ਜਿਹੜੇ ਮਿਲਦੇ ਸੀ ਫਿਰ ਜੇ ਬੰਦ ਹੋ ਜਾਣ ਫਿਰ ਜਿਹੜੀ ਇੰਸ਼ੋਰੈਂਸ ਆ ਇਕੱਲੀ ਪੇ ਕਰਨੀ ਸਿਰਫ ਰੋਡ ਤੇ ਕਾਰ ਚਲਾਉਣ ਦੀ ਆ ਉਹਦਾ ਤਾਂ ਫਿਰ ਕੋਈ ਬਾਹਲਾ ਵੱਡਾ ਫਰਕ ਨਹੀਂ ਹੈ
4: ਹਾਂਜੀ ਸਮਝ ਹੋਣੀ ਚਾਹੀਦੀ ਤੁਹਾਡੇ ਕੋਲ ਕੀ ਬੈਨੀਫਿਟਸ ਆ ਵਧੀਆ ਗੱਲ ਇਹ ਆ ਤੇ ਜੇ ਤੁਹਾਡੀਆਂ ਐਗਜ਼ਿਸਟਿੰਗ ਪਾਲਿਸੀਜ਼ ਆ ਉਹਨਾਂ ਨੂੰ ਰਿਨਿਊ ਉਹਨਾਂ ਨੇ ਸੇਮ ਬੈਨੀਫਿਟਸ ਤੇ ਕਰਨਾ ਸੋ ਜੋ ਇਨਕਲੂਡਿਡ ਸੀ ਉਹੀ ਰਹੂਗਾ ਅਨਲੈਸ ਤੁਸੀਂ ਆਪ ਰਾਈਟਿੰਗ ਦੇ ਵਿੱਚ ਚੇਂਜ ਨਹੀਂ ਦਿਓਗੇ ਤੇ ਅਸੀਂ ਘਟਾਉਣਾ ਚਾਹੁੰਦੇ ਹਾਂ ਪਰ ਤੁਸੀਂ ਜੇ ਨਵੇਂ ਸਿਰੇ ਨਵੀਂ ਪਾਲਿਸੀ ਲੈਂਦੇ ਫਿਰ ਉਹ ਜਿਹੜੀਆਂ ਨਵੇਂ ਨਵੇਂ ਐਕਸੀਡੈਂਟ ਬੈਨੀਫਿਟਸ ਉਹ ਕਿਕਨ ਹੋ ਜਾਂਦੇ
0: ਹਾਂਜੀ ਪਰ ਉਹਦੇ 'ਚ ਇਹ ਆ ਕਿ ਕਈ ਵਾਰੀ ਬੰਦਾ ਕਹਿੰਦਾ ਕਿ ਮੈਂ ਮੇਰਾ ਖਰੇ ਥੋੜਾ ਬਹੁਤਾ ਪ੍ਰੀਮੀਅਰ ਘੱਟ ਜਾਵੇ ਤੇ ਮੈਂ ਆਹ ਕਰ ਲੈਣਾ ਜਾਂ ਕਈ ਵਾਰੀ ਤੁਹਾਡੇ ਜਿਹੜੇ ਦੱਸਣ ਵਾਲੇ ਲੋਕ ਆ ਉਹ ਵੀ ਕਹਿ ਦਿੰਦੇ ਨਹੀਂ ਜੀ ਤੁਹਾਡੇ ਘੱਟ ਪੇਮੈਂਟ ਹੈਗੀ ਆ ਤਾਂ ਦੱਸਣ ਹੀ ਨਾ ਕਿ ਨਹੀਂ ਵੀ ਤੇਰਾ ਕੀ ਵਿੱਚ ਹੈ ਨਹੀਂ ਤੇ ਵਿਚਾਰੇ ਨੂੰ ਜਦੋਂ ਕਿਸੇ ਨੂੰ ਮਜਬੂਰੀ ਜਾਂ ਇਹੋ ਜਿਹਾ ਨੁਕਸਾਨ ਹੁੰਦਾ ਫਿਰ ਉਹ ਦੇਖਦਾ ਤਾਂ ਠਾਂ ਸੋ ਇਹਦੇ ਲਈ ਸਹੀ ਸਲਾਹ ਲੈਣ ਲਈ ਤੁਸੀਂ ਕਿਹੜੀ ਇੰਸ਼ੋਰੈਂਸ ਲੈ ਰਹੇ ਹੋ ਜਾਂ ਕੀ ਕਰ ਰਹੇ ਹੋ ਤੇ ਮੈਂ ਤੁਹਾਨੂੰ ਨੰਬਰ ਦਿੰਦਾ ਜੇ ਡੀ ਇੰਸ਼ੋਰੈਂਸ ਵਾਲਿਆਂ ਦਾ ਨੰਬਰ ਹੈ ਜਿਹਨਾਂ ਦਾ 416-9020706 ਤੇ ਪਲੱਸ ਇੱਕ ਹੋਰ ਇਹਨਾਂ ਵੱਲੋਂ ਸੂਚਨਾ ਹੈ ਕਿ ਰੀਬੋ ਦਾ ਲਾਇਸੈਂਸ ਜਿਹਦੇ ਕੋਲ ਹੈ ਉਹਨੂੰ ਜੋਬ ਵੀ ਮਿਲ ਸਕਦੀ ਹੈ ਜੀ
4: ਹਾਂਜੀ ਸਾਨੂੰ ਐਕਚੁਅਲੀ ਸਾਡੀ ਟੀਮ ਚ ਸਾਨੂੰ ਸੀਐਸਆਰ ਪੋਜੀਸ਼ਨ ਓਪਨ ਹੈ ਜੇ ਕੋਈ ਕਿਸੇ ਕੋਲ ਰੀਬੋ ਦਾ ਲਾਇਸੈਂਸ ਹੋਵੇ ਇਹਨਾਂ ਨਾਲ ਸੰਪਰਕ ਕਰ ਲੈਣ ਤੇ ਵੀ ਕੈਨ ਪੇ ਦੈਮ ਐਂਡ ਆਪਾਂ ਇੰਸ਼ੋਰੈਂਸ ਕੈਰੀਅਰ ਸ਼ੁਰੂ ਕਰ ਸਕਦੇ ਹਾਂ ਮੇਰਾ ਮੈਂ ਭਾਜੀ ਮੇਰਾ 16 ਸਾਲ ਦਾ ਐਕਸਪੀਰੀਅੰਸ ਹੈ ਐਂਡ ਰਿਗਾਰਡਿੰਗ ਐਕਸੀਡੈਂਟ ਬੈਨੀਫਿਟਸ ਨੋਰਮਲੀ ਯੂ ਨੋ ਹਰ ਕੋਈ ਚੀਪੈਸਟ ਇੰਸ਼ੋਰੈਂਸ ਚਾਹੁੰਦਾ ਆਟੋ ਇੰਸ਼ੋਰੈਂਸ ਇੱਕ ਇਹੋ ਜਿਹੀ ਚੀਜ਼ ਹੈ ਕੋਈ ਵੀ ਵੱਧ ਭਰ ਕੇ ਰਾਜੀ ਨਹੀਂ ਪਰ ਇਹ ਨਹੀਂ ਹੈ ਵੀ ਹਮੇਸ਼ਾ ਚੀਪੈਸਟ ਇਜ਼ ਦਾ ਬੈਸਟ ਤੁਹਾਨੂੰ ਸਮਝ ਹੋਵੇ ਪਲੱਸ ਤੁਹਾਡਾ ਜਿਹੜਾ ਬ੍ਰੋਕਰ ਹੈ ਉਹ ਹਰ ਸਾਲ ਤੁਹਾਨੂੰ ਰੀਮਾਰਕਟ ਕਰੇ ਜਿੱਥੇ ਬੈਸਟ ਰੇਟ ਆਉਂਦਾ ਇਹ ਚੀਜ਼ਾਂ ਮੈਟਰ ਕਰਦੀਆਂ ਫੁੱਲ ਟਾਈਮ ਹੋਵੇ ਉਹਨਾਂ ਕੋਲ ਸਟਾਫ ਹੈਗਾ ਇਹ ਚੀਜ਼ਾਂ ਕਲਾਇੰਟ ਨੂੰ ਦੇਖਣੀਆਂ ਚਾਹੀਦੀਆਂ ਤੇ ਕਈ ਵਾਰੀ ਦੱਸਾਂ ਕੀ ਹੁੰਦਾ ਕਈ ਹੁਣ ਇੰਨੇ ਸਾਲ ਹੋ ਗਏ ਸਾਨੂੰ ਪਤਾ ਤਾਂ ਕਿਹੜੀ ਕੰਪਨੀ ਦੀ ਕਲੇਮ ਸਰਵਿਸ ਵਧੀਆ ਉਹਨਾਂ ਦਾ ਲੀਗਲ ਕੰਟਰੈਕਟ ਆ ਕਲੇਮ ਇਹ ਨਹੀਂ ਆ ਵੀ ਇੰਸ਼ੋਰੈਂਸ ਕੰਪਨੀ ਭੱਜ ਜੂਗੀ ਪਰ ਕਈ ਜਦੋਂ ਕਲੇਮ ਹੁੰਦਾ ਕਈ ਥੋੜੀਆਂ ਤੰਗ ਕਰਦੀਆਂ ਕੋਈ ਜ਼ਿਆਦਾ ਵਧੀਆ ਤੇ ਕਈ ਵਾਰੀ $10-20 ਵੱਧ ਦੇ ਕੇ ਜਿਹਨਾਂ ਦੀ ਕਲੇਮ ਸਰਵਿਸ ਵਧੀਆ ਉਹਨਾਂ ਨਾਲ ਆਪਣੀ ਇੰਸ਼ੋਰੈਂਸ ਲੈਣਾ ਜ਼ਿਆਦਾ ਬੈਟਰ ਸੋ ਇਹ ਚੀਜ਼ਾਂ ਫਰਕ ਪੈਂਦਾ ਜੀ ਲੌਂਗ ਟਰਮ ਚ
0: ਨੰਬਰ ਹੈ 416-902-0706 ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ। ਇਹ ਤੋਂ ਇਲਾਵਾ ਜੀ ਜਿਹੜੀ ਤੁਹਾਡੀ ਫਰਮ ਹੈ ਉਹ ਆਟੋ ਦੇ ਨਾਲ ਨਾਲ ਕਮਰਸ਼ੀਅਲ ਇੰਸ਼ੋਰੈਂਸ ਵੀ ਕਰਦੀ ਹੈ, ਬਹੁਤ ਸਾਰੀਆਂ ਬਿਲਡਿੰਗਾਂ ਦੀਆਂ, ਬਹੁਤ ਸਾਰੇ ਬਿਜ਼ਨਸ ਦੀਆਂ ਤੁਸੀਂ ਇੰਸ਼ੋਰੈਂਸਾਂ ਕਰਦੇ ਹੋ, ਉਹ ਕੀ ਪ੍ਰੋਸੀਜਰ ਹੁੰਦਾ?
4: ਹਾਂਜੀ, ਆਪਣੇ ਕੋਈ ਵੀ ਜੀ ਸਰੋਤੇ ਆ ਜੇ ਉਹਨਾਂ ਦੇ ਕਮਰਸ਼ੀਅਲ ਪਲਾਜ਼ੇ ਨੇ, ਅਪਾਰਟਮੈਂਟ ਬਿਲਡਿੰਗ, ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਪ੍ਰੋਪਰਟੀਜ਼, ਸਟੂਡੈਂਟ ਰੈਂਟਲ, ਅਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰ ਸਕਦੇ ਹਾਂ।
0: ਬਹੁਤ ਬਹੁਤ ਧੰਨਵਾਦ ਜੀ, ਇੱਕ ਵਾਰੀ ਹੋਰ ਆਪਣਾ ਨੰਬਰ ਤੁਸੀਂ ਦੇ ਦਿਓ ਜੀ।
4: ਹਾਂਜੀ, 416-902-0706, 416-902-0706।
0: ਬਹੁਤ ਬਹੁਤ ਸ਼ੁਕਰੀਆ ਜੀ। ਆਪਣੇ ਘਰ ਦੇ ਵਿੱਚ ਆਈ ਪੀ ਬਾਕਸ ਲਵਾਉਣਾ ਚਾਹੁੰਦੇ ਹੋ ਡਿਜੀਟਲ ਐਚ ਡੀ ਕੁਆਲਿਟੀ ਦਾ, ਪਲੱਸ ਉਹਨਾਂ ਕੋਲ ਐਪ ਵੀ ਨੇ, ਇੱਕ ਉਹਨਾਂ ਨੇ ਤਿਆਰ ਕੀਤਾ ਜਿਹੜੇ ਕਿ ਤੁਹਾਡੇ ਫੋਨ ਦੇ ਉੱਤੇ ਹੀ ਚੱਲ ਜਾਂਦਾ ਸਾਰਾ ਸਿਸਟਮ, ਕੋਈ ਵੀ ਇਨਫੋਰਮੇਸ਼ਨ ਚਾਹੀਦੀ 905-204-1313 ਦੇ ਉੱਤੇ ਗੱਲਬਾਤ ਕਰ ਸਕਦੇ ਹੋ। ਸੋ ਕਿਰਨ ਜੀ, ਇਸ ਦੇ ਨਾਲ ਨਾਲ ਜਿਹੜੀ ਸਾਡੀ ਲਾਈਨ ਇੰਡੀਆ ਵੀ ਜੁੜ ਗਈ ਹੈ, ਮਨਪ੍ਰੀਤ ਹੋਰੀ ਆ ਗਏ ਨੇ। ਮਨਪ੍ਰੀਤ ਜੀ, ਜੀ ਆਇਆਂ ਨੂੰ
5: ਬਹੁਤ ਬਹੁਤ ਸ਼ੁਕਰੀਆ ਸੁਖੀ ਜੀ, ਜੀ ਆਇਆਂ ਨੂੰ, ਤੁਹਾਨੂੰ ਵੀ ਤੇ ਸਾਡੇ ਜਿੰਨੇ ਵੀ ਲਿਸਨਰਸ ਨੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ। ਔਰ ਕਿੱਥੋਂ ਸ਼ੁਰੂ ਕਰੀਏ, ਖਬਰਾਂ ਤਾਂ ਬਹੁਤ ਨੇ, ਪਹਿਲਾਂ ਤਾਂ ਸਿਆਸੀ ਖਬਰਾਂ ਵੀ ਨੇ ਤੇ ਉਧਰੋਂ ਮੌਸਮ ਦੀਆਂ ਜਿਹੜੀਆਂ ਕੁਦਰਤ ਵੱਲੋਂ ਖਬਰਾਂ ਉਹ ਵੀ ਆ ਸ਼ੁਰੂ ਹੋ ਗਈਆਂ ਨੇ। ਪਹਿਲਾਂ ਤਾਂ ਉੱਥੇ ਕਰੀਏ ਕਿ ਪਹਿਲੇ ਕਈ ਦਿਨ ਗਰਮੀ ਰੱਜ ਕੇ ਪਈ ਤੇ ਹੁਣ ਬਾਰਿਸ਼ਾਂ ਦਾ ਮੌਸਮ ਸ਼ੁਰੂ ਹੋ ਗਿਆ। ਮੈਨੂੰ ਯਾਦ ਹੈ ਲਾਸਟ ਈਅਰ ਵੀ ਇਹਨਾਂ ਦਿਨਾਂ ਦੇ ਵਿੱਚ ਇੰਨੀ ਬਾਰਿਸ਼ ਹੋ ਗਈ ਸੀ, ਪਹਿਲਾਂ ਲੋਕੀ ਪਾਣੀ ਤੋਂ ਤਰਸਦੇ ਸੀ ਤੇ ਫਿਰ ਪਾਣੀ ਪਾਣੀ ਹੋ ਗਿਆ ਸੀ।
5: ਬਿਲਕੁਲ ਸੁਖੀ ਜੀ, ਕਿਉਂਕਿ ਜੁਲਾਈ ਮਹੀਨਾ ਜਿਹੜਾ ਐਵੇਂ ਦਾ ਹੀ ਹੁੰਦਾ ਆ ਕਿ ਮੌਨਸੂਨ ਜਿਹੜੇ ਨੇ ਸਟਾਰਟ ਹੋ ਜਾਂਦੇ ਨੇ। ਸੋ ਬੀਤੀ ਰਾਤ ਕਾਫੀ ਜ਼ਿਆਦਾ ਮੀਂਹ ਕਈ ਜ਼ਿਲ੍ਹਿਆਂ ਦੇ ਵਿੱਚ ਪਿਆ, ਸੋ ਭਾਰੀ ਮੀਂਹ ਨੇ ਜਿੱਥੇ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਕਹਿ ਸਕਦੇ ਇੱਕ ਵੱਡੀ ਰਾਹਤ ਦਿੱਤੀ ਆ, ਉੱਥੇ ਕਈ ਸ਼ਹਿਰਾਂ ਦੇ ਵਿੱਚ ਸੁਖੀ ਜੀ ਮਤਲਬ ਸ਼ਹਿਰਾਂ ਦੇ ਜਿਹੜੇ ਬੁਨਿਆਦੀ ਪ੍ਰਬੰਧ ਕਹਿ ਸਕਦੇ ਉਹਨਾਂ ਦੀਆਂ ਕਮੀਆਂ ਵੀ ਕਿਤੇ ਨਾ ਕਿਤੇ ਉਜਾਗਰ ਹੋਈਆਂ। ਜੀਰੇ ਦੀ ਗੱਲ ਕਰ ਲਈਏ ਤਾਂ ਬਹੁਤ ਸਾਰੇ ਚੌਂਕ, ਬਾਜ਼ਾਰ, ਬੱਸ ਸਟੈਂਡ ਜਿਹੜਾ ਸੀਗਾ, ਬੱਸਾਂ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨਜ਼ਰ ਆਈਆਂ। ਸੋ ਇਹ ਤੋਂ ਪਤਾ ਚੱਲਦਾ ਵਾ ਕਿ ਸੀਵਰੇਜ ਜਿਹੜੇ ਨੇ ਉਹ ਕਿੰਨੇ ਕੁ ਕਿਸ ਤਰੀਕੇ ਨਾਲ ਕੰਮ ਕਰ ਰਹੇ ਨੇ। ਫਰੀਦਕੋਟ ਦੇ ਵਿੱਚ ਵੀ ਸੇਮ ਹੀ ਜਿਹੜੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਔਰ ਲੋਕਾਂ ਨੂੰ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਹਿ ਸਕਦੇ ਹਾਂ ਕਰਨਾ ਪਿਆ, ਜਿਹੜਾ ਲੋਕਾਂ ਦਾ ਜਨ ਜੀਵਨ ਆ ਉਹ ਪ੍ਰਭਾਵਿਤ ਹੋਇਆ। ਤੇ ਇਹਦੇ ਨਾਲ ਹੀ ਆਪਾਂ ਮੌਨਸੂਨ ਦੀ ਜੇ ਗੱਲ ਕਰਦੇ ਹਾਂ ਤਾਂ ਬੁੱਧਵਾਰ ਨੂੰ ਜੰਮੂ ਕਸ਼ਮੀਰ ਤੇ ਲਦਾਖ ਦੇ ਵਿੱਚ ਵੀ ਮੌਨਸੂਨ ਨੇ ਦਸਤਕ ਦਿੱਤੀ ਆ ਔਰ ਪਹਿਲੇ ਹੀ ਦਿਨ ਜੰਮੂ ਕਸ਼ਮੀਰ ਦੇ ਡੋਡਾ, ਕਿਸ਼ਤਵਾੜ ਤੇ ਬਾਂਦੀਪੋਰਾ ਸਮੇਤ 6 ਥਾਵਾਂ ਤੇ ਬੱਦਲ ਫਟਣ ਦੇ ਕਾਰਨ ਅਚਾਨਕ ਇੱਥੇ ਹਾੜ ਆਏ ਨੇ, ਭਾਰੀ ਤਬਾਹੀ ਹੋਈ ਆ, ਰਾਹਤ ਕਾਰਜ ਵੀ ਸ਼ੁਰੂ ਕੀਤੇ ਗਏ ਨੇ ਔਰ ਨਾ ਕਾਬੂ ਪਾਉਂਦਿਆਂ ਹੋਇਆ ਵਿੱਚ ਠੱਪ ਵੀ ਕਰ ਦਿੱਤੇ ਗਏ। ਸੋ ਕਾਫੀ ਜ਼ਿਆਦਾ ਕਈ ਜਗ੍ਹਾ ਤੇ ਨੁਕਸਾਨ ਹੋਇਆ। ਜਲੰਧਰ ਦੀ ਗੱਲ ਕਰਾਂ ਤਾਂ ਆਪਾਂ ਇਸ ਵਕਤ ਜਲੰਧਰ ਦੇ ਵਿੱਚ ਆ, ਇੰਨਾ ਮੀਂਹ ਪੈਣ ਦੇ ਬਾਵਜੂਦ ਵੀ ਜਲੰਧਰ ਜਿਹੜਾ ਹੈ ਉਹ ਗਰਮ ਰਿਹਾ, ਕੱਲ ਵੀ ਗਰਮ ਰਿਹਾ ਤੇ ਅੱਜ ਵੀ ਗਰਮ ਰਿਹਾ, ਤੱਤੀਆਂ ਹਵਾਵਾਂ ਜਿਹੜੀਆਂ ਆਉਂਦੀਆਂ ਰਹੀਆਂ ਔਰ ਜਲੰਧਰ ਦੇ ਵਿੱਚ ਉਹੋ ਜਿਹੀ ਬਾਰਿਸ਼ ਦੇਖਣ ਨੂੰ ਨਹੀਂ ਮਿਲੀ ਜਿਹੜੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ, ਚੰਡੀਗੜ੍ਹ ਸਮੇਤ ਦੇਖਣ ਨੂੰ ਮਿਲੀ ਆ। ਪਰ ਹਾਂ, ਥੋੜੀ ਜਿਹੀ ਗਰਮੀ ਤੋਂ ਰਾਹਤ ਜਿਹੜੀ ਆ ਜ਼ਰੂਰ ਮਿਲੀ, ਟੈਂਪਰੇਚਰ ਜਿਹੜਾ ਆ ਪਾਰਾ ਜ਼ਰੂਰ ਥੋੜਾ ਜਿਹਾ ਥੱਲੇ ਹੋਇਆ। ਤੇ ਬਾਕੀ ਦੁਆ ਅਰਦਾਸ ਕਰਦੇ ਹਾਂ ਕਿ ਜਿੱਦਾਂ ਪਿਛਲੀ ਵਾਰੀ ਹਾਲਾਤ ਬਣ ਗਏ ਸੀਗੇ ਇਸ ਸੀਜ਼ਨ ਦੇ ਵਿੱਚ, ਪੰਜਾਬ ਦੇ ਉਹੋ ਜਿਹੇ ਹਾਲਾਤ ਨਾ ਬਣਨ, ਕਿਉਂਕਿ ਉਹ ਨੁਕਸਾਨ ਦੀ ਜਿਹੜੀ ਭਰਪਾਈ ਆ ਸੁਖੀ ਜੀ ਅਜੇ ਤੱਕ ਵੀ ਪੂਰੀ ਨਹੀਂ ਹੋ ਪਾਈ।
0: ਬਿਲਕੁਲ, ਪਰ ਦੂਸਰੇ ਪਾਸੇ ਜਦੋਂ ਇਹ ਬੱਦਲ ਫਟਦੇ ਆ ਜਾਂ ਕੋਈ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ, ਪਰ ਇਹਨਾਂ ਦਿਨਾਂ ਦੇ ਵਿੱਚ ਲੋਕ ਹੁੰਮ ਹੁੰਮ ਆ ਕੇ ਜਾਂਦੇ ਜੀ ਪਹਾੜਾਂ ਤੇ ਦੇਖਣ ਵੀ ਕੀ ਹੋਇਆ ਕਿੱਦਾਂ ਨਹੀਂ, ਬਾਅਦ ਦੇ ਵਿੱਚ ਵੀ ਕਈ ਪਰਿਵਾਰ ਵੀ ਵਿਛੜ ਜਾਂਦੇ ਨੇ। ਅੱਛਾ ਸ਼ਾਹ ਸਾਹਿਬ, ਇੱਥੇ ਮੇਰਾ ਸਵਾਲ ਆ, ਜਿਹੜਾ ਨਿਊਜ਼ ਕਿਉਂਕਿ ਪਾਕਿਸਤਾਨ ਚ ਵੀ ਸੇਮ ਹੀ ਹੋ ਗਈ, ਕਹਿੰਦੇ ਹੋਣੇ ਜੀ ਬੱਦਲ ਫਟ ਗਿਆ ਜੇ ਮੀਂਹ ਆ ਗਿਆ, ਮੈਂ ਕਈ ਵਾਰੀ ਜਦੋਂ ਪਲੇਨ ਚ ਸਫ਼ਰ ਕਰੀਦਾ ਤੇ ਉਹ ਪਲੇਨ ਤਾਂ ਬੱਦਲਾਂ ਵਿੱਚ ਨਹੀਂ ਲੰਘਦਾ, ਉਦੋਂ ਨਹੀਂ ਫਟਦਾ।
2: ਦੇਖੋ ਬੱਦਲ ਨਾ ਬਹੁਤ ਨੇੜੇ ਹੁੰਦੇ ਨੇ, ਐਕਚੁਅਲੀ ਤੁਸੀਂ ਕਦੀ ਨੋਟ ਕੀਤਾ ਹੋਣਾ ਬੱਦਲ ਤੋਂ ਬਹੁਤ ਉੱਤੇ ਚਲਾ ਜਾਂਦਾ ਪਲੇਨ,
0: ਨਹੀਂ ਵਿੱਚ ਦੀ ਲੰਘਦਾ ਉਦੋਂ ਫੜ ਨਹੀਂ
2: ਫੜ ਕੇ ਨਹੀਂ ਉਦੋਂ ਵਿੱਚ ਕੋਈ ਨਹੀਂ। ਐਕਚੁਅਲੀ ਬੱਦਲ ਬਹੁਤ ਥੜੇ ਹੈ, ਤੁਸੀਂ ਜ਼ਿਆਦਾ ਡਿਸਟੈਂਸ ਨਹੀਂ ਹੈਗਾ ਜੇ ਜ਼ਮੀਨ ਦਾ ਤੇ ਬੱਦਲਾਂ ਦਾ ਜ਼ਿਆਦਾ, ਲੇਕਿਨ ਪਲੇਨ 35,000 ਉੱਤੇ ਹਾਈਟ ਤੇ ਹੁੰਦਾ,
0: ਹਾਂਜੀ
2: ਫਿੱਟ ਦੀ ਹਾਈਟ ਤੇ ਹੁੰਦਾ ਤੇ ਉਹ ਜਦੋਂ ਉੱਡ ਰਿਹਾ ਹੁੰਦਾ ਤੇ ਉੱਥੇ ਸੇਫ ਹੁੰਦਾ ਥੋੜਾ ਜਿਹਾ,
0: ਤਾਂ ਕਿ ਇੰਨੀ ਉਚਾਈ ਤੇ ਚੱਲੇ ਗੱਲ ਮੰਨਦਾ, ਪਰ ਲੰਘਦਾ ਤਾਂ ਉਹਨਾਂ ਦੇ ਵਿੱਚੋਂ ਹੁੰਦੀ
2: ਹੈ, ਉਹਨਾਂ ਦੀ ਉਦੋਂ ਬੱਚਤ ਹੋ ਜਾਂਦੀ ਹੈ।
0: ਅੱਛਾ,
2: ਤੁਹਾਨੂੰ ਪਤਾ ਉਹਨਾਂ ਸਭ ਨਾਪਿਆਂ ਤੋਲਿਆਂ ਦੀਆਂ ਚੀਜ਼ਾਂ
0: ਹੋ ਸਕਦਾ ਸਾਡੇ ਕਿਸੇ ਲਿਸਨਰ ਨੂੰ ਇਹਦਾ ਪਤਾ ਹੋਵੇ, ਜੇ ਪਤਾ ਹੋਵੇ ਤਾਂ ਜ਼ਰੂਰ ਸਾਨੂੰ ਦੱਸ ਸਕਦੇ ਆ, 9057990999 ਸਾਡਾ ਨੰਬਰ ਹੈ। ਸੋ ਅਗਲੀ ਖ਼ਬਰ ਤੇ ਜਾਣ ਤੋਂ ਪਹਿਲਾਂ ਮੈਂ ਇੱਕ ਹੋਰ ਸੂਚਨਾ ਦੇ ਦਿੰਦਾ, ਕੱਲ੍ਹ ਵੀ ਆਪਾਂ ਅਨਾਊਂਸਮੈਂਟ ਕੀਤੀ ਸੀ ਤੁਹਾਡੇ ਵੱਲੋਂ, ਬਹੁਤ ਸਾਰੇ ਜਿਹੜੇ ਟੈਲੀਫੋਨ ਆਏ ਕਿ ਇੱਕ ਪਲਾਜ਼ਾ ਬ੍ਰਮਟਨ ਦੇ ਇਲਾਕੇ ਦੇ ਵਿੱਚ ਬਣ ਜਾ ਰਿਹਾ ਹੈਗਾ, ਜਿਹੜਾ ਕਿ ਹਾਈਵੇ 410 ਤੇ ਮੇਫੀਲਡ ਦੇ ਇਲਾਕੇ 'ਚ ਬਣੇਗਾ, ਬਹੁਤ ਹੀ ਵਧੀਆ ਕਮਰਸ਼ੀਅਲ ਪਲਾਜ਼ਾ ਬਣੇਗਾ ਜਿੱਥੇ ਤੁਸੀਂ ਰਿਟੇਲ ਦਾ ਕੰਮ ਕਰ ਸਕਦੇ ਹੋ, ਔਰ ਉਹ 2 ਸਾਲ ਦੇ ਵਿੱਚ ਤਿਆਰ ਹੋਣਾ, ਤੁਸੀਂ ਉਹਦੀ ਬੁਕਿੰਗ ਹੁਣ ਤੋਂ ਵੀ ਲੈ ਸਕਦੇ ਹੋ। ਨੰਬਰ ਹੈ 416-881-7070 ਤੇ ਹੁਣ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ ਕਿ ਤੁਸੀਂ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਖੋਲਣ ਲਈ ਉਹਦੇ ਉੱਤੇ ਆਪਣੇ ਉਹਨੂੰ ਹੋਲਡ ਕਰ ਸਕਦੇ ਹੋ, ਜਿਹਦੇ ਵਿੱਚ ਕੋਈ ਮੈਡੀਕਲ ਦਾ ਦਫ਼ਤਰ ਖੋਲ੍ਹਣਾ, ਕੋਈ ਵਕੀਲ ਦਾ ਆਫਿਸ ਖੋਲ੍ਹਣਾ, ਕੋਈ ਮਾਰਗੇਜ ਦਾ ਖੋਲ੍ਹਣਾ, ਕੋਈ ਗਰੋਸਰੀ ਸਟੋਰ ਖੋਲ੍ਹਣਾ, ਕੋਈ ਰੈਸਟੋਰੈਂਟ ਖੋਲ੍ਹਣਾ, ਇਸ ਟਾਈਮ ਸਾਰੇ ਦੇ ਸਾਰੇ ਅਵੇਲੇਬਲ ਨੇ। ਜਦੋਂ ਮਾਰਕੀਟ ਦੇ ਵਿੱਚ ਆ ਗਿਆ ਫਿਰ ਹੋ ਸਕਦਾ ਕਿ ਕੋਈ ਤੁਹਾਨੂੰ ਨਾ ਮਿਲੇ, ਸੋ ਇਸ ਟਾਈਮ ਸੁਨਹਿਰੀ ਮੌਕਾ ਹੈ ਤੁਹਾਨੂੰ ਆਪਣਾ ਯੂਨਿਟ ਹੋਲਡ ਕਰਾਉਣ ਲਈ 416-881-7070 ਤੇ ਕਾਲ ਕਰ ਲੈਣੀ। ਸੋ ਆਪਾਂ ਮਨਪ੍ਰੀਤ ਜੀ ਅਗਲੀ ਖ਼ਬਰ ਵੱਲ ਨੂੰ ਚੱਲਦੇ ਹਾਂ। ਅਗਲੀ ਖ਼ਬਰ ਹੈ ਜੀ ਕਿ ਪੰਜਾਬ ਦੇ CM ਸਾਹਿਬ ਨੇ ਕੱਲ ਬੀਬੀਆਂ ਦੇ ਖਾਤੇ ਦੇ ਵਿੱਚ ਮਾਵਾਂ ਧੀਆਂ ਦਾ ਜਿਹੜੀ ਇੱਕ ਸਕੀਮ ਸੀਗੀ ਉਹ ਪੈਸੇ ਪਾਏ ਨੇ ਕਾਫੀ, ਤੇ ਆ ਗਿਆ ਤੁਹਾਡੇ ਖਾਤੇ ਚ।
5: ਸੁਖੀ ਜੀ ਮੈਂ ਤਾਂ ਉਹ ਵਾਲਾ ਫਾਰਮ ਹੀ ਨੀ ਭਰਿਆ ਪਰ ਆਉਣੇ ਚਾਹੀਦੇ ਸੀ, ਮੈਨੂੰ ਇਹ ਲੱਗਦਾ ਵੀ ਫਾਰਮ ਭਰਨ ਦੀ ਜ਼ਰੂਰਤ ਕੀ ਹੈ ਜਦੋਂ ਪੰਜਾਬ ਦੇ ਵਿੱਚ ਕਿੰਨਾ ਕਿੰਨਾ ਦੇ ਅਕਾਊਂਟਸ ਨੇ ਉਹਨਾਂ ਦੇ ਐਡਰੈਸ ਨਾਲ ਲੱਗੇ ਹੁੰਦੇ ਨੇ ਹਨਾ ਸਾਰਿਆਂ ਦੇ ਘਰਾਂ ਦੇ ਥਾਵਾਂ ਦੇ ਤੇ, ਪਰ ਚਲੋ ਕੋਈ ਗੱਲ ਨੀ ਅਜੇ ਇਸ ਪਾਸੇ ਵੱਲ ਧਿਆਨ ਨੀ ਸੀਗਾ ਔਰ ਇਹਨੂੰ ਲੈ ਕੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਸਿਆਣੀਆਂ ਗੱਲਾਂ ਵੀ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਕੁਝ ਲੋਕ ਕਹਿ ਰਹੇ ਨੇ ਕਿ ਇਹਨਾਂ ਪੈਸਿਆਂ ਦੀ ਕੀ ਜ਼ਰੂਰਤ ਆ, ਨੌਕਰੀਆਂ ਦੇਵੋ ਯੂਥ ਨੂੰ, ਪੰਜਾਬ ਦੇ ਵਿੱਚ ਤਰੱਕੀ ਕਰੋ, ਔਰ ਜਿਨ੍ਹਾਂ ਵਿਚਾਰਿਆਂ ਨੂੰ ਸੱਚੀ 1000 ਰੁਪਏ ਦੀ ਕੀਮਤ ਦਾ ਪਤਾ ਹੈ ਵੀ 1000 ਰੁਪਇਆ ਕੀ ਆ, ਉਹ ਕਹਿੰਦੇ ਵੀ ਸਾਡੇ ਲਈ ਤਾਂ ਚੀਜ਼ ਬੜੀ ਹੈ, ਜਿੱਦਾਂ ਬੱਸਾਂ ਦਾ ਕਿਰਾਇਆ ਫ੍ਰੀ ਹੋਇਆ। ਤਾਂ ਬਹੁਤ ਸਾਰੇ ਲੋਕ ਇੱਕ ਦੂਜੇ ਦੇ ਦੁੱਖ ਸੁੱਖ ਤੇ ਨਹੀਂ ਜਾਂਦੇ ਕਿਉਂਕਿ ਬਹੁਤ ਸਾਰੀਆਂ ਬੀਬੀਆਂ ਭੈਣਾਂ ਜਿਹੜੀਆਂ ਖਰਚੇ ਦੇ ਖੁਣੋਂ ਬੈਠੀਆਂ ਰਹਿੰਦੀਆਂ ਨੇ, ਔਰ ਜਦੋਂ ਦਾ ਇਹ ਫ੍ਰੀ ਹੋਇਆ ਲੋਕ ਇਹਨੂੰ ਮਜ਼ਾਕ 'ਚ ਲੈਂਦੇ ਨੇ ਕਿ ਬੀਬੀਆਂ ਤਾਂ ਘਰ ਹੀ ਨੀ ਬਹਿੰਦੀਆਂ ਜੀ, ਬੱਸ ਅੱਡੇ ਭਰੇ ਰਹਿੰਦੇ ਨੇ, ਤੁਰੀਆਂ ਹੀ ਰਹਿੰਦੀਆਂ ਤੁਰੀਆਂ ਰਹਿੰਦੀਆਂ। ਏਦਾਂ ਨੀ ਹੁੰਦਾ, ਘਰ ਛੱਡ ਕੇ ਕਿਸੇ ਦਾ ਵੀ ਜਾਣ ਨੂੰ ਦਿਲ ਨੀ ਕਰਦਾ। ਆਪਾਂ ਸਾਰੇ ਪਰਿਵਾਰਕ ਆ, ਕਦੇ ਵੀ ਆਪਣੀ ਪਤਨੀ ਨੂੰ ਜਾਂ ਮਾਂ ਨੂੰ ਕਹੀਏ ਵੀ ਜਾ ਤੂੰ 4 ਦਿਨ ਜਾ ਕੇ ਕਿਤੇ ਲਾਇਆ, ਤੂੰ ਅਗਲੀ ਕਹੂਗੀ ਨਹੀਂ ਮੇਰੇ ਤੇ ਘਰ ਦਾ ਨੀ ਸਰਦਾ। ਸੋ ਦੁੱਖ ਜਾਂ ਸੁੱਖ ਨੂੰ ਵੀ ਘਰੋਂ ਬਾਹਰ ਨਿਕਲਿਆ ਜਾਂਦਾ, ਪਰ ਇਹਨਾਂ ਜਿਹੜੀਆਂ ਸੱਚ ਦੀਆਂ ਸੱਚਾਈ ਗੱਲ ਇਹ ਆ ਵੀ ਇਹਨਾਂ ਸੁਵਿਧਾਵਾਂ ਨੇ ਲੋਕਾਂ ਨੂੰ ਸੱਚੀ ਚ ਸੁੱਖ ਪਹੁੰਚਾਇਆ, ਤੇ ਜੇ ਇਹ 1000 ਰੁਪਇਆ ਜਾਂ ਉਹ 3 ਮਹੀਨਿਆਂ ਦੇ ਇਕੱਠੇ ਆਏ ਨੇ ਅਨੁਸੂਚਿਤ ਜਾਤੀ ਵਾਲਿਆਂ ਦੇ ਖਾਤਿਆਂ ਦੇ ਵਿੱਚ 4500-1500 ਦੇ ਹਿਸਾਬ ਦੇ ਨਾਲ ਆਏ ਨੇ, ਜਨਰਲ ਵਾਲਿਆਂ ਦੇ ਜਿਹੜੇ ਖਾਤੇ ਦੇ ਵਿੱਚ ਜਿਹੜੇ ਨੇ ਉਹ 1000 ਦੇ ਹਿਸਾਬ ਨਾਲ 3000 ਆਏ ਨੇ, ਔਰ ਬੀਬੀਆਂ ਖੁਸ਼ ਪਾਈਆਂ ਗਈਆਂ। ਕਿਤੇ ਕੁਝ ਜ਼ਿਆਦਾ ਵੀ ਜਿਹੜੀ ਕਹਿ ਸਕਦੇ ਖੁਸ਼ੀ ਉਜਾਗਰ ਕੀਤੀ ਗਈ, ਉਹ ਪਤਾ ਲੱਗਦਾ ਕਿ ਪਾਰਟੀ ਦੇ ਵੱਲੋਂ ਢੋਲ ਢਮੱਕੇ ਕਰਵਾਏ ਗਏ ਨੇ, ਗਿੱਧੇ ਭੰਗੜੇ ਪਵਾਏ ਗਏ ਨੇ, ਇਹੋ ਜਿਹੀ ਗਿੱਧੇ ਭੰਗੜੇ ਵਾਲੀ ਕੋਈ ਗੱਲ ਨਹੀਂ ਆ। ਪਰ ਚਲੋ ਜਿਹਨਾਂ ਦੇ ਖਾਤਿਆਂ ਦੇ ਵਿੱਚ ਵੀ ਆਇਆ ਸੁਖੀ ਜੀ, ਬੰਦਾ ਸੋਚਦਾ ਹੈ ਕਿ ਇੰਨੇ ਕੁ ਖਰਚੇ ਦੇ ਨਾਲ ਮੈਂ ਆਪਣਾ ਇਹ ਕੰਮ ਕਰ ਲਵਾਂਗਾ, ਪਰ ਬੈਂਕਾਂ ਦੇ ਵਿੱਚ ਜਿਹੜੀ ਭੀੜ ਲੱਗੀ ਆ, ਤੋਬਾ ਮੇਰੇ ਮਾਲਕਾ, ਬੈਂਕਾਂ ਦੇ ਵਿੱਚ ਤੇ ਆਮ ਬੰਦੇ ਨੇ ਵੀ ਕੰਮ ਕਾਰ ਕਰਨ ਦੇ ਲਈ ਜੇ ਇਹਨਾਂ ਦਿਨਾਂ ਦੇ ਵਿੱਚ ਜਾਣਾ ਹੈ ਨਾ, ਤੇ ਉਹ ਕੰਨਾਂ ਨੂੰ ਹੱਥ ਲਾ ਕੇ ਬਾਹਰ ਆ ਜਾਂਦਾ, ਇੱਕਦਮ ਹੀ ਰਸ਼ ਜਿਹੜਾ ਬੈਂਕਾਂ ਦੇ ਵਿੱਚ ਸੁਵਿਧਾ ਕੇਂਦਰ ਦੇ ਵਿੱਚ, ਕਿਉਂਕਿ ਬੀਬੀਆਂ ਦੇ ਖਾਤਿਆਂ ਤੋਂ ਬਿਨਾਂ ਹੋਰ ਬਹੁਤ ਸਾਰੇ ਕੰਮ ਹੁੰਦੇ ਨੇ ਲੋਕਾਂ ਨੂੰ ਆਪਣੇ ਬੈਂਕਾਂ ਦੇ ਵਿੱਚ ਵੀ ਹੁੰਦੇ ਨੇ ਔਰ ਸੇਵਾ ਕੇਂਦਰਾਂ ਦੇ ਵਿੱਚ ਵੀ ਹੁੰਦੇ ਨੇ, ਬਹੁਤ ਸਾਰੇ ਕੋਈ ਆਪਣੀ ਕਾਗਜ਼ੀ ਕਾਰਵਾਈ ਨੂੰ ਲੈ ਕੇ ਜਾਂ ਹੋਰ ਕਈ ਤਰੀਕੇ ਦੇ ਲਾਇਸੈਂਸ ਅਸਲੇ ਲਾਇਸੈਂਸ ਨੂੰ ਲੈ ਕੇ, ਸੋ ਬਹੁਤ ਸਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਹਦਾ ਰੌਲਾ ਬਹੁਤ ਟਾਈਮ ਤੋਂ ਸੀ ਸੁਖੀ ਜੀ, ਪਰ ਜਿਹੜੇ ਫਾਰਮ ਨੇ ਉਹ ਇੱਕਦਮ ਖੋਲ ਦਿੱਤੇ ਗਏ ਤੇ ਉਹਦੇ ਕਰਕੇ ਹੁਣ ਇੱਕ ਜ਼ਿਲ੍ਹੇ ਦੇ ਅੰਦਰ ਕਹਿ ਸਕਦੇ ਆਪਾਂ ਲੱਖਾਂ ਹੀ ਬੀਬੀਆਂ ਆਉਂਦੀਆਂ ਨੇ, ਔਰ 18 ਸਾਲ ਤੋਂ ਵੱਧ ਉਮਰ ਤੋਂ ਜਿੰਨੀਆਂ ਵੀ ਔਰਤਾਂ ਨੇ ਉਹਨਾਂ ਸਾਰਿਆਂ ਦੇ ਖਾਤੇ ਦੇ ਵਿੱਚ ਇਹ ਵਾਲੀ ਸਕੀਮ ਜਿਹੜੀ ਲਾਗੂ ਕੀਤੀ ਜਾਣੀ ਆ। ਸੋ ਸਕੀਮ ਦਾ ਨਾਮ ਹੈ ਜੀ ਮਾਵਾਂ ਧੀਆਂ ਸਤਿਕਾਰ ਯੋਜਨਾ। ਸੋ ਵਧਾਈ ਦੀਆਂ ਪਾਤਰ ਨੇ ਔਰਤਾਂ ਜਿਨ੍ਹਾਂ ਦੇ ਖਾਤਿਆਂ ਚ ਆਏ ਨੇ, ਤੇ ਮੁੱਖ ਮੰਤਰੀ ਨੂੰ ਵੀ ਸ਼ਾਬਾਸ਼ ਦਿੰਨੇ ਆ ਕਿ ਤੁਸੀਂ ਇਹ ਸੋਚਿਆ। ਮੈਂ ਤਾਂ ਕੱਲ ਵੀ ਇਹ ਗੱਲ ਕਹੀ
0: ਸੀ ਮਨਪ੍ਰੀਤ ਜੀ, ਇੱਥੇ ਇੱਕ ਗੱਲ ਹੋਰ ਵੀ ਉੱਠਦੀ ਹੈ ਕਿ ਮੁੱਖ ਮੰਤਰੀ ਸਾਹਿਬ ਬੀਬੀਆਂ ਦੇ ਖਾਤੇ ਚ ਪੈਸਿਆਂ ਦਾ ਅਨਾਊਂਸਮੈਂਟ ਕਰਕੇ ਆਪ ਬੰਗਲੌਰ ਚਲੇ ਗਏ ਪੂਰੇ ਹਫਤੇ ਲਈ, ਸ਼ਾਂਤ, ਕੋਈ ਵਰਤ ਧਾਰਨ ਵੀ, ਮੈਂ ਕੋਈ ਬੋਝ ਨਹੀਂ ਪਾਉਣਾ ਦਿਮਾਗ ਤੇ, ਮੈਂ ਬੋਲਣਾ ਨਹੀਂ, ਕਿਤੇ ਉਹ ਕੋਈ ਇਹੋ ਜਿਹੀ ਐਕਸਰਸਾਈਜ਼ ਕਰਨ ਗਏ ਹੋਏ।
5: ਕਿਆ ਬਾਤ ਸੁਖੀ ਜੀ, ਉਹ ਵੈਸੇ ਵੀ ਵਰਚੁਅਲ ਕੱਲ ਵੀ ਉਹਨਾਂ ਨੇ ਜਿਹੜੀ ਐਂਟਰੀ ਦਿੱਤੀ ਸੀ ਆਪਣੀ ਜਿੱਥੇ ਬੀਬੀਆਂ ਦਾ ਇਕੱਠ ਹੋਇਆ ਸੀ, ਤਾਂ ਉੱਥੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਤੇ ਉਹ ਮੈਨੂੰ ਲੱਗਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜਾ ਇਹ ਸ਼ੁਰੂ ਕੀਤਾ ਸੀਗਾ ਕੰਮ, ਔਰ ਮੁੱਖ ਮੰਤਰੀਆਂ ਨੇ ਵੀ ਉਹ ਜਿਹੜੀ ਉਸੇ ਮੀਂਹ ਤੇ ਚੱਲਣਾ ਸ਼ੁਰੂ ਕਰ ਦਿੱਤਾ ਕਿ ਜਿੱਥੇ ਫਿਜ਼ੀਕਲੀ ਜ਼ਰੂਰਤ ਹੈ ਉੱਥੇ ਤੁਸੀਂ ਵਿਰਚੁਅਲੀ ਪਹੁੰਚ ਜਾਓ, ਹਨਾ, ਤਾਮ ਜਾਮ ਲਾ ਕੇ। ਪਰ ਚਲੋ ਕੋਈ ਗੱਲ ਨੀ, ਉਮੀਦ ਕਰਦੇ ਆਉਣਾ ਹੀ ਪੈਣਾ। ਸੁਖੀ ਜੀ, ਦੌਰੇ ਤੇ ਸਾਰੀ ਜਗ੍ਹਾ ਕਰਨੇ ਪੈਣੇ, ਹੁਣ ਇਲੈਕਸ਼ਨ ਆ, ਹੁਣ ਪੰਜਾਬ ਦੇ ਘਰ ਘਰ ਆਉਣਾ ਆ, ਮੁੱਖ ਮੰਤਰੀ ਨੇ ਵੀ ਆਉਣਾ ਆ, ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਆਉਣਾ, ਉਹ ਵੀ ਪਤਾ ਚੱਲਿਆ ਕਿ ਅਗਲੇ ਮਹੀਨੇ ਪੰਜਾਬ ਦੌਰਾ ਕਰਨ ਆ ਰਹੇ ਨੇ।
0: ਜੀ ਮਨਪ੍ਰੀਤ ਜੀ, ਛੋਟੀ ਜਿਹੀ ਬ੍ਰੇਕ ਲੈਣੇ ਜੀ, ਫਿਰ ਵਾਪਸ।
6: ਮਿੱਤਰਾਂ ਦੇ ਜੰਕਸ਼ਨ ਤੇ,
7: ਉਹ ਕਿਹੜੇ ਜੰਕਸ਼ਨ ਤੇ?
6: ਇੱਕਾ ਜੰਕਸ਼ਨ ਬ੍ਰੈਂਪਟਨ ਤੇ, ਰਾਤ ਲੱਗੀਆਂ ਮਹਿਫਲਾਂ ਨਾਰੇ, ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਵਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% off। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040, 647-429-4040। ਟਿੱਕਾ ਜੰਕਸ਼ਨ ਬ੍ਰੈਂਪਟਨ।
8: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
9: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
8: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
9: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
10: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
9: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
10: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
9: 416-509-1509,
10: ਔਰ ਵਿਜ਼ਿਟ insuranceforyou.ca।
11: ਇੱਕ ਲਾਈਫ ਹੈ ਜਿਸ ਲਵ ਹੈ,
12: ਯੇ ਕਹਤੇ ਮੁਝਸੇ ਸਭ ਹੈ,
13: ਅਰ ਇੱਕ ਘਰ ਹੈ ਜਿਸਕਾ ਡ੍ਰੀਮ ਹੈ,

0: one-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: नोबेल फ्रेश फूड शहर विच इको रौला पै गया टॉप क्वालिटी ते लो लो प्राइसा विच नोबेल फ्रेश फूड फेर नंबर ले गया आटा दाल चावल नाले सब्जी ते दूध क्यों सब मिलेगा नोबेल फ्रेश फूड 2945 सैंडलवुड पार्कवे ईस्ट दूसरी लोकेशन 20 ग्लिंगहम ड्राइव इन ब्रैम्पटन फोन 2898010566 नोबेल फ्रेश फूड
3: जी दोस्तों एक बार फिर वतन दूर च आप सब दा निघा स्वागत है और 1:40 आलमोस्ट 40 मिनट हो चुके ने ते 2 बजे तक तुहाडा साडा साथ रहना काफी साडे स्टूडियो च मेहमान काफी कम दियां थोड़े नाल गल्लां करांगे और नाल दी नाल साडी लाइन इस टाइम पंजाब इंश्योरेंस दे नाल जुड़ चुकी है राणा जी साडे नाल ने जी आया नु सर
4: थैंक यू सो मच सुखी भाई तुहानू ते अपने सारे लिसनर्स नू सब तों पहलां प्यार भरी सति श्री अकाल सो आपां हमेशा इंश्योरेंस एंड आरडीएसपी दी गल्लबात करदे आ सो आरडीएसपी तो जिदा आप स्टार्ट करते हैं रजिस्टर्ड डिसेबिलिटी सेविंग प्लान जिदे अंडर की है 90,000 डॉलर तक की जिहड़ी ग्रांट है फैडरल गवर्नमेंट वालों दिती जा रही है जिहड़े लोग डिसेबल हैगे ने फिजिकली भी हो सकते हैं मेंटली भी हो सकते हैं पर जिहड़ी उम्र है वह 49 साल तो घट होनी चाहिए अगर 49 की एज तो एज थोड़ी घट है तो जरूर तुम ये बेनीफिट लै सकते हो इस तो अलावा गवर्नमेंट ने जिन्होंने को डिसेबिलिटी टैक्स क्रैडिट सर्टिफिकेट हैगा कल उन्होंने पैसे वधाए है जिहड़े बच्चे 18 साल तो घट है ਉਹਨਾਂ ਨੂੰ ਪੇਰੈਂਟਸ ਨੂੰ 3490 ਡਾਲਰ ਹਰ ਸਾਲ ਜਿਹੜਾ ਉਹਨਾਂ ਨੂੰ ਜਿਹੜਾ ਹੈਗਾ ਆ ਸਕਦਾ ਹੈਗਾ ਐਂਡ ਜਿਹਨਾਂ ਦੀ ਉਮਰ 18 ਤੋਂ ਬਾਅਦ ਹੈ ਉਹਨਾਂ ਨੂੰ ਸਾਲ ਦਾ 2400 ਡਾਲਰ ਜਿਹੜਾ ਹੈਗਾ ਗਵਰਨਮੈਂਟ ਵੱਲੋਂ ਹੈਲਪ ਕੀਤੀ ਜਾ ਰਹੀ ਹੈ ਇਹ ਐਡੀਸ਼ਨਲ ਬੈਨੀਫਿਟਸ ਨੇ ਜਿਹੜੇ ਫੈਡਰਲ ਗਵਰਨਮੈਂਟ ਦੇ ਰਹੀ ਹੈ ਜੇ ਕੋਈ ਤੁਹਾਨੂੰ ਇੱਥੇ ਪ੍ਰੋਵਿੰਸ਼ੀਅਲ ਗਵਰਨਮੈਂਟ ਕੋਈ ODSP ਜਾਂ ਕੋਈ ਹੋਰ ਬੈਨੀਫਿਟ ਦੇ ਰਹੇ ਨੇ ਉਹ ਵੀ ਪੈਸੇ ਬੰਦ ਨਹੀਂ ਹੋਣਗੇ ਐਡੀਸ਼ਨਲ ਹੈਲਪ ਹੈ ਜੋ ਤੁਹਾਨੂੰ ਮਿਲ ਸਕਦੀ ਹੈ ਅਗਰ ਤੁਹਾਡੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਸੋ ਡਾਕਟਰਸ ਤੋਂ ਕਿਹੜੇ ਕਿਹੜੇ ਫਾਰਮ ਸਾਈਨ ਕਰਵਾਉਣੇ ਨੇ CRA ਤੋਂ ਸਾਨੂੰ ਕਿਹੜਾ ਪੇਪਰ ਚਾਹੀਦਾ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਵੈਬਸਾਈਟ ਹੈ punjabinsurance.ca ਐਂਡ ਸੁੱਖੀ ਭਾਅ ਜੀ ਬਹੁਤ ਵੱਡੀ ਹੈਲਪ ਹੈ ਕਾਫੀ ਪਰਿਵਾਰ ਹੈ ਜਿਹੜੇ ਜਿਨ੍ਹਾਂ ਦੇ ਘਰ ਦੇ ਵਿੱਚ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ ਆਪਾਂ ਨੂੰ ਪਤਾ ਹੈਲਥ ਕਾਰਡ ਦੇ ਵਿੱਚ ਕਾਫੀ ਜਿਹੜੀਆਂ ਇੱਦਾਂ ਦੀਆਂ ਥੈਰੇਪੀਜ਼ ਨੇ ਜਿਹੜੀਆਂ ਕਵਰ ਨਹੀਂ ਹੁੰਦੀਆਂ ਸੋ ਪੇਰੈਂਟਸ ਨੂੰ ਉਹਨਾਂ ਬੱਚਿਆਂ ਦਾ ਜ਼ਿਆਦਾ ਫਿਕਰ ਹੈ ਜਿਹੜੇ ਆਪਾਂ ਇਹ ਕਹਿ ਲਈਏ ਵੀ ਸਪੈਸ਼ਲ ਨੀਡ ਵਾਲੇ ਹੈਗੇ ਨੇ ਔਟਿਜ਼ਮ ਇੱਥੇ ਬਹੁਤ ਜ਼ਿਆਦਾ ਹੈਗਾ ਸੋ ਫੈਡਰਲ ਗਵਰਨਮੈਂਟ ਹੈਲਪ ਕਰਨਾ ਚਾਹੁੰਦੀ ਉਹਨਾਂ ਸਾਰੇ ਪਰਿਵਾਰਾਂ ਦੀ ਉਹਨਾਂ ਸਾਰੇ ਬੱਚਿਆਂ ਦੀ ਜਿਨ੍ਹਾਂ ਨੂੰ ਇਹ ਇਸ਼ੂ ਹੈਗੇ ਤਾਂ ਕਿ ਉਹਨਾਂ ਦੇ ਫਿਊਚਰ ਨੂੰ ਸਟਰੋਂਗ ਬਣਾਇਆ ਜਾ ਸਕੇ ਕਿਉਂਕਿ ਉਹਨਾਂ ਦਾ ਮੰਨਣਾ ਇਹੀ ਹੈ ਵੀ ਅੱਜ ਪੇਰੈਂਟਸ ਲਾਈਵ ਹੈਗੇ ਨੇ ਉਸ ਬੱਚੇ ਦੀ ਵਧੀਆ ਟੇਕ ਕੇਅਰ ਕਰ ਸਕਦੇ ਨੇ ਪਰ ਜੇ ਪੇਰੈਂਟਸ ਨੂੰ ਪਹਿਲਾਂ ਕੁਛ ਹੋ ਗਿਆ ਤੇ ਉਸ ਬੱਚੇ ਦੀ ਟੇਕ ਕੇਅਰ ਕਿੰਨੇ

0: ਕੈਨੇਡਾ ਚ ਆਕੇ ਅਜੇ ਤੱਕ ਕੋਈ ਇੰਸ਼ੋਰੈਂਸ ਪਾਲਿਸੀ ਸਟਾਰਟ ਨਹੀਂ ਕੀਤੀ। ਆਪਣੇ ਤੇ ਆਪਣੇ ਪਰਿਵਾਰ ਲਈ ਚੰਗਾ ਇੰਸ਼ੋਰੈਂਸ ਪਲਾਨ ਸਟਾਰਟ ਕਰਨ ਲਈ ਤੁਸੀਂ ਪੰਜਾਬ ਇੰਸ਼ੋਰੈਂਸ ਦੇ ਕਿਸੇ ਵੀ ਐਡਵਾਈਜ਼ਰ ਨੂੰ ਕਾਲ ਕਰ ਸਕਦੇ ਹੋ। ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ ਸਮਾਂ ਦੇਣ ਲਈ।
1: ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਔਰ ਇਸ ਦੇ ਨਾਲ ਨਾਲ ਇੱਕ ਵਾਰੀ ਫਿਰ ਯਾਦ ਕਰਾ ਦਈਏ ਕਿ ਜੇ ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਤੇ ਨੰਬਰ 9057990999 ਹੈ। ਅਗਰ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਕੋਈ ਹੋਰ ਕੋਈ ਗੀਤ ਸੰਗੀਤ ਸੁਣਨਾ ਜਾਂ ਆਸ ਪਾਸ ਦੀ ਖਬਰ ਤੁਸੀਂ ਸਾਂਝੀ ਕਰਨੀ ਹੈ ਤੇ ਦੱਸ ਸਕਦੇ ਹੋ। ਤੇ ਸ਼ਾਹ ਸਾਹਿਬ ਇੱਕ ਤੁਸੀਂ ਕਹਿੰਦੇ ਆ ਦੱਸਣਾ ਚਾਹੀਦਾ ਵੀ ਕਿਸੇ ਨੂੰ ਕੋਈ ਤਕਲੀਫ ਹੋਵੇ ਨਾ
2: ਜੀ, ਜੀ
1: ਕਿਉਂਕਿ ਆਪਣੇ ਕੋਲ ਡਾਕਟਰ ਵੀ ਪਹੁੰਚ ਗਿਆ, ਸਪੈਸ਼ਲਿਸਟ ਹੈ ਨਾ
2: ਜੀ,
1: ਮੇਰਾ ਵੀ ਕੱਲ ਦਾ ਗਲ ਠੀਕ ਕਰਨਗੇ ਲੱਗਦਾ ਹੈ
2: ਜੀ ਬਿਲਕੁਲ।
1: ਤੇ ਪਰ ਇੱਧਰ ਆਲਮ ਲੋਹਾਰ ਸਾਹਿਬ ਕਹਿੰਦੇ ਕਿ ਦਿਲ ਵਾਲਾ ਦੁਖੜਾ ਨਹੀਂ ਕਿਸੇ ਨੂੰ ਸੁਣਾਈਦਾ।
2: ਹਾਂ ਬਿਲਕੁਲ, ਦੇਖੋ ਜੇ ਇਹ ਨਾ ਬਿਮਾਰ ਹੋ ਗਏ ਸਨ, ਤੁਹਾਨੂੰ ਪਤਾ ਨਹੀਂ ਇਹਨਾਂ ਸਟੋਰੀ ਦਾ ਪਤਾ ਨਹੀਂ ਪਤਾ, ਆਰਮ ਲੋਹਾਰ ਜਿਹੜੇ ਆਰਫ ਲੋਹਾਰ ਦੇ ਫਾਦਰ ਸਨ,
1: ਹਾਂਜੀ
2: ਹਾਂਜੀ, ਇਹ ਪਹਿਲੇ ਉਹ ਖਾੜੇ ਖੁੜੇ ਨਹੀਂ ਲੱਗਦੇ ਸਨ, ਉੱਥੇ ਗੰਦ ਹੁੰਦੇ ਸਨ।
1: ਓਕੇ,
2: ਤੇ ਸਾਡੇ ਵੀ ਮੇਲੇ ਇੰਡੀਆ ਪਾਕਿਸਤਾਨ ਮੇਲੇ ਸੇਮ ਕਾਇੰਡ ਹੁੰਦੇ ਬਿਲਕੁਲ। ਤੇ ਇਹ ਬਿਮਾਰ ਹੋ ਗਏ ਤੇ ਹਸਪਿਟਲ ਚਲੇ ਗਏ ਤੇ ਉਹ ਆਵਾਜ਼ਾਂ ਮਾਰੀਆਂ, ਕੋਈ ਆਵੇ ਨਾ, ਨਰਸਾਂ ਨੁਰਸਾਂ ਤੁਹਾਨੂੰ ਪਤਾ ਸਾਰੇ ਬਿਜ਼ੀ, ਡਾਕਟਰ ਵੀ ਬਿਜ਼ੀ ਹੁੰਦੇ ਨੇ, ਤੇ ਇਹਨੇ ਫਿਰ ਉੱਥੇ ਬੈਠੇ ਬੈਠੇ ਗਾਣਾ ਲਿਖਤਾ, ਆਵਾਜ਼ਾਂ ਮਾਰੀਆਂ, ਬੁਲਾਇਆ ਕਈ ਵਾਰ, ਕਿਸੇ ਨੇ ਮੇਰੀ ਗੱਲ ਨਹੀਂ ਸੁਣੀ, ਤੇ ਉਹ ਹੀ ਗਾਣਾ ਬੜਾ ਹਿੱਟ ਹੋ ਗਿਆ ਔਰ ਉਹਦੀ ਗਾਣੇ ਦੀ ਵਜ੍ਹਾ ਤੋਂ ਇਹਨਾਂ ਨੂੰ ਮਸ਼ਹੂਰੀ ਕਾਫੀ ਹੋ ਗਈ ਸੀ।
1: ਕੀ ਬਾਤ, ਪਰ ਕਈ ਕਹਿੰਦੇ ਕਿ ਚੁੱਪ ਚਾਪ ਗੁਜ਼ਰ ਜਾ ਦੁਨੀਆ ਤੋਂ, ਇੱਥੇ ਰੋਣਾ ਕਰਲਾਉਣਾ ਠੀਕ ਨਹੀਂ, ਇੰਨੀ ਬੋਲੀ ਦੁਨੀਆ, ਇਹਨੂੰ ਦਿਲ ਦਾ ਭੇਦ ਸੁਣਾਉਣਾ ਠੀਕ ਨਹੀਂ।
2: ਬਿਲਕੁਲ ਸਹੀ,
1: ਸੁਣਾਈਏ ਫਿਰ ਥੋੜ੍ਹਾ
2: ਜਿਹਾ, ਸੁਣਾ ਦਿਓ ਜੀ ਹੁਣ।

0: ਬਿਲਕੁਲ ਜੀ, ਇੱਕ ਵਾਰੀ ਫਿਰ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਹੈ, ਔਰ ਉਮੀਦ ਕਰਦੇ ਹਾਂ ਕਿ ਸਾਰੇ ਬਹੁਤ ਵਧੀਆ ਹੋਣਗੇ। ਬਿਲਕੁਲ ਜੀ, ਜਿੱਥੇ ਕਿ ਆਪਾਂ ਤੁਹਾਨੂੰ ਹਮੇਸ਼ਾ ਦੱਸਦੇ ਰਹਿੰਦੇ ਹਾਂ ਕਿ ਮੋਰਗੇਜ ਸੰਬੰਧੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈਗੀ ਆ, ਜਾਂ ਤੁਹਾਡੀ ਮੰਥਲੀ ਮੋਰਗੇਜ ਪੇਮੈਂਟ ਜਿਹੜੀ ਹੈ ਜੀ ਮਿਸ ਆਊਟ ਹੋ ਚੁੱਕੀ ਆ, ਜਾਂ ਤੁਸੀਂ ਘਰਾਂ ਦੇ ਵਿੱਚੋਂ ਪੈਸਾ ਕੱਢਣਾ ਚਾਹੁੰਦੇ, ਜਾਂ ਤੁਹਾਨੂੰ ਅਰਜੈਂਟਲੀ ਜਿਹੜਾ ਜੀ ਫੰਡਸ ਦੀ ਲੋੜ ਪੈ ਗਈ ਆ, ਤੇ ਤੁਹਾਨੂੰ ਜਿਹੜਾ ਜੀ ਤੁਸੀਂ ਲੋ ਇਨਕਮ ਆ, ਜਾਂ ਤੁਹਾਡੀ ਸੈਲਫ ਇੰਪਲੋਇਡ ਆ, ਫਸਟ ਟਾਈਮ ਹੋਮ ਬਾਇਰ ਆ, ਤੁਹਾਨੂੰ ਕੋਈ ਵੀ ਪ੍ਰੋਬਲਮ ਹੈਗੀ ਆ, ਸੋਲੂਸ਼ਨ ਇੱਕ ਹੀ ਆ, ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ। ਬਿਲਕੁਲ ਜੀ, ਰਾਈਟ ਵੇ ਤੁਹਾਡਾ ਸਾਰਾ ਕੰਮ ਜਿਹੜਾ ਜੀ ਕਰਾ ਕੇ ਦਿੰਦਾ, ਬਿਲਕੁਲ ਟਰਾਂਸਪੇਰੈਂਸੀ ਵਾਲਾ ਜਿਹੜਾ ਜੀ ਕੰਮ ਹੁੰਦਾ ਆ। ਸੋ ਆਪਣੀ ਲਾਈਨ ਮੁਕੇਸ਼ ਜੀ ਦੇ ਨਾਲ ਜੁੜ ਚੁੱਕੀ ਆ। ਮੁਕੇਸ਼ ਜੀ, ਬਹੁਤ ਬਹੁਤ ਸਵਾਗਤ।
1: ਹੈਲੋ ਕਿਰਨ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਮੁਕੇਸ਼ ਜੀ, ਹਾਊ ਆਰ ਯੂ?
1: ਗ੍ਰੇਟ ਗ੍ਰੇਟ, ਆਪ ਬਤਾਏ ਜੀ, ਕੀ ਹਾਲ ਚਾਲ ਹੈ? ਸਤਿ ਸ੍ਰੀ ਅਕਾਲ ਕਿਰਨ ਜੀ।
0: ਬਿਲਕੁਲ ਜੀ ਬਿਲਕੁਲ ਮੁਕੇਸ਼ ਜੀ, ਜੈਸੇ ਕਿ ਮੈਨੇ ਬਤਾਇਆ ਕਿ ਸਬਸੇ ਪਹਿਲੇ ਹਮ ਲੋਗ ਬਾਤ ਕਰੇਂਗੇ ਕਿ ਸੈਲਫ ਇੰਪਲੋਇਡ ਕੀ, ਇਫ ਸਮਵਨ ਇਜ਼ ਸੈਲਫ ਇੰਪਲੋਇਡ, ਕਿਉਂਕਿ ਉਸਕੀ ਜੋ ਹੈ ਪ੍ਰੋਬਲਮ ਕਾਫੀ ਆਤੀ ਹੈ, ਕਿਉਂਕਿ ਅਗਰ ਫਸਟ ਟਾਈਮ ਹੋਮ ਬਾਇਰ ਵੀ ਹੈ, ਹਮ ਲੋਗ ਇਨਕਮ ਬਣਾਤੇ ਹੈ ਬਟ ਡਿਕਲੇਅਰ ਨਹੀਂ ਕਰਤੇ ਹੈ, ਸੋ ਵਟ ਇਜ਼ ਅ ਸੋਲੂਸ਼ਨ ਫਾਰ ਦੈਮ?
1: Definitely, ji. Sat Sri Akal to all the listeners. Very good afternoon and happy Canada Day. Kiran ji, aapko, aap Sukhi Pa ji nu aur sare listener nu, I hope you had a fantastic family day and Canada Day together yesterday. I enjoyed it. I hope you guys too. Aur dekhen, self-employed bahut achha important concern hai. Aapne bataya hai, kafi self-employed log hain, wo income banate hain but they do not declare. Right? Iska main reason to Kiran ji ye hai ki because of the high expenses on the self-employed,

0: So they are not able to declare much income.
1: Mm-hmm.
0: But there are certain very good few programs we have. जिसके बेसिस पे आपकी मॉर्गेज आपकी पॉसिबल है, वेरी गुड चांसेस कि आपकी मॉर्गेज अप्रूव हो. तो उसके लिए आप दो लाख चार लाख डॉलर बनाते हैं मगर 20-30 हजार इनकम डिक्लेयर करते हैं, दैट इज नॉट द प्रॉब्लम, राइट? सो देयर आर सर्टेन, देयर आर फ्यू प्रोग्राम्स, उसके बेसिस पे आपकी मॉर्गेज हो जानी है. अच्छा, आप सिचुएशन आती है आपका लो इनकम है, लो क्रेडिट है, उस पर कैसे करेंगे? ठीक है, देखो बैंक की मॉर्गेज के लिए 680 क्रेडिट स्कोर चाहिए, राइट? मिनिमम 650 एंड अबव. बट बी लैंडिंग के लिए आपका स्कोर, अगर आपने कंज्यूमर प्रपोजल किया है, बैंकरप्सी की है, तो उस सिचुएशन में आप अगर आपको आपकी मॉर्गेज बैंक से होना चैलेंजिंग हो जाता है. बट उसमें निराश होने की जरूरत नहीं है, आपको फिक्र नहीं करनी है. देर आर ऑप्शन अवेलेबल जिसके थ्रू आपकी मॉर्गेज हो जानी है. मैं प्राइवेट मॉर्गेज की बात नहीं कर रहा हूँ, ठीक है? इट्स नॉट अबाउट प्राइवेट. आपकी मॉर्गेज हो जानी है, आपको जिसको बोलते हैं बी लैंडिंग सेम लाइक ए सिमिलर टू द बैंक, तो आपकी मॉर्गेज हो सकती है. और सबसे इम्पोर्टेंट बात है कि आपको प्राइवेट मॉर्गेज लेने की जरूरत नहीं है. देर आर सोल्यूशन, एज लॉन्ग एज आपके घर में एक्विटी है आपका, देर इज आई विल बी एबल टू हेल्प यू आउट. तो सिचुएशन इज नॉट अबाउट सेल्फ एम्प्लॉयड, इज अबाउट हाउ यू स्ट्रक्चर योर एंटायर डील. So being in the industry very long time, so I'm here, I have expertise, I will going to help you whether it's employed or self-employed, give me a call. और किरण जी एक चीज और इम्पोर्टेंट बता चलो कि बिल्डर परचेज नहीं, काफी जो है ओकी सिचुएशन हो गई है जी. काफी जो है काफी इसमें शॉर्टफॉल आ रहे हैं. प्रॉपर्टी की जो वैल्यू है वो राइट वैल्यू जो परचेज की थी वो शॉर्टफॉल आ गई जी उसके अंदर, है ना? देर इज एक से दो लाख डॉलर के शॉर्टफॉल आ गई. वो सारे क्लाइंट जिनकी क्लोजिंग आने वाली जुलाई में, काफी लोग की आ रही है, काफी की अगस्त में आ रही है, और दो तीन बिल्डर की क्लोजिंग किसी की 14 को और 16 जुलाई को भी आ रही है, राइट? तो उसमें 2 लाख से लेके 2.5 लाख का शॉर्ट अप्रेजल आ रही है जी.
1: बिल्कुल जी.
0: तो इट इज अ वेरी वेरी हाई शॉर्ट इन अप्रेजल. तो अगर आप इसी सिचुएशन में हैं, मेरे पास सोल्यूशन है, गिव मी अ कॉल, आई विल बी एबल टू हेल्प यू आउट. स्पेशली अगर आपका शॉर्ट अप्रेजल आ रहा है, आपकी वैल्यू घर दी जो है कम हो चुकी है, गिव मी अ कॉल, आई हैव अ सोल्यूशन. माई डायरेक्ट नंबर यू कैन कॉल मी, दिस इज मुकेश चौहान, मॉर्गेज ब्रोकर फ्रॉम मॉर्गेज डिलीजन. नंबर जो है 647-512-7000.
1: बिल्कुल जी. मुकेश जी, अब नेक्स्ट क्वेश्चन मेरा ये भी है साथ, इफ समवन इज स्टक विद द प्राइवेट फाइनेंसिंग, क्योंकि आपने पहले भी इस पे बात करी, एंड हैव अ लो इनकम, क्रेडिट स्कोर इज नॉट गुड, सो आप उसके लिए क्या सॉल्यूशन प्रोवाइड करोगे?
0: देखिए, अगर आप प्राइवेट मॉर्गेज के स्टक हैं, पहली तो बात है कि प्राइवेट मॉर्गेज 3 महीने 6 महीने या मैक्सिमम 1 साल से ज्यादा रखना इज नॉट एडवाइजेबल, है ना? ये तो उसके लिए यही एडवाइस है कि आपको आप इट इज वेरी इंपॉर्टेंट कि 1 साल से पहले जैसे आपको 1 महीने 2 महीने रह जाए, यू ट्राई टू वर्क विद सम प्रोफेशनल. सो ट्राई टू, इट्स नॉट नेसेसरी कि आपकी मॉर्गेज बैंक नाल ही हो, बी लैंडर नाल भी आपकी मॉर्गेज हो सकती है. सबसे मॉर्गेज इंपॉर्टेंट बात है कि आपको प्राइवेट मॉर्गेज रखने की जरूरत नहीं है मोर देन अ ईयर. इफ यू लो क्रेडिट है, काफी लोगों को ये क्वेश्चन होता है कि क्या हम अपना कंज्यूमर प्रपोजल पे कर सकते हैं रीफाइनेंसिंग के थ्रू? आंसर इज यस, आप पे कर सकते हो. क्या बैंकरप्सी पे कर सकते हो? यस, यू कैन पे. अपने मल्टीपल डेट्स पे कर सकते हो. आपको घर में एक्विटी निकालनी है साथ साथ, वो भी कर सकते हो. किरण जी, अभी क्लाइंट का स्कोर है 520. आई हेल्प द क्लाइंट फॉर अ रीफाइनेंसिंग एंड ऑल्सो पेड द कंज्यूमर प्रपोजल, राइट? वो भी डिस्चार्ज हो गया जी. क्लाइंट इज सेविंग नाउ $3,000 अ मंथ,
1: राइट?
0: सबसे इम्पोर्टेंट बात है, प्राइवेट मॉर्गेज जो है उनकी खत्म हो गई जी, फिनिश, राइट? नो मोर प्राइवेट मॉर्गेज. एवरी ईयर प्राइवेट मॉर्गेज यही प्रॉब्लम है, एवरी ईयर आपको रिन्यूअल फी देनी पड़ेगी, ठीक है? तो इफ यू वांट टू गेट रिड ऑफ द प्राइवेट मॉर्गेज, गिव मी अ कॉल, आई एम हियर टू हेल्प यू. मैं मिसेस आगर थे हूँ, मिसेस आगर और डेरी थे. दिस इज मुकेश चौहान, मॉर्गेज ब्रोकर. Number to call me 647-512-7000. 647-512-7000.
1: बहुत बहुत शुक्रिया मुकेश जी. सो बिल्कुल जी, मुकेश जी ने नाल तुसी जड़ी है जी गलबात मॉर्गेज रिलेटेड करनी है, लो इनकम हैगी है, सेल्फ एम्प्लॉयड ते गलबात हो सकती है 647-512-7000 ते तुसी इना दे नाल जड़ी है जी गलबात कर सकते हो. ਬਿਲਕੁਲ ਜੀ, ਔਰ ਨਾਲ ਦੀ ਨਾਲ ਸਟੂਡੀਓ ਦੇ ਵਿੱਚ ਇਸ ਟਾਈਮ ਜਿਹੜਾ ਜੀ ਰਾਜਨ ਜੀ ਵੀ ਪਹੁੰਚੇ ਹੋਏ ਆ। ਸੋ ਰਾਜਨ ਜੀ, ਜਿੱਥੇ ਕਿ ਆਪਾਂ ਗੱਲਬਾਤ ਕਰ ਰਹੇ ਸੀਗੇ ਕਿਉਂਕਿ ਕੈਨੇਡਾ ਦੇ ਲੰਘ ਕੇ ਗਿਆ, ਤੁਸੀਂ ਬਹੁਤ ਸਾਰੀਆਂ ਜਿਹੜੀਆਂ ਜੀ ਸਟੋਰ ਤੇ ਦੋਨਾਂ ਲੋਕੇਸ਼ਨ ਤੇ ਆਫਰਸ ਵੀ ਲਾਈਆਂ ਸੀ। ਸੋ ਹੁਣ ਕਿਉਂਕਿ ਕੱਲ ਨੂੰ ਫਰਾਈਡੇ ਆ, ਆਈ ਥਿੰਕ ਡਾਕਟਰਸ ਦੀ ਟੀਮ ਫਰਾਈਡੇ ਐਂਡ ਸੈਟਰਡੇ ਬੋਥ ਲੋਕੇਸ਼ਨ ਹੁੰਦੀ ਆ, ਸੋ ਉਹਦੇ ਬਾਰੇ ਗੱਲਬਾਤ ਜ਼ਰੂਰ।
2: ਬਿਲਕੁਲ ਜੀ, ਸੋ ਜਿਹਨਾਂ ਨੇ ਆਈ ਐਗਜ਼ਾਮ ਕਰਵਾਉਣਾ, ਸਾਡੇ ਕੋਲ ਡਾਕਟਰ ਅੱਜ ਵੀ ਸਾਡੀ ਰੈਜ਼ੋਲੂਸ਼ਨ ਸੋਰੀ ਅੱਜ ਵੀ ਸਾਡੀ ਕ੍ਰੈਡਿਟ ਵਿਊ ਲੈਵਲ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਫਰਾਈਡੇ ਨੂੰ ਸਾਡੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਦੇ ਡਾਕਟਰ ਅਵੇਲੇਬਲ ਨੇ ਤੇ ਸੈਟਰਡੇ ਨੂੰ ਵੀ ਡਾਕਟਰ ਅਵੇਲੇਬਲ ਨੇ। ਸੋ ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888। ਤੇ ਕਹਿੰਦੇ ਜਿਹੜਾ ਸਾਡੇ ਇੱਥੇ ਆਈ ਐਗਜ਼ਾਮ ਹੁੰਦਾ ਨਾ, ਪੂਰਾ ਡਿਟੇਲਡ ਕੰਪ੍ਰੀਹੈਂਸਿਵ ਆਈ ਐਗਜ਼ਾਮ ਹੁੰਦਾ, ਕਿਉਂਕਿ ਅਸੀਂ ਨਾ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਲਿਆਉਂਦੀਆਂ ਨੇ। ਸੋ ਇਹਦੇ ਨਾਲ ਜਿਹੜਾ ਸਾਡੇ ਕੋਲ OCT ਮਸ਼ੀਨ ਹੈ, ਬੈਕ ਆਫ ਦਾ ਆਈ ਸਾਡਾ ਰੈਟਨਾ ਨੂੰ ਸਕੈਨ ਕਰ ਦਿੰਦੀ ਹੈ, ਨਾਲ ਰੈਟਨੋਗ੍ਰਾਫੀ ਮਸ਼ੀਨ ਹੈ ਜਿਹੜੀ ਕਿ ਰੈਟਨਾ ਦੀ ਇਮੇਜਸ ਲੈਂਦੀ ਹੈ ਤੇ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ। ਸੋ ਇਦਾਂ ਦਾ ਡਿਟੇਲਡ ਆਈ ਐਗਜ਼ਾਮ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ ਸਾਨੂੰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਚਾਹੁੰਦੇ ਨੇ ਵਧੀਆ ਬ੍ਰਾਂਡਡ ਫਰੇਮ ਲੈਣੇ ਜਾਂ ਬ੍ਰਾਂਡਡ ਸਨਗਲਾਸਿਸ, ਸੋ 2026 ਦੀ ਸਾਰੀ ਹੀ ਸਾਡੇ ਕੋਲ ਸਮਰ ਕਲੈਕਸ਼ਨ ਆ ਚੁੱਕੀ ਹੈ। ਇਹਦੇ ਵਿੱਚ ਤੁਹਾਨੂੰ ਗੁੱਚੀ ਦੇ, ਪ੍ਰਾਡਾ ਦੇ, ਡੋਲਚੀ ਕਬਾਨਾ ਦੇ, ਟੋਮ ਫੋਰਡ ਦੇ, ਟਿਫਨੀ ਦੇ, ਬਲੈਂਸੀਆਗਾ ਦੇ, ਵਰਸਾਚੀ ਦੇ, ਬਰਬਰੀ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਜੇ ਤੁਸੀਂ ਰੇਵਨ ਦੇ ਫਰੇਮ ਲੈਣਾ ਚਾਹੁੰਦੇ ਹੋ ਜਾਂ ਫਿਰ ਅਰਮਾਨੀ ਦੇ, ਕੋਚ ਦੇ, ਟੋਰੀ ਬਰਚ ਦੇ ਜਾਂ ਫਿਰ ਪੋਲੋ ਦੇ, ਰੋਲਸ ਲੋਰੈਂ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੁਹਾਨੂੰ ਫਲੈਟ 50% ਆਫ ਦਿੱਤਾ ਜਾ ਰਿਹਾ ਹੈ। ਤੇ ਸਭ ਤੋਂ ਵਧੀਆ ਡੀਲ ਹੈ ਜੀ ਸਾਡਾ ਕਲੀਅਰਆਊਟ ਸੈਕਸ਼ਨ, ਜਿਹਦੇ ਵਿੱਚ ਤੁਹਾਨੂੰ ਟੋਮੀ ਹਿਲਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ ਫਲੈਟ 75% ਆਫ ਦੇ ਰਿਹਾ। ਸੋ ਇਹ ਡੀਲਾਂ ਲੈਣੀਆਂ ਤੇ ਪਹੁੰਚਣ ਸਾਡੇ ਸਰੋਤੇ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਫੋਰਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬਿਲ ਕਰਦੇ ਹਾਂ। ਸੋ ਇੱਕ ਨੰਬਰ ਜੀ ਕਾਲ ਬੁੱਕ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਜਾਂ ਹੋਰ ਵੀ ਕਿਸੇ ਇਨਫੋਰਮੇਸ਼ਨ ਲਈ 905-460-8888, 905-460-8888।
3: ਥੈਂਕ ਯੂ ਜੀ, ਬਹੁਤ ਬਹੁਤ। ਔਰ ਇਸ ਦੇ ਨਾਲ ਇੱਕ ਵਾਰੀ ਫੇਰ ਦੱਸਦਾ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਨੋਵਲ ਫਰੈਸ਼ ਫੂਡ ਦੇ ਸਹਿਯੋਗ ਦੇ ਨਾਲ ਪੇਸ਼ ਕਰ ਰਹੇ ਹੈਗੇ ਆ। ਸਸਤੀਆਂ ਸਬਜ਼ੀਆਂ ਲੈਣੀਆਂ ਚਾਹੁੰਦੇ ਹੋ, ਦਾਣਾ ਲੈਣੀਆਂ ਚਾਹੁੰਦੇ ਹੋ ਕਲੀਨ, ਤੇ ਦੋ ਲੋਕੇਸ਼ਨਾਂ ਨੇ, ਹਾਈਵੇ 10 ਤੇ ਬਵੇੜ ਤੇ ਸੈਂਡਲ ਬੋਰਡ ਤੇ ਏਅਰਪੋਰਟ। ਹੋਲਸੇਲ ਕਰਦੇ ਨੇ, ਬੜਾ ਸਸਤਾ ਸਮਾਨ ਤੁਹਾਨੂੰ ਵੇਚਦੇ ਨੇ। ਨਾਲ ਦੀ ਨਾਲ ਢਿੱਲੋਂ ਵੀਡੀਓ ਦੇ ਸਹਿਯੋਗ ਨਾਲ ਪ੍ਰੋਗਰਾਮ ਪੇਸ਼ ਕਰ ਰਹੇ 905-204-1313 ਇਹਨਾਂ ਦਾ ਨੰਬਰ ਹੈ ਆਈ ਪੀ ਬਾਕਸ ਵਾਸਤੇ। ਜੇਕਰ ਜੁਵਲਰੀ ਦੀ ਸ਼ਾਪਿੰਗ ਕਰਨੀ ਹੈ ਤਾਂ ਸਿੰਘਾਪੁਰ ਜੁਵਲਰ 905-612-1500 ਤੇ ਕਾਲ ਕਰ ਲਓ। ਤੇ ਕਟਾਰੀਆ ਟੂਰ ਐਂਡ ਟਰੈਵਲ, ਸਸਤੀਆਂ ਹਵਾਈ ਟਿਕਟਾਂ ਲੈਣੀਆਂ ਨੇ ਭਾਵੇਂ ਦਿੱਲੀ ਜਾਣਾ, ਅੰਮ੍ਰਿਤਸਰ ਜਾਣਾ, ਲਾਹੌਰ ਜਾਣਾ, ਇਸਲਾਮਾਬਾਦ ਜਾਣਾ, 905-678-1200 ਤੇ ਫੋਨ ਕਰ ਸਕਦੇ ਹੋ, 905-678-1200। ਤੇ ਮੇਰੇ ਨਾਲ ਨੇ ਸ਼ਾਹ ਸਾਹਿਬ। ਸ਼ਾਹ ਸਾਹਿਬ, ਜਿੱਥੇ ਆਪਾਂ ਗੱਲ ਕਰਾਂਗੇ ਕਿ ਤੁਸੀਂ ਜਿਹੜੇ ਕਿ ਮੋਸਟਲੀ ਜਿਹੜੀ ਹੈਗੀ ਆ ਕਿ ਬਿਜਨਸ ਦੇ ਉੱਤੇ ਲੋਨ ਜਾਂ ਕਮਰਸ਼ੀਅਲ ਮੋਰਗੇਜ ਦੇ ਵਿੱਚ ਬਹੁਤ ਜਿਹੜੇ ਤੁਹਾਡਾ ਐਕਸਪੀਰੀਅੰਸ ਹੈ ਇਸ ਟਾਈਮ, ਬਹੁਤ ਲੋਕਾਂ ਨੂੰ ਵਪਾਰ ਖੋਲਣ ਦੇ ਲਈ ਕਾਫੀ ਜ਼ਰੂਰਤ ਹੈ ਜੀ, ਤੇ ਉਹ ਤੁਸੀਂ ਥੋੜੇ ਦੱਸੋ
4: ਜੀ। ਬਹੁਤ ਸ਼ੁਕਰੀਆ ਵੰਸ ਅਗੇਨ। ਔਰ ਸੁਖੀ ਜੀ, ਜਿਵੇਂ ਦੱਸ ਰਿਹਾ ਸਾ, ਕਮਰਸ਼ੀਅਲ ਮੋਰਗੇਜ ਕਿਸੇ ਤਰ੍ਹਾਂ ਦੀ, ਤੁਸੀਂ ਹੋਟਲ ਲੈਣਾ, ਮੋਟਲ ਲੈਣਾ, ਗੈਸ ਸਟੇਸ਼ਨ, ਫਰਨੀਚਰ ਲੈਣੀ ਜਾਂ ਪਲਾਜ਼ਾ ਲੈਣਾ ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ, ਸਾਨੂੰ ਲਾਜ਼ਮੀ ਕਾਲ ਕਰੋ, ਤੁਹਾਨੂੰ ਅਸੀਂ ਬਹੁਤ ਵਧੀਆ ਰੇਟਸ ਦਵਾਵਾਂਗੇ। ਔਰ ਗਰੰਟੀ ਕਰਨੇ ਆ, ਜੋ ਰੇਟਸ ਔਰ ਜੋ ਟਰਮਸ ਐਂਡ ਕੰਡੀਸ਼ਨ ਅਸੀਂ ਦਵਾਵਾਂਗੇ, ਜਲਦੀ ਕਿਤੇ ਕੋਈ ਨਹੀਂ ਦਵਾ ਸਕਦਾ। ਪਿਛਲੇ 27 ਸਾਲਾਂ ਤੋਂ ਅਸੀਂ ਮੋਰਗੇਜ ਕਰ ਰਹੇ ਹਾਂ। ਔਰ ਨੰਬਰ ਬੜਾ ਸੌਖਾ ਜਿਹਾ, 6477-741-9000। ਔਰ ਅਗਰ ਤੁਸੀਂ ਕੋਈ ਬਿਜ਼ਨਸ ਸਟਾਰਟ ਕਰਨਾ, ਕਿਸੇ ਤਰ੍ਹਾਂ ਦਾ ਬਿਜ਼ਨਸ ਸਟਾਰਟ ਕਰਨਾ, 5 ਲੱਖ ਤੱਕ ਤੁਹਾਨੂੰ ਲੋਨ ਚਾਹੀਦਾ, ਉਹਦੇ ਵਾਸਤੇ ਕਾਲ ਕਰੋ। ਕੋਈ ਵੀ ਤੁਸੀਂ ਗਰੋਸਰੀ ਸਟੋਰ ਖੋਲਣਾ, ਕੋਈ ਇੰਡਸਟਰੀ ਲਗਾਉਣੀ ਹੈ, ਕੋਈ ਤੁਸੀਂ ਮਸ਼ੀਨ ਬਾਈ ਕਰਨੀ ਹੈ, ਕੋਈ ਬਿਊਟੀ ਪਾਰਲਰ ਖੋਲਣਾ, ਕਿਸੇ ਤਰ੍ਹਾਂ ਦਾ ਤੁਸੀਂ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਹੋ, 5 ਲੱਖ ਤੱਕ ਤੁਹਾਨੂੰ ਬੜੀ ਆਸਾਨੀ ਨਾਲ ਦਵਾ ਸਕਦੇ ਹਾਂ। ਨੰਬਰ ਸੇਮ 647-741-9000 ਤੇ ਕਾਲ ਕਰ ਸਕਦੇ ਹੋ। ਉਹਦੇ ਨਾਲ ਨਾਲ ਤੁਸੀਂ ਕੋਈ ਵੀ ਲੇਡੀਜ਼, ਮਾਵਾਂ, ਧੀਆਂ, ਭੈਣਾਂ ਵਾਸਤੇ ਖੁਸ਼ਖਬਰੀ ਹੈ, ਘਰੋਂ ਬਹਿ ਕੇ ਤੁਸੀਂ ਕੰਮ ਕਰਨਾ ਚਾਹ ਰਹੇ ਹੋ ਤੇ ਸਾਨੂੰ ਕਾਲ ਕਰੋ, ਬੜੀ ਆਸਾਨੀ ਨਾਲ ਤੁਹਾਨੂੰ 50,000 ਤੋਂ ਲੈ ਕੇ 1,00,000 ਦਵਾ ਸਕਦੇ ਹਾਂ। ਕੋਈ ਵੀ ਤੁਸੀਂ ਟਿਫਨ ਦਾ ਕੰਮ ਕਰਨਾ, ਕੋਈ ਬਿਊਟੀ ਪਾਰਲਰ, ਕੋਈ ਕੱਪੜੇ ਜੁਲੀ ਦਾ ਕੰਮ ਕਰਨਾ, ਤੇ ਨੰਬਰ ਬੜਾ ਸੌਖਾ ਜਿਹਾ, 647-741-9000। ਤੇ ਸੁਖ ਜੀ, ਅਸੀਂ ਅਸੀਂ ਬੜੇ ਲੱਕੀ ਫੀਲ ਕਰ ਰਹੇ ਹਾਂ, ਸਾਡੇ ਵਿੱਚ ਡਾਕਟਰ ਇਬਰਾਰ ਹੁਸੈਨ ਜਿਹੜੇ ਕੈਨੇਡੀਅਨ ਗੋਲਡ ਮੈਡਲਿਸਟ ਵਿੱਚ ਬੈਠੇ ਹੋਏ ਨੇ, ਔਰ ਉਹਨਾਂ ਨੂੰ ਅਸੀਂ ਵੈਲਕਮ ਕਰਾਂਗੇ। ਤੁਸੀਂ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਬਹੁਤ ਸਾਰੇ ਲੋਕ ਕਾਲਾਂ ਕਰਦੇ ਨੇ, ਤੁਹਾਨੂੰ ਲੱਭਦੇ ਰਹਿੰਦੇ ਨੇ
5: ਜੀ। ਜੀ ਜੀ, ਅੱਜ ਤੁਹਾਡੀ ਸਿਹਤ ਵਾਸਤੇ ਬਹੁਤ ਜ਼ਰੂਰੀ ਮਾਲੂਮਾਤ ਲੈ ਕੇ ਆਇਆ, ਇੱਕ ਲਾਸਟ ਮੂਮੈਂਟ ਜਿਹੜੇ ਨੇ ਤੁਹਾਡੇ ਵਾਸਤੇ, ਜ਼ਿੰਦਗੀ ਜਿਹੜੀ ਹੈ ਨਾ ਉਹ ਉਹਦੇ ਵਾਸਤੇ ਬਿਹਤਰ ਹੋਏਗਾ। ਇਹਦੇ 'ਚ ਪ੍ਰੋਸਟੇਟ ਜਿਹੜੀ ਹੈ ਨਾ, ਮਰਦਾਂ ਦੀ ਇੱਕ ਬਿਮਾਰੀ ਹੈ, ਇਹਦੇ 'ਚ ਇੱਕ ਹਦੂਦ ਹੁੰਦੀ ਹੈ ਯੂਰੀਥਰਾ ਦੇ ਪਿੱਛੇ, ਉਹ ਅਗਰ ਉਹਦੀ ਐਲੋਪੈਥੀ ਦੇ ਵਿੱਚ ਤੇ ਸਰਜਰੀ ਤੋਂ ਸਿਵਾ ਕੋਈ ਇਲਾਜ ਇਲਾਜ ਨਹੀਂ, ਲੇਕਿਨ ਹੋਮਿਓਪੈਥੀ ਹਜ਼ਾਰਾਂ ਲੱਖਾਂ ਮਰੀਜ਼ ਦੁਨੀਆਂ ਦੇ ਵਿੱਚ ਐਸੇ ਨੇ ਜਿਹੜੇ ਬਗੈਰ ਸਰਜਰੀ ਤੋਂ ਦਵਾਈਆਂ ਨਾਲ ਹੀ ਠੀਕ ਹੋ ਰਹੇ ਨੇ। ਇਹਦੇ ਚ ਕੋਈ ਕੈਮੀਕਲ ਡਰੱਗਸ ਨਹੀਂ ਹੁੰਦੀ, ਸਾਈਡ ਇਫੈਕਟਸ ਨਹੀਂ ਹੁੰਦਾ। ਇਹਦੀ 7 ਐਸੀ ਵਜੂਹਾਤ ਹੈ ਜਿਹੜੀਆਂ ਨਾ ਸਿਰਫ ਪ੍ਰੋਸਟੇਟ ਨੂੰ ਬਲਕਿ ਫਿਸਚੂਲਾ ਨੂੰ ਬਲਕਿ ਫਿਸ਼ਰ ਨੂੰ ਐਨਲ ਫਿਸ਼ਰ ਨੂੰ ਵੀ ਇਹੋ ਹੀ ਵਜੂਹਾਤ ਹੈ, ਲੇਕਿਨ ਡਿਪੈਂਡ ਕਰਦਾ ਹੈ ਕਿ ਉਹ ਬੰਦੇ ਦਾ ਕਿਹੜਾ ਹਿੱਸਾ ਵੀ ਕਿ ਉਹਦੇ ਚ ਪਹਿਲੀ ਗੱਲ ਤੇ ਹੈ ਏਜ, ਔਰ ਦੂਸਰੀ ਇਹ ਉਹਦੀ ਫੈਮਿਲੀ ਹਿਸਟਰੀ ਅਗਰ ਫੈਮਿਲੀ ਦੇ ਵਿੱਚ ਇਹ ਮਸਲਾ ਰਿਹਾ। ਤੀਸਰੀ ਵਜੂਹਾਤ ਹੈ ਹਾਰਮੋਨਲ ਚੇਂਜਿਸ, ਅਗਰ ਹਾਰਮੋਨ ਨਾਰਮਲ ਨਹੀਂ ਤੇ ਇਹਦੀ ਵਜ੍ਹਾ ਨਾਲ ਵੀ ਇਹ 3 ਹਿੱਸੇ ਦੇ ਮਸਲਾ ਹੋ ਸਕਦਾ। ਫਿਰ ਇਹ ਡਾਇਬਟੀ ਔਰ ਓਬੈਸਟੀ।
4: ਅੱਛਾ, ਤੁਹਾਡਾ ਕਹਿਣ ਦਾ ਮਤਲਬ 50-60 ਸਾਲ ਦੀ ਉਮਰ ਦੇ ਬੰਦਿਆਂ ਦੀ ਲਾਜ਼ਮੀ ਇਹ ਬਿਮਾਰੀ ਹੋ ਸਕਦੀ ਹੈ ਤੇ ਲਾਜ਼ਮੀ ਚੈੱਕ ਕਰਾ ਲੈਣਾ ਚਾਹੀਦਾ।
5: ਜੀ ਜੀ,
4: ਅਗਰ ਉਹ ਬਿਮਾਰੀ ਨਿਕਲੇ ਤੇ ਤੁਹਾਡੇ ਨਾਲ ਮਸ਼ਵਰਾ ਲਾਜ਼ਮੀ ਕਰ ਲੈਣਾ ਚਾਹੀਦਾ, ਕਿਉਂਕਿ ਹੋਮਿਓਪੈਥੀ ਦਾ ਮੈਂ ਖੁਦ ਐਕਸਪੀਰੀਅੰਸ ਕੀਤਾ, ਕੋਈ ਸਾਈਡ ਇਫੈਕਟ ਨਹੀਂ। ਤੁਸੀਂ ਅਗਰ ਸਮਝੋ ਕਿਸੇ ਤਰ੍ਹਾਂ ਦੀ ਬਿਮਾਰੀ ਹੈ, ਪਿਛਲੇ ਵੀਕ ਇਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਸੀ ਬੱਚਿਆਂ ਦੀ, ਅਗਰ ਹਾਈਟ ਨਹੀਂ ਵੱਧ ਰਹੀ ਉਹ ਵੀ ਮਾਵਾਂ ਧੀਆਂ ਭੈਣਾਂ ਵਾਸਤੇ ਖੁਸ਼ਖਬਰੀ ਹੈ, ਤੁਸੀਂ ਇਹਨਾਂ ਨੂੰ ਕਾਲ ਕਰੋ ਔਰ ਉਹਨਾਂ ਦੇ ਬੱਚਿਆਂ ਦੀ ਹਾਈਟ ਵੱਧ ਸਕਦੀ ਹੈ। ਫਿਰ ਇਹ ਜਿਹੜੀ ਬਿਮਾਰੀ ਦਾ ਜ਼ਿਕਰ ਕਰ ਰਹੇ ਨੇ, ਅਗਰ 50-60 ਤੋਂ ਸਾਲ ਤੋਂ ਤੁਸੀਂ ਜ਼ਿਆਦਾ ਹੋ, ਲਾਜ਼ਮੀ ਇੱਕ ਵਾਰੀ ਆਪਣਾ ਟੈਸਟ ਕਰਾ ਲਓ, ਟੈਸਟ ਕਰਾ ਕੇ ਤੁਸੀਂ ਇਹਨਾਂ ਨਾਲ ਰਾਬਤਾ ਕਰ ਸਕਦੇ ਹੋ। ਔਰ ਹੋਮਿਓਪੈਥੀ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ। ਨੰਬਰ ਬੜਾ ਸੌਖਾ ਜਾਏਗਾ ਜੇ 4374217860 ਤੇ ਨੰਬਰ ਯਾਦ ਰਹਿੰਦਾ, 437-721 ਯਾਦ ਰੱਖਣਾ ਤੇ 7860 ਯਾਦ ਰੱਖਣਾ, 7860 ਜਾਂ ਵਤਨ ਦੂਰ ਤੇ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ। 9059900999 ਤੇ ਕਾਲ ਕਰਕੇ ਕਾਲ ਕਰ ਸਕਦੇ ਹੋ। ਬਹੁਤ ਸ਼ੁਕਰੀਆ ਸੁਖੀ ਜੀ।
5: ਆਖਰ ਤੇ ਮੈਂ ਸਿਰਫ ਆਪਣਾ ਯੂਟਿਊਬ ਦੇ ਚੈਨਲ ਦਾ ਨਾਮ ਦੱਸ ਦਿਆਂ, ਅਗਰ ਤੁਸੀਂ ਲੰਬਾ ਵੀਡੀਓ ਦੇਖਣਾ ਹੈ ਤਾਂ ਹਿੰਦੀ ਜਾਂ ਉਰਦੂ ਚ ਹੋਏਗਾ, ਉਹਦਾ ਨਾਮ ਐਟ ਨੈਚੁਰਲ ਹੈਲਥ ਕੈਨੇਡਾ, ਜ਼ਿਹਨ ਚ ਰੱਖੋ ਨੈਚੁਰਲ ਹੈਲਥ ਕੈਨੇਡਾ, ਅਤੇ ਤੁਸੀਂ ਲੌਂਗ ਵੀਡੀਓ ਦੇਖ ਸਕਦੇ ਹੋ।
3: ਬਹੁਤ ਬਹੁਤ ਧੰਨਵਾਦ ਸ਼ਾਹ ਸਾਹਿਬ, ਡਾਕਟਰ ਸਾਹਿਬ ਤੁਹਾਡਾ ਵੀ, ਔਰ ਬਹੁਤ ਬਹੁਤ ਧੰਨਵਾਦ ਸਾਰੇ ਲਿਸਨਰ ਦਾ ਜਿਨ੍ਹਾਂ ਨੇ ਪ੍ਰੋਗਰਾਮ ਦੇ ਨਾਲ ਜੁੜੇ ਰਹੇ। ਪ੍ਰਮਾਤਮਾ ਨੇ ਚਾਹਿਆ ਤੇ ਕੱਲ ਫਿਰ ਮੁਲਾਕਾਤ ਹੋਵੇਗੀ। ਕੋਈ ਗੱਲਬਾਤ ਕਰਨੀ ਚਾਹੋ 9057990999 ਤੇ ਤੁਸੀਂ ਕਾਲ ਕਰ ਸਕਦੇ ਹੋ ਜੀ।

0: 30 to 55 80.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ

0: ਐਂਡ ਹੋਮ ਫਰਨੀਚਰ
1: ਜਿਹੜਾ ਗ੍ਰੈਂਡ ਫਰਨੀਚਰ ਦਾ ਲਾਉਣਾ ਬੱਲੀਏ
2: ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨੋਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਜੋਬੀਕੋ ਸਵੀਟ ਮਹਿਲ ਟ੍ਰੈਡੀਸ਼ਨ ਆਫ ਟੇਸਟ
3: ਉਹ ਅੱਜ ਤਾਂ ਕਮਾਲ ਹੀ ਹੋ ਗਈ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਿਸ ਆਉਣਗੇ ਮੈਂ ਗਿਆ ਲਾਈਨ ਇੱਕ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਮੂਹਰੇ ਲਿਜਾ ਖੜੀ ਕਰਤੀ
4: ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਦੇ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਵੇ ਡਰਾਈਵ ਨੀਅਰ ਚਕੂਜ਼ੀ 905-450-2828
5: ਮੈਂ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲਈ
6: ਲੈਣੀਆਂ ਹੋਣ ਜਾਂ ਚਾਰ ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ ਇੰਡੀਵਿਜੁਅਲ ਔਰ ਕਾਰਪੋਰੇਟ ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ ਏਅਰ ਟਿਕਟਸ ਇੰਸ਼ੋਰੈਂਸ ਪਾਸਪੋਰਟ ਐਂਡ ਵੀਜ਼ਾ ਸਰਵਿਸ ਉਹ ਵੀ ਰੀਜ਼ਨੇਬਲ ਪ੍ਰਾਈਸਿਸ ਤੇ ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ ਕਟਾਰੀਆ ਟੂਰ ਐਂਡ ਟ੍ਰੈਵਲ 2883 ਡੈਰੀ ਰੋਡ ਈਸਟ ਮਿਸੀਸਾਗਾ ਕਾਲ 905-678-1200
7: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਅਤੇ ਹੋਸਟ ਜਗਜੀਤ ਮਾਹਲ ਸਾਰੰਗ ਪ੍ਰੋਗਰਾਮ ਵਿੱਚ ਤੁਹਾਡਾ ਅਤੇ ਮੇਰਾ ਸਾਥ ਬਣਿਆ ਰਹੇਗਾ ਸਹੀ 3 ਵਜੇ ਤੱਕ ਸਟੂਡੀਓ ਵਿੱਚ ਮੇਰਾ ਸਾਥ ਦੇਣਗੇ ਰਾਜਵੀਰ ਬੋਪਾਰਾਏ ਜੀ ਰਾਜਵੀਰ ਬੋਪਾਰਾਏ ਜੀ ਪਹੁੰਚ ਚੁੱਕੇ ਨੇ ਸਟੂਡੀਓ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਗੀਤ ਸੰਗੀਤ ਹੋਏਗਾ ਔਰ ਹੋਰ ਵੀ ਬਹੁਤ ਸਾਰੀਆਂ ਤੁਹਾਡੇ ਨਾਲ ਸਾਂਝ ਪਾਵਾਂਗੇ ਰਾਜਵੀਰ ਜੀ ਤੁਹਾਡਾ ਪਹੁੰਚਣ 'ਤੇ ਬਹੁਤ ਬਹੁਤ ਸਵਾਗਤ ਹੈ ਜੀ
8: ਬਹੁਤ ਬਹੁਤ ਧੰਨਵਾਦ ਜੀ ਬੜਾ ਸ਼ੁਕਰੀਆ ਸੋ ਮਲ ਸਾਹਿਬ ਅੱਜ ਦੇ ਪ੍ਰੋਗਰਾਮ ਦੇ ਵਿੱਚ ਰਹਿਣਾ ਸਾਹਿਬ ਨਾਲ ਕੁਝ ਪਲਾਂ ਤੱਕ ਆਪਾਂ ਗੱਲਬਾਤ ਕਰਦੇ ਹਾਂ
7: ਜੀ
8: ਅਤੇ ਸਾਰੰਗ ਰੇਡੀਓ ਦਾ ਫੇਸਬੁੱਕ ਪੇਜ 'ਤੇ ਵੀ ਅਸੀਂ ਰਹਿਣਾ ਸਾਹਿਬ ਦੇ ਨਾਲ ਗੱਲਬਾਤ ਕਰਾਂਗੇ ਲਾਈਵ ਕਰਾਂਗੇ ਅਤੇ ਤੁਸੀਂ ਜ਼ਰੂਰ ਸਾਡੇ ਨਾਲ ਜੁੜਨਾ ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਗੀਤ ਸੰਗੀਤ ਵੀ ਹੋਏਗਾ ਕਾਫੀ ਇਨਫੋਰਮੇਸ਼ਨ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਇੱਕ ਗੀਤ ਆਇਆ ਅਤੇ ਉਹ ਗੀਤ ਬੱਬੂ ਮਾਨ ਹੋਣਾ ਦੀ ਆਵਾਜ਼ ਵਿੱਚ
7: ਜੀ
8: ਬੱਬੂ ਮਾਨ ਹੋਣਾ ਦੇ ਵੀ ਜਿਵੇਂ ਕਹਿ ਲੈਂਦੇ ਨਾ ਕਿ ਫੈਨ ਐਸੇ ਆ ਕਿ ਉਹ ਇੱਕ ਸ਼ਬਦ ਹੁੰਦਾ ਕਿ ਕੱਟੜ ਫੈਨ ਆ ਹਨਾ
7: ਕੱਟੜ ਫੈਨ ਜੀ
8: ਸੋ ਉਹ ਮਤਲਬ ਉਨੀ ਆਡੀਅੰਸ ਉਹਨਾਂ ਨੂੰ ਪਿਆਰ ਕਰਨ ਵਾਲੀ ਆ
7: ਜੀ ਬਿਲਕੁਲ
8: ਤੇ ਉਹ ਜਦੋਂ ਵੀ ਕੋਈ ਗੀਤ ਨਵਾਂ ਆਉਂਦਾ ਉਹ ਸੁਣਨਾ ਵੀ ਚਾਹੁੰਦੇ ਤੇ ਮੈਨੂੰ ਲੱਗਦਾ 2 ਘੰਟੇ ਪਹਿਲਾਂ ਹੀ ਆਇਆ
7: 2 ਘੰਟੇ ਪਹਿਲਾਂ ਹੀ
8: ਸੁਣਾ ਦਈਏ ਫਿਰ ਆਪਾਂ
7: ਜੀ ਬਿਲਕੁਲ ਬਿਲਕੁਲ ਬੱਬੂ ਮਾਨ ਜੀ ਦਾ ਗੀਤ ਜਿਹੜਾ ਕਿ 2 ਘੰਟੇ ਪਹਿਲਾਂ ਹੀ ਰਿਲੀਜ਼ ਹੋ ਚੁੱਕਿਆ ਰਿਸ਼ਤੇਦਾਰ
8: ਚੱਕੋ ਜੀ

0: ਜੀ ਦੋਸਤੋ, ਤੁਸੀਂ ਜਿਹੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਬੀਰ ਬੋਪਰਾਏ ਤੇ ਸਵਰਨ ਸਿੰਘ ਟਣਾ ਸਾਹਿਬ ਦੇ ਨਾਲ ਸਾਡੀ ਲਾਈਨ ਹੈ ਜਿਹੜੀ ਉਹ ਪੰਜਾਬ ਦੀ ਧਰਤੀ ਤੋਂ ਮਿਲ ਚੁੱਕੀ ਹੈ। ਉਹਨਾਂ ਨਾਲ ਕਰਦੇ ਹਾਂ ਗੱਲਬਾਤ ਬੱਬੂ ਮਾਨ ਦੀ ਆਵਾਜ਼ ਦੇ ਵਿੱਚ। ਤੁਸੀਂ ਗੀਤ ਉਹਨਾਂ ਦਾ ਜਿਹੜਾ ਨਵਾਂ ਆਇਆ 2 ਘੰਟੇ ਪਹਿਲਾਂ ਹੀ, ਸੋ ਉਹ ਗੀਤ ਤੁਸੀਂ ਉਹ ਸੁਣ ਰਹੇ ਸੀ ਤੇ ਨਾਲ ਦੀ ਨਾਲ ਹੁਣ ਸਾਡੇ ਨਾਲ ਸਵਰਨ ਸਿੰਘ ਟਣਾ ਸਾਹਿਬ ਆ ਚੁੱਕੇ ਹੈ। ਟਣਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ।
1: ਬੜੀ ਮਿਹਰਬਾਨੀ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਟਣਾ ਸਾਹਿਬ, ਤੇ ਗੱਲਬਾਤ ਸ਼ੁਰੂ ਕਰਾਂਗੇ ਮਾਨ ਸਾਹਿਬ ਤੋਂ, ਭਗਵੰਤ ਮਾਨ ਸਾਹਿਬ ਤੋਂ। ਤੇ ਉਹਨਾਂ ਦਾ ਦੱਸਿਆ ਜਾ ਰਿਹਾ ਕਿ ਹੁਣ ਉਹ 8 ਕੁ ਦਿਨਾਂ ਲਈ ਬੰਗਲੌਰ ਚਲੇ ਗਏ ਆ, ਕੀ ਕਾਰਨ ਆ, ਕੀ ਕਰਨ ਗਏ ਆ, ਤੇ ਕਿਵੇਂ ਲੈਂਦੇ ਆ ਲੋਕ ਇਹਨਾਂ ਨੂੰ, ਵਿਰੋਧੀ ਪਾਰਟੀਆਂ ਕਿਵੇਂ ਲੈ ਰਹੀਆਂ ਨੇ ਇਹਨਾਂ ਦੇ ਜਾਣੇ ਨੂੰ ਇਸ ਨੂੰ?
1: ਦੇਖੋ ਬਾਈ ਜੀ, ਪਹਿਲੀ ਗੱਲ ਤਾਂ ਇਹ ਵੀ ਜਿਵੇਂ ਨਾ ਕੇਜਰੀਵਾਲ ਸਾਹਿਬ ਆ ਜਿਹੜੇ, ਉਹ ਥੋੜੇ ਥੋੜੇ ਸਮੇਂ ਬਾਅਦ ਜਾਂਦੇ ਹੁੰਦੇ ਆ, ਕਦੇ ਹੁਸ਼ਿਆਰਪੁਰ ਦੇ ਵਿੱਚ ਆ ਜਾਂਦੇ ਆ, ਕਦੇ ਉਹ ਕਿਤੇ ਜਾਂਦੇ ਆ, ਕਦੇ ਕਿਤੇ ਜਾਂਦੇ ਆ। ਉਹਨੂੰ ਕਹਿੰਦੇ ਕਿ ਇਹਨਾਂ ਦੀ ਭਾਸ਼ਾ ਦੇ ਵਿੱਚ ਵਿਪਾਸਨਾ ਕਰਨੀ, ਯਾਨੀ ਕਿ ਤੁਸੀਂ ਅੰਤਰ ਧਿਆਨ ਹੋਣਾ, ਯਾਨੀ ਕਿ ਤੁਸੀਂ ਧਿਆਨ ਲਾਉਣਾ। ਉਹ ਧਿਆਨ ਲਾਉਣ ਵਾਸਤੇ ਹੀ ਗਏ ਅਸਲ ਦੇ ਵਿੱਚ। ਹੁਣ ਉਹ ਕਹਿੰਦੇ ਜੀ ਕਿ ਦੇਖੋ, ਉਹਨਾਂ ਦੀ ਸਿਹਤ ਦੇ ਵਿੱਚ ਥੋੜੀਆਂ ਜਿਹੀਆਂ ਸਮੱਸਿਆਵਾਂ ਚੱਲਦੀਆਂ ਸੀ, ਮਿਹਨਤ ਉਹਨਾਂ ਨੇ ਕਹਿੰਦੇ ਜੀ ਬਹੁਤ ਕੀਤੀ, ਇਸ ਕਰਕੇ ਅੱਜ ਤੋਂ ਭਗਵੰਤ ਮਾਨ ਸਾਹਿਬ ਆ ਜਿਹੜੇ ਉਹ ਚਲੇ ਗਏ ਜੀ ਇੱਥੇ ਬੰਗਲੌਰ ਦੇ ਵੱਲ। ਇੱਥੇ ਇਹਨਾਂ ਨੇ 7-8 ਦਿਨ ਰਹਿਣਾ, ਇੱਥੇ ਕੁਦਰਤੀ ਇਲਾਜ ਪ੍ਰਣਾਲੀ ਦੇ ਨਾਲ ਜੁੜਨਗੇ। ਉਹਦੇ ਵਿੱਚ ਇਹ ਹੁੰਦਾ ਜੀ ਕਿ ਤੁਸੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ, ਤੁਸੀਂ ਕੋਈ ਇਹ ਨਹੀਂ ਪਰਿਵਾਰਕ ਮੈਂਬਰਾਂ ਨੂੰ ਮਿਲਣਾ, ਤੁਸੀਂ ਬਸ ਚੁੱਪ ਰਹਿਣਾ, ਧਿਆਨ ਲਾਉਣਾ, ਤੇ ਜੋ ਵੀ ਤੁਹਾਨੂੰ ਨਿਯਮਾਂ ਦੇ ਵਿੱਚ ਗੱਲ ਕਹੀ ਜਾਂਦੀ ਹੈ ਉਹਦਾ ਪਾਲਣ ਕਰਨਾ। ਸੋ ਉਹ ਇਸ ਗੱਲ ਦੇ ਕਰਕੇ ਗਏ ਆ। ਬਾਕੀ ਦੇਖੋ ਭਾਈ, ਉਹ ਤੰਦਰੁਸਤ ਹੋ ਕੇ ਆਉਣ, ਬਿਲਕੁਲ ਤੰਦਰੁਸਤ ਵਰਗੀ ਰਹਿਣ ਵਾਲੀ ਗੱਲ ਹੋਵੇ ਉਹਨਾਂ ਲਈ, ਪਰ ਗੱਲ ਇਹ ਜੀ ਕਿ ਉਹ ਪਹਿਲਾਂ ਵੀ ਗਏ ਕਈ ਵਾਰ, ਤੇ ਅੱਜ ਤੋਂ ਬਾਅਦ ਇੱਕ ਵਾਰੀ ਫੇਰ ਗਏ ਆ, 7-8 ਦਿਨਾਂ ਨੂੰ ਮੁੜਨਗੇ ਜੀ।
0: ਸੋ ਵਿਰੋਧੀ ਪਾਰਟੀਆਂ ਨੀ ਕਹਿੰਦੀਆਂ ਕਿ ਕੀ ਗੱਲ, ਹੁਣ ਤਾਂ ਲੋਕ ਜਿਹੜੇ ਇੱਕ ਦੂਜੇ ਤੇ, ਉਹਨਾਂ ਨੂੰ ਮੌਕਾ ਨੀ ਮਿਲ ਜਾਏਗਾ ਜੀ 7-8 ਦਿਨਾਂ ਦੇ ਵਿੱਚ ਹੋਰ ਉਹਨਾਂ ਦੇ ਬਾਬਤ ਗੱਲਾਂ ਬਾਤਾਂ ਕਰਨ ਦਾ?
1: ਦੇਖੋ ਵਿਰੋਧੀ ਪਾਰਟੀਆਂ ਤਾਂ ਆਪਸ ਦੇ ਵਿੱਚ ਉਲਝੀ ਜਾਂਦੀਆਂ ਨਾ ਜੀ, ਕਾਂਗਰਸ ਆਪਸ ਦੇ ਵਿੱਚ ਉਲਝੀ ਜਾਂਦੀ ਹੈ, ਹੋਰ ਪਾਰਟੀਆਂ ਆਪਸ ਦੇ ਵਿੱਚ ਖਪੀ ਜਾਂਦੀਆਂ। ਉਹ ਅਸਲ ਦੇ ਵਿੱਚ ਵਿਰੋਧੀ ਪਾਰਟੀਆਂ ਦਾ ਇੱਕ ਦੂਜੇ ਨੂੰ ਠੱਬੀ ਲਾਉਣ ਤੋਂ ਬਿਨਾਂ ਕੋਈ ਹੈ ਨੀਗਾ ਹਾਲੇ ਹਾਲ। ਆ ਦੇਖੋ ਅੱਜ ਕਾਂਗਰਸ ਦਾ ਕੀ ਹਾਲ ਬਣਿਆ ਪਿਆ, ਅੱਜ ਕਾਂਗਰਸੀ ਆਪਸ ਦੇ ਵਿੱਚ ਲੜਦੇ ਫੇਰ ਸ਼ੁਰੂ ਹੋ ਗਏ ਆ। ਸੋ ਮੇਰਾ ਖਿਆਲ ਹੈ ਵੀ ਭਗਵੰਤ ਮਾਨ ਹੋਰਾਂ ਨੇ ਵੀ ਸੋਚਿਆ ਹੋਣਾ ਵੀ ਭਾਈ ਮੈਂ ਹੁਣ ਜਾ ਕੇ ਆਪਦਾ 7-8 ਦਿਨ ਧਿਆਨ ਲਾ ਲਾਂ, ਮੈਂ ਆਪਦੇ ਆਪ ਨੂੰ ਸਮਝ ਲਾਂ, ਕਿਉਂਕਿ ਇੱਥੇ ਤਾਂ ਹੁਣ ਜਿਹੜਾ 1000-1000 ਤੇ 1500-1500 ਰੁਪਏ ਵਾਲੀ ਜਿਹੜੀ ਗੱਲ ਕੀਤੀ ਆ, ਉਹਦੇ ਕਰਕੇ ਪੰਜਾਬ ਦੇ ਵਿੱਚ ਲਹਿਰ ਜੀ ਲੱਗੀ ਰਹਿਣੀ ਹੈ ਜੀ।
0: ਬਿਲਕੁਲ ਜੀ, ਮੈਂ ਤਾਂ ਸੋਚਦਾ ਵੀ ਸਾਰੇ, ਚਾਹੇ ਇਹ ਜਿਹੜੇ ਪ੍ਰਬੰਧਕੀ ਸੱਜਣਾ ਸਾਰੇ ਇਕੱਠੇ ਧਿਆਨ ਲਾਉਣ ਚਲੇ ਜਾਂਦੇ ਤੇ ਇੱਕ ਇੱਕ ਬੰਦਾ ਸਾਰੀਆਂ ਪਾਰਟੀਆਂ ਦਾ, ਤੇ ਮੈਨੂੰ ਲੱਗਦਾ ਕਿ ਥੋੜਾ ਜਿਹਾ ਆਉਣ ਵੇਲੇ ਠਰਮਾ ਜਿਹਾ ਹੋਣਾ ਸੀ ਇਹਨਾਂ ਦੇ ਵਿੱਚ ਜੀ। ਇਹ ਗੱਲ ਤੁਹਾਡੀ ਸਹੀ ਆ ਵੀ ਫਿਰ ਉਹ ਦੂਜਿਆਂ ਦਾ ਜਿਹੜੇ ਉੱਥੇ ਧਿਆਨ ਹੋਰ ਲਾਉਣ ਗਏ ਹੋਣੇ, ਕਿਤੇ ਉਹਨਾਂ ਦਾ ਧਿਆਨ ਮਨਾ ਭੰਗ ਹੋ ਜਾਂਦਾ ਹਨਾ ਉੱਥੇ ਜਾ ਕੇ, ਇਹ ਵੀ ਔਖਾ ਹੋ ਜਾਣਾ ਸੀਗਾ। ਸੋ ਅੱਛਾ, ਅਗਲੀ ਖਬਰ ਵੱਲ ਟਣਾ ਸਾਹਿਬ ਚੱਲਦੇ ਹਾਂ। ਉਹ ਇਹ ਆ ਕਿ ਲੁਧਿਆਣੇ ਦੇ ਵਿੱਚ, ਇਕੱਲੇ ਲੁਧਿਆਣੇ ਦੀ ਜੇ ਆਪਾਂ ਗੱਲਬਾਤ ਕਰਦੇ ਹਾਂ, ਪਿਛਲੇ 7 ਸਾਲਾਂ ਦੇ ਵਿੱਚ 500 ਤੋਂ ਵੱਧ ਬੱਚੇ ਜਿਹੜੇ ਉਹ ਲਾਪਤਾ ਹੋਏ ਦੱਸੇ ਜਾਂਦੇ ਆ, ਕਿ 500 ਤੋਂ ਵੱਧ ਬੱਚੇ ਆ ਜਿਹੜੇ ਲਾਪਤਾ ਹੋਣਾ ਇਕੱਲੇ ਇੱਕ ਸ਼ਹਿਰ ਦੇ ਵਿੱਚ। ਜੇ ਡਾਟਾ ਸਾਰੇ ਸ਼ਹਿਰਾਂ ਦਾ ਲਿਆ ਜਾਵੇ ਤਾਂ ਬਹੁਤ ਵੱਡਾ ਡਾਟਾ ਹੋ ਸਕਦਾ। ਕੀ ਸਮਝਦੇ ਹੋ, ਕੀ ਖਬਰ ਹੈ ਇਹ?
1: ਦੇਖੋ ਜੀ, ਗੱਲ ਹੈ ਕਿ ਲੁਧਿਆਣੇ ਦੇ ਵਿੱਚ ਨਾ ਜਿਹੜੀ ਆਈ ਰਿਪੋਰਟ RTI ਦੇ ਰਾਹੀਂ, ਇਹ ਬੜੀ ਹੈਰਾਨ ਕਰਦੀ ਰਿਪੋਰਟ ਆ ਵੀ ਭਾਈ ਲੁਧਿਆਣੇ ਦੇ ਵਿੱਚ ਇੰਨੇ ਬੱਚੇ ਕਿਵੇਂ ਗਵਾਚ ਗਏ ਆ, ਇੰਨੇ ਬੱਚੇ ਕਿਵੇਂ ਲਾਪਤਾ ਹੋ ਗਏ ਆ। ਜਿਹੜੀ ਜਾਣਕਾਰੀ ਮਿਲੀ ਆ ਉਹ ਇਹ ਕਹਿੰਦੀ ਆ, ਉਹ ਕਹਿੰਦੀ ਸੀ ਕਿ ਲੁਧਿਆਣੇ ਦੇ ਵਿੱਚ 7 ਸਾਲਾਂ ਦੇ ਵਿੱਚ 506 ਬੱਚੇ ਲਾਪਤਾ ਹੋਏ ਆ, 62 ਬੱਚੇ ਉਹ ਆ ਜਿਹੜੇ ਕਿ ਕਿਡਨੈਪ ਕੀਤੇ ਗਏ ਆ। ਸੋ ਪਤਾ ਨਹੀਂ ਇਹਦੇ ਵਿੱਚੋਂ ਹੁਣ ਕੀ ਪੁਲਿਸ ਆ ਜਿਹੜੀ ਉਹ ਕੀ ਸਿੱਚਾਈ ਕੱਢ ਕੇ ਲਿਆਊਗੀ, ਪਰ ਇਹ ਆਪਣੇ ਆਪ ਦੇ ਵਿੱਚ ਬੜੀ ਅਚੰਭੇ ਵਾਲੀ ਗੱਲ ਆ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਇੰਨੇ ਬੱਚੇ ਚੱਕੇ ਗਏ। ਇਹ RTI ਰਾਹੀਂ ਜਿਹੜੀ ਸੂਚਨਾ ਮਿਲੀ ਆ ਉਹਦੇ ਤਹਿਤ ਪੁਲਿਸ ਨੇ ਗੱਲ ਕਹੀ ਆ ਕਿ ਸਮੇਂ ਸਮੇਂ ਦੇ ਉੱਤੇ ਬਹੁਤ ਸਾਰੇ ਬੱਚੇ ਚੱਕੇ ਗਏ ਆ, ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਅਸੀਂ ਰਿਕਵਰੀ ਕਰ ਲਈ ਆ, ਬੱਚਿਆਂ ਨੂੰ ਵਾਪਸ ਮੋੜ ਲਿਆਏ ਆ ਜਾਂ ਬੱਚੇ ਆਪਣੇ ਵਾਪਸ ਘਰਾਂ ਦੇ ਵਿੱਚ ਲਿਆਂਦੇ ਗਏ ਆ। ਪਰ ਪੰਜਾਬ ਦੇ ਵਿੱਚੋਂ ਲੁਧਿਆਣੇ ਨੂੰ ਜਿਹਨੂੰ ਅਸੀਂ ਪੰਜਾਬ ਦਾ ਮਨਚੈਸਟਰ ਕਹਿੰਦੇ ਆ, ਉੱਥੋਂ ਇਵੇਂ ਬੱਚੇ ਚੱਕੇ ਜਾਣੇ, ਇਸ ਤਰੀਕੇ ਦੇ ਵੇਰਵੇ ਸਾਹਮਣੇ ਆਉਣੇ ਸੱਚੀ ਮੁੱਚੀ ਹੈਰਾਨੀਜਨਕ ਹੈਗੀ ਗੱਲ ਜੀ।
0: ਬਿਲਕੁਲ ਜੀ। ਸੋ ਦੋਸਤੋ, ਤੁਸੀਂ ਜਿਹੜਾ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਪ੍ਰੋਗਰਾਮ ਦਾ ਇਹ ਹਿੱਸਾ ਜਿਹੜਾ ਉਹ ਯੂਨੀ ਗਲੋਬਲ ਐਡਵਾਈਜ਼ਰੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਸੋ ਯੂਨੀ ਗਲੋਬਲ ਐਡਵਾਈਜ਼ਰੀ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨਾਗਪਾਲ ਸਾਹਿਬ ਦੇ ਨਾਲ 437-264-3175 'ਤੇ ਤੁਸੀਂ ਗੱਲਬਾਤ ਕਰ ਲਈ, 437-264-3175 'ਤੇ। ਅਗਸਤ ਤੋਂ ਬਾਅਦ ਕੁਝ ਇੱਕ ਰੂਲ ਨੇ ਜਿਹੜੇ ਉਹ ਚੇਂਜ ਹੋਣ ਜਾ ਰਹੇ, ਕਿਹੜੇ ਰੂਲ ਚੇਂਜ ਹੋਣ ਜਾ ਰਹੇ ਉਹਨਾਂ ਬਾਬਤ ਗੱਲਬਾਤ ਅੱਜ ਪ੍ਰੋਗਰਾਮ ਦੇ ਅੱਗੇ ਵਿੱਚ ਚੱਲ ਕੇ ਕਰਨਗੇ। ਅੱਗੇ ਚੱਲ ਕੇ 437-264-3175 ਜੇਕਰ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਸੁਪਰ ਵਿਜੇ ਦੀ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਤਾਂ ਮੁਸਕਾਨ ਦਿਓਲ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਲੈਣਾ। ਨੰਬਰ ਉਹਨਾਂ ਦਾ ਨੋਟ ਕਰਕੇ ਰੱਖ ਲਓ। ਸੁਪਰ ਵਿਜੇ 'ਤੇ ਤੁਹਾਡੇ ਪੇਰੈਂਟਸ, ਗ੍ਰੈਂਡ ਪੇਰੈਂਟਸ ਆ ਰਹੇ ਆ ਜਾਂ ਫਿਰ ਵਿਜ਼ਟਰ ਵਿਜੇ 'ਤੇ ਕੋਈ ਆਇਆ ਹੋਇਆ ਉਹਦੇ ਲਈ ਸਪੈਸ਼ਲੀ ਤੁਸੀਂ ਪੈਕੇਜ ਭਾਲ ਰਹੇ ਸੀਗੇ ਤਾਂ ਤੁਸੀਂ ਇੱਕ ਨੰਬਰ ਆ ਮੁਸਕਾਨ ਦਿਓਲ ਉਹਨਾਂ ਦਾ ਨੋਟ ਕਰਕੇ ਰੱਖ ਲਓ 647-564-2733 647-564-2733 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਗਲੀ ਖਬਰ ਵੱਲ ਚੱਲਾਂਗੇ। ਟਾਣਾ ਸਾਹਿਬ, ਇੱਕ ਸਮਾਂ ਸੀ ਜਦੋਂ ਚੰਨੀ ਸਾਹਿਬ ਦੇ ਆਉਣ ਤੋਂ ਪਹਿਲਾਂ ਚਰਚਾ ਇਹ ਹੋ ਗਈ ਸੀ ਕਿ ਹੋ ਸਕਦਾ ਕਿ ਮਨੀਸ਼ ਤਿਵਾੜੀ ਸਾਹਿਬ ਅੱਗੇ ਆ ਜਾਣ, ਉਹਨਾਂ ਨੂੰ ਅਹੁਦੇਦਾਰੀ ਆ ਜਿਹੜੀ ਉਹ ਸਾਂਭਣੀ ਜਾ ਸਕਦੀ ਸੀ, ਇਹਦਾ ਚਰਚੇ ਚੱਲ ਪਏ ਸੀਗੇ। ਪਰ ਉਸ ਤੋਂ ਬਾਅਦ ਹੁਣ ਕਹਿੰਦੇ ਕਾਫੀ ਵੱਡਾ ਖਿਲਾਰਾ ਜਿਹੜਾ ਕਾਂਗਰਸ ਦੇ ਵਿੱਚ ਪਿਆ ਹੋਇਆ ਵੀ ਤੇ ਮਨੀਸ਼ ਤਿਵਾੜੀ ਸਾਹਿਬ ਛੱਡ ਗਏ ਭਲਾ ਕਾਂਗਰਸ।
1: ਦੇਖੋ ਨਹੀਂ, ਹਾਲੇ ਬਾਈ ਜੀ ਛੱਡੀ ਤਾਂ ਨਹੀਂ, ਪਰ ਜਿਸ ਤਰੀਕੇ ਦੇ ਨਾਲ ਉਹ ਨਿਰਾਸ਼ਾ ਦੇ ਵਿੱਚ ਚੱਲਦੇ, ਸ਼ਾਇਦ ਕੋਈ ਨਾ ਕੋਈ ਵੱਡਾ ਫੈਸਲਾ ਕਰ ਲੈਣ। ਉਹਦਾ ਕਾਰਨ ਇਹ ਵੀ ਕਾਂਗਰਸ ਦੇ ਵਿੱਚ ਕਲੇਸ਼ ਦਾ ਪੈਣਾ ਕੋਈ ਨਵੀਂ ਗੱਲ ਹੈ ਨਹੀਂ, ਪਰ ਹੁਣ ਜਿਹੜਾ ਕਲੇਸ਼ ਨਾ ਉਹ ਵੱਡੇ ਪੱਧਰ ਦੇ ਉੱਤੇ ਲੱਗਦਾ, ਇਸ ਕਰਕੇ ਵੀ ਵੋਟਾਂ ਵੀ ਸਿਰ ਦੇ ਉੱਤੇ ਆ। ਤੇ ਇੱਧਰਲੇ ਪਾਸੇ ਇਹੋ ਜਿਹੀ ਖਬਰ ਆ ਗਈ ਆ, ਪਤਾ ਹੀ ਲੱਗਾ ਜੀ ਕਿ ਇੱਥੇ ਜਦੋਂ ਹੁਣ ਕੱਲ੍ਹ ਤੋਂ ਚਰਨਜੀਤ ਸਿੰਘ ਚੰਨੀ ਨੂੰ ਬਣਾਤਾ ਜੀ ਉਹਨਾਂ ਨੇ ਕੰਪੇਨ ਕਮੇਟੀ ਦਾ ਚੇਅਰਮੈਨ, ਸੁਖਜਿੰਦਰ ਸਿੰਘ ਰੰਧਾਵਾ ਦੂਵੇ ਕਮੇਟੀ ਦਾ ਕੁਛ ਬਣਾਤਾ, ਇਉਂ ਨਾ। ਪਰ ਰਾਜਾ ਵੜਿੰਗ ਦੀ ਪ੍ਰਧਾਨਗੀ ਉੱਥੇ ਦੀ ਉੱਥੇ ਹੀ ਆ, ਪ੍ਰਤਾਪ ਸਿੰਘ ਬਾਜਵਾ ਦੀ ਵਿਰੋਧੀ ਧਿਰ ਦੀ ਨੇਤਾਗਿਰੀ ਉੱਥੇ ਦੀ ਉੱਥੇ ਹੀ ਆ। ਸੋ ਕਾਂਗਰਸੀਆਂ ਜਿਹੜੇ ਇਸ ਗੱਲ ਤੇ ਕਲਪ ਗਏ, ਉਹ ਕਹਿੰਦੇ ਜੀ ਇੰਨੇ ਲੰਮੇ ਸਮੇਂ ਤੋਂ ਸਾਡੇ ਨਾਲ ਮੀਟਿੰਗਾਂ ਚੱਲਦੀਆਂ, ਕਦੇ ਕੁਛ ਗੱਲ ਕਰਨ ਦੇ ਲਈ ਬੁਲਾ ਲੈਂਦੇ, ਕਦੇ ਕੋਈ ਗੱਲ ਕਰਨ ਦੇ ਲਈ ਬੁਲਾ ਲੈਂਦੇ ਆ, ਤੇ ਵਿੱਚੋਂ ਕੀ ਨਿਕਲਿਆ? ਉਹ ਕਹਿੰਦੇ ਜੀ ਕੁਛ ਵੀ ਨਹੀਂ। ਇਸ ਕਰਕੇ ਉਹ ਕਹਿੰਦੇ ਜੀ ਕਿ ਹੁਣ ਅਸੀਂ ਕੋਈ ਵੱਡੇ ਪੱਧਰ ਦੇ ਤੋਂ ਸੰਘਰਸ਼ ਕਰਾਂਗੇ। ਮੇਰਾ ਖਿਆਲ ਆ ਵੀ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਕਾਂਗਰਸ ਹੀ ਬਹੁਤ ਆ, ਹੋਰ ਕਿਸੇ ਦੀ ਲੋੜ ਵੀ ਹੈ ਨਹੀਂ ਗੀ। ਤੇ ਕਾਂਗਰਸੀ ਬਾਈ ਇਕੱਠੇ ਨਹੀਂ ਹੋ ਸਕਦੇ, ਭਾਵੇਂ ਤੁਸੀਂ ਈਰਾਨ ਤੇ ਅਮਰੀਕਾ ਜੱਫੀ ਪਾ ਲੈਣ, ਪਰ ਕਾਂਗਰਸੀ ਇਕੱਠੇ ਹੁੰਦੇ ਨਹੀਂ ਦੱਸਦੇ।
0: ਸੋ ਅੱਛਾ, ਜਿੱਥੇ ਕਾਂਗਰਸ ਦੀ ਗੱਲ ਕੀਤੀ ਹੈ ਕਿ ਕਾਫੀ ਖਿਲਾਰੇ ਆ ਜਿਹੜੇ ਉਹ ਹਜੇ ਨਜ਼ਰ ਆ ਰਹੇ ਆ, ਤੇ ਅਲੱਗ ਅਲੱਗ ਪਾਰਟੀਆਂ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਨਜ਼ਰ ਆ ਸਕਦੇ ਆ, ਤੇ ਹਜ਼ਾਰਾਂ ਹਜ਼ਾਰ ਵਾਲੇ ਜਿਹੜੇ ਸਰਵਰ ਭਲਾ ਕਿਹੜੇ ਬੰਦ ਹੋ ਗਏ
1: ਬਾਈ? ਉਹ ਨਾ ਜਿਹੜੀ ਔਰਤਾਂ ਦੇ ਖਾਤੇ ਦੇ ਵਿੱਚ ਇੱਕ ਇੱਕ ਹਜ਼ਾਰ ਰੁਪਇਆ ਤੇ 1500-1500 ਰੁਪਇਆ ਪਾਉਣ ਵਾਲੀ ਗੱਲ ਆ, ਇਹਦੇ ਕਰਕੇ ਤਾਂ ਮੈਂ ਕਹਿੰਦਾ ਵੀ ਪੰਜਾਬ ਹਿੱਲਿਆ ਪਿਆ ਪੂਰਾ, ਵੀ ਇਉਂ ਲੱਗਦਾ ਵੀ ਭਾਈ ਸਾਰਾ ਕੁਝ ਹੀ ਹੁਣ ਇਹਨਾਂ ਗੱਲਾਂ ਦੇ ਦੁਆਲੇ ਰਹਿ ਗਿਆ। ਪਰ ਗੱਲ ਇਹ ਜੀ ਕਿ ਜਿਹੜਾ ਹੁਣ ਔਰਤਾਂ ਨੂੰ ਕਹਿੰਦੇ ਵੀ 3000-3500 ਰੁਪਇਆ ਤੇ ਕਈਆਂ ਨੂੰ 4500-4500 ਰੁਪਇਆ ਤਾਂ ਆ ਗਿਆ, ਪਰ ਔਰਤਾਂ ਜਿਹੜੀਆਂ ਰਜਿਸਟਰੇਸ਼ਨਾਂ 'ਚ ਕਰਵਾਉਣ ਗਈਆਂ ਉਹਨਾਂ ਦੇ ਖਾਤੇ ਦੇ ਵਿੱਚ ਟੂੰ ਟੂੰ ਹੋਈ ਨਹੀਂ। ਉਹ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਵੀ ਤੁਹਾਡੇ ਖਾਤੇ 'ਚ ਟੂੰ ਟੂੰ ਹੋਊਗੀ, ਪਰ ਕੋਈ ਟੂੰ ਟੂੰ ਨਹੀਂ ਹੋਈ, ਜਿਹਦੇ ਕਰਕੇ ਅੱਜ ਔਰਤਾਂ ਪਰੇਸ਼ਾਨ ਬਹੁਤ ਰਹੀਆਂ। ਕਰਮਚਾਰੀਆਂ ਨੇ ਤੇ ਘਰਦਿਆਂ ਨੇ ਗੱਲ ਕਹੀ ਵੀ ਸਰਵਰ ਡਾਊਨ ਆ, ਇੰਟਰਨੈਟ ਆ ਜਿਹੜਾ ਉਹ ਵੀਕ ਚੱਲਦਾ, ਕਮਜ਼ੋਰ ਚੱਲਦਾ। ਉਹ ਕਹਿੰਦੀਆਂ ਵੀ ਕੱਲ੍ਹ ਤਾਂ ਪੈਸੇ ਪੈਣੇ ਸ਼ੁਰੂ ਹੋਏ ਆ ਜੀ, ਤੁਹਾਡਾ ਇੰਟਰਨੈਟ ਵੀਕ ਹੋ ਗਿਆ, ਇਹ ਕੀ ਗੱਲ ਬਣੀ? ਸੋ ਮਤਲਬ ਇਹ ਜੀ ਕਿ ਪੂਰਾ ਦਿਨ ਪੰਜਾਬ ਦੇ ਵਿੱਚ ਇਹੀ ਗੱਲ ਚੱਲਦੀ ਰਹੀ ਵੀ ਤੇਰੀ ਟੂੰ ਟੂੰ ਹੋਈ ਕਿ ਨਹੀਂ, ਉਹ ਕਹਿੰਦੀ ਤੇਰੀ ਟੂੰ ਟੂੰ ਹੋਈ ਕਿ ਨਹੀਂ, ਉਹ ਕਹਿੰਦੀ ਤੇਰੀ ਟੂੰ ਟੂੰ ਹੋਈ ਕਿ ਨਹੀਂ, ਬਸ ਟੂੰ ਟੂੰ ਟੂੰ ਟੂੰ ਹੀ ਪੰਜਾਬ 'ਚ।
0: ਅੱਛਾ, ਇੱਕ ਬੇਬੇ ਦੀ ਵੀਡੀਓ ਵਾਇਰਲ ਹੁੰਦੀ ਸੀ ਤਾਂ ਕਿੱਦਾਂ ਪਾਉਂਦੇ ਹੁੰਦੇ ਸੀ, ਟੂੰ ਟੂੰ ਹੋ ਗਈ, ਟੂੰ ਟੂੰ ਹੋ ਗਈ, ਟੂੰ ਟੂੰ ਹੋ ਗਈ,
1: ਉਹ ਤਾਂ ਮੈਨੂੰ ਬੇਬੇ ਲੋੜਵੰਦ ਲੱਗੀ ਹੈ ਜੀ ਮੈਨੂੰ। ਚਲੋ ਜੇਕਰ ਕੋਈ ਲੋੜਵੰਦ ਆ ਉਹਦੇ ਤਾਂ ਚਲੋ ਖਾਤੇ ਦੇ ਵਿੱਚ ਜੇ ਪੈਸੇ ਆ ਗਏ ਆ ਤਾਂ ਮੈਂ ਮਾੜੇ ਨਹੀਂ ਮੰਨਦਾ ਗਾ, ਪਰ ਬਾਈ ਜੀ ਦੁੱਖ ਤਾਂ ਇਸ ਗੱਲ ਦੀ ਵੀ 50-50 ਕਿੱਲੇ ਜਿਹਨਾਂ ਦੇ ਕੋਲੇ ਜ਼ਮੀਨ ਆ ਨਾ, ਉਹ ਔਰਤਾਂ ਵੀ ਜਾ ਕੇ ਖੜੀਆਂ ਉੱਥੇ ਕਤਾਰ ਦੇ ਵਿੱਚ ਵੀ ਜਿਹੜਾ 1000 ਰੁਪਇਆ ਮਿਲਦਾ ਉਹ ਵੀ ਲੈ ਲਓ ਜੀ।
0: ਹੁਣ ਤਾਂ ਜੇ ਫੋਨ ਦੇ ਵਿੱਚ ਕਿਸੇ ਦਾ ਮੈਸੇਜ ਆਉਂਦਾ ਉਹਦੀ ਟੂੰ ਟੂੰ ਵੀ ਐਂ ਲੱਗਦਾ ਹੋਵੇ ਕਿਤੇ ਉਧਰੋਂ ਤਾਂ ਨਹੀਂ ਟੂੰ ਟੂੰ ਹੋ ਗਈ।
1: ਸਹੀ ਗੱਲ ਹੈ ਜੀ, ਸਹੀ ਗੱਲ ਆ
0: ਜੀ। ਸੋ ਅੱਛਾ ਟਾਣਾ ਸਾਹਿਬ, ਜਾਂਦੇ ਜਾਂਦੇ ਦੱਸ ਦਿਓ ਕਿ ਕਾਫੀ ਕਹਿੰਦੇ ਮੀਂਹ ਆ ਜਿਹੜਾ ਉਹ ਪੰਜਾਬ ਦੇ ਵਿੱਚ ਪੈ ਰਿਹਾ ਜੀ, ਪਿਆ ਮੀਂਹ ਪਿਆ, ਥੋੜਾ ਜਿਹਾ ਦੱਸੋ ਮੌਸਮ ਕਿਵੇਂ ਆ ਹੁਣ?
1: ਬਾਈ ਜੀ ਅੱਜ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਮੀਂਹ ਪੈ ਗਿਆ, ਤੜਕੇ ਤੋਂ ਲੈ ਕੇ ਤੇ ਆਥਣ ਤੱਕ ਕਈ ਥਾਵਾਂ ਤੇ ਮੀਂਹ ਦੀ ਖਬਰ ਆਈ ਆ। ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਆਉਂਦੇ 5-6 ਦਿਨ ਲਗਾਤਾਰ ਮੀਂਹ ਪੈਣਾ, ਇਹ ਵੀ ਪਤਾ ਲੱਗਾ ਜੀ। ਤੇ 6 ਜੁਲਾਈ ਤੱਕ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈਣਾ, ਮੌਸਮ ਵਿਭਾਗ ਨੇ ਅੰਦਾਜ਼ਾ ਪੇਸ਼ ਕੀਤਾ। ਅੱਜ ਜਲੰਧਰ ਸਮੇਤ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਜਦੋਂ ਚੋਖਾ ਪੈ ਗਿਆ ਤੇ ਫਿਰ 6 ਤੋਂ ਲੈ ਕੇ 7 ਡਿਗਰੀਆਂ ਟੈਂਪਰੇਚਰ ਥੱਲੇ ਆਇਆ ਜੀ।
0: ਜੀ ਸੁਟਾਣਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਮਾਂ ਕੱਢਣ ਲਈ, ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
1: ਬਹੁਤ ਮਿਹਰਬਾਨੀ ਜੀ, ਮਿਹਰਬਾਨੀ,
0: ਬਹੁਤ ਬਹੁਤ ਮਿਹਰਬਾਨੀ ਜੀ। ਸੋ ਇਸਨ ਸਵਰਨ ਸਿੰਘ ਟਹਿਣਾ, ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ 5 ਜੁਲਾਈ ਨੂੰ ਟੋਰਾਂਟੋ ਦੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਵਸਦੇ ਗੁਰੂ ਹਰਗੋਬਿੰਦ ਸਾਹਿਬ ਦੀ ਵਰਸਾਈ ਧਰਤੀ ਦੇ ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ ਦੀ ਵਿੱਦਿਅਕ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਵਿਦਿਆਰਥੀਆਂ ਵੱਲੋਂ, ਸਟਾਫ ਵੱਲੋਂ ਅਤੇ ਪਰਿਵਾਰਾਂ ਦੇ ਵੱਲੋਂ ਇੱਕ ਪਿਕਨਿਕ ਆ ਜਿਹੜੀ ਉਹ ਮਨਾਈ ਜਾ ਰਹੀ ਆ। ਸੋ ਤੁਸੀਂ ਜ਼ਰੂਰ, ਜੇਕਰ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਹੋਵੇ ਤਾਂ ਤੁਸੀਂ 416-568-5833 'ਤੇ ਗੱਲ ਕਰਕੇ ਪਤਾ ਕਰ ਸਕਦੇ ਹੋ। ਸੋ 5 ਜੁਲਾਈ ਨੂੰ 1081 ओल्ड डेयरी रोड मिसागा के पिकनिक एरिया सी के पिकनिक है जी मनाई जा रही है। भोजन का प्रबंध होगा, हर उम्र के लिए खेडा होगा, गिद्धा होगा, लाइव टोल होगा, भंगड़ा होगा। सुधार कॉलेज हो भंगड़ा ना हो गल बनती नहीं है। मान सम्मान भी होएगा। सो 416-568-5833 गलबात कर सकते हो। तो माल साहब किमें हो, की हाल चाल है, ठीक ठाक हो?
2: इधर
0: साढ़े को भी टूं टूं आए हुए हैं
2: जी। बिल्कुल
0: ये भी कराते हैं टूं टूं
3: बिल्कुल जी। तभी हमने कनाडा आए क्योंकि यहाँ के गवर्नमेंट एकदम था करके अगर बोला टूटू होगी तो होगी।
0: हाँ।
3: वहाँ पे मैंने अब जैसा आपने बोला सुना मैंने भी मिस होगी कुछ 15 से टूटू राइट।
0: हाँ हाँ हाँ।
3: बट यहाँ पे ज्यादा भरोसा गवर्नमेंट पे लोगों को, गवर्नमेंट थोड़ा अच्छी तरह से काम करते हैं तो
0: नागपाल
2: जी
0: नागपाल साहब सुन लेना दो।

0: ਕਾਹਦਾ ਗਿਆ ਪਰਦੇਸ, ਮੁੜ ਕੇ ਮੁੜਿਆ ਹੀ ਨਹੀਂ, ਗੋਡੇ ਮੇਰੇ ਜੁੜ ਗਏ, ਪੈਸਾ ਜੁੜਿਆ ਹੀ ਨਹੀਂ। ਪੈਸਾ ਕਿਵੇਂ ਜੋੜੂ, ਪੈਸਾ ਜੋੜਨ ਵਾਲਾ ਕੰਮ ਹੀ ਨਹੀਂ ਕੀਤਾ ਤੁਸੀਂ। ਪੈਸਾ ਜੋੜੋਗੇ ਜੇਕਰ ਤੁਹਾਡੇ ਕੋਲ ਪੈਸਾ ਆਊਗਾ, ਜੁੜੂ ਤਾਂ ਹੀ, ਜੇ ਕੋਈ ਚੀਜ਼ ਹੋਊਗੀ ਤਾਂ ਹੀ ਜੁੜੂਗੀ ਜੀ, ਹਨਾ। ਜੇ ਕੋਈ ਚੀਜ਼ ਆਪਣੇ ਕੋਲ ਹੈ ਨਹੀਂ ਕੀਤਾ, ਜੋੜਨੀ ਕੀ ਹੈ। ਅੱਛਾ, ਦੋ ਵਾਰ ਵਾਲਾ, ਤਿੰਨ ਵਾਰ, ਅੱਛਾ ਤਿੰਨ ਵਾਰ ਵਾਲਾ ਵੀ ਹੈਗਾ ਤੁਹਾਡੇ ਕੋਲ, ਮੈਂ ਦੇਖਿਆ।
1: ਬਿਲਕੁਲ,
0: ਦੇਖੋ ਤੁਹਾਨੂੰ ਕਲਾਸਾਂ ਜਿਹੜੀਆਂ ਆਨਲਾਈਨ ਲਾਉਣੀਆਂ, ਤੁਸੀਂ ਜਿਵੇਂ ਮਰਜ਼ੀ ਕਰਕੇ ਮੇਰੇ ਨਾ ਕੋਈ ਬੜੇ ਅਜ਼ੀਜ਼ ਮਿੱਤਰ ਸੀਗੇ, ਤੇ ਉਹ ਬੜੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚੋਂ ਸੀਗੇ, ਨਿਕਲ ਰਹੇ ਸੀਗੇ, ਹਨਾ। ਮੈਂ ਕਿਹਾ ਯਾਰ ਚਲੋ ਭਾਅ ਆਪਾਂ ਲਾ ਹੋ ਜੂ ਬੰਦੇ ਦਾ, ਮੈਂ ਫੋਨ ਕੀਤਾ, ਮੈਂ ਕਿਹਾ ਯਾਰ ਵੀ ਤੂੰ ਆਪਣਾ ਪੀਅਰ ਹੀ ਆ, ਕਹਿੰਦਾ ਹਾਂ ਪੀਅਰ। ਮੈਂ ਕਿਹਾ ਵੀ ਦੇਖ ਲਓ ਜੇ ਤੁਸੀਂ ਕੋਈ ਕੋਰਸ ਕਰ ਸਕਦੇ ਹੋ ਤਾਂ ਗ੍ਰਾਂਟ ਗਰੁੰਟ ਸਰਕਾਰ ਦੇ ਰਹੀ ਹੈ, ਲੈ ਲਓ ਤੁਸੀਂ ਵੀ, ਹੈ ਨਾ। ਉਹ ਕਹਿੰਦਾ ਦੇਖ ਲੈਂਦੇ ਹਾਂ ਬਾਈ, ਐਂ ਕਰਕੇ ਮੈਨੂੰ ਲੱਗਿਆ ਵੀ ਯਾਰ ਇੱਕ ਤਾਂ ਇਹਨੂੰ ਪੈਸੇ ਦੀ ਜ਼ਰੂਰਤ ਵੀ ਆ, ਹੈ ਨਾ। ਅਤੇ ਮੈਨੂੰ ਐਂ ਸੀ ਵੀ ਕਈ ਵਾਰ ਬੰਦੇ ਨੇ ਨਹੀਂ ਵੀ ਰੇਡੀਓ ਸੁਣਿਆ ਹੁੰਦਾ ਤਾਂ ਆਪਾਂ ਹੈਲਪ ਕਰ ਦਿੰਦੇ ਹਾਂ, ਦੱਸ ਦਿੰਦੇ ਹਾਂ, ਹੈ ਨਾ। ਅਤੇ ਉਹ ਮਲਮੀ ਜੀ ਜੀਵ ਨਾਲ ਕਹੀ ਜਾਵੇ, ਮੈਂ ਕਿਹਾ ਵੀ ਤੈਨੂੰ ਕੋਈ ਘੁੰਡੀ ਲੱਗਦੀ ਆ ਜਾਂ ਤੈਨੂੰ ਕੋਈ ਲੱਗਦਾ ਵੀ ਤੂੰ ਸਵਾਲ ਪੁੱਛ ਸਕਦਾ ਜੇ ਕੋਈ ਗੱਲ ਆ ਤੇਰੇ ਦਿਲ 'ਚ। ਨਹੀਂ, ਸਵਾਲ ਤਾਂ ਕੀ ਪੁੱਛਣਾ, ਉਹ ਮੈਂ ਲੈ ਲਈ ਸੀਗੀ, ਕਹਿੰਦਾ। ਉਹਦਾ ਪੂਰਾ ਹੋ ਗਿਆ ਸੀਗਾ ਵੀ ਦੂਜੀ ਵਾਰ ਅਸੀਂ ਲੈ ਸਕਦੇ ਹਾਂ, ਤੇ ਮੈਂ ਕਿਹਾ ਜੀ ਪਤਾ ਨੀ, ਬਾਕੀ ਤੁਸੀਂ ਉਹਨਾਂ ਤੋਂ ਪਤਾ ਕਰ ਲਿਓ। ਮਤਲਬ ਕਈ ਬੰਦੇ ਨਾ ਤੁਹਾਨੂੰ ਪਤਾ ਨੀ ਹੁੰਦਾ, ਗ੍ਰਾਂਟ ਦਾ ਜਿਹੜਾ ਉਹਨਾਂ ਨੇ ਵਰਤ ਲਿਆ, ਅੱਧਾ ਉਹਨਾਂ ਦਾ ਲੋਨ ਸੀਗਾ, ਤੇ ਜਦੋਂ ਹੁਣ ਉਹਨੇ ਦੁਬਾਰੇ ਲੈਣੀ ਆ, ਜਿਹੜਾ ਉਹਦਾ ਲੋਨ ਸਪੋਜ਼ ਕਰੋ ਜੇ ਹੁਣ ਉਹਨੇ 10,000 ਲੋਨ ਰਹਿ ਗਿਆ ਜਾਂ 5,000 ਰਹਿ ਗਿਆ ਜਾਂ ਉਹਦਾ 20,000 ਰਹਿ ਗਿਆ, ਵੀ ਉਹਨੂੰ ਦੁਬਾਰੇ ਲੈਣ ਦੇ ਲਈ ਹੁਣ ਦੁਬਾਰੇ ਉਹ ਫਿਰ 70,000 ਲਈ ਜਾਂ 80,000 ਲਈ ਜਾਂ 50,000 ਲਈ ਐਲੀਜੀਬਲ ਹੈਗਾ, ਕੀ ਉਹਨੂੰ ਦੁਬਾਰੇ ਗ੍ਰਾਂਟ ਲੈਣ ਲਈ ਪਹਿਲਾਂ ਵਾਲਾ ਲੋਨ ਪੇ ਆਫ ਕਰਨਾ ਪਊਗਾ?
1: ਨਹੀਂ,
0: ਜਾਣ ਦਿਆ ਕਰੋ,
1: ਉਲਟਾ ਉਹ ਜੋ ਲੋਨ ਕੀ ਜੋ ਕਿਸ਼ਤ ਚੱਲ ਰਹੀ ਹੈ, ਹਾਂ, ਪੁਰਾਣੇ ਵਾਲੇ ਕੋਰਸ ਕੀ, ਹਾਂ, ਵੋ ਪੌਜ਼ ਹੋ ਜਾਏਗੀ।
0: ਨਹੀਂ, ਮੈਂ ਨਹੀਂ ਮੰਨਦਾ।
2: ਅੱਛਾ,
0: ਮੈਂ ਨਾਗਵਲ ਸਿੰਘ, ਨਹੀਂ ਨਹੀਂ ਯਾਰ, ਨਹੀਂ ਇਹ ਗੱਲ ਮੈਂ
2: ਨਾ, ਜੇ ਤਾਂ
0: ਪਾਣੀ ਪਲਾਓ ਇਹਨਾਂ ਨੂੰ, ਪਾਣੀ ਪਲਾਓ, ਗਰਮੀ ਨਹੀਂ ਜੇ, ਗਰਮੀ ਮੰਨੇ ਨਾਗਵਲ ਸਾਹਿਬ,
2: ਮੈਂ ਕਹਿੰਦਾ ਨਿੰਬੂ ਵਾਲਾ ਪਲਾਉਣਾ ਪਊ ਜੀ,
0: ਨਾਗਵਲ ਸਾਹਿਬ, ਮੈਂ ਕਿ ਨਿੰਬੂ
3: ਵਾਲਾ, ਬਿਲਕੁਲ ਆਪ ਕਿਤਨੇ ਕੇਸ ਦੇਖਣਾ ਚਾਹਤੇ ਆ ਕੇ ਦੇਖੇ।
0: ਨਹੀਂ, ਤੁਸੀਂ ਕਹਿ ਰਹੇ
3: ਹੋ, ਮੈਂ ਮੰਨਦਾ ਹਾਂ, ਕਲੀਅਰ ਕਰੋ, ਬੜੀ ਅਜੀਬ ਬਾਤ ਹੈ, ਬਟ
0: ਤੁਸੀਂ ਕਹਿ ਰਹੇ ਹੋ
2: ਗੱਲ ਹੋਣ ਜੀ,
0: ਗੱਲ ਹੋਣ ਜੀ, ਆ ਇਹ ਤਾਣਾ ਸੁਣੋ,
2: ਸ਼ੁਰੂ ਤੋਂ ਚੱਲੋ ਦੁਬਾਰੇ,
0: ਹਾਂ ਮੈਂ
2: ਦੁਬਾਰੇ ਸ਼ੁਰੂ ਤੋਂ,
0: ਹਾਂ ਦੁਬਾਰੇ, ਦੁਬਾਰੇ ਪੁੱਛ, ਬੰਦੇ ਨੇ ਕੋਰਸ ਕਰ ਲਿਆ,
3: ਠੀਕ ਹੈ ਜੀ,
0: ਉਹਨਾਂ ਨੂੰ ਗ੍ਰਾਂਟ ਵੀ ਮਿਲ ਗਈ, ਉਹਨਾਂ ਨੂੰ ਲੋਨ ਵੀ ਮਿਲ ਗਿਆ,
3: ਹਾਂ ਜੀ,
0: ਗ੍ਰਾਂਟ ਉਹਨਾਂ ਨੇ ਵਰਤ ਲਈ, ਕੋਰਸ ਕਰੋ ਕਿ ਉਹਨਾਂ ਨੂੰ 50,000 ਮਿਲਿਆ,
3: ਹਾਂ ਜੀ,
0: 25,000 ਉਹਨਾਂ ਨੇ ਵਰਤ ਲਿਆ,
3: ਹਾਂ,
0: ਜਾਂ ਉਹਨਾਂ ਨੂੰ 80,000 ਮਿਲਿਆ, 40,000 ਉਹਨਾਂ ਨੇ ਵਰਤ ਲਿਆ, ਜਿਹੜਾ ਵਾਪਸ ਨਹੀਂ ਸੀ ਕਰਨਾ, ਤੁਸੀਂ ਵੀ ਕਹਿੰਦੇ ਹੋ ਗ੍ਰਾਂਟ ਵੀ ਉਹ ਵਰਤ ਲਈ, ਠੀਕ ਆ, 40,000 ਜਿਹੜਾ ਰਹਿੰਦਾ ਸੀ ਉਹ ਤਾਂ ਵਾਪਸ ਕਰਨਾ ਹੀ ਆ ਨਾ, ਉਹਦਾ ਲੋਨ ਆ, ਉਹਦੀਆਂ ਕਿਸ਼ਤਾਂ ਬਣਨੀਆਂ ਨੇ 2.5% ਸਾਲ ਦਾ, ਉਹ ਤੁਸੀਂ ਕਹਿੰਦੇ ਹੋ ਕਿ 10 ਸਾਲਾਂ 'ਚ ਜਾਂ 12-13 ਸਾਲਾਂ ਦੇ ਵਿੱਚ, ਉਹ ਡਿਪੈਂਡ ਕਰਦਾ ਤੁਸੀਂ ਉਹਦੀਆਂ ਕਿਸ਼ਤਾਂ ਬਣਾ ਲਓ,
3: ਬਿਲਕੁਲ ਜੀ,
0: ਹਨਾ। ਜੇ 50,000 ਦਾ ਤੁਸੀਂ ਦੱਸ ਦੋਗੇ, ਉਹ 55,000 ਬਣਨਾ, 5,000 ਹੀ ਹੋਰ ਐਕਸਟਰਾ ਬਣਨਾ,
3: ਬਿਲਕੁਲ ਜੀ, ਬਿਲਕੁਲ ਜੀ।
0: ਪਰ ਹੁਣ ਗੱਲ ਇੱਥੇ ਅੜਕ ਗਈ ਆ, ਉਲਝ ਗਈ ਇੱਥੇ ਵੀ ਹੁਣ ਬੰਦੇ ਨੇ ਸੁਣ ਲਿਆ, ਚਲ ਯਾਰ ਆਪਾਂ ਦੁਬਾਰੇ ਕਰ ਲੈਣੇ, ਹੋਰ ਲੋਨ ਕਰ ਲੈਣੇ, ਉਹ ਕੋਰਸ ਦਾ ਪੂਰਾ ਹੋ ਗਿਆ,
2: ਪਹਿਲਾਂ ਨਾ ਕੰਪਲੀਟ ਹੋ ਗਿਆ,
0: ਉਹ ਤਾਂ ਕੰਪਲੀਟ ਹੋ ਗਿਆ, ਉਹ ਵਰਤ ਲਈ ਉਹਦੀ ਕਿਸ਼ਤ ਜਾ ਰਹੀ ਆ,
3: ਜੀ ਜੀ,
0: ਹੁਣ ਕਹਿੰਦਾ ਮੈਂ ਦੁਬਾਰੇ ਫੇਰ ਲੈ ਲੈਣਾ, ਤੁਸੀਂ ਕਹਿੰਦੇ ਠੀਕ ਆ ਲੈ ਲਾ, ਪਰ ਜਿਹੜੀ ਹੁਣ ਸਰਕਾਰ ਕਹੂਗੀ, ਜਿਹੜਾ ਮਾਮਾ ਪਹਿਲਾਂ ਲੋਨ ਚੱਕਿਆ ਹੋਇਆ ਤੇਰਾ 40,000 ਜਾਂ 20,000
2: ਪਹਿਲਾਂ ਦੀ ਕਿਸ਼ਤ ਜਾ ਰਹੀ ਜਿਹੜੀ ਆ,
0: ਉਹ ਤਾਂ ਪੇ ਕਰ ਪਹਿਲਾਂ, ਤੂੰ ਦੂਜੇ ਲੋਨ ਦੇ ਵਿੱਚ ਤੈਨੂੰ ਗ੍ਰਾਂਟ ਅਸੀਂ ਤਾਂ ਹੀ ਦੇਵਾਂਗੇ ਜੇ ਪਹਿਲਾਂ ਨਾ ਪੇ ਕਰੇਗਾ, ਉਹ ਪਹਿਲਾਂ ਨਾ ਪੇ ਕਰਨਾ ਪਊਗਾ ਤਾਂ ਦੂਜੇ 'ਚ ਇਨਰੋਲਮੈਂਟ ਹੋਊਗੀ, ਤਾਂ ਦੂਜੇ ਦੀ ਗ੍ਰਾਂਟ ਆਊਗੀ, ਜੇ ਤੁਸੀਂ ਹੁਣ ਕਹਿੰਦੇ ਹੋ ਕਿ ਪਹਿਲਾਂ ਵਾਲਾ ਪੇ ਕਰਨ ਤੋਂ ਬਿਨਾਂ ਵੀ ਆ ਸਕਦੀ ਹੈ।
3: ਇਸਕੇ ਦੋ ਆਂਸਰ ਹੈ,
0: ਦੋ ਹੀ ਦਿਓ,
3: ਹਾਂਜੀ,
1: ਅਗਰ ਉਹਨਾਂ ਨੇ ਪੁਰਾਣੇ ਵਾਲੇ ਕੋਰਸ ਕੀ ਜੋ ਲੋਨ ਕੀ ਜੋ ਕਿਸ਼ਤ ਹੈ,
0: ਹਾਂ,
1: ਉਹ ਪੇ ਕਰ ਰਹੇ ਟਾਈਮਲੀ,
2: ਜੀ,
1: ਦੈਨ ਉਹ ਨੈਕਸਟ ਕੋਰਸ ਅਬ ਸਟਾਰਟ ਕਰਤੇ ਹੈ, ਸੈਕੰਡ ਕੋਰਸ,
0: ਹਾਂ,
1: ਤੋ ਪਹਿਲੇ ਵਾਲੀ ਲੋਨ ਕੀ ਕਿਸ਼ਤ ਪੌਜ਼ ਹੋ ਜਾਏਗੀ, ਨੰਬਰ 1। ਅਗਰ ਉਹਨਾਂ ਨੇ ਡਿਫਾਲਟ ਕਰੀ ਪਹਿਲੇ ਵਾਲੀ ਲੋਨ ਕੀ ਕਿਸ਼ਤ,
0: ਹਾਂ ਹਾਂ, ਖਤਮ ਨੀ ਹੋਊਗੀ
2: ਬਿਲਕੁਲ
0: ਉਹ ਨੀ ਜਾਣੀ ਇਧਰੋਂ ਗ੍ਰਾਂਟ ਤੁਸੀਂ ਵਰਤ ਲਓ ਫਿਰ ਦੁਬਾਰੇ
1: ਬਿਲਕੁਲ ਜੀ ਐਂਡ ਦੈਨ ਕਬ ਤੱਕ ਨੀ ਜਾਣੀ ਕਬ ਤੱਕ ਪੌਜ਼ ਹੈ
0: ਹਾਂ
1: ਜੈਸੇ ਆਪਕਾ ਕੋਰਸ ਏਕ ਸਾਲ ਕਾ ਹੈ ਸੈਕਿੰਡ ਕੋਰਸ
0: ਤਾਂ ਪਹਿਲਾਂ ਦੀ ਇੱਕ ਸਾਲ ਨਹੀਂ ਦੇਣੀ ਆਪਾਂ
1: ਡੇਢ ਸਾਲ
0: ਪਹਿਲਾਂ ਵਾਲਾ ਵੀ
1: ਹਾਂ ਉਹ ਵੀ ਡੇਢ ਸਾਲ ਦਾ ਪੌਜ਼ ਲੱਗ ਗਿਆ ਉਸ ਦੇ ਉੱਪਰ
2: ਅੱਛਾ
1: ਕਿਉਂਕਿ ਰੂਲ ਹੈ ਕਿ ਅਗਰ ਆਪ ਆਜ ਨੋ ਲੂਏ
0: ਉਹ ਕਰ ਲੋ ਬਰਾਵੋ ਜਿਹੜੇ ਜਿਹੜੇ ਰਹਿ ਗਏ ਆ ਤਾਂ ਨਵੀਂ ਗੱਲ ਨਵੇਂ ਸਭ ਕਰਦੇ ਨੇ
2: ਨਵੇਂ ਤਾਂ ਨਵੇਂ ਸਭ ਕਰਦੇ
0: 437-264-3175 ਜਿਹਦਾ ਨੰਬਰ ਵੀ ਮੈਨੂੰ ਲੱਗਦਾ ਰੱਟੇ ਲੱਗਿਆ ਪਿਆ ਹੋਊ 437-264-3175 437-264-3175 437-264-3175 ਜੇ ਮੈਂ ਚਾਰ ਵਾਰ ਤੋਂ ਇੱਕ ਵਾਰ ਘੱਟ ਬੋਲਦਾ ਕਹਿੰਦੇ ਚਾਰ ਵਾਰ ਨਹੀਂ ਬੋਲਾ ਆਪਣੇ ਸਰ ਮੈਂ ਕਿਹਾ ਬੋਲ ਦਿੰਦੇ ਜੀ ਆ ਚੱਕੋ ਸਰ

ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦੇ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਨੰਬਰ ਇਹਨਾਂ ਦਾ ਨੋਟ ਕਰਕੇ ਰੱਖ ਲਓ। ਜੇਕਰ ਤੁਸੀਂ ਨਾ ਕਿਤੇ ਵੀ ਕੋਈ ਕਲੀਨਅਪ ਦਾ ਕੰਮ ਕਰਦੇ ਹੋ, ਉਹਦੇ ਲਈ ਤੁਹਾਨੂੰ ਕੈਮੀਕਲ ਚਾਹੀਦੇ ਆ, ਜਾਂ ਟਿਫਨਾਂ ਦਾ ਕੰਮ ਕਰਦੇ ਹੋ, ਜਾਂ ਵੱਡੀਆਂ ਦਾਲਾਂ ਦੀ ਪੈਕਿੰਗ ਚਾਹੀਦੇ ਨੇ, ਤਾਂ ਵਨ ਐਂਡ ਓਨਲੀ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ 416-748-2116 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਹੋਮ ਫੈਕਸ ਵਾਲੇ ਆ 20 ਡੈਲਟਾ ਪਾਰਕ 'ਤੇ। ਇਹ ਕਹਿੰਦੇ ਜੇ ਘਰ ਦਾ ਸਮਾਨ ਤੁਸੀਂ ਕੋਈ ਕੰਸਟਰਕਸ਼ਨ ਦਾ ਲੈਣਾ ਚਾਹੁੰਦੇ ਹੋ, ਚਾਹੇ ਤੁਸੀਂ ਵੈਨਿਟੀਜ਼ ਲੈਣੀ ਚਾਹੁੰਦੇ ਹੋ, ਚਾਹੇ ਤੁਸੀਂ 2x4 ਲੈਣਾ ਚਾਹੁੰਦੇ ਹੋ, ਪੇਂਟਿੰਗ ਦਾ ਸਮਾਨ ਆ, ਪਲੰਬਿੰਗ ਦਾ ਸਮਾਨ ਆ, ਇਲੈਕਟ੍ਰੀਕਲ ਦਾ ਸਮਾਨ ਆ, ਕੋਈ ਵੀ ਆ, ਤਾਂ ਤੁਸੀਂ ਇੱਥੇ ਸੰਪਰਕ ਕਰ ਸਕਦੇ ਹੋ। 20 ਡੈਲਟਾ ਪਾਰਕ 'ਤੇ ਆ ਹੋਮ ਫੈਕਸ ਵਾਲੇ, ਉੱਥੇ ਚਲੇ ਜਾਇਓ, ਸਪੈਸ਼ਲ ਡਿਸਕਾਊਂਟ ਮਿਲੂਗਾ। ਸਾਰੰਗ ਰੇਡੀ ਦਾ ਹਵਾਲਾ ਦਿੱਤੇ।

0: ਪੈਸਾ ਕਿਵੇਂ ਜੁੜਿਆ? ਪੈਸਾ ਜੁੜ ਜਾਣਾ, ਪੈਸਾ ਜਿਹੜਾ ਬੰਦਾ ਗ੍ਰੈਂਡ ਫਰਨੀਚਰ ਤੇ ਜਾਇਆ, ਪੈਸਾ ਤਾਂ ਉਹਨੇ ਜੋੜ ਲਿਆ, ਕਿਉਂਕਿ ਜਿਹਨੂੰ ਇੱਕ ਇੱਕ ਡਾਲਰ ਦੇ ਵਿੱਚ ਵੀ ਬਾਈ ਜੀ ਸਮਾਨ ਮਿਲ ਗਿਆ, ਕਾਫੀ ਟੇਬਲ ਇੱਕ ਡਾਲਰ 'ਚ ਮਿਲ ਗਿਆ, ਅਤੇ ਜੇ 400 ਦਾ ਸੀ 399 ਡਾਲਰ ਜੁੜ ਗਏ, 400 ਵਾਲਾ ਕਾਫੀ ਡਾਲਰ ਇੱਕ ਡਾਲਰ 'ਚ ਮਿਲ ਗਿਆ, ਜਿਹੜੇ ਲੈ ਗਏ ਸੋ ਲਾਹਾ ਲੈ ਗਏ, ਅਤੇ ਜਿਹਨਾਂ ਨੇ $20 ਦੇ ਵਿੱਚ ਵੀ ਟੇਬਲ ਚੱਕ ਲਏ, ਉਹਨਾਂ ਦੇ $350 ਜੁੜ ਗਿਆ। ਪੈਸਾ ਜੋੜਨ ਵਾਲਾ ਚਾਹੀਦਾ। ਜਦੋਂ ਅਸੀਂ ਰੇਡੀਓ 'ਤੇ ਅਨਾਊਂਸ ਕਰਦੇ ਹਾਂ ਤਾਂ ਸਾਡਾ ਫਰਜ਼ ਇਹ ਹੁੰਦਾ ਕਿ ਤੁਹਾਡੀ ਸੇਵਿੰਗ ਕਰਵਾ ਦਈਏ। ਬਾਈ ਸੁੱਖ ਕਿਵੇਂ ਰਿਹਾ, ਦੱਸੋ ਐਕਸਪੀਰੀਅੰਸ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਪਰਿਵਾਰਾਂ ਦਾ ਬਹੁਤ ਭਰਵਾਂ ਹੁੰਗਾਰਾ ਮਿਲਿਆ ਜੀ। ਬਹੁਤ ਸਾਰਾ ਪਰਿਵਾਰ ਕੱਲ੍ਹ ਸੇਵਿੰਗ ਤੇ ਤੋਹਫੇ ਆਪਣੇ ਘਰ ਲੈ ਕੇ ਗਏ, ਤੇ ਜਿੰਨੇ ਵੀ ਪਰਿਵਾਰ ਸਾਡੇ ਕੋਲ ਕੱਲ੍ਹ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਤੇ ਗਰਮੀ ਦੇ ਕਰਕੇ ਬਹੁਤ ਸਾਰੇ ਪਰਿਵਾਰਾਂ ਦੀਆਂ ਕਾਲਾਂ ਵੀ ਆਈਆਂ ਬਾਈ ਵੀ ਅੱਜ ਨਹੀਂ ਸੀ ਆ ਸਕਦੇ, ਵੀਕਐਂਡ ਤੱਕ ਆ ਸਕਦੇ, ਡੀਲਾਂ ਸਾਡੇ ਲਈ ਲੋਕ ਰੱਖਿਓ। ਤੇ ਤੁਸੀਂ ਵੀ ਕਿਹਾ ਬੋਪਰਾ ਸਾਹਿਬ ਵੀ ਬਿਲਕੁਲ ਉਹ ਡੀਲਾਂ ਬਰਕਰਾਰ ਰੱਖਣੀਆਂ, ਸਾਰੀਆਂ ਡੀਲਾਂ ਇਸ ਵੀਕਐਂਡ ਤੱਕ ਪਰਿਵਾਰਾਂ ਨੂੰ ਮਿਲਣਗੀਆਂ। ਬੋਪਰਾ ਸਾਹਿਬ
0: ਇੱਕ ਅੱਧੀ ਘੰਟੇ ਜੀ ਡੀਲ ਦਿਓ ਪਹਿਲਾਂ, ਜਿਹੜੀ ਕੱਲ੍ਹ ਫਰਾਈਡੇ ਆ।
1: ਕੱਲ ਨੂੰ ਫਰਾਈਡੇ ਆ, ਦਈਏ ਕੜਾਕੇ ਕੱਢਵੇਂ ਡੀਲ
0: ਆਉਣ ਦਿਓ
1: ਪਰਿਵਾਰਾਂ ਨੇ। ਬਿਲਕੁਲ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ। ਬੋਪਰਾ ਸਾਹਿਬ ਕੱਲਾ ਬੈੱਡ ਹੀ $1,300 ਦਾ ਆਉਂਦਾ, ਪਰ ਇਹ ਗ੍ਰੈਂਡ ਫਰਨੀਚਰ ਆ, ਕੈਨੇਡਾ ਡੇ ਵਾਲੀਆਂ ਡੀਲਾਂ ਵੀਕਐਂਡ ਤੱਕ ਲੈ ਜਿਓ। ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਵਾਲਾ ਬੈੱਡ, ਜਿਹਦੀ ਰੈਗੂਲਰ ਕੀਮਤ $1,200 ਸੀ, ਸਿਰਫ $299 ਦਾ। ਬੋਪਰਾ ਸਾਹਿਬ ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ $299 ਦਾ। ਇੱਥੇ ਹੀ ਬਸ ਨਹੀਂ, ਕਿਉਂਕਿ ਸਾਰੰਗ ਰੇਡੀਓ ਆ ਤੇ ਨਾਲ ਕੈਨੇਡਾ ਡੇ ਵਾਲੀਆਂ ਡੀਲਾਂ ਵੀਕਐਂਡ ਦੇ ਉੱਪਰ, ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ LED ਟੀਵੀ ਫ੍ਰੀ। ਬੋਪਰਾ ਸਾਹਿਬ ਬਣਦੀ ਗੱਲ ਬਾਤ ਜੀ?
0: ਮੈਂ ਕਿਹਾ ਹੁਣ ਤਾਂ ਪੂਰੀ ਬਣ ਗਈ ਹੈ, ਹੁਣ ਤਾਂ ਬਾਜੀ ਨਜ਼ਾਰਾ ਆ ਗਿਆ ਹੈ।
1: $299 ਦੇ ਵਿੱਚ ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, $299 ਦਾ, ਨਾਲ ਟੈਲੀਵਿਜ਼ਨ ਟੀਵੀ LED ਟੀਵੀ ਫ੍ਰੀ। $294 ਵੋਕ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਬੋਪਰਾ ਸਾਹਿਬ
0: ਇੱਥੇ ਰੱਖ ਜਿਓ ਜਿਓ। ਖਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਰ ਕੀ ਹਾਲ ਚਾਲ ਹੈ
2: ਜੀ? ਥੈਂਕ ਯੂ ਸੋ ਮਚ ਰਾਜਵੀਰ ਜੀ, ਬਿਲਕੁਲ ਠੀਕ। ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਜਵੀਰ ਜੀ। ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ ਮੇਰੇ ਪਾਸ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਬਹੁਤ ਅਮੇਜ਼ਿੰਗ ਆਫਰ ਹੈ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000 6478648000। ਅਸੀਂ 18 ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000 6478000 6478000।
0: ਇੱਕ ਵਾਰ ਨੰਬਰ ਫਿਰ ਸਾਂਝਾ ਕਰ ਦਿਓ
2: ਰਾਜੀਵ ਜੀ, ਨੰਬਰ ਹੈ 6478000 6478000 8000 8000।
0: ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ।
2: ਥੈਂਕ ਯੂ ਰਾਜੀਵ ਜੀ,
0: ਬਹੁਤ ਬਹੁਤ ਸ਼ੁਕਰੀਆ।

0: ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਹੈ। ਪੈਸੇ ਦੀ ਗੱਲ ਆ ਕੇ, ਪੈਸਾ ਜ਼ਰੂਰੀ ਵੀ ਆ ਪਰ ਸਭ ਕੁਛ ਵੀ ਪੈਸਾ ਨਹੀਂ ਹੈ, ਸਾਰਾ ਕੁਛ ਪੈਸਾ ਨਹੀਂ, ਪੈਸਾ ਬਾਹਲਾ ਵੀ ਆ
1: ਜਾਵੇ, ਪੈਸੇ ਬਿਨਾਂ ਵੀ ਕੁਛ ਨਹੀਂ ਹੈ,
0: ਪੈਸੇ ਬਿਨਾਂ ਵੀ ਕੁਛ ਨਹੀਂ ਹੈ, ਪੈਸਾ ਬਾਹਲਾ ਵੀ ਆ ਜਾਵੇ ਬੰਦੇ ਨੂੰ ਤੰਗ ਕਰਦਾ।
1: ਬਿਲਕੁਲ,
0: ਹਾਂ ਬਿਨਾਂ ਮਤਲਬ ਦੀ ਖੰਗ ਕਰਦਾ
1: ਜੀ,
0: ਬੰਦੇ ਬਹੁਤ ਨਾਗਪਾਲ ਸਾਹਿਬ ਇਹ ਆ ਕਿ ਪੈਸੇ ਨਾ ਬੰਦੇ ਤੁਸੀਂ ਇੱਥੇ ਆ ਜਾਓ ਮਾਈਕ ਦੇ ਮੇਰੇ ਕੋਲ, ਇੱਧਰ ਆਓ ਤੁਸੀਂ ਰਕਾ ਮਾਈਕ ਤੋਂ ਆਵਾਜ਼ ਜਾਣੀ ਤੁਹਾਡੀ ਘੈਂਟ, ਤੇ ਪੈਸੇ ਨਾ ਕਈ ਵਾਰ ਕੀ ਹੁੰਦਾ ਕਿ ਬੰਦਾ, ਉਹ ਇੱਕ ਬੰਦਾ ਸੀਗਾ ਉਹ ਪੈਸੇ ਜੋੜਦਾ ਸੀਗਾ, ਪੈਸੇ ਜੋੜ ਕੇ ਉਹ ਨਾ ਦੱਬ ਦਿੰਦਾ ਸੀਗਾ ਕਿਤੇ, ਉਹ ਜਦ ਦੱਬਦਾ ਸੀਗਾ ਉਹਨੂੰ ਹੋਰ ਪੈਸੇ ਮਿਲ ਜਾਂਦੇ ਸੀ, ਸੋਨੇ ਦੇ ਸਿੱਕੇ ਮਿਲ ਜਾਂਦੇ ਸੀ, ਉਹ ਜਾ ਕੇ ਫਿਰ ਦੱਬਿਆ ਆਉਂਦਾ ਸੀਗਾ। ਕਿਸੇ ਬੰਦੇ ਨੇ ਦੇਖ ਲਿਆ ਵੀ ਇਹ ਜਾਂਦਾ ਕਿੱਧਰ ਨੂੰ, ਹੈ ਨਾ, ਜੰਗਲਾਂ ਜਿਹਾ ਦੇ ਵਿੱਚ ਜਾਂਦਾ, ਉੱਥੇ ਦੱਬੀ ਜਾਂਦਾ ਵਾ, ਉੱਥੋਂ ਕਿਸੇ ਬੰਦੇ ਨੇ ਦੇਖਿਆ ਅਤੇ ਉਹਨੇ ਚੱਕ ਕੇ ਜਿੱਥੇ ਉਹਨੇ ਦੱਬੇ ਸੀ ਉਹਨੇ ਚੱਕ ਕੇ ਕੱਢ ਲਏ, ਕੱਢ ਕੇ ਉਹਨੇ ਵਰਤ ਲਏ, ਉਹ ਜਦੋਂ ਅਗਲੀ ਵਾਰ ਉਹਦੇ ਕੋਲ ਫਿਰ ਪੈਸੇ ਉਹ ਉੱਥੇ ਫਿਰ ਗਿਆ ਵੀ ਇਹਦੇ ਵਿੱਚ ਫਿਰ ਦੰਬਿਆ ਵਾ, ਉਹ ਜਦੋਂ ਉਹਨੇ ਪੱਟਿਆ ਉੱਥੇ ਬਾਈ ਜੀ ਉੱਥੇ ਇੱਟ ਪਈ ਗੱਲੀ ਹੋਈ, ਪੈਸੇ ਹੈ ਹੀ ਨਾ, ਉਹ ਰੋਣ ਪਿੱਟਣ ਲੱਗ ਗਿਆ, ਉਹਨੇ ਦਹਾਈ ਪਾ ਦੀ, ਕਹਿੰਦਾ ਬਾਈ ਮੇਰੇ ਪੈਸੇ ਲੁੱਟਿਆ ਗਿਆ ਪੱਟਿਆ ਗਿਆ, ਤਬਾਹ ਹੋ ਗਿਆ ਮੈਂ ਤਾਂ,
1: ਬਿਲਕੁਲ,
0: ਤੇ ਜਮਾ ਹੀ ਸਵਾਹ ਹੋ ਗਿਆ ਮੈਂ ਤਾਂ, ਕਹਿੰਦਾ ਤੇ ਵੀ ਪੈਸੇ ਮੇਰੇ ਕਿੱਧਰ ਗਏ, ਉਹ ਸਿਆਣਾ ਬੰਦਾ ਕੋਲ ਸੀ ਜਿਹਨੇ ਨਾਲੇ ਚੱਕੇ ਸੀ ਉਹੀ ਕੋਲ ਸੀਗਾ, ਗੱਲ ਸੁਣੋ ਰਿਹਾ, ਕਹਿੰਦਾ ਹਾਂਜੀ, ਕਹਿੰਦਾ ਕੀ ਹੋ ਗਿਆ, ਕਹਿੰਦਾ ਬਾਈ ਮੈਂ ਇੱਥੇ ਪੈਸੇ ਇੰਨੇ ਸਾਲਾਂ ਤੋਂ ਦੱਬ ਰਿਹਾ ਸੀਗਾ, ਇੰਨੇ ਸਾਲਾਂ ਦੀ ਮੇਰੀ ਮਿਹਨਤ ਜੋੜਿਆ ਹੋਇਆ ਪੈਸਾ ਸੀਗਾ, ਕਹਿੰਦਾ ਇੰਨੇ ਸਾਲਾਂ ਤੋਂ ਵਰਤੇ ਨਹੀਂ ਸੀਗਾ ਇਹ, ਕਹਿੰਦਾ ਨਹੀਂ ਵਰਤੇ ਨਹੀਂ ਸੀਗਾ, ਕਹਿੰਦਾ ਹੁਣ ਤੇਰੀ ਉਮਰ ਵੀ ਥੋੜ੍ਹੀ ਰਹੇਗੀ, ਜਦ ਤੂੰ 35 ਸਾਲ ਤੋਂ ਪੈਸੇ ਦੱਬੀ ਜਾਂਦਾ ਮੈਂ ਜੋੜੀ ਜਾਂਦਾ, ਵਰਤਿਆ ਤੂੰ ਹੈ ਨੀਗਾ, ਹੁਣ ਤੇਰੀ ਉਮਰ ਹੋਰ ਆ 5-7-10 ਸਾਲ ਹੋਰ ਆ, ਵਰਤਣਾ ਤਾਂ ਹੁਣ ਵੀ ਹੈ ਨੀਗਾ, ਤੇਰੇ ਲਈ ਤਾਂ ਮਿੱਟੀ ਸੀਗੇ, ਤੇਰੇ ਲਈ ਤਾਂ ਮਿੱਟੀ ਸੀ ਜਦ ਤੂੰ ਵਰਤੇ ਨੀ, ਜਾਂ ਮਿੱਟੀ ਪਈ ਆ ਤੇਰੇ ਕੋਲ ਹੁਣ ਵੀ ਇੱਟ ਪਈ ਆ, ਤੂੰ ਇਹਦੇ ਇੱਕ ਇੱਟ ਹੋਰ ਰੱਖ ਜੇ, ਤੂੰ ਜਦ ਵਰਤਣਾ ਤਾਂ ਵਰਤਣਾ ਤਾਂ ਹੈ ਨੀ। ਸੋ ਕਈ ਵਾਰ ਬੰਦੇ ਕੋਲ ਪੈਸਾ ਆ ਜਾਂਦਾ ਪਰ ਉਹ ਵਰਤਦਾ
1: ਨਹੀਂ ਹੈ।
0: ਹੁਣ ਜਿਹੜਾ ਬੰਦਾ ਕਹਿੰਦਾ ਕਿ ਕਈ ਵਾਰ ਐਸੇ ਵੀ ਹਾਲਾਤ ਹੁੰਦੇ ਆ, ਬੰਦਾ ਕਹਿੰਦਾ ਯਾਰ ਮੈਂ ਪੜ੍ਹਨਾ ਵੀ ਚਾਹੁੰਦਾ ਪਰ ਮੈਂ ਪੈਸਾ ਵੀ ਨਹੀਂ ਖਰਚਣਾ ਚਾਹੁੰਦਾ, ਕਿਉਂਕਿ ਗੌਰਮੈਂਟ ਦੀ ਫੀਸ ਕਿਹੜਾ $15,000-16,000 ਫੀਸ ਭਰਨੀ ਸੌਖੀ ਖਾਲਾ ਜਿਹਦਾ ਬੜਾ ਨਹੀਂ ਹੈ,
2: 11-15 ਹਜ਼ਾਰ
0: ਮੈਨੂੰ ਪਤਾ ਇਹਨਾਂ ਦਿਨਾਂ ਦੇ ਵਿੱਚ ਬੜੀ ਔਖੀ ਹੈ ਬਾਈ, ਬੰਦਾ ਕਹਿੰਦਾ ਛੱਡੋ ਜੀ ਕਿਹੜਾ ਭਰਦਾ ਫਿਰੂਗਾ, ਪਰ ਇਹਦੇ 'ਚ ਫੀਸ ਵੀ ਤੁਸੀਂ ਕਹਿੰਦੇ ਵੀ ਸਰਕਾਰ ਨੇ ਭਰਨੀ ਆ ਤੇ ਪੈਸੇ ਵੀ ਤੁਹਾਨੂੰ ਸਰਕਾਰ ਨੇ ਦੇਣੇ ਆ,
2: ਅਲੱਗ ਸੇ ਦੇਣੇ ਆ,
0: ਫਿਰ ਜੇ ਤੁਸੀਂ, ਹਾਂ ਜੇ ਤੁਸੀਂ ਫਿਰ ਕਹੋ ਕਿ ਨਹੀਂ ਬਾਈ ਮੈਨੂੰ ਤਾਂ ਹਾਲਾਤ ਹੀ ਨਹੀਂ ਸੀ ਮੇਰੇ ਤਾਂ ਪੜ੍ਹਨ ਵਾਲੇ, ਜੇ ਕਿਤੇ ਮੈਂ ਤੁਹਾਡੇ ਵੇਲੇ ਦਾ ਆਇਆ ਹੁੰਦਾ, ਮੇਰਾ ਕੋਈ ਚਾਚੇ ਦਾ ਮੁੰਡਾ, ਮੇਰਾ ਭਰਾ ਹੁੰਦਾ ਇੱਥੇ, ਮੇਰੇ ਘਰ ਵਾਲੀ ਨੇ ਮੈਨੂੰ ਇੱਥੇ ਬੁਲਾਇਆ ਹੁੰਦਾ, ਮੇਰੀ ਤਾਂ ਸਟਰਗਲ ਹੀ, ਅਸੀਂ ਬਹਾਨੇ ਲਾਉਂਦੇ ਹਾਂ, ਮੇਰੀ ਤਾਂ ਸਟਰਗਲ ਬਹੁਤ ਸੀ ਨਾ, ਮੈਨੂੰ ਤਾਂ ਟਾਈਮ ਨਹੀਂ ਨਾ ਮਿਲਿਆ, ਕਿਉਂਕਿ ਜੇ ਹੁਣ ਟਾਈਮ, ਇਹਦੇ ਤਾਂ ਟਾਈਮ ਦੀ ਵੀ ਕੋਈ ਜ਼ਰੂਰਤ ਨਹੀਂ, ਇਹਦੇ 'ਚ ਤੁਹਾਡਾ ਕੋਈ ਰਿਸ਼ਤੇਦਾਰ ਵੀ ਨਹੀਂ ਹੋਣਾ ਚਾਹੀਦਾ, ਇਹ 'ਚ ਤੁਹਾਡੀ ਕੋਈ ਇਨਕਮ ਨਹੀਂ ਦੇਖਦੇ ਹੈਗੇ, 70,000 ਤੋਂ ਇਨਕਮ ਘੱਟ ਆ ਤੁਹਾਡੀ 2024 ਦੀ, ਤਾਂ ਤੁਸੀਂ ਐਲੀਜੀਬਲ ਹੈਗੇ ਹੋ, ਤੁਸੀਂ 60 ਸਾਲ ਦੇ ਹੋ, 65 ਸਾਲ ਦੇ ਹੋ, ਤੁਸੀਂ ਐਲੀਜੀਬਲ ਹੈਗੇ ਹੋ, ਤੁਹਾਡਾ PR ਕਾਰਡ ਹੈਗਾ, ਸਿਟੀਜਨ ਹੈਗੇ, ਤੁਸੀਂ ਐਲੀਜੀਬਲ ਹੈਗੇ ਹੋ, ਕ੍ਰੈਡਿਟ ਹਿੱਟ ਤੁਹਾਡਾ ਕੋਈ ਨਹੀਂ ਹੋਣਾ, ਕ੍ਰੈਡਿਟ ਚੈੱਕ ਤੁਹਾਡਾ ਕੋਈ ਨਹੀਂ ਹੋਣਾ, ਕਲਾਸਾਂ ਤੁਸੀਂ ਘਰੇ ਬੈਠ ਕੇ ਲਾ ਲਓ, ਉਬਰ 'ਤੇ ਬੈਠ ਕੇ ਲਾ ਲਓ, ਟਰੱਕ 'ਤੇ, ਮਤਲਬ ਬਾਈ ਬਹਾਨਾ ਕੋਈ ਨਹੀਂ ਹੈ।
1: ਬਿਲਕੁਲ,
0: ਤੇ ਜੇ ਹਜੇ ਵੀ ਬੰਦਾ ਕਹਿੰਦਾ ਨਹੀਂ ਮੇਰੇ ਹਾਲਾਤ ਨਹੀਂ ਸੀ, ਨਹੀਂ ਤਾਂ ਮੈਂ ਪੜ੍ਹ ਕੇ ਆ ਬਣ ਜਾਣਾ ਸੀ, ਤੁਸੀਂ ਪਲੰਬਿੰਗ ਦਾ ਕੋਰਸ ਕਰ ਲਓ, ਤੁਸੀਂ ਕੋਈ ਨਰਸਿੰਗ ਦੇ ਮੇਰੇ ਖਿਆਲ ਹੋਸਪਿਟੈਲਿਟੀ ਦੇ ਕੋਰਸ ਹੈਗੇ ਆ, ਅਕਾਊਂਟਿੰਗ ਦੇ ਕੋਰਸ ਹੈਗੇ ਆ, ਤੇ 2-3 ਘੰਟੇ ਤੁਸੀਂ ਸ਼ਾਮ ਨੂੰ ਪੜ੍ਹਨ, ਨਾਲੇ ਸਰਕਾਰ ਤੁਹਾਡੀ ਫੀਸ ਪੇ ਕਰਦੀ ਆ, ਨਾਲੇ ਤੁਹਾਡੇ ਰਹਿਣ ਸਹਿਣ ਦਾ ਖਾਣ ਪੀਣ ਦਾ ਪੈਸੇ ਪੇ ਕਰਦੀ ਆ, ਤੇ ਤੁਹਾਨੂੰ ਰਿਸਟ੍ਰਿਕਸ਼ਨ ਇਹ ਵੀ ਹੈ ਨਹੀਂ ਕਿ ਤੁਸੀਂ ਹੋਰ ਕੰਮ ਨਾ ਕਰੋ, ਤੁਸੀਂ ਕੰਮ ਵੀ ਕਰ ਲਓ, ਫੁੱਲ ਟਾਈਮ ਕੰਮ ਕਰੋ, ਜਿੱਥੇ ਮਰਜ਼ੀ ਤੁਸੀਂ ਪਾਰਟ ਟਾਈਮ ਪੜ੍ਹੋ, ਇਹ ਚੀਜ਼ਾਂ ਨੇ ਜੀ।
2: ਬਿਲਕੁਲ ਜੀ, ਐਸਾ ਹੀ ਹੈ, ਬਾਕੀ ਲਾਈਕ ਸੂਟ ਉਨੀ ਕੋ ਕਰਤਾ ਹੈ, ਲਾਈਕ ਜੋ ਜੈਸਾ ਆਪਨੇ ਬਤਾਇਆ ਕਿ ਸੈਲਫ ਇੰਪਲੋਇਡ ਹਾਊਸ ਵਾਈਫ, ਉਬਰ ਡਰਾਈਵਰ, ਟਰੱਕ ਡਰਾਈਵਰ ਹੈ, ਏਜ ਲਿਮਿਟ ਕੁਝ ਇਸਮੇ ਹੈ ਨਹੀਂ, ਚਾਹੇ ਆਪ 30 ਕੇ ਹੈ, ਚਾਹੇ ਆਪ 75 ਕੇ, ਪੈਨਸ਼ਨ ਪੇ ਆਪ ਤਬ ਵੀ ਐਲੀਜੀਬਲ ਹੈ, ਔਰ ਆਪ ਆਸਾਨ ਸੇ ਕੋਰਸਿਸ ਵੀ ਹਮਾਰੇ ਪਾਸ, ਫੁਲੀ ਆਨਲਾਈਨ, ਈਜ਼ੀ ਟੂ ਪਾਸ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਐਸੇ ਕੋਰਸਿਸ ਵੀ
0: ਸਪੋਰਟ ਕਰਦੇ ਹੋ ਤੁਸੀਂ ਸਾਰੀ, ਬਿਲਕੁਲ ਜੇ ਬੰਦੇ ਨੂੰ ਨਾ ਪਤਾ ਲੱਗੇ,
2: ਬਿਲਕੁਲ ਬਿਲਕੁਲ, ਹਮ ਪਹਿਲੇ ਸੇ ਹਮ ਹਮਾਰੇ ਪਾਸ ਡਿਫਿਕਲਟ ਕੋਰਸਿਸ ਵੀ ਹੈ, HVAC ਕੇ, ਉਸਮੇ ਕਾਲਜ ਜਾਣਾ ਪੜੇਗਾ ਆਪਕੋ,
0: ਪਰ HVAC ਦੇ ਬਾਜੀ ਉਹਨੇ ਤਨਖਾਹ ਪਤਾ ਕਿੰਨੀ, ਉਹਨੇ ਪੈਸੇ ਕਿੰਨੇ ਬਣਦੇ ਆ,
2: ਬਿਲਕੁਲ ਜੀ, ਕਰਤੇ ਲੋਕ ਕੰਮ ਕਰਤੇ ਬਟ
0: ਕਰਤੇ ਆ,
2: ਬਿਲਕੁਲ, ਲੇਕਿਨ ਜ਼ਿਆਦਾਤਰ ਕੋਰਸ ਚੂਜ਼ ਕਰਤੇ, ਆਸਾਨ ਸੇ ਕੋਰਸ ਚੂਜ਼ ਕਰਤੇ ਕਲਾਇੰਟਸ ਹਮਾਰੇ, ਕਿਤਨੇ ਹਮੇ 8 ਸਾਲ ਹੋ ਗਏ ਬਿਜ਼ਨਸ ਮੇ, ਆਜ ਸਟਾਰਟ
0: PSW ਦਾ ਕੋਰਸ ਵੀ ਹੈਗਾ,
2: ਉਹ ਵੀ ਹਮਾਰੇ ਪਾਸ ਗਵਰਨਮੈਂਟ ਫੀਸ ਪੇ ਕਰ ਰਹੀ ਹੈ, ਖੁਦ ਆਪਣੀ ਪਾਕਟ ਸੇ ਗਵਰਨਮੈਂਟ ਫੀਸ ਪੇ ਕਰ ਰਹੀ ਹੈ ਆਪਕੀ, ਔਰ ਆਪਕੋ ਫੰਡਿੰਗ ਅਲੱਗ ਸੇ ਦੇ ਰਹੀ ਹੈ, ਖਰਚਾ ਚਲਾਣੇ ਕੇ ਲਈ, ਆਪਣੇ ਘਰ ਕਾ ਪਰਸਨਲ ਘਰ ਕਾ,
0: ਕੀ ਬਾਤ ਹੈ ਯਾਰ, ਹੋਰ ਹੋਰ ਕੀ ਚਾਹੀਦਾ,
1: ਬਿਲਕੁਲ ਜੀ ਬਿਲਕੁਲ, ਇਸ ਤੋਂ ਉੱਪਰ ਕੀ ਹੋ ਸਕਦਾ,
0: 437-264-3175 ਦੋ ਵਾਰ ਆਪ ਬੋਲਣਗੇ, ਦੋ ਵਾਰ ਮੈਂ ਬੋਲਦਾ
2: ਜੀ, 437-264-3175-437-264-3175
0: ਲਓ ਜੀ। ਸੋ ਤੁਸੀਂ ਇਸ ਨੰਬਰ 'ਤੇ ਹੁਣੇ ਕਾਲ ਕਰ ਲਿਓ ਅਤੇ ਤੁਸੀਂ ਪਤਾ ਕਰ ਲਿਓ ਵੀ ਤੁਸੀਂ ਐਲੀਜੀਬਲ ਹੈਗੇ ਹੋ ਜਾਂ ਨਹੀਂ ਹੈਗੇ, ਅਤੇ ਤੁਹਾਨੂੰ ਵੀ ਇਹ ਫੰਡਿੰਗ ਆ ਸਕਦੀ ਹੈ। ਜੁੜੇ ਹੋਏ ਪ੍ਰੋਗਰਾਮ

0: ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਸਾਡੇ ਨਾਲ ਰਾਜਨ ਜੀ ਆ ਗਏ ਆ, ਤੇ ਇਹਨਾਂ ਨੂੰ ਪੁੱਛਦੇ ਆ ਕਿ ਕੈਨੇਡਾ ਡੇ ਕਿਵੇਂ ਲੰਘੇ ਆ, ਤੇ ਅੱਜ ਡਾਕਟਰ ਹੈਗੇ ਆ ਰਾਜਨ ਜੀ ਜੀ ਆਇਆਂ ਨੂੰ
1: ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਬਾਜੀ ਜੀ,
1: ਸਾਡੇ ਕੋਲ ਅੱਜ ਅਵੇਲੇਬਲ ਨੇ ਸਾਡੀ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਤਕਰੀਬਨ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਵੇਲੇਬਲ ਨੇ। ਸੋ ਜੇ ਸਾਡੇ ਭੈਣ ਭਰਾ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਫਰਾਈਡੇ ਤੇ ਪਰਸੋਂ ਸੈਟਰਡੇ ਦੋਨੋਂ ਦਿਨ ਸਾਡੀ ਰੈਜ਼ੋਲੂਸ਼ਨ ਵਾਲੀ ਡਾਕਟਰ ਸਟੋਰ ਦੇ ਉੱਤੇ ਡਾਕਟਰ ਅਵੇਲੇਬਲ ਨੇ। ਤੇ ਰਾਜਵੀਰ ਜੀ, ਜਿਹੜਾ ਸਾਡੇ ਇੱਥੇ ਆਈ ਐਗਜ਼ਾਮ ਹੁੰਦਾ ਨਾ, ਅਸੀਂ ਐਡਵਾਂਸ ਮਸ਼ੀਨਾਂ ਲੈਂਦੀਆਂ ਜਾਂ ਐਡਵਾਂਸ ਟੈਕਨੋਲੋਜੀ ਦੀਆਂ ਜਿਹਦੇ ਨਾਲ ਡਿਟੇਲ ਦੇ ਵਿੱਚ ਡਿਜੀਟਲ ਆਈ ਐਗਜ਼ਾਮ ਹੁੰਦਾ ਹੈ। ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਡਾਕਟਰ ਸਾਡੇ ਤੁਹਾਨੂੰ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਜੇ ਅੱਖ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਟ੍ਰੀਟਮੈਂਟ ਹੈ। ਤੇ ਖਾਸ ਕਰਕੇ ਹੁਣ ਅੱਜ ਕੱਲ੍ਹ ਗਰਮੀਆਂ ਦੀਆਂ ਛੁੱਟੀਆਂ ਜੀ, ਬੱਚੇ ਸਕੂਲੋਂ ਫ੍ਰੀ ਹੋਏ ਨੇ, ਜੇ ਤੁਸੀਂ ਆਪਣੇ ਬੱਚਿਆਂ ਦਾ ਐਗਜ਼ਾਮ ਕਰਵਾਉਣਾ ਚਾਹੁੰਦੇ ਹੋ ਤੇ ਸਪੈਸ਼ਲ ਅਸੀਂ ਟੋਪੋਗ੍ਰਾਫੀ ਦੀ ਮਸ਼ੀਨ ਰੱਖੀ ਹੈ। ਇਹ ਰਾਜਵੀਰ ਜੀ ਕਰਦੀ ਕੀ ਹੈ, ਇਹ ਬੱਚੇ ਕਈ ਹੁੰਦੇ ਨੇ ਜਿਨ੍ਹਾਂ ਦਾ ਹਰ ਸਾਲ ਨੰਬਰ ਵੱਧਦਾ ਜਾਂਦਾ ਹੈ ਤੇ ਪੇਰੈਂਟਸ ਨੂੰ ਇਹੀ ਪ੍ਰੋਬਲਮ ਹੁੰਦੀ ਵੀ ਇਹ ਫੋਨ ਦੇ ਉੱਤੇ ਰਹਿੰਦੇ ਨੇ, ਇਹਨਾਂ ਦਾ ਨੰਬਰ ਵੀ ਹਰ ਸਾਲ ਵਧੀ ਜਾਂਦਾ ਹੈ, ਵੀ ਕੋਈ ਇਹਦਾ ਟ੍ਰੀਟਮੈਂਟ, ਕੋਈ ਇਹਦਾ ਇਲਾਜ ਹੈ। ਤੇ ਜਿਹੜੀ ਸਾਡੇ ਕੋਲ ਟੋਪੋਗ੍ਰਾਫੀ ਵਾਲੀ ਮਸ਼ੀਨ ਹੈ, ਇਹ ਪਹਿਲਾਂ ਹੀ ਸਾਨੂੰ ਚੈੱਕ ਕਰਕੇ ਦੱਸ ਦਿੰਦੀ ਹੈ ਕਿ ਕੀ ਤੁਹਾਡਾ ਬੱਚਾ ਉਸ ਕੈਟੇਗਰੀ 'ਚ ਆਉਂਦਾ ਜਿਹਦਾ ਨੰਬਰ ਹਰ ਸਾਲ ਵਧਣਾ ਹੈ। ਤੇ ਜੇ ਆਉਂਦਾ ਤੇ ਅਸੀਂ ਉਹਨਾਂ ਨੂੰ ਪਹਿਲਾਂ ਹੀ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਲੈਂਸਿਸ ਪਾ ਕੇ ਦੇ ਦਿੰਦੇ ਹਾਂ ਜਿਹਨਾਂ ਦੇ ਨਾਲ ਉਹਨਾਂ ਦਾ ਨੰਬਰ ਵਧਣਾ ਰੁਕ ਜਾਂਦਾ ਹੈ। ਸੋ ਤੁਸੀਂ ਜੇ ਇੱਦਾਂ ਦਾ ਟ੍ਰੀਟਮੈਂਟ ਆਪਣੇ ਬੱਚਿਆਂ ਦਾ ਕਰਵਾਉਣਾ ਚਾਹੁੰਦੇ ਹੋ ਜਿਨ੍ਹਾਂ ਦੀ ਉਮਰ 17 ਸਾਲ ਤੋਂ ਘੱਟ ਹੈ, ਤਾਂ ਵੀ ਸਾਨੂੰ ਕਾਲ ਕਰ ਸਕਦੇ ਹੋ 905-460-8888। ਤੇ ਜੇ ਤੁਸੀਂ ਉਸ ਤਰ੍ਹਾਂ ਵੀ ਜਿਹੜੀ ਐਡਵਾਂਸ ਟੈਸਟਿੰਗ ਕਰਵਾਉਣੀ ਹੈ ਆਪਣੀ ਜਾਂ ਆਪਣੇ ਪਰਿਵਾਰ ਦੀ, ਤਾਂ ਵੀ ਸਾਨੂੰ ਕਾਲ ਕਰ ਸਕਦੇ ਹੋ 905-460-8888। ਤੇ ਨਾਲ ਦੀ ਨਾਲ ਜੀ ਆਪਣਾ ਵੈਲਿਡ ਪੈਕੇਜ ਦੇ ਬਾਰੇ ਜ਼ਰੂਰ ਜਾਣਕਾਰੀ ਦੇਣਾ ਚਾਹਾਂਗਾ। $129 ਚ ਅਸੀਂ ਕੰਪਲੀਟ ਵੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਾ ਕੇ ਦਿੰਦੇ ਹਾਂ, ਇਹਦੇ 'ਚ ਸਿਲੈਕਟਡ ਬ੍ਰਾਂਡਡ ਫਰੇਮ ਵੀ ਹੈ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਵੀ ਨੇ। ਤੇ ਜੇ ਤੁਸੀਂ ਦੂਰ ਨੇੜੇ ਦੀ ਕੱਟੀ ਐਨਕ ਬਣਵਾਉਣੀ ਹੈ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਤੇ ਨਾਲ ਸਿਲੈਕਟਡ ਬ੍ਰਾਂਡਡ ਫਰੇਮ, ਇਹ $600 ਵਾਲਾ ਪੈਕੇਜ ਸਿਰਫ $258 ਚ ਦਿੱਤਾ ਜਾ ਰਿਹਾ ਜੀ। ਤੇ ਆਪਣੀ ਐਨਕਾਂ ਦੇ ਉੱਤੇ ਤੁਸੀਂ ਜਿੰਨੀਆਂ ਮਰਜ਼ੀ ਕੋਡਿੰਗ ਐਡ ਕਰਾਓ, ਸਾਰੀ ਕੋਡਿੰਗਾਂ ਫਲੈਟ 50% ਆਫ ਨੇ। ਤੇ ਜੇ ਦੋ ਪੇਅਰ ਬਣਾਉਣਾ ਚਾਹੁੰਦੇ ਹੋ ਤੇ ਪਹਿਲੇ ਪੇਅਰ ਤੇ ਕੋਡਿੰਗਾਂ 50% ਆਫ ਨੇ ਤੇ ਦੂਜੇ ਪੇਅਰ ਤੇ ਕੋਡਿੰਗਾਂ ਬਿਲਕੁਲ ਫ੍ਰੀ ਹੈ। ਸੋ ਅਗੇਨ ਜੀ, ਇਹ ਡੀਲਾਂ ਲੈਣ ਲਈ ਪਹੁੰਚ ਸਾਡੇ ਸਰੋਤੇ ਸਪੈਕਸ ਐਕਸਪ੍ਰੈਸ ਉੱਤੇ 35 ਰੈਜ਼ੋਲੂਸ਼ਨ ਡਰਾਈਵ।

0: ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਤੇ ਸੋਰੇ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ। ਅੱਛਾ ਇੱਕ ਨਾ ਜਸਵੰਤ ਜ਼ਫਰ ਹੋਣਾ ਦਾ ਬੜਾ ਕਮਾਲ ਦਾ ਸ਼ੇਰ ਆ। ਕਹਿੰਦਾ ਦਿਸ਼ਾ ਵੀ ਠੀਕ ਰੱਖਣ ਲਈ ਤੇ ਸੋਹਣੀ ਚਾਲ ਰੱਖਣ ਲਈ, ਦਿਸ਼ਾ ਵੀ ਠੀਕ ਰੱਖਣ ਲਈ ਤੇ ਸੋਹਣੀ ਚਾਲ ਰੱਖਣ ਲਈ ਤੁਹਾਨੂੰ ਪਿਆਰ ਕਰਦਾ ਹਾਂ ਮੈਂ ਆਪਣਾ ਖਿਆਲ ਰੱਖਣ ਲਈ।
0: ਵਾਹ ਜੀ ਵਾਹ।
1: ਕਹਿੰਦਾ ਕਿਤੇ ਨਾ ਕਿਤੇ ਜੇ ਤੁਹਾਨੂੰ ਪਿਆਰ ਬੰਦਾ ਕਰਦਾ ਤੇ ਉਹਨੂੰ ਇਹ ਆ ਕਿ ਯਾਰ ਮੈਂ ਆਪਣਾ ਖਿਆਲ ਰੱਖ ਸਕਾਂ। ਸੋ ਮੌਰਗੇਜ ਵਾਲੇ ਨੂੰ ਤਾਂ ਸਾਰੇ ਬੰਦੇ ਜਿਹਨਾਂ ਦੀ ਮੌਰਗੇਜ ਹੋਣ ਵਾਲੀ ਬਹੁਤ ਪਿਆਰ ਕਰਦੇ ਫਿਰ ਇਹਨਾਂ ਦਿਨਾਂ 'ਚ।
0: ਮੈਂ ਤਾਂ ਕਹਿੰਦਾ ਜੀ ਸਾਡਾ ਤਾਂ ਇੱਟ ਕੁੱਤੇ ਵਾਲਾ ਪਿਆਰ ਹੈ।
1: ਫਿਰ ਉਹ ਤੋਂ ਬਾਅਦ ਬੰਦਾ ਕਹਿੰਦਾ ਵੀ ਤੁਹਾਨੂੰ ਪਿਆਰ ਕਰਦਾ ਹਾਂ ਮੈਂ ਆਪਣਾ ਖਿਆਲ ਰੱਖਣ ਲਈ, ਖਿਆਲ ਰੱਖਿਓ।
0: ਬਿਲਕੁਲ ਜੀ ਯਾਰ ਬਿਲਕੁਲ। ਹੋਰ ਸੱਚੀ ਗੱਲ ਤਾਂ ਦੱਸਾਂ, ਮੈਂ ਵਾਕਈ ਡਰਦੇ ਨੇ ਲੋਕ ਮੌਰਗੇਜ ਵਾਲਿਆਂ ਤੋਂ, ਐਵੇਂ ਝੂਠ ਕਾਹਤੋਂ ਮਾਰੀ ਹੈ ਨਾ। ਆਪਾਂ ਏਅਰ ਦੇ ਉੱਤੇ ਬਹਿ ਕੇ ਜੋ ਮਰਜ਼ੀ ਜਿੰਨੀ ਮਰਜ਼ੀ ਹਵਾ ਤਵਾ ਭਾਜੀ ਹਵਾ 'ਚ ਗੱਲ ਛੱਡੀ ਜਾਈ, ਪਰ ਜਿਹੜੀ ਆ ਸੱਚੀ ਹੈ ਸੱਚੀ ਹੈ। ਕਿਉਂਕਿ ਹੋ ਸਕਦਾ ਭਾਜੀ ਮੈਂ ਵੀ ਉਹਨਾਂ ਦੇ ਵਿੱਚ ਹੀ ਆਉਂਦਾ ਹੋਵਾਂ, ਹੈ ਨਾ ਯਾਰ ਇਹ ਫੋਨ ਨਹੀਂ ਚੱਕਦੇ, ਪੈਸੇ ਲੈ ਲਿਆ, ਰਿਟੇਨਰ ਲੈ ਲਿਆ, ਹੁਣ ਮੇਰੀ ਕਾਲ ਨਹੀਂ ਚੱਕਦੇ, ਮੌਰਗੇਜ ਸਿਰ 'ਤੇ ਆ ਗਈ, ਐਂਡ ਮੂਮੈਂਟ 'ਤੇ ਫਿਰ ਲੱਭਦੇ ਨਹੀਂ। ਹੁੰਦਾ ਪਤਾ ਕੀ ਹੈ, ਜਦੋਂ ਬੰਦੇ ਕੋਲ ਕਿਸੇ ਚੀਜ਼ ਦਾ ਫਿਰ ਜਵਾਬ ਨਹੀਂ ਨਾ ਹੁੰਦਾ, ਉਹ ਫਿਰ ਜਾਂ ਤੁਹਾਡੀ ਫਿਰ ਕਾਲ ਇਗਨੋਰ ਕਰਦਾ, ਜਾਂ ਫਿਰ ਉਹ ਫਿਰ ਆਪਣੇ ਲਾਗੇ ਸਾਗੇ ਨੂੰ ਕਹਿ ਦੂਗਾ ਉਹ ਜੀ ਉਹ ਬਾਹਰ ਗਏ ਨੇ ਤੁਸੀਂ ਫੋਨ ਚੱਕ ਲਓ ਮਾੜਾ ਜਿਹਾ, ਹੈ ਨਾ। ਤੇ ਇਹੋ ਜਿਹੇ ਬਹਾਨੇ ਸ਼ੁਰੂ ਹੋ ਜਾਂਦੇ ਨੇ। ਪਰ ਮੈਂ ਕਹਿੰਦਾ ਇਹੋ ਜਿਹੇ ਬਹਾਨੇ ਦੀ ਨੌਬਤ ਰਾਜ ਵੀ ਆਉਣੀ ਹੀ ਨਹੀਂ ਚਾਹੀਦੀ। ਹੁਣ ਵੱਡੀ ਗੱਲ ਇਹ ਆ ਵੀ ਤੁਸੀਂ ਮੈਨੂੰ ਆਪਣੀ ਫਾਈਲ ਦਿੱਤੀ 90 ਦਿਨ ਪਹਿਲਾਂ, ਤੇ ਮੈਂ ਹੁਣ ਜਾ ਕੇ ਜੀ 5 ਦਿਨ ਜਦੋਂ ਰਹਿ ਗਏ ਤੇ ਮੈਂ ਕਹਾਂ ਜੀ ਦੂਸਰਾ ਹੁਣ ਤੁਹਾਡੀ ਫਾਈਲ ਹੋਣੀ ਨੀ ਹੈਗੀ ਤਾਂ ਤੁਸੀਂ ਪ੍ਰਾਈਵੇਟ ਕਰਾ ਲਓ, ਉਹ ਤਾਂ ਫਿਰ ਸ਼ਰਮ ਵਾਲੀ ਗੱਲ ਹੈ ਨਾ ਭਾਜੀ ਬ੍ਰੋਕਰ ਲਈ।
1: ਇਹ ਚੀਜ਼ ਜਿਵੇਂ ਤੁਸੀਂ ਕਹਿੰਦੇ ਵੀ ਬੰਦਾ ਫੋਨ ਨਹੀਂ ਚੱਕਦਾ, ਉਹਨੂੰ ਡਰ ਲੱਗਦਾ ਫੋਨ ਚੱਕਣ ਤੋਂ ਬਜਾਏ, ਜੇ ਮੈਂ ਫੋਨ ਚੱਕਿਆ ਮੈਂ ਜਵਾਬ ਕੀ ਦਊਂਗਾ, ਮੈਂ ਕਿਹਾ ਕੀ ਸੀ, ਮੈਂ ਆਹ ਸੀ, ਮੈਂ ਉਹ ਸੀ। ਮੈਨੂੰ ਇਹ ਲੱਗਦਾ ਹੁੰਦਾ ਕਿ ਤੁਸੀਂ ਸ਼ਾਇਦ ਇਹਨੂੰ ਸੈਕਿੰਡ ਕਰੋਗੇ ਕਿ ਜਿਹੜਾ ਡਰ ਆ ਕਿਸੇ ਤਰ੍ਹਾਂ ਦਾ ਕਿਸੇ ਬੰਦੇ ਨੂੰ ਕੋਈ ਵੀ ਡਰ ਆ ਤੇ ਉਹਦੀ ਇੱਕ ਨਾ ਅੱਜ ਡਰ ਖਤਮ ਕਰ ਦਿੰਦੇ ਆ। ਮੈਂ ਪਰਮਜੀਤ ਬਾਈ ਜੀ ਇੱਕ ਲਾਈਨ ਦੇ ਵਿੱਚ ਡਰ ਖਤਮ ਹੋ ਜਾਣਾ
0: ਫੋਨ ਵੱਜਦਾ ਪਿਆ, ਤੁਸੀਂ ਵਿਹਲੇ ਬੈਠੇ ਹੋ ਟੇਬਲ ਤੇ ਲੱਤਾਂ ਰੱਖ ਕੇ, ਨਹੀਂ ਯਾਰ ਕੱਲ ਚੱਕਾਂਗੇ, ਹਲੇ 2 ਦਿਨ ਰਹਿ ਗਏ ਕਲੋਜ਼ਿੰਗ ਨੂੰ, ਬੰਦਾ ਕਿਸੇ ਪਾਸੇ ਜੋਗਾ ਜਾਣ ਜੋਗਾ ਨਾ ਰਾਜੇ, ਫਿਰ ਆਨਸਰ ਕਰੂੰਗਾ, ਹੈ ਨਾ। ਇਹ ਯਕੀਨ ਮੰਨੋ ਮੇਰੀ ਗੱਲ, ਸੱਚੀ ਗੱਲ ਤੁਹਾਨੂੰ ਮੈਂ ਦੱਸਣ ਲੱਗਾ।
1: 100% ਮੈਂ ਸਹਿਮਤ ਹਾਂ ਜੀ ਤੁਹਾਡੇ ਨਾਲ, ਸਹਿਮਤ ਹਾਂ।
0: ਹਾਂ ਕਿਉਂਕਿ ਹੁਣ 2 ਦਿਨ ਰਹਿ ਜਾਣਗੇ ਤਾਂ ਫਿਰ ਕਾਲ ਚੱਕਾਂਗੇ, ਨਹੀਂ ਭਾਜੀ ਬੈਂਕ ਕੋਲ ਹੁਣ ਡੀਲ ਹੋਈ ਨਹੀਂ, ਹੁਣ ਤੁਸੀਂ ਪ੍ਰਾਈਵੇਟ ਕਰਾ ਲਓ, ਪ੍ਰਾਈਵੇਟ ਤਾਂ ਯਾਰ ਕਰਵਾ ਹੀ ਲੈਣੀ ਫਿਰ ਬੰਦੇ ਨੇ।
1: ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ ਕਿ ਪ੍ਰਾਈਵੇਟ ਜਿਹੜੀ ਹੈਗੀ ਆ ਉਹ ਤਾਂ ਫਿਰ ਲਾਸਟ ਆਪਸ਼ਨ ਤੁਹਾਡੇ ਕੋਲ ਬਾਜੀ ਹੁੰਦੀ ਆ ਕਿ ਤੁਸੀਂ ਪ੍ਰਾਈਵੇਟ ਲੈ ਲਓ, ਪਰ ਪ੍ਰਾਈਵੇਟ ਦਾ ਟੀਕਾ ਵੱਡਾ ਲੱਗਦਾ। ਪ੍ਰਾਈਵੇਟ ਦੀ ਪਹਿਲਾਂ ਲੈਂਡਰ ਫੀਸ ਵੀ ਲੱਗਣੀ ਆ, ਪ੍ਰਾਈਵੇਟ ਦੇ ਲਈ ਫਿਰ ਤੁਹਾਨੂੰ ਐਵੇਂ ਬ੍ਰੋਕਰੇਜ ਫੀਸ ਵੀ ਲੱਗਣੀ ਆ, ਪ੍ਰਾਈਵੇਟ ਦੇ ਲਈ ਤਾਂ ਇਹ ਫਿਰ ਉਹ ਤੁਹਾਨੂੰ ਵਿਆਜ ਵੀ ਮਹਿੰਗਾ ਪੈਣਾ ਹੀ ਆ। ਪਰ ਜੇ ਹਾਂ ਕੋਈ ਹੱਲ ਨਹੀਂ ਹੈਗਾ ਫਿਰ ਤਾਂ ਤੁਹਾਨੂੰ ਕਰਾਉਣਾ ਹੀ ਪੈਣਾ, ਹੈ ਨਾ ਜੀ।
0: ਹਾਂ ਬਿਲਕੁਲ। ਮੈਂ ਹੋਰ ਦੱਸਦਾ, ਮੇਰਾ ਨਾ ਮੇਰਾ ਫਰੈਂਡ ਆ, ਹੈ ਨਾ ਅਮਨ ਭਾਜੀ, ਹੈ ਨਾ। ਅਮਨ ਭਾਜੀ ਮੇਰੇ ਫਰੈਂਡ ਨੇ ਨਾ ਲਿਆ ਕੁੱਤਾ ਜਰਮਨ ਸ਼ੈਪਰਡ, ਤੇ ਮੈਂ ਕਿਤੇ 1.5 ਸਾਲ ਬਾਅਦ ਘਰੇ ਗਿਆ ਤੇ ਮੈਂ ਕਿਹਾ ਕੁੱਤਾ ਵੜਦਾ ਤਾਂ ਨੀ ਅਮਨ ਭਾਈ? ਉਹ ਨਹੀਂ ਨਹੀਂ ਆ ਜਾ ਨਹੀਂ ਵੜਦਾ। ਉਹ ਜਿੱਦਾਂ ਹੀ ਭਾਜੀ ਮੈਂ ਅੰਦਰ ਵੜਿਆ ਕੁੱਤੇ ਨੇ ਘੱਟੋ ਘੱਟ ਪਾਉਂਡ ਦਾ ਮੀਟ ਮੇਰੀ ਬਾਈ ਲੱਤ ਦੇ ਉੱਤੋਂ ਲਾ ਲਿਆ। ਮੈਨੂੰ ਅਮਨ ਨੇ ਫਿਰ ਪਤਾ ਕੀ ਆ, ਯਾਰ ਇਹਨੇ ਪਹਿਲਾਂ ਤਾਂ ਕਿਸੇ ਨੂੰ ਵੱਢਿਆ ਨੀ, ਤੈਨੂੰ ਪਤਾ ਨੀ ਕਿਉਂ ਵੱਢ ਲਿਆ
1: ਇਹਨੇ।
0: ਇਹ ਮੌਰਗੇ ਦੇ ਵਿੱਚ ਇੱਦਾਂ ਹੁੰਦੀ ਯਾਰ, ਮੇਰਾ 100 ਫਾਈਲਾਂ ਮੇਰੀਆਂ ਨਿਕਲ ਗਈਆਂ, ਪਤਾ ਨੀ ਕਿਉਂ ਵੜ ਗਈ। ਪਹਿਲਾਂ ਤਾਂ ਕਦੀ ਯਾਰ ਕਦੀ ਇੱਦਾਂ ਹੋਇਆ ਨੀ, ਹੋਇਆ ਨੀ। ਤੁਹਾਡਾ ਹਰੇਕ ਫਾਈਲ ਦੇ ਵਿੱਚ ਇੱਦਾਂ ਹੁੰਦਾ, ਔਰ ਹਰੇਕ ਫਾਈਲ ਦੀ ਪ੍ਰਾਈਵੇਟ ਕਰਾ ਕੇ ਅਗਲੇ ਬੰਦੇ ਨੂੰ ਟੰਗ ਦਿਓ। ਚਲੋ ਜਦੋਂ ਗੱਲ ਸਿਰਫ ਕਮਿਸ਼ਨ ਦੇ ਪੈਸਾ ਬਣਾਉਣ ਤੱਕ ਰਹਿ ਗਈ ਨਾ, ਉਹਦੇ ਵਿੱਚ ਦੇਖੋ ਮੈਂ ਹਮੇਸ਼ਾ, ਤੁਸੀਂ ਕਿਤੇ ਜਾਂਦੇ ਹੋ ਨਾ, ਨੰਬਰ ਨਹੀਂ ਲਿਖੇ ਹੁੰਦੇ ਮੇਰੀਆਂ ਫਾਈਲਾਂ ਦੇ, ਮੈਂ ਪਰਸਨਲ ਨਾਮ ਲਿਖਦਾ ਬੰਦੇ ਦੇ। ਸਾਡੀ ਫਾਈਲ ਤੇ ਕਿਸੇ ਦੇ ਉੱਤੇ ਨੰਬਰ ਨਹੀਂ ਲਿਖਿਆ ਹੁੰਦਾ, ਅਸੀਂ ਪਰਸਨਲ ਤਰੀਕੇ ਦੇ ਨਾਲ ਬੰਦੇ ਨੂੰ ਜਾਣਦੇ, ਇਕੱਲੇ ਇਕੱਲੇ ਬੰਦੇ ਦੀ ਸਾਨੂੰ ਡਿਟੇਲ ਪਤਾ ਹੁੰਦਾ, ਇਕੱਲੇ ਇਕੱਲੇ ਬੰਦੇ। ਜਦ ਤੱਕ ਅਗਰ ਮੇਰੇ ਕੋਲ 90 ਦਿਨ ਪਹਿਲਾਂ ਫਾਈਲ ਆ ਗਈ, ਪਹਿਲੇ ਦਿਨ ਤੋਂ ਲੈ ਕੇ ਕਲੋਜ਼ਿੰਗ ਤੱਕ ਬੰਦੇ ਦਾ ਨਾਮ ਔਰ ਕਿੱਥੇ ਫਾਈਲ ਖੜੀ ਹੈ ਚਾਹੇ ਸਟਾਫ ਕੰਮ ਕਰਦਾ, ਮੇਰੇ ਕੋਲ ਪੁੱਛ ਲਓ ਤੁਸੀਂ।
1: ਰੂਜ਼ਵੈਲਟ ਅਮਰੀਕਾ ਦੇ ਰਾਸ਼ਟਰਪਤੀ ਹੋਇਆ ਤੇ ਉਹਨਾਂ ਦੇ ਕੰਪੇਨ ਦੇ ਵਿੱਚ ਸੀਗੇ ਤੇ ਉਹ ਕਹਿੰਦੇ ਵੀ ਤੁਸੀਂ ਆਪਣੀ ਕਾਮਯਾਬੀ ਦੱਸੋ ਜੀ, ਤੁਹਾਡੀ ਕਾਮਯਾਬੀ ਕਾਹਦੇ ਤੇ ਆ। ਪੱਤਰਕਾਰ ਪੁੱਛਦਾ ਉਹਨਾਂ ਦੇ ਕੰਪੇਨ ਮੈਨੇਜਰ ਨੂੰ ਕਿ ਤੁਹਾਡੀ ਕਾਮਯਾਬੀ ਕਾਹਦੇ ਤੋਂ, ਉਹ ਕਹਿੰਦਾ ਤੈਨੂੰ ਕੀ ਲੱਗਦਾ ਵੀ ਮੇਰੀ ਕਾਮਯਾਬੀ ਦਾ ਕੀ ਰਾਜ ਆ? ਉਹ ਕਹਿੰਦਾ ਮੈਨੂੰ ਇਹ ਲੱਗਦਾ ਕਿ ਤੁਹਾਨੂੰ 10,009 ਯਾਦ ਹੋਣਗੇ ਬੰਦਿਆਂ ਦੇ। ਉਹ ਕਹਿੰਦਾ ਤੂੰ ਗਲਤ ਆ ਪੱਤਰਕਾਰ ਨੂੰ ਕਹਿੰਦਾ।
2: ਅੱਛਾ।
1: ਉਹ ਕਹਿੰਦਾ ਕਿਉਂ? ਕਹਿੰਦਾ ਮੈਂ 50,000 ਬੰਦੇ ਨੂੰ ਬਾਏ ਨੇਮ ਜਾਣਦਾ ਵਾਂ, ਘੱਟੋ ਘੱਟ ਵੀ 50,000 ਬੰਦੇ ਨੂੰ ਮੈਂ ਇਕੱਲੇ ਨਾਮ ਲੈ ਕੇ ਜੇ ਮੈਨੂੰ ਮਿਲੂਗਾ ਤਾਂ ਮੈਂ ਕਹੂੰਗਾ ਹਾਂਜੀ ਗੁਰਸ਼ਰਨ ਸਿੰਘ ਜੀ ਕੀ ਹਾਲ ਚਾਲ ਆ, ਹਾਂਜੀ ਮਨਜੀਤ ਜੀ ਕੀ ਹਾਲ ਚਾਲ ਆ, ਹਾਂਜੀ ਨਾਗਪਾਲ ਜੀ ਕੀ ਹਾਲ ਚਾਲ ਆ। ਕਹਿੰਦਾ ਘੱਟੋ ਘੱਟ 50,000 ਬੰਦੇ ਨੂੰ ਬਾਏ ਨੇਮ ਜਾਣਦਾ ਵਾਂ, ਇਹੀ ਮੇਰੀ ਕਾਮਯਾਬੀ ਦਾ ਰਾਜ ਆ। ਦੁਨੀਆਂ ਦੇ ਵਿੱਚ ਸਭ ਤੋਂ ਪਿਆਰਾ ਬੰਦੇ ਨੂੰ ਆਪਣਾ ਨਾਮ ਆ ਬਾਈ ਜੀ, ਸਭ ਤੋਂ ਪਿਆਰਾ। ਤੁਸੀਂ ਕਿਤੇ ਬੈਂਕ ਦੇ ਵਿੱਚ ਜਾ ਕੇ ਕਿਸੇ ਨੂੰ ਕਹਿ ਦੋਗੇ ਉਹਦਾ ਨਾਮ ਲੈ ਕੇ, ਹੈ ਨਾ, ਮਿਸਟਰ ਜੌਨ ਹਾਊ ਯੂ, ਉਹ ਖੁਸ਼ ਹੋ ਜੂਗਾ, ਹੈ ਨਾ। ਸੋ ਸਭ ਤੋਂ ਪਿਆਰੀ ਜੇ ਚੀਜ਼ ਆ ਬੰਦੇ ਨੂੰ ਦੁਨੀਆਂ ਦੇ ਵਿੱਚ ਆਪਣਾ ਨਾਮ ਆ। ਨਾਮ ਬਣਾਉਣ ਨੂੰ ਜ਼ਿੰਦਗੀ ਲੱਗ ਜਾਂਦੀ ਆ, ਬਗਾਉਣ ਨੂੰ ਤਾਂ 1 ਸਕਿੰਟ ਲੱਗਦਾ ਬਾਈ ਜੀ।
0: ਬਿਲਕੁਲ। ਔਰ ਮੈਂ ਹਮੇਸ਼ਾ ਕਹਿੰਦਾ ਇੱਕ ਨਾ ਬੜੀ ਇੱਕ ਕਹਿ ਲਓ ਵੀ ਆਦਤ ਹੈ, ਕਦੀ ਨਾ ਜਦੋਂ ਸਪੋਜ਼ ਤੁਸੀਂ ਮੈਨੂੰ 6 ਮਹੀਨੇ

0: ਦਾ ਜਦੋਂ ਵੀ ਕਿਸੇ ਨੂੰ ਮੈਂ ਕਾਲ ਕਰਦਾ ਪਹਿਲਾਂ ਆਪਣਾ ਨਾਮ ਦੱਸ ਦਿਓ, ਹਾਂ ਵੀ ਕਿੱਦਾਂ, ਮੈਂ ਰਾਜਵੀਰ ਬੋਲ ਰਿਹਾ, ਹੋਰ ਕੀ ਹਾਲ ਚਾਲ ਹੈ? ਠੀਕ ਹੈ, ਆਪਣੀ 6 ਮਹੀਨੇ ਪਹਿਲਾਂ ਗੱਲ ਹੋਈ ਸੀ, ਉਹ ਰਾਜਵੀਰ ਦੀ ਇੱਜ਼ਤ ਬਣ ਗਈ, ਅਗਲੇ ਬੰਦੇ ਨੂੰ ਪਤਾ ਲੱਗਿਆ ਰਾਜਵੀਰ ਨਾਲ ਮੈਂ ਗੱਲ ਕਰ ਰਿਹਾ। ਅਗਲਾ ਬੰਦਾ 2 ਘੰਟੇ ਹੀ ਸੋਚੀ ਜਾਂਦਾ ਯਾਰ ਕੌਣ ਹੈ ਇਹ ਜਿਹੜਾ ਮੈਨੂੰ ਕਹਿ ਰਿਹਾ ਪਛਾਣ ਹੈ। ਉਹ ਬੰਦੇ ਤਾਂ ਐਵੇਂ ਟੈਸਟ ਹੀ ਲਈ ਜਾਂਦੇ ਨੇ,
1: ਜੁੜੇ ਹੋਏ ਪ੍ਰੋਗਰਾਮ ਦੇ ਨਾਲ। ਇਹ ਪੁੜੀ ਇਹ ਦਵਾਈ ਦਾ ਕੰਮ ਕਰੂਗੀ ਸਾਰਿਆਂ ਦੇ ਲਈ, ਮੇਰੇ ਲਈ ਵੀ ਕਰਦੀ ਆ, ਤੁਹਾਡੇ ਲਈ ਵੀ ਕਰੂਗੀ। ਇੱਕ ਡਾਇਲੋਗ ਦੇ ਵਿੱਚ ਤੁਹਾਨੂੰ ਚਾਹੇ ਕਿਸੇ ਚੀਜ਼ ਦਾ ਡਰ ਆ ਜ਼ਿੰਦਗੀ ਦੇ ਵਿੱਚ, ਕਿਸੇ ਵੀ ਚੀਜ਼ ਦਾ ਡਰ ਆ, ਤੁਹਾਨੂੰ ਇਹ ਆ ਕਿ ਯਾਰ ਮੇਰੀ ਮੌਰਗੇਜ ਨਹੀਂ ਹੋਣੀ, ਤੁਹਾਨੂੰ ਇਹ ਆ ਕਿ ਯਾਰ ਮੇਰਾ ਘਰ ਨਾ ਚਲੇ ਜਾਵੇ, ਤੁਹਾਨੂੰ ਇਹ ਆ ਕਿ ਯਾਰ ਮੈਂ ਕੀ ਕਰੂੰਗਾ, ਤੁਹਾਨੂੰ ਇਹ ਆ ਕਿ ਮੇਰਾ ਵੀਜ਼ਾ ਲੱਗੂਗਾ ਮੇਰਾ ਨਹੀਂ ਲੱਗੂਗਾ, ਕਿਸੇ ਮੈਨੂੰ ਮੇਰਾ ਮਤਲਬ ਫਾਈਨੈਂਸ਼ੀਅਲ ਲੋਸ ਨਾ ਹੋ ਜਾਵੇ, ਕਿਸੇ ਕਿਸਮ ਦਾ ਡਰ ਆ
0: ਜੀ,
1: ਇੱਕ ਲਫ਼ਜ਼ ਦੇ ਵਿੱਚ ਮੈਂ ਖਤਮ ਕਰ ਦੇਣਾ, ਆ ਅੱਜ ਦੇ ਇੱਕ ਡਾਇਲੋਗ ਦੇ ਵਿੱਚ ਖਤਮ ਹੋ ਜਾਣਾ, ਅੱਜ ਤੋਂ ਬਾਅਦ ਤੁਸੀਂ ਡਰ ਨੂੰ ਹਟ ਜਾਓਗੇ ਕਿਸੇ ਵੀ ਚੀਜ਼ ਦਾ, ਤੁਹਾਨੂੰ ਇਹ ਡਰ ਆ ਕਿ ਸੱਪ ਨਾ ਕੱਟ ਜਾਵੇ, ਤੁਹਾਨੂੰ ਇਹ ਡਰ ਆ ਕੁੱਤਾ ਨਾਲ ਲੱਤ ਫੜ ਲਵੇ, ਡਰ ਦਾ ਇਲਾਜ, ਕਿਸੇ ਕਿਸਮ ਦੇ ਡਰ ਦਾ ਇਲਾਜ, ਜਿਵੇਂ ਉਹ ਕਹਿੰਦੇ ਨੇ ਬੱਸਾਂ 'ਚ ਵੇਚ ਦਿੰਦੇ ਆ ਵੀ ਸੋਨੇ ਸੇ ਕੰਮ ਨਹੀਂ ਗੁੰਮ ਜਾਏ ਤੋ ਗਮ ਨਹੀਂ, 10 ਰੁਪਏ 10 ਰੁਪਏ 10 ਰੁਪਏ, ਸੋ ਕਹਿੰਦੇ ਹੁੰਦੇ ਨਾ, ਹਾਂ, ਚੋਰ ਇਸੇ ਚੁਰਾਤਾ ਨਹੀਂ ਸੁਨਹਿਰ ਇਸੇ ਬਣਾਤਾ ਨਹੀਂ, 10 ਰੁਪਏ 10 ਰੁਪਏ 10 ਰੁਪਏ, ਉਹ ਚਾਈਨੀਜ਼ ਹੀ ਵੇਚਦੇ ਫਿਰ ਦਿੰਦੇ ਆ, ਸੋ ਉਹ 10 ਰੁਪਏ ਵਾਲੀ ਮੈਂ ਤੁਹਾਨੂੰ ਦੇਣ ਲੱਗਾ ਫ੍ਰੀ ਦੇ ਵਿੱਚ ਇੱਕ ਨੁਸਖਾ ਇਹ, ਜੇ ਕਿਸੇ ਕਿਸਮ ਦਾ ਤੁਹਾਨੂੰ ਬਾਈ ਜੀ ਡਰ ਆ, ਡਰ ਦਾ ਇਲਾਜ ਨੌਲੇਜ ਆ, ਗਿਆਨ ਆ, ਤੁਹਾਨੂੰ ਉਸ ਚੀਜ਼ ਦਾ ਗਿਆਨ ਹੋਊਗਾ ਕਿ ਤੂੰ ਬਚਣਾ ਕਿਵੇਂ ਆ, ਤੁਹਾਡਾ ਡਰ ਚੱਕਿਆ ਜਾਊ, ਡਰ ਦਾ ਇਲਾਜ ਤੁਹਾਡੀ ਨੌਲੇਜ ਆ। ਬਾਈ ਜੀ ਹੁਣ ਇਹਨੂੰ ਸੈਕੰਡ ਕਰ ਦਿਓ ਤੇ ਦੱਸੋ।
0: ਬਿਲਕੁਲ ਜੀ, ਮੈਂ ਇਹਨੂੰ ਹੁਣ ਕਰ ਦਿੰਦਾ ਸੈਕੰਡ। ਮੈਂ ਵੀ ਦੱਸ ਦਿੰਦਾ ਜੀ, ਜੇ ਤੁਸੀਂ ਡਰ ਆਪਣਾ ਕੱਢਣਾ ਨਾ ਜੀ, ਕਹਿੰਦੇ ਦੁਨੀਆ ਕਾ ਸਭਸੇ ਬੜਾ ਰੋਗ ਕਿਆ ਸੋਚਣਗੇ ਮੇਰੇ ਬਾਰੇ ਮੈਂ, ਲੋਕ ਸਾਡੀ ਇੱਡੀ ਦੁਨੀਆ ਡਰਦਿਆਂ ਦੀ ਲੰਘ ਜਾਂਦੀ ਵੀ ਲੋਕੀ ਮੇਰੇ ਬਾਰੇ ਕੀ ਸੋਚਣਗੇ, ਆਪਾਂ ਦੁਨੀਆ ਨੂੰ ਖੁਸ਼ ਕਰਨ ਥੋੜੀ ਆਏ ਇੱਥੇ, ਹਨਾ ਜੀ, ਖੁਸ਼ ਕਰਨਾ ਸਾਡਾ ਕੰਮ ਨੀ, ਉਹ ਹੋਰ ਬੰਦਿਆਂ ਦਾ ਕੰਮ ਆ, ਤੁਸੀਂ ਸਮਝ ਲਿਓ ਕਿਹਨਾਂ ਦਾ ਖੁਸ਼ ਕਰਨ ਦਾ ਕੰਮ ਹੈ। ਮੈਂ ਆਪਣੀ ਗੱਲ ਇੱਥੇ ਰੈਪ ਅਪ ਕਰਦਾ ਹੈਗਾ, ਕਿਸੇ ਦੀ ਅਗਰ ਕੋਈ ਮੋਰਗੇਜ ਬਿਲਡਰ ਦੇ ਕੋਲ ਸੀਗੀ, ਹੁਣ ਅਪਰੇਜ਼ਲ ਨੀ ਆ ਰਿਹਾ, ਨੰਬਰ ਨੋਟ ਕਰੋ 416-804-2015, ਅਗਰ ਕਿਸੇ ਨੇ ਰੀਫਾਈਨੈਂਸਿੰਗ ਕਰਵਾਉਣੀ ਹੈ, ਸੈਕੰਡ ਮੋਰਗੇਜ ਜਾਂ ਚਰਚ ਚੱਕੀ ਹੋਈ, ਕ੍ਰੈਡਿਟ ਕਾਰਡ ਭਰ ਗਏ ਨੇ ਜਾਂ ਖੜੇ ਪੈਰ ਪੈਸੇ ਦੀ ਲੋੜ ਪੈ ਗਈ, ਨੰਬਰ ਨੋਟ ਕਰੋ 416-804-2015, ਕਿਸੇ ਦੀ 20-60 ਦੇ ਕੋਲ ਮੋਰਗੇਜ ਆ ਜਾਂ ਕਿਸੇ ਦੀ ਪ੍ਰਾਈਵੇਟ ਹੈ ਜਾਂ ਮੇਕ ਆ ਜਾਂ ਕਿਸੇ ਹੋਰ ਖੱਬੇ ਸੱਜੇ ਮੋਰਗੇਜ ਪਈ ਹੈ, ਜਿਹੜਾ ਬੰਦਾ 5.5% ਤੋਂ ਉੱਪਰ ਰੇਟ ਦੇ ਰਿਹਾ ਫਸਿਆ ਹੀ ਹੈ ਜੀ, ਅਗਰ ਰੇਟ 3.5% ਕਰਵਾਉਣਾ ਚਾਹੁੰਦੇ 416-804-2015, ਔਰ ਮੋਰਗੇਜ ਕਿੰਗ ਦਾ ਇੱਕ ਆਫਿਸ ਹੈ ਜੀ ਡੇਰੀ ਐਂਡ ਟੋਮਕਨ ਦੇ ਜਿਹੜੇ ਸਿਵੇ ਨੇ, ਇਹਦੇ ਬਾਹਰਲੇ ਪਾਸੇ ਨਵਾਂ ਪਲਾਜ਼ਾ ਬਣਿਆ, 1200 ਡੇਰੀ ਰੋਡ ਯੂਨਿਟ ਨੰਬਰ 5 ਡੇਰੀ ਐਂਡ ਟੋਮਕਨ ਦਾ ਇੰਟਰਸੈਕਸ਼ਨ ਹੈ। ਮੇਰਾ ਨੰਬਰ ਗਵਾ ਬੈਠੋ ਤਾਂ ਰਾਜਵੀਰ ਤੋਂ, ਜਦੋਂ ਮਰਜ਼ੀ ਮੇਰਾ ਨੰਬਰ ਲੈ ਸਕਦੇ ਹੋ, ਸਮਾਂ ਦੇਣ ਲਈ ਰਾਜਵੀਰ ਜੀ ਬਹੁਤ ਬਹੁਤ ਧੰਨਵਾਦ ਜੀ।
1: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਲੋ ਗੀਤ ਸੰਗੀਤ ਦੀ ਮਹਿਫਲ ਨਾ ਹੋਵੇ ਤਾਂ ਗੱਲਬਾਤ ਬਣਦੀ ਨਹੀਂ। ਹਿੰਦੀ ਗੀਤ ਲਾਉਂਦੇ ਹਾਂ ਜ਼ਰਾ, ਆ ਚੱਕੋ ਜੀ।

0: ਵੈਸੇ ਘਰੋਂ ਪੈਸੇ ਨਹੀਂ ਜਿਹੜੀ ਦੱਸੋ ਕਿੰਨੇ ਬਚਾ ਸਕਦੇ ਥੋੜ੍ਹੇ ਜਿਹੇ ਦੱਸੋ।
1: ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੇ ਪੜ੍ਹੇ ਹੋਏ ਨੇ ਸਟੂਡੈਂਟ ਇੱਥੇ ਆਏ ਹੋਏ ਨੇਗੇ, ਉਹ ਜਿੰਨੇ ਮਰਜ਼ੀ ਪੁਰਾਣੇ ਸਟੂਡੈਂਟ ਹੋਣ ਜਾਂ ਉਹਨਾਂ ਦਾ ਕੋਈ ਭੈਣ ਭਾਈ ਜਾਂ ਕੋਈ ਰਿਸ਼ਤੇਦਾਰ ਜਾਂ ਮੰਮੀ ਡੈਡੀ ਕੋਈ ਵੀ ਉੱਥੇ ਭਈ ਉਹਦੇ ਨਾਲ ਕੋਈ ਦਾ ਰਿਸ਼ਤਾ ਹੈਗਾ, ਤਾਂ ਉਹਨਾਂ ਨੂੰ ਘੱਟੋ ਘੱਟ 20-25% ਤੱਕ ਦਾ ਜਿਹੜਾ ਅਸੀਂ ਆਟੋ ਇੰਸ਼ੋਰੈਂਸ ਦੇ ਵਿੱਚ ਡਿਸਕਾਊਂਟ ਲੈ ਕੇ ਦੇ ਸਕਦੇ ਹਾਂਗੇ। ਅਤੇ ਇਹ ਡਿਸਕਾਊਂਟ ਲੈਣ ਲਈ ਤੁਸੀਂ ਮੇਰਾ ਨੰਬਰ ਨੋਟ ਕਰ ਲਓ 6476278820 647-6278820 ਦੇ ਉੱਪਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ।

0: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ।
1: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828
2: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551 416-725-2551

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪਰਦੇਸ ਪ੍ਰਾਈਮ ਟਾਈਮ ਰੇਡੀਓ। ਚਲੋ AM 530 ਤੋਂ।
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, ਆਰ ਈ ਐਸ

0: దేశ్ పరదేశ్ ప్రైమ్ క్రైమ్ రేడియో ను ఎక్కలో ఏఎం 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ਼ ਟੀਵੀ ਨੂੰ ਕਲਿੱਕ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 ਤੋਂ 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 ਤੋਂ 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ ਚਲੋ AM 530 ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-238-7011 905-239-7711 ਕੋਮਲ ਟ੍ਰੈਵਲ ਐਂਡ ਟੂਰਸ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ or 600 Haskell Road, Cambridge. Namikuni Branch, 25 Centralwood Parkway, Canadian Centralwood Parkway. Nere aao, hariyan taajiyan sabziyan, aur ji sasti grocery waste poncho, Indian Fruit Land te.
1: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
1: 905-564-6444
0: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਚਲੋ AM 530 ਮਾਨ ਹੈ

AM 530 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥਰਸਡੇ ਦਾ ਦਿਨ ਹੈ, 2 ਜੁਲਾਈ ਅੱਜ ਹੋ ਚੁੱਕੀ ਹੈ ਅਤੇ 3:08 ਅਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰਾਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਜਿਹਦੇ 'ਚੋਂ ਮੇਰਾ ਅਤੇ ਤੁਹਾਡਾ ਸਾਥ ਰਹੇਗਾ ਪੂਰਾ 1 ਘੰਟਾ ਅਤੇ 2 ਘੰਟੇ ਤੁਹਾਡਾ ਸਾਡਾ ਸਾਥ ਹੋਏਗਾ ਸਿਮਰਾਜ ਸਿੱਧੂ ਜੀ ਦੇ ਨਾਲ। ਅਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਪੂਰਾ ਤੁਸੀਂ ਪ੍ਰੋਗਰਾਮ ਨੂੰ ਟਿਊਨ ਇਨ ਕਰ ਚੁੱਕੇ ਹੋ ਅਤੇ ਪੂਰਾ ਤੁਸੀਂ ਇੰਜੋਏ ਕਰ ਰਹੇ ਹੋ ਆਪਣੇ ਦਿਨ ਨੂੰ। ਬੜੇ ਸੋਹਣੇ ਸਮਰ ਡੇਜ਼ ਚੱਲ ਰਹੇ ਨੇ, ਪੂਰੇ ਹਾਈ ਟੈਂਪਰੇਚਰਸ ਦੇ ਵਿੱਚ ਅੱਜ ਕੱਲ੍ਹ ਆਪਾਂ ਕਹਿ ਲਓ ਕਿ ਰਹਿ ਰਹੇ ਹਾਂ। ਇਸ ਟਾਈਮ ਵੀ ਬ੍ਰੈਂਪਟਨ ਦੇ ਵਿੱਚ 34 ਡਿਗਰੀ ਟੈਂਪਰੇਚਰ ਹੈਗਾ ਆ ਅਤੇ ਤੁਹਾਨੂੰ ਪਤਾ ਹੀ ਹੈ ਕਿ ਹੀਟ ਵਾਰਨਿੰਗਸ ਰਹਿੰਦੀਆਂ ਨੇ, ਤਾਂ ਜਦੋਂ ਵੀ ਕਿਤੇ ਬਾਹਰ ਅੰਦਰ ਜਾਂਦੇ ਹੋ ਤਾਂ ਆਪਣਾ ਧਿਆਨ ਦੇ ਨਾਲ ਆਪਣਾ ਸਨਸਕ੍ਰੀਨ ਲਗਾ ਕੇ ਜਾਓ, ਪਾਣੀ ਦੇ ਬੋਟਲਸ ਨਾਲ ਚੱਕ ਕੇ ਜਾਓ, ਆਪਣੀ ਅੰਬਰੇਲਾ ਵਗੈਰਾ ਲੈ ਲਓ ਜੇ ਕਿਤੇ ਬਾਹਰ ਜ਼ਿਆਦਾ ਟਾਈਮ ਸਟੇਅ ਕਰਨਾ। ਬਟ ਕੋਸ਼ਿਸ਼ ਕਰੋ ਕਿ ਆਪਣਾ ਮੌਸਮ ਦੇ ਅਕੋਰਡਿੰਗਲੀ ਥੋੜ੍ਹੀਆਂ ਪ੍ਰੀਕੋਸ਼ਨਸ ਲੈ ਕੇ ਰਹੋ, ਕਿਉਂਕਿ ਥੋੜ੍ਹੇ ਜਿਹੇ ਦਿਨ ਹੀ ਇੱਦਾਂ ਦਾ ਹੀ ਰਹਿਣਾ ਆ ਮੌਸਮ। ਵੈਸੇ ਤਾਂ ਕੱਲ੍ਹ ਤੋਂ ਬਰਸਾਤ ਹੋਣ ਲੱਗ ਜਾਣੀ ਹੈ, ਮੀਂਹ ਦਾ ਮੌਸਮ ਕੱਲ੍ਹ ਤੋਂ ਸਟਾਰਟ ਹੋ ਰਿਹਾ, ਬਟ ਫਿਰ ਵੀ ਅੱਜ ਦਾ ਦਿਨ ਵੀ ਤੁਸੀਂ ਹੀਟ ਵਾਰਨਿੰਗਸ ਦੇ ਵਿੱਚੋਂ ਲੰਘ ਰਹੇ ਹੋ, ਤਾਂ ਫਿਰ ਧਿਆਨ ਰੱਖੋ ਆਪਣਾ ਅਤੇ ਆਪਣੀ ਸਿਹਤ ਦਾ। ਅਤੇ ਨਾਲ ਦੀ ਨਾਲ ਹੀ ਪ੍ਰੋਗਰਾਮ ਦੇ ਵਿੱਚ ਤੁਸੀਂ ਮੇਰੇ ਨਾਲ ਸਾਂਝ ਪਾ ਸਕਦੇ ਹੋ। ਸਟੂਡੀਓ ਨੰਬਰ 905-564-6044, 905-564-6044, ਇੱਕੋ ਇੱਕ ਨੰਬਰ 'ਤੇ ਤੁਹਾਡੀ ਅਤੇ ਮੇਰੀ ਗੱਲਬਾਤ ਹੁੰਦੀ ਹੈ ਅਤੇ ਪ੍ਰੋਗਰਾਮ ਚੱਲਦੇ ਹੋਏ। ਅਤੇ ਲਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ, ਹਮੇਸ਼ਾ ਦੀ ਤਰ੍ਹਾਂ ਵਾਹਿਗੁਰੂ ਦਾ ਓਟ ਆਸਰਾ ਲੈਂਦੇ ਹਾਂ ਅਤੇ ਸਰਵਣ ਕਰਦੇ ਹਾਂ ਆਪਾਂ ਭਾਈ ਕੁਲਦੀਪ ਸਿੰਘ ਜੀ ਦੀ ਆਵਾਜ਼ ਵਿੱਚ ਬਹੁਤ ਹੀ ਮਿੱਠਾ ਸ਼ਬਦ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ, ਕੁਝ ਸਪੋਂਸਰ ਸੰਦੇਸ਼ ਲਵਾਂਗੇ, ਕੁਝ ਨਵੀਂ ਨਵੀਂ ਜਾਣਕਾਰੀ ਦੇਵਾਂਗੇ ਅਤੇ ਕਾਫੀ ਸਾਰਾ ਗੀਤ ਸੰਗੀਤ ਵੀ ਹੋਏਗਾ ਜਿੰਨਾ ਕੁ ਹੋਇਆ ਪ੍ਰੋਗਰਾਮ ਦੇ ਵਿੱਚ 1 ਘੰਟੇ ਦੇ ਵਿੱਚ। ਅਤੇ ਉਮੀਦ ਹੈ ਕਿ ਤੁਸੀਂ ਜੁੜ ਚੁੱਕੇ ਹੋ ਪ੍ਰੋਗਰਾਮ ਦੇ ਨਾਲ। ਅਤੇ ਲਓ ਫਿਰ ਸ਼ਬਦ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਸੁੰਦਰ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਤੇ ਸਟੂਡੀਓ ਦਾ ਨੰਬਰ 905-564-5444 905-564-6444 ਸਟੂਡੀਓ ਦਾ ਨੰਬਰ ਹੈ। ਛੁੱਟੀ ਤੋਂ ਬਾਅਦ ਵਾਲਾ ਦਿਨ ਤੁਹਾਨੂੰ ਪਤਾ ਕਿ ਬੜਾ ਡਿਫੀਕਲਟ ਜਿਹਾ ਹੁੰਦਾ ਹੈ ਨਾ, ਜਦੋਂ ਆਪਾਂ ਵੀਕਐਂਡ ਤੋਂ ਬਾਅਦ ਨੈਕਸਟ ਡੇ ਜੁਆਇਨ ਕਰਦੇ ਹਾਂ ਆਪਣੇ ਕੰਮਾਂ ਤੇ। ਸਪੋਜ਼ ਮੰਡੇ ਨੂੰ ਚਲੋ ਤੁਸੀਂ ਜੁਆਇਨ ਕਰਦੇ ਹੋ ਤਾਂ ਫਿਰ ਬੜਾ ਉਹ ਕਹਿ ਲਓ ਕਿ ਧੱਕੇ ਜਿਹੇ ਵਾਲਾ ਦਿਨ ਹੁੰਦਾ ਆ। ਤੇ ਹੁਣ ਵੈਨਸਡੇ ਤੋਂ ਬਾਅਦ ਅੱਜ ਥਰਸਡੇ ਆ, ਵੈਸੇ ਤਾਂ ਦੋ ਦਿਨ ਹੋਰ ਨੇ ਕਿ ਤੁਸੀਂ ਮੋਸਟਲੀ ਕੰਮਾਂ ਦੇ ਵਿੱਚ ਸੈਟਰਡੇ ਸੰਡੇ ਛੁੱਟੀ ਹੁੰਦੀ ਹੈ, ਬਟ ਫਿਰ ਵੀ ਇੱਦਾਂ ਲੱਗਦਾ ਕਿ ਜਿਵੇਂ ਹੁਣ ਅੱਜ ਮੰਡੇ ਹੀ ਹੁੰਦਾ, ਬਟ ਨੋ, ਅੱਜ ਥਰਸਡੇ ਹੈ ਤੇ ਥਰਸਡੇ ਫਰਾਈਡੇ ਦੋ ਦਿਨ ਤੁਹਾਡਾ ਤੇ ਸਾਡਾ ਸਾਥ, ਜਿਵੇਂ ਕਿ ਐਵਰੀਡੇ ਹੁੰਦਾ 3-6 PM ਹੋਏਗਾ ਐਂਡ ਸੈਟਰਡੇ ਨੂੰ ਵੀ 1-4 PM ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰਦੇ ਹੋ। 3:15 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ ਤੇ ਨੰਬਰ ਸਟੂਡੀਓ ਦਾ 905-564-6444 ਇਸ ਨੰਬਰ ਦੇ ਉੱਪਰ ਤੁਹਾਡੀ ਤੇ ਮੇਰੀ ਗੱਲਬਾਤ ਹੋ ਰਹੀ ਹੈ। ਤੇ ਜੇਕਰ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਮੈਨੂੰ ਇਸੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਤੇ ਹਮੇਸ਼ਾ ਦੀ ਤਰ੍ਹਾਂ ਹਰ ਥਰਸਡੇ ਸਾਡੇ ਮਹਿਮਾਨ ਹੁੰਦੇ ਨੇ ਉਮਰਪ੍ਰੀਤ ਚਾਵਲਾ ਜੀ, ਜੋ ਕਿ ਸਾਨੂੰ ਇੰਸ਼ੋਰੈਂਸ ਦੇ ਰਿਲੇਟਡ ਤੁਹਾਨੂੰ ਕਾਫੀ ਸਾਰੇ ਟਿਪਸ ਦਿੰਦੇ ਨੇ। ਤੁਸੀਂ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਿਵੇਂ ਕਰ ਸਕਦੇ ਹੋ, ਆਪਣੇ ਫਿਊਚਰ ਨੂੰ ਕਿੱਦਾਂ ਸਿਕਿਓਰ ਕਰ ਸਕਦੇ ਹੋ, ਤੇ ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਜਾਂ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਦੇ ਵਿੱਚ ਤੁਸੀਂ ਆਪਣੀ ਇੰਸ਼ੋਰੈਂਸ ਪਾਲਿਸੀਜ਼ ਕਰਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਕੰਟੈਕਟ ਕਰੋ ਉਮਰਪ੍ਰੀਤ ਚਾਵਲਾ ਜੀ ਦੇ ਨਾਲ। ਨੰਬਰ 6474-6116 ਇਹਨਾਂ ਦਾ ਨੰਬਰ ਹੈ ਤੇ ਮੇਰੇ ਨਾਲ ਲਾਈਨ 'ਤੇ ਜੁੜੇ ਹੋਏ ਨੇ। ਅਤੇ ਅੱਜ ਆਪਾਂ ਗੱਲਬਾਤ ਕਰਾਂਗੇ ਹੋਰ ਇੰਸ਼ੋਰੈਂਸ ਦੇ ਰਿਲੇਟਡ, ਕਾਫੀ ਸਾਰੇ ਟਿਪਸ ਲੈ ਕੇ ਸਾਡੇ ਨਾਲ ਲਾਈਨ 'ਤੇ ਜੁੜੇ ਨੇ। ਹਾਂਜੀ ਉਮਰਪ੍ਰੀਤ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ। ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਮੈਮ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ, ਹੁਣ ਜਿਵੇਂ ਸਮਰ ਟਾਈਮ ਕਾਫੀ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਕਿਸੇ ਹੋਰ ਕੰਟਰੀ ਤੋਂ ਕੈਨੇਡਾ ਦੇ ਵਿੱਚ ਆਉਂਦੇ ਨੇ, ਉਹਨਾਂ ਦੇ ਲਈ ਸੁਪਰ ਵੀਜ਼ਾ ਤੇ ਵਿਜ਼ਟਰ ਵੀਜ਼ਾ ਇੰਸ਼ੋਰੈਂਸ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ।
1: ਬਿਲਕੁਲ ਮਨਪ੍ਰੀਤ, ਬਹੁਤ ਵਧੀਆ ਮੌਸਮ ਹੈ ਐਕਚੁਅਲੀ, ਬਹੁਤ ਪੇਰੈਂਟਸ ਆ ਵੀ ਰਹੇ ਹੈ। ਸੋ ਦੇਖੋ, ਸੁਪਰ ਵੀਜ਼ਾ ਤੇ ਵਿਜ਼ਟਰ ਵੀਜ਼ਾ ਦੋਨਾਂ ਚ ਫਰਕ ਕੀ ਹੈ ਕਿ ਸੁਪਰ ਵੀਜ਼ਾ ਦੀ ਆਪਾਂ ਨੂੰ ਸੁਪਰ ਵੀਜ਼ਾ ਇੰਸ਼ੋਰੈਂਸ ਮੈਂਡੇਟੋਰੀ ਆ, 1,00,000 ਦੀ ਇੰਸ਼ੋਰੈਂਸ ਆਪਾਂ ਮਿਨੀਮਮ ਲੈਣੀ ਹੁੰਦੀ ਆ ਤੇ ਘੱਟੋ ਘੱਟ 1 ਸਾਲ ਦੀ ਇੰਸ਼ੋਰੈਂਸ ਚਾਹੀਦੀ ਆ। ਪੇਮੈਂਟ ਤੁਸੀਂ ਐਨੁਅਲ ਕਰੋ, ਪੇਮੈਂਟ ਤੁਸੀਂ ਮੰਥਲੀ ਵੀ ਕਰ ਸਕਦੇ ਹੋ। ਲੇਕਿਨ ਸਾਡੇ ਚੋਂ ਕਈ ਲੋਕ ਕੀ ਕਰਦੇ ਆ ਕਿ ਜੇ ਪੇਰੈਂਟਸ ਦੀ ਰੀ ਐਂਟਰੀ ਆ, ਸਾਨੂੰ ਲੱਗਦਾ ਵੀ ਹੁਣ ਸਾਨੂੰ ਇੰਸ਼ੋਰੈਂਸ ਦੀ ਲੋੜ ਨਹੀਂ ਕਿਉਂਕਿ ਸੁਪਰ ਵੀਜ਼ਾ ਤਾਂ ਲੱਗਿਆ ਹੋਇਆ ਉਹਨਾਂ ਦਾ, ਤੇ ਅਸੀਂ ਇੰਸ਼ੋਰੈਂਸ ਨਹੀਂ ਲੈਂਦੇ। ਸੋ ਇਮੀਗ੍ਰੇਸ਼ਨ ਡਿਪਾਰਟਮੈਂਟ ਉੱਥੇ ਏਅਰਪੋਰਟ ਤੇ ਜੇ ਉਹਨਾਂ ਨੇ ਇੰਸ਼ੋਰੈਂਸ ਚੈੱਕ ਕੀਤੀ, ਤੁਹਾਡੇ ਕੋਲ ਇੰਸ਼ੋਰੈਂਸ ਨਹੀਂ ਆ ਤੁਹਾਡੇ ਪੇਰੈਂਟਸ ਕੋਲ, ਤਾਂ ਉਹ ਸੁਪਰ ਵੀਜ਼ੇ ਨੂੰ ਚੇਂਜ ਕਰਕੇ ਵਿਜ਼ਟਰ ਵੀਜ਼ੇ 'ਚ ਵੀ ਕਨਵਰਟ ਕਰ ਦਿੰਦੇ ਆ। ਤੇ ਚਲੋ ਇੰਸ਼ੋਰੈਂਸ ਨਹੀਂ ਆ ਤਾਂ ਵਿਜ਼ਟਰ ਵੀਜ਼ੇ 'ਚ ਉਹਨੂੰ ਕਨਵਰਟ ਕਰ ਦਿਓ। ਮੇਕ ਸ਼ੋਰ ਜੇ ਪੇਰੈਂਟਸ ਰੀ ਐਂਟਰ ਵੀ ਕਰ ਰਹੇ ਆ ਤਾਂ ਵੀ ਜ਼ਰੂਰ ਉਹਨਾਂ ਦੀ ਇੰਸ਼ੋਰੈਂਸ ਕਰਵਾਓ। ਤੇ ਦੂਜਾ ਹੈਗਾ ਜੇ ਪੇਰੈਂਟਸ ਵਿਜ਼ਟਰ ਵੀਜ਼ੇ ਤੇ ਵੀ ਆ ਰਹੇ ਆ, ਕਿਉਂਕਿ ਕਈ ਵਾਰ ਸਾਨੂੰ ਲੱਗਦਾ ਮੈਂਡੇਟੋਰੀ ਨਹੀਂ ਆ ਤਾਂ ਚਲੋ ਆਪਾਂ ਨਾ ਇੰਸ਼ੋਰੈਂਸ ਕਰਵਾਈਏ, ਬਟ ਮਨਪ੍ਰੀਤ ਅਸੀਂ ਨਾ ਰੋਜ਼ ਦੇਖਦੇ ਹਾਂ ਕਿੰਨੇ ਕਲੇਮ ਆਉਂਦੇ ਆ। ਚਲੋ ਵੱਡੇ ਕਲੇਮ ਤਾਂ ਛੱਡੋ, ਈਵਨ ਮੇਰੇ ਹੁਣ ਇੱਕ ਕਲਾਇੰਟ ਆ, ਉਹਨਾਂ ਦੇ ਮਦਰ ਦੀ ਪੇਟ ਦਰਦ ਹੋਇਆ, ਹੋਸਪਿਟਲ ਲੈ ਗਏ, ਟੈਸਟ ਹੋਏ, 1 ਦਿਨ ਅੰਡਰ ਆਬਜ਼ਰਵੇਸ਼ਨ ਰਹੇ, 7,000 ਦਾ ਬਿੱਲ ਬਣ ਗਿਆ। ਹੁਣ ਚਲੋ ਇੰਸ਼ੋਰੈਂਸ ਸੀਗੀ ਤਾਂ ਚਲੋ ਹੋ ਗਿਆ, ਹੋਇਆ ਨਿਕਲਿਆ ਕੁਛ ਵੀ ਨੀ ਉਹਨਾਂ ਦੇ, ਲੇਕਿਨ ਟੈਸਟ ਤਾਂ ਸਾਰੇ ਕੀਤੇ ਹੋਸਪਿਟਲ ਨੇ। ਹੁਣ ਜੇ ਆਪ ਆਪਣੀ ਪਾਕਿਟ ਚੋਂ ਇੰਨੇ ਪੈਸੇ ਪੇ ਕਰਨੇ ਪੈਣੇ, ਮੈਂ ਬਹੁਤ ਛੋਟੇ ਕਲੇਮ ਦੀ ਗੱਲ ਕਰ ਰਹੀ ਹਾਂ, ਮਤਲਬ ਵੱਡੇ ਵੱਡੇ ਹਜ਼ਾਰਾਂ ਦੇ ਵਿੱਚ ਲੱਖਾਂ ਚ ਕਲੇਮ ਹੁੰਦੇ ਆ, ਬਟ ਜੇ 1-2 ਦਿਨ ਵੀ ਹੋਸਪਿਟਲ ਰਹਿ ਜਾਈਏ ਨਾ ਤੇ 5-7 ਹਜ਼ਾਰ ਦਾ ਬਿੱਲ ਬਣ ਜਾਂਦਾ। ਜਿੱਥੇ ਆਪਾਂ ਪੇਰੈਂਟਸ ਨੂੰ ਜਾਂ ਫੈਮਿਲੀ ਚੋਂ ਕਿਸੇ ਨੂੰ ਵੀ ਇੱਥੇ ਵਿਜ਼ਟਰ ਵੀਜ਼ੇ ਤੇ ਬੁਲਾ ਰਹੇ ਆ, ਜਿੱਥੇ ਬਾਕੀ ਖਰਚਾ ਕਰ ਰਹੇ ਆ, 50-100-200 ਦੀ ਇੰਸ਼ੋਰੈਂਸ ਨਾਲ ਕੋਈ ਫਰਕ ਨੀ ਪੈਣਾ। ਮੇਕ ਸ਼ੋਰ ਇੰਸ਼ੋਰੈਂਸ ਜ਼ਰੂਰ ਹੋਏ ਉਹਨਾਂ ਦੀ। ਤੇ ਇੱਕ ਗੱਲ ਹੋਰ ਹੈ ਵੀ ਸਾਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਹਾਂ ਪੇਰੈਂਟਸ ਦਾ ਸੁਪਰ ਵੀਜ਼ਾ ਤਾਂ ਚਲੋ ਲੱਗਿਆ, ਆਪਾਂ ਇੰਸ਼ੋਰੈਂਸ ਕਰਵਾਈ ਸਾਲ ਦੀ, ਪੇਰੈਂਟਸ ਜੇ ਅਰਲੀ ਰਿਟਰਨ ਕਰ ਜਾਣਗੇ, ਜੇ ਸਿਰਫ ਮਹੀਨਾ ਰਹਿਣਾ ਮੇਰੇ ਪੇਰੈਂਟਸ ਨੇ, ਸਿਰਫ 2 ਮਹੀਨਾ ਰਹਿਣੇ ਆ, ਫਿਰ ਉਸ ਤੋਂ ਬਾਅਦ ਕੀ ਹੋਊਗਾ ਜੇ ਅਸੀਂ ਪੂਰਾ ਸਾਲ ਦਾ ਪੇ ਕੀਤਾ, ਜਾਂ ਜੇ ਆਪਾਂ ਮੰਥਲੀ ਵੀ ਪੇ ਕਰਦੇ ਹਾਂ ਲਾਸਟ ਮੰਥ ਤਾਂ ਆਪਾਂ ਪੇ ਕੀਤਾ ਹੁੰਦਾ। ਸੋ ਮੋਸਟਲੀ ਇਹ ਹੁੰਦਾ ਵੀ ਜੇ ਕੋਈ ਕਲੇਮ ਨਹੀਂ ਆਇਆ ਤਾਂ ਤੁਹਾਡਾ ਜੋੜਾ ਵੀ ਪਾਰਸ਼ਲ ਰੀਫੰਡ ਆ ਉਹ ਹੋ ਜਾਣਾ। ਬਟ ਸਾਡੇ ਕੋਲ ਉਹ ਕੰਪਨੀਆਂ ਵੀ ਹੈਗੀਆਂ ਵੀ ਜੇ ਤੁਹਾਡਾ ਕਲੇਮ ਆ ਵੀ ਗਿਆ ਤਾਂ ਵੀ ਤੁਹਾਡਾ ਪਾਰਸ਼ਲ ਰੀਫੰਡ ਹੋ ਜਾਣਾ, ਜਿੰਨੇ ਦਿਨ ਦੀ ਇੰਸ਼ੋਰੈਂਸ ਯੂਜ਼ ਹੋਈ ਆ ਉਨੇ ਦਿਨ ਦੇ ਕੱਟ ਕੇ ਬਾਕੀ ਦੇ ਤੁਹਾਡੇ ਪੈਸੇ ਵਾਪਿਸ ਹੋ ਜਾਣੇ ਆ। ਸੋ ਕਈ ਵਾਰ ਜਦੋਂ ਆਪਾਂ ਇੰਸ਼ੋਰੈਂਸ ਲੈਂਦੇ ਆ ਨਾ, ਮੰਨ ਕੇ ਅਸੀਂ ਸਿਰਫ ਪ੍ਰੀਮੀਅਮ ਦੇਖ ਲੈਂਦੇ ਆ ਵੀ ਸਭ ਤੋਂ ਘੱਟ ਪ੍ਰੀਮੀਅਮ ਹੈ, ਲੇਕਿਨ ਉਹਦੀਆਂ ਦੇਖਿਆ ਕਰੋ ਕਿ ਕਰੈਕਟਰਿਸਟਿਕਸ ਕੀ ਹੈ, ਕੀ ਐਕਸਟਰਾ ਬੈਨੀਫਿਟਸ ਹੈ। ਜੇ $5 ਆਪਾਂ ਵੱਧ ਪੇ ਕਰ ਰਹੇ ਹਾਂ ਤਾਂ ਉਹਦੇ ਬੈਨੀਫਿਟਸ ਕਿੰਨੇ ਆ। ਸੋ ਕੋਈ ਵੀ ਕੁਐਸਚਨ ਤੁਹਾਡਾ ਸੁਪਰ ਵੀਜ਼ਾ ਜਾਂ ਵਿਜ਼ਟਰ ਇੰਸ਼ੋਰੈਂਸ ਨੂੰ ਲੈ ਕੇ, ਨੰਬਰ ਹੈ ਜੀ ਮੇਰਾ 6474461616, 647 446-16-16
0: जी बहुत बहुत शुक्रिया उमरप्रीत जी ते बिल्कुल थोड़े टाइम तक दोबारा तो गलबात करांगे इन्हां दे नाल नंबर 6474461616 दे उपर तुसी गलबात कर सकदे हो ते तुहाडे कोई भी इंश्योरेंस रिलेटेड तुहाडे सवाल ने तुसी उमरप्रीत चावला जी दे नाल जरूर गलबात करो ओंकार होम्स की जानकारी दे दें तुसी हर तरह दा रेनोवेशन दा काम इन्हां दे कोलों करवा सकदे हो सिटी परमिट्स दे नाल करदे ने इनकलूडिंग ड्रॉइंग्स ते जे तुसी अपने कस्टम बिल्ड घर बनाउणा होवे तां इन्हां दे नाल तुसी कॉन्टैक्ट कर सकदे हो तुहाडी पसंद दा पूरा कस्टमाइज घर बना देंगे कमर्शियल जॉब सारियां करवा सकदे हो जिद्दां कोई ऑफिस तैयार करवाना रेस्टोरेंट तैयार करवाना होवे या तुसी गार्डन स्वीट्स तैयार करवाने ने लीगल बेसमेंट अपार्टमेंट बनाउणा चाहुंदे हो ये पूरे स्पैशलिस्ट ने हर तरह का कस्टमाइज जॉब करन दे विच ओंकार होम्स ते पॉल गरेवाल जी नूं कॉल करो ते इन्हां नूं देश प्रदेश रेडियो दी रेफरेंस जरूर दिओ तुहानूं काफ़ी वधिया डिस्काउंट्स मिलणगे होम रेनोवेशन दे उपर इनकलूडिंग $5,000 तक दे डिस्काउंट्स ने जिहड़े तुसी रेफरेंस दे नाल देश प्रदेश रेडियो दी रेफरेंस दे नाल लै सकदे हो ते गलबात करन दे लई नंबर है 416-817-3600 ओंकार होम्स तो पॉल गरेवाल जी का नंबर है स्टूडियो नंबर 905-564-6444 कॉल कर सकते हो दिलो फिर सुनिए एक बहुत ही प्यारा जहा गाना जशन तन्ना की आवाज़ के इंजॉय करो तो सुनते रहो देश प्रदेश प्राइम टाइम रेडियो

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਤੇ ਸੰਦਲ ਪੇਂਟਿੰਗ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਹੜੇ ਕਿ ਪ੍ਰੋਫੈਸ਼ਨਲ ਪੇਂਟ ਕਰਦੇ ਨੇ, ਚਾਹੇ ਰੈਜ਼ੀਡੈਂਸ਼ੀਅਲ ਚਾਹੇ ਤੁਸੀਂ ਕਮਰਸ਼ੀਅਲ ਬਿਲਡਿੰਗਸ ਵਿੱਚ ਪੇਂਟ ਕਰਵਾਉਣਾ ਹੋਵੇ, ਤਾਂ ਇਹ ਮੈਂ ਤੁਹਾਨੂੰ ਦੱਸਦਾ ਕਿ ਬਹੁਤ ਅਫੋਰਡੇਬਲ ਅਤੇ ਨੇਮ ਬ੍ਰਾਂਡ ਯੂਜ਼ ਕਰਦੇ ਨੇ ਪੇਂਟ ਹੀ, ਜਿਹੜਾ ਕਿ ਤੁਹਾਡੇ ਸਾਰੇ ਪੇਂਟ ਜੋਬਸ ਵਿੱਚ ਵਰਤਿਆ ਜਾਂਦਾ। ਜਿੰਨਾ ਵੀ ਆਪਣਾ GTA ਏਰੀਆ ਸਾਰਾ ਕਵਰ ਕਰਦੇ ਨੇ, ਬ੍ਰੈਂਪਟਨ, ਮਿਸੀਸਾਗਾ, ਨਾਇਗਰਾ ਫਾਲਸ, ਤੁਸੀਂ ਕੇਮਬ੍ਰਿਜ, ਲੰਡਨ, ਗਲਫ, ਕਿਤੇ ਵੀ ਤੁਸੀਂ ਰਹਿੰਦੇ ਹੋ, ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰੋ ਅਤੇ ਬਹੁਤ ਹੀ ਕਮਾਲ ਦੀ ਇਹ ਤੁਹਾਡੇ ਲਈ ਜੋਬ ਕਰਕੇ ਦੇਣਗੇ। ਬਹੁਤ ਹੀ ਵਧੀਆ ਪ੍ਰੋਫੈਸ਼ਨਲ ਕੰਮ ਕਰਦੇ ਨੇ ਸੰਦਲ ਪੇਂਟਿੰਗ। ਸੁਖਜੀਤ ਸਿੰਘ ਜੀ ਨੂੰ ਕਾਲ ਕਰੋ, ਨੰਬਰ ਹੈ 6478223313, 647-822-3313 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਸੰਦਲ ਪੇਂਟਿੰਗ ਤੁਹਾਡੇ ਸਾਰੇ ਤਰ੍ਹਾਂ ਦਾ ਪੇਂਟ ਦਾ ਕੰਮ ਕਰਦੇ ਨੇ, ਘਰਾਂ ਦੇ ਬਾਹਰ, ਘਰਾਂ ਦੇ ਅੰਦਰ, ਤੁਸੀਂ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਕੋਈ ਵੀ ਤੁਸੀਂ ਕੰਮ ਕਰਾਉਣਾ ਹੋਵੇ, ਪ੍ਰੋਫੈਸ਼ਨਲ ਪੇਂਟਿੰਗ ਦਾ ਕੰਮ ਕਰਦੇ ਨੇ ਸੰਦਲ ਪੇਂਟਿੰਗ। 6478223313 ਇਹਨਾਂ ਦਾ ਨੰਬਰ ਹੈ। ਅਗਲੇ ਕਾਲਰ 2865 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ? ਲੌਂਗ ਵੀਕਐਂਡ ਤੇ ਨਾ ਜਾਵੇ?
1: ਪਤਾ ਨੀ, ਹਾਂਜੀ ਉਹ ਆਪਣੇ ਉੱਥੇ ਜਨਤਾ ਬਾਜ਼ੀ ਹੋ ਜਾਂਦੀ, ਔਖਾ ਹੁੰਦਾ ਜੀ।
0: ਹਾਂਜੀ ਇਹ ਤਾਂ ਹੈ।
1: ਹਾਂਜੀ ਉਹ ਜੇ ਫੂਡ ਖਾ ਲੈਣਾ ਉੱਥੇ ਧੱਕਾ ਪੈਂਦਾ ਜਨਤਾ ਦਾ, ਆਵਾਜ਼ ਨੂੰ ਧੱਕਾ ਪੈਂਦਾ ਨਾ ਜੀ, ਉਹਦਾ ਕਰਕੇ ਤੁਹਾਨੂੰ ਹਰ ਇੱਕ ਬੰਦਾ ਜਾਂਦਾ, ਤੁਹਾਨੂੰ ਪਤਾ ਹਮੇ ਸਭ ਤੋਂ ਲਾਸਟ ਹੋ ਜਾਂਦਾ ਨਾ ਜੀ।
0: ਹਾਂਜੀ ਹਾਂਜੀ,
1: ਮੈਂ ਕੀ ਆ ਤੁਹਾਨੂੰ ਪਤਾ ਹੈ ਸਾਰਿਆਂ ਨੂੰ, ਪਤਾ ਹੁੰਦਾ ਘਰੇ ਕਰਨਾ ਕੀ, ਮੈਂ ਲੜਨਾ ਹੀ ਹੈ ਨਾ ਜਾਇਆ ਉਹਨੇ ਬਾਹਰ।
0: ਹਾਂਜੀ
1: ਉਹਨਾਂ ਕਰਕੇ ਵੀ ਥੋੜਾ ਜਿਹਾ ਨਾ ਲੌਂਗ ਵੀਕਐਂਡ ਤੇ ਅਸੀਂ ਤਾਂ ਜਾਂਦੇ ਨੀ ਜੀ।
0: ਅੱਛਾ ਜਾਂਦੇ ਨੀ?
1: ਹਾਂ ਤੇ ਬਾਕੀ ਸਮਾਨ ਸਾਰਾ ਲੈ ਕੇ ਜਾਵੇ ਨਾਲ, ਜੇ ਬੀਚਾਂ ਤੇ ਜਾਣਾ ਹੋਵੇ
0: ਦੇ ਤਾਂ ਹੈ
1: ਸਮਾਨ ਲਾਉਣਾ, ਉਹ ਨਾਲ ਲੈ ਕੇ ਜਾਵੇ ਨਾ,
0: ਗੱਡੀ
1: ਪੂਰੀ ਭਰ ਕੇ ਲੈ ਕੇ ਜਾਵੇ।
0: ਸਹੀ ਗੱਲ ਹੈ,
1: ਸੁਣਦੇ ਆ। ਸਤਿ ਸ਼੍ਰੀ ਅਕਾਲ, ਸੁਣਦੇ, ਸਤਿ ਸ਼੍ਰੀ ਅਕਾਲ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡੇ ਕਾਲ ਦੇ ਲਈ, ਸਤਿ ਸ਼੍ਰੀ ਅਕਾਲ। ਇਹ ਤਾਂ ਵੈਸੇ ਗੱਲ ਹੈਗੀ ਹੈ, ਜੇ ਤੁਸੀਂ ਕਿਤੇ ਪਿਕਨਿਕ ਵਗੈਰਾ ਕਰਨ ਜਾ ਰਹੇ ਹੋ ਤਾਂ ਫਿਰ ਤਾਂ ਤੁਸੀਂ ਸਾਰਾ ਸਮਾਨ ਆਪਣਾ ਨਾਲ ਲੈ ਕੇ ਜਾਓ, ਹੈ ਨਾ? ਬਾਕੀ ਇਹ ਤਾਂ ਹੈ ਹੀ ਹੈ, ਜੇ ਲੌਂਗ ਵੀਕਐਂਡਸ 'ਤੇ ਕਿਤੇ ਬਾਹਰ ਜਾਂਦੇ ਹੋ, ਜਦੋਂ ਤੁਸੀਂ ਕਿਤੇ ਨੇੜੇ ਤੇੜੇ ਜਾਂਦੇ ਹੋ ਨਾ, ਜਿਵੇਂ ਕਿ ਲੈਟਸ ਸੇ ਤੁਸੀਂ ਟੋਰਾਂਟੋ ਆਈਲੈਂਡ ਜਾਂਦੇ ਹੋ, ਹੈ ਨਾ, ਤਾਂ ਫਿਰ ਉੱਥੇ ਪਤਾ ਹੀ ਹੈ ਕਿ ਉੱਥੇ ਤਾਂ ਲੌਂਗ ਵੀਕਐਂਡ 'ਤੇ ਓਬਵੀਅਸਲੀ ਜ਼ਿਆਦਾ ਰਸ਼ ਹੁੰਦਾ ਹੀ ਹੈ। ਜੇ ਤੁਸੀਂ ਥੋੜ੍ਹਾ ਜਿਹਾ ਇੱਧਰ ਉੱਧਰ ਕਿਤੇ, ਹੈ ਨਾ, ਥੋੜ੍ਹੇ ਜਿਹੇ ਮਤਲਬ ਕਿਸੇ ਹੋਰ ਸਾਈਡ ਜਿਹੇ ਨੂੰ ਚਲੇ ਜਾਂਦੇ ਹੋ, ਕਿਸੇ ਹੋਰ ਸਬੱਬ 'ਚ ਚਲੇ ਜਾਂਦੇ ਹੋ, ਲੈਟਸ ਸੇ ਕਿ ਤੁਸੀਂ ਥੋੜ੍ਹਾ ਔਰੇਂਜ ਵੈਲਸ ਵਾਲੀ ਸਾਈਡ ਚਲੇ ਗਏ ਬ੍ਰੈਂਪਟਨ ਤੋਂ ਬਾਹਰ, ਹੈ ਨਾ, ਜਾਂ ਕਿਤੇ ਹੋਰ ਨੇਬਰਹੁੱਡ ਜੇ ਤੇ ਚਲੇ ਗਏ ਜਿਸ ਤੋਂ ਲੱਗਦਾ ਕਿ ਰਸ਼ ਘੱਟ ਹੋ ਸਕਦਾ, ਫਿਰ ਉੱਥੇ ਜਾ ਕੇ ਤੁਸੀਂ ਆਪਣਾ ਪੂਰਾ ਇੰਜੋਏ ਕਰ ਸਕਦੇ, ਕਿਉਂਕਿ ਬੀਚਸ ਤਾਂ ਆਲ, ਹੈ ਨਾ, ਆਲ ਅਰਾਊਂਡ ਆਪਣੇ ਹੈਗੀਆਂ ਨੇ। ਜਿੱਥੇ ਕਿਤੇ ਵੀ ਤੁਸੀਂ ਚਲੇ ਜਾਓ ਥੋੜ੍ਹਾ ਜਿਹਾ ਦੂਰ, ਤਾਂ ਫਿਰ ਇੰਜੋਏ ਜ਼ਰੂਰ ਕਰੋ ਆਪਣੀ ਫੈਮਿਲੀ ਦੇ ਨਾਲ, ਕਿਉਂਕਿ ਸਮਰ ਟਾਈਮ ਹੀ ਹੈਗਾ ਆ ਜਿਹਦੇ ਵਿੱਚ ਤੁਸੀਂ ਆਪਣੀ ਬਾਹਰ ਤੁਸੀਂ ਆਊਟਿੰਗਸ ਕਰ ਸਕਦੇ ਹੋ। ਅਦਰਵਾਈਜ਼ ਤੁਹਾਨੂੰ ਪਤਾ ਕਿ ਜਦੋਂ ਫਿਰ ਠੰਡ ਆ ਜਾਂਦੀ ਹੈ ਫਿਰ ਤਾਂ ਉਹ ਬਾਹਰ ਹੀ ਨਿਕਲਣ ਦਿੰਦੀ ਠੰਡ ਤਾਂ, ਹੈ ਨਾ। ਐਨੀਵੇਜ਼, ਅਕਾਲ ਡਕਟ ਕਲੀਨਿਕ ਦੇ ਨਾਲ ਗੱਲਬਾਤ ਕਰੋ। ਇਹ ਫਸਟ ਐਵਰ ਕੰਪਨੀ ਹੈ ਆਪਣੀ ਕਮਿਊਨਿਟੀ ਦੀ, ਜਿਹੜੀ ਕਿ ਪਿਛਲੇ 40 ਸਾਲ ਤੋਂ ਤੁਹਾਨੂੰ ਸਰਵ ਕਰ ਰਹੇ ਨੇ। 7 ਦਿਨ ਓਪਨ ਨੇ, ਬਹੁਤ ਹੀ ਸਪੈਸ਼ਲਾਈਜ਼ਡ ਅਤੇ ਪ੍ਰੋਫੈਸ਼ਨਲ ਡਕਟ ਕਲੀਨਿੰਗ ਦੀ ਸਰਵਿਸ ਦਿੰਦੇ ਨੇ। ਤੁਸੀਂ ਆਪਣੇ ਏਅਰ ਕੰਡੀਸ਼ਨਰਸ ਜਾਂ ਫਰਨੇਸਿਸ ਨੂੰ ਇੰਸਟਾਲ ਕਰਾਉਣਾ ਹੋਵੇ ਜਾਂ ਰਿਪੇਅਰ ਕਰਵਾਉਣਾ ਹੋਵੇ, ਉਹ ਕੰਮ ਵੀ ਤੁਹਾਡੇ ਲਈ ਕਰ ਦੇਣਗੇ। ਅਪ ਟੂ 3000 ਸਕੁਏਅਰ ਫਿੱਟ ਅਨਫਿਨਿਸ਼ਡ ਬੇਸਮੈਂਟ ਤੁਹਾਡੇ ਲਈ ਇਹ ਰੈਗੂਲਰ ਪ੍ਰਾਈਸ $250 ਦੇ ਵਿੱਚ ਕਰਦੇ ਨੇ, $250 ਦੇ ਵਿੱਚ ਸਰਵਿਸ ਦਿੰਦੇ ਨੇ। ਬਟ ਜਿੰਨੇ ਵੀ ਬ੍ਰੈਂਪਟਨ ਅਤੇ ਮਿਸੀਸਾਗਾ ਦੇ ਲਿਸਨਰਸ ਨੇ, ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਨਾਲ ਤੁਸੀਂ ਇਹੀ ਸਰਵਿਸ $140 ਦੇ ਵਿੱਚ ਲੈ ਸਕਦੇ ਹੋ, $140 ਦੇ ਵਿੱਚ, ਅਪ ਟੂ 3000 ਸਕੁਏਅਰ ਫਿੱਟ ਅਨਫਿਨਿਸ਼ਡ ਬੇਸਮੈਂਟ ਡਕਟ ਕਲੀਨਿੰਗ ਕਰਵਾਓ। ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ, ਨੰਬਰ ਹੈ 416-710-0662, 416-710-0662, ਅਕਾਲ ਡਕਟ ਕਲੀਨਿਕ ਦਾ ਨੰਬਰ ਹੈ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਅਤੇ ਮੈਂ ਤੁਹਾਨੂੰ ਦੱਸ ਦਿਆਂ ਕਿ 14 ਅਗਸਤ ਨੂੰ ਆਪਣੇ ਸ਼ਹਿਰ ਦੇ ਵਿੱਚ, ਟੋਰਾਂਟੋ ਦੇ ਵਿੱਚ, ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਬਹੁਤ ਹੀ ਕਮਾਲ ਦਾ ਯੂਨਿਟੀ ਟੂਰ ਲੈ ਕੇ ਆ ਰਹੇ ਨੇ ਐਮੀ ਵਿਰਕ ਐਂਡ ਸਰਗੁਣ ਮਹਿਤਾ। ਅਤੇ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਕਮਾਲ ਦੇ ਸਿੰਗਰ ਨੇ ਐਮੀ ਵਿਰਕ, ਅਤੇ ਬੜਾ ਵਧੀਆ ਇਹ ਤੁਹਾਡੇ ਲਈ ਕਹਿ ਲਓ ਕਿ ਬੜੇ ਸੋਹਣੇ ਸੋਹਣੇ ਇਹਨਾਂ ਦੇ ਬੜੇ ਵਧੀਆ ਵਧੀਆ ਗਾਣੇ ਨੇ, ਚਾਹੇ ਤੁਸੀਂ ਕੋਈ ਕਹਿ ਲਓ ਕਿ ਸਲੋ ਬੀਟ 'ਚ ਵਾਲੇ ਸੌਂਗ ਹੋਣ, ਚਾਹੇ ਅਪ ਬੀਟ ਵਾਲੇ ਭੰਗੜੇ ਪਾਉਣ ਵਾਲੇ ਸੌਂਗ ਹੋਣ, ਸਾਰੇ ਗਾਣੇ ਇਹਨਾਂ ਦੇ ਬੜੇ ਵਧੀਆ ਨੇ। ਅਤੇ ਟਿਕਟਸ ਅਵੇਲੇਬਲ ਨੇ, ਤੁਸੀਂ ਆਪਣੀ ਟਿਕਟਸ ਜ਼ਰੂਰ ਬੁੱਕ ਕਰੋ ਫਟਾਫਟ, ticketmaster.ca ਇਹਨਾਂ ਦੀ ਵੈਬਸਾਈਟ ਹੈ ਜਿੱਥੇ ਤੁਸੀਂ ਆਪਣੇ ਟਿਕਟਸ ਬੁੱਕ ਕਰ ਸਕਦੇ ਹੋ। ਮੈਪ ਦੇ ਉੱਪਰ ਦੇਖ ਲਿਓ ਕਿ ਕਿੱਥੇ ਕਿ ਤੁਹਾਨੂੰ ਆਪਣੀਆਂ ਟਿਕਟਸ ਚਾਹੀਦੀਆਂ ਨੇ। ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਇਹ ਸ਼ੋਅ ਹੋਣ ਜਾ ਰਿਹਾ। ਯੂਨਿਟੀ ਟੂਰ ਜਿਹੜਾ ਕਿ ਐਮੀ ਵਿਰਕ ਐਂਡ ਸਰਗੁਣ ਮਹਿਤਾ ਤੁਹਾਡੇ ਲਈ ਲਾਈਵ ਇਨ ਟੋਰਾਂਟੋ ਸਕੋਸ਼ੀਆ ਬੈਂਕ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਪਰਫੋਰਮ ਕਰਨਗੇ। ticketmaster.ca ਦੇ ਉੱਪਰ ਜਾ ਕੇ ਤੁਸੀਂ ਇਹ ਆਪਣੀ ਟਿਕਟਸ ਬੁੱਕ ਕਰ ਸਕਦੇ ਹੋ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਪ੍ਰੈਜ਼ੈਂਟ ਕਰ ਰਹੇ ਨੇ ਇਹ ਯੂਨਿਟੀ ਟੂਰ ਐਮੀ ਵਿਰਕ ਐਂਡ ਸਰਗੁਣ ਮਹਿਤਾ ਦਾ। 14 ਅਗਸਤ ਨੂੰ ਇਹ ਸ਼ੋਅ ਹੋਏਗਾ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ। ਅਤੇ ਲਓ ਫਿਰ ਆਪਾਂ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਗਾਣਾ ਸੁਣਾਵਾਂ, ਮੇਰੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ ਉਮਰਪ੍ਰੀਤ ਚਾਵਲਾ ਜੀ, ਜਿਨ੍ਹਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ। ਇੰਸ਼ੋਰੈਂਸ ਦੇ ਰਿਲੇਟਡ ਤੁਹਾਡੇ ਕੋਈ ਵੀ ਸਵਾਲ ਨੇ ਤੁਸੀਂ ਜ਼ਰੂਰ ਕੰਟੈਕਟ ਕਰੋ 647-1616, 647-446-1616 ਦੇ ਉੱਪਰ ਤੁਸੀਂ ਕੰਟੈਕਟ ਕਰਨਾ ਆ। ਜੀ ਉਮਰਪ੍ਰੀਤ ਜੀ,
2: ਥੈਂਕ ਯੂ ਸੋ ਮਚ ਮਨਪ੍ਰੀਤ ਜੀ। ਸੋ ਆਪਾਂ ਇੰਸ਼ੋਰੈਂਸ ਤੇ ਇਨਵੈਸਟਮੈਂਟ ਦੇਖੋ ਦੋਨੋਂ ਨਾਲ ਦੀ ਨਾਲ ਚੱਲਦੀਆਂ। ਸਾਡੇ ਚੋਂ ਬਹੁਤੇ ਲੋਕ ਆ ਅਸੀਂ ਲਾਈਫ ਇੰਸ਼ੋਰੈਂਸ ਕਰਵਾ ਲੈਂਦੇ ਹਾਂ। ਸਾਨੂੰ ਇਹ ਹੁੰਦਾ ਵੀ ਠੀਕ ਹੈ, ਸਾਡੀ ਕੱਲ੍ਹ ਨੂੰ ਫੈਮਿਲੀ ਨੂੰ ਕੋਈ ਪ੍ਰੋਬਲਮ ਨਾ ਹੋਏ, ਕੱਲ੍ਹ ਨੂੰ ਉਹਨਾਂ ਨੂੰ ਸਾਡੇ ਜਾਣ ਤੋਂ ਬਾਅਦ ਕੋਈ ਸਟਰਗਲ ਨਾ ਕਰਨਾ ਪਏ। ਬਿਲਕੁਲ ਠੀਕ ਹੈ, ਮਤਲਬ ਲਾਈਫ ਇੰਸ਼ੋਰੈਂਸ ਦਾ ਪਰਪਸ ਵੀ ਇਹੀ ਹੁੰਦਾ। ਬਟ ਤੁਸੀਂ ਇਹ ਵੇਖੋ ਵੀ ਜੇ ਆਪਾਂ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਨਹੀਂ ਕਰਵਾਈ, ਉਹਦਾ ਕੀ ਮਤਲਬ ਹੈ ਵੀ ਅਸੀਂ ਆਪਣੇ ਰਹਿੰਦੇ ਹੋਏ ਆਪਣੀ ਫੈਮਿਲੀ ਨੂੰ ਸਟਰਗਲ ਕਰਦੇ ਦੇਖਾਂਗੇ। ਆਪਣੇ ਰਹਿੰਦੇ ਹੋਏ ਅਸੀਂ ਦੇਖਾਂਗੇ ਵੀ ਉਹਨਾਂ ਨੂੰ ਕਿੰਨਾ ਔਖਾ ਹੋ ਰਿਹਾ, ਕਿਉਂਕਿ ਕ੍ਰਿਟੀਕਲ ਇਲਨੈਸ ਦੇ ਵਿੱਚ ਦੇਖੋ ਇਹ ਹੁੰਦਾ ਕਿ ਕੱਲ ਨੂੰ ਆਪਣੇ ਠੀਕ ਹੈ ਹੈਲਥ ਕਾਰਡ ਹੈਗਾ, ਸਾਡਾ ਟ੍ਰੀਟਮੈਂਟ ਕਵਰ ਹੋ ਜਾਣਾ, ਪਰ ਸਾਡਾ ਇਨਕਮ ਬੰਦ ਹੋ ਜਾਣੀ ਹੈ। ਸਾਡੀ ਇਨਕਮ ਬੰਦ ਹੋਊਗੀ, ਸਾਡੇ ਸਪਾਊਸ ਨੂੰ ਮੇਬੀ ਉਹਦੀ ਇਨਕਮ ਘੱਟ ਜੇ ਕਿਉਂਕਿ ਹੋਸਪਿਟਲਾਂ ਦੇ ਚੱਕਰ ਕੱਟਣੇ, ਸਾਡੀ ਟੇਕ ਕੇਅਰ ਕਰਨੀ ਜੇ ਕ੍ਰਿਟੀਕਲ ਇਲਨੈਸ ਹੋ ਜਾਂਦੀ ਹੈ ਉਸ ਸਿਚੁਏਸ਼ਨ 'ਚ, ਤਾਂ ਫਿਰ ਘਰਾਂ ਦੇ ਖਰਚੇ ਕਿਵੇਂ ਚੱਲਣੇ ਆ। ਆਪਾਂ ਕਈ ਵਾਰ ਸੋਚਦੇ ਨਹੀਂ ਉਹਨਾਂ ਚੀਜ਼ਾਂ ਨੂੰ, ਲੇਕਿਨ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਦੋਨੋਂ ਲਿਵਿੰਗ ਬੈਨੀਫਿਟ ਹੈ, ਸਾਡੇ ਰਹਿੰਦੇ ਹੋਏ ਸਾਨੂੰ ਮਿਲਣਾ। ਕ੍ਰਿਟੀਕਲ ਇਲਨੈਸ ਦੇ ਵਿੱਚ ਲੰਬਸਮ ਬੈਨੀਫਿਟ ਆਪਾਂ ਨੂੰ ਮਿਲ ਜਾਣਾ ਟੈਕਸ ਫਰੀ, ਔਰ ਡਿਸੇਬਿਲਿਟੀ ਇੰਸ਼ੋਰੈਂਸ ਦੇ ਵਿੱਚ ਇੰਜਰੀ ਅਤੇ ਸਿਕਨੈਸ ਆਪਾਂ ਦੋਨੋਂ ਕਵਰ ਕਰ ਸਕਦੇ ਹਾਂ। ਕੱਲ੍ਹ ਨੂੰ ਇੰਜਰੀ ਹੁੰਦੀ ਹੈ, ਸਿਕਨੈਸ ਹੁੰਦੀ ਹੈ, ਮੰਥਲੀ ਆਪਾਂ ਨੂੰ ਜੋ ਵੀ ਸਾਡੀ ਇਨਕਮ ਹੈ ਉਹਦੇ ਨਾਲ ਉਹਦੇ ਅਕੋਰਡਿੰਗ ਆਪਾਂ ਨੂੰ ਬੈਨੀਫਿਟ ਮਿਲਣਾ ਸ਼ੁਰੂ ਹੋ ਜਾਣਾ। ਸੋ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ 'ਚ ਇਹ ਹੈ ਮੰਥਲੀ ਕਿ ਆਪਾਂ ਨਹੀਂ ਲਈ, ਕੱਲ੍ਹ ਨੂੰ ਕੁਛ ਹੋ ਜਾਂਦਾ ਤਾਂ ਫਿਰ ਉਸ ਟਾਈਮ ਜਾਂ ਆਪਾਂ ਘਰਾਂ ਦੀ ਇਕੁਇਟੀ ਯੂਜ਼ ਕਰਾਂਗੇ ਜਾਂ ਮਾੜੀ ਮੋਟੀ ਸੇਵਿੰਗ ਕੀਤੀ ਆ ਉਹ ਯੂਜ਼ ਕਰਾਂਗੇ। ਮੈਂ ਦੇਖਿਆ ਵੀ ਬੱਚਿਆਂ ਦੀ RESP ਤੱਕ ਯੂਜ਼ ਹੋ ਜਾਂਦੀ ਹੈ ਕਿਉਂਕਿ ਹੋਰ ਕੋਈ ਸੋਲੂਸ਼ਨ ਨਹੀਂ ਰਹਿੰਦਾ। ਸੋ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਇਸ ਤਰੀਕੇ ਨਾਲ ਕਰੋ ਕਿ ਤੁਹਾਡੀ ਸੇਵਿੰਗ ਵੀ ਚੱਲੇ ਨਾਲ ਦੀ ਨਾਲ, ਬਟ ਉਸ ਸੇਵਿੰਗ ਨੂੰ ਪ੍ਰੋਟੈਕਟ ਕਰਨ ਦੀ ਤੁਹਾਡੇ ਕੋਲ ਇੰਸ਼ੋਰੈਂਸ ਵੀ ਜ਼ਰੂਰ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਆਪਾਂ ਥੋੜ੍ਹਾ ਥੋੜ੍ਹਾ ਪੈਸਾ ਜੋੜ ਕੇ ਲੱਖ ਡਾਲਰ ਇਕੱਠਾ ਕੀਤਾ ਸੀਗਾ TFSA 'ਚ ਜਾਂ RESP ਦੇ ਵਿੱਚ, ਕੱਲ੍ਹ ਨੂੰ ਕ੍ਰਿਟੀਕਲ ਇਲਨੈਸ ਜਾਂ ਡਿਸੇਬਿਲਿਟੀ ਹੋ ਗਈ ਤਾਂ ਸਾਰੇ ਦਾ ਸਾਰਾ ਪੈਸਾ ਤੁਹਾਡਾ ਯੂਜ਼ ਹੋ ਜਾਣਾ ਔਰ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਸਾਰੀ ਉੱਥੇ ਖਰਾਬ ਹੋ ਜਾਂਦੀ ਹੈ। ਸੋ ਕੋਈ ਵੀ ਕੁਐਸਚਨ ਹੈ ਤੁਹਾਡਾ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਨੂੰ ਲੈ ਕੇ, ਤੁਹਾਡੀ ਆਲਰੇਡੀ ਲਾਈਫ ਇੰਸ਼ੋਰੈਂਸ ਕੀਤੀ ਹੋਈ ਹੈ, ਆਪਾਂ ਉਹਦੇ ਉੱਪਰ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਟਰਮ ਇੰਸ਼ੋਰੈਂਸ ਐਡ ਕਰ ਸਕਦੇ ਹਾਂ। ਸੋ ਨੰਬਰ ਹੈ ਜੀ ਮੇਰਾ 647-446-1616, 647-446-1616।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਨੰਬਰ ਨੋਟ ਕਰੋ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਉਮਰਪ੍ਰੀਤ ਚਾਵਲਾ ਜੀ ਦੇ ਨਾਲ 647-446-1616 ਦੇ ਉੱਪਰ ਤੁਸੀਂ ਗੱਲਬਾਤ ਕਰੋ। ਇੰਸ਼ੋਰੈਂਸ ਰਿਲੇਟਡ ਕੋਈ ਵੀ ਸਵਾਲ ਨੇ, ਕੋਈ ਵੀ ਕੰਸਰਨਸ ਨੇ, ਤੁਸੀਂ ਉਮਰਪ੍ਰੀਤ ਚਾਵਲਾ ਜੀ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ। ਤੇ ਸਟੂਡੀਓ ਨੰਬਰ 905-564-9054-9564-5464-5644 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 5600 ਤੁਸੀਂ ਆਪਣੀ ਕਾਲ ਛੱਡ ਗਏ, ਤੁਸੀਂ ਦੁਬਾਰਾ ਤੋਂ ਕਾਲ ਕਰ ਲਓ। ਤੇ ਮੇਰੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸੁਖ ਜੀ, ਜੋ ਕਿ ਗ੍ਰੈਂਡ ਹੋਮ ਫਰਨੀਚਰ ਦੀਆਂ 2 ਲੋਕੇਸ਼ਨਸ ਨੇ ਜਿਨ੍ਹਾਂ ਤੁਹਾਨੂੰ ਸਰਵ ਕਰ ਰਹੇ ਨੇ। ਤੇ ਇਸ ਵਾਰ ਇਸ ਵੀਕਐਂਡ ਦੇ ਉੱਪਰ 294 ਵਾਕਰ ਡਰਾਈਵ ਯੂਨਿਟ ਨੰਬਰ 6 & 9 ਦੇ ਉੱਪਰ ਤੁਸੀਂ ਜ਼ਰੂਰ ਵਿਜ਼ਿਟ ਕਰਨਾ ਗ੍ਰੈਂਡ ਹੋਮ ਫਰਨੀਚਰ। ਤੇ ਸਾਡੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਗੇ, ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ ਤੇ ਬਹੁਤ ਹੀ ਕਮਾਲ ਦੀ ਤੁਹਾਡੇ ਲਈ, ਤੁਹਾਨੂੰ ਪਤਾ ਹੈ ਕਿ ਕੈਨੇਡਾ ਡੇ ਸੇਲ ਅਸੀਂ ਲਗਾ ਰਹੇ ਹਾਂ ਕਾਫੀ ਦਿਨਾਂ ਤੋਂ। ਤੇ ਕੱਲ੍ਹ ਵੀ ਇਹਨਾਂ ਨੇ ਤੁਹਾਨੂੰ ਬਹੁਤ ਐਕਸਾਈਟਿੰਗ ਪ੍ਰਾਈਸਿਸ ਦੇ ਵਿੱਚ ਕਾਫੀ ਵਧੀਆ ਤੁਹਾਨੂੰ ਫਰਨੀਚਰ ਦੇ ਵਿੱਚ ਤੁਹਾਨੂੰ ਕਹਿ ਲਓ ਕਿ ਸੇਲ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਫਰਨੀਚਰ ਦਿੱਤਾ ਆ। ਤੇ ਉਹਦੇ ਲਈ ਵੀ ਤੁਸੀਂ ਇਹਨਾਂ ਦੇ ਨਾਲ ਦੁਬਾਰਾ ਤੋਂ ਗੱਲਬਾਤ ਕਰ ਸਕਦੇ ਹੋ। ਨੰਬਰ 905-302-9994, 905-302-9494। ਤੇ ਇਸ ਵੀਕਐਂਡ ਦੇ ਉੱਪਰ ਵੀ ਤੁਸੀਂ ਜ਼ਰੂਰ ਸਾਡੇ ਨਾਲ ਜੁੜ ਕੇ ਰਹਿਣਾ, ਗ੍ਰੈਂਡ ਹੋਮ ਫਰਨੀਚਰ ਤੇ ਲਾਈਵ ਆਲੋਕੇਸ਼ਨ ਪ੍ਰੋਗਰਾਮ ਹੋਣਗੇ। ਬਾਕੀ ਦੀ ਜਾਣਕਾਰੀ ਆਪਾਂ ਲੈਂਦੇ ਹਾਂ ਸੁਖ ਜੀ ਤੋਂ। ਹਾਂਜੀ ਸੁਖ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
3: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ, ਫਰਾਈਡੇ ਸੈਚਰਡੇ ਸੰਡੇ ਜਿਹੜਾ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਤੇ ਡਿਸਕਾਊਂਟ ਤਾਂ ਮਿਲਣਾ ਹੀ ਹੈ ਕੈਨੇਡਾ ਡੇ ਸਪੈਸ਼ਲ ਦੇ, ਤੇ ਨਾਲ ਦੀ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਬਹੁਤ ਸਾਰੀ ਜਿਹੜੀ ਨਵੀਂ ਇਨਵੈਂਟਰੀ ਸਪੀਕਰ ਦੇ ਉੱਪਰ ਤੁਹਾਨੂੰ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਮਿਲਣੀ ਆ, ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਅਪਲਾਇੰਸਸ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣੇ ਹੋ। ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ ਚਾਹੁੰਦੇ ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਨੂੰ ਪਰਿਵਾਰਾਂ ਨੇ ਯਾਦ ਰੱਖਣਾ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ, ਲੈਦਰ ਦਾ ਮਾਡਰਨ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲੱਪ ਸੀਟ, ਨਾਲ ਸਿੰਗਲ ਚੇਅਰ, ਸੋ ਕੰਪਲੀਟ ਸੋਫਾ ਸੈੱਟ ਜਿਹਦੀ ਰੈਗੂਲਰ ਕੀਮਤ $1500 ਸੀ, ਪਰ ਇਸ ਵੀਕਐਂਡ ਸਪੈਸ਼ਲ ਫਰਾਈਡੇ ਸੈਚਰਡੇ ਸੰਡੇ ਕੰਪਲੀਟ ਸੋਫਾ ਸੈੱਟ 599 ਦਾ, ਜੀ ਹਾਂ, ਸੋਫਾ ਲੱਪ ਸੀਟ ਐਂਡ ਚੇਅਰ ਤਿੰਨੋ ਦੇ ਤਿੰਨੋ ਪੀਸ 599 ਦਾ ਮਿਲੂਗਾ, ਤੇ ਨਾਲ ਗਲਾਸ ਦਾ ਮਾਡਰਨ ਕੌਫੀ ਟੇਬਲ, ਕੌਫੀ ਟੇਬਲ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਦੇ ਤੋਹਫੇ ਲੈਣ ਵਾਸਤੇ ਇਸ ਵੀਕਐਂਡ ਫਰਾਈਡੇ ਸੈਚਰਡੇ ਸੰਡੇ ਪਹੁੰਚੋ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਡਾਕਿਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਵੈਰੀ ਮਚ ਮਨਪ੍ਰੀਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਪਹੁੰਚਣਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਕਮਾਲ ਦੀ ਸੇਲ ਲੱਗੇਗੀ। ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ ਤੇ ਐਡਰੈਸ 294 ਵਾਕਰ ਡਰਾਈਵ, ਤੇ ਇੱਥੇ ਤੁਸੀਂ ਪਹੁੰਚਣਾ ਗ੍ਰੈਂਡ ਹੋਮ ਫਰਨੀਚਰ। ਇਸ ਫਰਾਈਡੇ ਐਂਡ ਸੈਟਰਡੇ ਦੋ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਏਗਾ, ਸਾਡੀ ਟੀਮ ਪਹੁੰਚੇਗੀ ਤੇ ਤੁਹਾਨੂੰ ਬਹੁਤ ਹੀ ਵਧੀਆ ਵਧੀਆ ਗਿਫਟਸ ਵੀ ਦਵਾਵਾਂਗੇ ਇਹਨਾਂ ਦੇ ਕੋਲੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਜ਼ਰੀਏ। ਗ੍ਰੈਂਡ ਹੋਮ ਫਰਨੀਚਰ ਨੰਬਰ 9053029494 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ। ਤੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ 14 ਅਗਸਤ ਨੂੰ ਆਪਣੇ ਲਾਈਵ ਪ੍ਰੋਗਰਾਮ ਹੋ ਰਿਹਾ, ਬਹੁਤ ਹੀ ਕਮਾਲ ਦਾ ਇਵੈਂਟ ਹੈ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਐਮੀ ਵਿਰਕ ਐਂਡ ਸਰਗੁਨ ਮਹਿਤਾ ਆ ਰਹੇ ਨੇ ਬਹੁਤ ਹੀ ਕਮਾਲ ਦਾ ਯੂਨਿਟੀ ਟੂਰ ਲੈ ਕੇ, ਅਤੇ ਤੁਸੀਂ ਜ਼ਰੂਰ ਆਪਣੇ ਫੇਵਰੇਟ ਆਰਟਿਸਟ ਨੂੰ ਦੇਖਣ ਲਈ ਪਹੁੰਚੋ ਅਤੇ ਇਹਨਾਂ ਦਾ ਕੌਨਸਰਟ ਜਿਹੜਾ ਹੈਗਾ ਇਹਨੂੰ ਇੰਜੋਏ ਕਰਿਓ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਟਿਕਟ ਮਾਸਟਰ .ca ਦੇ ਉੱਪਰ ਜਾ ਕੇ ਤੁਸੀਂ ਆਪਣੇ ਟਿਕਟਸ ਬੁੱਕ ਕਰ ਲਓ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਦੇ ਵੱਲੋਂ ਇਹ ਪ੍ਰੈਜੈਂਟ ਕੀਤਾ ਜਾ ਰਿਹਾ ਯੂਨਿਟੀ ਟੂਰ। ਅਤੇ ਲਓ ਫਿਰ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਬਹੁਤ ਪਿਆਰਾ ਜਿਹਾ ਗਾਣਾ ਆਪਾਂ ਇੰਜੋਏ ਕਰਦੇ ਹਾਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
1: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
2: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
1: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
2: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
3: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509 ਔਰ ਵਿਜ਼ਿਟ insuranceforyou.ca।
0: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596, 905-857-7596। ANJ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।

0: ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ ਤੇ ਨਾਲ ਦੀ ਨਾਲ ਸਟੂਡੀਓ ਨੰਬਰ 905-564-6444-905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਮੇਰੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਯੂਨੀਕ ਗਲੋਬਲ ਐਡਵਾਈਜ਼ਰੀ ਇੰਕ ਤੋਂ ਸਾਰਾਂਸ਼ ਨਾਗਪਾਲ ਜੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਵੀ ਗਵਰਨਮੈਂਟ ਸਪੋਂਸਰਡ ਪ੍ਰੋਗਰਾਮ ਦੇ ਵਿੱਚ ਐਨਰੋਲ ਕਰਨਾ ਚਾਹੁੰਦੇ ਹੋ, ਗਵਰਨਮੈਂਟ ਤੁਹਾਨੂੰ ਗ੍ਰਾਂਟ ਦਿੰਦੀ ਹੈ, ਨਾਨ ਰਿਫੰਡੇਬਲ ਗ੍ਰਾਂਟਸ ਦੇ ਨਾਲ ਫੰਡਿੰਗ ਵੀ ਦਿੰਦੀ ਹੈ, ਜਿਹਦੇ ਵਿੱਚ ਤੁਹਾਨੂੰ ਕਾਫੀ ਸਾਰਾ ਪੋਰਸ਼ਨ ਨਾਨ ਰਿਫੰਡੇਬਲ ਗ੍ਰਾਂਟਸ ਦਾ ਹੀ ਹੁੰਦਾ। ਬਟ ਇਹ ਵੀ ਹੁਣ ਲਿਮਿਟਡ ਟਾਈਮ ਲਈ ਬਚ ਗਈਆਂ ਨੇ ਤੇ ਉਹਦੇ ਬਾਰੇ ਆਪਾਂ ਪੂਰੀ ਇਨਫੋਰਮੇਸ਼ਨ ਲੈਂਦੇ ਹਾਂ ਸਾਰਾਂਸ਼ ਨਾਗਪਾਲ ਜੀ ਤੋਂ। ਯੂਨੀਕ ਗਲੋਬਲ ਐਡਵਾਈਜ਼ਰੀ ਇੰਕ ਨੰਬਰ ਹੈ 4372634-3175 ਦੇ ਉੱਪਰ ਤੁਸੀਂ ਕੰਟੈਕਟ ਕਰਨਾ। ਸਨਾਸ਼ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਕਾਂਜੀ ਸਬੀਨੋ। ਐਂਡ ਦੈਨ ਲਾਈਕ ਅਬ ਸਿਰਫ 14 ਡੇਜ਼ ਰਹਿ ਗਏ ਹੈ। ਅਗਰ ਆਪਕੀ ਇਨਕਮ 2024 ਕੇ ਨੋਟਿਸ ਆਫ ਅਸੈਸਮੈਂਟ ਮੇ ਲੈਸ ਦੈਨ $70,000 ਹੈ, आप PR citizen protected person है, ओंटारियो में कहीं भी रहते हैं, ये मैसेज आपके लिए बहुत बेनिफिशियल है। इसमें आपका फायदा है, आपका फायदा है। जेब से पैसे निकल नहीं रहे, आ जरूर रहे हैं, बैंक से पैसे कम नहीं हो रहे, आ जरूर रहे हैं। और $500 नहीं आ रहे, ज्यादा आ रहे हैं, 30 से लेके 100,000 की फंडिंग आ रही है।

0: ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ ਜਿਹਦੇ ਵਿੱਚ ਮੇਰਾ ਤੇ ਤੁਹਾਡਾ ਸਾਥ ਰਹੇਗਾ 4:07 ਤੱਕ। ਉਸ ਤੋਂ ਬਾਅਦ ਸਿਮਰਾਜ ਸਿੱਧੂ ਜੀ ਤੁਹਾਡੇ ਨਾਲ ਲਾਈਨ ਤੇ ਪ੍ਰੋਗਰਾਮ ਦੇ ਵਿੱਚ ਜੁੜਨਗੇ ਤੇ ਤੁਹਾਨੂੰ ਕੈਨੇਡਾ ਦੀਆਂ ਸਭ ਤੋਂ ਲੇਟੈਸਟ ਨਿਊਜ਼ ਦੇ ਨਾਲ ਪੂਰਾ ਅਪਡੇਟ ਕਰਨਗੇ। ਤੇ ਸਟੂਡੀਓ ਨੰਬਰ ਇੱਕ ਵਾਰ ਫਿਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਨਾਲ ਦੀ ਨਾਲ ਹੀ ਗੱਲਬਾਤ ਫਿਰ ਤੋਂ ਕਰਾਂਗੇ ਉਮਰਪ੍ਰੀਤ ਚਾਵਲਾ ਜੀ ਦੇ ਨਾਲ ਜੋ ਕਿ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਕਰਨ ਦੇ ਵਿੱਚ ਤੁਹਾਡੀ ਪੂਰੀ ਹੈਲਪ ਕਰਦੇ ਨੇ। ਤੁਸੀਂ ਇੰਸ਼ੋਰੈਂਸ ਪਾਲਿਸੀਜ਼ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਪਾਲਿਸੀ ਕਰਵਾਈ ਵੀ ਹੋਈ ਹੈ, ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ, ਆਪਣੀ ਪਾਲਿਸੀ ਰਿਵਿਊ ਕਰਵਾਓ ਤੇ ਚੰਗੀ ਤਰ੍ਹਾਂ ਸਮਝੋ ਪਾਲਿਸੀ ਨੂੰ ਕੀ ਕੁਛ ਤੁਹਾਡੀ ਪਾਲਿਸੀ ਦੇ ਵਿੱਚ ਕਵਰੇਜ ਹੈਗੀ ਉਹਦੇ ਬਾਰੇ ਵੀ ਪੂਰੀ ਇਨਫੋਰਮੇਸ਼ਨ ਲਓ। ਤੇ ਆਪਾਂ ਗੱਲਬਾਤ ਕਰਦੇ ਹਾਂ ਉਮਰਪ੍ਰੀਤ ਚਾਵਲਾ ਜੀ ਦੇ ਨਾਲ। ਹਾਂਜੀ ਮੈਮ, ਇੱਕ ਵਾਰ ਫਿਰ ਤੋਂ ਸਵਾਗਤ ਹੈ।
1: ਹਾਂ, ਥੈਂਕ ਯੂ ਸੋ ਮਚ ਮਨਪ੍ਰੀਤ ਜੀ। ਸੋ ਆਪਣੇ ਨਾਲ ਨਵੇਂ ਲਿਸਨਰ ਜੁੜਦੇ ਰਹਿੰਦੇ ਮਨਪ੍ਰੀਤ, ਮੈਂ ਦੱਸਦਾ ਕਿ ਮੈਂ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਹਾਂ। ਸੋ ਬੇਸਿਕਲੀ ਉਹਦੇ 'ਚ ਤੁਹਾਡੀਆਂ ਓਵਰਆਲ ਸਾਰੀ ਫਾਈਨੈਂਸ਼ੀਅਲ ਪਲੈਨਿੰਗ ਆ ਜਾਂਦੀ ਹੈ, ਉਹਦੇ 'ਚ ਤੁਹਾਡੀਆਂ ਸੇਵਿੰਗਸ ਵੀ ਆ ਜਾਂਦੀਆਂ, ਉਹਦੇ 'ਚ ਤੁਹਾਡੀ ਰਿਟਾਇਰਮੈਂਟ ਪਲੈਨਿੰਗ ਵੀ, ਇਨਹੈਰੀਟੈਂਸ ਪਲੈਨਿੰਗ ਵੀ, ਤੁਹਾਡੇ ਕੋਲ ਮਲਟੀਪਲ ਪ੍ਰੋਪਰਟੀਜ਼ ਜਾਂ ਕੱਲ੍ਹ ਨੂੰ ਕੈਪੀਟਲ ਗੇਨ ਟੈਕਸਿਸ ਉਹਦੇ ਕਿਵੇਂ ਪੇ ਆਊਟ ਹੋਣੇ ਆ, ਜਾਂ ਤੁਹਾਡੇ ਬਿਜ਼ਨਸ ਹੈਗੇ ਕੋਈ ਪਲਾਜ਼ੇ ਆ ਕੱਲ੍ਹ ਨੂੰ ਬੱਚਿਆਂ ਤੱਕ ਜਾਣੇ ਆ, ਇੱਕ ਬਹੁਤ ਵੱਡਾ ਟੈਕਸ ਬਿੱਲ ਆਉਣਾ, ਸੋ ਉਹਦੀ ਪਲੈਨਿੰਗ ਆਪਾਂ ਪਹਿਲੇ ਕਰਨੀ ਹੁੰਦੀ ਹੈ। ਸੋ ਬੀਇੰਗ ਅ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਕੰਸੀਡਰ ਕਰਕੇ ਫਿਰ ਤੁਹਾਡੀ ਪਲੈਨਿੰਗ ਕਰਦੇ ਹੁੰਦੇ ਆ। ਸੋ ਮੈਂ ਇੰਸ਼ੋਰੈਂਸ ਦੀ ਗੱਲ ਕੀਤੀ ਹੈ, ਇੰਸ਼ੋਰੈਂਸ ਪਲੈਨਿੰਗ ਇੱਕ ਬਹੁਤ ਹੀ ਇੰਪੋਰਟੈਂਟ ਪਾਰਟ ਹੈ ਫਾਈਨੈਂਸ਼ੀਅਲ ਪਲੈਨਿੰਗ ਦਾ, ਕਿਉਂਕਿ ਇੰਸ਼ੋਰੈਂਸ ਉਹ ਪੈਸਾ ਟੇਬਲ ਤੇ ਲਿਆ ਰਿਹਾ ਜੋ ਤੁਹਾਡਾ ਹੈ ਹੀ ਨਹੀਂ, ਜੋ ਆਪਾਂ ਬਣਾਉਣਾ ਸੀਗਾ ਆਪਾਂ ਨਹੀਂ ਬਣਾ ਸਕੇ, ਕੱਲ ਨੂੰ ਕਲੇਮ ਆ ਗਿਆ ਤਾਂ ਸਾਨੂੰ ਉਹ ਪੈਸਾ ਮਿਲ ਜਾਣਾ, ਔਰ ਇੰਸ਼ੋਰੈਂਸ ਤੋਂ ਵੱਡਾ ਕੋਈ ਬੈਕਅਪ ਪਲਾਨ ਹੈ ਹੀ ਨਹੀਂ। ਕੱਲ ਨੂੰ ਆਪਾਂ ਸੋਚੀਏ ਸਾਡੀ ਫੈਮਿਲੀ ਹੈ, ਫਰੈਂਡਸ ਹੈ, ਬਟ ਹਰ ਇੱਕ ਦੇ ਆਪਣੇ ਖਰਚੇ ਆ, ਕੋਈ ਕਿਸੇ ਨੂੰ ਲਾਈਫ ਟਾਈਮ ਲਈ ਨਹੀਂ ਪੈਸੇ ਦੇ ਸਕਦਾ ਜੋ ਤੁਹਾਨੂੰ ਇੰਸ਼ੋਰੈਂਸ ਨੇ ਦੇਣੇ ਆ। ਸੋ ਇੰਸ਼ੋਰੈਂਸ ਦੇ ਨਾਲ ਨਾਲ ਬਹੁਤ ਜ਼ਰੂਰੀ ਹੈ ਵੀ ਆਪਾਂ ਸੇਵਿੰਗਸ ਵੱਲ ਵੀ ਆਪਣੇ ਧਿਆਨ ਦੇਈਏ। ਬਕਟ ਕਿਹੜੀ ਚੂਜ਼ ਕਰਨੀ ਹੈ ਉਹ ਆਪਾਂ ਡਿਸਕਸ ਕਰ ਸਕਦੇ ਹਾਂ, ਉਹਦੇ 'ਚ RRSP ਹੈ, RESP ਹੈ, TFSA ਹੈ, FHSA ਹੈ। ਸੋ ਜਿਹੜੇ ਵੀ ਤੁਹਾਡੇ ਫਾਈਨੈਂਸ਼ੀਅਲ ਗੋਲ ਹੈ ਉਹਦੇ ਅਕੋਰਡਿੰਗ ਆਪਾਂ ਬਕਟ ਚੂਜ਼ ਕਰਕੇ ਤੁਹਾਡੇ ਇਨਵੈਸਟਰ ਪ੍ਰੋਫਾਈਲ ਦੇ ਹਿਸਾਬ ਨਾਲ ਆਪਾਂ ਪੈਸੇ ਨੂੰ ਵਧੀਆ ਗਰੋ ਕਰਾ ਸਕਦੇ ਹੁੰਦੇ ਹਾਂ। ਉਹਦੇ ਨਾਲ ਨਾਲ ਇੱਕ ਬਹੁਤ ਇੰਪੋਰਟੈਂਟ ਵਰਡ ਹੈਗਾ ਮਨਪ੍ਰੀਤ, ਜਿਹਨੂੰ ਸਿਪ ਕਹਿੰਦੇ ਆ, SIP। ਸਾਡੇ ਚੋਂ ਬਹੁਤ ਲੋਕ ਹੈ ਉਹਨਾਂ ਨੂੰ ਐਂ ਲੱਗਦਾ ਹੁੰਦਾ ਵੀ ਸਿਪ ਸਿਰਫ ਇੰਡੀਆ 'ਚ ਹੀ ਇਨਵੈਸਟਮੈਂਟ ਦਾ ਨਾਮ ਹੈ, ਬਹੁਤ ਵਧੀਆ ਪੈਸਾ ਗਰੋ ਕਰਦਾ। ਮੈਂ ਕਹੂੰਗੀ ਸਿਪ ਕੈਨੇਡਾ 'ਚ ਵੀ ਹੈ, ਔਰ ਇੰਡੀਆ ਨਾਲੋਂ ਵਧੀਆ ਸਿਪ ਹੈ ਕੈਨੇਡਾ ਦੇ ਵਿੱਚ, ਕਿਉਂਕਿ ਪਹਿਲੇ ਤਾਂ ਇਹਦੇ 'ਚ ਕੋਈ ਮਿਨੀਮਮ ਰਿਕੁਆਇਰਮੈਂਟ ਨਹੀਂ ਹੈ, ਤੁਸੀਂ ਜਿੰਨੇ ਮਰਜ਼ੀ ਪੈਸੇ ਤੋਂ ਸਿਪ ਦੇ ਵਿੱਚ ਇਨਵੈਸਟਮੈਂਟ ਸਟਾਰਟ ਕਰ ਸਕਦੇ ਹੋ। ਦੂਜਾ ਹੈਗਾ ਪ੍ਰੋਬੇਟ ਨੂੰ ਬਾਈਪਾਸ ਕਰਦੀ ਆ, ਕ੍ਰੈਡੀਟਰ ਪ੍ਰੋਟੈਕਟਿਡ ਆ, ਬਹੁਤ ਗਰੰਟੀਜ਼ ਆ ਇਸ ਸਿਪ ਦੇ ਵਿੱਚ। ਸੋ ਤੁਹਾਡਾ ਕੋਈ ਵੀ ਕੁਐਸਚਨ ਸਿਪ ਦੀ ਇਨਵੈਸਟਮੈਂਟ ਨੂੰ ਲੈ ਕੇ, ਤੁਸੀਂ $25-100 ਮੰਥਲੀ, ਵੀਕਲੀ, ਬਾਈ ਵੀਕਲੀ, ਆਪਾਂ ਜਿਵੇਂ ਵੀ ਤੁਹਾਡਾ ਬਜਟ ਹੈਗਾ ਆਪਾਂ ਉਹਦੇ ਹਿਸਾਬ ਨਾਲ ਸਿਪ ਦੇ ਵਿੱਚ ਇਨਵੈਸਟਮੈਂਟ ਸਟਾਰਟ ਕਰ ਸਕਦੇ ਹਾਂ, ਬਟ ਗਰੋਥ ਬਹੁਤ ਵਧੀਆ ਹੋਊਗੀ ਕਿਉਂਕਿ ਸਿਪ ਜਿਹੜਾ ਹੈਗਾ ਲੌਂਗ ਟਰਮ ਦੀ ਇਨਵੈਸਟਮੈਂਟ ਦਾ ਪਲਾਨ ਹੈ। ਸੋ ਤੁਸੀਂ ਕੈਨੇਡਾ ਦੇ ਵਿੱਚ ਹਜੇ ਸਟਾਰਟਿੰਗ ਫੇਜ਼ 'ਚ ਹੋ, ਤੁਸੀਂ ਵਰਕ ਪਰਮਿਟ ਤੇ ਹੋ, ਰਿਫਿਊਜੀ ਹੋ, ਸਟੂਡੈਂਟ ਹੋ, ਜਾਂ ਤੁਸੀਂ PR ਹੋ, ਸਿਪ ਦੇ ਵਿੱਚ ਹਰ ਕੋਈ ਇਨਵੈਸਟ ਕਰ ਸਕਦਾ ਜੇ ਤੁਹਾਡਾ ਲੀਗਲ ਤੁਹਾਡੇ ਕੋਲ ਵਰਕ ਪਰਮਿਟ ਹੈਗਾ ਤਾਂ। ਨੰਬਰ ਜੀ 6474-6-1616। ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਕੁਐਸਚਨ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਨੂੰ ਲੈ ਕੇ, ਸੁਪਰ ਵੀਜ਼ਾ, ਵਿਜ਼ਟਰ, ਟਰੈਵਲ ਇੰਸ਼ੋਰੈਂਸ, ਇਨਵੈਸਟਮੈਂਟ ਦੀ ਆਪਾਂ ਗੱਲ ਕੀਤੀ ਹੈ, ਕੋਈ ਮੌਰਗੇਜ ਇੰਸ਼ੋਰੈਂਸ ਦੀ ਤੁਸੀਂ ਗੱਲ ਕਰਨੀ ਹੈ, ਅਲਬਰਟਾ, BC, ਮੈਨੀਟੋਬਾ, ਸਸਕੈਚਵਨ, ਨੋਵਾ ਸਕੋਸ਼ੀਆ ਤੇ ਓਨਟਾਰੀਓ, ਇਹਨਾਂ ਸਾਰੀਆਂ ਪ੍ਰੋਵਿੰਸ 'ਚ ਮੈਂ ਲਾਇਸੈਂਸਡ ਹਾਂ, ਤੁਸੀਂ ਇਹਨਾਂ 'ਚੋਂ ਕਿਸੇ ਪ੍ਰੋਵਿੰਸ 'ਚ ਓਨਟਾਰੀਓ 'ਚ ਮੂਵ ਹੋਏ ਜਾਂ ਓਨਟਾਰੀਓ ਤੋਂ ਬਾਅਦ ਤੁਸੀਂ ਕਿਸੇ ਪ੍ਰੋਵਿੰਸ 'ਚ ਗਏ, ਤੁਹਾਡੇ ਕੋਲ ਆਪਣਾ ਐਡਵਾਈਜ਼ਰ ਨਹੀਂ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਅਗੇਨ
0: 647-446-1616 ਦੇ ਉੱਪਰ ਤੁਸੀਂ ਐਨੀ ਟਾਈਮ ਕਾਲ ਕਰ ਸਕਦੇ ਹੋ, ਉਮਰਪ੍ਰੀਤ ਚਾਵਲਾ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਪ੍ਰੀਤਿਸ਼ ਨਰੂਲਾ ਜੀ ਜਿਹੜੇ ਕਿ ਬਹੁਤ ਹੀ ਕਮਾਲ ਦੇ ਸਟੈਂਡ ਅਪ ਕਾਮੇਡੀਅਨ ਨੇ, ਇਹਨਾਂ ਦਾ ਸ਼ੋਅ ਹੋਣ ਜਾ ਰਿਹਾ ਕਿਚਨਰ ਦੇ ਵਿੱਚ 4 ਜੁਲਾਈ ਨੂੰ, ਪਬਲਿਕ ਲਾਇਬ੍ਰੇਰੀ ਥੀਏਟਰ ਦੇ ਵਿੱਚ ਬ੍ਰੈਂਪਟਨ ਦੇ ਵਿੱਚ 5 ਜੁਲਾਈ ਨੂੰ ਸ਼ੋਅ ਹੋ ਰਿਹਾ, ਲੈਸਟਰ ਬੀ ਪੀਅਰਸਨ ਮੈਮੋਰੀਅਲ ਥੀਏਟਰ ਦੇ ਵਿੱਚ, ਜਿਹੜਾ ਐਡਰੈਸ ਹੈ 150 ਸੈਂਟਰਲ ਪਾਰਕ ਬ੍ਰੈਂਪਟਨ, ਇੱਥੇ ਤੁਸੀਂ ਜ਼ਰੂਰ ਪਹੁੰਚੋ। ਅਤੇ ਇਸ ਤੋਂ ਬਾਅਦ ਇਹਨਾਂ ਦੇ 12 ਜੁਲਾਈ ਨੂੰ ਕੈਲਗਰੀ, 18 ਜੁਲਾਈ ਨੂੰ ਵੈਨਕੂਵਰ ਅਤੇ 15 ਅਗਸਤ ਨੂੰ ਮੋਂਟਰੀਅਲ ਦੇ ਵਿੱਚ ਵੀ ਸ਼ੋਅ ਹੋ ਰਹੇ ਨੇ। ਅਤੇ ਤੁਹਾਨੂੰ ਪਤਾ ਹੀ ਹੈ ਕਿ ਸਟੈਂਡ ਅਪ ਕਮੇਡੀਅਨ ਬਹੁਤ ਕਮਾਲ ਦੇ ਨੇ, ਪ੍ਰੀਤਿਸ਼ ਨਰੂਲਾ ਜੀ ਇਹਨਾਂ ਦਾ ਜਿਹੜਾ ਕਿ ਆਪਣੇ ਸ਼ਹਿਰ ਬ੍ਰੈਂਪਟਨ ਦੇ ਵਿੱਚ 5 ਜੁਲਾਈ ਨੂੰ ਸ਼ੋਅ ਹੋ ਰਿਹਾ, 150 ਸੈਂਟਰਲ ਪਾਰਕ ਵੀ ਬਰੈਂਪਟਨ ਦੇ ਵਿੱਚ, ਤੇ ਇਹਦੇ ਲਈ ਵੀ ਤੁਸੀਂ ਆਪਣੀ ਟਿਕਟ ਜ਼ਰੂਰ ਬੁੱਕ ਕਰੋ। ਨੰਬਰ ਹੈ 6476312161, 6476312161, ਜਾਂ ਇੱਕ ਨੰਬਰ ਹੋਰ ਹੈ 6472093101, 6472093101 ਦੇ ਉੱਪਰ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਟਿਕਟਸ ਆਪਣੀ ਬੁੱਕ ਕਰਵਾਓ। ਪ੍ਰੀਤਿਸ਼ ਨਰੂਲਾ ਜੀ ਦੇ ਇਸ ਵੀਕਐਂਡ ਦੇ ਉੱਪਰ ਸ਼ੋਅ ਹੋ ਰਹੇ ਨੇ ਕਿਚਨਰ ਦੇ ਵਿੱਚ 4 ਜੁਲਾਈ ਨੂੰ, ਬ੍ਰੈਂਪਟਨ ਦੇ ਵਿੱਚ 5 ਜੁਲਾਈ ਨੂੰ। ਇਹਦੇ ਲਈ ਤੁਸੀਂ ਟਿਕਟਸ ਅੱਜ ਹੀ ਬੁੱਕ ਕਰ ਸਕਦੇ ਹੋ। ਤੇ ਮੇਰੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ, ਜਿਨ੍ਹਾਂ ਦੇ ਨਾਲ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਵੀ ਆਪਣੇ ਆਈ ਐਗਜ਼ਾਮ ਦੇਣਾ ਚਾਹੁੰਦੇ ਹੋ। ਕੰਪ੍ਰੀਹੈਂਸਿਵ ਆਈ ਐਗਜ਼ਾਮ ਡਾਕਟਰਸ ਤੁਹਾਡੇ ਲਈ ਅੱਜ ਵੀ, ਕੱਲ੍ਹ ਨੂੰ ਵੀ ਐਂਡ ਸੈਟਰਡੇ ਨੂੰ ਵੀ ਅਵੇਲੇਬਲ ਰਹਿਣਗੇ। ਆਪਣੀ ਅਪੁਆਇੰਟਮੈਂਟਸ ਬੁੱਕ ਕਰੋ ਤੇ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹੁੰਚੋ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਸਪੈਕਸ ਐਕਸਪ੍ਰੈਸ। ਰਾਜਨ ਜੀ ਸਵਾਗਤ, ਸਤਿ ਸ਼੍ਰੀ ਅਕਾਲ।
2: ਬਹੁਤ ਬਹੁਤ ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਵੀ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ।
2: ਤੇ ਅੱਜ ਡਾਕਟਰ ਜੀ ਸਾਡੇ ਕੋਲ ਕ੍ਰੈਡਿਟ ਵਿਊ ਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ ਤੇ ਕੱਲ ਨੂੰ ਫਰਾਈਡੇ ਤੇ ਸੈਟਰਡੇ ਦੋਨੋਂ ਦਿਨ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਅਵੇਲੇਬਲ ਨੇ। ਤੁਸੀਂ ਆਈ ਐਗਜ਼ਾਮ ਕਰਵਾਉਣਾ ਤੇ ਇੱਕੋ ਇੱਕ ਨੰਬਰ ਹੈ ਜੀ 905-460-8888। ਤੇ ਮਨਪ੍ਰੀਤ ਜੀ, ਜਿਵੇਂ ਆਪਾਂ ਨੂੰ ਪਤਾ ਕਿ ਗਰਮੀਆਂ ਦੀਆਂ ਛੁੱਟੀਆਂ ਹੋ ਗਈਆਂ ਨੇ, ਬੱਚੇ ਫ੍ਰੀ ਨੇ, ਬੱਚਿਆਂ ਦਾ ਆਈ ਐਗਜ਼ਾਮ ਜ਼ਰੂਰ ਤੁਸੀਂ ਕਰਵਾ ਸਕਦੇ ਹੋ। ਖਾਸ ਕਰਕੇ ਅਸੀਂ ਜਿਹੜੀ ਸਪੈਸ਼ਲ ਮਸ਼ੀਨ ਲੈ ਕੇ ਆਏ ਹਾਂ ਟੋਪੋਗ੍ਰਾਫੀ ਵਾਲੀ ਮਸ਼ੀਨ, ਇਹ ਮਸ਼ੀਨ ਕੰਮ ਇਹ ਕਰਦੀ ਹੈ ਕਿ ਜਦੋਂ ਅਸੀਂ ਬੱਚਿਆਂ ਦਾ ਐਗਜ਼ਾਮ ਕਰਾਉਂਦੇ ਹਾਂ ਤੇ ਕਈ ਵਾਰੀ ਹੁੰਦਾ ਵੀ ਬੱਚਿਆਂ ਦਾ ਨੰਬਰ ਹਰ ਸਾਲ ਵੱਧਦਾ ਰਹਿੰਦਾ, ਸਾਨੂੰ ਫਿਕਰ ਹੁੰਦੀ ਹੈ ਕਿ ਇੱਕ ਤਾਂ ਬੱਚੇ ਸੈੱਲ ਫੋਨ ਦੇ ਉੱਤੇ ਕੰਪਿਊਟਰ ਤੇ ਬਹੁਤ ਟਾਈਮ ਸਪੈਂਡ ਕਰਦੇ ਨੇ, ਦੂਜਾ ਇਹਨਾਂ ਦਾ ਨੰਬਰ ਹਰ ਸਾਲ ਵਧੀ ਜਾਂਦਾ ਹੈ, ਤੇ ਕੀ ਨੰਬਰ ਨੂੰ ਕੋਈ ਰੋਕਣ ਦਾ ਤਰੀਕਾ ਹੈ। ਤੇ ਜਿਹੜੀ ਸਾਡੇ ਕੋਲ ਟੋਪੋਗ੍ਰਾਫੀ ਵਾਲੀ ਮਸ਼ੀਨ ਹੈ, ਇਹ ਪਹਿਲਾਂ ਹੀ ਸਾਨੂੰ ALM ਯਾਨੀ ਕਿ ਮੈਜ਼ਰਮੈਂਟ ਕਰਕੇ ਦੱਸ ਦਿੰਦੀ ਹੈ ਕਿ ਤੁਹਾਡਾ ਬੱਚਾ ਉਸ ਕੈਟੇਗਰੀ ਚ ਆਉਂਦਾ ਜਿਹਦਾ ਹਰ ਸਾਲ ਨੰਬਰ ਵਧਣਾ। ਤੇ ਜੇ ਆਉਂਦਾ ਤੇ ਅਸੀਂ ਉਹਨਾਂ ਨੂੰ ਸਪੈਸ਼ਲ ਜਿਹੜੀਆਂ ਗਲਾਸਿਸ ਬਣਾ ਕੇ ਦਿੰਦੇ ਹਾਂ, ਕਹਿੰਦੇ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਗਲਾਸਿਸ, ਇਹ ਬੱਚੇ ਦਾ ਨੰਬਰ ਵਧਣ ਤੋਂ ਰੋਕ ਦਿੰਦੀਆਂ ਨੇ। ਸੋ ਜੇ ਬੱਚਾ ਤੁਹਾਡਾ ਉਮਰ ਜਿਹਦੀ 7-8 ਸਾਲ ਹੈ ਤੇ ਇਹਦਾ ਨੰਬਰ 2 ਹੈ, ਤੇ ਜਦੋਂ ਉਹਦੀ ਉਮਰ 17 ਸਾਲ ਦੀ ਹੋਣੀ ਹੈ ਤਾਂ ਇਹਦਾ ਨੰਬਰ 7-8 ਤੱਕ ਪਹੁੰਚ ਸਕਦਾ ਹੈ। ਪਰ ਜਿਹੜੇ ਅਸੀਂ ਸਪੈਸ਼ਲ ਗਲਾਸਿਸ ਬਣਾ ਕੇ ਦਿੰਦੇ ਹਾਂ, ਇਹਦੇ ਨਾਲ ਨੰਬਰ ਰੁਕ ਕੇ ਸਿਰਫ 2 ਤੋਂ ਤਕਰੀਬਨ 2.5-3 ਤੱਕ ਹੀ ਪਹੁੰਚਦਾ ਹੈ 8-10 ਸਾਲ ਦੇ ਟਾਈਮ ਪੀਰੀਅਡ ਚ। ਸੋ ਜ਼ਰੂਰ ਤੁਸੀਂ ਜੇ ਆਪਣੇ ਬੱਚਿਆਂ ਦਾ ਇੱਦਾਂ ਦਾ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹੋ ਤੇ ਸਾਨੂੰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾਓ 905-460-8888। ਤੇ ਇਸ ਤੋਂ ਇਲਾਵਾ ਜਿਹੜੇ ਕੋਈ ਭੈਣ ਭਰਾ ਚਾਹੁੰਦੇ ਨੇ ਕਿ ਵਧੀਆ ਬ੍ਰਾਂਡਿਡ ਫਰੇਮ ਲੈਣੇ ਨੇ, ਤੇ ਗੁੱਚੀ ਦੇ, ਪ੍ਰਾਡਾ ਦੇ, ਡੋਲਸੀ ਗਬਾਨਾ ਦੇ, ਟੌਮ ਫੋਰਡ ਦੇ, ਟਿਫਨੀ ਦੇ, ਇਹਨਾਂ ਸਾਰੇ ਹੀ ਬ੍ਰਾਂਡਿਡ ਫਰੇਮਾਂ ਦੇ ਉੱਤੇ 30% ਡਿਸਕਾਊਂਟ ਚੱਲ ਰਿਹਾ ਜੀ। ਰੇਬਨ ਦੇ ਫਰੇਮ, ਅਰਮਾਨੀ ਦੇ ਫਰੇਮ, ਕੋਚ ਦੇ ਫਰੇਮ, ਟੋਰੀ ਬਰਡਸ ਦੇ ਫਰੇਮ, ਇਹਨਾਂ ਦੇ ਉੱਤੇ ਫਲੈਟ 50% ਆਫ ਚੱਲ ਰਿਹਾ ਜੀ। ਤੇ ਕਲੀਅਰੈਂਸ ਸੈਕਸ਼ਨ ਹੈ ਸਾਡਾ ਜਿਹਦੇ ਵਿੱਚ ਟੌਮ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ ਤੇ ਵੈਲੈਂਟੀਨੋ ਦੇ ਫਰੇਮ ਫਲੈਟ 75% ਡਿਸਕਾਊਂਟ ਦਿੱਤੇ ਜਾਂਦੇ ਨੇ। ਸੋ ਇਹੋ ਜਿਹੇ ਡੀਲਾਂ ਲੈਣ ਲਈ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਕੋਟਨ ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀਅਨ ਸਟੀਲਸ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ ਜੀ। ਤੇ ਨੰਬਰ ਇੱਕ ਵਾਰੀ ਫੇਰ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888, 905-460-8888। ਬਹੁਤ ਬਹੁਤ ਧੰਨਵਾਦ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ, ਤੇ ਤੁਸੀਂ ਪਹੁੰਚ ਸਕਦੇ ਹੋ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ। ਨੰਬਰ ਇਹਨਾਂ ਦਾ 905-460-8888, 905-460-8888 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਵੇਲਾ ਹੋ ਗਿਆ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਦਾ, ਤੇ ਸਟੇਸ਼ਨ ID ਤੋਂ ਬਾਅਦ ਜਲਦ ਵਾਪਸ ਆਵਾਂਗੇ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਐਟੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ ਅਪ ਟੂ 3000 ਸਕੇਅਰ ਫੀਟ ਦੇ ਡਕ ਕਲੀਨ ਕਰਾਓ। ਜੀ ਹਾਂ, ਓਨਲੀ $104
1: ਵੈਸੇ। Another Don Clean with the Don Ducks.
2: Oh, he's doing dishes with Dawn Platinum,
3: the only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Dawn Platinum, the better grease getter.
4: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ
5: ਤੈਨੂੰ ਇਧਰ ਤੇ। ਯਕੀਨ ਨਹੀਂ ਹੁੰਦਾ, ਤੂੰ ਇਹ ਸੁਣ। ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
4: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ। ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
5: ਤੈਨੂੰ ਇਹ ਸਭ ਕਿਵੇਂ ਪਤਾ?
4: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
5: ਅੱਛਾ, ਉਹ ਵੈਬਸਾਈਟ ਤੇ ਨਾਂ ਕੀ ਦੱਸਿਆ ਸੀ?
4: saveonenergy.ca/EAP.
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
6: ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵਟ ਹਾਲ ਵਾਂਗੂ ਬਣਾਉਂਦੇ ਨੇ। ਫੈਂਸੀ ਚੇਅਰਸ ਵੀ ਅਵੇਲੇਬਲ ਹਨ, ਐਲਈਡੀ ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ। ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 6479992569 6479992569।
0: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇ ਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ, ਸਵੀਟ ਨੰਬਰ 205, ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
0: AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 to 6 ਸ਼ਾਮ ਦੇ 4 ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰਿਆਂ ਤੋਂ 7 ਡੇਜ਼ ਅ ਵੀਕ ਤੁਹਾਡੇ ਅੰਗ ਸੰਗ।

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਕਾਲਸ ਕਰਦੇ ਹੋ ਜਦੋਂ ਵੀ ਪ੍ਰੋਗਰਾਮ ਚੱਲਦੇ ਨੇ ਲਾਈਵ। ਜੇਕਰ ਪ੍ਰੋਗਰਾਮ ਤੋਂ ਬਾਅਦ ਤੁਹਾਡੇ ਕੋਈ ਵੀ ਸਵਾਲ ਹੁੰਦੇ ਨੇ, ਤੁਸੀਂ ਕਿਸੇ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ, ਰੇਡੀਓ ਦੇ ਵਿੱਚ ਤੁਸੀਂ ਕੋਈ ਵੀ ਆਪਣੀ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਹੈੱਡ ਆਫਿਸ 'ਤੇ ਕਾਲ, ਟੈਕਸਟ ਔਰ ਵਟਸਐਪ ਕਰ ਸਕਦੇ ਹੋ। ਨੰਬਰ 4167252551, 416-725-2251 ਜਾਂ ਫਿਰ 416-457-3381, 416-457-3381। ਇਹਨਾਂ ਦੋ ਨੰਬਰਸ 'ਤੇ ਤੁਸੀਂ ਸਿੱਧੂ ਸਰ ਦੇ ਨਾਲ, ਤਜਿੰਦਰ ਸਿੱਧੂ ਜੀ ਦੇ ਨਾਲ ਜਾਂ ਫਿਰ ਤੁਸੀਂ ਸਿਮਰਾਜ ਸਿੱਧੂ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਫਿਰ ਤੁਸੀਂ ਟੈਕਸਟ ਮੈਸੇਜ ਕਰ ਸਕਦੇ ਹੋ, ਵਟਸਐਪ 'ਤੇ ਵੀ ਮੈਸੇਜ ਆਪਣਾ ਛੱਡ ਸਕਦੇ ਹੋ ਅਤੇ ਤੁਹਾਨੂੰ ਇਹ ਰਿਵਰਟ ਬੈਕ ਕਰ ਲੈਣਗੇ। ਅਤੇ ਨਾਲ ਦੀ ਨਾਲ ਹੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ 'ਤੇ ਅੱਜ ਤੁਹਾਨੂੰ ਹਰ ਲੋਕੇਸ਼ਨ ਦੇ ਉੱਪਰ ਹਾਕਾ ਥਾਲੀ ਯਾਨੀ ਕਿ ਚਾਈਨੀਜ਼ ਫੂਡ ਆਈਟਮਸ ਤੁਹਾਨੂੰ ਪੂਰੀ ਪ੍ਰੋਪਰ ਥਾਲੀ ਭਰੀ ਹੋਈ ਬਾਏ ਵਨ ਗੈੱਟ ਵਨ ਫ੍ਰੀ ਮਿਲ ਰਹੀ ਆ ਅੱਜ ਥਰਸਡੇ ਨੂੰ। ਐਵਰੀ ਥਰਸਡੇ ਤੁਸੀਂ ਐਵਰੀ ਡੇ ਸਪੈਸ਼ਲ ਮੈਨਿਊ ਦੇ ਵਿੱਚ ਇੰਜੋਏ ਕਰਦੇ ਹੋ ਬਾਏ ਵਨ ਗੈੱਟ ਵਨ ਫ੍ਰੀ। ਅਤੇ ਨਾਲ ਦੀ ਨਾਲ ਇਹਨਾਂ ਦੇ ਕੋਲ ਸ਼ੁੱਧ ਖੋਏ ਦੀਆਂ ਮਿਠਾਈਆਂ, ਡਰਾਈ ਫਰੂਟਸ ਵਾਲੀਆਂ ਮਿਠਾਈਆਂ, ਵੈਜ ਐਂਡ ਨੋਨ ਵੈਜ ਦੋਵੇਂ ਤਰ੍ਹਾਂ ਦਾ ਖਾਣਾ। ਬੈਠ ਕੇ ਡਾਈਨ ਇਨ ਕਰੋ ਜਾਂ ਫਿਰ ਤੁਸੀਂ ਟੇਕ ਆਊਟ ਲੈ ਕੇ ਆਓ। ਐਵਰੀ ਡੇ ਸਪੈਸ਼ਲ ਮੈਨਿਊ ਦੇ ਵਿੱਚੋਂ ਅੱਜ ਹਾਕਾ ਥਾਲੀ ਬਾਏ ਵਨ ਗੈੱਟ ਵਨ ਫ੍ਰੀ ਲੈ ਕੇ ਆਓ। ਦੇਸ਼ ਪ੍ਰਦੇਸੀ ਰੈਫਰੈਂਸ ਜ਼ਰੂਰ ਦਿਆ ਕਰੋ ਜਦੋਂ ਵੀ ਜਾਂਦੇ ਹੋ ਅਤੇ ਲਾਈਵ ਫੂਡ ਟਰੱਕ ਕੇਟਰਿੰਗ ਕਰਵਾਓ ਆਪਣੀਆਂ ਸਾਰੀਆਂ ਸਪੈਸ਼ਲ ਲੋਕੇਸ਼ਨਸ ਦੇ ਵਿੱਚ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ ਹਰ ਲੋਕੇਸ਼ਨ ਤੁਹਾਡੇ ਲਈ ਰਾਤ ਦੇ 2 ਵਜੇ ਤੱਕ ਓਪਨ ਨੇ। 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ। ਤੀਸਰੀ ਲੋਕੇਸ਼ਨ 15 ਫੈਂਡਰ ਵੇ, ਬੋਵੇਡ ਐਂਡ ਚਿੰਕਿਊਜ਼ੀ ਦੀ ਇੰਟਰਸੈਕਸ਼ਨ 'ਤੇ ਨੇ। ਤਿੰਨੋਂ ਲੋਕੇਸ਼ਨ ਲੇਟ ਨਾਈਟ ਓਪਨ ਨੇ, ਰਾਤ ਦੇ 2-2 ਵਜੇ ਤੱਕ ਓਪਨ ਰਹਿੰਦੀਆਂ ਨੇ ਅਤੇ ਤੁਸੀਂ ਹਰ ਲੋਕੇਸ਼ਨ 'ਤੇ ਬੈਠ ਕੇ ਡਾਈਨ ਇਨ ਕਰ ਸਕਦੇ ਹੋ ਜਾਂ ਫਿਰ ਟੇਕ ਆਊਟਸ ਵੀ ਲੈ ਕੇ ਆਓ। ਅਤੇ ਮੇਰੀ ਮੁਲਾਕਾਤ ਦਾ ਟਾਈਮ ਤੁਹਾਡੇ ਨਾਲ ਇੰਨਾ ਹੀ ਸੀ ਅਤੇ ਹੁਣ ਕੁਝ ਕੁ ਟਾਈਮ ਤੱਕ ਸਿਮਰਾਜ ਸਿੱਧੂ ਜੀ ਤੁਹਾਡੇ ਨਾਲ ਆਪਣੀ ਸਾਂਝ ਪਾਉਣਗੇ, ਕੈਨੇਡਾ ਦੀਆਂ ਲੇਟੈਸਟ ਨਿਊਜ਼ ਤੁਹਾਡੇ ਲਈ ਲੈ ਕੇ ਆਉਣਗੇ ਅਤੇ ਬਿਲਕੁਲ ਨਵੀਆਂ ਅਪਡੇਟਸ ਕੈਨੇਡਾ ਦੇ ਵਿੱਚ ਕੀ ਕੁਝ ਵਾਪਰ ਰਿਹਾ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲੇਗੀ ਤਕਰੀਬਨ 10 ਮਿੰਟ ਦੇ ਬਾਅਦ। ਅਤੇ ਫਿਲਹਾਲ ਮੈਂ ਮਨਪ੍ਰੀਤ ਕੌਰ ਤੂਰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਮੇਰੀ ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਹੋਏਗੀ 3 ਘੰਟਿਆਂ ਦੇ ਲਈ, ਫਰਾਈਡੇ ਨੂੰ 3 ਤੋਂ ਲੈ ਕੇ 6 ਵਜੇ ਤੱਕ ਤੁਹਾਡੇ ਨਾਲ ਕੱਲ੍ਹ ਨੂੰ ਕਾਫੀ ਸਾਰੀਆਂ ਗੱਲਾਂ ਬਾਤਾਂ ਅਤੇ ਕਾਫੀ ਸਾਰਾ ਗੀਤ ਸੰਗੀਤ ਹੋਏਗਾ। ਅਤੇ ਫਿਲਹਾਲ ਮੈਂ ਇੱਥੇ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ। ਸਤਿ ਸ਼੍ਰੀ ਅਕਾਲ।

0: Canada day study visa, express entry, Canadian express entry, spousal file, parents PR, super visa, nanny, work permit, farmer, investor, ya self-employed di file, gal ki, immigration di har problem da solution lain lai, community de jaane pehchane, ate tajrabe kar immigration consultant, Gary Virk nu milo.
1: Koi case refuse ho gaya ya appeal te chala gaya, hove immigration da koi bhi masla, hamesha yaad rakho, ikko hi na, ate ikko hi tha. CIC Immigration, hune hi call karo, 416-456-6161.
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
3: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
4: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ
3: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-6081 ਤੇ 416-457-3381 ਤੇ
2: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ ਹੁਣੇ ਹੀ ਸਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381
5: ਦੋਸਤੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ ਪਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.desparadesradio.com ਜਾਂ www.desparadestv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪਰਦੇਸ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਯੂਨਿਟ ਨੰਬਰ 17, 170 ਗਿਲਡਨ ਰੋਡ ਯੂਨਿਟ ਨੰਬਰ 17, ਟੈਲੀਫੋਨ ਨੰਬਰ ਹੈ 6473021322, 6473213122। ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: ਜਿਹੜੇ ਖੜੇ ਦੇ ਵਾਸੀ ਗੱਲ ਨਹੀਂ ਹੈ।
3: Simply Indian brings you all Simply Delicious Deals. Buy one, get one free every day. Surya 10 to Sham 7 baje tak on dine-in and take-outs. Maza lavo Sunday no Paratha plate. Monday, Manpasand Kulcha plate. Tuesday, Chana Bhatura. Wednesday, Lajawab Veg Thali. Thursday, Yummy Haka Thali. Friday, Maza lavo Saag Makki Di Roti Da. A yummy deals is Simply Indian. This sariya hi locations te. Dining, take-out and catering also available. Call at 905-794-8111. Simply Delicious. Matlab, Simply Indian.
4: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਨਵੇਂ ਟਾਊਨ ਹਾਊਸਿਸ, ਸੈਮੀ ਡੀਟੈਚ ਤੇ ਡੀਟੈਚ ਘਰ ਤਿਆਰ ਹੋਣਗੇ 2027 ਐਂਡ 2028 ਦੇ ਵਿੱਚ। Traditional two-story freehold townhouses, but de backyard, the unfinished basement naal sirf $7 lakh di range de vich in the 700s bahut jald aa rahe ne. Semi detached ghar $8 lakh di range de vich in the 800s releasing very soon. Sab to khas double car garage wale badde detached ghar sirf $9 lakh di range de vich in the 900s releasing very soon. Public release to pehla best lot, end lot, corner lot de layi ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016, 416-302-0016, 416-302-0016, 416-302-0016। ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ। ਕਾਲ ਟੀਮ ਸਿੱਧੂ 416-302-0016, 416-302-0016, ਟੀਮ ਸਿੱਧੂ।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
6: ਤਾਂ ਫਿਕਰ ਕਿਉਂ ਕਰਦੇ ਹੋ?
7: ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
5: 647-7410-647-739-8710, license number M200-34-50.
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ।
8: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-64-44।
8: 905-564-6444।
0: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।

AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਸਿਮਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਅੱਜ ਸਾਡੇ ਇਸ ਥਰਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ 3 PM ਟਿਲ 6 PM ਹੁਣ ਤੋਂ ਲੈ ਕੇ ਠੀਕ 6 ਵਜੇ ਤੱਕ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਜੁੜੇ ਰਹੋ ਅਤੇ ਅਸੀਂ ਵਾਅਦਾ ਕਰਦੇ ਹਾਂ ਕਿ ਅੱਜ ਤੁਹਾਡੇ ਲਈ ਠੀਕ 6 ਵਜੇ ਤੱਕ ਤੁਹਾਨੂੰ ਖੂਬ ਇਨਫੋਰਮ ਕਰਾਂਗੇ, ਖੂਬ ਐਂਟਰਟੇਨ ਵੀ ਕਰਾਂਗੇ ਅਤੇ ਖੂਬ ਜਾਣਕਾਰੀਆਂ ਵੀ ਪੇਸ਼ ਕਰਾਂਗੇ ਸਾਡੇ ਸਪਾਂਸਰਸ ਤੋਂ। ਅੱਜ ਵੀ ਦੋਸਤੋ ਠੀਕ 6 ਵਜੇ ਤੱਕ ਤੁਹਾਨੂੰ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਖਾਸ ਤੌਰ ਲੋਕਲ GTA ਦੀਆਂ ਨਵੀਆਂ ਸਭ ਤੋਂ ਅਹਿਮ ਸਭ ਤੋਂ ਵੱਡੀਆਂ ਖਬਰਾਂ ਵੀ ਅਤੇ ਸਾਡੇ ਵਿਚਾਰ ਵੀ, ਨਿਊਜ਼ ਅਤੇ ਵਿਊਜ਼ ਠੀਕ 6 ਵਜੇ ਤੱਕ ਪੇਸ਼ ਕਰਦੇ ਰਹਾਂਗੇ। 6 ਵਜੇ ਤੱਕ ਹੀ ਤੁਹਾਡੇ ਵੱਧ ਤੋਂ ਵੱਧ ਫਰਮਾਇਸ਼ੀ, ਤੁਹਾਡੇ ਹੀ ਪਸੰਦ ਦੇ ਗੀਤ ਸੰਗੀਤ ਵੀ ਵਾਰੀ ਵਾਰੀ ਅਸੀਂ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਹੁਣ ਤੋਂ ਲੈ ਕੇ ਠੀਕ 6 ਵਜੇ ਤੱਕ। ਅਤੇ 6 ਵਜੇ ਤੱਕ ਹੀ ਸਾਡੇ ਅਲੱਗ ਅਲੱਗ ਸਪਾਂਸਰ, ਸਾਡੇ ਐਡਵਰਟਾਈਜ਼ਰਸ, ਜਿੰਨਾ ਕਰਕੇ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਨਿੱਤ ਰੋਜ਼ ਪੇਸ਼ ਹੁੰਦੇ ਨੇ, ਉਹਨਾਂ ਦੇ ਵੀ ਮੈਸੇਜਸ ਤੁਹਾਨੂੰ ਅਸੀਂ ਆਪ ਪੇਸ਼ ਕਰਾਂਗੇ। ਉਹ ਖੁਦ ਆਪ ਆ ਕੇ ਆਪਣੇ ਵੀ ਬਿਜ਼ਨਸ ਅਤੇ ਕੰਮ ਕਾਰੋਬਾਰ ਰਿਲੇਟਡ ਜਾਣਕਾਰੀਆਂ ਤੁਹਾਡੇ ਤੱਕ ਵੀ ਪੇਸ਼ ਕਰਨਗੇ। ਸਾਨੂੰ ਵੀ ਕੁਛ ਸਵਾਲ ਜਵਾਬ ਕਰਨ ਦਾ ਮੌਕਾ ਮਿਲੂਗਾ, ਜਿਹਨੂੰ ਸੁਣ ਕੇ ਜਾਂ ਵੇਖ ਕੇ ਤੁਹਾਨੂੰ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ। ਅਤੇ ਠੀਕ 6 ਵਜੇ ਤੱਕ ਦੋਸਤੋ ਜੇਕਰ ਸਾਡੇ ਨਾਲ ਸਟੂਡੀਓ ਦੇ ਵਿੱਚ ਲਾਈਵ ਗੱਲਬਾਤ ਕਰਨੀ ਹੋਵੇ, ਆਫ ਦੀ ਏਅਰ ਜਦੋਂ ਮਰਜ਼ੀ ਗੱਲਬਾਤ ਕਰ ਸਕਦੇ ਹੋ। ਇੱਕੋ ਇੱਕ ਨੰਬਰ ਹੈ ਸਾਡਾ ਸਟੂਡੀਓ ਦਾ, 905-564-4644 905-564-4644 905-564-6444 905-564-6444 ਜੇ ਤੁਸੀਂ ਟੈਕਸਟ ਜਾਂ ਵਟਸਐਪ ਮੈਸੇਜ ਭੇਜਣਾ ਚਾਹੁੰਦੇ ਹੋ ਫੀਲ ਫਰੀ, ਲਾਈਵ ਆਪਾਂ ਗੱਲਬਾਤ ਕਰ ਸਕਦੇ ਹਾਂ ਟੈਕਸਟ ਜਾਂ ਵਟਸਐਪ ਰਾਹੀਂ 416-457-3381 416-457-3381 416-457-3381 'ਤੇ ਆਪਣਾ ਮੈਸੇਜ ਟੈਕਸਟ ਔਰ ਵਟਸਐਪ 'ਤੇ ਭੇਜ ਸਕਦੇ ਹੋ 416-457-3381 'ਤੇ। ਦੋਸਤੋ ਅੱਜ ਦੀਆਂ ਕੁਝ ਮੇਨ ਖਾਸ ਖਬਰਾਂ ਦੀਆਂ ਹੈਡਲਾਈਨਸ ਪੇਸ਼ ਕਰੀਏ, ਫਿਰ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਨਾਲ। ਜਿਹੜੀ ਅੱਜ ਦੀ ਸਭ ਤੋਂ ਵੱਡੀ ਖਬਰ, ਬੇਸਿਕਲੀ ਪੂਰੀ ਤੇ ਪੂਰੀ ਲੰਬੀ ਚੌੜੀ ਖਬਰ ਇਹ ਹੈ ਕਿ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੇ ਅਲਬਰਟਾ ਤੋਂ ਲੈ ਕੇ BC ਦੇ ਪਾਣੀ ਤੱਕ ਪਾਈਪਲਾਈਨ ਬਣਾਉਣ ਦੇ ਪ੍ਰਪੋਜ਼ਲ ਤੋਂ ਅਚਾਨਕ ਪਹਿਲਾਂ ਹੀ ਅੱਜ ਮਾਰਕ ਕਾਰਨੀ ਦੀ ਫੈਡਰਲ ਲਿਬਰਲ ਸਰਕਾਰ ਅਤੇ ਨਾਲ ਦੀ ਨਾਲ ਬ੍ਰਿਟਿਸ਼ ਕੋਲੰਬੀਆ ਦੀ NDP ਡੇਵਿਡ EB ਸਰਕਾਰ ਨੇ ਇੱਕ ਜੁਆਇੰਟ ਮਲਟੀ ਬਿਲੀਅਨ ਡਾਲਰ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੁਣ ਸਾਈਨ ਕੀਤੀ ਹੈ। ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਕਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਅਤੇ ਉਹਨਾਂ ਦਾ ਕੋਸਟ, ਖਾਸ ਤੌਰ ਸ਼ਿਪਿੰਗ ਟਰਮੀਨਲਸ ਇਸ ਮੁਲਕ ਦੇ ਲਈ ਕ੍ਰਿਟੀਕਲ ਹਨ, ਇਸ ਮੁਲਕ ਨੂੰ ਆਪਣਾ ਟ੍ਰੇਡ ਡਾਇਵਰਸਿਫਾਈ ਕਰਨ ਦੇ ਵਿੱਚ। ਸੋ BC ਦੇ ਲਈ, ਖਾਸ ਤੌਰ ਡੈਲਟਾ BC ਦੇ ਵਿੱਚ ਜਿਹੜੀ ਇੱਕ ਬਹੁਤ ਵੱਡੀ ਐਕਸਪੋਰਟ ਟਰਮੀਨਲ ਹੈ, ਉੱਥੇ $10 ਬਿਲੀਅਨ ਦੀ ਇਨਵੈਸਟਮੈਂਟ ਕੀਤੀ ਜਾ ਰਹੀ ਹੈ ਫੈਡਰਲ ਸਰਕਾਰ ਦੇ ਵੱਲੋਂ ਕਿ ਉੱਥੇ ਦੀ ਜਿਹੜੀ ਕਪੈਸਿਟੀ ਹੈ ਕਾਫੀ ਹੱਦ ਤੱਕ ਵਧਾਈ ਜਾਵੇ ਕਿ ਬਾਹਰਲੇ ਮੁਲਕਾਂ ਤੱਕ ਅਸੀਂ ਸਮਾਨ ਜ਼ਿਆਦਾ ਵੱਡੀ ਗਿਣਤੀ ਵਿੱਚ ਨਿਤ ਰੋਜ਼ ਹੀ ਭੇਜ ਸਕਦੇ ਹਾਂ। ਨਾਲ ਦੀ ਨਾਲ ਅਲੱਗ ਅਲੱਗ ਡਿਫਰੈਂਟ ਕਾਪਰ ਮਾਈਨਸ ਅਤੇ ਟਰਾਂਸਮਿਸ਼ਨ ਲਾਈਨਸ ਦੇ ਲਈ ਵੀ ਬਿਲੀਅਨਸ ਆਫ ਡਾਲਰਸ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਫੈਡਰਲ ਸਰਕਾਰ ਦੇ ਵੱਲੋਂ। ਨਾਲ ਦੀ ਨਾਲ ਦੱਸਿਆ ਗਿਆ ਹੈ ਕਿ ਨੋਰਦਰਨ BC ਦੇ ਕੋਸਟ 'ਤੇ ਜਿਹੜਾ ਓਇਲ ਟੈਂਕਰ ਮੋਰਟੋਰੀਅਮ ਐਕਟ ਹੈ, ਜੋ ਕਿ ਪਿਛਲੀ ਟਰੂਡੋ ਸਰਕਾਰ ਦੇ ਵੱਲੋਂ 2019 ਦੇ ਵਿੱਚ ਪੇਸ਼ ਕੀਤਾ ਗਿਆ ਸੀ, ਉਹ ਅਨਫੋਰਚੁਨੇਟਲੀ ਰੱਖਿਆ ਹੀ ਜਾਊਗਾ, ਪੱਕੇ ਤੌਰ 'ਤੇ ਹੀ ਰੱਖਿਆ ਜਾਊਗਾ। ਮਤਲਬ ਇਹ ਹੈ ਦੋਸਤੋ ਕਿ ਜਿਹੜਾ ਸਾਰੇ ਤੇ ਸਾਰੇ ਐਨਰਜੀ ਐਕਸਪਰਟਸ ਅਤੇ ਪੋਲੀਟੀਸ਼ੀਅਨਸ ਅਤੇ ਜਿਹਦਾ ਬੰਦੇ ਦਾ ਅੱਧਾ ਵੀ ਦਿਮਾਗ ਚੱਲਦਾ ਹੈ ਨੂੰ ਲੱਗਿਆ ਕਿ ਐਬਸੋਲੂਟਲੀ ਬੈਸਟ ਰੂਟ, ਬੈਸਟ ਆਪਸ਼ਨ ਫੋਰ ਏ ਬਿਚਮਨ ਪਾਈਪਲਾਈਨ ਫਰੋਮ ਅਲਬਰਟਾ ਤੋਂ ਲੈ ਕੇ BC ਦੇ ਪਾਣੀ ਤੱਕ ਹੈ, ਉਹ ਹੈ ਨੋਰਦਰਨ BC। ਨੋਰਦਰਨ BC ਦੇ ਵਿੱਚ ਹੀ ਹੈ ਜਿੱਥੇ ਕਿ ਘੱਟ ਟਾਈਮ ਦੇ ਵਿੱਚ ਹੀ ਫਿਰ ਸ਼ਿਪਸ ਏਸ਼ੀਅਨ ਮਾਰਕੀਟ ਤੱਕ ਪਹੁੰਚ ਸਕਦੀਆਂ ਹਨ। ਪਰ ਇਹ ਜਿਹੜਾ 2019 ਤੋਂ ਚੱਲਦਾ ਆ ਰਿਹਾ ਬੈਨ ਹੈ, ਜੋ ਕਿ ਬਹੁਤ ਹੀ ਜ਼ਿਆਦਾ ਲੋਕ ਅਲਬਰਟਾ ਦੇ ਵਿੱਚ ਵੀ ਅਤੇ ਪੂਰੇ ਮੁਲਕ ਦੇ ਵਿੱਚ ਵੀ ਸੋਚ ਰਹੇ ਸੀ ਕਿ ਸ਼ਾਇਦ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਵੱਲੋਂ ਹਟਾਇਆ ਜਾਊਗਾ ਜਾਂ ਬਦਲਿਆ ਜਾਊਗਾ। ਅਨਫੋਰਚੁਨੇਟਲੀ ਨਹੀਂ ਹਟਾਇਆ ਜਾ ਰਿਹਾ ਹੈ, ਨਾ ਤਾਂ ਬਦਲਿਆ ਜਾ ਰਿਹਾ ਹੈ। ਅੱਜ ਇਹਨੂੰ ਅਪ ਹੋਲਡ ਹੀ ਕੀਤਾ ਗਿਆ ਹੈ, ਇਹਨੂੰ ਹਾਈਲਾਈਟ ਕੀਤਾ ਗਿਆ ਹੈ ਕਿ 12,500 ਮੈਟ੍ਰਿਕ ਟਨਸ ਤੋਂ ਵੀ ਜ਼ਿਆਦਾ
crude oil carrying ships utthe na ta lang sakdiyan ruk sakdiyan load kar sakdiyan dock kar sakdiyan. So basically dosto Alberta to leke northern BC tak sab to faydemand route jehda pipeline da hai ohda hun supna hi khatam kill hi kita gaya hai by the federal government and the BC government. Ehda matlab eh nahi ਕਿ ਓਇਲ ਪਾਈਪਲਾਈਨ ਨਹੀਂ ਬਣੂਗੀ, ਇਹਦਾ ਮਤਲਬ ਇਹ ਹੈ ਕਿ ਮਿਡਲ ਸੈਂਟਰਲ ਬੀ ਸੀ ਜਾਂ ਲੋਅਰ ਬੀ ਸੀ ਤੱਕ ਇੱਕ ਪਾਈਪਲਾਈਨ ਸ਼ਾਇਦ ਬਣਾਈ ਫਿਰ ਵੀ ਜਾ ਸਕਦੀ ਹੈ. ਅਤੇ ਅੱਜ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਅਚਾਨਕ ਹੀ ਕਹਿ ਦਿੱਤਾ ਹੈ ਕਿ ਇਹ ਫੈਡਰਲ ਜੁਰਿਸਡਿਕਸ਼ਨ ਹੈ ਪਾਈਪਲਾਈਨ ਬਣਾਉਣਾ, ਅਸੀਂ ਇਹਦੇ ਖਿਲਾਫ ਕੋਈ ਵੀ ਰੋਕ ਟੋਕ ਹੁਣ ਨਹੀਂ ਕਰਾਂਗੇ, ਅਸੀਂ ਕੋਈ ਵੀ ਲੀਗਲ ਚੈਲੰਜ ਨਹੀਂ ਪੇਸ਼ ਕਰਾਂਗੇ. ਜੇਕਰ ਕੱਲ੍ਹ ਨੂੰ ਕੋਈ ਵੀ ਪਾਈਪਲਾਈਨ ਬਣਾਈ ਵੀ ਜਾਂਦੀ ਹੈ, ਓਬਵੀਅਸਲੀ ਇਨ ਨਾਟ ਨੋਰਦਰਨ ਬੀ ਸੀ ਬਟ ਸੈਂਟਰਲ ਔਰ ਲੋਅਰ ਬੀ ਸੀ, ਇਹਦੇ ਖਿਲਾਫ ਅਸੀਂ ਕੁਛ ਵੀ ਨਹੀਂ ਕਰਾਂਗੇ, ਨਾ ਕੋਰਟ ਕੇਸ ਸ਼ੁਰੂ ਕਰਾਂਗੇ. ਅਤੇ ਸਿੱਧੇ ਹੀ ਜਰਨਲਿਸਟ ਦੇ ਵੱਲੋਂ ਪੁੱਛਿਆ ਗਿਆ ਕਿ ਇਹ ਤੁਹਾਨੂੰ ਬੇਸਿਕਲੀ ਰਿਸ਼ਵਤ ਹੀ ਦਿੱਤੀ ਗਈ ਆ, ਕਿਉਂਕਿ ਹੁਣ ਤੱਕ ਤਾਂ ਇਹ ਬੰਦਾ ਐਕਸਟ੍ਰੀਮਲੀ ਅਲਟਰਾ ਲੈਫਟ ਕਲਾਈਮੇਟ ਨਟ ਜਾ ਬੰਦਾ ਹੈ ਜੋ ਕਿ ਲਾਈਫ ਲੌਂਗ ਐਂਟੀ ਪਾਈਪਲਾਈਨ ਪ੍ਰੋਟੈਸਟ ਕਰਦਾ ਆ ਰਿਹਾ ਹੈ, ਡੇਵਿਡ ਈਬੀ ਐਨ ਡੀ ਪੀ ਪ੍ਰੀਮੀਅਰ ਆਫ ਬੀ ਸੀ. ਅਤੇ ਅੱਜ ਅਚਾਨਕ, ਹੁਣ ਤਾਂ ਕੁਛ ਕੁ ਦਿਨ ਪਹਿਲਾਂ ਤੱਕ ਤਾਂ ਇਹ ਵਾਰ ਵਾਰ ਕਹੀ ਗਿਆ ਕਿ ਮੈਂ ਤਾਂ ਬਣ ਹੀ ਨਹੀਂ ਦੇਣੀ, ਜੋ ਮਰਜ਼ੀ ਕਰ ਲਓ ਬਣ ਹੀ ਨਹੀਂ ਦੇਣੀ ਪਾਈਪਲਾਈਨ, ਅੱਜ ਅਚਾਨਕ ਇਹਦੇ ਮੂੰਹ 'ਤੇ ਹੁਣ ਟੈਨਸ ਆਫ ਬਿਲੀਅਨਸ ਆਫ ਡਾਲਰਸ ਦੀ ਫੰਡਿੰਗ ਹੁਣ ਸਿੱਟੀ ਗਈ ਆ ਟੈਕਸਪੇਅਰ ਦੇ ਵੱਲੋਂ ਫਰੋਮ ਦ ਫੈਡਰਲ ਗਵਰਨਮੈਂਟ. ਅਤੇ ਆਲ ਓਵਰ ਸਡਨ ਇਹ ਕਹਿ ਰਿਹਾ ਹੈ ਕਿ ਇਹ ਕੋਆਪਰੇਟਿਵ ਫੈਡਰਲਿਜ਼ਮ ਦਾ ਇੱਕ ਹਿੱਸਾ ਹੈ, ਅਸੀਂ ਹੁਣ ਰਾਹ ਦੇ ਵਿੱਚ ਨਹੀਂ ਖੜਾਂਗੇ. ਨੋਰਦਰਨ ਬੀ ਸੀ ਦੇ ਵਿੱਚ ਤਾਂ ਪਾਈਪਲਾਈਨ ਹੁਣ ਬਣ ਨਹੀਂ ਸਕਦੀ ਕਿਉਂਕਿ ਓਇਲ ਟੈਂਕਰ ਬੈਨ ਤਾਂ ਇਨ ਪਲੇਸ ਰੱਖਿਆ ਜਾ ਰਿਹਾ, ਪਰ ਅਸੀਂ ਪਾਈਪਲਾਈਨ ਬਣਾਉਣ ਤੋਂ ਨਹੀਂ ਰੋਕਾਂਗੇ. ਕਮਾਲ ਦੀ ਗੱਲ ਹੈ. ਸੋ ਹੁਣ ਲਿਟਰਲੀ ਜਰਨਲਿਸਟ ਦੋਨੇ ਕਰਨੀ ਐਂਡ ਡੇਵਿਡ ਈਬੀ ਨੂੰ ਪੁੱਛ ਰਹੇ ਨੇ ਇਜ਼ ਦਿਸ ਕੁਇਡ ਪ੍ਰੋ ਕੁਓ, ਕਿ ਤੁਹਾਨੂੰ ਕੁਛ ਮਿਲਿਆ ਹੈ ਤਾਂ ਹੀ ਤਾਂ ਹੁਣ ਤੁਸੀਂ ਇਹਦੇ ਪਿੱਛੇ ਹੋ ਗਏ ਹੋ ਕਿ ਹਾਂ ਪਾਈਪਲਾਈਨ ਆ ਜਾਓ ਭਰਾਵੋ ਬਣਾ ਲਓ. ਹੁਣ ਆਲ ਓਵਰ ਸਡਨ ਲੱਗਦਾ ਤਾਂ ਇਹੀ ਹੈ ਕਿ ਰਿਸ਼ਵਤ ਹੀ ਦਿੱਤੀ ਗਈ ਹੈ, ਕੁਇਡ ਪ੍ਰੋ ਕੁਓ ਹੀ ਹੈ. ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ, ਅਤੇ ਨਾਲ ਦੀ ਨਾਲ ਅੱਗੇ ਜਾ ਕੇ ਤੁਹਾਨੂੰ ਦੱਸਾਂਗੇ ਕਿ ਹੁਣ ਕੀ ਕੁਛ ਪੋਟੈਂਸ਼ੀਅਲ ਨਤੀਜੇ ਅਲਬਰਟਾ ਦੇ ਲਈ ਵੀ ਪੇਸ਼ ਹੋ ਸਕਦੇ ਨੇ, ਕਿਉਂਕਿ ਅੱਜ ਹੀ ਸ਼ਾਇਦ ਆਲਰੇਡੀ ਰਾਈਟ ਨਾਓ ਅਲਬਰਟਾ ਦੀ ਵੀ ਸਰਕਾਰ ਪਲੈਨਿੰਗ ਕਰ ਰਹੀ ਹੈ ਆਪਣੀ ਪਾਈਪਲਾਈਨ ਬਣਾਉਣ ਦੀ ਪ੍ਰਪੋਜ਼ਲ ਮਾਰਕ ਕਾਰਨੀ ਦੀ ਫੈਡਰਲ ਸਰਕਾਰ ਨੂੰ ਪੇਸ਼ ਕਰਨ ਦੇ ਲਈ. ਮੇ ਬੀ ਇਹ ਹੁਣ ਕਬਾਬ ਦੇ ਵਿੱਚ ਹੱਡੀ, ਰਾਹ ਦੇ ਵਿੱਚ ਕੰਡਾ ਪੇਸ਼ ਹੋ ਸਕਦਾ ਹੈ, ਕਿਉਂਕਿ ਇਹ ਅਨਐਕਸਪੈਕਟਿਡ ਆਲ ਓਵਰ ਸਡਨ ਅੱਜ ਸਵੇਰੇ ਹੀ ਇੰਨੀ ਵੱਡੀ MOU ਸਾਈਨ ਕੀਤੀ ਗਈ ਬਾਏ ਦ ਫੈਡਸ ਐਂਡ ਦ ਬੀ ਸੀ ਗਵਰਨਮੈਂਟ. ਹੁਣ ਸ਼ਾਇਦ ਲਾਸਟ ਮਿਨਟ ਅਲਬਰਟਾ ਦੀ ਸਰਕਾਰ ਨੂੰ ਵੀ ਕੁਛ ਨਾ ਕੁਛ ਪ੍ਰਪੋਜ਼ਲ ਵਿੱਚ ਚੇਂਜ ਵੀ ਪੇਸ਼ ਕਰਨੇ ਪੈ ਸਕਦੇ ਨੇ, ਕਿਉਂਕਿ ਉਹਨਾਂ ਨੂੰ ਤਾਂ ਲੱਗਿਆ ਅਤੇ ਬਾਰ ਬਾਰ ਡੈਨੀਅਲ ਸਮਿਥ ਨੇ ਵੀ ਕਿਹਾ ਹੈ ਕਿ ਸਭ ਤੋਂ ਫਾਇਦੇਮੰਦ ਰੂਟ ਤਾਂ ਹੈ ਨੋਰਦਰਨ ਬੀ ਸੀ ਤੱਕ, ਬਟ ਦੈਟਸ ਨਾਟ ਗੋਇੰ ਹੈਪਨ ਵਿਥ ਦਿਸ ਓਇਲ ਟੈਂਕਰ ਬੈਨ ਐਂਡ ਦਿਸ ਲਿਬਰਲ ਗਵਰਨਮੈਂਟ ਸਟਿਲ ਇਨ ਪਲੇਸ. ਇਹਦੇ ਬਾਰੇ ਦੋਸਤੋ ਅਤੇ ਹੋਰ ਵੀ ਕਾਫੀ ਜ਼ਿਆਦਾ ਨਵੀਆਂ ਤਾਜ਼ੀਆਂ ਖਬਰਾਂ ਤੁਹਾਨੂੰ ਠੀਕ 6 ਵਜੇ ਤੱਕ ਪੇਸ਼ ਕਰਦੇ ਰਵਾਂਗੇ. ਵਾਂਸ ਅਗੇਨ ਸਟੂਡੀਓ ਫੋਨ ਨੰਬਰ ਹੈ 905-564-6444 905-564-6444 905-564-6444 905-564-6444. ਜੇ ਤੁਸੀਂ ਟੈਕਸਟ ਜਾਂ ਵਟਸਐਪ ਕਰਨਾ ਚਾਹੁੰਦੇ ਹੋ ਇੱਕ ਅਲੱਗ ਨੰਬਰ ਹੈ, ਟੈਕਸਟ ਔਰ ਵਟਸਐਪ ਹੈ 416-457-3381 416-457-3381. ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ.

560 AM ਬੈਂਡ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਸਰੋਤਿਆਂ ਨੂੰ, ਸਾਡੇ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਫਿਰ ਤੋਂ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਗ੍ਰੈਂਡ ਹੋਮ ਫਰਨੀਚਰ ਦੇ ਵੱਲੋਂ, ਜਿੱਥੇ ਕਿ ਆਲਰੇਡੀ ਕੈਨੇਡਾ ਡੇ ਦੇ ਮੌਕੇ 'ਤੇ ਐਕਸਟੈਂਡਡ ਸੇਲ ਚੱਲ ਰਹੀ ਹੈ। ਕੱਲ੍ਹ ਹੀ ਯੈਸਟਰਡੇ ਔਨ ਕੈਨੇਡਾ ਡੇ ਤੋਂ ਲੈ ਕੇ ਇਸ ਸੰਡੇ ਤੱਕ ਜੇਕਰ ਤੁਸੀਂ ਪਹੁੰਚੋਗੇ ਬ੍ਰੈਂਪਟਨ ਸ਼ਹਿਰ ਦੇ ਵਿੱਚ 294 ਵਾਕਰ ਡਰਾਈਵ, ਜੋ ਕਿ ਕੁਈਨ ਐਂਡ ਗੇਟਵੇ ਜਿਹੜਾ ਵਾਲਮਾਰਟ ਪਲਾਜ਼ਾ ਹੈ ਉਹਦੇ ਬਿਲਕੁਲ ਨਾਲ, 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ 'ਤੇ ਪਹੁੰਚੋ, ਜਿੱਥੇ ਕਿ ਤੁਹਾਨੂੰ ਪੂਰੇ ਅਤੇ ਪੂਰੇ ਸਾਲ ਦੀ ਸਭ ਤੋਂ ਲੋਵੈਸਟ ਪ੍ਰਾਈਸਿਸ ਮਿਲ ਰਹੀਆਂ ਹਨ। ਬ੍ਰੈਂਡ ਨਿਊ ਕਾਫੀ ਜ਼ਿਆਦਾ ਇਹਨਾਂ ਨੇ ਕੰਟੇਨਰ ਮੰਗਵਾਏ ਨੇ, ਵੱਡੀਆਂ ਵੱਡੀਆਂ ਸ਼ਿਪਮੈਂਟਸ ਮੰਗਵਾਈਆਂ ਹਨ, ਡਾਇਨਿੰਗ ਟੇਬਲ ਸੈਟਸ, ਬੈਡਰੂਮ ਸੈਟਸ, ਮੈਟਰਸਿਸ ਅਤੇ ਨਾਲ ਦੀ ਨਾਲ ਸੋਫਾ ਸੈਟਸ, ਐਬਸੋਲੂਟਲੀ ਲੋਵੈਸਟ ਪ੍ਰਾਈਸਿਸ ਆਫ ਦੀ ਇੰਟਾਇਰ ਈਅਰ ਤੁਹਾਨੂੰ ਆਫਰ ਕਰ ਰਹੇ ਨੇ। ਇੱਕ ਇੱਕ ਪਰਚੇਸ ਦੇ ਨਾਲ ਤੁਹਾਨੂੰ ਮਲਟੀਪਲ ਗਿਫਟ ਵੀ ਨਾਲ ਦੇ ਰਹੇ, ਜਿਵੇਂ ਕਿ ਵੱਡੇ ਫਲੈਟ ਸਕਰੀਨ ਟੀਵੀਸ। ਅਤੇ ਕੱਲ੍ਹ ਨੂੰ, ਟਮੋਰੋ ਫਰਾਈਡੇ ਜੁਲਾਈ 3 ਤਰੀਕ ਨੂੰ ਦੋਸਤੋ, ਅਸੀਂ ਕੱਲ੍ਹ ਨੂੰ ਨਾਲੇ ਪਰਸੋਂ ਨੂੰ ਦੋ ਦਿਨ ਲਗਾਤਾਰ ਲਾਈਵ ਲੋਕੇਸ਼ਨ ਪ੍ਰੋਗਰਾਮ ਵੀ ਪੇਸ਼ ਕਰਾਂਗੇ ਫਰਮ ਗ੍ਰੈਂਡ ਹੋਮ ਫਰਨੀਚਰ। ਸੋ ਕੱਲ੍ਹ ਨੂੰ ਅਸੀਂ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ ਲਾਈਵ ਔਨ ਲੋਕੇਸ਼ਨ ਪਹੁੰਚਾਂਗੇ, ਅਤੇ ਸੈਟਰਡੇ 1 ਤੋਂ ਲੈ ਕੇ 4 ਵਜੇ ਤੱਕ ਵੀ ਲਾਈਵ ਲੋਕੇਸ਼ਨ ਪਹੁੰਚਾਂਗੇ ਗ੍ਰੈਂਡ ਹੋਮ ਫਰਨੀਚਰ 'ਤੇ, ਜਿੱਥੇ ਕਿ ਤੁਹਾਨੂੰ ਕੁਝ ਕਮਾਲ ਦੀਆਂ ਹੀ ਲਾਈਵ ਟੂ ਏਅਰ ਡੀਲਸ ਪੇਸ਼ ਕਰਾਂਗੇ ਅਤੇ ਨਾਲ ਦੇ ਹੋਰ ਵੀ ਐਕਸਟਰਾ ਤੋਹਫੇ ਦਿਲਵਾਵਾਂਗੇ। ਸੋ ਜੇ ਫਰਨੀਚਰ ਪਰਚੇਸਿੰਗ ਕਰਨੀ ਹੈ, ਤੁਹਾਨੂੰ ਬੈਸਟ ਪ੍ਰਾਈਸ ਦੇ ਨਾਲ ਦੇ ਗਿਫਟ ਵੀ ਮਿਲਣੇ ਹਨ। ਆਹ ਤੋਂ ਲੈ ਕੇ ਬਹੁਤ ਵਧੀਆ ਆਪਰਚੁਨਿਟੀ ਹੈ, ਤੁਸੀਂ ਅੱਜ ਤੋਂ ਲੈ ਕੇ ਸੰਡੇ ਤੱਕ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਬ੍ਰੈਂਪਟਨ, 294 ਵਾਕਰ ਡਰਾਈਵ ਐਟ ਕੁਈਨ ਐਂਡ ਗੇਟਵੇ ਅੱਜ ਦੇ ਸਾਡੇ ਖਾਸ ਸਪਾਂਸਰ ਹਨ। ਨਾਲ ਦੀ ਨਾਲ ਦੋਸਤੋ, ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਟੀਮ ਸਿੱਧੂ ਦੇ ਵੱਲੋਂ, ਜੋ ਕਿ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲ ਰੋਡ 'ਤੇ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ, ਜਿਹਦੇ ਵਿੱਚ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋਣੇ ਆ। ਇੱਕ ਬ੍ਰੈਂਡ ਨਿਊ ਬਹੁਤ ਹੀ ਸ਼ਾਨਦਾਰ ਕਮਿਊਨਿਟੀ ਤਿਆਰ ਹੋਣੀ ਹੈ ਜਸਟ ਆਊਟਸਾਈਡ ਆਫ ਬ੍ਰੈਂਪਟਨ ਇਨ ਕੈਲਡਨ। ਇਹ ਜ਼ਗੋਰ ਰੋਡ ਐਂਡ ਮੇਫੀਲ ਰੋਡ 'ਤੇ ਸਾਰੇ ਘਰ ਤਿਆਰ ਹੋਣੇ ਆ ਅਗਲੇ ਸਾਲ ਦੇ ਐਂਡ, 2027 ਦੇ ਐਂਡ ਤੋਂ ਲੈ ਕੇ 2028 ਤੱਕ। 2 ਫਲੋਰ traditional freehold townhouses sirf 749,000 to up to 2300 square foot, up to 4 bedrooms, up to 3.5 bathrooms, single car garage plus driveway parking, big backyard, nale unfinished basement hai sirf 749 de vich, te 10% da deposit basically 75,000 tusi kishtan de vich pay karna hai pure 1 saal de vich। Naal di naal semi detached car we 849,000 to available han, par khas 32 foot lot te double car garage wale detached car bade car up to almost 2400 square foot, inna di price shuru hundi hai sirf 949,000, 9.5 lakh to vi ghat di price shuru hundi hai, chai first time home buyer chai investor sare nu hi HSTV be mil rahi hai। 949 de vich double car garage detached car on a 32 foot lot up to almost 2400 square foot, 3 to 4 bedrooms, 2.5 to 3.5 bathrooms, double car garage and driveway parking, but the backyard the aid levy ka 10% deposit he pay karna hai 1 saal de vich। Sab to bade 36 foot lot te double car garage wale detached car under 1.1 million, a low 1 million to price shuru ho jandi ya, te 2600 plus square foot tak taiyar karwa sakde ho tusi jekar aap move hona chahunde ho ja invest karna chahunde ho। Timeline bahut lambi hai, end of 2027 to leke start of 2028 tak the Gore Road te Mayfield Road te bahut shandar navi community taiyar ho rahi hai, te utthe 2500 ghar ekko hi builder de vallo taiyar kita ja reha hai। Call team Sidhu 416-302-0016, 416-302-0016, 416-302-0016। ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਦਿਓਲ ਟਰੈਵਲ ਦੇ ਵੱਲੋਂ। ਜੇ ਤੁਸੀਂ ਦੋਸਤੋ ਇੰਡੀਆ ਆਉਣਾ ਜਾਣਾ ਹੈ, ਕਿਸੇ ਨੂੰ ਲਿਆਉਣਾ ਹੈ, ਜਾਂ ਤੁਸੀਂ ਆਪ ਜਾਣਾ ਹੈ, ਤੁਸੀਂ ਜਦੋਂ ਮਰਜ਼ੀ ਜਾਣਾ, ਚਾਹੇ ਹੁਣ ਸਮਰ ਦੇ ਵਿੱਚ ਹੀ ਜਾਣਾ ਹੈ ਜਾਂ ਤੁਸੀਂ ਫਾਲ ਦੀ ਜਾਂ ਵਿੰਟਰ ਦੀ ਤਿਆਰੀ ਕਰ ਰਹੇ ਹੋ। ਹੁਣ ਤੁਹਾਨੂੰ ਪਤਾ ਹੀ ਆ ਕਿ ਬਾਬੇ ਟਰੰਪ ਦੇ ਪੰਗਿਆਂ ਤੋਂ ਬਾਅਦ ਜੈਟ ਫਿਊਲ ਪ੍ਰਾਈਸਿਸ ਘੱਟ ਰਹੀਆਂ ਹਨ, ਹੁਣ ਏਅਰਲਾਈਨ ਟਿਕਟ ਪ੍ਰਾਈਸਿਸ ਵੀ ਘੱਟ ਰਹੀਆਂ ਹਨ। ਸੋ ਜੇ ਤੁਸੀਂ ਸਸਤੀਆਂ ਏਅਰਲਾਈਨ ਟਿਕਟ ਬੁੱਕ ਕਰਨੀਆਂ, ਹੁਣ ਗੋਲਡਨ ਆਪਰਚੁਨਿਟੀ ਹੈ ਦਿਓਲ ਟਰੈਵਲ ਦੇ ਨਾਲ, ਅੱਜ ਹੀ ਸੰਪਰਕ ਕਰੋ। ਫੋਨ ਨੰਬਰ ਹੈ ਇਹਨਾਂ ਦੀ ਬ੍ਰੈਂਪਟਨ ਲੋਕੇਸ਼ਨ ਦਾ 905-588-4200, 905
588-4200 ਜਾਂ ਫਿਰ ਇਟੋਬੋਕ ਲੋਕੇਸ਼ਨ ਦਿਓਲ ਟਰੈਵਲ 905-588-5100 ਇਹਨਾਂ ਨੇ ਦੱਸਿਆ ਹੈ ਕਿ ਸਪਟੈਂਬਰ ਅਕਤੂਬਰ ਨਵੰਬਰ ਇੰਡੀਆ ਜਾਣ ਦੇ ਲਈ ਚਾਹੇ ਵਨ ਵੇ ਚਾਹੇ ਰਾਊਂਡ ਟ੍ਰਿਪ ਸਪੈਸ਼ਲ ਅਨਬੀਟਬਲ ਪ੍ਰਾਈਸਿਸ ਇਹਨਾਂ ਕੋਲ ਆਈਆਂ ਹੋਈਆਂ ਨੇ ਸੋ ਜੇ ਤੁਸੀਂ ਫਾਲ ਦੇ ਵਿੱਚ ਸਪਟੈਂਬਰ ਅਕਤੂਬਰ ਨਵੰਬਰ ਦੇ ਵਿੱਚ ਇੰਡੀਆ ਨੂੰ ਜਾਣਾ ਚਾਹੁੰਦੇ ਹੋ ਚਾਹੇ ਵਨ ਵੇ ਚਾਹੇ ਰਾਊਂਡ ਟ੍ਰਿਪ ਇਹ ਕਹਿੰਦੇ ਨੇ ਕਿ ਕਾਲ ਕਰ ਲਓ ਤੁਹਾਡੇ ਬਹੁਤ ਜ਼ਿਆਦਾ ਪੈਸੇ ਬਚਾਵਾਂਗੇ ਦਿਓਲ ਟਰੈਵਲ 905-588-4200 ਜਾਂ ਫਿਰ ਅਟੋਬੋਕ ਲੋਕੇਸ਼ਨ 905-588-5100 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਹੈ ਪੰਜਾਬੀ ਬਾਈ ਨੇਚਰ ਦੇ ਵੱਲੋਂ ਜੋ ਕਿ ਸਭ ਤੋਂ ਬੈਸਟ ਪੰਜਾਬੀ ਫੂਡ ਤਿਆਰ ਕਰਦੇ ਨੇ ਅਤੇ ਉਹ ਵੀ ਚਾਰ ਲੋਕੇਸ਼ਨ ਬਰੈਂਪਟਨ ਸ਼ਹਿਰ ਦੇ ਵਿੱਚੋਂ ਤੁਸੀਂ ਜਿਹੜੀ ਮਰਜ਼ੀ ਲੋਕੇਸ਼ਨ 'ਤੇ ਪਹੁੰਚੋ ਐਂਡ ਬਰੈਂਪਟਨ 'ਤੇ ਤੁਹਾਨੂੰ ਤਾਜ਼ਾ ਬਹੁਤ ਹੀ ਸਵਾਦ ਬਹੁਤ ਹੀ ਜ਼ਾਇਕੇਦਾਰ ਪੰਜਾਬੀ ਫੂਡ ਤਾਜ਼ਾ ਤਾਜ਼ਾ ਹੀ ਆਫਰ ਕੀਤਾ ਜਾਊਗਾ ਆਪਦੇ ਪੂਰੇ ਪਰਿਵਾਰ ਨਾਲ ਬਹਿ ਕੇ ਵੀ ਬਹੁਤ ਹੀ ਸੋਹਣੀ ਸਾਫ਼ ਸੁਥਰੀ ਪਰਿਵਾਰਕ ਮਾਹੌਲ ਦੇ ਵਿੱਚ ਬਹਿ ਕੇ ਵੀ ਖਾ ਪੀ ਸਕਦੇ ਹੋ ਜਾਂ ਫਿਰ ਟੇਕ ਆਊਟ ਆਫ ਕੋਰਸ ਕਰ ਸਕਦੇ ਹੋ ਪਰ ਇਹ ਸਪੈਸ਼ਲਾਈਜ਼ ਕਰਦੇ ਨੇ ਲਾਈਵ ਕੇਟਰਿੰਗ ਦੇ ਵਿੱਚ ਅਤੇ ਸਿਰਫ ਇਕੱਲਾ ਪੰਜਾਬੀ ਫੂਡ ਨਹੀਂ ਜਿਹੜਾ ਮਰਜ਼ੀ ਕਿਸਮ ਦਾ ਕੁਜ਼ੀਨ ਇਹਨਾਂ ਦੇ ਤਾਂ 36 ਸ਼ੈਫ ਰੱਖੇ ਹੋਏ ਨੇ ਸਾਰੇ ਦੇ ਸਾਰੇ ਕਲਨਰੀ ਐਕਸਪਰਟਸ ਨੇ ਮਾਹਰ ਨੇ ਅਤੇ ਤੁਸੀਂ ਲਾਈਵ ਕੇਟਰਿੰਗ ਕਰਵਾਉਣੀ ਹੈ ਖਾਸ ਤਾਂ ਵਿਆਹਾਂ ਸ਼ਾਦੀਆਂ ਦੇ ਵਿੱਚ ਨਿਤ ਰੋਜ਼ ਹੀ ਮਹਿਮਾਨਾਂ ਨੇ ਘਰ ਆਉਣਾ ਹੈ ਟੈਂਟ ਟੁੰਟ ਸਜਾਏ ਹੋਏ ਆ ਉਹਦੇ ਵਿੱਚ ਹੀ ਤੁਹਾਨੂੰ ਲਾਈਵ ਕੇਟਰਿੰਗ ਅਤੇ ਸਪੈਸ਼ਲਾਈਜ਼ਡ ਪਰਸਨਲਾਈਜ਼ ਮੈਨਿਊ ਵੀ ਚਾਹੀਦਾ ਹੈ ਇਹਨਾਂ ਨਾਲ ਜ਼ਰੂਰ ਸੰਪਰਕ ਕਰੋ 905-794-4667 ਅਤੇ ਵਧੀਆ ਪੰਜਾਬੀ ਵੈੱਜ ਅਤੇ ਨਾਨ ਵੈੱਜ ਫੂਡ ਖਾਣ ਦੇ ਲਈ ਚਾਰ ਲੋਕੇਸ਼ਨ ਨੇ ਬਰੈਂਪਟਨ ਦੇ ਵਿੱਚ ਪਹਿਲੀ ਲੋਕੇਸ਼ਨ 888-7 ਜ਼ਗੋਰ ਰੋਡ ਗੋਰ ਐਂਡ ਐਬਨੀਜ਼ਰ ਗੋਰ ਐਂਡ ਐਬਨੀਜ਼ਰ 'ਤੇ ਪਹਿਲੀ ਲੋਕੇਸ਼ਨ ਹੈ ਦੂਜੀ ਲੋਕੇਸ਼ਨ ਹੈ ਏਅਰਪੋਰਟ 'ਤੇ ਬੋਵੇੜ ਏਅਰਪੋਰਟ 'ਤੇ ਬੋਵੇੜ 'ਤੇ ਬਹੁਤ ਹੀ ਬਿਜ਼ੀ ਐਲ ਸੀ ਬੀ ਓ ਵਾਲਾ ਪਲਾਜ਼ਾ ਹੈ ਠੇਕੇ ਵਾਲੇ ਪਲਾਜ਼ੇ ਵਿੱਚ ਹੀ ਇਹ ਹਨ ਐਂਡ 9980 ਏਅਰਪੋਰਟ ਰੋਡ ਏਅਰਪੋਰਟ ਐਂਡ ਬੋਵੇੜ ਅਤੇ ਤੀਜੀ ਲੋਕੇਸ਼ਨ ਹੈ ਬੋਵੇੜ ਐਂਡ ਹਰਨਥੇਰੀਓ ਜਿਹੜਾ ਵੱਡਾ ਵਾਲਮਾਰਟ 'ਤੇ ਫਟੀਨੋ ਵਾਲਾ ਪਲਾਜ਼ਾ ਹੈ ਬੋਵੇੜ ਐਂਡ ਹਰਨਥੇਰੀਓ 'ਤੇ ਵੀ ਇੱਕ ਲੋਕੇਸ਼ਨ ਹੈ F58 ਕੁਆਰੀ ਐਜ ਡਰਾਈਵ ਅਤੇ ਚੌਥੀ ਬਰੈਂਪਟਨ ਲੋਕੇਸ਼ਨ ਹੈ ਐਟ ਕੈਨੇਡੀ ਐਂਡ ਸੈਂਡਲਵੁੱਡ 180 ਸੈਂਡਲਵੁੱਡ ਪਾਰਕਵੇ ਈਸਟ ਐਟ ਕੈਨੇਡੀ ਐਂਡ ਸੈਂਡਲਵੁੱਡ ਲਾਈਵ ਕੇਟਰਿੰਗ ਦੇ ਲਈ ਪੰਜਾਬੀ ਬਾਈ ਨੇਚਰ 905-794-4667 ਤੇ ਸੰਪਰਕ ਕੀਤਾ ਜਾ ਸਕਦਾ ਹੈ ਦੋਸਤੋ ਅੱਜ ਕਾਫੀ ਵੱਡੀ ਇੱਕ ਅਨਾਊਂਸਮੈਂਟ ਐਕਸਪੈਕਟਡ ਸੀ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ ਜਿਹਨੇ ਫੈਡਰਲ ਸਰਕਾਰ ਨੂੰ ਹੀ ਇੱਕ ਨਵੀਂ ਅਲਬਰਟਾ ਤੋਂ ਲੈ ਕੇ BC ਦੇ ਪਾਣੀ ਤੱਕ ਬਿਚਮਿਨ ਦੀ ਪਾਈਪਲਾਈਨ ਬਣਾਉਣ ਦੇ ਬਾਰੇ ਪੂਰਾ ਪ੍ਰਪੋਜ਼ਲ ਅੱਜ ਪੇਸ਼ ਕਰਨਾ ਸੀ ਹੁਣ ਇਹ ਪ੍ਰਪੋਜ਼ਲ ਹੋਣੀ ਹੈ ਕਿ ਨਹੀਂ ਹੋਣੀ ਅੱਜ ਡਿਲੇ ਹੋਣੀ ਆ ਹੁਣ ਤਾਂ ਕੋਈ ਵੀ ਨਹੀਂ ਜਾਣਦਾ ਹੈ ਕਿਉਂਕਿ ਰਾਹ ਦੇ ਵਿੱਚ ਹੀ ਪਹਿਲਾਂ ਕਾਫੀ ਵੱਡੀ ਅਚਾਨਕ ਅਨਾਊਂਸਮੈਂਟ ਕੀਤੀ ਗਈ ਹੈ ਅੱਜ ਕੈਨੇਡੀਅਨ ਫੈਡਰਲ ਗਵਰਨਮੈਂਟ ਅਤੇ ਬ੍ਰਿਟਿਸ਼ ਕੋਲੰਬੀਆ ਦੀ ਗਵਰਨਮੈਂਟ ਨੇ ਇੱਕ ਨਵੀਂ multi-billion-dollar, tens of billions of dollars of taxpayers de funding the ek MOU sign kiti hai je de rahi pehle hi gal inne keh ditti ya pipeline de proposed best route de vich nanna hi pa ditta hai ke northern bc oil tanker ban in place hi rakhya jana hai ਬਹੁਤ ਹੀ ਜ਼ਿਆਦਾ ਲੋਕਾਂ ਦੀਆਂ ਉਮੀਦਾਂ ਸੀ ਨਵੀਆਂ ਜੋਬਸ ਦੇ ਲਈ GDP ਗਰੋਥ ਦੇ ਲਈ ਅਤੇ ਤਰੱਕੀ ਨੈਚੁਰਲ ਰੀਸੋਰਸਿਸ ਦੇ ਵਿੱਚ ਅਤੇ ਅਲਬਰਟਾ ਸੈਪਰੇਸ਼ਨਿਸਟ ਮੂਵਮੈਂਟ ਨੂੰ ਦੱਬਣ ਦੇ ਲਈ ਉਮੀਦਾਂ ਸੀ ਕਿ ਆਹ ਬੰਦਾ ਮਾਰਕ ਖਾਣੀ ਆਪਣਾ ਦਿਮਾਗ ਵਰਤ ਲੂਗਾ ਅਤੇ ਓਇਲ ਟੈਂਕਰ ਬੈਨ ਹਟਾ ਲਊਗਾ ਜੋ ਕਿ 2019 ਦੇ ਵਿੱਚ ਟਰੂਡੋ ਦੇ ਵੱਲੋਂ ਪੇਸ਼ ਕੀਤਾ ਗਿਆ ਪਰ ਅਨਫੋਰਚੁਨੇਟਲੀ ਇਹਨਾਂ ਨੇ ਅੱਜ ਇਹਨੂੰ ਕਿਹਾ ਹੈ ਕਿ ਕਦੇ ਵੀ ਨਹੀਂ ਹਟਾਵਾਂਗੇ ਇਹਨੂੰ ਰੱਖਿਆ ਹੀ ਰੱਖਿਆ ਜਾਣਾ ਹੈ ਸੋ ਇਸ ਓਇਲ ਟੈਂਕਰ ਬੈਨ ਨੂੰ ਇਨ ਪਲੇਸ ਰੱਖ ਕੇ ਅਲਬਰਟਾ ਦੇ ਪ੍ਰੀਮੀਅਰ ਅਤੇ ਕਿਸੇ ਵੀ ਸਮਝਦਾਰ ਐਨਰਜੀ ਕੰਪਨੀ ਅਤੇ ਪੋਟੈਂਸ਼ੀਅਲ ਪਾਈਪਲਾਈਨ ਬਣਾਉਣ ਵਾਲਾ ਪ੍ਰਪੋਨੈਂਟ ਉਹਨਾਂ ਦਾ ਜਿਹੜਾ ਪ੍ਰੀਫਰਡ ਰੂਟ ਹੈ ਅਲਬਰਟਾ ਤੋਂ ਲੈ ਕੇ ਨੋਰਦਰਨ BC ਤੱਕ ਇੱਕ ਨਵੀਂ ਓਇਲ ਪਾਈਪਲਾਈਨ ਬਣਾਉਣ ਦੇ ਲਈ ਬੇਸਿਕਲੀ ਬੇਕਾਰ ਹੀ ਪਲਾਨ ਹੋ ਗਿਆ ਹੈ ਕਿਉਂਕਿ ਵੱਡੀਆਂ ਸ਼ਿਪਸ ਦੇ ਵਿੱਚ ਵੱਧ ਓਇਲ ਭਰ ਕੇ ਉਹਨੂੰ ਜ਼ਿਆਦਾ ਛੇਤੀ ਬਾਹਰਲੇ ਮੁਲਕ ਦੇ ਮਾਰਕੀਟਸ ਤੱਕ ਹੁਣ ਭੇਜਿਆ ਨਹੀਂ ਜਾ ਸਕਦਾ ਹੈ ਜੇਕਰ ਇਹ ਓਇਲ ਟੈਂਕਰ ਬੈਨ ਇਨ ਪਲੇਸ ਰਹਿੰਦਾ ਹੈ ਡਿਫਰੈਂਟ ਰੂਟ 'ਤੇ ਤਾਂ ਫਿਰ ਵੀ ਪਾਈਪਲਾਈਨ ਬਣ ਤਾਂ ਸਕਦੀ ਹੈ ਇਹਦਾ ਮਤਲਬ ਇਹ ਨਹੀਂ ਕਿ ਪਾਈਪਲਾਈਨ ਨਹੀਂ ਬਣਨੀ ਇਹਦਾ ਮਤਲਬ ਇਹ ਹੈ ਕਿ ਸਭ ਤੋਂ ਫਾਇਦੇਮੰਦ ਸਭ ਤੋਂ ਆਪਟੀਮਲ ਸਭ ਤੋਂ ਕਾਮਨ ਸੈਂਸ ਵਾਲਾ ਰੂਟ ਨਹੀਂ ਯੂਜ਼ ਕੀਤਾ ਜਾਊਗਾ ਜੋ ਕਿ ਇੱਕ ਹੋਰ ਰਾਹ ਦੇ ਵਿੱਚ ਹੁਣ ਕੰਡਾ ਹੈ ਇੱਕ ਪ੍ਰਪੋਨੈਂਟ ਲੱਭਣ ਦੇ ਲਈ ਫੋਰ ਮੇਕਿੰਗ ਦਿਸ ਪਾਈਪਲਾਈਨ ਇਨ ਦਾ ਫਸਟ ਪਲੇਸ
ਸੋ ਲੱਗਦਾ ਤਾਂ ਹੈ ਕਿ ਸ਼ਾਇਦ ਸੈਂਚੋ ਬੀ ਸੀ ਜਾਂ ਲੋਅਰ ਬੀ ਸੀ ਦੇ ਰਾਹੀਂ ਹੀ ਇੱਕ ਐਲਟਰਨੇਟਿਵ ਪਾਈਪਲਾਈਨ ਰੂਟ ਹੀ ਪੇਸ਼ ਕੀਤੀ ਜਾਣੀ ਹੈ।

ਚਮਤਕਾਰ ਦੇ ਨਾਲ ਇਹ ਪਾਈਪਲਾਈਨ ਬਣਾਈ ਵੀ ਜਾਂਦੀ ਆ, ਬੀ ਸੀ ਦੇ ਵਿੱਚੋਂ ਲੰਘਾਈ ਵੀ ਜਾਂਦੀ ਆ, ਅਤੇ ਉਹਦੇ ਕਰਕੇ ਕੋਈ ਵੀ ਇਨਵਾਇਰਮੈਂਟਲ ਡੈਮੇਜ, ਕੋਈ ਮੇਜਰ ਸਪਿਲ ਐਕਸੈਟਰਾ, ਕੱਲ੍ਹ ਨੂੰ ਕੋਈ ਨੁਕਸਾਨ ਹੁੰਦਾ ਵੀ ਹੈਗਾ, ਫਿਰ ਫੈਡਰਲ ਸਰਕਾਰ ਜ਼ਿੰਮੇਵਾਰੀ ਲਊਗੀ ਅਤੇ ਬੀ ਸੀ ਸਰਕਾਰ ਨੂੰ ਕੰਪਨਸੇਟ ਕੀਤਾ ਜਾਊਗਾ। ਪਰ ਜਰਨਲਿਸਟ ਫਾਈਨਲੀ ਕੁਛ ਚੱਜ ਦਾ ਕੰਮ ਕਰਨ ਲੱਗ ਗਏ ਨੇ। ਸਵਾਲ ਉਹਨਾਂ ਨੇ ਰਾਈਟ ਵੇ ਉਹਨਾਂ ਦੇ ਮੂੰਹ ਤੱਕ ਪੁੱਛਿਆ, ਦੋਨੇ ਮਾਰਕ ਕਾਰਨੀ ਐਂਡ ਡੇਵਿਡ ਈਬੀ ਨੂੰ, ਜੇਕਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੂੰ ਇਸ ਨਵੀਂ ਫੈਡਰਲ ਫੰਡਿੰਗ ਦੇ ਨਾਲ ਖਰੀਦਿਆ ਗਿਆ ਹੈ, ਰਿਸ਼ਵਤ ਉਹਨੂੰ ਦਿੱਤੀ ਗਈ ਹੈ ਜਾਂ ਨਹੀਂ। ਕਿਉਂ? ਕਿਉਂਕਿ ਦੋਸਤੋ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੱਲ੍ਹ ਤੱਕ ਹੀ ਲਿਟਰਲੀ ਜਸਟ ਅਪ ਅੰਟਿਲ ਯੈਸਟਰਡੇ ਇਹ ਬੰਦਾ ਬਾਰ ਬਾਰ ਕਹਿੰਦਾ ਰਿਹਾ ਹੈ ਕਿ ਅਸੀਂ ਅਲਬਰਟਾ ਦੇ ਲੈ ਕੇ ਬੀ ਸੀ ਤੱਕ ਪਾਈਪਲਾਈਨ ਬਣਾਉਣੀ ਨਹੀਂ ਦੇਣੀ, ਜੋ ਮਰਜ਼ੀ ਕਰ ਲਓ, ਵੀ ਵਿਲ ਨਾਟ ਲੈਟ ਅ ਪਾਈਪਲਾਈਨ ਕਮ ਥਰੂ। ਬਾਰ ਬਾਰ ਇਹਨੇ ਕਿਹਾ ਹੈ ਕਿ ਅਸੀਂ ਪਾਈਪਲਾਈਨ ਦੇ ਹੱਕ ਦੇ ਵਿੱਚ ਨਹੀਂ ਹਾਂ, ਅਸੀਂ ਇਹਨੂੰ ਰੋਕਾਂਗੇ। ਕੱਲ੍ਹ ਤੱਕ ਹੀ ਇਹ ਬੰਦਾ ਇਸ ਤਰ੍ਹਾਂ ਦੇ ਬਾਰ ਬਾਰ ਸਟੇਟਮੈਂਟਸ ਪੇਸ਼ ਕਰਦਾ ਰਿਹਾ। ਇਹ ਇੱਕ ਐਂਟੀ ਓਇਲ ਪਾਈਪਲਾਈਨ, ਇੱਕ ਈਕੋ ਨਟ ਜਾਬ ਬੰਦਾ ਹੈ, ਕਲਾਈਮੇਟ ਐਕਟਿਵਿਸਟ ਹੈ, ਅੱਜ ਤੱਕ ਕਹਿੰਦਾ ਆ ਰਿਹਾ ਹੈ ਕਿ ਬੀ ਸੀ ਦੇ ਵਿੱਚੋਂ ਕਿਸੇ ਵੀ ਹਾਲਾਤ ਦੇ ਵਿੱਚ ਪਾਈਪਲਾਈਨ ਅਸੀਂ ਨਹੀਂ ਲੰਘਣ ਦੇਵਾਂਗੇ। ਹੁਣ ਆਲ ਆਫ ਅ ਸਡਨ ਅੱਜ, ਕਿਉਂਕਿ ਇਹਦੇ ਮੂੰਹ 'ਤੇ ਟੈਨਸ ਆਫ ਬਿਲੀਅਨਸ ਆਫ ਡਾਲਰਸ ਦੀ ਫੰਡਿੰਗ ਹੁਣ ਸਿੱਟੀ ਗਈ ਆ, ਹੁਣ ਕਹਿੰਦਾ ਕਿ ਭਾਈ ਅਸੀਂ ਤਾਂ ਕੋਆਪਰੇਟਿਵ ਫੈਡਰਲਿਜ਼ਮ ਦੇ ਵਿੱਚ ਇਕੱਠੇ ਕੰਮ ਕਰਨਾ ਚਾਹੁੰਦੇ ਹਾਂ, ਅਸੀਂ ਕੋਈ ਵੀ ਕੋਰਟ ਕਚਹਿਰੀਆਂ ਦੇ ਵਿੱਚ ਲੀਗਲ ਚੈਲੰਜ ਨਹੀਂ ਪੇਸ਼ ਕਰਾਂਗੇ ਫੋਰ ਏ ਪਾਈਪਲਾਈਨ ਥਰੂ ਬੀ ਸੀ। ਵਾਓ, ਵਾਟ ਅ ਚੇਂਜ ਆਫ ਹਾਰਟ। ਇਮੈਜਿਨ ਕਿ ਬਿਲੀਅਨਸ ਆਫ ਬਿਲੀਅਨਸ ਆਫ ਬਿਲੀਅਨਸ ਡਾਲਰਸ ਕਿਸ ਦੇ ਮੂੰਹ 'ਤੇ ਸਿੱਟ ਕੇ ਬੰਦਾ ਚੇਂਜ ਵੀ ਹੋ ਸਕਦਾ, ਕਮਾਲ ਦੀ ਗੱਲ ਆ। ਸੋ ਅੱਜ ਕੈਨੇਡੀਅਨ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੀ ਲਿਬਰਲ ਫੈਡਰਲ ਗਵਰਨਮੈਂਟ ਨੇ ਬ੍ਰਿਟਿਸ਼ ਕੋਲੰਬੀਆ ਦੇ NDP ਪ੍ਰੀਮੀਅਰ ਡੇਵਿਡ ਈਬੀ ਦੇ ਨਾਲ ਇੱਕ ਨਵੀਂ ਮਲਟੀ ਬਿਲੀਅਨ ਡਾਲਰ ਮੈਮੋਰੈਂਡਮ ਆਫ ਅੰਡਰਸਟੈਂਡਿੰਗ MOU ਸਾਈਨ ਕੀਤੀ ਹੈ। ਨਹੀਂ, ਮੈਂ ਕਾਂਡੋ ਬੇਲਰ ਦੀ ਗੱਲ ਨਹੀਂ ਕਰ ਰਿਹਾ, ਜੋ ਕਿ ਸ਼ਾਇਦ ਹੁਣ ਹਾਊਸ ਆਫ ਕਾਮਨਸ ਦੇ ਐਥਿਕਸ ਕਮੇਟੀ ਦੇ ਵਿੱਚੋਂ ਵੀ ਇਨਵੈਸਟੀਗੇਟ ਕੀਤੀ ਜਾ ਸਕਦੀ ਆ, ਉਹਦੀ ਅਲੱਗ ਗੱਲ ਆ। ਇਹ ਨਵੀਂ ਅਨਾਊਂਸਮੈਂਟ ਹੈ ਦੋਸਤੋ, ਬੀ ਸੀ ਨੂੰ ਤਾਂ ਬਿਲੀਅਨਸ ਐਂਡ ਬਿਲੀਅਨਸ ਹੀ ਮਿਲੀ ਜਾਂਦੇ ਨੇ ਹੁਣ, ਕਮਾਲ ਦੀ ਗੱਲ ਆ। ਪਿਛਲੇ ਦੋ ਹਫ਼ਤਿਆਂ ਤੋਂ ਲੈ ਕੇ ਹੁਣ ਤੱਕ ਬਿਲੀਅਨਸ ਐਂਡ ਬਿਲੀਅਨਸ ਪੈਸੇ ਸਾਡੇ ਬੀ ਸੀ ਨੂੰ ਦਿੱਤੇ ਜਾ ਰਹੇ ਆ। ਵੰਡਰ ਵਾਏ। ਇਹ ਜਿਹੜੀ MOU ਹੈ ਸਾਈਨਡ ਹੈ, ਟਾਈਟਲਡ ਹੈ Canada British Columbia Cooperative Prosperity Agreement, ਜਿਸ ਦੇ ਮੁਤਾਬਕ ਨੋਰਦਰਨ ਬ੍ਰਿਟਿਸ਼ ਕੋਲੰਬੀਆ ਦੇ ਵਾਟਰਸ ਦੇ ਵਿੱਚ 2019 ਤੋਂ ਚੱਲਦਾ ਓਇਲ ਟੈਂਕਰ ਮੋਰਟੋਰੀਅਮ ਐਕਟ ਬੇਸ਼ੱਕ ਇਨ ਪਲੇਸ ਹੀ ਰਹੂਗਾ, ਅਲਬਰਟਾ ਦੇ ਆਪੋਜ਼ਿਸ਼ਨ ਦੇ ਬਾਵਜੂਦ, ਹਰੇਕ ਐਨਰਜੀ ਕੰਪਨੀ ਦੇ ਆਪੋਜ਼ਿਸ਼ਨ ਦੇ ਬਾਵਜੂਦ। ਇਸ ਲੈਜਿਸਲੇਸ਼ਨ ਦੇ ਰਾਹੀਂ ਫੋਰਮਰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਗਵਰਨਮੈਂਟ ਨੇ ਫੋਰ ਸੋ ਕਾਲਡ ਇਨਵਾਇਰਮੈਂਟਲ ਰੀਜ਼ਨਸ 12,500 ਮੈਟ੍ਰਿਕ ਟਨ ਤੋਂ ਵੀ ਜ਼ਿਆਦਾ ਕਰੂਡ ਓਇਲ ਨੂੰ ਕੈਰੀ ਕਰਦੀਆਂ ਓਇਲ ਸ਼ਿਪਸ ਨੂੰ ਨੋਰਦਰਨ BC ਦੇ ਕੋਸਟ ਦੇ ਲਾਗੇ ਟਰੈਵਲ ਕਰਨ ਤੋਂ ਬੈਨ ਕੀਤਾ ਹੈ, ਲੋਡਿੰਗ ਅਨਲੋਡਿੰਗ ਸਟਾਪਿੰਗ ਕਰਨ ਤੋਂ ਬੈਨ ਕੀਤਾ ਹੈ। ਬੇਸਿਕਲੀ ਕੋਈ ਵੀ ਵੱਡੀ ਸ਼ਿਪ ਦੇ ਵਿੱਚ ਵੱਡੀ ਗਿਣਤੀ ਦੀ ਤੇਲ ਭਰੀ ਹੀ ਨਹੀਂ ਜਾ ਸਕਦੀ ਹੈ ਇਨ ਨੋਰਦਰਨ BC, ਜੋ ਕਿ ਸਭ ਤੋਂ ਬੈਸਟ ਪਾਰ ਹੈ ਟੂ ਗੈਟ ਟੂ ਦਾ ਏਸ਼ੀਅਨ ਮਾਰਕੀਟ। ਟਾਈਮ ਬਹੁਤ ਜ਼ਿਆਦਾ ਬਚਦਾ ਹੈ, ਕਨਵੀਨੀਅੰਸ ਵੀ ਜ਼ਿਆਦਾ ਹੈ। ਕੈਨੇਡਾ ਦੇ ਸਭ ਤੋਂ ਵੱਡੇ ਐਨਰਜੀ ਕੰਪਨੀਸ ਸਾਰੇ ਤੇ ਸਾਰੇ ਸਹਿਮਤ ਹਨ, ਯੂਨਾਈਟਿਡ ਹਨ, ਕਹਿੰਦੇ ਆ ਰਹੇ ਹਨ ਕਿ ਇਹ ਓਇਲ ਟੈਂਕਰ ਬੈਨ ਦੇ ਨਾਲ ਜਿਹੜੀ ਹੰਡਰਡਸ ਆਫ ਬਿਲੀਅਨਸ ਆਫ ਡਾਲਰਸ ਦੀ ਇਨਵੈਸਟਮੈਂਟ ਕੈਨੇਡੀਅਨ ਐਨਰਜੀ 'ਚ ਹੋਣੀ ਚਾਹੀਦੀ ਹੈ ਇੰਨੇ ਸਾਲਾਂ ਤੋਂ, ਉਹ ਅਸਲ 'ਚ ਹੋਈ ਨਹੀਂ ਹੈਗੀ, ਸਾਊਥ ਆਫ ਦਾ ਬੋਰਡਰ US ਨੂੰ ਹੀ ਗਈ ਹੈ ਅਤੇ ਜਾ ਰਹੀ ਹੈ। ਇਸ ਤਰ੍ਹਾਂ ਦੇ ਸੀਰੀਅਸ ਸ਼ਿਪਿੰਗ ਰਿਸਟ੍ਰਿਕਸ਼ਨਸ, ਨਾਲੇ ਇੰਡਸਟਰੀਅਲ ਕਾਰਬਨ ਟੈਕਸ ਵਰਗੇ ਮਾੜੇ ਅਨਐਕਨੋਮਿਕ ਕਲਾਈਮੇਟ ਚੇਂਜ ਪਾਲਿਸੀਜ਼ ਕਰਕੇ ਅਲਬਰਟਾ ਦੀ ਗਵਰਨਮੈਂਟ ਵੀ ਮੰਗ ਕਰਦੀ ਆ ਰਹੀ ਹੈ ਫੈਡਰਲ ਸਰਕਾਰ ਤੋਂ ਕਿ ਉਹ ਇਸ ਓਇਲ ਟੈਂਕਰ ਮੋਰਟੋਰੀਅਮ ਐਕਟ ਨੂੰ ਹਟਾਉਣ, ਕਿਉਂਕਿ ਕੱਲ੍ਹ ਨੂੰ ਜੇਕਰ ਕੋਈ ਵੀ ਪ੍ਰਪੋਨੈਂਟ, ਕੋਈ ਵੱਡੀ ਕੰਪਨੀ, ਕੋਈ ਇਨਵੈਸਟਰ ਲੱਭਿਆ ਵੀ ਜਾਂਦਾ ਅਲਬਰਟਾ ਤੋਂ ਲੈ ਕੇ ਨੋਰਦਰਨ BC ਦੇ ਪਾਣੀ ਤੱਕ ਇੱਕ ਨਵੀਂ ਬਿਚਮਿਨ ਪਾਈਪਲਾਈਨ ਬਣਾਉਣ ਦੇ ਲਈ, ਉਹਨਾਂ ਨੂੰ ਕਾਮਨ ਸੈਂਸ ਅਤੇ ਫਾਈਨੈਂਸ਼ੀਅਲ ਰੀਜ਼ਨਸ ਦੇ ਲਈ ਓਬਵੀਅਸਲੀ 12,500 ਮੈਟ੍ਰਿਕ ਟਨਸ ਤੋਂ ਜ਼ਿਆਦਾ ਕਰੂਡ ਓਇਲ ਇੱਕ ਸ਼ਿਪ 'ਤੇ ਭਰਨੀ ਅਤੇ ਭੇਜਣੀ ਜ਼ਰੂਰਤ ਤਾਂ ਪੈਣੀ ਆ। ਉਸ ਤੋਂ ਬਗੈਰ ਤਾਂ ਉਹਨਾਂ ਦਾ ਫਾਇਦਾ, ਇਕਨੋਮਿਕ ਫਾਇਦਾ ਤਾਂ ਹੋਣਾ ਹੀ ਨਹੀਂ ਹੈਗਾ। ਸੋ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਅੱਜ ਸਾਫ਼ ਕਹਿ ਦਿੱਤਾ ਹੈ ਕਿ ਇਸ ਨਵੇਂ MOU ਦੇ ਮੁਤਾਬਕ ਦੇਅਰ ਇਜ਼ ਨੋ ਵੇ ਦੈਟ ਏ ਨੋਰਦਰਨ ਬਿਚਮਿਨ ਪਾਈਪਲਾਈਨ ਵਿਲ ਬੀ ਬਿਲਟ। ਕਮਾਲ ਦੀ ਗੱਲ ਯਾਰ। ਪਰ ਸੇਮ ਟਾਈਮ 'ਤੇ ਕਿਹਾ
ਅਤੇ ਮੰਨਿਆ ਕਿ ਓਇਲ ਪਾਈਪਲਾਈਨਸ ਆਰ ਏ ਫੈਡਰਲ ਜੁਰਿਸਡਿਕਸ਼ਨ ਅਤੇ ਜੇਕਰ ਅਲਬਰਟਾ ਤੋਂ ਲੈ ਕੇ ਬੀ ਸੀ ਦੇ ਰਾਹੀਂ ਪਾਈਪਲਾਈਨ ਬਣਾਈ ਜਾਂਦੀ ਹੈ, ਓਬਵੀਅਸਲੀ ਨਾਟ ਇਨ ਦ ਨੌਰਥ, ਮੇ ਬੀ ਲੋਅਰ ਬੀ ਸੀ, ਮਿਡਲ ਬੀ ਸੀ, ਇਹਨੂੰ ਰੋਕਣ

0: ਲਈ ਉਹ ਅਤੇ ਉਹਦੀ ਗਵਰਨਮੈਂਟ ਕੁਛ ਵੀ ਨਹੀਂ ਕਰਨਗੇ, ਪਰ ਬਦਲੇ 'ਚ ਬ੍ਰਿਟਿਸ਼ ਕੋਲੰਬੀਆ ਨਵੀਂ ਪਾਈਪਲਾਈਨ ਦੇ ਇਕਨੋਮਿਕ ਬੈਨੀਫਿਟ ਦੇ ਵਿੱਚੋਂ ਵੀ ਹਿੱਸਾ ਚਾਹੁੰਦੀ ਹੈ। ਕਹਿੰਦੇ ਆ ਕਿ ਅਸੀਂ ਫ੍ਰੀ ਦੇ ਵਿੱਚ ਤਾਂ ਇਹ ਕੰਮ ਕਰ ਨਹੀਂ ਦੇਣਾ, ਅਸੀਂ ਐਨੂਅਲ ਰੋਇਲਟੀ ਪੇਮੈਂਟਸ ਬਿਲੀਅਨਸ ਦੀ ਗਿਣਤੀ ਦੇ ਵਿੱਚ ਤਾਂ ਪੈਸੇ ਵੀ ਚਾਹੁੰਦੇ ਹਾਂ ਇੱਥੋਂ ਲੰਘਾਉਣ ਦੇ ਲਈ, ਅਤੇ ਚਾਹੁੰਦੇ ਨੇ ਕਿ ਇੱਕ ਬਿਲੀਅਨਸ ਆਫ ਡਾਲਰਸ ਦਾ ਇਨਵਾਇਰਮੈਂਟਲ ਰਿਸਪਾਂਸ ਫੰਡ ਦਾ ਵੀ ਪ੍ਰਬੰਧ ਕੀਤਾ ਜਾਵੇ ਇਨ ਕੇਸ ਕਿ ਕੋਈ ਵੀ ਓਇਲ ਸਪਿੱਲ ਹੁੰਦੀ ਆ। ਸੋ ਇਹਦਾ ਮਤਲਬ ਇਹ ਨਹੀਂ ਦੋਸਤੋ ਕਿ ਅਲਬਰਟਾ ਤੋਂ ਲੈ ਕੇ ਬੀ ਸੀ ਤੱਕ ਕੋਸਟ ਵਾਟਰ ਤੱਕ ਟਾਈਡ ਵਾਟਰ ਤੱਕ ਪਾਈਪਲਾਈਨ ਨਹੀਂ ਬਣਨੀ, ਇਹਦਾ ਮਤਲਬ ਇਹ ਨਹੀਂ ਹੈਗਾ। ਇਟਸ ਜਸਟ ਮੇਕਿੰਗ ਇਹ ਮੱਚ ਵਰਸ ਐਂਡ ਮੱਚ ਹਾਰਡਰ। ਫੈਡਰਲ ਗਵਰਨਮੈਂਟ ਨੇ ਕਿਹਾ ਹੈ ਕਿ ਇੱਕ ਨਵੀਂ ਪੋਟੈਂਸ਼ੀਅਲ ਟ੍ਰਾਂਸ ਪ੍ਰੋਵਿੰਸ਼ੀਅਲ ਪਾਈਪਲਾਈਨ ਦੇ ਲਈ ਇੱਕ ਅਲੱਗ ਪ੍ਰਪੋਜ਼ ਰੂਟ ਪੇਸ਼ ਕੀਤਾ ਜਾ ਸਕਦਾ ਹੈ, ਸ਼ਾਇਦ ਸੈਂਟਰਲ ਬੀ ਸੀ, ਸ਼ਾਇਦ ਲੋਅਰ ਬੀ ਸੀ ਦੇ ਵਿੱਚੋਂ, ਜੋ ਕਿ ਪਾਈਪਲਾਈਨ ਨੂੰ ਬਣਾਉਣ ਦੇ ਲਈ ਸ਼ਾਇਦ ਜ਼ਿਆਦਾ ਮਹਿੰਗਾ, ਜ਼ਿਆਦਾ ਕੰਪਲੀਕੇਟਿਡ, ਜ਼ਿਆਦਾ ਔਖਾ ਅਤੇ ਜ਼ਿਆਦਾ ਲੰਬਾ ਕੰਮ ਪੇਸ਼ ਹੋ ਸਕਦਾ ਹੈ। ਸੋ ਇਹ ਇੰਪਾਸੀਬਲ ਨਹੀਂ ਬਣਾ ਰਹੇ ਨੇ, ਨੀਅਰਲੀ ਇੰਪਾਸੀਬਲ ਫਿਰ ਵੀ ਬਣਾ ਰਹੇ ਨੇ। ਨਾਲੇ ਫੈਡਰਲ ਸਰਕਾਰ ਨੇ ਗੇਰੰਟੀ ਵੀ ਕੀਤੀ ਹੈ ਕਿ ਕੱਲ੍ਹ ਨੂੰ ਜੇਕਰ ਅਲਬਰਟਾ ਤੋਂ ਲੈ ਕੇ ਬੀ ਸੀ ਦੇ ਰਾਹੀਂ ਇੱਕ ਪਾਈਪਲਾਈਨ ਲੰਘਦੀ ਵੀ ਹੈ ਅਤੇ ਉਹਦੇ ਕਰਕੇ ਕੋਈ ਮੇਜਰ ਸਪਿੱਲ ਜਾਂ ਇਨਵਾਇਰਮੈਂਟਲ ਡੈਮੇਜ ਪੇਸ਼ ਹੁੰਦਾ ਹੈ, ਫਿਰ ਫੈਡਰਲ ਗਵਰਨਮੈਂਟ ਉਹਨਾਂ ਨੂੰ ਫਾਈਨੈਂਸ਼ੀਅਲੀ ਕੰਪਨਸੇਟ ਕਰੂਗੀ। ਸੋ ਇਸ ਨਵੀਂ ਐਮ ਓ ਯੂ ਦੇ ਰਾਹੀਂ ਫੈਡਰਲ ਗਵਰਨਮੈਂਟ ਨੇ $3.5 billion ਦੇ ਫੰਡ ਐਲੋਕੇਟ ਕੀਤੇ ਨੇ ਬੀ ਸੀ ਦੇ ਨੌਰਥ ਕੋਸਟ ਟ੍ਰਾਂਸਮਿਸ਼ਨ ਐਨਰਜੀ ਲਾਈਨ ਦੇ ਲਈ, ਜਿਹਦੇ ਰਾਹੀਂ ਹੋਰਾਂ ਕਮਿਊਨਿਟੀਜ਼ ਨੂੰ ਬਿਜਲੀ ਡਿਲੀਵਰ ਕੀਤੀ ਜਾਊਗੀ। $500 million ਇਨਵੈਸਟ ਕਰਨਗੇ ਰੈੱਡ ਕ੍ਰਿਸ ਮਾਈਨ ਦੇ ਵਿੱਚ, ਜਿੱਥੇ ਕਿ ਆਲਰੇਡੀ ਕਾਪਰ ਕੱਢਿਆ ਜਾ ਰਿਹਾ ਹੈ, ਪਰ ਦੱਸਿਆ ਹੈਗਾ ਕਿ ਕੈਨੇਡਾ ਦੇ ਨੈਸ਼ਨਲ ਕਾਪਰ ਪ੍ਰੋਡਕਸ਼ਨ ਨੂੰ ਤਕਰੀਬਨ 15% ਨਾਲ ਵਧਾਇਆ ਜਾਊਗਾ। $10 billion which is a large amount, $10 billion invest kite ja rahe ne Port of Vancouver area, Delta BC. Delta BC de vich Robert Banks Container Export Terminal de vich pura $10 billion taxpayer da hun kharchya ja rya hai Canada di trade capacity vadhaun layi, matlab ki net roz kinne eh container ship kar sakde ya, ohdi capacity vadhaun layi $10 billion sada hi taxpayer da kharchya ja rya hai। Te Mark Carney ne kiya hai ki zarurat hai, kyon, kyunki ਉਹਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਐਜ਼ ਅ ਪ੍ਰੋਵਿੰਸ ਐਂਡ ਉਹਨਾਂ ਦਾ ਪਾਣੀ ਅਤੇ ਐਕਸਪੋਰਟ ਟਰਮੀਨਲਸ ਬੇਹੱਦ ਜ਼ਰੂਰੀ ਹਨ ਕੈਨੇਡਾ ਦੇ ਟ੍ਰੇਡ ਡਾਈਵਰਸਿਫਾਈਕੇਸ਼ਨ ਦੇ ਲਈ, ਖਾਸ ਤੌਰ 'ਤੇ ਏਸ਼ੀਅਨ ਮਾਰਕੀਟਸ ਤੱਕ। ਸ਼ਾਇਦ ਇੰਨੀ ਜ਼ਿਆਦਾ ਇੰਪੋਰਟੈਂਸ ਐਂਡ $multi-billion ਫੈਡਰਲ ਫੰਡਿੰਗ ਟੂ ਦ ਪ੍ਰੋਵਿੰਸ ਆਫ ਬ੍ਰਿਟਿਸ਼ ਕੋਲੰਬੀਆ ਦਾ ਕਾਰਨ ਹੈ ਕਿ ਅੱਜ ਅਚਾਨਕ ਬੀ ਸੀ ਪ੍ਰੀਮੀਅਰ ਡੇਵਿਡ ਈਬੀ, ਜੋ ਕਿ ਇੱਕ ਸਟਾਂਚ ਐਂਟੀ ਪਾਈਪਲਾਈਨ ਬੰਦਾ ਹੈ, ਐਂਟੀ ਪਾਈਪਲਾਈਨ ਐਡਵੋਕੇਟ ਹੈ, ਕਲਾਈਮੇਟ ਚੇਂਜ ਏਜੰਡਾ ਰੈਡੀਕਲ ਬੰਦਾ ਹੈ, ਹੁਣ ਅੱਜ ਅਚਾਨਕ ਕਹਿ ਚੁੱਕਿਆ ਕਿ ਉਹ ਅਲਬਰਟਾ ਤੋਂ ਲੈ ਕੇ ਬੀ ਸੀ ਦੇ ਰਾਹੀਂ ਪਾਣੀ ਤੱਕ ਓਇਲ ਪਾਈਪਲਾਈਨ ਬਣਾਉਣ ਨੂੰ ਨਹੀਂ ਰੋਕੂਗਾ, ਨਾ ਤਾਂ ਉਹਦਾ ਕੋਈ ਰੋਲ ਹੈ ਇਹਨੂੰ ਰੋਕਣ ਦੇ ਲਈ। ਕਹਿੰਦਾ ਕਿ ਕੋਰਟ ਕਚਹਿਰੀਆਂ 'ਚ ਇਹਨੂੰ ਅਸੀਂ ਨਹੀਂ ਘੜੀਸਾਂਗੇ, ਨਹੀਂ ਰੋਕਾਂਗੇ, ਕਿਉਂਕਿ ਇਹ ਫੈਡਰਲ ਜੁਰਿਸਡਿਕਸ਼ਨ ਹੀ ਹੈ। ਸੋ ਇਹਨੂੰ ਇਸ ਗੱਲ ਦਾ ਤਾਂ ਕਲੀਅਰਲੀ ਪਹਿਲਾਂ ਵੀ ਪਤਾ ਸੀ, ਚਾਹੇ ਜਿੰਨਾ ਮਰਜ਼ੀ ਆਪਾਂ ਕਹਿੰਦੇ ਹਾਂ ਕਿ ਮਾੜਾ ਪੋਲੀਟੀਸ਼ਨ ਹੈ, ਪਰ ਸਮਝਦਾਰ ਬੰਦਾ ਤਾਂ ਹੈਗਾ, ਤਾਂ ਉਸ ਜਗ੍ਹਾ ਤੱਕ ਇਹ ਪਹੁੰਚਿਆ ਹੈ। ਸੋ ਹੀ ਇਜ਼ ਨਾਟ ਐਨ ਏਰੀਏ, ਉਹਨੂੰ ਪਹਿਲਾਂ ਵੀ ਪਤਾ ਤਾਂ ਸੀ ਕਿ ਇਹ ਫੈਡਰਲ ਜੁਰਿਸਡਿਕਸ਼ਨ ਹੈ, ਪਰ ਕੱਲ੍ਹ ਤੱਕ ਹੀ ਇਹ ਰੌਲਾ ਪਾਉਂਦਾ ਰਿਹਾ ਕਿ ਅਸੀਂ ਕਦੇ ਵੀ ਪਾਈਪਲਾਈਨ ਨਹੀਂ ਲੰਘਣ ਦੇਵਾਂਗੇ ਬੀ ਸੀ ਦੇ ਵਿੱਚੋਂ। ਸੋ ਅੱਜ ਕੀ ਹੋ ਗਿਆ, ਅੱਜ ਕੀ ਹੋ ਗਿਆ ਕਿ ਇਹ ਹੁਣ ਕਹਿਣ ਲੱਗ ਗਿਆ ਹੈ ਕਿ ਅਸੀਂ ਇਹਨੂੰ ਰੋਕਾਂਗੇ ਨਹੀਂ। ਮਾਰਕ ਕਾਰਨੀ ਨੇ $10s of billions ਇਹਦੇ ਮੂੰਹ 'ਤੇ ਸਿੱਟੇ ਨੇ, ਲਿਟਰਲੀ ਹੀ ਬ੍ਰਾਈਬਡ ਹਿਮ ਵਿਥ ਮਨੀ, ਪੈਸੇ ਹੀ ਸਿੱਟਤੇ ਉਹਦੇ ਮੂੰਹ 'ਤੇ। ਸੋ ਤਾਂ ਹੀ ਤਾਂ ਜਦੋਂ ਇਹ ਲਾਈਵ ਪ੍ਰੈਸ ਕਾਨਫਰੰਸ ਹੋਸਟ ਕੀਤੀ ਗਈ ਬਾਏ ਮਾਰਕ ਕਾਰਨੀ ਐਂਡ ਡੇਵਿਡ ਈਬੀ, ਇੱਕ ਜਰਨਲਿਸਟ ਨੇ ਦੋਨੇ ਹੀ ਲੀਡਰਸ ਨੂੰ ਸਿੱਧੇ ਪੁੱਛਿਆ, ਇਜ਼ ਦਿਸ ਕੁਇਡ ਪ੍ਰੋ ਕੁਓ, ਮਤਲਬ ਪਾਈਪਲਾਈਨ ਬਣਾਉਣ ਦੇ ਖਾਤਰ ਅਲਬਰਟਾ ਦੀ ਸਰਕਾਰ, ਉਹਦੇ ਲੋਕ, ਸੈਪਰੇਸ਼ਨਿਸਟ ਮੂਵਮੈਂਟ, ਰੈਫਰੈਂਡਮ ਵੋਟ, ਇਹ ਸਭ ਕੁਝ ਠੰਡਾ ਕਰਨ ਦੇ ਖਾਤਰ ਕੀ ਫੈਡਰਲ ਸਰਕਾਰ, ਹੁਣ ਬੀ ਸੀ ਸਰਕਾਰ ਅਤੇ ਉਹਨਾਂ ਦੀ ਹੀ ਡੇਵਿਡ ਈਬੀ ਦੀ ਹੀ ਦਿਨੋ ਦਿਨ ਘੱਟ ਰਹੀ ਪਾਪੂਲੈਰਿਟੀ ਨੂੰ ਫਿਰ ਤੋਂ ਗਰਮਾ ਗਰਮ ਕਰਨ ਦੇ ਲਈ ਹੀ ਇੰਨੀ ਜ਼ਿਆਦਾ ਫੰਡਿੰਗ ਦਾ ਪ੍ਰਬੰਧ ਕਰ ਰਹੇ ਨੇ? ਕੀ ਇਹ ਰਿਸ਼ਵਤ ਹੀ ਹੈ, ਬ੍ਰਾਈਬ ਹੀ ਹੈ, ਕੀ ਇਹ ਸਭ ਕੁਛ ਹੀ ਸਾਡੇ ਸਾਹਮਣੇ ਹੀ ਸਾਫ਼ ਕੀਤਾ ਜਾ ਰਿਹਾ ਹੈ ਐਜ਼ ਏ ਟ੍ਰਾਂਸਪੇਰੈਂਟ ਬ੍ਰਾਈਬ? ਪਰ ਇਹਨਾਂ ਨੇ ਕੀ ਕਿਹਾ, ਨੋਪ, ਨੋ ਰਿਸ਼ਵਤ, ਨੋ ਕੁਇਡ ਪ੍ਰੋ ਕੁਓ, ਨੋ ਟਿਟ ਫੋਰ ਟੈਟ, ਨੋ ਸਕ੍ਰੈਚ ਮਾਈ ਬੈਕ, ਯੂ ਸਕ੍ਰੈਚ ਮਾਈ ਬੈਕ, ਮੈਂ ਆਲ ਸਕ੍ਰੈਚ ਯੂਰ ਬੈਕ। ਮਾਰਕ ਕਾਰਨੀ ਨੇ ਕਿਹਾ ਕਿ ਇਹ ਐਮ ਓ ਯੂ ਸਿਰਫ ਬੀ ਸੀ ਅਤੇ ਪੂਰੇ ਮੁਲਕ ਦੀ ਇਕਾਨਮੀ ਨੂੰ ਵਧਾਉਣ ਦੇ ਬਾਰੇ ਹੈ, ਅਲਬਰਟਾ ਦੇ ਨਾਲ ਕੋਈ ਲੈਣਾ ਦੇਣਾ ਹੈ ਨਹੀਂ। ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਇਹ ਸਿਰਫ ਬੀ ਸੀ ਪ੍ਰੋਜੈਕਟਸ ਅਤੇ ਬੀ ਸੀ ਅਗਰੀਮੈਂਟਸ ਦੇ ਬਾਰੇ ਅਨਾਊਂਸਮੈਂਟ ਹੈ ਅਤੇ ਇਹਨੂੰ ਇੱਕ ਅਲਬਰਟਾ ਅਗਰੀਮੈਂਟ ਦੇ ਤੌਰ ਤੇ ਦੇਖਣ ਦੇ ਲਈ ਮੀਡੀਆ ਬੀਸੀ ਨੂੰ ਹੀ ਇੱਕ ਡਿਸਰਵਿਸ ਕਰ ਰਹੀ ਹੈ। ਸੋ ਹਾਸੇ ਵਾਲੀ ਗੱਲ ਇਹ ਹੈ ਕਿ ਮਿਸਟਰ ਐਂਟੀ ਪਾਈਪਲਾਈਨ ਅੱਜ ਅਚਾਨਕ ਟੀਮ ਕੈਨੇਡਾ ਪਲੇਅਰ ਬਣ ਗਿਆ ਹੈ। ਕਹਿੰਦਾ ਹੈ ਕਿ ਪਾਈਪਲਾਈਨ ਜੇ ਬਣਾਉਣਾ ਚਾਹੁੰਦੇ ਹੋ ਬਣਾ ਲਓ, ਪਰ ਨੋਰਦਰਨ ਬੀਸੀ 'ਚ ਬਣਨੀ ਨਹੀਂ ਹੈਗੀ। ਜਦੋਂ ਤੁਸੀਂ ਕਿਸੇ ਦੇ ਮੂੰਹ 'ਤੇ ਬਿਲੀਅਨਸ ਡਾਲਰਸ ਐਂ ਸਿੱਟਦੇ ਹੋ, ਫਿਰ ਬੰਦਾ ਇੱਕੋ ਦਿਨ ਦੇ ਵਿੱਚ ਹੀ ਆਪਣੀ ਟੂਨ ਚੇਂਜ ਕਰ ਲੈਂਦਾ ਹੈ। ਕਮਾਲ ਦੀ ਗੱਲ ਹੈ। ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਅਤੇ ਦੋਸਤੋ ਐਕਸਪੈਕਟਡ ਤਾਂ ਹੈ ਅੱਜ ਕਿ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਇੱਕ ਵੱਡੀ ਪਾਈਪਲਾਈਨ ਪ੍ਰਪੋਜ਼ਲ ਆਪ ਹੀ ਪੇਸ਼ ਕਰਨ ਲੱਗੀ ਸੀ ਜਾਂ ਕਰਨੀ ਹੁਣ ਵੀ ਹੈਗੀ ਆ ਮੇਰੇ ਖਿਆਲ ਦੇ ਵਿੱਚ। ਅਨਾਊਂਸਮੈਂਟ ਤਾਂ ਅੱਜ ਲਈ ਹੀ ਐਕਸਪੈਕਟਡ ਸੀ, ਮੇ ਬੀ ਓ ਬੀ ਟਮੋਰੋ, ਮੇ ਬੀ ਇਟ ਵਿਲ ਬੀ ਡਿਲੇਡ। ਉਹਦੇ ਵਿੱਚ ਲੱਗਦਾ ਤਾਂ ਸੀ ਕਿ ਉਹਨੇ ਨੋਰਦਰਨ ਬੀ ਸੀ ਤੱਕ ਹੀ ਪਾਈਪਲਾਈਨ ਪ੍ਰਪੋਜ਼ ਕਰਨੀ ਸੀ, ਪਰ ਹੁਣ ਹੂ ਨੋਜ਼, ਇਟਸ ਸ਼ੀ ਹਰ ਪਰੇਡ ਹੈਜ਼ ਬੀਨ ਰੇਨਡ ਔਨ ਬੇਸਿਕਲੀ। ਅਚਾਨਕ ਹੀ ਇਹ ਐਮ ਓ ਯੂ ਅਨਾਊਂਸ ਕੀਤੀ ਗਈ ਆ, ਬਹੁਤ ਹੀ ਵੱਡੀ ਅਨਾਊਂਸਮੈਂਟ ਕੀਤੀ ਗਈ ਆ। ਸੋ ਹੁਣ ਦੇਖਦੇ ਹਾਂ ਜੇ 6 ਵਜੇ ਤੱਕ ਬੀਬੀ ਡੈਨੀਅਲ ਸਮਿਥ ਕੁਛ ਕਹਿੰਦੀ ਆ, ਆਪਾਂ ਵੀ ਨਾਲ ਦੀ ਨਾਲ ਅਪਡੇਟ ਪੜ੍ਹਦੇ ਰਹਾਂਗੇ ਅਤੇ ਤੁਹਾਨੂੰ ਵੀ ਪੂਰੀ ਜਾਣਕਾਰੀ ਪੇਸ਼ ਕਰਦੇ ਰਹਾਂਗੇ ਜੇਕਰ ਅੱਜ ਹੀ ਅਨਾਊਂਸਮੈਂਟ ਕੀਤੀ ਜਾਂਦੀ ਆ। ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤੋ, ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ 6 ਵਜੇ ਤੱਕ ਆਪਣਾ ਸਾਥ ਹੈ। ਤੁਸੀਂ ਜਿੰਨਾ ਵੀ ਚਿਰ ਸਾਡੇ ਨਾਲ ਜੁੜੇ ਰਹਿ ਸਕਦੇ ਹੋ, ਜਿੰਨੇ ਚਿਰ ਕਮਿਊਟ ਕਰ ਰਹੇ ਹੋ, ਗੱਡੀ ਚਲਾ ਰਹੇ ਹੋ, ਘਰ ਤੱਕ ਜਾ ਰਹੇ ਹੋ, AM 530 ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ। ਅਤੇ ਹੁਣ ਸਾਨੂੰ ਕਾਲ ਵੀ ਕਰ ਸਕਦੇ ਹੋ, ਕੋਈ ਗੀਤ ਸੰਗੀਤ ਸੁਣਨਾ, ਸਾਡੇ ਕਿਸੇ ਵੀ ਐਡਵਰਟਾਈਜ਼ਰ ਦਾ ਫੋਨ ਨੰਬਰ ਚਾਹੀਦਾ ਹੈ, ਤੁਸੀਂ ਕੋਈ ਸਪੈਸੀਫਿਕ ਟਾਈਪ ਆਫ ਬਿਜ਼ਨਸ ਜਾਂ ਸਰਵਿਸ ਦੇ ਭਾਲ ਦੇ ਵਿੱਚ ਕੋਈ ਜ਼ਰੂਰੀ ਕੰਮ ਹੈ, ਗਿਵ ਅਸ ਅ ਕਾਲ 905-564-6444 905-564-6444। ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਰਹੋ।
1: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
1: 905-564-6444।
2: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
3: Is it try to make me a banger?

0: ਆਪਣਾ ਰੇਡੀਓ ਦੇਸ ਪਰਦੇਸ
1: ਫੋਰ ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551 ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪਰਦੇਸ ਪ੍ਰਾਈਮ ਟਾਈਮ ਰੇਡੀਓ
2: ਟੂਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-4444
1: 905-564

0: 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੌਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੌਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੌਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟ ਰੇਟ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-716-7124 ਤੇ ਸਭਦੀਪ ਸਿੰਘ ਹੋਰਾਂ ਨੂੰ ਕਾਲ ਕਰੋ
2: ਸਿੰਪਲੀ ਇੰਡੀਅਨ ਬ੍ਰਿੰਗਸ ਯੂ ਆਲ ਸਿੰਪਲੀ ਡਿਲੀਸ਼ੀਅਸ ਡੀਲਸ ਬਾਈ 1 ਗੈਟ 1 ਫ੍ਰੀ ਐਵਰੀ ਡੇ ਸਵੇਰੇ 10 ਤੋਂ ਸ਼ਾਮ 7 ਵਜੇ ਤੱਕ ਔਨ ਡਾਈਨ ਇਨ ਐਂਡ ਟੇਕ ਆਊਟ ਮਜ਼ਾ ਲਵੋ ਸੰਡੇ ਨੂੰ ਪਰਾਂਠਾ ਪਲੇਟ ਮੰਡੇ ਮਨਪਸੰਦ ਕੁਲਚਾ ਪਲੇਟ ਟਿਊਜ਼ਡੇ ਚਨਾ ਭਟੂਰਾ ਵੈਨਸਡੇ ਲਾਜਵਾਬ ਵੈਜ ਥਾਲੀ ਥਰਸਡੇ ਯਮੀ ਹਾਕਾ ਥਾਲੀ ਫ੍ਰਾਈਡੇ ਮਜ਼ਾ ਲਵੋ ਸਾਗ ਮੱਕੀ ਦੀ ਰੋਟੀ ਦਾ ਇਹ ਯਮੀ ਡੀਲਸ ਸਿੰਪਲੀ ਇੰਡੀਅਨ ਦੀ ਸਾਰੀਆਂ ਹੀ ਲੋਕੇਸ਼ਨ ਤੇ ਡਾਈਨਿੰਗ ਟੇਕ ਆਊਟ ਐਂਡ ਕੇਟਰਿੰਗ ਆਲਸੋ ਅਵੇਲੇਬਲ ਕਾਲ ਐਟ 905-794-8111 ਸਿੰਪਲੀ ਡਿਲੀਸ਼ੀਅਸ ਮਤਲਬ ਸਿੰਪਲੀ ਇੰਡੀਅਨ
3: ਹਾਏ ਰੱਬਾ ਹੁਣ ਕੀ ਬਣੂ
4: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ ਤਾਂ ਯਾਦ ਰੱਖੋ ਇੱਕੋ ਨਾਮ ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ
5: ਇਹਨਾਂ ਕੋਲ ਹੈ 5 ਧੜਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ
4: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਨੋ ਅਪ ਫਰੰਟ ਫੀ ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ ਅੱਜ ਹੀ ਕਾਲ ਕਰੋ

0: AM 530 ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜਿੰਨੇ ਵੀ ਸਾਡੇ ਲਿਸਨਰਸ ਜਿੰਨੇ ਵੀ ਸਾਡੇ ਵਿਊਅਰਸ ਹਨ 5:00 PM ਤੋਂ ਬਾਅਦ ਜੁੜੇ ਨੇ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਕਲੀਅਰ ਵਿਊ ਆਈ ਕੇਅਰ ਦੇ ਵੱਲੋਂ ਜੇ ਤੁਸੀਂ ਆਪਣੇ ਆਪ ਲਈ ਆਪਣੇ ਬੱਚਿਆਂ ਲਈ ਆਪਣੇ ਬਜ਼ੁਰਗਾਂ ਲਈ ਜਿਹਦੇ ਮਰਜ਼ੀ ਲਈ ਬਹੁਤ ਹੀ ਸੋਹਣੀ ਨਵੀਂ ਐਨਕ ਤਿਆਰ ਕਰਵਾਉਣੀ ਹੈ $99 ਦੇ ਵਿੱਚ ਸਿਰਫ ਤੇ ਸਿਰਫ $99 ਦੇ ਵਿੱਚ ਤੁਹਾਨੂੰ ਬਹੁਤ ਹੀ ਸ਼ਾਨਦਾਰ ਕੰਪਲੀਟ ਪੇਅਰ ਆਫ ਗਲਾਸਿਸ ਤਿਆਰ ਕਰਕੇ ਦੇਣਗੇ ਕਲੀਅਰ ਵਿਊ ਆਈ ਕੇਅਰ ਵਾਲੇ ਜੋ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ ਇਹ ਮਿਕਵੀਨ ਐਂਡ ਮੇਫੀਲਡ ਤੇ ਲੋਕੇਟਡ ਹਨ 11615 ਮਿਕਵੀਨ ਡਰਾਈਵ ਬ੍ਰੈਂਪਟਨ ਮਿਕਵੀਨ ਐਂਡ ਮੇਫੀਲਡ ਤੇ ਕਲੀਅਰ ਵਿਊ ਆਈ ਕੇਅਰ ਜਿੱਥੇ ਕਿ ਦੋ ਕੈਨੇਡੀਅਨ ਬੋਰਨ ਐਂਡ ਐਜੂਕੇਟਡ ਤਕੜੇ ਡਾਕਟਰ ਡਾਕਟਰ ਰਮਨਦੀਪ ਹੇਅਰ ਅਤੇ ਡਾਕਟਰ ਹਰਪ੍ਰੀਤ ਹੇਅਰ ਪ੍ਰੋਫੈਸ਼ਨਲ ਆਪਟੀਕਲ ਸੇਵਾਵਾਂ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਤੁਹਾਡੀ ਬੋਲੀ ਬੋਲਦੇ ਨੇ ਆਬਵੀਅਸਲੀ ਇੰਗਲਿਸ਼ ਤਾਂ ਬੋਲਦੇ ਨੇ 905-913-4545 ਆਪਦਾ ਆਈ ਐਗਜ਼ਾਮ ਦਾ ਬੰਦੋਬਸਤ ਕਰ ਲਓ ਬੁੱਕ ਕਰ ਲਓ ਅਪੁਆਇੰਟਮੈਂਟ 905-913-4545 ਤੁਹਾਡੇ ਪ੍ਰਸਕ੍ਰਿਪਸ਼ਨ ਦੇ ਹਿਸਾਬ ਨਾਲ ਸਿੰਗਲ ਵਿਜ਼ਨ ਲੈਂਸ ਪਾ ਕੇ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣੀ ਐਨਕ ਤਿਆਰ ਕਰ ਦੇਣੀ ਹੈ ਸਿਰਫ $99 ਦੇ ਵਿੱਚ $99 ਦੇ ਵਿੱਚ ਚਾਹੇ ਤੁਸੀਂ ਚਾਹੁੰਦੇ ਹੋ ਕਿ ਡਾਇਰੈਕਟਲੀ ਤੁਹਾਡੇ ਇੰਸ਼ੋਰੈਂਸ ਤੋਂ ਬਿਲ ਕੀਤਾ ਜਾਵੇ ਚਾਹੇ ਤੁਸੀਂ ਪੱਲਿਓਂ ਪੇ ਕਰਦੇ ਹੋ ਖਰਚਾ ਤਾਂ ਉਨਾ ਹੀ ਹੋਣਾ ਹੈ ਸਿਰਫ $99 ਨਾਲੇ ਦੋਸਤੋ ਜੇ ਤੁਸੀਂ ਪੂਰੇ 12 ਮਹੀਨਿਆਂ ਦੀ ਮੰਥਲੀ ਕੰਟੈਕਟ ਲੈਂਸ ਦੀ ਸਪਲਾਈ ਚਾਹੁੰਦੇ ਹੋ $199 ਦੇ ਵਿੱਚ ਪੂਰੇ ਸਾਲ ਦੀ ਸਪਲਾਈ ਮਿਲ ਜਾਣੀ ਆ ਸੋ ਕਾਲ 905-913-4545 905-913-4545 ਕਲੀਅਰ ਵਿਊ ਆਈ ਕੇਅਰ ਬ੍ਰੈਂਪਟਨ ਦੇ ਵਿੱਚ 11615 ਮਿਕਵੀਨ ਡਰਾਈਵ ਮਿਕਵੀਨ ਐਂਡ ਮੇਫੀਲਡ ਤੇ ਇਹ ਲੋਕੇਟਡ ਹਨ ਨਾਲ ਦੇ ਨਾਲ ਦੋਸਤੋ ਜੇਕਰ ਤੁਸੀਂ ਆਪਦੇ ਘਰ ਦੇ ਵਿੱਚ ਨਵਾਂ ਏਸੀ ਲਵਾਉਣਾ ਹੈ might be a good time right now AC lavona hai ja furnace bhi naal lavona hai heat pump bhi lavona hai water softener and reverse osmosis system lavona hai tankless water heater lavona hai garam pani muk janda bahut cheti jadon sare tabbar de loki nahonde ne je kar thanda vi pani tonu milda hai fir dosto tankless water bhi lava lo sare te sare HVAC ਦੀਆਂ ਸੇਵਾਵਾਂ ਅਤੇ ਪ੍ਰੋਡਕਟਸ ਅਤੇ ਇੰਸਟਾਲੇਸ਼ਨ ਐਂਡ ਰਿਪੇਅਰ ਐਂਡ ਸੇਲਸ ਤੁਹਾਨੂੰ ਪ੍ਰੋਵਾਈਡ ਕਰਦੇ ਨੇ Air Expert Home Comfort ਵਾਲੇ 20+ ਸਾਲਾਂ ਤੋਂ ਤੁਹਾਨੂੰ ਇਹ ਸਾਰੀਆਂ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ ਜਿੱਥੇ ਮਰਜ਼ੀ ਤੁਸੀਂ ਰਹਿੰਦੇ ਹੋ GTA ਐਂਡ ਬਿਯੋਂਡ ਇਹ ਸੇਮ ਡੇ ਹੀ ਪਹੁੰਚ ਜਾਣਗੇ ਪਹਿਲੀ ਡੀਲ ਹੈ $1999 ਦੇ ਵਿੱਚ ਸਿਰਫ $1999 ਦੇ ਵਿੱਚ $1999 ਦੇ ਵਿੱਚ ਤੁਹਾਨੂੰ ਇੱਕ ਬ੍ਰੈਂਡ ਨਿਊ ਸੈਂਟਰੋ ਏਸੀ ਇੰਸਟਾਲ ਕਰਕੇ ਦੇਣਗੇ ਇੰਸਟਾਲੇਸ਼ਨ ਵੀ ਇੰਕਲੂਡਡ ਹੈ ਕੋਈ ਵਾਧੂ ਐਕਸਟਰਾ ਖਰਚਾ ਨਹੀਂ ਹੈ ਤੁਸੀਂ ਇਹਨਾਂ ਤੋਂ ਆਊਟਰਾਈਟ ਪੈਸੇ ਦੇ ਕੇ ਖਰੀਦ ਸਕਦੇ ਹੋ ਫਾਈਨੈਂਸ ਵੀ ਕਰਵਾ ਸਕਦੇ ਹੋ ਜਾਂ ਈਵਨ ਰੈਂਟ ਵੀ ਕਰ ਸਕਦੇ ਹੋ ਤੁਹਾਨੂੰ ਬ੍ਰੈਂਡ ਨਿਊ ਐਨਰਜੀ ਐਫੀਸ਼ੀਐਂਟ ਸੈਂਟਰੋ ਏਸੀ $1999 ਵਿੱਚ ਇੰਸਟਾਲ ਕਰਕੇ ਦੇਣਗੇ ਜੇ ਤੁਸੀਂ ਦੋਸਤੋ ਇੱਕ ਟੈਂਕਲੈਸ ਵਾਟਰ ਹੀਟਰ ਨਹੀਂ ਲਵਾਇਆ ਹੋਇਆ ਘਰ ਦੇ ਵਿੱਚ ਅਪਗ੍ਰੇਡ ਕਰਵਾ ਲਓ ਬਹੁਤ ਹੀ ਕਮਾਲ ਦੀ ਚੀਜ਼ ਆ ਕਿਉਂਕਿ ਘੱਟ ਜਗ੍ਹਾ ਵੀ ਲੱਗਦੀ ਆ ਅਤੇ ਘੱਟ ਤੁਹਾਡੇ ਬਿੱਲ ਬੱਤੀਆਂ ਦੇ ਖਰਚੇ ਵੀ ਹੁੰਦੇ ਆ ਅਤੇ ਤੁਹਾਨੂੰ $500 ਦਾ ਸਰਕਾਰ ਤੋਂ ਰੀਬੇਟ ਵੀ ਦਿਲਵਾਉਣਗੇ ਅਤੇ ਇਹ ਤੁਹਾਨੂੰ ਅਨਲਿਮਿਟਡ ਸਕਿੰਟ ਦੇ ਵਿੱਚ ਹੀ ਇੱਕ ਸੈਕਿੰਡ ਦੇ ਵਿੱਚ ਹੀ ਅਨਲਿਮਿਟਡ ਸੁਪਰ ਹਾਟ ਵਾਟਰ ਮਿਲਦਾ ਹੈ 24 ਘੰਟੇ ਹੀ ਤੁਸੀਂ ਸ਼ਾਵਰ ਔਨ ਰੱਖੀ ਰੱਖੋ ਬੇਸ਼ੱਕ ਗਰਮ ਪਾਣੀ ਹੀ ਆਉਣਾ ਹੈ ਗਰਮਾ ਗਰਮ ਪਾਣੀ ਐਂਡਲੈਸ ਅਤੇ ਤੁਹਾਡੇ ਐਨਰਜੀ ਬਿਲਸ 'ਤੇ ਤੁਸੀਂ ਬਹੁਤ ਜ਼ਿਆਦਾ ਪੈਸਾ ਬਚਾਓਗੇ ਇਹ $2699 ਦੇ ਵਿੱਚ $2699 ਦੇ ਵਿੱਚ ਇੰਸਟਾਲ ਕਰਕੇ ਦੇਣਗੇ $2699 ਵਿੱਚ ਬ੍ਰੈਂਡ ਨਿਊ ਐਨਰਜੀ ਐਫੀਸ਼ੀਐਂਟ ਐਂਡ ਐਨਰਜੀ ਬਿਲ 'ਤੇ ਪੈਸੇ ਸੇਵ ਕਰਨ ਵਾਲਾ ਟੈਂਕਲੈਸ ਵਾਟਰ ਹੀਟਰ $2699 ਦੇ ਵਿੱਚ ਇੰਸਟਾਲ ਕਰਵਾ ਸਕਦੇ ਹੋ ਕਾਲ Air Expert Home Comfort 519-884-7676 519-884-7676 That's 519-884-7676 ਤੇ ਨਾਲ ਕਿਆ ਦੋਸਤੋ ਜੇ ਤੁਸੀਂ ਘਰ ਦੇ ਵਿੱਚ ਕੋਈ ਰੈਨੋਵੇਸ਼ਨ ਕਰਵਾਉਣੀ ਹੈ ਪੂਰਾ ਬ੍ਰੈਂਡ ਨਿਊ ਇੱਕ ਬਹੁਤ ਹੀ ਸ਼ਾਨਦਾਰ ਕਿਚਨ ਤਿਆਰ ਕਰਵਾਉਣਾ ਹੈ ਫਿਰ ਪੀਅਰਸਨ ਕਿਚਨ ਕੈਬਨੇਟ ਐਂਡ ਰੈਨੋਵੇਸ਼ਨ ਵਾਲਿਆਂ ਨਾਲ ਅੱਜ ਹੀ ਸੰਪਰਕ ਕਰੋ, ਜੋ ਕਿ 20+ ਸਾਲਾਂ ਤੋਂ ਬਹੁਤ ਹੀ ਸ਼ਾਨਦਾਰ ਹੋਮ ਰੈਨੋਵੇਸ਼ਨਸ ਐਂਡ ਕਸਟਮ ਕਿਚਨ ਕੈਬਨੇਟਸ ਦਾ ਕੰਮ ਕਰਦੇ ਆ ਰਹੇ ਨੇ। ਤੁਸੀਂ ਜਿੱਥੇ ਮਰਜ਼ੀ ਕੋਈ ਆਨਲਾਈਨ ਇੰਸਪੀਰੇਸ਼ਨ ਦੇਖੀ ਆ, ਬਹੁਤ ਹੀ ਸੋਹਣੀ ਕੋਈ ਕਿਚਨ ਦੇਖੀ ਆ ਅਤੇ ਕਿਹਾ ਕਿ ਮੈਂ ਵੀ ਇੱਦਾਂ ਦੀ ਕਿਚਨ ਚਾਹੁੰਦਾ ਜਾਂ ਚਾਹੁੰਦੀ ਹਾਂ, ਚਾਹੇ ਤੁਸੀਂ ਓਪਨ ਕਾਨਸੈਪਟ, ਚਾਹੇ ਤੁਸੀਂ ਆਈਲੈਂਡ ਵੀ ਤਿਆਰ ਕਰਵਾਉਣਾ, ਤੁਸੀਂ ਐਲ ਸ਼ੇਪ ਤਿਆਰ ਕਰਵਾਉਣਾ, ਜਿਹੜਾ ਮਰਜ਼ੀ ਕਿਸਮ ਦਾ ਬ੍ਰੈਂਡ ਨਿਊ ਕਿਚਨ ਸਟ੍ਰੇਟ ਆਊਟ ਆਫ ਅ ਮੈਗਜ਼ੀਨ, ਤੁਸੀਂ ਇੰਨੀ ਸੋਹਣੀ ਕਿਚਨ ਤਿਆਰ ਕਰਵਾਉਣੀ ਆ। ਪੀਅਰਸਨ ਕਿਚਨ ਕੈਬਨੇਟ ਐਂਡ ਰੈਨੋਵੇਸ਼ਨ ਦਾ ਫੋਨ ਨੰਬਰ ਹੈ 647-445-50, 647-445-50, 20+ years of experience ਹੈ। ਸਭ ਤੋਂ ਖਾਸ ਗੱਲ ਆਪਦੀ ਹੀ ਬ੍ਰੈਂਪਟਨ ਦੀ ਜਿਹੜੀ ਇਹਨਾਂ ਦੀ ਫੈਕਟਰੀ ਹੈ ਕੈਨੇਡੀ ਅਤੇ ਗਲਿਨ 'ਤੇ, ਉੱਥੇ ਹੀ ਸਭ ਕੁਛ ਹੀ ਆਪ ਦੀਆਂ ਮਸ਼ੀਨਾਂ ਨਾਲ ਬਣਾਉਂਦੇ ਨੇ, ਕਿਚਨ ਕੈਬਨਟ ਵੀ, ਕਸਟਮ ਫੁੱਲ ਆਊਟ ਕਲੋਜ਼ਿਟ ਸਿਸਟਮਸ ਵੀ, ਬਾਰ ਟੀ ਵੀ ਐਂਟਰਟੇਨਮੈਂਟ ਯੂਨਿਟ ਸਿਸਟਮਸ ਵੀ ਆਪਦੀਆਂ CNC ਮਸ਼ੀਨਾਂ ਨੇ, ਡੋਰ, ਤੁਸੀਂ ਫਰੰਟ ਡੋਰ ਵੀ ਨਵਾਂ ਲਵਾਉਣਾ, ਫਰੰਟ ਡੋਰ ਤੁਸੀਂ ਚਾਹੁੰਦੇ ਹੋ ਕਿ ਸਾਲਿਡ ਲੱਕੜ ਦਾ ਬਹੁਤ ਹੀ ਸ਼ਾਨਦਾਰ, ਬਹੁਤ ਹੀ ਭਾਰਾ, ਬਹੁਤ ਹੀ ਸੋਹਣਾ ਹੋਵੇ, ਕਸਟਮ ਡੋਰ ਕਟਿੰਗ ਵੀ ਆਪ ਕਰਦੇ ਆ ਅਤੇ ਕਸਟਮ ਕੋਰਟਸ ਅਤੇ ਕਾਊਂਟਰ ਟਾਪਸ ਵੀ ਆਪ ਬਣਾਉਂਦੇ ਆ ਅਤੇ ਲਾਉਂਦੇ ਆ। ਸਮਝੋ ਕਿ ਕੋਈ ਮਿਡਲ ਮੈਨ ਨਹੀਂ, ਆਪ ਸਭ ਕੁਛ ਬਣਾਉਂਦੇ ਨੇ ਅਤੇ ਲਾਉਂਦੇ ਨੇ, 20 ਸਾਲ ਤੋਂ ਕੰਮ ਕਰਦੇ ਆ ਰਹੇ ਨੇ। ਤੁਹਾਨੂੰ ਥਾਊਜ਼ੈਂਡਸ ਆਫ ਡਾਲਰਸ ਦੀ ਆਟੋਮੈਟਿਕਲੀ ਸੇਵਿੰਗ ਮਿਲਦੀ ਹੈ, ਨੋ ਮਿਡਲ ਮੈਨ, ਇਹ ਸਭ ਕੁਛ ਆਪ ਬਣਾ ਕੇ ਇੰਸਟਾਲ ਕਰਦੇ ਨੇ, ਸੋ ਤੁਹਾਨੂੰ ਥਾਊਜ਼ੈਂਡਸ ਆਫ ਡਾਲਰਸ ਦੀ ਡਾਇਰੈਕਟ ਸੇਵਿੰਗ ਹੁੰਦੀ ਹੈ। ਕਾਲ ਪੀਅਰਸਨ ਕਿਚਨ ਕੈਬਨੇਟ ਐਂਡ ਰੈਨੋਵੇਸ਼ਨਸ ਐਟ 647-400-4550, 647-400-4550 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਟਾਈਮ 'ਤੇ ਸਾਡੇ ਕਈ ਹੁਣ ਸਪੋਂਸਰਸ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ, ਬਾਰੀ ਬਾਰੀ ਗੱਲਬਾਤ ਕਰਦੇ ਹਾਂ। ਪਹਿਲਾਂ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਅੱਜ ਦੇ ਖਾਸ ਸਪੋਂਸਰ ਨੇ ਗ੍ਰੈਂਡ ਹੋਮ ਫਰਨੀਚਰ ਵਾਲੇ। ਜਿਵੇਂ ਕਿ ਤੁਹਾਨੂੰ ਦੱਸਦੇ ਆ ਰਹੇ ਹਾਂ ਦੋਸਤੋ ਕਿ ਕੈਨੇਡਾ ਡੇ ਕੱਲ੍ਹ ਤੋਂ ਹੀ, ਫਰੋਮ ਯੈਸਟਰਡੇ, ਇਹਨਾਂ ਦੀ ਸੇਲ ਸ਼ੁਰੂ ਹੋ ਚੁੱਕੀ ਹੈ ਜੋ ਕਿ ਚੱਲਣੀ ਆ ਸੰਡੇ ਤੱਕ। ਤੁਸੀਂ ਅੱਜ, ਕੱਲ੍ਹ, ਪਰਸੋਂ, ਸੰਡੇ ਪਹੁੰਚੋ 294 Walker Drive, ਬ੍ਰੈਂਪਟਨ ਸ਼ਹਿਰ ਦੇ ਵਿੱਚ, ਗ੍ਰੈਂਡ ਹੋਮ ਫਰਨੀਚਰ, ਕੁਈਨ ਐਂਡ ਗੇਟਵੇ, ਜਿਹੜਾ ਵਾਲਮਾਰਟ ਵਾਲਾ ਬਹੁਤ ਵੱਡਾ ਪਲਾਜ਼ਾ ਹੈ ਉਹਦੇ ਬਿਲਕੁਲ ਨਾਲ, ਕੁਈਨ ਐਂਡ ਗੇਟਵੇ 'ਤੇ 294 Walker Drive ਬ੍ਰੈਂਪਟਨ 'ਤੇ ਪਹੁੰਚੋ, ਗ੍ਰੈਂਡ ਹੋਮ ਫਰਨੀਚਰ। ਇਹ ਤੁਹਾਨੂੰ ਗਰੰਟੀ ਕਰ ਰਹੇ ਨੇ ਕਿ ਸਾਲ ਦੀਆਂ ਸਭ ਤੋਂ ਲੋਵੈਸਟ ਪ੍ਰਾਈਸਿਸ ਤੁਹਾਨੂੰ ਆਫਰ ਕਰ ਰਹੇ ਹਾਂ ਕੈਨੇਡਾ ਡੇ ਦੇ ਮੌਕੇ 'ਤੇ। ਅਤੇ ਲੋਵੈਸਟ ਪ੍ਰਾਈਸਿਸ ਤੋਂ ਇਲਾਵਾ ਇਹਨਾਂ ਨੇ ਢੇਰ ਸਾਰੇ ਨਵੇਂ ਹੁਣ ਸ਼ਿਪਮੈਂਟ ਮੰਗਵਾਏ ਹੋਏ ਨੇ, ਕੰਟੇਨਰ ਮੰਗਵਾਏ ਹੋਏ ਨੇ ਫਰਨੀਚਰ, ਸੋ ਤੁਹਾਨੂੰ ਬ੍ਰੈਂਡ ਨਿਊ, ਬਹੁਤ ਹੀ ਖੂਬਸੂਰਤ, ਵਨ ਆਫ ਵਨ ਪੀਸਿਸ ਆਫ ਫਰਨੀਚਰ ਹੀ ਮਿਲੂਗਾ। ਬ੍ਰੈਂਡ ਨਿਊ ਸੋਫਾ ਸੈੱਟ, ਡਾਇਨਿੰਗ ਟੇਬਲ ਸੈੱਟ, ਬੈਡਰੂਮ ਸੈੱਟ, ਮੈਟਰਸਿਸ, ਯੂ ਨੇਮ ਇਟ। ਅਤੇ ਤੁਹਾਨੂੰ ਇੱਕ ਇੱਕ ਪਰਚੇਸ ਦੇ ਨਾਲ ਇਹ ਵੱਡੇ ਵੱਡੇ ਤੋਹਫੇ ਵੀ ਨਾਲ ਦੇ ਰਿਹਾ, ਜਿਵੇਂ ਕਿ ਵੱਡੇ ਵੱਡੇ ਫਲੈਟ ਸਕਰੀਨ ਟੀਵੀਜ਼। ਸਾਡੀ ਦੇਸ਼ ਪ੍ਰਦੇਸ਼ ਦੀ ਟੀਮ ਟਮੋਰੋ, ਕੱਲ੍ਹ ਨੂੰ ਫਰਾਈਡੇ ਜੁਲਾਈ 3 ਤਰੀਕ ਨੂੰ ਸ਼ਾਮ 3 ਤੋਂ ਲੈ ਕੇ 6 ਵਜੇ ਤੱਕ 3 ਘੰਟੇ ਲਗਾਤਾਰ ਲਾਈਵ ਲੋਕੇਸ਼ਨ ਤੋਂ ਲਈ ਪ੍ਰੋਗਰਾਮ ਉੱਥੋਂ ਪੇਸ਼ ਕਰਾਂਗੇ। ਫਿਰ ਅਗਲੇ ਵੀ ਦਿਨ ਸੈਟਰਡੇ ਵੀ ਦੋਸਤੋ ਅਸੀਂ 1 ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੀ ਤੁਹਾਨੂੰ ਲਾਈਵ ਸੱਦਾ ਪੱਤਰ ਦੇਵਾਂਗੇ ਕਿ ਆ ਕੇ ਪਹੁੰਚੋ, ਪੈਸੇ ਬਚਾਓ ਅਤੇ ਤੋਹਫੇ ਵੀ ਲਓ ਬ੍ਰੈਂਡ ਨਿਊ ਫਰਨੀਚਰ ਦੇ ਨਾਲ, ਫਰੋਮ ਗ੍ਰੈਂਡ ਹੋਮ ਫਰਨੀਚਰ, 294 Walker Drive, ਬ੍ਰੈਂਪਟਨ, ਕੁਈਨ ਐਂਡ ਗੇਟਵੇ। ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
1: ਬਹੁਤ ਸ਼ੁਕਰੀਆ, ਧੰਨਵਾਦ ਸਮਰਾਜ ਜੀ। ਬਿਲਕੁਲ, ਫਰਾਈਡੇ ਸੈਟਰਡੇ ਦੋਨੋਂ ਦਿਨ ਜਿਹੜਾ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲਣਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਵੱਡੇ ਵੱਡੇ ਜਿਹੜੇ ਤੁਸੀਂ ਡਿਸਕਾਊਂਟ ਤੇ ਤੋਹਫੇ ਆਪਣੇ ਘਰ ਲੈ ਕੇ ਜਾ ਸਕਦੇ ਹੋ, ਕਿਉਂਕਿ ਕੈਨੇਡਾ ਡੇ ਵਾਲੀਆਂ ਪ੍ਰਾਈਜ਼ ਤੁਹਾਨੂੰ ਇਸ ਵੀਕਐਂਡ ਤੱਕ ਮਿਲਣੀਆਂ। ਪਰਿਵਾਰਾਂ ਨੇ ਹਾਈਡ੍ਰੋਨਿਕ ਬੈਡਰੂਮ ਸੈੱਟ ਲੈਣੇ ਨੇ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਪੇਟੀ ਵਾਲੇ ਬੈਡਰੂਮ ਸੈੱਟ ਚਾਹੀਦੇ ਨੇ, ਜਾਂ ਤੁਸੀਂ ਕਾਫੀ ਟੇਬਲ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 294 Walker Drive, 294 Walker Drive, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ, ਕਿਉਂਕਿ ਕੜਾਕੇ ਕੱਢਵੀਆਂ ਪ੍ਰਾਈਜ਼ਾਂ ਮਿਲਣੀਆਂ ਅਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ, ਅਤੇ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਬਿਲਕੁਲ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਲੈਣਾ। ਜੀ ਹਾਂ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ, ਜਿਹਦੀ ਰੈਗੂਲਰ ਕੀਮਤ 1100-1100 ਸੀ। ਜਿੰਨੇ ਵੀ ਪਰਿਵਾਰ ਸਾਡੇ ਕੇ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਸਿਰਫ 399 ਦਾ। ਜੀ ਹਾਂ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ 399 ਦਾ ਮਿਲੂਗਾ, ਅਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਮਿਲੂਗਾ। ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ 399 ਦਾ, ਅਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਲੈ ਕੇ ਜਾਣਾ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ, ਬੈਡਰੂਮ ਸੈੱਟ, ਸੋਫਾ ਸੈੱਟ, ਪਿਓਰ ਲੈਦਰ ਦੇ ਪਾਵਰ ਮਸਾਜਰ ਰਿਕਲਾਈਨਰ ਦੇ ਉੱਪਰ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਾਓ 294 Walker Drive, 294 Walker Drive, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਸੈਂਟਰ ਦੀ ਬਿਲਕੁਲ ਬੈਕ ਸਾਈਡ 'ਤੇ, ਕੁਈਨ ਬੜੇ ਵਾਲਮਾਰਟ
0: Thank you, brother. ਅਸੀਂ ਕੱਲ੍ਹ ਨੂੰ ਲਾਈਵ ਲੋਕੇਸ਼ਨ ਪਹੁੰਚਾਂਗੇ ਗ੍ਰੈਂਡ ਹੋਮ ਫਰਨੀਚਰ, ਸੈਟਰਡੇ ਵੀ ਲਾਈਵ ਲੋਕੇਸ਼ਨ ਪਹੁੰਚਾਂਗੇ ਗ੍ਰੈਂਡ ਹੋਮ ਫਰਨੀਚਰ, ਤੁਸੀਂ ਵੀ ਪਹੁੰਚੋ ਅੱਜ ਫਰਾਈਡੇ ਸੈਟਰਡੇ ਸੰਡੇ ਇਹ ਲਾਸਟ ਡੇਜ਼ ਨੇ ਕੈਨੇਡਾ ਡੇ ਤੇ ਐਬਸੋਲੂਟਲੀ ਲੋਵੈਸਟ ਪ੍ਰਾਈਸਿਸ ਆਫ ਦ ਇੰਟਾਇਰ ਈਅਰ, ਲੋਅਰ ਦੈਨ ਬਲੈਕ ਫਰਾਈਡੇ, ਲੋਅਰ ਦੈਨ ਬਾਕਸਿੰਗ ਡੇ, ਇਹ ਤੁਹਾਨੂੰ ਹੁਣ ਸਾਲ ਦੀਆਂ ਹੀ ਸਭ ਤੋਂ ਘੱਟ ਪ੍ਰਾਈਸ ਆਫਰ ਕਰ ਰਹੇ ਨੇ ਸਭ ਤੋਂ ਨਵਾਂ ਸੋਹਣਾ ਫਰਨੀਚਰ ਤੇ 294 ਵਾਕਰ ਡਰਾਈਵ ਬ੍ਰੈਂਪਟਨ ਪਹੁੰਚੋ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਤੇ ਤੁਸੀਂ ਬੇਸ਼ੱਕ ਹੁਣੇ ਵੀ ਜਾ ਸਕਦੇ ਹੋ, ਕੱਲ੍ਹ ਨੂੰ ਵੀ, ਸੈਟਰਡੇ ਨੂੰ ਵੀ ਅਤੇ ਸੰਡੇ ਨੂੰ ਲਾਸਟ ਡੇ ਹੈ ਇਸ ਸੇਲ ਦੇ ਵਿੱਚ। ਨਾਲ ਦੇ ਦੋਸਤੋ ਤੁਹਾਨੂੰ ਮਿਲਾਉਂਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਅਮਨ ਫਰੋਮ ਰੋਇਲ ਡਿਜੀਟਲ, ਵਨ ਸਟਾਪ ਸ਼ਾਪ ਹੈ ਜੇ ਤੁਸੀਂ ਐਬਸੋਲੂਟਲੀ ਬੈਸਟ ਪ੍ਰਾਈਸ ਚਾਹੁੰਦੇ ਹੋ ਆਪਣੇ ਘਰ ਦੇ ਇੰਟਰਨੈਟ ਦੇ ਲਈ। ਇਹ ਤੁਹਾਨੂੰ ਅਨਲਿਮਿਟਡ ਹਾਈ ਸਪੀਡ ਪੈਕੇਜਸ ਪ੍ਰੋਵਾਈਡ ਕਰਦੇ ਨੇ ਬਿਨਾਂ ਕੋਈ ਵੀ ਹਿਡਨ ਫੀਸ ਤੋਂ, ਬਿਨਾਂ ਕੋਈ ਐਕਸਟਰਾ ਫੀਸ ਤੋਂ। ਜਿੰਨਾ ਮਰਜ਼ੀ ਇੰਟਰਨੈਟ ਵਰਤੋ, ਕੋਈ ਵੀ ਬੈਂਡਵਿਡਥ ਕੈਪ ਨਹੀਂ ਹੋਊਗੀ, ਸਪੀਡ ਐਨ ਪੂਰੀ 100 ਤੇ ਸਪੀਡ ਹੋਊਗੀ ਜੋ ਕਿ ਚਾਹੀਦੀ ਚਾਹੀਦੀ ਹੈ। ਰੋਇਲ ਡਿਜੀਟਲ 647-201-1313, 647-201-1313, ਇਹ ਸਭ ਤੋਂ ਵੱਡੀਆਂ ਇੰਟਰਨੈਟ ਕੰਪਨੀਜ਼ ਦੇ ਆਥੋਰਾਈਜ਼ ਡੀਲਰ ਹਨ। ਤੁਸੀਂ ਇਹਨਾਂ ਨੂੰ ਇਨ ਪਰਸਨ ਜਾ ਕੇ ਵੀ ਮਿਲ ਵੀ ਸਕਦੇ ਹੋ। ਇਹਨਾਂ ਦੀ ਦੁਕਾਨ ਹੈ ਏਅਰਪੋਰਟ ਅਤੇ ਕੁਈਨ, ਏਅਰਪੋਰਟ ਅਤੇ ਕੁਈਨ ਦੀ ਇੰਟਰਸੈਕਸ਼ਨ ਇਨ ਬ੍ਰੈਂਪਟਨ, ਵੱਡਾ ਜਿਹੜਾ ਹੋਮ ਡੀਪੋ ਵਾਲਾ ਪਲਾਜ਼ਾ ਹੈ, 80 ਮੇਅਰ ਟਾਈਮ ਅੰਟੇਰੀਓ ਬੁਲਵਰਡ, ਯੂਨਿਟ ਨੰਬਰ 58। ਰੋਇਲ ਡਿਜੀਟਲ 647-201-1313, 647-201-1313। ਅਮਿਤ ਜੀ ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ, ਅਤੇ ਰੇਡੀਓ ਸੁਣ ਰਹੇ ਸਾਰੇ ਲਿਸਨਰਸ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੱਦਾਂ ਕਿ ਹੁਣੇ ਤੁਸੀਂ ਐਕਸਪਲੇਨ ਕਰ ਹੀ ਦਿੱਤਾ ਕਿ ਅਸੀਂ ਬਹੁਤ ਹੀ ਵਧੀਆ ਇੰਟਰਨੈਟ, ਹੋਮ ਫੋਨ ਅਤੇ ਕੇਬਲ ਟੀਵੀ ਦੀਆਂ ਡੀਲਸ ਪ੍ਰੋਵਾਈਡ ਕਰਦੇ ਹਾਂ। ਮਿਨੀਮਮ ਜਿਹੜੀਆਂ ਕਿ ਸ਼ੁਰੂ ਹੁੰਦੀਆਂ ਨੇ $55 ਤੋਂ, 1.5 GB ਅਨਲਿਮਿਟਡ ਇੰਟਰਨੈਟ ਤੁਹਾਨੂੰ ਮਿਲੂਗਾ, ਅਤੇ ਜਿਹਦੇ ਵਿੱਚ ਕੋਈ ਇੰਸਟਾਲੇਸ਼ਨ ਕੋਸਟ ਨਹੀਂ ਹੋਊਗੀ ਅਤੇ ਨਾ ਹੀ ਕੋਈ ਐਕਸਟਰਾ ਹਿਡਨ ਚਾਰਜਿਸ ਨੇ। ਸੋ ਕੋਈ ਵੀ ਕੁਐਸਚਨ ਆ ਤੁਹਾਨੂੰ ਇਹਨਾਂ ਡੀਲਸ ਦੇ ਰਿਗਾਰਡਿੰਗ, ਕਾਲ ਕਰਕੇ ਜ਼ਰੂਰ ਪੁੱਛਿਆ ਜਾ ਸਕਦਾ। ਨੰਬਰ ਆ 647-201-1313। ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸ ਦੇਵਾਂ ਕਿ ਜੇ ਤੁਸੀਂ ਘਰ ਦੇ ਵਿੱਚ ਈਵਨ ਹੋਮ ਸਿਕਿਉਰਿਟੀ ਵੀ ਲਵਾਉਣਾ ਚਾਹੁੰਦੇ ਹੋ, ਉਹਦੇ ਵੀ ਸਾਡੇ ਕੋਲ ਸਪੈਸ਼ਲ ਪ੍ਰਾਈਜ਼ ਅਵੇਲੇਬਲ ਨੇ। ਸੋ ਜ਼ਰੂਰ ਇਹਨਾਂ ਡੀਲਸ ਦੇ ਰਿਗਾਰਡਿੰਗ ਕਾਲ ਕਰੋ ਤੁਸੀਂ, ਅਤੇ ਆਪਾਂ ਜ਼ਰੂਰ ਤੁਹਾਨੂੰ ਬੈਸਟ ਪੋਸੀਬਲ ਜਿਹੜਾ ਪ੍ਰਾਈਜ਼ ਹੋਏਗਾ, ਤੁਹਾਡਾ ਐਡਰੈਸ ਪ੍ਰੋਪਰਲੀ ਵੈਰੀਫਾਈ ਕਰਕੇ ਅਤੇ ਤੁਹਾਨੂੰ ਆਫਰ ਆ ਜਿਹੜਾ ਉਹ ਅਸੀਂ ਦੇਵਾਂਗੇ। ਨੰਬਰ ਆ 647-201-1313, 647-201-1313। ਥੈਂਕ ਯੂ,
0: ਥੈਂਕ ਯੂ ਵੈਰੀ ਮੱਚ। ਅਨਬੀਟਬਲ ਇੰਟਰਨੈਟ ਪੈਕੇਜਸ ਤੁਸੀਂ ਜਿੱਥੋਂ ਮਰਜ਼ੀ ਲੱਭ ਲਓ, ਇੰਨੇ ਘੱਟ ਪ੍ਰਾਈਸ ਨਹੀਂ ਮਿਲਣੇ ਆ। ਰੋਇਲ ਡਿਜੀਟਲ 647-201-1313, 647-201-1313। ਜੇ ਦੋਸਤੋ ਤੁਹਾਡੇ ਘਰ ਦੇ ਵਿੱਚ ਇੰਟਰਨੈਟ ਮਸਾ ਚੱਲਦੀ ਆ, ਵਾਈਫਾਈ ਰੁਕੀ ਜਾਂਦਾ ਹੈ, ਜਾਂ ਤੁਸੀਂ ਕੋਈ ਵੀ ਨੈੱਟਫਲਿਕਸ ਜਾਂ IPTV ਵਗੈਰਾ ਯੂਜ਼ ਕਰਦੇ ਹੋ ਅਤੇ ਬਹੁਤ ਸਲੋ ਸਪੀਡ ਹੈ, ਬਫਰ ਹੀ ਵਾਰ ਵਾਰ ਹੋਈ ਜਾਂਦਾ ਹੈ, ਉਹ ਨਾਲ ਸਰਨਾ ਨਹੀਂ ਕੰਮ, ਸਰਨਾ ਚਾਹੀਦਾ ਨਹੀਂ ਕਿਸੇ ਦਾ ਕੰਮ ਯਾਰ। ਕਿੱਥੇ ਤੋਂ ਕਿੱਥੇ ਲੋਕ ਜਾਣ ਤੱਕ ਪਹੁੰਚ ਗਏ ਨੇ ਅਤੇ ਲੋਕਾਂ ਦੀ ਇੰਟਰਨੈਟ ਹਜੇ ਵੀ ਇੰਨੀ ਸਲੋ ਚੱਲੀ ਜਾਂਦੀ ਆ, ਜਾਣ ਤੱਕ ਪਹੁੰਚ ਗਏ ਨੇ ਅਤੇ ਲੋਕਾਂ ਦੀ ਇੰਟਰਨੈਟ ਹਜੇ ਵੀ ਇੰਨੀ ਸਲੋ ਚੱਲੀ ਜਾਂਦੀ ਆ। ਸੋ ਕਾਲ ਕਰ ਲਓ, $55 a month, no extra cost, no hidden cost, 1.5 GB super fast speed, unlimited internet, ਉਹ ਵੀ ਪੂਰੇ ਮੁਲਕ ਦੀ ਸਭ ਤੋਂ ਵੱਡੀ ਕੰਪਨੀ ਦੇ ਨਾਲ, $55 per month ਦੇ ਵਿੱਚ ਕਮਾਲ ਦੀ ਹੀ ਪ੍ਰਾਈਸ ਹੈ। ਕਾਲ ਰੋਇਲ ਡਿਜੀਟਲ 647-201-1313, 647-201-1313 ਤੇ ਸੰਪਰਕ ਕੀਤਾ ਜਾ ਸਕਦਾ ਹੈ। ਹੁਣ ਤੁਹਾਨੂੰ ਮਿਲਾਉਂਦੇ ਹਾਂ, ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ, ਜੋ ਕਿ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਕੰਮ ਕਰਦੇ ਆ ਰਹੇ ਨੇ। ਤੁਹਾਡਾ ਮੋਰਗੇਜ ਰਿਲੇਟਡ ਜਿਹੜਾ ਮਰਜ਼ੀ ਕੰਮ ਹੋਵੇ, ਇਹਨਾਂ ਨਾਲ ਸੰਪਰਕ ਕਰੋ, 416-710-7524, 416-710-7524। ਬਾਈ ਜੀ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਸਮਰਾਜ ਵੀਰ, ਨਾਲ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਲਿਸਨਰਸ ਨੂੰ ਜੀ।
0: ਬਈ ਮੈਨੂੰ ਹੁਣੇ ਹੁਣੇ ਚੇਤਾ ਆਇਆ, ਆਈ ਥਿੰਕ ਲਾਸਟ ਮੰਥ ਜੂਨ ਦੇ ਵਿੱਚ ਇੱਕ ਸਾਡੇ ਲਿਸਨਰ ਦੀ ਮੈਨੂੰ ਇੱਕ ਕਾਲ ਆਈ ਸੀ, ਉਹਨਾਂ ਨੇ ਮੈਸੇਜ ਵੀ ਛੱਡਿਆ ਸੀ। ਉਹਨਾਂ ਨੇ ਕਿਹਾ ਕਿ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ, ਉਹਨਾਂ ਨੇ ਇੰਟਰਵਿਊ ਸੁਣੀ ਸੀ ਅਤੇ ਆਪਣੀ ਮੋਰਗੇਜ ਦੀ ਰਿਨਿਊ ਤੁਹਾਡੇ ਤੋਂ ਕਰਵਾਈ, ਅਤੇ ਉਹਨਾਂ ਨੇ ਕਿਹਾ ਕਿ ਜਿਹੜਾ ਕਰੰਟ ਬੈਂਕ ਸੀ ਉਹਨਾਂ ਨਾਲੋਂ ਕਾਫੀ ਜ਼ਿਆਦਾ ਘੱਟ ਰੇਟ ਦੇ ਵਿੱਚ ਤੁਸੀਂ ਉਹਨਾਂ ਦੀ ਰਿਨਿਊ ਕੀਤੀ ਸੀ। ਸੋ ਜੇ ਹੋਰ ਵੀ ਕੋਈ ਵੀ ਭੈਣ ਭਰਾ ਇਸ ਟਾਈਮ 'ਤੇ ਬਹੁਤ ਮਹਿੰਗੀ, ਮੈਨੂੰ ਲੱਗਦਾ ਬੰਦੇ ਦਾ ਨਾਮ ਤਾਰਕ ਸੀ, ਤਾਰਕ ਸੀ, ਇਟ ਵਾਜ਼ ਲਾਸਟ ਮੰਥ, ਜੇਕਰ ਹੋਰ ਕੋਈ ਵੀ ਇਸ ਟਾਈਮ 'ਤੇ ਪਰਿਵਾਰ ਮੋਰਗੇਜ ਰਿਨਿਊ ਫੇਸ ਕਰ ਰਿਹਾ ਹੈ, 99% ਚਾਂਸ ਹੈ ਕਿ ਪਹਿਲਾਂ ਨਾਲੋਂ ਵੱਧ ਹੀ ਇੰਟਰਸਟ ਰੇਟ ਅਤੇ ਵੱਧ ਹੀ ਕਿਸ਼ਤ ਹੋਣੀ ਆ, ਪਰ ਤੁਸੀਂ ਕੀ ਉਹਨੂੰ ਘਟਾ ਸਕਦੇ ਹੋ ਕਿ ਨਹੀਂ, ਦੱਸੋ ਜੀ।
3: ਬਿਲਕੁਲ ਸਮਰਾਜ ਵੀਰ, ਦੇਖੋ ਹਮੇਸ਼ਾ ਕਹੀਦਾ ਹੁੰਦਾ ਡੈਫੀਨੇਟਲੀ ਘਟਾ ਸਕਦੇ, ਕਿਉਂਕਿ ਦੇਖੋ ਮੇਰਾ ਇਹ ਹੈਗਾ ਹਰ ਰੋਜ਼ ਦਾ ਕੰਮ, ਮੈਨੂੰ ਕਿਤੇ ਨਾ ਕਿਤੇ ਪਤਾ ਕਿਹੜੀ ਕੁੰਡੀ ਪਾ ਕੇ ਅਗਲੇ ਜਿਹੜੇ ਨਵੇਂ ਲੈਂਡਰ ਕੋਲੇ ਜਾਣਾ ਹੈ, ਉਹਨੂੰ ਕੀ ਕਿਹੜੀ ਚੀਜ਼ ਕਿਵੇਂ ਪ੍ਰੈਜੈਂਟ ਕਰਕੇ ਤੁਹਾਨੂੰ ਡਿਸਕਾਊਂਟ ਦਵਾਉਣੇ ਆ। ਔਰ ਡਿਸਕਾਊਂਟ ਤੁਹਾਨੂੰ ਅਨੇਕਾਂ ਤਰ੍ਹਾਂ ਦੇ ਹੋ ਸਕਦੇ ਨੇ, ਤੁਹਾਨੂੰ ਕੈਸ਼ ਬੈਕ ਰਾਹੀਂ ਡਿਸਕਾਊਂਟ ਹੋ ਸਕਦਾ, ਜਿਹੜੀ ਤੁਹਾਨੂੰ ਅੱਜ ਟਰਮ ਮਿਲੀ ਆ ਹੋ ਸਕਦਾ ਤੁਹਾਨੂੰ ਬੈਂਕ ਧੱਕੇ ਨਾਲ ਕਹਿ ਰਹੇ ਤੁਸੀਂ ਫਿਕਸ ਲਵੋ, ਜਾਂ ਵੈਰੀਏਬਲ ਤੁਹਾਨੂੰ ਮਹਿੰਗੀ ਪੈ ਰਹੀ ਆ, ਜੇ ਤੁਸੀਂ ਵੈਰੀਏਬਲ ਲੈਣਾ ਚਾਹੁੰਦੇ ਹੋ ਤੁਹਾਨੂੰ ਨਾ ਚਾਹੁੰਦੇ ਹੋਇਆ ਫਿਕਸ ਲੈਣੀ ਪੈ ਰਹੀ ਆ। ਸੋ ਬਥੇਰੀ ਨਿੱਕੀ ਨਿੱਕੀ ਗੱਲਾਂ ਹੁੰਦੀਆਂ ਜਿਹਦੇ ਕਰਕੇ ਤੁਹਾਨੂੰ ਜਿਹੜਾ ਕਰੰਟ ਤੁਹਾਡਾ ਲੈਂਡਰ ਹੈ, ਕਰੰਟ ਦਾ ਮੌਕੇ ਦਾ ਬੈਂਕ ਹੈ, ਉਹ ਤੁਹਾਨੂੰ ਨਹੀਂ ਉਹ ਚੀਜ਼ਾਂ ਆਫਰ ਕਰਦਾ, ਬਟ ਡੈਫੀਨੇਟਲੀ ਜਦੋਂ ਨਵੇਂ ਲੈਂਡਰ ਕੋਲੇ ਜਾਵਾਂਗੇ, ਨਵਾਂ ਬਿਜ਼ਨਸ ਲੈ ਕੇ ਜਾਵਾਂਗੇ, ਉਹਦੀ ਜਿਹੜੀਆਂ ਕੁੰਡੀਆਂ ਨੇ ਕਿਵੇਂ ਉਹ ਫਾਈਲ ਨੂੰ ਪ੍ਰੈਜੈਂਟ ਕੀ ਕਰਨਾ, ਤੇ ਤੁਹਾਨੂੰ ਜਿਹੜੀਆਂ ਟਰਮਾਂ ਤੁਹਾਡੇ ਹਿਸਾਬ ਮੁਤਾਬਕ ਮਿਲਣ ਉਹ ਚੀਜ਼ਾਂ ਬਾਈ ਜੀ ਤੁਹਾਨੂੰ ਮਿਲਣਗੀਆਂ। ਹੁਣ ਜਿਹੜਾ ਕੋਈ ਵੀ ਭੈਣ ਭਰਾ, ਇਹ ਤਾਂ ਚਲੋ ਦੇਖੋ ਜੀ ਮੈਂ ਗੱਲ ਕਰਦਾ ਜਿਹੜੇ ਇਸ ਵਕਤ ਸਕੈਜੂਅਲ ਏ ਲੈਂਡਰ ਨਾਲ ਹੀ ਨੇ, ਵੀ ਜਿਵੇਂ ਕਹਿ ਲਓ ਸਕੋਸ਼ੀਆ ਬੈਂਕ, ਟੀਡੀ ਬੈਂਕ ਵਰਗੇ ਬੈਂਕਾਂ ਨਾਲ ਨੇ, ਜਿਹੜੇ ਭੈਣ ਭਰਾ ਅਨਫੋਰਚੁਨੇਟਲੀ ਕਿਸੇ ਦੀ ਗਲਤੀ ਕਰਕੇ ਜਾਂ ਕਿਸੇ ਦਾ ਘੱਟ ਐਕਸਪੀਰੀਅੰਸ ਹੋਣ ਕਰਕੇ ਆਪਦੀ ਫਾਈਲ ਕਿਸੇ ਅਣਜਾਣ ਏਜੰਟ ਨੂੰ ਦੇ ਬੈਠੇ ਸੀ, ਤਾਂ ਅਲਟੀਮੇਟਲੀ ਉਹਨਾਂ ਨੂੰ ਜਿਹੜੀ ਆਪਣੀ ਮੌਰਗੇਜ ਜਾਂ ਪ੍ਰਾਈਵੇਟ ਕਰਾਉਣੀ ਪੈ ਗਈ ਸੀ, ਜਾਂ ਸੈਕਿੰਡ ਮੌਰਗੇਜ ਚੱਕਣੀ ਪੈ ਗਈ ਕੋਈ ਆਪਣੀ ਇਨਵੈਸਟਮੈਂਟ ਪ੍ਰੋਪਰਟੀ ਕਲੋਜ਼ ਕਰਾਉਣ ਕਰਕੇ, ਜਾਂ ਕੀ ਜਾਂ ਤੁਸੀਂ ਈਵਨ ਬੀ ਲੈਂਡਰ ਨਾਲ ਜੇ ਤੁਸੀਂ ਸਟੱਕ ਬੈਠੇ ਹੋ, ਕਿਉਂਕਿ ਬੀ ਲੈਂਡਰ ਵੀ ਜ਼ਿਆਦਾਤਰ ਟਰਮਾਂ ਇੱਕ ਸਾਲ ਦੀਆਂ ਤਿੰਨ ਤਿੰਨ ਸਾਲ ਦੀਆਂ ਟਰਮਾਂ ਵੇਚਦਾ ਹੈਗਾ, ਜਿਹਨਾਂ ਦਾ ਇੰਟਰਸਟ ਰੇਟ ਬਾਈ ਜੀ ਅੱਜ ਦੀ ਤਰੀਕ ਦੇ ਵਿੱਚ ਵੀ 6-7% ਤੁਹਾਨੂੰ ਆ ਰਹੇ ਨੇ, ਤੇ ਜੇ ਸਾਰਾ ਹੀ ਤੁਹਾਡਾ ਮੈਂ ਵੀ ਕਹਾਂ ਜਿਹੜਾ ਸਭ ਤੋਂ ਮੋਟਾ ਮੈਜੋਰਿਟੀ ਖਰਚਾ ਹੁੰਦਾ ਮੌਰਗੇਜ ਦਾ ਹੀ ਹੁੰਦਾ, ਜੇ ਤੁਹਾਡਾ ਸਾਰੇ ਕੰਮ ਇਹ ਸਕੈਜੂਅਲ ਇਹ ਬੈਂਕ ਤੋਂ ਹੋ ਜਾਵੇ, ਜਿੱਥੇ ਤੁਹਾਡਾ ਇੰਟਰਸਟ ਰੇਟ ਸਿਰਫ ਤੇ ਸਿਰਫ 3.5-4% ਦੇ ਵਿੱਚ ਰਹਿ ਜਾਣਾ, ਤੁਹਾਨੂੰ ਬਹੁਤ ਹੀ ਹਜ਼ਾਰਾਂ ਡਾਲਰਾਂ ਦੀ ਬਚਤ ਹੋ ਸਕਦੀ ਤੁਹਾਡੀ ਮਹੀਨੇ ਦੀ, ਜਿੱਥੇ ਰੈਦਰ ਤੁਹਾਡਾ ਫੋਕਸ ਲੱਗਿਆ ਹੁੰਦਾ ਵੀ ਦਿਹਾੜੀ ਜ਼ਿਆਦਾ ਲਾ ਲਈਏ ਮੌਰਗੇਜ ਦੀ ਪੇਮੈਂਟ ਨਾ ਮਿਸ ਹੋ ਜਾਵੇ, ਰੈਦਰ ਫੋਕਸ ਉਸ ਚੀਜ਼ 'ਤੇ ਕਰੋ ਜਿਹਦੇ ਨਾਲ ਤੁਹਾਡਾ ਮਹੀਨੇ ਦੇ ਮਹੀਨੇ ਤੁਹਾਨੂੰ ਸਕੂਨ ਆਵੇ। ਸੋ ਜਿਹੜੇ ਵੀ ਭੈਣ ਭਰਾ ਕਿਸੇ ਵੀ ਲੈਂਡਰ ਨਾਲ ਜੇ ਤੁਹਾਨੂੰ ਲੱਗਦਾ ਤੁਸੀਂ ਸਟੱਕ ਬੈਠੇ ਹੋ, ਮੈਨੂੰ ਸਿਰਫ ਤੇ ਸਿਰਫ ਮਿਨੀਮਮ ਤੁਹਾਡਾ ਸਕੋਰ 650 ਚਾਹੀਦਾ ਐਕੋਫੈਕਸ ਦੇ ਉੱਤੇ, ਜੇ ਤੁਹਾਡਾ 650 ਸਕੋਰ ਹੈਗਾ, ਯੈਸ ਯੂ ਗਾਈਜ਼ ਵਿਲ ਕੁਆਲੀਫਾਈ ਫਾਰ ਦਾ ਬੈਂਕ। ਜੇ ਤੁਹਾਡਾ ਸਕੋਰ 650 ਤੋਂ ਘੱਟ ਹੈਗਾ, ਮੈਂ ਤੁਹਾਨੂੰ ਹੁਣ ਏਅਰ ਦੇ ਉੱਤੇ ਵੀ ਕਹਿ ਦੇਣਾ ਤੁਸੀਂ ਬੈਂਕ ਲਈ ਨਹੀਂ ਬਾਈ ਜੀ ਕੁਆਲੀਫਾਈ ਕਰੋਗੇ, ਉਹ ਫਾਈਲ ਪਾਉਣ ਸਾਰੇ ਡਿਕਲਾਈਨ ਹੋ ਜਾਂਦੀ ਹੈ। ਸੋ ਕੋਈ ਵੀ ਭੈਣ ਭਰਾ ਕਿਸੇ ਤਰੀਕੇ ਦੀ ਤੁਹਾਡੀ ਰੀਨੂਅਲ ਆ ਰਹੀ ਹੈ ਆਉਂਦੇ ਮਹੀਨੇ ਨੂੰ, ਦੋਵਾਂ ਮਹੀਨਿਆਂ ਨੂੰ, 5-7 ਮਹੀਨਿਆਂ ਨੂੰ, ਆਪਣੀ ਫਾਈਲ ਪਹਿਲਾਂ ਪ੍ਰਿਪੇਅਰ ਕਰਨੀ ਸ਼ੁਰੂ ਕਰੋ, ਤੁਹਾਨੂੰ ਤੁਹਾਡੀ ਸਹੀ ਰਾਹ ਦਿਖੇ ਤੁਸੀਂ ਕਿਹੜੇ ਰਾਹ 'ਤੇ ਜਾਣਾ, ਤਾਂ ਜੇ ਕਿ ਤਾਂ ਕਿ ਜਿਹੜੇ ਤੁਹਾਡੇ ਨੇ ਹਜ਼ਾਰੇ ਡਾਲਰ ਮਹੀਨੇ ਦੀ ਮਹੀਨੇ ਬਚਣੇ ਸ਼ੁਰੂ ਹੋਣ, ਤੁਹਾਨੂੰ ਜਿਹੜੀ ਕੰਮ ਦੀ ਭੱਜ ਨੱਠ ਆ, ਤੁਹਾਡੀ ਘੱਟੇ ਘੱਟੋ ਘੱਟ ਸਕੂਨਦਾਇਕ ਤੁਸੀਂ ਜ਼ਿੰਦਗੀ ਜੀਵੋ। ਨਵੇਂ ਲੈਂਡਰ ਕੋਲ ਜਾਵਾਂਗੇ, ਹਮੇਸ਼ਾ ਕਹਿੰਦਾ ਉਹਨਾਂ ਵੱਧ ਵੋਲਿਊਮ ਕੱਢਣ ਕਰਕੇ ਤੁਹਾਨੂੰ ਕੈਸ਼ ਬੈਕ ਵੀ ਦਵਾਉਂਗਾ, ਉਸ ਤੋਂ ਵੱਡੀ ਗੱਲ ਕੋਈ ਤੁਹਾਨੂੰ ਪੈਨਲਟੀ ਨਹੀਂ ਜੀ ਪੈਣ ਦਿੰਦਾ, ਜੋ ਵੀ ਕੁਛ ਅੱਜ ਤੁਹਾਨੂੰ ਤੁਹਾਡੇ ਕਰੰਟ ਲੈਂਡਰ ਤੋਂ ਆਫਰ ਹੋ ਰਿਹਾ ਉਸ ਤੋਂ ਗਾਰੰਟੀਡ ਲੋ ਇੰਟਰਸਟ ਰੇਟ ਦਵਾਉਂਗਾ। ਉਸ ਤੋਂ ਹੋਰ ਵੱਡੀ ਗੱਲ, ਕਈ ਵਾਰੀ ਭੈਣ ਭਰਾਵਾਂ ਨੂੰ ਲਾਈਨ ਆਫ ਕ੍ਰੈਡਿਟ ਦੀ ਆਪਸ਼ਨ ਨਹੀਂ ਜੀ ਬਣਦੀ ਐਪਲੀਕੇਸ਼ਨ ਦੇ ਵਿੱਚ, ਐਪਲੀਕੇਸ਼ਨ ਪਤਾ ਨਹੀਂ ਕਿਵੇਂ ਸਟਰਕਚਰ ਕੀਤੀ ਜਾਂਦੀ ਹੈ, ਹਰ ਇੱਕ ਐਪਲੀਕੇਸ਼ਨ ਦੇ ਨਾਲ ਬਾਈ ਜੀ ਜਦੋਂ ਐਪਲੀਕੇਸ਼ਨ ਲਾਂਚ ਕਰੀਦੀ ਆ ਲਾਈਨ ਆਫ ਕ੍ਰੈਡਿਟ ਨਾਲ ਬਣਵਾ ਕੇ ਦੇਈਦੀ ਆ, ਕਹਿਣ ਤੋਂ ਭਾਵ ਜਦੋਂ ਜਿਵੇਂ ਜਿਵੇਂ ਤੁਹਾਡਾ ਮੌਰਗੇਜ ਦਾ ਬੈਲੈਂਸ ਘਟੀ ਜਾਊਗਾ ਉਵੇਂ ਉਵੇਂ ਤੁਹਾਡੀ ਲਾਈਨ ਆਫ ਕ੍ਰੈਡਿਟ ਬਣੀ ਜਾਊਗੀ। ਇਸ ਤੋਂ ਹੋਰ ਵੱਧ ਆਪਸ਼ਨ ਰਿਨੂਅਲ ਮੌਕੇ ਮੈਨੂੰ ਨਹੀਂ ਲੱਗਦਾ ਕੋਈ ਹੋਰ ਦੇ ਪਾਊਗਾ। ਸੋ ਕਿਸੇ ਤਰੀਕੇ ਦੀ ਰਿਨੂਅਲ ਹੈ, ਉਹ ਭਾਵੇਂ ਰੈਜੀਡੈਂਸ਼ੀਅਲ ਹੈ ਭਾਵੇਂ ਕਮਰਸ਼ੀਅਲ ਹੈ, ਜ਼ਰੂਰ ਇੱਕ ਵਾਰੀ ਕਾਲ ਕਰ ਲਿਓ, ਚੰਗਾ ਰਾਹ ਤੁਹਾਨੂੰ ਦੱਸੂਗਾ, ਦੈਨ ਅਗੈਨ ਆਲਵੇਜ਼ ਕਹਿੰਦਾ ਉਹਨਾਂ ਤੁਹਾਨੂੰ ਗੱਲ ਜਚੂਗੀ ਤਾਂ ਹੀ ਆਪਾਂ ਅਗਾਂਹ ਵਧਾਂਗੇ। ਨੰਬਰ ਨੋਟ ਕਰ ਲਓ 416-710-7524 416-710-7524। ਬੈਕ ਟੂ ਸਮਰਾਜ।
0: ਮੌਰਗੇਜ ਐਕਸਪਰਟ ਮੌਰਗੇਜ ਬ੍ਰੋਕਰ ਪ੍ਰਭਦੀਪ ਸਿੰਘ 416-710-7524 416-710-7524। ਬਾਈ ਜੀ ਨਾਲੇ ਜਿਹੜੇ ਵੀ ਲੋਕ ਹੁਣ ਫਸਟ ਟਾਈਮ ਹੋਮ ਬਾਇਰ ਬਣਨਾ ਚਾਹੁੰਦੇ ਨੇ, ਮੋਰਗੇਜ ਕਰਵਾਉਣ ਦੇ ਬਾਰੇ ਸ਼ਾਇਦ ਉਹਨਾਂ ਨੂੰ ਕੁਛ ਵੀ ਨਹੀਂ ਤੱਕ ਪਤਾ ਹੈਗਾ, ਉਹ ਜੇਕਰ ਕੋਈ ਪ੍ਰੀ ਕੰਸਟਰਕਸ਼ਨ ਪ੍ਰਾਪਰਟੀ ਬੁੱਕ ਕੀਤੀ ਹੋਈ ਆ, ਹੁਣ ਕਲੋਜ਼ਿੰਗ ਜਲਦ ਆ ਰਹੀ ਆ, ਜਾਂ ਰੀਸੇਲ ਦੇ ਵਿੱਚ ਘਰ ਬਣਿਆ ਬਣਾਇਆ ਖਰੀਦਣਾ ਚਾਹੁੰਦੇ ਨੇ, ਤੁਸੀਂ ਕਿਸ ਤਰ੍ਹਾਂ ਉਹਨਾਂ ਦੀ ਹੈਲਪ ਕਰਦੇ ਹੋ ਇਹ ਦੱਸੋ ਜੀ।
3: ਬਿਲਕੁਲ ਸਮਰਾਜ ਵੀਰ, ਬੜੀ ਨਾ ਮਜ਼ੇਦਾਰ ਗੱਲ ਹੈ, ਜਿਹੜੇ ਜਿਵੇਂ ਤੁਸੀਂ ਫਸਟ ਟਾਈਮ ਹੋਮ ਬਾਇਰ ਨੇ, ਜਿਹਨਾਂ ਨੂੰ ਮੌਰਗੇਜ ਬਾਰੇ ਕੁਛ ਨਹੀਂ ਪਤਾ, ਕਈ ਵਾਰੀ ਜਿਹੜੇ ਭੈਣ ਭਰਾਵਾਂ ਨੇ ਪ੍ਰੀ ਕੰਸਟਰਕਸ਼ਨ ਦੇ ਵਿੱਚ ਵੀ ਯੂਨਿਟ ਖਰੀਦੇ ਹੋਏ ਨੇ ਨਾ, ਤੁਸੀਂ ਐਂ ਯਕੀਨ ਮੰਨਣਾ ਮੇਰੀ ਗੱਲ ਦਾ, ਅਤੇ ਇਸ ਵਕਤ ਜਿੰਨੇ ਵੀ ਲਿਸਨਰਸ ਭੈਣ ਭਰਾ ਮੈਨੂੰ ਸੁਣ ਰਹੇ ਨੇ, ਬਥੇਰਿਆਂ ਨੂੰ ਡਾਊਨ ਪੇਮੈਂਟ ਅਤੇ ਡਿਪੋਜ਼ਿਟ ਦੀ ਕਨਫਿਊਜ਼ਨ ਬੜੀ ਰਹਿੰਦੀ ਆ। ਤੁਸੀਂ ਐਂ ਦੇਖ ਲਓ, ਤੁਹਾਨੂੰ ਜਦੋਂ ਬਿਲਡਰ ਨੇ ਕੋਈ ਪ੍ਰੋਜੈਕਟ ਵੇਚਣਾ, ਉਹਨੇ ਬਸ ਐਂ ਕਹਿ ਦੇਣਾ ਜੀ ਆਹ ਡਿਪੋਜ਼ਿਟ ਦੇਣਾ, ਤੁਹਾਨੂੰ ਐਂ ਲੱਗਣਾ ਵੀ ਡਿਪੋਜ਼ਿਟ ਦੇ ਕੇ ਚਲੋ ਜੀ ਘਰ ਤੁਹਾਡਾ ਹੋ ਜਾਣਾ, ਬਟ ਉਹ ਡਿਪੋਜ਼ਿਟ ਬਾਈ ਜੀ ਤੁਹਾਨੂੰ ਕੀ ਪਤਾ ਡਾਲਰ ਅਮਾਊਂਟ ਦੇ ਵਿੱਚ ਕਿੰਨਾ ਆ, ਉਹ 5% ਹੈ, 10% ਹੈ, 15% ਆ, 20% ਹੈ, ਕੱਲ੍ਹ ਨੂੰ ਬੈਂਕ ਤੁਹਾਨੂੰ ਰਿਕੁਆਇਰਮੈਂਟ ਰੱਖ ਦੇਵੇ ਜੀ ਤੁਹਾਨੂੰ 20% ਚਾਹੀਦਾ। ਸੋ ਜਿਹੜਾ ਫਸਟ ਟਾਈਮ ਹੋਮ ਬਾਇਰ ਬਾਈ ਜੀ, ਡੈਫੀਨੇਟਲੀ ਇਹ ਗੱਲ ਪੂਰੀ ਸੱਚੀ ਹੈ, ਉਹ ਬਿਲਕੁਲ ਹੀ ਅਣਜਾਣ ਹੈ, ਤਾਂ ਮੇਰਾ ਤਾਂ ਸਾਰੇ ਹੀ ਫਸਟ ਟਾਈਮ ਹੋਮ ਬਾਇਰਸ ਨੂੰ ਇਹ ਕਹਿਣਾ ਹੈਗਾ ਵੀ ਰੀਅਲ ਅਸਟੇਟ ਵਾਲੇ ਏਜੰਟ ਨਾਲ ਜੁੜਨ ਤੋਂ ਪਹਿਲਾਂ ਚੰਗੇ ਮੌਰਗੇਜ ਬ੍ਰੋਕਰ ਨਾਲ ਬੈਠੋ, ਤੁਹਾਨੂੰ ਤੁਹਾਡੀ ਗਰਾਊਂਡ ਰਿਐਲਿਟੀ, ਤੁਹਾਡੇ ਜਿਹੜੇ ਮੰਥਲੀ ਐਕਸਪੈਂਸ ਸਾਰੇ ਖਰਚੇ ਪੈ ਕੇ ਤੁਹਾਨੂੰ ਪਤਾ ਲੱਗੂਗਾ ਵੀ ਆਹ ਕੁਛ ਤੁਹਾਨੂੰ ਬਾਈ ਜੀ ਖਰਚਾ ਆਉਣਾ। ਉਸ ਤੋਂ ਬਾਅਦ ਤੁਸੀਂ ਦੇਖੋ ਤੁਹਾਡੇ ਅੰਦਰ ਕੌਨਫੀਡੈਂਸ ਆਉਂਦਾ ਘਰ ਦੀ ਸ਼ੋਪਿੰਗ ਲਈ। ਜਦੋਂ ਤੁਹਾਡੇ ਕੋਲ ਬੈਂਕ ਤੋਂ ਫਰਮ ਅਪਰੂਵਲ ਹੋਈ ਘਰ ਖਰੀਦਣ ਤੋਂ ਪਹਿਲਾਂ, ਜਿਹਦੀ ਕਿ ਵੈਲਿਡਿਟੀ 120 ਦਿਨ ਤੱਕ ਦੀ ਹੁੰਦੀ ਹੈ, ਜਦੋਂ ਤੁਹਾਡੇ ਹੱਥ 'ਚ ਉਹ ਡਾਕੂਮੈਂਟ ਹੋਇਆ, ਫਿਰ ਦੇਖੋ ਤੁਹਾਡੇ ਹੱਥ 'ਚ ਕੌਨਫੀਡੈਂਸ, ਤੁਹਾਡੀ ਜਿਹੜੀ ਸੋਚ ਹੈ, ਸੋਚ 'ਚ ਕੌਨਫੀਡੈਂਸ ਆਉਂਦਾ ਘਰ ਖਰੀਦਣ ਲੱਗਿਆ, ਘਰ 'ਤੇ ਆਫਰ ਪਾਉਣ ਲੱਗਿਆ। ਜਦੋਂ ਤੁਹਾਡੇ ਕੋਲ ਇਹੋ ਜਿਹੀਆਂ ਕੋਈ ਚੀਜ਼ਾਂ ਇਨ ਹੈਂਡ ਹੈ ਹੀ ਨੀਗੀਆਂ, ਤੁਸੀਂ ਅਸੀਂ ਤੁਰ ਜਾਂਦੇ ਹੋ, ਹਾਂਜੀ ਆ ਘਰ ਬਹੁਤ ਪਸੰਦ ਆ ਗਿਆ, ਤੁਸੀਂ ਆਫਰ ਵੀ ਪਾਤੀ, ਡਿਪੋਜ਼ਿਟ ਦੇਤਾ, ਫਿਰ ਉਦੋਂ ਤੁਹਾਨੂੰ ਮਹਿਸੂਸ ਹੁੰਦਾ ਜਦੋਂ ਤੁਹਾਡੀ ਬੈਂਕ ਵੱਲੋਂ ਡਿਕਲਾਈਨ ਆਉਂਦੀ ਹੈ ਵੀ ਤੁਸੀਂ ਕਹਿਣਾ ਯਾਰ ਸਾਡਾ ਤਾਂ ਡਿਪੋਜ਼ਿਟ ਦਿੱਤਾ ਵੀ ਡੁੱਬਿਆ ਜਾਣਾ। ਸੋ ਕੋਈ ਵੀ ਭੈਣ ਭਰਾ ਫਸਟ ਟਾਈਮ ਹੋਮ ਬਾਇਰ ਹੈ, ਤੁਹਾਡਾ ਜਿਹੋ ਜਿਹਾ ਵੀ ਸਨੈਰੀਓ ਹੈਗਾ, ਜੇ ਤੁਹਾਨੂੰ ਲੱਗਦਾ ਤੁਹਾਡੀ ਮਹੀਨੇ ਦੀ ਪੇਮੈਂਟ ਜ਼ਿਆਦਾ ਬਣਦੀ ਆ, ਤਾਂ ਮੇਰੇ ਕੋਲ ਇਹੋ ਜਿਹੇ ਲੈਂਡਰ ਵੀ ਨੇ ਜਿਹੜੇ ਅੱਜ ਦੀ ਤਰੀਕ 'ਚ 35-40 ਸਾਲਾਂ ਤੱਕ ਦੀ ਐਮੋਰਟਾਈਜੇਸ਼ਨ ਆਫਰ ਕਰ ਰਿਹਾ, ਜਿਹੜੀ ਕਿ ਆਮ ਸਟੈਂਡਰਡ ਬੈਂਕ ਨਹੀਂ ਦੇ ਰਿਹਾ। ਕਿਉਂ? ਜਿਹੜੀ ਉਹ 35-40 ਸਾਲ ਵਾਲੀ ਹੈ ਕਿਸ਼ਤ, ਉਹਦੇ ਵਿੱਚ ਤੁਹਾਡਾ ਬਾਈ ਜੀ ਮਹੀਨੇ ਦੀ ਕਿਸ਼ਤ ਜੀ $500 to $1,000 ਦੇ ਵਿੱਚ ਤੁਹਾਨੂੰ ਮਹੀਨੇ ਦੀ ਬਚਤ ਹੋ ਰਹੀ ਹੈ ਉਹਦੇ ਨਾਲ, ਜਿੱਥੇ ਤੁਹਾਡੀ ਅੱਜ 30 ਸਾਲਾਂ ਦੀ ਨਾਲ ਤੁਹਾਡੀ ਪੇਮੈਂਟ ਜਿਹੜੀ ਬਣਦੀ ਪਈ 2500, ਹੋ ਸਕਦਾ ਤੁਹਾਡੀ ਜੇ ਉਹੀ 40 ਸਾਲ ਤੇ ਆ ਜਾਵੇ ਤੁਹਾਡੀ ਪੇਮੈਂਟ ਜਿਹੜੀ ਮਹੀਨੇ ਦੀ 1800 to 2000 ਤੱਕ ਰਹਿ ਜਾਵੇ। ਇੱਕ ਤਾਂ ਦੇਖੋ ਫਸਟ ਟਾਈਮ ਹੋਮ ਬਾਰ ਨੂੰ ਆਹ ਬਹੁਤ ਵਧੀਆ ਚੀਜ਼ ਹੈਗੀ। ਜੇ ਤੁਹਾਨੂੰ ਲੱਗਦਾ ਤੁਹਾਡੇ ਕੋਲ ਸਿਰਫ 5% ਡਾਊਨ ਹੈ, ਉਹ 5% ਡਾਊਨ ਕਿਸ ਚੀਜ਼ ਨੂੰ ਲੈ ਕੇ ਹੈ? ਤੁਹਾਡੀ ਘਰ ਦੀ ਪਰਚੇਸ ਨੂੰ ਲੈ ਕੇ ਹੈ ਕਿ ਉਸ 5% ਦੇ ਵਿੱਚ ਤੁਹਾਡੀ ਕਲੋਜ਼ਿੰਗ ਕੋਸਟ ਹੈਗੀ ਹੈ, ਉਹ ਹੈਗੀ ਵੀ ਹੈ ਕਿ ਨਹੀਂ ਹੈ, ਉਹ ਚੀਜ਼ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਸੋ ਕੁੱਲ ਮਿਲਾ ਕੇ ਜਿਹੜਾ ਵੀ ਕੋਈ ਫਸਟ ਟਾਈਮ ਹੋਮ ਬਾਇਰ ਹੈ, ਉਹ ਭਾਵੇਂ ਰੀਸੇਲ 'ਤੇ ਘਰ ਲੈ ਰਿਹਾ, ਭਾਵੇਂ ਬਿਲਡਰ ਤੋਂ ਲੈ ਰਿਹਾ, ਇੱਕ ਵਾਰੀ ਚੰਗੇ ਮੌਰਗੇਜ ਬ੍ਰੋਕਰ ਕੋਲ ਬੈਠੋ। ਜੇ ਤੁਹਾਨੂੰ ਲੱਗਦਾ ਵੀ ਬਾਹਰ ਗੱਲਾਂ 'ਚ ਕੜਾਹ ਬਣਾਉਣ ਵਾਲੇ ਨੇ, ਜਿਹੜੇ ਬੰਦੇ ਨੇ ਸਮਰਾਜ ਵੀਰ ਇੱਕ ਗੱਲ ਇਹ ਜ਼ਰੂਰੀ ਕਹਿਣੀ, ਜਿਹੜੇ ਬੰਦੇ ਨੇ ਕਿਸੇ ਦਾ ਵੀ ਕੰਮ ਕੱਢਿਆ ਹੁੰਦਾ ਨਾ, ਅਗਲਾ ਤੁਹਾਡੇ ਮੂਹਰੇ ਲਿਆ ਕੇ ਫਾਈਲ ਰੱਖਦਾ ਐਜ਼ ਐਗਜ਼ਾਮਪਲ, ਐਜ਼ ਆਪਣੇ ਰੈਫਰੈਂਸ ਵਜੋਂ, ਆ ਚੱਕੋ ਜੀ ਆਹ ਫਾਈਲਾਂ ਐਵੇਂ ਨਿਕਲੀਆਂ ਨੇ, ਤਾਂ ਕਿ ਜਿਹੜਾ ਕਲਾਇੰਟ ਆ ਹੋਰ ਕੌਨਫੀਡੈਂਟਲੀ ਤੁਹਾਡੇ ਕੋਲ ਆ ਕੇ ਬੈਠੇ, ਉਹਨੂੰ ਤੁਹਾਡੀ ਗੱਲ 'ਤੇ ਯਕੀਨ ਹੋਵੇ। ਗੱਲਾਂ 'ਚ ਤਾਂ ਬਥੇਰੀ ਕੜਾਅ ਬਣਾ ਦੇਣਗੇ, ਮੈਂ 5 'ਤੇ ਕਰਾ ਦੂੰਗਾ, ਮੈਂ ਆਹ ਕਰਾ ਦੂੰਗਾ, ਉਹ ਕਰਾ ਦੂੰਗਾ, ਅਲਟੀਮੇਟਲੀ ਉਹਦੇ ਵਿੱਚ ਨੁਕਸਾਨ ਬਾਈ ਜੀ ਤੁਹਾਡਾ ਹੋਣਾ। ਸੋ ਕੋਈ ਵੀ ਭੈਣ ਭਰਾ ਫਸਟ ਟਾਈਮ ਹੋਮ ਬਾਇਰ ਆ, ਤੁਹਾਨੂੰ ਕੋਈ ਨਹੀਂ ਚੰਗਾ ਮੌਰਗੇਜ ਏਜੰਟ ਟੱਕਰਦਾ ਪਿਆ, ਲਾਰਿਆਂ 'ਚ ਰੱਖਦਾ ਪਿਆ, ਜਾਂ ਤੁਸੀਂ ਕੋਈ ਰੀਸੇਲ 'ਤੇ ਘਰ ਲੈ ਲਿਆ, ਜਾਂ ਕੋਈ ਪ੍ਰੀ ਕੰਸਟਰਕਸ਼ਨ ਦੇ ਵਿੱਚ ਤੁਹਾਡੇ ਘਰ ਦੀ ਕਲੋਜ਼ਿੰਗ ਆਉਣ ਦੇ ਟਾਈਮ 'ਚ ਆ ਰਹੀ ਹੈ, ਕਿਸੇ ਬੰਦੇ ਤੋਂ ਖਰਾਬ ਹੋ ਰਹੇ ਹੋ, ਡੈਫੀਨੇਟਲੀ ਕਾਲ ਕਰ ਲਿਓ। ਜੇ ਤੁਹਾਡੇ ਕੋਲ ਅੱਜ ਸਮਾਂ ਹੈਗਾ ਕਾਲ ਕਰ ਲਓਗੇ ਤਾਂ ਤੁਹਾਡੀ ਜਿਹੜੀ ਕਲੋਜ਼ਿੰਗ ਆ ਬੈਂਕ ਤੋਂ ਹੋ ਜੂਗੀ, ਜੇ ਕਿਸੇ ਦੇ ਲਾਰਿਆਂ 'ਚ ਬੈਠੇ ਰਹੇ, ਅਲਟੀਮੇਟਲੀ ਪ੍ਰਾਈਵੇਟ ਕਲੋਜ਼ਿੰਗ ਤੁਹਾਨੂੰ ਹੀ ਕਰਾਉਣੀ ਪੈਣੀ ਹੈ, ਮਹਿੰਗੇ ਖਰਚੇ ਤੁਹਾਡੇ ਸਿਰੋਂ ਹੀ ਨਿਕਲਣੇ ਨੇ। ਸੋ ਕਿਸੇ ਤਰੀਕੇ ਦੀ ਵੀ ਘਰ ਦੀ ਪਰਚੇਸ ਕਰੀ ਬੈਠੇ ਹੋ, ਮੌਰਗੇਜ ਦਾ ਕੰਮ ਪਹਿਲਾਂ ਹੀ ਕਰਵਾਉਣਾ ਚਾਹੁੰਦੇ ਹੋ, ਨੰਬਰ ਦੱਸ ਦਿੰਦਾ ਜੀ 416-710-7524-416-710-7524। ਬਹੁਤ ਬਹੁਤ ਧੰਨਵਾਦ ਸਵਰਾਜ ਵੀਰੇ ਇਹਦੇ ਤੋਂ ਸਮਾਂ ਦੇਣ ਲਈ।
0: ਥੈਂਕ ਯੂ ਵੀ ਮੱਚ। ਤੁਸੀਂ ਵੀ ਹੁਣ ਪ੍ਰਭਦੀਪ ਸਿੰਘ ਦੇ ਨਾਲ ਖੁੱਲ ਕੇ ਗੱਲਬਾਤ ਕਰ ਸਕਦੇ ਹੋ ਮੌਰਗੇਜ ਬ੍ਰੋਕਰ ਦੇ ਨਾਲ। ਫੋਨ ਨੰਬਰ ਹੈ 416-710-7524-416-710-7524।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਾਂ ਤਾਂ ਦੋਸਤੋ ਹੁਣ ਤੁਹਾਨੂੰ ਮਿਲਾਉਂਦੇ ਹਾਂ ਸਾਡੇ ਨਾਲ ਜੁੜ ਚੁੱਕੇ ਨੇ ਸਪੈਕਸ ਐਕਸਪ੍ਰੈਸ ਤੋਂ ਸਾਡੇ ਬਾਈ ਰਾਜਨ ਜੁੜ ਚੁੱਕੇ ਨੇ ਸਪੈਕਸ ਐਕਸਪ੍ਰੈਸ ਵਾਲੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀ ਐਂਡ ਸਟੀਲਸ ਦੀ ਮੇਜਰ ਇੰਟਰਸੈਕਸ਼ਨ ਤੇ ਲੋਕੇਟਡ ਹਨ ਬਹੁਤ ਲੰਬੇ ਸਮੇਂ ਤੋਂ ਸਪੈਕਸ ਐਕਸਪ੍ਰੈਸ ਵਾਲੇ ਤੁਹਾਡੇ ਬਹੁਤ ਹੀ ਸ਼ਾਨਦਾਰ ਆਪਟੀਕਲ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ ਤੁਹਾਡੀਆਂ ਬੋਲੀਆਂ ਬੋਲਦੇ ਪੰਜਾਬੀ ਹਿੰਦੀ ਉਰਦੂ ਇੰਗਲਿਸ਼ ਬੋਲੀਆਂ ਬੋਲਦੇ ਇਹਨਾਂ ਦੇ ਡਾਕਟਰ ਨੇ ਜੋ ਕਿ ਤਕਰੀਬਨ 7 ਹੀ ਦਿਨ ਆਈ ਐਗਜ਼ਾਮ ਤੁਹਾਡੇ ਲਈ ਕੰਪ੍ਰਹੈਂਸਿਵ ਆਈ ਐਗਜ਼ਾਮ ਤੁਹਾਡੇ ਲਈ ਕਰਦੇ ਨੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਸਪੈਕਸ ਐਕਸਪ੍ਰੈਸ ਤੇ ਤੁਹਾਨੂੰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਬਹੁਤ ਹੀ ਸ਼ਾਨਦਾਰ ਡਿਜ਼ਾਈਨਰ ਫਰੇਮਸ ਦੇ ਵਿੱਚ ਐਨਕਾਂ ਇਹ ਤਿਆਰ ਕਰਕੇ ਦਿੰਦੇ ਨੇ ਫੋਨ ਨੰਬਰ ਹੈ 905-460-8888 905-460-8888 ਤੁਸੀਂ ਆਪਦੇ ਪਸੰਦ ਦਾ ਟਾਈਮ ਸੈੱਟ ਕਰ ਲਓ ਅਪੋਇੰਟਮੈਂਟ ਬੁੱਕ ਕਰ ਲਓ ਪਰ ਵਾਕ ਇਨ ਵੀ ਜ਼ਰੂਰ ਕਰ ਸਕਦੇ ਹੋ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀਅਨ ਸਟੀਲ ਸਪੈਕਸ ਐਕਸਪ੍ਰੈਸ ਬਾਈ ਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਸਮਰਾਜ ਵੀਰ ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ ਸਾਰੇ ਸਰੋਤੇ ਨੂੰ ਪਹਿਲਾਂ ਤੇ ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ ਦੱਸਦੇ ਜਾਈਏ ਕਿ ਡਾਕਟਰ ਸਾਡੇ ਕੋਲ ਅੱਜ ਵੀ ਅਵੇਲੇਬਲ ਨੇ ਕੱਲ ਨੂੰ ਫਰਾਈਡੇ ਤੇ ਪਰਸੋਂ ਸੈਟਰਡੇ ਤਿੰਨੋਂ ਦਿਨ ਅਸੀਂ ਡਾਕਟਰ ਦਾ ਇੰਤਜ਼ਾਮ ਰੱਖਿਆ ਹੋਇਆ ਤੇ ਖਾਸ ਕਰਕੇ ਹੁਣ ਅੱਜ ਕੱਲ ਜਿਵੇਂ ਛੁੱਟੀਆਂ ਦੇ ਦਿਨ ਹੈ ਤੁਸੀਂ ਬੱਚਿਆਂ ਨੂੰ ਵੀ ਲੈ ਕੇ ਆ ਸਕਦੇ ਹੋ ਐਗਜ਼ਾਮ ਵਾਸਤੇ ਤੇ ਘਰ ਦੇ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਵੀ ਲੈ ਕੇ ਆ ਸਕਦੇ ਹੋ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੀਆਂ ਸਮਰਾਜੀ ਮਸ਼ੀਨਾਂ ਨੇ ਇਹਦੇ ਚ ਅੱਖਾਂ ਦਾ ਜਿਹੜਾ ਬੈਕ ਆਫ ਦਾ ਆਈ ਐ ਜੀ ਰੈਟਨਾ ਇਹਨੂੰ ਸਕੈਨ ਕਰ ਦਿੰਦੇ ਨੇ ਤੇ ਕਈ ਵਾਰੀ ਹੁੰਦਾ ਕਿ ਡ੍ਰੌਪਸ ਪਾ ਕੇ ਡਾਇਲੇਟ ਕਰਨਾ ਪੈਂਦਾ ਪਰ ਜਿਹੜੀਆਂ ਸਾਡੇ ਕੋਲ ਨਵੀਆਂ ਮਸ਼ੀਨਾਂ ਨੇ ਇਹਦੇ ਚ ਡਾਇਲੇਟ ਕਰਨ ਦੀ ਲੋੜ ਨਹੀਂ ਪੈਂਦੀ ਜਿਹੜੀ ਸਾਡੀ ਨਵੀਂ ਓਸੀਟੀ ਮਸ਼ੀਨ ਹੈ ਜੀ ਇਹ ਬਿਨਾਂ ਡਾਇਲੇਟ ਕੀਤੇ ਪਿੱਛੇ ਅੱਖ ਦਾ ਪਰਦਾ ਸਕੈਨ ਕਰ ਦਿੰਦੀ ਹੈ ਤੇ ਨਾਲ ਸਾਡੇ ਕੋਲ ਰੈਟਨੋਗ੍ਰਾਫੀ ਦੀ ਮਸ਼ੀਨ ਹੈ ਜਿਹੜੀ ਕਿ ਰੈਟਨਾ ਦੀ ਇਮੇਜਸ ਲੈਂਦੀ ਹੈ ਤੇ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਸਾਰੇ ਰਿਜ਼ਲਟ ਸਾਹਮਣੇ ਆ ਜਾਂਦੇ ਨੇ ਤੇ ਡਾਕਟਰ ਤੁਹਾਨੂੰ ਪੂਰਾ ਐਕਸਪਲੇਨ ਕਰਦੇ ਨੇ ਵੀ ਅੱਖ ਦੇ ਵਿੱਚ ਜੇ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਟ੍ਰੀਟਮੈਂਟ ਹੈ ਇਸੇ ਤਰ੍ਹਾਂ ਬੱਚਿਆਂ ਦਾ ਜੇ ਐਗਜ਼ਾਮ ਕਰਾਉਣਾ ਹੈ ਸਾਡੇ ਕੋਲ ਸਪੈਸ਼ਲ ਟੋਪੋਗ੍ਰਾਫੀ ਦੀ ਮਸ਼ੀਨ ਹੈ ਜੀ ਇਹ ਬੱਚਿਆਂ ਦੇ ਐਗਜ਼ਾਮ ਵਾਸਤੇ ਬਹੁਤ ਵਧੀਆ ਹੈ ਜੇ ਆਪਣੇ ਘਰ 'ਚ ਬੱਚੇ ਹੋਣ ਜਿਨ੍ਹਾਂ ਦਾ ਨੰਬਰ ਹਰ ਸਾਲ ਵੱਧਦਾ ਰਹਿੰਦਾ ਤੇ ਇਹ ਮਸ਼ੀਨ ਪਹਿਲਾਂ ਹੀ ਦੱਸ ਦਿੰਦੀ ਕਿ ਕੀ ਤੁਹਾਡਾ ਬੱਚਾ ਉਸ ਕੈਟੇਗਰੀ 'ਚ ਆਉਂਦਾ ਜਿਹਦਾ ਨੰਬਰ ਹਰ ਸਾਲ ਵੱਧਣਾ ਹੈ ਤੇ ਜੇ ਉਸ ਬੱਚਾ ਉਸ ਕੈਟੇਗਰੀ 'ਚ ਆਉਂਦਾ ਤੇ ਉਹਨੂੰ ਸਪੈਸ਼ਲ ਅਸੀਂ ਐਨਕਾਂ ਬਣਾ ਕੇ ਦੇ ਦਿੰਦੇ ਹਾਂ ਜਿਹਦੇ ਨਾਲ ਉਹਦਾ ਨੰਬਰ ਵੱਧਣਾ ਰੁਕ ਜਾਂਦਾ ਸੋ ਇੱਦਾਂ ਦਾ ਤੁਸੀਂ ਡਿਟੇਲਡ ਐਗਜ਼ਾਮ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888 905-460-8888 ਇਸ ਤੋਂ ਇਲਾਵਾ ਜਿਨ੍ਹਾਂ ਨੇ ਬ੍ਰੈਂਡਡ ਫਰੇਮ ਲੈਣੇ ਹੋਣ ਜਾਂ ਬ੍ਰੈਂਡਡ ਸਨ ਗਲਾਸਿਸ ਤੇ 2026 ਦੀ ਸਮਰ ਕਲੈਕਸ਼ਨ ਸਾਡੇ ਕੋਲ ਪਹੁੰਚ ਚੁੱਕੀ ਹੈ ਗੁੱਚੀ ਦੇ ਪ੍ਰਾਡਾ ਦੇ ਟਿਫਨੀ ਦੇ ਖਾਸ ਕਰਕੇ ਟੌਮ ਫੋਰਡ ਦੇ ਜਾਂ ਫਿਰ ਵਰਸਾਚੀ ਤੇ ਬਰਬਰੀ ਦੇ ਇਹ ਸਾਰੇ ਹੀ ਬ੍ਰੈਂਡਡ ਫਰੇਮ ਤੇ ਬ੍ਰੈਂਡਡ ਸਨ ਗਲਾਸਿਸ ਇਹਨਾਂ ਦੇ ਉੱਤੇ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ ਰੇਬਨ ਦੇ ਫਰੇਮ ਲੈਣੇ ਚਾਹੁੰਦੇ ਹੋਣ ਕੋਚ ਦੇ ਫਰੇਮ ਮਾਈਕਲ ਕੋਚ ਦੇ ਮਾਰਕ ਸ਼ੇਕਅਪ ਦੇ ਜਾਂ ਫਿਰ ਅਰਮਾਨੀ ਦੇ ਇਹ ਸਾਰਿਆਂ ਦੇ ਉੱਤੇ ਫਲੈਟ 50% ਆਫ ਚੱਲ ਰਿਹਾ ਜੀ ਤੇ ਖਾਸ ਕਰਕੇ ਸਾਡੇ ਕੋਲ ਕਲੀਅਰੈਂਸ ਸੇਲ ਹੈ ਜਿਹਦੇ ਵਿੱਚ ਕੈਲਵਿਨ ਕਲਾਈਨ ਦੇ ਟੌਮੀ ਹਿਲਫਿਗਰ ਦੇ ਫੈਂਡੀ ਦੇ ਤੇ ਵੈਲੈਂਟੀਨੋ ਦੇ ਫਰੇਮ ਫਲੈਟ 75% ਡਿਸਕਾਊਂਟ ਦਿੱਤੇ ਜਾ ਰਹੇ ਨੇ ਸੋ ਬਹੁਤ ਵਧੀਆ ਵਧੀਆ ਡੀਲਾਂ ਚੱਲ ਰਹੀਆਂ ਜੀ ਖਾਸ ਕਰਕੇ ਸਾਡਾ ਇੱਕ ਵੈਲਿਊ ਪੈਕੇਜ ਵੀ ਚੱਲ ਰਿਹਾ ਜਿਹਦੇ ਚ ਕੰਪਲੀਟ ਪੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਸਿਰਫ $129 ਬਣਾ ਕੇ ਦੇ ਰਿਹਾ ਸੋ ਬਹੁਤ ਸਾਰੀਆਂ ਡੀਲਾਂ ਆਈਆਂ ਨੇ ਸਾਡੇ ਸਰੋਤੇ ਸਾਨੂੰ ਕਾਲ ਕਰਕੇ ਹੋਰ ਵੀ ਕੋਈ ਜਾਣਕਾਰੀ ਲੈਣੀ ਹੋਵੇ ਤੇ ਜਾਣਕਾਰੀ ਲੈ ਸਕਦੇ ਨੇ ਇੱਕੋ ਇੱਕ ਨੰਬਰ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਆ ਸੋ ਅਗੇਨ ਸਮਰਾਜ ਜੀ ਨੰਬਰ 905-460-8888 905-460-8888 ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
0: ਥੈਂਕ ਯੂ ਜੀ ਤੁਸੀਂ ਵੀ ਹੁਣੇ ਨੰਬਰ ਕਮਾਓ ਆਪਣਾ ਆਈ ਐਗਜ਼ਾਮ ਬੁੱਕ ਕਰਨ ਦੇ ਲਈ ਜਾਂ ਕੋਈ ਵੀ ਜਾਣਕਾਰੀ ਚਾਹੀਦੀ ਹੈ ਸਪੈਕਸ ਐਕਸਪ੍ਰੈਸ 905-460-8888 905-460-8888 ਜਾਂ ਪਹੁੰਚੋ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਕੈਨੇਡੀ ਐਂਡ ਸਟੀਲਸ ਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ ਦੋਸਤ ਨੂੰ ਦੱਸ ਦਈਏ ਕਿ ਅਨਫੋਰਚੁਨੇਟਲੀ ਅਸੀਂ ਪਿਛਲੇ ਕਈ ਸਾਲਾਂ ਤੋਂ ਮੈਸ ਇਮੀਗ੍ਰੇਸ਼ਨ ਦੀ ਫੇਲਡ ਐਕਸਪੈਰੀਮੈਂਟ ਤੋਂ ਬਾਅਦ ਇਹੀ ਬਾਰ ਬਾਰ ਸੁਣਦੇ ਆ ਰਹੇ ਹਾਂ ਕਿ ਕਿਸੇ ਕ੍ਰਿਮੀਨਲ ਕੋਰਟ ਦੇ ਜੱਜ ਨੇ ਕਿਸੇ ਕਨਵਿਕਟਿਡ ਕ੍ਰਿਮੀਨਲ ਨੂੰ ਘੱਟ ਹੀ ਸਜ਼ਾ ਜਾਣ ਬੁੱਝ ਕੇ ਦਿੱਤੀ ਹੈ ਘੱਟ ਟਾਈਮ ਦੀ ਕੈਦ ਜਾਣ ਬੁੱਝ ਕੇ ਦਿੱਤੀ ਹੈ ਕਿਉਂਕਿ ਉਹ ਉਹਦੇ ਇਸ ਮੁਲਕ ਤੋਂ ਬਾਹਰ ਡੀਪੋਰਟੇਸ਼ਨ ਨੂੰ ਅਵੋਇਡ ਕਰਨਾ ਚਾਹੁੰਦੇ ਨੇ ਮੇਕ ਇਟ ਮੇਕ ਸੈਂਸ ਆਈ ਡੋਨਟ ਅੰਡਰਸਟੈਂਡ ਵਾਈ ਕੋਈ ਵੀ ਜ਼ਿਆਦਾ ਲੀਨੀਅੰਟ ਹੋਊਗਾ ਲੱਤ ਮਾਰ ਕੇ ਬਾਹਰ ਕੱਢੋ ਇਹ ਤਾਂ ਮੇਰਾ ਕਹਿਣਾ ਹੈ ਪਰ ਹੁਣ ਉਲਟਾ ਇੱਕ ਜੱਜ ਨੇ ਕਿਹਾ ਹੈ ਕਿ ਉਹ ਇੱਕ ਦੇਸੀ ਰਿਪੀਟ ਅਫੈਂਡਰ ਜੋ ਕਿ ਬਾਰ ਬਾਰ ਬਾਰ ਬਾਰ ਹੁਣ ਤਾਂ 5-6 ਸਾਲ ਲਗਾਤਾਰ ਬਾਰ ਬਾਰ ਬਾਰ ਬਾਰ ਐਲ ਸੀ ਬੀ ਓ ਠੇਕਿਆਂ ਨੂੰ ਅਤੇ ਹੋਮ ਡੀਪੂਜ਼ ਨੂੰ ਲੁੱਟਦਾ ਆ ਰਿਹਾ ਹੈ, ਚੋਰੀਆਂ ਕਰਦਾ ਆ ਰਿਹਾ ਹੈ, ਵਾਇਲੈਂਟ ਵੀ ਬੰਦਾ ਹੈ, ਬਾਰ ਬਾਰ ਹੀ ਫੜਿਆ ਗਿਆ ਹੈ, ਛੱਡਿਆ ਗਿਆ ਹੈ, ਫੜਿਆ ਗਿਆ ਹੈ, ਛੱਡਿਆ ਗਿਆ ਹੈ, ਅਤੇ ਇਸ ਜੱਜ ਨੇ ਕਿਹਾ ਅਨਫ ਇਜ਼ ਅਨਫ, ਉਹ ਹੁਣ ਇਸ ਬੰਦੇ ਨੂੰ ਵੱਧ ਸਜ਼ਾ ਜ਼ਿਆਦਾ ਲੰਬੀ ਕੈਦ ਦੇ ਰਿਹਾ ਹੈ ਕਿਉਂਕਿ ਉਹਨੂੰ ਕੋਈ ਵੀ ਯਕੀਨ ਹੈ ਹੀ ਨਹੀਂ, ਨਾ ਕੋਈ ਭਰੋਸਾ ਹੈ ਕਿ ਕੈਨੇਡਾ ਬੋਰਡਰ ਸਰਵਿਸ ਏਜੰਸੀ ਸਹੀ ਕੰਮ ਕਰਕੇ ਇਸ ਬੰਦੇ ਨੂੰ ਕਦੇ ਵੀ ਡਿਪੋਰਟ ਕਰਨਗੇ, ਭਾਵੇਂ 2022 ਤੋਂ ਇਸ ਬੰਦੇ ਦੇ ਖਿਲਾਫ ਡਿਪੋਰਟੇਸ਼ਨ ਆਰਡਰ ਲੱਗਿਆ ਹੋਇਆ, 22 ਤੋਂ ਬਾਅਦ ਵੀ ਇਹ ਮਲਟੀਪਲ ਟਾਈਮਸ ਅਰੈਸਟ ਕੀਤਾ ਗਿਆ ਹੈ, ਚਾਰਜ ਕੀਤਾ ਗਿਆ ਹੈ, ਜੱਜਸ ਦੇ ਵੱਲੋਂ ਕ੍ਰਿਮੀਨਲੀ ਗਿਲਟੀ ਫਾਈਨ ਕੀਤਾ ਗਿਆ ਹੈ, ਸਜ਼ਾ ਵੀ ਕੈਦ ਵੀ ਕੱਟ ਚੁੱਕਿਆ ਹੈ, ਬਾਹਰ ਨਿਕਲ ਤੱਕ ਵੀ ਗਿਆ ਹੈ, ਫਿਰ ਵੀ ਫੜਿਆ ਗਿਆ ਹੈ, ਫਿਰ ਰਿੰਸ ਐਂਡ ਰਿਪੀਟ ਕੀਤਾ ਗਿਆ, ਪਰ ਨੈਵਰ ਗਾਟ ਡਿਪੋਰਟਡ ਸਿੰਸ 2022, 4+ ਸਾਲਾਂ ਤੋਂ ਬੰਦਾ ਤਾਂ ਜੇਲ੍ਹਾਂ ਅੰਦਰ ਬਾਹਰ ਅੰਦਰ ਬਾਹਰ, ਪਰ ਕਦੇ ਡਿਪੋਰਟ ਤੱਕ ਨਹੀਂ ਹੋਇਆ, ਭਾਵੇਂ 4 ਸਾਲਾਂ ਤੋਂ ਡਿਪੋਰਟੇਸ਼ਨ ਆਰਡਰ ਲੱਗਿਆ ਹੋਇਆ, ਅਤੇ ਇਹ ਕੋਈ ਅਜੂਬਾ ਨਹੀਂ ਹੈ, ਇਹ ਇੱਕ ਐਗਜ਼ਾਮਪਲ ਹੈ, ਸ਼ਾਇਦ ਥਾਊਜ਼ੈਂਡ, ਸ਼ਾਇਦ ਟੈਨਸ ਆਫ ਥਾਊਜ਼ੈਂਡਸ ਆਫ ਸਿਮਿਲਰ ਇੰਡੀਵਿਜੁਅਲਸ ਜੋ ਕਿ ਬਾਹਰਲੇ ਮੁਲਕਾਂ ਤੋਂ ਇੱਥੇ ਆਏ ਹੋਏ ਨੇ, ਆਏ ਨਹੀਂ ਕਿ ਸਾਰੇ ਦੇਸੀ ਨੇ, ਨੋ, ਬਥੇਰੇ ਹੋਰ ਵੀ ਡਿਫਰੈਂਟ ਕੰਟਰੀ ਤੋਂ ਲੋਕ ਕੱਚੇ ਇੱਥੇ ਆਏ ਹੋਏ ਨੇ, ਅਤੇ ਕ੍ਰਿਮੀਨਲ ਕਨਵਿਕਸ਼ਨਸ ਦੇ ਬਾਵਜੂਦ, ਡਿਪੋਰਟੇਸ਼ਨ ਆਰਡਰ ਦੇ ਬਾਵਜੂਦ ਕੱਢੇ ਵੀ ਨਹੀਂ ਜਾਂਦੇ। ਅਤੇ ਹੁਣ ਦੋਸਤ ਮੇਨ ਗੱਲ ਤਾਂ ਇਹ ਹੈ ਕਿ ਜੇਕਰ ਤੁਹਾਨੂੰ ਨਹੀਂ ਪਤਾ ਹੈ, ਕੈਨੇਡਾ ਬੋਰਡਰ ਸਰਵਿਸ ਏਜੰਸੀ CBSA, ਇਹ ਇੱਕ ਫੈਡਰਲ ਗਵਰਨਮੈਂਟ ਐਂਟੀਟੀ ਹੈ, ਇਹ ਅੰਡਰ ਦ ਰਿਸਪੋਂਸਿਬਿਲਿਟੀ ਆਫ ਦ ਮਿਨਿਸਟਰ ਆਫ ਪਬਲਿਕ ਸੇਫਟੀ ਹੈ, ਇਹ ਪਬਲਿਕ ਸੇਫਟੀ ਕੈਨੇਡਾ ਜਿਹੜਾ ਪੋਰਟਫੋਲੀਓ ਹੈ, ਕੈਬਨਿਟ ਮੰਤਰੀ ਦੀ ਪੋਜੀਸ਼ਨ ਹੈ, ਉਹਦੀ ਹੀ ਇੱਕ ਕਲੀਅਰ ਜ਼ਿੰਮੇਵਾਰੀ ਹੈ। ਸੋ ਅਸੀਂ ਸਾਫ ਦੇਖ ਸਕਦੇ ਹਾਂ ਇਸ ਐਗਜ਼ਾਮਪਲ ਦੇ ਨਾਲ ਕਿ ਜਿਹੜਾ ਪਬਲਿਕ ਸੇਫਟੀ ਮਿਨਿਸਟਰ ਹੈ ਕਾਫੀ ਬੇਕਾਰ ਬੰਦਾ ਹੈ, ਜਿਹੜੀ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਬੀਬੀ ਹੈ ਲੀਨਾ ਡੀਐਬ, ਉਸ ਤੋਂ ਬਾਅਦ ਸ਼ਾਇਦ ਦੂਜਾ ਸਭ ਤੋਂ ਬੇਕਾਰ ਮਿਨਿਸਟਰ ਹੈ ਇਸ ਮੁਲਕ ਦੇ ਵਿੱਚ, ਜਿਹੜਾ ਚਿਪਮੰਕ ਜਿਹਾ ਲੱਗਦਾ ਹੈ, ਗੈਰੀ ਅਨੰਦਾ ਸੰਗਰੀ, ਉਹ ਇੱਕ ਬੇਕਾਰ ਬੰਦਾ ਹੈ, ਬੇਕਾਰ ਪੋਲੀਟੀਸ਼ੀਅਨ ਹੈ, ਆਪਦੇ ਪੋਰਟਫੋਲੀਓ ਦੇ ਬਾਰੇ ਕੁਛ ਵੀ ਨਹੀਂ ਜਾਣਦਾ ਹੈ। ਜਦੋਂ ਉਹਨੂੰ ਪੁੱਛਿਆ ਗਿਆ ਕਿ ਗਨ ਲਾਇਸੈਂਸ ਲੈਣ ਦਾ ਕੀ ਪ੍ਰੋਸੀਜਰ ਹੈ, ਬੰਦੇ ਨੂੰ ਪਤਾ ਤੱਕ ਵੀ ਨਹੀਂ ਹੈਗਾ, ਪਰ ਹਥਿਆਰ ਖੋਣ ਨੂੰ ਫਿਰਦਾ ਹੈ, ਇਸ ਤਰ੍ਹਾਂ ਦੇ ਨਿਕੰਮੇਪਨ ਕਿੱਥੋਂ ਲੱਭ ਲੈਂਦੇ ਆ, ਇਹ ਥੈਮਲ ਟਾਈਗਰਸ ਦੇ ਲਈ ਇਮੀਗ੍ਰੇਸ਼ਨ ਦੀਆਂ ਚਿੱਠੀਆਂ ਲਿਖਦਾ ਫਿਰਦਾ ਹੈ ਕਿ ਉਹਨਾਂ ਨੂੰ ਇੱਥੇ ਇਸ ਮੁਲਕ 'ਚ ਆਉਣਾ ਚਾਹੀਦਾ ਹੈ, ਟੈਰੋਰਿਸਟ ਨੈਟਵਰਕਸ ਨਾਲ ਇਹਦੇ ਸੰਬੰਧ ਨੇ, ਅਤੇ ਬਣਾਇਆ ਹੋਇਆ ਇਹਨੂੰ ਪੂਰੇ ਮੁਲਕ ਦਾ ਪਬਲਿਕ ਸੇਫਟੀ ਮਿਨਿਸਟਰ। ਸੋ ਇਹ ਇੱਕ ਫੇਲੀਅਰ ਹੈ, ਫੈਡਰਲ ਗਵਰਨਮੈਂਟ ਦੀ ਹੀ ਇੱਕ ਫੇਲੀਅਰ ਹੈ, ਮੈਸ ਇਮੀਗ੍ਰੇਸ਼ਨ ਹੀ ਫੇਲੀਅਰ ਹੈ, ਲੋੜ ਤੋਂ ਵੀ ਜ਼ਿਆਦਾ ਲੋਕਾਂ ਨੂੰ ਸੱਦਿਆ ਗਿਆ, ਲੋੜ ਤੋਂ ਵੀ ਘੱਟ ਸਹੂਲਤਾਂ ਨਾਲੋਂ, ਹੁਣ ਉਹੀ ਲੋਕ ਜੋ ਕਿ ਪੱਕੇ ਕਦੇ ਹੋ ਹੀ ਨਹੀਂ ਸਕਦੇ, ਕੋਈ ਚੈਂਸ ਹੀ ਨਹੀਂ ਹੈਗੀ, ਨਸ਼ਿਆਂ 'ਤੇ ਲੱਗ ਗਏ ਨੇ, ਕ੍ਰਾਈਮਸ ਕਮਿਟ ਕਰਨ ਲੱਗ ਗਏ ਨੇ, ਅਤੇ ਡਿਪੋਰਟ ਫਿਰ ਵੀ ਨਹੀਂ ਕੀਤਾ ਜਾਂਦਾ ਹੈ। ਦੈਟਸ ਦ ਮੇਨ ਪੁਆਇੰਟ, ਵਾਈ ਆਰ ਦੇ ਨਾਟ ਬੀਂਗ ਡਿਪੋਰਟਡ, ਇਹ ਬਹੁਤ ਵੱਡਾ ਸਵਾਲ ਹੈ, ਅਤੇ ਫੇਲੀਅਰ ਹੈ ਆਫ ਦਿਸ ਪੋਰਟਫੋਲੀਓ, ਦਿਸ ਮਿਨਿਸਟਰ ਐਂਡ ਦਿਸ ਗਵਰਨਮੈਂਟ। ਸੋ ਇੱਕ ਅੰਟੇਰੀਓ ਜੱਜ ਜਸਟਿਸ ਮਾਈਕਲ ਕੇ ਵੈਂਡਲ, ਇਹਨੇ ਕਿਹਾ ਹੈ ਕਿ ਇਸ ਗੱਲ ਦੇ ਬਾਵਜੂਦ ਕਿ 2022 ਤੋਂ ਲੈ ਕੇ ਹੁਣ ਤੱਕ ਇੱਕ ਇੰਡੀਵਿਜੁਅਲ ਦੇ ਖਿਲਾਫ ਕੋਰਟ ਇੰਪੋਜ਼ਡ ਲੀਗਲ ਡਿਪੋਰਟੇਸ਼ਨ ਦਾ ਆਰਡਰ ਲੱਗਿਆ ਹੋਇਆ, ਉਸ ਹੀ ਬੰਦੇ ਨੂੰ ਬਾਰ ਬਾਰ ਪੁਲਿਸ ਕਸਟਡੀ 'ਚ ਲਿਆ ਗਿਆ, ਪ੍ਰਿਜ਼ਨ 'ਚ ਭੇਜਿਆ ਗਿਆ, ਅਤੇ ਬਾਰ ਬਾਰ ਜਦੋਂ ਉਹਨੇ ਕੈਦ ਕੱਟੀ ਬਾਹਰ ਛੱਡਿਆ ਗਿਆ, ਫਿਰ ਉਹਨੇ ਉਹ ਫਿਰ ਫੜਿਆ ਗਿਆ, ਅਤੇ ਫਿਰ ਛੱਡਿਆ ਗਿਆ, ਫਿਰ ਫੜਿਆ ਗਿਆ, ਫਿਰ ਛੱਡਿਆ ਗਿਆ, ਅਤੇ CBSA ਨੇ ਭਾਵੇਂ 2022 ਦਾ ਡਿਪੋਰਟੇਸ਼ਨ ਆਰਡਰ ਲੱਗਿਆ ਹੋਇਆ, 4 ਸਾਲ ਦੇ ਟਾਈਮ ਦੇ ਵਿੱਚ ਇਸ ਬੰਦੇ ਨੂੰ ਕਦੇ ਵੀ ਨਹੀਂ ਡਿਪੋਰਟ ਕੀਤਾ। ਕੀ CBSA ਨੂੰ ਪਤਾ ਨਹੀਂ ਹੈਗਾ ਕਿ ਜਿਹੜੇ ਬੰਦੇ ਦੇ ਖਿਲਾਫ ਡਿਪੋਰਟੇਸ਼ਨ ਆਰਡਰ ਲੱਗਿਆ ਹੋਇਆ ਉਹ ਕਿਹੜੇ ਬੈਂਚ ਬੈਠਾ, ਉਹ ਕਿਹੜੇ ਪ੍ਰਿਜ਼ਨ ਦੇ ਵਿੱਚ ਹੈ? ਦੇ ਕੈਨਟ ਬੀ ਦੈਟ ਇਨਕੰਪੀਟੈਂਟ। ਉਹਨੂੰ ਚੰਗੀ ਤਰ੍ਹਾਂ ਪਤਾ ਤਾਂ ਹੈ ਕਿ ਉੱਥੇ ਬਿਹਾਈਂਡ ਬਾਰ 'ਤੇ ਬੈਠਾ ਬੰਦਾ, ਚੱਕ ਕੇ ਮਾਰੋ ਬਾਹਰ। ਹਾਊ ਆਰ ਦੇ ਲੈਟਿੰਗ ਹਿਮ ਆਊਟ ਆਫਟਰ ਆਲ ਦ ਟਾਈਮ ਸਰਵਡ ਅਗੇਨ ਐਂਡ ਅਗੇਨ ਐਂਡ ਅਗੇਨ? ਇਹ ਬਹੁਤ ਅਜੀਬ ਗੱਲ ਹੈ, ਲੱਗਦਾ ਤਾਂ ਹੈ ਕਿ ਜਾਣ ਬੁੱਝ ਕੇ ਕੰਮ ਕੀਤਾ ਜਾ ਰਿਹਾ ਹੈ। ਸੋ ਜਾਂ ਤਾਂ ਮੈਲਸ ਹੈ, ਜਾਂ ਤਾਂ ਇਹ ਇਨਕੰਪੀਟੈਂਟ ਨੇ, ਵਨ ਔਰ ਦੀ ਅਦਰ, ਅਤੇ ਸ਼ਾਇਦ ਇਸੇ ਤਰ੍ਹਾਂ ਦੇ 10,000 ਹੋਰ ਹੀ ਸਿਮਿਲਰ ਕੇਸ ਹੋ ਸਕਦੇ ਨੇ। ਇਹ ਤਾਂ ਸਿਰਫ ਇੱਕ ਪ੍ਰਾਈਮ ਐਗਜ਼ਾਮਪਲ, ਇਸ ਜੱਜ ਦੇ ਵੱਲੋਂ ਬੰਦਾ ਐਗਜ਼ਾਮਪਲ ਬਣਾਇਆ ਜਾ ਰਿਹਾ ਹੈ। ਸੋ ਮਨਪ੍ਰੀਤ ਸਿੰਘ ਨਾਮ ਦਾ ਇੱਕ 20 ਸਾਲ ਦਾ ਬੰਦਾ ਇੰਡੀਆ ਤੋਂ ਲੈ ਕੇ ਕੈਨੇਡਾ ਤੱਕ ਆਇਆ ਸੀ ਸਾਲ 2016 ਦੇ ਵਿੱਚ, ਕੋਲਨੇਰੀ ਆਰਟਸ, ਬਣਨਾ ਸੀ ਮਾਸਟਰ ਸ਼ੈੱਫ ਦੀ ਪੜ੍ਹਾਈ ਕਰਨ ਦੇ ਲਈ, ਪਰ ਕੋਵਿਡ 19 ਪੈਂਡੈਮਿਕ ਦੇ ਵਿੱਚ ਅਪੇਰੈਂਟਲੀ ਉਹ ਨਸ਼ਿਆਂ ਦੀ ਐਡਿਕਸ਼ਨ ਉਹਨੇ ਡਿਵੈਲਪ ਕੀਤੀ ਜਿਹਦੇ ਕਰਕੇ ਉਹਨੇ ਇੰਨੇ ਸਾਲ ਲਗਾਤਾਰ 2016 ਟਿਲ ਨਾਓ 10 ਈਅਰਸ ਲਗਾਤਾਰ ਕ੍ਰਾਈਮਸ ਕਮਿਟ ਕੀਤੇ ਨਸ਼ਿਆਂ ਨੂੰ ਹੀ ਖਰੀਦਣ ਜੋਗੇ ਪੈਸੇ ਇਕੱਠੇ ਜੋੜਨ ਦੇ ਲਈ ਸੋ ਉਹਦੀ ਜਿਹੜੀ ਕ੍ਰਿਮੀਨਲ ਕਨਵਿਕਸ਼ਨ ਹਿਸਟਰੀ ਹੈ ਡੇਟ ਕਰਦੀ ਹੈ ਬੈਕ ਟੂ 2021 ਅਤੇ ਉਹਦੇ ਖਿਲਾਫ 2022 ਦੇ ਵਿੱਚ ਹੀ ਡੀਪੋਰਟੇਸ਼ਨ ਦਾ ਰਿਮੂਵਲ ਆਰਡਰ ਪੇਸ਼ ਕੀਤਾ ਗਿਆ ਪਰ ਉਹ ਫਿਰ ਵੀ ਇਸ ਮੁਲਕ ਦੇ ਵਿੱਚ ਹੀ ਹੈ ਹਾਓ criminal mastermind hoga ke 4 saal cbs ino avoid karda reha he must be a criminal mastermind clearly deportation order 4 saal to lagya hoya hai kade prison de andar kade andar kade bahar je de naal society da nuksan ta ho reha hai ede crimes de naal par taxpayers da vi lakhan dollar di barbaadi ho rahi hai policing de layi enu court kacheriyan ch ghadisan de layi te enu jail and prison de vich house karan de layi imagine kinna zyada paisa barbaad kita ja reha jadon lat maar ke bahar kaddo mulk chon te mamla khatam hun banda 30 saal da ho gaya hai 30 saal da Manpreet Singh 2024 de vich ene 45 ਦਿਨ ਕੱਟੇ ਕਸਟਡੀ ਵਿੱਚ 2025 ਦੇ ਵਿੱਚ 5 ਤੋਂ ਵੀ ਜ਼ਿਆਦਾ ਮਹੀਨੇ ਕੱਟੇ ਕਸਟਡੀ ਦੇ ਵਿੱਚ ਪਰ ਫਿਰ ਵੀ ਨਹੀਂ CBSE ਦੇ ਵੱਲੋਂ ਡਿਪੋਰਟ ਕੀਤਾ ਗਿਆ ਸੋ ਇਹਨੂੰ ਹਰੇਕ ਸ਼ੋਰਟ ਪ੍ਰਿਜ਼ਨ ਸੈਂਟੈਂਸ ਤੋਂ ਬਾਅਦ ਬਾਹਰ ਰਿਲੀਜ਼ ਕੀਤਾ ਗਿਆ ਸ਼ਰਤਾਂ ਦੇ ਨਾਲ ਜਿਵੇਂ ਕਿ ਉਹ ਲਾਈਫ ਟਾਈਮ ਦੇ ਲਈ ਬੈਨ ਕੀਤਾ ਗਿਆ ਟੂ ਐਵਰ ਗੋ ਇਨਟੂ ਅ LCBO ਸੈਡ ਨਿਊਜ਼ ਪਰ LCBO ਜਾ ਹੀ ਨਹੀਂ ਸਕਦਾ ਹੋਮ ਡੀਪੂ ਵੀ ਨਹੀਂ ਐਂਟਰ ਕਰ ਸਕਦਾ ਕਿਉਂਕਿ ਉਹ ਪ੍ਰੋਵਿੰਸ ਵਾਈਡ ਜਾ ਕੇ LCBOs ਦੇ ਵਿੱਚ ਅਤੇ ਹੋਮ ਡੀਪੂਸ ਦੇ ਵਿੱਚ ਹੀ ਬਾਰ ਬਾਰ ਬਾਰ ਬਾਰ ਇੱਕੋ ਦਿਨ ਦੇ ਵਿੱਚ ਹੀ ਮਲਟੀਪਲ ਚੋਰੀਆਂ ਕਰਦਾ ਰਿਹਾ ਹੈ ਅਤੇ ਜਿਹੜੇ ਲੋਕ ਕਹਿੰਦੇ ਨੇ ਕਿ ਸਾਡਾ ਕੀ ਜਾਂਦਾ LCBO ਤਾਂ ਦਾਰੂ ਹੀ ਚੋਰੀ ਕੀਤੀ ਆ ਯੂਜ਼ ਯੋਰ ਬ੍ਰੇਨ LCBO ਇੱਕ ਕ੍ਰਾਊਨ ਕਾਰਪੋਰੇਸ਼ਨ ਹੈ ਜਿਹਦੇ ਪ੍ਰੋਫਿਟਸ ਜਿਹਦਾ ਫਾਇਦਾ ਜਿਹਦਾ ਰੈਵਨਿਊ ਅੰਟੇਰੀਓ ਸਰਕਾਰ ਦੇ ਜਨਰਲ ਰੈਵਨਿਊ ਦੇ ਵੱਲ ਜਾਂਦਾ ਹੈ ਸਾਡੀਆਂ ਹੀ ਪਬਲਿਕ ਸਰਵਿਸਿਜ਼ ਫੰਡ ਕੀਤੀਆਂ ਜਾਂਦੀਆਂ ਨੇ ਇਨ ਦ ਬਿਲੀਅਨਸ ਐਵਰੀ ਈਅਰ ਥਰੂ ਦੀ LCBO ਅਤੇ ਜੇਕਰ ਹਰੇਕ ਸਾਲ ਇੰਨੀਆਂ ਚੋਰੀਆਂ ਕਰਕੇ ਮਿਲੀਅਨਸ ਤੋਂ ਲੈ ਕੇ ਟੈਨਸ ਆਫ ਮਿਲੀਅਨਸ ਤੋਂ ਲੈ ਕੇ ਹੰਡਰਡਸ ਮਿਲੀਅਨਸ ਡਾਲਰਸ ਦੀਆਂ ਚੋਰੀਆਂ LCBO 'ਚ ਹੁੰਦੀਆਂ ਨੇ

Brother, you can't go to LCBO ever again in your life. But, karta ohi kam, oh fadya gaya. Karta ohi kam, te one do saathiyan de naal pehla ta, 14 bottles of whiskey chakkiyan, bina pay karan to aram de naal bahar tur gaya. Fir, suno, 90 minutes after, 90 minute baad, ek hor Hamilton de LCBO vich gaya, dugniyan, 25 botlaan chakkiyan, of vodka and whiskey. Te ho gaya farar. So, pichle mahine hi, June 23, 2026, just a few days ago, Manpreet Singh nu oda day in court milya ode sab to recent criminal charges de layi jede pichle saal diyan choriyan ne ekko hi din de vich do Hamilton LCBO lutte ne te jithe crown prosecutor te AS bande de defense vakil ne ikatthe hoke do hafte pehla judge nu propose kita ke judge saab ekko din de vich hi do LCBOs nu lutan de layi repeat offender ਹੋਣ ਦੇ ਬਾਵਜੂਦ ਬਾਹਰ ਆਨ ਪ੍ਰੋਬੇਸ਼ਨ ਫਿਰ ਤੋਂ ਚੋਰੀ ਕਰਦੇ ਹੋਏ ਫੜੇ ਜਾਣ ਦੇ ਬਾਵਜੂਦ 90 ਦਿਨ ਜੀ 3 ਮਹੀਨੇ ਜੀ ਇਹਨੂੰ ਕੈਦ ਹੋਣੀ ਚਾਹੀਦੀ ਆ ਸਿਰਫ 90 ਡੇਜ਼ ਤੇ ਇਹ ਕ੍ਰਾਊਨ ਐਂਡ ਡਿਫੈਂਸ ਨੇ ਇਕੱਠੇ ਹੋ ਕੇ ਸਲਾਹ ਪੇਸ਼ ਕੀਤੀ ਟੂ ਦ ਜੱਜ ਕਿ ਇਹਨੂੰ 90 ਡੇਜ਼ 3 ਮੰਥਸ ਦੀ ਕੈਦ ਹੋਣੀ ਚਾਹੀਦੀ ਹੈ ਦਿਸ ਇਜ਼ ਅ ਜੋਕ ਇਹ ਇੱਕ ਮਜ਼ਾਕ ਹੈ ਸਾਨੂੰ ਹੀ ਇਹ ਜਨਤਾ ਨੂੰ ਹੀ ਮਜ਼ਾਕ ਸਮਝਦੇ ਆ ਕਿ ਇਸ ਤਰ੍ਹਾਂ ਦੇ ਨਮੂਨਿਆਂ ਨੂੰ ਬਾਰ ਬਾਰ ਹੀ ਫੜੇ ਜਾਂਦੇ ਆ ਡਿਪੋਰਟੇਸ਼ਨ ਆਰਡਰ ਲੱਗਿਆ ਹੋਇਆ ਅਤੇ ਕਹਿੰਦੇ ਕਿ ਚਲੋ 90 ਡੇਜ਼ ਦੀ ਕੈਦ ਦੇ ਦਿਓ ਯਾਰ ਪੰਜਾਬ ਪੁਲਿਸ ਨੂੰ ਸੱਦੋ ਇੱਥੇ ਆਉਣ ਸੀ ਸੁਧਾਰ ਚਾਹੀਦੀ ਆ ਅਤੇ ਕ੍ਰਾਊਨ ਅਤੇ ਡਿਫੈਂਸ ਵਕੀਲ ਨੇ ਕੀ ਕਿਹਾ ਕਿ 90 ਦਿਨ ਠੀਕ ਆ 3 ਮਹੀਨੇ ਠੀਕ ਆ ਕਿਉਂਕਿ ਉਸ ਤੋਂ ਬਾਅਦ ਤਾਂ ਸਾਨੂੰ ਲੱਗਦਾ ਤਾਂ ਹੈ ਐਕਸਪੈਕਟੇਸ਼ਨ ਤਾਂ ਹੈ ਕਿ CBSA ਨੇ ਇਸ ਬੰਦੇ ਨੂੰ ਡਿਪੋਰਟ ਤਾਂ ਕਰ ਹੀ ਦੇਣਾ ਅਤੇ ਸਾਡੇ ਕ੍ਰਿਮੀਨਲ ਜਸਟਿਸ ਸਿਸਟਮ ਦੇ ਵਿੱਚ ਆਮ ਤੌਰ 'ਤੇ ਜਦੋਂ ਦੋਨੇ ਕ੍ਰਾਊਨ ਪ੍ਰੋਸੀਕਿਊਟਰਸ ਅਤੇ ਡਿਫੈਂਸ ਕਾਉਂਸਲ ਇਕੱਠੇ ਹੋ ਕੇ ਜੁਆਇੰਟ ਸੈਂਟੈਂਸਿੰਗ ਆਫਰ ਕਰਦੇ ਨੇ ਕਿਸੇ ਜੱਜ ਨੂੰ 99% ਆਫ ਦਾ ਟਾਈਮ ਜੱਜ ਉਹਨੂੰ ਐਕਸੈਪਟ ਕਰ ਹੀ ਲੈਂਦਾ ਆਟੋਮੈਟਿਕਲੀ ਐਕਸੈਪਟ ਕਰ ਲੈਂਦਾ ਸਿਵਾਏ ਉਹਨਾਂ ਸਿਨੇਰੀਓਜ਼ ਦੇ ਵਿੱਚ ਜਿਹਦੇ ਰਾਹੀਂ ਕੋਰਟ ਦੀ ਹੀ ਜਸਟਿਸ ਸਿਸਟਮ ਦੀ ਹੀ ਬਦਨਾਮੀ ਹੋ ਸਕਦੀ ਆ ਅਨਲੈਸ the sentence would bring the justice system into disrepute te ohi justice michael k wendell ne argue kita hai ke je 2022 ton hi inu deport kita hi nahi gaya hai bhave order lagya hoya deportation da fir ohne keha 90 din chaddo main ta inu 12 mahine di prison sentence den lagya not 3 months 12 months eda hun eh example bana reha hai ke 90 ਡੇ ਛੱਡੋ 365 ਦਿਨਾਂ ਲਈ ਕੈਦ ਦਊਂਗਾ ਕਿਉਂ ਕਿਉਂਕਿ ਜਸਟਿਸ ਮਾਈਕਲ ਕੇ ਵੈਂਡਲ ਨੇ ਲਿਖਿਆ ਹੈ ਆਪਦੇ ਡਿਸੀਜਨ ਦੇ ਵਿੱਚ ਕਿ ਉਹਨੂੰ ਕੋਈ ਵੀ ਕੌਨਫੀਡੈਂਸ ਕੋਈ ਵੀ ਯਕੀਨ ਕੋਈ ਵੀ ਭਰੋਸਾ ਕੋਈ ਬਲੀਫ ਹੀ ਨਹੀਂ ਹੈਗੀ ਯਾਰ ਬਲੀਫ ਹੀ ਨਹੀਂ ਹੈਗੀ CBSA ਦੀ ਕਾਬਲੀਅਤ ਦੇ ਵਿੱਚ ਕੈਨੇਡਾ ਬੋਰਡਰ ਸਰਵਿਸ ਏਜੰਸੀ ਦੀ ਕਾਬਲੀਅਤ ਦੇ ਵਿੱਚ ਜੋ ਕਿ ਡਾਇਰੈਕਟਲੀ ਮੈਨੇਜ ਕੀਤੀ ਜਾਂਦੀ ਹੈ ਬਾਏ ਦ ਮਿਨਿਸਟਰ ਆਫ ਪਬਲਿਕ ਸੇਫਟੀ ਗੈਰੀ ਅਨੰਦਾ ਸੰਗਰੀ ਐਂਡ ਹਿਸ ਲਿਬਰਲ ਨਮੂਨੇ ਕਿ ਤਕਰੀਬਨ 4 ਸਾਲਾਂ ਤੋਂ ਲੱਗਿਆ ਹੋਇਆ ਡਿਪੋਰਟੇਸ਼ਨ ਆਰਡਰ ਦੇ ਬਾਵਜੂਦ ਇਹਦੇ ਖਿਲਾਫ ਵੈਰੀ ਸੀਰੀਅਸ ਕ੍ਰਾਈਮਸ ਲਈ ਪੁਲਿਸ ਕਸਟਡੀ 'ਚ ਅੰਦਰ ਬਾਹਰ ਅਗੇ ਗਿਆ ਹੈ CBSA ਇਹਨੂੰ ਆਸਾਨੀ ਦੇ ਨਾਲ ਹੀ ਚੱਕ ਕੇ ਮੁਲਕ ਤੋਂ ਰਿਮੂਵ ਕਰ ਸਕਦੀ ਸੀ ਪਰ ਉਹਨਾਂ ਨੇ ਇਹ ਕੰਮ ਕਦੇ ਕੀਤਾ ਹੀ ਨਹੀਂ ਸੋ ਇਸ ਜੱਜ ਨੇ ਫੈਸਲਾ ਲਿਆ ਕਿ ਜੇਕਰ CBSA ਨੇ ਸਹੀ ਕੰਮ ਨਹੀਂ ਕਰਨਾ ਹੈ ਯਾਨੀ ਕਿ ਫੈਡਰਲ ਸਰਕਾਰ ਨੇ ਸਹੀ ਇਨਫੋਰਸਮੈਂਟ ਨਹੀਂ ਕਰਨੀ ਹੈ ਫਿਰ ਉਹ ਇਸ ਬੰਦੇ ਨੂੰ ਬਿਹਾਈਂਡ ਬਾਰਸ ਜ਼ਿਆਦਾ ਲੰਬੇ ਸਮੇਂ ਲਈ ਰੱਖੂਗਾ ਇਹਨੂੰ ਰੀਅਫੈਂਡ ਕਰਨ ਤੋਂ ਹੀ ਰੋਕਣ ਦਾ ਆਹੀ ਇੱਕੋ ਹੀ ਚਾਰਾ ਰਹਿ ਗਿਆ ਹੈ ਸੋ ਇਹਨੇ 12 ਮੰਥ ਦੀ ਸੈਂਟੈਂਸ ਦਿੱਤੀ ਆ ਇਸ ਬੰਦੇ ਨੂੰ ਮਨਪ੍ਰੀਤ ਸਿੰਘ ਨੂੰ ਇਨਸਟੈਡ ਆਫ 3 ਮੰਥਸ ਅਤੇ ਹੋਪਫੁਲੀ CBSA ਦੇ ਸਾਹਮਣੇ ਵੀ ਇਹ ਗੱਲ ਪੇਸ਼ ਕੀਤੀ ਜਾਊਗੀ ਅਤੇ ਇਹਨੂੰ ਵੀ ਅਤੇ ਸ਼ਾਇਦ 10,000 ਹੋਰ ਵੀ ਲੋਕ ਵੀ ਜੋ ਕਿ ਪੁਲਿਸ ਕਸਟਡੀ 'ਚ ਬੈਠੇ ਵੀ ਨੇ ਜਾਂ ਬਾਹਰ ਛੱਡੇ ਵੀ ਗਏ ਨੇ ਡਿਪੋਰਟੇਸ਼ਨ ਆਰਡਰ ਦੇ ਬਾਵਜੂਦ ਉਹਨਾਂ ਨੂੰ ਵੀ ਹੋਪਫੁਲੀ ਰਾਊਂਡ ਅਪ ਕੀਤਾ ਜਾਊਗਾ ਵੀ ਨੀਡ ਸਮ ਆਈਸ ਵੀ ਨੀਡ ਸਮਥਿੰਗ ਹੇਅਰ ਜਿਹੜੇ ਲੋਕ ਡਿਪੋਰਟੇਸ਼ਨ ਆਰਡਰ ਫੇਸ ਕਰ ਰਹੇ ਆ ਉਹਨਾਂ ਨੇ ਕੋਈ ਆਇਨਸਟਾਈਨ ਦੀ ਨਵੀਂ ਥਿਊਰੀ ਤਾਂ ਬਣਾਈ ਤਾਂ ਹੈ ਨਹੀਂ ਸਮਾਜ ਸੇਵਾ ਤਾਂ ਕੀਤੀ ਹੈ ਨਹੀਂ ਗਲਤ ਕੰਮ ਹੀ ਕੀਤਾ ਹੈ ਸਮਾਜ ਦੇ ਖਿਲਾਫ ਕ੍ਰਾਈਮਸ ਹੀ ਕਮਿਟ ਕੀਤੇ ਨੇ ਤਾਂ ਹੀ ਤਾਂ ਡਿਪੋਰਟੇਸ਼ਨ ਆਰਡਰ ਲੱਗਿਆ ਹੈ ਨੀਡ ਰਾਊਂਡ ਅਪ ਐਂਡ ਟਾਸ ਅਮ ਆਊਟ ਸਿੰਪਲ ਜੀ ਗੱਲ ਹੈ ਪਰ ਅਨਫੋਰਚੁਨੇਟਲੀ ਇਹ ਲਿਬਰਲ ਸਰਕਾਰ ਇਹ ਕੰਮ ਕਰ ਹੀ ਨਹੀਂ ਰਹੀ ਦੇ ਆਰ ਫੇਲਿੰਗ ਸ਼ੁਕਰ ਹੈ ਕਿ ਇਸ ਮੁਲਕ ਇਸ ਪ੍ਰੋਵਿੰਸ ਦੇ ਵਿੱਚ ਕੁਛ ਤਾਂ ਇਮਾਨਦਾਰ ਅਤੇ ਕਾਮਨ ਸੈਂਸ ਜੱਜ ਸਾਹਮਣੇ ਪੇਸ਼ ਹੋਏ ਨੇ ਟਫ ਆਨ ਕ੍ਰਾਈਮ ਜੱਜ ਜਿਵੇਂ ਕਿ ਆਹ ਬੰਦਾ ਵੈਂਡਲ ਮਾਈਕਲ ਕੇ ਵੈਂਡਲ ਲੱਗਦਾ ਤਾਂ ਹੈ ਵਧੀਆ ਜੱਜ ਹੋਊਗਾ ਜੋ ਕਿ ਇਹ ਐਕਸਟਰਾ ਹਾਰਸ਼ ਸੈਂਟੈਂਸ ਦੇਣਾ ਚਾਹੁੰਦਾ ਹੈ ਅਤੇ ਇਹਨੇ ਕਿਹਾ ਹੈ ਕਿ

ਮੈਂ ਇੱਕ ਅਸੂਲ ਇੱਕ ਪ੍ਰੈਸੀਡੈਂਟ ਸੈੱਟ ਕਰ ਰਿਹਾ ਕਿਸੇ ਵੀ ਜੱਜ ਨੂੰ ਬਿਲੀਵ ਕਰਨਾ ਵੀ ਨਹੀਂ ਚਾਹੀਦਾ ਹੈ ਇਹਨੇ ਕਿਹਾ ਵਿਚ ਇਜ਼ ਵੈਰੀ ਵੈਰੀ ਸਟਰੋਂਗ ਵਰਡਿੰਗ ਕਿਸੇ ਨੂੰ ਆਟੋਮੈਟਿਕਲੀ ਬਿਲੀਵ ਕਰਨਾ ਹੀ ਨਹੀਂ ਚਾਹੀਦਾ ਕਿ CBSA ਇਨਫੋਰਸਮੈਂਟ ਕਰੂਗੀ ਸੋ ਤੁਸੀਂ ਆਏ ਨਾ ਸੋਚੋ ਕਿ ਘੱਟ ਕੈਦ ਦੇ ਦਿੰਦੇ ਹਾਂ ਕਿਉਂਕਿ ਡੀਪੋਰਟੇਸ਼ਨ ਆਟੋਮੈਟਿਕ ਹੋਊਗੀ ਇਹਨੇ ਕਿਹਾ ਥਰੋ ਦਾ ਬੁੱਕ ਐਟ ਦਮ ਸਭ ਤੋਂ ਵੱਡੀ ਸਭ ਤੋਂ ਲੰਬੀ ਹੀ ਕੈਦ ਦੀ ਸੈਂਟੈਂਸ ਦਿਓ ਕਿਉਂਕਿ ਸਾਨੂੰ ਭਰੋਸਾ ਕਰਨਾ ਹੀ ਨਹੀਂ ਚਾਹੀਦਾ ਹੈ CBSA ਦੇ ਵਿੱਚ ਕਮਾਲ ਦੀ ਗੱਲ ਹੈ ਖਤਰਨਾਕ ਲੋਕਾਂ ਨੂੰ ਵਾਕਈ ਹੀ ਇਹਨਾਂ ਨੂੰ ਡੀਪੋਰਟ ਤਾਂ ਕਰਨਾ ਚਾਹੀਦਾ ਹੈ ਪਰ ਫੇਲ ਕਰ ਰਹੇ ਨੇ ਵੀਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਦੋਸਤ ਤੁਹਾਨੂੰ ਦੱਸ ਦਈਏ ਕਿ ਜੇ ਤੁਸੀਂ ਆਪਦੇ ਘਰ ਦੇ ਵਿੱਚ ਕੋਈ ਵੀ ਰੈਨੋਵੇਸ਼ਨ ਕਰਵਾਉਣੀ ਹੈ ਕਸਟਮ ਘਰ ਤੱਕ ਬਣਾਉਣਾ ਹੈ ਤੁਸੀਂ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਆ ਤੁਸੀਂ ਵਾਸ਼ਰੂਮ ਅਪਗ੍ਰੇਡ ਕਰਨੇ ਆ ਕਿਚਨ ਅਪਗ੍ਰੇਡ ਕਰਨੇ ਆ ਗਾਰਡਨ ਸਵੀਟ ਤਿਆਰ ਕਰਵਾਉਣਾ ਹੈ ਫਿਰ ਸਾਡੀ ਗੱਲ ਮੰਨੋ ਅਨਕਾਰ ਹੋਮਸ ਪਾਓ ਗਰੇਵਾਲ ਅਤੇ ਉਹਨਾਂ ਦੀ ਬਹੁਤ ਹੀ ਕਮਾਲ ਦੀ ਟੀਮ ਨੂੰ ਸੱਦੋ ਬਿਲਕੁਲ ਫਰੀ ਐਸਟੀਮੇਟ ਦੇ ਲਈ ਇਹ ਬਹੁਤ ਲੰਬੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਸਪੈਸ਼ਲਾਈਜ਼ ਕਰਦੇ ਆ ਰਹੇ ਨੇ ਇਹਨਾਂ ਨੇ ਪਿਛਲੇ ਸਾਲ 20 ਤੋਂ ਵੀ ਜ਼ਿਆਦਾ ਇਕੱਲੇ ਗਾਰਡਨ ਸਵੀਟ ਤਿਆਰ ਕੀਤੇ ਆ ਜਿਹਦੇ ਵਿੱਚੋਂ ਲੋਕਾਂ ਨੂੰ ਮੱਚ ਨੀਡਿਡ ਰੈਂਟ ਮਿਲੀ ਜਾਂਦਾ ਹੈ ਪੈਸੇ ਪੈਸੇ ਮੰਥ ਓਵਰ ਮੰਥ ਮਿਲੀ ਜਾਂਦੇ ਆ ਜੇ ਤੁਸੀਂ ਆਲਰੇਡੀ ਲੀਗਲ ਬੇਸਮੈਂਟ ਤਿਆਰ ਕਰਵਾਈ ਹੋਈ ਆ ਅਤੇ ਹੁਣ ਚਾਹੁੰਦੇ ਹੋ ਕਿ ਲੀਗਲ ਆਪਾਂ ਗਾਰਡਨ ਸਵੀਟ ਵੀ ਤਿਆਰ ਕਰਵਾ ਲਈਏ A to Z ਤੋਂ ਸਮਝਾ ਦੇਣਗੇ ਕਿ ਕਿੰਨਾ ਟਾਈਮ ਕਿੰਨਾ ਖਰਚਾ ਲੱਗਦਾ ਅਤੇ ਕਿੰਨਾ ਕਿਰਾਇਆ ਮਿਲਣਾ ਹੈ ਜੇ ਬੇਸਮੈਂਟ ਤਿਆਰ ਕਰਵਾਉਣੀ ਆ ਜਾਂ ਗਾਰਡਨ ਸਵੀਟ ਤਿਆਰ ਕਰਵਾਉਣਾ ਪ੍ਰਾਈਸ ਪਹਿਲਾਂ ਪਤਾ ਕਰ ਲਓ ਕੁਛ ਕਹੋ ਨਾ ਪਹਿਲਾਂ ਪਤਾ ਕਰ ਲਓ ਫਿਰ ਦੇਸ਼ ਪ੍ਰਦੇਸ਼ ਤੋਂ ਰੈਫਰੈਂਸ ਦਿਓ ਅਤੇ $5,000 ਡਿਸਕਾਊਂਟ ਮਿਲੂਗਾ $5,000 ਡਿਸਕਾਊਂਟ ਮਿਲੂਗਾ ਖਾਓ ਅਨਕਾਰ ਹੋਮਸ ਫਾਓ ਗਰੇਵਾਲ ਅਤੇ ਖਾਸੀਅਤ ਇਹ ਹੈ ਕਿ ਟਾਈਮ ਸਿਰ ਪਹਿਲਾਂ ਹੀ ਸਾਰੇ ਸ਼ਹਿਰ ਦੇ ਪਰਮਿਟ ਅਤੇ ਡਰਾਇੰਗਸ ਅਤੇ ਬਲੂ ਪ੍ਰਿੰਟ ਸਭ ਕੁਝ ਆਪ ਹੀ ਤੁਹਾਡੇ ਲਈ ਸਬਮਿਟ ਕਰਨਗੇ 416-817-3600 416-817-3600 416-817-3600 ਦੋਸਤੋ ਕੋਈ ਵੀ ਤੁਸੀਂ ਗੱਡੀ ਦੀ ਤਸੱਲੀ ਬਖਸ਼ ਰਿਪੇਅਰ ਕਰਵਾਉਣੀ ਆ ਗਰੰਟੀਡ ਸਹੀ ਗੱਡੀ ਦਾ ਰਿਪੇਅਰ ਦਾ ਕੰਮ ਕਰਵਾਉਣਾ ਹੈ ਜਿਹੜੀ ਮਰਜ਼ੀ ਮੇਕ ਐਂਡ ਮਾਡਲ ਹੋਵੇ ਕਾਲ ANJ Auto Repair ਜਾਂ ਪਹੁੰਚੋ ਸਿੱਧੇ 91 ਹੀਲੀ ਰੋਡ ਬੋਲਟਨ ਜਿਹੜਾ ਹੋਮ ਡੀਪੋ ਵਾਲਾ ਪਲਾਜ਼ਾ ਹੈ ਹਾਈਵੇ 50 ਅਤੇ ਮੇਫੀਲ 'ਤੇ ਉਹਦੇ ਬਿਲਕੁਲ ਨਜ਼ਦੀਕ 91 ਹੀਲੀ ਰੋਡ ਬੋਲਟਨ 'ਤੇ ANJ Auto Repair ਵਾਲੇ ਲੋਕੇਟਡ ਹਨ ਫੋਨ ਨੰਬਰ ਹੈ 905-857-7596 ਚਾਹੇ ਯੂਰੋਪੀਅਨ ਹੋਵੇ ਚਾਹੇ ਨੌਰਥ ਅਮੈਰੀਕਨ ਹੋਵੇ ਚਾਹੇ ਏਸ਼ੀਅਨ ਗੱਡੀ ਹੋਵੇ ਜਿਹੜੀ ਮਰਜ਼ੀ ਮੇਕ ਐਂਡ ਮਾਡਲ ਹੋਵੇ ਇਹ ਕਹਿੰਦੇ ਨੇ ਕਿ ਤੁਹਾਨੂੰ ਅਮੈਰੀਕਨ ਤਕੜੇ ਟਾਇਰ ਚਾਹੇ ਚਾਈਨੀਜ਼ ਟਾਇਰ ਚਾਹੀਦੇ ਆ ਜਿਹੜੇ ਮਰਜ਼ੀ ਟਾਇਰ ਚਾਹੀਦੇ ਆ ਤੁਹਾਨੂੰ ਬ੍ਰੈਂਡ ਨਿਊ ਟਾਇਰ ਪਵਾ ਕੇ ਦੇਵਾਂਗੇ ਐਬਸਲੂਟਲੀ ਲੋਐਸਟ ਪ੍ਰਾਈਸ ਦੇ ਵਿੱਚ ਵੀਲ ਅਲਾਈਨਮੈਂਟ ਕਰਕੇ ਦੇਵਾਂਗੇ ਸਸਪੈਂਸ਼ਨ ਦਾ ਕੰਮ ਇੰਜਨ ਦਾ ਕੰਮ ਬ੍ਰੇਕਾਂ ਦਾ ਕੰਮ ਐਗਜ਼ਾਸਟ ਰਿਪੇਅਰ ਐਕਸਪ੍ਰੈਸ ਓਇਲ ਚੇਂਜ ਰਸਟ ਪ੍ਰੂਫ ਦਾ ਕੰਮ ਤੁਹਾਡੀ ਬੋਲੀ ਬੋਲ ਦੇ ਸਾਰੇ ਮਕੈਨਿਕ ਸਰਟੀਫਾਈਡ ਮਕੈਨਿਕ ਨੇ 905-857-7596 91 ਹੀਲੀ ਰੋਡ ਬੋਲਟਨ ANJ Auto Repair ਨੀਅਰ ਹੋਮ ਡੀਪੂ ਐਟ ਹਾਈਵੇ 50 ਇਨ ਮੇਫੀਲਡ ਜੇ ਦੋਸਤੋ ਗੱਡੀ ਦੀ ਇੰਸ਼ੋਰੈਂਸ ਕਿਸ਼ਤ ਘਟਾਉਣੀ ਆ ਫਿਰ ਮਨੂ ਸ਼ਰਮਾ ਇੱਕੋ ਇੱਕ ਨਾਮ ਇੱਕੋ ਇੱਕ ਨੰਬਰ ਘੁਮਾਉਣਾ ਹੈ ਅਤੇ ਇਹ ਗਰੰਟੀ ਕਰਦੇ ਨੇ ਕਿ ਜੇ ਕੋਈ ਕੰਪਨੀ ਐਗਜ਼ਿਸਟ ਕਰਦੀ ਹੈ ਜਿਹਦੇ ਨਾਲ ਤੁਹਾਡੀ ਆਟੋ ਇੰਸ਼ੋਰੈਂਸ ਦੀ ਕਿਸ਼ਤ ਘੱਟ ਸਕਦੀ ਆ ਸਾਡੇ ਕੋਲ ਐਕਸੈਸ ਹੈ ਸਵਿਚ ਕਰ ਦਾਂਗੇ ਪੈਸੇ ਬਚਾ ਦਾਂਗੇ ਸਿੰਪਲ ਐਜ਼ ਦੈਟ ਕਹਿੰਦੇ ਨੇ ਕਿ ਸਾਰੇ ਮੇਜਰ ਅਤੇ ਮੇਜਰ ਕੰਪਨੀ ਨਾਲ ਕਿਉਂਕਿ ਅਸੀਂ ਡਾਇਰੈਕਟ ਕੰਮ ਕਰਦੇ ਹਾਂ ਸਾਨੂੰ ਤਾਂ ਤੁਹਾਡੀ ਇਨਫੋਰਮੇਸ਼ਨ 2 ਮਿੰਟਾਂ ਦੇ ਵਿੱਚ ਕੰਪਿਊਟਰ 'ਚ ਭਰ ਕੇ ਪਤਾ ਲੱਗ ਜਾਣਾ ਕਿ ਕਿਹੜੀ ਕੰਪਨੀ ਕਿੰਨਾ ਰੇਟ ਆਫਰ ਕਰ ਰਹੀ ਆ ਅਤੇ ਜਿੱਥੇ ਪੈਸੇ ਬਚਦੇ ਆ ਉੱਥੇ ਸਵਿਚ ਕਰ ਦੇਣਾ ਹੈ ਤੁਹਾਡੇ ਰਿਨਿਊਅਲ ਟਾਈਮ 'ਤੇ ਰਿਨਿਊਅਲ ਟਾਈਮ ਹੀ ਬੈਸਟ ਟਾਈਮ ਹੁੰਦਾ ਹੈ ਬਿਨਾਂ ਕੋਈ ਪੈਨਲਟੀ ਪੇ ਕਰਨ ਤੋਂ ਆਪਣੇ ਘੱਟ ਤੋਂ ਘੱਟ 12 ਮਹੀਨੇ ਵਾਲੇ ਪੈਸੇ ਬਚਾਉਣ ਦੇ ਲਈ ਸੋ ਜੇ ਤੁਹਾਨੂੰ ਰਿਨਿਊਅਲ ਚਿੱਠੀ ਆ ਗਈ ਆ ਤੁਹਾਡੀ ਆਟੋ ਇੰਸ਼ੋਰੈਂਸ ਕੰਪਨੀ ਤੋਂ ਜਾਂ ਤੁਹਾਨੂੰ ਪਤਾ ਹੀ ਆ ਕਿ ਅਗਸਤ ਸਪਟੈਂਬਰ ਅਕਤੂਬਰ ਵਨੈਵਰ ਰਿਨਿਊਅਲ ਹੋਣੀ ਹੋਣੀ ਆ ਟਾਈਮ ਪਹਿਲਾਂ ਕੱਢ ਕੇ 5 ਮਿੰਟ ਕੱਢ ਕੇ ਇਹਨਾਂ ਨਾਲ ਗੱਲਬਾਤ ਕਰ ਲਓ 500 ਸਾਲ ਦਾ ਸ਼ਾਇਦ ਈਜ਼ਲੀ ਬਚਾ ਦੇਣਗੇ ਮੇ ਬੀ ਈਵਨ ਮੋਰ ਮਨੂ ਸ਼ਰਮਾ ਆਟੋ ਇੰਸ਼ੋਰੈਂਸ ਹੋਮ ਇੰਸ਼ੋਰੈਂਸ ਕਮਰਸ਼ਲ ਬਿਜ਼ਨਸ ਇੰਸ਼ੋਰੈਂਸ 289-952-9532 ਤੇ ਸੰਪਰਕ ਕੀਤਾ ਜਾ ਸਕਦਾ ਹੈ ਤੇ ਨਾਲ ਦੇ ਦੋਸਤੋ ਅੱਜ ਵਧੀਆ ਖਾਣ ਪੀਣ ਲਈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀਆਂ ਸਿੰਪਲੀ ਸਭ ਤੋਂ ਬੈਸਟ ਇੰਡੀਅਨ ਫੂਡ ਵਾਲੀਆਂ ਲੋਕੇਸ਼ਨਸ 'ਤੇ ਪਹੁੰਚੋ 3 ਡਿਫਰੈਂਟ ਲੋਕੇਸ਼ਨਸ ਨੇ ਬ੍ਰੈਂਪਟਨ ਦੇ ਵਿੱਚ 3 ਲੋਕੇਸ਼ਨਸ 'ਤੇ ਇਨਡੋਰ AC ਦੇ ਵਿੱਚ ਪੂਰੇ ਨਜ਼ਾਰੇ ਲਓ ਬਹਿ ਕੇ ਖਾਓ ਪੀਓ LLBO ਸਰਟੀਫਾਈਡ ਵੀ ਹਨ ਪੈਡੀਓ ਵੀ ਖੋਲ੍ਹ ਦਿੱਤੇ ਨੇ ਪਰ ਬਾਹਰ ਹੀ ਜਦੋਂ ਤੁਸੀਂ ਪੁੱਲ ਅਪ ਕਰੋਗੇ ਪਲਾਜ਼ਿਆਂ ਤੱਕ ਬਾਹਰ ਹੀ ਲਾਈਨ ਨਜ਼ਰ ਆ ਜਾਣੀ ਆ ਕਿਉਂ ਕਿਉਂਕਿ ਬਾਹਰ ਹੀ ਇਹਨਾਂ ਨੇ ਲਾਈਵ ਸਟਰੀਟ ਫੂਡ ਸਟੇਸ਼ਨਸ
ਯਾਨੀ ਕਿ ਰੇਹੜੀਆਂ ਦਾ ਬਹੁਤ ਹੀ ਸ਼ਾਨਦਾਰ ਪ੍ਰਬੰਧ ਕੀਤਾ ਹੋਇਆ ਹੈ ਬਾਹਰ ਹੀ। ਕਹਿੰਦੇ ਨੇ ਕਿ ਇਸ ਗਰਮੀ ਦੇ ਵਿੱਚ ਆਈਸ ਗੋਲਾ ਤੁਹਾਨੂੰ ਖਵਾ ਰਹੇ ਹਾਂ, ਡਿਫਰੈਂਟ ਡਿਫਰੈਂਟ ਫਲੇਵਰ ਦਾ, ਅਤੇ ਨਾਲ ਦੀ ਨਾਲ ਅਨਲਿਮਿਟਡ ਗੋਲ ਗੱਪੇ, ਜਿੰਨੇ ਮਰਜ਼ੀ ਭਾਈ ਗੋਲ ਗੱਪੇ ਚੱਕੋ, 999 ਸਿਰਫ ਅਤੇ ਸਿਰਫ 999 ਔਲ ਯੂ ਕੈਨ ਈਟ ਅਨਲਿਮਿਟਡ ਗੋਲ ਗੱਪੇ, ਅਤੇ ਨਾਲ ਦੀ ਨਾਲ ਤੁਹਾਡੇ ਲਈ ਦਹੀਂ ਟਿੱਕੀ ਚਾਟ, ਅਤੇ ਨਾਲ ਦੀ ਨਾਲ ਇਹ ਹੋਰ ਵੀ ਚਟਪਟਾਸ ਫੂਡ ਜਿਵੇਂ ਕਿ ਚਨਾ ਸਮੋਸਾ ਪਲੇਟ, ਚਨਾ ਟਿੱਕੀ ਪਲੇਟ, ਗੰਨੇ ਦਾ ਰਸ, ਫਰੈਸ਼ ਤਾਜ਼ਾ ਚਾਟ ਪਾਪੜੀਆਂ, ਕਾਫੀ ਕੁਛ ਹੀ ਇਹ ਬਾਹਰ ਹੀ ਤੁਹਾਡੇ ਲਈ ਲਾਈਵ ਫੂਡ ਸਟੇਸ਼ਨ ਦੇ ਵਿੱਚ ਹੀ ਤਿਆਰ ਕਰ ਰਿਹਾ ਆਪਣੇ ਤਿੰਨੇ ਲੋਕੇਸ਼ਨਸ 'ਤੇ। ਅੰਦਰ ਤੰਦੂਰੀ ਚਿਕਨ, ਗਰਮ ਗਰਮ ਫਿਸ਼ ਪਕੌੜਾ, ਅੰਮ੍ਰਿਤਸਰੀ ਫਿਸ਼, ਸ਼ਾਹੀ ਪਨੀਰ, ਬਟਰ ਚਿਕਨ, ਗੋਟ ਮੀਟ, ਸਾਗ, ਦਾਲ ਮੱਖਣੀ, ਯੂ ਨੇਮ ਇਟ, ਜੋ ਵੀ ਤੁਸੀਂ ਖਾਣਾ ਚਾਹੁੰਦੇ ਹੋ, ਵੈੱਜ ਨੌਨ ਵੈੱਜ। 15 ਕਿਸਮ ਦੇ ਡੋਸੇ ਵੀ ਤਿਆਰ ਕਰਦੇ ਆ, ਸ਼ੁੱਧ ਖੋਏ ਦੀਆਂ ਮਿਠਾਈਆਂ ਵੀ, ਅਤੇ ਇੰਡੀਆ ਸਟਾਈਲ ਕੇਕਸ ਐਂਡ ਪੇਸਟਰੀਜ਼ ਵੀ, ਯੂ ਨੇਮ ਹੈ, ਵੈੱਜ ਥਾਲੀ ਵੀ, ਨਾਨ ਵੈੱਜ ਥਾਲੀ ਵੀ। ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ, 3 ਲੋਕੇਸ਼ਨਸ ਇਨ ਬ੍ਰੈਂਪਟਨ। ਪਹਿਲੀ ਲੋਕੇਸ਼ਨ ਹੈ 275 ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲਮੋਰ, ਗਾਰਡਨ ਬਰੁੱਕ ਟ੍ਰੇਲ ਅਤੇ ਕੈਸਲਮੋਰ ਦੀ ਨੁੱਕਰ 'ਤੇ ਪਹਿਲੀ ਲੋਕੇਸ਼ਨ ਹੈ। ਦੂਜੀ ਲੋਕੇਸ਼ਨ ਹੈ ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ, 85 ਮੌਂਟਪੈਲੀਏ ਸਟਰੀਟ, ਬ੍ਰੈਂਪਟਨ। ਅਤੇ ਤੀਜੀ ਲੋਕੇਸ਼ਨ ਹੈ ਬਵੇਰ ਅਤੇ ਚਿੰਗੂਜ਼ੀ 'ਤੇ, 15 ਫੈਂਡਰ ਵੇ। ਜੇ ਤੁਸੀਂ ਲਾਈਵ ਕੇਟਰਿੰਗ ਚਾਹੁੰਦੇ ਹੋ, ਇਹਨਾਂ ਦੇ 10 ਟਰੱਕ ਨੇ, ਇਹ ਸਪੈਸ਼ਲਾਈਜ਼ ਹੀ ਕਰਦੇ ਨੇ ਲਾਈਵ ਕੇਟਰਿੰਗ ਦੇ ਵਿੱਚ, ਇਸ ਫੀਲਡ ਦੇ ਵਿੱਚ ਤਾਂ ਮਾਹਰ ਨੇ, ਤਾਂ 10 ਟਰੱਕ ਇਕੱਠੇ ਰੱਖੇ ਹੋਏ ਨੇ। ਨੰਬਰ ਘੁਮਾਓ, ਲਾਈਵ ਮਹਿਮਾਨਾਂ ਲਈ ਤਾਜ਼ਾ ਤਾਜ਼ਾ ਫੂਡ ਬਣਾਇਆ ਵੀ ਜਾਊਗਾ, ਅਤੇ ਇਹਨਾਂ ਦੇ ਸਰਵਰ ਸਰਵ ਵੀ ਕਰਨਗੇ। 905-794-8111 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ। ਦੋਸਤੋ, ਇਸ ਵੀਕਐਂਡ 'ਤੇ ਸੈਟਰਡੇ ਵਾਲੇ ਦਿਨ, ਕਿਚਨਰ ਵਾਲਿਓ ਧਿਆਨ ਨਾਲ ਸੁਣੋ, ਤੁਹਾਡੇ ਸ਼ਹਿਰ ਦੇ ਵਿੱਚ ਕਿਚਨਰ ਦੇ ਵਿੱਚ ਹੁਣ ਸੈਟਰਡੇ ਜੁਲਾਈ 4 ਤਰੀਕ ਨੂੰ ਪਬਲਿਕ ਲਾਇਬ੍ਰੇਰੀ ਥੀਏਟਰ ਕਿਚਨਰ ਦੇ ਵਿੱਚ ਲਾਈਵ ਔਨ ਸਟੇਜ ਕਾਮੇਡੀ, ਸਟੈਂਡ ਅਪ ਕਾਮੇਡੀ ਤੁਹਾਡੀ ਬੋਲੀ ਵਿੱਚ ਪੇਸ਼ ਕਰ ਰਹੇ ਨੇ ਪ੍ਰਤੀਸ਼ ਨਰੂਲਾ। ਬਹੁਤ ਹੀ ਕਮਾਲ ਦੇ ਇਹ ਕਲਾਕਾਰ ਨੇ, ਕਮੇਡੀਅਨ ਨੇ, ਤੁਹਾਡੀ ਬੋਲੀ ਦੇ ਵਿੱਚ ਲਾਈਵ ਸ਼ੋਅ ਪਰਫੋਰਮ ਕਰ ਰਹੇ ਆ ਕਿਚਨਰ ਸ਼ਹਿਰ ਦੇ ਵਿੱਚ ਇਸ ਸੈਟਰਡੇ ਜੁਲਾਈ 4 ਤਰੀਕ ਨੂੰ, ਅਤੇ ਸਾਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਸੰਡੇ ਜੁਲਾਈ 5 ਤਰੀਕ ਨੂੰ, 2 ਡੇਜ਼ ਬੈਕ ਟੂ ਬੈਕ ਕਿਚਨਰ ਐਂਡ ਦੈਨ ਬ੍ਰੈਂਪਟਨ। ਹੁਣ ਸੰਡੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਜੁਲਾਈ 5 ਤਰੀਕ ਨੂੰ ਲੈਸਟਰ ਬੀ ਪੀਅਰਸਨ ਮੈਮੋਰੀਅਲ ਥੀਏਟਰ ਦੇ ਵਿੱਚ ਵੀ ਲਾਈਵ ਔਨ ਸਟੇਜ ਤੁਹਾਨੂੰ ਐਂਟਰਟੇਨ ਵੀ ਕਰਨਗੇ, ਹਸਾਉਣ ਵੀ ਗਏ ਪ੍ਰਤੀਸ਼ ਨਰੂਲਾ। ਟਿਕਟਾਂ ਲਈ ਕਾਲ ਕਰੋ, ਨੰਬਰ ਹੈ 647-631-2161 that's 647-631-2161 of the sale nu of the husband nu of the wife nu jinu marzi leke jao, kuch different dekho, different karo is weekend kitchener de vich saturday, brampton de vich sunday, live on stage tole comedian kamal de pratish narula pesh ho rahe ne। call 647-631-2161 ਟਿਕਟਾਂ ਬੁੱਕ ਕਰਨ ਦੇ ਲਈ। ਨਾਲ ਦੀ ਨਾਲ ਇੱਕ ਹੋਰ ਬਹੁਤ ਹੀ ਕਮਾਲ ਦਾ ਸ਼ੋਅ ਆ ਰਿਹਾ ਹੈ ਯੂਨਿਟੀ ਟੂਰ, ਜਿਹਦੇ ਵਿੱਚ ਐਮੀ ਵਿਰਕ ਅਤੇ ਸਰਗੁਣ ਮਹਿਤਾ ਹੁਣ ਬਿੱਗ ਸਕਰੀਨ ਤੋਂ ਲੈ ਕੇ ਬਿੱਗ ਸਟੇਜ, ਬਿੱਗ ਵੈਨਿਊ 'ਚ ਪਹੁੰਚ ਰਹੇ ਨੇ। Friday, August 14, ਡਾਊਨਟਾਊਨ ਟੋਰਾਂਟੋ ਸਕੋਸ਼ਾ ਬੈਂਕ ਅਰੀਨਾ ਨੂੰ ਭਰਨਗੇ। ਕੌਣ? ਐਮੀ ਵਿਰਕ ਅਤੇ ਸਰਗੁਣ ਮਹਿਤਾ। ਟਿਕਟਾਂ ਲਈ ਇੱਕੋ ਇੱਕ ਰਾਹ ਹੈ, www.ticketmaster.ca ਐਮੀ ਵਿਰਕ ਅਤੇ ਸਰਗੁਣ ਮਹਿਤਾ, ਯੂਨਿਟੀ ਟੂਰ, ਲਾਈਵ ਔਨ ਸਟੇਜ ਟੋਰਾਂਟੋ ਦੇ ਵੱਡੇ ਹੀ ਅਰੀਨਾ, ਸਕੋਸ਼ਾ ਬੈਂਕ ਅਰੀਨਾ ਦੇ ਵਿੱਚ, ਫਰਾਈਡੇ ਔਗਸਟ 14। ਤੁਸੀਂ ਟਿਕਟਾਂ ਹੁਣੇ ਹੀ ਬੁੱਕ ਕਰ ਲਓ ਕਿਉਂਕਿ ਜਲਦ ਤੋਂ ਜਲਦ ਵਿਕ ਰਹੀਆਂ ਹਨ। ticketmaster.ca www.ticketmaster.ca ਤੋਂ ਟਿਕਟਾਂ ਜਲਦ ਤੋਂ ਜਲਦ ਲਓ। ਦੋਸਤੋ, ਇਹ ਸੀ ਸਾਡਾ ਅੱਜ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਪ੍ਰੋਗਰਾਮ। ਪ੍ਰੋਗਰਾਮ ਤੋਂ ਬਾਅਦ ਕਿਸੇ ਵੀ ਸਾਡੇ ਐਡਵਰਟਾਈਜ਼ਰ ਦਾ ਫੋਨ ਨੰਬਰ ਚਾਹੀਦਾ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ AM530 ਦੇਸ਼ ਪ੍ਰਦੇਸ਼ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਕਾਲ, ਟੈਕਸਟ, ਵਟਸਐਪ 416-457-3381 ਜੇ ਤੁਸੀਂ ਮੇਰੇ ਨਾਲ, ਸਿਮਰਾਜ ਸਿੱਧੂ ਨਾਲ ਆਪਣੇ ਪਰਿਵਾਰ ਦੇ ਇੰਸ਼ੋਰੈਂਸ ਪਲੈਨਿੰਗ ਦੇ ਲਈ ਮਿਲਣਾ ਚਾਹੁੰਦੇ ਹੋ, ਸਲਾਹ ਮਸ਼ਵਰਾ ਕਰਨਾ ਚਾਹੁੰਦੇ ਹੋ, ਲਾਈਫ ਡਿਸਬਿਲਿਟੀ ਕ੍ਰਿਟੀਕਲ ਇਲਨੈਸ ਸੁਪਰ ਵੀਜ਼ਾ ਵੈਸਟਰ ਵੀਜ਼ਾ ਇੰਸ਼ੋਰੈਂਸ, ਕੋਈ ਪੁਰਾਣੀ ਪਾਲਿਸੀ ਕੀਤੀ ਹੋਈ ਹੈ, ਬਿਲਕੁਲ ਫਰੀ 'ਚ ਰਿਵਿਊ ਕਰਵਾਉਣਾ ਚਾਹੁੰਦੇ ਹੋ, ਤੁਸੀਂ ਆਪਦਾ LLQP ਲਾਇਸੈਂਸ ਲਿਆ ਹੋਇਆ, ਟਾਪ ਡਾਲਰ ਕਮਾਉਣਾ ਚਾਹੁੰਦੇ ਹੋ, ਕੰਮ ਸਿੱਖਣਾ ਚਾਹੁੰਦੇ ਹੋ, ਗਿਵ ਮੀ ਅ ਕਾਲ 416-457-3381 416-457-3381 ਇੱਥੇ ਦੁਆਗਿਆ ਜੀ। ਸਤਿ ਸ਼੍ਰੀ ਅਕਾਲ।

0: Another Dawn clean with the Dawn Ducks.
1: Oh, he's doing dishes with Dawn Platinum.
2: The only soap trusted to save wildlife affected by oil.
1: And Platinum removes up to 99% of grease and food residue, so he doesn't have to work so hard.
2: Well, flap my wings. What'll he do with all that unused elbow grease?
1: Organize the fridge, the spice rack, the junk drawer.
2: What are you quacking on about? He's gonna make enchiladas.
1: More dishes? That's giving this duck goosebumps.
0: Dawn Platinum, the better grease getter.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਲਹਿਰਾਂ
5: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
5: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: HST rebates ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ Paradise Developments ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ. ਸੈਲਿੰਗ ਨਾਓ ਸਿਰਫ $649,990 ਤੋਂ. ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ. ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ. ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com. ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com.
8: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ. ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ. ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ. ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ. ਕੰਟੈਕਟ ਅਸ ਐਟ bridgemohan.com.
7: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ. ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ. ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ. ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ. ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ. ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ. ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ. ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ. ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ. ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ. ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597.

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo fettis, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4337551984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 4166552000।
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਸ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋਰ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313।

0: locations in GTA. For more information, visit rajdhanisweets.ca.
1: Tech Spirit. ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557

0: ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਬੱਲੇ ਬੱਲੇ ਠੀਕ ਠਾਕ ਹੋ? ਉਫ ਉਫ ਗਰਮੀ ਹੈ, ਹਾਏ ਹਾਏ ਗਰਮੀ, ਗਰਮੀ ਨੇ ਤਾਂ ਫੱਟੇ ਚੱਕੇ ਪਏ ਆ ਬਾਹਰ। ਸਿੱਧੀ ਜੀ ਗੱਲ ਹੈ, ਖੜਨ ਨੂੰ ਜੀ ਕਿੰਨੀ ਕਰਦਾ ਯਾਰ। ਮੈਨੂੰ ਪਤਾ ਆਪਾਂ ਗਰਮੀ ਦੀ ਉਡੀਕ ਕਰ ਰਹੇ ਸੀ, ਠੀਕ ਹੈ, ਮੈਂ ਕਿਹੜਾ ਕੋਈ ਬੁਰੀ ਗੱਲ ਕਹਿ ਰਿਹਾ, ਬਟ ਇੰਨਾ ਕਹਿ ਕੇ ਹੀਟ ਵਾਰਨਿੰਗ ਜ਼ਰੂਰ ਹੈ। ਸੋ ਫੀਲਸ ਲਾਈਕ ਆਇਰਨ ਓ, ਲੱਗ ਤਾਂ ਇੱਦਾਂ ਰਿਹਾ ਜਿਵੇਂ ਬਾਹਰ 40-45 ਡਿਗਰੀ ਹੈ, ਬਟ ਖੈਰ ਇਟਸ ਹੋਟ ਡੇ, ਇੰਜੋਏ ਕਰੋ। ਅਤੇ ਟੋਰਾਂਟੋ ਦੇ ਵਿੱਚ ਤਾਂ ਉਈ ਗਰਮੀ ਹੋਈ ਪਈ ਹੈ, ਰੋਨਾਲਡੋ ਸਾਹਿਬ ਆਏ ਹੋਏ ਆ ਅਤੇ ਟ੍ਰੈਫਿਕ ਜੈਮ ਲੱਗਿਆ ਹੋਇਆ ਥਾਂ ਥਾਂ 'ਤੇ, ਜਿੱਥੇ ਵੀ ਜਾਓ ਰੋਨਾਲਡੋ ਰੋਨਾਲਡੋ, ਪੋਰਚੁਗਲ ਦੇ ਫੈਨਸ ਡਾਊਨਟਾਊਨ ਹਰ ਇੱਕ ਕੋਨੇ ਕੋਨੇ ਦੇ ਵਿੱਚ ਦਿਖ ਰਹੇ ਆ, ਕ੍ਰੋਏਸ਼ੀਆ ਦੇ ਵੀ ਦਿਖ ਰਹੇ ਆ। ਬਟ ਯਾਰ ਪਤਾ ਨਹੀਂ, ਐਂ ਲੱਗਦਾ ਕਿ ਡਾਊਨਟਾਊਨ ਟੋਰਾਂਟੋ ਪੋਰਚੁਗਲ ਹੀ ਬਣ ਚੁੱਕੀ ਆ, ਥਾਂ ਥਾਂ 'ਤੇ ਲਾਲ ਜਰਜ਼ੀਆਂ ਪੋਰਚੁਗਲ ਦੀਆਂ। ਸੋ 7 ਵਜੇ ਮੈਚ ਹੋ ਰਿਹਾ ਬਈ, ਰੋਨਾਲਡੋ ਪੋਰਚੁਗਲ ਅਤੇ ਕ੍ਰੋਏਸ਼ੀਆ ਦਾ। ਸੋ ਜਿਹੜਾ ਸਟੇਡੀਅਮ ਹੈ ਬੀਮੋ ਸਟੇਡੀਅਮ, ਉੱਥੇ ਰੌਣਕਾਂ ਫੁੱਲ ਬਟਾ ਫੁੱਲ ਲੱਗ ਚੁੱਕੀਆਂ ਨੇ। ਅਤੇ ਜੇ ਕੋਈ ਜਾ ਰਿਹਾ ਮੈਚ 'ਤੇ, ਹੁਣ ਤਾਂ ਸਾਰੇ ਪਹੁੰਚ ਗਏ ਹੋਣਗੇ ਜਿਹੜੇ ਜਾ ਰਹੇ ਆ, 6:15 ਵੱਜ ਗਏ, ਬਹੁਤ ਰੌਣਕੀ, ਬੜਾ ਕਮਾਲ ਦਾ ਮਾਹੌਲ ਬਣ ਚੁੱਕਿਆ। ਸੋ ਆਪਾਂ ਤਾਂ ਚਲੋ ਯਾਰ ਤੁਹਾਡੇ ਨਾਲ ਆ, ਪ੍ਰੋਗਰਾਮ ਕਰਦੇ ਹਾਂ ਅਤੇ ਨਾਲ ਦੀ ਨਾਲ ਗੇਮ ਲਾ ਲਾਂਗੇ ਅਤੇ ਗੇਮ ਵੀ ਦੇਖੀ ਜਾਵਾਂਗੇ ਅਤੇ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਕਰੀ ਜਾਵਾਂਗੇ। ਸੋ ਪ੍ਰੋਗਰਾਮ ਪੰਜਾਬੀ ਦੇ ਨਾਲ, ਕੋਈ ਹੈ ਡਾਊਨਟਾਊਨ ਟੋਰਾਂਟੋ 'ਚ ਯਾਰ? ਮੈਨੂੰ ਟ੍ਰੈਫਿਕ ਦੀ ਥੋੜ੍ਹੀ ਜਿਹੀ ਡਾਊਨਟਾਊਨ ਟੋਰਾਂਟੋ ਦੀ ਅਪਡੇਟ ਹੀ ਦੇ ਦਿਉ, ਕਿੰਨਾ ਕੁ ਰਸ਼ ਹੈ। ਬਾਕੀ ਤੁਸੀਂ ਕਹਿ ਰਹੇ ਹੋ ਕਿ ਯਾਰ ਟੋਰਾਂਟੋ ਤੋਂ ਅੱਜ ਬੰਦਾ ਦੂਰ ਹੀ ਰਹੇ। ਨੰਬਰ ਹੈ ਆਪਣਾ 905-673-3337, 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰਾ, ਪ੍ਰੋਗਰਾਮ ਹੈ ਪੰਜਾਬੀ ਲਹਿਰਾ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਮਾਰਦੇ ਹਾਂ, ਫਿਰ ਆ ਜਾਓ।
1: ਸਿਰਫ ਸ਼ਾਮ ਦੇ ਪ੍ਰੋਗਰਾਮ ਵਿਚ ਬਹੁਤ ਡਿਸਟਰਬੈਂਸ ਆ ਰਹੀ ਹੈ,
0: ਹੁਣ ਠੀਕ ਹੈ
1: ਰੇਡੀਓ ਤੇ? ਹਾਂਜੀ, ਦਿਨੇ ਠੀਕ ਹੁੰਦਾ, ਸਵੇਰੇ ਤੋਂ ਮੈਂ ਸੁਣਦਾ ਨਾ, ਪਿੱਛੋਂ ਖੜ ਖੜ ਖੜ ਖੜ ਦੀ ਆਵਾਜ਼ ਆਉਂਦੀ ਹੈ ਕੱਲ ਤੋਂ।
0: ਨਹੀਂ ਹੁਣ ਹੁਣ ਆ ਰਹੀ ਹੈ ਜਾਂ ਹੁਣ ਠੀਕ ਹੈ?
1: ਹੁਣੇ ਵੀ ਆ ਰਹੀ ਹੈ, ਤੁਹਾਨੂੰ ਵੀ ਸ਼ਾਇਦ ਆ ਰਹੀ ਹੋਗੀ, ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਿਹਾ ਨਾ।
0: ਨਹੀਂ ਮੈਨੂੰ ਤਾਂ ਕੋਈ ਨਹੀਂ
1: ਡਿਸਟਰਬੈਂਸ, ਜਿਵੇਂ ਇਹ ਦੇਖੋ ਜਿਵੇਂ ਮੌਸਮ ਖਰਾਬ ਹੁੰਦਾ ਨਾ, ਉਸ ਟਾਈਪ ਦੀ ਆਵਾਜ਼ ਆ ਰਹੀ ਹੈ, ਪਰ ਦੇਖ ਲੈਣਾ, ਕੋਈ ਗੱਲ ਨਹੀਂ।
0: ਕੋਈ ਨਾ, ਸੱਜ ਕੇ ਨਾ ਨਿਕਲੋ ਸੋਹਣੇ, ਹੋ ਅੱਜ ਮੌਸਮ ਖਰਾਬ ਹੈ। 6986 ਹਲੋ,
2: ਹਾਂਜੀ ਵੀਰੇ, ਕੀ ਹਾਲ ਨੇ?
0: ਵਧੀਆ ਜੀ, ਕਿਵੇਂ ਹੋ?
2: ਵਧੀਆ ਵਧੀਆ, ਠੀਕ ਠਾਕ। ਮੈਂ ਵੀ ਵੀਰੇ ਆਹੀ ਗੱਲ ਕਰਨੀ ਸੀ, ਕੱਲ ਦੀ ਆ ਰਹੀ ਆਵਾਜ਼ ਬਹੁਤ ਜ਼ਿਆਦਾ ਨਾ ਖਰਾਬ ਆ ਰਹੀ ਹੈ, ਜਿਵੇਂ ਆਪਾਂ ਫੋਨ ਸਪੀਕਰ ਤੇ ਲਾਇਆ ਹੁੰਦਾ।
0: ਅੱਛਾ,
2: ਤੇ ਆਪਾਂ ਫੋਨ ਸਪੀਕਰ ਤੇ ਲਾ ਲਏ, ਪੱਖੇ ਮੂਹਰੇ ਰੱਖ ਦਈਏ, ਕੜਕੜ ਕੜਕੜ ਕੁਛ ਨੀ ਸਮਝ ਆ ਰਿਹਾ ਹੈਗਾ।
0: ਈਵਨ
2: ਕਿ ਜਿਵੇਂ ਤੁਹਾਡਾ ਪ੍ਰੋਗਰਾਮ ਸਟਾਰਟ ਹੋਇਆ, ਮੂਹਰੇ ਆਪਣੀਆਂ ਐਡਾਂ ਚੱਲਦੀਆਂ ਹੁੰਦੀਆਂ ਨੇ ਨਾ, ਤੇ ਉਹ ਵੀ ਨੀ ਕਲੀਅਰ ਸੁਣ ਰਹੀ ਹੈਗੀਆਂ, ਬਹੁਤ ਜ਼ਿਆਦਾ ਜਿਹੜੀ ਕੁਛ ਨੀ ਸਮਝ ਆ ਰਿਹਾ ਹੈਗਾ। ਹੁਣ ਮੈਂ ਫੋਨ ਤੇ ਗੱਲ ਕਰ ਰਿਹਾ, ਫੋਨ ਤੇ ਕੁਛ ਨੀ, ਫੋਨ ਤੇ ਬਿਲਕੁਲ ਸਹੀ ਆਵਾਜ਼ ਆ ਰਹੀ ਹੈ ਤੁਹਾਡੀ,
0: ਤੁਹਾਡਾ ਤੇ ਮੈਸੇਜ ਸਾਨੂੰ ਅਸੀਂ ਦੇ ਰਹੇ ਹਾਂ ਕੁਝ ਦਿਨਾਂ ਤੋਂ ਨੀ, ਸਾਲਾਂ ਤੋਂ। ਸਾਡੀ ਐਪ ਡਾਊਨਲੋਡ ਕਰੋ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਿਸਨਰਸ ਐਪ ਤੇ ਜੁੜਦੇ ਆ। ਸੋ ਕੋਈ ਨਾ, ਇਹ ਵੀ ਚੈੱਕ ਕਰ ਲੈਂਦੇ ਆ, ਨੋ ਇਸ਼ੂਜ ਨੋ ਪ੍ਰੋਬਲਮ, ਮੈਨੂੰ ਤੁਸੀਂ ਦਿਓ ਥੋੜ੍ਹਾ ਜਿਹਾ ਸਮਾਂ ਤੇ ਹੁਣੇ ਚੈੱਕ ਕਰਦੇ ਹਾਂ।

0: ਵੈਰੀ ਗੁੱਡ ਓਕੇ ਕੋਈ ਨਾ ਚੈੱਕ ਕਰਦੇ ਹਾਂ ਜ਼ਰੂਰ ਟੈਂਸ਼ਨ ਨਾ ਲਓ ਬਿਲਕੁਲ ਵੀ ਤੇ ਪਹਿਲਾਂ ਜੈਸਮਿਨ ਸੈਂਡਲਸ ਜੀ ਨੂੰ ਪ੍ਰੈਜ਼ੈਂਟ ਕਰੀਏ
1: ਗੈਟ ਰੈਡੀ GTA

0: Toronto Star. Kya baat hai, so Jasmine Sandless 8 August nu ਬਈ ਤੁਹਾਡੇ ਆਪਣੇ ਸ਼ਹਿਰ ਬ੍ਰੈਂਪਟਨ ਪਰਫੋਰਮ ਕਰਨ ਲਈ ਆ ਰਹੀ ਹੈ, ਸੋ ਗੈਟ ਰੈਡੀ। ਪ੍ਰੋਗਰਾਮ ਹੈ ਪੰਜਾਬੀ ਰਾਹ ਅਤੇ ਨੰਬਰ ਹੈ ਆਪਣਾ 905-600-7573-9053-33337। ਇੱਕ ਅਸੀਂ ਕੁਝ ਦਿਨਾਂ ਤੋਂ ਤੁਹਾਨੂੰ ਨੰਬਰ ਦੇ ਰਹੇ ਹਾਂ, ਫਾਰਮ ਦੇ ਲਈ ਕੁਝ ਕੁ ਵਰਕਰਸ ਦੀ ਲੋੜ ਹੈ, ਫਾਰਮ ਅਤੇ ਗ੍ਰੀਨ ਹਾਊਸ ਦੇ ਵਰਕਰਸ ਦੀ ਜ਼ਰੂਰਤ ਹੈ। ਤੁਹਾਨੂੰ ਘਰੋਂ ਪਿੱਕ ਵੀ ਕਰਨਗੇ, ਘਰੇ ਤੁਹਾਨੂੰ ਛੱਡ ਕੇ ਵੀ ਜਾਣਗੇ, ਤੇ ਪੇਮੈਂਟ ਆ ਟਾਈਮ ਸਿਰ। ਜੇ ਜੋਬ ਲੱਭ ਰਹੇ ਹੋ 6472785394, 6472785394, 6472785394। G2865, ਹਾਂਜੀ ਬਾਈ ਜੀ,
1: ਕੀ ਹਾਲ ਹੈ ਬਾਈ?
0: ਵਧੀਆ ਜੀ, ਕਿਵੇਂ ਹੋ
1: ਬਾਈ? ਆਪਣਾ ਦਿਨ ਅੱਜ ਕਿਹੜਾ, ਤੁਹਾਨੂੰ ਪਤਾ ਹੀ ਆ
0: ਅੱਜ ਦਿਨ ਕਿਹੜਾ। ਹਾਂਜੀ, ਉਹ ਅੱਛਾ ਅੱਜ ਜੂਨੀਅਰ ਚਿਕਨ ਹੈ। ਹਾਂ ਮੈਨੂੰ ਤਾਂ ਸਗਾ ਤੇ ਕਹਿ ਲੋ ਕਿ ਮੇਰੇ ਲਈ ਤਾਂ ਵਧੀਆ, ਮੈਂ ਛੁੱਟੀ ਕਰ ਲੈਣਾ, ਮੈਂ ਜਾ ਕੇ ਇੰਜੋਏ ਕਰਦਾ। ਕੋਈ ਪ੍ਰਾਈਵੇਟ ਵੀ ਰੱਖੀ ਦੀ ਹੁੰਦੀ ਹੈ ਵੀ ਯਾਰ, ਜਿੱਥੇ ਹੋਰ ਕੋਈ ਜਾ ਨਾ ਸਕੇ। ਹੈ ਚਲੋ, ਬਹੁਤ ਸ਼ੁਕਰੀਆ ਭਾਜੀ, ਥੈਂਕ ਯੂ ਸੋ ਮਚ, ਕਰੋ ਇੰਜੋਏ ਤੇ ਬਹੁਤ ਸਾਰਾ ਪਿਆਰ ਤੁਹਾਨੂੰ। ਅੱਛਾ ਇਹ ਨਾ ਭਾਜੀ, ਹੁਣ ਕਹਿੰਦੇ ਕਿ ਤੁਹਾਨੂੰ ਪਤਾ ਹੀ ਹੈ ਕਿਹੜਾ ਦਿਨ ਹੈ। ਇਹ ਨਾ ਵੀਰ ਹੋਣਾ ਨੇ ਇੱਕ ਦਿਨ ਕਾਲ ਕੀਤੀ ਭਾਜੀ ਨੇ, ਕਹਿੰਦੇ ਨਵੀਂ ਉਹ ਹੈਪੀ ਜੂਨੀਅਰ ਚਿਕਨ। ਮੈਂ ਯਾਰ ਹੈਰਾਨ, ਮੈਂ ਕਿਹਾ ਜੂਨੀਅਰ ਚਿਕਨ ਦਾ ਕੀ ਮਤਲਬ? ਕਹਿੰਦੇ ਅੱਛਾ ਨਹੀਂ ਨਹੀਂ ਨਹੀਂ ਨਹੀਂ ਉਹ ਦੂਜਾ ਜਿਹੜਾ ਕਹਿੰਦੇ ਹੁੰਦੇ, ਮੈਂ ਕਹਿੰਦਾ ਉਹਨਾਂ ਨਾ ਹੈਪੀ ਜੂਨੀਅਰ ਫਰਾਈਡੇ, ਇਹਨਾਂ ਨੂੰ ਲੱਗਿਆ ਜੂਨੀਅਰ ਚਿਕਨ। ਸੋ ਇਹ ਮੈਂ ਕਿਹਾ ਤੁਸੀਂ ਜੂਨੀਅਰ ਚਿਕਨ ਘੱਟ ਖਾਇਆ ਕਰੋ। ਸੋ ਕੱਲ੍ਹ ਮੈਂ ਵੀ ਪਾਰਟੀ 'ਤੇ ਗਿਆ ਸੀ, ਪਾਰਟੀ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਜੂਨੀਅਰ ਚਿਕਨ ਡਬਲ ਚੀਜ਼ ਬਰਗਰ ਨਗੇਟ ਹੀ ਮੰਗਾਏ ਜਾਂਦੇ ਆ, ਰਾਤ ਨੂੰ ਫਿਰ ਹੋਰ ਕੁਛ ਖੁੱਲ੍ਹਾ ਨਹੀਂ ਹੁੰਦਾ। ਓਕੇ, ਇੱਕ ਤੁਸੀਂ ਯਾਦ ਜ਼ਰੂਰ ਰੱਖੋ, ਰਾਈਨੋ ਫੈਂਸ ਅਤੇ ਡੈੱਕ ਵਾਲਿਆਂ ਨੂੰ ਨਵੀਂ ਫੈਂਸ ਤਿਆਰ ਕਰਾਉਣੀ ਆ, ਨਵੀਂ ਡੈੱਕ ਰੈਡੀ ਕਰਾਉਣੀ ਆ, ਜਾਂ ਤੁਸੀਂ ਫੈਂਸ ਡੈੱਕ ਦੀ A to Z ਰਿਪੇਅਰ ਕਰਵਾਉਣੀ ਆ, ਤਾਂ ਰਾਈਨੋ ਫੈਂਸ ਐਂਡ ਡੈੱਕ ਵਾਲੇ ਬਾਈ ਜੀ ਹੁਣੇ ਨੇ, ਨੰਬਰ ਹੈ 6478043220, 6478043220, 6478043220 ਤੇ ਕਾਲ ਕਰੋ। 2292, ਹੈਲੋ
2: ਹਾਂਜੀ ਨਵੀਂ ਸੇਤ, ਮੈਨੂੰ ਲੱਗਦਾ ਕਿ ਤੁਹਾਡਾ ਜਿਹੜਾ ਰੇਡੀਓ ਬਾਰ ਮੈਨੂੰ।
0: ਹਾਂਜੀ ਹਾਂਜੀ, ਕੋਈ ਨਾ, ਮੈਨੂੰ ਪਤਾ ਸਰ, ਅਸੀਂ ਚੈੱਕ ਕਰਾ ਰਹੇ ਹਾਂ। ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਸੋ ਮਚ। ਸੋ ਸ਼ੁਕਰੀਆ ਸਭ ਦਾ, ਨੋ ਪ੍ਰੋਬਲਮ। ਤੇ ਨੰਬਰ ਹੈ ਆਪਣਾ 905-673-3337, 905-600-7573-33, ਆਪਣਾ ਨੰਬਰ ਹੈ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਦੇਖੋ ਲਾਈਵ ਅਪਡੇਟਾਂ ਮਿਲ ਰਹੀਆਂ ਨੇ ਰੋਨਾਲਡੋ ਸਾਹਿਬ ਦੀਆਂ। ਮੈਂ ਅੱਜ ਦੇਖ ਰਿਹਾ ਸੀ ਯਾਰ ਕਿ ਮੈਨੂੰ ਲੱਗਦਾ ਰੋਨਾਲਡੋ ਡੈਲਟਾ ਹੋਟਲ 'ਚ ਠਹਿਰ ਰਿਹਾ, ਪਰ ਐਡਾ ਵੱਡਾ ਆਰਟਿਸਟ ਡੈਲਟਾ ਤੋਂ ਵੀ ਵਧੀਆ ਕਿੰਨੇ ਹੋਟਲ ਪਏ ਆ ਯਾਰ। ਤੁਸੀਂ ਅਗਲੇ ਵਿਚਾਰੇ ਨੂੰ ਡੈਲਟਾ ਹੋਟਲ 'ਚ ਤੁਸੀਂ ਆਇਰਨ ਹੋ ਉੱਥੇ ਕਿਉਂ ਉਹਨੂੰ ਸਟੇਅ ਕਰਾ ਰਹੇ ਹੋ? ਵਧੀਆ ਯਾਰ, ਬੰਦਾ ਫੋਰ ਸੀਜ਼ਨਸ 'ਤੇ ਰਹੇ, ਬੰਦਾ ਰਿਟਸ ਦੇ ਹੋਟਲ 'ਚ ਰਹੇ, ਬੰਦਾ ਹੋਰ ਕਿਹੜੇ ਕਿਹੜੇ ਨੇ, ਇੱਕ ਸ਼ੈਂਗਰੀ ਲਾ ਬੜਾ ਵਧੀਆ, ਯੋਰਕਵਿਲ ਦੇ ਵਿੱਚ ਵਨ ਹੋਟਲ ਬੜਾ ਵਧੀਆ। ਮੈਨੂੰ ਪੁੱਛ ਲੈਂਦੇ, ਮੈਂ ਤੁਹਾਨੂੰ ਦੱਸਦਾ ਕਿ ਰੋਨਾਲਡੋ ਨੂੰ ਕਿਹੜੇ ਕਿਹੜੇ ਹੋਟਲ ਦੇ ਵਿੱਚ ਸਟੇਅ ਕਰਵਾਉਣਾ ਚਾਹੀਦਾ। ਚਲੋ ਟੋਰਾਂਟੋ ਵਾਲਿਓ, ਥੋੜ੍ਹਾ ਜਿਹਾ ਬੰਦਾ ਯਾਰ ਕਵੇ ਤਾਂ ਸਹੀ, ਵਾਹ ਵੀ ਵਾਹ, ਇੱਥੇ ਮੈਂ ਆਇਆ ਕਿੱਥੇ, ਕਿੰਨੀ ਸੋਹਣੀ ਜਗ੍ਹਾ। ਸੋ ਖੈਰ, ਪ੍ਰੋਗਰਾਮ ਪੰਜਾਬੀ ਰਾ ਅਤੇ ਰੋਨਾਲਡੋ ਸਟਾਰਟਿੰਗ ਲਾਈਨਅਪ ਦੇ ਵਿੱਚ ਹੈ, ਕਹਿੰਦੇ ਹੀ ਵਿਲ ਬੀ ਸਟਾਰਟਿੰਗ, ਕਿਆ ਬਾਤਾਂ ਨੇ। ਸੋ ਨੰਬਰ ਹੈ ਆਪਣਾ 905-600-7573-33, 905-673-3337, 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਉਸਦੇ ਨਾਲ ਨਾਲ ਇੱਕ ਟਰੱਕ ਮਕੈਨਿਕ ਦੀ ਜੋਬ ਅਵੇਲੇਬਲ ਹੈ। ਟਰੱਕ ਮਕੈਨਿਕ 1 ਸਾਲ ਦੇ ਐਕਸਪੀਰੀਅੰਸ ਦੇ ਨਾਲ ਚਾਹੀਦਾ ਬਈ। ਬ੍ਰੈਂਪਟਨ ਦੀ ਬੜੀ ਵਧੀਆ ਕੰਪਨੀ ਹੈ, ਟੌਪ ਦੀ ਤੁਹਾਨੂੰ ਪੇ ਦੇ ਰਹੇ ਨੇ, 416-616-3345 ਤੇ ਫੋਨ ਕਰੋ, 416-616-3345। 416-616-3345 ਤੇ ਫੋਨ ਘੁਮਾ ਲਓ ਤੇ ਟਰੱਕ ਮਕੈਨਿਕ ਦੀ ਜੌਬ ਇਨ ਬਰੈਂਪਟਨ ਹੈ ਤੇ ਬੜੀ ਟੌਪ ਦੀ ਪੇ। 416-616-3345।

0: ਵੀਵਾ ਕਿਆ ਬਾਤ ਹੈ 4717 ਹੈਲੋ
1: ਨਵੀਂ ਭਾਜੀ ਕੀ ਹਾਲ ਹੈ ਠੀਕ ਹੋ
0: ਬਹੁਤ ਵਧੀਆ ਸਰ ਕਿਵੇਂ ਹੋ
1: ਵਧੀਆ ਭਾਜੀ ਸਾਡੇ ਨਾ ਜਦੋਂ ਨਵੇਂ ਨਵੇਂ ਫੋਨ ਆਏ ਸੀ ਨਾ ਪਿੰਡਾਂ ਵਿੱਚ ਪਾਕਿਸਤਾਨ ਦੀ ਗੱਲ ਕਰ ਰਹੇ
0: ਹਾਂ
1: ਤੇ ਸਿਗਨਲ ਸਹੀ ਨਹੀਂ ਸੀ ਆਉਂਦੇ ਤੇ ਉਹਨੇ ਫਿਰ ਕੋਠੇ ਤੇ ਚੜ ਗਿਆ ਤੇ ਫਿਰ ਜਾ ਕੇ ਗੱਲ ਹੁੰਦੀ ਸੀ
0: ਹਾਂ ਕੱਲ ਵਿੰਡ ਸਟੋਰਮ ਕਾਫੀ ਆਇਆ ਤੇ ਉਹਦੇ ਕਰਕੇ ਥੋੜੇ ਜਿਹੇ ਇਸ਼ੂ ਹੈ, ਹੋ ਜੂਗਾ ਸੈੱਟ ਹੌਲੀ ਹੌਲੀ। ਤੁਸੀਂ ਸਾਡੀ ਐਪ ਡਾਊਨਲੋਡ ਕਰੋ ਤੇ ਆਰਾਮ ਨਾਲ ਸੁਣੋ ਜਿੱਥੇ ਜੀ ਕਰਦਾ। ਚਲੋ ਠੀਕ ਹੈ, ਕੋਈ ਨਾ ਜੀ, ਮੈਂ ਜਾਂ ਤਾਂ ਮੈਂ ਕੋਠੇ ਤੇ ਖੜ ਕੇ ਪ੍ਰੋਗਰਾਮ ਉੱਥੋਂ ਹੀ ਪੇਸ਼ ਕਰ ਦਵਾਂ। ਹਾਂ ਸਹੀ ਗੱਲ ਹੈ, ਪੈ ਜਾਣੀ ਯਾਰ ਕਣੀਆਂ, ਬਹੁਤ ਹੀਟ ਬਥੇਰੀ ਹੋ ਗਈ ਹੁਣ। ਪੁਰਾਣੇ ਸਮੇਂ ਸੀਗਾ ਕਿ ਯਾਰ ਕੋਈ ਵੀ ਚੀਜ਼ ਚੱਲਦੀ ਨੀ ਨਾ, ਹੁਣ ਕਈ ਵਾਰ ਫੋਨ ਫਾਨ ਖਰਾਬ ਹੋਏ ਤੇ ਬੰਦੇ ਨੇ ਮਾੜਾ ਜਿਹਾ ਫੋਨ ਦੇ ਇੱਕ ਥੱਪੜ ਜਿਹਾ ਮਾਰਨਾ ਵੀ ਠੀਕ ਹੋ ਜਾ, ਆਪਣੀ ਕੋਈ ਵੀਡੀਓ ਗੇਮ ਨੀ ਚੱਲਦੀ ਉਹ 'ਚ ਫੂਕਾ ਮਾਰਨੀ ਹੈ ਕਿ ਵੀਡੀਓ ਗੇਮ ਦੀ ਜਿਹੜੀ ਉਹ ਕਸੈਟ ਹੈ ਉਹ ਚੱਲ ਪਵੇ, ਜਾਂ ਕੋਈ ਫਿਲਮ ਦੇਖ ਰਹੇ ਹਾਂ ਉਹ ਵੀ ਸੀ ਆਰ ਦੀ ਕਸੈਟ ਹੈ ਉਹ ਚੱਲ ਪਵੇ, ਉਹ 'ਤੇ ਮਾੜੀ ਮੋਟੀ ਇੱਕ ਅੱਧੀ ਫੂਕ ਮਾਰਨੀ। ਸੋ ਕਰਦੇ ਬਥੇਰਾ ਕੁਛ ਸੀ ਉਦੋਂ ਯਾਰ, ਚੀਜ਼ਾਂ ਬੜੀਆਂ ਖਰਾਬ ਵੀ ਨਹੀਂ ਸੀ ਹੁੰਦੀਆਂ, ਹੁਣ ਟੈਕਨੋਲੋਜੀ ਦੇ ਆਉਣ ਨਾਲ ਥੋੜ੍ਹਾ ਜਿਹਾ ਹੁੰਦਾ ਹੀ ਹੈ ਨੈਚੁਰਲੀ ਕਿ ਯਾਰ ਚੀਜ਼ਾਂ ਆਪਾਂ ਰਿਲਾਈਬਲ ਕਰਦੇ ਹਾਂ ਟੈਕਨੋਲੋਜੀ 'ਤੇ, ਇੰਟਰਨੈਟ ਖਰਾਬ ਹੋ ਜਾਵੇ, ਰਾਊਟਰ ਖਰਾਬ ਹੋ ਜਾਂਦਾ, ਟੀਵੀ ਟੂਵੀ ਚੱਲਣਾ ਬੰਦ ਹੋ ਜਾਂਦਾ। ਸੋ ਚਲੋ ਕੋਈ ਨਾ, ਇਟਸ ਪਾਰਟ ਆਫ ਲਾਈਫ, ਇੱਡੀ ਕਿੱਡੀ ਗੱਲ ਹੈ, ਹੋ ਜਾਂਦਾ। ਸੋ ਨਾਲ ਦੀ ਨਾਲ ਪੈਸ਼ਨ ਰੂਫਿੰਗ, ਹੁਣ ਹੀ ਸਮਾਂ ਯਾਰ ਰੂਫ ਦਾ ਕੰਮ ਕਰਾਉਣਾ, ਕਰਾ ਲਓ, ਡਿਲੇ ਨਾ ਕਰਿਆ ਕਰੋ। ਜਿਹੜੇ ਕੰਮ ਕਰਾਉਣੇ ਆ ਉਹਨਾਂ 'ਚ ਹੀ ਡਿਲੇ ਕਰਨ ਲੱਗ ਗਏ ਫਿਰ ਤਾਂ ਸਰ ਗਿਆ ਆਪਣਾ। ਸੋ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਯਾਦ ਰੱਖੋ, ਪੈਸ਼ਨ ਰੂਫਿੰਗ 6479919413। ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਾਉਣੀ ਹੈ, ਮੈਟਲ ਰੂਫ, ਫਲੈਟ ਰੂਫ, ਸ਼ਿੰਗਲ ਰੂਫ ਦਾ ਕੋਈ ਵੀ ਕੰਮ ਹੈ ਤਾਂ 6479919913 ਨੰਬਰ ਹੈ ਪੈਸ਼ਨ ਰੂਫਿੰਗ 6479919413 6479919913 6479919913। ਪੈਸ਼ਨ ਪੈਸ਼ਨ ਪੈਸ਼ਨ ਰੂਫਿੰਗ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਜਲਦੀ ਤੋਂ ਜਲਦੀ ਗੱਲਬਾਤ ਕਰੋ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 ਅਤੇ 9056733337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, 9056733337 905-673-3337। ਰਾਜਧਾਨੀ ਰਾਜਧਾਨੀ ਰਾਜਧਾਨੀ ਸਵੀਟਸ ਦਾ ਮੈਸੇਜ ਵੀ ਤੁਹਾਨੂੰ ਜ਼ਰੂਰ

0: locations in GTA. For more information, visit rajdhanisweets.ca.
1: क्या बात है rajdhanisweets.ca ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਯਾਰ ਗਿੱਲ ਫਾਰਮ ਵਾਲੇ ਨੇ ਤਾਂ ਫੱਟੇ ਚੱਕੇ ਪਏ ਹੈ ਗਿੱਲ ਫਾਰਮ ਦੀ ਟੀਮ ਕਹਿੰਦੇ ਕਿ ਨਵੀਂ ਸਾਡੇ ਜਿੰਨੇ ਵੀ ਪ੍ਰੋਡਕਟ ਅਨਾਊਂਸ ਕਰ ਰਹੇ ਹੋ ਫਟਾਫਟ ਸਾਰੇ ਆ ਰਹੇ ਆ ਇੰਜੋਏ ਕਰ ਰਹੇ ਉਹਦੇ ਲਈ ਤੁਹਾਡਾ ਸਭ ਦਾ ਥੈਂਕ ਯੂ ਸੋ ਫਰੈਸ਼ ਸਾਗ ਫਾਰਮ ਦਾ ਲੈਣਾ ਤਾਂ ਗਿੱਲ ਫਾਰਮ ਬਹੁਤ ਸਾਰੀਆਂ ਸਬਜ਼ੀਆਂ ਇਹਨਾਂ ਕੋਲ ਸਾਗ ਪਾਲਕ ਮੇਥਾ ਮੇਥੇ ਧਨੀਆ ਬਾਥੂ ਅਤੇ ਤੁਸੀਂ ਇੱਕ ਵਾਰ ਵਿਜ਼ਿਟ ਕਰੋ ਫਰੈਸ਼ ਇਹਨਾਂ ਦਾ ਜਿਹੜਾ ਚੱਕੀ ਦਾ ਆਟਾ ਐਨ ਕਹਿੰਦੇ ਹੁੰਦੇ ਆ ਕਿ ਨੈਚੁਰਲ ਅਤੇ ਦੇਸੀ ਫਾਰਮ ਦੇ ਆਂਡੇ ਦੇਸੀ ਸ਼ਹਿਦ ਦੇਸੀ ਦੁੱਧ ਫਾਰਮ ਦਾ ਤਾਂ ਡਿਕਸੀ ਅਤੇ ਕਿੰਗ 14085 ਡਿਕਸੀ ਰੋਡ ਗਿੱਲ ਫਾਰਮ ਡਿਕਸੀ ਕਿੰਗ ਗਿੱਲ ਫਾਰਮ ਤੇ ਇੱਕ ਵਾਰ ਮਾਰੋ ਗੇੜਾ ਯਾਰ ਫਰੈਸ਼ ਚੀਜ਼ ਹੋਵੇ ਉਹ ਫਰੈਸ਼ ਚੀਜ਼ ਬਣਾਉਣ ਦਾ ਹੀ ਆਪਣਾ ਸਵਾਦ ਹੈ ਅਤੇ ਨਾਲੇ ਬੰਦਾ ਖਾਂਦਾ ਤਾਂ ਬੰਦਾ ਕਹਿੰਦਾ ਬੱਲੇ ਯਾਰ ਟੇਸਟ ਦਾ ਵੀ ਪਤਾ ਲੱਗਦਾ ਹੁਣ ਗਰਮੀ ਤੋਂ ਬਾਅਦ ਇੰਡੀਆ ਦਾ ਸੀਜ਼ਨ ਹੈ ਸੋ ਇੰਡੀਆ ਦੀਆਂ ਟਿਕਟਾਂ ਲੈ ਲਓ ਯਾਰ ਇੰਡੀਆ ਦੇਖੋ ਜਾਣਾ ਤਾਂ ਹੈਗਾ ਹੀ ਹੈ ਸੋ ਸਪਤੰਬਰ ਅਕਤੂਬਰ ਨਵੰਬਰ ਦਸੰਬਰ ਜਦੋਂ ਵੀ ਜਾਣਾ ਤੁਸੀਂ ਇੰਡੀਆ ਦੀਆਂ ਟਿਕਟਾਂ ਲੈ ਲਓ ਤੁਸੀਂ ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਸੰਪਰਕ ਕਰ ਲਓ ਦੁਆਬਾ ਟਰੈਵਲ ਨੰਬਰ ਵਨ ਟੀਮ ਹੈ ਸਰਵਿਸ ਤਾਂ ਟੋਪ ਦੀ ਮਿਲੂਗੀ ਮਿਲੂਗੀ ਇਹਨਾਂ ਦਾ ਨਾਲੇ ਰੇਟ ਬਹੁਤ ਹੀ ਰੀਜ਼ਨੇਬਲ ਤਾਂ ਆਲਰੇਡੀ ਸਭ ਨੂੰ ਬੀਟ ਕਰਨਗੇ ਬਟ ਸਰਵਿਸ ਦੀ ਬਸ ਰੀਸ ਹੀ ਕੋਈ ਨਹੀਂ ਸੋ ਦੁਆਬਾ ਟਰੈਵਲ 9057967800 9057967800 ਅੱਜ ਥੋੜ੍ਹੇ ਯਾਰ ਪੁਰਾਣਾ ਇੱਕ ਗਾਣਾ ਲਾਉਣਾ ਤੁਹਾਡੇ ਲਈ ਮੈਂ ਨਹੀਂ ਕਹਿੰਦਾ ਕਿ ਸੈਡ ਚਲੋ ਸੈਡ ਹੈ ਬਟ ਕਈ ਵਾਰ ਜਿਹੜੇ ਸੈਡ ਰੋਮੈਂਟਿਕ ਜਿਹੇ ਗਾਣੇ ਆ ਨਾ ਉਹਨਾਂ 'ਚ ਇੱਕ ਸਕੂਨ ਇੱਕ ਬਹੁਤ ਪਿਆਰੀ ਜਿਹੀ ਵਾਈਬ ਹੁੰਦੀ ਹੈ ਸੋ ਸੁਣਦੇ ਆ ਬਲਕਾਰ ਸਿੱਧੂ ਹੁਣਾਂ ਦੀ ਆਵਾਜ਼ ਨੂੰ ਤੁਸੀਂ ਵੀ ਕਹੋਗੇ ਨਵੀਂ ਯਾਰ ਬਸ ਬਚਪਨ ਹੀ ਚੇਤੇ ਕਰਾਤਾ ਸੋ ਸਹੀ ਤਾਂ ਸਾਡਾ ਕੰਮ ਹੈ ਬਚਪਨ ਚੇਤੇ ਕਰਾਉਣਾ ਜਵਾਨੀ ਚੇਤੇ ਕਰਾਉਣੀ ਹੈ ਉਹ ਜਿਹੜੇ ਦਿਨ ਤੁਸੀਂ ਸਦਾ ਵੈਸੇ ਆਪਾਂ ਕਦੇ ਭੁੱਲਦੇ ਤਾਂ ਹੈ ਨਹੀਂ ਬਟ ਸਾਨੂੰ ਚੇਤੇ ਕਰਾਉਣ ਦਾ ਸਾਡਾ ਇਹ ਕੰਮ ਹੈ ਨਵੀਂ ਕਿਚਨ ਰੈਡੀ ਕਰਾਓ ਤੁਸੀਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਕਾਲ ਕਰੋ ਬ੍ਰੈਂਡ ਨਿਊ ਕਿਚਨ ਕੈਬਨਿਟਸ ਕਾਊਂਟਰ ਟੋਪ ਵੈਨਿਟੀਜ਼ ਕੋਈ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਤਿਆਰ ਕਰਾਉਣੀ ਹੈ ਤਾਂ 416-859-1920 ਨੰਬਰ ਹੈ ਬਹੁਤ ਹੀ ਸੋਹਣਾ ਕੰਮ ਕਰਦੇ ਨੇ 416-859-1920 ਸਾਡੇ ਨਾਲ ਜੀਵਨ ਜੁੜਿਆ ਕੈਲਡਨ ਮਿਤਸੁਬਿਸ਼ੀ ਤੋਂ ਅਤੇ ਫਿਰ ਤੁਹਾਡੇ ਗਾਣਾ ਲਾਉਂਦੇ ਹਾਂ ਜੀਵਨ ਕਿਵੇਂ ਹੋ
2: ਬਹੁਤ ਵਧੀਆ ਤੁਸੀਂ ਦੱਸੋ ਜੀ
1: ਵਧੀਆ ਗਰਮੀ ਕੀਤੀ ਪਈ ਹੈ ਪਹਿਲਾਂ ਕਹਿ ਲਓ ਕਿ ਰੱਬ ਨੇ ਗਰਮੀ ਕਰਤੀ ਉੱਤੋਂ ਦੀ ਤੁਹਾਡੀਆਂ ਡੀਲਾਂ ਨੇ ਗਰਮੀ ਕੀਤੀ ਪਈ ਹੈ ਕਿ ਨਹੀਂ
2: ਬਿਲਕੁਲ ਜੀ ਰੱਬ ਇਸ ਵੇਲੇ ਥੋੜਾ ਗੁੱਸੇ ਚ ਲੱਗ ਰਿਹਾ ਗਰਮੀ ਜ਼ਿਆਦਾ ਹੋ ਗਈ
1: ਦੇਖੋ ਗਰਮੀ ਨਾਲ ਹੀ ਗੱਲ ਬਣਦੀ ਹੁਣ ਤਾਂ ਹੀ ਤਾਂ ਆਪਾਂ ਕਹਿੰਦੇ ਕਿ ਗਰਮਾ ਗਰਮ ਡੀਲਾਂ ਹੁਣ ਜੇ ਠੰਡ ਹੋ ਜਾਵੇ ਆਪਾਂ ਕਿਹੜਾ ਕਹਿੰਦੇ ਕਿ ਕੋਈ ਠੰਡੀ ਗੱਲ ਕਰਕੇ ਆਪਾਂ ਰਾਜ਼ੀ ਨਹੀਂ ਸੋ ਗਰਮੀ ਹੋ ਗਈ ਤੇ ਗਰਮ ਡੀਲਾਂ ਵੀ ਦੱਸੋ ਫਿਰ
2: ਸੋ ਡੀਲਾਂ ਦੇ ਨਾਲ ਜੀ ਚੱਲ ਰਹੇ ਅਸੀਂ ਹਰੇਕ ਗੱਡੀ ਦੇ ਆਹ ਮਹੀਨੇ ਨਾ 1500 ਦਾ ਫਲੈਟ ਡਿਸਕਾਊਂਟ ਦੇ ਰਹੇ ਹਾਂ ਸੋ ਇਹ ਐਕਸਕਲੂਸਿਵ ਡੀਲ ਤੁਹਾਨੂੰ ਕੈਲਡਨ ਮਿਤਸੁਬਿਸ਼ੀ ਤੋਂ ਮਿਲਣੀ ਆ ਜੇ ਕੋਈ ਪਲੱਗ ਇਨ ਹਾਈਬ੍ਰਿਡ ਲੈਂਦਾ ਉਹ ਕੈਲਡਨ ਮਿਤਸੁਬਿਸ਼ੀ ਤੋਂ ਮਿਲਣੀ ਆ ਜੇ ਕੋਈ ਪਲੱਗ ਇਨ ਹਾਈਬ੍ਰਿਡ ਲੈਂਦਾ ਉਹਦੇ ਤੇ ਹੋਰ ਵੀ ਵੱਧ ਦੇ ਰਹੇ ਹਾਂ ਸੋ ਬੈਸਟ ਸੈਲਿੰਗ ਪਲੱਗ ਇਨ ਹਾਈਬ੍ਰਿਡ ਪੂਰੇ ਕੈਨੇਡਾ ਦਾ ਹੈਗਾ ਜੀ 10 ਸਾਲਾਂ ਦੀ 1,60,000 ਕਿਲੋਮੀਟਰ ਦੀ ਵਾਰੰਟੀ ਮਿਲ ਰਹੀ ਆ ਸੋ ਜੇ ਕਿਸੇ ਨੂੰ ਕੈਸ਼ ਡਿਸਕਾਊਂਟ ਦੀ ਜਗ੍ਹਾ ਵਿੰਟਰ ਟਾਇਰ ਚਾਹੀਦੇ ਹੋਣਗੇ ਰਿਮੋਟ ਸਟਾਰਟਰ ਚਾਹੀਦਾ ਹੋਊਗਾ ਆਪਾਂ ਉਹ ਵੀ ਕਸਟਮਰ ਦੇ ਹਿਸਾਬ ਨਾਲ ਡੀਲ ਕਸਟਮਾਈਜ਼ ਕਰ ਦਾਂਗੇ ਸੋ ਜੇ ਕਿਸੇ ਨੂੰ ਆਇਲ ਚੇਂਜ ਚਾਹੀਦੇ ਹੋਣਗੇ ਉਹ ਵੀ ਆਪਾਂ ਕਰ ਸਕਦੇ ਹਾਂ ਸੋ ਪ੍ਰਾਈਸ ਆਪਣੀ ਪੂਰੇ ਕੈਨੇਡਾ ਦੇ ਵਿੱਚ ਕਿਸੇ ਤੋਂ ਬੀਟ ਨਹੀਂ ਹੋਣੀ ਜੀ ਕਸਟਮਰ ਸਰਵਿਸ ਆਪਣੀ ਟੌਪ ਦੀ ਨੰਬਰ 1 ਹੈਗੀ ਆ ਸੋ 5-ਸੀਟਰ ਆਪਣਾ ਸ਼ੁਰੂ ਹੋ ਜਾਂਦਾ ਸਿਰਫ 24,998 ਤੋਂ 10 ਸਾਲਾਂ ਦੀ 1,60,000 ਕਿਲੋਮੀਟਰ ਦੀ ਵਾਰੰਟੀ ਆ ਪਾਵਰ ਟ੍ਰੇਨ ਦੀ ਇੰਜਨ ਤੇ ਟਰਾਂਸਮਿਸ਼ਨ ਦੀ ਸੋ ਬਾਕੀ ਅਸੀਂ ਪੁਰਾਣੀਆਂ ਗੱਡੀਆਂ ਟ੍ਰੇਡ ਵੀ ਕਰਦੇ ਹਾਂ ਕੋਈ ਵੀ ਸਾਲ ਦੀ ਹੋਵੇ ਜਿੱਦਾਂ ਮਰਜ਼ੀ ਕੰਡੀਸ਼ਨ ਦੀ ਹੋਵੇ ਮਾਰਕੀਟ ਨਾਲੋਂ ਬੈਟਰ ਪ੍ਰਾਈਸ ਦੇਵਾਂਗੇ ਜੀ ਸੋ ਵਿਜ਼ਿਟ ਕਰ ਲਓ 7 ਡੇਜ਼ ਓਪਨ ਆ ਜੀ ਆਪਾਂ ਸੇਲਸ ਲਈ ਸੈੱਲ ਫੋਨ ਡਾਇਰੈਕਟ ਦਊਂਗਾ 6476782754 ਸੋ ਪ੍ਰਾਈਸ ਅਗੇਨ ਸਾਡਾ ਪੂਰੇ ਕੈਨੇਡਾ ਦੇ ਵਿੱਚ ਤੁਹਾਨੂੰ ਸਾਰਿਆਂ ਤੋਂ ਘੱਟ ਮਿਲੂਗਾ ਸਾਰਿਆਂ ਤੋਂ ਸਟਰੋਂਗ ਵਾਰੰਟੀ ਮਿਤਸੁਬਿਸ਼ੀ ਦੀ ਹੈਗੀ ਹੈ ਚਾਹੇ ਹੋਂਡਾ ਨਾਲ ਕੰਪੈਰੀਜ਼ਨ ਕਰ ਲਓ ਟੋਇਟਾ ਨਾਲ ਕਰ ਲਓ ਜਿਹੜੇ ਮਰਜ਼ੀ ਬ੍ਰੈਂਡ ਨਾਲ ਕਰ ਲਓ ਸਾਰਿਆਂ ਦੀ 1 ਲੱਖ ਤੱਕ ਮੁੱਕ ਜਾਂਦੀ ਹੈ 5 ਸਾਲ ਲਈ ਹੁੰਦੀ ਆ ਸੋ ਆਪਣੀ 10 ਸਾਲਾਂ ਦੀ 1,60 ਦੀ ਮਿਲ ਰਹੀ ਹੈ ਸਾਰੀਆਂ ਦੀਆਂ ਸਾਰੀਆਂ ਗੱਡੀਆਂ ਮੇਡ ਇਨ ਜਪਾਨ ਹੈਗੀਆਂ ਵਾ ਸੋ ਗੱਡੀ ਚੇਂਜ ਕਰਨੀ ਆ ਨਵੀਂ ਲੈਣੀ ਆ ਇੱਕ ਹੀ ਨੰਬਰ ਹੈ ਜੀ ਮੇਰਾ ਸੈੱਲ ਨੰਬਰ 6476782754 6478 ਤੇ ਐਡਰੈਸ ਆਪਣਾ ਹੈਗਾ ਜੀ 3511 ਹਾਈਵੇ 9 ਇਨ ਕੈਲਡਨ ਪੰਜਾਬੀ ਲਹਿਰਾਂ ਦੇ ਲਿਸਨਰਸ ਲਈ ਅਸੀਂ ਹੋਰ ਵੀ ਐਕਸਟਰਾ ਡਿਸਕਾਊਂਟ ਦੇਵਾਂਗੇ ਕੋਜ ਕੈਨੇਡਾ ਡੇ ਵਾਲਾ ਆਪਣਾ ਮਹੀਨਾ ਚੱਲ ਰਿਹਾ ਜੁਲਾਈ ਦਾ ਸੋ ਜਦੋਂ ਮਰਜ਼ੀ ਕਾਲ ਕਰ ਲਓ ਨੰਬਰ 1 ਹੀ ਆ 647 678-2754 जी।
1: क्या बात है, 647-678-2754 जी। वन थैंक यू
2: जी,
1: थैंक यू जी। आ जाओ फिर सुनिए के जदों मेनू प्यार नाल जान जान कहना है क्या बात।

0: ਵਾਹ ਯਾਰ, ਦੇਖਿਆ ਦੇਖੋ, ਕੋਈ ਪਿਆਰ ਨਾਲ ਜਾਨ ਕਹਿ ਦੇਵੇ, ਕੋਈ ਪਿਆਰ ਨਾਲ ਹੁਣ ਇੰਗਲਿਸ਼ ਦੇ ਵਿੱਚ ਤਾਂ ਹਨੀ ਕਹਿ ਦੇਵੇ, ਡਾਰਲਿੰਗ ਕਹਿ ਦੇਵੇ, ਫਿਰ ਬਾਕੀ ਬੰਦੇ ਨੂੰ ਐਂ ਲੱਗਦਾ ਕਿ ਯਾਰ ਸਾਡੀ ਤਾਂ ਇਹ ਅਗਲਾ ਯਾਰ ਜਾਨ ਹੀ ਕੱਢ ਕੇ ਲੈ ਗਿਆ। ਸੋ ਦੇਖੋ ਪਿਆਰ ਨਾਲ ਨਾ, ਭਾਵੇਂ ਤਾਂ ਹੀ ਤਾਂ ਕਹਿੰਦੇ ਆ ਕਿ ਪਿਆਰ ਨਾਲ ਤਾਂ ਤੁਸੀਂ ਜੋ ਮਰਜ਼ੀ ਮੰਗ ਲਓ ਤੁਹਾਨੂੰ ਮਿਲ ਜਾਂਦਾ, ਬਟ ਜੇ ਗੁੱਸੇ ਨਾਲ, ਆਕੜ ਨਾਲ, ਕਹਿ ਲਓ ਕਿ ਐਰੋਗੈਂਟ ਹੋ ਕੇ ਕੁਛ ਮੰਗਦੇ ਹੋ ਨਾ, ਫਿਰ ਨਹੀਂ ਕੁਛ ਤੁਹਾਨੂੰ ਮਿਲਦਾ। ਸੋ ਪਿਆਰ ਨਾਲ ਹਰੇਕ ਚੀਜ਼ ਦਾ ਹੱਲ ਹੋ ਜਾਂਦਾ। ਸੋ ਪਿਆਰ ਨਾਲ ਗੱਲਾਂ ਕਰਿਆ ਕਰੋ, ਪਿਆਰੇ ਇਨਸਾਨ ਬਣੋ, ਬੀ ਪੋਲਾਈਟ, ਇਹ ਬੜੀਆਂ ਵੱਡੀਆਂ ਗੱਲਾਂ ਨੇ। ਸਾਡੇ ਨਾਲ ਸੁੱਖ ਭਾਅ ਜੀ ਜੁੜੇ ਨੇ, ਅਤੇ ਸੁੱਖ ਭਾਅ ਜੀ ਤਾਂ ਮੈਂ ਕਹਿੰਦਾ ਡੀਲਾਂ ਐਸੀਆਂ ਲਾ ਚੁੱਕੇ ਆ ਕਿ ਕੈਨੇਡਾ ਡੇ ਦੇ ਫਾਇਰ ਵਰਕਸ ਵੀ ਇਹਨਾਂ ਕਰਕੇ ਹੀ ਚੱਲ ਰਹੇ ਨੇ। ਸੋ ਚੱਲਦੇ ਹਾਂ ਗ੍ਰੈਂਡ ਓਪਨਿੰਗ ਤੇ। ਸੁੱਖ ਭਾਅ ਜੀ ਵੈਲਕਮ।
1: ਬਿਲਕੁਲ ਬਿਲਕੁਲ ਨਵੀਂ ਬਾਈ ਜੀ, ਬਿਲਕੁਲ ਜਦੋਂ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਹੋਵੇ ਤੇ ਹੋਵੇ ਵੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਫਿਰ ਬਿਲਕੁਲ ਕੜਾਕੇ ਕੱਢਮੀਆਂ ਡੀਲਾਂ ਕੱਢ ਕੇ ਲਿਆਉਣੀਆਂ ਪੈਂਦੀਆਂ। ਕੱਲ ਨੂੰ ਜਿਹੜਾ ਪੰਜਾਬੀ ਲਹਿਰਾਂ ਦਾ ਫਰਾਈਡੇ ਵਾਲੇ ਦਿਨ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਤੇ ਪਰਿਵਾਰਾਂ ਨੇ ਜਦੋਂ ਫਰਨੀਚਰ ਦੀ ਬਾਈ ਕਰਨੀ ਆ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਾ, ਕੈਨੇਡਾ ਡੇ ਸਪੈਸ਼ਲ ਵਾਲੀਆਂ ਜਿਹੜੀਆਂ ਤੁਹਾਨੂੰ ਪ੍ਰਾਈਜ਼ ਮਿਲਣੀਆਂ ਇਸ ਵੀਕਐਂਡ ਦੇ ਉੱਪਰ। ਪਰਿਵਾਰਾਂ ਨੇ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਸੋਫਾ ਕਮ ਬੈੱਡ ਦੇਖ ਰਹੇ ਹੋ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਤੇ ਇਸ ਵੀਕਐਂਡ ਦੇ ਉੱਪਰ ਨਾਲ ਦੀ ਨਾਲ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਨਾਲ ਦੀ ਨਾਲ ਤੁਹਾਨੂੰ ਜਿਹੜੀਆਂ ਡੀਲਾਂ ਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਇਸ ਵੀਕਐਂਡ ਦੇ ਉੱਪਰ ਜ਼ਰੂਰ ਇੱਕ ਚੱਕਰ ਲਾਓ, ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੜਾਕੇ ਕੱਢਵੀਆਂ ਤੁਹਾਨੂੰ ਪ੍ਰਾਈਜ਼ ਮਿਲਣੀਆਂ। ਤੇ ਜਿਨ੍ਹਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ, ਗ੍ਰੇ ਕਲਰ ਦਾ ਸੋਫਾ ਕਮ ਬੈੱਡ ਜਿਹਦਾ ਸੋਫਾ ਵੀ ਬਣ ਜਾਂਦਾ, ਕਨਵਰਟ ਇੰਟੂ ਬੈੱਡ ਵੀ ਹੋ ਜਾਂਦਾ, ਸੋਫਾ ਕਮ ਬੈੱਡ ਜਿਹਦੀ ਰੈਗੂਲਰ ਕੀਮਤ ਨਵੀਂ ਬਾਈ ਜੀ $700 ਸੀ, ਲੈ ਜਾਓ ਵੀਕਐਂਡ ਸਪੈਸ਼ਲ ਕੈਨੇਡਾ ਡੇ ਵਾਲੀ ਪ੍ਰਾਈਜ਼ 299 ਦਾ ਸੋਫਾ ਕਮ ਬੈੱਡ, ਗ੍ਰੇ ਕਲਰ ਦਾ $299 299 ਦੇ ਵਿੱਚ ਸੋਫਾ ਕਮ ਬੈੱਡ ਮਿਲੂਗਾ, ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਤੇ ਨਾਲ ਤੋਹਫੇ ਇੰਤਜ਼ਾਰ ਕਰ ਰਹੇ ਆ, ਪਹੁੰਚੋ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਾਰਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀਂ ਭਾਜੀ।
0: ਕੀ ਬਾਤ ਹੈ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚੋ ਤੇ ਡੀਲਾਂ ਤੁਸੀਂ ਲਓ। ਸੋ ਪ੍ਰੋਗਰਾਮ ਪੰਜਾਬੀ ਦਾ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਐਂਡ ਪੈਰਾਡਾਈਸ ਡਿਵੈਲਪਮੈਂਟਸ ਦੇ ਜਿਹੜੇ ਨਵੇਂ ਘਰ ਨੇ, ਤੁਸੀਂ ਦੇਖੋ ਯਾਰ, $650,000 ਤੋਂ ਟਾਊਨ ਹਾਊਸ, ਸੋਚਿਆ ਸੀ ਕਦੇ ਕਿ ਪ੍ਰਾਈਸ ਇੱਕ ਵਾਰ ਫਿਰ ਮੋੜ ਆਉਣਗੀਆਂ? ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਕੀ ਬਾਤ ਹੈ, ਸਾਡੇ ਨਾਲ ਸੌਰਭ ਰਤਨ ਜੀ ਜੁੜ ਚੁੱਕੇ ਨੇ, ਤੇ ਸੌਰਭ ਜੀ ਸਾਡੇ ਫਾਈਨੈਂਸ਼ੀਅਲ ਐਕਸਪਰਟ ਬਈ, ਹਮੇਸ਼ਾ ਤੁਹਾਨੂੰ ਸੁਨੇਹਾ ਦੇਈਦਾ, ਤੁਹਾਨੂੰ ਇੱਕ ਅਵੇਅਰਨੈਸ ਦੀ ਤੌਰ ਤੇ ਇਹੀ ਕਹਿੰਦੇ ਆ ਕਿ ਜਿੰਨੀ ਛੇਤੀ ਪੈਸੇ ਇਨਵੈਸਟ ਕਰਨੇ, ਪੈਸੇ ਜੋੜਨੇ ਤੁਸੀਂ ਸ਼ੁਰੂ ਕਰੋਗੇ ਨਾ, ਉਨੀ ਹੀ ਛੇਤੀ ਲਾਈਫ ਈਜ਼ੀ ਹੋਵੇਗੀ, ਉਨੀ ਹੀ ਛੇਤੀ ਤੁਸੀਂ ਰਿਟਾਇਰ ਹੋਵੋਗੇ, ਉਨੀ ਹੀ ਛੇਤੀ ਤੁਸੀਂ ਰਿਟਾਇਰਮੈਂਟ ਨੂੰ ਇੰਜੋਏ ਕਰ ਪਾਓਗੇ, ਕਿਉਂਕਿ ਪੈਸੇ ਤੁਹਾਡੇ ਆਲਰੇਡੀ ਪਿਛਲੇ 20-25 ਸਾਲਾਂ ਤੋਂ ਅਕਿਊਮੂਲੇਟ ਹੋ ਚੁੱਕੇ ਨੇ। ਸੋ ਸੌਰਭ ਜੀ ਨਾਲ ਕਰਦੇ ਹਾਂ ਗੱਲਬਾਤ, ਤੇ ਸੌਰਭ ਜੀ ਪਹਿਲਾਂ ਤਾਂ ਵੈਲਕਮ ਸਰ, ਕੀ ਹਾਲ ਹੈ?
2: ਥੈਂਕ ਯੂ ਨਵੀ, ਥੈਂਕ ਯੂ, ਬਿਊਟੀਫੁਲ ਆਫਟਰਨੂਨ, ਔਰ ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਮੇਰੀ, ਸਤਿ ਸ੍ਰੀ ਅਕਾਲ।
0: ਸਰ ਜੀ ਮੇਰਾ ਇੱਕ ਮਿੱਤਰ ਹੈ ਤੇ ਉਹਦੀ ਹੈਗੀ ਹੈ 40-41 ਸਾਲ ਦੀ ਉਮਰ, ਮੈਂ ਉਹਦੇ ਨਾਲ ਗੱਲ ਕਰ ਰਿਹਾ ਸੀ, ਉਹ ਚਲੋ ਰੀਅਲ ਇਸਟੇਟ ਕਾਫੀ ਉਹਦੇ ਕੋਲ ਹੈ, ਅਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੂੰ ਆਪਣਾ TFSA ਵਗੈਰਾ ਸਾਰਾ ਕੁਛ ਮੈਕਸ ਮੁਕਸ ਕੀਤਾ ਹੋਇਆ ਉਹਦੇ ਕੋਲ, ਚਲੋ ਚੰਗਾ ਪੈਸਾ? ਕਹਿੰਦਾ ਨਾ ਬਈ, ਮੇਰੇ ਕੋਲ ਤਾਂ TFSA ਹੀ ਹੈ ਨਹੀਂ ਗਾ। ਮੈਂ ਬੜਾ ਹੈਰਾਨ ਹੋਇਆ ਸੁਣ ਕੇ, ਇਹ ਵੀ ਚਲੋ ਬੰਦਾ ਪੈਸਾ ਵਧੀਆ ਬਣਾ ਰਿਹਾ, ਬੰਦਾ ਅਰਨਿੰਗ ਵਧੀਆ ਕਰ ਰਿਹਾ, ਬਟ ਉਹ ਪੈਸੇ ਨੂੰ ਜੇ ਹੁਣ ਦੇਖੋ 40 ਸਾਲ ਦਾ ਬੰਦਾ 25-30 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਹੋਵੇ ਉਹਨੇ TFSA ਆਪਣਾ, ਤੇ ਹੁਣ ਨੂੰ ਮੌਜਾਂ ਹੋਣੀਆਂ ਸੀਗੀਆਂ।
2: ਡੈਫੀਨੇਟਲੀ ਨਵੀ, ਤੁਸੀਂ ਬਿਲਕੁਲ ਠੀਕ ਕਿਹਾ ਹੈਗਾ। ਮੈਂ ਹਮੇਸ਼ਾ ਆਪਣੀ ਐਗਜ਼ਾਮਪਲ ਤੋਂ ਸ਼ੁਰੂ ਕਰਦਾ। ਆਈ ਵਾਜ਼ ਆਲਸੋ ਵਨ ਆਫ ਪੀਪਲ ਲਾਈਕ ਆਲ ਆਰ ਲਿਸਨਰਸ। ਇਨਵੈਸਟਮੈਂਟ ਦਾ ਫਾਇਦਾ ਜਿਹੜਾ ਹੈਗਾ ਹੈ ਉਹ ਕੰਸਿਸਟੈਂਸੀ ਤੇ ਡਿਸਿਪਲਿਨ ਨਾਲ ਹੀ ਆਉਂਦਾ। ਜਿਵੇਂ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਈਟ ਲੈਸ, ਐਕਸਰਸਾਈਜ਼ ਮੋਰ, ਸਲੀਪ ਵੈਲ, ਔਰ ਆਪਣੀ ਹੈਲਥ ਨੂੰ ਇਨ ਟੋਟੈਲਿਟੀ ਅੱਛਾ ਰੱਖੋ। ਇਹ ਤੁਹਾਡਾ ਪਹਿਲੇ ਦਿਨ ਤੋਂ ਜਿਵੇਂ ਇੱਕ ਸੰਦੇਸ਼ਾ ਰਿਹਾ, ਐਂਡ ਆਈ ਰੀਲੀ ਐਡਮਾਇਰ ਦੈਟ। ਇਸੇ ਤਰ੍ਹਾਂ ਹੀ ਫਾਈਨੈਂਸਿਸ ਨੂੰ ਲੈ ਕੇ ਸਾਨੂੰ ਆਈਸੋਲੇਟਿਡ ਜਾਂ ਐਕਸਕਲੂਸਿਵ ਡਿਸੀਜ਼ਨ ਨਹੀਂ ਲੈਣੇ ਚਾਹੀਦੇ। ਤੁਸੀਂ

0: ਤੋਂ ਲੈ ਕੇ ਕਿ ਓਵਰਆਲ ਸਾਲ ਦਾ ਇਹ ਏਮ ਹੈ ਕਿ 10 ਪਾਉਂਡ ਵੇਟ ਰਿਡਿਊਸ ਕਰਨਾ ਹੈ, ਜਾਂ ਮੈਂ ਆਪਣੀ ਡਾਇਬਟੀਜ਼ ਨੂੰ ਖਤਮ ਕਰਨਾ ਹੈ, ਜਾਂ ਮੈਂ ਆਪਣੇ ਰਿਟਾਇਰਮੈਂਟ ਲਈ ਪੈਸੇ ਜੋੜਨੇ ਹੈ, ਜਾਂ ਇਹ ਮੈਂ ਘਰ ਲੈਣਾ, ਜਾਂ ਮੈਂ ਆਪਣੀ ਜਿਹੜੀ ਹੈਗੀ ਹੈ ਟਰੈਵਲਿੰਗ ਜਿਹੜੀ ਹੈਗੀ ਹੈ ਹਰ ਸਾਲ ਇਸ ਤਰ੍ਹਾਂ ਕਰਨੀ ਹੈ। ਭਾਵ ਕਿ ਛੋਟੇ ਛੋਟੇ ਗੋਲਸ ਜਿਹੜੇ ਹੈਗੇ ਨੇ ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਇੱਕ ਆਮ ਹਿੱਸਾ ਹੈ, ਲੇਕਿਨ ਇਹ ਚ ਖਾਸ ਗੱਲ ਇਹ ਹੈਗੀ ਹੈ ਉਹ ਲੋਕ ਕਿੰਨੇ ਪ੍ਰਤੀਸ਼ਤ ਨੇ ਜਿਨ੍ਹਾਂ ਨੇ ਇਹ ਸਾਰੇ ਗੋਲਸ ਨੂੰ ਮੀਟ ਕੀਤਾ ਜਾਂ ਪ੍ਰੈਡੋਮੀਨੈਂਟਲੀ ਮੀਟ ਕੀਤਾ, ਜਾਂ ਜਿਨ੍ਹਾਂ ਨੇ ਆਪਣੀ ਹੈਲਥ ਔਰ ਵੈਲਬੀਇੰਗ ਨੂੰ ਜਿਹੜਾ ਹੈਗਾ ਇੱਕ ਟਾਰਗੇਟ ਬਣਾ ਕੇ ਅਚੀਵ ਕੀਤਾ, ਤਾਂ ਉਹ ਪ੍ਰਤੀਸ਼ਤ ਬਹੁਤ ਘੱਟ ਹੈ ਲੋਕਾਂ ਦਾ। ਕਾਰਨ ਕੀ ਹੈ ਕਿ ਅਸੀਂ ਉਹ ਹਰ ਕੰਮ ਨਹੀਂ ਕਰਨਾ ਚਾਹੁੰਦੇ ਜਿਹੜਾ ਸਾਨੂੰ ਨਹੀਂ ਆਉਂਦਾ, ਇਹ ਪਹਿਲੀ ਰੈਜ਼ਿਸਟੈਂਸ ਹੁੰਦੀ ਹੈ। ਦੂਸਰੀ ਸਾਰੀ ਟਾਈਮਿੰਗ ਵੀ ਹੁੰਦੀ ਹੈ, ਜਿਵੇਂ ਮਾਰਕੀਟ ਚ ਇਨਵੈਸਟ ਕਰਨ ਦੇ ਲਈ ਜਦੋਂ ਤੁਸੀਂ ਬਾਏ ਕਰਨਾ ਕਿਸੇ ਚੀਜ਼ ਨੂੰ, ਤੁਹਾਨੂੰ ਲੱਗਦਾ ਮੇਰਾ ਡਿਸੀਜ਼ਨ ਹੁਣ ਬਿਲਕੁਲ ਠੀਕ ਹੈ, ਔਰ ਇਹ ਹੋ ਵੀ ਜਾਂਦਾ ਮੋਟੇ ਤੌਰ ਤੇ ਬਹੁਤ ਵਾਰ। ਲੇਕਿਨ ਸੈਲ ਦਾ ਡਿਸਿਪਲਨ ਕਿ ਕਦੋਂ ਮੈਂ ਕਿਸੇ ਚੀਜ਼ ਨੂੰ ਐਗਜ਼ਿਟ ਕਰਨਾ ਹੈ, ਜਾਂ ਕਦੋਂ ਮੈਂ ਕਿਸੇ ਚੀਜ਼ ਨੂੰ ਜਿਹੜਾ ਹੈਗਾ ਸਬਸਟੀਚਿਊਟ ਕਰਨਾ ਵਿਦ ਅ ਬੈਟਰ ਸਟਾਕ ਔਰ ਅ ਫੰਡ ਔਰ ਵਟਐਵਰ, ਇਹ ਡਿਸਿਪਲਨ ਬਿਨਾਂ ਰਿਸਰਚ ਨੌਲੇਜ ਔਰ ਤੁਹਾਡੇ ਐਕਸਪੀਰੀਅੰਸ ਤੋਂ ਐਜੂਕੇਸ਼ਨ ਤੋਂ ਨਹੀਂ ਆ ਸਕਦਾ, ਔਰ ਇਹਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਹੈਗੇ ਨੇ ਮਾਰ ਖਾਂਦੇ ਨੇ। ਸੋ ਪੂਅਰ ਰਿਟਰਨ ਦਾ ਮਤਲਬ ਵਾਕਈ ਪੂਅਰ ਨਹੀਂ ਹੁੰਦਾ। ਜਿਵੇਂ ਮੇਰੇ ਕੋਲ ਵੀ ਇੱਕ ਸੱਜਣ ਆਏ, ਉਹ ਆਪ ਹੀ ਇਜ਼ ਅ ਡੂ ਇਟ ਯੋਰ ਸੈਲਫ ਵਾਲੀ ਸਟ੍ਰੈਟਜੀ ਯੂਜ ਕਰਦੇ ਨੇ DY, ਔਰ ਇਹਦੇ ਵਿੱਚ ਉਹਨਾਂ ਨੇ ਤਕਰੀਬਨ 3 ਕੁ ਮਿਲੀਅਨ ਦਾ ਪੋਰਟਫੋਲੀਓ ਆਪਣਾ ਬਣਾਇਆ 10% ਰਿਟਰਨ ਦੇ ਨਾਲ। ਕਹਿੰਦੇ ਮੈਨੂੰ ਇਹ ਇਜ਼ ਇਟ ਅ ਬੈਡ ਰਿਟਰਨ, ਮੈਂ ਕਿਹਾ ਆਫ ਕੋਰਸ ਨਾਟ। ਕਹਿੰਦੇ ਡੂ ਯੂ ਥਿੰਕ ਬੈਟਰ ਕੈਨ ਬੀ ਡਨ, ਮੈਂ ਕਿਹਾ ਆਫ ਕੋਰਸ ਯੈਸ, ਲੁੱਕ ਐਟ ਦਾ ਮਾਰਕੀਟ ਵਟ ਹੈਪਨਡ ਇਨ ਦਾ 15 ਈਅਰਸ, ਯੂਰ ਰਿਟਰਨ ਕੁਡ ਹੈਵ ਬੀਨ ਈਜ਼ੀਲੀ ਮੋਰ ਦੈਨ 20%, ਪ੍ਰੋਵਾਈਡਡ ਜੇ ਤੁਸੀਂ ਡੂ ਇਟ ਯੋਰ ਸੈਲਫ ਦੀ ਜਗ੍ਹਾ ਡੈਲੀਗੇਟ ਕਰਕੇ ਆਪਣੇ ਨਾਲ ਕਿਸੇ ਟੀਮ ਨੂੰ ਲਾ ਲੈਂਦੇ, ਜਾਂ ਤੁਸੀਂ ਕੋਸ਼ਿਸ਼ ਕਰਦੇ ਕਿ ਆਪਣੇ ਆਪ ਨੂੰ ਥੋੜਾ ਜਿਹਾ ਡਾਇਵਰਸੀਫਾਈ ਕਰਦੇ। ਸੋ ਇਸ ਕਰਕੇ ਬਿਲਕੁਲ ਤੁਸੀਂ ਸਹੀ ਕਿਹਾ ਹੈ ਕਿ ਪੈਸਾ ਬਹੁਤ ਸਾਰਾ ਪਿਆ ਹੈ, ਔਰ ਉਹਨਾਂ ਨੂੰ ਲੱਗਦਾ ਹੈਗਾ ਲੋਕਾਂ ਨੂੰ ਕਿ ਇਹ ਪੈਸਾ ਅਗਰ ਅਸੀਂ ਸੌਰਵ ਨੂੰ ਦੇ ਦਿੱਤਾ ਜਾਂ ਬੈਂਕ ਨੂੰ ਦੇ ਦਿੱਤਾ ਜਾਂ ਕਿਸੇ ਹੋਰ ਫਾਈਨੈਂਸ਼ੀਅਲ ਪਲੈਨਰ ਨੂੰ ਦੇ ਦਿੱਤਾ, ਇਹ ਕਿਤੇ ਗੁੰਮ ਨਾ ਜਾਵੇ, ਖਤਮ ਨਾ ਹੋ ਜਾਵੇ, ਇਹ ਉਡਾ ਨਾ ਦੇਣ, ਸਾਡੀ ਪ੍ਰਿੰਸੀਪਲ ਹੀ ਖਤਮ ਹੋ ਜਾਏ, ਇਹ ਕੁਛ ਨਹੀਂ ਹੋਣਾ। ਤੇ ਮੇਰੀ ਇਹੀ ਬੇਨਤੀ ਹੈ ਕਿ ਵੀ ਆਰ ਇਨ ਕੈਨੇਡਾ ਐਂਡ ਵੀ ਸ਼ੁੱਡ ਬੀ ਫਾਈਨੈਂਸ਼ੀਅਲੀ ਸਟਰੋਂਗਰ ਐਜ਼ ਅ ਕਮਿਊਨਿਟੀ ਆਲਸੋ, ਐਜ਼ ਅ ਇੰਡੀਵਿਜੁਅਲ ਐਂਡ ਫੈਮਿਲੀ ਆਲਸੋ। ਗਿਵ ਮੀ ਅ ਕਾਲ, ਸਿਟ ਡਾਊਨ ਵਿਦ ਮੀ ਐਂਡ ਲੈਟ ਮੀ ਸ਼ੋ ਯੂ ਦਾ ਰਾਈਟ ਪਰਸਪੈਕਟਿਵ ਐਂਡ ਨੌਲੇਜ, ਤਾਂ ਕਿ ਤੁਸੀਂ ਇੱਕ ਚੰਗਾ ਡਿਸੀਜ਼ਨ ਆਪਣੇ ਪੈਸੇ ਦੇ ਲਈ ਤੇ ਆਪਣੀ ਫੈਮਿਲੀ ਲਈ ਲੈ ਸਕੋ, ਔਰ ਇਹੀ ਏਮ ਹੈ, ਐਂਡ ਡੈਫੀਨੇਟਲੀ ਵਿਲ ਕੀਪ ਸਰਵਿੰਗ ਆਰ ਕਲਾਇੰਟਸ ਐਂਡ ਆਰ ਕਮਿਊਨਿਟੀ ਇਨ ਦਾ ਸੇਮ ਮੈਨਰ। ਨੰਬਰ ਬੜਾ ਸਿੰਪਲ ਹੈ, 416-833-8533, 416-833-8533,
1: 416-833-8533. ਥੈਂਕ ਯੂ ਸਰ ਜੀ, 416-833-8533 ਨੰਬਰ ਹੈ। ਸੋ ਤੁਹਾਨੂੰ ਸਭ ਨੂੰ ਜਿਵੇਂ ਜਾਣਕਾਰੀ ਅਸੀਂ ਕੱਲ ਵੀ ਦਿੱਤੀ ਸੀ ਕਿ ਤੁਹਾਡੇ ਆਪਣੇ ਸ਼ਹਿਰ ਟੋਰਾਂਟੋ, ਬ੍ਰੈਮਟਨ, ਮਿਸੀਸਾਗਾ ਬਈ ਇੱਕ ਐਸੇ ਆਰਟਿਸਟ ਪਹੁੰਚ ਰਹੇ ਆ ਜਿਨ੍ਹਾਂ ਨੂੰ ਲਾਈਵ ਸੁਣ ਕੇ ਨਾ ਐਂ ਲੱਗਦਾ ਕਿ ਯਾਰ ਤੁਸੀਂ ਵੀ ਪਤਾ ਨਹੀਂ ਤੁਹਾਡੇ ਕੰਨਾਂ ਨੂੰ ਐਸਾ ਇੱਕ ਸਕੂਨ ਮਿਲਦਾ ਕਿ ਬਸ ਛੱਡ ਹੀ ਗੱਲਾਂ ਦੋ। ਤੁਹਾਨੂੰ ਪਤਾ ਕੌਣ ਆ ਰਿਹਾ 24 ਜੁਲਾਈ ਨੂੰ ਲਾਈਵ ਪਰਫੋਰਮ ਕਰਨ ਲਈ, ਤੇ ਬੜੇ ਲੋਕਾਂ ਨੂੰ ਪਤਾ ਨਹੀਂ ਵੀ ਇਹ ਵੀ ਉਹਨਾਂ ਦਾ ਗੀਤ ਹੈ।

ਤੁਹਾਡੇ ਆਪਣੇ ਸ਼ਹਿਰ 24 ਤਰੀਕ ਨੂੰ ਮਾਸਟਰ ਸਲੀਮ ਪਰਫੋਰਮ ਕਰਨ ਦੇ ਲਈ ਮਿਸੀ ਸਾਗਰ ਕਨਵੈਨਸ਼ਨ ਸੈਂਟਰ ਵਿਖੇ ਪਹੁੰਚ ਰਹੇ ਨੇ। ਮਿਲਣਾ ਇਵੈਂਟਸ ਵੱਲੋਂ ਇਹ ਬਹੁਤ ਹੀ ਪਿਆਰੀ ਸ਼ਾਮ ਕਰਵਾਈ ਜਾ ਰਹੀ ਹੈ ਤੇ ਰੂਹ ਕਾ ਸਫ਼ਰ ਇਹ ਉਸਤਾਦ ਪੂਰਨ ਸ਼ਾਹ ਕੋਠੀ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਨੂੰ ਇੱਕ ਟ੍ਰਿਬਿਊਟ ਵੀ ਹੈ। ਸਿਰਫ $49 ਦੀ ਟਿਕਟ ਹੈ ਯਾਰ, ਹੋਰ ਕੀ ਚਾਹੀਦਾ। $49 ਦੀ ਸਿਰਫ ਟਿਕਟ ਹੈ ਤੇ VIP 75 ਦੀ ਹੈ। ਜੇ VVIP ਟੇਬਲ ਲੈਣੇ ਉਹ 175 ਦੇ ਨੇ। ਸੋ milnaticketsdot com ਤੇ ਮਾਸਟਰ ਸਲੀਮ ਇਹ ਯਾਰ ਇੱਕ ਬਹੁਤ ਹੀ ਇੱਕ ਹਾਈ ਫਾਈ ਸ਼ਾਮ ਹੋਊਗੀ। ਸੈਟਅਪ ਕਮਾਲ ਦਾ, ਡੈਕੋਰ ਕਮਾਲ ਦਾ, ਸਟੇਜ ਕਮਾਲ ਦਾ, ਪ੍ਰੋਡਕਸ਼ਨ ਬਹੁਤ ਹੀ ਟੋਪ ਦੀ। ਸੋ ਤੁਸੀਂ ਜਾਓ ਤੇ ਟਿਕਟਾਂ ਆਪਣੀ ਬੁੱਕ ਕਰ ਲਓ। VIP ਲੈਣੀਆਂ, ਮੀਟ ਐਂਡ ਗ੍ਰੀਟ ਵਾਲੀਆਂ ਲੈਣੀਆਂ ਨੇ, ਹੁਣ ਤੁਹਾਡੀ ਮਰਜ਼ੀ ਹੈ, ਜਿਹੜੀ ਮਰਜ਼ੀ ਲੈ ਲਓ ਟਿਕਟ, ਬਟ ਤੁਸੀਂ ਆਪਣੀਆਂ ਟਿਕਟਾਂ ਜ਼ਰੂਰ ਬੁੱਕ ਕਰਾਓ। ਇਟ ਵਿਲ ਬੀ ਐਨ ਅਮੇਜ਼ਿੰਗ ਈਵਨਿੰਗ। ਅਤੇ ਮਾਸਟਰ ਸਲੀਮ ਦੀਆਂ ਟਿਕਟਾਂ ਲਈ ਕੋਈ ਜਾਣਕਾਰੀ ਚਾਹੀਦੀ ਹੈ 6477839873 6477839873 6477839873 6773 7383 ਕਾਲ

0: ਤੂੰ ਯਾਰ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਮਾਸਟਰ ਸਲੀਮ ਹੁਣਾਂ ਦਾ ਗੀਤ ਹੈ ਜਦੋਂ ਇਹ ਆਇਆ ਪੰਜਾਬੀ ਐਮਸੀ ਹੁਣਾਂ ਨਾਲ, ਕਿਉਂਕਿ ਉਦੋਂ ਯਾਰ ਇੱਕ ਦੌਰ ਜਿਹਾ ਚੱਲਿਆ ਸੀਗਾ ਵੀ ਜਿਹੜੇ ਆਪਣੇ ਡੀਜੇ ਨੇ ਪ੍ਰੋਡਿਊਸਰ ਨੇ ਮਾਸਟਰਸ ਆਪਣੇ ਪੰਜਾਬੀ ਐਮਸੀ ਬਾਲੀ ਸੱਗੂ ਹੋ ਗਏ, ਉਦੋਂ ਨਾ ਉਹਨਾਂ ਦਾ ਫੇਸ ਬਹੁਤ ਵਿਕਦਾ ਸੀਗਾ ਅਤੇ ਜੋ ਆਰਟਿਸਟ ਨੇ ਉਹਨਾਂ ਦਾ ਨਾਂ ਨਹੀਂ ਸੀ ਉਹਨਾਂ ਲਿਆ ਜਾਂਦਾ। ਹੁਣ ਡਾਕਟਰ ਜ਼ੂਸ ਦਾ ਕੰਗਣਾ ਤੇਰਾ ਨਹੀਂ, ਬਹੁਤਿਆਂ ਨੂੰ ਪਤਾ ਨਹੀਂ ਵੀ ਯਾਰ ਕਿਹਦਾ ਗਾਇਆ ਹੋਇਆ। ਸੋ ਇਹ ਉਹਨਾਂ ਵਿੱਚੋਂ ਗੀਤ ਹੈ, ਪਰ ਹੁਣ ਮਾਸਟਰ ਸਲੀਮ ਦਾ ਐਡਾ ਨਾਂ ਬਣ ਗਿਆ ਯਾਰ, ਦੁਨੀਆ ਜਾਣਦੀ ਆ ਮਾਸਟਰ ਸਲੀਮ ਤਾਂ, ਬਾਲੀਵੁੱਡ ਤੱਕ ਇੰਟਰਨੈਸ਼ਨਲ ਇੱਕ ਫੇਮ ਹੈ ਅਤੇ ਹੁਣ ਲੋਕਾਂ ਨੂੰ ਪਤਾ ਵੀ ਅੱਛਾ ਇਹ ਸਲੀਮ ਸਾਹਿਬ ਦਾ ਗੀਤ ਹੈ। ਸੋ ਮਾਸਟਰ ਸਲੀਮ ਤੁਹਾਡੇ ਆਪਣੇ ਸ਼ਹਿਰ ਮਿਸੀ ਸਾਗਾ ਬਰੈਂਪਟਨ ਪਰਫੋਰਮ ਕਰਨ ਆ ਰਹੇ ਹੈ 24 ਤਰੀਕ ਨੂੰ, 24 ਜੁਲਾਈ, ਬੜੀ ਪਿਆਰੀ ਬੜੀ ਖੂਬਸੂਰਤ ਸ਼ਾਮ ਹੋਊਗੀ। ਟਿਕਟਾਂ ਤੁਸੀਂ ਲਓ ਸਿਰਫ $49 ਤੋਂ ਟਿਕਟ ਸ਼ੁਰੂ ਹੈ। ਨੰਬਰ ਹੈ 6477839873 6477839873 6477839873। ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਕੁਲਦੀਪ, ਹੋਮਿਓਪੈਥੀ ਦੇ ਮੈਂ ਕਹਿੰਦਾ ਕਿ ਮਹਾਰਾਜੇ। ਕੁਲਦੀਪ ਸਾਹਿਬ ਜੀ, ਕੁਲਦੀਪ ਸਾਹਿਬ ਕਿਵੇਂ ਹੋ?
1: ਹਾਂਜੀ ਠੀਕ ਹੈ, ਥੈਂਕ ਯੂ ਨਵੀ ਜੀ। ਬਸ ਮੈਂ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਮੈਂ ਲੱਕੀ ਹੈਗਾ, ਬਰੈਂਪਟਨ ਸੇਵਾ ਕਰ ਰਿਹਾ ਲਗਭਗ 50 ਸਾਲ ਹੋ ਗਏ ਨੇ, ਠੀਕ ਹੈ। ਪੂਰੇ ਨਾਰਥ ਅਮਰੀਕਾ ਦੀ ਮੈਂ ਗੱਲ ਕਰਦਾ, ਕਿਸੇ ਨੇ ਵੀ ਕੋਈ ਵੀ ਪ੍ਰੋਬਲਮ ਹੈਗਾ ਜ਼ਰੂਰ ਮੇਰੇ ਕੋਲ ਵਿਜਿਟ ਕਰੋ। ਜਿੱਦਾਂ ਪੇਟ ਦੀ ਪ੍ਰੋਬਲਮ ਹੈ, ਗੈਸ ਬਣਦੀ ਹੈ, ਕੋਲਾਈਟਿਸ ਹੈ, IBS, ਫਾਈਲ, ਥਾਇਰਾਇਡ, ਕੋਲੈਸਟਰਾਲ, ਡਾਇਬਟੀਜ, ਜਿਹਨੇ ਪ੍ਰੂਫ ਦੇਖਣਾ ਉਹ ਸਭ ਮੇਰੇ ਕੋਲ ਪਈਆਂ ਨੇ ਫਾਈਲਾਂ, ਜਿਹਨੂੰ ਦੇਖਣਾ, ਜਿਹਨੂੰ ਲੱਗਦਾ ਕਿ ਬਿਮਾਰੀ ਠੀਕ ਨਹੀਂ ਹੁੰਦੀ ਉਹ ਦੇਖ ਸਕਦਾ ਆ ਕੇ ਮੇਰੇ ਕੋਲ। ਐਂਗਜ਼ਾਇਟੀ, ਡਿਪਰੈਸ਼ਨ, ਸਕਿਨ ਦੇ ਇਸ਼ੂ, ਸਲੀਪ ਐਪਨੀਆ, ਆਟੋਮੋਜੀ, ਬੱਚਿਆਂ ਦਾ ਆਟਿਜ਼ਮ, ਠੀਕ ਹੈ। ਪੂਰੀ ਦੁਨੀਆ ਤੋਂ ਮੇਰੇ ਕੋਲ ਬੱਚੇ ਨੇ ਆਟਿਜ਼ਮ ਦੇ, ਕੋਈ ਕੋਈ ਜਲਦੀ ਠੀਕ ਹੋ ਜਾਂਦਾ, ਕੋਈ ਦੇਰ ਨੂੰ। ਥੋੜ੍ਹਾ ਮੈਂ ਵਰਟੀਗੋ ਬਾਰੇ ਜਾਣਕਾਰੀ ਦਿੰਦਾ। ਵਰਟੀਗੋ ਇੱਕ ਦੋ ਤਰ੍ਹਾਂ ਦਾ ਹੁੰਦਾ, ਸਬਜੈਕਟਿਵ, ਓਬਜੈਕਟਿਵ। ਇਹਦੇ ਇਹਨੂੰ ਕਹਿੰਦੇ ਜਿਹਨੂੰ ਆਪਾਂ ਕਹਿੰਦੇ ਚੱਕਰ ਦੀ ਚੱਕਰ ਜਿਹਨੂੰ ਆਉਂਦੇ ਨੇ। ਸਬਜੈਕਟਿਵ ਦਾ ਮਤਲਬ ਕਿ ਤੁਸੀਂ ਘੁੰਮਦੇ ਹੋ, ਓਬਜੈਕਟਿਵ ਦਾ ਮਤਲਬ ਕਿ ਜਿਹੜੇ ਆਲੇ ਦੁਆਲੇ ਚੀਜ਼ਾਂ ਘੁੰਮਦੀਆਂ ਨੇ, ਇਹ ਉਹਨੂੰ ਚੱਕਰ ਆਪਾਂ ਕਹਿੰਦੇ ਹਾਂ ਪੰਜਾਬੀ ਦੇ ਵਿੱਚ। ਜੇ ਤਾਂ ਇਹਦੇ 'ਚ ਹੋ ਸਕਦਾ ਤੁਹਾਡਾ ਇਨਫਲਾਮੇਸ਼ਨ ਹੋਵੇ, ਮੈਨੇਰੀਆ ਡਿਜ਼ੀਜ਼ ਹੋ ਜਾਂਦੀ ਹੈ, ਕਈ ਵਾਰੀ ਤੁਹਾਡਾ ਫਲੋ ਕਦੇ ਵਾਰ ਬ੍ਰੇਨ ਦੇ ਵਿੱਚ ਘੱਟ ਹੁੰਦਾ, ਉਹਦੇ ਕਰਕੇ ਹੋ ਸਕਦਾ। ਕਲੋਟਿੰਗ ਹੋ ਸਕਦੀ ਹੈ, ਬਲੋਕਡ ਬਲੱਡ ਵੈਸਲਸ ਹੋ ਸਕਦੀ ਹੈ, ਮਲਟੀਪਲ ਸਕਲੋਸਿਸ, ਨਿਊਰਾਇਟਿਸ ਕਰੀ ਨਰਵ ਦੀ ਇਨਫਲਾਮੇਸ਼ਨ ਹੁੰਦਾ, ਉਹਦੇ ਕਰਕੇ ਹੋ ਸਕਦਾ। BPV ਕਰੀ, ਕੈਲਸ਼ੀਅਮ ਕਾਰਬੋਨੇਟ ਤੁਹਾਡੇ ਡਿਪੋਜ਼ਿਟ ਹੋ ਜਾਂਦਾ। ਔਰ ਸਭ ਤੋਂ ਬੜੀ ਚੀਜ਼ ਇਹਦੇ ਕੰਨਾਂ 'ਚ ਆਵਾਜ਼ਾਂ ਆਉਂਦੀਆਂ ਨੇ, ਇਹ ਜੇ ਚੱਕਰੀਆਂ ਦੇ ਆਵਾਜ਼ਾਂ ਕੰਨ ਦੀ ਜਿਹੜੀ ਪ੍ਰੋਬਲਮ ਹੈ, ਟਿਨਾਈਟਿਸ ਉਹਨੂੰ ਕਹਿੰਦੇ, ਉਹਦੇ ਕਰਕੇ ਇਹ ਪ੍ਰੋਬਲਮ ਹੁੰਦੀ ਹੈ। ਕਿਸੇ ਨੂੰ ਵੀ ਇਹ ਇਸ਼ੂ ਹੈਗਾ, ਹੋਰ ਵੀ ਇਸ਼ੂ ਹੈਗਾ ਕੋਈ, 6478008 0045 6487 0018 0055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਜੇ ਤੁਹਾਡੇ ਕੋਲ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ ਕਰ ਸਕਦੇ ਹਾਂ। ਮੇਰੀਆਂ ਵੀਡੀਓ KD ਹੋਮਿਓਪੈਥੀ ਦੀਆਂ ਹਰ ਜਗ੍ਹਾ ਤੁਸੀਂ ਦੇਖ ਸਕਦੇ ਹੋ, ਟਿਕਟੋਕ, ਕਿਤੇ ਇੰਸਟਾਗ੍ਰਾਮ ਔਰ ਯੂਟਿਊਬ ਤੇ ਦੇਖ ਸਕਦੇ ਹੋ, ਜਿਹੜਾ ਵੀ ਬੰਦਾ ਹੈਗਾ। ਥੈਂਕ ਯੂ।
0: ਕਿਆ ਬਾਤ ਹੈ, 6478108 0055। ਮੈਂ ਯਾਰ ਇੱਕ ਵੀਡੀਓ ਦੇਖੀ ਜਿਸ ਵਿੱਚ ਇੱਕ ਤਾਂ ਹਾਸਾ ਵੀ ਆਇਆ ਤੇ ਮਨ 'ਚ ਇਹ ਵੀ ਜ਼ਰੂਰ ਗੱਲ ਆਈ ਕਿ ਯਾਰ ਲੋਕ ਕਿੰਨੇ ਗਿਰ ਚੁੱਕੇ ਨੇ। ਗੱਡੀ ਖੜੀ ਹੈ ਰੈੱਡ ਲਾਈਟਾਂ ਤੇ, ਬੰਦਾ ਆਉਂਦਾ ਤੇ ਉਹ ਨਾ ਆਪਣੇ ਆਪ ਹੀ ਗੱਡੀ ਜਾ ਕੇ ਵੱਜਦਾ। ਗੱਡੀ 'ਚ ਜਦੋਂ ਉਹ ਵੱਜਦਾ ਨਾ, ਫਿਰ ਉਹ ਕੀ ਕਰਦਾ, ਫਿਰ ਥੱਲੇ ਡਿੱਗ ਪੈਂਦਾ ਤੇ ਉਹਨੂੰ ਇਹ ਨਹੀਂ ਪਤਾ ਵੀ ਜਿਹੜੀ ਗੱਡੀ ਦੇ ਨਾਲ ਉਹਨੇ ਪੰਗਾ ਲਿਆ ਵੀ ਉਹ ਬੰਦੇ ਕੋਲ ਡੈਸ਼ ਕੈਮ ਹੈ। ਇਸ ਦੀ ਇੱਕ ਇੱਕ ਕਰਤੂਤ ਹੈ ਜਿਹੜੀ ਡੈਸ਼ ਕੈਮ ਉੱਤੇ ਨਜ਼ਰ ਆ ਰਹੀ ਹੈ। ਲੱਗਦਾ ਵੀ ਯਾਰ ਸੈਡ ਟੂ ਸੇ ਕਿ ਇੰਡੀਅਨ ਬੰਦਾ ਉਹ ਕ੍ਰੋਸ ਕਰ ਰਿਹਾ ਸੜਕ ਨੂੰ ਤੇ ਆ ਕੇ ਗੱਡੀ ਦੇ ਉੱਤੇ ਲੰਮਾ ਹੀ ਪੈ ਜਾਂਦਾ, ਫਿਰ ਥੱਲੇ ਪਿਆ ਰਹਿੰਦਾ, ਫਿਰ ਕਹਿੰਦਾ ਕਿ ਗੱਡੀ ਨੇ ਮੈਨੂੰ ਹਿੱਟ ਕੀਤਾ ਤੇ ਅਗਲੇ ਨੂੰ ਹੈਗਾ ਕਿ ਯਾਰ ਮੈਨੂੰ ਇੰਸ਼ੋਰੈਂਸ ਤੋਂ ਪੈਸੇ ਮਿਲ ਜਾਣਗੇ। ਪਰ ਯਾਰ ਇੱਦਾਂ ਦੀਆਂ ਗੱਲਾਂ ਮੈਨੂੰ ਸੱਚੀ ਨਹੀਂ ਸੀ ਪਤਾ ਕਿ ਯਾਰ ਲੋਕ ਇੱਦਾਂ ਕਰ ਰਹੇ ਆ। ਇਹ ਕਿੰਨਾ ਕਾਮਨ ਹੈ ਜੇ ਤੁਸੀਂ ਸ਼ੇਅਰ ਕਰਨਾ ਚਾਹੋਗੇ ਕਿ ਬਹੁਤ ਜ਼ਿਆਦਾ ਯਾਰ ਲੋਕ ਕਰ ਰਹੇ ਨੇ ਨਕਲੀ ਇੰਜਰੀਜ਼। ਬੀਤੇ ਦਿਨੀ ਮੈਂ ਇੱਥੇ ਬਵੇੜ ਮਾਊਂਟਨ ਐਸ਼ ਤੇ ਫੋਟੀਨੋ 'ਚ ਗਿਆ, ਉੱਥੇ ਇੱਕ ਬੰਦਾ ਥੱਲੇ ਪਿਆ ਡਿੱਗਿਆ ਤੇ ਜਿਹੜਾ ਡਰਾਈਵਰ ਆ ਉਹ ਡਰਾਈਵਰ ਕਹਿੰਦਾ ਯਾਰ ਮੈਂ ਤਾਂ ਉਹਨੂੰ ਟੱਚ ਹੀ ਨਹੀਂ ਕੀਤਾ, ਕਹਿੰਦਾ ਉਹੀ ਗੱਡੀ ਮੂਹਰੇ ਆ ਕੇ ਡਿੱਗ ਪਿਆ। ਮੈਂ ਕਿਹਾ ਯਾਰ ਪਤਾ ਨਹੀਂ ਲੋਕ ਕੀ ਸਮਝਦੇ ਆ ਕਿ ਸਾਨੂੰ ਕਿੰਨਾ ਕੀ ਈਜ਼ਲੀ ਯੂਨੋ ਮਿਲ ਜੂਗਾ ਇੰਸ਼ੋਰੈਂਸ ਦਾ ਕਲੇਮ, ਇੰਨੀ ਛੇਤੀ ਕਿੱਥੇ ਤੁਹਾਨੂੰ ਯਾਰ ਕੋਈ ਚੀਜ਼ ਮਿਲਦੀ ਆ। ਅਤੇ ਹੁਣ ਤਾਂ ਹਰੇਕ ਕੋਲ ਡੈਸ਼ ਕੈਮ ਹੈ, ਆਪਾਂ ਥੋੜ੍ਹਾ ਜਿਹਾ ਤਾਂ ਸਿਆਣੇ ਬਣੀਏ ਯਾਰ, ਥੋੜ੍ਹਾ ਜਿਹਾ ਤਾਂ ਇੱਕ ਐਥਿਕਲੀ ਚੱਲੀਏ, ਮੋਰਲਸ ਦੇ ਨਾਮ ਦੀ ਗੱਲ ਹੈ। ਤੁਸੀਂ ਥੋੜ੍ਹੇ ਜਿਹੇ ਯਾਰ ਹੁਣ ਦੋ ਚਾਰ ਪੈਸਿਆਂ ਕਰਕੇ ਇੰਨਾ ਤੁਸੀਂ ਨਕਲੀ ਐਕਟਿੰਗ ਕਰਕੇ ਕੁਛ ਕਮਾ ਲਓਗੇ, ਬਟ ਇਹ ਗੱਲ ਕਿੰਨੀ ਕੁ ਹੋ ਰਹੀ ਹੈ ਮੈਂ ਤੁਹਾਨੂੰ ਇਹ ਪੁੱਛ ਰਿਹਾ। ਤੁਸੀਂ ਕਦੇ ਸ਼ਿਕਾਰ ਹੋਏ ਹੋ ਇੱਦਾਂ ਦੀ ਚੀਜ਼ ਦੇ? ਕਿੰਨਾ ਤੁਸੀਂ ਦੇਖਿਆ ਕਿ ਨਵੀਂ ਯਾਰ ਇੰਸ਼ੋਰੈਂਸ ਲਈ ਲੋਕ ਬਹੁਤ ਤਰ੍ਹਾਂ ਤਰ੍ਹਾਂ ਦੇ ਸਕੈਮ ਕਰ ਰਹੇ ਆ, ਕਿਸ ਲੈਵਲ ਤੱਕ ਇਹ ਗੱਲ ਪਹੁੰਚ ਚੁੱਕੀ ਹੈ? ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337, 905-673-3337। ਥੋੜ੍ਹੀਆਂ ਦੋ ਚਾਰ ਕਾਲਾਂ ਲਈ, ਨਾਲੇ ਤੁਸੀਂ ਜੇ ਵੀਡੀਓ ਦੇਖੀ, ਤੁਹਾਡੀ ਕੀ ਰਿਐਕਸ਼ਨ ਰਹੀ ਇਹ ਵੀਡੀਓ ਦੇਖਣ ਤੋਂ ਬਾਅਦ? ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਫੋਨ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ। ਜੇ ਤੁਸੀਂ ਵੀਡੀਓ ਦੇਖੀ ਤਾਂ ਜ਼ਰੂਰ ਉਹਦੇ ਉੱਤੇ ਵੀ ਤੁਸੀਂ ਆਪਣਾ ਓਪੀਨੀਅਨ ਦੇ ਸਕਦੇ ਹੋ, ਅਤੇ ਨਾਲ ਦੀ ਨਾਲ ਜੇ ਨਹੀਂ ਦੇਖੀ ਤਾਂ ਵੀ ਚਲੋ ਫਿਰ ਵੀ ਤੁਸੀਂ ਆਪਣਾ ਓਪੀਨੀਅਨ ਦਿਓ ਕਿ ਯਾਰ ਕਿੱਡੇ ਕੁ ਲੈਵਲ ਤੱਕ ਇਹ ਸਕੈਮਸ ਪਹੁੰਚ ਚੁੱਕੇ ਨੇ। ਨੰਬਰ ਹੈ ਆਪਣਾ 905-673-3337, 905-673-3337, 905-673-3337, 905-673-3337, 905-673-3337 ਨੰਬਰ ਹੈ। ਬਟ ਮੈਂ ਸੱਚੀ ਦੇਖ ਕੇ ਬਹੁਤ ਯਾਰ ਹੈਰਾਨ ਹੋਇਆ, ਬੰਦਾ ਚੰਗਾ ਭਲਾ ਰੋਡ ਕ੍ਰੋਸ ਕਰਦਾ ਕਰਦਾ ਕਰਦਾ ਕਰਦਾ ਗੱਡੀ 'ਤੇ ਲੰਮਾ ਹੀ ਪੈ ਗਿਆ ਯਾਰ, ਲੰਮਾ ਪੈ ਕੇ ਫਿਰ ਥੱਲੇ ਡਿੱਗ ਪਿਆ। ਥੱਲੇ ਡਿੱਗ ਪਿਆ ਤਾਂ ਲੋਕਾਂ ਨੂੰ ਇਸ਼ਾਰੇ ਕਰ ਰਿਹਾ ਕਿ ਗੱਡੀ ਨੇ ਮੈਨੂੰ ਹਿੱਟ ਕੀਤਾ। ਹੈਰਾਨੀ ਦੀ ਗੱਲ ਹੈ ਯਾਰ, ਲੋਕਾਂ ਨੂੰ ਆਈ ਡੋਨੋ ਜ਼ਿੰਦਗੀ 'ਚ ਇੱਕ ਸੈਟਿਸਫੈਕਸ਼ਨ ਹੀ ਹੈ ਨਹੀਂ ਗੀ, ਜਾਂ ਮਿਹਨਤ ਨਾਮ ਦੀ ਕੋਈ ਚੀਜ਼ ਹੈ ਨਹੀਂ। ਹਰੇਕ ਭਾਲਦਾ ਕਿ ਯਾਰ ਰਾਤੋ ਰਾਤ ਸਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪੈਸੇ ਮਿਲ ਜਾਣ। ਹੁਣ ਬੜੀਆਂ ਸਟੋਰੀ ਸੁਣੀ ਦੀਆਂ ਨੇ ਕਿ ਨਕਲੀ ਐਕਸੀਡੈਂਟ ਕਰ ਕਰਾ ਕੇ ਵੀ ਪੈਸੇ ਲਏ ਜਾ ਰਹੇ ਆ, ਉਹ ਵੀ ਹੁਣ ਯਾਰ ਤੁਸੀਂ ਇੱਕ ਐਕਸੀਡੈਂਟ ਫੇਕ ਕਰ ਰਹੇ ਹੋ, ਕਿੱਡੀ ਵੱਡੀ ਗੱਲ ਹੈ। ਸੋ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337 ਆਪਣਾ ਫੋਨ ਨੰਬਰ ਹੈ। ਇੱਕ ਤੁਸੀਂ ਯਾਦ ਜ਼ਰੂਰ ਰੱਖੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ, ਜੇ ਰੈਨੋਵੇਸ਼ਨ ਦੇ ਫੀਲਡ 'ਚੋਂ ਤੁਹਾਨੂੰ ਪਲੰਬਿੰਗ ਸਪਲਾਈਜ਼, ਐਚਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ ਟਾਇਲ ਦੇ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਲ ਇੰਸੂਲੇਸ਼ਨ, ਕੋਈ ਵੀ ਬਿਲਡਿੰਗ ਸਪਲਾਈਜ਼ ਚਾਹੀਦੇ ਆ, ਬਹੁਤ ਹੀ ਲਗਜ਼ਰੀ ਸਟੋਰ ਹੈ। ਬਰੈਂਪਟਨ ਦੇ ਵਿੱਚ ਡਿਲੀਵਰੀ ਬਿਲਕੁਲ ਫ੍ਰੀ ਹੈ ਅਤੇ ਹਰ ਇੱਕ ਪ੍ਰਾਈਸ ਨੂੰ ਬੀਟ ਕਰ ਰਿਹਾ। ਡਿਕਸੀ ਸਟੀਲਸ, 8005 ਡਿਕਸੀ ਰੋਡ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, 1981। ਹਾਂਜੀ ਭਾਅ
1: ਜੀ,
0: ਸਤਿ ਸ਼੍ਰੀ ਅਕਾਲ, ਠੀਕ ਹੈ? ਕਿਵੇਂ? ਕੁਛ ਨੀ, ਤੁਹਾਡੇ ਸਾਹਮਣੇ ਆ, ਤੁਸੀਂ ਸੁਣਾਓ ਕੀ ਬਣਦਾ?
1: ਜਦੋਂ ਗੋਲ ਹੋਵੇ ਨਾ ਪਲੀਜ਼ ਅਪਡੇਟ ਕਰ ਦਿਓ ਸਾਨੂੰ।
0: ਕੋਈ ਨਾ ਕੋਈ ਨਾ, ਮੈਂ ਯਾਰ ਮੈਂ ਲਾਉਣਾ ਗੇਮ, ਮੈਂ ਦੂਜੇ ਬਾਹਰ ਟੀਵੀ ਤੇ ਲਾਈ ਹੋਈ ਹੈ, ਇੱਥੇ ਨੇੜੇ ਮੈਂ ਲਾਉਣਾ ਜ਼ਰੂਰ।
1: ਹਾਂਜੀ ਹਾਂਜੀ, ਮੈਂ ਵੀ ਇੱਕ ਮਿੰਟ ਕਰਨਾ ਚਾਹੁੰਦਾ, ਮੈਂ ਵੀ ਵੀਡੀਓ ਦੇਖੀ ਸੀ ਇੱਕ ਵਾਰੀ। ਬਸ ਇੱਦਾਂ ਲੋਕ ਮਿਹਨਤ ਨਹੀਂ ਕਰਨਾ ਚਾਹੁੰਦੇ, ਲੋਕੀ ਈਜ਼ੀ ਮਨੀ ਭਾਲਦੇ ਆ, ਬਸ ਫਰੋਡ ਕਰਕੇ ਮੇਰੇ ਪੈਸੇ ਲੈ ਲਈ ਅਸੀਂ ਕਿਸੇ ਤਰੀਕੇ ਨਾਲ, ਤੇ ਬੇਸ਼ਕ ਗੌਰਮੈਂਟ ਦੇ ਰੂਲ ਹੈਗੇ ਨੇ, ਬਸ ਉਹ ਗਲਤ ਸਦਾ ਬਹੁਤ ਚੱਕਦੇ ਲੋਕ ਇੱਦਾਂ ਦਾ, ਹੈ ਤਾਂ ਗਲਤ ਗੱਲ ਹੀ ਆ। ਬਸ ਉਹੀ, ਬਸ ਆਪਣੀ ਸੇਫਟੀ ਬੈਕ ਰੱਖੋ, ਪਹਿਲਾਂ ਆਪਣਾ ਦੇਖੋ, ਆਪਣੀ ਸੇਫਟੀ ਮੇਨ ਆ, ਤੇ ਡੈਸ਼ ਕੈਮ ਲਾ ਕੇ ਰੱਖੋ, ਹੁਣ ਡਿਸਟੈਂਟ ਹੋਣ, ਵੈਸੇ ਦੂਰ ਰਹੋ, ਜਿੱਦਾਂ ਹਨਾ ਗੌਰਮੈਂਟ ਨੇ ਕਿਹਾ ਹੋਇਆ ਤੁਸੀਂ ਦੂਰ ਰਹਿਣਾ, ਉਦੋਂ ਹੀ 100 ਮੀਟਰ ਦੂਰ ਰਹੋ, ਤੇ
0: ਆਪਣੇ ਲੋਕਲ ਜੀਟੀਏ ਦੇ ਵਿੱਚ ਕਾਫੀ ਚੀਜ਼ਾਂ ਹੋ ਰਹੀਆਂ ਨੇ।
2: ਹਾਂਜੀ ਹੋ ਰਹੀਆਂ ਨੇ, ਬਈ ਮਤਲਬ ਸਾਨੂੰ ਮਿਲਦਾ ਬਟ ਇੰਨਾ ਨੀ, ਇੰਨਾ ਕਾਮਨ ਨੀ ਹੈਗਾ, ਬਟ ਸਾਨੂੰ ਮਿਲ ਜਾਂਦਾ ਕਦੇ ਕਦੇ ਨਿਊਜ਼ ਵਿੱਚ, ਪਤਾ ਲੱਗਦਾ ਬਈ ਏਦਾਂ ਹੋ ਗਿਆ। ਪਰ ਕਈ ਵਾਰ ਨਿਊਜ਼ ਆਪਾਂ ਸੁਣਦੇ ਆ ਵੀ ਅਗਲੇ ਕੋਲ ਡੈਸ਼ ਕੈਮ ਸੀਗਾ, ਅਗਲੇ ਦਾ ਚੱਲ ਬਚਾਅ ਹੋ ਗਿਆ, ਅਗਲੇ ਨੇ ਪੁਲਿਸ ਕਾਲ ਕੀਤੀ, ਪਟਿਸ਼ਨਰ ਨੇ ਏਦਾਂ ਕੀਤਾ ਓਦਾਂ ਕੀਤਾ, ਤੇ ਉਪਰ ਸਭ ਤੋਂ ਪਹਿਲਾਂ ਤਾਂ ਤੁਹਾਡੀ ਪਟਿਸ਼ਨਰ ਦੀ ਹੀ ਸੁਣੀ ਜਾਂਦੀ ਆ, ਵੱਡੇ ਵਹੀਕਲ ਦੀ ਤਾਂ ਗੱਲ ਸੁਣੀ ਨੀ ਜਾਂਦੀ, ਅਗਲੇ ਨੂੰ ਪ੍ਰੂਵ ਕਰਨਾ ਪੈਂਦਾ। ਇੱਕ ਵਾਰ ਤਾਂ ਟੈਨਸ਼ਨ ਹੋ ਜਾਂਦੀ ਹੈ ਨਾ ਯਾਰ, ਮੈਂ ਤਾਂ ਕੁਛ ਕੀਤਾ ਵੀ ਨੀ ਤੇ ਮੈਂ ਏਦਾਂ ਹੀ ਐਵੇਂ, ਮੇਰਾ ਨਾਮ ਆ ਗਿਆ, ਫਿਰ ਜੋ ਅਗਲਾ ਪ੍ਰੂਫ ਦਿਖਾਉਂਦਾ ਉਸ ਤੋਂ ਬਾਅਦ ਅਗਲਾ ਕਿਹੜਾ ਚੜਾਉਣਾ। ਬਟ ਇੱਕ ਦਿਮਾਗ ਵਿੱਚ ਅਗਲੇ ਦੇ ਉਹ ਰਹਿ ਜਾਂਦਾ ਨਾ, ਟੈਨਸ਼ਨ ਜੀ ਹੋ ਜਾਂਦੀ ਬੰਦੇ ਨੂੰ।
0: ਜੀ ਜੀ ਜੀ ਨਹੀਂ, ਪਰ ਮੈਂ ਪਹਿਲੀ ਵਾਰ ਏਦਾਂ ਦੀ ਗੱਲ ਦੇਖੀ ਹੈ ਕਿ ਗੱਡੀ ਖੜੀ ਹੈ ਪਾਰਕ ਤੇ ਬੰਦਾ ਜਾ ਕੇ ਗੱਡੀ ਉੱਤੇ ਲੰਮਾ ਹੀ ਪੈ ਜਾਂਦਾ।
2: ਹਾਂਜੀ ਬਸ ਉਹੀ ਗੱਲ ਹੈ ਜੀ, ਲੋਕੀ ਪੈਰ ਚੱਕਦੇ ਆ ਜੀ, ਆਪਣੇ ਜੋ ਪਾਵਰ ਹੈਗੀ ਪ੍ਰਿਸਟਨ ਦੀਆਂ ਉਹ ਗੱਲ ਕਰਦੇ ਆ ਵੀ ਗਲਤ ਗੱਲ ਆ, ਨਹੀਂ ਕਿੱਦਾਂ ਕਰਨਾ ਚਾਹੀਦਾ। ਜਿਹੜੀ ਮਰਜ਼ੀ ਕਮਿਊਨਿਟੀ ਆ, ਸਭ ਨੂੰ ਥੋੜਾ ਚਾਹੀਦਾ ਸੈਂਸੀਬਲ ਬਣੋ। ਆਪਾਂ ਹੋਰ ਮੁਲਕਾਂ ਚੋਂ ਆਏ ਆ ਤੇ ਇੱਥੋਂ ਦੇ ਰੂਲਸ ਥੋੜੇ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਤੇ ਮੈਂ ਤਾਂ ਇੱਕ ਗਵਰਨਮੈਂਟ ਨੂੰ ਸੁਜੈਸ਼ਨ ਦੇਣਾ ਚਾਹੁੰਦਾ, ਜਦੋਂ ਕੋਈ ਬੰਦਾ ਲੈਂਡ ਕਰਦਾ ਨਾ ਏਅਰਪੋਰਟ ਤੇ, ਘੰਟੇ ਦੀ ਕਲਾਸ ਲਾਓ ਬਈ, ਸਾਡੇ ਤੇ ਤੁਸੀਂ ਏਦਾਂ ਚੱਲੋ।
0: ਰੂਲ ਰਾਲ ਤਾਂ ਕੀ, ਆਪਣੇ ਲੋਕ ਤਾਂ ਕੋਈ ਨਾ ਕੋਈ ਲੂਪ ਹੋਲ ਲੱਭਦੇ ਆ। ਚਲੋ ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ। ਮੈਂ ਜਸਟ ਸਾਰਿਆਂ ਨੂੰ ਇਹ ਪੁੱਛ ਰਿਹਾ ਵੀ ਇਹ ਚੀਜ਼ ਕਿੰਨੀ ਹੋ ਰਹੀ ਆ, ਕਿਉਂਕਿ ਮੈਂ ਪਹਿਲੀ ਵਾਰ ਦੇਖਿਆ, ਮੈਂ ਬੜਾ ਹੈਰਾਨ ਹੋਇਆ ਦੇਖ ਕੇ। ਬਟ ਹੁਣ ਬਹੁਤ ਸਾਰੇ ਲੋਕ ਕਹਿੰਦੇ ਨਵੀਂ ਯਾਰ ਤੁਸੀਂ ਤਾਂ ਗੱਲਾਂ ਕੀ ਕਰਦੇ ਹੋ, ਤਾਂ ਬਹੁਤ ਕਾਮਨਲੀ ਹੋ ਰਿਹਾ। 2696 ਹੈਲੋ, ਸਤਿ ਸ਼੍ਰੀ ਅਕਾਲ ਜੀ, ਵਧੀਆ ਕਿਵੇਂ?
3: ਵਧੀਆ ਵਧੀਆ ਵੀਰੇ, ਵਧੀਆ ਜੀ। ਤੇ ਮੈਂ ਨਾ 2010 ਚ ਆਇਆ ਸੀਗਾ, ਤੇ ਫਿਰ ਮੈਂ 2012 ਚ ਪਹਿਲੀ ਗੱਡੀ ਲਈ ਹੈ ਨਾ ਜੀ, ਲੈ ਕੇ ਨੈਨਸ ਵੀ ਹੈ। ਤੇ ਫਿਰ ਮੈਨੂੰ 2012 ਦੇ ਵਿੱਚ ਕਿਸੇ ਨੇ ਆਪਸ਼ਨ ਦਿੱਤੀ ਸੀ, ਕਹਿੰਦਾ ਵੀ ਗੱਡੀ ਚ 4 ਬੰਦੇ ਬਿਠਾ ਲਾ ਤੇ ਏਦਾਂ ਗੱਡੀ ਕੇ ਹਿੱਟ ਕਰਾ ਦੇਵਾਂਗੇ, ਜਾਂ ਤੂੰ ਮਾਰਦੀ ਪਿੱਛੋਂ ਪਿੱਛੋਂ ਗੱਡੀ ਕੇ ਤੇ ਜਾਂ ਕੋਈ ਤੇਰੇ ਮਾਰ ਦੂਗਾ ਤੇ ਇੰਸ਼ੋਰੈਂਸ ਤੇ ਬਹਿ ਜਾਓ ਸਾਰੇ ਜਾਣੇ।
0: ਤੁਸੀਂ ਗੱਲ ਕਰੋ, ਉਹਦੀ ਵੀ ਗੱਲ ਕਰ ਲਾਂਗੇ। ਬਟ ਅੱਛਾ, ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਆਫਰ ਮਿਲਿਆ 4 ਬੰਦੇ ਬਿਠਾ ਲਓ ਗੱਡੀ ਚ, ਐਕਸੀਡੈਂਟ ਕਰਾ ਕੇ ਤੇ ਚਾਰਾਂ ਨੂੰ ਮਿਲੀਅਨ ਮਿਲੀਅਨ ਦਵਾ ਦਾਂਗੇ।
3: ਮੇਰੀ ਇੰਸ਼ੋਰੈਂਸ ਉਦੋਂ ਜੀ ਫਿਰ ਕਹਿੰਦਾ 5 ਮਿਲੀਅਨ ਦੀ, ਜਦੋਂ ਨਵਾਂ ਨਵਾਂ ਆਇਆ ਸੀਗਾ ਜੀ 5 ਮਿਲੀਅਨ, ਪਤਾ ਜੀ 4 ਲੱਖ ਦੀ ਗੱਲ ਸੀ, ਪਤਾ 4 ਮਿਲੀਅਨ ਦੇ ਸੀਗਾ ਜੀ, ਸਮਥਿੰਗ ਲਾਈਕ ਦੈਟ ਹੈ ਨਾ ਜੀ, ਵੀ ਸਾਰਿਆਂ ਨੂੰ ਇੱਕ ਇੱਕ ਆਉਂਦਾ ਸੀਗਾ ਜੀ, ਏਦਾਂ ਸੀਗਾ
0: ਯਾਨੀ
3: ਕਿ ਟੋਟਲ 4 ਪੈਸੰਜਰ ਹੋਣਗੇ ਗੱਡੀ ਦੇ ਵਿੱਚ ਤੇ ਸਾਰਿਆਂ ਨੂੰ ਜਾਂ ਤਾਂ 1-1 ਲੱਖ ਜਾਂ 1-1 ਮਿਲੀਅਨ ਸਮਥਿੰਗ ਲਾਈਕ ਦੈਟ, ਫਿਰ ਏਦਾਂ ਸੀਗਾ ਜੀ। 2010 ਦੀ ਗੱਲ ਕਰੀ, 16 ਸਾਲ ਹੋ ਗਏ,
0: 2012 ਦੀ ਕਰੀ। ਨਹੀਂ ਉਹ ਬੰਦੇ ਨੇ ਤੁਹਾਨੂੰ ਲੱਭਿਆ ਕਿੱਥੋਂ?
3: ਟੋ ਟਰੱਕ ਵਾਲਾ ਸੀਗਾ ਜੀ।
0: ਅੱਛਾ ਹੁਣ ਇਹ ਵੀਡੀਓ ਦੇਖਣ ਤੋਂ ਬਾਅਦ ਮਿਲਦਾ ਸਾਰੇ ਨੂੰ ਡੈਸ਼ ਕੈਮ ਲਵਾਉਣਾ ਚਾਹੀਦਾ ਜ਼ਰੂਰ।
3: ਜੀ ਜੀ ਵੀਰ ਜੀ, ਹੁਣ ਵੀ ਬੰਦੇ ਨਾ ਯਾਨੀ ਕਿ ਗਲਤ ਕੰਮ ਕਰਨ ਨੂੰ ਆ ਜਾਂਦੇ ਅੱਗੇ ਤੇ ਸਮਝਦੇ ਨਾ, ਫਿਰ ਡਿਪਰੈਸ਼ਨ ਚੱਲਦੀ ਹੈ ਜੀ ਇਹ ਤਾਂ।
0: ਜੀ ਜੀ ਸਹੀ ਗੱਲ।
3: ਹਾਂ ਤੇ ਬਾਕੀ ਸਾਰੇ ਜਣੇ ਵੀਰੇ ਧਿਆਨ ਰਹਿਣ, ਧਿਆਨ ਨਾਲ ਸੜਕਾਂ ਤੇ। ਬੱਚੇ ਇੱਕ ਵਾਰੀ ਮੈਨੂੰ ਗੋਰੇ ਨੇ ਗੱਲ ਸਮਝਾਈ ਸੀਗੀ ਜੀ ਪਹਿਲੀਆਂ ਦੇ ਵਿੱਚ, ਕਹਿੰਦਾ ਵੀ ਜਦੋਂ ਤੂੰ ਘਰੋਂ ਤੁਰਨਾ ਆ ਵੀ ਸਮਝ ਲੈ ਵੀ ਤੈਨੂੰ ਬਾਕੀ ਜਿਹੜੀ ਦੁਨੀਆ ਸੜਕ ਤੇ ਤੁਰੀ ਫਿਰਦੀ ਆ ਤੈਨੂੰ ਮਾਰਨ ਨੂੰ ਨਿਕਲੀ ਆ,
0: ਬਸ ਜਾ
3: ਕੇ ਘਰੇ ਪਹੁੰਚਣਾ ਆ।
0: ਸਹੀ ਗੱਲ ਹੈ, ਸਹੀ ਗੱਲ ਹੈ। ਚਲੋ ਥੈਂਕ ਯੂ ਵੀਰੇ, ਬਹੁਤ ਸ਼ੁਕਰੀਆ ਤੁਹਾਡਾ। ਸੋ ਨੰਬਰ ਹੈ ਆਪਣਾ 9053333379056733337, ਆਪਣਾ ਨੰਬਰ ਹੈ। ਤੁਸੀਂ ਅਗਰ ਗਰੋਸਰੀ ਕਰਨੀ ਹੈ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਬਿਲਕੁਲ ਕੋਰਨਰ ਤੇ, ਕੈਨੇਡੀ ਅਤੇ ਮੇਫੀਲ ਦੇ ਬਿਲਕੁਲ ਨਜ਼ਦੀਕ, ਫਰੈਸ਼ ਫੂਡ ਸੈਂਟਰ ਤੇ ਇੱਕ ਵਾਰ ਗੇੜਾ ਮਾਰੋ, ਆਪਣੇ ਮਨਪਸੰਦ ਦੀ ਗਰੋਸਰੀ ਕਰੋ। ਕੈਨੇਡੀ ਡੂਗਲ, ਕੈਨੇਡੀ ਮੇਫੀਲ, ਫਰੈਸ਼ ਫੂਡ ਸੈਂਟਰ। ਸੋ ਸਟੂਡੀਓ ਦਾ ਨੰਬਰ ਹੈ ਆਪਣਾ 905-673-3337। ਤੇ ਅੱਛਾ, ਕਿੱਡੀ ਵੱਡੀ ਗੱਲ ਹੈ ਆਫਰ ਮਿਲਣਾ ਟੋ ਟਰੱਕ ਵਾਲੇ ਤੋਂ ਕਿ 4 ਬੰਦੇ ਗੱਡੀ 'ਚ ਬਿਠਾ ਲਾ ਤੇ ਸਾਰਿਆਂ ਨੂੰ ਇੰਨਾ ਇੰਨਾ ਪੈਸਾ ਦਵਾ ਦਾਂਗੇ, ਜਾਂ ਤਾਂ ਗੱਡੀ ਕੋਈ ਤੇਰੇ 'ਚ ਮਾਰੂਗਾ ਜਾਂ ਤੂੰ ਕਿਸੇ 'ਚ ਗੱਡੀ ਜਾ ਕੇ ਮਾਰੀ ਦੱਸ। ਹੈ ਕਿਆ ਬਾਤ ਹੈ, ਕਿੱਡੇ ਲੈਵਲ ਤੱਕ ਦੇ ਯਾਰ ਲੋਕ ਡਰਦੇ ਨਹੀਂ ਗਏ ਹੈ ਸਕੈਮ ਕਰਨ ਵੇਲੇ ਵੀ ਕੋਈ ਇਨਵੈਸਟੀਗੇਸ਼ਨ ਹੋਵੇਗੀ ਅਸੀਂ ਫੜੇ ਨਾ ਜਾਈਏ, ਕੋਈ ਯਾਰ ਜਾਨੀ ਨੁਕਸਾਨ ਵੀ ਹੋ ਸਕਦਾ, ਪਰ ਲੋਕਾਂ ਨੂੰ ਕੋਈ ਪਰਵਾਹ ਹੀ ਨਹੀਂ। ਸੋ ਇੱਕ ਤੁਸੀਂ ਯਾਦ ਰੱਖੋ ਗੁਰਕਰਮ ਢੀਂਡਸਾ ਨੂੰ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਕਰਵਾਉਣੀ ਹੈ ਗੁਰਕਰਮ ਢੀਂਡਸਾ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦਾ ਐਸਾ ਡਿਸਕਾਊਂਟ ਲੈ ਕੇ ਦੇਣਗੇ, ਤੁਸੀਂ ਵੀ ਕਹੋਗੇ ਬੱਲੇ ਯਾਰ ਰਵੀ ਸਾਡਾ ਤਾਂ ਇੰਨਾ ਪੈਸਾ ਬਚਾ ਕੇ ਰੱਖਤਾ ਤੁਸੀਂ। ਨੰਬਰ ਹੈ 416-876-4605, 416-876-4605, ਗੁਰਕਰਮ ਢੀਂਡਸਾ, ਗੁਰਕਰਮ ਢੀਂਡਸਾ। ਇੱਦਾਂ ਦੇ ਹੋਰ ਕਿਹੋ ਜਿਹੇ ਯਾਰ ਇੰਸ਼ੋਰੈਂਸ ਦੇ ਜਾਂ ਵੈਸੇ ਪੈਸੇ ਬਣਾਉਣ ਦੇ ਸਕੈਮ ਚੱਲ ਰਹੇ ਆ ਆਪਣੇ ਜੀ ਟੀ ਏ 'ਚ, ਟੋਰਾਂਟੋ ਆਸ ਪਾਸ, ਕੈਨੇਡਾ ਦੇ ਵਿੱਚ ਜਿਹੜੇ ਤੁਸੀਂ ਦੇਖੇ ਆ ਆਫਰ, ਯਾਰ ਸ਼ਰੇਆਮ ਲੋਕ ਕਿਵੇਂ ਕਰ ਦਿੰਦੇ, ਹੈਰਾਨੀ ਦੀ ਗੱਲ ਹੈ। 5991, ਹੈਲੋ, ਸਤਿ
4: ਸ਼੍ਰੀ ਅਕਾਲ ਨਵੀ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਹਾਂਜੀ ਨਵੀ, ਵਧੀਆ ਜੀ। ਨਵੀ ਜੀ, ਮੈਂ ਮੇਰੇ ਨਾਲ ਵੀ ਏਦਾਂ ਹੋਇਆ ਸੀ ਲਾਸਟ ਈਅਰ, ਮੇਰਾ ਐਕਸੀਡੈਂਟ ਹੋਇਆ ਸੀ ਤੇ ਮੈਂ ਪੁਲਿਸਨ ਸੈਂਟਰ ਆਪਣਾ ਰਿਪੋਰਟ ਕਰਨ ਗਿਆ। ਤੁਸੀਂ ਬਈ ਗੱਡੀ ਸਾਡੀ ਆਪਾਂ ਰਾਈਡ ਓਵਰ ਕਰਵਾ ਦਿੰਦੇ ਆ ਤੇ ਤੁਹਾਨੂੰ ਅਸੀਂ ਪੈਸੇ ਵਧੀਆ ਦਵਾ ਦਾਂਗੇ। ਮੈਂ ਕਿਹਾ ਬਾਈ ਤੁਹਾਡਾ ਕਾਰਡ ਵਗੈਰਾ ਕੋਈ ਹੋਏਗਾ? ਕਹਿੰਦੇ ਨਹੀਂ ਜੀ, ਇਹੋ ਜਿਹੇ ਕੰਮ ਕਾਰਡ ਵਗੈਰਾ ਨਾਲ ਹੀ ਹੁੰਦੇ ਹੈਗੇ, ਅਸੀਂ ਮੈਨ ਟੂ ਮੈਨ ਮਿਲਦੇ ਆ ਆਪਾਂ ਤੁਹਾਡੀ ਇੱਥੇ ਗੱਡੀ ਰਾਈਡ ਓਵਰ ਕਰਵਾ ਦਿੰਦੇ ਆ। ਮੈਂ ਨਹੀਂ ਜੀ, ਆਪਾਂ ਇਹ ਕੰਮਾਂ 'ਚ ਨਹੀਂ ਪੈਂਦੇ ਜੀ।
0: ਨਹੀਂ, ਉਹ ਬੰਦਾ ਤੁਹਾਨੂੰ ਕਿੱਥੇ ਮਿਲਿਆ?
4: ਕੋਲੀਸ਼ਨ ਰਿਪੋਰਟ ਸੈਂਟਰ ਬ੍ਰੈਂਟਨ ਨਹੀਂ ਹੁੰਦੇ ਜੀ ਆਪਾਂ ਆਪਣੀ?
0: ਅੱਛਾ, ਕੋਲੀਸ਼ਨ ਰਿਪੋਰਟ ਸੈਂਟਰ ਤੇ ਤੁਹਾਨੂੰ ਆਫਰ ਦੇ ਰਿਹਾ?
4: ਬਾਹਰ ਹੀ ਹੁੰਦੇ ਜੀ, ਬਾਹਰ ਹੀ ਹੁੰਦੇ ਖੜੇ, ਟੋ ਟਰੱਕ ਲਾ ਕੇ ਖੜੇ ਹੁੰਦੇ ਆ। ਉਹ ਥੋੜੀ ਤਾਂ ਤੁਹਾਡੇ ਆਸੇ ਪਾਸੇ ਹੁੰਦੇ ਰਹਿਣਗੇ, ਤੁਹਾਨੂੰ ਗੱਲਾਂ 'ਚ ਪੁੱਛਣਗੇ ਹਾਂ ਜੀ ਕੀ ਹੋਇਆ, ਐਕਸੀਡੈਂਟ ਹੋਇਆ, ਫਿਰ ਉਸ ਸੁਬਹਾ ਤੁਹਾਨੂੰ ਨਾਲ ਹੀ ਓਫਰ ਕਰ ਦੇਣਗੇ ਵੀ ਤੁਹਾਡੀ ਗੱਡੀ ਦਾ ਫੋਨ ਤੇ, ਚਲੋ ਤੁਹਾਡੀ ਗੱਡੀ ਦਾ ਮੁੱਲ ਘੱਟ ਗਿਆ, ਤੁਸੀਂ ਆਪਾਂ ਰਾਈਡ ਓਵਰ ਕਰਵਾ ਦਿੰਦੇ ਹਾਂ, ਤੁਹਾਨੂੰ ਜਿੰਨੇ ਤੁਹਾਡੇ ਪੈਸੇ ਹੋਣਗੇ ਤੁਹਾਨੂੰ ਆਪਾਂ ਦਵਾ ਦੇਵਾਂਗੇ।
0: ਲੈ ਦੱਸ। ਅੱਛਾ,
4: ਹਾਂਜੀ ਹਾਂਜੀ, ਬਾਹਰ ਹੀ ਹੁੰਦੇ ਜੀ ਬਾਹਰ।
0: ਕਿਆ ਬਾਤ ਹੈ,
4: ਮੈਂ ਵੀ ਆਪਣੇ ਪੰਜਾਬੀ
0: ਨਹੀਂ, ਪਰ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਫਿਕਰ ਕਿ ਯਾਰ ਅਸੀਂ ਕਲੈਸ਼ਨ ਸੈਂਟਰ ਦੇ ਬਾਹਰ ਹੀ ਮਸ਼ਹੂਰੀ ਆਪਣੀ ਕਰ ਰਹੇ ਹਾਂ।
4: ਨਹੀਂ ਨਹੀਂ, ਤੁਸੀਂ ਜਾ ਕੇ ਦੇਖ ਲਿਓ ਜੀ, ਮੈਂ ਮਤਲਬ ਮੈਨੂੰ ਨਹੀਂ ਕੱਲਿਆਂ ਨੇ ਕੀਤੀ, ਦੋ ਤਿੰਨ ਹੋਰ ਸੀਗੇ ਉਹਨਾਂ ਨੂੰ ਆਫਰ ਕੀਤੀ, ਉਹਨਾਂ ਨੇ ਸਾਰੇ ਕਹਿ ਰਹੇ ਸੀ ਨਹੀਂ ਜੀ ਅਸੀਂ ਇਹ ਕੰਮ 'ਚ ਨਹੀਂ ਆਉਣਾ ਜੀ।
0: ਅੱਛਾ, ਤੇ ਨਾ ਕੋਈ ਕਾਰਡ ਦੇਣਾ ਤੁਹਾਨੂੰ, ਬਸ ਆਫਰ ਲੈਣੀ ਹੈ ਲੈ ਲਓ।
4: ਹਾਂਜੀ, ਮੈਂ ਕਹਿੰਦਾ ਤੁਹਾਡਾ ਕੋਈ ਕਾਰਡ ਵਗੈਰਾ ਹੋਏਗਾ ਮੈਂ ਇੱਕ ਵਾਰੀ ਅੰਦਰ ਜਾ ਕੇ ਤੁਹਾਨੂੰ ਕਾਲ ਕਰ ਲੈਣਾ। ਕਹਿੰਦੇ ਨਹੀਂ ਜੀ ਇਹ ਕੰਮ ਕਾਰਡ ਵਗੈਰਾ ਤੋਂ ਨਹੀਂ ਹੁੰਦੇ ਹੈਗੇ, ਮੈਨ ਟੂ ਮੈਨ ਮਿਲ ਲਿਆ, ਤੁਸੀਂ ਦੱਸੋ ਕਿੰਨੇ ਤੁਹਾਨੂੰ ਪੈਸੇ ਚਾਹੀਦੇ ਅਸੀਂ ਤੁਹਾਨੂੰ ਉੱਤੇ ਦਵਾ ਦਾਂਗੇ।
0: ਕਿਆ ਬਾਤ ਹੈ, ਤੇ ਉਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਪੁੱਛਣਾ ਸੀ ਵੀ ਤੁਸੀਂ ਕਿੰਨੇ ਕੁ ਲਓਗੇ ਕਮਿਸ਼ਨ ਵਿੱਚੋਂ?
4: ਨਹੀਂ ਨਾ ਵੀ ਜੀ, ਫਿਰ ਉਹ ਗੱਲ ਹੋ ਜਾਂਦੀ ਨਾ ਕਿ ਉਹ ਥੋੜੇ ਥੋੜਾ ਮਤਲਬ ਕਿ ਉਹਨਾਂ ਸਰਕਲ ਉਦਾਂ ਦਾ ਹੁੰਦਾ, ਪੰਜ ਛੇ ਚੰਗੇ ਤਗੜੇ ਜਿਹੇ ਬੰਦੇ ਹੁੰਦੇ, ਬੰਦੇ ਨੂੰ ਉਦੋਂ ਡਰ ਲੱਗਦਾ ਹੋਰ ਗੱਲ ਕਰ ਲਈ ਤੇ ਅਗਲੇ ਪੇ ਡਾਟਾ ਪੈਣ ਦੀ।
0: ਠੀਕ ਹੈ, ਨਹੀਂ ਉਹ ਵੀ ਗੱਲ ਤੁਹਾਡੀ ਠੀਕ ਹੈ। ਚਲੋ ਸਰ, ਬਹੁਤ ਸ਼ੁਕਰੀਆ ਤੁਹਾਡਾ। ਵਾਹ ਬਈ ਵਾਹ, ਕਿਆ ਬਾਤ ਹੈ। ਦੇਖੋ ਵੈਸੇ ਬੰਦੇ ਸਿਆਣੇ ਤਾਂ ਹੈਗੇ ਆ, ਆਪਣੀ ਮਸ਼ਹੂਰੀ ਉੱਥੇ ਕਰ ਰਹੇ ਜਿੱਥੇ ਵਾਕਈ ਉਹਨਾਂ ਲੋਕਾਂ ਨੂੰ ਲੋੜ ਵੀ ਆ। ਸੋ ਨੰਬਰ ਹੈ ਆਪਣਾ 905-673-3337। ਬੜੀ ਯਾਰ ਪੈਡੈਸਟ੍ਰੀਅਨ ਵੀ ਬਹੁਤ ਇੱਦਾਂ ਦੀਆਂ ਚੀਜ਼ਾਂ ਕਰਦੇ ਨੇ, ਪੈਡੈਸਟ੍ਰੀਅਨ ਵੀ ਹਾਈ ਯਾਰ ਇਹਨੇ ਮੈਨੂੰ ਹਿੱਟ ਕਰ ਦਿੱਤਾ ਜਾਂ ਮਾੜਾ ਜਿਹਾ ਕਹਿ ਲਓ ਕਿ ਬੰਪਰ ਹੀ ਟੱਚ ਹੋਇਆ ਹੁੰਦਾ, ਉਹ ਐਂ ਕਰਦੇ ਜਿਵੇਂ ਬੰਦੇ ਨੇ ਗੱਡੀ ਠੋਕ ਹੀ ਦਿੱਤੀ ਹੁੰਦੀ ਹੈ ਵਿੱਚ। ਸੋ ਨਾਲ ਦੀ ਨਾਲ ਮਿਸਟਰ ਸਿੰਘ ਪੀਜ਼ਾ, ਬਹੁਤ ਹੀ ਕਮਾਲ ਦਾ ਨੰਬਰ 1 ਪੀਜ਼ਾ ਖਾਣਾ ਮਿਸਟਰ ਸਿੰਘ ਪੀਜ਼ਾ, 100% ਪਿਓਰ ਵੈਜੀਟੇਰੀਅਨ ਮੀਡੀਅਮ ਪੀਜ਼ਾ, 4 ਟੋਪਿੰਗ 1 ਡਿਪ 1 ਸਾਈਡ 24.99, ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 27.99, ਐਕਸਟਰਾ ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 31.99। ਮਿਸਟਰ ਸਿੰਘ ਪੀਜ਼ਾ 905-504-1000, 905-500-4000, 905-504-1000, ਮਿਸਟਰ ਸਿੰਘ ਪੀਜ਼ੇ 'ਤੇ ਪਹੁੰਚੋ ਜ਼ਰੂਰ। ਤੁਸੀਂ ਫੈਸ਼ਨ ਆਈ ਕਿਊ 'ਤੇ ਜੇ ਨਹੀਂ ਗਏ ਹਜੇ ਯਾਰ, ਕਰ ਕੀ ਰਹੇ ਹੋ? ਵਿਆਹਾਂ ਦਾ ਸੀਜ਼ਨ ਹੈ, ਕੁੜਤੇ ਪਜਾਮੇ, ਕੋਟ ਪੈਂਟ 1 ਲੋ, ਦੂਜਾ 30% ਆਫ, ਲੇਡੀ ਸੂਟ, ਲਹਿੰਗੇ, ਨੋਨ ਬਰਾਈਡਲ ਸੂਟ 1 ਲੋ, ਦੂਜਾ 30% ਆਫ, ਫੈਸ਼ਨ ਆਈ ਕਿਊ ਏਅਰਪੋਰਟ, ਡੇਰੀ ਕੁਈਨ, ਕੈਨੇਡੀ ਮਕਵੀਨ, ਮੇਫੀਲਡ, ਫੈਸ਼ਨ ਆਈ ਕਿਊ, ਜੁੱਤੀਆਂ ਲੈਣੀਆਂ ਨੇ ਤੁਸੀਂ, ਅਗਰ ਕੋਈ ਵੀ ਵੈਸਟ ਸ਼ੋਲ ਆਦਿ ਲੈਣੇ ਆ ਤਾਂ ਫੈਸ਼ਨ ਆਈ ਕਿਊ। 9181, ਹਾਂਜੀ
5: ਹਾਂਜੀ ਨਵੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
5: ਹੋਰ ਕੀ ਹਾਲ ਆ? ਠੀਕ ਠਾਕ ਆ?
0: ਵਧੀਆ ਜੀ ਵਧੀਆ, ਤੁਸੀਂ ਸੁਣਾਓ?
5: ਮੈਂ ਕਿਹਾ ਜਿਹੜਾ ਕੱਲ ਬੰਦੇ ਨੇ ਗਾਣਾ ਕਿਹਾ ਸੀ, ਚਲੋ ਕੈਨੇਡਾ ਜਾਣਾ,
0: ਚਲੋ ਕੋਈ ਨਾ, ਗਾਣੇ ਗੁਣੇ ਦਾ ਛੱਡੋ, ਕੱਲ ਦੀ ਗੱਲ ਕੱਲ, ਹੁਣ ਅੱਜ ਦੀ ਕਰੀਏ ਗੱਲ।
5: ਮੈਂ ਕਿਹਾ ਉਹ ਕੱਲ ਦੀ ਤਾਂ ਕੱਲ ਚੱਲ ਗਈ, ਉਹ ਸਾਨੂੰ ਹੀ ਪਤਾ ਆ, ਤੇ ਮੈਂ ਕਹਿੰਦਾ ਉਹ ਨਾ ਲੋ ਲੱਭ ਕੇ।
0: ਕੋਈ ਨਾ, ਕੱਲ ਦੀ ਗੱਲ ਛੱਡੋ, ਅੱਜ ਦੀ ਕਰੋ, ਕੀ ਕਹਿਣਾ ਚਾਹੁੰਦੇ ਹੋ ਅੱਜ?
5: ਕੁਛ ਨਹੀਂ, ਬਸ ਠੀਕ ਆ, ਮੈਂ ਤਾਂ ਉਦਾਂ ਹੀ ਫੋਨ ਕੀਤਾ ਸੀ।
0: ਨਹੀਂ, ਤੁਸੀਂ ਅੱਜ ਦੇ ਵਿਸ਼ੇ ਤੇ ਕੀ ਕਹਿਣਾ ਚਾਹੁੰਦੇ ਹੋ? ਪੁਰਾਣੀ ਗੱਲਾਂ ਹੁਣ ਕੀ ਕਰਨੀਆਂ, ਅੱਜ ਦੀ ਗੱਲ ਆਪਾਂ ਕਰੀਏ ਤੇ ਕੱਲ ਕੱਲ ਸੀ, ਅੱਜ ਅੱਜ ਹੈ, ਇਟਸ ਅ ਨਿਊ ਡੇ ਕਿ ਨਹੀਂ। ਸੋ 905-673-3337 ਆਪਣਾ ਨੰਬਰ ਹੈ। ਬਿਯੋਂਡ ਆਈਵਰ ਐਨਕਾਂ ਚਾਹੀਦੀਆਂ ਨੇ, ਬਿਯੋਂਡ ਆਈਵਰ ਦੇ ਰੋਮੀ ਬਾਈ ਜੀ, ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ 'ਤੇ ਬਿਯੋਂਡ ਆਈਵਰ ਲੋਕੇਟਡ ਹੈ। ਅਤੇ ਕਿਸੇ ਨੂੰ ਵੀ ਅਗਰ ਨਿਗਾਹ ਦੀਆਂ ਐਨਕਾਂ ਚਾਹੀਦੀਆਂ, ਸਨਗਲਾਸਿਸ ਚਾਹੀਦੀਆਂ, ਹੰਬਰ ਵੈਸਟ ਗੋਰਵੇ ਬਿਯੋਂਡ ਆਈਵਰ, ਬਿਯੋਂਡ ਆਈਵਰ, ਆਈ ਡਾਕਟਰ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ। ਅਤੇ ਨੰਬਰ ਹੈ 905-793-3937, 905-793-3937, ਬਿਯੋਂਡ ਆਏ ਵੇਰ ਨੂੰ ਯਾਦ ਤੁਸੀਂ ਰੱਖੋ। ਸੋ ਪੋਰਚੁਗਲ ਬਹੁਤ ਵਧੀਆ ਖੇਡ ਰਿਹਾ ਯਾਰ, ਪੋਰਚੁਗਲ ਕਰੋਏਸ਼ੀਆ ਹਜੇ 0-0 ਸਕੋਰ ਹੈ, ਬਟ ਪੋਰਚੁਗਲ ਵਾਲੇ ਚੱਕੀ ਜਾ ਰਹੇ ਫੱਟੇ। ਅਤੇ ਸਾਡੇ ਨਾਲ ਜੁੜ ਚੁੱਕੇ ਨੇ ਸੁੱਖ ਭਾਅ ਜੀ, ਗ੍ਰੈਂਡ ਹੋਮ ਫਰਨੀਚਰ ਤੋਂ ਇੱਕ ਵਾਰ ਫਿਰ ਜੀ ਭਾਅ ਜੀ ਵੈਲਕਮ।
6: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਕੱਲ ਨੂੰ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲੈਵਲ ਦਾ, ਤੇ ਜਿੰਨੇ ਵੀ ਪਰਿਵਾਰ ਸਪੀਕਰ ਦੇ ਉੱਪਰ ਪਹੁੰਚਣਗੇ ਇਹ ਦਾਵਾ ਤੇ ਵਾਅਦਾ ਕਰ ਰਹੇ ਹਾਂ ਓਨ ਏਅਰ ਤੁਹਾਡੇ ਨਾਲ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾਣਾ, ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਇੰਸਿਸ ਦੇ ਤੋਹਫੇ ਤੁਸੀਂ ਫ੍ਰੀ ਆਫ ਕੋਸਟ ਆਪਣੇ ਘਰ ਲੈ ਕੇ ਜਾਣੇ ਆ। ਸੋ ਬਹੁਤ ਸਾਰੇ ਜਿਹੜੇ ਮਸਾਜਰ, ਰਿਕਲਾਈਨਰ ਤੁਹਾਡੇ ਲਈ, ਰੀਅਲ ਮਾਰਬਲ ਦੇ ਡਿਜ਼ਾਈਨਿੰਗ ਟੇਬਲ, ਓਵਲ ਸ਼ੇਪ ਦੇ ਕੈਨੇਡੀਅਨ ਮੇਡ ਸੋਫਾ ਸੈੱਟ, ਬਹੁਤ ਸਾਰੀ ਇਨਵੈਂਟਰੀ ਜਿਹੜੀ ਇਸ ਵੀਕਐਂਡ ਦੇ ਉੱਪਰ ਤੁਹਾਡਾ ਇੰਤਜ਼ਾਰ ਕਰ ਰਹੀ ਆ, ਲੋਐਸਟ ਪ੍ਰਾਈਸ ਦੇ ਉੱਪਰ, ਤੇ ਨਾਲ ਤੋਹਫੇ ਇੰਤਜ਼ਾਰ ਕਰ ਰਹੇ ਨੇ ਗ੍ਰੈਂਡ ਹੋਮ ਫਰਨੀਚਰ। ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ, ਤੇ ਨਾਲ ਦੀ ਨਾਲ ਡੀਲ ਦੇ ਰਹੇ ਆ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਬੈੱਡ, ਐਕਸਟੈਂਡੇਬਲ ਹੈੱਡਬੋਰਡ, ਸਾਈਡਾਂ ਦੇ ਪੈਨਲ ਲੱਗੇ ਹੋਏ ਨੇ, ਕੁਈਨ ਸਾਈਜ਼ ਦਾ ਬੈੱਡ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਤੇ ਨਾਲ ਤੁਹਾਨੂੰ ਰਿਮੋਟ ਵੀ ਮਿਲਣਾ, ਐਲਈਡੀ ਲਾਈਟ ਤੁਸੀਂ ਆਫ ਕਰਨੀ ਆਨ ਕਰਨੀ ਆ, ਤੁਹਾਡੇ ਬੈੱਡ ਦਾ ਤੁਹਾਨੂੰ ਰਿਮੋਟ ਨਾਲ ਦਿੱਤਾ ਜਾਊਗਾ। ਡਰੈਸਰ ਦੇ ਡਰੋਰ ਸੋਫਟ ਕਲੋਜ਼ਰ ਨੇ, ਉੱਪਰ ਮਾਰਬਲ ਟੋਪ ਲੱਗਾ ਹੋਇਆ, ਤੇ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਸੋ ਰਿਮੋਟ ਦੇ ਨਾਲ ਐਲਈਡੀ ਤੁਸੀਂ ਆਨ ਆਫ ਵੀ ਕਰ ਸਕਦੇ ਹੋ। ਸੋ ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਕੰਪਲੀਟ ਬੈੱਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਕੈਨੇਡਾ ਡੇ ਸਪੈਸ਼ਲ ਓਨਲੀ ਫਾਰ ਦਿਸ ਵੀਕਐਂਡ, ਪੂਰਾ ਬੈੱਡਰੂਮ ਸੈੱਟ ਨਵੀਂ ਬਾਈ ਜੀ $1299 ਦਾ, ਰਿਮੋਟ ਵਾਲਾ ਬੈੱਡਰੂਮ ਸੈੱਟ ਆ ਕੇ ਕਹਿ ਦਿਓ $1299 ਦੇ ਵਿੱਚ ਹਾਈਡ੍ਰੋਲਿਕ ਸਟੋਰੇਜ ਵਾਲਾ ਕੰਪਲੀਟ ਬੈੱਡਰੂਮ ਸੈੱਟ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀ ਬਾਜੀ।
0: ਕਿਆ ਬਾਤ ਹੈ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਇੱਕ ਵਾਰ ਗੇੜਾ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਮਾਰੋ। ਤੇ ਪੈਰਾਡਾਈਸ ਡਿਵੈਲਪਮੈਂਟਸ ਵਾਲਿਆਂ ਦੇ ਘਰ, ਕਿਆ ਬਾਤ ਹੈ ਯਾਰ, 6.5 ਲੱਖ ਤੋਂ ਟਾਊਨ ਹਾਊਸ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ, ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135, ਜਾਂ ਟੈਕਸਟ ਮੈਸੇਜ ਕਰੋ 416-450-6680-416-450-6680, ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: Main thoda apna vakeel, vakeel Bridge.

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਕਿਆ ਬਾਤ ਹੈ, ਵੈਰੀ ਗੁੱਡ। ਓਕੇ, ਸੋ ਗੱਲ ਅਸੀਂ ਥੋੜ੍ਹੀ ਜਿਹੀ ਕਰ ਰਹੇ ਹਾਂ ਸਕੈਮਸ ਬਾਰੇ, ਇੰਸ਼ੋਰੈਂਸ ਸਕੈਮਸ ਬਾਰੇ। ਮੈਂ ਸ਼ੇਅਰ ਕੀਤਾ ਕਿ ਯਾਰ ਇੱਕ ਵੀਡੀਓ ਮੈਂ ਦੇਖੀ ਅੱਜ। ਗੱਡੀ ਇੱਕ ਰੈੱਡ ਲਾਈਟਾਂ 'ਤੇ ਖੜੀ ਆ, ਉੱਧਰੋਂ ਇੱਕ ਬੰਦਾ ਪੈਡੈਸਟ੍ਰੀਅਨੋਂ ਆਉਂਦਾ ਅਤੇ ਉਹ ਗੱਡੀ 'ਚ ਵੱਜ ਕੇ ਨਾ ਗੱਡੀ ਦੇ ਉੱਤੇ ਲੰਮਾ ਪੈ ਜਾਂਦਾ, ਫਿਰ ਥੱਲੇ ਡਿੱਗ ਪੈਂਦਾ, ਫਿਰ ਇਸ਼ਾਰੇ ਕਰਦਾ ਵੀ ਗੱਡੀ ਨੇ ਮੈਨੂੰ ਹਿੱਟ ਕੀਤਾ। ਉਹਨੂੰ ਇਹ ਨਹੀਂ ਪਤਾ ਵੀ ਉਹ ਜਿਹੜੀ ਗੱਡੀ ਹੈ ਉਸ ਗੱਡੀ ਦਾ ਡੈਸ਼ ਕੈਮ ਚੱਲ ਰਿਹਾ ਸੀ, ਇੱਕ ਇੱਕ ਕਦਮ ਉਸ ਬੰਦੇ ਦਾ ਰਿਕਾਰਡ ਹੋ ਰਿਹਾ ਸੀ। ਉਹਨੂੰ ਲੱਗਿਆ ਹੋਊਗਾ ਯਾਰ ਪੁਲਿਸ ਆਊਗੀ, ਮੈਂ ਕਹਿ ਦੂੰਗਾ ਕਿ ਇਸ ਗੱਡੀ ਨੇ ਮੈਨੂੰ ਹਿੱਟ ਕੀਤਾ, ਕਿਹੜਾ ਕੋਈ ਵੀਡੀਓ ਹੋਣੀ ਹੈ। ਬਟ ਉਹਨੇ ਇਹ ਨਹੀਂ ਦੇਖਿਆ ਕਿ ਡੈਸ਼ ਕੈਮ ਲੱਗਿਆ, ਇੱਕ ਇੱਕ ਚੀਜ਼ ਰਿਕਾਰਡ ਹੋ ਰਹੀ। ਮੈਂ ਬੜਾ ਹੈਰਾਨ ਹੋਇਆ ਯਾਰ ਕਿ ਲੋਕ ਸਕੈਮਸ ਦੇ ਲਈ ਕੀ ਕੀ ਕਰਨ ਨੂੰ ਰੈਡੀ ਨੇ। ਗੱਡੀ ਖੜੀ ਹੈ ਯਾਰ, ਗੱਡੀ ਨੇ ਮਾੜਾ ਜਿਹਾ ਮੂਵ ਵੀ ਨਹੀਂ ਕੀਤਾ, ਉਹ ਬੰਦਾ ਗੱਡੀ 'ਤੇ ਲੰਮਾ ਪੈ ਜਾਂਦਾ, ਫਿਰ ਥੱਲੇ ਡੇਗ ਪੈਂਦਾ, ਇਸ਼ਾਰੇ ਕਰਦਾ ਵੀ ਯਾਰ ਇਹਨੇ ਮੈਨੂੰ ਹਿੱਟ ਕੀਤਾ। ਦੱਸ ਹੈ ਇੱਦਾਂ ਦੀਆਂ ਚੀਜ਼ਾਂ ਕਿੰਨੀਆਂ ਚੱਲ ਰਹੀਆਂ ਨੇ। ਚਲੋ ਮੈਂ ਸਿਰਫ ਇਹ ਨਹੀਂ ਪੁੱਛ ਰਿਹਾ ਗੱਡੀ ਦਾ ਸਕੈਮ, ਜੇ ਕੋਈ ਹੋਰ ਵੀ ਸਕੈਮ ਇੱਦਾਂ ਦੇ ਹੋ ਰਹੇ ਆ ਉਹਦੇ ਬਾਰੇ ਤੁਸੀਂ ਜਾਣਕਾਰੀ ਥੋੜ੍ਹੀ ਜਿਹੀ ਦੇ ਸਕਦੇ ਹੋ ਤਾਂ। ਹੁਣ ਇੱਕ ਵੀਰ ਨੇ ਸ਼ੇਅਰ ਕੀਤਾ, ਕਹਿੰਦੇ ਨਵੀਂ ਮੈਂ ਨਵੀਂ ਨਵੀਂ ਗੱਡੀ ਲਈ ਮੈਨੂੰ ਆਫਰ ਮਿਲਿਆ ਕਿ 4 ਬੰਦੇ ਗੱਡੀ 'ਚ ਬਹਿ ਜਾਓ ਅਤੇ ਐਕਸੀਡੈਂਟ ਕਰਵਾ ਕੇ ਤੁਹਾਨੂੰ ਇੰਨੇ ਇੰਨੇ ਪੈਸੇ ਦਵਾ ਦਾਂਗੇ। ਇੱਕ ਹੋਰ ਵੀਰ ਕਹਿੰਦੇ ਨਵੀਂ ਕਲਿਜਨ ਸੈਂਟਰ ਦੇ ਬਾਹਰ ਇੱਕ ਬਾਈ ਜੀ ਮੈਨੂੰ ਮਿਲੇ, ਮੈਂ ਐਕਸੀਡੈਂਟ ਰਿਪੋਰਟ ਕਰਨ ਗਿਆ ਅਤੇ ਉਹ ਮੈਨੂੰ ਕਹਿੰਦੇ ਕਿ ਕੋਈ ਨਾ ਭਾਅ ਜੀ ਤੁਹਾਡੀ ਗੱਡੀ ਰਾਈਟ ਆਫ ਕਰਾ ਦਿੰਦੇ ਹਾਂ, ਦੱਸੋ ਕਿੰਨੇ ਪੈਸੇ ਚਾਹੁੰਦੇ ਹੋ। ਉਹ ਕਹਿੰਦੇ ਮੈਂ ਕਿਹਾ ਨਹੀਂ ਯਾਰ ਸੋਰੀ ਭਾਅ ਜੀ ਅਸੀਂ ਕੰਮਾਂ 'ਚ ਨਹੀਂ ਅਸੀਂ ਪੈਣਾ। ਸੋ ਚਾਹੇ ਕੋਈ ਇੱਦਾਂ ਦਾ ਸਕੈਮ ਪੈਡੈਸਟ੍ਰੀਅਨ ਦਾ, ਡਰਾਈਵਰਾਂ ਦਾ, ਇੰਸ਼ੋਰੈਂਸ ਲਈ ਜਾਂ ਹੋਰ ਕੋਈ ਵੀ ਸਕੈਮ ਜਿਹੜੇ ਚੱਲ ਰਹੇ ਆ। ਹੁਣ ਟਿਕਟੋਕ 'ਤੇ ਬੜੀਆਂ ਵੀਡੀਓ ਦੇਖੀ ਦੀਆਂ ਨੇ ਵੀ ਜੇ ਤੁਹਾਡੇ ਕੋਲ ਕ੍ਰੈਡਿਟ ਸਕੋਰ ਹੈਗਾ, ਤੁਸੀਂ ਕੈਨੇਡਾ ਛੱਡਣਾ ਚਾਹੁੰਦੇ ਹੋ, ਇੰਨਾ ਪੈਸਾ ਤੁਹਾਨੂੰ ਦਵਾ ਦਾਂਗੇ। ਆਈ ਡੋਂਟ ਨੋ, ਮੈਨੂੰ ਹੁਣ ਸਮਝ ਨਹੀਂ ਲੱਗਦੀ ਵੀ ਉਹ ਚੀਜ਼ਾਂ ਵਰਕ ਕਿਵੇਂ ਕਰਦੀਆਂ ਨੇ। ਬਟ ਜੇ ਤੁਸੀਂ ਕੋਈ ਵੀ ਇਨਫੋਰਮੇਸ਼ਨ ਦੇ ਸਕਦੇ ਹੋ ਇਹਨਾਂ ਚੀਜ਼ਾਂ ਬਾਰੇ, ਕੋਈ ਤੁਹਾਡੇ ਪਰਸਨਲ ਐਕਸਪੀਰੀਅੰਸਿਸ ਨੇ, ਤੁਹਾਨੂੰ ਕੋਈ ਆਫਰ ਉਫਰ ਮਿਲੇ ਹੋਣ ਜਾਂ ਤੁਸੀਂ ਸਾਹਮਣਾ ਕੀਤਾ ਇਹਨਾਂ ਚੀਜ਼ਾਂ ਦਾ, ਨੰਬਰ ਹੈ ਆਪਣਾ 9056736337 ਆਪਣਾ ਨੰਬਰ ਹੈ, 905-673-3337, 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337 ਅਤੇ ਸਟੂਡੀਓ 'ਚ ਤੁਹਾਡੀ ਸਾਡੀ ਗੱਲਬਾਤ ਹੋ ਰਹੀ ਆ। ਏਰੀਅਨ ਮਿਲਸ ਐਕਿਰਾ ਗੱਡੀ ਲੈਣੀ ਆ, ਐਕਿਰਾ ਦੀ ਲਓ। ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ ਹਾਜ਼ਰ ਨੇ। ਜੇ ਕਿਸੇ ਨੇ ਵੀ ਗੱਡੀ ਲੈਣੀ ਹੈ ਨਾ, ਇਹ ਦੋਨੋਂ ਸਾਡੇ ਵੀਰ ਨੇ, ਦੋਨੋਂ ਇੰਨੀ ਵਧੀਆ ਡੀਲਰਸ਼ਿਪ ਦੇ ਮੈਨੇਜਰ ਨੇ। ਏਰੀਅਨ ਮਿਲਸ ਐਕਿਰਾ 9058285800, 9058285800, ਏਰੀਅਨ ਮਿਲਸ ਐਕਿਰਾ ਨੂੰ ਯਾਦ ਤੁਸੀਂ ਜ਼ਰੂਰ ਰੱਖੋ। ਤੇ ਉਸ ਤੋਂ ਇਲਾਵਾ ਇੰਡੀਅਨ ਫਰੂਟ ਲੈਂਡ ਦੀਆਂ ਮਲਟੀਪਲ ਲੋਕੇਸ਼ਨਸ ਨੇ। ਬ੍ਰੈਂਪਟਨ ਦੇ ਵਿੱਚ 5-6 ਲੋਕੇਸ਼ਨਾਂ ਨੇ ਗਰੋਸਰੀ ਕਰਨੀ ਆ। ਹਰ ਇੱਕ ਇਹਨਾਂ ਦੇ ਗਰੋਸਰੀ ਸਟੋਰ ਦੇ ਨਾਲ ਹੀ ਰੈਸਟੋਰੈਂਟ ਹੈ ਤੰਦੂਰੀ ਗ੍ਰਿਲ, ਬਵੇਡ ਐਂਡ ਚਿੰਕਿਊਜ਼ੀ, ਕੁਈਨ ਐਂਡ ਚਿੰਕਿਊਜ਼ੀ, ਮੇਫੀਲਡ ਐਂਡ ਕ੍ਰੈਡਿਟ ਵਿਊ, ਸੈਂਡਲਵੁੱਡ ਹਰਨਟੇਰੀਓ, ਮਿਕਵੀਨ ਐਂਡ ਕੈਸਲ ਮੋਰ। ਇੰਡੀਅਨ ਫਰੂਟ ਲੈਂਡ 'ਤੇ ਇੱਕ ਵਾਰ ਗੇੜਾ ਮਾਰੋ। ਅਤੇ ਬਾਕੀ ਇਹਨਾਂ ਦੀ ਇੱਕ ਲੋਕੇਸ਼ਨ 600 ਹੈਸਪਿਲ ਰੋਡ ਕੇਂਬਰਿਜ ਅਤੇ 33 ਫਾਰਲੀ ਡਰਾਈਵ ਗੋਐਲਫ ਦੇ ਵਿੱਚ ਵੀ ਹੈ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337, 905-673-3337, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਸੋ ਜਿਹੜੇ ਵੀ ਸੱਜਣਾ ਨੇ ਹੁਣ ਗੱਲ ਸੁਣੀ ਹੈ, ਬਾਈ ਜੀ ਇੱਕ ਪਹਿਲਾਂ ਕਹਿੰਦਾ ਵੀ ਮੈਂ ਤਾਂ ਹੁਣੇ ਰੇਡੀਓ ਔਨ ਕੀਤਾ, ਸੋ ਹੁਣ ਸ਼ੇਅਰ ਕਰੋ, ਨੋ ਪ੍ਰੋਬਲਮ। ਤੁਸੀਂ ਹੁਣ ਆਪਣਾ ਓਪੀਨੀਅਨ ਦੇ ਸਕਦੇ ਹੋ, ਜਾਂ ਤੁਸੀਂ ਕੋਈ ਐਸੀ ਚੀਜ਼ ਦੇਖੀ ਹੈ, ਐਕਸਪੀਰੀਅੰਸ ਕੀਤੀ ਆ, ਤਾਂ ਮੋਸਟ ਵੈਲਕਮ। 905-673-3337 ਆਪਣਾ ਨੰਬਰ ਹੈ, 905-673-3337, 905-673-3337, 905-673-3337। ਮੈਂ ਜਸਟ ਇਹ ਗੱਲ ਮੇਰੇ ਮਨ 'ਚ ਤਾਂ ਆਈ ਕਿਉਂਕਿ ਮੈਂ ਹੈਰਾਨ ਬਹੁਤ ਹੋਇਆ ਵੀਡੀਓ ਦੇਖ ਕੇ। ਮੈਂ ਹੱਸ ਰਿਹਾ ਸੀ, ਮੈਂ ਕਿਹਾ ਇਹੋ ਜਿਹੇ ਬੰਦੇ ਨੂੰ ਤਾਂ ਔਸਕਰ ਮਿਲਣਾ ਚਾਹੀਦਾ, ਇੰਨੀ ਵਧੀਆ ਐਕਟਿੰਗ ਕੀਤੀ ਹੈ। ਐਕਟਿੰਗ ਤਾਂ ਕਾਹਦੀ, ਹਰੇਕ ਹੀ ਰਣਵੀਰ ਸਿੰਘ ਬਣਿਆ ਫਿਰਦਾ ਹੈ ਅੱਜ ਕੱਲ੍ਹ। ਇਹਨਾਂ ਕੰਮਾਂ 'ਚ ਕੱਖ ਨਹੀਂ ਰੱਖਿਆ ਬਈ, ਫੜੇ ਜਾਂਦੇ ਹੋ, ਇੰਨੀ ਬੇਇੱਜ਼ਤੀ ਹੁੰਦੀ ਆ। ਹੁਣ ਲੋਕ ਕਮੈਂਟ ਕਰ ਰਹੇ ਆ ਕਿ ਇੰਡੀਅਨਸ ਦੇਖੋ ਈਜ਼ੀ ਵੇ ਆਊਟ ਭਾਲ ਰਿਹਾ, ਇਹ ਕਰ ਰਿਹਾ, ਉਹ ਕਰ ਰਿਹਾ, ਫਾਇਦਾ ਕੀ ਹੈ? ਬੇਇੱਜ਼ਤੀ ਆਪਾਂ ਆਪਣੀ ਕਰਾਉਂਦੇ ਹਾਂ ਖੁਦਾ ਆਪ। HK ਮੂਵਰਸ ਇੱਕ ਵਧੀਆ ਟੌਪ ਦੀ ਕਮਾਲ ਦੀ ਮੂਵਿੰਗ ਕੰਪਨੀ ਦੀ ਭਾਲ 'ਚੋਂ ਨਾ, ਤਾਂ HK ਮੂਵਰਸ।
2: का हो साथ लोकल एंड लॉन्ग डिस्टेंस के लिए टेंशन लेने की नहीं है बात। HK मूवर्स होम ऑफिस अपार्टमेंट्स एंड डिलीवरी, बिग और स्मॉल, वी मूव इट ऑल। वी आल्सो शिप कार्स, वी आल्सो डू स्टोरेज। 30 इयर्स एक्सपीरियंस, वी सर्व विद अ स्माइल। HK मूवर्स, गिव अस अ कॉल। मिस्टर हरमिंदर, 416-524-6704, 416-524-6704।
3: हासल फ्री मूविंग के लिए HK मूवर्स।
1: ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337, 905-673-3337। ਵੈਰੀ ਗੁੱਡ, ਬਿਲਕੁਲ ਨੰਬਰ ਹੈ ਆਪਣਾ 905-673-3337, 905-673-3337 'ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ। ਇੱਕ ਮਾਸਟਰ ਜੂਲਰਸ ਨੂੰ ਜ਼ਰੂਰ ਯਾਦ ਰੱਖੋ ਯਾਰ, ਸੋਨੇ ਦੀ ਖਰੀਦਦਾਰੀ ਕਰਨੀ ਹੈ। ਮਾਸਟਰ ਜੂਲਰਸ ਨੇ ਨਵੀਂ ਲੋਕੇਸ਼ਨ ਆਪਣੀ 3000 ਸਕੁਏਅਰ ਫੁੱਟ ਦੇ ਇੱਕ ਲਗਜ਼ਰੀ ਸ਼ੋਰੂਮ 'ਚ ਖੋਲ੍ਹੀ ਹੈ ਬਈ, ਏਅਰਪੋਰਟ ਰੋਡ 'ਤੇ, ਮੇਫੀਲਡ ਦੇ ਬਿਲਕੁਲ ਬਿਲਕੁਲ ਬਿਲਕੁਲ ਕੋਰਨਰ 'ਤੇ। ਮਾਸਟਰ ਜੂਲਰਸ ਏਅਰਪੋਰਟ ਰੋਡ ਐਂਡ ਮੇਫੀਲਡ, ਮੱਲੀ ਟੈਂਟ ਸਰਵਿਸਿਸ। ਵਿਆਹ ਸ਼ਾਦੀ ਦਾ ਕੋਈ ਵੀ ਫੰਕਸ਼ਨ ਹੋ ਰਿਹਾ, ਮੱਲੀ ਟੈਂਟ ਦੀ ਟੀਮ ਕੋਲੋਂ ਟੈਂਟ ਲਵਾਓ ਮਨ ਪਸੰਦ ਹੈ ਬਈ। ਮੱਲੀ ਟੈਂਟ ਸਰਵਿਸਿਸ ਨੂੰ ਤੁਸੀਂ ਯਾਦ ਰੱਖੋ, ਛੋਟੇ ਤੋਂ ਵੱਡੇ ਟੈਂਟ, ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ ਆਦਿ ਕੋਈ ਵੀ, ਤਾਂ ਮੱਲੀ ਟੈਂਟ 647-999-2569, 647-999-2569, ਮੱਲੀ ਟੈਂਟ ਸਰਵਿਸਿਸ, ਮੱਲੀ ਟੈਂਟ ਸਰਵਿਸਿਸ ਨੂੰ ਤੁਸੀਂ ਯਾਦ ਜ਼ਰੂਰ ਰੱਖੋ। ਸੋ ਦੋ ਕੁ ਬੋਲ ਲਓ ਨੇ ਤੁਹਾਡੇ ਲਈ, ਤੇ ਫਿਰ ਵਾਪਸ ਆਵਾਂਗੇ ਕਾਲ ਤੋਂ ਬਾਅਦ। 1145, ਹੈਲੋ, ਸਤਿ
4: ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
4: ਸੁਰਿੰਦਰ ਸਿੰਘ ਬੋਲ ਰਿਹਾ ਜੀ। ਕਾਫੀ ਦਿਨਾਂ ਬਾਅਦ ਫੋਨ ਕੀਤਾ, ਸੁਣਦੇ ਤੁਹਾਨੂੰ ਹਮੇਸ਼ਾ ਹੀ ਆ
1: ਜੀ। ਸਰ ਜੀ,
4: ਇਹਦੇ ਵਿੱਚ ਤੁਸੀਂ ਇੱਕ ਐਡ ਕਰ ਲਓ, ਕੰਪਨਸੇਸ਼ਨ ਕਿਵੇਂ ਅਸੀਂ ਕੰਪਨਸੇਸ਼ਨ ਲੈਣੇ ਆ ਝੂਠ ਮਾਰ ਕੇ, ਕਿਸੇ ਉਹੀ ਕਿਸੇ ਲੈ ਲਓ ਭਾਈ, ਕਿਸੇ ਨੂੰ ਕੀਤਾ ਹੋਵੇ ਦੱਸ ਦਿਓ। ਮੈਂ ਤੁਹਾਨੂੰ ਦੱਸਦਾ, ਮੈਨੂੰ ਪਤਾ ਨੀ ਸੀ ਜਦੋਂ ਮੈਂ ਨਵਾਂ ਨਵਾਂ ਆਇਆ ਸੀ, ਮੈਨੂੰ ਇੱਕ ਬੀਬੀ ਲੈ ਗਈ, ਮੈਨੂੰ ਅੰਗਰੇਜ਼ੀ ਨੀ ਆਉਂਦੀ, ਉਹ ਕੰਮ ਕਰਦੀ ਸੀ ਇੱਕ ਫੈਕਟਰੀ ਦੇ ਵਿੱਚ, ਮੇਰੀ ਬਾਂਹ ਬਹੁਤ ਦੁਖਦੀ ਆ, ਬਾਂਹ ਚੱਕਦੀ ਨੀ, ਭਾਰ ਨੀ ਚੱਕਦੀ। ਅੱਛਾ, ਕਿਉਂਕਿ ਉਹਦੀ ਦੂਜੀ ਵੱਡੀ ਭੈਣ ਜੀ ਨੇ ਵੀ ਕੰਪਨਸੇਸ਼ਨ 1988 ਤੋਂ ਲਿਆ ਸੀਗਾ, ਤੇ ਹੁਣ ਤੱਕ ਉਹਨਾਂ ਨੇ ਲਿਆ, ਬੜੇ ਪੈਸੇ ਕਮਾਏ ਕੰਪਨਸੇਸ਼ਨ ਦੇ, ਬਾਅਦ ਕੈਸ਼ ਤੇ ਕੰਮ ਕੀਤਾ, ਤੇ ਰੱਬ ਨਾ ਕਰੇ, ਹੁਣ ਮੈਂ ਬਹੁਤਾ ਕੁਛ ਨੀ ਦੱਸ ਸਕਦਾ। ਉਹ ਵੱਡੀ ਬੀਬੀ ਨੇ ਵੀ ਜਿਹੜਾ ਕੀਤਾ, ਉਹ ਵੀ ਪੇ ਆਫ ਕਰੀ ਜਾਂਦੀ ਆ, ਜਵਾਕ ਨੀ ਪੁੱਛਦੇ, ਘਰ ਵਾਲਾ ਨੀ ਪੁੱਛਦਾ, ਤੇ ਜਿਹੜੀ ਛੋਟੀ ਸੀ ਉਹਦੀ ਵੀ ਸਿਚੁਏਸ਼ਨ ਇਹੀ ਆ। ਅੱਛਾ, ਕਹਿੰਦੇ ਮੈਨੂੰ ਯਾਦ ਆ ਵੀ ਇੱਕ ਵਾਰੀ ਮੈਂ ਰੇਡੀਓ ਐਂਕਰ ਤੋਂ ਸੁਣਿਆ, ਉਹ ਕਹਿੰਦਾ ਵੀ ਅਣਕਮਾਇਆ ਪੈਸਾ ਜ਼ਹਿਰ ਹੁੰਦੀ ਆ, ਤੇ ਜ਼ਹਿਰ ਇੱਕ ਜ਼ਹਿਰ ਹੁੰਦੀ ਜਿਹੜੀ ਰਾਈਟ ਵੇ ਬੰਦੇ ਨੂੰ ਮਾਰ ਦਿੰਦੀ ਆ, ਇੱਕ ਜ਼ਹਿਰ ਹੁੰਦੀ ਆ ਸਲੋ ਪੋਇਜ਼ਨ ਪੀਲਾ ਥੋਥਾ, ਉਹ ਬੰਦਾ ਘੁੱਟ ਘੁੱਟ ਕੇ ਮਰਦਾ, ਨਾ ਉਹ ਮਰਿਆ ਜਾਂਦਾ ਨਾ ਜਿਉਂਦਾ ਜਾਂਦਾ। ਪੈਸਾ ਅਸੀਂ ਹੇਰਾ ਫੇਰੀ ਕਰਕੇ ਪੈਸਾ ਕਮਾ ਲੈਂਦੇ ਆ, ਮਨ ਖੁਸ਼ ਹੋ ਜਾਂਦਾ, ਪਰ ਉਹ ਕਿਹਨੂੰ ਦੇਣਾ? ਬੱਚਿਆਂ ਨੂੰ? ਕਿਹੜੇ ਬੱਚਿਆਂ ਨੂੰ? ਉਹ ਬੱਚੇ ਸਾਨੂੰ ਪਿਆ, ਸਾਨੂੰ ਕਰਨਾ ਪੈਂਦਾ, ਸਾਨੂੰ ਪ੍ਰਯਾਸ ਕਰਨਾ ਪੈਂਦਾ। ਅਸੀਂ ਕੀ ਸਿਖਾਵਾਂਗੇ, ਸੰਸਕਾਰ ਕੀ ਹੋਣਗੇ? ਠੀਕ ਆ, ਉਹ ਫਲਾਨਾ ਸਕੈਂਡਲ ਕਰੀ ਜਾਂਦਾ, ਯਾਰ ਮੈਂ ਵੀ ਕਰਨਾ ਜਿੰਨਾ ਚ ਮੇਰੀ ਪਹੁੰਚ ਹੈਗੀ ਆ। ਕਰਨਾ ਭਾਈ, ਰੋਟੀਆਂ ਦੋ ਹੀ ਖਾਣੀਆਂ, ਕਾਰ ਕਾਰ ਹੀ ਹੁੰਦੀ ਆ, ਘੜੀ ਘੜੀ ਹੁੰਦੀ ਆ, ਘਰ ਘਰ ਹੀ ਹੁੰਦਾ, ਨੋ ਮੈਟਰ ਕਿਹੜਾ ਬ੍ਰੈਂਡ ਹੈਗਾ ਕਿਹੜਾ ਨਹੀਂ।
1: ਅੱਛਾ, ਸੋ ਤੁਸੀਂ ਕਹਿੰਦੇ ਹੋ ਕਿ ਲੋਕ ਕੰਮਾਂ ਤੋਂ ਵੀ ਬਹੁਤ ਫਰੌਡ ਕਰ ਕਰਕੇ ਕੰਪਨਸੇਸ਼ਨ ਲੈ ਰਹੇ ਆ?
4: ਜੀ ਬਹੁਤ ਲੈਂਦੇ ਆ ਲੋਕੀ ਬਗੈਰ ਮਤਲਬ। ਹੁਣ ਦੱਸੋ, 1988 ਤੋਂ ਇੱਕ ਬੀਬੀ ਨੇ ਕੰਪਨਸੇਸ਼ਨ ਲਿਆ, ਉਹ ਮੇਰਾ ਖਿਆਲ ਪਿਛਲੇ ਸਾਲ 65 ਦੀ ਹੋਈ ਆ। ਤੁਸੀਂ ਸਾਲ ਲੈ ਲਓ 25 ਤੇ 12, 37 ਸਾਲ ਤੇ ਬਾਹਰ ਕੈਸ਼ ਚ ਕੰਮ ਕੀਤਾ। ਉਹ ਕਹਿੰਦੀ ਮੈਂ ਟੋਟਲ $10,000 ਮਹੀਨੇ ਦਾ ਕਮਾ ਲੈਂਦੀ ਸੀ।
1: ਬੱਲੇ ਬੱਲੇ ਬੱਲੇ ਨਹੀਂ, ਅੱਛਾ ਕੰਪਨਸੇਸ਼ਨ ਵੀ ਮਿਲਦੀ ਰਹੀ ਤੇ ਬਾਹਰ ਕੈਸ਼ ਤੇ ਕੰਮ ਵੀ ਕਰਦੀ ਰਹੀ?
4: ਹਾਂ ਹਾਂ, ਏਦਾਂ ਹੀ ਕਰਦੇ ਨੇ ਭਾਈ ਸਾਹਿਬ। ਅੱਛਾ, ਇੱਕ ਬੰਦੇ ਨੇ ਪ੍ਰਟੈਂਡ ਕੀਤਾ ਵੀ ਮੇਰੀ ਨਿਗਾਹ ਦੀ ਪ੍ਰੋਬਲਮ ਪੈ ਗਈ ਕੰਮ ਦੇ ਉੱਤੇ, ਚੋਟੀ ਲੈ ਕੇ ਤੁਰਿਆ ਫਿਰਿਆ ਕਰੇ। ਅੱਛਾ, ਉਹਦੇ ਵਿੱਚ ਕਿਸੇ ਨੇ ਦੱਸਿਆ ਭਾਈ ਮਗਰ ਵੀ ਬੰਦੇ ਆ ਜਾਂਦੇ ਚੈੱਕ ਕਰਨ, ਉਹਨੇ ਆਪਦੀ ਫੈਂਸ ਵੀ ਉੱਚੀ ਕਰਤੀ, ਜਾਲੀ ਬੰਦ ਕਰ ਦਿੱਤੀ, ਚੋਰ ਦੇ ਪੈਰ ਨੀ ਹੁੰਦੇ ਹੈਗੇ। ਅੱਛਾ, ਜਦੋਂ ਉਹਨੂੰ ਪੈਸੇ ਮਿਲ ਗਏ, ਉਹਨੇ ਸੋਟੀ ਵੀ ਛੱਡ ਦਿੱਤੀ ਤੇ ਨਾਲੇ ਘਰ ਰੈਨੋਵੇਟ ਕਰ ਲਿਆ, ਤੇ ਘਰ ਵਾਲੀ ਉਹਨੂੰ ਵੜਨ ਨੀ ਦਿੰਦੀ ਅੰਦਰ।
1: ਨਹੀਂ ਪਰ ਬਹੁਤ ਸਾਰੇ ਭਾਜੀ ਫੜੇ ਵੀ ਜਾਂਦੇ ਇੱਦਾਂ ਦੇ ਬੰਦੇ। ਹੁਣ ਇੱਕ ਮੇਰਾ ਮਿੱਤਰ ਹੈ, ਉਹ ਨਾ ਵਕੀਲ ਹੈ, ਤੇ ਉਹ ਕਹਿੰਦਾ ਵੀ ਇੱਕ ਕਲਾਇੰਟ ਆਇਆ ਤੇ ਉਹਨੇ ਕਲੇਮ ਪਾਇਆ ਵੀ ਮੇਰੇ ਇਹ ਸੱਟਾਂ ਲੱਗੀਆਂ, ਉਹ ਸੱਟਾਂ ਲੱਗੀਆਂ। ਉਹ ਨਾ ਕੇਰਾ ਚਲਾ ਗਿਆ ਰੈਸਟੋਰੈਂਟ ਤੇ ਖਾਣਾ ਪੀਣਾ ਖਾਣ, ਤੇ ਜਿਹੜੀ ਇੰਸ਼ੋਰੈਂਸ ਕੰਪਨੀ ਸੀ ਉਹ ਕਹਿੰਦੀ ਯਾਰ ਇਹ ਨਾਲੇ ਤਾਂ ਕਹਿ ਰਹੇ ਇਹਦੇ ਸੱਟਾਂ ਲੱਗੀਆਂ, ਹਿੱਲ ਨਹੀਂ ਸਕਦਾ, ਇਹ ਰੈਸਟੋਰੈਂਟਾਂ ਤੇ ਕੀ ਕਰ ਰਿਹਾ? ਫਿਰ ਉਹੀ ਕਲੇਮ ਡਿਨਾਈ ਹੋ ਗਿਆ ਉਹਦਾ।
4: ਜੀ ਜੀ, ਅੱਛਾ ਉਹਦੇ ਵਿੱਚ ਗੱਲ ਹੈ, ਤੁਸੀਂ ਆਮ ਦੇਖੋਗੇ ਜਿਹੜੇ ਜਾਲੀ ਹੁੰਦੇ ਆ ਉਹ ਪ੍ਰੂਵ ਹੋ ਜਾਂਦੇ ਕੇਸ ਉਹਨਾਂ ਦੇ, ਜਿਹੜੇ ਵਿਚਾਰੇ ਅਸਲੀ ਹੁੰਦੇ ਆ ਉਹ ਮਾਰੇ ਜਾਂਦੇ ਹੈਗੇ ਹਨਾ। ਉਹ ਬੰਦਾ ਹੱਥ ਮਾਰਦਾ ਜਿਹੜਾ ਰੀਲ ਬੰਦਾ ਨੀਡੀ ਪਰਸਨ, ਇਹ ਇਹਨਾਂ ਲੋਕਾਂ ਨੇ ਸਿਸਟਮ ਬਣਾਇਆ ਸੀ, ਇਹ ਚੀਜ਼ਾਂ ਨੀਡੀ ਬੰਦਿਆਂ ਵਾਸਤੇ ਸੀ ਜਿਹੜੇ ਵਾਕਈ ਹਰਟ ਹੁੰਦੇ ਹੈਗੇ ਆ, ਨੀਡੀ ਬੰਦੇ। ਸਾਡੀ ਇੰਸ਼ੋਰੈਂਸ, ਮੈਂ ਜਦੋਂ ਬਹੁਤ ਪੁਰਾਣੀ ਗੱਲ ਹੈਗੀ ਆ, ਮੈਂ 1983 ਚ ਕੈਨੇਡਾ ਜਾ ਸੀ ਤੇ 1985 ਚ ਨਾਭਾਡੀਆ ਤੋਂ ਪਹਿਲੀ ਵਾਰ ਪੋਨੀ ਕਾਰ ਲਈ ਸੀ ਤੇ ਮੈਨੇਜਰ ਕੰਮ ਕਰਦੇ ਸੀਗੇ ਮੇਰੀ, $550 ਸਾਲ ਦੀ ਇੰਸ਼ੋਰੈਂਸ ਸੀਗੀ। ਲੋਕੀ ਘਰਾਂ ਨੂੰ ਤਾਲੇ ਨੀ ਸੀ ਲਾਉਂਦੇ ਹੁੰਦੇ, ਇੰਨੇ ਚੰਗੇ ਹੁੰਦੇ ਸੀ, ਜਿੱਥੇ ਤੁਸੀਂ ਚੀਜ਼ ਭੁੱਲ ਗਏ ਨਾ ਉੱਥੇ ਪਈ ਆ, ਲੱਭ ਕੇ ਚੀਜ਼ ਤੁਹਾਨੂੰ ਲੱਭ ਕੇ ਘਰੇ ਦੇਣ ਆ ਜਾਂਦੇ ਸੀ, ਵੀ ਆ ਨਵੀਂ ਤੇਰੀ ਆ ਚੀਜ਼ ਫਲਾਣੀ ਚੀਜ਼ ਲੈ ਰਹਿ ਗਈ ਆ ਇੱਥੇ ਸਾਡੇ ਕੋਲੇ ਹਨਾ।
1: ਬਿਲਕੁਲ, ਚਲੋ ਬਹੁਤ ਸ਼ੁਕਰੀਆ ਸਰ,
4: ਚੰਗੇ ਵੇਲੇ ਹੁੰਦੇ ਜੀ, ਥੈਂਕ ਯੂ ਜੀ,
1: ਮਿਹਰਬਾਨੀ ਨਹੀਂ ਮਿਹਰਬਾਨੀ ਤੁਹਾਡੀ। ਦੇਖੋ 1986 ਤੋਂ ਕਹਿੰਦੇ ਲੇਡੀ ਕੰਮ ਤੋਂ ਕੰਪਨਸੇਸ਼ਨ ਲੈ ਰਹੀ ਹੈ, ਹਿਸਾਬ ਲਾ ਲਓ ਤੁਸੀਂ, ਦੇਖੋ ਕਿੱਡੀ ਵੱਡੀ ਗੱਲ ਹੈ। ਤੇ ਦੇਖੋ ਜਿਹੜੇ ਬੰਦੇ ਨਾ ਇੱਦਾਂ ਦਾ ਪੈਸਾ ਚਲੋ ਲੈ ਵੀ ਲੈਂਦੇ ਆ, ਫਿਰ ਪੰਗਾ ਇਹ ਪੈਂਦਾ ਕਿ ਬਾਕੀ ਜਿਵੇਂ ਬਾਈ ਜੀ ਕਹਿੰਦੇ ਕਿ ਘਰਦੇ ਨਹੀਂ ਪੁੱਛਦੇ ਤੇ ਫਿਰ ਪ੍ਰੋਬਲਮਸ ਆਉਣੀ ਹੀ ਆਉਣੀਆਂ ਨੇ। ਸੋ ਖੈਰ, ਨੰਬਰ ਹੈ ਆਪਣਾ 905-673-3337, ਆਪਣਾ ਨੰਬਰ ਹੈ 905-673-3337 ਇਹ ਵੀ ਜੇ ਤੁਸੀਂ ਸ਼ੇਅਰ ਕਰੋ, ਜੇ ਕੋਈ ਕੰਮਾਂ ਦੀ ਕੰਪਨਸੇਸ਼ਨ ਲੈ ਰਿਹਾ, ਕੋਈ ਕੁਛ ਵੀ ਹੋ ਸਕਦਾ, ਕੋਈ ਬੰਦਾ ਫਰੌਡ ਕਰ ਰਿਹਾ, ਉਹ ਗੱਲਾਂ ਤੁਸੀਂ ਅੱਜ ਸ਼ੇਅਰ ਕਰ ਰਹੇ ਹੋ ਸਾਡੇ ਨਾਲ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਆਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-1478-905-799-1478-1478 ਰੋਇਲ ਆਟੋ ਸੈਂਟਰ। SS Lawn Care, ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 437-655-1984। ਵੈਰੀ ਗੁੱਡ। ਸੋ ਨੰਬਰ ਹੈ ਆਪਣਾ 905-673-3333 ਸਟੂਡੀਓ ਦਾ, 905-673-3337 ਤੇ ਗੱਲਬਾਤ ਹੋ ਰਹੀ ਹੈ ਆਪਣੀ। 905-673-3337 ਆਪਣਾ ਇੱਕ ਕੁਇਕ ਫੋਨ ਨੰਬਰ ਹੈ। ਸੋ ਹਜੇ ਪੋਰਚੁਗਲ ਅਤੇ ਕਰੋਏਸ਼ੀਆ 0-0 ਹੈ, ਅਤੇ ਦੇਖਦੇ ਹਾਂ ਯਾਰ ਜੇ ਕੋਈ ਗੋਲ ਗੋਲ ਕਰਦਾ ਹੈ। ਰੋਨਾਲਡੋ ਕੋਲ ਮੌਕਾ ਸੀਗਾ ਇੱਕ, ਬਟ ਫਿਰ ਉੱਤੋਂ ਕਰ ਦੋ ਮੁੰਡੇ, ਨਹੀਂ ਗੱਲ ਨਹੀਂ ਬਣੀ। ਸੋ ਖੈਰ ਲੈਟਸ ਸੀ, ਦੇਖਦੇ ਹਾਂ ਕਿ ਕਿਹੜੀ ਟੀਮ। ਉਹ ਬੱਲੇ ਬੱਲੇ ਬੱਲੇ ਬੱਲੇ ਆਲਮੋਸਟ ਯਾਰ, ਉਹ ਚੁੱਕ ਚੁੱਕ ਬੜੀ ਯਾਰ ਕਮਾਲ ਦਾ ਮੈਚ ਚੱਲ ਰਿਹਾ। ਦੋ ਚਾਰ ਮੌਕੇ ਹੁਣੇ ਪੋਰਚੁਗਲ ਨੂੰ ਮਿਲੇ ਬਟ ਗੋਲ ਨਹੀਂ ਹੋਇਆ। ਚਲੋ ਲੈਟਸ ਸੀ, ਦੇਖਦੇ ਹਾਂ ਕੀ ਬਣਦਾ। ਇੱਕ ਤੁਸੀਂ ਆਸ ਦੀ ਕਿਰਨ ਵਾਲਿਆਂ ਦਾ ਵੀ ਮੈਸੇਜ ਜ਼ਰੂਰ ਯਾਦ ਰੱਖੋ।
5: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 99-151-54-548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548।
1: ਵੈਰੀ ਗੁੱਡ। ਇੱਕ ਨਾ ਬਹੁਤ ਹੀ ਕਮਾਲ ਦੀ ਅਪਾਰਟਮੈਂਟ ਰੈਂਟ ਲਈ ਅਵੇਲੇਬਲ ਹੈ, ਇੰਨੀ ਵਧੀਆ ਲੋਕੇਸ਼ਨ ਹੈ। ਤੁਸੀਂ 10 ਮਿੰਟਾਂ 'ਚ ਡਾਊਨਟਾਊਨ ਟੋਰਾਂਟੋ ਪਹੁੰਚੋ, 10 ਮਿੰਟਾਂ 'ਚ ਏਅਰਪੋਰਟ 'ਤੇ ਪਹੁੰਚ ਜਾਓ। ਡੰਡਾਸ ਐਂਡ ਇਜ਼ਲਿੰਗਟਨ 'ਤੇ ਇੱਕ ਬੈੱਡਰੂਮ ਦੀ ਅਪਾਰਟਮੈਂਟ ਅਵੇਲੇਬਲ ਹੈ। ਸੋ ਨੰਬਰ ਹੈ 4167867211 416-786-7211 ਦੇ ਉੱਤੇ ਕਾਲ ਕਰੋ, ਅਤੇ ਤੁਹਾਡੇ ਲਈ ਬਹੁਤ ਹੀ ਕਮਾਲ ਦੀ ਅਪਾਰਟਮੈਂਟ ਰੈਡੀ ਫੋਰ ਰੈਂਟ। ਤੁਸੀਂ ਜਲਦੀ ਹੁਣ ਕਾਲ ਕਰੋ ਅਤੇ ਮੌਕਾ ਲਓ। ਅਪਾਰਟਮੈਂਟਾਂ ਯਾਰ ਆਉਂਦੀਆਂ ਮਿੰਟਾਂ ਸਕਿੰਟਾਂ 'ਚ, ਫਿਰ ਜਿਹੜੀਆਂ ਵਧੀਆ ਲੋਕੇਸ਼ਨ ਵਾਲੀ ਹੁੰਦੀ ਹੈ ਨਾ, ਉਹ ਫਿਰ ਰਹਿੰਦੀ ਨਹੀਂ ਬੜਾ ਲੰਬਾ ਸਮਾਂ। ਸੋ ਜ਼ਰੂਰ ਤੁਸੀਂ ਅਪਾਰਟਮੈਂਟ ਲਓ। ਇੱਕ ਤੁਸੀਂ ਯਾਦ ਰੱਖੋ ਰਾਜਵੰਤ ਕੌਰ ਨੂੰ, ਤੁਹਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ, ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ, ਤਾਂ ਰਾਜਵੰਤ ਕੌਰ ਤੁਹਾਡੀ ਪੂਰੀ ਮਦਦ ਕਰ ਰਹੇ ਨੇ। 6476744735 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, ਅਤੇ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ ਰਾਜਵੰਤ। 6476744735 6476744735। ਬੱਲੇ ਯਾਰ ਕਰੋਏਸ਼ੀਆ ਵਾਲੇ ਵੀ ਹੋ ਗਏ ਹੁਣ ਥੋੜ੍ਹੇ ਤਕੜੇ, ਅਤੇ ਅਟੈਕ ਥੋੜ੍ਹੇ ਹੁਣ ਕਰ ਰਹੇ ਆ, ਦੇ ਰਹੇ ਆ ਬਈ ਟੱਕਰ ਪੋਰਚੁਗਲ ਵਾਲਿਆਂ ਨੂੰ। ਸੋ ਇਟਸ ਅ ਗੁੱਡ ਗੇਮ, ਦੇਖਦੇ ਹਾਂ ਕੀ ਬਣਦਾ। ਉਹਨੇ ਆ ਬੜੀ ਜਲਦ ਵਾਪਸ

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557।
1: ਕਿਆ ਬਾਤ ਯਾਰ ਲੈਂਬਰ ਭਾਜੀ, ਹੁਣ ਦਾ ਕਿਆ ਦੌਰ ਚੱਲਿਆ ਸੀ ਹੈ। ਫਿਰ ਚਲੋ ਬੰਦੇ ਕਈ ਵਾਰ ਬਿਜ਼ੀ ਹੋ ਜਾਂਦੇ, ਜ਼ਿੰਦਗੀ 'ਚ ਕਈ ਮੁਸ਼ਕਲ ਆ ਜਾਂਦੀਆਂ ਨੇ, ਫਿਰ ਨਹੀਂ ਉਹਨਾਂ ਕਹਿੰਦੇ ਹੁੰਦੇ ਕਿ ਆਪਣੇ ਕਰਾਫਟ ਲਈ ਟਾਈਮ ਮਿਲਦਾ ਹੈ। ਸੋ ਖੈਰ ਲੈਂਬਰ ਭਾਈ ਦਾ ਉਹ ਸਮਾਂ ਸੀਗਾ ਕਮਾਲ ਦਾ। ਸਾਡਾ ਮਨਜੀਤ ਜੁੜਿਆ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਵੈਲਕਮ।
2: ਥੈਂਕ ਯੂ ਸੋ ਮਚ ਨਵੀ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਅਪਲਾਇੰਸ ਜੰਕਸ਼ਨ ਵੱਲੋਂ ਪਿਆਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36-inch ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ, ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਨਾਲ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦਾ 3 ਪ੍ਰੀਮੀਅਮ ਸਟੇਨਲੈਸ ਸਟੀਲ ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, 5.2 cubic feet ਕਪੈਸਿਟੀ ਵਾਸ਼ਰ ਦੀ ਤੇ 7.5 cubic feet ਕਪੈਸਿਟੀ ਡਰਾਇਰ ਦੀ ਹੈ। $2,200 ਦੀ ਵੈਲਿਊ ਦਾ ਇਹ ਪੇਅਰ ਹੈ, ਜਿਹੜਾ ਕਿ ਸਿਰਫ $1,499 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, 75-inch 75-inch ਦਾ ਐਲਈਡੀ ਸਮਾਰਟ 4K ਕਿਊ ਐਲਈਡੀ ਟੀਵੀ ਹੈ, ਜਿਹੜਾ ਕਿ $1,600 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $999 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਕੋਈ ਵੀ ਡੀਲ ਤੁਸੀਂ ਅਪਲਾਈਂਸਿਸ ਜਾਂ ਟੀਵੀ ਸੈਕਸ਼ਨ ਚ ਦੇਖ ਰਹੇ ਹੋ, ਵਿਜ਼ਿਟ ਕਰੋ ਅਪਲਾਈਂਸ ਜੰਕਸ਼ਨ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਵਾਲੀ ਲੋਕੇਸ਼ਨ, ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਵਾਲੀ ਲੋਕੇਸ਼ਨ। ਨੰਬਰ ਟੂ ਕਾਲ ਇਜ 905-450-905-450-450-0054. ਅਪਲਾਈਂਸ ਜੰਕਸ਼ਨ, ਥੈਂਕ ਯੂ ਸੋ ਮਚ ਫੋਰ ਦ ਟਾਈਮ ਨਵੀ।
1: ਥੈਂਕ ਯੂ ਮਨੀਤ, ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ, ਹਜੇ ਵੀ ਪੋਰਚੁਗਲ ਤੇ ਕਰੋਏਸ਼ੀਆ 0-0 ਤੇ ਹਾਫ ਟਾਈਮ ਆਉਣ ਵਾਲਾ। ਤੁਸੀਂ ਦੇਖੋ ਵਿਚਾਰੇ ਨਹੀਂ, ਮੈਂ ਵਿਚਾਰੇ ਕਿਵੇਂ ਕਹਿ ਰਿਹਾ, ਬਟ ਲੋਕ ਵੀ ਕਹਿੰਦੇ ਹੋਣਗੇ ਜਿਹੜੇ ਗੇਮ ਦੇਖਣ ਗਏ ਆ ਕਿ ਅਸੀਂ ਯਾਰ $3,000-4,000 ਟਿਕਟ ਤੇ ਲਾਇਆ ਤੇ ਮੈਚ ਅੱਧਾ ਖਤਮ ਵੀ ਹੋ ਗਿਆ। ਜਦੋਂ ਹਨਾ ਪੈਸਾ ਕੋਈ ਲਾਉਂਦਾ ਅਗਲੇ ਨੂੰ ਤਾਂ ਮੈਚ ਖਤਮ ਹੀ ਨਾ ਹੋਵੇ, ਚੱਲਦਾ ਰਹੇ। ਉਹ ਬੱਲੇ ਬੱਲੇ ਬੱਲੇ ਕਰੋਏਸ਼ੀਆ ਵਾਲੇ ਕਰੋਗੇ ਗੋਲ, ਨਹੀਂ ਹੋ ਗਏ ਥੋੜ੍ਹੇ ਜਿਹੇ ਸਲੋ। ਸੋ ਕਰੋਏਸ਼ੀਆ ਵਾਲੇ ਵੀ ਹੁਣ ਥੋੜ੍ਹੇ ਜਿਹਾ ਅਟੈਕ ਵਧਾਇਆ ਯਾਰ ਮੁੰਡਿਆਂ ਨੇ। ਸੋ ਲੈਟਸ ਸੀ, ਦੇਖਦੇ ਕੀ ਬਣਦਾ। ਸਟੂਡੀਓ ਦਾ ਨੰਬਰ ਹੈ 905-673-3337 ਆਪਣਾ। ਗਲੋਬਲ ਕੰਫਰਟ ਏਅਰ ਏਸੀ ਰਿਪੇਅਰ ਹੋਣ ਵਾਲਾ ਤਾਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਫੋਨ ਕਰੋ। ਤੁਸੀਂ ਨਵੀਂ ਫਰਨੈਸ, ਨਵਾਂ ਏਸੀ ਲਵਾਓ ਤੇ $1,800 ਤੱਕ ਦਾ ਰੀਬੇਟ ਪਾਓ। $1,800 ਤੁਹਾਡੀ ਜੇਬ 'ਚ ਆ ਰਿਹਾ ਯਾਰ, ਹੋਵੇ ਹੋਰ ਕੀ ਚਾਹੀਦਾ। ਸੋ ਨੰਬਰ ਤੁਸੀਂ ਨੋਟ ਕਰੋ, ਰਾਈਟ ਵੇ ਕਾਲ ਤੁਸੀਂ ਕਰਨੀ ਹੈ ਤੇਜਪਾਲ ਭਾਜੀ ਨੂੰ। ਏਸੀ ਰਿਪੇਅਰ ਵੀ ਕਰਵਾਉਣਾ, ਕਰਵਾ ਲਓ ਜਲਦੀ ਯਾਰ, ਹੁਣ ਹੀਟ ਦੇ ਵਿੱਚ ਬਿਨਾਂ ਏਸੀ ਤੋਂ ਔਖਾ ਬਹੁਤ ਹੈ। ਨੰਬਰ ਹੈ 905-790-9080 905-790-9080 ਮੈਨੂੰ ਪਤਾ ਰੇਡੀਓ 'ਤੇ ਥੋੜ੍ਹਾ ਜਿਹਾ ਅੱਜ ਕੱਲ੍ਹ ਪਰਸੋਂ ਦੇ ਮੌਸਮ ਕਾਰਨ ਨਾ ਡਿਸਟਰਬੈਂਸ ਜੀ ਸੀਗੀ, ਹੁਣ ਉਹ ਡਿਸਟਰਬੈਂਸ ਹੋਈ ਸੈੱਟ ਆ, ਹਜੇ ਵੀ ਹੈਗੀ ਆ। ਮੈਨੂੰ ਜੇ ਕੋਈ ਸੱਜਣ ਮਿੱਤਰ ਪਿਆਰਾ ਸਾਡਾ ਕਾਲ ਕਰਕੇ ਕਨਫਰਮ ਕਰ ਦਿਉ, ਫਿਰ ਨਹੀਂ ਤਾਂ ਮੈਂ ਟੀਮ ਤੋਂ ਦੁਬਾਰਾ ਤੋਂ ਚੈੱਕ ਕਰਵਾਵਾਂ। ਨੰਬਰ ਹੈ ਆਪਣਾ

0: 130 ਚ, ਲੇਜ਼ਰ ਹੇਅਰ ਰਿਮੂਵਰ 250 ਦੀ ਥਾਂ ਤੇ 200 ਚ, ਵੈਕਸੀਨ 120 ਦੀ ਥਾਂ ਤੇ 100 ਚ, ਵਾਹ। ਤੇ ਕਿਸੇ ਨੂੰ ਸਾਡੇ ਟਰੱਕਾਂ ਵਾਲੇ ਬਾਈਆਂ ਭੈਣਾਂ ਨੂੰ ਜੇ ਸਾਇਟਿਕਾ ਬੈਕ ਪੇਨ ਹੈ ਨਾ, ਉਹਦੇ ਵਿੱਚ ਵੀ ਮਾਹਰ ਨੇ, ਲਵਾਨਾ ਵੈਲਨੈਸ ਸਪਾ ਏਅਰਪੋਰਟ ਰੋਡ ਅਤੇ ਸਟੀਲਸ ਦੇ ਕੋਰਨਰ ਤੇ 341 ਪਾਰਕਹਰਸਟ ਸਕੁਏਅਰ। ਨੰਬਰ ਹੈ ਇਹਨਾਂ ਦਾ ਲਵਾਨਾ ਵੈਲਨੈਸ ਸਪਾ,
1: 1 5 2 8 5 4 1 6 8 8 1 5 3 8 5 4 1 6 8 1 5 3 8 5
0: ਪਹਿਲਾਂ ਬੰਦਿਆਂ ਨੂੰ ਭੁੱਲਦੇ ਆ ਕਿਤੇ।
1: ਅੱਛਾ, ਬੁਫਲੋ ਦੇ ਵਿੱਚ ਆ ਰਹੀ ਹੈ ਜੀ,
0: ਥੋੜੀ ਜਿਹੀ ਹੈਗੀ ਹੈ
1: ਹੈਗੀ, ਜਿੱਦਾਂ ਨਾ ਆਪਣੇ ਮੀਂਹ ਦੇ ਕਰਕੇ ਆ ਤੇ ਬੱਦਲਾਂ ਦੇ ਕਰਕੇ ਉਹ ਥੋੜਾ ਵਿੱਚ ਖੜ ਖੜ ਖੜ ਖੜ ਹੈਗੀ ਆ ਜੀ, ਆ ਰਹੀ ਹੈ।
0: ਕੋਈ ਨਾ, ਫਿਰ ਉਹ ਵੀ ਕਰਾਉਨੇ ਆ ਸੈੱਟ ਫੇਰ। ਬਹੁਤ ਸ਼ੁਕਰੀਆ ਜੀ ਮਸਾ।
1: ਕੋਈ ਨਾ, ਮੈਂ ਇਸੇ ਬੰਨੇ ਤੁਹਾਡੇ ਨਾਲ ਗੱਲ ਵੀ ਹੋ ਜਾਂਦੀ ਆ, ਉਹਦਾ ਕਿਹਨੂੰ ਫੋਨ ਕਰ ਹੁੰਦਾ ਕਿ
0: ਨਹੀਂ। ਮੈਂ ਤਾਂ ਸਾਰਿਆਂ ਨੂੰ ਕਹਿਣਾ ਯਾਰ, ਕੋਈ ਗੱਲ ਹੁੰਦੀ ਆ ਨਹੀਂ ਹੁੰਦੀ ਕਾਲ ਕਰ ਲਿਆ ਕਰੋ। ਦੇਖੋ ਆਪਾਂ ਤਾਂ ਕਹਿੰਦੇ ਹੁੰਦੇ ਆ ਕਿ ਇਹਦੇ ਨਾਲ ਸਾਂਝ ਹੀ ਬਣੀ ਰਹਿੰਦੀ ਆ।
1: ਹਾਂਜੀ ਹਾਂਜੀ ਹਾਂਜੀ, ਨਹੀਂ ਬਿਲਕੁਲ ਸਹੀ ਹੈ।
0: ਸੋ ਨਹੀਂ, ਧੰਨਵਾਦ ਜੀ ਮਸਾ, ਬਹੁਤ ਪਿਆਰ। ਗਰਮੀ ਮੈਂ ਤਾਂ ਕਹਿੰਦਾ ਕਣੀਆਂ ਪੈ ਜਾਣ ਥੋੜੀ ਜਿਹੀ।
1: ਪਰਸੋਂ ਰਾਤ ਦੀ ਗੱਲ ਆ, ਮੈਂ ਇੱਧਰ ਜਾਂਦਾ ਸੀ ਮੌਂਟਰੀਅਲ ਨੂੰ ਰੋਡ ਲੈ ਕੇ,
0: ਕਦੋਂ ਦੀ ਗੱਲ ਹੈ?
1: ਪਰਸੋਂ ਆਪਣੇ ਮੰਗਲਵਾਰ।
0: ਅੱਛਾ, ਪਰਸੋਂ, ਠੀਕ ਹੈ। ਕਿਉਂਕਿ ਇੱਥੇ ਇੰਜ ਲੱਗ ਰਿਹਾ ਜਿਵੇਂ ਆਪਾਂ ਹੁੰਦਾ ਨੀ ਆਪਣੇ ਇੰਡੀਆ ਦਾ ਮੌਸਮ।
2: ਪਰਸੋਂ ਠੀਕ ਹੈ। ਕਿਉਂਕਿ ਇੱਥੇ ਇੰਜ ਲੱਗ ਰਿਹਾ ਜਿਵੇਂ ਆਪਾਂ ਹੁੰਦਾ ਨੀ ਆਪਣੇ ਇੰਡੀਆ ਦਾ ਮੌਸਮ।
1: ਆਪਣੇ ਜਿਦਾਂ ਕਹਿ ਲਾ ਵੀ ਉਹ ਛੱਤ, ਆਪਣੇ ਜਿਦਾਂ ਛੱਤ ਵੀ ਹੈਗੀ ਆ
2: ਜੀ ਜੀ,
1: ਉੱਥੇ ਵੀ ਯਾਰ ਬੈਠਣਾ ਔਖਾ ਲੱਗਦਾ।
2: ਨਹੀਂ ਹੁਣ ਆਪਾਂ ਯੂਜ਼ ਟੂ ਹੋ ਗਏ ਨਾ, ਹੁਣ ਆਪਾਂ ਇੱਥੇ ਚਲੋ ਰਹਿ ਰਹੇ ਹਾਂ ਖੇਤਾਂ ਖੂਤਾਂ ਚ। ਚਲੋ ਜਿਹੜੇ ਹੁਣ ਇੰਡੀਆ ਚ ਲੋਕ ਹਜੇ ਕੰਮ ਕਰਦੇ ਉਹਨਾਂ ਨੂੰ ਕੋਈ ਤਕਲੀਫ ਨਹੀਂ, ਚਾਹੇ 40-45 ਹੋਵੇ। ਪਿੰਡਾਂ ਪੁੰਡਾਂ ਚ ਤਾਂ ਆਪਾਂ ਚਲੋ ਗਿੱਜੇ ਹੋਏ ਆ, ਬਟ ਜਦੋਂ ਬੰਦਾ ਇੱਥੇ 5-7 ਸਾਲ 10 ਸਾਲ ਰਹਿ ਲੈਂਦਾ, ਫਿਰ ਨਹੀਂ ਆਪਾਂ ਉਸ ਮਾਹੌਲ ਚ ਰਹਿ ਸਕਦੇ। ਬਹੁਤ ਸ਼ੁਕਰੀਆ ਤੁਹਾਡਾ। ਚਲੋ ਕੋਈ ਨਾ, ਲਾਉਣੇ ਤੁਹਾਡੇ ਲਈ ਹੋਰ ਚਲੋ। ਬਹੁਤ ਧੰਨਵਾਦ, ਬਹੁਤ ਧੰਨਵਾਦ, ਬਹੁਤ ਸ਼ੁਕਰੀਆ ਤੁਹਾਡਾ। ਪ੍ਰੋਗਰਾਮ ਹੈ ਪੰਜਾਬੀ ਰਾ, 905-673-3337 905-673-3337 ਤੇ ਗੱਲਾਂ ਬਾਤਾਂ ਤੁਹਾਡੀ ਸਾਡੀਆਂ ਹੋ ਰਹੀਆਂ ਨੇ ਤੇ ਪ੍ਰੋਗਰਾਮ ਹੈ ਪੰਜਾਬੀ ਦਾ। ਦੋ ਕੁ ਮੈਸੇਜ ਨੇ ਫਿਰ

0: वापस आके थोड़े नाल गलबात कर दे। ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਕਿਆ ਬਾਤ ਹੈ! ਸੋ ਜ਼ਰੂਰ ਢਿੱਲੋਂ ਵੀਡੀਓ ਕੋਈ ਢਾਡੀ ਵਾਰ ਤੁਹਾਡੇ ਲਈ ਲਾਉਣੀ ਹੈ ਯਾਰ। ਦੇਖੋ ਪਾਪਾ ਜੀ ਹੁਣੇ ਦੀਆਂ ਸਾਰੀਆਂ ਢਾਡੀ ਵਾਰਾਂ ਢਿੱਲੋਂ ਵੀਡੀਓ ਦੇ ਗੁਰਬਾਣੀ AM FM ਰੇਡੀਓ 'ਤੇ ਮਿਲ ਰਹੀਆਂ ਨੇ। ਸੋ ਤੁਸੀਂ ਉੱਥੇ ਸੁਣੋ। ਸੋ ਤੁਹਾਡੇ ਲਈ ਜ਼ਰੂਰ ਮੈਂ ਲੱਭਦਾ ਯਾਰ। ਪਰਸੋਂ 'ਚੌਥੇ ਬਾਪੂ ਜੀ ਪਾਰਸ ਜੀ ਦਾ ਜਨਮ ਦਿਹਾੜਾ ਵੀ ਸੀਗਾ। ਸੋ ਉਹਨਾਂ ਦੀ ਯਾਦ ਦੇ ਵਿੱਚ ਵੀ ਇੱਕ ਕਮਾਲ ਦੀ ਸਿੱਧਵਾਂ ਕਾਲਜ ਵਾਲੇ ਢਾਡੀ ਜਿੱਥੇ ਦੀ ਲਾਉਣੇ ਆ ਤੁਹਾਡੇ ਲਈ ਇੱਕ ਵਿਸ਼ਰੀ ਕੋਈ ਨਾ ਕੋਈ। 1800 ਹੈਲੋ 1800 ਹੈਲੋ ਜੀ ਜੀ
1: ਹਾਂਜੀ ਹਾਂਜੀ ਬ੍ਰਦਰ, ਕੀ ਹਾਲ ਚਾਲ?
0: ਠੀਕ ਹੈ ਵੀਰੇ, ਕਿਵੇਂ ਹੋ?
1: ਬਹੁਤ ਵਧੀਆ ਬਹੁਤ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ?
0: ਬਹੁਤ ਵਧੀਆ ਸਰ, ਕਹਿੰਦੇ ਹੁੰਦੇ ਨਾ ਬਾਗੋ ਬਾਗ
1: ਸਰ ਅਸੀਂ ਨਾ। ਵੈਰੀ ਗੁੱਡ ਬਾਗੋ ਬਾਗ ਹੀ ਚਾਹੀਦਾ ਤੁਹਾਡਾ ਵੀ ਇਸ ਵੇਲੇ ਰੋਜ਼ ਸੁਣੀਦਾ ਆਪਾਂ ਪ੍ਰੋਗਰਾਮ।
0: ਥੈਂਕ ਯੂ ਸਰ, ਛੱਡ
1: ਕੇ ਨਾ
0: ਜੀ
1: ਆਲਵੇਜ਼ ਸੁਣੀਦਾ। ਬ੍ਰਦਰ ਮੈਨੂੰ ਨਾ ਪੈਸਟ ਕੰਟਰੋਲ ਦਾ ਨੰਬਰ ਚਾਹੀਦਾ ਕੋਈ, ਜੇ ਵਧੀਆ ਵਾਲੇ ਕੋਈ ਹੈਗੇ ਤਾਂ।
0: ਹਾਂਜੀ ਹਾਂਜੀ ਲਿਖ ਲਓ ਜੀ, ਤੁਹਾਨੂੰ ਦੇ ਦਿੰਦੇ ਨੰਬਰ।
1: ਹਾਂਜੀ ਬ੍ਰਦਰ,
0: 647
1: ਹਾਂਜੀ,
0: 614
1: ਹਾਂਜੀ,
0: 777-6
1: 777
0: ਜੀ,
1: 647-614-777-6
0: ਹਾਂਜੀ। ਇਹਨਾਂ ਨੂੰ ਬਸ ਕਹਿ ਦਿਓ ਕਿ ਨਵੀਂ ਤੋਂ ਮਿਲਿਆ ਸੀ ਨੰਬਰ। ਬਹੁਤ ਸ਼ੁਕਰੀਆ ਸਰ, ਧੰਨਵਾਦ,
1: ਥੈਂਕ ਯੂ।
0: 6124 ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਭਾਈ।
0: ਸਤਿ ਸ਼੍ਰੀ ਅਕਾਲ
2: ਭਾਈ, ਤੁਸੀਂ ਮੀਂਹ ਦੀ ਗੱਲ ਕਰਦੇ ਸੀ ਨਾ, ਮੈਂ ਹੁਣੇ 5:30 ਹੈਮਿਲਟਨ ਸੀ, 1.5 ਘੰਟਾ ਬਹੁਤ ਜ਼ਿਆਦਾ ਮੀਂਹ ਪਿਆ।
0: ਚਲੋ ਸਾਡੇ ਇੱਥੇ ਵੀ ਯਾਰ ਪਵਾ ਦਿਓ ਥੋੜੇ ਜਿਹਾ ਬ੍ਰੈਂਪਟਨ।
2: ਮੈਂ ਵੀ ਬ੍ਰੈਂਪਟਨ ਤੋਂ ਹੀ ਹਾਂ ਭਾਜੀ, ਮੈਂ ਤੇ ਆਪ ਚਾਹੁੰਦਾ।
0: ਤੁਸੀਂ ਨਤਾਈ ਤਾਂ ਮੈਂ ਕਹਿੰਦਾ ਜੇ ਤੁਸੀਂ ਹੈਮਿਲਟਨ ਸੀਗੇ ਥੋੜੇ ਨਾਲ ਹੀ ਲੈ ਆਓ ਮੀਂਹ।
2: ਲਿਆਉਂਦੇ ਭਾਜੀ ਕੋਈ ਨੀ।
0: ਇੱਥੇ ਵੀ ਯਾਰ ਕਹਿੰਦੇ ਆ ਕਿ ਪੈਣਾ, ਬਟ ਹਜੇ ਕਣੀਆਂ ਸ਼ੁਰੂ ਨਹੀਂ ਹੋਈਆਂ, ਇੱਥੇ ਧੁੱਪ ਨਿਕਲੀ ਹੋਈ ਆ ਪੂਰੀ।
2: ਤੁਹਾਡਾ ਪ੍ਰੋਗਰਾਮ ਵਧੀਆ ਹੁੰਦਾ ਭਾਜੀ।
0: ਕਿਆ ਬਾਤ, ਬਹੁਤ ਧੰਨਵਾਦ ਵੀਰੇ, ਥੈਂਕ ਯੂ ਸੋ ਮਚ। ਤੇ ਹੈਮਿਲਟਨ ਹੈਮਿਲਟਨ ਗਏ ਹੋਏ ਕੰਮ ਲਈ?
2: ਹਾਂਜੀ ਭਾਜੀ, ਲੋਡ ਚੱਕਣ ਗਿਆ ਸੀ।
0: ਅੱਛਾ, ਲੋਡ ਚੱਕਣ, ਤੁਹਾਡਾ ਹੈਮਿਲਟਨ ਦਾ ਕਿਹੜਾ ਹੁੰਦਾ ਰੋਜ਼ ਦਾ?
2: ਹਾਂਜੀ ਕੈਨੇਡਾ ਪੋਸਟ।
0: ਓ ਵਾਹ ਵੀ ਵਾਹ, ਵੈਰੀ ਗੁੱਡ।
2: ਹਾਂਜੀ
0: ਚਲੋ ਮਿਲਦੇ ਆ ਸਰ, ਥੈਂਕ ਯੂ।
2: ਓਕੇ ਜੀ ਸਰ,
0: ਬਹੁਤ ਸ਼ੁਕਰੀਆ ਸਰ। ਪ੍ਰੋਗਰਾਮ ਹੈ ਪੰਜਾਬੀ ਦਾ ਤੇ 905-673-3337 ਆਪਣਾ ਇੱਕੋ ਇੱਕ ਸਟੂਡੀਓ ਦਾ ਫੋਨ ਨੰਬਰ ਹੈ।

0: ਆਪਣੇ ਸ਼ਹਿਰ ਬ੍ਰੈਂਪਟਨ ਕਹਿ ਲਓ, ਮਿਸਿਸਾਗਾ ਕਹਿ ਲਓ, ਟੋਰਾਂਟੋ ਕਹਿ ਲਓ, ਮਾਸਟਰ ਸਲੀਮ ਜੀ ਪਹੁੰਚ ਰਹੇ ਆ 24 ਤਾਰੀਖ ਨੂੰ, 24 ਜੁਲਾਈ ਨੂੰ ਮਾਸਟਰ ਸਲੀਮ ਲਾਈਵ ਇਨ ਕੌਂਸਰਟ ਮਿਸਿਸਾਗਾ ਕਨਵੈਨਸ਼ਨ ਸੈਂਟਰ ਵਿਖੇ। ਸੋ ਬਹੁਤ ਹੀ ਪਿਆਰੀ ਸ਼ਾਮ। ਅਤੇ ਸਲੀਮ ਸਾਹਿਬ ਦੇ ਇਹ ਗੀਤ ਕਿਹਨੇ ਨਹੀਂ ਸੁਣੇ ਯਾਰ, ਹੁਣ ਕਾਲਜ ਟਾਈਮ ਲੈ ਲਓ, ਹਾਈ ਸਕੂਲ ਟਾਈਮ ਲੈ ਲਓ, ਸਾਰਾ ਸਾਰਾ ਦਿਨ ਤੇਰੇ ਬਿਨ ਹੈ ਅਤੇ ਤੂੰ ਬਦਲੀ 100 ਵਾਰ, ਅਸੀਂ ਇੱਕ ਵਾਰ ਨਹੀਂ ਬਦਲੇ, ਦੁੱਖ ਦੇਣੀ ਨਹੀਂ, ਹੋਰ ਕਿਹੜਾ ਨਵਾਂ ਦੁੱਖ ਦੇਣਾ ਹੀ। ਇਹ ਜਿਹੜੀ ਤੇਰੇ ਬਿਨ ਐਲਬਮ ਸੀਗੀ ਬੜੀ ਯਾਰ, ਮੈਂ ਕਹਿੰਦਾ ਕਿ ਖਾਸ ਤੌਰ 'ਤੇ ਉਹ ਜਿਹੜਾ ਨਾ ਇੱਕ ਜਵਾਨੀ ਵਾਲਾ ਸਮਾਂ ਹੁੰਦਾ, ਉਦੋਂ ਬੁੜਿਆ ਨੇ ਯਾਰ ਇਹ ਸਾਰੇ ਗੀਤ ਸੁਣੇ ਨੇ। ਸੋ ਸਲੀਮ ਸਾਹਿਬ ਤੁਹਾਡੇ ਆਪਣੇ ਸ਼ਹਿਰ ਪਹੁੰਚਣੇ 24 ਤਰੀਕ ਨੂੰ, ਅਤੇ ਮੈਂ ਚਲੋ ਤੁਹਾਨੂੰ ਜਾਣਕਾਰੀ ਦੇ ਰਿਹਾ ਕੱਲ੍ਹ ਤੋਂ। ਅਤੇ ਸਾਡੇ ਨਾਲ ਰੋਹਨ ਹੁਣੇ ਵੀ ਜੁੜਿਆ ਮਿਲਣਾ ਇਵੈਂਟਸ ਤੋਂ, ਜੋ ਕਿ ਇਹ ਸ਼ੋਅ ਕਰਵਾ ਰਹੇ ਨੇ, ਅਤੇ ਹੋਰ ਜਾਣਕਾਰੀ ਰੋਹਨ ਦੇਣਗੇ। ਹਾਂਜੀ ਰੋਹਨ ਵੈਲਕਮ।
1: ਬ੍ਰਦਰ ਕੀ ਹਾਲ ਚਾਲ ਹੈ? ਸਤਿ ਸ਼੍ਰੀ ਅਕਾਲ, ਨਮਸਕਾਰ।
0: ਬਹੁਤ ਵਧੀਆ ਜੀ, ਬਹੁਤ ਵਧੀਆ, ਵੈਲਕਮ, ਤੁਸੀਂ ਸੁਣਾਓ?
1: ਬਸ ਫਸਟ ਟਾਈਮ ਬਾਈ, ਤੁਹਾਡੇ ਸਾਰੇ ਲਿਸਨਰਸ ਨੂੰ ਬਹੁਤ ਪਿਆਰ ਭਰਿਆ ਲਵ ਯੂ ਮਿਸ ਯੂ ਹਨਾ, ਕਿ ਥੈਂਕ ਯੂ ਤੁਸੀਂ ਸਾਡੇ ਭਰਾ ਦਾ ਕਿੰਨੀ ਦੇਰ ਦਾ ਸ਼ੋਅ ਸੁਣਦੇ ਹੋ। ਬ੍ਰਦਰ ਯੂ ਆਰ ਡੂਇੰਗ ਅ ਫੈਂਟੈਸਟਿਕ ਜੋਬ। ਤੇ ਜਿੱਦਾਂ ਤੁਸੀਂ ਦੱਸ ਚੁੱਕੇ ਹੋ ਮਾਸਟਰ ਸਲੀਮ ਜੀ ਆ ਰਹੇ ਇੱਥੇ, ਕਾਫੀ ਦੇਰ ਬਾਅਦ ਪਰਫਾਰਮੈਂਸ ਹੋ ਰਹੀ ਹੈ ਉਹਨਾਂ ਦੀ, ਤੇ ਜਿਹੜੇ ਜਿਹੜੇ ਤੁਸੀਂ ਗਾਣੇ ਲਗਾ ਰਹੇ ਸੀ ਉਹ ਗਾਣੇ ਸੁਣ ਕੇ ਤਾਂ ਉਹੀ ਹਾਰਟ ਬ੍ਰੇਕ ਹੀ ਯਾਦ ਆਉਂਦੇ ਬ੍ਰਦਰ, ਕਿ ਜਿਹੜੇ ਜਿਹੜੇ ਦਿਲ ਟੁੱਟੇ ਨੇ ਪਹਿਲਾਂ ਯੂਨੀਵਰਸਿਟੀ ਦੇ ਟਾਈਮ ਤੇ ਸਾਡੇ, ਤੇ ਉਹੀ ਸੁਣਦੇ ਹੁੰਦੇ ਤੇਰੇ ਬਿਨ ਦੀ ਐਲਬਮ ਹੀ ਚੱਲਦੀ ਹੁੰਦੀ ਸੀ ਬਸ।
0: ਬਿਲਕੁਲ ਬਿਲਕੁਲ। ਸੋ ਮਾਸਟਰ ਸਲੀਮ ਪਹੁੰਚ ਰਹੇ ਨੇ 24 ਤਰੀਕ ਨੂੰ, ਸੋ ਟਿਕਟਸ ਕਿਵੇਂ ਲਈਆਂ ਜਾ ਸਕਦੀਆਂ ਨੇ?
1: ਟਿਕਟ ਜੀ ਦੇਖੋ, ਆਨਲਾਈਨ ਵੀ ਟਿਕਟ ਅਵੇਲੇਬਲ ਹੈ, ਫਿਜ਼ੀਕਲ ਟਿਕਟਸ ਵੀ ਅਵੇਲੇਬਲ ਨੇ ਹਨਾ, ਉਹ ਤੁਹਾਨੂੰ ਫੋਨ ਕਰ ਸਕਦੇ ਜਾਂ ਸਾਨੂੰ ਫੋਨ ਕਰ ਲੈਣ, ਤੇ ਦੋ ਤਿੰਨ ਜਗ੍ਹਾ ਤੇ ਪਿਕਅਪ ਹੈਗਾ ਆਪਣਾ, ਤੁਸੀਂ ਉੱਥੇ ਜਾ ਕੇ ਟਿਕਟਸ ਆਪਣੀ ਪਿਕਅਪ ਕਰ ਸਕਦੇ ਹੋ। $49 ਤੋਂ ਟਿਕਟ ਦੀ ਪ੍ਰਾਈਸ ਸ਼ੁਰੂ ਹੈ, ਤੇ ਉਹਦੇ ਵਿੱਚ ਤੁਹਾਡੀ ਸਾਰੀ ਸ਼ਾਮ ਦੇ ਲਈ ਸੌਫਟ ਡਰਿੰਕਸ ਇੰਕਲੂਡਿਡ ਹਨਾ, ਤੇ ਆਫ ਕੋਰਸ ਉਸ ਸ਼ਾਮ ਨੂੰ ਜਿਹੜੀ ਹੋਰ ਵੀ ਐਂਟਰਟੇਨਮੈਂਟ ਹੋਏਗੀ, ਸਲੀਮ ਭਾਜੀ ਤੋਂ ਪਹਿਲਾਂ ਵੀ ਅਸੀਂ ਇੰਟਰੋਡਿਊਸ ਕਰਾਂਗੇ ਨਵੀਆਂ ਇੱਕ ਦੋ ਐਕਟਸ, ਤੇ ਬਹੁਤ ਹੀ ਐਂਟਰਟੇਨਮੈਂਟ ਸ਼ਾਮ ਰਹੇਗੀ। 7 ਵਜੇ ਡੋਰਸ ਖੁੱਲ ਜਾਣੇ ਆ, ਇਹ ਹੈਗਾ ਫਰਾਈਡੇ ਜੁਲਾਈ 24th, 7 ਵਜੇ ਅਸੀਂ ਡੋਰਸ ਓਪਨ ਕਰ ਦੇਣੇ।
0: ਵੈਰੀ ਗੁੱਡ। ਸੋ 7 ਵਜੇ 24 ਤਰੀਕ ਨੂੰ ਫਰਾਈਡੇ ਦੀ ਸ਼ਾਮ ਹੈ, ਮਾਸਟਰ ਸਲੀਮ ਭਾਜੀ ਦੇ ਨਾਮ। ਸੋ ਸਿਰਫ $49, ਦੇਖੋ $49 ਦੇ ਵਿੱਚ ਤੁਸੀਂ ਸੌਫਟ ਡਰਿੰਕਸ ਜਿੰਨੀਆਂ ਮਰਜ਼ੀ ਤੁਸੀਂ ਪੀ ਸਕਦੇ ਹੋ, ਸੌਫਟ ਡਰਿੰਕਸ ਇੰਕਲੂਡਿਡ ਨੇ। ਬਹੁਤ ਹੀ ਕਮਾਲ ਦੀ ਪ੍ਰੋਡਕਸ਼ਨ, ਸਟੇਜ ਸਾਊਂਡ ਸਿਸਟਮ ਬਾਕਮਾਲ ਹੋਵੇਗਾ। ਸਲੀਮ ਸਾਹਿਬ ਵਰਗੇ ਆਰਟਿਸਟ ਨੂੰ ਤੁਸੀਂ ਯੂ ਨੋ 2-2.5-3 ਘੰਟੇ ਸੁਣੋਗੇ ਲਾਈਵ, ਤੁਹਾਡਾ ਚਿੱਤ ਕਰੇਗਾ ਕਿ ਯਾਰ ਸੁਣੀ ਜਾਈਏ ਸੁਣੀ ਜਾਈਏ, ਅਤੇ ਸਲੀਮ ਸਾਹਿਬ ਗਾਈ ਜਾਣ। ਸੋ ਜਦੋਂ ਤੱਕ ਤੁਸੀਂ ਕਹਿ ਲਓ ਕਿ ਲਾਈਟਾਂ ਨਹੀਂ ਆਨ ਕਰਵਾਉਂਦੇ ਉਦੋਂ ਤੱਕ ਸ਼ੋਅ ਚੱਲੀ ਜਾਵੇਗਾ। 24 ਤਰੀਕ ਨੂੰ ਮਾਸਟਰ ਸਲੀਮ ਲਾਈਵ ਇਨ ਕੌਂਸਰਟ। ਆਨਲਾਈਨ ਤੁਸੀਂ ਮਿਲਣਾ tickets.com ਤੇ ਜਾ ਸਕਦੇ ਹੋ ਟਿਕਟਾਂ ਲਈ, MILNA tickets.com। ਕੋਈ ਵੀ ਜਾਣਕਾਰੀ ਚਾਹੀਦੀ ਹੈ, ਤੁਸੀਂ ਫਿਜ਼ੀਕਲ ਟਿਕਟਾਂ ਲੈਣੀਆਂ ਨੇ ਤਾਂ ਰੋਹਨ ਉਹਨਾਂ ਨੂੰ ਫੋਨ ਕਰ ਲਓ, 6477839873 ਨੰਬਰ ਹੈ, 6477839873। ਤੇ ਰੋਹਨ ਹੋਰ ਕੁਛ ਐਡ ਕਰਨਾ ਚਾਹੁੰਦੇ ਹੋ?
1: ਬਸ ਬ੍ਰਦਰ ਤੁਸੀਂ ਸਭ ਕੁਛ ਇੱਦਾਂ ਆਲਮੋਸਟ ਕਵਰ ਕਰ ਹੀ ਦਿੱਤਾ। ਮਾਸਟਰ ਸਲੀਮ ਜੀ ਦੇ ਜਿਹੜੇ ਗਾਣੇ ਨੇ ਉਹ ਸਿਰਫ ਭੰਗੜਾ ਸੌਂਗ ਨਹੀਂ ਹੈਗੇ, ਉਹ ਉਹਨਾਂ ਨੇ ਸੈਡ ਸੌਂਗ ਵੀ ਗਾਏ ਹੋਏ ਆ, ਉਹਨਾਂ ਨੇ ਸੂਫੀ ਸੌਂਗ ਵੀ ਗਾਏ, ਉਹਨਾਂ ਨੇ ਪੰਜਾਬੀ ਗਾਣੇ ਤੇ ਵੀ ਸਾਨੂੰ ਨਚਾਇਆ, ਢੋਲ ਜਗੀਰੋ ਦਾ, ਆਹੂ ਆਹੂ ਆਹੂ, ਦਾ ਮਸਤ ਕਲੰਦਰ ਹਨਾ, ਤੇ ਇਹ ਸਾਰੇ ਸਾਨੂੰ ਮਿਕਸ ਅਪ ਸੋਹਣਾ ਜਿਹਾ ਸੁਣਨ ਨੂੰ ਮਿਲੇਗਾ 24 ਜੁਲਾਈ ਨੂੰ। ਸੋ ਸਾਰੇ ਜਾਣੇ ਪਲੀਜ਼ ਮਿਸ ਆਊਟ ਕਨਵੈਨਸ਼ਨ ਸੈਂਟਰ ਜ਼ਰੂਰ ਪਹੁੰਚਿਓ।
0: ਵੈਰੀ ਗੁੱਡ। ਸੋ ਸਾਰਿਆਂ ਨੇ ਟਿਕਟ ਲੈ ਲੈਣੀਆਂ ਤੇ ਬੜੀ ਕਮਾਲ ਦੀ ਸ਼ਾਮ ਹੋਵੇਗੀ। ਰੋਹਨ ਥੈਂਕ ਯੂ ਸੋ ਮਚ।
1: ਥੈਂਕ ਯੂ ਬ੍ਰਦਰ,
0: ਥੈਂਕ ਯੂ ਜੀ। ਸੋ ਕੋਈ ਵੀ ਜਾਣਕਾਰੀ ਤੁਸੀਂ ਟਿਕਟਾਂ ਆਪਣੀਆਂ ਲੈਣੀਆਂ ਨੇ 6477839873, ਹੁਣੇ ਫੋਨ ਘੁਮਾ ਲਓ 6477839873, 6477839873। 6382 ਹੈਲੋ।
2: ਹੈਲੋ,
0: ਹਾਂਜੀ
2: ਹਾਂਜੀ, ਨਵੀਂ ਜੀ ਬੋਲਦੇ ਜੀ?
0: ਜੀ ਜੀ।
2: ਅੱਛਾ ਜੀ, ਮੈਂ ਨਾ ਕੱਲ ਤੁਹਾਡੇ ਪ੍ਰੋਗਰਾਮ ਚੋਂ ਸੁਣਿਆ ਸੀ ਕਿ 4 ਤਰੀਕ ਨੂੰ ਇੱਕ ਮੇਲਾ ਆ, ਮੈਨੂੰ ਇਦਾਂ ਨਹੀਂ ਪਤਾ ਲੱਗਾ ਹੋਇਆਗਾ ਕਿੱਥੇ ਆ।
0: ਕਿਹੜੀ ਤਰੀਕ ਨੂੰ ਮੇਲਾ?
2: 4 ਤਰੀਕ ਨੂੰ।
0: ਕਿੱਥੇ ਆ ਮੇਲਾ, ਕਾਹਦਾ ਮੇਲਾ?
2: ਪਤਾ ਨਹੀਂ ਮੈਨੂੰ ਕਾਹਦਾ ਮੇਲਾ, ਮੈਂ ਇਹੋ ਤਾਂ ਤਾਂ ਨਾਲ ਪੁੱਛਣ ਨੂੰ ਫੋਨ ਕੀਤਾ।
0: ਨਹੀਂ ਤੈਨੂੰ ਇਹ ਨਹੀਂ ਪਤਾ ਮੇਲਾ ਕਾਹਦਾ, ਪਰ ਮੇਲਾ ਦੇਖਣ ਜਾਣਾ ਤੁਸੀਂ? ਹਾਂ
2: ਪਤਾ
0: ਨੀ, ਜੇ ਤੈਨੂੰ ਪਤਾ ਹੀ ਨੀ ਕਿਹੜਾ ਮੇਲਾ, ਫਿਰ ਤੁਸੀਂ ਮੇਲੇ ਤੋਂ ਕੀ ਲੈਣਾ?
2: ਨਹੀਂ ਤੁਹਾਡੇ ਪ੍ਰੋਗਰਾਮ ਚ ਸੁਣਿਆ ਸੀ, ਮੈਂ ਏਦਾਂ ਸੁਣਿਆ ਨੀ ਵੀ ਹੈ ਕਿੱਥੇ ਆ।
0: ਕੋਈ ਨਾ, ਤੁਸੀਂ ਦੱਸੋ ਕਿੱਦਾਂ ਦਾ ਮੇਲਾ ਚਾਹੁੰਦੇ ਹੋ, ਮੇਲਾ ਕਰਾ ਦਿੰਦੇ ਆ।
2: ਚਲੋ ਥੈਂਕ ਯੂ ਜੀ,
0: ਮੈਂ ਜੇ ਮੈਨੂੰ ਪਤਾ ਲੱਗੇ ਮੈਂ ਦੱਸ ਦੂੰਗਾ, ਠੀਕ ਹੈ। ਸੋ ਮੈਨੂੰ ਇੰਨਾ ਕੁ ਪਤਾ ਮੇਲਾ ਕੱਲ ਦਾ, ਆਈ ਡੋਨਟ ਨੋ। 4839 ਹੈਲੋ।
3: Yes, hi. Good evening. ਸਤਿ ਸ੍ਰੀ ਅਕਾਲ ਨਵੀਂ, ਕੀ ਹਾਲ ਹੈ?
0: ਬਹੁਤ ਵਧੀਆ ਜੀ, ਵੈਲਕਮ।
3: ਅੱਛਾ, ਹੁਣੇ ਮਾਸਟਰ ਸਲੀਮ ਸਾਹਿਬ ਦਾ ਗਾਣਾ ਤੁਸੀਂ ਲਾਇਆ ਸੀ ਤੇ ਮੇਰੀ ਰਿਕੁਐਸਟ ਹੈ
0: ਜੀ,
3: ਅਗਰ ਨਵੀਂ ਦੋ ਬੋਲ ਕਿਤੇ ਤੂੰ ਗਾ ਦੇ ਬਿਨਾਂ ਗਾਣੇ ਦੇ
0: ਮਜ਼ਾ ਆ ਜਾਏ। ਨਹੀਂ ਮੈਂ ਜ਼ਰੂਰ ਗਾ ਦੂੰਗਾ, ਮੈਨੂੰ ਨਾ ਤੁਸੀਂ ਦੋ ਚਾਰ ਦਿਨ ਦੋ, ਤੁਸੀਂ ਮੇਰਾ ਗਲਾ ਦੇਖ ਹੀ ਰਹੇ ਹੋ ਥੋੜਾ ਜਿਹਾ।